ਮਾਹਰ ਹਨ ਜਾਂ ਇਹ ਸੰਬੰਧੀ ਖੋਜ ਕਰਦੇ ਹਨ, ਉਹਨਾਂ ਨੇ ਇਹ ਵੇਖਿਆ ਕਿ ਇਸ ਬ੍ਰੇਨ ਤੋਂ ਉੱਪਰ ਥਾਟਸ ਦਾ ਐਕਸਚੇਂਜ ਹੁੰਦਾ ਆ, ਸੈਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ, ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਭਰ ਰਿਹਾ ਹਾਂ, ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ, ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ, ਲਾਈਟ ਈਅਰ ਵੇਖਦੇ ਹਾਂ ਨਾ, ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 3,92,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ ਉਹ ਜਿੰਨੇ ਕੁ ਸਾਡੇ ਵਾਸਤੇ ਸੀ, ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਨੀ ਤਰੀਕਾਕਾਰ, ਅਸੀਂ ਲਾਈਟ ਈਅਰ ਨਾਲ ਉਸ ਨੂੰ ਮੇਜਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ ਕਿ ਇਹ ਚੀਜ਼ਾਂ ਤਾਂ ਸਰੀਰ ਦੇ ਨਾਲ ਹੀ ਕਨੈਕਟਡ ਨੇ, ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਇੱਕ ਰੋਬੋਟ ਕੰਮ ਕਰਦਾ ਹੈ, ਐਕਸ਼ਨ ਦੀ ਰਿਐਕਸ਼ਨ ਹੋ ਹੀ ਜਾਂਦਾ ਆ, ਪਰ ਅਸੀਂ ਅੱਖਾਂ ਬੰਦ ਕਰਦੇ ਹਾਂ ਜਾਂ ਅੱਖਾਂ ਨਹੀਂ ਵੀ ਬੰਦ ਕਰਦੇ ਤਾਂ ਸੋਚਦੇ ਹਾਂ ਵੀ ਮੈਂ ਤਾਂ ਇੰਡੀਆ ਪਹੁੰਚ ਗਿਆ, ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਜਾਂ ਮੈਂ ਆਪਣੇ ਘਰ ਵਿਚ ਉੱਥੇ ਫਿਰ ਰਿਹਾ ਹਾਂ, ਕਿੰਨੀ ਸਪੀਡ ਹੋਈ, ਇਹ ਤਾਂ ਉਹਦੇ ਨਾਲ ਵੀ ਜ਼ਿਆਦਾ ਹੋ ਗਈ। ਸੋ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਈ, ਇਹਦਾ ਮਤਲਬ ਕੋਈ ਤੇ ਐਸੀ ਚੀਜ਼ ਹੈਗੀ ਹੈ ਨਾ ਜਿਹੜੀ ਇਹ ਸੋਚ ਰਹੀ ਹੈ, ਜਿਹੜੀ ਇਸ ਕਾਰਵਾਈ ਨੂੰ ਇੰਜ਼ਾਮ ਦੇ ਰਹੀ ਹੈ ਸਰੀਰ ਦੀਆਂ ਕਾਰਵਾਈਆਂ ਨੂੰ, ਤਾਂ ਸਰੀਰ ਇੱਕ ਉਂਗਲ ਗਰਮੀ ਕਿਤੇ ਗਰਮ ਤਵੇ ਨਾਲ ਲੱਗ ਗਈ ਆ ਤੇ ਇਕਦਮ ਇੱਕ ਸਕਿੰਟ ਦੇ 1,000ਵੇਂ ਹਿੱਸੇ ਦੇ ਵਿੱਚ ਬ੍ਰੇਨ ਚ ਆਰਡਰ ਗਿਆ ਤੇ ਬ੍ਰੇਨ ਤੋਂ ਵਾਪਸ ਆ ਗਿਆ, ਪਰ ਬ੍ਰੇਨ ਤੇ ਵਿਚਾਰਾ ਇੱਕ ਪਦਾਰਥ ਹੀ ਹੈਗਾ ਨਾ, ਜੇ ਬ੍ਰੇਨ ਇੱਕ ਪਦਾਰਥ ਹੈਗਾ ਆ ਤੇ ਇਹਦਾ ਮਤਲਬ ਹੈ ਵੀ ਇਸ ਪਦਾਰਥ ਨੂੰ ਚਲਾਉਣ ਵਾਸਤੇ ਵੀ ਤਾਂ ਕੋਈ ਚਾਹੀਦਾ ਮਸ਼ੀਨਰੀ, ਆਪਣੇ ਤਾਂ ਨਹੀਂ ਚੱਲਦੀ, ਇਹਦਾ ਮਤਲਬ ਇਹ ਆ ਵੀ ਇਹਦਾ ਕੋਈ ਨਾ ਕੋਈ ਹੋਰ ਸਿਰਾ ਕੋਈ ਨਾ ਕੋਈ ਹੋਰ ਐਂਡ ਹੋਵੇਗਾ, ਔਰ ਉਸ ਐਂਡ ਨੂੰ ਵੇਖਦਿਆਂ ਹੋਇਆ ਅਸੀਂ ਇੱਕ ਤਸੱਵਰ ਕਰ ਲਿਆ, ਅਸੀਂ ਇੱਕ ਨਾਂ ਰੱਖ ਦਿੱਤਾ, ਉਹਦਾ ਨਾਂ ਕੀ ਰੱਖਿਆ ਸੀ, ਮਨ। ਮਨ ਜਿਹੜਾ ਆ ਉਹ ਜਿਹੜਾ ਹੈ ਉਹ ਇਹਦੇ ਤੋਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦੇ ਸਕਦਾ, ਸਾਡੇ ਸਰੀਰ ਦੀ ਅਸੀਂ ਗਿਣਤੀ ਕਰ ਲਈ ਹੈ, ਹੱਡੀਆਂ ਹੈ, ਮਾਸਪੇਸ਼ੀਆਂ ਹੈ, ਬਲੱਡ ਵੈਸਲਸ ਨੇ, ਨਰਵਸ ਸਿਸਟਮ ਹੈ, ਨਰਵਸ ਸਿਸਟਮ ਬ੍ਰੇਨ ਤੇ ਪਹੁੰਚ ਗਿਆ, ਬ੍ਰੇਨ ਇੱਕ ਐਸੀ ਮਸ਼ੀਨਰੀ ਹੈ ਜਿਹੜੀ ਐਕਸ਼ਨ ਦੀ ਰਿਐਕਸ਼ਨ ਕਰੀ ਜਾ ਰਹੀ ਹੈ, ਔਰ ਉਸ ਤੋਂ ਉੱਪਰ ਜਾ ਕੇ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਇਹਨਾਂ ਖਿਆਲਾਂ ਨੂੰ ਅੰਜਾਮ ਦਿੰਦੀ ਹੈ, ਇਸ ਰਿਐਕਸ਼ਨ ਨੂੰ ਚਾਲੂ ਕਰਦੀ ਹੈਗੀ ਹੈ, ਔਰ ਉਸ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਮਨ। ਮਨ ਜਿਹੜਾ ਹੈ ਉਹ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਅਧਿਕ ਸਟੇਸ਼ਨ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਇਸ ਸਰੀਰ ਦਾ ਸਟੇਸ਼ਨ ਤੇ ਹੈਗਾ ਆ, ਪਰ ਉਹ ਇੱਕ ਅਧਿਕ ਸਟੇਸ਼ਨ ਹੈ ਜਿਹਨੂੰ ਅਸੀਂ ਹਾਈਪੋਥੇਸਿਸ ਕਹਿ ਲੈਂਦੇ ਹਾਂ, ਪਰ ਹਾਈਪੋਥੇਸਿਸ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ ਨਹੀਂ ਐਕਸ਼ਨ ਤਾਂ ਹੋ ਰਹੇ ਨੇ, ਸਾਨੂੰ ਮੰਨਣਾ ਤਾਂ ਪਏਗਾ ਨਾ ਕਿ ਅਸੀਂ ਹੁਣੇ ਦੇਖੋ ਇੰਡੀਆ ਚ ਪਹੁੰਚ ਗਏ, ਹੁਣੇ ਆਪਣੀਆਂ ਗਲੀਆਂ ਚ ਫਿਰ ਰਹੇ ਹਾਂ, ਹੁਣੇ ਅਸੀਂ ਇਹ ਕਰ ਰਹੇ ਹਾਂ। ਸੋ ਇੰਨੀ ਸਪੀਡ ਨਾਲ ਚੱਲਣ ਵਾਲਾ ਜਿਹੜਾ ਸਾਡਾ ਬ੍ਰੇਨ ਹੈ ਉਹ ਤਾਂ ਨਹੀਂ ਨਾ ਚੱਲਦਾ, ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ, ਇਹਦਾ ਮਤਲਬ ਬ੍ਰੇਨ ਉਹਦੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ, ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿੱਚ ਪਰਿਵਰਤਿਤ ਹੁੰਦੇ ਨੇ, ਐਕਸਚੇਂਜ ਆਫ ਥਾਟਸ ਹੁੰਦਾ ਹੈ, ਮਟੀਰੀਅਲਿਸਟ ਟੂ ਥਾਟਸ, ਥਾਟਸ ਟੂ ਮਟੀਰੀਅਲਿਸਟ, ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਹੈ ਆਪਣੇ ਤਜਰਬੇ ਕਰ ਰਹੇ ਨੇ, ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ। ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ ਉਹ ਆਂਦੇ ਆ ਵੀ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਇਕਾਗਰਤਾ ਚ ਜੁੜ ਗਿਆ, ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ, ਬੱਚਾ ਤੁਹਾਡੇ ਕੋਲ ਰੋ ਰਿਹਾ ਆ, ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ, ਤੁਹਾਨੂੰ ਪਤਾ ਨੀ ਲੱਗਦਾ, ਪੰਚਾਂ ਕਾ ਗੋਰੇ ਇੱਕ ਧਿਆਨ, ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿੱਚ, ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ, ਧਿਆਨ ਦੇ ਸੈਂਟਰ ਤੇ ਪਰੋਸਦੀਆਂ ਨੇ, ਔਰ ਧਿਆਨ ਦਾ ਸੈਂਟਰ ਜਿਹੜਾ ਹੈ ਉਹ ਨਿਰਣਾ ਕਰਦਾ ਉਸ ਗੱਲ ਦਾ, ਇਸ ਖੱਟਾ ਮਿੱਠਾ ਜੋ ਵੀ ਕੁਝ ਅੱਖਾਂ ਵੇਖਦੀਆਂ ਨੇ, ਜੀਭ ਟੇਸਟ ਕਰਦੀ ਹੈ, ਨੱਕ ਸੁੰਘਦਾ ਜਾਂ ਕੰਨ ਸੁਣਦੇ ਨੇ,
ਇਹ ਸਾਰੇ ਕੋਈ ਤਾਂ ਨਿਰਣਾ ਅਸੀਂ ਕਹਿੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਆਉਂਦੇ ਤੁਸੀਂ ਲੰਘੇ ਜਾਂਦੇ ਹੋ ਸੜਕ ਦੇ ਤੁਹਾਨੂੰ ਨਹੀਂ ਪਤਾ ਬਈ ਡਾਕਟਰ ਕੋਈ ਪੁੱਛ ਲੈ ਯਾਰ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ ਤੁਸੀਂ ਕਹਿੰਦੇ ਯਾਰ ਮੈਂ ਨਹੀਂ ਵੇਖੀ ਹਾਲਾਂਕਿ ਰੋਜ਼ ਭਾਵੇਂ ਉਸੇ ਸੜਕ ਤੋਂ ਲੰਘਦੇ ਹੋਵੋਗੇ ਲੇਕਿਨ ਅਲਟੀਮੇਟ ਜਿੱਦਣ ਕਿਤੇ ਵਾਹ ਪਾਊਗਾ ਗੁਰਦੀਪ ਸਿੰਘ ਨਾਲ ਉਸ ਰਸਤੇ ਤੇ ਲੰਘ ਜਾਓਗੇ ਤੇ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਪੁੱਛੂਗਾ ਤੇ ਫਿਰ ਹਾਂ ਯਾਰ ਇੱਥੇ ਜਦੋਂ ਵੀ ਲੰਘੋਗੇ ਰਸਤੇ 'ਚ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਹੈ ਤਾਂ ਭਾਵ ਕੀ ਵਾਹ ਪੈਣ ਤੱਕ ਤੇ ਜਿਨ੍ਹਾਂ ਲੋਕਾਂ ਦਾ ਇਸ ਵਿਧਾ ਦੇ ਨਾਲ ਵਾਹ ਪਿਆ ਹੈ ਨਾ ਉਹ ਵਿਧਾ ਵਾਲੇ ਇਹ ਸਮਝਦੇ ਆ ਵੀ ਇਹ ਉਸ ਧਿਆਨ ਦੇ ਕੇਂਦਰ ਤੇ ਜਾ ਕੇ ਥਾਟਸ ਦਾ ਐਕਸਚੇਂਜ ਹੁੰਦਾ ਹੈ ਔਰ ਮਾਂ ਨੇ ਸੋਚਿਆ ਬੱਚਾ ਰੋ ਰਿਹਾ ਕੋਲ ਤੁਸੀਂ ਬੈਠੇ ਹੋਏ ਹੋ ਤੁਸੀਂ ਆਪਣੀ ਕੰਸੈਂਟ੍ਰੇਸ਼ਨ ਦੇ ਵਿੱਚ ਹੈਗੇ ਹੋ ਤੁਸੀਂ ਆਪਣੀ ਮਨ ਦੀ ਇਕਾਗਰਤਾ ਕਿਤੇ ਹੋਰ ਕੀਤੀ ਹੋਈ ਹੈ ਧਿਆਨ ਇਸ ਪਾਸੇ ਹੈ ਨਹੀਂ ਕਿ ਨੇੜੇ ਦੀ ਆਵਾਜ਼ ਕੰਨ ਸੁਣ ਰਹੇ ਨੇ ਕੰਨਾਂ 'ਚ ਵਜਾ ਰਹੀ ਹੈ ਲੇਕਿਨ ਉਹ ਧਿਆਨ ਤੱਕ ਨਹੀਂ ਪਹੁੰਚ ਰਹੀ ਸੋ ਅਲਟੀਮੇਟ ਕੀ ਹੋਇਆ ਕਿ ਅਸੀਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਕੰਟਰੋਲ ਕਿਸੇ ਨੂੰ ਸਮਝਦੇ ਹਾਂ ਤੇ ਉਹਨੂੰ ਅਸੀਂ ਕਹਿੰਦੇ ਹਾਂ ਧਿਆਨ ਦੂਸਰੇ ਲਫ਼ਜ਼ਾਂ ਵਿੱਚ ਕਹਿ ਲਓ ਮਨ ਜਾਂ ਹੋਰ ਵਿਆਖਿਆ ਕਰੋ ਤੇ ਉਹਨੂੰ ਕਹਿ ਦਿਓ ਮਨ ਦੀ ਇਕਾਗਰਤਾ ਤੁਸੀਂ ਮਨ ਦੀ ਇਕਾਗਰਤਾ ਕਰ ਲਓ ਕਿਸੇ ਥਾਂ ਤੇ ਬਹੁਤ ਕੁਝ ਸੰਸਾਰ ਦਾ ਤੁਹਾਡਾ ਛੁੱਟਣਾ ਸ਼ੁਰੂ ਹੋ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਆਮ ਬੰਦਾ ਫਿਜ਼ੀਕਲ ਰੂਪ ਦੇ ਵਿੱਚ ਵੇਖਦਿਆਂ ਕਰਦਿਆਂ ਕਰਦਾ ਹੈਗਾ ਯਾਰ ਤੂੰ ਬੜਾ ਬੇਧਿਆਨਾ ਹੈਗਾ ਤੈਨੂੰ ਪਤਾ ਹੀ ਨਹੀਂ ਕਿ ਟੋਇਆ ਸੀਗਾ ਜੇ ਤੈਨੂੰ ਪਤਾ ਨਹੀਂ ਗਿਆ ਕਿ ਚੀਜ਼ ਆ ਗਈ ਤੂੰ ਇਸ ਤਰ੍ਹਾਂ ਭਾਵ ਕੀ ਹੈ ਸਾਡੀ ਕੰਸੈਂਟ੍ਰੇਸ਼ਨ ਕਿਤੇ ਹੋਰ ਹੁੰਦੀ ਸਾਡੀ ਇਕਾਗਰਤਾ ਕਿਤੇ ਹੋਰ ਹੁੰਦੀ ਹੈ ਸੋ ਅਸੀਂ ਮਨ ਦੇ ਉੱਪਰ ਦੀ ਇੱਕ ਹੋਰ ਸਥਿਤੀ ਨੂੰ ਉਜਾਗਰ ਕਰ ਲਿਆ ਜਿਹਨੂੰ ਇਹ ਕਹਿੰਦੇ ਨੇ ਕਿ ਮਨ ਦੀ ਇਕਾਗਰਤਾ ਠੀਕ ਹੈ ਔਰ ਉਸ ਤੋਂ ਬਾਅਦ ਇੱਕ ਐਸੀ ਸਥਿਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਈਗੋ ਭਾਈ ਮੈਂ ਜਾਣਦਾ ਯਾਰ ਜੋ ਮੈਂ ਕਹਿ ਰਿਹਾ ਉਹ ਠੀਕ ਹੈ ਇਹਨੂੰ ਅਸੀਂ ਈਗੋ ਕਹਿੰਦੇ ਹਾਂ ਵੀ ਨਹੀਂ ਤੂੰ ਗਲਤ ਕਹਿ ਰਿਹਾ ਮੈਂ ਠੀਕ ਕਹਿ ਰਿਹਾ ਜੋ ਮੇਰੀ ਗੱਲ ਹੈ ਉਹ ਸਹੀ ਹੈਗੀ ਹੈ ਇਹ ਇੱਕ ਐਸੀ ਵਿਵਸਥਾ ਹੈ ਇਸ ਸਟੇਜ ਦੀ ਇਹ ਸਾਰਾ ਹਾਈਪੋਥੈਸਿਸ ਹੈ ਮੈਂ ਤੁਹਾਨੂੰ ਸਿਰਫ ਹਾਈਪੋਥੈਸਿਸ ਦੱਸ ਰਿਹਾ ਅਸੀਂ ਫਿਰ ਫਿਜ਼ੀਕਲ ਦੇ ਉੱਪਰ ਆਉਣਾ ਆ ਕਿਉਂਕਿ ਸਾਡਾ ਸਾਡੀ ਲਿਮਿਟ ਜਿਹੜੀ ਹੈ ਉਹ ਫਿਜ਼ੀਕਲ ਤੱਕ ਹੈ ਮੈਡੀਕਲ ਸਾਇੰਸ ਦੀ ਲਿਮਿਟ ਫਿਜ਼ੀਕਲ ਤੱਕ ਹੈ ਮੈਂ ਉੱਥੇ ਹੀ ਲੈ ਕੇ ਆਉਣਾ ਪਰ ਮੈਂ ਤੁਹਾਨੂੰ ਉਹ ਦੋ ਵਿਧਾ ਜੋ ਪੈਰਲਲ ਚੱਲ ਰਹੀਆਂ ਨੇ ਇੱਕ ਨੂੰ ਅਸੀਂ ਹਾਈਪੋਥੈਸਿਸ ਕਹਿ ਰਹੇ ਹਾਂ ਉਹਦਾ ਸਾਡੇ ਕੋਲ ਸਬੂਤ ਹੈ ਨਹੀਂ ਉਹਦੀ ਐਕਸਪਲੇਨੇਸ਼ਨ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ ਔਰ ਦੂਸਰੇ ਪਾਸੇ ਇੱਕ ਵਿਧਾ ਹੈਗੀ ਹੈ ਜਿਹਦੇ ਅਸੀਂ ਸਬੂਤ ਵਿਖਾ ਸਕਦੇ ਹਾਂ ਜੋ ਸਬੂਤ ਵਿਖਾਉਣ ਵਾਲੀਆਂ ਗੱਲਾਂ ਤੱਕ ਸਹੀ ਤੁਸੀਂ ਸਮਝ ਸਕੋ ਇਸ ਗੱਲ ਨੂੰ ਇਸ ਕਰਕੇ ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹਾਈਪੋਥੈਸਿਸ ਦੀ ਕਰ ਰਿਹਾ ਹਾਂ ਔਰ ਉਸ ਤੋਂ ਬਾਅਦ ਇਸ ਸਥਿਤੀ ਨੂੰ ਜਾਣਨ ਵਾਲਿਆਂ ਨੇ ਇਹ ਆਖਿਆ ਈਗੋ ਹੈਗੀ ਹੈ ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਮੈਨੂੰ ਪਤਾ ਹੈ ਮੈਂ ਜਾਣਦਾ ਯਾਰ ਸਾਰੀ ਗੱਲ ਨੂੰ ਮੈਨੂੰ ਪਤਾ ਹੈਗਾ ਹਰ ਗੱਲ ਦੇ ਵਿੱਚ ਅਸੀਂ ਇਹ ਕਹਿੰਦੇ ਉਹਦਾ ਮਤਲਬ ਕੀ ਹੈ ਸਾਡੀ ਇੱਕ ਈਗੋ ਸਾਡੀ ਇੱਕ ਕੰਸੈਂਟ੍ਰੇਸ਼ਨ ਸਾਡਾ ਇੱਕ ਡਿਸਿਪਲਿਨ ਜਾਂ ਕਹਿ ਦੋ ਮਨ ਵਿੱਚ ਇੱਕ ਵਿਚਾਰ ਬਣ ਗਿਆ ਅਸੀਂ ਉਹਨੂੰ ਪੱਕਾ ਕਰੀਏ ਉਸ ਤੋਂ ਬਾਅਦ ਅਲਟੀਮੇਟ ਇਸ ਥਾਂ ਤੇ ਫਿਰ ਇੱਕ ਲੌਜਿਕ ਆ ਜਾਂਦੀ ਹੈ ਜਿਹੜੀ ਲੌਜਿਕ ਤੁਹਾਨੂੰ ਝੂਠਾ ਵੀ ਸਾਬਤ ਕਰ ਸਕਦੀ ਝੂਠਾ ਗਲਤ ਵੀ ਸਾਬਤ ਕਰ ਸਕਦੀ ਪਰ ਇਸ ਤੋਂ ਬਾਅਦ ਇਹਨਾਂ ਵਿਧਾ ਨੂੰ ਜਾਣਨ ਵਾਲਿਆਂ ਨੇ ਆਖਿਆ ਨਹੀਂ ਇਹਦੇ ਤੋਂ ਉੱਪਰ ਇੱਕ ਹੋਰ ਸਟੇਜ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੁਪਰ ਈਗੋ ਈਗੋ ਤੋਂ ਬਾਅਦ ਸੁਪਰ ਈਗੋ ਇੱਕ ਐਸੀ ਦ੍ਰਿੜਤਾ ਇੱਕ ਐਸੀ ਇਕਾਗਰਤਾ ਜਿਹੜੀ ਮੰਨਣ ਨੂੰ ਤਿਆਰ ਹੀ ਨਹੀਂ ਤੁਹਾਡੀ ਲੌਜਿਕ ਨੂੰ ਮੰਨਦੇ ਹੀ ਨਹੀਂ ਜਾਂ ਕਹਿ ਰਹੇ ਕਿ ਤੁਹਾਡੀ ਲੌਜਿਕ ਨੂੰ ਉਹ ਇਕੱਠ ਕਰ ਰਹੇ ਨੇ ਹਾਂਜੀ ਤੁਹਾਡੀ ਗੱਲ ਨੂੰ ਨਹੀਂ ਮੰਨਦੇ ਉਹ ਕਹਿ ਰਹੇ ਨੇ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ ਤੁਸੀਂ ਗਲਤ ਕਹਿ ਰਹੇ ਹੋ ਜਦੋਂ ਬੰਦੇ ਦੀ ਇਹ ਸਥਿਤੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਹਿੰਦੇ ਸੁਪਰ ਈਗੋ ਔਰ ਇਸੇ ਤਰ੍ਹਾਂ ਹੀ ਇਸ ਸੁਪਰ ਈਗੋ ਤੋਂ ਬਾਅਦ ਭਾਈ ਫੇਰ ਕੀ ਆ ਕਹਿੰਦੇ ਜੀ ਫੇਰ ਇੱਥੇ ਹੱਥ ਖੜੇ ਆ ਸਾਡੇ ਫੇਰ ਤੇ ਸਾਡੇ ਹੱਥ ਖੜੇ ਆ ਤੇ ਅਸੀਂ ਇਨਫਿਨਿਟੀ ਤੇ ਪਹੁੰਚ ਗਏ ਹੁਣ ਇਸ ਉੱਪਰ ਰੱਬ ਹੀ ਹੈ ਇਨਫਿਨਿਟੀ ਹੈ ਭਾਵ ਉਹ ਬਾਬੇ ਨਾਨਕ ਵਾਲੀ ਗੱਲ ਨੂੰ ਉੱਥੇ ਆ ਕੇ ਫਿਰ ਉਸ ਤਰ੍ਹਾਂ ਛੱਡ ਦਿੰਦੇ ਨੇ ਮੈਂ ਇਹਨੂੰ ਜਦੋਂ ਮੈਡੀਕਲ ਕਾਲਜ ਦੇ ਸਟੂਡੈਂਟਸ ਨੂੰ ਇਹ ਪੜਾਇਆ ਕਿਉਂਕਿ ਸਾਡੀ ਫਿਲਾਸਫੀ ਇਹਦੇ ਨਾਲ ਸੰਬੰਧਿਤ ਨਾ ਉਹਨੇ ਬੈਠਕ ਦੀ ਇਸ ਕਰਕੇ ਜਦੋਂ ਮੈਂ ਇਹ ਗੱਲ ਪੜਾਇਆ ਕਰਦਾ ਸੀ ਤੇ ਮੈਂ ਐਗਜ਼ਾਮਪਲ ਦਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਨਾ ਫਿਲਮ ਵੇਖਦੇ ਹੋ ਤੇ ਫਿਲਮ ਦੇ ਪਰਦੇ ਉੱਪਰ ਪਿਕਚਰ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਸਪੌਟ ਆ ਰਿਹਾ ਹੈ ਹੁਣ ਉਸ ਸਪੌਟ ਨੂੰ ਠੀਕ ਕਰਨ ਵਾਸਤੇ ਤੁਸੀਂ ਆਪਣੇ ਉਸ ਪਰਦੇ ਨੂੰ ਅੱਗੇ ਪਿੱਛੇ ਕਰੋ ਇਹ ਸਰੀਰ ਸਾਡਾ ਇੱਕ ਪਰਦਾ ਹੈ ਉਸ ਵਿਧਾ ਦਾ ਉਹ ਜਿਹੜੀ ਹੁਣ ਅਸੀਂ ਐਕਸਪਲੇਨ ਕਰਕੇ ਹਟੇ ਹਾਈਪੋਥੈਸਿਸ ਵਾਲੀ ਕਿ ਈਗੋ ਹੈ ਫਿਰ ਸੁਪਰ ਈਗੋ ਹੈਗੀ ਔਰ ਉਸ ਹਾਲਾਤ ਨੂੰ ਐਕਸਪਲੇਨ ਕਰਦੇ ਹੋਇਆ ਫਿਜ਼ੀਕਲ ਰੂਪ ਸਾਡਾ ਪਰਦਾ ਹੈਗਾ ਉਹਦੀ ਸ਼ੈਡੋ ਸਾਡੇ ਤੇ ਜੇ ਉਹ ਨਾ ਸਾਡੇ ਵਿੱਚ ਹੋਵੇ ਤੇ ਇਹ ਸਰੀਰ ਮੁਰਦਾ ਹੈਗਾ ਅੱਖਾਂ ਨੱਕ ਕੰਨ ਉੱਥੇ ਹੀ ਪਿਆਰੇ ਦਾ ਕੰਮ ਨਹੀਂ ਕਰਦਾ ਇਹ ਤਾਂ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਹੈ ਤੇ ਜ਼ਰੂਰ ਕੁਝ ਐਸਾ ਜਿਹੜਾ ਪਾਵਰ ਦੇ ਰੂਪ ਵਿੱਚ ਹੈਗਾ ਆ ਜੇ ਉਹ ਪਾਵਰ ਦੇ ਰੂਪ ਵਿੱਚ ਇਸ ਦੇ ਵਿੱਚ ਹੈਗਾ ਘੱਟ ਘੱਟ ਮੈਂ ਹਰਜੂ ਬਸੇ ਅਸੀਂ ਕਹਿੰਦੇ ਹਾਂ ਨਾ ਤੇ ਹੁਣ ਤੇ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈਗਾ ਹੁਣ ਸਾਇੰਸ ਨੇ ਇਸ ਹਾਈਪੋਥੈਸਿਸ ਨੂੰ ਸਾਬਤ ਕਰ ਦਿੱਤਾ ਹੈ ਕਿ ਸੰਸਾਰ ਦੇ ਵਿੱਚ ਜਿਹੜਾ ਜੀਵਨ ਵਿਚਰ ਰਿਹਾ ਹੈ ਨਾ ਉਹ ਚਾਰ ਤਰ੍ਹਾਂ ਦਾ ਤੌਰ ਦੇ ਵਿਚਰ ਰਿਹਾ ਹੈਗਾ ਅੰਡਰ ਜੇਰੇ ਚ ਸੇਤੇ ਚ ਉਤਪਜ ਇਹ ਚਾਰ ਕੰਡੀਸ਼ਨਾਂ ਨੇ ਜਿਨ੍ਹਾਂ ਦੇ ਵਿੱਚ ਸਾਡਾ ਜੀਵਨ ਵਿਚਰ ਰਿਹਾ ਹੈਗਾ ਆ ਔਰ ਉਸ ਨੂੰ
ਕੋਈ ਕੁਛ ਅੰਡੇ ਚੋ ਪੈਦਾ ਹੁੰਦੇ ਨੇ, ਕੁਛ ਜੇਰ ਜੀਰਤ ਵਗੈਰਾ ਚੋ ਪੈਦਾ ਹੁੰਦੇ ਨੇ, ਔਰ ਕੁਛ ਬਨਸਪਤੀ ਵਗੈਰਾ ਹੈ ਸਿਹਤ ਚ ਹੈਗੇ ਨੇ, ਔਰ ਕੁਛ ਉਸ ਕੁਝ ਨੇ ਆਪਣੇ ਆਪ ਪੈਦਾ ਹੋਣ ਵਾਲੇ ਹੈਗੇ ਨੇ, ਜਿਵੇਂ ਪਹਾੜ ਵਗੈਰਾ ਤੁਸੀਂ ਬਣਾਉਂਦੇ ਤੇ ਨੀ, ਤੁਸੀਂ ਕਹੋ ਯਾਰ ਬੜੀ ਮੂਰਖਾਂ ਦੀ ਗੱਲ ਹੈ, ਪਹਾੜਾਂ ਨੂੰ ਵੀ ਤੁਸੀਂ ਜੀਵ ਨੀ ਸਮਝੀ ਜਾ ਰਹੇ। ਹਾਂਜੀ, ਸੋ ਗੁਰਬਾਣੀ ਨੇ ਲਿਖਿਆ ਹੋਇਆ ਇਹਦਾ ਮਤਲਬ ਅਜੇ ਇਹ ਹਾਈਪੋਥੇਸਿਸ ਸੀ, ਔਰ ਉਸ ਹਾਈਪੋਥੇਸਿਸ ਨੂੰ ਸਾਇੰਸ ਨੇ ਹੁਣ ਪੱਕਿਆਂ ਕਰ ਦਿੱਤਾ। ਕਿਵੇਂ ਪੱਕਿਆਂ ਕਰ ਦਿੱਤਾ? ਕਿ ਅਸੀਂ ਹਰ ਤਰ੍ਹਾਂ ਦੇ ਸੈੱਲ ਦੀ ਡਿਵੀਜ਼ਨ ਕਰ ਦਿੱਤੀ। ਸਾਰਿਆਂ ਨੇ ਪੜਿਆ ਨਿਊਟਰੋਨ ਪ੍ਰੋਟੋਨ ਵਗੈਰਾ ਵਗੈਰਾ, ਹੁਣ ਤੋਂ ਉਸ ਤੋਂ ਇਲੈਕਟ੍ਰੋਨ ਤੱਕ ਵੀ ਪਹੁੰਚ ਗਏ, ਬਹੁਤ ਕੁਝ। ਔਰ ਉੱਥੇ ਵੇਖਿਆ ਕਿ ਇੱਕ ਐਨਰਜੀ ਹੈ, ਮੂਵ ਕਰ ਰਹੀ ਹੈ। ਸੈੱਲ ਚਾਹੇ ਬਨਸਪਤੀ ਦਾ ਹੋਵੇ, ਸੈੱਲ ਸਾਡੇ ਲਿਵਿੰਗ ਬੀਂਗਸ ਦਾ ਹੋਵੇ, ਲਿਵਿੰਗ ਬੀਂਗਸ ਦੇ ਵਿੱਚ ਭਾਵੇਂ ਐਨੀਮਲ ਦਾ ਹੋਵੇ, ਭਾਵੇਂ ਬਰਡਸ ਦਾ ਹੋਵੇ, ਭਾਵੇਂ ਸਾਡੇ ਵਰਗੇ ਜੀਵ ਦਾ ਵਗੈਰਾ ਦਾ ਹੋਵੇ, ਉਹਦੇ ਵਿੱਚ ਇੱਕ ਐਨਰਜੀ ਮੂਵ ਕਰ ਰਹੀ ਹੈ ਤੇ ਅਲਟੀਮੇਟ ਉਹ ਐਨਰਜੀ ਹੈ। ਹੁਣ ਅਸੀਂ ਬਨਸਪਤੀ ਦਾ ਸੈੱਲ ਲੈ ਲਿਆ ਤੇ ਅਲਟੀਮੇਟ ਜਦੋਂ ਉਹਦੇ ਤੇ ਪਹੁੰਚੇ ਤਾਂ ਸਾਨੂੰ ਉਹੀ ਐਨਰਜੀ ਫੇਰ ਦਿਖਾਈ ਦੇਣੀ ਸ਼ੁਰੂ ਹੋ ਗਈ, ਔਰ ਵੇਖਿਆ ਕੰਪੇਅਰ ਕਰਕੇ ਉਹਨਾਂ ਦੀ ਪਾਵਰ, ਉਹਨਾਂ ਦਾ ਰੂਪ ਰੰਗ ਇੱਕੋ ਜਿਹਾ ਹੈਗਾ। ਅਸੀਂ ਇਹ ਸਮਝ ਕਰ ਲਿਆ ਵੀ ਨਹੀਂ, ਜਿਹੜੀ ਬਨਸਪਤੀ ਨੂੰ ਅਸੀਂ ਕੱਲ ਨਾਨ ਲਿਵਿੰਗ ਚ ਗਿਣਦੇ ਸੀਗੇ, ਉਹ ਨਾਨ ਲਿਵਿੰਗ ਨਹੀਂ, ਉਹ ਵੀ ਲਿਵਿੰਗ ਹੈ, ਲਾਈਫ ਇਹਦੇ ਵਿੱਚ ਵੀ ਹੈਗਾ। ਅਗਲੀ ਗੱਲ ਆ ਗਈ ਜਿਹੜੀ ਸਾਡੇ ਸਾਹਮਣੇ ਮੇਨ ਗੱਲ, ਅਸੀਂ ਪਹਾੜਾਂ ਤੇ ਆਉਣੇ ਆ ਕਿ ਪਹਾੜਾਂ ਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਭਈ ਇਹ ਲਿਵਿੰਗ ਹੈ। ਪਰ ਜਦੋਂ ਅਸੀਂ ਪੱਥਰ ਨੂੰ ਤੋੜ ਕੇ ਉਹਦੇ ਅਲਟੀਮੇਟ ਸੈੱਲ ਤੱਕ ਸਾਇੰਸ ਪਹੁੰਚ ਗਈ ਤੇ ਉਹਨਾਂ ਨੇ ਵੇਖਿਆ ਯਾਰ ਇਹਦੇ ਵਿੱਚ ਵੀ ਉਹੀ ਐਨਰਜੀ, ਉਹੀ ਘੱਟ ਘੱਟ ਕੇ ਮੈਂ ਹਰਜੂ ਵਸੇ ਵਾਲੀ ਗੱਲ ਹੀ ਹੈਗੀ ਆ, ਉਹੀ ਐਨਰਜੀ ਤੇ ਇਹਦਾ ਮਤਲਬ ਕੀ ਹੋਇਆ? ਇਸ ਨੂੰ ਵੀ ਗੁਰਬਾਣੀ ਨੇ ਜੀਵਨ ਦਾ ਇੱਕ ਹੋਰ ਅਲੱਗ ਤਰ੍ਹਾਂ ਦਾ ਰੂਪ ਦੇ ਤੌਰ ਤੇ ਵਿਆਖਿਆ ਕਰ ਦਿੱਤੀ ਕਿ ਜੀਵਨ ਚਾਰ ਤਰ੍ਹਾਂ ਵਿਚਰ ਰਿਹਾ ਹੈ, ਅੰਡੇ ਜ਼ੇਰ ਸੇਤ ਉਤਪਤ। ਤੋ ਉਸੇ ਤਰ੍ਹਾਂ ਦੀ ਵਿਆਖਿਆ ਕਰਦਿਆਂ ਹੋਇਆ ਮੈਂ ਆਪਾਂ ਇਸ ਗੱਲ ਤੇ ਪਹੁੰਚਿਆ ਵੀ ਮੈਂ ਜੋ ਆਮ ਤੌਰ ਤੇ ਦੱਸਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ, ਆਹ ਸਰੀਰ ਸਾਡਾ ਪਰਦਾ ਆ, ਇਸ ਸਰੀਰ ਦੇ ਉੱਪਰ ਜੋ ਵੀ ਕੁਝ ਸਾਨੂੰ ਸਾਹਮਣੇ ਦਿਖਾਈ ਦਿੰਦਾ ਸਮਝੋ ਪਰਦੇ, ਕਿਸੇ ਥਾਂ ਤੇ ਫਿਲਮ ਚੱਲ ਰਹੀ ਹੈ ਔਰ ਕਿਸੇ ਪ੍ਰੋਜੈਕਟਰ ਵਿਚ ਫਿਲਮ ਰੱਖੀ ਹੋਈ ਹੈ, ਉਹਦਾ ਐਕਸ ਸਾਡੇ ਤੇ ਪੈ ਰਿਹਾ ਹੈ ਤੇ ਹੁਣ ਉਸ ਪ੍ਰੋਜੈਕਟਰ ਦੇ ਵਿਚ ਰੱਖੀ ਹੋਈ ਜਿਹੜੀ ਫਿਲਮ ਹੈਗੀ ਹੈ, ਜੇ ਅਸੀਂ ਜਦ ਤੱਕ ਉਸ ਫਿਲਮ ਦੇ ਵਿਚੋਂ ਉਹ ਸਪਾਟ ਦੂਰ ਨਹੀਂ ਕਰਦੇ ਨਾ, ਤਦ ਤੱਕ ਇਹ ਪਰਦੇ ਨੂੰ ਜਿੰਨਾ ਮਰਜ਼ੀ ਇੱਧਰ ਉੱਧਰ ਹਵਾਈ ਜਾਓ, ਇਹ ਠੀਕ ਨਹੀਂ ਹੋਣਾ। ਔਰ ਇਹੀ ਗੱਲ ਹੋ ਰਿਹਾ ਨਾ ਮੈਡੀਕਲ ਸਾਇੰਸ ਦੇ ਵਿਚ, ਹੁਣ ਕੀ ਹੋ ਰਿਹਾ? ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਭਈ ਜੇ ਉਲਟੀਆਂ ਆਉਂਦੀਆਂ ਨੇ ਬੰਦ ਕਰੋ ਉਲਟੀਆਂ, ਉਹ ਉਧਰ ਟੱਟੀਆਂ ਲਾ ਦੂਗੀ, ਕਿਉਂਕਿ ਸਮਝਦੀ ਤੇ ਉਹ ਹੋਇਆ ਵੀ ਜੋ ਕੁਛ ਸਰੀਰ ਚ ਚਲਾ ਗਿਆ ਆ ਉਹ ਅਨਵਾਂਟਡ ਆ, ਉਹ ਅਕਸੈਪਟੇਬਲ ਨਹੀਂ ਹੈਗਾ, ਉਹਨੂੰ ਬਾਹਰ ਕੱਢਣਾ ਹੈਗਾ। ਜੇ ਉਹਨੂੰ ਬਾਹਰ ਕੱਢਣਾ ਹੈ ਤੇ ਭਾਈ ਤੁਸੀਂ ਇਧਰ ਜ਼ਬਰਦਸਤੀ ਬੰਦ ਕਰ ਦੇ ਤਾਂ ਦੂਜੇ ਪਾਸੋਂ ਕੱਢ ਦੂਗੀ। ਇਸੇ ਤਰ੍ਹਾਂ ਬਿਮਾਰੀਆਂ ਦਾ ਚਲਨ ਸਾਡੇ ਸਰੀਰ ਵਿਚ ਚੱਲ ਰਿਹਾ, ਅਸੀਂ ਰਿਪਲੇਸ ਕਰ ਰਹੇ ਹਾਂ, ਅਸੀਂ ਹਰ ਗੱਲ ਨੂੰ ਰਿਪਲੇਸ ਕਰ ਰਹੇ ਹਾਂ, ਇਲਾਜ ਨਹੀਂ ਕਰ ਰਹੇ। ਇਲਾਜ ਤੇ ਕਿੱਥੋਂ ਹੋਣਾ ਆ? ਉਸ ਪ੍ਰੋਜੈਕਟਰ ਤੇ ਪਹੁੰਚ ਕੇ, ਔਰ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਜਦੋਂ ਅਸੀਂ ਇਹ ਵੇਖਦੇ ਹਾਂ ਵੀ ਪ੍ਰੋਜੈਕਟਰ ਦਾ ਵੀ ਅਸਲ ਦੇ ਵਿਚ ਇਹ ਮਕੈਨੀਕਲ ਚੀਜ਼ ਹੈ, ਬ੍ਰੇਨ ਸਾਡਾ ਇੱਕ ਮਕੈਨੀਕਲ ਚੀਜ਼ ਹੈ, ਉਹਦੇ ਵਿਚ ਇੱਕ ਫਿਲਮ ਰੱਖੀ ਹੋਈ ਹੈ, ਔਰ ਫਿਲਮ ਜੋ ਚੱਲ ਰਹੀ ਉਹ ਪਰਦੇ ਤੇ ਦਿਖਾਈ ਦੇ, ਤੇ ਦਿਖਾਈ ਕਿਵੇਂ ਦੇਊਗੀ? ਦਿਖਾਈ ਕਿਵੇਂ ਦੇਊਗੀ? ਉਹ ਸੁਪਰ ਈਗੋ ਤੋਂ ਉੱਪਰ ਇਨਫਿਨਿਟੀ ਤੱਕ ਪਹੁੰਚਣ ਵਾਲੀ ਗੱਲ ਵੀ ਜਦ ਤੱਕ ਲਾਈਟ ਹੀ ਨਹੀਂ ਹੈਗੀ। ਸੋ ਮਤਲਬ ਕੀ ਹੋਇਆ? ਅਲਟੀਮੇਟ ਇੱਕ ਲਾਈਟ, ਅਲਟੀਮੇਟ ਇੱਕ ਪਾਵਰ ਇਹਦੇ ਵਿਚ ਇਨਵੇਡ ਕਰਦੀ ਹੈ ਜਾਂ ਇਹਦੇ ਥਰੂ ਪਾਸ ਕਰਦੀ ਹੈ ਤੇ ਪਰਦੇ ਤੇ ਇੱਕ ਪਿਕਚਰ ਸਾਨੂੰ ਦਿਖਾਈ ਦਿੰਦੀ ਹੈ। ਮਤਲਬ ਕੀ ਹੋਇਆ? ਹਰ ਪਾਸੇ ਅਖੀਰ ਉਹੀ ਬਾਬੇ ਨਾਨਕ ਵਾਲੀ ਗੱਲ ਹੀ, ਜੇ ਹੋ ਜਾਣਾ ਆਖਾ ਨਾਹੀ ਕਹਿ ਨਾ ਕਥਨ ਨਾ ਜਾਈ। ਹਾਂਜੀ, ਸੋ ਉੱਥੇ ਆ ਕੇ ਅਸੀਂ ਇਹ ਜਿਹੜੀ ਵਿਧਾ ਹੈ ਸਾਡੀ ਇੱਕ ਪਾਸੇ ਦੀ, ਇੱਕ ਪਾਸਾ ਹੈ ਸਾਡਾ ਜਿਹਦੇ ਬਾਰੇ ਅਸੀਂ ਸਬੂਤ ਸਾਡੇ ਕੋਲ ਹੈ ਨੀ, ਪਰ ਸਾਬਤ ਅਸੀਂ ਐਗਜ਼ਾਮਪਲਾਂ ਨਾਲ ਕਰ ਰਹੇ ਹਾਂ, ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕੀਤਾ ਵੀ ਉਹ ਵੀ ਇੱਕ ਵਿਧਾ ਹੈਗੀ ਹੈ। ਪਰ ਅਸੀਂ ਕਿਉਂਕਿ ਮੈਡੀਕਲ ਸਾਇੰਸ ਦੇ ਵਿਚ ਇਸ 21ਵੀਂ ਸਦੀ ਦੇ ਯੁੱਗ ਵਿਚ ਜਾ ਰਹੇ ਹਾਂ, ਔਰ ਇੱਥੇ ਹਰ ਚੀਜ਼ ਦਾ ਹਰ ਬੰਦਾ ਸਬੂਤ ਮੰਗਦਾ। ਯਾਰ ਤੂੰ ਇਹ ਗੱਲ ਕਹਿ ਰਿਹਾ, ਇਹਦਾ ਸਬੂਤ ਕੀ ਹੈ ਤੇਰੇ ਕੋਲੇ? ਹਾਂਜੀ, ਬਿਮਾਰੀਆਂ ਹਨ ਤੇ ਉਹਦੇ ਸੰਬੰਧ ਵਿਚ ਵੀ ਅਸੀਂ ਮੰਗਦੇ ਹਾਂ, ਯਾਰ ਇਹਦਾ ਸਬੂਤ ਕੀ ਹੈ ਤੇਰੇ ਕੋਲ? ਹਾਂਜੀ, ਸੋ ਮੈਡੀਕਲ ਸਾਇੰਸ ਅਜੇ ਤੱਕ ਬੈਕਵਰਡ ਜਾਂਦਿਆ ਹੋਇਆ, ਹਾਲਾਂਕਿ ਹੋਮਿਓਪੈਥਿਕ ਸਾਇੰਸ ਜਿਹੜੀ ਹੈ ਉਹ ਇਸ ਵਿਧਾ ਦੇ ਮੁਤਾਬਕ ਵਰਕ ਕਰਦੀ ਹੈ। ਵਟ ਯੂ ਫੀਲ, ਵਟ ਯੂ ਰਿਅਲਾਈਜ਼, ਇਹ ਸਾਰੀਆਂ ਗੱਲਾਂ ਸਾਡੀ ਉਸ ਮਨ ਦੀ ਉੱਪਰ ਵਾਲੀ ਸਥਿਤੀ ਦੀਆਂ ਗੱਲਾਂ ਹਨ ਜਿਹੜੀਆਂ ਸਰੀਰ ਤੋਂ ਬਾਅਦ ਵਿਚ ਆਉਂਦੀਆਂ ਨੇ ਪਰ ਪਹਿਲਾਂ ਹਨ। ਖੈਰ, ਅਸੀਂ ਮੈਡੀਕਲ ਸਾਇੰਸ ਨੂੰ ਵੀਲ ਕਰਦਿਆਂ ਹੋਏ ਇਹ ਗੱਲ ਕਹਿ ਰਹੇ ਹਾਂ ਕਿ ਮੈਡੀਕਲ ਸਾਇੰਸ ਦੇ ਵਿਚ ਅਸੀਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਟੀਮੇਟ ਬਰੀਕ ਤੋਂ ਬਰੀਕ ਕਿਸ ਜਗ੍ਹਾ ਤੇ ਜਾ ਕੇ ਕੋਈ ਨੁਕਸ ਪਿਆ ਹੈ ਜਿਹੜਾ ਇਸ ਸਾਡੇ ਸਰੀਰ ਦੇ ਪਰਦੇ ਦੇ ਉੱਪਰ ਬਿਮਾਰੀ ਦੇ ਰੂਪ ਵਿਚ ਸਾਨੂੰ ਦਿਖਾਈ ਦੇ ਰਿਹਾ ਹੈ, ਤੇ ਉਸ ਚੀਜ਼ ਦੀ ਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਹ ਕਰਨੀ ਸ਼ੁਰੂ ਕੀਤੀ ਹੈ ਵੀ ਨਹੀਂ, ਇਹਦਾ ਅਲਟੀਮੇਟ ਬਰੀਕ ਤੋਂ ਬਰੀਕ ਹਿੱਸਾ ਸੈੱਲ ਹੈ, ਚਾਹੇ ਬ੍ਰੇਨ ਦਾ ਸੈੱਲ ਹੈ,
ਚਾਹੇ ਕਿਸੇ ਹੋਰ ਅੰਗ ਦਾ ਸੈੱਲ ਹੈ, ਇੱਕ ਸੈੱਲ ਹੈ ਤੇ ਉਸ ਸੈੱਲ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਸੀ ਵੀ ਭਾਈ ਸੈੱਲ ਇੱਕ ਇਸ ਤਰ੍ਹਾਂ ਦਾ ਕਿਲਾ ਹੈਗਾ ਆ ਜਿਹਦੀ ਕਿਲੇ ਦੀ ਇੱਕ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਦੋ ਲੇਅਰਾਂ ਦੋ ਪਰਦੇ ਬਣੇ ਨੇ ਔਰ ਦੋ ਪਰਦਿਆਂ ਦੇ ਵਿਚਕਾਰ ਕੁਝ ਫਲੂਇਡ ਰੱਖਿਆ ਕਿਉਂਕਿ ਸ਼ੈਲ ਮੂਵ ਕਰਦਾ ਹੈ, ਇਹ ਜੀਵਨ ਮੂਵ ਕਰਦਾ ਚੱਲਣ ਦਾ ਨਾ, ਇਹ ਸਾਰਾ ਬ੍ਰਹਿਮੰਡ ਹੀ ਮੂਵ ਕਰ ਰਿਹਾ ਹੈਗਾ ਆ ਔਰ ਸਾਰੇ ਬ੍ਰਹਿਮੰਡ ਦੇ ਮੂਵ ਕਰਦਿਆਂ ਹੋਇਆ ਵੀ ਸਾਨੂੰ ਆਵਾਜ਼ ਤੇ ਨਹੀਂ ਸੁਣਾਈ ਦਿੰਦੀ ਨਾ, ਪਰ ਇਹ ਵੀ ਉਹਦੀ ਮਹਾਨਤਾ ਹੈ, ਇਹ ਵੀ ਉਹਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਵੇਖਦੇ ਨੇ ਜਿਹਨੂੰ ਗੁਰਬਾਣੀ ਨੇ ਲਿਖਿਆ ਅਨਾਦ ਅਨਾਦ ਦੇ ਤੌਰ ਤੇ ਲਿਖਿਆ ਹੈ ਕਿ ਨਾਦ ਦਾ ਮਤਲਬ ਹੁੰਦਾ ਸਾਊਂਡ ਵਾਦ ਕਿ ਵਾਦ ਨਹੀਂ ਹੈ ਅਨਾਦ ਹੈ, ਪਰ ਏਡਾ ਵੱਡਾ ਬ੍ਰਹਮ ਚੱਲ ਰਿਹਾ ਸਾਰਾ ਕੁਝ ਮੂਵ ਕਰ ਰਿਹਾ। ਸੋ ਉਹੀ ਤਰ੍ਹਾਂ ਜਿਹੜੀ ਸੈੱਲ ਦੇ ਵਿੱਚ ਮੂਵਮੈਂਟ ਹੁੰਦੀ ਹੈ ਸਾਡੇ ਇਸ ਸਰੀਰ ਦੇ ਵਿੱਚ, ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ ਤੇ ਬਾਹਰਲੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ, ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ, ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੀ ਦਰਵਾਜ਼ੇ ਹੁੰਦੇ, ਇਹਦਾ ਦਰਵਾਜ਼ਾ ਹੀ ਕੋਈ ਨਹੀਂ ਹੈਗਾ ਔਰ ਦਰਵਾਜ਼ਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ, ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ। ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ, ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ। ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਹਾਂ। ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਅੰਦਰ, ਦੀਵਾਰ ਦੀ ਬਣਤਰ ਯੇ ਵੋ ਕਾਰਵਾਈ, ਦੀਵਾਰ ਦੇ ਵਿੱਚ ਖਰਾਬੀ ਆ ਜਾਵੇ, ਕੀ ਬਿਮਾਰੀਆਂ ਹੋ ਸਕਦੀਆਂ, ਇਹ ਮੈਂ ਕਰ ਚੁੱਕਿਆ ਹਾਂ, ਮੈਂ ਤਾਂ ਉਸਨੂੰ ਜ਼ਰਾ ਮਾਨਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀਆਂ ਨੇ ਸਾਰੀਆਂ ਗੱਲਾਂ, ਅੰਗਰੇਜ਼ੀ ਚ ਵੀ ਹੋ ਗਈਆਂ, ਹਿੰਦੀ ਚ ਵੀ ਹੋ ਗਈਆਂ। ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਹੈ ਔਰ ਉਸ ਇਨਵਾਇਰਮੈਂਟ ਦੇ ਮੁਤਾਬਕ ਜਿਵੇਂ ਸਾਡਾ ਇਨਵਾਇਰਮੈਂਟ ਹੈ, 480 mm ਆਫ ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਸਾਡੇ ਤੇ ਬਣਿਆ ਹੋਇਆ, ਅਸੀਂ ਉਹਦੇ ਚ ਜਿਉਂਦੇ ਹਾਂ, ਜੇ ਉਹ ਨਾ ਹੋਵੇ ਤੇ ਫਿਰ ਸਾਨੂੰ ਸਾਹ ਲੈਣਾ ਔਖਾ ਹੋ ਜਾਏ, ਪਹਾੜਾਂ ਤੇ ਜਾਓ, ਇਹ 480 mm ਦਾ ਪ੍ਰੈਸ਼ਰ ਘੱਟ ਹੁੰਦਾ ਹੈ, ਆਕਸੀਜਨ ਘੱਟ ਹੁੰਦੀ ਕਿਉਂਕਿ ਆਕਸੀਜਨ ਭਾਰੀ ਹੁੰਦੀ ਹੈ, ਲੋਅਰ ਪੋਰਸ਼ਨ ਚ ਜ਼ਿਆਦਾ ਹੈ, ਉੱਪਰ ਵਾਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਹੋਰ ਕਾਰਬਨ ਵਗੈਰਾ ਤੇ ਹੋਰ ਗੈਸਾਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਉੱਥੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਡੇ ਨਾਲ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ, ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ ਔਰ ਉਹ ਉਹਨਾਂ ਦਾ ਇਨਵਾਇਰਮੈਂਟ ਹੈਗਾ ਆ, ਉਹਦੇ ਵਿੱਚ ਵਧੀਆ ਤੌਰ ਤੇ ਕੰਮ ਕਰ ਸਕਦੇ, ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ, ਥੋੜਾ ਜਿਹਾ ਕੋਈ ਜ਼ਿਆਦਾ ਸਾਹ ਰੋਕ ਸਕਦਾ ਹੋਵੇਗਾ ਤੇ 2-3 ਮਿੰਟ ਬਾਅਦ ਕਰ ਲੈਂਦਾ ਹੋਊਗਾ, ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ, ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ। ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀਆਂ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ, ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ, ਠੀਕ ਤਰ੍ਹਾਂ ਕੰਮ ਕਰ ਸਕਦੇ ਆ ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆ ਮੈਂ ਇਹ ਗੱਲ ਕਹੀ ਸੀ ਕਿ ਇਸ ਨੂੰ ਇੰਜ ਸਮਝ ਲਓ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ, ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ, ਇਹਦੇ ਚ ਵਾਟਰ ਹੈ, ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ, ਪ੍ਰੋਟੀਨ ਵਗੈਰਾ ਹੈ, ਉਹ ਸਾਰਾ ਕੁਛ ਮਿਕਸ ਕੀਤਾ ਹੈ, ਪਰ ਇੱਕ ਕੰਪੋਜੀਸ਼ਨ ਬਣ ਗਈ, ਉਹਨੂੰ ਅਸੀਂ ਦੁੱਧ ਕਹਿ ਦਿੰਦੇ ਔਰ ਜੇ ਦੁੱਧ ਦੇ ਵਿੱਚ ਇੱਕ ਬੂੰਦ ਕਾਂਜੀ ਪੈ ਜਾਏ ਤੇ ਫੁੱਟ ਗਿਆ, ਜਾਂ ਅਸੀਂ ਪਨੀਰ ਬਣਾਉਣੇ ਆ ਜਿਵੇਂ ਆਮ ਘਰਾਂ ਦੇ ਵਿੱਚ, ਤੁਸੀਂ ਵੇਖੋ ਪਾਣੀ ਅਲੱਗ ਹੋ ਗਿਆ ਤੇ ਦੁੱਧ ਅਲੱਗ ਹੋ ਗਿਆ। ਹੁਣ ਜਿਹੜੇ ਲੋਕ ਦੁੱਧ ਚ ਰਹਿਣ ਦੇ ਆਦੀ ਨੇ, ਜਿਨ੍ਹਾਂ ਦਾ ਜੀਵਨ ਉਹਦੇ ਵਿੱਚ ਹੈਗਾ ਆ, ਉਹ ਫੁੱਟੇ ਹੋਏ ਦੁੱਧ ਦੇ ਉੱਪਰ ਵਾਲੇ ਪਾਣੀ ਵਾਲੇ ਹਿੱਸੇ ਚ ਵੀ ਨਹੀਂ ਰਹਿ ਸਕਣਗੇ, ਜਿਹੜਾ ਹੇਠਾਂ ਜੰਮ ਗਿਆ ਸਾਡਾ ਪਨੀਰ ਬਣ ਗਿਆ ਹੈ ਉਹਦੇ ਚ ਵੀ ਨਹੀਂ ਰਹਿ ਸਕਣਗੇ, ਜੀਵਨ ਦੁੱਬਰ ਹੋ ਜਾਏਗਾ। ਇਸੇ ਤਰ੍ਹਾਂ ਹੀ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ, ਜਦੋਂ ਮੈਂਬਰੇਨ ਖਰਾਬ ਹੋਇਆ ਤੇ ਮੈਂਬਰੇਨ ਖਰਾਬ ਹੋਣ ਤੋਂ ਬਾਅਦ ਇਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਗਈ, ਚਾਹੇ ਪੋਇਜ਼ਨ ਆ ਗਈ, ਚਾਹੇ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਲਈ, ਚਾਹੇ ਕੋਈ ਖੁਰਾਕ ਇਸ ਤਰ੍ਹਾਂ ਦੀ ਖਾ ਲਈ, ਚਾਹੇ ਕੋਈ ਇਨਵਾਇਰਮੈਂਟ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਜਿਹੜਾ ਮੈਂਬਰੇਨ ਤੋਂ ਅੰਦਰ ਲੰਘ ਗਿਆ ਤੇ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਜਿਹੜਾ ਉਸਨੇ ਖਰਾਬ ਕਰ ਦਿੱਤਾ ਤੇ ਉਹਦੇ ਕਰਕੇ ਬਿਮਾਰੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ ਔਰ ਇਹਦੀ ਜਿਹੜੀ ਤਫਸੀਲ ਸੀਗੀ ਉਹ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸਾਂ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੀ ਕੀ ਆ ਸਕਦੀਆਂ ਹਨ ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਈਟੋਪਲਾਜ਼ਮ ਦੇ ਅੰਦਰ ਵੜੇ ਤੇ ਸਭ ਤੋਂ ਪਹਿਲਾਂ ਪਹਿਲੀ ਗੱਲ ਸਾਨੂੰ ਸਾਹਮਣੇ ਦਿਖਾਈ ਦਿੰਦੀ, ਪਿੰਡ ਚ ਵੜ ਜਾਂਦਾ ਕਿਸੇ ਚ ਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਾ,
ਉਹ ਘਰਾਂ ਤੋਂ ਉੱਚਾ ਲੱਗਿਆ ਹੁੰਦਾ, ਦਿਸਦਾ ਹੁੰਦਾ ਵੀ ਉਹ ਗੁਰਦੁਆਰਾ ਹੈਗਾ, ਸਾਨੂੰ ਪਤਾ ਹੁੰਦਾ। ਔਰ ਅਸੀਂ ਜ਼ਿਆਦਾਤਰ ਆਮ ਤੌਰ ਤੇ ਜਾਂਦੇ, ਜੇ ਕੋਈ ਹੋਰ ਗੱਲਬਾਤ ਕਰਨੀ, ਜੇ ਨਹੀਂ ਕੋਈ ਪਿੰਡ ਚ ਵਾਕਫ ਕਰ, ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਠੀਕ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਦੇਖ ਕੇ, ਠੀਕ ਇਸੇ ਤਰ੍ਹਾਂ ਜਦੋਂ ਸੈੱਲ ਦੇ ਸਾਈਟੋਪਲਾਜ਼ਮ ਵੱਢਦੇ ਹਾਂ ਨਾ, ਤੇ ਦੂਰ ਇੱਕ ਸਾਨੂੰ ਇੱਕ ਹੋਰ ਚੀਜ਼ ਸੈਂਟਰਲ ਆਈਡੀਆ ਦੇ ਵਿੱਚ ਦਿਖਾਈ ਦੇ ਰਹੀ, ਜਿਹੜੀ ਸਾਰਿਆਂ ਤੋਂ ਵੱਡੀ ਹੈ। ਇਹ ਤਾਂ ਬਹੁਤ ਕੁਝ ਘੁੰਮ ਰਿਹਾ ਉਹਦੇ ਵਿੱਚ, ਲੇਕਿਨ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਨਿਊਕਲੀਅਸ। ਨਿਊਕਲੀਅਸ ਜਿਹੜਾ ਹੈਗਾ ਆ, ਇਹ ਸਭ ਤੋਂ ਵੱਡਾ ਔਰਗੇਨਲ ਹੈ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਸ ਸੈੱਲ ਦੇ ਅੰਦਰ ਅੰਦਰ ਹੈ। ਔਰ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਡਬਲ ਲੇਅਰ ਵਾਲੀ ਹੈ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਅਸੀਂ ਬਾਹਰ ਡਬਲ ਲੇਅਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਨਿਊਕਲੀਅਸ ਜਿਹੜਾ ਹੈ ਉਹ ਵੀ ਡਬਲ ਲੇਅਰ ਵਾਲਾ ਹੈ। ਮੈਂ ਇੱਕ ਵਾਰ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸੈਕਟਰੀ ਹੁੰਦੀਆਂ, ਵਾਰ ਵਾਰ ਮੈਨੂੰ ਜੇਲਾਂ ਚ ਜਾਣਾ ਪੈਂਦਾ ਸੀ, ਤੇ ਮੇਰੀਆਂ ਜੇਲ ਯਾਤਰਾਵਾਂ ਦੀਆਂ ਚਿੱਠੀਆਂ ਕਾਪੀਆਂ ਕਾਫੀ ਸਾਰੀਆਂ ਭਰੀਆਂ ਪਈਆਂ ਇੰਡੀਆ ਚ ਰਹਿ ਗਈਆਂ। ਇੱਕ ਬਾਹਰ ਦਾ ਗੇਟ ਸੜਕ ਤੋਂ ਜਦੋਂ ਅੰਦਰ ਲੈ ਕੇ ਆਉਣੇ ਜਾਂ ਅੰਦਰ ਜਾਣੇ ਆ, ਉਸ ਤੋਂ ਬਾਅਦ ਇੱਕ ਡਿਓੜੀ ਦਾ ਗੇਟ ਹੈਗਾ ਬਾਹਰਲਾ, ਫਿਰ ਡਿਓੜੀ ਦੇ ਅੰਦਰ ਵਾਲਾ। ਡਿਓੜੀ ਦੇ ਦੋਹਾਂ ਗੇਟਾਂ ਦੇ ਵਿਚਕਾਰ ਆਫਿਸ ਹੁੰਦਾ ਉਹਨਾਂ ਦਾ, ਜਿੱਥੇ ਸਾਰੀ ਕਾਰਵਾਈ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਅੰਦਰ ਵਾਲਾ ਗੇਟ ਤੇ ਅੰਦਰ ਵਾਲਾ ਗੇਟ ਖੇਡ ਕੇ ਕੈਦੀ ਨੂੰ ਅੰਦਰ ਭੇਜ ਦਿੱਤਾ ਕਿ ਸਿੱਧਾ ਰਾਹ ਜਾਂਦਾ ਹੈਗਾ। ਔਰ ਜਿਹਦੇ ਵਿੱਚ ਇਹ ਇੱਕ ਸੈਂਟਰਲ ਪੋਸਟ ਤੁਸੀਂ ਕਹਿ ਸਕਦੇ ਹੋ ਵੀ ਪੋਸਟ ਵਾਲੀ ਹੁੰਦੀ, ਚੱਕਰ ਹੌਲਦਾਰ ਨੂੰ ਦਿਲ ਚੱਕਰ ਕਹਿੰਦੇ ਆ ਅਸੀਂ, ਤੇ ਚੱਕਰ ਹੌਲਦਾਰ ਦੇ ਉੱਪਰ ਇੱਕ ਬੰਦਾ ਬੈਠਾ ਹੁੰਦਾ ਜਿਹੜਾ ਚਾਹ ਤੇ ਨਿਗਰਾਨੀ ਕਰ ਰਿਹਾ। ਉਹਦੇ ਤੋਂ ਸੱਜੇ ਪਾਸੇ ਜੇਲੀ ਕੈਦੀਆਂ ਦੀਆਂ ਬੈਰਕਾਂ ਨੇ, ਉਸ ਖੱਬੇ ਪਾਸੇ ਜਿਹੜੇ ਆਮ ਹੋਰ ਦੂਸਰੇ ਤਰ੍ਹਾਂ ਦੇ ਲੋਕ ਨੇ, ਔਰ ਉਹਦੇ ਵਿੱਚ ਹੀ ਸੱਜੇ ਪਾਸੇ ਫਾਂਸੀ ਕੋਠੀਆਂ ਤੇ ਖੱਬੇ ਪਾਸੇ ਉਹਨਾਂ ਦੇ ਬੈਕ ਸਾਈਡ ਤੇ ਜਿਹੜੇ ਸੀ ਬੀ ਕਲਾਸ ਹੁੰਦੀ ਸੀ ਜਿੱਥੇ ਮੈਂ ਬੰਦ ਹੁੰਦਾ ਸੀ। ਭਾਵ ਇੰਨੇ ਸਾਰੇ ਦਰਵਾਜ਼ੇ ਸੀ ਜਿੱਥੇ ਬੀ ਕਲਾਸ ਵਾਲੇ ਲੋਕ ਜਿਹੜੇ ਸੀ ਬੰਦ ਹੁੰਦੇ, ਇੰਨੇ ਸਾਰੇ ਲੋਕ ਖੋਲ ਕੇ ਉਹਨਾਂ ਤੱਕ ਪਹੁੰਚਣ ਵਾਲੀ ਗੱਲ ਹੁੰਦੀ ਸੀ। ਤੇ ਅੱਜ ਅਸੀਂ ਇਸ ਸਰੀਰ ਦੇ ਉਹ ਲੋਕ ਖੋਲ ਰਹੇ ਹਾਂ, ਉਹ ਲੋਕ ਖੋਲ ਰਹੇ ਹਾਂ ਤੇ ਦੱਸਦੇ ਹਾਂ ਵੀ ਪਹਿਲੀ ਦੀਵਾਰ ਲੰਘਾਂਗੇ ਤੇ ਉਹਦੇ ਵੀ ਅੱਗੇ ਪਿੱਛੇ ਦਰਵਾਜ਼ੇ ਨੇ, ਉਸ ਤੋਂ ਬਾਅਦ ਅਸੀਂ ਅੰਦਰ ਇੱਕ ਹੋਰ ਵਿਹੜੇ ਚ ਪਹੁੰਚ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਓਪੀ ਪੋਸਟ ਆ ਗਈ, ਮੈਂਬਰੇਨ ਫਿਰ ਆ ਗਿਆ ਡਬਲ ਲੇਅਰ ਦਾ। ਔਰ ਇਹ ਮੈਂਬਰੇਨ ਜਿਹੜਾ ਹੈਗਾ ਆ ਨਿਊਕਲੀਓਪਲਾਜ਼ਮ, ਨਿਊਕਲੀਓਪਲਾਜ਼ਮ ਦਾ ਜਿਹੜਾ ਮੈਂਬਰੇਨ ਹੈ ਇਹ ਵੀ ਪ੍ਰੋਟੀਨ ਦਾ ਬਣਿਆ ਹੋਇਆ, ਮੀਨਸ ਦੂਜੇ ਲਫ਼ਜ਼ਾਂ ਚ ਕਹਿ ਲੋ ਅਮੀਨੋ ਏਸਿਡ ਦਾ ਬਣਿਆ ਹੋਇਆ। ਇਹਦੇ ਵਿੱਚ ਫੈਟ ਹੈਗਾ ਆ, ਜਿਹਦੇ ਕਰਕੇ ਵੀ ਲਚਕ ਬਣੀ ਹੋਈ ਹੈ, ਫੈਲਦਾ ਹੈ, ਸੁਕੜਦਾ ਹੈ, ਫੈਲਦਾ ਹੈ, ਸੁਕੜਦਾ ਹੈ। ਭਾਵ ਸਾਈਟੋਪਲਾਜ਼ਮ ਦੇ ਵਿੱਚ ਆਈਆਂ ਹੋਈਆਂ ਚੀਜ਼ਾਂ ਜਿਹੜੀਆਂ ਅੰਦਰ ਪ੍ਰਿਜ਼ਰਵ ਕਰਨ ਵਾਲੀਆਂ ਨੇ ਉਹ ਅੰਦਰ ਜਾ ਸਕਦੀਆਂ ਨੇ, ਔਰ ਜਿਹੜੀਆਂ ਉਹਦੇ ਤੋਂ ਬਾਹਰ ਜਾਣ ਵਾਲੀਆਂ ਨੇ ਉਹ ਇਸ ਬਾਹਰ ਆ ਸਕਦੀਆਂ ਨੇ। ਉਸ ਤੋਂ ਬਾਅਦ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇੱਕ ਤਾਂ ਇਹਦਾ ਪੂਰੇ ਸਾਈਟੋਪਲਾਜ਼ਮ ਦੇ ਨਾਲੋਂ ਕਲਰ ਡਿਫਰੈਂਟ ਆ, ਯੈਲੋਸ਼ ਟਾਈਪ ਦੇ ਕਲਰ ਦੇ ਵਿੱਚ ਸਾਨੂੰ ਆਮ ਸੈੱਲ ਦੇ ਵਿੱਚ ਦਿਖਾਈ ਦਿੰਦਾ ਹੈ, ਦੂਸਰੇ ਨਾਲੋਂ ਇੱਕ ਵੱਖਰਾ ਤੌਰ ਤੇ, ਜਿਵੇਂ ਇੱਕ ਅਲੱਗ ਹੀ ਟਾਪੂ ਕਿਸੇ ਸਮੁੰਦਰ ਦੇ ਵਿੱਚ ਖੜਾ ਹੋਵੇ, ਤੇ ਇਸ ਖੜਾ ਤੇ ਹੈ ਨਹੀਂ, ਰਿਮੂਵ ਕਰ ਰਿਹਾ ਆ, ਪਰ ਇੱਕ ਟਾਪੂ ਹੈ ਜਿਹੜਾ ਸਮੁੰਦਰ ਚ ਸਾਨੂੰ ਦਿਖਾਈ ਦੇ ਰਿਹਾ, ਅਸੀਂ ਉਹਨੂੰ ਨਿਊਕਲੀਅਸ ਕਹਿੰਦੇ। ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਇਟ ਸੈਲਫ ਆਪਣੇ ਆਪ ਇੱਕ ਬਹੁਤ ਵੱਡਾ ਦਫ਼ਤਰ ਆ, ਇੱਕ ਬਹੁਤ ਵੱਡੀ ਚੀਜ਼ ਆ, ਔਰ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ, ਪਰ ਸਾਰੀਆਂ ਕੀਮਤੀ ਨੇ। ਜਿਵੇਂ ਅਸੀਂ ਘਰ ਬਣਾਉਂਦੇ ਆ ਨਾ, ਤੇ ਘਰ ਬਣਾਉਂਦੇ ਆ ਤੇ ਉਹਦੇ ਵਿੱਚ ਸਾਡਾ ਹੁੰਦਾ ਆਹ ਬਾਹਰ ਦੀ ਬੈਠਕ ਆਏ ਗਏ ਵਾਸਤੇ ਹੈ, ਉਸ ਤੋਂ ਬਾਅਦ ਅੰਦਰ ਜਾਓ ਸਾਡੀ ਰਸੋਈ ਹੈ, ਆਹ ਸਾਡਾ ਲਿਵਿੰਗ ਰੂਮ ਹੈ, ਬੈਡਰੂਮ ਹੈ, ਔਰ ਫਿਰ ਅਸੀਂ ਬਣਾਉਂਦੇ ਜਿੱਥੇ ਸਾਡੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ, ਕੀਮਤੀ ਚੀਜ਼ਾਂ, ਗਹਿਣਾ ਗੱਟਾ ਹੋਰ ਇੱਧਰ ਉੱਧਰ ਸਾਡੀਆਂ ਵਸੀਕਤਾਂ ਸਾਰੀਆਂ, ਸਾਡਾ ਜੋ ਵੀ ਕੁਛ ਹੁੰਦਾ ਆ ਘਰ ਦਾ ਰਜਿਸਟਰੀਆਂ ਵਗੈਰਾ, ਉਹ ਸਾਰੀਆਂ ਉੱਥੇ ਰੱਖਦੇ ਹਾਂ। ਹੁਣ ਅਸੀਂ ਆਪ ਸਪੈਸ਼ਲੀ ਸਟੋਰ ਹਾਊਸ ਜਾਂ ਸੇਫ ਹਾਊਸ ਕਹਿ ਦਿੰਦੇ ਹਾਂ, ਸੇਫਟੀ ਦਾ ਹਾਊਸ ਸਾਡੇ ਉਸ ਘਰ ਦੇ ਵਿੱਚ ਹੁੰਦਾ। ਔਰ ਇਹ ਜਿਹੜਾ ਨਿਊਕਲੀਅਸ ਹੈ ਇਸ ਸਾਰੇ ਸੈੱਲ ਦੇ ਵਿੱਚ, ਇਹ ਇੱਕ ਤਰ੍ਹਾਂ ਦਾ ਉਹ ਸੇਫ ਹਾਊਸ ਹੈ ਜਿੱਥੇ ਸਾਡੀਆਂ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ। ਹੁਣ ਜਿਹੜਾ ਇਹਦੇ ਅੰਦਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੂਵ ਕਰਨ ਵਾਸਤੇ ਵੀ ਇਹਦਾ ਵੀ ਇੱਕ ਆਪਣਾ ਇਨਵਾਇਰਮੈਂਟ ਹੈ। ਜਿਵੇਂ ਬਾਹਰ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਮੈਂ ਦੱਸਿਆ ਨਾ, ਇਵੇਂ ਹੀ ਇਹਦਾ ਆਪਣਾ ਇੱਕ ਇਨਵਾਇਰਮੈਂਟ, ਇਹਦਾ ਇੱਕ ਆਪਣਾ ਚੱਲਣ ਹੈ, ਔਰ ਜਿਹੜਾ ਉਹਦੇ ਚ ਡੀਕੋਡ ਜਾਂ ਜੋ ਵੀ ਕੁਛ ਹੈਗਾ ਉਹਨੂੰ ਅਸੀਂ ਕਹਿੰਦੇ ਸਾਈਟੋਪਲਾਜ਼ਮ। ਔਰ ਉਸ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਡੀਕੋਡ ਆ ਉਹ ਹੈ ਪ੍ਰੋਟੋਪਲਾਜ਼ਮ। ਪ੍ਰੋਟੋਪਲਾਜ਼ਮ ਇੱਕ ਐਸੀ ਚੀਜ਼ ਆ ਜਿਹੜੀ ਅੰਦਰ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਸਤੇ ਸਮਾਬੱਧ ਨਿਸ਼ਚਿਤ ਰੱਖਣ ਵਾਸਤੇ ਵੀ ਸਹੀ ਰਹੇ, ਖਰਾਬ ਨਾ ਹੋ ਜਾਵੇ। ਬਹੁਤੀ ਸਾਰੀ ਚੀਜ਼ਾਂ ਖਰਾਬ ਖਰੂਬ ਜਿਹੜੀਆਂ ਹੁੰਦੀਆਂ ਨਾ, ਸਬਜ਼ੀ ਬਣਾਈ ਹੈ ਨਾ ਤੇ ਹੁਣ ਕੱਲ ਨੂੰ ਖਾਣੀ ਤੇ ਫ੍ਰਿਜ ਚ ਰੱਖ ਦਿੰਦੇ ਸੇਫ ਰੱਖਣ ਵਾਸਤੇ। ਸੋ ਇਸੇ ਤਰ੍ਹਾਂ ਇਹ ਨਿਊਕਲੀਅਸ ਦੀਆਂ ਸੈੱਲ ਦੀਆਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਅੱਗੇ ਰਿਕਾਰਡ ਸਾਨੂੰ ਲੋੜ ਪੈਣੀ ਹੈ, ਹੁਣ ਨਹੀਂ ਹੈਗੀ, ਅੱਗੇ ਰਿਕਾਰਡ ਚ ਲੋੜ ਪੈਣੀ ਹੈ ਜਦੋਂ ਕਿਤੇ ਜ਼ਰੂਰਤ ਹੋਈ
ਤੇ ਸਾਨੂੰ ਰਜਿਸਟਰੀ ਵਿਖਾਉਣੀ ਪੈਣੀ ਹੈ ਨਾ ਉਸ ਵੇਲੇ, ਤੇ ਉਸ ਵੇਲੇ ਉਹ ਸਾਰੀਆਂ ਚੀਜ਼ਾਂ ਸੈੱਲ ਇਹਦੇ ਵਿੱਚ ਨਿਊਕਲੀਅਸ ਦੇ ਵਿੱਚ ਰੱਖਦਾ ਕਿ ਇਹਦਾ ਸਟੋਰ ਹਾਊਸ। ਸੋ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪ੍ਰਿਜ਼ਰਵ ਕੀਤਾ ਹੋਇਆ ਹੁੰਦਾ ਹੈਗਾ, ਇੱਕ ਸੈਂਟਰਲ ਆਈਡੀਆ ਹੈਗਾ, ਠੀਕ ਹੈ। ਔਰ ਇਹਦੇ ਵਿੱਚ ਹੁੰਦੇ ਨੇ ਜੀਨਸ, ਕ੍ਰੋਮੋਸੋਮਸ। ਕ੍ਰੋਮੋਸੋਮਸ ਜਿਹੜੇ ਨੇ ਧਾਗਿਆਂ ਵਰਗੇ, ਰੇਸ਼ਿਆਂ ਵਰਗੇ ਹੁੰਦੇ ਨੇ। ਮਾਈਕਰੋਸਕੋਪ ਲਖਰ ਤੱਕ ਆਮ ਜਨਤਾ ਤੇ ਨਹੀਂ ਵੇਖਦੀ, ਅਸੀਂ ਤੇ ਉਹਨੂੰ ਸਾਰੇ ਨੂੰ ਪੜ੍ਹਦੇ ਹਾਂ, ਵੇਖਦੇ ਹਾਂ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਅਲੱਗ ਅਲੱਗ ਡੰਡਿਆਂ ਵਾਲੀਆਂ, ਬਾਂਸ ਦੀਆਂ ਪੌੜੀਆਂ ਹੋਣ ਤੇ ਹੋਣ ਵੀ ਜਿਹੜੀਆਂ ਗੁਲਾਈ ਵਾਲੀਆਂ, ਉੱਥੇ ਇਸ ਤਰ੍ਹਾਂ ਦਾ ਸਾਰਾ ਸਿਸਟਮ ਅੰਦਰ ਦਾ ਇਹਦੇ ਵਿੱਚ ਬਣਿਆ ਹੋਇਆ। ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰ ਕੇ ਲੈ ਕੇ ਜਾਂਦੇ ਹਾਂ ਕਿ ਭਾਈ ਇਹ ਜਿਹੜਾ ਨਿਊਕਲੀਅਸ ਹੈ, ਇਹਦਾ ਅਸਲ ਕੰਮ ਹੈਗਾ ਆ ਸਾਰੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨਾ। ਪਹਿਲਾਂ ਅਸੀਂ ਇਹ ਕਹਿ ਚੁੱਕੇ ਹਾਂ ਕਿ ਸਾਈਟੋਪਲਾਜ਼ਮ ਸਾਰਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ, ਪਰ ਸਾਡੀ ਯਾਰ ਸਾਰੀ ਘਰ ਦੀ ਬਿਜਲੀ ਜਗਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਤੇ ਸਾਡਾ ਕਿਤੇ ਮੀਟਰ ਵੀ ਤੇ ਲਗਾ ਹੋਊਗਾ ਨਾ। ਸੋ ਉਹ ਜਿਹੜਾ ਮੀਟਰ ਹੈ ਸਾਰੀਆਂ ਕਾਰਵਾਈਆਂ ਨੂੰ ਮੇਨਟੇਨ ਕਰਨ ਵਾਸਤੇ, ਉਹ ਇਸ ਸਾਡੇ ਨਿਊਕਲੀਅਸ ਦੇ ਵਿੱਚ ਆਮ ਤੌਰ ਤੇ ਹੁੰਦਾ ਆ, ਔਰ ਉਹਦੇ ਵਿੱਚ ਹੀ ਸਾਰੀਆਂ ਕਾਰਵਾਈਆਂ ਬੇਸਿਕਲੀ ਗਾਈਡ ਉੱਥੋਂ ਹੁੰਦਾ, ਸਵਿਚ ਉੱਥੇ ਹੀ ਹੈ ਸਾਡਾ, ਉਸ ਸਵਿਚ ਦੇ ਮੁਤਾਬਕ ਹੀ ਬਾਹਰ ਅਸੀਂ ਪੜਿਆ ਕਿ ਸਾਹ ਦੀ ਕਿਰਿਆ ਨੂੰ ਕੌਣ ਮੇਨਟੇਨ ਕਰਦਾ। ਅਜਿਹੀ ਮੈਂ ਦੱਸਣਾ ਆਇਆ ਉਹਨਾਂ ਗੱਲਾਂ ਨੂੰ। ਸਾਈਟੋਪਲਾਜ਼ਮ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਸਾਹ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਫੈਟ ਨੂੰ ਮੋਟਾ ਕਰਦੀਆਂ ਨੇ ਜਾਂ ਪਤਲਾ ਕਰਦੀਆਂ ਨੇ ਸਰੀਰ ਨੂੰ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਐਕਟੀਵਿਟੀ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਸਮਾਨ ਆ ਗਿਆ ਉਹਦਾ ਪ੍ਰੋਟੀਨ ਬਣਾਉਂਦੀਆਂ, ਸਿੰਥੇਸਾਈਜ਼ ਕਰਨ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਸਾਈਟੋਪਲਾਜ਼ਮ ਦੇ ਵਿੱਚ ਹੈਗੀਆਂ ਨੇ। ਪਰ ਇਹਦੇ ਵਿੱਚੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕਿ ਸਾਡੇ ਜੀਨਸ ਹਨ, ਫੋਰ ਫਾਦਰ ਪਿਛਲੇ ਤੋਂ ਲੈ ਕੇ ਸਾਡੀ ਜੈਨੇਟਿਕ ਹਿਸਟਰੀ ਜਿਹੜੀ ਹੈ ਉਹ ਸਾਡੀਆਂ ਰਜਿਸਟਰੀਆਂ ਨੇ, ਕਿ ਉਹਨੇ ਜ਼ਮੀਨ ਲਈ ਸੀ, ਉਹਨੇ ਰਜਿਸਟਰੀ ਕਰਵਾ ਦਿੱਤੀ, ਗਾ ਪੋਤਰੋਂ ਵੀ ਉਹਨੇ ਦੇ ਦਿੱਤੀ, ਉਹਨੇ ਵੀ ਸਾਂਭ ਕੇ ਰੱਖ ਲਈ। ਔਰ ਉਹ ਜਿਹੜਾ ਸਾਡਾ ਰਿਕਾਰਡ ਇਸ ਟਾਈਪ ਦਾ ਹੁੰਦਾ ਆ, ਉਹ ਸਾਰੇ ਦਾ ਸਾਰਾ ਇਹਦੇ ਵਿੱਚ ਪ੍ਰਿਜ਼ਰਵ ਹੁੰਦਾ ਇਸ ਨਿਊਕਲੀਅਸ ਦੇ ਵਿੱਚ। ਔਰ ਇਹਦੀਆਂ ਫਿਰ ਜ਼ਿੰਮੇਵਾਰੀਆਂ ਕੀ ਹੋ ਗਈਆਂ? ਪਹਿਲੀ ਗੱਲ ਤਾਂ ਗਰੋਥ, ਗਰੋਥ ਨੂੰ ਇੱਕ ਲਿਮਿਟਡ ਤੱਕ, ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ। ਅਸੀਂ ਵੇਖਦੇ ਹਾਂ ਨਾ ਕਿ ਇਹਦੇ ਨੱਕ ਪਿਓ ਵਰਗਾ ਆ ਜੀ, ਇਹਦੀ ਅੱਖਾਂ ਫਾਣੇ ਵਰਗੀਆਂ ਨੇ, ਇਹ ਅਸੀਂ ਕਿਉਂ ਕਹਿੰਦੇ ਹਾਂ? ਇਸ ਕਰਕੇ ਇਹ ਕਿਥੋਂ ਚੀਜ਼ ਚਾਲੂ ਹੁੰਦੀ ਹੈ? ਸਾਡੇ ਇਸ ਨਿਊਕਲੀਅਸ ਦੇ ਵਿੱਚੋਂ ਜਿਹੜੇ ਗਰੋਥ ਵਾਲਾ ਪਾਰਟ ਹੈਗਾ ਆ ਉਹ ਇਸ ਨੂੰ ਨਿਰਧਾਰਿਤ ਕਰਦਾ ਹੈਗਾ। ਸਾਡੀਆਂ ਉਂਗਲੀਆਂ ਜਿੰਨੀਆਂ ਵੀ ਹੈਗੀਆਂ ਨੇ, ਇਹਨਾਂ ਦੇ ਅਲੱਗ ਅਲੱਗ ਸਾਈਜ਼ ਨੇ। ਅਸੀਂ ਆਪਣੇ ਮਾਂ ਜਾਂ ਬਾਪ ਦੀਆਂ ਉਂਗਲੀਆਂ ਦਾ ਸਾਈਜ਼ ਵੇਖਦੇ ਹਾਂ ਤੇ ਉਹਨਾਂ ਦੇ ਕੰਪੈਰੇਟਿਵ ਸਾਨੂੰ ਬਹੁਤ ਸਾਰੀ ਸਿਮਿਲੈਰਿਟੀ ਮਿਲੇਗੀ, ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਹਨ, ਕਿਉਂਕਿ ਉੱਥੇ ਦੋ ਸੰਗਮ ਹੋ ਗਿਆ ਨਾ, ਮਾਂ ਤੇ ਪਿਓ ਦਾ ਹੋ ਗਿਆ ਨਾ, ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਜਾਣਗੀਆਂ, ਨਵੀਆਂ ਵੀ ਆ ਜਾਣਗੀਆਂ। ਔਰ ਇਸੇ ਕਰਕੇ ਹੀ ਆ ਜਿਹੜਾ ਪੈਟਰਨਿਟੀ ਟੈਸਟ ਹੋਣਾ ਸ਼ੁਰੂ ਹੋ ਗਿਆ, ਔਰ ਉਸ ਪੈਟਰਨਿਟੀ ਟੈਸਟ ਦੇ ਮੁਤਾਬਕ ਅਸੀਂ ਇਹ ਤੇ ਦੱਸਣ ਯੋਗ ਹੋ ਗਏ ਹਾਂ ਕਿ ਬਈ ਆ ਆ ਬੰਦਾ, ਕਿਉਂਕਿ ਇੱਥੇ ਤਾਂ ਮਲਟੀਪਲ ਸੈਕਸ ਪਾਰਟਨਰ ਹੁੰਦੇ ਨੇ, ਤਾਂ ਉਸ ਹਾਲਾਤ ਵਿੱਚ ਇਹੋ ਜਿਹੀ ਪੋਜੀਸ਼ਨ ਬਹੁਤ ਹੀ ਜ਼ਿਆਦਾ ਆ ਗਈ। ਸਾਡਾ ਸਮਾਜ ਅਜੇ ਬਹੁਤ ਹੱਦ ਤੱਕ ਇਸ ਗੱਲ ਤੋਂ ਵਧਿਆ ਹੋਇਆ ਤੇ ਇਹੋ ਜਿਹੇ ਥਾਂ ਤੇ ਪੈਟਰਨਿਟੀ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ, ਤੇ ਉਸ ਪੈਟਰਨਿਟੀ ਦੇ ਟੈਸਟ ਵਿੱਚ ਕੀ ਆ, ਦੋ ਤਿੰਨ ਬੰਦੇ ਆ ਗਏ, ਉਹਨਾਂ ਦੀ ਜੋ ਸੈੱਟ ਕਰਕੇ ਅਸੀਂ ਇਹ ਕਹਿ ਸਕਦੇ ਹਾਂ, ਇੱਥੋਂ ਤੱਕ ਸਾਇੰਸ ਪਹੁੰਚ ਗਈ ਵੀ ਆ ਆ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਲੇਕਿਨ ਜੋ ਤੀਸਰਾ ਬੰਦਾ ਹੈ ਇਹ ਉਹਦਾ ਬਾਪ ਹੈ। ਪੋਜ਼ਿਟਿਵਲੀ ਇਹ ਵੀ ਨਹੀਂ ਕਿਹਾ ਜਾ ਸਕਦਾ, ਹਜੇ ਤੱਕ ਵੀ ਨਹੀਂ ਕਿਹਾ ਜਾ ਸਕਦਾ, ਪਰ ਕਿਉਂਕਿ ਸੰਭਵ ਹੈ ਨਾ, ਮਾਂ ਨੇ ਤਾਂ ਦੱਸਿਆ ਹੈ ਨਾ ਕਿ ਮੇਰੇ ਸੰਬੰਧ ਕਿਹਦੇ ਕਿਹਦੇ ਨਾਲ ਸੀ, ਉਹਨਾਂ ਦੇ ਵਿੱਚੋਂ ਵੇਖਣਾ ਹੈ ਨਾ। ਜਿਹੜੇ ਬੰਦੇ ਵੇਖੇ ਨੇ ਉਹਨਾਂ ਜਿਹੜੇ ਕੁਸਚਨ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਇਹ ਕਿਹਾ ਜਾ ਸਕਦਾ ਕਿ ਆ ਆ ਬੰਦਾ ਇਹਦੇ ਨਾਲ ਨਹੀਂ ਸਹਿਮਤ ਜਾਂ ਇਹਦਾ ਬਾਪ ਨਹੀਂ ਹੋ ਸਕਦਾ, ਪਰ ਬਾਕੀ ਜਿਹੜਾ ਬਚ ਗਿਆ ਆਟੋਮੈਟਿਕਲੀ ਉਹਦਾ ਬਾਪ ਹੋਏਗਾ। ਪਰ ਹਾਲਾਂਕਿ ਕਿਉਂ, ਉਸ ਮਾਂ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ, ਇਸ ਪਿਓ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ ਮਿਲ ਕੇ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਰਚੀ ਹੈ, ਇੱਕ ਨਵਾਂ ਉਹਦੇ ਚ ਚੀਜ਼ ਬਣਾਈ ਹੈ, ਔਰ ਉਹਦੇ ਮੁਤਾਬਕ ਜ਼ਰੂਰੀ ਨਹੀਂ ਕਿ ਇਸ ਬੱਚੇ ਦੀਆਂ ਸਾਰੀਆਂ ਉਂਗਲਾਂ ਉਹਦੇ ਮੁਤਾਬਕ ਹੀ ਹੋਣ, ਇਸ ਬੱਚੇ ਦੀਆਂ ਸਾਰੀਆਂ ਅੱਖਾਂ ਉਹਦੇ ਮੁਤਾਬਕ ਹੀ ਹੋਣ, ਸੋ ਥੋੜੀ ਚੇਂਜ ਹੋ ਸਕਦੀ ਹੈ। ਸੋ ਇਸ ਗਰੋਥ ਨੂੰ ਨਿਰਧਾਰਿਤ ਪਹਿਲਾ ਕੰਮ ਜਿਹੜਾ ਨਿਊਕਲੀਅਸ ਦਾ ਹੈ ਉਹ ਸਟਰਕਚਰ ਬਿਲਡਿੰਗ ਦਾ ਹੈਗਾ। ਸਟਰਕਚਰ ਸਰੀਰ ਦਾ ਕਿਵੇਂ ਕਿਵੇਂ ਦਾ ਹੋਏਗਾ, ਅੰਗਾਂ ਦੀ ਬਣਤਰ ਕਿਵੇਂ ਕਿਵੇਂ ਹੋਏਗੀ, ਇਹ ਸਾਰਾ ਰਿਕਾਰਡ ਪਿਛਲੇ ਰਿਕਾਰਡ ਦੇ ਮੁਤਾਬਕ ਪਹਿਲੇ ਪਿਓ ਨੇ ਕੀ ਜ਼ਮੀਨ ਲਈ ਸੀ, ਅੱਗੇ ਪੁੱਤਰਾਂ ਨੂੰ ਕਿਵੇਂ ਵੰਡ ਦਿੱਤੀ ਗਈ, ਅੱਗੇ ਉਸ ਤੇ ਪੁੱਤਰਾਂ ਨੂੰ ਕਿਵੇਂ ਆਉਣੀ ਹੈ, ਉਹ ਸਾਰਾ ਰਿਕਾਰਡ ਜਿਹੜਾ ਹੈਗਾ ਆ ਉਹ ਇਹਦੇ ਵਿੱਚ ਪ੍ਰਿਜ਼ਰਵ ਹੈਗਾ ਜੇ ਨਿਊਕਲੀਅਸ ਦੇ ਵਿੱਚ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਮੈਟਾਬੋਲਿਜ਼ਮ, ਗਰੋਥ ਨੂੰ ਮੈਟਾਬੋਲਾਈਜ਼ ਕਰਨ ਵਾਲਾ ਜਾਂ ਗਰੋਥ ਨੂੰ ਮੇਨਟੇਨ ਕਰਨ ਵਾਲਾ, ਇਹ ਜਿਹੜਾ ਪਹਿਲਾ ਕੰਮ ਹੈ
ਉਹ ਇਹਦੇ ਵਿੱਚ ਹੈ। ਦੂਸਰਾ ਇਸ ਗਰੋਥ ਨੂੰ ਰੈਗੂਲੇਟ ਕਰਨ ਵਾਲਾ, ਕਿਸੇ ਤਰ੍ਹਾਂ ਦੇ ਜ਼ਖਮ ਹੋ ਗਿਆ, ਸੱਟ ਲੱਗ ਗਈ, ਕੁਛ ਹੈਗਾ, ਇਹ ਤਾਂ ਨਹੀਂ ਹੈਗਾ ਵੀ ਉੱਥੇ ਬਹੁਤ ਹੀ ਜ਼ਿਆਦਾ ਅੱਗੇ ਡਿਵੈਲਪਮੈਂਟ ਹੋ ਜੂਗੀ। ਨਹੀਂ, ਹਰ ਅੰਗ ਦੀ, ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਉਹਦੇ ਉਹਨਾਂ ਜੈਨੇਟਿਕ ਕਰੈਕਟਰ ਦੇ ਉੱਪਰ ਨਿਰਭਰ ਕਰਦੀ ਹੈ ਕਿ ਨਹੀਂ ਇਹ ਏਡਾ ਵੱਡਾ ਨਹੀਂ ਹੋ ਸਕਦਾ। ਇਹ ਜਿਹੜਾ ਮਾਂ ਤੇ ਬਾਪ ਦਾ ਇੰਨਾ ਇੰਨਾ ਹਾਈਟ ਹੈ ਜਾਂ ਉਹਦੇ ਅੰਗਾਂ ਦੀ ਆਹ ਜਿਹੜੀ ਰੇਸ਼ੋ ਹੈਗੀ ਹੈ ਉਹ ਹੁਣ ਸਾਡੇ ਕੋਲੇ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਸਾਡੇ ਕੋਲੇ ਉਂਗਲੀਆਂ ਦੀ ਲੈਂਥ ਗੁੱਟ ਤੋਂ ਲੈ ਕੇ ਐਲਬੋ ਅਰਕ ਤੱਕ ਦੀ ਲੈਂਥ, ਅਲੱਗ ਅਲੱਗ ਚੀਜ਼ਾਂ ਇੱਕ ਦੂਸਰੇ ਦੀ ਰੇਸ਼ੋ, ਇਹ ਹੁਣ ਸਾਰਾ ਰਿਕਾਰਡ ਬਣ ਗਿਆ। ਗੋਡੇ ਤੋਂ ਲੈ ਕੇ ਹਿਪ ਜੁਆਇੰਟ ਤੱਕ ਦੀ ਲੈਂਥ, ਲੱਤਾਂ ਦੀ, ਇਹ ਸਾਰੀਆਂ ਚੀਜ਼ਾਂ ਦਾ ਅੱਜ ਕੱਲ ਰਿਕਾਰਡ ਸਾਡੇ ਕੋਲ ਬਣ ਗਿਆ ਕਿ ਇਹਦੀ ਇਹਦੀ ਕਿਵੇਂ ਕਿਵੇਂ ਰੇਸ਼ੋ ਹੋਏਗੀ। ਉਹਦੇ ਮੁਤਾਬਕ ਅਸੀਂ ਜੈਨੇਟਿਕ ਕਰੈਕਟਰ ਨਿਰਧਾਰਿਤ ਕਰਦੇ ਹਾਂ ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਤੇ ਮੈਟਾਬੋਲਿਜ਼ਮ। ਉਸ ਮੈਟਾਬੋਲਿਜ਼ਮ ਵਾਲੀ ਸਾਰੀ ਜਿਹੜੀ ਗੱਲ ਹੈਗੀ ਜਿਹੜੀ ਬਾਹਰ ਸਾਈਟੋਪਲਾਜ਼ਮ ਨੇ ਕਰਨੀ ਹੈ ਜਾਂ ਇਹਨੇ ਡਾਇਰੈਕਸ਼ਨ ਦੇਣੀ ਹੈ ਜਾਂ ਇਹਨੇ ਦੱਸਣਾ ਨਾ ਵੀ ਇੱਥੋਂ ਇੱਥੋਂ ਤੱਕ ਤੁਸੀਂ ਇਹਨਾਂ ਕੰਮ ਕਰ ਸਕਦੇ ਹੋ, ਆਹ ਉਂਗਲੀ ਜਿਹੜੀ ਇੰਨੀ ਵਧੋਗੀ, ਆਹ ਉਂਗਲੀ ਜਿਹੜੀ ਮਿਡਲ ਉਂਗਲ ਤੋਂ ਇੰਨੀ ਛੋਟੀ ਰਹੂਗੀ, ਉਹ ਸਾਰਾ ਹੀ ਸਾਰੀ ਕੰਡੀਸ਼ਨ ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਕੰਨਾਂ ਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਗਰੋਥ ਐਟ ਮੈਟਾਬੋਲਿਜ਼ਮ। ਠੀਕ ਹੈ, ਮੈਂਟੇਨ ਕਰਨਾ, ਮੈਟਾਬੋਲਿਜ਼ਮ ਕੀ ਹੈ, ਮੈਂਟੇਨ ਕਰਨਾ, ਵਾਧਾ ਤੇ ਘਾਟਾ, ਕਮਾਏ ਕਿੰਨੇ, ਖਰਚ ਕਿੰਨੇ ਕੀਤੇ ਆ, ਔਰ ਗਰੋਥ ਹਾਂ ਛੋਟਾ ਹੈਗਾ ਤਾਂ ਉਸ ਵੱਡਾ ਕਰਨਾ, ਇਹਦਾ ਦਰਖਤ ਕਿਵੇਂ ਬਣਨਾ ਹੈ, ਇਸ ਬੰਦੇ ਨੇ ਕਿਵੇਂ ਅੱਗੇ ਡਿਵੈਲਪ ਹੋਣਾ, ਇਹਨੂੰ ਅਸੀਂ ਗਰੋਥ ਕਹਿੰਦੇ ਹਾਂ, ਔਰ ਉਸਨੂੰ ਮੈਂਟੇਨ ਕਰਨਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮੈਟਾਬੋਲਿਜ਼ਮ। ਔਰ ਇਸੇ ਤਰ੍ਹਾਂ ਹੀ ਵੱਡੀ ਗੱਲ ਜਿਹੜੀ ਇਹਦੇ ਉੱਪਰ ਨਿਰਭਰ ਕਰਦੀ ਹੈ ਕਿੰਨੇ ਕਿੱਲੇ ਆ ਵੀ ਪਿਓ ਕੋਲ, ਅਗਾਂਹ ਉਹਨਾਂ ਦੀ ਹੀ ਵੰਡ ਹੋਣੀ ਹੈ, ਅਗਾਂਹ ਉਹਦੀ ਰੀਪ੍ਰੋਡਕਸ਼ਨ ਹੋਣੀ ਹੈ, ਇਹ ਅੱਗੇ ਕਿਵੇਂ ਵਧਾ ਸਕਦੇ ਨੇ ਰੀਪ੍ਰੋਡਕਸ਼ਨ। ਰੀਪ੍ਰੋਡਕਸ਼ਨ ਤੁਸੀਂ ਵੇਖੋ ਨਾ ਵੀ ਮਾਂ ਬਾਪ ਨੇ ਇੱਕ ਬੱਚਾ ਜੰਮਿਆ ਆ ਤੇ ਅੱਗੇ ਇੱਕ ਬੱਚਾ ਪੈਦਾ ਹੁੰਦਾ ਆ ਤੇ ਉਹਦੇ ਔਲਾਦ ਹੀ ਨਹੀਂ ਹੁੰਦੀ, ਡਾਕਟਰ ਚੈੱਕ ਕਰਦੇ ਨੇ ਕਹਿੰਦੇ ਤੇਰੇ ਤਾਂ ਸਪਰਮ ਹੀ ਨਹੀਂ ਬਣ ਰਹੇ। ਸਟਰਲਿਟੀ ਮਾਂ ਲੜਕੀ ਚ ਵੀ ਹੋ ਸਕਦੀ ਹੈ, ਲੜਕੇ ਚ ਵੀ ਹੋ ਸਕਦੀ, ਕਾਰਨ ਅਲੱਗ ਅਲੱਗ ਨੇ ਪਰ ਉਹਨਾਂ ਦੇ ਮਾਂ ਬਾਪ ਨੇ ਤਾਂ ਉਹਨਾਂ ਨੂੰ ਜੰਮਿਆ ਨਾ, ਇਹਦਾ ਮਤਲਬ ਉਹਨਾਂ ਦੇ ਮਾਂ ਬਾਪ ਦੇ ਵਿੱਚ ਤੇ ਉਹ ਕਰੈਕਟਰ ਸੀ ਜਿਹਨੂੰ ਅਸੀਂ ਰੀਪ੍ਰੋਡਕਸ਼ਨ ਕਹਿ ਰਹੇ ਹਾਂ ਪਰ ਇਹਨਾਂ ਦੇ ਵਿੱਚ ਨਹੀਂ ਡਿਵੈਲਪ ਹੋ ਸਕਿਆ। ਸੋ ਇਸ ਰੀਪ੍ਰੋਡਕਸ਼ਨ ਦੀ ਰਿਸਪੋਂਸੀਬਿਲਿਟੀ ਵੀ ਸਾਡੇ ਇਸ ਨਿਊਕਲੀਅਸ ਦੇ ਉੱਪਰ ਨਿਰਭਰ ਕਰਦੀ ਆ ਕਿ ਸਾਡਾ ਜਿਹੜਾ ਨਿਊਕਲੀਅਸ ਆ ਉਹਦੇ ਵਿੱਚ ਰੀਪ੍ਰੋਡਕਸ਼ਨ ਦੀ ਇਸ ਬੰਦੇ ਦੇ ਮੁਤਾਬਕ ਕੀ ਅੱਗੇ ਕਿਰਿਆ ਹੋਏਗੀ, ਉਸ ਨੂੰ ਇਹ ਅਸੀਂ ਕਹਿੰਦੇ ਹਾਂ ਕਿ ਰੀਪ੍ਰੋਡਕਸ਼ਨ ਕਿ ਅੱਗੇ ਅੱਗੇ ਬੱਚੇ ਦਾ ਕਿਵੇਂ ਹੋਏਗਾ, ਕੀ ਚੱਲੇਗਾ, ਇਹਨਾਂ ਗੱਲਾਂ ਤੋਂ ਅਸੀਂ ਅੱਗੇ ਅੰਦਾਜ਼ਾ ਈਵਨ ਨਿਊਕਲੀਅਸ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਚ ਰੀਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਹੀ ਉਹਦੇ ਮੁਤਾਬਕ ਇਹ ਸਾਰੇ ਹਾਰਮੋਨ ਨੂੰ ਕੰਟਰੋਲ ਕਰਦਾ ਹੈ। ਹਾਰਮੋਨ ਜਿਹੜੇ ਰੀਪ੍ਰੋਡਕਸ਼ਨ ਵਾਸਤੇ ਹੁੰਦੇ ਨੇ, ਜਿਵੇਂ ਆਦਮੀਆਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ, ਇਹਦੀ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਹੋਏਗੀ ਤੇ ਤਾਂ ਹੀ ਸਪਰਮ ਬਣਨਗੇ, ਤਾਂ ਹੀ ਅੱਗੇ ਜਾ ਕੇ ਕੁਛ ਹੋਏਗਾ ਨਾ। ਔਰ ਸਪਰਮਾਂ ਨੂੰ ਨਾਰਮਲ ਤੌਰ ਤੇ ਮੇਨਟੇਨ ਕਰਨ ਵਾਸਤੇ ਜੋ ਮਟੀਰੀਅਲ ਸਾਨੂੰ ਚਾਹੀਦਾ ਆ ਉਹ ਸਾਰੇ ਦਾ ਸਾਰਾ ਇਸ ਨਿਊਕਲੀਅਸ ਦੀ ਜ਼ਿੰਮੇਵਾਰੀ ਹੈ। ਸੋ ਅਸੀਂ ਤੀਸਰੀ ਗੱਲ ਇਹ ਕਹਿ ਦਿੱਤੀ, ਪਹਿਲੀ ਗੱਲ ਗਰੋਥ ਦੀ ਕਹਿ ਦਿੱਤੀ, ਦੂਸਰੀ ਗੱਲ ਉਸ ਗਰੋਥ ਨੂੰ ਮੇਨਟੇਨ ਕਰਨ ਦੀ ਜਾਂ ਚਲਾਉਣ ਦੀ ਜਿਹਨੂੰ ਅਸੀਂ ਮੈਟਾਬੋਲਿਕ ਰੇਟ ਕਹਿ ਦਿੱਤਾ ਹੈਗਾ। ਚੌਥੀ ਗੱਲ ਜਿਹੜੀ ਅਸੀਂ ਰੀਪ੍ਰੋਡਕਸ਼ਨ ਦੀ ਕਹਿ ਦਿੱਤੀ ਵੀ ਸਾਰੀ ਰੀਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਇਹਦੇ ਤੇ, ਜੇ ਇਹਦੇ ਚ ਖਰਾਬੀ ਆ ਗਈ, ਤੇ ਆਉਣ ਵਾਲੀ ਜਨਰੇਸ਼ਨ ਸਟਰਲਾਈਜ਼ ਹੀ ਹੋ ਸਕਦੀ, ਤੁਹਾਨੂੰ ਬੱਚਾ ਹੀ ਨਹੀਂ ਪੈਦਾ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਐਸਾ ਵੀ ਹੋ ਸਕਦਾ। ਔਰ ਐਸਾ ਵੀ ਹੋ ਸਕਦਾ ਕਿ ਕਈ ਤੁਸੀਂ ਦੇਖਿਆ ਨਾ ਕਿ ਮਾਂ ਦੇ ਤੇ ਇੱਕ ਹੀ ਬੱਚਾ, ਇੱਕ ਇੱਕ ਹੀ ਬੱਚਾ ਹੁੰਦਾ ਰਿਹਾ, ਦੋ ਜਾਂ ਤਿੰਨ ਬੱਚੇ ਜਿੰਨੇ ਵੀ ਉਹਨੇ ਜਮੇ ਆ ਉਹਨੇ ਇੱਕ ਇੱਕ ਹੀ ਬੱਚਾ ਹੋਇਆ, ਤੇ ਗਾਂ ਕਈ ਬੱਚੀਆਂ ਐਸੀਆਂ ਨੇ ਜਿਹਨਾਂ ਨੂੰ ਦੋ ਦੋ ਤਿੰਨ ਤਿੰਨ ਬੱਚੇ ਵੀ, ਜਿਵੇਂ ਅਸੀਂ ਕੇਸ ਦੇਖੇ ਆ ਜਿਹਨੂੰ ਪਹਿਲਾ ਬੱਚਾ ਇੱਕ ਹੋਇਆ, ਦੂਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਦੋ ਹੋਏ, ਤੀਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਤਿੰਨ ਹੋਏ, ਮੈਂ ਇੱਥੋਂ ਤੱਕ ਇੱਕ ਬੀਬੀ ਨੂੰ ਦੇਖਿਆ ਹੋਇਆ, ਭਾਵ ਹਰ ਵਾਰੀ ਜਦੋਂ ਪ੍ਰੈਗਨੈਂਸੀ ਹੋਈ ਆ ਬੱਚੇ ਜ਼ਿਆਦਾ ਹੋ ਗਏ। ਸੋ ਇਹ ਸਾਰੀਆਂ ਗੱਲਾਂ ਰੀਪ੍ਰੋਡਕਸ਼ਨ ਦੀਆਂ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹਨ, ਤੇ ਇਹ ਕਹਿੰਦੇ ਅੱਗੋਂ ਰੀਪ੍ਰੋਡਕਸ਼ਨ ਨੂੰ ਕਿਵੇਂ ਮੇਨਟੇਨ ਕਰਨਾ ਹੈਗਾ, ਉਹ ਜਿਹੜੇ ਕ੍ਰੋਮੋਸੋਮਸ ਹਨ ਉਹਨਾਂ ਨੇ ਅੱਗੇ ਕਿਵੇਂ ਵਿਕਸਿਤ ਹੋਣਾ ਹੈ ਤੇ ਕਿਵੇਂ ਇਸ ਸਾਰੀ ਚੀਜ਼ ਦੀ ਡਿਵੀਜ਼ਨ ਕਰਕੇ ਅੱਗੇ ਬਰਾਬਰ ਕਿਹੜੀ ਕਿਹੜੀ ਚੀਜ਼ ਡਿਵੀਜ਼ਨ ਕਰਦੀ, ਮੈਂ ਉਹਦੇ ਤੇ ਵੀ ਆਉਣਾ ਹੈਗਾ ਵੀ ਕਿਹੜੀ ਚੀਜ਼ ਇਹਨਾਂ ਦੀ ਡਿਵੀਜ਼ਨ ਕਰਦੀ ਹੈ ਤਾਂ ਕਿ ਸੈੱਲ ਤੋਂ ਸੈੱਲ ਅੱਗੇ ਜਾਵੇ, ਬੱਚੇ ਤਾਂ ਕਈ ਹੋਏ ਨਾ, ਔਰ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਵਿੱਚ ਵੰਡ ਕਿਵੇਂ ਹੋਣੀ, ਸੈੱਲ ਦੀ ਡਿਵੀਜ਼ਨ ਹੋਣ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗੇ, ਐ ਤਾਂ ਨਾ ਇੱਕ ਹੀ ਮਾਂ ਬਾਪ ਦੇ ਬੱਚੇ ਨੇ ਫਿਰ ਸਾਰੇ ਗੁਣ ਬਰਾਬਰ ਹੀ ਹੋਣੇ ਚਾਹੀਦੇ ਨੇ ਨਾ, ਪਰ ਐਸਾ ਤਾਂ ਨਹੀਂ ਹੁੰਦਾ। ਹੁਣ ਤੱਕ ਵੇਖਿਆ ਗਿਆ ਕਿ ਜਿਹੜੇ ਟਵਿਨਸ ਬੱਚੇ ਹੁੰਦੇ ਨੇ, ਭਾਵ 1% ਤੋਂ ਪੈਦਾ ਹੋਣ ਵਾਲੇ ਦੋ ਬੱਚੇ ਜਾਂ
ਇੱਕ ਹੀ ਸਮੇਂ ਹੋਈ ਪ੍ਰੈਗਨੈਂਸੀ ਦੇ ਵਿੱਚ ਅਲੱਗ ਅਲੱਗ ਪਰਸੈਂਟਾਂ ਬਣਨ ਵਾਲੇ ਦੋ ਬੱਚੇ, ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ, ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ। ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ ਹੈ, ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ, ਮੈਂ ਤੁਹਾਨੂੰ ਦੱਸਾਂਗਾ ਵੀ ਕਿਸ ਕਰਕੇ ਐਸਾ ਹੁੰਦਾ ਆ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ। ਪਰ ਗੱਲ ਆਪਾਂ ਇਹ ਕਰ ਰਹੇ ਹਾਂ ਕਿ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ। ਦੂਸਰੀ ਗੱਲ, ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ। ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ, ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ, ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ ਹੈ, ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ, ਇਹਨੂੰ ਸਿੰਥੇਸਾਈਜ਼ ਕਹਿੰਦੇ। ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ, ਆਰ ਐਨ ਏ ਰਾਈਪੋ ਨਿਊਕਲੀਏਟਿਕ ਏਸਿਡ ਜਾਂ ਡੀ ਐਨ ਏ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ। ਪਟਰਨਿਟੀ ਟੈਸਟ ਜਿਹੜਾ ਹੈ ਇਸ ਗੱਲ ਤੇ ਬਣਿਆ, ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਪਟਰਨਿਟੀ ਐਸਟੈਬਲਿਸ਼ ਹੋਣੀ ਹੈ ਵੀ ਆ ਇਹਦਾ ਪਿਓ ਤੇ ਆ ਮਾਂ ਦਾ ਪਤਾ ਹੀ ਹੁੰਦਾ, ਜਿਹਦੇ ਪੈਦਾ ਹੋਏ ਨੇ ਮਾਂ ਦਾ ਤੇ ਪਤਾ ਹੀ ਲੱਗਦਾ ਹੁੰਦਾ ਵੀ ਮਾਂ ਨੇ ਜੰਮਿਆ ਹੈਗਾ, ਫਰਕ ਸਿਰਫ ਪਿਓ ਦਾ ਹੀ ਪੈਂਦਾ ਆ। ਤੇ ਫਰਕ ਪਿਓ ਨੂੰ ਕੱਢਣ ਵਾਸਤੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਜਾਂ ਆਰ ਐਨ ਏ ਰਾਈਬੋ ਨਿਊਕਲੀਅਕ ਐਸਿਡ ਜਾਂ ਡਿਸਆਕਸੀ ਰਾਈਬ ਨਿਊਕਲੀਅਕ ਐਸਿਡ ਦਾ ਨਾਂ ਹੈਗਾ ਆ, ਔਰ ਉਹ ਅਸੀਂ ਕਰਦੇ ਹਾਂ। ਦੂਸਰੀ ਗੱਲ, ਇਹ ਕਰੈਕਟਰ ਬਰਾਬਰ ਜਾਵੇ, ਇਹ ਕਰੈਕਟਰ ਮੇਰੇ ਬੱਚਿਆਂ ਵਿਚ ਮੇਰੇ ਬਰਾਬਰ ਜਾਵੇ, ਉਸੇ ਤਰ੍ਹਾਂ ਬਰਾਬਰ ਵੰਡ ਹੋਵੇ, ਹਰੇਕ ਬੱਚੇ ਵਿਚ ਉਹ ਕਰੈਕਟਰ ਹੋਵੇ, ਇਹ ਨਿਰਧਾਰਿਤ ਕਰਨ ਵਾਲੀ ਇਹਦੇ ਵਿਚ ਇੱਕ ਚੀਜ਼ ਹੈਗੀ ਜਿਹਨੂੰ ਕਹਿੰਦੇ ਰਾਈਬੋਸੋਮਸ ਵੀ ਇਸੇ ਵਿਚ ਰਹਿਣ ਵਾਲੀ ਇੱਕ ਚੀਜ਼ ਹੈਗੀ ਆ ਜਿਹੜੀ ਇਹ ਨਿਰਧਾਰਿਤ ਕਰਦੀ ਆ ਵੀ ਸਾਰੇ ਬੱਚਿਆਂ ਨੂੰ ਘਰ ਦੇ ਵਿਚੋਂ ਬਰਾਬਰ ਹਿੱਸਾ ਮਿਲੇ। ਜਿਹੜੇ ਕਰੈਕਟਰ ਪਿਓ ਜਾਂ ਮਾਂ ਬਾਪ ਦੇ ਜਾ ਰਹੇ ਨੇ ਉਹ ਸਾਰੇ ਕਰੈਕਟਰ ਸਾਰੇ ਬੱਚਿਆਂ ਦੇ ਵਿਚ ਉਸੇ ਤਰ੍ਹਾਂ ਮਿਲਣ, ਲੜਕੀਆਂ ਨੂੰ ਲੜਕੀਆਂ ਵਾਲੇ, ਮੁੰਡੇ ਨੂੰ ਮੁੰਡੇ ਵਾਲੇ, ਉਹ ਕਰੈਕਟਰ ਉਹਨਾਂ ਨੂੰ ਉਸੇ ਤਰ੍ਹਾਂ ਮਿਲਣ ਤੇ ਨਿਰਧਾਰਿਤ ਕੌਣ ਕਰਦਾ ਆ, ਰਾਈਬੋਸੋਮਸ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿਚ ਹੁੰਦੀਆਂ ਨੇ। ਸੋ ਪਹਿਲੀ ਗੱਲ ਤੇ ਆਪਾਂ ਇਹ ਕਰ ਦਿੱਤੀ ਆ ਵੀ ਨਿਊਕਲੀਅਸ ਵੀ ਇੱਕ ਤਰ੍ਹਾਂ ਦਾ ਸਾਡਾ ਸਟੋਰ ਰੂਮ ਹੈ, ਸੇਫਟੀ ਰੂਮ ਹੈ, ਜਿੱਥੇ ਸਾਡੀ ਸੇਫ ਪਈ ਹੈ, ਜਿੱਥੇ ਸਾਡੇ ਫੋਰ ਫਾਦਰਸ ਦਾ ਕੀ ਕਰੈਕਟਰ ਸੀ, ਕਿਵੇਂ ਦੇ ਸੀ, ਉਹਨਾਂ ਦੀ ਅੱਖਾਂ ਕਿਵੇਂ ਦੇ ਸੀ, ਉਹਨਾਂ ਦੇ ਨੱਕ ਕਿੱਦਾਂ ਕਿੱਦਾਂ ਸੀ, ਕੰਨ ਕਿੱਦਾਂ ਕਿੱਦਾਂ ਸੀਗੇ, ਔਰ ਕਿਸ ਤਰ੍ਹਾਂ ਸੀਗੇ, ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਉਹਦੇ ਨਾਲ ਸਹਿਮਤ ਹੋਣਗੀਆਂ। ਤਾਂ ਤੁਸੀਂ ਕਹੋਗੇ ਯਾਰ ਕਈਆਂ ਦਾ ਤਾਂ ਫਰਕ ਪੈ ਜਾਂਦਾ, ਉਹ ਫਰਕ ਇਸ ਕਰਕੇ ਪੈ ਜਾਂਦਾ ਹੈ ਕਿ ਅੱਗੇ ਜਾ ਕੇ ਉਹਦੀ ਮਾਂ ਹੋਰ ਸੀਗੇ, ਅੱਗੇ ਆ ਬੱਚਿਆਂ ਦੀ ਮਾਂ ਹੋਰ ਸੀਗੀ, ਉਹਦੇ ਵਿਚ ਜਿਹੜੀ ਸਮਿਲਿਤ ਹੋਈ ਚੀਜ਼ ਆ, ਔਰ ਉਸਦੇ ਨਾਲ ਜਿਹੜਾ ਰਾਈਬੋਸੋਮ ਨੇ ਹੋਰ ਕੁਝ ਸਿੰਥੇਸਾਈਜ਼ ਕਰ ਦਿੱਤਾ ਆ, ਥੋੜਾ ਥੋੜਾ ਅੰਤਰ ਉਹਦੇ ਵਿਚ ਆਉਂਦਾ ਰਹਿੰਦਾ, ਪਰ ਅਸਲ ਮੇਨ ਕਰੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਇਸੇ ਕਰਕੇ ਆਪਾਂ ਇੰਗਲੈਂਡ ਦੇ ਵਿਚ ਨਾ ਕਾਫੀ ਦੋ ਦੋ ਤਿੰਨ ਤਿੰਨ ਹਜ਼ਾਰ ਸਾਲ ਪੁਰਾਣੀਆਂ ਜਿਹੜੀਆਂ ਕਬਰਾਂ ਸੀਗੀਆਂ ਉਹ ਪੁੱਟ ਕੇ ਤੇ ਉਹਨਾਂ ਦਾ ਡੀ ਐਨ ਏ ਦੇਖਣ ਦੀ ਕੋਸ਼ਿਸ਼ ਕੀਤੀ, ਔਰ ਡੀ ਐਨ ਏ ਪੁੱਟ ਕੇ ਕੋਸ਼ਿਸ਼ ਕੀਤੀ ਤੇ ਇਸੇ ਤਰ੍ਹਾਂ ਦਾ ਡੀ ਐਨ ਏ ਇੰਡੀਆ ਵਾਲੇ ਪਾਸੇ ਉਹਨਾਂ ਨੇ ਖੋਜ ਕਰ ਲਈ, ਇਸੇ ਤਰ੍ਹਾਂ ਅਲੱਗ ਅਲੱਗ ਹੋਰ ਦੇਸ਼ਾਂ ਦੇ ਵਿਚ ਇਥੋਪੀਆ ਵਗੈਰਾ ਜਾ ਕੇ ਕਰ ਲਈ, ਉਹ ਮਿਲਦਾ ਸੀ। ਇਹ ਸਾਬਤ ਕੀ ਕੀਤਾ, ਇਹਦਾ ਮਤਲਬ ਇਹ ਜਨਰੇਸ਼ਨ, ਇਹ ਜੀਨਸ ਵਾਲੇ ਲੋਕ ਇਥੋਂ ਮੂਵ ਕਰਕੇ ਉਧਰ ਵੀ ਗਏ, ਜਾਂ ਉਧਰੋਂ ਮੂਵ ਕਰਕੇ ਇਧਰ ਆਏ ਹੋਣਗੇ, ਜਾਂ ਅਲੱਗ ਅਲੱਗ ਥਾਵਾਂ ਤੇ ਗਏ ਹੋਣਗੇ, ਭਾਵ ਮਾਈਗ੍ਰੇਸ਼ਨ ਜਿਹੜੀ ਸੀ ਹੁਣ ਤੋਂ ਪਹਿਲਾਂ ਵੀ ਹੁੰਦੀ, ਨਵੇਂ ਨੀ ਕਿ ਅਸੀਂ ਇੰਡੀਆ ਤੋਂ ਅਮਰੀਕਾ ਆ ਗਏ ਹਾਂ, ਮਤਲਬ ਇਹ ਮਾਈਗ੍ਰੇਸ਼ਨ ਆਵਾਜਾਈ ਹੁੰਦੀ ਰਹੀ ਹੈ ਹਮੇਸ਼ਾ, ਇਸ ਨੂੰ ਅਸੀਂ ਇਕੋ ਸਿਸਟਮ ਕਹਿੰਦੇ ਹਾਂ। ਔਰ ਇਕੋ ਸਿਸਟਮ ਹੁੰਦਾ ਕਿ ਕੁਦਰਤ ਨੇ ਆਪਣੇ ਇਨਵਾਇਰਮੈਂਟ ਨੂੰ ਸਹੀ ਰੱਖਣਾ, ਹੁਣ ਤੇ ਅਸੀਂ ਲੜੀ ਜਾਂਦੇ ਹਾਂ ਨਾ ਵੀ ਸਾਡੀ ਗਰਮੀ ਦੇ ਕਰਕੇ ਇਨਵਾਇਰਮੈਂਟ ਗਰਮ ਹੋ ਰਿਹਾ ਜੀ, ਗਲੇਸ਼ੀਅਰ ਪੰਘਰ ਰਹੇ ਨੇ ਜੀ, ਸਮੁੰਦਰ ਨੇ ਉੱਪਰ ਤਾਂ ਆ ਜਾਣਾ ਜੀ, ਕਈ ਲੋਕ ਕਈ ਸ਼ਹਿਰ ਡੁੱਬ ਜਾਣੇ ਜੀ, ਇਹ ਗਿਣਤੀਆਂ ਮਿਣਤੀ ਅਸੀਂ ਕਰਦੇ ਹਾਂ, ਪਰ ਸਾਡੀਆਂ ਛੋਟੀਆਂ ਗਿਣਤੀਆਂ ਨੇ, ਪਤਾ ਨੀ ਕਿੱਡਾ ਵੱਡਾ ਬ੍ਰਹਿਮੰਡ ਹੈ ਜਿਹਨੂੰ ਉਹ ਕੰਟਰੋਲ ਕਰ ਰਿਹਾ, ਤੇ ਉਸ ਕੰਟਰੋਲਿੰਗ ਦੇ ਮੁਤਾਬਕ ਇਹਨੇ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਲਈ, ਨਹੀਂ ਤਾਂ ਸਿਰਫ ਇੱਕ ਪਲੈਨਟ ਦੀ ਗੱਲ ਹੈਗੀ ਹੈ ਨਾ, ਔਰ ਸਾਰੇ ਪਲੈਨਟਾਂ ਨੂੰ ਉਹਨੇ ਕੰਟਰੋਲ ਕਰ ਲੈਣਾ ਹੈਗਾ। ਸੋ ਇਹਦੇ ਮੁਤਾਬਕ ਹੀ ਇਹ ਜਿਹੜਾ ਸਾਡਾ ਨਿਊਕਲੀਅਸ ਹੈਗਾ ਆ, ਇਹ ਇੱਕ ਤਰ੍ਹਾਂ ਦਾ ਸਾਡਾ ਸਪੈਸ਼ਲ ਰੂਮ ਆ, ਜਿੱਥੇ ਸਾਡਾ ਸਾਰਾ ਕੁਝ ਉਹਦੇ ਵਿਚ ਪ੍ਰਜ਼ਰਵ ਹੁੰਦਾ ਹੈ, ਜਿਹਦੇ ਵਿਚ ਸਾਡੇ ਇਹ ਕ੍ਰੋਮੋਸੋਮਸ ਹੁੰਦੇ ਨੇ, ਜਿਹਨੂੰ ਥਰੈਡ ਵਰਗੇ ਕਿਹਾ, ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਬੇਸਿਕਲੀ ਜਦੋਂ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਇਹ ਸਾਨੂੰ ਐਂ ਲੱਗਦਾ ਜਿਵੇਂ ਬਾਂਸ ਦੀ ਪੌੜੀ ਹੁੰਦੀ ਨਾ, ਤੇ ਬਾਂਸ ਦੀ ਪੌੜੀ ਚੰਗੀ ਟੇਢੀ ਹੋ ਜਾਵੇ ਤੇ ਉਹਦੇ ਮੁਤਾਬਕ ਸਾਨੂੰ ਦਿਖਾਈ ਦਿੰਦੇ ਨੇ, ਔਰ ਇਹਦੇ ਵਿਚ ਪ੍ਰਜ਼ਰਵ ਹੁੰਦੇ ਨੇ ਉਹ ਰਿਕਾਰਡ ਸਾਡੇ ਜਿਹੜੇ ਸਾਡੇ ਫੋਰ ਫਾਦਰ ਸਾਡੀ ਵਿਰਾਸਤ ਦੇ ਨਾਲ ਸੰਬੰਧਿਤ ਹੁੰਦੇ ਨੇ, ਔਰ ਇਸੇ ਤਰ੍ਹਾਂ ਇਹਦੇ ਵਿਚ ਨਿਊਕਲੀਅਸ ਓਲਸ ਹੁੰਦੇ ਨੇ ਜਿਹੜੇ
ਜਿਹਨੂੰ ਅਸੀਂ ਰਾਈਬੋਸੋਮਸ ਜਾਂ ਆਰ ਐਨ ਏ ਵਗੈਰਾ ਕਹਿੰਦੇ ਹਾਂ, ਜਿਹੜੇ ਇਸ ਕਰੈਕਟਰ ਦੀ ਸੰਭਾਲ ਕਰਨ ਵਾਲੇ ਚੀਜ਼ ਨੇ, ਜਿਹੜੇ ਇਸ ਚੀਜ਼ ਨੂੰ ਸਾਬਤ ਕਰਨ ਵਾਲੇ ਨੇ. ਸਾਬਤ ਕਿਵੇਂ ਕਰੋਗੇ ਤੁਸੀਂ? ਵੇਖ ਤਾਂ ਲਿਆ ਤੁਸੀਂ ਸਾਰੀ ਚੀਜ਼ ਨੂੰ, ਲੇਕਿਨ ਇਸ ਨੂੰ ਸਾਬਤ ਕਿਵੇਂ ਕਰੋਗੇ? ਉਹ ਸਾਬਤ ਕਰਨ ਵਾਲਾ ਜਿਹੜਾ ਹੈ ਡੀ ਐਨ ਏ, ਰਾਈਬੋ ਨਿਊਕਲਿਕ ਐਸਿਡ ਜਾਂ ਡਿਸ ਆਕਸੀ ਰਾਈਬੋ ਨਿਊਕਲਿਕ ਐਸਿਡ, ਇਹ ਕਿਹਦੇ ਜਰੇ ਦੇ ਨੇ? ਇਹ ਸਾਡੇ ਇਸ ਰਾਈਬੋਸੋਮ ਦੇ ਵਿੱਚ ਰਹਿੰਦੇ. ਸੋ ਇਹ ਸਾਰੀਆਂ ਗੱਲਾਂ, ਨਿਊਕਲੀਓਪਲਾਜ਼ਮ ਜਿਹੜਾ ਸਾਰਾ ਫਲੂਇਡ ਅੰਦਰ ਨਿਊਕਲੀਅਸ ਦੇ ਵਿੱਚ ਭਰਿਆ ਹੋਇਆ ਹੈ, ਉਸ ਨੂੰ ਅਸੀਂ ਨਿਊਕਲੀਓਪਲਾਜ਼ਮ ਵਗੈਰਾ ਕਹਿੰਦੇ ਹਾਂ. ਇਹ ਵੀ ਇੱਕ ਜੈਲੀ ਵਰਗਾ ਸਬਸਟਾਂਸ ਹੈਗਾ ਆ, ਔਰ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਰੱਖੀਆਂ ਹੋਈਆਂ ਨੇ ਔਰ ਮੂਵ ਕਰਦੀਆਂ ਰਹਿੰਦੀਆਂ ਨੇ ਉਹਦੇ ਅੰਦਰ ਅੰਦਰ ਹੀ. ਇੰਜ ਕਹਿ ਲੋ ਕਿ ਸਸਪੈਂਡਡ, ਇਹਨੂੰ ਮੈਡੀਕਲ ਟਰਮ ਦੇ ਵਿੱਚ ਲਿਖਦੇ ਨੇ ਸਸਪੈਂਡਡ ਨੇ. ਸਸਪੈਂਡਡ ਦਾ ਮਤਲਬ ਕੋਈ ਲਟਕ ਰਹੀ ਹੈ ਕੋਈ, ਪਰ ਇਹ ਸਾਰਾ ਸਾਰਾ ਮਟੀਰੀਅਲ ਜੈਲੀ ਵਰਗਾ ਮਟੀਰੀਅਲ ਹੈਗਾ. ਇਸ ਜੈਲੀ ਵਰਗੇ ਮਟੀਰੀਅਲ ਦੇ ਵਿੱਚ ਇਹ ਬਰਾਬਰ ਦੂਰੀ ਤੇ ਇੱਕ ਦੂਸਰੀ ਦੇ ਨਾਲ ਮੂਵ ਕਰਦੀਆਂ ਰਹਿੰਦੀਆਂ ਨੇ. ਫਿਰ ਇਹਦੇ ਵਿੱਚ ਇੱਕ ਹੋਰ ਐਸਾ ਸਬਸਟਾਂਸ ਹੁੰਦਾ ਆ ਜਿਹੜਾ, ਜਿਸ ਤਰ੍ਹਾਂ ਸਾਡੇ ਟ੍ਰੇਨ ਦੇ ਡੱਬੇ ਹੁੰਦੇ ਆ ਨਾ, ਟ੍ਰੇਨ ਦੇ ਡੱਬੇ ਤੋਂ ਸਮਾਨ ਲੈ ਕੇ ਜਾਂਦੇ ਨੇ, ਇਧਰ ਇਧਰ ਲੈ ਕੇ ਜਾਂਦੇ ਹੈਗੇ ਨੇ. ਇਸ ਨਿਊਕਲੀਅਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਚੀਜ਼ ਹੈਗੀ ਹੈ ਜਿਹੜੀ ਇੱਕ ਥਾਂ ਤੋਂ ਦੂਸਰੀ ਥਾਂ, ਜਾਂ ਇੱਕ ਚੀਜ਼ ਜਿਹੜੀ ਕੋਈ ਸਪੈਸ਼ਲ ਚੀਜ਼ ਆ ਗਈ ਸਾਡੀ, ਕਿ ਆ ਇਹਦਾ ਕਰੈਕਟਰ ਬਣ ਗਿਆ, ਉਸ ਨੂੰ ਕਰੈਕਟਰ ਨੂੰ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਅਸੀਂ, ਹੁਣ ਨਵੀਂ ਜ਼ਮੀਨ ਲੈ ਲਈ ਹੈ ਤੇ ਹੁਣ ਇਹਦੀ ਰਜਿਸਟਰੀ ਜਿਹੜੀ ਹੈ ਉਹ ਵੀ ਅਸੀਂ ਉੱਥੇ ਸਟੋਰ ਕਰਨੀ ਹੈ, ਔਰ ਉਹਦੇ ਵਿੱਚੋਂ ਜਿਹੜੀ ਹੋਰ ਬਾਅਦ ਵੇਚ ਦਿੱਤੀ ਹੈ ਉਹ ਬਾਹਰ ਕੱਢਣੀ ਹੈ. ਸੋ ਇਸ ਤਰ੍ਹਾਂ ਦੇ ਉਹ ਖਾਲੀ ਡੱਬੇ ਬਲਬ ਵਾਲੇ ਗੋਲ ਗੋਲ ਟਾਈਪ ਦੇ ਇਹਦੇ ਵਿੱਚ ਹੋਰ ਹੁੰਦੇ ਨੇ ਜਿਹੜੇ ਇਹ ਫੰਕਸ਼ਨ ਅਦਾ ਕਰਦੇ ਨੇ ਕਿ ਇਸ ਨਿਊਕਲੀਅਸ ਦੀ ਦੀਵਾਰ ਦੇ ਅੰਦਰ ਅੰਦਰ ਵੀ ਚੀਜ਼ਾਂ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਨਿਊਕਲੀਅਸ ਤੋਂ ਬਾਹਰ ਵੀ ਆਉਂਦੀਆਂ ਰਹਿੰਦੀਆਂ ਨੇ. ਇਹ ਸਾਰਾ ਕੁਝ ਮੇਨ ਗੱਲ ਇਹਦਾ ਪ੍ਰਿਜ਼ਰਵੇਸ਼ਨ ਦਾ ਹੈ, ਔਰ ਪ੍ਰਿਜ਼ਰਵੇਸ਼ਨ ਕਰਕੇ ਬਾਹਰ ਦੇ ਸਾਈਟੋਪਲਾਜ਼ਮ ਨੂੰ ਜਿਹੜੇ ਵੀ ਅੰਗ ਨੇ ਉਹਨਾਂ ਨੂੰ ਆਰਡਰ ਦੇਣਾ ਕਿ ਤੁਸੀਂ ਆਹ ਚੀਜ਼ ਇਸ ਵੇਲੇ ਇਸ ਤਰ੍ਹਾਂ ਕਰਨੀ ਹੈ. ਹਾਲਾਂਕਿ ਮੇਨ ਅਸੀਂ ਜੋ ਪਹਿਲਾਂ ਸੈੱਲ ਦੇ ਅੰਦਰ ਵੜੇ ਸਨ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਵੀ ਇਹ ਇੱਕ ਐਸਾ ਇਨਵਾਇਰਮੈਂਟ ਆ ਜਿਹੜਾ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ, ਤੇ ਜਦੋਂ ਅਸੀਂ ਕਿਹਾ ਸੀ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਉਹਦਾ ਮਤਲਬ ਇਹ ਸੀਗਾ ਖਰਚ ਵੀ ਕਿੰਨਾ ਹੈ ਤੇ ਆਮਦਨ ਕਿੰਨੀ ਹੈ ਤੇ ਸਾਰੇ ਸਾਰੇ ਦਾ ਹਿਸਾਬ ਕਿਤਾਬ, ਸਰੀਰ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ, ਕਿਸੇ ਬਿਮਾਰੀ ਦੇ ਕਰਕੇ ਸਰੀਰ ਘੱਟ ਰਿਹਾ ਜਾਂ ਕਿਸੇ ਬਿਮਾਰੀ ਦੇ ਕਰਕੇ ਸਰੀਰ ਵੱਧ ਗਿਆ, ਜਿਵੇਂ ਥਾਇਰਾਇਡ ਦੀ ਪ੍ਰੋਬਲਮ ਦੀ ਆਪਾਂ ਗੱਲ ਕੀਤੀ ਸੀ, ਉਹ ਜਿਹਦੇ ਚ ਹਾਈਪੋ ਹੁੰਦਾ ਹੈ, ਥਾਇਰਾਇਡ ਕੱਦ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਦੁਬਲਾ ਪਤਲਾ ਹੋ ਜਾਂਦਾ, ਔਰ ਦੂਸਰੀ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ, ਹਾਈਪਰ ਦੀ ਗੱਲ ਕੀਤੀ ਸੀ, ਸਰੀਰ ਮੋਟਾ ਪਾਰਾ ਹੋਣਾ ਸ਼ੁਰੂ ਹੋ ਜਾਂਦਾ. ਤੋ ਉਹ ਸਾਰੀਆਂ ਵਿਧਾ ਜਿਹੜੀਆਂ ਸੀ, ਸਾਰੇ ਜਿਹੜੇ ਕਾਰਜਕ੍ਰਮ ਸੀਗੇ ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ ਸੀ, ਠੀਕ ਹੈ. ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ? ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ, ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈ ਚੀਜ਼ਾਂ ਨੇ, ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ, ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ, ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ, ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ, ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ. ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ, ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ, ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਦੱਸ, ਇੱਕ ਮਿਊਸਿਸ ਹੈ, ਮਿਟੋਟਿਕ ਹੈ, ਇੱਕ ਇਨਕਰੀਜ਼ ਵਾਲੀ ਹੈ, ਇੱਕ ਡਿਕਰੀਜ਼ ਵਾਲੀ ਹੈਗੀ ਹੈ. ਉਹ ਜਦੋਂ ਓਵਮ ਤੇ ਸਪਰਮ ਮਿਲੇ ਸੀ ਮੈਂ ਉਸ ਵੇਲੇ ਦੱਸਿਆ ਸੀ, ਖੈਰ ਉਸ ਗੱਲ ਤੇ ਨਾ ਆਪਾਂ ਜਾਈਏ, ਇਸ ਨੂੰ ਅੱਜ ਪੂਰਾ ਕਰ ਲਿਆ ਜਾਵੇ ਕਿ ਸੈੱਲ ਦੀ ਡਿਵੀਜ਼ਨ ਜਦੋਂ ਹੁੰਦੀ ਹੈ ਨਾ ਤੇ ਉਦੋਂ ਭਾਈ ਨਿਊਕਲੀਅਸ ਤਾਂ ਇੱਕ ਹੀ ਆ, ਉਸ ਦੀ ਬਰਾਬਰ ਡਿਵੀਜ਼ਨ ਹੋਵੇ, ਉਸ ਦੀ ਬਰਾਬਰ ਵੰਡ ਹੋਵੇ, ਤਾਂ ਕਿ ਉਹ ਜਿਹੜੀਆਂ ਰਜਿਸਟਰੀਆਂ ਉਹ ਜਿਹੜੀਆਂ ਪਿਓ ਨੇ ਖਰੀਦੀਆਂ ਸੀ ਜਾਂ ਤੁਸੀਂ ਖਰੀਦੀਆਂ ਸੀ ਅਦਾ ਤੁਹਾਡੀ ਔਲਾਦ ਦੇ ਵਿੱਚ ਉਹ ਬਰਾਬਰ ਜਾਣ. ਬਿਮਾਰੀਆਂ ਹੈ ਨਾ, ਹੁਣ ਕੋਈ ਪਿਓ ਇਹ ਰੋਕ ਸਕਦਾ ਤੇ ਮੇਰੇ ਮੁੰਡੇ ਮੈਨੂੰ ਸ਼ੂਗਰ ਦੀ ਬਿਮਾਰੀ ਹੈਗੀ ਹੈ ਤੇ ਕਿਹਾ ਮੇਰੇ ਬੱਚੇ ਨੂੰ ਨਾ ਹੋਵੇ, ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਤੇ ਕਿਹਾ ਮੇਰੇ ਬੱਚੇ ਨੂੰ ਨਾ ਹੋਵੇ, ਯਾਰ ਮੈਂ ਸਮਝਦਾ ਕਿ ਲੋਕ ਕਹਿੰਦੇ ਨੇ ਨੀ ਮੈਂ ਨੀ ਆਪਣੇ ਫਲਾਣੇ ਪੁੱਤ ਨੂੰ ਹਿੱਸਾ ਦਿੰਦਾ, ਮੈਂ ਉਹਨੂੰ ਦਊਂਗਾ ਤੇ ਉਹਨੂੰ, ਤੁਸੀਂ ਕਿਵੇਂ ਕਰ ਸਕਦੇ ਹੋ? ਤੁਹਾਨੂੰ ਕਿਵੇਂ ਕਰਨਾ ਚਾਹੀਦਾ ਇਸਦਾ? ਜਦੋਂ ਕਿ ਜੇ ਤੁਸੀਂ ਬਿਮਾਰੀਆਂ ਨਹੀਂ ਰੋਕ ਸਕਦੇ ਜਿਹੜੀਆਂ ਤੁਹਾਡੀਆਂ ਜੈਨੇਟਿਕ ਕਰੈਕਟਰ ਦੇ ਵਿੱਚ ਤੁਹਾਡੇ ਮਾਂ ਬਾਪ ਵੱਲੋਂ ਤੁਹਾਨੂੰ ਆਈਆਂ ਨੇ ਤੇ ਤੁਸੀਂ ਅੱਗੇ ਟਰਾਂਸਮਿਟ ਕਰਦੇ ਹੋ, ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਵਿਰਾਸਤ ਦੇ ਵਿੱਚੋਂ ਮੈਂ ਆਹ ਜ਼ਮੀਨ ਇਹਨੂੰ ਦੇਣੀ ਤੇ ਆ ਉਹਨੂੰ ਨਹੀਂ ਦੇਣੀ? ਸਾਨੂੰ ਇਹਨਾਂ ਗੱਲਾਂ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਸਾਡੇ ਅੰਦਰ ਕੁਦਰਤ ਨੇ ਜੋ ਚੀਜ਼ ਪਾਇਆ ਹੋਇਆ ਆ ਉਸ ਦੇ ਮੁਤਾਬਕ ਸਾਨੂੰ ਚੱਲਣ ਦੀ ਲੋੜ ਹੈਗੀ ਹੈ. ਹੁਣ ਕੀ ਹੋਇਆ ਵੀ ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਏਗਾ, ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਵੇ, ਇਹਦੇ ਮੈਂਬਰਾਂ ਚ ਕੋਈ ਫਰਕ ਪੈ ਜਾਵੇ,
ਤੇ ਬਿਮਾਰੀਆਂ ਕਿਹੋ ਜਿਹੀਆਂ ਪੈ ਰਹੀਆਂ। ਪਹਿਲੀ ਤਾਂ ਗੱਲ ਵੀ ਸਾਰਾ ਹੀ ਡਿਸਆਰਗੇਨਾਈਜੇਸ਼ਨ ਹੋ ਜਾਏਗਾ। ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈਗੀ, ਉਹ ਸਾਡਾ ਜਿਹੜਾ ਮੈਟਾਬੋਲਿਜ਼ਮ ਮੈਂ ਪੜ੍ਹ ਲਿਆ ਡਿਸਕਸ ਕੀਤਾ ਹੈਗਾ ਆ, ਉਹ ਸਾਰਾ ਸੁਚਾਰੂ ਰੂਪ ਨਾਲ ਨਹੀਂ ਚੱਲਣਾ। ਅਕਾਰਡਿੰਗ ਟੂ ਰੂਲ ਜੋ ਕੁਛ ਉਹਨੂੰ ਹੋਣਾ ਚਾਹੀਦਾ ਸੀਗਾ ਉਹਦੇ ਮੁਤਾਬਕ ਨਹੀਂ ਚੱਲਣਾ। ਉਸ ਤੋਂ ਬਾਅਦ ਹੋਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲ ਲੋਸਟ ਹੁੰਦਾ ਆ। ਜੇ ਤੁਹਾਡਾ ਕੰਟਰੋਲ ਹੈਗਾ, ਤੁਹਾਡੀ ਪੁਲਿਸ, ਤੁਹਾਡੀ ਮਿਲਟਰੀ, ਤੁਹਾਡੀ BSF ਸਾਰਾ ਕੰਮ ਕਰ ਰਹੀ ਨਾਰਮਲ, ਤੇ ਸਾਰਾ ਕੁਝ ਸੁਚਾਰੂ ਰੂਪ ਚੱਲੇਗਾ। ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਇਸ ਨਿਊਕਲੀਅਸ ਦੇ ਮੈਂਬਰਾਂ ਦੇ ਵਿੱਚ ਫਰਕ ਪੈ ਗਿਆ। ਇੱਕ ਨਿਊਕਲੀਅਸ ਦਾ ਜਿਹੜਾ ਸਾਈਟੋਪਲਾਜ਼ਮ ਸੀਗਾ ਉਹਦੇ ਵਿੱਚ ਜਿਹੜਾ ਹੈ ਫਰਕ ਆ ਗਿਆ, ਨਿਊਕਲੀਓਪਲਾਜ਼ਮ ਨੂੰ ਕਿਹਾ ਸੀ, ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ, ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ, ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਇਹ ਕਈਆਂ ਨੇ ਬੁਢਾਪੇ ਚ ਪੈਦਾ ਹੁੰਦੀਆਂ ਨੇ, ਜਿਵੇਂ ਅਲਜ਼ਾਈਮਰ ਹੈ, ਪਾਰਕਿੰਸਨ ਹੈਗੀ ਹੈ। ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਉਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਆ, ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ। ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਾਂ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ, ਬਾਉਣਾ ਵੀ ਹੋ ਸਕਦਾ ਹੈਗਾ। ਹਾਂਜੀ, ਤੇ ਐਸਾ ਵੀ ਹੋ ਸਕਦਾ ਆ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ। ਸੋ ਇਹੋ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਨਾਰਮਲ ਹੈ, ਵੀ ਕੱਦ ਬਹੁਤ ਲੰਬਾ ਹੋ ਗਿਆ ਤਾਂ ਨਾਰਮਲ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹੀਆਂ ਬਿਮਾਰੀਆਂ, ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਵਿੱਚ ਜਿਹੜਾ ਹੈ ਫਰਕ ਆ ਗਿਆ, ਨਿਊਕਲੀਓਪਲਾਜ਼ਮ ਨੂੰ ਕਿਹਾ ਸੀ, ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ, ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ, ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਇਹ ਕਈਆਂ ਨੇ ਬੁਢਾਪੇ ਚ ਪੈਦਾ ਹੁੰਦੀਆਂ ਨੇ, ਜਿਵੇਂ ਅਲਜ਼ਾਈਮਰ ਹੈ, ਪਾਰਕਿੰਸਨ ਹੈਗੀ ਹੈ। ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਉਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਆ, ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ। ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਾਂ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ, ਬਾਉਣਾ ਵੀ ਹੋ ਸਕਦਾ ਹੈਗਾ। ਹਾਂਜੀ, ਤੇ ਐਸਾ ਵੀ ਹੋ ਸਕਦਾ ਆ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ। ਸੋ ਇਹੋ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਨਾਰਮਲ ਹੈ, ਵੀ ਕੱਦ ਬਹੁਤ ਲੰਬਾ ਹੋ ਗਿਆ ਤਾਂ ਨਾਰਮਲ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹੀਆਂ ਬਿਮਾਰੀਆਂ, ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ

ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ। ਸੋ ਇਹੋ ਜੀ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਨਾਰਮਲ ਹੈ, ਵੀ ਕੱਦ ਬਹੁਤ ਲੰਬਾ ਹੋ ਗਿਆ ਤਾਂ ਨਾਰਮਲ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹੀਆਂ ਬਿਮਾਰੀਆਂ, ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ ਨਾਰਮਲ ਨਹੀਂ। ਭਾਵ ਕੀ ਹੋਇਆ ਇਹ ਦੱਸਣ ਤੋਂ ਕਿ ਜੇ ਤੁਸੀਂ ਇਹ ਵੇਖੋ ਵੀ ਮਾਂ ਤੇ ਪਿਓ ਦੇ ਕੱਦ ਦੇ ਮੁਤਾਬਕ ਅੱਗੇ ਆਉਣ ਵਾਲੀ ਔਲਾਦ ਦਾ ਕੱਦ ਨਹੀਂ ਹੈ, ਛੋਟਾ ਰਹਿ ਗਿਆ ਜਾਂ ਵੱਡਾ ਹੋ ਗਿਆ ਹੈ, ਤੇ ਕੀ ਸਾਬਤ ਹੋਏਗਾ? ਸਾਬਤ ਇਹ ਹੋਏਗਾ ਕਿ ਇਹਦਾ ਜਿਹੜਾ ਨਿਊਕਲੀਅਸ ਹੈਗਾ ਆ ਉਹ ਨਾਰਮਲ ਨਹੀਂ ਹੈ। ਕਿਸੇ ਤਰ੍ਹਾਂ ਹੋਇਆ, ਕਿਸੇ ਮਰੀਜ਼ ਦੇ ਨਾਲ ਹੋਇਆ, ਕਿਸੇ ਬਿਮਾਰੀ ਦੇ ਨਾਲ ਹੋਇਆ, ਕਿਸੇ ਵੀ ਕਾਰਨ ਹੋਇਆ, ਉਹ ਐਸਾ ਹੋਇਆ ਆ ਜਿਸ ਕਰਕੇ ਇਹਦਾ ਉਹ ਮਾਂ ਪਰ ਧੀ ਪਿਤਾ ਪਰ ਘੋੜਾ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਨਾਰਮਲ ਨਹੀਂ ਚੱਲ ਸਕਿਆ। ਸੋ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਕੰਸਟੀਟਿਊਸ਼ਨਲੀ ਜਿਹੜੀ ਅੱਗੇ ਆਉਣ ਵਾਲੀ ਔਲਾਦ ਆ ਉਹਨਾਂ ਦੇ ਵਿੱਚ ਉਹ ਕਰੈਕਟਰ ਮੇਨਟੇਨ ਨਹੀਂ ਰਹੇਗਾ, ਕੱਦ ਕਾਠ ਦਾ ਕਰੈਕਟਰ ਮੇਨਟੇਨ ਨਹੀਂ ਰਹੇਗਾ। ਦੂਸਰੀ ਗੱਲ, ਜਿਹੜੀ ਸਾਰੀ ਕੰਟਰੋਲਿੰਗ ਪਾਵਰ ਹੈ ਸਾਡੇ ਮਾਸਪੇਸ਼ੀਆਂ ਨੂੰ ਮਸਲ ਤੇ ਮਸਲ ਦੀ ਕੰਟਰੋਲਿੰਗ ਪਾਵਰ ਜਿਹੜੀ ਹੈ ਉਹ ਲਾਸਟ ਹੋ ਜਾਏਗੀ। ਤੁਸੀਂ ਵੇਖਿਆ ਹੋਣਾ ਕਿ ਕਈ ਬਹੁਤ ਬਹੁਤ ਮੋਟੇ ਹੁੰਦੇ ਨੇ, ਸਾਰਾ ਕੁਝ ਸਹੀ ਹੈ, ਖਾਂਦੇ ਪੀਂਦੇ ਸਹੀ ਨੇ, ਸੋਚ ਸਹੀ ਹੈਗੀ, ਬੰਦੇ ਵੇਖੇ ਹੋਣਗੇ ਤੁਸੀਂ, ਔਰ ਉਹਨਾਂ ਦਾ ਕੱਦ ਵੀ ਛੋਟਾ, ਲੇਕਿਨ ਰਸਤਾ ਕੰਮ ਹੀ ਨਹੀਂ ਕਰਦੀ, ਠੀਕ ਹੈ, ਮਾਇਓਪੈਥੀ ਅਸੀਂ ਇਹਨੂੰ ਕਹਿੰਦੇ ਹਾਂ, ਜਾਂ ਮਸਕੂਲਰ ਡਿਸਟ੍ਰੋਫੀ ਅਸੀਂ ਇਹਨੂੰ ਕਹਿੰਦੇ ਹਾਂ। ਮਸਕੂਲਰ ਡਿਸਟ੍ਰੋਫੀ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਉਹਨਾਂ ਲੋਕਾਂ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੇ ਤੇ ਕਿਸੇ ਵੀ ਚੀਜ਼ ਦਾ ਕੋਈ ਕੰਟਰੋਲ ਨਾ ਰਹਿਣਾ। ਇੱਕ ਤਾਂ ਹਰ ਚੀਜ਼ ਕੰਟਰੋਲ ਨਹੀਂ ਕਰ ਰਹੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਉਂਗਲੀਆਂ ਦੀ ਗੱਲ ਦੱਸੀ ਹੈ ਵੀ ਮੇਰੀ ਅੰਗੂਠੇ ਦੇ ਨਾਲ ਦੀ ਉਂਗਲ, ਇੰਡੈਕਸ ਫਿੰਗਰ ਤੇ ਮੇਰੀ ਮਿਡਲ ਫਿੰਗਰ, ਇਹਨਾਂ ਦਾ ਆਪਸ ਇੱਕ ਫਰਕ ਹੈਗਾ, ਲਿਮਿਟਡ ਫਰਕ ਹੈਗਾ। ਮੇਰੇ ਬੱਚੇ ਵਿਚ ਇਸੇ ਤਰ੍ਹਾਂ ਹੋਣਾ ਚਾਹੀਦਾ ਹੈਗਾ, ਪਰ ਕੁਝ ਕਰੈਕਟਰ ਚੇਂਜ ਹੋ ਗਏ ਕਿਉਂਕਿ ਇਹਦੀ ਮਾਂ ਦਾ ਵੀ ਕਰੈਕਟਰ ਉਹਦੇ ਵਿਚ ਆ ਗਿਆ ਨਾ। ਪਰ ਜੇ ਇਹ ਇਕਦਮ ਹੀ ਫਰਕ ਪੈ ਜੇ, ਵਾਧਾ ਘੱਟ ਹੈ, ਇਕਦਮ ਹੀ ਉਂਗਲੀ ਛੋਟੀ ਰਹਿ ਜਾਵੇ, ਕਰੈਕਟਰ ਹੀ ਬਦਲ ਜਾਵੇ ਟੋਟਲ, ਨਾ ਮਾਂ ਦਾ ਉਹ ਸੀ ਨਾ ਪਿਓ ਦਾ ਉਹ ਸੀ। ਇਸੇ ਤਰ੍ਹਾਂ ਕੰਨਾਂ ਦਾ ਕੰਮ ਹੈਗਾ ਆ, ਨੱਕ ਦਾ ਕੰਮ ਹੈਗਾ ਆ, ਮਾਂ ਤੇ ਬਾਪ ਨਾਲੋਂ ਜਦੋਂ ਉਹ ਇਕਦਮ ਟੋਟਲੀ ਡਿਫਰੈਂਟ ਹੋ ਜਾਵੇ ਤੇ ਉਸ ਹਾਲਾਤ ਦਾ ਅਸਲ ਗੱਲ ਕੀ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ ਦੇ ਵਿਚ ਫਰਕ ਪੈ ਗਿਆ, ਭਾਵ ਬੇਸਿਕ ਰੂਟ ਦੇ ਵਿਚ ਫਰਕ ਪੈ ਗਿਆ। ਅਸਲ ਬੇਸਿਕ ਤਾਂ ਸਾਡਾ ਹੋਇਆ ਨਾ, ਤੇ ਉਸ ਇਹਦੇ ਕੰਡੀਸ਼ਨਾਂ ਸਾਡੀਆਂ ਪਰਦੇ ਤੇ ਸਾਨੂੰ ਦਿਖਾਈ ਦੇ ਰਹੀਆਂ ਨੇ। ਸਰੀਰ ਜਿਹੜਾ ਸੀ ਇਹ ਪਰਦਾ ਸੀ ਨਾ, ਜਿਵੇਂ ਆਪਾਂ ਸਟਾਰਟਿੰਗ ਦੇ ਵਿਚ ਗੱਲ ਕਰੀਏ, ਔਰ ਇਹਦੇ ਵਿਚ ਉਹ ਨਿਸ਼ਾਨੀਆਂ ਜਿਹੜੀਆਂ ਅੰਦਰ ਸਾਡਾ ਸੈੱਲ ਦੇ ਵਿਚ ਪ੍ਰੋਜੈਕਟਰ ਦੇ ਵਿਚ ਪਿਆ ਹੋਇਆ ਮਟੀਰੀਅਲ ਹੈਗਾ ਆ, ਉੱਥੇ ਜਿਹੜੀ ਫਿਲਮ ਪਈ ਸੀ ਉਹ ਫਿਲਮ ਜਿਹੜੀ ਹੈ ਉਹ ਅੱਗੇ ਪ੍ਰੋਡਿਊਸ ਹੋ ਰਹੀ ਹੈ ਪਰਦੇ ਤੇ ਸਾਡੇ ਸਰੀਰ ਦੇ ਵਿਚ, ਉਹ ਸਾਰੀਆਂ ਗੱਲਾਂ ਸਾਨੂੰ ਉੱਥੇ ਦਿਖਾਈ ਦੇ ਰਹੀਆਂ ਨੇ ਵੀ ਆਹ ਹੈ, ਤੇ ਉਹਨਾਂ ਗੱਲਾਂ ਨੂੰ ਵੇਖ ਕੇ ਅਸੀਂ ਕੀ ਸਾਬਤ ਕਰਾਂਗੇ ਭਾਈ ਇਹਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹ ਨਾਰਮਲ ਨਹੀਂ ਰਿਹਾ, ਉਹਦੀਆਂ ਕੀਤੀਆਂ ਜਾਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਨਾਰਮਲ ਰਹੀ। ਦੂਸਰੀ ਗੱਲ, ਇੱਕ ਅਸੀਂ ਸਮਝਦੇ ਹਾਂ ਕਿ ਸਕਲੇਰੋਸਿਸ ਨਾਂ ਦੀ ਬਿਮਾਰੀ ਹੈ, ਲੈਟਰਲ ਸਕਲੇਰੋਸਿਸ ਬ੍ਰੇਨ ਦੇ ਨਾਲ ਸੰਬੰਧਿਤ ਹੈਗੀ ਹੈ, ਸਿਰਫ ਇਹਨਾਂ ਹੀ ਸਮਝ ਲੋਕੋ ਕਿ ਇਹ ਵੀ ਇਸ ਤਰ੍ਹਾਂ ਦੀ ALS ਦੇ ਨਾਂ ਦੇ ਨਾਲ ਅਸੀਂ ਜਾਣਦੇ ਹਾਂ ਉਸਨੂੰ, ਪਰ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਨਰਵਸ ਸਿਸਟਮ ਦੇ ਨਾਲ ਸੰਬੰਧਿਤ ਇਹੋ ਜਿਹੀਆਂ ਕੰਡੀਸ਼ਨਾਂ ਨੇ ਜਿਹੜੀਆਂ ਪੰਜਾਬੀ ਚ ਕਹੋ ਤੁਸੀਂ ਆਟੋ ਇਮਿਊਨ ਡਿਜ਼ੀਜ਼ ਸਮਝਦੇ, ਤੁਸੀਂ ਆਪਣੇ ਆਪ ਸਰੀਰ ਦੀ ਪਾਵਰ ਜਿਹੜੀ ਆਪਣੇ ਆਪ ਖਰਾਬ ਹੋਣੀ ਸ਼ੁਰੂ ਹੋ ਜਾਵੇ, ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਬਣ ਜਾਂਦੀ ਹੈ ਨਾ ਬਈ। ਸਰੀਰ ਨੇ ਤਾਂ ਹਰ ਬਿਮਾਰੀ ਨੂੰ ਕੰਟਰੋਲ ਕਰਨਾ ਹੈ, ਪੁਲਿਸ ਨੇ ਸਾਰੇ ਹਾਲਾਤ ਨੂੰ ਕੰਟਰੋਲ ਕਰਨਾ ਹੈ, ਤਾਂ ਸਾਨੂੰ ਇੰਨੀ ਪੁਲਿਸ ਇੱਥੇ ਚਾਹੀਦੀ ਹੈ, ਤੇ ਜੇ ਪੁਲਿਸ ਹੀ ਸਾਨੂੰ ਖਾਣਾ ਸ਼ੁਰੂ ਕਰ ਦੇਵੇ ਤੇ ਪੁਲਿਸ ਹੀ ਉੱਥੇ ਹਫੜਾ ਥਫੜੀ ਫਲਾਉਣੀ ਸ਼ੁਰੂ ਕਰ ਦੇਵੇ ਤੇ ਕੀ ਹਾਲਾਤ ਬਣੇਗਾ? ਉਹਨੂੰ ਅਸੀਂ ਕਹਿੰਦੇ ਹਾਂ ALS ਜਾਂ ਆਟੋ ਇਮਿਊਨ ਡਿਜ਼ੀਜ਼, ਠੀਕ ਹੈ। ਦੂਸਰੀ ਗੱਲ, ਮਸਕੁਲ ਐਟ੍ਰੋਫੀ, ਛੋਕੜਾ, ਛੁੱਕ ਜਾਣਾ, ਕਈਆਂ ਹਾਲਾਤਾਂ ਦੇ ਵਿਚ ਛੋਕੜਾ ਵਗੈਰਾ ਹੋ ਜਾਣਾ ਬੱਚਿਆਂ ਨੂੰ ਜੰਮਦਿਆਂ ਜਾਂ ਬਾਅਦ ਵਿਚ ਹੋਣਾ ਸ਼ੁਰੂ ਹੋ ਜਾਣਾ, ਇਹ ਸਾਰੀਆਂ ਕੰਡੀਸ਼ਨਾਂ ਇਸ ਤਰ੍ਹਾਂ ਦੀ ਸਟਰਕਚਰਲ ਅਬਨਾਰਮੈਲਿਟੀ ਹੈ ਜਿਹਦੇ ਪਿਛਲੀ ਕਹਾਣੀ ਪਿੱਛੇ ਪਿੱਛੇ ਤੁਰਦੇ ਜਾਓ ਜੀ, ਅਸੀਂ ਲੱਭਾਂਗੇ ਜੀ ਉਹ ਤੇਰਾ ਲਿਵਰ ਨੀ ਕੰਮ ਕਰ ਰਿਹਾ ਜੀ, ਉਹ ਤੇਰੇ ਫੇਫੜੇ ਨੀ ਕੰਮ ਕਰ ਰਹੇ ਜੀ, ਉਹ ਅਖੀਰ ਚੱਲਦੇ ਚੱਲਦੇ ਅਗਰ ਅਸੀਂ ਹੁਣ ਅੱਜ ਤੱਕ ਫਿਜ਼ੀਕਲ ਰੂਪ ਚ ਪਹੁੰਚਦੇ ਤੇ ਅਸੀਂ ਪਹੁੰਚ ਜਾਗੇ ਨਿਊਕਲੀਓਪਲਾਜ਼ਮ ਦੇ ਉੱਪਰ, ਉਹ ਯਾਰ ਤੇਰਾ ਤਾਂ ਨਿਊਕਲੀਅਸ ਸਹੀ ਨਹੀਂ ਸੀ ਜਿਸ ਕਰਕੇ ਐਸਾ ਹੋਇਆ, ਤੇ ਅੱਜ ਕੱਲ ਜਿਹੜੀ ਮੈਡੀਸਿਨ ਚੱਲ ਰਹੀ ਆ ਉਹ ਇਸ ਚੀਜ਼ ਵਾਸਤੇ ਚੱਲ ਰਹੀ ਆ ਭਾਈ ਅਸੀਂ ਉਸ ਰੂਟ ਤੱਕ ਜਿੱਥੋਂ ਤੱਕ ਫਿਜ਼ੀਕਲੀ ਅਸੀਂ ਵੇਖ ਸਕਦੇ ਉਸ ਹਾਈਪੋਥੈਸਿਸ ਤੇ ਅਜੇ ਨਹੀਂ ਪਹੁੰਚ ਰਹੀ ਮੈਡੀਕਲ ਸਾਇੰਸ ਜਿਹੜੀ।

0: ਅਜੇ ਉਸ ਹਾਈਪੋਥੀਸਿਸ ਵੱਲ ਹੋਮਿਓਪੈਥਿਕ ਸਿਧਾਂਤ ਸ਼ੁਰੂ ਹੀ ਉੱਥੋਂ ਹੁੰਦਾ। ਹੋਮਿਓਪੈਥਿਕ ਸਿਧਾਂਤ ਜਿਹੜਾ ਆ ਉਸ ਹਾਈਪੋਥੀਸਿਸ ਤੋਂ ਹੀ ਸ਼ੁਰੂ ਹੁੰਦਾ ਆ, ਪਰ ਮੈਡੀਕਲ ਸਾਇੰਸ ਜਿਹੜੀ ਹੈ ਉਹ ਪੂਛ ਫੜ ਕੇ ਤੇ ਪਿਛਲੇ ਪਾਸੇ ਉਹ ਚੱਲ ਰਹੀ ਹੈ ਤੇ ਅਲਟੀਮੇਟ ਮੈਡੀਕਲ ਸਾਇੰਸ ਨੇ ਪਹੁੰਚਣਾ ਉੱਥੇ ਹੀ ਹੈ, ਪਹੁੰਚਣਾ ਉੱਥੇ ਹੀ ਹੈ ਜਿਹੜਾ ਅਸਲ ਜਿਹੜਾ ਸਾਡਾ ਹਾਈਪੋਥੀਸਿਸ ਹੈ। ਪਰ ਕਿਉਂਕਿ ਸਾਡੇ ਕੋਲ ਸਬੂਤ ਨਹੀਂ ਜਿਸ ਕਰਕੇ ਅਸੀਂ ਮੰਨਦੇ ਨਹੀਂ, ਹੁਣ ਹੌਲੀ ਹੌਲੀ ਮੰਨ ਰਹੇ ਹਾਂ। ਸਰੀਰ ਨੂੰ ਮੰਨਿਆ, ਫਿਰ ਸਿਸਟਮ ਨੂੰ ਮੰਨਿਆ, ਫਿਰ ਸਿਸਟਮ ਦੇ ਉੱਪਰ ਉੱਪਰ ਚੱਲਦੇ ਚੱਲਦੇ ਨਰਵਸ ਸਿਸਟਮ ਨੂੰ ਮੰਨ ਲਿਆ, ਬ੍ਰੇਨ ਨੂੰ ਮੰਨ ਲਿਆ, ਔਰ ਫਿਰ ਅਸੀਂ ਨਿਊਕਲੀਅਰ ਪਲਾਜ਼ਮ ਤੇ ਜਾਂ ਸੈੱਲ ਤੇ ਪਹੁੰਚ ਗਏ ਤੇ ਸੈੱਲ ਤੋਂ ਬਾਅਦ ਅਸੀਂ ਨਿਊਕਲੀਅਸ ਤੇ ਪਹੁੰਚ ਗਏ ਹਾਂ। ਇੱਥੋਂ ਤੱਕ ਅਸੀਂ ਖੋਜ ਮੈਡੀਕਲ ਸਾਇੰਸ ਨੇ ਹੁਣ ਜਾਣ ਲਈ ਹੈ ਤੇ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼, ਜਿਵੇਂ ਆਰਥਰਾਈਟਿਸ ਰੂਮੈਟਿਜ਼ਮ ਦੇ ਕੇਸ ਹੁੰਦੇ ਨੇ ਅੱਜ ਕੱਲ੍ਹ, ਉਹ ਇਸੇ ਤਰ੍ਹਾਂ ਸੈੱਲਾਂ ਦੇ ਅੰਦਰ ਵੇਖਦੇ ਨੇ ਕਿਤੇ ਕਿਤੇ ਕੀ ਖਰਾਬੀ ਹੋਈ ਹੈ, ਉਹਨੂੰ ਕਿਵੇਂ ਠੀਕ ਕਰ ਸਕਦੇ ਹਾਂ। ਇਹੋ ਜਿਹੀਆਂ ਦਵਾਈਆਂ ਤੇ ਇਹੋ ਜਿਹੀਆਂ ਚੀਜ਼ਾਂ ਹੁਣ ਤਿਆਰ ਹੋ ਰਹੀਆਂ ਨੇ, ਪਰ ਹੈ ਇਹ ਉਸੇ ਲੈਵਲ ਤੇ ਗੱਲ ਹੈ, ਇਹ ਬਹੁਤ ਉਰੇ ਦੀ ਗੱਲ, ਸਾਡੇ ਉਸ ਹਾਈਪੋਥੀਸਿਸ ਤੋਂ ਬਹੁਤ ਪਹਿਲਾਂ ਦੀ ਗੱਲ ਕਿ ਅਸੀਂ ਫਿਜ਼ੀਕਲ ਸਰੀਰ ਨੂੰ ਹੀ ਚੀਜ਼ ਕਰ ਰਹੇ ਤੇ ਫਿਜ਼ੀਕਲ ਸਰੀਰ ਦੀ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਥਾਂ ਤੇ ਜੁੜੀ। ਸੋ ਅੱਜ ਦਾ ਸਮਾਂ ਕਿਉਂਕਿ ਮੇਰਾ ਸਮਾਪਤ ਹੋ ਗਿਆ, ਇਹ ਨਿਊਕਲੀਅਸ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਵੀ ਇਹ ਨਿਊਕਲੀਅਸ ਹੈ ਕੀ ਹੈ, ਇਹਦਾ ਕੰਮ ਕੀ ਹੈਗਾ ਆ, ਔਰ ਇਹਦੇ ਅੰਦਰ ਕੀ ਹੈਗਾ ਆ, ਔਰ ਜੇ ਇਹ ਖਰਾਬ ਹੋ ਜਾਏ ਤੇ ਬਿਮਾਰੀਆਂ ਕਿਹੋ ਜਿਹੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਮੈਂ ਉਮੀਦ ਕਰਦਾ ਕਿ ਕਾਫੀ ਸਾਰੀ ਗੱਲ ਤੁਸੀਂ, ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ ਹੋਵਾਂਗਾ ਤੇ ਤੁਸੀਂ ਸਮਝ ਗਏ ਹੋਵੋਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568, ਮੇਰਾ ਫੋਨ ਨੰਬਰ 4086871899। ਕਿਸੇ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਟੀਕੇ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਜਾਂਦੇ ਜਾਂਦੇ ਇਹ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਭਾਈ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਕੋਈ ਜਾਣਕਾਰੀ ਵਿਚ ਵਾਧਾ ਹੋ ਰਿਹਾ, ਕੋਈ ਚੰਗੀਆਂ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ, ਤੇ ਤੁਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਦੱਸੋ ਕਿ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ, ਰੇਡੀਓ ਪ੍ਰਵਾਸ ਸੁਣਨ, ਰੇਡੀਓ ਸਬਰੰਗ ਸੁਣਨ, ਯੂਟਿਊਬ ਜਾਂ ਫੇਸਬੁੱਕ ਤੇ ਮੇਰੇ ਨਾਲ ਜੁੜਨ, ਤਾਂ ਕਿ ਉਹਨਾਂ ਨੂੰ ਕਿਸੇ ਵੀ ਮੀਡੀਆ ਦੇ ਰਾਹੀਂ ਇਹ ਪ੍ਰੋਗਰਾਮ ਮਿਲਦੇ ਰਹਿਣ ਤੇ ਉਹ ਸੁਣਦੇ ਰਹਿਣ ਤੇ ਜਾਣਕਾਰੀ ਚ ਵਾਧਾ ਕਰਨ। ਰੱਬ ਰੱਖਾ, ਕੱਲ ਨੂੰ ਫਿਰ ਮਿਲਾਂਗੇ ਇਸੇ ਤਰ੍ਹਾਂ ਹੀ ਇਸੇ ਪ੍ਰੋਗਰਾਮ ਇਸੇ ਸਮੇਂ ਦੇ 5 ਤੋਂ 6 ਵਜੇ ਕੈਲੀਫੋਰਨੀਆ ਪੈਸੀਫਿਕ ਟਾਈਮ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ, ਸੋਤੇ ਹੋ ਤੁਹਾਡਾ ਵੀ ਧੰਨਵਾਦ, ਥੈਂਕ ਯੂ ਸੋ ਮਚ
1: ਜੀ, ਥੈਂਕ ਯੂ।

ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ ਆਲੇ ਦੁਆਲੇ ਦੀ ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਬਿਲਕੁਲ ਬਿਲਕੁਲ ਜੀ, www.parvazradio.com। ਪਰਵਾਜ਼ PARWAZ, ਇਟਸ ਅ ਵਨ ਵਰਡ, ਰੇਡੀਓ ਪਰਵਾਜ਼ ਰੇਡੀਓ, ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ, ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ, ਕੋਈ ਨਾ ਜੱਗ ਤੇ ਰੋਵੇ। ਹੱਸਦੀ ਵੱਸਦੀ ਰਵੇ ਇਹ ਦੁਨੀਆ, ਕੋਈ ਨਾ ਜੱਗ ਤੇ ਰੋਵੇ। ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ। ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ। ਖਿੜਿਆ ਰਹੇ ਚਮਨ ਇਹ ਸਾਡਾ, ਮੇਰੀਆਂ ਸ਼ੁਭ ਇਸ਼ਾਵਾਂ। ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ। ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ। ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ। ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ, ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ, ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ। ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਹੈ ਥੋੜੀ ਜੀ, ਅੱਜ ਵੀ ਸੋਹਣਾ ਹੀ ਹੈ ਦਿਨ ਉਦੋਂ। ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਨੇ ਜੀ।
ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸਟਾਡ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟ੍ਰਾਸੇ 106th ਦੇ ਵਿੱਚ ਹਾਂਜੀ ਤੇ 6th Reihe 1/6 ਮੂਲਹਾਈਮ ਜ਼ਰੂਰ ਇੱਕ ਵਾਰੀ ਦਰਸ਼ਨ ਦਿਓ ਜੀ ਤੇ ਵਧੀਆ ਲੋਕਾਂ ਦੇ ਨਾਲ ਤੁਹਾਡਾ ਵਾਹ ਪਵੇਗਾ ਸਿੱਕੇ ਬੰਦ ਤੁਹਾਨੂੰ ਕੰਮ ਕਰਕੇ ਦੇਣਗੇ ਤੇ ਗੱਲ ਇਸ ਤਰ੍ਹਾਂ ਹੈ ਵੀ ਦੋਸਤੋ ਮੈਂ ਨਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾ ਦਿਆਂ ਹਾਂਜੀ ਇਹ ਗੀਤ ਹੈ ਜੀ ਗੀਤਾਂ ਦੀ ਰਾਣੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੇ ਵਾਰ ਹੈ ਮਹਾਰਾਜਾ ਰਣਜੀਤ ਸਿੰਘ ਦੀ ਕਿੰਨਾ ਖੂਬਸੂਰਤ ਸੋਹਣਾ ਮੇਲ ਹੈ ਗੀਤਾਂ ਦੀ ਰਾਣੀ ਦੀ ਆਵਾਜ਼ ਤੇ ਅਲਗੋਜਿਆਂ ਵਾਲੇ ਦਾ ਕਮਾਲ ਲਓ ਹਾਜ਼ਰ ਹੈ ਜੀ ਗੀਤ ਨੂੰ ਇੰਜਾਏ ਕਰੋ ਤੇ ਫਿਰ ਅਗਲੀ ਗੱਲਬਾਤ ਸ਼ੁਰੂ ਕਰਦੇ ਹਾਂ

ਗੀਤ ਦੀ ਜਿਹੜੀ ਵੋਇਸ ਹੈ ਨਾ ਉਹ ਬਹੁਤ ਖਰਾਬ ਆ, ਪਤਾ ਨੀ ਕੀ ਰੀਤਨ ਦਾ ਰਿਕਾਰਡਿੰਗ ਇਦਾਂ ਦੀ ਹੋਈ ਹੈ ਜੀ। ਰਿਕਾਰਡਿੰਗ ਪਹਿਲਾਂ ਸੁਣਿਆ ਵਧੀਆ ਸੀ ਪਰ ਪਤਾ ਨੀ ਜਿਨ੍ਹਾਂ ਨੇ ਵਿੱਚ ਪਾਇਆ ਨਾ ਉਹ ਵਧੀਆ ਨੀ। ਚਲੋ ਆਪਾਂ ਅਗਲਾ ਈਦ ਵਾਲਾ ਚੰਨ ਦੁਰਗਾ ਰੰਗੀਲਾ ਦਾ ਇੱਕ ਹੋਰ ਗੀਤ ਸੁਣਦੇ।

0: ਲਓ ਸਾਥੀਓ ਦੋਸਤੋ ਭੈਣੋ ਤੇ ਭਰਾਵੋ ਪ੍ਰੋਗਰਾਮ ਸ਼ੁਰੂਆਤ ਕਰਦੇ ਆ ਜੀ ਖਬਰਾਂ ਵੱਲ ਚੱਲਦੇ ਨਾ ਜੀ ਖਬਰਾਂ ਵੱਲ ਚੱਲਦੇ ਜੀ ਕੁਝ ਖਬਰਾਂ ਤੇ ਗੱਲਬਾਤ ਕਰਦੇ ਆ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਕਿਉਂ ਅੱਛਾ ਠੀਕ ਤੇ ਕੁਝ ਖਬਰਾਂ ਵੱਲ ਅਜੇ ਬੜਾ ਹੀ ਚੀਕ ਰਿਹਾ ਜੀ ਇਹ ਤੇ ਮਾਰਦੇ ਆ ਜੀ ਝਾਤ ਕੀ ਹੋ ਰਿਹਾ ਤੇ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਨੇ ਚੀਮਾ ਸਾਹਿਬ ਜੀ ਆਜੋ ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਐਨ
1: ਜੀ ਖੱਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜੋ ਕੁਛ ਵੀ ਹੈਗਾ ਸਲਾਮ ਅਦਾਬ ਤੇ ਖੱਕ ਸਾਹਿਬ ਜੀ ਅੱਜ ਜਿਹੜੀਆਂ ਖਬਰਾਂ ਆ ਉਹ ਬੜੀਆਂ ਗਰਮਾ ਗਰਮਾ ਤੁਹਾਨੂੰ ਪਤਾ ਪੀ ਦੁਨੀਆਂ ਤੇ ਭਾਰੀ ਪਈ ਆ ਬੋਦੀ ਵਾਲਾ ਤਾਰਾ ਤੇ ਅਜੇ ਨਹੀਂ ਚੜਿਆ ਪਰ ਫੇਰ ਵੀ ਅਸੀਂ ਬੋਦੀ ਵਾਲੇ ਤਾਰੇ ਤੋਂ ਬਿਨਾਂ ਜਿਹੜੀ ਹੈ ਦੁਨੀਆਂ ਉਹ ਥੋੜੀ ਜਿਹੀ ਵੱਡੀਆਂ ਮੁਸੀਬਤਾਂ ਦੇ ਫਸੀ ਹੋਈ ਆ ਤੇ ਲਓ ਆਪਾਂ ਕਰਦੇ ਆ ਗੱਲਬਾਤ ਸ਼ੁਰੂ ਖੱਕ ਸਾਹਿਬ ਜੀ ਜਿਹੜੀ ਆ ਸਾਊਦੀ ਅਰਬ ਕੁਵੈਤ ਅਤੇ ਇਰਾਨ ਜਿਹੜੀ ਪਹਿਲੀ ਖਬਰ ਆ ਖੱਕ ਸਾਹਿਬ ਜੀ ਇਹ ਕੀ ਹੋਇਆ ਕਿ ਜਿਹੜੇ ਆਪਣੇ ਅਲਜ਼ੀਰਾ ਹੈਗਾ ਨਾ ਖਬਰਾਂ ਦਿੰਦਾ ਖਬਰ ਬਹੁਤ ਵਧੀਆ ਦਿੰਦੇ ਆ ਉਹ ਤੇ ਉਹਦੇ ਵਿਚ ਖੱਕ ਸਾਹਿਬ ਜੀ ਉਹਨਾਂ ਨੇ ਹੋਸਟ ਨੇ ਤਿੰਨਾਂ ਬੰਦਿਆਂ ਨੂੰ ਉੱਥੇ ਸੱਦਿਆ ਸੀਗਾ ਜਿਨ੍ਹਾਂ ਦੇ ਵਿਚ ਇੱਕ ਸਾਊਦੀ ਅਰਬ ਇੱਕ ਕੁਵੈਤ ਤੇ ਤੀਸਰਾ ਜਿਹੜਾ ਸੀ ਉਹ ਇਰਾਨ ਦੇ ਅਫੀਸ਼ੀਅਲ ਜਿਨ੍ਹਾਂ ਨੂੰ ਅਫਸਰ ਆਪਾਂ ਕਹਿੰਦੇ ਉਹ ਸੀਗੇ ਇਕੱਠੇ ਹੋਏ ਤੇ ਉੱਥੇ ਖੱਕ ਸਾਹਿਬ ਜੀ ਗੱਲਬਾਤ ਕਰਦਿਆਂ ਉਹਨਾਂ ਨੇ ਤਿੰਨਾਂ ਦੇ ਜਿਹੜੇ ਸੀ ਭਾਫ ਲਈ ਤਿੰਨਾਂ ਦੇ ਮੂੰਹਾਂ ਦੇ ਵਿਚੋਂ ਤੇ ਉੱਥੇ ਖੱਕ ਸਾਹਿਬ ਜੀ ਫੇਰ ਜਿਹੜਾ ਸਾਊਦੀ ਅਰਬ ਤੇ ਕੁਵੈਤ ਵਾਲੇ ਸੀਗੇ ਉਹ ਜਿੱਦਾਂ ਨਾ ਉਹ ਦੋ ਜਣੇ ਸੀਗੇ ਨਾ ਇੱਕ ਪਾਸੇ ਕਿਉਂਕਿ ਉਹਨਾਂ ਦੇ ਦੋਨਾਂ ਦੇ ਜਿਹੜੇ ਹੈਗੇ ਆ ਖੱਕ ਸਾਹਿਬ ਇੱਕ ਫੋਨ ਆਉਂਦਾ ਜੇ ਤੁਸੀਂ ਮੈਨੂੰ ਮਿੰਟ ਕਰੇ ਉਹਨਾਂ ਲੈ ਲਵਾਂ ਦੂਜੇ ਪਾਸੇ ਜ਼ਰੂਰੀ ਲੱਗਦਾ
0: ਜ਼ਰੂਰੀ ਹੈ ਤੇ ਲੈ ਲਓ ਜੀ ਚੱਲਦੇ ਇੱਕ ਮਿੰਟ ਤੁਸੀਂ ਕੱਟ ਕੇ ਮੁੜ ਕੇ ਮੈਨੂੰ ਕਾਲ ਕਰੋ ਮੈਂ ਗੀਤ ਲਾ ਦਿੰਦਾ ਇੱਕ ਲਓ ਜੀ ਦੋਸਤੋ ਚੀਮਾ ਸਾਹਿਬ ਥੋੜੇ ਜਿਹੇ ਬਿਜ਼ੀ ਹੋ ਗਏ ਤੇ ਚੱਲਦਾ ਹੈ ਲਓ ਜੀ ਛੱਤਰ ਗਿੱਲ ਸਾਹਿਬ ਦਾ ਇੱਕ ਗੀਤ ਸੁਣਦੇ ਹਾਂ ਤੇ ਫੇਰ ਆਪਾਂ ਚਾਲੂ ਕਰਦੇ ਹਾਂ

0: ਜੀ ਮਾਤ ਸਾਹਿਬ ਨੇ ਆ ਲੋ ਆ ਜੀ ਮਾਤ ਸਾਹਿਬ ਜੀ ਸਤਿ ਸ੍ਰੀ ਅਕਾਲ
1: ਜੀ ਰੱਖ ਸਾਹਿਬ ਜੀ ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਜਿਹੜੇ ਤਿੰਨੋ ਹੀ ਬੰਦੇ ਸੀਗੇ ਤਿੰਨਾਂ ਵੱਖਰੇ ਦੇਸ਼ਾਂ ਦੇ ਇਹਨੂੰ ਤੇ ਆਲ ਜਜ਼ੀਰਾ ਦੇ ਉੱਤੇ ਬੁਲਾਇਆ ਗਿਆ ਤੇ ਉਹਨਾਂ ਨੇ ਇੰਟਰਵਿਊ ਤਿੰਨਾਂ ਦੀਆਂ ਜਿਹੜੀਆਂ ਲਈ ਤੇ ਉਹਦੇ ਵਿੱਚ ਖੱਖ ਸਾਹਿਬ ਜੀ ਫੇਰ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਉਹਦੇ ਵਿੱਚ ਜਿਹੜੇ ਸਾਊਦੀ ਅਰਬ ਦੇ ਉਹ ਨੁਮਾਇੰਦੇ ਸੀਗੇ ਅਫਸਰ ਸੀਗੇ ਅਫੀਸ਼ੀਅਲ ਸੀਗੇ ਉਹਨਾਂ ਨੇ ਖੱਖ ਸਾਹਿਬ ਜੀ ਜਿਹੜਾ ਇਰਾਨ ਵੱਲੋਂ ਆਏ ਹੋਏ ਸੀਗੇ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਨੂੰ ਪਹਿਲਾਂ ਆਪਣੇ ਕੋਲੋਂ ਹੀ ਜਵਾਬ ਵੀ ਦਿੱਤਾ ਤੇ ਬਾਅਦ ਦੇ ਵਿੱਚ ਉਹਨੂੰ ਸਵਾਲ ਦੇ ਵਿੱਚ ਬਦਲ ਲਿਆ ਜਿੱਦਾਂ ਆਮ ਕਰਕੇ ਆਪਾਂ ਵੀ ਕਰ ਲਈਦੀ ਹੈ ਕਈ ਵਾਰੀ ਗੱਲਬਾਤ ਇੱਦਾਂ ਤੇ ਉਹਨਾਂ ਨੇ ਉਹਨੂੰ ਫਿਰ ਇਰਾਨ ਵਾਲੇ ਨੂੰ ਕਿਹਾ ਭਾਈ ਤੁਸੀਂ ਤਾਂ ਕਹਿੰਦੇ ਹੁੰਦੇ ਆ ਕਿ ਅਸੀਂ ਸਾਰੇ ਮੁਸਲਮਾਨ ਆ ਜਿਹੜੇ ਉਹ ਭਰਾ ਭਰਾ ਆ ਤੇ ਪਾਕ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ ਇਹ ਤੇ ਫਿਰ ਜਿਹੜੀ ਭਰਾਤਾ ਸੀ ਉਹ ਤਾਂ ਰਿਹਾ ਹੀ ਨੀ ਉਹਨੇ ਜਵਾਬ ਦੇਖੋ ਕਿੰਨੇ ਸੱਜੇ ਢੰਗ ਦੇ ਨਾਲ ਖਾਕਸਾ ਵੀ ਜਿਹਨਾਂ ਨੇ ਇਤਿਹਾਸ ਪੜਿਆ ਇਤਿਹਾਸ ਦਾ ਪਤਾ ਉਹ ਬੜੇ ਲੋਕ ਆ ਜਿਹੜੇ ਉਹ ਸਮੇਂ ਦੇ ਨਾਲ ਜਵਾਬ ਦੇ ਦਿੰਦੇ ਆ ਤੇ ਉਹਨੇ ਜਵਾਬ ਦੇ ਵਿੱਚ ਕਿਹਾ ਕਹਿੰਦਾ ਹੈ ਤਾਂ ਤੁਸੀਂ ਸਾਡੇ ਭਰਾ ਆ ਇਹਦੇ ਚ ਕੋਈ ਸ਼ੱਕ ਨਹੀਂ ਤੇ ਅਸੀਂ ਵੀ ਤੁਹਾਡੇ ਭਰਾ ਆ ਤੇ ਤੁਸੀਂ ਵੀ ਸਾਡੇ ਭਰਾ ਆ ਪਰ ਕਹਿੰਦਾ ਇੱਥੇ ਮਸਲਾ ਭਰਾ ਦਾ ਤੇ ਭੈਣ ਦਾ ਨਹੀਂ ਹੈ ਇੱਥੇ ਮਸਲਾ ਆ ਜਿਹੜਾ ਉਹ ਕਹਿੰਦੇ ਇਸ ਗੱਲ ਦਾ ਆ ਕਿ ਸਾਡੇ ਮੁਲਕ ਦੇ ਉੱਤੇ ਅਮਰੀਕਾ ਨੇ ਤਾਂ ਜਿਹੜਾ ਇਜ਼ਰਾਇਲ ਆ ਉਹਨੇ ਹਮਲਾ ਕੀਤਾ ਤੇ ਉਹ ਹਮਲਾ ਜਿਹੜਾ ਕਰਦੇ ਆ ਉਹ ਸਾਡੀ ਜਿਹੜੀ ਫੌਜ ਆ ਇਰਾਨ ਦੀ ਆਰ ਜੀ ਆਰ ਸੀ ਕੁਛ ਏਦਾਂ ਦਾ ਉਹਦਾ ਨਾਂ ਹੈਗਾ ਤੇ ਉਹ ਇਰਾਨੀਅਲ ਰੈਵੋਲੂਸ਼ਨਰੀ ਗਾਰਡ ਕੋਰਪਸ ਜਿਹਨੂੰ ਕਹਿੰਦੇ ਫੁੱਲ ਨਾਂ ਉਹਦਾ ਹੈਗਾ ਆ ਤੇ ਉਹ ਖੱਖ ਸਾਹਿਬ ਦੀ ਜਿਹੜੀ ਹੈਗੀ ਆ ਉਹ ਸਾਡੀ ਹੈਗੀ ਮੁਲਕ ਦੀ ਫੌਜ ਤੇ ਜਿਹੜਾ ਅਮਰੀਕਾ ਆ ਉਹਨੇ ਇਸ ਫੌਜ ਨੂੰ ਟੈਰੋਰਿਸਟ ਇਕਰਾਰ ਦੇ ਕੇ ਸਾਡੇ ਉੱਤੇ ਹਮਲਾ ਕੀਤਾ ਉਹ ਸਾਡੀ ਫੌਜ ਆ ਜਿਹੜੀ ਉਹਨੂੰ ਟੈਰੋਰਿਸਟ ਕਹਿੰਦੇ ਆ
2: ਬਿਲਕੁਲ
1: ਤੇ ਹੁਣ ਕੀ ਆ ਕਹਿੰਦੇ ਕਿ ਤੁਹਾਡੇ ਜਿਹੜੇ ਦੋਨਾਂ ਦੇ ਦੇਸ਼ ਆ ਕੁਵੈਤ ਵੀ ਆ ਤੇ ਸਾਊਦੀ ਅਰਬ ਵੀ ਆ ਤੁਹਾਡੇ ਦੇਸ਼ ਦੇ ਵਿੱਚ ਅਮਰੀਕਾ ਦੀ ਫੌਜ ਬੈਠੀ ਆ ਕਿ ਨਹੀਂ ਬੈਠੀ ਉਹ ਕਹਿੰਦੇ ਹਾਂ ਬੈਠੀ ਆ
2: ਬਿਲਕੁਲ
1: ਸਹੀ ਉਹ ਕਹਿੰਦੇ ਅਸੀਂ ਵੀ ਅਮਰੀਕਾ ਦੀ ਜਿਹੜੀ ਫੌਜ ਆ ਉਹਨੂੰ ਟੈਰੋਰਿਸਟ ਹੀ ਸਮਝਦੇ ਆ ਜਿੱਦਾਂ ਉਹ ਸਾਡੀ ਫੌਜ ਨੂੰ ਟੈਰੋਰਿਸਟ ਭੇਜਦੇ ਆ ਅਸੀਂ ਤਾਂ ਟੈਰੋਰਿਜ਼ਮ ਦੇ ਖਿਲਾਫ ਲੜ ਰਹੇ ਹਾਂ ਨਾ ਕਿ ਅਸੀਂ ਸਾਊਦੀ ਅਰਬ ਦੇ ਨਾ ਅਸੀਂ ਜਿਹੜਾ ਹੈਗਾ ਸੀ ਕੁਵੈਤ ਉਹਦੇ ਖਿਲਾਫ਼ ਲੜ ਰਹੇ ਹਾਂ ਅਸੀਂ ਟੈਰੋਰਿਸਟਾਂ ਦੇ ਖਿਲਾਫ਼ ਲੜ ਰਹੇ ਹਾਂ ਦੇਖੋ ਉਹਨੇ ਜਵਾਬ ਦਿੱਤਾ ਤੇ ਫਿਰ ਉਹਨਾਂ ਨੂੰ ਮੂਹਰੇ ਕੋਈ ਗੱਲਬਾਤ ਨਹੀਂ ਸੁੱਝੀ ਤੇ ਜਿਹਨੂੰ ਕਹਿੰਦੇ ਖੁੰਭ ਸੱਪ ਦਿੱਤੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖੱਖ ਸਾਹਿਬ ਜੀ ਇਸੇ ਕਰਕੇ ਮੈਂ ਖੱਖ ਸਾਹਿਬ ਜੀ ਵਾਰ ਵਾਰ ਕਹਿੰਦਾ ਹੁੰਦਾ ਆਪਣਾ ਪਿਛੋਕੜ ਇਤਿਹਾਸ ਪੜ੍ਹੋ ਕੱਲਾ ਆਪਣਾ ਨੀ ਯੂਰਪ ਦਾ ਵੀ ਸਪੇਨ ਦਾ ਵੀ ਪੋਰਟੁਗਲ ਦਾ ਵੀ ਇੰਗਲੈਂਡ ਦਾ ਵੀ ਫਰਾਂਸ ਦਾ ਜਰਮਨ ਦਾ ਵੀ ਕਦੇ ਸਾਰਿਆਂ ਦੇ ਇਤਿਹਾਸ ਪੜ੍ਹੋ ਤਾਂ ਤੁਸੀਂ ਜਿਹੜਾ ਆ ਕਿਸੇ ਵੀ ਸਹੀ ਜਿਹੜਾ ਟੀਚੇ ਦੇ ਉੱਤੇ ਪਹੁੰਚ ਸਕਦੇ ਆ ਤੇ ਸਹੀ ਜਵਾਬ ਆ ਜਿਹੜਾ ਢੋਕਮਾ ਉਹ ਫਿਰ ਤੁਸੀਂ ਦੇ ਸਕਦੇ ਆ ਸੋ ਉਹਨੇ ਇਸ ਤਰ੍ਹਾਂ ਦੀ ਬੜੀ ਜਿਹੜੀ ਸੀ ਗੱਲਬਾਤ ਕੀਤੀ ਤੇ ਇਹ ਸੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਆ ਜਿਹੜੀ ਇਰਾਨ ਦੀ ਫੌਜ ਤੇ ਇਹਦੇ ਬਾਰੇ ਦੇ ਵਿੱਚ ਫਿਰ ਉਹਨਾਂ ਨੇ ਖੱਖ ਸਾਹਿਬ ਜੀ ਇਸ ਤਰ੍ਹਾਂ ਦਾ ਜਵਾਬ ਜਿਹੜਾ ਉਹ ਦਿੱਤਾ ਤੇ ਇਹਦੇ ਨਾਲ ਹੁਣ ਖੱਖ ਸਾਹਿਬ ਜੀ ਉਹਨੇ ਇਹ ਵੀ ਕਿਹਾ ਕਿ ਜਿਹੜੀ ਅਸੀਂ ਅਮਰੀਕਾ ਅਤੇ ਇਜ਼ਰਾਇਲ ਦੀਆਂ ਫੌਜਾਂ ਨੂੰ ਟੈਰੋਰਿਸਟ ਹੀ ਸਮਝਦੇ ਹਾਂ ਇਹ ਇਕੱਲੇ ਇਰਾਨ ਨਹੀਂ ਬਲਕਿ ਪਿਛਲੇ ਸਾਲਾਂ ਵਿੱਚ ਜੇ ਦੇਖਿਆ ਜਾਵੇ ਅਫਗਾਨਿਸਤਾਨ ਲੀਬੀਆ ਇਰਾਕ ਵੈਨਜ਼ੂਏਲਾ ਇਰਾਨ ਅਤੇ ਕਿਊਬਾ ਉੱਪਰ ਹਮਲਾ ਕਰਨ ਨੂੰ ਹੁਣ ਤਿਆਰ ਆ ਇਹਨਾਂ ਦੇ ਬਾਕੀ ਦਿਨਾਂ ਉੱਤੇ ਕਰ ਚੁੱਕੇ ਆ ਅਸੀਂ ਸਿਰਫ ਉਹਨਾਂ ਦੇਸ਼ਾਂ ਵਿੱਚ ਹਮਲੇ ਕਰ ਰਹੇ ਹਾਂ ਜਿਨ੍ਹਾਂ ਵਿੱਚ ਅਮਰੀਕਾ ਦੀਆਂ ਫੌਜਾਂ ਦੇ ਅੱਡੇ ਬਣਾਏ ਹੋਏ ਹਨ ਅਤੇ ਉਥੋਂ ਸਾਡੇ ਦੇਸ਼ ਉੱਪਰ ਹਮਲੇ
2: ਚੀਮਾ ਸਾਹਿਬ ਉਹ ਅੱਡਿਆਂ ਨੂੰ ਹੀ ਅਟੈਕ ਕੀਤਾ ਨਾ
1: ਅੱਡਿਆਂ ਨੂੰ ਹੀ ਅਟੈਕ ਕੀਤਾ ਹਾਂਜੀ ਬਿਲਕੁਲ
2: ਜਾਂ ਭਰਾ ਕਿੱਦਾਂ ਰਹਿ ਗਏ ਜਦੋਂ ਤੁਸੀਂ ਦੂਜੀਆਂ ਫੌਜਾਂ ਆਪਣੇ ਘਰ ਵਾੜੀਆਂ
1: ਆਪਣੇ ਘਰ ਵਾੜ ਕੇ ਬਿਲਕੁਲ ਬਸ ਬਸ ਇਹੀ ਗੱਲ ਉਹਨਾਂ ਨੇ ਕਹੀ ਆ ਸੋ ਬੜੀ ਵਧੀਆ ਜਵਾਬ ਉਹਨਾਂ ਨੇ ਦਿੱਤਾ ਤੇ ਅਗਲੀ ਜਿਹੜੀ ਖ਼ਬਰ ਉਹ ਖੱਖ ਸਾਹਿਬ ਜੀ ਹੈਗੀ ਆ ਉਹ ਇਹ ਆ ਕਿ ਅਮਰੀਕਾ ਵੱਲੋਂ 14 ਜਿਹੜੇ ਦੇਸ਼ ਆ ਅਰਬ ਉਹਨਾਂ ਦੇ ਵਿਚੋਂ ਆਪਣੇ ਜਿਹੜੇ ਅਮਰੀਕਨ ਸਿਟੀਜਨ ਆ ਉਹਨਾਂ ਨੂੰ ਇਹ ਤਾਂ ਪਹਿਲਾਂ ਹੀ ਕੱਲੇ ਹੀ ਉਹਨਾਂ ਨੇ ਕਹਿਤਾ ਸੀਗਾ ਕਿ ਨਿਕਲ ਜਾਓ ਜਿੱਦਾਂ ਭੱਜ ਹੁੰਦਾ ਭੱਜ ਜਾਓ ਕਿਸੇ ਤੋਂ ਹਨਾ ਤੇ 14 ਦੇਸ਼ਾਂ ਦੇ ਵਿਚੋਂ ਕਿਹਾ ਨਿਕਲਣ ਵਾਸਤੇ ਕਹਿ ਦਿੱਤਾ ਕੱਲ ਸ਼ਾਮੀ ਅਮਰੀਕਾ ਵੱਲੋਂ ਚੇਤਾਵਨੀ ਦਿੱਤੀ ਗਈ ਜਿਸ ਵਿਚ ਕਿਹਾ ਕਿ ਗੈਟ ਆਊਟ ਨਾਓ ਖਰਸਾ ਵੀ ਹੁਣ ਦੇਖੋ ਗੱਲ ਕਹਿਣ ਦਾ ਵੀ ਇੱਕ ਤਾਂ ਆਪਾਂ ਕਹਿੰਦੇ ਗੇਟ ਆਊਟ ਨਾਓ ਹਨਾ ਹੁਣੇ ਚੱਲ ਜਾ ਇੱਕ ਆਪਾਂ ਕਹਿੰਦੇ ਗੇਟ ਆਊਟ ਨਾਓ ਕਹਿਣ ਦਾ ਮਤਲਬ ਹੁਣੇ ਇੱਥੋਂ ਨਿਕਲੋ ਕੱਲ ਪਹਿਲਾਂ ਸ਼ਾਮੀ ਇਹ ਖ਼ਬਰ ਦਿੱਤੀ ਕੋਈ 6 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਫਿਰ ਖੱਖ ਸਾਹਿਬ ਜੀ ਅਗਲੀ ਇੱਕ ਹੋਰ ਖ਼ਬਰ ਦੇ ਵਿੱਚ ਉਹਨਾਂ ਕਿਹਾ ਉਹਨਾਂ ਨੇ ਸ਼ਬਦ ਦਿੱਤਾ ਫਲੀ ਦਾ ਮਤਲਬ ਉੱਡ ਜਾਓ ਇੱਥੋਂ ਭੱਜ ਜਾਓ ਦੌੜ ਜਾਓ ਜਿੱਧਰ ਨੂੰ ਜਾ ਹੁੰਦਾ
2: ਜਾਂ ਤੇ ਚੀਮਾ ਸਾਹਿਬ ਇਹ ਹੁੰਦਾ ਕਿ ਇਹ ਸਾਰਾ ਕੁਛ ਅਰੇਂਜ ਕਰਨ ਤੋਂ ਪਹਿਲਾਂ ਆਪਣੇ ਅੰਬੈਸੀਆਂ ਨੂੰ ਮੈਸੇਜ ਕਰਦੇ ਕਿ ਤੁਸੀਂ ਇੱਥੋਂ ਬੰਦੇ ਨਿਕਲ ਜਾਓ,
1: ਬਿਲਕੁਲ
2: ਹੋ ਸਕਦਾ ਸੀਕ੍ਰੇਟਲੀ ਕਰ ਸਕਦੇ ਸੀ। ਕਿ ਜਦੋਂ ਹੁਣ ਤਗੜ ਤਗੜ ਹੋਣ ਲੱਗ ਪਈ ਆ ਤਾਂ ਹੁਣ ਤੁਸੀਂ ਕਹੋਗੇ ਤੇ ਏਅਰਪੋਰਟ ਬੰਦ ਆ, ਜਹਾਜ਼ ਉੱਡਦੇ ਨੀ, ਉੱਡਣ ਕੀ ਪਤਾ ਜਹਾਜ਼ ਦੇ ਕਿਹੜੇ ਜਹਾਜ਼ ਨੂੰ ਕਦੋਂ ਬੰਬ ਲੱਗ ਜਾਣਾ।
1: ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ। ਤੇ ਇਹਦੇ ਵਿੱਚ ਇਹ ਜਿਹੜੇ 14 ਦੇਸ਼ਾਂ ਵਿੱਚੋਂ ਕਹਿੰਦੇ ਸੀ ਬਾਹਰ ਨਿਕਲ ਜਾਓ ਤੇ ਫੇਰ ਉਹ ਨਹੀਂ ਕਿਹਾ ਉੱਡ ਜਾਓ, ਇੱਥੋਂ ਨਿਕਲ ਜਾਓ ਜਿੱਧਰ ਰੋਈ ਭੱਜ ਹੁੰਦਾ। ਪਰ ਫੇਰ ਖੱਕ ਸਾਹਿਬ ਜੀ ਹੁਣ ਗੱਲ ਇਸ ਤਰ੍ਹਾਂ ਆ ਕਿ ਉਹ ਦੌੜਨ ਕਿੱਧਰ ਨੂੰ, ਕਿਉਂਕਿ ਕੋਈ ਰਾਹ ਤਾਂ ਸਾਰੇ ਬੰਦ ਆ। ਤੇ ਉੱਥੋਂ ਦੇਖੋ ਇਹਦੇ ਉਪਰੰਤ ਫੇਰ ਖੱਕ ਸਾਹਿਬ ਜੀ ਇਰਾਨ ਨੇ ਜਿਹੜਾ ਆ ਉਹ ਸਾਊਦੀ ਅਰਬ ਤੇ ਜਿਹੜੀ ਕੁਵੈਤ ਹੈਗਾ ਉਹਨਾਂ ਦੀਆਂ ਜਿਹੜੀਆਂ ਖਬਰ ਹੋਰ ਤੇ ਨਹੀਂ ਜਾਂਦੀ, ਉਹੀ ਆ ਹਾਂਜੀ ਉਹੀ ਆ। ਉਪਰੰਤ ਇਰਾਨ ਨੇ ਸਾਊਦੀ ਅਰਬ ਅਤੇ ਕੁਵੈਤ ਦੀਆਂ ਜਿਹੜੀਆਂ ਹੈਗੀਆਂ ਐਮਬੈਸੀ ਉਹਨਾਂ ਉੱਤੇ ਹਮਲੇ ਕੀਤੇ, ਜਿਨ੍ਹਾਂ ਕਾਰਨ ਦੋਨੋਂ ਐਮਬੈਸੀਆਂ ਜਿਹੜੀਆਂ ਇਹ ਬੰਦ ਆ, ਇਹ ਖੁੱਲੀਆਂ ਨੀ। ਮੰਗਲਵਾਰ ਨੂੰ ਫੇਰ ਦੁਬਾਰਾ ਜਿਹੜੀ ਬੈਰੂਟ ਵਾਲੀ ਵਿਚਲੀ ਐਮਬੈਸੀ ਆ ਉਹ ਵੀ ਬੰਦ ਕਰ ਦਿੱਤੀ ਕਿਉਂਕਿ ਉੱਥੇ ਵੀ ਉਹਨਾਂ ਨੇ ਹਮਲਾ ਕੀਤਾ। ਫਿਰ ਅਮਰੀਕਾ ਦੀ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਜਦੋਂ ਖਤਰਾ ਟਲ ਗਿਆ ਉਦੋਂ ਤੱਕ ਆਪਣੀਆਂ ਐਮਬੈਸੀਆਂ ਬੰਦ ਰਹਿਣਗੀਆਂ ਅਤੇ ਅਨਾਊਂਸ ਕੀਤਾ ਜਾਵੇਗਾ। ਹੁਣ ਕੀ ਆ, ਜਿਹੜੀ ਸਟੇਟ ਡਿਪਾਰਟਮੈਂਟ ਹੈ ਅਮਰੀਕਾ ਦੀ ਉਹਨਾਂ ਵੱਲੋਂ ਆਹ ਜਿਹੜੇ ਕੰਟਰੀਆਂ ਦੇ ਨਾਮ ਹੈ ਲੈ ਲੈਂਗਾ, ਬਹਿਰੀਨ, ਇਜਿਪਟ, ਇਰਾਨ, ਇਰਾਕ, ਇਜ਼ਰਾਇਲ, ਵੈਸਟ ਬੈਂਕ ਆ ਜਿਹੜਾ, ਗਾਜ਼ਾ, ਜੋਰਡਨ, ਕੁਵੈਤ, ਲਿਬਨਾਨ, ਓਮਾਨ, ਸਾਊਦੀ ਅਰੇਬੀਆ ਤੇ ਇਹਦੇ ਨਾਲ ਹੈਗਾ ਸੀਰੀਆ, ਦਾ UAE ਜਿਹੜੀ ਹੈਗੀ ਆ ਉਹ, ਤੇ ਯੇਮਨ ਆ, ਜਿਹੜੇ ਇਨ੍ਹਾਂ ਦੇਸ਼ਾਂ ਵਿਚੋਂ ਉਹ ਕਹਿੰਦੇ ਆ ਭਾਈ ਸਾਰੇ ਲੋਕ ਆ ਜਿਹੜੇ ਸਾਡੇ ਉਹ ਨਿਕਲ ਜਾਓ, ਸਿਰਫ ਉਹੀ ਲੋਕ ਰਹਿਣਗੇ ਉੱਥੇ ਜਿਨ੍ਹਾਂ ਜਾਂ ਅੰਬੈਸੀਆਂ ਦੇ ਵਿਚ ਸਟਾਫ ਆ ਥੋੜਾ ਬਹੁਤਾ, ਜਾਂ ਫਿਰ ਜਿਹੜੇ ਮਿਲਟਰੀ ਦੇ ਨਾਲ ਜੁੜੇ ਹੋਏ, ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹੀ ਰਹਿਣਗੇ। ਬਾਕੀਆਂ ਨੂੰ ਉਹ ਕਹਿੰਦੇ ਆ ਇਨ੍ਹਾਂ ਦੇਸ਼ਾਂ ਦੇ ਵਿਚੋਂ ਨਿਕਲ ਜਾਓ ਜਿੱਧਰ ਨੂੰ ਵੀ ਭੱਜ ਹੁੰਦਾ। ਤੇ ਪਰ ਉਹ ਹੁਣ ਖੱਕ ਸਾਹਿਬ ਜੀ ਜਾਣ ਕਿੱਧਰ ਨੂੰ, ਉਹਨਾਂ ਨੂੰ ਇਹ ਵੀ ਚਿਤਾਵ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਤੁਹਾਡੇ ਕੋਲ ਹਵਾਈ ਜਹਾਜ਼ ਇੱਥੇ ਏਅਰਪੋਰਟ ਬੰਦ ਆ, ਸਾਰਾ ਕੁਝ ਬੰਦ ਆ, ਬੱਸ ਬੁਸ ਲੈ ਕੇ ਜਿਹੜੇ ਵੀ ਤਰੀਕੇ ਨਾਲ ਕਾਰ ਨਾਲ ਜਾਂ ਬੱਸ ਨਾਲ ਕਿਸੇ ਹੋਰ ਦੇਸ਼ ਨਾਲ ਦੇ ਵਿਚ ਜਾ ਕੇ ਉੱਥੋਂ ਜਿਹੜੀ ਆ ਅੱਗੇ ਹਵਾਈ ਜਹਾਜ਼ ਲੈ ਲਓ। ਪਰ ਖੱਕ ਸਾਹਿਬ ਜੀ ਉਹ ਸਾਰੇ ਕੰਟਰੀਆਂ ਦੇ ਇੱਕ ਦੂਜੇ ਨਾਲ ਤਾਂ ਲੱਗੇ, ਉੱਥੇ ਜਾਣਗੇ ਕਿੱਧਰ ਨੂੰ ਉਹ, ਆਸੇ ਪਾਸੇ ਤਕਰੀਬਨ ਸਮੁੰਦਰ ਲੱਗਦਾ।
2: ਇੱਕ ਹੋਰ ਵੀ ਖਬਰ ਬਹੁਤ ਘੁੰਮਦੀ ਸੀ ਪਰ ਮੈਨੂੰ ਨੀ ਲੱਗਦਾ ਕਿ ਉਹ ਸਹੀ ਆ, ਪਰ ਅਸੀਂ ਇਹਨੂੰ ਵੈਰੀਫਾਈ ਨਹੀਂ ਕਰਦੇ ਕਿ ਨੇਤਨਯਾਹੂ ਦਾ ਵੀ ਸੁਣਿਆ ਕਿ ਉਹ ਵੀ ਮਾਰਿਆ ਗਿਆ, ਪਰ ਇਹ ਖਬਰ ਅਫੀਸ਼ਲੀ ਆਈ ਨਹੀਂ ਹੈ, ਪਰ ਚੈਨਲ ਘੁੰਮ ਰਹੀ ਕਿ ਉੱਥੇ ਕੀਤਾ ਗਿਆ ਤੇ ਉਹਦੇ ਘਰ ਦੇ ਉੱਪਰ ਤੇ ਉਹਦੀ ਕਹਿ ਰਹੇ ਆ, ਪਰ ਅਫੀਸ਼ਲ ਕੋਈ ਨਹੀਂ ਹੈ, ਇਹਦਾ ਪੱਲਾ ਹਜੇ ਕੋਈ ਨਹੀਂ ਹੈ ਜਦੋਂ ਤੱਕ ਕਲੀਅਰ ਨਹੀਂ ਹੁੰਦਾ।
1: ਹਾਂਜੀ ਖੱਕ ਸਾਹਿਬ ਜੀ ਕੱਲ ਸ਼ਾਮੀ ਇਹ ਖਬਰ ਆ ਗਈ ਸੀ, ਲੇਟ ਨਾਈਟ ਖਬਰ ਆਈ ਸੀਗੀ ਕਿ ਉਹ ਮਾਰ ਦਿੱਤਾ ਆ, ਪਰ ਇਹ ਜਿਹੜੀਆਂ ਖਬਰਾਂ ਆ ਇਹ ਜਿਹੜੇ ਇੱਥੇ ਨਹੀਂ ਆਉਣੀਆਂ, ਇਹ ਨਾ CNN ਤੇ ਨਾ ਅਲ ਜਜ਼ੀਰਾ ਤੇ ਨਾ ਉਹ ਕਿਸੇ ਚੈਨਲ ਤੇ ਨਹੀਂ ਆਉਣੀਆਂ ਇਹ ਖਬਰਾਂ, ਇਹ ਜਾ ਕੇ 2-4-6 ਮਹੀਨੇ ਲਾਈਵ ਬੰਦ ਹੋਣ ਤੋਂ ਬਾਅਦ ਆਉਣਗੀਆਂ, ਉਹ ਵੀ ਦੱਬੀ ਰੱਖਣੀਆਂ। ਪਰ ਇਹ ਜਿਹੜੀਆਂ ਖਬਰਾਂ ਆ ਮੈਂ ਵੀ ਦੇਖਦਾ ਸੀਗਾ ਇੰਡੀਆ ਤੋਂ ਆ ਰਹੀਆਂ ਖਬਰਾਂ ਖੱਕ ਸਾਹਿਬ ਜੀ, ਉੱਥੇ ਤਾਂ ਉਹਨਾਂ ਨੇ ਜਿਹੜੇ ਇਨ੍ਹਾਂ ਦੇ ਹਵਾਈ ਜਹਾਜ਼ ਸੀਗੇ ਏਅਰਪੋਰਟਾਂ ਤੇ ਵੀ ਤੇ ਇੱਕ ਜਹਾਜ਼ ਦੇ ਉੱਪਰ ਵੀ ਜਿਹੜੇ ਫਾਈਟਰ ਜੈਟ ਉਹ ਤਾਂ ਏਦਾਂ ਜਿੱਦਾਂ ਮਤਲਬ ਆਪਣੇ ਫੂਸਲੇ ਨੀ ਕਿਸੇ ਚੀਜ਼ ਦੇ ਉਡਾ ਦੇ ਜੇ ਏਦਾਂ ਸੀਗੀ। ਤੇ ਹਾਂਜੀ ਇਜ਼ਰਾਇਲ ਦੇ ਵਿਚ ਵੀ ਆ ਜਿਹੜਾ ਉੱਥੇ ਅੱਗਾਂ ਇੰਨੀਆਂ ਲੱਗੀਆਂ, ਇੰਨੇ ਹਮਲੇ ਉੱਥੇ ਕੀਤੇ ਗਏ ਆ ਉਹਦੇ ਉੱਤੇ ਜਿਹੜਾ ਹੈਗਾ ਆਪਣੀ ਟੈਲਾਵੀਵ ਦੇ ਉੱਤੇ ਪਹਿਲਾਂ ਕੋਈ ਹਮਲਾ ਜਦੋਂ ਅੱਗੇ ਉਹਨਾਂ ਨੇ ਵੀ ਕੀਤੀਆਂ ਕੁੱਤੀਆਂ ਆਰਾਮ ਨਾਲ ਵੀ ਲੜਾਈ, ਉਦੋਂ ਉਹਨਾਂ ਨੇ ਕੋਈ ਨੀ ਕੀਤਾ ਉੱਥੇ, ਪਰ ਉਹਨਾਂ ਨੇ ਟੈਲਾਵੀਵ ਜਿਹੜੀ ਰਾਜਧਾਨੀ ਆ ਉਹਦੇ ਆਸੇ ਪਾਸੇ ਤੇ ਬੰਬ ਸਿੱਟ ਕੇ ਉਹ ਉਹਨੇ ਦੱਸਿਆ ਸੀਗਾ ਵੀ ਸਾਡੀ ਪਹੁੰਚ ਤੁਹਾਡੇ ਤਿੱਕਰ ਹੈਗੀ ਆ, ਜਦੋਂ ਅੱਗੇ ਜੂਨ ਦੇ ਵਿਚ ਲੜਾਈ ਹੋਈ ਜਿਹੜੀ ਪਿਛਲੀ ਜੂਨ ਉਦੋਂ। ਤੇ ਪਰ ਹੁਣ ਇਜ਼ਰਾਇਲ ਦੇ ਵਿਚੋਂ ਵੀ ਜਿਹੜੇ ਉਹ ਸੀਨ ਇੰਡੀਆ ਤੋਂ ਆਉਂਦੇ ਆ ਨਾ ਰਿਕਾਰਡ ਹੋਏ ਹੋ, ਉਹ ਮਤਲਬ ਐਵੇਂ ਤਾਂ ਹੈ ਨੀ ਪਤਾ ਵੀ AI ਦੇ ਨਾਲ ਕ੍ਰੀਏਟ, ਮੈਨੂੰ ਤਾਂ ਨਹੀਂ ਲੱਗਦਾ ਵੀ ਏਦਾਂ ਦੀ ਗੱਲ
2: ਕੁਛ ਨੀ ਗਾ ਚੀਮਾ ਸਾਹਿਬ, ਅੱਜ ਕੱਲ ਪਤਾ ਨੀ ਐਸੀ ਐਸੀ ਚੀਜ਼ਾਂ ਬਣਾ ਦਿੰਦੇ ਆ, ਏਦਾਂ ਲੱਗਦਾ ਜਾਂ ਰੀਅਲ। ਇੱਕ ਵੀਡੀਓ ਮੈਂ
1: ਦੇਖਿਆ
2: ਸੀ ਚੀਮਾ ਸਾਹਿਬ ਜਿਹਦੇ ਵਿਚ ਬਹੁਤ ਔਰਤਾਂ ਇਸਰਾਇਲ ਦੇ ਵਿਚ ਮਜ਼ਾਰਾ ਕਰ ਰਹੀਆਂ ਕਿ ਵੀ ਆਰ ਸੌਰੀ, ਇਰਾਨ ਨੂੰ ਕਹਿ ਰਹੇ ਵੀ ਆਰ ਸੌਰੀ ਸਟਾਪ ਦਾ ਫਾਈਟ। ਚੀਜ਼ਾਂ ਬਣਾਈਆਂ ਜਾਂਦੀਆਂ ਵਾ, ਪਤਾ ਨੀ ਲੋਕਾਂ ਨੂੰ ਏਜੰਸੀਆਂ ਬਣਾਉਂਦੀਆਂ ਜੀ, ਸਾਰਾ ਕੁਛ ਕਰਦੀਆਂ ਦੂਜੇ ਮੁਲਕ ਦੀਆਂ।
1: ਹਾਂਜੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹ ਏਦਾਂ ਦੇ ਪੈਦਾ ਕਰਦੀਆਂ, ਇਹਦੇ ਵਿਚ ਕੋਈ ਸ਼ੱਕ ਨਹੀਂ ਹੈ, ਉਹ ਵੀ ਕਰਦੀਆਂ ਜੀ। ਤੇ ਇਹ ਸੀਗੀ ਉਥੋਂ ਦੀ ਕਹਾਣੀ ਤੇ ਜਿਹੜੇ ਉਹ ਲੋਕ ਹੈਗੇ ਆ ਉਹ ਹੁਣ ਉੱਥੇ ਫਸੇ ਹੋਏ ਆ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖੱਕ ਸਾਹਿਬ ਜੀ, ਉਹ ਅਮਰੀਕਾ ਦੀ ਪਰਜਾ ਜਿਹੜੀ ਹੈਗੀ ਆ ਉਹਦੇ ਵੱਲੋਂ ਆਪਣੇ ਪ੍ਰੈਜੀਡੈਂਟ ਕੋਲੋਂ ਸਵਾਲ ਪੁੱਛ ਰਹੀ ਆ ਕਿ ਇਹ ਇਰਾਨ ਉੱਪਰ ਹਮਲਾ ਕਰਨ ਦੀ ਜ਼ਰੂਰਤ ਕੀ ਸੀ ਤਾਂ ਵੱਖ ਵੱਖ ਸਮੇਂ ਤੇ ਵੱਖ ਵੱਖ ਜਿਹੜੇ ਆਗੂਆਂ ਵੱਲੋਂ ਜਿਹੜੇ ਉਹ ਵੱਖ ਵੱਖ ਜਵਾਬ ਦਿੱਤੇ ਗਏ ਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਸਭ ਤੋਂ ਪਹਿਲਾਂ ਟਰੰਪ ਸਾਹਿਬ ਨੇ ਜਵਾਬ ਜਿਹੜਾ ਦਿੱਤਾ ਸੀਗਾ ਉਹ

0: ਸਾਹਿਬ ਜੀ ਉਹ ਅਮਰੀਕਾ ਦੀ ਪਰਜਾ ਜਿਹੜੀ ਹੈਗੀ ਆ ਉਹਦੇ ਵੱਲੋਂ ਆਪਣੇ ਪ੍ਰੈਜੀਡੈਂਟ ਕੋਲੋਂ ਸਵਾਲ ਪੁੱਛ ਰਹੀ ਆ ਕਿ ਇਹ ਇਰਾਨ ਉੱਪਰ ਹਮਲਾ ਕਰਨ ਦੀ ਜ਼ਰੂਰਤ ਕੀ ਸੀ, ਤਾਂ ਵੱਖ ਵੱਖ ਸਮੇਂ ਤੇ ਵੱਖ ਵੱਖ ਜਿਹੜੇ ਆਗੂਆਂ ਵੱਲੋਂ ਜਿਹੜੇ ਉਹ ਵੱਖ ਵੱਖ ਜਵਾਬ ਦਿੱਤੇ ਗਏ ਆ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਸਭ ਤੋਂ ਪਹਿਲਾਂ ਟਰੰਪ ਸਾਹਿਬ ਨੇ ਜਵਾਬ ਜਿਹੜਾ ਦਿੱਤਾ ਸੀਗਾ ਉਹ ਕਹਿੰਦੇ ਸੀਗੇ ਕਿ ਕਿਉਂਕਿ ਇਜ਼ਰਾਈਲ ਆਪ ਹਮਲਾ ਕਰ ਰਿਹਾ ਸੀ ਅਤੇ ਮੈਂ ਕਿਹਾ ਕਿ ਚੱਲਦੀ ਗੰਗਾ ਵਿੱਚ ਹੱਥ ਧੋਈ ਲੈਣੇ। ਉਹਨੇ ਟਰੰਪ ਸਾਹਿਬ ਨੇ ਪਹਿਲੀ ਖਬਰ ਦੇ ਵਿੱਚ ਕਿਹਾ ਕਿ ਉਹਨੇ ਇਜ਼ਰਾਈਲ ਨੇ ਹਮਲਾ ਕੀਤਾ ਔਰ ਕੀਤਾ ਦੋਨਾਂ ਨੇ ਸਾਰਾ ਸਲਾਹ ਦੇ ਨਾਲ ਇੱਕੋ ਟਾਈਮ ਤੇ ਕੀਤਾ।
1: ਹਾਂਜੀ
0: ਬਿਲਕੁਲ। ਤੇ ਪਰ ਟਰੰਪ ਸਾਹਿਬ ਨੇ ਕਿਹਾ ਕਿ ਇਜ਼ਰਾਈਲ ਨੇ ਉਹ ਕੀਤਾ ਤੇ ਮੈਂ ਕਿਹਾ ਚੱਲ ਹੁਣ ਮੈਂ ਵੀ ਇਹਦੇ ਨਾਲ ਲੱਗ ਜਾਣਾ। ਤੇ ਫੇਰ ਜਿਹੜਾ ਇਜ਼ਰਾਈਲ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਤੇ ਅਸੀਂ ਸੋਚਿਆ ਵੀ ਆਪਾਂ ਵੀ ਦੋ ਹੱਥ ਕਰ ਹੀ ਲੈਣੇ ਆ। ਤੇ ਫੇਰ ਖਾਕ ਸਾਹਿਬ ਜੀ ਅਗਲੀ ਤੀਸਰੀ ਵਾਰੀ ਆ ਜਿਹੜੀ ਉਹ ਸਟੇਟਮੈਂਟ ਆਈ ਟਰੰਪ ਨੇ ਆਪਣੀ ਭਾਸ਼ਾ ਬਦਲ ਲਈ ਅਤੇ ਕਿਹਾ ਜੇ ਕਿਤੇ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਤਾਂ ਸਾਨੂੰ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ। ਹਰ ਘੰਟੇ ਬਾਅਦ ਇਹਦੀ ਜਿਹੜੀ ਸ਼ਬਦਾਵਲੀ ਆ ਉਹ ਬਦਲਦੀ ਰਹਿੰਦੀ ਆ। ਟਰੰਪ ਸਾਹਿਬ ਨੇ
1: ਕਿਥੋਂ ਦੱਬ ਲੈਣਾ ਇਰਾਨ ਤੇ, ਤੁਸੀਂ ਇਰਾਨ ਨੇ ਸਟਾਰਟ ਕੀਤਾ ਹੀ ਨਹੀਂ ਇਰਾਨ
0: ਨੇ। ਬਿਲਕੁਲ ਉਹੀ ਗੱਲ ਆ। ਹਾਂਜੀ ਹਾਂਜੀ ਉਹ ਪਰੇ ਇੱਥੇ ਦੀ ਪਰਜਾ ਨੂੰ ਉਹ ਮੂਰਖ ਬਣਾਉਂਦੇ ਨਾ, ਪਰ ਪਰਜਾ ਹੁਣ ਖਤਾ ਜੀ
1: ਪਤਾ ਜੀ
0: ਇੱਥੇ। ਬਿਲਕੁਲ ਬਿਲਕੁਲ
1: ਸਾਰੇ ਬੇਕੂਫ ਥੋੜੋ।
0: ਹਾਂਜੀ ਹਾਂਜੀ
1: ਹਰ ਚੀਜ਼ ਦੇਖਦੇ ਹੋ ਜੀ।
0: ਇਹਦੇ ਨਾਲ ਖਾਕ ਸਾਹਿਬ ਇੱਕ ਹੋਰ ਗੱਲ ਆ, ਦੇਖੋ ਹੁਣ ਸਾਰੀ ਪਰਜਾ ਨੂੰ ਪਤਾ ਆ ਤੇ ਜਦੋਂ ਤੁਸੀਂ ਇਸ ਤਰ੍ਹਾਂ ਸ਼ਰੇਆਮ ਝੂਠ ਬੋਲਣਾ ਲੱਗ ਪੈਂਦੇ ਫਿਰ ਜਿਹੜੀ ਪਰਜਾ ਹੈ ਉਹ ਤੁਹਾਡੇ ਤੇ ਯਕੀਨ ਕਰਨੋਂ ਹਟ ਜਾਂਦੀ ਹੈ ਤੇ ਤੁਹਾਨੂੰ ਵੋਟਾਂ ਪਾਉਣੋਂ ਵੀ ਹਟ ਜਾਂਦੀ ਆ। ਸੋ ਇਹਨਾਂ ਗੱਲਾਂ ਤੋਂ ਜਿਹੜਾ ਆ, ਪਰ ਟਰੰਪ ਸਾਹਿਬ ਆਈ ਡੋਂਟ ਥਿੰਕ ਹੀ ਕੇਅਰਸ ਅਬਾਊਟ ਐਨੀਥਿੰਗ, ਉਹ ਕਹਿੰਦਾ ਵੀ ਜੋ ਵੀ ਹੈ ਮੈਂ ਹੀ ਹਾਂ। ਤੇ ਟਰੰਪ ਨੇ ਖਾਕ ਸਾਹਿਬ ਜੀ ਆਪਣੀ ਭਾਸ਼ਾ ਬਦਲ ਲਈ ਤੇ ਫੇਰ ਜਿਹੜਾ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਕਹਿੰਦੇ ਸਾਡੇ ਤੇ ਪਹਿਲਾਂ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ, ਜੇ ਉਹ ਕੀਤਾ ਤੇ ਫੇਰ ਅਖੀਰ ਵਿੱਚ ਟਰੰਪ ਸਾਹਿਬ ਨੇ ਮੰਨ ਲਿਆ ਉਹਨਾਂ ਨੇ ਮੰਨ ਗਏ ਉਹ ਕਿ ਉਹਨੇ ਤੇ ਇਜ਼ਰਾਈਲ ਦੀ ਬਾਂਹ ਰੋੜ ਕੇ ਉਹਨੂੰ ਨਾਲ ਰਲਾ ਕੇ ਹਮਲਾ ਕੀਤਾ ਹੈ। ਕਹਿਣ ਦਾ ਵਾ ਟਰੰਪ ਨੇ ਨੇਤਾਨਯਾਹੂ ਦੇ ਉੱਤੇ ਜ਼ੋਰ ਪਾ ਕੇ ਉਹਦੀ ਬਾਂਹ ਰੋੜੀ ਤੇ ਉਹਨੂੰ ਕਿਹਾ ਵੀ ਆ ਤੂੰ ਮੇਰੇ ਨਾਲ ਲੱਗ ਤੇ ਆਪਾਂ ਕਰਦੇ ਹਾਂ ਤੇ ਇਸ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੇ ਕੀਤਾ ਆ। ਤੇ ਫੇਰ ਖਾਕ ਸਾਹਿਬ ਜੀ ਹੁਣ ਮੁਸੀਬਤ ਆ ਜਿਹੜੀ ਉਹ ਇਹਦੇ ਵਿੱਚ ਫਸ ਗਏ ਆ ਦੋਨੇ ਦੇਸ਼।
1: ਇਹਦੇ ਤੋਂ ਪਹਿਲਾਂ ਜੰਗ ਲੱਗਣ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਗਏ ਸੀ। ਦੋ ਦਿਨ ਪਹਿਲਾਂ ਦੀ ਗੱਲ ਹੀ ਹੈ ਨਾ, ਦੋ ਦਿਨ ਪਹਿਲਾਂ ਦੀ ਹੈ ਤੇ
0: ਉੱਥੇ
1: ਕਿੱਦਾਂ ਰੈੱਡ ਕਾਰਪੇਟ ਤੇ ਉਹਨਾਂ ਦਾ ਸਵਾਗਤ ਹੋਇਆ। ਉਹ ਇਹ ਕੀਲਾ ਸੀ ਕਿ ਉਹਨਾਂ ਦੀ ਤਿਆਰੀ ਤਾਂ ਹੋਈ ਸੀ ਕਿ ਭਾਰਤ ਨੂੰ ਵੀ ਇੰਡੀਆ ਨੂੰ ਵੀ ਆਪਾਂ ਨਾਲ ਲਾ ਲਈਏ। ਟਰੰਪ ਸਾਡੇ ਪ੍ਰਧਾਨ ਮੰਤਰੀ ਸਾਹਿਬ ਥੋੜਾ ਪਤਾ ਸੀ ਕਿ ਇਹਨਾਂ ਨੇ ਇਹ ਕੰਮ ਕਰਨਾ। ਉਹਨਾਂ ਨੇ ਫਿਰ ਆਪਣੀ ਜਾ ਕੇ ਉੱਥੇ ਚੁੱਪ ਵੱਟ ਲਈ ਨਾ ਉਧਰ ਨਾ ਉਧਰ। ਅੱਛੀ ਸੋਚ ਹੈਗੀ ਹੈ ਕਿਉਂਕਿ ਜੇ ਤੁਸੀਂ ਇਸਰਾਇਲ ਨਾਲ ਖੜੇ ਹੋਵੋਗੇ ਤੇ ਤੁਸੀਂ ਫਿਰ ਇਰਾਨ ਦੇ ਟਾਰਗੇਟ ਤੇ ਤੁਸੀਂ ਵੀ ਆ ਜਾਓਗੇ।
0: ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ ਖਾਕ ਸਾਹਿਬ ਜੀ। ਦੇਖੋ ਇਹ ਜਿਹੜੀਆਂ ਖ਼ਬਰਾਂ ਨਾ, ਕੱਲ ਇੱਕ ਛੋਟੀ ਜਿਹੀ ਖ਼ਬਰ ਸੀਗੀ ਨਿੱਕੀ ਜਿਹੀ, ਉਹਦੇ ਵਿੱਚ ਸ਼ਾਇਦ ਸੀਗਾ ਖ਼ਬਰ ਦੇ ਵਿੱਚ ਕਿ ਜਿਹੜਾ ਇੰਡੀਆ ਆ ਉਹਦਾ ਨਾ ਲਿਖਣ ਵਾਲੇ ਦੇਖੋ ਜਿਹੜੇ ਬੜੇ ਉਹ ਸ਼ਬਦਾਂ ਦੀ ਹੇਰਾਫੇਰੀ ਦੇ ਨਾਲ ਤੋਂ ਬਹੁਤ ਕੁਛ ਕਰਾ ਲੈਂਦੇ ਆ ਉਹਨਾਂ ਦੀ, ਪਰ ਜੇ ਤੁਸੀਂ ਗੌਰ ਨਾਲ ਦੇਖਦੇ ਆ ਤਾਂ ਤੁਹਾਨੂੰ ਸਮਝ ਲੱਗ ਜਾਂਦੀ ਆ ਵੀ ਇਹ ਕੀ ਆ ਚੱਕਰ ਹੈ ਨਾ। ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਜਿਹੜਾ ਇਰਾਨ ਆ ਇਹ ਸੋਰੀ ਇਰਾਨ ਹੀ ਭਾਰਤ ਆ ਜਿਹੜਾ ਇੰਡੀਆ ਆ ਉਹ ਪਲਸਤੀਨ ਦਾ ਬਹੁਤ ਨੇੜੇ ਦਾ ਦੋਸਤ ਰਿਹਾ ਆ ਪੁਰਾਣੇ ਇਤਿਹਾਸ ਤੋਂ ਲੈ ਕੇ ਹੁਣ ਥੋੜੇ ਸਮਾਂ ਪਹਿਲਾਂ ਤੱਕ। ਫੇਰ ਉਹ ਕਹਿੰਦੇ ਆ ਕਿ ਜਿਹੜਾ ਇੰਡੀਆ ਆ ਫੇਰ ਉਹਨੂੰ ਨਾ ਇਸ ਤਰ੍ਹਾਂ ਲੱਗਿਆ ਜਿਹੜੀ ਖਾਸ ਕਰਕੇ ਆ ਮੋਦੀ ਹੁਣਾਂ ਦੀ ਗਵਰਨਮੈਂਟ ਆ ਇਹਨਾਂ ਨੂੰ ਏਦਾਂ ਲੱਗਿਆ ਵੀ ਯਾਰ ਇਹ ਮੁਸਲਿਮ ਤਾਂ ਸਾਡੇ ਖਿਲਾਫ ਲੜਦੇ ਰਹੇ ਆ ਤੇ ਹੁਣ ਮੈਂ ਕਿਉਂ ਇਹਨਾਂ ਦੇ ਨਾਲ ਰਲ ਰਿਹਾ ਪਲਸਤੀਨੀਆਂ ਦੀ ਮਦਦ ਕਰ ਰਿਹਾ ਇਸ ਕਰਕੇ ਜਿਹੜਾ ਆ ਵੀ ਮੈਨੂੰ ਤਾਂ ਇਜ਼ਰਾਈਲ ਦੀ ਮਦਦ ਕਰਨੀ ਚਾਹੀਦੀ ਆ। ਸੋ ਇਸ ਕਰਕੇ ਤੁਸੀਂ
1: ਸਾਡੇ ਜਦੋਂ ਇਹ 82-83 ਦੇ ਵਿਚ ਅਸੀਂ ਪਾਸਪੋਰਟ ਲਬਨਾਨ ਵਗੈਰਾ ਗੇੜਾ ਮਾਰਦੇ ਰਹੇ ਆ ਸਾਡੇ ਪਾਸਪੋਰਟ ਤੇ ਲਿਖਿਆ ਹੁੰਦਾ ਸੀ ਬਾਕੀ ਕੰਟਰੀਆਂ ਦੋ ਤਿੰਨ ਕੰਟਰੀਆਂ ਹੁੰਦੀਆਂ ਇਸਰਾਇਲ ਇਨਕਲੂਡ ਹੁੰਦਾ ਸੀ ਤੁਸੀਂ ਉੱਥੇ ਨਹੀਂ ਜਾ ਸਕਦੇ
0: ਬਿਲਕੁਲ ਬਿਲਕੁਲ ਕੋਲੋਨੀ ਆਫ ਰੋਡੇਸ਼ੀਆ ਜਿਹਨੂੰ ਮੇਰਾ ਖਿਆਲ ਹੈ ਹੁਣ ਉਹ ਸ਼ਾਇਦ ਸਾਊਥ ਅਫਰੀਕਾ ਕਹਿੰਦੇ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀਗੀ ਜਿੱਥੇ ਬ੍ਰਿਟਿਸ਼ ਰੂਲ ਸੀਗਾ। ਹਾਂਜੀ ਤੇ ਇਸੇ ਤਰ੍ਹਾਂ ਸੀਗਾ ਪਰ ਹੁਣ ਜਿਹੜਾ ਆ ਉਹ ਇਜ਼ਰਾਈਲ ਦੇ ਨਾਲ ਇਹ ਤੁਹਾਨੂੰ ਪਤਾ ਵੀ ਬੜੇ ਚੁਸਤ ਲੋਕ ਆ ਤੇ ਉਹਦੇ ਉਹਨੂੰ ਫਿਰ ਇਹੀ ਰਲਾ ਲਿਆ ਤੇ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਆ। ਤੇ ਹੁਣ ਕੀ ਆ ਖਾਕ ਸਾਹਿਬ ਜੀ ਕੱਲ ਜੋ ਕੁਛ ਹੋਇਆ ਜੋ ਕੁਛ ਆਪਾਂ ਇੰਡੀਆ ਦੀਆਂ ਖਬਰਾਂ ਵੱਲੋਂ ਦੇਖ ਰਹੇ ਹਾਂ ਔਰ ਜੋ ਕੁਛ ਆਪਾਂ ਖਾਕ ਸਾਹਿਬ ਜੀ ਆ ਪਿਛਲੇ ਦਿਨ ਤੋਂ ਕੱਲ ਜਿਹੜਾ ਸੀਗਾ ਪਰਸੋਂ ਦੀ ਖਬਰ ਦੇ ਵਿੱਚ ਨਹੀਂ ਸੀ ਲੱਗ ਰਿਹਾ

0: ਪਰ ਕੱਲ ਤੋਂ ਜਿਹੜੀ ਆ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਸ਼ੁਰੂ ਹੋ ਗਈ ਆ ਕਿ ਤੁਹਾਨੂੰ ਜਦੋਂ ਟਰੰਪ ਬੋਲਦਾ ਉਦੋਂ ਵੀ ਤੇ ਜਦੋਂ ਨੇਤਾਨਯਾਹੂ ਨਿਊਜ਼ ਦੇ ਸਾਹਮਣੇ ਆਉਂਦਾ ਉਦੋਂ ਵੀ ਇਹਨਾਂ ਦੇ ਜਿਹੜੇ ਚਿਹਰੇ ਆ ਉਹ ਫਿੱਕੇ ਪਏ ਆ।
1: ਉਹ ਪੈ ਗਏ ਜੀ, ਫਿੱਕੇ ਪੈ ਗਏ, ਬਿਲਕੁਲ ਪੈ ਗਏ ਹੁਣ, ਕਿਉਂਕਿ ਦੇਖੋ ਇਰਾਨ ਬਹੁਤ ਚਿਰ ਦਾ ਕਹਿ ਰਿਹਾ ਸੀ ਕਿ ਲੜਾਈ ਤੁਸੀਂ ਲਾ ਲੋਗੇ, ਬੰਦ ਕਰਨੀ ਬੜੀ ਔਖੀ ਹੋਣੀ ਹੈ ਤੁਹਾਡੇ ਕੋਲੋਂ।
0: ਹਾਂਜੀ,
1: ਅਸੀਂ ਤਿਆਰ ਬੈਠੇ ਆ, ਰੈਡੀ ਆ, ਤੁਸੀਂ ਜਦੋਂ ਵੀ ਕਰੋਗੇ ਅਸੀਂ ਫਿਰ ਜਵਾਬ ਦੇਵਾਂਗੇ। ਤੇ ਜਵਾਬ ਉਹਨਾਂ ਨੇ ਵੈਸੇ ਜਿਹੜਾ ਦਿੱਤਾ ਨਾ ਉੱਥੇ ਇਸਰਾਇਲ ਦੇ ਵਿੱਚ ਬਹੁਤ ਬੁਰਾ ਦਿੱਤਾ, ਏਡਾ ਸੌਖਾ ਨਹੀਂ, ਉੱਥੇ ਤਬਾਹੀ ਮਚਾਤੀ ਫੜ ਕੇ,
0: ਤਬਾਹੀ ਮਚਾਤੀ ਖਾਕ ਸਾਹਿਬ ਜੀ, ਉਹ ਗੱਡੀਆਂ ਗੁੱਡੀਆਂ ਜਿਹੜੀਆਂ ਤਬਾਹੀ ਮਚਾਤੀ। ਮੈਂ ਤਾਂ ਇੱਥੋਂ ਤੀਕਰ ਵੀ ਇੰਡੀਆ ਵਾਲੀਆਂ ਖਬਰਾਂ ਤੋਂ ਇਹ ਆਉਂਦਾ ਆ ਸਾਹਮਣੇ, ਕਈ ਵਾਰੀ ਏਦਾਂ ਆਪਾਂ ਕਹਿ ਦੇਗਾ ਵੀ ਉਹ ਗਲਤ ਆ, ਪਰ ਉੱਥੇ ਦੀਆਂ ਔਰਤਾਂ ਜਿਹੜੀਆਂ ਖਾਕ ਸਾਹਿਬ ਜੀ ਜਰਾਇਦ ਦੀਆਂ, ਉਹ ਵੀ ਸੜਕਾਂ ਤੇ ਉਤਰੇ ਆਈਆਂ, ਉਹ ਆਪਣੀ ਗਵਰਨਮੈਂਟ ਦੇ ਖਿਲਾਫ਼ ਕਹਿੰਦੇ ਬੰਦ ਕਰੋ ਇਹ ਲੜਾਈ, ਤੁਸੀਂ ਸਾਨੂੰ
1: ਜੀਣਾ ਚਾਹੁੰਦੇ ਆ ਉੱਥੇ ਲੋਕ। ਦੇਖੋ ਲੋਕ ਵਿਚਾਰੇ ਜਿਹੜੇ ਹੁੰਦੇ ਨੇ ਉਹ ਉਹਨਾਂ ਦਾ ਕੰਮ ਹੁੰਦਾ ਕਾਰੋਬਾਰ, ਰੋਟੀ ਚੱਲਦੀ ਰਹੇ, ਨਾ ਕੋਈ ਲੈਣ
0: ਰੋਟੀ ਚੱਲਦੀ ਰਹੇ,
1: ਸਰਕਾਰਾਂ ਦੇ ਸਰਕਾਰਾਂ ਹੁਣ ਮਨ ਮਰਜ਼ੀਆਂ ਕਰਨ ਲੱਗ ਪੈਂਦੀਆਂ, ਉਹ ਫਿਰ ਲੋਕ ਅੱਕ ਜਾਂਦੇ ਆ ਜੀ, ਇਹ ਕੋਈ ਲੜਾਈ ਦਾ ਕੋਈ ਤਰੀਕਾ ਥੋੜੋ ਹੈਗਾ, ਬਣਾ ਰਿਹਾ ਉਹਦੇ ਕੋਲ ਹੈ ਹੀ ਨੀਗਾ, ਜੇ ਬਣਾ ਵੀ ਰਿਹਾ ਹੋਏਗਾ ਤੇ ਸੋ ਦੁਨੀਆ ਨੇ ਹੋਰਾਂ ਨੇ ਵੀ ਬਣਾਏ ਤਾਂ ਉਹ ਵੀ ਬਣਾ ਲੇਗਾ, ਤਾਂ ਕਿੱਡਾ ਕਰਦੇ ਤੁਹਾਡੇ ਤੇ ਸਿੱਟੇ।
0: ਇਜ਼ਰਾਇਲ ਨੇ ਆਪ ਵੀ ਤਾਂ ਬਣਾਏ ਹੋਏ ਆ,
1: ਇਜ਼ਰਾਇਲ ਕੋ ਹੋਏਗਾ ਚੀਮਾ ਸਾਹਿਬ, ਜਦੋਂ ਤੱਕ ਇਜ਼ਰਾਇਲ ਉਹਨੂੰ ਛੇੜੇਗਾ ਨਹੀਂ ਉਹ ਨਹੀਂ ਉਹ ਵੀ ਨਹੀਂ ਛੇੜੇਗਾ।
0: ਹਾਂਜੀ, ਬਸ ਸਿੱਧੀ ਗੱਲ
1: ਹੈ, ਇਹੋ ਹੀ ਹੈ ਨਾ, ਜਾ ਕੇ ਪਹਿਲਾਂ
0: ਪਹਿਲਾਂ ਉਹੀ ਛੇੜਦੇ ਆ ਜੀ। ਹਾਂਜੀ ਹਾਂਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ। ਸੋ ਜਿਹੜੀ ਫਿਰ ਕੱਲ ਹੀ ਆਪਾਂ ਜਿਹੜੀ ਹੁਣੇ ਮੈਂ ਗੱਲ ਕਰਕੇ ਹਟਿਆ ਕਿ ਇਹਨਾਂ ਦੋਨਾਂ ਦੇ ਚਿਹਰੇ ਆ ਜਿਹੜੇ ਉਹ ਫਿੱਕੇ ਪਏ ਹੋਏ, ਇਹਦੇ ਤੋਂ ਇਹ ਲੱਗ ਰਿਹਾ ਕਿ ਇਹਨਾਂ ਦਾ ਨੁਕਸਾਨ ਹੋਇਆ ਬਹੁਤ ਆ। ਇਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰਾਂ ਆ ਰਹੀਆਂ ਉਹ ਹੋ ਸਕਦਾ ਸੱਚ ਹੋਣ। ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਸੱਚੀਆਂ ਹੈਗੀਆਂ, ਪਰ ਲੱਗ ਇੱਦਾਂ ਰਿਹਾ ਜਿਹੜੇ ਇਹਨਾਂ ਦੇ ਚਿਹਰੇ ਪੜਨ ਤੋਂ ਪਤਾ ਇੱਦਾਂ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰ ਆ ਰਹੀ ਆ ਉਹ ਵੀ ਕਿਸੇ ਨੇ ਤਾਂ ਉਹ ਬਣਾਈ ਆ ਨਾ ਵੀਡੀਓ ਤੇ ਉਹਦੇ ਤੋਂ ਐਂ ਲੱਗ ਰਿਹਾ ਵੀ ਇਹਨਾਂ ਦਾ ਨੁਕਸਾਨ ਆ ਜਿਹੜਾ ਜੋ ਜਿੰਨਾ ਬਾਹਰ ਆ ਰਿਹਾ ਉਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਇਸ ਤੋਂ ਇਹ ਲੱਗ ਰਿਹਾ।
1: ਤੇ ਜੀ ਉਥੋਂ ਦੇ ਹੋਰ ਵੀ ਮੀਡੀਆ, ਅਮਰੀਕਾ ਦਾ ਮੀਡੀਆ ਵੀ ਉੱਥੇ ਹੈਗਾ ਵਾ, ਪਾਕਿਸਤਾਨ ਦਾ ਵੀ, ਪਾਕਿਸਤਾਨ ਦਾ ਮੀਡੀਆ ਨਹੀਂ ਹੈਗਾ ਉੱਥੇ, ਬਾਕੀ ਲੋਕ ਹੈਗੇ ਆ ਜਿਹੜੇ ਸੱਚੀਆਂ ਗੱਲਾਂ ਫੋਟੋ ਬਣਾ ਕੇ ਵੀਡੀਓ ਬਣਾ ਕੇ ਪਾ ਰਹੇ ਆ। ਇਹ ਨਹੀਂ ਬਿਲਕੁਲ, ਇੰਡੀਆ ਦੇ ਵੀ ਬੰਦੇ ਉੱਥੇ ਬਹੁਤ ਗਏ ਹੋਏ ਆ ਜੀ ਜਰਨਲਿਸਟ।
0: ਹਾਂਜੀ ਬਿਲਕੁਲ, ਖਾਸ ਕਰਕੇ ਇੱਥੇ ਇਜ਼ਰਾਇਲ ਦੇ ਵਿੱਚ ਬਹੁਤ ਆ,
1: ਬਹੁਤ
0: ਤੇ ਹਾਂਜੀ ਤੇ ਫੇਰ ਖਾਕ ਸਾਹਿਬ ਜੀ ਲੜਾਈ ਆ ਹੁਣ ਜਿਹੜੀ ਚੱਲਦੀ ਰੱਖਣੀ ਚਾਹੁੰਦਾ ਪਰ ਇਰਾਨ ਫੈਸਲਾ ਕਰਨਾ ਚਾਹੁੰਦਾ। ਫਿਰ ਟਰੰਪ ਸਾਹਿਬ ਹੁਣ ਕਹਿਣ ਲੱਗ ਪਏ ਖਾਕ ਸਾਹਿਬ ਜੀ ਵੀ ਅਸੀਂ ਤਾਂ ਕਹਿੰਦੇ ਆ ਵੀ ਲੜਾਈ ਚੱਲਦੀ ਰਵੇ ਤਾਂ ਚੰਗਾ ਆ, ਖਾਤਮਾ ਹੀ ਕਰ ਦਈਏ, ਪਰ ਜਿਹੜਾ ਇਰਾਨ ਆ ਉਹ ਮੂਹਰਿਓ ਕਹਿੰਦਾ ਵੀ ਯਾਰ ਆਪਾਂ ਲੜਾਈ ਬੰਦ ਕਰ ਲਈਏ ਤਾਂ ਚੰਗਾ, ਪਰ ਮੈਨੂੰ ਲੱਗ ਰਿਹਾ ਵੀ ਹੈ ਇਹਦੇ ਉਲਟ ਗੱਲ ਆ। ਇਰਾਨ ਕਹਿੰਦਾ ਕੋਈ ਨਾ ਹੁਣ ਤੁਸੀਂ ਦੇਖ ਲਓ, ਹੁਣ ਸ਼ੁਰੂ ਕੀਤੀ ਹੋਇਆ ਤੇ
1: ਸਾਹਿਬ ਇਰਾਨ ਨੇ ਬੰਦ ਨਹੀਂ ਕਰਨੀ, ਇਹ ਕਰ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਇਹ ਹੌਲੀ ਹੌਲੀ ਜਾ ਕੇ ਸਾਊਦੀ ਅਰਬ ਦੇ ਕਿੰਗ ਨੂੰ ਵੀ ਇਧਰੋਂ ਵੀ ਕਹਿ ਰਿਹਾ ਕਿ ਤੁਸੀਂ ਕਰੋ
0: ਦੇ ਨਾਲ, ਐਗਜੈਕਟਲੀ ਬਿਲਕੁਲ,
1: ਉਹਨੇ ਨਹੀਂ ਕਰਨੀ। ਉਹਨਾਂ ਦਾ ਲੀਡਰ ਏਡਾ ਵੱਡਾ ਮਾਰਿਆ ਗਿਆ, ਉਹਦੇ ਬੱਚੇ ਮਾਰੇ ਗਏ, ਸਾਰਾ ਪਰਿਵਾਰ ਮਾਰਿਆ ਗਿਆ, ਮੈਨੂੰ ਨਹੀਂ ਲੱਗਦਾ ਉਹ ਹੁਣ ਬੰਦ ਕਰਨਗੇ, ਜਦੋਂ ਤੱਕ ਉਹਨਾਂ ਦੇ ਕੋਲ ਹਥਿਆਰ ਆ ਉਹ ਚਲਾਉਣਗੇ ਜੀ।
0: ਬਿਲਕੁਲ ਬਿਲਕੁਲ, ਇਹਦੇ ਵਿੱਚ ਜੀ ਖਾਕ ਸਾਹਿਬ ਜੀ ਬਿਲਕੁਲ ਸਹੀ ਗੱਲ ਆ। ਹੁਣ ਕੱਲ ਦੀ ਖਬਰ ਦੇ ਅਨੁਸਾਰ ਜਦੋਂ ਖਾਕ ਸਾਹਿਬ ਜੀ ਡੇਟਾ ਦੇਖਦੇ ਆ ਨਾ, ਉਹ ਜਿਹੜੇ ਇਰਾਨੀ ਆ ਦੇਖੋ ਖਾਕ ਸਾਹਿਬ ਜੀ, ਉਹਨਾਂ ਨੇ ਵੀ ਕਿਸੇ ਸਮੇਂ ਦੁਨੀਆ ਤੇ ਰਾਜ ਕੀਤਾ,
1: ਬਿਲਕੁਲ
0: ਪਰਸ਼ੀਅਨ ਅੰਪਾਇਰ ਸੀ ਜਿਹੜੀ ਉਹ ਰੋਮ ਤੋਂ ਲਾ ਕੇ ਇੰਡੀਆ ਤੱਕ ਸਾਰੇ ਪਰਸ਼ੀਅਨ ਅੰਪਾਇਰ ਸੀ, ਉਹਨਾਂ ਨੇ ਰਾਜ ਕੀਤਾ ਦੁਨੀਆ ਦੇ ਉੱਤੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਕੌਮਾਂ ਹੁੰਦੀਆਂ ਉਹ ਛੇਤੀ ਕਿਤੇ ਨਹੀਂ ਮਰ ਗਈਆਂ ਹੁੰਦੀਆਂ। ਹੁਣ ਇੱਥੇ ਜਿਹੜਾ ਮਸਲਾ ਆ ਉਹ ਇਸ ਗੱਲ ਦਾ ਆ ਕਿ ਇਰਾਨ ਨੂੰ ਵੀ ਪਤਾ ਇਸ ਗੱਲ ਦਾ ਔਰ ਆਪਾਂ ਨੂੰ ਵੀ ਪਤਾ ਖਾਕ ਸਾਹਿਬ ਜੀ। ਅਮਰੀਕਾ ਨੇ ਆਪਾਂ ਨੂੰ ਪਤਾ ਨਾ, ਅਮਰੀਕਾ ਨੇ ਯੂਕਰੇਨ ਨੂੰ ਜਿਹੜੇ ਹਥਿਆਰ ਦੇਣੇ ਬੰਦ ਕਰ ਦਿੱਤੇ, ਤੇ ਉਹ ਜਿਹੜੇ ਹਥਿਆਰ ਆ ਉਹ ਯੂਰਪ ਨੂੰ ਕਹਿੰਦੇ ਵੀ ਤੁਸੀਂ ਸਾਤੋਂ ਖਰੀਦੋ ਤੇ ਤੁਸੀਂ ਗਾਹਾਂ ਉਹਨਾਂ ਨੂੰ ਫ੍ਰੀ ਦਿਓ। ਇਹਨਾਂ ਗੱਲਾਂ ਤੋਂ ਜਦੋਂ ਪਤਾ ਲੱਗਦਾ ਅਮਰੀਕਾ ਦੇ ਕੋਲ ਆ ਜਿਹੜਾ ਹਥਿਆਰ ਆ ਉਹਨਾਂ ਦੀ ਕਮੀ ਆ ਗਈ ਆ, ਹਥਿਆਰ ਘੱਟ ਗਏ ਉਹ ਆ,
1: ਕਮੀ ਆਉਣੀ ਆ ਜਦੋਂ ਜੰਗਾਂ ਹੀ ਲੜੀ ਜਾਣੀਆਂ ਆਪਣੀ।
0: ਹਾਂਜੀ
1: ਦੇਖਣਾ ਤੇ ਜਾਬਾਂ ਦਾ ਬੁਰਾ ਹਾਲ ਹੋ ਗਿਆ ਜੀ, ਲੋਕਾਂ ਕੋਲ ਕੰਮ ਨਹੀਂ, ਹਾਲਾਤ ਖਰਾਬ ਆ ਅਮਰੀਕਾ ਦੇ ਵਿੱਚ
0: ਬਿਲਕੁਲ। ਤੇ ਹੁਣ ਕੀ ਆ, ਇਰਾਨ ਨੂੰ ਇਸ ਗੱਲ ਦਾ ਪਤਾ ਆ ਕਿ ਇਹਨਾਂ ਦੇ ਕੋਲ ਹਥਿਆਰ ਆ ਜਿਹੜੇ ਉਹ ਮੁੱਕ ਚੁੱਕੇ ਆ, ਥੋੜੇ ਬਹੁਤੇ ਹੈਗੇ ਆ ਉਹ ਮੁੱਕ ਜਾਣੇ ਆ। ਹੁਣ ਇਹਦੇ ਨਾਲ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ, ਉਹ ਚਾਈਨਾ ਨੇ ਔਰ ਰੂਸ ਨੇ ਦੋਨਾਂ ਨੇ ਹੀ ਉਹਨੂੰ ਮਿਸਲਾਂ ਸਪਲਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਰਾਨ ਨੂੰ। ਉੱਥੇ ਪਹੁੰਚ ਗਿਆ ਅਸਲਾ ਜਿਹੜਾ ਸੀਗਾ ਚਾਈਨਾ ਦਾ ਵੀ ਤੇ ਰੂਸ ਦਾ ਵੀ, ਕਿਉਂਕਿ ਉਹਨੇ ਮਦਦ ਕੀਤੀ,
1: ਨਾਰਥ ਕੋਰੀਆ ਵੀ ਦੇ ਰਿਹਾ ਜੀ,
0: ਨਾਰਥ ਕੋਰੀਆ ਵੀ ਦੇ ਰਿਹਾ। ਸੋ ਉਹਦੇ ਕੋਲ ਹਥਿਆਰਾਂ ਦੀ ਬਾਕੀ ਨਹੀਂ ਵੀ ਮੇਰੇ ਕੋਲ ਹਥਿਆਰ ਮੁੱਕ ਜਾਣਗੇ, ਇਹਨਾਂ ਕੋਲ ਮੁੱਕ ਜਾਣੇ ਆ ਉਹ। ਸੋ ਇਸ ਕਰਕੇ ਆ ਜਿਹੜੀ ਉਹ ਇਰਾਨ ਨਹੀਂ ਚਾਹੁੰਦਾ, ਪਰ ਟਰੰਪ ਇਸ ਵੇਲੇ ਚਾਹ ਰਿਹਾ ਕਿ ਲੜਾਈ ਅਸੀਂ ਛੇੜ ਤਾਂ ਬੈਠੇ ਯਾਰ, ਇਹਨੂੰ ਬੰਦ ਹੋ ਜਾਵੇ ਤਾਂ ਚੰਗਾ, ਨਹੀਂ ਤਾਂ ਸਾਡਾ ਨੁਕਸਾਨ ਹੋਰ ਬਹੁਤਾ ਹੋਣਾ। ਇਹ ਸਾਰਾ ਕੁਝ ਆ ਜਿਹੜਾ ਇਹਨਾਂ ਦੇ ਹਾਵ ਭਾਵ ਜਿਹੜੇ ਚਿਹਰੇ ਦੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਆ ਇਹ ਮੁਸੀਬਤ ਖੜੀ ਹੋ ਗਈ ਆ ਤੇ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਨੇਤਾਨਯਾਹੂ ਦੀ ਇੱਕ ਵੱਖਰੀ ਖਬਰ ਆ ਜਿਹੜੀ ਉਹਦੇ ਵਿੱਚ ਖਾਕ ਸਾਹਿਬ ਜੀ ਇਹ ਜਿਹੜੀ ਆ ਹਿੱਲ ਦੀ ਹਿੱਲ ਨਿਊਜ਼ ਪੇਪਰ ਹੈਗਾ ਨਾ ਖਬਰ ਇਹ ਵੀ ਦਿੰਦੇ ਆ ਉਹਦੇ ਰਾਹੀਂ ਇਹ ਖਬਰ ਬਾਹਰ ਆਈ ਆ ਕਹਿ ਰਿਹਾ ਕਿ ਇਰਾਨ ਜਿਹੜਾ ਆ ਇਰਾਨ ਵਾਲੀ ਇਹ ਚੱਲੇ ਗਈ ਹਥਿਆਰਾਂ ਦੀ ਅੱਛਾ ਘੱਟ ਗਿਆ ਆ ਅਗਲੀ ਖਬਰ ਜਿਹੜੀ ਹੈਗੀ ਆ ਉਹ ਫਰਾਂਸ ਦੇ ਪ੍ਰੈਜੀਡੈਂਟ ਜਿਹੜੇ ਮੈਕਰੋਨ ਸਾਹਿਬ ਹੈਗੇ ਆ ਨਾ ਟਾਕ ਸਾਹਿਬ ਜੀ ਉਹਨਾਂ ਨੇ ਵੀ ਮੰਗਲਵਾਰ ਜਿਹੜਾ ਆ ਕੱਲ ਹੀ ਲੰਘ ਕੇ ਗਿਆ ਆ ਤੇ ਅੱਜ ਸੋਰੀ ਅੱਜ ਨੂੰ ਐਲਾਨ ਕੀਤਾ ਕਿ ਉਹ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੇ ਉਹਨਾਂ ਦੇ ਵੀ ਉੱਡਣੇ ਵਿਜੇ ਲੜਾ ਕੇ ਜਹਾਜ਼ ਯੂਜ ਹੁੰਦੇ ਆ ਉਹਦਾ ਨਾਂ ਹੈਗਾ ਚਾਰਲਸ ਡੀ ਗੌਲ ਉਹਦਾ ਨਾਂ ਆ ਉਹ ਮੈਡੀਟਰੇਨੀਅਨ ਜਿਹੜਾ ਨਾਂ ਦਾ ਸਮੁੰਦਰ ਆ ਉਧਰ ਨੂੰ ਉਹਨੇ ਉਹ ਤੋਰ ਦਿੱਤਾ ਆਪਣਾ ਜਿਹੜਾ ਬੇੜਾ ਆ ਤੇ ਜਿਹਦੇ ਵਿਚ ਉਹਨੇ ਕਿਹਾ ਕਿ ਮੈਂ ਜਿਹੜੇ ਉਥੋਂ ਤੇਲ ਜਿਹੜਾ ਆਉਂਦਾ ਨਾ ਪਰਸ਼ੀਅਨ ਗਲਫ ਦੇ ਵਿਚੋਂ ਉਹ ਜਿੰਨੇ ਛੋਟੇ ਛੋਟੇ ਕੰਟਰੀ ਆ ਇਹ ਕਟਰ ਹੋਇਆ ਸਾਊਦੀ ਅਰਬ ਹੋਇਆ ਇਹ ਸਾਰੇ ਕੰਟਰੀਆਂ ਦੇ ਵਿਚੋਂ ਤੇਲ ਆਉਂਦਾ ਉਹਨਾਂ ਦੇ ਵਿਚ ਵੀ ਜਹਾਜ਼ ਆ ਹੁਣ ਇਰਾਨ ਨੇ ਜਿਹੜੇ ਖਾਕਸਾ ਵੀ ਤੁਹਾਨੂੰ ਪਤਾ ਵੀ ਉਹਨੇ ਕਿਹਾ ਬਈ ਪਹਿਲਾਂ ਤਾਂ ਉਹਨੇ ਜਹਾਜ਼ ਰੋਕੇ ਆ ਉੱਥੇ ਉਹਦੇ ਨਾਲ ਖਾਕਸਾ ਦੀ ਇੱਕ ਤੁਸੀਂ ਦੇਖਿਆ ਹੋਣਾ ਰੇਲਵੇ ਦੇ ਜਦੋਂ ਜਾਂਦੀ ਹੁੰਦੀ ਨਾ ਰੇਲ ਗੱਡੀ ਉਹਦੇ ਉੱਤੇ ਕੰਟੇਨਰ ਹੁੰਦੇ ਆ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਐਮ ਏ ਈ ਮੇਰਾ ਖਿਆਲ ਹੁੰਦਾ ਆਰ ਐਸ ਕੇ ਮਾਇਰਸ ਕੁਛ ਏਦਾਂ ਦਾ ਆ ਹਾਂ ਉਹ ਖਾਕਸਾ ਦੀ ਦੁਨੀਆਂ ਦੀ ਬਹੁਤ ਵੱਡੀ ਕੰਪਨੀ ਉਹਦੇ ਬਹੁਤ ਸਾਰੇ ਜਹਾਜ਼ ਆ ਤੇਲ ਦੇ ਜਿਹੜੇ ਤੇਲ ਢੋਂਦੇ ਆ ਉਹਦੇ ਜਿਹੜੇ ਜਹਾਜ਼ ਸੀਗੇ ਉੱਥੇ ਸਟੇਟ ਆਫ ਹਰਮੂਸ ਜਿਹੜੀ ਆ ਉਹ ਉਹਨੇ ਤੁਹਾਨੂੰ ਪਤਾ ਵੀ ਇਰਾਨ ਨੇ ਬੰਦ ਕਰ ਦਿੱਤੀ ਆ ਤੇ ਉੱਥੇ ਦੀ ਦੋ ਜਹਾਜ਼ ਸੀਗੇ ਜਿਹੜੇ ਉਹ ਘੇਰ ਘੂਰ ਲਏ ਤੇ ਉਹਨਾਂ ਦਾ ਰੌਲਾ ਰੱਪਾ ਪਿਆ ਤੇ ਉਹ ਜਿਹੜੀ ਕੰਪਨੀ ਆ ਉਹਨੇ ਆਪਣੇ ਜਿੰਨੇ ਜਹਾਜ਼ ਪਰਸ਼ੀਅਨ ਗਲਫ ਦੇ ਵਿਚ ਗਏ ਹੋ ਸੀਗੇ ਨਾ ਉਹਨਾਂ ਨੂੰ ਉਹ ਕਹਿੰਦੇ ਵੀ ਜਿੱਥੇ ਤੁਸੀਂ ਹੈਗੇ ਉੱਥੇ ਐਂਕਰ ਸੈੱਟ ਕੇ ਆਰਾਮ ਨਾਲ ਖੜ ਜਾਓ ਉਹ ਬਾਹਰ ਨਿਕਲਣ ਨੂੰ ਬੰਦ ਕਰ ਲਿਆ ਉਹਨੇ ਆਪੇ ਹੀ ਕਰ ਲਏ ਕੰਪਨੀ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਨੇ ਉੱਥੇ ਜਾਣਾ ਹੀ ਬੰਦ ਕਰ ਦਿੱਤਾ ਪਹਿਲਾਂ ਹੀ ਡਰਦਿਆਂ ਨੇ ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਇੱਥੋਂ ਨਿਕਲਣ ਨੀ ਦੇਣਾ ਉਹਦੇ ਕਾਰਨ ਖਾਕ ਸਾਹਿਬ ਜੀ ਹੁਣ ਜਿਹੜੀ ਫਰਾਂਸ ਹੈਗਾ ਇਹਨੇ ਕਿਹਾ ਕਿ ਮੈਂ ਆਪਣੇ ਜਿਹੜੇ ਆ ਜਹਾਜ਼ਾਂ ਨੂੰ ਉੱਥੋਂ ਜ਼ੋਰ ਨਾਲ ਜਿਹਨੂੰ ਕਹਿੰਦੇ ਜੁੱਤੀ ਦੇ ਜ਼ੋਰ ਨਾਲ ਉੱਥੋਂ ਬਾਹਰ ਲਿਆਉਂਗਾ ਆਪਣੀ ਉੱਥੇ ਫੌਜ ਭੇਜ ਕੇ ਪਰ ਇਹਨੂੰ ਫਰਾਂਸ ਨੂੰ ਵੀ ਕੇਅਰਫੁਲ ਰਹਿਣਾ ਚਾਹੀਦਾ ਕਿਉਂਕਿ ਉਹ ਹੁਣ ਖਾਕ ਸਾਹਿਬ ਜੀ ਦੇਖੋ ਇੱਕ ਹੋਰ ਗੱਲ ਆ ਜਦੋਂ ਇਹ ਇਰਾਨ ਤੇ ਹਜੇ ਲੜਾਈ ਲੱਗੀ ਵੀ ਨਹੀਂ ਸੀ ਨਾ ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਅਖਬਾਰ ਦੇ ਵਿਚ ਮਿਲ ਤਾਂ ਆਉਂਦੀ ਆ ਬਾਹਰ ਪਿਆ ਹੋਣੇ ਵਾਲਾ ਆ
1: ਬਿਲਕੁਲ
0: ਜਿਹੜੀ ਆਪਣੀ ਟਰੰਪ ਐਡਮਿਨਿਸਟ੍ਰੇਸ਼ਨ ਹੈਗੀ ਆ ਨਾ ਇਹਨੂੰ ਆਪਣੇ ਹੀ ਗਵਰਨਮੈਂਟ ਦੇ ਜਿਹੜੇ ਵੱਡੇ ਵੱਡੇ ਅਫਸਰ ਰਿਟਾਇਰ ਹੁੰਦੇ ਆ ਕਿ ਸੀਏਆਈ ਦੇ ਹੁੰਦੇ ਆ ਕਿ ਕਿਸੇ ਦੇ ਹੁੰਦੇ ਕਿਸੇ ਦੇ ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਤੁਸੀਂ ਇਹਨੂੰ ਇਰਾਕ ਨਾ ਸਮਝ ਲਿਓ ਕਿਤੇ ਇਹ ਇਰਾਨ ਆ ਸੋਚ ਕੇ ਹੱਥ ਪਾਇਓ ਪਰ ਉਹ ਤੁਹਾਨੂੰ ਪਤਾ ਵੀ ਉਹ ਮਜ਼ਦੂਰੋਂ ਨੂੰ ਜਾ ਕੇ ਫੜ ਲਿਆਂਦਾ ਕਦੇ ਉਹਨੂੰ ਫੜ ਲਿਆਂਦਾ ਕਦੇ ਉਹ ਕੋਲੰਬੀਆ ਵਾਲੇ ਨੂੰ ਦੇਤੀ ਧਮਕੀ ਤੇ ਕਦੇ ਉਹਨੂੰ ਦੇਤੀ ਜਿਹੜੀ ਚਾਮਲ ਨਾ ਹੁੰਦਾ ਨਾ ਬੰਦੇ ਦਾ ਖੁਦ ਹੀ ਖੁਦਾ ਦਾ ਬੈਰ ਖਾਕ ਸਾਹਿਬ ਹੀ ਹੁੰਦਾ ਸੋ ਖੁਦ ਹੀ ਨੀ ਕਦੇ ਵੀ ਕਰਨੀ ਚਾਹੀਦੀ ਇਹਦੇ ਤੋਂ ਸਾਵਧਾਨ ਜਿਹੜਾ ਉਹ ਰਹਿਣਾ ਚਾਹੀਦਾ ਆ ਤਾਂ ਕਿ ਜਿਹੜੀ ਆ ਤੁਸੀਂ ਸ਼ਾਂਤੀ ਨਾਲ ਰਹਿ ਸਕੋ ਹੁਣ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਪਤਾ ਨੀ ਆਪਣੇ ਪ੍ਰੈਜੀਡੈਂਟ ਨੂੰ ਕੁਛ ਹੋ ਗਿਆ ਇਹ ਹਰੇਕ ਨਾਲੇ ਵਿਗਾੜੀ ਜਾਂਦੇ ਆ ਹੁਣ ਜਿਹੜਾ ਸਪੇਨ ਆ ਖਾਕ ਸਾਹਿਬ ਜੀ ਮੇਰਾ ਖਿਆਲ ਆ ਵੀ ਸਪੇਨ ਆ ਜਿਹੜਾ ਇਹ ਹਜ਼ਾਰਾਂ ਸਾਲਾਂ ਤੋਂ ਮਤਲਬ ਇਹ ਪੱਛਮੀ ਸਭਿਅਤਾ ਦੇ ਨਾਲ ਜੁੜਿਆ ਹੋਇਆ ਪੱਛਮੀ ਹੈਗਾ ਵੀ ਪੱਛਮ ਦਾ ਹੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਆ ਨਾ ਇੱਕ ਸਪੇਨ ਤੇ ਇੱਕ ਪੁਰਤਗਾਲ ਚਾਰ ਕੰਟਰੀ ਆ ਜਿਹੜੇ ਸਪੇਨ ਤੇ ਪੁਰਤਗਾਲ ਇਟਲੀ ਤੇ ਜਿਹੜਾ ਹੈਗਾ ਗ੍ਰੀਸ ਇਹ ਜਿਹੜੇ ਚਾਰ ਕੰਟਰੀ ਖਾਕ ਸਾਹਿਬ ਜੇ ਤੁਸੀਂ ਇੱਥੇ ਕਿਤੇ ਜਾਓ ਨਾ ਇਹ ਇਹਨਾਂ ਦੇ ਜਿਹੜੀ ਸਰੀਰਾਂ ਦੀ ਬਣਤਰ ਵੀ ਇੱਕੋ ਜਿਹੀ ਓਦਾਂ ਦੀ ਆ ਇਹਨਾਂ ਦੀ ਡਾਇਟ ਆ ਜਿਹੜੀ ਜਿਹਨੂੰ ਮੈਡੀਟਰੇਨੀਅਨ ਇੱਥੇ ਆਪਣੇ ਅਮਰੀਕਾ ਚ ਵੀ ਉਹ ਐਡਵਰਟਾਈਜ਼ਮੈਂਟ ਕਰਦੇ ਮੈਡੀਟਰੇਨੀਅਨ ਡਾਇਟ ਜਿਹਨੂੰ ਕਹਿੰਦੇ ਆ ਹਾਂ ਉਹ ਮੈਡੀਟਰੇਨੀਅਨ ਡਾਇਟ ਉਹਨਾਂ ਦੀ ਆ ਇਹਨਾਂ ਚਾਰਾਂ ਕੰਟਰੀਆਂ ਦੀ ਇਟਲੀ ਤੇ ਗ੍ਰੀਸ ਤੇ ਪੁਰਤਗਾਲ ਤੇ ਸਪੇਨ ਇਹ ਮੀਡੀਅਮ ਬੈਲਟ ਮੀਡੀਅਮ ਲੋਕ ਹੁੰਦੇ ਬਹੁਤੇ ਉੱਚੇ ਲੰਮੇ ਜਵਾਨ ਨਹੀਂ ਹੁੰਦੇ ਇਹ ਮੀਡੀਅਮ ਜਿਹੇ ਸਾਈਜ਼ ਦੇ ਹੁੰਦੇ ਆ ਇਹ ਸਾਰੇ ਤੇ ਇਹਨਾਂ ਦੇ ਆਮ ਕਰਕੇ ਕੀ ਹੁੰਦਾ ਇਟਲੀ ਦੇ ਵਿਚ ਥੋੜਾ ਘੱਟ ਮਤਲਬ ਥੋੜੇ ਭੂਰੇ ਵਾਲਾਂ ਵਾਲੇ ਲੋਕ ਹੈਗੇ ਆ ਪਰ ਜਿਹੜੇ ਦੂਸਰੇ ਤਿੰਨ ਆ ਗ੍ਰੀਸ ਤੇ ਸਪੇਨ ਤੇ ਪੁਰਤਗਾਲ ਇਹਨਾਂ ਦੇ ਸਾਰਿਆਂ ਦੇ ਬਾਲ ਕਾਲੇ ਹੁੰਦੇ ਆ
1: ਇਟਲੀ ਵਾਲਿਆਂ ਦੇ ਵੀ ਕਾਲੇ ਹੀ ਆ ਜੀ
0: ਇਟਲੀ ਵਾਲਿਆਂ ਦੇ ਵਿਚ ਦੋਨੇ ਤਰ੍ਹਾਂ ਦੇ ਮਿਕਸ ਆ ਥੋੜੀ ਜਿਹੀ ਖਾਕ ਸਾਹਿਬ ਜੀ ਉਹਦੇ ਕੁਛ ਜਿਹੜੇ ਲੋਕ ਆ ਉਹ ਹੈਗੇ ਆ ਭੂਰੇ ਵਾਲਾਂ ਵਾਲੇ ਇਟਲੀ ਦੇ ਵਿਚ ਤੇ ਪਰ ਇਹਨਾਂ ਤਿੰਨਾਂ ਦੇ ਵਿਚ ਘੱਟ ਆ ਹੁਣ ਸਪੇਨ ਆ ਜਿਹੜਾ ਉਹਨੇ ਫਿਰ ਅਮਰੀਕਾ ਨੂੰ ਖਾਕ ਸਾਹਿਬ ਜੀ ਕਿਹਾ ਤਾਂ ਨਾ ਕਰ ਦਿੱਤੀ ਕਿ ਜਿਹੜੇ ਤੇਰੇ ਇੱਥੇ ਮਿਲਟਰੀ ਦੇ ਬੇਸ ਆ ਸਪੇਨ ਦੇ ਵਿਚ ਮੈਂ ਤੈਨੂੰ ਇੱਥੋਂ ਆਪਣੇ ਜਹਾਜ਼ ਲਾ ਕੇ ਇਰਾਨ ਤੇ ਹਮਲਾ ਕਰਨ ਨਹੀਂ ਦੇਣਾ ਸੋ ਇੱਥੋਂ ਤੂੰ ਨਾ ਆਸ ਰੱਖੀ ਉਹਦੇ ਕਰਕੇ ਫਿਰ ਟਰੰਪ ਸਾਹਿਬ ਖਾਕ ਸਾਹਿਬ ਜੀ ਹੋ ਗਏ ਲੋਹੇ ਲੱਗ ਕੇ ਹੋ ਕੇ ਫਿਰ ਇਹਨਾਂ ਨੇ ਅੱਜ ਜਿਹੜੀ ਆ ਟਰੰਪ ਸਾਹਿਬ ਨੇ ਸਪੇਨ ਨਾਲ ਕਹਿੰਦਾ ਵੀ ਮੈਂ ਸਪੇਨ ਦੇ ਨਾਲ ਸਾਰੇ ਵਪਾਰਕ ਜਿਹੜੇ ਤੇ ਰਾਜਨੀਤਿਕ ਜਿਹੜੇ ਰਿਸ਼ਤੇ ਨਾਤੇ ਹੈਗੇ ਆ ਉਹ ਮੈਂ ਤੋੜ ਦਿੱਤੇ, ਟੁੱਟ ਗਈ ਆਪਣੀ। ਤੇ ਟਰੰਪ ਸਾਹਿਬ ਨੇ ਜਰਮਨੀ ਦੇ ਚੈਂਸਲਰ ਜਿਹੜੇ ਆ ਫਰੈਡਰਿਕ ਮਰਸ ਉਹ ਇੱਥੇ ਆਏ ਸੀਗੇ ਵਾਈਟ ਹਾਊਸ ਦੇ ਵਿਚ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਸਮੇਂ ਉਹਨੇ ਕਿਹਾ ਕਿ US ਜਿਹੜਾ ਆ ਆਪਣੇ ਹੈਗਾ ਖਾਲਸਾ ਸਾਹਿਬ ਜੀ ਸੈਕਟਰੀ ਟ੍ਰੇਜਰੀ ਸੈਕਟਰੀ ਵੀ ਆ ਜਿਹੜੇ ਅਮਰੀਕਾ ਦੇ ਸਕਾਟ ਬੈਸੈਂਟ ਉਹਨਾਂ ਦਾ ਨਾਂ ਆ, ਉਹਨਾਂ ਨੂੰ ਟਰੰਪ ਸਾਹਿਬ ਨੇ ਹੁਕਮ ਦੇ ਦਿੱਤਾ ਉੱਥੇ ਕਿ ਤੂੰ ਭਾਈ ਜਿਹੜੇ ਇਹਦੇ ਨਾਲ
1: ਚੀਮਾ ਸਾਹਿਬ ਹੋਲਡ ਕਰੋ, ਡਾਕਟਰ ਸਾਹਿਬ ਪਹੁੰਚ ਗਏ।
0: ਯੂਕੇ ਹੈਗਾ ਉਹਨਾਂ ਦੇ ਨਾਲ ਵੀ ਜਿਹੜੇ ਟਰੰਪ ਸਾਹਿਬ ਆ ਕਾਫੀ ਨਾਰਾਜ਼ ਆ ਕਿਉਂਕਿ ਉਹਨਾਂ ਨੇ ਵੀ ਖਖ ਸਾਹਿਬ ਦੀ ਜਿਹੜੀ ਹੈਗੀ ਆ ਆਪਣੀ ਹਾਂਜੀ ਮਨਾ ਕਰ ਦਿੱਤਾ ਉਹਨੇ ਵੀ। ਤੇ ਉਹ ਹੋਇਆ ਏਦਾਂ ਖਖ ਸਾਹਿਬ ਜੀ ਪਹਿਲਾਂ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਥੋੜਾ ਜਿਹਾ ਜਿਹਨੂੰ ਕਹਿੰਦੇ ਆ ਸਾਹ ਭਰਿਆ ਸੀ ਅਮਰੀਕਾ ਵੱਲੋਂ, ਤੇ ਉਹਨਾਂ ਦਾ ਜਿਹੜਾ ਉੱਥੇ ਬੇਸ ਆ ਨਾ ਸਾਈਪ੍ਰਸ ਦੇ ਵਿਚ ਆ ਉੱਥੇ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ ਉਹਦਾ ਮਿਲਟਰੀ ਬੇਸ ਉੱਥੇ ਹੈਗਾ ਸਾਈਪ੍ਰਸ ਦੇ ਵਿਚ। ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਤੇ ਜਿਹੜਾ ਇਰਾਨ ਆ ਉਹਨੇ ਉਸ ਬੇਸ ਦੇ ਉੱਤੇ ਵੀ ਜਾ ਕੇ ਹਮਲਾ ਕਰ ਦਿੱਤਾ ਸਾਈਪ੍ਰਸ ਦੇ ਵਿਚ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਬੇਸ ਸੀਗਾ। ਉਸ ਤੋਂ ਬਾਅਦ ਫਿਰ ਇੰਗਲੈਂਡ ਜਿਹੜਾ ਉਹ ਚੁੱਪ ਕਰਕੇ ਬਹਿ ਗਿਆ, ਉਹ ਕਹਿੰਦਾ ਮੈਂ ਨੀ ਲੱਗਣਾ ਤੇਰੇ ਨਾਲ। ਸੋ ਇਹ ਇਹਦੀ ਗੱਲਬਾਤ ਸੀਗੀ ਜੀ।
1: ਹਾਂਜੀ
2: ਸਤਿ ਸ੍ਰੀ ਅਕਾਲ ਜੀ ਜੀਮਾ ਸਾਹਿਬ, ਖਖ ਸਾਹਿਬ। ਅੱਜ ਦਾ ਜਿਹੜਾ ਦੌਰੇ ਆ
0: ਜੀ,
2: ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਅੱਜ ਕੱਲ ਜਿਹੜਾ ਹਾਲਾਤ ਚੱਲ ਰਿਹਾ ਉਹਦੇ ਮੁਤਾਬਿਕ ਚੀਮਾ ਸਾਹਿਬ ਦੇ ਪ੍ਰੋਗਰਾਮ ਜ਼ਿਆਦਾ ਲੋਕ ਸੁਣਨਗੇ, ਸਿਹਤ ਵਿਗਿਆਨ ਦੇ ਸੰਬੰਧ ਚ ਥੋੜੇ ਜੇ ਘੱਟ ਸੁਣਨਗੇ ਵੀ ਚੱਲ ਇਹ ਤੇ ਚੱਲਦਾ ਹੀ ਰਹਿਣਾ ਆ, ਯਾ ਅੱਜ ਦੀ ਲੜਾਈ ਲੱਗੀ ਇਹਦੇ ਬਾਰੇ ਸੁਣੀਏ ਵੀ ਚੀਮਾ ਸਾਹਿਬ ਕੀ
1: ਕਹਿੰਦੇ। ਸਿਹਤ ਫੇਰ ਠੀਕ ਕਰ ਲਾਂਗੇ, ਪਹਿਲਾਂ ਬਚੀਏ ਤੇ ਸਹੀ ਜੀ।
2: ਅਸੀਂ ਚਲੋ ਅਸੀਂ ਆਪਣਾ ਕਰਮ ਕਰਨਾ ਹੈਗਾ ਆ, ਉਹ ਕਰਦੇ ਆ। ਅਸੀਂ ਸਿਸਟਮੈਟਿਕ ਚੱਲਦਿਆਂ ਹੋਇਆ ਅੱਜ ਇਸ ਸਟੇਜ ਤੇ ਪਹੁੰਚੇ ਹਾਂ ਵੀ ਇਸ ਸਰੀਰ ਦੀ ਰਚਨਾ ਦੇ ਬਾਰੇ ਦੱਸਦਿਆਂ ਹੋਇਆ। ਕੱਲ ਦਾ ਮੇਰਾ ਪ੍ਰੋਗਰਾਮ ਅੰਗਰੇਜ਼ੀ ਦੇ ਵਿਚ ਸੀਗਾ ਔਰ ਸਕਿਨ ਦੇ ਸੰਬੰਧ ਦੇ ਵਿਚ ਜ਼ਿਆਦਾਤਰ ਸੀ ਕਿ ਸਕਿਨ ਜਿਹੜੀ ਹੈ ਉਹ ਕੀ ਚੀਜ਼ ਹੈਗੀ ਆ। ਅਸੀਂ ਹੱਡੀਆਂ ਦੇ ਢਾਂਚੇ ਬਾਰੇ ਦੱਸਿਆ, ਰੀੜ ਦੀ ਹੱਡੀ ਬਾਰੇ ਦੱਸਿਆ, ਅਲੱਗ ਅਲੱਗ ਜਿਹੜੇ ਪਿੱਲਰ ਬਣਾਏ ਨੇ ਕੁਦਰਤ ਨੇ ਜਾਂ ਬੀਮ ਪਾਏ ਨੇ ਇਸ ਸਰੀਰ ਦੇ ਵਿਚ, ਸ਼ੋਲਡਰ ਗਿਲਡਰ ਜਾਂ ਪੈਲਵਿਕ ਗਿਲਡਰ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਬਣਾਏ ਨੇ। ਇਹਨਾਂ ਦੇ ਬਾਰੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ, ਔਰ ਉਹਨਾਂ ਦੇ ਵਿਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦਾ ਵਿਸਥਾਰ ਆਪਾਂ ਬਾਅਦ ਚ ਕਰਾਂਗੇ, ਲੇਕਿਨ ਹਾਂ ਉਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸ ਦਿੱਤੀ ਸੀ ਵੀ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਆ ਹੈਗੀ ਆ, ਠੀਕ ਹੈ ਜੀ। ਸੋ ਅੱਜ ਅਸੀਂ ਸਕਿਨ ਦੇ ਸੰਬੰਧ ਦੇ ਵਿਚ ਤੁਹਾਡੇ ਨਾਲ ਵਿਚਾਰ ਕਰਾਂਗੇ ਵੀ ਸਕਿਨ ਜਿਹੜੀ ਹੈ ਇਹ ਸਰੀਰ ਦੇ ਵਿਚ ਸਭ ਤੋਂ ਵੱਡਾ ਆਰਗਨ ਆ
0: ਜੀ।
2: ਲਿਵਰ ਹੈ, ਕਿਡਨੀ ਹੈ, ਹਾਰਟ ਹੈ, ਫੇਫੜੇ ਨੇ, ਇਹਨਾਂ ਦਾ ਏਰੀਆ ਬੜਾ ਲਿਮਿਟਡ ਆ। ਲੇਕਿਨ ਜਿਹੜੀ ਚਮੜੀ ਹੈ ਇਹਦਾ ਏਰੀਆ ਜਿਹੜਾ ਆ ਉਹ ਬਹੁਤ ਜ਼ਿਆਦਾ ਹੈਗਾ ਆ, ਔਰ ਉਸ ਏਰੀਏ ਦੇ ਮੁਤਾਬਕ ਇਹ ਸਭ ਤੋਂ ਵੱਡਾ ਵੀ ਤੇ ਸਭ ਤੋਂ ਭਾਰਾ ਅੰਗ ਵੀ ਸਾਡੇ ਸਰੀਰ ਦਾ ਇਹੀ ਹੈਗਾ ਆ। ਹਾਂਜੀ, ਇਸ ਸੰਬੰਧ ਚ ਆਪਾਂ ਜਾਣਕਾਰੀ ਕਰਨੀ ਆ ਬਈ ਇਹਦੇ ਵਿਚ ਕੀ ਹੈਗਾ ਤੇ ਕਿਹੜੀ ਇਹਦੀ ਇੰਪੋਰਟੈਂਸ ਹੈਗੀ ਆ ਜਿਹਦੇ ਕਰਕੇ ਅਸੀਂ ਇਹਨੂੰ ਜਾਣਨਾ ਹੈਗਾ। ਇੱਕ ਤਾਂ ਇਹ ਆ ਵੀ ਇਸ ਚਮੜੀ ਦੇ ਤਿੰਨ ਲੇਅਰ ਨਿਕਲਦੀ ਆ, ਐਂ ਨੀ ਵੀ ਆਪਾਂ ਚਮੜੀ ਵੇਖ ਲਈ ਤੇ ਠੀਕ ਹੈ ਉੱਤੇ ਤੰਬੂ ਤਾਣ ਦਿੱਤਾ ਗਿਆ ਤੇ ਤੰਬੂ ਹੈਗਾ ਆ। ਸਾਰੇ ਅੰਗਾਂ ਦੇ ਉੱਪਰ ਤਾਣਿਆ ਹੋਇਆ ਤੰਬੂ ਹੈਗਾ ਆ ਇਹ, ਔਰ ਉਸ ਤੰਬੂ ਦੇ ਮੁਤਾਬਕ ਇਸ ਤੰਬੂ ਦੇ ਤਿੰਨ ਲੇਅਰ ਆ, ਔਰ ਤਿੰਨਾਂ ਲੇਅਰਾਂ ਨੂੰ ਅਸੀਂ ਕਹਿੰਦੇ ਆ ਐਪੀਡਰਮਿਸ, ਡਰਮਿਸ ਤੇ ਹਾਈਪੋਡਰਮਿਸ। ਐਪੀਡਰਮਿਸ ਦਾ ਮਤਲਬ ਹੁੰਦਾ ਉੱਪਰ ਵਾਲਾ, ਡਰਮਿਸ ਦਾ ਮਤਲਬ ਹੈ ਅਸਲ ਜਿਹੜੀ ਚੀਜ਼ ਹੈਗੀ ਹੈ, ਹਾਈਪੋ ਦਾ ਮਤਲਬ ਹੁੰਦਾ ਆ ਹੇਠਾਂ ਵਾਲਾ ਜਿਹੜਾ ਉਹਦੇ ਡਰਮਸ ਦੇ ਵੀ ਹੇਠਾਂ ਹੈਗਾ ਆ, ਉਸ ਨੂੰ ਅਸੀਂ ਕਹਿੰਦੇ ਹਾਂ ਹਾਈਪੋਡਰਮਸ ਲੇਅਰ ਹੈਗਾ ਆ। ਹਾਂਜੀ, ਸੋ ਇਹਦੇ ਮੁਤਾਬਕ ਇਹ ਤਿੰਨ ਲੇਅਰ ਹੈਗੇ ਨੇ ਔਰ ਤਿੰਨਾਂ ਲੇਅਰਾਂ ਦੇ ਵਿਚ ਹੀ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ। ਜਿਹੜਾ ਐਪੀਡਰਮਸ ਵਾਲਾ ਲੇਅਰ ਹੈ ਇਹ ਇੱਕ ਤਰ੍ਹਾਂ ਦਾ ਜਿਵੇਂ ਅਸੀਂ ਗਾਰਬੇਜ ਘਰ ਦੇ ਬਰਲੇ ਪਾਸੇ ਬਾਹਰਲੇ ਪਾਸੇ ਰੱਖਦੇ ਹਾਂ ਨਾ
0: ਜੀ,
2: ਘਰ ਦੇ ਬਾਕੀ ਸਾਰਾ ਸਮਾਨ ਜਿਹੜਾ ਇਧਰ ਉਧਰ ਕਰਕੇ ਗਾਰਬੇਜ ਬਾਹਰਲੇ ਪਾਸੇ ਜਿਥੋਂ ਬਾਹਰ ਨੂੰ ਜਾਣੇ ਆ, ਜਿੰਨਾ ਵੀ ਗਾਰਬੇਜ ਹੁੰਦਾ ਉੱਥੇ ਇਕੱਠਾ ਕਰੀ ਜਾ ਰਹੇ ਹਾਂ। ਔਰ ਇਸੇ ਤਰ੍ਹਾਂ ਐਪੀਡਰਮਸ ਦਾ ਇੱਕ ਐਸਾ ਏਰੀਆ ਹੈ ਜਿੱਥੇ ਸਾਡਾ ਸਾਰਾ ਇਸ ਸਕਿਨ ਦਾ ਜਿੰਨਾ ਵੀ ਗਾਰਬੇਜ ਹੁੰਦਾ ਹੈ ਉਹ ਸਾਰੇ ਦਾ ਸਾਰਾ ਗਾਰਬੇਜ ਇਥੋਂ ਹੀ ਬਾਹਰ ਨਿਕਲ ਜਾਂਦਾ ਹੈ, ਅੰਦਰ ਨੂੰ ਨਹੀਂ ਜਾਂਦਾ। ਬਹੁਤ ਸਾਰੇ ਅੰਗਾਂ ਦਾ ਆਪਾਂ ਜਦੋਂ ਵਿਸਥਾਰ ਕੀਤਾ ਸੀ ਤੇ ਇਹ ਗੱਲ ਕਹੀ ਸੀ ਵੀ ਕੁਛ ਅੰਗਾਂ ਦੇ ਵਿਚੋਂ ਗਾਰਬੇਜ ਤਾਂ ਸਾਰਿਆਂ ਚੋਂ ਨਿਕਲਦਾ ਪਰ ਕੁਛ ਅੰਗਾਂ ਦਾ ਗਾਰਬੇਜ ਜਿਹੜਾ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸੀਕ੍ਰੀਸ਼ਨ। ਕੁਛ ਅੰਗਾਂ ਦੇ ਗਾਰਬੇਜ ਨੂੰ ਅਸੀਂ ਕਹਿੰਦੇ ਹਾਂ ਐਕਸਕ੍ਰੀਸ਼ਨ। ਔਰ ਸੀਕ੍ਰੀਸ਼ਨ ਦਾ ਮਤਲਬ ਇਹ ਸੀ ਭਾਈ ਜਿਹੜੇ ਅੰਗਾਂ ਦੇ ਵਿਚੋਂ ਗਾਰਬੇਜ ਨਿਕਲਦਾ ਹੈ ਉਹਨਾਂ ਵਾਸਤੇ ਤੇ ਉਹ ਗਾਰਬੇਜ ਹੀ ਹੈ, ਲੇਕਿਨ ਦੂਜੇ ਅੰਗਾਂ ਵਾਸਤੇ ਉਹ ਜਿਹੜਾ ਹੈ ਇਸਤੇਮਾਲ ਹੋ ਜਾ ਸਕਣ ਵਾਲੀ ਚੀਜ਼ ਆ। ਜਦੋਂ ਇਹ ਗੱਲ ਕਰਦੇ ਸੀ ਤੇ ਮੈਂ ਮਧੂਮੱਖੀ ਦੇ ਸ਼ਹਿਦ ਦੀ ਗੱਲ ਕੀਤੀ ਸੀ ਵੀ ਸ਼ਹਿਦ ਜਿਹੜਾ ਆ ਉਹ ਆਮ ਤੌਰ ਤੇ ਸਾਡੇ ਵਾਸਤੇ ਤਾਂ ਸ਼ਹਿਦ ਆ ਤੇ ਮਧੂਮੱਖੀ ਵਾਸਤੇ ਕੀ ਆ ਉਹ ਵੇਸਟੇਜ ਹੈਗਾ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਤਾਂ ਇਸ ਤਰ੍ਹਾਂ ਸੀਗਾ ਭਾਈ ਇਹ ਗਾਰਬੇਜ ਹੀ ਹੈ ਤੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਦੂਜਿਆਂ ਦੇ ਇਸਤੇਮਾਲ ਹੁੰਦਾ ਸੀ। ਮੈਂ ਐਪੀਡਰਮਸ ਦੀ ਗੱਲ ਕਰ ਰਿਹਾ ਸਾਂ ਤੇ ਇਹ ਐਪੀਡਰਮਸ ਦਾ ਜਿਹੜਾ ਗਾਰਬੇਜ ਹੈ ਇਹ ਐਗਜ਼ੋਟੌਕਸਨੀ ਹੈ, ਬਾਹਰਲੇ ਪਾਸੇ ਹੀ ਸੀਕ੍ਰੀਸ਼ਨ ਹੈ ਭਾਵ ਸੀਕ੍ਰੀਟ ਕਰਕੇ ਅਸੀਂ ਇਸ ਨੂੰ ਬਾਹਰ ਭੇਜ ਦਿੰਨੇ ਹਾਂ ਔਰ ਉਸ ਤੋਂ ਬਾਅਦ ਇਹ ਅੰਦਰ ਨਹੀਂ ਜਾਂਦਾ ਹੈਗਾ। ਇੱਕ ਤਾਂ ਇਸ ਐਪੀਡਰਮਸ ਦੀ ਗੱਲ ਇਹ ਆ, ਦੂਸਰੀ ਇਸ ਐਪੀਡਰਮਸ ਦੇ ਵਿਚ ਬਹੁਤ ਸਾਰੀਆਂ ਨਰਵ ਤੰਤੂ ਨੇ। ਬੜੀ ਹੈਰਾਨੀ ਦੀ ਗੱਲ ਆ ਭਾਈ ਹੁਣ ਤੱਕ ਸਾਡੇ ਜਿੰਨੇ ਵੀ ਪ੍ਰਚਾਰਕ ਆ ਜਿੰਨੇ ਵੀ ਧਾਰਮਿਕ ਵਿਸ਼ੇ ਹੈਗੇ ਆ ਉਹਨਾਂ ਦੇ ਵਿਚ ਇਹ ਗੱਲ ਕਹੀ ਜਾਂਦੀ ਆ ਵੀ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ। ਚੀਮਾ ਸਾਹਿਬ ਤੁਸੀਂ ਸੁਣ ਰਹੇ ਹੋਣੇ ਧਿਆਨ ਨਾਲ ਇਸ ਗੱਲ ਨੂੰ, ਮੇਰਾ ਖਿਆਲ ਚੀਮਾ ਸਾਹਿਬ ਚਲੇ ਗਏ ਛੁੱਟੀ ਚਾਹ ਪੀਣ। ਸੋ ਪੰਜ ਗਿਆਨ ਇੰਦਰੀਆਂ ਆਮ ਤੌਰ ਤੇ ਅਸੀਂ ਗਿਣਦੇ ਆ ਪਰ ਅਸੀਂ ਸਕਿਨ ਨੂੰ ਭੁੱਲ ਜਾਂਦੇ ਆ
0: ਜੀ।
2: ਭਾਈ ਸਾਡੀ ਗਿਆਨ ਇੰਦਰੀ ਹੈਗੀ ਆ ਜਿਸ ਤਰ੍ਹਾਂ ਅਸੀਂ ਜੀਭ ਨੂੰ ਟੇਸਟ ਦੀ ਇੰਦਰੀ ਕਹਿੰਦੇ ਆ, ਨੱਕ ਨੂੰ ਸੁੰਘਣ ਦੀ ਇੰਦਰੀ ਕਹਿੰਦੇ ਆ, ਅੱਖਾਂ ਨੂੰ ਵੇਖਣ ਦੀ ਇੰਦਰੀ ਕਹਿੰਦੇ ਆ, ਕੰਨਾਂ ਨੂੰ ਸੁਣਨ ਦੀ ਇੰਦਰੀ ਕਹਿੰਦੇ ਆ ਔਰ ਸੈਕਸ ਆਰਗਨਸ ਨੂੰ ਵੀ ਅਸੀਂ ਇੰਦਰੀ ਕਹਿੰਦੇ ਆ ਜਿਹੜੀ ਸੈਂਸੇਸ਼ਨ ਬਾਹਰ ਦੇ ਸਵਾਦ ਸਾਨੂੰ ਬਾਹਰੋਂ ਲੈ ਕੇ ਤੇ ਅੰਦਰ ਭੇਜਦੀ ਹੈ ਤੇ ਪੰਚਾਂ ਕਾ ਗੁਰ ਏਕ ਧਿਆਨ। ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਲਿਆ ਹੋਇਆ ਗਿਆਨ ਸਾਡੇ ਧਿਆਨ ਦੇ ਵਿਚ ਜਾ ਕੇ ਜਦੋਂ ਇਕੱਠਾ ਹੁੰਦਾ ਹੈ ਤੇ ਧਿਆਨ ਫਿਰ ਉਸ ਬਾਰੇ ਫੈਸਲਾ ਕਰਦਾ ਆ ਵੀ ਜਿਹਨੂੰ ਮੈਂ ਸਾਹਮਣੇ ਵੇਖ ਰਿਹਾ ਹਾਂ ਕੀ ਇਹ ਉਹੀ ਗੁਰਦੀਪ ਸਿੰਘ ਆ
0: ਜੀ,
2: ਜਿਹਨੂੰ ਮੇਰੇ ਕੰਨ ਸੁਣ ਰਹੇ ਨੇ ਕੀ ਇਹ ਉਹੀ ਗੁਰਦੀਪ ਸਿੰਘ ਹੀ ਆ, ਜਿਹਨੂੰ ਕਿਸੇ ਚੀਜ਼ ਨੂੰ ਅਸੀਂ ਸੁੰਘਦੇ ਆ ਨੱਕ ਸੁੰਘਦਾ ਆ ਤੇ ਇਹ ਟੇਸਟ ਭਾਈ ਇਹ ਜਿਹੜਾ ਹੁਣ ਹਲਵਾ ਬਣਿਆ ਤਾਜ਼ਾ ਤਾਜ਼ਾ ਇਹ ਉਹਦੀ ਸਮੈਲ ਆ
0: ਜੀ,
2: ਇਹ ਚਿਕਨ ਬਣਿਆ ਉਹਦੀ ਸਮੈਲ ਆ, ਇਹਦਾ ਫੈਸਲਾ ਜਿਹੜਾ ਆ ਉਹ ਧਿਆਨ ਕਰਦਾ ਹੈਗਾ
0: ਜੀ। ਦੋ ਸਕਿੰਟ ਮੈਨੂੰ ਦਿਓ ਡਾਕਟਰ ਸਾਹਿਬ, ਬਾਣੀ ਦੇ ਵਿਚ ਵੀ ਨਾ ਜਿਹੜੇ ਕਈ ਜਗ੍ਹਾ ਤੇ ਗਿਆਨ ਇੰਦਰੀਆਂ ਜਿਹੜੀਆਂ ਉਹਨਾਂ ਦੇ ਗਿਣਤੀ ਹੋਰ ਦੱਸੀ ਆ, ਕਈ ਜਗ੍ਹਾ ਤੇ ਹੋਰ। ਇੱਕ ਥਾਂ ਬਾਣੀ ਦੇ ਵਿਚ ਇਹ ਵੀ ਪੰਕਤੀ ਆਉਂਦੀ, ਨੌ ਦੁਆਰੇ ਪ੍ਰਗਟ ਕੀਤੇ ਦਸਵਾਂ ਗੁਪਤ ਰਖਾਇਆ, ਇਹ ਵੀ ਆਉਂਦੀ ਪੰਕਤੀ। ਉੱਥੇ ਗੁਰੂ ਸਾਹਿਬਾਨ ਨੇ ਦਸ ਦੁਆਰੇ ਦਸ ਗਿਆਨ ਇੰਦਰੀਆਂ ਦੱਸੀਆਂ, ਦੋ ਤੁਹਾਡੀਆਂ ਨਾਸਾਂ, ਦੋ ਤੁਹਾਡੀਆਂ ਅੱਖਾਂ, ਦੋ ਤੁਹਾਡੇ ਕੰਨ, ਇਹ ਹੋ ਗਈਆਂ ਛੇ, ਤੇ ਸੱਤਵਾਂ ਹੋ ਗਿਆ ਤੁਹਾਡਾ ਮੂੰਹ, ਤੇ ਫਿਰ ਟੋਇਲਟ ਵਾਲੀ ਜਗ੍ਹਾ ਅੱਠਵੀਂ, ਤੇ ਨੌਵੀਂ ਹੋ ਗਈ ਪਿਸ਼ਾਬ ਵਾਲੀ ਜਗ੍ਹਾ। ਸੋ ਦਸਵਾਂ ਆ ਜਿਹੜਾ ਦੁਆਰ ਗੁਪਤ ਰਖਾਇਆ ਉਹ ਦਿਮਾਗ ਨੂੰ ਕਹਿੰਦੇ ਆ। ਸੋ ਬਾਣੀ ਦੇ ਵਿਚ ਇਹ ਵੀ ਲਿਖਿਆ ਦਸ ਦੁਆਰ ਆ ਜਿਹੜੇ ਸਾਡੇ ਦਸ ਗਿਆਨ ਇੰਦਰੀਆਂ।
2: ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਤਰੀਕੇ ਤੇ ਗਿਣਤੀ ਕਰਨ ਦੇ ਨਾਲ ਅਲੱਗ ਅਲੱਗ ਵਿਦਵਾਨਾਂ ਵੱਲੋਂ, ਗੁਰੂ ਸਾਹਿਬ ਵੀ ਸਾਡੇ ਵਿਦਵਾਨ ਸਨ, ਵਿਦਵਾਨਾਂ ਵੱਲੋਂ ਉਹਦੀ ਗਿਣਤੀ ਵੱਖਰੀ ਵੱਖਰੀ ਕੀਤੀ ਗਈ ਹੈ। ਮੈਂ ਇਸੇ ਗੱਲ ਨੂੰ ਐਗਜ਼ਾਮਪਲ ਦੇਣ ਦੇ ਤੌਰ ਤੇ ਕਹਿ ਸਕਦਾ ਹਾਂ
0: ਜੀ
2: ਬਈ, ਜੇ ਤੇ ਬਣਤਰ ਵੇਖਣੀ ਹੈ ਤੇ ਰੀੜ੍ਹ ਦੀ ਹੱਡੀ ਦੇ 33 ਮਣਕੇ ਆ
0: ਜੀ, ਬਿਲਕੁਲ ਬਿਲਕੁਲ।
2: ਜੇ ਉਹਨਾਂ ਦੀ ਕੰਪੈਕਟ ਤੌਰ ਤੇ ਵੇਖਣਾ ਹੈ ਤੇ ਫਿਰ ਉਹ 26 ਮਣਕੇ ਆ,
0: 26 ਮਣਕੇ ਆ, ਬਿਲਕੁਲ ਬਿਲਕੁਲ।
2: ਜੇ ਕਾਰ ਆਮਦ ਵਰਕਿੰਗ ਦੇ ਤੌਰ ਤੇ ਵੇਖਣਾ ਹੈ ਤੇ ਫਿਰ ਸਾਰੇ 24 ਮਣਕੇ ਆ, हां जी बिलकुल। तो हर विद्वान ने अपने अपने मुताबिक उन्हां दा विश्लेषण करना है
0: वखरे वखरे समय ते। बिलकुल
2: समय ते वखरी वखरी ज्ञान दे मुताबिक उन्होंने अपना अपना एक्सप्लेनेशन दिता या
0: ऐसे
2: करके। कोई भी ज्ञान ऐसा नहीं हैगा जेड़ा दुनिया ते कहे भी ये इस तो बाद हुन अखीर या भावे
0: गुरबाणी
2: ठीक है कि गुरबाणी अज दे वक्त दे विच जदों तो रची गई है उदों तो लेके हुन तक अजे किसी विद्वान नूं ओहदे ते किंतु परंतु करन दा मौका नहीं मिलिया।
0: बिलकुल
2: जी। या ऐसे पॉइंट नहीं मिले जिन्हां ते ओ किंतु कर सकन बिनियाद गुरु साहब गलत लिख गए।
0: हां जी बिलकुल साडी गल सही आ पर करदे
2: हैगे
0: ओ विद्वान नहीं हैगे जेहड़े करदे आ। करदे हैगे नुक्ता चीनी पर ओ विद्वान नहीं हैगे।
2: मैं उस संबंध दे विच ही गल करनी चाहुंदा आ ਬਈ ਅੰਜ ਅੱਜ ਤੱਕ ਅਸੀਂ ਗੁਰਬਾਣੀ ਦੇ ਵਿਚ ਇਹ ਪੜ੍ਹਦੇ ਆਏ ਆ ਬਈ ਪੰਚਾਂ ਕਾ ਕੋ ਰੇਕ ਧਿਆਨ ਹਾਂਜੀ ਭਾਵ ਕੀ ਇਹ ਕਿ ਸਾਡੀਆਂ ਪੰਜ ਗਿਆਨ ਇੰਦਰੀਆਂ ਦਾ ਜਿਹੜਾ ਆ ਉਹਨਾਂ ਦਾ ਇੱਕ ਗੁਰੂ ਆ ਤੇ ਇੱਕ ਇੱਕ ਥਾਂ ਤੇ ਪੁਆਇੰਟ ਤੇ ਉਹ ਸਾਰਾ ਖਜ਼ਾਨਾ ਇਕੱਠਾ ਹੁੰਦਾ ਆ ਜਿਹਨੂੰ ਅਸੀਂ ਧਿਆਨ ਕਹਿੰਦੇ ਆ ਕੰਸਨਟ੍ਰੇਸ਼ਨ ਕਹਿੰਦੇ ਆ।
0: ਬਿਲਕੁਲ
2: ਉਸ ਕੰਸਨਟ੍ਰੇਸ਼ਨ ਦੇ ਮੁਤਾਬਕ ਹੀ ਅਗਰ ਅਸੀਂ ਕੰਸਨਟ੍ਰੇਟ ਕਰਦੇ ਆ ਤੇ ਫੇਰ ਅਸੀਂ ਬਾਕੀ ਦੀਆਂ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਭੁੱਲ ਜਾਂਦੇ ਆ
0: ਜੀ।
2: ਕਿਸ ਤਰ੍ਹਾਂ ਭੁੱਲ ਜਾਂਦੇ ਆ ਬਈ ਨੱਕ ਕੰਨ ਜੀਭ ਜੋ ਵੀ ਕੁਛ ਇਹਨਾਂ ਨੇ ਸੁਣਿਆ ਜੇ ਅਸੀਂ ਟੇਸਟ ਲੈ ਰਹੇ ਆ ਨਾ ਤੇ ਫਿਰ ਸਾਨੂੰ ਬਹੁਤ ਸਾਰੀਆਂ ਗੱਲਾਂ ਨਹੀਂ ਸੁਣਦੀਆਂ ਕਿਸੇ ਨੇ ਕੀ ਕਿਹਾ ਸੀਗਾ। ਜੇ ਅਸੀਂ ਕਿਸੇ ਥਾਂ ਤੇ ਕੰਸਨਟ੍ਰੇਟ ਕਰ ਲੈਂਦੇ ਆ ਨਾ ਤੇ ਫਿਰ ਬਹੁਤ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਰਹਿ ਜਾਂਦਾ ਹੈ।
0: ਬਿਲਕੁਲ।
2: ਤੇ ਮੈਂ ਅੱਗੇ ਵੀ ਐਗਜ਼ਾਮਪਲ ਇੱਕ ਵਾਰ ਦਿੱਤੀ ਸੀ ਬਈ ਦੂਰ ਰਸੋਈ ਦੇ ਵਿਚ ਇੱਕ ਬੀਬੀ ਕੰਮ ਕਰ ਰਹੀ ਹੈ ਤੇ ਬੱਚਾ ਆਦਮੀ ਦੇ ਕੋਲ ਪਿਆ ਆ। ਆਦਮੀ ਇੱਕ ਕਿਤਾਬ ਦੇ ਵਿਚ ਇੰਨਾ ਜ਼ਿਆਦਾ ਮਗਨ ਹੈ ਵੀ ਉਹਨੂੰ ਯਾਦ ਹੀ ਨਹੀਂ ਵੀ ਬੱਚਾ ਮੇਰੇ ਕੋਲ ਪਿਆ ਤੇ ਬੱਚਾ ਰੋ ਰਿਹਾ। ਕੰਨ ਸੁਣ ਤਾਂ ਰਹੇ ਨੇ, ਆਵਾਜ਼ ਤਾਂ ਜਾ ਰਹੀ ਹੈ, ਲੇਕਿਨ ਕੰਨਾਂ ਦੀ ਆਵਾਜ਼ ਧਿਆਨ ਨਹੀਂ ਸੁਣ ਰਿਹਾ। ਧਿਆਨ ਉਸ ਪਾਸੇ ਨਹੀਂ ਹੈ, ਇੰਜ ਕਹਿ ਲੋ ਵੀ ਕੰਨ ਉਹਨੂੰ ਉੱਥੇ ਪਹੁੰਚਾ ਨਹੀਂ ਰਹੇ ਜਾਂ ਧਿਆਨ ਦਾ ਕੇਂਦਰ ਕੁਛ ਹੋ ਰਿਹਾ। ਧਿਆਨ ਦਾ ਕੇਂਦਰ ਉਹ ਕਿਤਾਬ ਬਣ ਗਿਆ ਜਿਹਨੂੰ ਸਮਾਧੀ ਲਾਉਣਾ ਕਹਿ ਸਕਦੇ ਹਾਂ। ਸਮਾਧੀ ਇਸ ਤੋਂ ਹੋ ਗਿਆ ਤੇ ਰਸੋਈ ਦੇ ਵਿੱਚੋਂ ਘਰ ਵਾਲੀ ਆਵਾਜ਼ ਮਾਰਦੀ ਹੈ ਵੀ ਬੱਚਾ ਤੁਹਾਡੇ ਕੋਲ ਰੋ ਰਿਹਾ, ਤੁਹਾਨੂੰ ਸੁਣਦਾ ਨੀ, ਤੁਹਾਡੀ ਸਮਾਧੀ ਕਿੱਥੇ ਲੱਗੀ ਹੈ? ਹੈਂ ਜੇ ਬਹੁਤਾ ਮਖੌਲ ਕਰਨਾ ਵਾ ਤੇ ਕਹਿੰਦੇ ਤੇਰੀ ਪੀਨਿਕ ਲੱਗੀ ਹੈ। ਪੀਨਿਕ ਸਮਾਧੀ ਕੋਈ ਚੀਜ਼ ਐਸੀ ਹੁੰਦੀ ਹੈ। ਪਰ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਹਾਂ, ਅਸੀਂ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਵਿੱਚ ਚੀਮਾ ਸਾਹਿਬ ਸਕਿੰਨ ਨੂੰ ਗਿਣਦੇ ਹੀ ਨਹੀਂ
0: ਜੀ।
2: ਸਕਿੰਨ ਸਾਡੀ ਸਪਰਸ਼ ਦੇ ਰਾਹੀਂ, ਕਿਉਂਕਿ ਜਿੰਨੀਆਂ ਵੀ ਨਰਵਸ ਬ੍ਰੇਨ ਦੇ ਵਿੱਚੋਂ ਇਸ਼ੂ ਹੁੰਦੀਆਂ ਨੇ ਉਹਨਾਂ ਵਿੱਚੋਂ ਬਹੁਤੀਆਂ ਨਰਵਸ ਦਾ ਇੰਡਨ ਜਿਹੜਾ ਇੰਡ ਪਾਰਟ ਜਿਹੜਾ ਆ ਉਹ ਸਾਡੀ ਸਕਿੰਨ ਦੇ ਵਿੱਚ ਹੈਗਾ ਆ, ਸਾਡੇ ਐਪੀਡਰਮਸ ਦੇ ਵਿੱਚ ਹੈਗਾ ਆ
0: ਜੀ।
2: ਔਰ ਸਕਿੰਨ ਸਪਰਸ਼ ਮਹਿਸੂਸ ਕਰਦਾ, ਠੰਡ ਹੁੰਦੀ ਹੈ ਨਾ ਤੇ ਸਕਿੰਨ ਚਮੜੀ ਸਾਡੀ ਜਿਹੜੀ ਹੈ ਸੁੰਗੜ ਜਾਂਦੀ ਹੈਗੀ ਹੈ।
0: ਮੀਂਹ
2: ਪਾਣੀ ਚ ਜਾਓ ਨਾ ਤੁਸੀਂ ਨਹਾਉਂਦੇ ਰਹੋ ਕਾਫੀ ਦੇਰ, ਸਕਿੰਨ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਧੁੱਪ ਚ ਜਾਓ ਨਾ, ਮਤਲਬ ਉਸੇ ਤਰ੍ਹਾਂ ਇਹ ਸਕਿੰਨ ਇੱਕ ਸੈਂਸਰੀ ਆਰਗਨ ਹੈ, ਇਹ ਵੀ ਇੱਕ ਸੈਂਸ ਦਾ ਆਰਗਨ ਹੈ ਤੇ ਅਸੀਂ ਕਹਿ ਸਕਦੇ ਹਾਂ ਵੀ ਸਾਡੀਆਂ ਗਿਆਨ ਇੰਦਰੀਆਂ 6 ਹੈਗੀਆਂ
0: ਜੀ।
2: ਤੇ ਅੱਜ ਅਸੀਂ ਇਸ ਗਿਆਨ ਇੰਦਰੀ ਦੇ ਬਾਰੇ ਗੱਲ ਕਰ ਰਹੇ ਹਾਂ ਵੀ ਇਹਦੀ ਇੰਨੀ ਵੱਡੀ ਇੰਪੋਰਟੈਂਸ ਆ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ, ਤੁਸੀਂ ਵੇਖਿਆ ਹੋਣਾ ਆ ਵੀ ਜਿੰਨੇ ਵੀ ਲੋਕਾਂ ਦੀ ਕੋਈ ਇੱਕ ਸੈਂਸ ਘੱਟ ਹੁੰਦੀ ਹੈ, ਕੋਈ ਅੰਨਾ ਹੋਵੇ, ਕੋਈ ਬੋਲਾ ਹੋਵੇ, ਯਾਦਾਸ਼ਤ ਸ਼ਕਤੀ ਜਿਹੜੀ ਬਹੁਤ ਤੇਜ਼ ਹੁੰਦੀ ਹੈ,
0: ਬਹੁਤ
2: ਸ਼ਕਤੀ ਉਹਨਾਂ ਦੀ ਬੜੀ ਤੇਜ਼ ਹੁੰਦੀ ਹੈ ਸਪਰਸ਼ ਦੇ ਰਾਹੀਂ। ਔਰ ਸਪਰਸ਼ ਕਿਵੇਂ ਹੋਣਾ? ਸਕਿੰਨ ਦੇ ਰਾਹੀਂ ਹੋਣਾ, ਹੱਥ ਲਾ ਕੇ ਹੋਣਾ, ਚਮੜੀ ਦੇ ਰਾਹੀਂ ਹੋਣਾ ਆ। ਤੋ ਸਪਰਸ਼ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ। ਭਾਵ ਕੀ ਆ ਕਿ ਅਗਰ ਕੋਈ ਇੰਦਰੀ ਡੈਮੇਜ ਹੋ ਗਈ ਹੈ ਤੇ ਉਸ ਸਾਰੀ ਨੂੰ ਕਵਰ ਅਪ ਕਰਨ ਵਾਸਤੇ ਸਕਿੰਨ ਬੜੀ ਇੰਪੋਰਟੈਂਟ ਜਿਹੜੀ ਹੈ ਸਾਡੀ ਇੰਦਰੀ ਹੋ ਜਾਂਦੀ ਹੈ ਜੀ। ਸਾਡਾ ਸੈਂਸ ਆਰਗਨ ਸਕਿੰਨ ਜਿਹੜੀ ਬਣ ਜਾਂਦੀ ਹੈ ਤੇ ਅਸੀਂ ਅੱਜ ਉਹਦੇ ਬਾਰੇ ਗੱਲ ਕਰ ਰਹੇ ਹਾਂ। ਇੱਕ ਤੇ ਗੱਲ ਇਹ ਆ, ਆਮ ਤੌਰ ਤੇ ਅਸੀਂ ਇਹ ਕਹਿੰਦੇ ਹਾਂ ਭਈ ਦਿਲ ਦਾ ਖੂਨ ਸਾਰੇ ਅੰਗਾਂ ਵਿੱਚ ਜਾਂਦਾ। ਮੈਂ ਬੜੀ ਸਧਾਰਨ ਬੋਲੀ ਦੇ ਨਾਲ ਗੱਲਾਂ ਟੈਕਨੀਕਲੀ ਕੁਝ ਹੋਰ ਤਰ੍ਹਾਂ ਅਸੀਂ ਐਕਸਪਲੇਨ ਕਰਦੇ ਹਾਂ, ਪਰ ਮੈਂ ਬੜੀ ਸਧਾਰਨ ਲੈਂਗੁਏਜ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਭਈ ਦਿਲ ਤੋਂ ਖੂਨ ਸਾਰੇ ਅੰਗਾਂ ਨੂੰ ਜਾਂਦਾ ਆ ਤੇ ਦਿਲ ਨੂੰ ਵਾਪਸ ਸਾਰੇ ਅੰਗਾਂ ਸੈੱਲਾਂ ਦੇ ਵਿੱਚੋਂ ਵਾਪਸ ਆਉਂਦਾ ਹੈਗਾ ਆ। ਹਾਂਜੀ, ਇਸੇ ਤਰ੍ਹਾਂ ਹੀ ਸਕਿਨ ਦੇ ਹੇਠਾਂ ਵਾਲੇ ਲੇਅਰ ਦੇ ਵਿੱਚ ਲੇਅਰ ਕੁਦਰਤ ਨੇ ਇਸੇ ਕਰਕੇ ਇਹਦੇ ਬਣਾ ਦਿੱਤੇ ਇਹਦੇ ਹੇਠਾਂ ਵਾਲੇ ਲੇਅਰ ਦੇ ਵਿੱਚ ਤਾਂ ਸਕਿਨ ਦਾ ਖੂਨ ਜਿਹੜਾ ਜਾਂਦਾ ਆ ਉੱਥੇ ਜਾਂਦਾ ਹੈ ਤੇ ਉੱਥੋਂ ਉਸੇ ਤਰ੍ਹਾਂ ਹੀ ਵਾਪਸ ਆਉਂਦਾ ਹੈ ਲੇਕਿਨ ਐਪੀਡਰਮਸ ਤੱਕ ਪਹੁੰਚਦਿਆਂ ਹੋਇਆ ਇਹ ਵਨ ਵੇ ਟ੍ਰੈਫਿਕ ਹੋ ਜਾਂਦੀ ਹੈ ਜੋ ਖੂਨ ਦੇ ਰਾਹੀਂ ਫਿਲਟਰ ਹੋ ਕੇ ਗਾਰਬੇਜ ਆਇਆ ਉਹ ਸਾਰੇ ਦਾ ਸਾਰਾ ਜਿਹੜਾ ਗਾਰਬੇਜ ਹੈ ਉਹ ਸਾਰੇ ਦਾ ਸਾਰਾ ਗਾਰਬੇਜ ਇਥੋਂ ਬਾਹਰ ਹੀ ਨਿਕਲਦਾ ਹੈ ਅੰਦਰ ਨਹੀਂ ਆਉਂਦਾ ਓਕੇ ਸੋ ਇਹ ਗਾਰਬੇਜ ਜਿਹੜਾ ਸਕਿਨ ਦੇ ਵਿੱਚ ਆਮ ਤੌਰ ਤੇ ਇਕੱਠਾ ਹੋ ਕੇ ਰਹਿ ਜਾਂਦਾ ਤੇ ਇਥੋਂ ਹੀ ਬਾਹਰ ਜਿੰਨੇ ਵੀ ਸੈੱਲ ਟਿਸ਼ੂ ਹਮੇਸ਼ਾ ਤਕਰੀਬਨ ਰੋਜ਼ਾਨਾ 40,000 ਸੈੱਲ ਦੇ ਕਰੀਬ ਅਸੀਂ ਗਿਣਤੀ ਕਰਦੇ ਹਾਂ ਕਿ ਸਕਿਨ ਦੇ ਵਿੱਚੋਂ ਇਵੈਕੂਏਟ ਹੁੰਦੇ ਰਹਿੰਦੇ ਨੇ ਬਾਹਰੋਂ ਬਾਹਰ ਜਾਂਦੇ ਰਹਿੰਦੇ ਨੇ ਉਹ ਵਾਪਸ ਨਹੀਂ ਜਾਂਦੇ ਤਾਂ ਇਹਨੂੰ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਵਨ ਵੇ ਟ੍ਰੈਫਿਕ ਆ ਵੀ ਇਹਦੇ ਵਿੱਚ ਜਿੰਨਾ ਗਾਰਬੇਜ ਆ ਗਿਆ ਉਹ ਵਾਪਸ ਅੰਗਾਂ ਦੇ ਵਿੱਚ ਗਾਰਬੇਜ ਨਹੀਂ ਜਾਂਦਾ ਉਹ ਇੱਥੇ ਹੀ ਆ ਕੇ ਇੱਥੋਂ ਹੀ ਫਿਰ ਬਾਹਰ ਨਿਕਲ ਜਾਂਦਾ ਹੈ ਲਿਵਰ ਵਿੱਚ ਗਿਆ ਤੇ ਫਿਰ ਲਿਵਰ ਤੇ ਵਾਪਸ ਆਏਗਾ ਆਂਤੜੀਆਂ ਵਿੱਚ ਗਿਆ ਤੇ ਫਿਰ ਉਹ ਲਿਵਰ ਦੇ ਰਾਹੀਂ ਸਾਰੇ ਹਾਰਟ ਦੇ ਵਿੱਚ ਜਾ ਕੇ ਪਹੁੰਚੇਗਾ ਤੋਂ ਮਤਲਬ ਇਸ ਤਰ੍ਹਾਂ ਕਰਕੇ ਹਰ ਅੰਗ ਦੇ ਗਾਰਬੇਜ ਦਾ ਆਪਣਾ ਆਪਣਾ ਇੱਕ ਸਿਸਟਮ ਹੈ ਪਰ ਇਸ ਸਕਿਨ ਦਾ ਜਿਹੜਾ ਆ ਐਪੀਡਰਮਸ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ ਐਪੀਡਰਮਸ ਦਾ ਜਿਹੜਾ ਨਿਕਾਸ ਹੈ ਉਹ ਵਾਪਸ ਨਹੀਂ ਹੈ ਹੁਣ ਭਾਈ ਜੇ ਵਾਪਸ ਨਹੀਂ ਹੈ ਤੇ ਕਈ ਚੀਜ਼ਾਂ ਵੱਡੀਆਂ ਵੀ ਆ ਗਈਆਂ ਜਿਹੜੀਆਂ ਬਾਹਰ ਨਿਕਲ ਹੀ ਨਹੀਂ ਸਕਦੀਆਂ ਕਿਉਂਕਿ ਸਕਿਨ ਦੇ ਮਸਾਮ ਇਸ ਟਾਈਪ ਦੇ ਨੇ ਇਹਦੀ ਇੱਕ ਹੋਰ ਐਗਜ਼ਾਮਪਲ ਮੈਂ ਦਿਆਂ ਮੰਨ ਲੈ ਜੇ ਤੁਹਾਨੂੰ ਪਿਆਸ ਲੱਗੀ ਹੋਵੇ ਤੁਹਾਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਕਹੋ ਵੀ ਨਹੀਂ ਪਾਣੀ ਨਹੀਂ ਤੁਹਾਨੂੰ ਦੇਣਾ ਆ ਤਲਾਅ ਦੇ ਵਿੱਚ ਛਾਲ ਮਾਰੋ ਨਹਾ ਲਓ ਨਹਾਉਣ ਦੇ ਨਾਲ ਤੁਹਾਡੀ ਪਿਆਸ ਅੰਦਰ ਦੀ ਨਹੀਂ ਬੁੱਝਦੀ ਕਿਉਂਕਿ ਐਪੀਡਰਮਿਸ ਦੇ ਜਿਹੜੇ ਸੈੱਲ ਨੇ ਇਹ ਵਨ ਵੇ ਵਰਕ ਕਰਦੇ ਨੇ ਵਨ ਵੇ ਟ੍ਰੈਫਿਕ ਦੇ ਤੌਰ ਤੇ ਵਰਕ ਕਰਦੇ ਨੇ ਹਾਂ ਜਿਹੜੇ ਰਿਸ਼ੀ ਮੁਨੀ ਨੇ ਜਿਹੜੇ ਲੋਕ ਇਸ ਤਰ੍ਹਾਂ ਦੀ ਸਾਧਨਾ ਤਪੱਸਿਆ ਕਰਦੇ ਨੇ ਅਲਟੀਮੇਟ ਉਹਨਾਂ ਦੀ ਇੱਕ ਸਟੇਜ ਆ ਜਾਂਦੀ ਹੈ ਕਿ ਇਹ ਕੁਦਰਤ ਦੇ ਬਾਕੀ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਚਲਾ ਕੇ ਬਾਹਰੀ ਸਕਿਨ ਦੇ ਨਾਲ ਹੀ ਤੁਹਾਡੀ ਖੁਰਾਕ ਲੈ ਲੈਣ ਬਾਹਰੀ ਸਕਿਨ ਦੇ ਨਾਲੋਂ ਹੀ ਇਹ ਤੁਹਾਡੀ ਹਵਾ ਲੈ ਲੈਣ ਜਾਂ ਪਾਣੀ ਲੈ ਲੈਣ ਇਹ ਇਸ ਤਰ੍ਹਾਂ ਆਮ ਤੌਰ ਤੇ ਸੰਨਿਆਸੀਆਂ ਦੇ ਯੋਗਾਂ ਦੇ ਵਿੱਚ ਇਹ ਗੱਲ ਸੰਭਵ ਹੈਗੀ ਹੈ ਹੋ ਸਕਦੀ ਹੈ ਪਰ ਆਮ ਮਨੁੱਖਾਂ ਵਾਸਤੇ ਸਕਿਨ ਦਾ ਐਪੀਡਰਮਸ ਲੇਅਰ ਜਿਹੜਾ ਆ ਉਹ ਵਨ ਵੇ ਟ੍ਰੈਫਿਕ ਆ ਪਰ ਕਈ ਵਾਰ ਐਸੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਨਾ ਜਿਹੜੀਆਂ ਇਸ ਵਨ ਵੇ ਟ੍ਰੈਫਿਕ ਦੇ ਵਿੱਚੋਂ ਬਾਹਰ ਜਾ ਨਹੀਂ ਸਕਦੀਆਂ ਵੱਡਾ ਕੋਈ ਦਰਖਤ ਕੱਟਿਆ ਤੁਸੀਂ ਖੁੰਡ ਕੱਟਿਆ ਕੋਈ ਐਸੀ ਚੀਜ਼ ਹੈਗੀ ਹੈ ਤੇ ਉਹ ਫਿਰ ਸਾਡੇ ਜਿਹੜੇ ਗਾਰਬੇਜ ਕੈਨਾਂ ਵਿੱਚ ਨਹੀਂ ਨਾ ਜਾ ਸਕਦਾ ਫਿਰ ਉਹਦੇ ਵਾਸਤੇ ਕੁਦਰਤ ਨੇ ਇਸ ਐਪੀਡਰਮਸ ਵਾਲੇ ਏਰੀਏ ਦੇ ਵਿੱਚ ਕੁਝ ਟੋਕੇ ਲਗਾਏ ਹੋਏ ਆ ਜਿਹਨੂੰ ਅਸੀਂ ਪੱਠੇ ਕੁਤਰਨ ਵਾਲਾ ਟੋਕਾ ਹੁੰਦਾ ਨਾ ਉਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ ਇਹ ਜਿਹੜੇ ਐਪੋਕ੍ਰਾਈਨ ਗਲੈਂਡਸ ਨੇ ਐਪੀਡਰਮਸ ਦੇ ਹੇਠਾਂ ਵਾਲੀ ਸਤਹ ਦੇ ਵਿੱਚ ਜਿੱਥੇ ਡਰਮਿਸ ਸ਼ੁਰੂ ਹੁੰਦਾ ਹੈ ਉਸ ਥਾਂ ਤੇ ਹੁੰਦੇ ਨੇ ਜਿਹੜਾ ਗਾਰਬੇਜ ਮੋਟਾ ਹੈਗਾ ਆ ਜਿਹੜਾ ਗਾਰਬੇਜ ਸਕਿਨ ਦੇ ਮਸਾਮਾ ਰਾਹੀਂ ਆਮ ਬਾਹਰ ਨਹੀਂ ਨਿਕਲਦਾ ਹੈਗਾ ਅੱਛਾ ਮਸਾਮਾ ਦੀ ਵੀ ਗੱਲ ਇਹ ਹੈਗੀ ਆ ਕਿ ਇਹ ਅੰਦਰ ਦੀ ਗਰਮੀ ਦੇ ਨਾਲ ਤਾਂ ਫੈਲਦੇ ਨੇ ਪਰ ਬਾਹਰ ਦੀ ਠੰਡ ਦੇ ਨਾਲ ਇਹ ਸੁੰਗੜਦੇ ਨੇ ਲੇਕਿਨ ਐਸਾ ਨਹੀਂ ਹੈਗਾ ਕਿ ਬਾਹਰੋਂ ਕੋਈ ਚੀਜ਼ ਇਹਦੇ ਵਿੱਚ ਇਸ ਤਰ੍ਹਾਂ ਆਮ ਸਧਾਰਨ ਰੂਪ ਦੇ ਵਿੱਚ ਐਂਟਰ ਕਰ ਦੇਵੇ ਉਹਦੇ ਨਾਲ ਸਾਧਨਾ ਕਰਨੀ ਪੈਂਦੀ ਹੈ ਉਹਦੇ ਨਾਲ ਲੰਬੇ ਸਮੇਂ ਦੇ ਪ੍ਰੋਸੈਸ ਦੇ ਮੁਤਾਬਕ ਤੁਸੀਂ ਰਿਵਰਸ ਪ੍ਰੋਸੈਸ ਸਟਾਰਟ ਕਰ ਸਕਦੇ ਹੋ ਪਿੱਛੇ ਵੀ ਮੇਰੇ ਖਿਆਲ ਇੱਕ ਸੱਜਣ ਨੇ ਤਜਰਬੇ ਕੀਤੇ ਸੀ ਕਿ ਕਾਫੀ ਸਾਲ ਉਸਨੇ ਨਾ ਰੋਟੀ ਨਾ ਪਾਣੀ ਕੁਛ ਨੀ ਬਾਹਰ ਦਾ ਲਿਆ ਔਰ ਇਸ ਹਵਾ ਦੇ ਵਿੱਚੋਂ ਸਾਰਾ ਕੁਛ ਲੈਂਦਾ ਰਿਹਾ ਔਰ ਡਾਕਟਰਾਂ ਨੇ ਬੜੇ ਉਹਦੇ ਤੇ ਤਜਰਬੇ ਵੀ ਕੀਤੇ ਆ ਮੈਨੂੰ ਉਹਦਾ ਨਾਂ ਹੁਣ ਇਸ ਵੇਲੇ ਯਾਦ ਨਹੀਂ ਆ ਰਿਹਾ ਐਸਾ ਹੋ ਸਕਦਾ ਹੈ ਪਰ ਰੂਟੀਨ ਦੇ ਵਿੱਚ ਕੀ ਆ ਇਹ ਵਨ ਵੇ ਟ੍ਰੈਫਿਕ ਆ ਇਹਦੇ ਵਿੱਚ ਜਿਹੜਾ ਗਾਰਬੇਜ ਆ ਰਿਹਾ ਇਹਨੇ ਬਾਹਰ ਹੀ ਨਿਕਲਣਾ ਹੈ ਇਹਨੇ ਵਾਪਸ ਉਹਦੇ ਵਿੱਚ ਨਹੀਂ ਜਾਣਾ ਸਰੀਰ ਦੇ ਵਿੱਚ ਜਜ਼ਬ ਨਹੀਂ ਹੋਣਾ ਤੇ ਜਦੋਂ ਕਿਸੇ ਹਾਲਾਤ ਦੇ ਵਿੱਚ ਸਰੀਰ ਵਿੱਚ ਜਜ਼ਬ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹ ਆਮ ਤੌਰ ਤੇ ਕੈਂਸਰ ਵਰਗੀਆਂ ਏਡਸ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਦਾ ਇਹੋ ਜਿਹੇ ਹਾਲਾਤ ਬਣਾਉਣੇ ਸ਼ੁਰੂ ਕਰ ਦਿੰਦਾ ਸੋ ਦੂਸਰੀ ਗੱਲ ਇਸ ਐਪੀਡਰਮਸ ਦਾ ਲੇਅਰ ਜਿਹੜੇ ਨੇ ਉੱਪਰ ਵਾਲਾ ਜਿਵੇਂ ਚਮੜੀ ਉਤਰਦੀ ਜਿਵੇਂ ਸੱਪ ਦੀ ਚਮੜੀ ਸਾਡੀ ਉਤਰਦੀ ਹੈ ਸਾਡੀ ਜਿਹੜੀ ਇੰਨੇ ਬਰੀਕ ਸ਼ੈਲਾਂ ਦੇ ਕਰਕੇ ਉਧਰਦੀ ਵੀ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ ਉਧਰਦੀ ਸਾਡੀ ਵੀ ਹੈ ਰੋਜ਼ਾਨਾ ਚਮੜੀ ਉਧਰਦੀ ਹੈ ਇਸ ਐਪੀਡਰਮਸ ਦੀ ਇਸ ਐਪੀਡਰਮਸ ਦੇ ਵਿੱਚ ਨਰਵ ਇੰਡਿੰਗ ਹੁੰਦੇ ਨੇ ਤੇ ਨਰਵ ਇੰਡਿੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਦੋ ਤਰ੍ਹਾਂ ਦੇ ਫਾਈਬਰ ਹੁੰਦੇ ਨੇ ਇੱਕ ਸੰਸਰੀ ਹੁੰਦੇ ਨੇ, ਇੱਕ ਲੋਕੋਮੋਟਰ ਹੁੰਦੇ ਨੇ। ਇੱਕ ਰਾਹੀਂ ਅਸੀਂ ਬਾਹਰੀ ਅਹਿਸਾਸ ਮਹਿਸੂਸ ਕਰਦੇ ਹਾਂ ਜਿਹਨੂੰ ਸੰਸਰੀ ਕਹਿੰਦੇ ਹਾਂ, ਇੱਕ ਦੇ ਰਾਹੀਂ ਸਾਡਾ ਲੋਕੋਮੋਟਰੀ ਫੰਕਸ਼ਨ ਹੁੰਦਾ ਆ ਵੀ ਜੇ ਪਾਣੀ ਚ ਹੱਥ ਰਹਿ ਗਏ ਤੇ ਹੱਥ ਹੋਰ ਤਰ੍ਹਾਂ ਦੀ ਚਮੜੀ ਹੋ ਜਾਂਦੀ ਹੈ ਬਾਹਰੋਂ, ਅਰ ਜੇ ਗਰਮੀ ਚ ਹੋਵੇ ਤੇ ਉਹ ਫੈਲਣਾ ਸ਼ੁਰੂ ਕਰ ਦਿੰਦੇ, ਹੀਟ ਦੇ ਵਿੱਚ ਫੈਲਣਾ ਸ਼ੁਰੂ ਕਰ ਦਿੰਦੇ, ਇਹਦੇ ਅੰਦਰ ਦਾ ਪਾਣੀ ਜਿਹੜਾ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਜਿਹਨੂੰ ਪਸੀਨਾ ਅਸੀਂ ਕਹਿੰਦੇ ਹਾਂ। ਸੋ ਇਹਦੀ ਕੁਆਲਿਟੀ ਹੈ ਇਸ ਐਪੀਡਰਮਿਸ ਦੀ। ਹੁਣ ਉਸ ਤੋਂ ਬਾਅਦ ਇਹਦੇ ਹੇਠਾਂ ਵਾਲਾ ਜਿਹੜਾ ਲੇਅਰ ਹੈ, ਜਿਹੜਾ ਅਸਲ ਸਕਿਨ ਦਾ ਲੇਅਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡਰਮਿਸ, ਇਸ ਡਰਮਿਸ ਦੇ ਵਿੱਚ ਕਿਉਂਕਿ ਮੇਨ ਲੇਅਰ ਆ ਤੇ ਮੇਨ ਕਾਰਵਾਈਆਂ ਇਹਦੇ ਵਿੱਚ ਹੋਣੀਆਂ ਨੇ। ਆ ਜਿਹੜੇ ਸਾਡੇ ਵਾਲ ਦਿਖਾਈ ਦਿੰਦੇ ਨੇ ਨਾ ਚਮੜੀ ਦੇ ਉੱਪਰ ਲੱਗੇ ਹੋਏ, ਇਹਨਾਂ ਦੀ ਰੂਟ ਇਸ ਡਰਮਿਸ ਦੇ ਵਿੱਚ ਹੁੰਦੀ ਹੈ, ਔਰ ਇਹਨਾਂ ਦੇ ਵਿੱਚ ਹੀ ਸਾਡੇ ਫੈਟ ਗਲੈਂਡ ਹੁੰਦੇ ਨੇ, ਇਹਨਾਂ ਦੇ ਵਿੱਚ ਹੀ ਸਾਡੇ ਸਵੈਟ ਗਲੈਂਡ ਹੁੰਦੇ ਨੇ। ਹੁਣ ਪਸੀਨਾ ਕਿਸੇ ਨੂੰ ਆਉਂਦਾ ਹੈਗਾ ਆ, ਸਵੈਟ ਗਲੈਂਡ ਬਹੁਤ ਜ਼ਿਆਦਾ ਐਕਟੀਵੇਟ ਹੋ ਗਏ, ਕਈਆਂ ਨੂੰ ਜਿਵੇਂ ਮੂੰਹ ਚ ਥੁੱਕ ਆਉਂਦੀ ਹੈ, ਕਈਆਂ ਨੂੰ ਇਹ ਵੀ ਰੋਟੀ ਵੀ ਖਾਂਦੇ ਨੇ ਤਾਂ ਸਲਾਈਵਾ ਨਹੀਂ ਪਾਉਂਦਾ, ਤੇ ਕਈਆਂ ਨੂੰ ਬਿਨਾਂ ਖਾਦੇ ਤੋਂ ਲਾਲਾਂ ਲੱਗਦੀਆਂ ਰਹਿੰਦੀਆਂ ਨੇ। ਸੋ ਉਹਨਾਂ ਜਿਹੜੇ ਸਾਡੇ ਬੱਕਲ ਕੈਵਿਟੀ ਦੇ ਗਲੈਂਡ ਨੇ ਨਾ, ਉਹਨਾਂ ਦੀ ਐਕਟੀਵਿਟੀ ਕਰਕੇ ਹੈਗੀ ਹੈ। ਕਿਹਦੇ ਕਰਕੇ ਹੈਗੀ ਹੈ ਉਹ ਐਕਟੀਵਿਟੀ, ਉਹਦੇ ਅਲੱਗ ਵੱਖਰੇ ਕੰਮ ਨੇ, ਉਹ ਆਪਾਂ ਬਾਅਦ ਚ ਦੱਸ ਦਾਂਗੇ। ਪਰ ਮੈਂ ਇਸ ਸਕਿਨ ਦੇ ਸੰਬੰਧ ਵਿੱਚ ਦੱਸਣਾ ਚਾਹੁੰਦਾ ਹਾਂ ਵੀ ਕਈਆਂ ਨੂੰ ਪਸੀਨਾ ਬੜਾ ਥਿੰਦਾ ਹੁੰਦਾ ਆ, ਆਇਲੀ ਪਰਸਪੈਰੇਸ਼ਨ ਅਸੀਂ ਨੂੰ ਕਹਿੰਦੇ ਹਾਂ, ਆਇਲੀ ਪਰਸਪੈਰੇਸ਼ਨ ਆਉਂਦਾ ਕਈਆਂ ਨੂੰ, ਪਰ ਕਈਆਂ ਨੂੰ ਜਿਹੜਾ ਹੈ ਪਸੀਨਾ ਆਉਂਦਾ ਹੀ ਨਹੀਂ ਹੈਗਾ, ਜਿਨ੍ਹਾਂ ਦੇ ਉਹ ਜਿਹੜੇ ਗਲੈਂਡ ਨੇ ਸਕਿਨ ਗਲੈਂਡ ਨੇ ਉਹ ਸਹੀ ਨਹੀਂ ਹੁੰਦੇ। ਔਰ ਇਸੇ ਤਰ੍ਹਾਂ ਹੀ ਇਹ ਉਹ ਲੇਅਰ ਆ ਜਿਹਦੇ ਵਿੱਚ ਸਾਰੇ ਸਰੀਰ ਦੇ ਖੂਨ ਵਿੱਚੋਂ ਆਏ ਹੋਏ ਮਿਨਰਲਸ, ਸਾਲਟਸ, ਵਿਟਾਮਿਨਸ ਇਹ ਸਾਡੇ ਹੇਅਰ ਰੂਟਸ ਨੂੰ, ਕਿਉਂਕਿ ਹੇਅਰ ਰੂਟਸ ਜਿਹੜੀ ਹੈ ਉਹ ਡਰਮਸ ਦੇ ਏਰੀਏ ਵਿੱਚ ਹੁੰਦੀ ਹੈ, ਐਪੀਡਰਮਸ ਨਹੀਂ ਹੁੰਦੀ, ਡਰਮਸ ਦੇ ਏਰੀਏ ਵਿੱਚ ਹੁੰਦੀ ਹੈ। ਔਰ ਤੁਸੀਂ ਇਹ ਵੇਖੋ ਜੇ ਮਾੜਾ ਜਿਹਾ ਕਿਤੇ ਛਿੱਲਿਆ ਜਾਵੇ ਨਾ ਕਿਸੇ ਥਾਂ ਤੇ ਬਹੁਤਾ, ਉਹ ਦਰਦ ਬਹੁਤ ਕਰਦਾ ਹੈ। ਕਾਰਨ ਕੀ ਆ ਕਿ ਉਹ ਏਰੀਏ ਦੇ ਵਿੱਚ ਸਾਡੇ ਨਰਵ ਇੰਡਿੰਗ ਨੇ, ਸੈਂਸਰੀ ਫਾਈਬਰਸ ਨੇ, ਉਹ ਸੈਂਸਰੀ ਫਾਈਬਰ ਹੋਣ ਕਰਕੇ ਜੇ ਕੋਈ ਛਿੱਲਿਆ ਜਾਵੇ, ਝਰੀਟ ਆ ਜਾਵੇ ਤੇ ਉਹ ਦੁਖਦੀ ਆ। ਜਿਹੜਾ ਸਾਡਾ ਡਰਮਸ ਲੇਅਰ ਹੈਗਾ ਆ ਇਹਦੇ ਵਿੱਚ ਫੈਟ ਗਲੈਂਡਸ ਨੇ, ਇਹਦੇ ਵਿੱਚ ਭਾਵੇਂ ਵੀ ਫੈਟ ਦੀ ਚਰਬੀ ਹੈਗੀ ਉਹਦੇ ਵਿੱਚ, ਇਹਦੇ ਵਿੱਚ ਸਾਡੇ ਸਵੈਟ ਗਲੈਂਡਸ ਨੇ, ਇਹਦੇ ਵਿੱਚ ਹੀ ਸਾਡੇ ਹੇਅਰ ਰੂਟਸ ਨੇ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੈਗੀਆਂ ਨੇ ਇਸ ਡਰਮਸ ਦੇ ਵਿੱਚ। ਔਰ ਡਰਮਸ ਦੇ ਹੇਠਾਂ ਵਾਲਾ ਜਿਹੜਾ ਲੇਅਰ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਡਰਮਿਸ। ਹਾਈਪੋ ਦਾ ਮਤਲਬ ਹੁੰਦਾ ਹੇਠਾਂ, ਹਾਈਪੋਡਰਮਸ ਇਸ ਤਿੰਨਾਂ ਲੇਅਰਾਂ ਤੋਂ ਹੇਠਲਾ ਲੇਅਰ ਆ ਜਿਹਦੇ ਵਿੱਚ ਫੈਟ ਚਰਬੀ ਤਹਿ ਬਣਾ ਕੇ ਰੱਖੀ ਹੁੰਦੀ ਹੈ, ਜਿਹਦਾ ਕੰਮ ਐਜ ਏ ਹੋਲ ਸਕਿਨ ਨੂੰ ਬੈਰੀਅਰ ਬਣਾਉਣਾ ਹੈਗਾ, ਸਕਿਨ ਦਾ ਬੈਰੀਅਰ ਬਣਦਾ ਹੈਗਾ ਹੈ। ਬਾਹਰੋਂ ਸੱਟ ਲੱਗ ਜਾਵੇ, ਚੋਟ ਲੱਗ ਜਾਵੇ, ਬਾਹਰੋਂ ਟੈਂਪਰੇਚਰ ਵੱਧ ਜਾਵੇ, ਬਾਹਰੋਂ ਟੈਂਪਰੇਚਰ ਘੱਟ ਜਾਵੇ, ਉਹਦਾ ਅੰਗਾਂ ਦੇ ਉੱਪਰ ਜ਼ਿਆਦਾ ਅਸਰ ਨਾ ਹੋਵੇ, ਇਸ ਦੀ ਇਹ ਪ੍ਰੋਟੈਕਸ਼ਨ ਕਰਦੀ ਹੈ ਆਮ ਤੌਰ ਤੇ ਉਹ ਫੈਟ ਲੇਅਰ ਜਿਹੜਾ ਹੈਗਾ ਆ। ਔਰ ਇਸ ਕਰਕੇ ਇਹ ਜਿਹੜਾ ਹੇਠਾਂ ਵਾਲਾ ਲੇਅਰ ਹੈਗਾ ਆ ਇਹਦੇ ਹੇਠਾਂ ਵਾਲੇ ਪਾਸੇ ਇੱਕ ਮੈਂਬਰੇਨ ਲੱਗਿਆ ਹੁੰਦਾ ਆ, ਜਿਵੇਂ ਤੁਸੀਂ ਬਾਜ਼ਾਰ ਚੋਂ ਲੈ ਕੇ ਆਓ ਨਾ ਹਾਂ ਘਿਓ ਬਣਾਉਣ ਵਾਸਤੇ ਜਿਹੜਾ ਫੈਟ ਜਿਹਾ ਲਿਆਉਂਦੇ ਆ ਹਾਂਜੀ, ਔਰ ਉਹਨੂੰ ਤੁਸੀਂ ਵੇਖੋ ਕੱਪੜੇ ਚ ਇੱਕ ਕਾਗਜ਼ ਦੇ ਪਤਲੇ ਚ ਪਰਦੇ ਚ ਲਪੇਟਿਆ ਹੁੰਦਾ ਹੈ। ਇਸੇ ਤਰ੍ਹਾਂ ਕੁਦਰਤ ਨੇ ਵੀ ਇਸ ਫੈਟ ਨੂੰ ਹੇਠਾਂ ਵਾਲੇ ਪਾਸੇ ਕਿਸ ਤਰ੍ਹਾਂ ਦਾ ਇਲਾਸਟੀਜਨ ਟਾਈਪ ਦਾ ਫੈਟ ਹੈਗਾ ਆ, ਪਰਦਾ ਹੈਗਾ ਆ ਜਿਹਦੇ ਨਾਲ ਇਸ ਨੂੰ ਹੱਡੀਆਂ ਦੇ ਨਾਲ ਬੰਨਿਆ ਹੁੰਦਾ ਔਰ ਉਹ ਹੱਡੀਆਂ ਦੇ ਨਾਲ ਚਿਪਕਿਆ ਹੁੰਦਾ, ਜਿਸ ਕਰਕੇ ਇਹ ਫੈਟ ਸਟੇਬਲ ਰਹਿੰਦਾ ਹੈ ਆਪਣੀ ਥਾਂ ਤੇ। ਔਰ ਜੇ ਬਾਹਰੋਂ ਕੋਈ ਸੱਟ ਲੱਗ ਜਾਵੇ ਜਾਂ ਕੁਝ ਐਸਾ ਹੋ ਜਾਵੇ ਤੇ ਫੇਰ ਇਸ ਨੂੰ ਇਹ ਬਚਾਉਂਦਾ ਹੈ, ਉਹਦਾ ਪਤਾ ਕਰਦਾ ਹੈਗਾ। ਹੁਣ ਇਹ ਤਿੰਨ ਲੇਅਰ ਆਪਾਂ ਗਿਣੇ ਆ ਇਸ ਸਕਿਨ ਦੇ, ਇਹਦਾ ਕੰਮ ਕੀ ਆ? ਫਸਟ ਗੱਲ ਤੇ ਆਪਾਂ ਇਹ ਕਹਿ ਦਿੱਤੀ ਵੀ ਇੱਕ ਬਹੁਤ ਵੱਡਾ ਤੰਬੂ ਹੈਗਾ ਆ ਜਿਹੜਾ ਸਾਰੇ ਅੰਗਾਂ ਨੂੰ ਹੀ ਬਾਹਰੋਂ ਕਵਰ ਕਰਦਾ ਹੈਗਾ। ਅਲੱਗ ਅਲੱਗ ਥਾਵਾਂ ਤੇ ਇਹਦੀ ਥਿਕਨੈਸ ਜਿਹੜੀ ਹੈ ਉਹ ਵੱਖਰੀ ਵੱਖਰੀ ਹੈਗੀ ਹੈ। ਬਹੁਤ ਸਾਰੇ ਜ਼ਰੂਰੀ ਅੰਗਾਂ ਦੇ ਵਿੱਚ ਇਹਦੀ ਥਿਕਨੈਸ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਜਿਹੜੇ ਅੰਗ ਹੱਡੀਆਂ ਰਾਹੀਂ ਪ੍ਰੋਟੈਕਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਇਹਦੀ ਥਿਕਨੈਸ ਘੱਟ ਹੁੰਦੀ ਹੈ। ਬਹੁਤ ਰੇਅਰ ਕੰਡੀਸ਼ਨਾਂ ਦੇ ਵਿੱਚ ਜਿਵੇਂ ਛਾਤੀ ਹੈ ਪਸਲੀਆਂ ਦੇ ਹੇਠਾਂ ਹੈ, ਪਸਲੀਆਂ ਨਾਲ ਪ੍ਰੋਟੈਕਟ ਆ, ਇਸ ਕਰਕੇ ਇੱਥੇ ਸਾਡਾ ਜਿਹੜਾ ਫੈਟ ਵਾਲਾ ਲੇਅਰ ਆ ਉਹ ਬਹੁਤ ਪਤਲਾ ਹੁੰਦਾ ਹੈਗਾ। ਜਿਹੜੇ ਸਾਡੇ ਹਿਪ ਜੁਆਇੰਟਸ ਹੈਗੀ ਹੈ ਇਹਦੇ ਵੀ ਬਾਹਰ ਵਾਲੇ ਪਾਸੇ ਜਿਹੜਾ ਫੈਟ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਹਦੇ ਅੰਦਰ ਵਾਲੇ ਸਾਡੇ ਜਿਹੜੇ ਅੰਗ ਨੇ ਉਹ ਬੜੇ ਜ਼ਰੂਰੀ ਅੰਗ ਨੇ ਔਰ ਉਹਨਾਂ ਨੂੰ ਸੱਟ ਚੋਟ ਨਾ ਲੱਗੇ ਉਹਦੇ ਬਚਾਅ ਕਰਕੇ ਇਹ ਐਸਾ ਕੁਦਰਤ ਨੇ ਨਿਯਮ ਬਣਾਇਆ ਇਹ ਵਾਈਟਲ ਆਰਗਨ ਹੈ ਪ੍ਰੋਟੈਕਸ਼ਨ ਦਾ ਇਸ ਕਰਕੇ ਕਿਉਂਕਿ ਵਾਈਟਲ ਅੰਗਾਂ ਦੀ ਰੱਖਿਆ ਕਰਨ ਵਾਸਤੇ ਉਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਇਹ ਆਪਣਾ ਕੰਮ ਕਰਦਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਐਂਜਾਈਮਸ ਵੀ ਪੈਦਾ ਹੁੰਦਾ ਅਸੀਂ ਆਮ ਤੌਰ ਤੇ ਇੰਡੋਕ੍ਰਾਈਨ ਗਲੈਂਡ ਦੀ ਗੱਲ ਕਰਦੇ ਹਾਂ ਨਾ ਇੰਡੋਕ੍ਰਾਈਨ ਗਲੈਂਡ ਅਸੀਂ ਗਿਣਦੇ ਹਾਂ ਉਹ ਗਲੈਂਡ ਜਿਹੜੇ ਸਰੀਰ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਹੈਗੇ ਨੇ ਔਰ ਉਹਨਾਂ ਦਾ ਆਪਣਾ ਕੋਈ ਚੈਨਲ ਨਹੀਂ ਹੈਗਾ ਆਪਣਾ ਕੋਈ ਅਲੱਗ ਰਸਤਾ ਨਹੀਂ ਹੈਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਡਾਇਜੈਸਟਿਵ ਸਿਸਟਮ ਹੈ ਇਹਦਾ ਇੱਕ ਆਪਣਾ ਰਸਤਾ ਹੈਗਾ ਆ ਕਿ ਭਾਈ ਮੂੰਹ ਤੋਂ ਲੈ ਕੇ ਟੱਟੀ ਵਾਲੇ ਰਸਤੇ ਤੱਕ ਇੱਕ ਰਸਤਾ ਹੈਗਾ ਸਾਰੇ ਰਸਤੇ ਨੂੰ ਅਸੀਂ ਕਹਿੰਦੇ ਹਾਂ ਡਾਇਜੈਸਟਿਵ ਕੈਨਾਲ ਜਾਂ ਡਾਇਜੈਸਟਿਵ ਸਿਸਟਮ ਕਹਿੰਦੇ ਹਾਂ ਇਸੇ ਤਰ੍ਹਾਂ ਹੀ ਸਾਹ ਕਿਰਿਆ ਹੈ ਇਸੇ ਤਰ੍ਹਾਂ ਹੀ ਸਰਕੂਲੇਟਰੀ ਕਿਰਿਆ ਹੈਗੀ ਹੈ ਉਹਨਾਂ ਦਾ ਇੱਕ ਆਪਣਾ ਰਸਤਾ ਹੈਗਾ ਪਰ ਜੇ ਇੰਡੋਕ੍ਰਾਈਨ ਗਲੈਂਡ ਨੇ ਉਹਨਾਂ ਦਾ ਆਪਣਾ ਕੋਈ ਰਸਤਾ ਨਹੀਂ ਹੈਗਾ ਜਿਹੜਾ ਖੂਨ ਉਹਦੇ ਕੋਲੇ ਆਉਂਦਾ ਆ ਖੁਰਾਕ ਦੇਣ ਵਾਸਤੇ ਆਕਸੀਜਨ ਦੇਣ ਵਾਸਤੇ ਉਹਦੇ ਰਾਹੀਂ ਹੀ ਇਹ ਆਪਣਾ ਬਣਿਆ ਹੋਇਆ ਸੀਕ੍ਰੀਸ਼ਨ ਇਹਨੂੰ ਅਸੀਂ ਸੀਕ੍ਰੀਸ਼ਨ ਕਹਿੰਦੇ ਹਾਂ ਔਰ ਦੂਸਰਾ ਇਹਦਾ ਨਾਂ ਹਾਰਮੋਨ ਦਿਆ ਉਹਨਾਂ ਨੂੰ ਅਸੀਂ ਹਾਰਮੋਨਸ ਕਹਿੰਦੇ ਹਾਂ ਇਹ ਬਾਕੀ ਸਾਰੇ ਸਰੀਰ ਦੇ ਵਿੱਚ ਭੇਜਦੇ ਰਹਿੰਦੇ ਨੇ ਔਰ ਉਸੇ ਤਰ੍ਹਾਂ ਦਾ ਹੀ ਮੈਂ ਇਹ ਗੱਲ ਦੱਸ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ ਕੈਰੋਟੋਸਾਈਟ ਨਾਂ ਦਾ ਇੱਕ ਹਾਰਮੋਨ ਇਹ ਸਕਿਨ ਪੈਦਾ ਕਰਦੀ ਹੈ ਔਰ ਜਿਹੜੀ ਇਸ ਸਕਿਨ ਦੇ ਕਲਰ ਨੂੰ ਪ੍ਰੋਟੈਕਟ ਕਰਨ ਵਾਸਤੇ ਮਦਦ ਕਰਦੀ ਹੈ ਤਾਂ ਕਿ ਸਕਿਨ ਦਾ ਹੁਣ ਸਕਿਨ ਦੇ ਜਦੋਂ ਕਲਰ ਦੀ ਗੱਲ ਆਉਂਦੀ ਹੈ ਨਾ ਚੀਮਾ ਸਾਹਿਬ ਸਾਡੇ ਸਾਹਮਣੇ ਬੜੀ ਤਰ੍ਹਾਂ ਦੇ ਆਮ ਇੱਕ ਤਾਂ ਨੈਚੁਰਲ ਕਲਰ ਹੈਗੇ ਅਫਰੀਕਨ ਕੰਟਰੀ ਹੋਣਗੇ ਤੇ ਉਹਨਾਂ ਦੇ ਕਾਲੇ ਲੋਕ ਹੋਣਗੇ ਪੱਛਮੀ ਦੇਸ਼ਾਂ ਦੇ ਲੋਕ ਹੋਣਗੇ ਤੇ ਉਹ ਥੋੜੇ ਜਿਹੇ ਪੀਲੇ ਰੰਗ ਦੇ ਹੋਣਗੇ ਅਸੀਂ ਜਿਹੜੇ ਵੀਟ ਕਲਰ ਦੇ ਹੈਗੇ ਆ
3: ਹਾਂਜੀ
2: ਇਹ ਸਾਰੀ ਗੱਲ ਇਸ ਹਾਰਮੋਨ ਦੇ ਉੱਪਰ ਡਿਪੈਂਡ ਕਰਦੀ ਹੈ ਜਿਹੜਾ ਹਾਰਮੋਨ ਮੈਲਪੀਜੀਨ ਉਸ ਨੂੰ ਕਹਿੰਦੇ ਆ ਮਾਲਪੀਜੀਨ ਲੇਅਰ ਮਾਲਪੀਜੀਨ ਲੇਅਰ ਨੂੰ ਸਥਾਪਿਤ ਕਰਦਾ ਹੈ ਕਿ ਕਿੰਨਾ ਕਿੰਨਾ ਕਿਸੇ ਦੇ ਵਿੱਚ ਕਪੈਸਿਟੀ ਹੈਗੀ ਹੈ ਕਿ ਇਸ ਨੂੰ ਉੱਥੇ ਰੱਖ ਸਕੇ ਕਿਹੜੇ ਲੇਅਰ ਨੂੰ ਜਦੋਂ ਖੂਨ ਕਿਸੇ ਥਾਂ ਤੇ ਜਾਂਦਾ ਹੈ ਨਾ ਕਿਸੇ ਵੀ ਅੰਗ ਦੇ ਵਿੱਚ ਕਿਸੇ ਵੀ ਸੈੱਲ ਦੇ ਵਿੱਚ ਤੇ ਫਿਰ ਖੂਨ ਵਾਪਸ ਆਉਂਦਾ ਹੈ ਜਾਂਦਾ ਹੈ ਆਕਸੀਜਨ ਤੇ ਖੁਰਾਕ ਲੈ ਕੇ ਤੇ ਉਹ ਆਕਸੀਜਨ ਤੇ ਖੁਰਾਕ ਜਿਹੜੀ ਉਹ ਮੈਟਾਬੋਲਾਈਜ਼ ਹੋ ਜਾਂਦੀ ਹੈ ਉਹ ਉੱਡ ਜਾਂਦੀ ਹੈ ਹਜਮ ਹੋ ਗਿਆ ਕੰਮ ਲੇਕਿਨ ਜਿਹੜਾ ਵਾਪਸੀ ਖੂਨ ਆਉਂਦਾ ਆ ਉਹਦੇ ਵਿੱਚ ਗਾਰਬੇਜ ਵਾਪਸ ਆਉਂਦਾ ਆ ਪਰ ਕੁਝ ਰੈਜੀਡੂਅਲ ਪੋਰਸ਼ਨ ਸਾਡੇ ਇਸ ਖੂਨ ਦਾ ਉੱਥੇ ਰਹਿ ਜਾਂਦਾ ਹੈਗਾ
3: ਜੀ
2: ਸੱਟ ਲੱਗੀ ਖੂਨ ਸਾਫ਼ ਕਰ ਦਿੱਤਾ ਪਰ ਜੇ ਤੁਸੀਂ ਕਿਸੇ ਐਸੇ ਲੈਂਸ ਦੇ ਨਾਲ ਵੇਖਣਾ ਸ਼ੁਰੂ ਕਰੋ ਤੇ ਉਸ ਥਾਂ ਤੇ ਤੁਹਾਨੂੰ ਖੂਨ ਦੇ ਸੈੱਲ ਫਿਰ ਵੀ ਮਿਲ ਜਾਣਗੇ ਇਸ ਤਰ੍ਹਾਂ ਦੇ ਛੋਟੇ ਛੋਟੇ ਕਣ ਜੁੜ ਕੇ ਇੱਕ ਐਸਾ ਲੇਅਰ ਇਸ ਥਾਂ ਤੇ ਸਕਿਨ ਦੇ ਵਿੱਚ ਸਥਾਪਿਤ ਕਰਦੇ ਨੇ ਐਪੀਡਰਮਸ ਦੇ ਥੱਲੇ ਜਿਹੜਾ ਇਸ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ ਔਰ ਇਸ ਰੰਗ ਦੇ ਕਰਕੇ ਹੀ ਸਾਡਾ ਰੰਗ ਵੱਖਰਾ ਵੱਖਰਾ ਹੁੰਦਾ ਹੈ ਕਿ ਉਹ ਜਿਹੜਾ ਹਾਰਮੋਨ ਪੈਦਾ ਕੀਤਾ ਇਸ ਨੇ ਕੈਰੇਟੀਨੋਸਾਈਟ ਹਾਰਮੋਨ ਨੇ ਇਹ ਸੰਭਵ ਬਣਾਉਣਾ ਆ ਕਿ ਇੱਥੇ ਕਿੰਨਾ ਰੈਜੀਡੂਅਲ ਰਹਿ ਸਕਦਾ ਜਿਹੜੇ ਲੋਕ ਭੂਮਧ ਰੇਖਾ ਦੇ ਨੇੜੇ ਰਹਿੰਦੇ ਨੇ ਜਿੱਥੇ ਸਨ ਰੇਜ ਸਿੱਧੀਆਂ ਡਾਇਰੈਕਟ ਪੈਂਦੀਆਂ ਨੇ ਉੱਥੇ ਰੈਜੀਡੂਅਲ ਪੋਰਸ਼ਨ ਜ਼ਿਆਦਾ ਛੇਤੀ ਸੁੱਕ ਕੇ ਜੰਮ ਕੇ ਤੇ ਕਾਲੇ ਰੰਗ ਦਾ ਹੋ ਜਾਂਦਾ ਹੈ ਔਰ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਠੰਡੇ ਦੇਸ਼ਾਂ ਚ ਰਹਿੰਦੇ ਨੇ ਉਸ ਥਾਂ ਤੇ ਇਹ ਹਾਰਮੋਨ ਘੱਟ ਪੈਦਾ ਹੁੰਦਾ ਹੈ ਰੈਜੀਡੂਅਲ ਉਹਨਾਂ ਦਾ ਘੱਟ ਰਹਿੰਦਾ ਹੈ ਜਿਵੇਂ ਆਇਆ ਉਵੇਂ ਸਾਰਾ ਕੁਝ ਵਾਪਸ ਚਲਾ ਜਾਂਦਾ ਹੈ ਔਰ ਉਹਨਾਂ ਦੀ ਚਮੜੀ ਦਾ ਰੰਗ ਚਿੱਟਾ ਹੁੰਦਾ ਹੈ ਅਸੀਂ ਮਿਡਲ ਦੇ ਵਿੱਚ ਆ ਜਾਂਦੇ ਹਾਂ ਸਾਡੀ ਚਮੜੀ ਦਾ ਰੰਗ ਜਿਹੜਾ ਹੈ ਉਹ ਇਹਨੂੰ ਅਸੀਂ ਕਣਕ ਵਰਨਾ ਕਹਿ ਦਿੰਦੇ ਹਾਂ ਜੀ ਸੋ ਇਸ ਕਰਕੇ ਇਸ ਹਾਰਮੋਨ ਦੇ ਕਰਕੇ ਭਾਵ ਕੀ ਆ ਇਹ ਸਾਰੀ ਗੱਲ ਕਹਿਣ ਤੋਂ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਵੀ ਇੱਕ ਤਾਂ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਵਿੱਚ ਛੇਵੀਂ ਇੰਦਰੀ ਸਕਿਨ ਆ
3: ਜੀ
2: ਦੂਸਰਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹਾਰਮੋਨਸ ਜਿੰਨੇ ਵੀ ਸਾਰੇ ਸਰੀਰ ਦੇ ਵਿੱਚ ਅਲੱਗ ਅਲੱਗ ਗਲੈਂਡ ਹੈਗੇ ਨੇ ਉਹਨਾਂ ਹਾਰਮੋਨਸ ਵਾਲਾ ਕੰਮ ਵੀ ਸਾਡੀ ਇਹ ਸਕਿਨ ਕਰਦੀ ਹੈ
3: ਜੀ
2: ਔਰ ਇਹ ਸਾਡੀ ਚਮੜੀ ਨੂੰ ਰੰਗ ਦਿੰਦੀ ਹੈ ਪੀਲੇ ਰੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਵੀ ਖੂਨ ਆਂਤੜੀਆਂ ਨੂੰ ਜਾਂਦਾ ਹੈ ਇਹਦਾ ਵਾਪਸੀ ਦਾ ਉਹ ਰਸਤਾ ਨਹੀਂ ਹੈਗਾ ਤੁਸੀਂ ਇਥੋਂ ਟਿਕਟ ਕਟਾਈ ਆ ਤੇ ਇੰਡੀਆ ਨੂੰ ਜਾਣਾ ਹੈ ਜਹਾਜ਼ ਤੇ ਚੜੇ ਹੋ ਕੋਈ ਸਿੰਗਾਪੁਰ ਵਾਲੇ ਪਾਸੋਂ ਜਾਂਦਾ ਹੈ ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈ ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈਗਾ ਪਰ ਪਹੁੰਚਦੇ ਉੱਥੇ ਹੀ ਨੇ ਅੰਤਰੀਆਂ ਦਾ ਜਿਹੜਾ ਖੂਨ ਹੈ ਇਹ ਸਿੱਧਾ ਦਿਲ ਨੂੰ ਵਾਪਸੀ ਵਿਚ ਨਹੀਂ ਆਉਂਦਾ, ਜਦੋਂ ਇੰਡੀਆ ਤੋਂ ਫਿਰ ਵਾਪਸ ਆਉਣਾ ਨਹੀਂ, ਇਹ ਵੀ ਟ੍ਰੈਫਿਕ ਹੋਰ ਰਸਤਿਓਂ ਜਾਏਗੀ। ਔਰ ਉਹ ਜਿਹੜਾ ਰਸਤਾ ਹੈ ਉਹ ਲਿਵਰ ਹੈਗਾ, ਲਿਵਰ ਦੇ ਰਸਤਿਓਂ ਜਿੰਨਾ ਵੀ ਅੰਤਰੀਆਂ ਦੇ ਵਿਚੋਂ ਖੂਨ ਇਕੱਠਾ ਹੋਇਆ, ਇਹ ਨਹੀਂ ਹੈ ਕਿ ਅੰਤਰੀਆਂ ਦੇ ਵਿਚ ਸਾਰੀ ਖੁਰਾਕ ਆਉਂਦੀ ਹੈ ਤੇ ਉਹ ਜਿੰਨੀ ਮਰਜ਼ੀ ਰੱਖ ਰਿਹਾ ਆਪਣੇ ਕੋਲ, ਐ ਨਹੀਂ ਹੁੰਦਾ। ਲਾਂਗਰੀ ਨੂੰ ਇਹ ਹੱਕ ਨਹੀਂ ਹੈਗਾ ਕਿ ਵੀ ਉਹ ਪਹਿਲਾਂ ਵਧੀਆ ਵਧੀਆ ਮਾਲ ਪ੍ਰਸ਼ਾਦ ਆਪਣੇ ਆਸੇ ਰੱਖ ਲਵੇ, ਉਹਨੂੰ ਮਿਲਣਾ ਉਸੇ ਤਰ੍ਹਾਂ ਹੀ ਹੈ, ਪੰਗਤ ਚ ਬੈਠ ਕੇ ਹੀ ਉਸਨੇ ਖਾਣਾ ਹੈਗਾ ਆ, ਭਾਵੇਂ ਉਹ ਹਾਰਟ ਹੋਵੇ ਉਹਦੇ ਵਿਚੋਂ ਸਾਰਾ ਖੂਨ ਲੰਘਣਾ, ਤੇ ਭਾਵੇਂ ਸਾਡੀਆਂ ਅੰਤਰੀਆਂ ਹੋਣ ਜਿਹਦੇ ਵਿਚੋਂ ਸਾਰੀ ਖੁਰਾਕ ਦੇ ਵਿਚੋਂ ਖੂਨ ਬਣਨਾ ਹੁੰਦਾ ਆ, ਇਹਨਾਂ ਨੂੰ ਮਿਲਣਾ ਉਸੇ ਪ੍ਰੋਸੈਸ ਦੇ ਮੁਤਾਬਕ ਹੀ ਹੈ। ਚੰਗਾ ਵੀ ਜਦੋਂ ਰਸਤਾ ਵਰਤਾਵਾ ਆਏਗਾ ਉਹ ਤੁਹਾਨੂੰ ਦੇਵੇਗਾ। ਅੰਤਰੀ ਨੂੰ ਵੀ ਇਸੇ ਤਰ੍ਹਾਂ ਹੀ ਖੂਨ ਮਿਲਦਾ ਆ ਤੇ ਇਸੇ ਤਰ੍ਹਾਂ ਹੀ ਵਾਪਸ ਜਾਂਦਾ ਜਿਵੇਂ ਦੂਜੇ ਅੰਗਾਂ ਤੋਂ ਜਾਂਦਾ, ਪਰ ਇਹਦੀ ਟ੍ਰੈਫਿਕ ਜਿਹੜੀ ਹੈ ਚੇਂਜ ਹੋ ਜਾਂਦੀ ਹੈ। ਆਉਂਦਾ ਸਿੱਧਾ ਜਿਹਨੂੰ ਅਸੀਂ ਕਹਿੰਦੇ ਡਿਸੈਂਡਿੰਗ ਐਬਡੋਮੀਨਲ ਐਓਰਟਾ, ਡਿਸੈਂਡਿੰਗ ਦਾ ਮਤਲਬ ਹੋ ਗਿਆ ਹੇਠਾਂ ਉਤਰਨ ਵਾਲੀ
3: ਜੀ,
2: ਐਬਡੋਮੀਨਲ ਮਤਲਬ ਹੁੰਦਾ ਐਬਡੋਮਨ ਵਾਲੀ
3: ਜੀ,
2: ਐਓਰਟਾ ਉਹ ਨਾਲੀ ਜਿਹੜੀ ਹਾਰਟ ਚੋਂ ਨਿਕਲਦੀ ਹੈ ਤੇ ਸਾਰੇ ਬਾਕੀ ਸਰੀਰ ਦੇ ਅੰਦਰ ਖੂਨ ਦਿੰਦੀ ਹੈ। ਡਿਸੈਂਡਿੰਗ ਐਬਡੋਮੀਨਲ ਐਓਰਟਾ ਦੇ ਵਿਚੋਂ ਜਿਹੜੀ ਨਾੜੀ ਅੰਤਰੀਆਂ ਨੂੰ ਖੂਨ ਦਿੰਦੀ ਹੈ ਉਹ ਤਾਂ ਬਾਕੀ ਅੰਗਾਂ ਦੇ ਮੁਤਾਬਕ ਹੀ ਹੈਗਾ, ਲੇਕਿਨ ਇਹਨਾਂ ਅੰਤਰੀਆਂ ਤੋਂ ਜਿਹੜਾ ਖੂਨ ਵਾਪਸ ਜਾਣਾ ਹੈ ਨਾ, ਉਹ ਸਿੱਧੇ ਰਸਤੇ ਵਾਪਸ ਨਹੀਂ ਜਾਣਾ ਜਿਵੇਂ ਦੂਜਿਆਂ ਦਾ ਜਾਈ ਜਾਂਦਾ, ਜਿਹਨੂੰ ਅਸੀਂ ਵੇਨਸ ਸਿਸਟਮ ਕਹਿੰਦੇ ਹਾਂ। ਇਹਨੂੰ ਅਸੀਂ ਵੇਨਸ ਸਿਸਟਮ ਨਹੀਂ ਕਹਿੰਦੇ, ਇਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਔਰ ਇਹ ਮੈਂ ਰੰਗ ਦੀ ਗੱਲ ਕਰ ਰਿਹਾ, ਯਾਦ ਰੱਖਣਾ ਪਿਆ ਰੰਗ ਦੀ ਗੱਲ ਕਰ ਰਿਹਾ, ਮੈਂ ਪੁਆਇੰਟ ਤੋਂ ਭੁੱਲਣਾ ਨਹੀਂ ਚਾਹੁੰਦਾ ਵੀ ਮੈਂ ਪੁਆਇੰਟ ਕਿਹੜਾ ਡਿਸਕਸ ਕਰ ਰਿਹਾ। ਚਮੜੀ ਦੇ ਵੱਖਰੇ ਵੱਖਰੇ ਰੰਗਾਂ ਦੀ ਗੱਲ ਹੋ ਰਹੀ ਹੈ, ਜਿਹੜੇ ਮਾਲਪੀਜੀਅਨ ਲੇਅਰ ਜ਼ਿਆਦਾ ਬਣਦਾ ਹੈ ਅਫਰੀਕਨ ਕੰਟਰੀ ਦੇ ਵਿੱਚ ਜਾਂ ਭੂਮਧ ਰੇਖਾ ਦੇ ਨੇੜੇ ਲੋਕਾਂ ਦੇ ਰਹਿਣ ਕਰਕੇ, ਉਹ ਇਸ ਕੈਰੋਟਾਈਨਸ ਹਾਰਮੋਨਸ ਦੇ ਕਰਕੇ ਆ, ਉਹ ਰੰਗ ਕਾਲਾ ਹੁੰਦਾ ਹੈ। ਮੈਂ ਪੀਲੇ ਰੰਗ ਦੀ ਗੱਲ ਕਰ ਰਿਹਾ ਹਾਂ ਕਿ ਉਹ ਇਸ ਕਰਕੇ ਹੁੰਦਾ ਆ ਵੀ ਅੰਤਰੀਆਂ ਚੋਂ ਜਿੰਨਾ ਵੀ ਖੂਨ ਵਾਪਸੀ ਜਾਂਦਾ ਹੈ ਨਾ, ਇਸ ਟ੍ਰੈਫਿਕ ਨੂੰ ਵੱਖਰੇ ਰਸਤੇ ਚੋਂ ਇਹਦੀ ਫਲਾਈਟ ਜਾਂਦੀ ਹੈ, ਔਰ ਇਸ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ
3: ਜੀ,
2: ਹੈ ਵੇਨਸ ਸਿਸਟਮ ਹੀ ਲੇਕਿਨ ਇਹਦਾ ਨਾਂ ਕੀ ਹੈ, ਪੋਰਟਲ ਸਿਸਟਮ। ਔਰ ਇਹ ਜਿਹੜਾ ਪੋਰਟਲ ਸਿਸਟਮ, ਪੋਰਟ ਪੋਰਟ ਪੰਜਾਬੀ ਜੀ ਕਹਿੰਦੇ ਨਾ ਵੀ ਪੋਰਟ ਚ ਦਾਣੇ ਪੈ ਗਏ ਆ
3: ਜੀ,
2: ਇਹ ਸਾਰੇ ਖਾਦ ਖੁਰਾਕ ਦਾ ਜਿੰਨਾ ਵੀ ਸਿਸਟਮ ਦਾ ਖੂਨ ਵਾਪਸ ਜਾਣਾ ਆ ਉਹ ਇਹ ਪੋਰਟਲ ਸਿਸਟਮ ਦੇ ਰਾਹੀਂ ਲਿਵਰ ਵਿਚ ਜਾਂਦਾ ਆ, ਤੇ ਲਿਵਰ ਦੇ ਵਿਚ ਮੈਂ ਆਪਾਂ ਗੱਲ ਕਰੀਏ ਤੁਹਾਨੂੰ ਯਾਦ ਹੀ ਹੋਣਾ ਆ ਵੀ ਲਿਵਰ ਸਾਡਾ ਕਬਾੜੀਏ ਦੀ ਦੁਕਾਨ ਆ
3: ਜੀ,
2: ਜਿਹੜੀ ਚੀਜ਼ ਇਹਦੇ ਕੋਲ ਚਲੀ ਗਈ ਇਹਨੇ ਸਾਰੇ ਐਂ ਪੁਰਜੇ ਖਿਲਾਰ ਦੇਣੇ ਆ, ਤੇ ਜਿਹੜਾ ਜਿਹੜਾ ਪੁਰਜਾ ਜਿੰਨਾ ਜਿੰਨਾ ਜਿਵੇਂ ਜਿਵੇਂ ਉਹਦੇ ਕੋਲ ਹੋਵੇ ਉਹਦੇ ਮੁਤਾਬਕ ਵੇਚ ਕੇ ਉਹਨੇ ਆਪਣੇ ਪੈਸੇ ਕਮਾਉਣੇ, ਆਪਣਾ ਧੰਦਾ ਉਹਦਾ ਇਸੇ ਤਰ੍ਹਾਂ ਚੱਲਦਾ। ਲਿਵਰ ਦਾ ਕੰਮ ਇਹੀ ਆ ਭਾਈ ਜਿਹੜਾ ਖੂਨ ਅੰਤਲੀਆਂ ਦੇ ਵਿਚੋਂ ਵਾਪਸ ਆਇਆ ਉਹਦੇ ਵਿਚ ਕਿੰਨੀ ਸ਼ੂਗਰ ਆ ਜਿਹੜਾ ਸਰਕੂਲੇਟ ਕਰ ਰਿਹਾ ਸਾਰੇ ਬਲੱਡ, ਇਹ ਨੀ ਵੀ ਅੰਤਲੀਆਂ ਦੇ ਅੰਦਰਲੇ ਪਾਸੇ ਕਿੰਨੀ ਸ਼ੂਗਰ ਖਾ ਲਏ, ਕਿੰਨੇ ਕਿੰਨੇ ਚੂਬਲੇ ਤੁਸੀਂ ਜਾਂ ਕਿੰਨੇ ਰਸਗੁੱਲੇ ਖਾ ਲਏ, ਜਿਹੜਾ ਖੂਨ ਸਾਰੇ ਸਰੀਰ ਨੂੰ ਸਪਲਾਈ ਕਰ ਰਿਹਾ ਆ ਉਹਦੇ ਵਿਚ ਕਿੰਨੀ ਸ਼ੂਗਰ ਸੀਗੀ, ਕਿੰਨਾ ਕੋਲੈਸਟ੍ਰੋਲ ਸੀਗਾ ਜਾਂ ਉਹਦੇ ਵਿਚ ਕਿੰਨਾ ਆਇਰਨ ਸੀਗਾ, ਇਹ ਸਾਰੀਆਂ ਚੀਜ਼ਾਂ ਜਦੋਂ ਖੂਨ ਦੇ ਰਾਹੀਂ ਵਾਪਸ ਇਸ ਦੇ ਵਿਚ ਪਹੁੰਚਦੀਆਂ ਨੇ ਲਿਵਰ ਦੇ ਵਿਚ, ਤੇ ਇਹਨਾਂ ਸਾਰੀਆਂ ਨੂੰ ਉਹ ਖਿਲਾਰ ਦਿੰਦਾ। ਔਰ ਲਿਵਰ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਲੈਸਟ੍ਰੋਲ ਹੈ, ਟੋਟਲ ਕੋਲੈਸਟ੍ਰੋਲ ਹੋ ਗਿਆ, ਤੇ LDH ਹੋ ਗਿਆ, ਜਿਹੜਾ ਹੈ HDL ਹੋ ਗਿਆ, ਔਰ ਵੈਰੀ ਲੋ ਲਿਪੋ ਪ੍ਰੋਟੀਨ ਜਿਹੜਾ ਹੈਗਾ ਉਹ ਵੀ ਹੋ ਗਿਆ, ਤੇ ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਜਿਵੇਂ ਖੰਡ ਜਿਹੜੀ ਹੁੰਦੀ ਹੈ ਉਹ ਮੋਟੀ ਖੰਡ ਹੁੰਦੀ ਹੈ, ਬਰੀਕ ਖੰਡ ਹੁੰਦੀ ਤੇ ਮੈਦਾ ਖੰਡ ਹੁੰਦੀ ਹੈ, ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਦੇ ਤੌਰ ਤੇ ਇਹ ਲਿਵਰ ਜਿਹੜਾ ਉਹਨੂੰ ਖਿਲਾਰ ਦਿੰਦਾ। ਹੁਣ ਮੈਂ ਗੱਲ ਤੇ ਕਰਨੀ ਆ ਇਸ ਰੰਗ ਦੀ, ਰੰਗ ਦੇ ਮੁਤਾਬਕ ਜਿੰਨਾ ਆਇਰਨ ਅੰਤਰੀਆਂ ਦੇ ਵਿਚੋਂ ਆਉਂਦਾ ਹੈਗਾ ਆ ਲਿਵਰ ਦੇ ਵਿਚ, ਉਸ ਖੂਨ ਦੇ ਵਿਚ, ਉਸ ਲਿਵਰ ਦੇ ਵਿਚੋਂ ਆਏ ਹੋਏ ਖੂਨ ਨੂੰ ਆਇਰਨ, ਖਾਸ ਤੌਰ ਤੇ ਆਇਰਨ ਨੂੰ ਇਹ ਲਿਵਰ ਤੋੜ ਦਿੰਦਾ ਹੈ ਤੇ ਕੀ ਬਣਾ ਦਿੰਦਾ ਹੈ, ਬਿਲੀ ਰੂਬਨ ਬਿਲੀ ਬਰਡਨ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਬਾਇਲ ਪਿਗਮੈਂਟ ਤੇ ਬਾਇਲ ਸਾਲਟ। ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜਿਹੜੇ ਨੇ ਇਹ ਸਾਡੇ ਇਸ ਚਮੜੀ ਦੇ ਰੰਗ ਵਾਸਤੇ ਜਿੰਮੇਵਾਰ ਹੁੰਦੇ ਨੇ, ਔਰ ਜੇ ਇਹ ਜ਼ਿਆਦਾ ਹੋਣਾ ਉਹਦੇ ਕੋਲ ਤੇ ਸਾਡੇ ਕੋਲ, ਮੇਰੇ ਕੋਲ ਬਹੁਤਾ ਸਮਾਨ ਹੋ ਗਿਆ ਤੇ ਮੈਂ ਸਸਤੇ ਭਾਅ ਵੇਚ ਦੇਣਾ, ਜ਼ਿਆਦਾ ਹੀ ਕੱਢ ਦੇਣਾ ਬਾਹਰ। ਜੇ ਜ਼ਿਆਦਾ ਲਿਵਰ ਦੇ ਵਿਚ ਆਇਰਨ ਟੁੱਟਿਆ ਤੇ ਜ਼ਿਆਦਾ ਲਿਵਰ ਨੇ ਆਇਰਨ ਜਿਹੜਾ ਬਾਹਰ ਭੇਜ ਦਿੱਤਾ ਤੇ ਅਲਟੀਮੇਟ ਰੰਗ ਦਾ ਸਾਡਾ ਰੰਗ ਪੀਲਾ ਹੋ ਜਾਏਗਾ, ਜਿਹੜਾ ਲਿਮਿਟ ਤੋਂ ਵੱਧ ਜਾਏਗਾ ਉਸ ਨੂੰ ਅਸੀਂ ਕਹਿੰਦੇ ਇਹਨੂੰ ਪੀਲੀਆ ਹੋ ਗਿਆ। ਪਰ ਜੇ ਲਿਵਰ ਦੇ ਵਿਚ ਆਉਣ ਵਾਲਾ ਖੂਨ ਉਸ ਤੋਂ ਘੱਟ ਹੈ ਕਿਉਂਕਿ ਰੈਜੀਡੂਅਲ ਬਹੁਤ ਰਹਿ ਗਿਆ, ਸਕਿਨ ਦੇ ਵਿਚ ਰੈਜੀਡੂਅਲ ਪੋਰਸ਼ਨ ਬਹੁਤ ਰਹਿ ਗਿਆ, ਅਲਟੀਮੇਟ ਸਰਕੂਲੇਟਿੰਗ ਕਰਨ ਵਾਲੇ ਹਾਲਾਤ ਦੇ ਵਿਚ ਸਾਡੇ ਕੋਲ ਇਹ ਆਇਰਨ ਬਹੁਤ ਘੱਟੋ ਘੱਟ ਕੁਆਂਟਿਟੀ ਦੇ ਵਿਚ ਰਹਿ ਗਿਆ, ਔਰ ਘੱਟੋ ਘੱਟ ਕੁਆਂਟਿਟੀ ਚ ਰਹਿਣ ਕਰਕੇ ਜਦੋਂ ਲਿਵਰ ਚ ਗਿਆ ਤੇ ਉਹ ਜਾਂਦਾ ਹੀ ਇੰਨੀ ਕੁ ਕੁਆਂਟਿਟੀ ਵਿਚ ਜਿੰਨਾ ਕੁ ਲੋੜ ਹੈਗੀ ਹੈ, ਉਹਦੇ ਮੁਤਾਬਕ ਹੀ ਬਹੁਤ ਸਾਰੇ ਲੋਕਾਂ ਦਾ ਰੰਗ ਜਿਹੜਾ ਆ ਕਣਕ ਵਿੰਨਾ ਹੁੰਦਾ ਆ, ਜਾਂ ਬਹੁਤ ਸਾਰੇ ਲੋਕਾਂ ਦਾ ਰੰਗ ਪੀਲਾ ਪਿਲਤਨ ਵਿਚ ਹੁੰਦਾ, ਗੁਲਾਬੀ ਹੁੰਦਾ ਨਹੀਂ ਹੁੰਦਾ, ਔਰ ਇਹ ਸਾਨੂੰ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੈਗੀ, ਇਸੇ ਕਰਕੇ ਡਾਕਟਰਾਂ ਨੇ ਇਹਦਾ HB ਟੈਸਟ ਕਰਾਂਗੇ ਭਾਈ, ਹੈਮੋਗਲੋਬਿਨ ਟੈਸਟ ਕਰਾਂਗੇ, ਇਹਦੇ ਖੂਨ ਦੇ ਵਿਚ ਕਿੰਨੇ ਪਰਸੈਂਟ ਆਇਰਨ ਹੈਗਾ ਹੈਗਾ। ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਜਿਹੜਾ ਫੰਕਸ਼ਨ ਹੈਗਾ ਆ, ਇਹ ਫੰਕਸ਼ਨ ਵੀ ਸਾਡੀ ਇਸ ਸਕਿਨ ਦਾ ਫੰਕਸ਼ਨ ਹੈਗਾ ਆ ਕਿ ਭਾਈ ਇਹ ਸਾਡੀ ਚਮੜੀ ਨੂੰ ਰੰਗ ਕਿੱਥੋਂ ਮਿਲਦਾ ਹੈਗਾ ਆ, ਔਰ ਇਹ ਰੰਗ ਵਾਸਤੇ ਕਿਹੜਾ ਇੱਕ ਹਾਰਮੋਨ ਹੈਗਾ ਆ ਜਿਹੜਾ ਇਸ ਗੱਲ ਨੂੰ ਐਕਟੀਵੇਟ ਕਰਦਾ ਆ, ਤੇ ਉਹ ਵੀ ਪੈਦਾ ਕਿੱਥੇ ਹੁੰਦਾ ਆ, ਸਕਿਨ ਦੇ। ਬੜੀ ਇੰਪੋਰਟੈਂਟ ਗੱਲ ਹੋ ਗਈ, ਕਵਰ ਤਾਂ ਕਰਦੀ ਹੀ ਕਰਦੀ ਹੈਗੀ ਹੈ, ਸਾਰੇ ਸਰੀਰ ਨੂੰ ਪ੍ਰੋਟੈਕਟ ਤਾਂ ਬਾਹਰ ਦੀਆਂ ਅਲਟਰਾ ਵਾਇਲਟ ਰੇਸ ਤੋਂ, ਗਰਮੀ ਤੋਂ, ਸਰਦੀ ਤੋਂ ਪ੍ਰੋਟੈਕਟ ਕਰਦੀ ਕਰਦੀ ਹੈਗੀ, ਇਹਦਾ ਅਸਰ ਜਾਣ ਨਹੀਂ ਦਿੰਦੀ ਹੇਠਾਂ ਵਾਲੇ ਪਾਸੇ, ਔਰ ਇਸ ਤੋਂ ਇਲਾਵਾ ਇਹ ਹਾਰਮੋਨ ਦਾ ਕੰਮ ਨਹੀਂ ਕਰਦੀ ਹੈ, ਇਸ ਤੋਂ ਇਲਾਵਾ ਇਹ ਇਸ ਸਕਿਨ ਦੇ ਕਲਰ ਨੂੰ ਵੀ ਮੈਂਟੇਨ ਆਪਣੇ ਆਪ ਨੂੰ ਰੱਖਣ ਵਾਸਤੇ ਹੀ ਵੀ ਇਹ ਡਿਪੈਂਡ ਕਰਦਾ ਹੈ, ਇਹਦਾ ਜਿਹੜਾ ਇਹ ਹਾਰਮੋਨ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਗੱਲ ਕਰਦਾ। ਸੋ ਡਿਫੈਂਸਿਵ ਪਾਵਰ ਜਿਹੜਾ ਫੈਟ ਵਾਲਾ ਲੇਅਰ ਹੈ ਜਿਹੜਾ ਜਿਹਨੂੰ ਅਸੀਂ ਹਾਈਪੋਡਰਮਸ ਕਿਹਾ ਹੈ ਨਾ, ਉਹ ਡਿਫੈਂਸਿਵ ਲੇਅਰ ਹੈ, ਬਾਹਰੋਂ ਸੱਟ ਚੋਟ ਲੱਗ ਜਾਵੇ ਤੇ ਉਹਦਾ ਜ਼ਿਆਦਾ ਅਸਰ ਹੱਡੀਆਂ ਤੱਕ ਬਹੁਤ ਹੀ ਲੱਗ ਜਾਵੇ ਤੇ ਫਿਰ ਹੱਡੀ ਟੁੱਟੀ ਜਾਂਦੀ ਹੈ ਨਾ, ਪਰ ਬਹੁਤਾ ਜ਼ਿਆਦਾ ਕਰਕੇ ਆਮ ਤੌਰ ਤੇ ਇਹ ਪ੍ਰੋਟੈਕਟਿਵ ਲੇਅਰ ਹੁੰਦਾ ਆ ਜਿਹਦੇ ਨਾਲ ਜ਼ਿਆਦਾਤਰ ਹੇਠਾਂ ਵਾਲੇ ਅੰਗਾਂ ਨੂੰ ਹੱਡੀਆਂ ਨੂੰ ਸੱਟ ਨਾ ਲੱਗੇ ਤੇ ਉਹ ਫੈਟ ਵਾਲੀ ਤਹਿ ਹੁੰਦੀ ਹੈ, ਭਾਵ ਇਹਨਾਂ ਤਿੰਨਾਂ ਲੇਅਰਾਂ ਦੇ ਵਿੱਚੋਂ ਐਪੀਡਰਮਸ ਦਾ ਕੰਮ ਹੋ ਗਿਆ ਸੈਂਸਰੀ, ਜਿਹੜਾ ਡਰਮਸ ਲੇਅਰ ਹੈਗਾ ਉਹਦਾ ਕੰਮ ਹੋ ਗਿਆ ਹੇਅਰ ਗਰੋ ਕਰਨੇ, ਫੈਟ ਜਿਹੜੇ ਸਵੈਟ ਗਲੈਂਡਸ ਨੇ ਉਹ ਪੈਦਾ ਕਰਨੇ, ਔਰ ਕਿੰਨਾ ਚਰਬੀ ਹੈ ਤੁਹਾਡੇ ਸਰੀਰ ਦੇ ਵਿੱਚ ਕਿੰਨੀ ਰਿਲੀਜ਼ ਕਰਨੀ ਹੈ ਉਹ ਵੀ ਉਸ ਹਾਰਮੋਨ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕਈਆਂ ਨੂੰ ਪਸੀਨਾ ਬੜਾ ਆਉਂਦਾ, ਕਈਆਂ ਨੂੰ ਬਹੁਤ ਘੱਟ ਆਉਂਦਾ, ਉਹ ਫੈਟ ਜਿਹੜੇ ਸਵੈਟ ਗਲੈਂਡਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਟੀਵੇਟ ਕਰ ਦਿੰਦੇ ਨੇ, ਬਹੁਤਾ ਪਸੀਨਾ ਅੰਦਰ ਤੋਂ ਪਾਣੀ ਬਹੁਤ ਬਾਹਰ ਜ਼ਿਆਦਾ ਕੱਢ ਦਿੰਦੇ ਨੇ, ਔਰ ਕੁਛ ਜਿਹੜੇ ਨੇ ਉਹ ਬਿਲਕੁਲ ਨਹੀਂ ਉਹਨਾਂ ਨੂੰ ਪਸੀਨਾ ਆਉਂਦਾ ਹੀ ਨਹੀਂ ਹੈਗਾ। ਇਸੇ ਤਰ੍ਹਾਂ ਦੀ ਇਹ ਸਾਰੀ ਕਿਰਿਆ ਜਿਹੜੀ ਹੈ ਇਹ ਇਸ ਹਾਲਾਤ ਦੇ ਉੱਪਰ ਨਿਰਭਰ ਕਰਦੀ ਹੈ ਕਿ ਬਾਹਰਲੇ ਟੈਂਪਰੇਚਰ ਤੋਂ ਤੁਹਾਨੂੰ ਕਿੰਨੀ ਪ੍ਰੋਟੈਕਸ਼ਨ ਚਾਹੀਦੀ ਹੈ, ਔਰ ਅੰਦਰ ਵਾਲੀ ਗਰਮੀ ਨੂੰ ਬਾਹਰ ਕੱਢਣ ਵਾਸਤੇ ਤੁਹਾਨੂੰ ਕਿੰਨਾ ਕੁ ਕੰਮ ਕਰਨਾ ਚਾਹੀਦਾ ਹੈਗਾ ਆ। ਇਹ ਸਾਰਾ ਕੰਮ ਜਿਹੜਾ ਹੈ ਇਹ ਸਾਡੇ ਇਸ ਐਪੀਡਰਮਸ ਤੇ ਡਰਮਸ ਦੇ ਵਿਚਕਾਰਲਾ ਜਿਹੜਾ ਲੇਅਰ ਹੈ ਜਿਹਨੂੰ ਅਸੀਂ ਡਰਮਸ ਲੇਅਰ ਕਹਿੰਦੇ ਹਾਂ, ਇਹ ਉਹਦੀ ਪ੍ਰਾਪਰਟੀ ਹੈਗੀ ਹੈ। ਤੋ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਡਿਫੈਂਸਿਵ ਕੰਮ ਕਰਦੀ ਹੈ, ਚਮੜੀ ਸਾਡੀ ਸਾਡਾ ਡਿਫੈਂਸ ਦਾ ਕੰਮ ਵੀ ਕਰਦੀ, ਬਚਾਅ ਕਰਦੀ ਹੈ। ਦੂਸਰਾ, ਟੈਂਪਰੇਚਰ ਨੂੰ ਮੇਨਟੇਨ ਕਰਨਾ, ਤੁਸੀਂ ਇਹ ਵੇਖਿਓ ਵੀ ਇਹ ਨਹੀਂ ਹੈਗਾ ਵੀ ਆਪਾਂ ਗਰਮੀ ਦੇ ਦਿਨ ਆ ਗਏ ਨੇ ਤੇ ਬਾਹਰ ਟੈਂਪਰੇਚਰ ਬਹੁਤ ਹਾਈ ਹੈਗਾ ਆ ਤੇ ਉਹਦੇ ਮੁਤਾਬਕ ਤੁਹਾਡਾ ਅੰਦਰ ਦਾ ਟੈਂਪਰੇਚਰ ਵੀ ਵੱਧ ਜੂਗਾ, ਸਾਡਾ ਅੰਦਰ ਦਾ ਟੈਂਪਰੇਚਰ ਨਹੀਂ ਵੱਧਦਾ, ਬਲਕਿ ਉਸ ਨੂੰ ਓਸਮੋਟਿਕ ਪੋਟੈਸ਼ੀਅਮ ਦੇ ਤੌਰ ਤੇ ਸਾਡੇ ਸਰੀਰ ਦੇ ਵਿੱਚੋਂ ਗਰਮੀ ਨੂੰ ਬਾਹਰ ਕੱਢਣ ਵਾਸਤੇ ਜਿਹੜੇ ਮਸਾਮ ਇਹਦੇ ਨੇ ਬਾਹਰ ਦੇ ਐਪੀਡਰਮਸ ਲੇਅਰ ਦੇ ਉਹ ਫੈਲ ਜਾਂਦੇ ਆ, ਉਹ ਫੈਲ ਜਾਂਦੇ ਆ ਔਰ ਉਹਨਾਂ ਦੇ ਫੈਲਣ ਦੇ ਨਾਲ ਅੰਦਰ ਦੀ ਗਰਮੀ ਜਿਹੜੀ ਬਾਹਰ ਜਾਂਦੀ, ਪਰ ਅੰਦਰ ਦਾ ਜਿਹੜਾ ਟੈਂਪਰੇਚਰ ਸਾਡਾ ਮਹਿੰਗੀ 8.4 ਡਿਗਰੀ ਜਿਹੜਾ ਹੈ ਫਾਰਨਹਾਈਟ ਟੈਂਪਰੇਚਰ ਅਸੀਂ ਮੇਨਟੇਨ ਕਰਦੇ ਹਾਂ, 37 ਸੈਂਟੀਗ੍ਰੇਡ ਅਸੀਂ ਉਹ ਜਿਹੜਾ ਮੇਨਟੇਨ ਕਰਦੇ ਹਾਂ, ਇਹ ਆਟੋਮੈਟਿਕਲੀ ਇਹ ਸਕਿਨ ਉਸ ਨੂੰ ਮੇਨਟੇਨ ਕਰਦੀ ਹੈ ਕਿ ਸਾਡਾ ਭਾਈ ਇਹ ਟੈਂਪਰੇਚਰ ਜਿਹੜਾ ਹੈ ਇੰਨਾ ਰਹਿਣਾ ਚਾਹੀਦਾ ਹੈ, ਔਰ ਇਹ ਰਹਿਣਾ ਕਿਸ ਤਰ੍ਹਾਂ ਚਾਹੀਦਾ ਆ, ਇੱਕ ਹੁੰਦਾ ਆ ਤੁਸੀਂ ਕਹਿ ਸਕਦੇ ਹੋ ਵਾਟਰ ਬੇਸ ਬੈਲੈਂਸ, ਵਾਟਰ ਨੂੰ ਮੇਨਟੇਨ ਕਰਕੇ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਹੈ ਉਹ ਇਹ ਸਕਿਨ ਕਰਦੀ ਹੈਗੀ ਹੈ, ਔਰ ਅਲਟੀਮੇਟ ਜਦੋਂ ਸਕਿਨ ਦੇ ਵਿੱਚ ਵੀ ਘੱਟ ਜਾਂਦਾ ਹੈ ਪਾਣੀ ਉਸ ਵੇਲੇ ਫਿਰ ਸਾਡੇ ਬੁੱਲ ਸਕਿਨ ਦੇ ਵਿੱਚ ਆਉਂਦੇ ਨੇ ਬਾਹਰਲੇ ਦੇਹ ਜਿਹੜਾ, ਉਸ ਵੇਲੇ ਸਾਨੂੰ ਬੁੱਲਾਂ ਤੋਂ ਪਤਾ ਲੱਗ ਜਾਂਦਾ ਆ ਬਈ ਹੁਣ ਪਾਣੀ ਦੀ ਸਰੀਰ ਚ ਕਮੀ ਆ ਗਈ ਹੈ, ਔਰ ਸਕਿਨ ਦੇ ਵਿੱਚ ਵੀ ਜਿੰਨਾ ਮਿਨੀਮਮ ਪਾਣੀ ਸੀਗਾ ਉਹ ਵੀ ਸੱਕ ਕਰ ਲਿਆ ਗਿਆ ਤਾਂ ਕਿ ਬੁੱਲ ਸਾਡੇ ਸੁੱਕ ਗਏ ਆ, ਔਰ ਫਿਰ ਅਸੀਂ ਸਾਡੇ ਬ੍ਰੇਨ ਨੂੰ ਸਿਗਨਲ ਜਾਂਦਾ ਆ ਵੀ ਭਾਈ ਪਾਣੀ ਦੀ ਲੋੜ ਹੈਗੀ ਅੰਦਰ ਤੇ ਪਾਣੀ ਦਿਓ, ਬਾਵਜੂਦ ਇਸ ਦੇ ਵੀ ਸਾਨੂੰ ਸਰਵਾਈਵਲ ਜਿੰਦਾ ਰੱਖਣ ਵਾਸਤੇ ਸਕਿਨ ਆਪਣਾ ਰੈਜੀਡੂਅਲ ਵਾਟਰ ਜਿਹੜਾ ਹੈ ਉਹ ਸਰਕੂਲੇਟ ਵਿੱਚ ਪਾਉਂਦੀ ਹੈ, ਜਿਹਦੇ ਕਰਕੇ ਇਹ ਇੱਕ ਪ੍ਰੋਟੈਕਟਿਵ ਪਾਵਰ ਵੀ ਸਾਡੀ ਬਣਦੀ ਹੈ। ਠੀਕ ਹੈ, ਬਾਹਰ ਦੀਆਂ ਬਹੁਤ ਤਰ੍ਹਾਂ ਦੀਆਂ ਰੇਜ਼ ਹੁੰਦੀਆਂ ਨੇ, ਅਲਟਰਾਵਾਇਲਟ ਰੇਜ਼ ਹੁੰਦੀਆਂ ਨੇ ਜਾਂ ਸਨ ਰੇਜ਼ ਹੁੰਦੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਵਾਸਤੇ ਪਹਿਲਾ ਇਫੈਕਟ ਸਕਿਨ ਦਾ ਇਹ ਆ ਕਿ ਜੇ ਬਾਹਰੋਂ ਇਸ ਤਰ੍ਹਾਂ ਦੀ ਕੋਈ ਰੇਜ਼ ਆਉਂਦੀ ਹੈਗੀ ਹੈ ਤੇ ਉਹ ਇਸ ਨੂੰ ਹੇਠਾਂ ਵਾਲੇ ਫੈਟ ਲੇਅਰ ਤੋਂ ਹੇਠਾਂ ਨਹੀਂ ਜਾਣ ਦਿੰਦੀ। ਜੇ ਅੰਦਰ ਕੋਈ ਬਹੁਤ ਚੀਜ਼ ਐਸੀ ਜ਼ਹਿਰੀਲੀ ਖਾਧੀ ਗਈ ਹੈ ਸਰਕੂਲੇਟ ਕਰ ਰਹੀ ਖੂਨ ਦੇ ਵਿੱਚ ਤੇ ਉਹਨੂੰ ਬਾਹਰ ਕੱਢਣ ਦੇ ਵਿੱਚ ਇਹ ਸਕਿਨ ਮਦਦ ਕਰਦੀ ਹੈ। ਜੇ ਉਹ ਨਾ ਕੱਢਣ ਯੋਗ ਹੋਵੇ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਟੋਕਾ ਲੱਗਾ ਹੋਇਆ ਇੱਥੇ ਥਾਂ ਥਾਂ ਤੇ, ਕੁਦਰਤ ਨੇ ਸਕਿਨ ਦੇ ਵਿੱਚ ਟੋਕੇ ਲਾਏ ਹੋਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡ, ਔਰ ਉਹਨਾਂ ਐਪੋਕ੍ਰਾਈਨ ਗਲੈਂਡ ਦੇ ਰਾਹੀਂ ਇਹ ਸਾਰੇ ਦਾ ਸਾਰਾ ਉਹ ਜਿਹੜਾ ਗਾਰਬੇਜ ਹੈ ਨਾ ਇਹ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੈ ਜੀ, ਚਮੜੀ ਦੀ ਥਿਕਨੈਸ ਬਹੁਤ ਇੰਪੋਰਟੈਂਟ ਹੈਗੀ ਆ। ਜਿਵੇਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਉਵੇਂ ਉਵੇਂ ਦੋ ਐਕਟੀਵਿਟੀਜ਼ ਇਹਦੇ ਵਿੱਚ ਹੁੰਦੀਆਂ ਨੇ। ਇੱਕ ਐਕਟੀਵਿਟੀ ਇਹ ਹੁੰਦੀ ਹੈ ਵੀ ਫੈਟ ਘਟਦਾ ਹੈ, ਦੂਜੀ ਐਕਟੀਵਿਟੀ ਇਹ ਹੁੰਦੀ ਹੈ ਕਿ ਜਿਹੜਾ ਇਹਦਾ ਮਸਲ ਲੇਅਰ ਹੈਗਾ ਆ ਜਿਹੜਾ ਡਰਮਸ ਦੇ ਵਿੱਚ ਹੈਗਾ ਆ ਉਹ ਹੋਰ ਜ਼ਿਆਦਾ ਇਲਾਸਟਿਕ ਤੇ ਸਖਤ ਹੋ ਜਾਂਦਾ ਹੈ, ਭਾਵ ਮਜ਼ਬੂਤੀ ਆ ਜਾਂਦੀ ਹੈ ਤੇ ਚਮੜੀ ਪਤਲੀ ਹੋ ਜਾਂਦੀ ਹੈ। ਅਗਰ ਤੁਸੀਂ ਐਸਾ ਐਕਸਰਸਾਈਜ਼ ਵਗੈਰਾ ਨਹੀਂ ਕਰਦੇ ਤੇ ਜਿਹੜਾ ਤੁਹਾਡਾ ਫੈਟ ਲੇਅਰ ਹੈ ਚਮੜੀ ਬਹੁਤ ਮੋਟੀ ਮੋਟੀ ਹੋ ਜਾਂਦੀ ਹੈ, ਹਾਲਾਂਕਿ ਉਹਦੇ ਵਿੱਚ ਇੰਨੀ ਪ੍ਰੋਟੈਕਟਿਵ ਪਾਵਰ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਹੁਣ ਇਹ ਜਿਹੜੀ ਚਮੜੀ ਹੈਗੀ ਆ ਇਹਦਾ ਟੈਕਸਚਰ ਕੀ ਆ, ਨਾਰਮਲ ਹਾਲਾਤ ਦੇ ਮੁਤਾਬਕ ਸਾਡੀ ਚਮੜੀ ਦਾ ਟੈਕਸਚਰ ਬਦਲਦਾ ਰਹਿੰਦਾ ਹੈਗਾ। ਵੈਸੇ ਇਹ ਇਲਾਸਟਿਕ ਟਾਈਪ ਦਾ ਸਾਡਾ ਆਰਗਨ ਹੈ, ਹਰ ਥਾਂ ਤੇ ਇਲਾਸਟੀਸਿਟੀ ਇਹਦੇ ਵਿੱਚ ਹੈਗੀ ਹੈਗੀ ਹੈ, ਔਰ ਇਹ ਇਲਾਸਟੀਸਿਟੀ ਨੂੰ ਉਸੇ ਵੇਲੇ ਫਿਰ ਮੈਂਟੇਨ ਕਰਦੀ ਰਹਿੰਦੀ ਹੈ। ਪਰ ਜਦੋਂ ਇਹ ਇਲਾਸਟੀਸਿਟੀ ਨੂੰ ਮੈਂਟੇਨ ਨਹੀਂ ਨਾ ਕਰਦੀ, ਆ ਕਈਆਂ ਨੂੰ ਐਡੀਮਾ ਹੋ ਜਾਂਦਾ, ਸੋਜ ਪੈ ਜਾਂਦੀ ਹੈ, ਪੈਰਾਂ ਤੇ ਸੋਜ ਪੈ ਜਾਂਦੀ ਹੈ, ਔਰ ਅਲੱਗ ਅਲੱਗ ਤਰ੍ਹਾਂ ਦੀ ਸੋਜ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਭਾਈ ਇਹਦੇ ਚ ਪ੍ਰੋਟੀਨ ਦੀ ਕਮੀ ਕਰਕੇ ਸੋਜ ਆ ਗਈ ਹੈ। ਜੇ ਉਹ ਸੋਜ ਆਈ ਹੋਵੇ ਔਰ ਇਲਾਸਟੀਸਿਟੀ ਜਿਹੜੀ ਸਰੀਰ ਦੀ ਚਮੜੀ ਦੀ ਘੱਟ ਗਈ, ਉਹਨੂੰ ਤੁਸੀਂ ਪ੍ਰੈਸ ਕਰੋਗੇ ਨਾ ਜਦੋਂ ਨੱਪੋਗੇ ਕਿਸੇ ਹੱਡੀ ਵਾਲੇ ਥਾਂ ਤੇ ਉੱਥੇ ਟੋਇਆ ਜਾ ਪੈ ਜਾਏਗਾ, ਉਹ ਛੇਤੀ ਰਿਕਵਰ ਨਹੀਂ ਕਰੇਗੀ। ਲੇਕਿਨ ਜੇ ਚਮੜੀ ਨਾਰਮਲ ਹੈ ਭਾਵੇਂ ਪਤਲੀ ਹੀ ਹੋਵੇ, ਐਕਸਰਸਾਈਜ਼ ਕਰਦਾ ਜਵਾਨ ਸਾਰਾ ਕੁਝ ਠੀਕ ਹੈਗਾ ਆ, ਔਰ ਉਹ ਜੇ ਤੁਸੀਂ ਦੱਬੋਗੇ ਨਾ ਉਸੇ ਵੇਲੇ ਵਾਪਸ ਆ ਜਾਏਗੀ। ਤੁਸੀਂ ਬਲੈਡਰ ਦਾ ਕਿਸੇ ਨੂੰ ਬਲੈਡਰ ਨੂੰ ਫਲਾ ਦਿਓ ਪਾਇਆ ਉਹਦੇ ਵਿੱਚ, ਅੰਗੂਠਾ ਮਾਰੋ ਉਹਦੇ ਵਿੱਚ ਤੇ ਫਿਰ ਜਦੋਂ ਅੰਗੂਠਾ ਛੱਡੋਗੇ ਉਸੇ ਵੇਲੇ ਉਹ ਬਰਾਬਰ ਹੋ ਜਾਏਗੀ। ਹਾਂਜੀ, ਪਰ ਜੇ ਇਹ ਜਿਹੜੀ ਚਮੜੀ ਦੀ ਗੱਲ ਹੈਗੀ ਆ, ਜੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸ ਆ ਗਿਆ ਕਿ ਹੋਰ ਕੋਈ ਚੀਜ਼ ਦੀ ਕਮੀ ਹੈ, ਕਿਉਂਕਿ ਇਹਦੀ ਕੰਪੋਜੀਸ਼ਨ ਹੈਗੀ, ਇਹਦੀ ਕੰਪੋਜੀਸ਼ਨ ਦੇ ਵਿੱਚ ਵਾਟਰ ਹੈਗਾ ਆ, ਇਹਦੀ ਕੰਪੋਜੀਸ਼ਨ ਦੇ ਵਿੱਚ ਪ੍ਰੋਟੀਨ ਹੈਗਾ ਆ, ਇਹਦੀ ਕੰਪੋਜੀਸ਼ਨ ਚ ਫੈਟ ਹੈਗਾ ਆ, ਇਹਦੀ ਕੰਪੋਜੀਸ਼ਨ ਚ ਮਿਨਰਲ ਹੈਗਾ ਆ। ਹੁਣ ਆ ਚਾਰ ਪੰਜ ਚੀਜ਼ਾਂ ਮੈਂ ਗਿਣਤੀਆਂ ਨੇ, ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੀ ਹੀ ਜਦੋਂ ਕਮੀ ਪੇਸ਼ੀ ਆਉਣੀ ਸ਼ੁਰੂ ਹੋ ਜਾਵੇ ਤੇ ਇਹ ਸਕਿਨ ਇੱਕ ਇੰਡੀਕੇਸ਼ਨ ਦਿੰਦੀ ਹੈ। ਹੁਣ ਪਾਣੀ ਦੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਜੇ ਪਾਣੀ ਨਾ ਹੋਵੇ ਸਰੀਰ ਦੇ ਵਿੱਚ ਤੇ ਚਮੜੀ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਇਸੇ ਤਰ੍ਹਾਂ ਹੀ ਉਪਰੋਂ ਪੇਪੜੀ ਜਿਵੇਂ ਬੁੱਲਣਾ ਤੇ ਆਮ ਤੌਰ ਤੇ ਅਸੀਂ ਵੇਖ ਸਕਦੇ ਹਾਂ ਪੇਪੜੀ ਦੀ ਜੰਮਣੀ ਸ਼ੁਰੂ ਹੋ ਗਈ ਹੈ ਵੀ ਪਾਣੀ ਦੀ ਕਮੀ ਹੋ ਗਈ। ਹੁਣ ਜੇ ਪ੍ਰੋਟੀਨ ਦੀ ਸਰੀਰ ਵਿੱਚ ਕਮੀ ਹੋ ਗਈ, ਵੇਖੋ ਚਮੜੀ ਬਹੁਤ ਵੱਡਾ ਇੰਡੀਕੇਸ਼ਨ ਹੈ ਸਾਡੇ ਵਾਸਤੇ ਡਾਕਟਰਾਂ ਵਾਸਤੇ, ਪ੍ਰੋਟੀਨ ਦੀ ਕਮੀ ਹੋ ਜਾਏ ਤੇ ਆ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਨਾ ਵੀ ਪ੍ਰੋਟੀਨ ਦੀ ਕਮੀ ਹੋ ਜਾਵੇ ਤੇ ਹੱਡੀ ਕਿਸੇ ਵੀ ਥਾਂ ਤੇ, ਕਿਉਂਕਿ ਉਸ ਥਾਂ ਤੇ ਫੈਟ ਘੱਟ ਹੁੰਦਾ ਨਾ, ਹੱਡੀ ਕਿਸੇ ਵੀ ਥਾਂ ਤੇ ਹੋਵੇ, ਗਿੱਟਾ ਹੋਵੇ, ਲੱਤ ਦੀ ਹੱਡੀ ਹੋਵੇ, ਇਹਦੀ ਥਾਂ ਤੇ ਅਗਰ ਤੁਸੀਂ ਬਲੈਡਰ ਵਾਲੀ ਗੱਲ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਨਾ ਤੇ ਉਹ ਪ੍ਰੈਸ ਕੀਤੇ ਦਾ ਕੀਤਾ ਹੀ ਰਹਿ ਜੂਗਾ, ਕਿਉਂਕਿ ਜਿਹੜੀ ਇਲਾਸਟੀਸਿਟੀ ਹੈ ਸਕਿਨ ਦੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਫੈਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਖਾਲੀਪਣ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਉਹਦੇ ਵਿੱਚ ਉਹ ਇਲਾਸਟੀਸਿਟੀ ਨਾ ਹੋਣ ਕਰਕੇ ਇਹਨੂੰ ਡਿਪਿੰਗ ਔਨ ਪ੍ਰੈਸ਼ਰ ਕਹਿੰਦੇ ਆ ਜਾਂ ਪਿਟਿੰਗ ਔਨ ਪ੍ਰੈਸ਼ਰ ਕਹਿੰਦੇ ਆ, ਉਹ ਪਿਟਿੰਗ ਔਨ ਪ੍ਰੈਸ਼ਰ ਜਿਹੜਾ ਹੈ ਉਸ ਥਾਂ ਤੇ ਹੋਣਾ ਸ਼ੁਰੂ ਹੋ ਜਾਂਦਾ। ਹੁਣ ਜੇ ਮਿਨਰਲ ਦੀ ਕਮੀ ਆ ਜਾਵੇ, ਹੁਣ ਆਇਰਨ ਹੀ ਇਹ ਮਿਨਰਲ ਹੈ ਸਾਡਾ, ਸੋਡੀਅਮ ਵੀ ਮਿਨਰਲ ਹੈ ਤੁਹਾਡਾ, ਆ ਤੁਸੀਂ ਵੇਖਿਆ ਹੋਣਾ ਨੋਹਾਂ ਤੇ ਕਈਆਂ ਦੇ ਛਿਲਤਰਾਂ ਦੀਆਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ,
3: ਹਾਂਜੀ
2: ਨੋਹਾਂ ਦੇ ਉੱਪਰ ਨਾ ਚਮੜੀ ਉੱਗ ਜਿਹੜੀਆਂ ਤਰੇਦਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਸਾਬਤ ਕਰਦੀਆਂ ਨੇ ਕਿ ਸਾਡੇ ਸਰੀਰ ਦੇ ਵਿੱਚ ਸੋਡੀਅਮ ਦੀ ਕਮੀ ਆ। ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਕਰੇਵਿੰਗ ਹੋਏਗੀ ਲੂਣ ਜ਼ਿਆਦਾ ਖਾਣ ਦੀ, ਕਿ ਲੂਣ ਕਿਉਂਕਿ ਕਿਸੇ ਵੀ ਤਰ੍ਹਾਂ ਚਾਹੇ ਪਿਸ਼ਾਬ ਚ ਜਾ ਰਿਹਾ ਚਾਹੇ ਪਸੀਨੇ ਚ ਜਾ ਰਿਹਾ ਚਾਹੇ ਕਿਸੇ ਵੀ ਤਰ੍ਹਾਂ ਸਰੀਰ ਚੋ ਜਾ ਰਿਹਾ ਹੈ। ਜੇ ਸਰੀਰ ਚੋ ਜਾ ਰਿਹਾ ਹੈ ਤੇ ਸਾਡਾ ਰਿਜ਼ਰਵ ਕੋਟਾ ਸਕਿਨ ਦੇ ਵਿਚੋਂ ਵੀ ਜਾ ਰਿਹਾ ਹੈ, ਔਰ ਜੇ ਉਹ ਜਾ ਰਿਹਾ ਹੈਗਾ ਤੇ ਉਹਦੀਆਂ ਨਿਸ਼ਾਨੀਆਂ ਇਹ ਨੇ ਤੇ ਨੋਹਾਂ ਦੇ ਵਿਚ ਛਿਲਤਾ ਫੁੱਟਣੀਆਂ। ਹਾਂਜੀ, ਆਇਰਨ ਘੱਟ ਹੋ ਗਿਆ ਤੇ ਨੋਹਾਂ ਦੀ ਜਿਹੜਾ ਗੁਲਾਬੀ ਪਾਣੀ ਆ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਇਹ ਮਿਨਰਲ ਜਿਹੜੇ ਨੇ ਇਹਨਾਂ ਨੂੰ ਵੀ ਪ੍ਰੋਟੈਕਟ ਕਰਦੀ ਹੈਗੀ ਹੈ। ਔਰ ਹੁਣ ਇਸ ਤੋਂ ਬਾਅਦ ਆਪਣਾ ਲਾਸਟ ਗੱਲ ਇਸ ਗੱਲ ਦੀ ਆ ਗਈ ਭਈ ਬਿਮਾਰੀਆਂ। ਇਹ ਜਿਹੜੀ ਸਕਿਨ ਹੈ, ਸਕਿਨ ਆਮ ਤੌਰ ਤੇ ਸਭ ਤੋਂ ਵੱਡਾ ਗਾਰਬੇਜ ਸਟੋਰ ਆ, ਔਰ ਜਿੰਨੇ ਵੀ ਸਰੀਰ ਦੇ ਅੰਗਾਂ ਦੇ ਵਿਚੋਂ ਗਾਰਬੇਜ ਨਿਕਲਣਾ ਹੁੰਦਾ ਆ ਉਹਦਾ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਕਿ ਅੰਤੜੀਆਂ ਦਾ ਗਾਰਬੇਜ ਜਿਹੜਾ ਟੱਟੀ ਦੇ ਰਸਤੇ ਨਿਕਲੂਗਾ, ਬਲੱਡ ਦੇ ਵਿਚ ਸਰਕੂਲੇਟ ਕਰਦਾ ਹੋਇਆ ਜਿਹੜਾ ਖੂਨ ਆ ਉਹਦੇ ਵਿਚ ਰਲਿਆ ਹੋਇਆ ਗਾਰਬੇਜ ਪਿਸ਼ਾਬ ਦੇ ਰਸਤੇ ਮਿਲ ਕੇ ਨਿਕਲੇਗਾ, ਜਿਹੜਾ ਗਾਰਬੇਜ ਪਿਸ਼ਾਬ ਦੇ ਟੱਟੀ ਤੋਂ ਬਚ ਗਿਆ ਉਹ ਸਰਕੂਲੇਟ ਕਰਦਿਆਂ ਹੋਇਆ ਸਕਿਨ ਵਿਚ ਜਦੋਂ ਜਾਏਗਾ ਤੇ ਉਥੇ ਫਿਰ ਉਸ ਟੋਕੇ ਵਿਚੋਂ ਐਪੋਕ੍ਰਾਈਨ ਚੋ ਲੰਘ ਕੇ ਪਸੀਨੇ ਰਾਹੀਂ ਬਾਹਰ ਨਿਕਲੇਗਾ। ਜੇ ਫੇਰ ਵੀ ਹੋਰ ਬਚ ਗਿਆ ਵੀ ਨਹੀਂ ਹਜੇ ਵੀ ਪੂਰਾ ਨਹੀਂ ਨਿਕਲਿਆ ਤੇ ਉਸ ਹਿਸਾਬ ਦੇ ਵਿਚ ਸਾਡੇ ਸਾਹ ਦੇ ਵਿਚੋਂ, ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਈ ਲੋਕ ਕਹਿੰਦੇ ਯਾਰ ਤੇਰੇ ਸਾਹ ਚ ਬੋਹ ਬਹੁਤ ਆਉਂਦੀ ਹੈ, ਹਾਂਜੀ ਸਾਹ ਦੇ ਵਿਚੋਂ ਸਮੈਲ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕੁਦਰਤ ਬਚਿਆ ਹੋਇਆ ਗਾਰਬੇਜ ਜਿਹੜੀ ਹੈ ਉਹ ਇਸ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਤਰ੍ਹਾਂ ਕਰਕੇ ਸਾਡੇ ਗਾਰਬੇਜ ਨੂੰ ਕੱਢਣ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੀ ਸਭ ਤੋਂ ਵੱਡਾ ਗਾਰਬੇਜ ਸਟੋਰ ਆ, ਔਰ ਜਿੰਨੇ ਵੀ ਸਰੀਰ ਦੇ ਅੰਗਾਂ ਦੇ ਵਿਚੋਂ ਗਾਰਬੇਜ ਨਿਕਲਣਾ ਹੁੰਦਾ ਆ ਉਹਦਾ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਕਿ ਅੰਤੜੀਆਂ ਦਾ ਗਾਰਬੇਜ ਜਿਹੜਾ ਟੱਟੀ ਦੇ ਰਸਤੇ ਨਿਕਲੂਗਾ, ਬਲੱਡ ਦੇ ਵਿਚ ਸਰਕੂਲੇਟ ਕਰਦਾ ਹੋਇਆ ਜਿਹੜਾ ਖੂਨ ਆ ਉਹਦੇ ਵਿਚ ਰਲਿਆ ਹੋਇਆ ਗਾਰਬੇਜ ਪਿਸ਼ਾਬ ਦੇ ਰਸਤੇ ਮਿਲ ਕੇ ਨਿਕਲੇਗਾ, ਜਿਹੜਾ ਗਾਰਬੇਜ ਪਿਸ਼ਾਬ ਦੇ ਟੱਟੀ ਤੋਂ ਬਚ ਗਿਆ ਉਹ ਸਰਕੂਲੇਟ ਕਰਦਿਆਂ ਹੋਇਆ ਸਕਿਨ ਵਿਚ ਜਦੋਂ ਜਾਏਗਾ ਤੇ ਉਥੇ ਫਿਰ ਉਸ ਟੋਕੇ ਵਿਚੋਂ ਐਪੋਕ੍ਰਾਈਨ ਚੋ ਲੰਘ ਕੇ ਪਸੀਨੇ ਰਾਹੀਂ ਬਾਹਰ ਨਿਕਲੇਗਾ। ਜੇ ਫੇਰ ਵੀ ਹੋਰ ਬਚ ਗਿਆ ਵੀ ਨਹੀਂ ਹਜੇ ਵੀ ਪੂਰਾ ਨਹੀਂ ਨਿਕਲਿਆ ਤੇ ਉਸ ਹਿਸਾਬ ਦੇ ਵਿਚ ਸਾਡੇ ਸਾਹ ਦੇ ਵਿਚੋਂ, ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਈ ਲੋਕ ਕਹਿੰਦੇ ਯਾਰ ਤੇਰੇ ਸਾਹ ਚ ਬੋਹ ਬਹੁਤ ਆਉਂਦੀ ਹੈ, ਹਾਂਜੀ ਸਾਹ ਦੇ ਵਿਚੋਂ ਸਮੈਲ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕੁਦਰਤ ਬਚਿਆ ਹੋਇਆ ਗਾਰਬੇਜ ਜਿਹੜੀ ਹੈ ਉਹ ਇਸ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਤਰ੍ਹਾਂ ਕਰਕੇ ਸਾਡੇ ਗਾਰਬੇਜ ਨੂੰ ਕੱਢਣ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੀ ਸਕਿਨ ਸਾਡਾ ਇੱਕ ਪ੍ਰੋਟੈਕਟਿਵ ਮੈਜਰ ਹੈ ਜਿਹੜਾ ਇਸ ਨੂੰ

0: जे फिर भी होर बच गया ਵੀ ਨਹੀਂ ਹਜੇ ਵੀ ਪੂਰਾ ਨਹੀਂ ਨਿਕਲਿਆ ਤੇ ਉਸ ਹਿਸਾਬ ਦੇ ਵਿਚ ਸਾਡੇ ਸਾਹ ਦੇ ਵਿਚ ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਈ ਲੋਕ ਕਹਿੰਦੇ ਯਾਰ ਤੇਰੇ ਸਾਹ ਚ ਬੋਹ ਬਹੁਤ ਆਉਂਦੀ ਹੈ ਹਾਂਜੀ ਸਾਹ ਦੇ ਵਿਚੋਂ ਸਮੈਲ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕੁਦਰਤ ਬਚਿਆ ਹੋਇਆ ਗਾਰਬੇਜ ਜਿਹੜੀ ਹੈ ਉਹ ਇਸ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਸ ਤਰ੍ਹਾਂ ਕਰਕੇ ਸਾਡੇ ਗਾਰਬੇਜ ਨੂੰ ਕੱਢਣ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੀ ਸਕਿਨ ਸਾਡਾ ਇੱਕ ਪ੍ਰੋਟੈਕਟਿਵ ਮੇਜਰ ਹੈ ਜਿਹੜਾ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ ਉਸ ਤੋਂ ਬਾਅਦ ਆਮ ਤੌਰ ਤੇ ਬਿਮਾਰੀਆਂ ਵਾਸਤੇ ਇਹ ਇੱਕ ਇੰਡੀਕੇਸ਼ਨ ਹੈ ਸਾਡੇ ਵਾਸਤੇ ਜੇ ਪੀਲੀ ਚਮੜੀ ਤੇ ਐਨਜਨ ਪੀਲੀਆ ਹੋ ਗਿਆ ਇਹ ਕਿੱਥੇ ਹੋਊਗਾ ਜੀ ਲਿਵਰ ਚ ਨੁਕਸ ਹੋਊਗਾ ਜੇ ਫਿੰਸੀਆਂ ਦਾਣੇ ਨਿਕਲਣੇ ਸ਼ੁਰੂ ਹੋ ਗਏ ਤੇ ਇਹਦਾ ਮਤਲਬ ਹੈ ਵੀ ਗਾਰਬੇਜ ਸਕਿਨ ਦੇ ਵਿਚ ਵੀ ਆ ਕੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਗਿਆ ਔਰ ਸਕਿਨ ਦੇ ਵਿਚ ਗਾਰਬੇਜ ਜਿਹੜਾ ਆਇਆ ਆ ਉਹ ਇੰਨਾ ਸਖਤ ਆ ਕਿ ਸਕਿਨ ਦੇ ਮਸਾਮਾ ਰਾਹੀਂ ਬਾਹਰ ਨਹੀਂ ਨਿਕਲ ਰਿਹਾ ਤੇ ਅੰਦਰੋਂ ਪ੍ਰੈਸ਼ਰ ਦੇ ਨਾਲ ਉਹ ਬਾਹਰ ਨੂੰ ਸਕਿਨ ਨੂੰ ਫੈਲਾ ਰਿਹਾ ਜਿਹਨੂੰ ਅਸੀਂ ਕਹਿੰਦੇ ਫਿੰਸੀ ਹੋ ਗਈ ਹੈ
1: ਜੀ
0: ਔਰ ਫਿਰ ਉਸ ਫਿੰਸੀ ਨੂੰ ਰੈਜ਼ੋਲੂਸ਼ਨ ਕਰਨ ਵਾਸਤੇ ਕੁਦਰਤ ਦਾ ਆਪਣਾ ਇੱਕ ਨਿਯਮ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਗਾਰਬੇਜ ਚਾਹੇ ਸਰੀਰ ਦੇ ਅੰਦਰ ਹੋਵੇ ਤੇ ਚਾਹੇ ਸਰੀਰ ਦੇ ਬਾਹਰ ਹੋਵੇ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਉਸ ਦੇ ਉੱਪਰ ਕੁਦਰਤ ਆਪਣਾ ਇੱਕ ਕਵਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕੈਲਸੀਫਿਕੇਸ਼ਨ ਔਰ ਅਲਟੀਮੇਟਲੀ ਜਦੋਂ ਉਹ ਅੰਦਰ ਵਾਲਾ ਗਾਰਬੇਜ ਇਕੱਠਾ ਹੋ ਗਿਆ ਉਸ ਤੋਂ ਬਾਅਦ ਫਿਰ ਉਸ ਨੂੰ ਅੰਦਰ ਤੋਂ ਉਹਨੂੰ ਕਹਿੰਦੇ ਨੇ ਫੈਗੋਸਾਈਟਿਕ ਫੰਕਸ਼ਨ ਖਾਣਾ ਸ਼ੁਰੂ ਕਰਦੀ ਹੈ ਨਾ ਖਾਇਆ ਜਾ ਸਕਦਾ ਹੋਵੇ ਤਾਂ ਫਿਰ ਉਸ ਨੂੰ ਕਿਸੇ ਥਾਂ ਤੋਂ ਚਮੜੀ ਨੂੰ ਗਾਲ ਕੇ ਉਹਦੇ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ ਇੱਕ ਨਾਰਮਲ ਪੈਥੋਲੋਜੀਕਲ ਪ੍ਰੋਸੈਸ ਹੈ ਸਾਡਾ ਜਿਹੜਾ ਕੁਦਰਤ ਦਾ ਹੈ ਜਿਹੜਾ ਡਾਕਟਰ ਅਸੀਂ ਲੋਕਾਂ ਨੇ ਪੜਿਆ ਕਿਉਂ ਫਿੰਸੀ ਕਿਉਂ ਨਿਕਲਦੀ ਹੈ ਭਾਈ ਫੋੜਾ ਕਿਉਂ ਹੁੰਦਾ ਭਾਈ ਜਾਂ ਫੋੜੇ ਚ ਪਸ ਕਿਉਂ ਪੈਣੀ ਸ਼ੁਰੂ ਹੋ ਜਾਂਦੀ ਹੈ ਭਾਈ ਹਾਂਜੀ ਇਹ ਸਾਰਾ ਉਸ ਪ੍ਰੋਸੈਸ ਦਾ ਐਕਸਪਲੇਨੇਸ਼ਨ ਹੈ ਜਿਹੜਾ ਸਾਡੀ ਇਸ ਸਕਿਨ ਦੇ ਰਾਹੀਂ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਸੋ ਇਹ ਚਮੜੀ ਦੀ ਗੱਲ ਹੋ ਗਈ ਆਮ ਰੂਟੀਨ ਫੋੜੇ ਫਿੰਸੀਆਂ ਦੀ ਗੱਲ ਹੋ ਗਈ ਉਸ ਤੋਂ ਬਾਅਦ ਬਿਮਾਰੀਆਂ ਦੀ ਇੰਡੀਕੇਸ਼ਨ ਹੈਗੀ ਹੈ ਆਇਰਨ ਦੀ ਮਿਨਰਲ ਦੀ ਕਮੀ ਹੋ ਗਈ ਜਾਂ ਪਾਣੀ ਦੀ ਕਮੀ ਹੋ ਗਈ ਸਾਲਟਾਂ ਦੀ ਕਮੀ ਹੋ ਗਈ ਇਹ ਸਾਨੂੰ ਚਮੜੀ ਆਮ ਤੌਰ ਤੇ ਦੱਸਣਾ ਸ਼ੁਰੂ ਕਰ ਦਿੰਦੀ ਹੈ ਵੀ ਭਾਈ ਇਹਦੀ ਨਿਸ਼ਾਨੀਆਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਪ੍ਰੋਟੈਕਟਿਵ ਪਾਵਰ ਇਹ ਸਾਡੀ ਹੈਗੀ ਹੈ ਸਾਨੂੰ ਪਤਾ ਵੀ ਸਾਡੇ ਸਰੀਰ ਨੂੰ ਪ੍ਰੋਟੈਕਟ ਕਰਦੀ ਹੈ ਬਹੁਤ ਸਾਰੀਆਂ ਗੱਲਾਂ ਤੋਂ ਅੰਦਰ ਦੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਕਿ ਬਾਹਰ ਭਾਵੇਂ ਗਰਮੀ ਹੋਵੇ ਬਾਹਰ ਭਾਵੇਂ ਠੰਡ ਹੋਵੇ ਕੋਸ਼ਿਸ਼ ਇਹ ਕਰਨੀ ਕਿ ਅੰਦਰ ਦਾ ਟੈਂਪਰੇਚਰ ਸਾਡੇ ਨਾਰਮਲ ਲੈਵਲ ਦੇ ਮੁਤਾਬਕ ਰਹੇ ਔਰ ਇਹ ਇਹ ਸੰਭਵ ਬਣਾਉਂਦੀ ਹੈ ਸਾਡੀ ਇਹ ਜਿਹੜੀ ਚਮੜੀ ਹੈ ਇਸ ਨੂੰ ਸੰਭਵ ਬਣਾਉਂਦੀ ਹੈ ਉਸ ਤੋਂ ਇਲਾਵਾ ਇਹਦੀਆਂ ਹੋਰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਸਿਰਫ ਗਾਰਬੇਜ ਦੇ ਨਾਲ ਸੰਬੰਧਿਤ ਨੇ ਗਾਰਬੇਜ ਨਾਰਮਲ ਹਾਲਾਤ ਵਿਚ ਡਿਸਚਾਰਜ ਹੁੰਦਾ ਰਹਿੰਦਾ ਆ ਤੇ ਉਹ ਪਸੀਨੇ ਦੇ ਰਾਹੀਂ ਹੁੰਦਾ ਆ ਗਾਰਬੇਜ ਟੌਕਸਿਕ ਸਟਾਈਟ ਦਾ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹਨੂੰ ਅਸੀਂ ਕਹਿੰਦੇ ਉਹਦੇ ਸਾਲਟ ਵਗੈਰਾ ਨਿਕਲ ਰਹੇ ਨੇ ਜਦੋਂ ਵੀ ਸਾਲਟ ਨਿਕਲਣੇ ਸ਼ੁਰੂ ਹੋਣੇ ਹੁੰਦੇ ਨੇ ਤੇ ਉਹਨਾਂ ਥਾਵਾਂ ਤੇ ਲੂਣ ਲਾ ਦੂ ਕਿਸੇ ਥਾਂ ਤੇ ਚਮੜੀ ਦੇ ਉੱਪਰ ਨਾ ਤੇ ਤੁਹਾਨੂੰ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਏਗੀ ਖਾਰਿਸ਼ ਹੋਣੀ ਸ਼ੁਰੂ ਹੋ ਜਾਏਗੀ ਔਰ ਇਹੀ ਕੰਮ ਜਿਹੜਾ ਹੈਗਾ ਆ ਸਕਿਨ ਦੇ ਵਿਚ ਹੁੰਦਾ ਤੁਸੀਂ ਖਾਰਿਸ਼ ਕਰਦੇ ਹੋ ਅਲਟੀਮੇਟ ਜਿਹੜਾ ਉੱਪਰ ਵਾਲਾ ਲੇਅਰ ਹੈ ਐਪੀਡਰਮਸ ਦਾ ਉਹ ਪਤਲਾ ਲੇਅਰ ਹੁੰਦਾ ਉਹ ਛਿਲਿਆ ਜਾਂਦਾ ਫਿਰ ਫੋੜੀ ਫਿੰਸੀ ਪੀੜ ਵੀ ਬਹੁਤ ਕਰਦੀ ਕਿਉਂਕਿ ਉੱਪਰ ਵਾਲੇ ਲੇਅਰ ਦੇ ਵਿਚ ਹੁੰਦੀ ਹੈ ਇਸ ਕਰਕੇ ਉਹ ਦਰਦ ਬਹੁਤ ਕਰਦੀ ਹੈ ਫਿੰਸੀ ਫਿਰ ਉਹ ਛਿਲਿਆ ਜਾਂਦਾ ਹੈਗਾ ਪਰ ਗਾਰਬੇਜ ਤਾਂ ਹੋਰ ਨਿਕਲ ਰਿਹਾ ਹੈਗਾ ਫਿਰ ਉਹ ਉਸ ਥਾਂ ਤੇ ਜ਼ਖਮ ਬਣਾ ਦਿੰਦਾ ਉਹਨੂੰ ਅਸੀਂ ਕਹਿੰਦੇ ਐਗਜ਼ੀਮਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਫਿਰ ਕੋਸ਼ਿਸ਼ ਕੁਦਰਤ ਇਹ ਕਰਦੀ ਆ ਕਿ ਮੈਂ ਇਸ ਨੂੰ ਲੋਕਲਾਈਜ਼ ਰੱਖਾਂ ਭਾਵ ਸਾਰੇ ਸਰੀਰ ਚ ਨਾ ਫੈਲੇ ਕਿਸੇ ਇੱਕ ਥਾਂ ਤੇ ਇਹ ਜਿਹੜਾ ਨਿਕਲਿਆ ਸੀ ਗਾਰਬੇਜ ਉੱਥੇ ਰਹਿ ਜਾਵੇ ਤੇ ਫਿਰ ਉਸ ਨੂੰ ਰੀਸੀਪੀਲੇਟਸ ਕਹਿੰਦੇ ਆ ਕੁਛ ਹਾਲਾਤਾਂ ਦੇ ਵਿਚ ਇਹ ਸਾਰੇ ਦਾ ਸਾਰਾ ਆਪਾਂ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ ਚਮੜੀ ਦੀਆਂ ਬਿਮਾਰੀਆਂ ਦੀ ਕੁਛ ਹਾਲਾਤਾਂ ਦੇ ਵਿਚ ਐਸਾ ਹੁੰਦਾ ਆ ਕਿ ਗਾਰਬੇਜ ਗੈਸੀਅਸ ਰੂਪ ਵਿਚ ਹੁੰਦਾ ਆ ਗਾਰਬੇਜ ਸੋਲਿਡ ਰੂਪ ਵਿਚ ਨਹੀਂ ਹੁੰਦਾ ਔਰ ਫੇਰ ਤੁਸੀਂ ਵੇਖੋ ਕਿ ਚਮੜੀ ਫੁੱਲੀ ਨੂੰ ਕਹਿੰਦੇ ਧੱਫੜ ਪੈ ਗਏ ਜੀ ਹੁਣ ਧੱਫੜ ਪੈ ਗਏ ਨੇ ਕਦੀ ਦੇਖਿਆ ਧੱਫੜ ਦੇ ਵਿਚੋਂ ਕੋਈ ਸੀਰਮ ਨਹੀਂ ਨਿਕਲਦਾ ਕੋਈ ਬਲੱਡ ਨਹੀਂ ਨਿਕਲਦਾ ਉਹ ਇਸੇ ਤਰ੍ਹਾਂ ਦੀ ਚਮੜੀ ਫੁੱਲੀ ਹੋਈ ਦਿਖਾਈ ਦਿੰਦੀ ਹੈ ਕਿ ਗੈਸੀਅਸ ਫਾਰਮ ਦੇ ਵਿਚ ਅੰਦਰ ਦਾ ਗਾਰਬੇਜ ਆ ਗਿਆ ਤੇ ਉਹਦੇ ਤੇ ਧੱਫੜ ਪੈ ਗਏ ਸਰੀਰ ਤੇ ਹਾਂਜੀ ਸੋ ਜੁਰਪਤੀ ਕਹਿੰਦੇ ਨੇ ਹਿੰਦੀ ਦੇ ਵਿਚ ਉਸ ਨੂੰ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ ਔਰ ਜਦੋਂ ਕੋਈ ਵੀ ਕੰਡੀਸ਼ਨ ਰਿਵਰਸੀਬਲ ਹੋ ਜਾਏ ਹੁਣ ਇਨਫਲਾਮੇਸ਼ਨ ਦੇ ਸੰਬੰਧ ਵਿਚ ਆਪਾਂ ਕਿੰਨੀ ਵਾਰ ਗੱਲ ਕੀਤੀ ਪਰ ਅੱਜ ਫਿਰ ਸਕਿਨ ਦੀਆਂ ਬਿਮਾਰੀਆਂ ਦੇ ਸੰਬੰਧ ਵਿਚ ਮੈਨੂੰ ਇਹ ਦੱਸਣਾ ਬੜਾ ਜ਼ਰੂਰੀ ਹੋ ਜਾਏਗਾ ਇਕਦਮ ਆਪਾਂ ਇਹ ਨਹੀਂ ਕਹਿ ਸਕਦੇ ਹਾਂਜੀ ਕੈਂਸਰ ਵੀ ਹੋ ਜਾਂਦਾ ਸਕਿਨ ਕੈਂਸਰ ਅੱਜ ਕੱਲ

0: ਅਲਟਰਾ ਵਾਇਲਟ ਰੇਜ਼ ਦੇ ਕਰਕੇ ਅੱਜ ਕੱਲ ਮੌਸਮ ਦੇ ਵਿਚ ਸਾਡਾ ਜਿਹੜਾ ਇਨਵਾਇਰਮੈਂਟ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਕੈਂਸਰ ਹੋ ਰਿਹਾ ਹੈ। ਪਰ ਇਸ ਸਾਰੀ ਦੀ ਸਾਰੀ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਭਾਈ ਇਕਦਮ ਹੀ ਸਾਰਿਆਂ ਨੂੰ ਕੈਂਸਰ ਹੋ ਗਿਆ, ਇਕਦਮ ਹੀ ਸਾਰਿਆਂ ਨੂੰ ਐਸੀ ਕੋਈ ਕੰਡੀਸ਼ਨ ਹੋ ਜਾਵੇ। ਇਹਦੇ ਬਚਾਉਣ ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ ਕਿ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ ਔਰ ਉਹਨਾਂ ਨਿਸ਼ਾਨੀਆਂ ਨੂੰ ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ ਸਾਰੇ ਸਰੀਰ ਤੇ ਨਾ, ਪਹਿਲੇ ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ ਬਈ ਇਹ ਫੈਲਣ ਤੋਂ ਬਚ ਜਾਵੇ। ਫੇਰ ਉਹਦਾ ਦੂਜਾ ਪ੍ਰੋਸੈਸ ਮੈਂ ਦੱਸਿਆ ਸੀਗਾ ਵੀ ਕੁਦਰਤ ਇਹ ਚਾਹੁੰਦੀ ਹੈ ਭਈ ਇਹ ਹੋਰ ਫੈਲੇ ਨਾ, ਫੈਲਣ ਵਾਸਤੇ ਜਿਵੇਂ ਜੇਲ੍ਹ ਦੇ ਵਿਚ ਉਹਨਾਂ ਲੋਕਾਂ ਨੂੰ ਰੱਖ ਦਿੰਦੇ ਨੇ ਜਿਹੜੇ ਸੋਸਾਇਟੀ ਚ ਨਹੀਂ ਰਹਿਣ ਯੋਗ ਹੁੰਦੇ, ਫਿਰ ਕੁਦਰਤ ਉਹਦੇ ਉੱਪਰ ਇੱਕ ਐਸਾ ਲੇਅਰ ਬਣਾਉਂਦੀ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿਚ ਕੈਲਸੀਫਿਕੇਸ਼ਨ ਕਹਿੰਦੇ ਹਾਂ। ਆਪ ਉਹਦੇ ਮੁਤਾਬਕ ਇਹ ਹੁੰਦਾ ਵੀ ਹੋਰ ਬਾਹਰ ਨਾ ਫੈਲ ਜਾਵੇ। ਤੁਸੀਂ ਵੇਖਿਆ ਹੋਣਾ ਫੋੜੇ ਫਿੰਸੀਆਂ ਨਿਕਲਦੇ ਨੇ ਪਹਿਲਾਂ ਲਾਲ ਹੁੰਦੇ ਨੇ, ਉਹਨੂੰ ਕਹਿੰਦੇ ਨੇ ਵੈਸੀਕਲਰ ਅਪਸ਼ਨ, ਔਰ ਫਿਰ ਉਹ ਕਿਨਾਰੇ ਤੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਉਹਨੂੰ ਕਹਿੰਦੇ ਨੇ ਕੈਲਸੀਫਿਕੇਸ਼ਨ। ਉਸ ਤੋਂ ਬਾਅਦ ਉਹਦੇ ਜਿਹੜੇ ਪਸ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਭਾਵ ਅੰਦਰੋਂ ਉਸ ਨੂੰ ਫੈਗੋਸਾਈਟਿਕ ਫੰਕਸ਼ਨ ਦੇ ਮੁਤਾਬਕ ਕੁਦਰਤ ਖਾਣਾ ਚਾਹੁੰਦੀ ਹੈ ਜਾਂ ਸਕਿਨ ਉਸ ਨੂੰ ਹਜ਼ਮ ਕਰਨਾ ਚਾਹੁੰਦੀ ਹੈ ਔਰ ਉਸ ਦੇ ਮੁਤਾਬਕ ਅੰਦਰੋਂ ਅੰਦਰੋਂ ਸਕਿਨ ਨੂੰ ਵੀ ਗਲਣਾ ਪੈਂਦਾ ਹੈ ਕਿਸੇ ਨੂੰ ਮਾਰਨ ਵਾਸਤੇ। ਆਪ ਵੀ ਤਾਂ ਮੰਨਣਾ ਪੈਂਦਾ ਨੂੰ ਇਰਾਨ ਇਰਾਕ ਦੀ ਗੱਲ ਤਾਂ ਤੁਸੀਂ ਕਰ ਹੀ ਰਹੇ ਸੀ ਨਾ, ਸਾਰਾ ਜੀਵ ਨੁਕਸਾਨ ਤਾਂ ਹੁੰਦਾ ਹੀ ਹੈ ਤੇ ਅੰਦਰੋਂ ਅੰਦਰ ਹੀ ਉਹ ਨੁਕਸਾਨ ਹੁੰਦਾ ਹੈ ਤੇ ਇਹ ਕੀ ਹੋ ਜਾਂਦਾ ਹੈ ਡੀਜਨਰੇਸ਼ਨ। ਮੈਡੀਕਲ ਟਰਮ ਚ ਅਸੀਂ ਇਹਨੂੰ ਕਹਿੰਦੇ ਹਾਂ ਡੀਜਨਰੇਸ਼ਨ ਕਿ ਪਹਿਲਾਂ ਫਿੰਸੀ ਸੀ ਵੈਸੀਕੁਲਰ ਅਪਸ਼ਨ ਸੀ, ਫਿਰ ਉਹ ਪੈਪੂਲਰ ਹੋ ਗਈ ਕਿ ਉਹਦੇ ਚਾਰਜ ਫਿਰੇ ਚਿੱਟਾ ਚਿੱਟਾ ਕਿਨਾਰਾ ਹੋ ਗਿਆ ਲੇਕਿਨ ਵਿੱਚ ਉਹ ਲਾਲ ਰਹਿ ਗਿਆ, ਫਿਰ ਉਹ ਵਿਚਕਾਰ ਤੋਂ ਚਿੱਟੀ ਹੋ ਗਈ ਜਿਹਨੂੰ ਅਸੀਂ ਡੀਜਨਰੇਸ਼ਨ ਕਹਿ ਦਿੱਤਾ, ਫਿਰ ਉਹ ਡੀਜਨਰੇਸ਼ਨ ਚਿੱਟੀ ਵਾਲੀ ਥਾਂ ਤੋਂ ਫਟ ਗਿਆ ਤੇ ਫਿਰ ਅਸੀਂ ਉਹਨੂੰ ਨਿਕਰੋਸਿਸ ਕਹਿ ਦਿੰਦੇ ਹਾਂ ਕਿ ਉਹਦੇ ਵਿੱਚੋਂ ਪਸ ਟੌਕਸਿਨ ਜਿਹੜਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਔਰ ਅਗਰ ਇਹ ਕੰਡੀਸ਼ਨ ਲਿਮਿਟਡ ਏਰੀਏ ਵਿੱਚ ਨਾ ਰਹੇ, ਬਹੁਤੇ ਸਾਰੇ ਏਰੀਏ ਦੇ ਵਿੱਚ ਫੈਲ ਜਾਵੇ, ਔਰ ਉਹਦਾ ਤਰੀਕਾ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਦੀ ਨਿਸ਼ਾਨੀਆਂ ਕੀ ਨੇ। ਸਾਡੇ ਕੋਲ ਗਾਰਬੇਜ ਨੂੰ ਟਰਾਂਸਪੋਰਟ ਕਰਨ ਦਾ ਇੱਕ ਕੁਦਰਤ ਨੇ ਅਲੱਗ ਚੈਨਲ ਬਣਾਇਆ ਹੋਇਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫੈਟਿਕ ਚੈਨਲ। ਕਿਸੇ ਵੀ ਥਾਂ ਤੇ ਫੋੜਾ ਫਿੰਸੀ ਹੋ ਗਿਆ ਚਾਹੇ ਸਧਾਰਨ ਚਾਹੇ ਕੈਂਸਰ ਕੁਛ ਵੀ ਹੈ, ਉਹਦੇ ਵਿੱਚੋਂ ਜਿਹੜਾ ਗਾਰਬੇਜ ਬਾਹਰਲੇ ਪਾਸੇ ਸਕਿਨ ਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ ਉਹ ਫਿਰ ਸਰਕੂਲੇਸ਼ਨ ਚ ਆਉਂਦਾ ਆ, ਬਲੱਡ ਚ ਜਾਂਦਾ ਆ। ਕੁਦਰਤ ਉਸ ਸਰਕੂਲੇਸ਼ਨ ਦੇ ਵਿੱਚੋਂ ਬਲੱਡ ਦੇ ਵਿੱਚੋਂ ਉਹ ਟੌਕਸਿਨ ਉਹ ਜ਼ਹਿਰੀਲਾ ਮਾਦਾ ਜਿਹੜਾ ਉੱਥੇ ਕਿਸੇ ਥਾਂ ਤੇ ਬਣਿਆ ਸੀਗਾ ਉਸ ਨੂੰ ਫਿਲਟਰ ਕਰਦੀ ਹੈ ਤੇ ਉਹਦੀ ਇੱਕ ਅਲੱਗ ਚੈਨਲ ਬਣਾ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ। ਔਰ ਲਿੰਫ ਦਾ ਮਤਲਬ ਸਭ ਤੋਂ ਵੱਡਾ ਕੰਮ ਕੀ ਹੈ, ਫੇਗੋਸਾਈਟਿਕ ਖਾਣਾ ਹਜ਼ਮ ਕਰਨਾ, ਜਿਵੇਂ ਬਲੈਕ ਹੋਲ ਹੈ ਨਾ, ਤੁਸੀਂ ਤੇ ਜਾਣਦੇ ਹੋਣੇ ਬਲੈਕ ਹੋਲ ਦੇ ਬਾਰੇ।
1: ਬਿਲਕੁਲ ਪੜ੍ਹਿਆ ਜੀ।
0: ਹਾਂ ਬਲੈਕ ਹੋਲ ਨੇ ਤਾਂ ਪਤਾ ਨੀ ਕਿੰਨੀਆਂ ਸਾਡੀਆਂ ਧਰਤੀਆਂ, ਸਾਡੀ ਧਰਤੀ ਵਰਗੇ ਕਿੰਨੇ ਪਲੈਨਟਸ ਜਿਹੜੇ ਨੇ ਰੋਜ਼ ਦੇ ਉਖਾਈ ਜਾ ਰਹੀ, ਕਿੰਨੇ ਨਵੇਂ ਬਣੀ ਜਾ ਰਹੇ।
1: ਬਿਲਕੁਲ।
0: ਸੋ ਇਹ ਫੇਗੋਸਾਈਟਿਕ ਫੰਕਸ਼ਨ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਂਦਾ ਆ ਜਿਹਦੇ ਰਾਹੀਂ ਇਹ ਸਾਰਾ ਕੁਝ ਖਾਇਆ ਜਾਂਦਾ ਹੈ। ਪਰ ਜੇ ਉਹ ਸਾਡਾ ਲਿੰਫ ਚੈਨਲ ਸਾਰਾ ਅਲੱਗ ਅਲੱਗ ਥਾਂ ਤੇ ਉਹਦੇ ਸੈਂਟਰ ਬਣੇ ਨੇ ਜਿਹਨੂੰ ਅਸੀਂ ਲਿੰਫ ਗਲੈਂਡ ਕਹਿੰਦੇ ਹਾਂ, ਉਹ ਵੀ ਭਰ ਜਾਣ, ਜੇਲਾਂ ਭਰ ਗਈਆਂ, ਸਾਡੇ ਚੈਨਲ ਵੀ ਭਰਨੇ ਸ਼ੁਰੂ ਹੋ ਗਏ, ਉਹ ਫਿਰ ਅਲੱਗ ਅਲੱਗ ਥਾਵਾਂ ਤੇ ਹੋਰ ਖਰਾਬੀਆਂ ਕਰਨਗੇ ਜਾਂ ਹੋਰ ਥਾਵਾਂ ਤੇ ਫੈਲਣਗੇ ਤੇ ਫਿਰ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਫੈਲ ਗਈ ਕੰਡੀਸ਼ਨ ਹੈ ਔਰ ਇਹ ਠੀਕ ਨਹੀਂ ਹੋ ਰਹੀ ਤੇ ਜਦੋਂ ਇਹ ਸਟੇਜ ਆਉਂਦੀ ਹੈ ਉਸ ਵੇਲੇ ਅਸੀਂ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ। ਹਾਂਜੀ। ਸੋ ਕੈਂਸਰ ਇੱਕ ਇਸ ਤਰ੍ਹਾਂ ਦੀ ਸਟੇਜ ਹੈਗੀ ਆ ਟਿਸ਼ੂ ਦੀ ਚੇਂਜਸ ਦੀ ਜਿਹੜੀ ਸਾਨੂੰ ਲੱਗਦੀ ਆ ਵੀ ਜ਼ਿਆਦਾ ਫੈਲ ਗਈ ਹੈ ਤੇ ਇਰਰਿਵਰਸੀਬਲ ਹੈ, ਰਿਵਰਸ ਨਹੀਂ ਹੋ ਰਹੀ ਤੇ ਅਸੀਂ ਕਹਿੰਦੇ ਹਾਂ ਇਰਰਿਵਰਸੀਬਲ ਹੈ। ਪਰ ਦੂਸਰੇ ਪਾਸੇ ਮੈਡੀਕਲ ਸਾਇੰਸ ਦੇ ਹੁਣ ਤੱਕ ਦੇ ਰਿਜ਼ਲਟਸ ਦੇ ਮੁਤਾਬਕ ਇਹ ਕਿਹਾ ਜਾ ਸਕਦਾ ਆ ਕਿ ਸਾਡਾ ਮੈਟਾਬੋਲਿਕ ਰੇਟ ਸਰੀਰ ਦੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਆ, ਔਰ ਜੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਹੈ ਤੇ ਮੈਟਾਬੋਲਿਕ ਦਾ ਮਤਲਬ ਕੀ ਹੈ, ਐਨਾਬੋਲਿਕ ਰੇਟ ਤੇ ਕੈਟਾਬੋਲਿਕ ਰੇਟ, ਡਿਸਟ੍ਰੈਕਸ਼ਨ ਤੇ ਰਿਪੇਅਰ ਦਾ ਰੇਟ, ਇਹਦਾ ਮਤਲਬ ਕੀ ਆ ਕਿ ਕੈਟਾਬੋਲਿਕ ਰੇਟ ਇਸ ਹਾਲਾਤ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ, ਐਨਾਬੋਲਿਕ ਰੇਟ ਰਿਪੇਅਰ ਦਾ ਰੇਟ ਘੱਟ ਗਿਆ। ਜਦੋਂ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਫਿਰ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ, ਇਹ ਲਿਊਪਸ ਹੋ ਗਿਆ ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੇ ਅਸੀਂ ਨਾ ਲੈਣੇ ਸ਼ੁਰੂ ਕਰ ਦਿੰਦੇ ਹਾਂ ਜਦੋਂ ਅਸੀਂ ਸਮਝਦੇ ਹਾਂ ਵੀ ਸਾਡੀਆਂ ਜੇਲਾਂ ਇਹਨੂੰ ਹੁਣ ਸੰਭਾਲ ਨਹੀਂ ਸਕਦੀ ਤੇ ਫਿਰ ਬਦਮਾਸ਼ ਜਿਹੜੇ ਨੇ ਬਾਹਰ ਕਾਰਵਾਈਆਂ ਵੀ ਕਰੀ ਜਾਂਦੇ ਨੇ ਭਾਵੇਂ ਸਰਕਾਰ ਜੋ ਮਰਜ਼ੀ ਕਰਦੀ ਰਹੇ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਨੇ। ਸੋ ਇਹ ਸਾਡਾ ਅੱਜ ਦਾ ਇਸ ਵਿਸ਼ਲੇਸ਼ਣ ਸੀ ਬਈ ਸਕਿਨ ਦੇ ਤਿੰਨ ਲੇਅਰ ਨੇ, ਤਿੰਨਾਂ ਲੇਅਰਾਂ ਦੀ ਹੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਹੈ, ਔਰ ਤਿੰਨਾਂ ਲੇਅਰਾਂ ਨੇ ਦੇ ਵਿਚ ਖਾਸ ਤੌਰ ਤੇ ਸਾਡੇ ਜਿਹੜੇ ਗਲੈਂਡਸ ਲੱਗੇ ਨੇ ਜਾਂ ਹੇਅਰ ਰੂਟਸ ਲੱਗੀਆਂ ਹੋਈਆਂ ਨੇ, ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਸੰਬੰਧ ਵਿਚ ਵੀ ਦੱਸਦੇ ਰਹਿੰਦੇ ਨੇ। ਵਾਲ ਟੁੱਟਣੇ ਸ਼ੁਰੂ ਹੋ ਗਏ, ਵਾਲ ਸੁੱਕਣੇ ਸ਼ੁਰੂ ਹੋ ਗਏ, ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ, ਇਹ ਸਾਰਾ ਕੁਝ ਸਾਨੂੰ ਦੱਸਦੇ ਆ ਕਿ ਇਸ ਸਕਿਨ ਦੇ ਵਿਚ ਜਿਹੜੀ ਸਪਲਾਈ ਆ ਰਹੀ ਹੈ ਉਹ ਪੂਰੀ ਨਹੀਂ ਆ ਰਹੀ। ਇਸੇ ਕਰਕੇ ਵਾਲ ਜਿਹੜੇ ਨੇ ਸਾਡੇ ਚਿੱਟੇ ਹੋ ਗਏ, ਭਾਵ ਕੀ ਹੈ ਕੈਟਾਬੋਲਿਕ ਰੇਟ ਇਹਨਾਂ ਦਾ ਇੱਥੇ ਵੱਧ ਗਿਆ ਹੈਗਾ। ਜ਼ਖਮਾਂ ਦੇ ਸੰਬੰਧ ਵਿਚ ਵੀ ਆਪਾਂ ਡਿਟੇਲ ਗੱਲ ਕਰ ਦਿੱਤੀ, ਕਿਉਂ ਫੋੜਾ ਫਿੰਸੀ ਜਿਹੜਾ ਜ਼ਖਮ ਬਣ ਜਾਂਦਾ, ਕਿਉਂ ਗੈਂਗਰੀਨ ਬਣ ਜਾਂਦਾ, ਕਿਉਂ ਕੈਂਸਰ ਤੱਕ ਪਹੁੰਚਣਾ ਸ਼ੁਰੂ ਕਰ ਦਿੰਦਾ, ਇਸ ਦੀ ਗੱਲ ਬਾਰੇ ਵੀ ਆਪਾਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਪ੍ਰੋਟੈਕਟਿਵ ਪਾਵਰ ਕਿਸ ਤਰ੍ਹਾਂ ਦੀ ਇਹਦੀ ਹੈਗੀ ਹੈ, ਪਲੱਸ ਇੱਕ ਖਾਸ ਗੱਲ ਆਪਾਂ ਗੱਲ ਕਰੀ ਹੈ ਕਿ ਇਹ ਸਾਡੀ ਇੱਕ ਛੇਵੀਂ ਸੈਂਸ ਹੈ ਜਿਹੜੀ ਬਾਹਰੋਂ ਸਪਸ਼ਟ ਦੇ ਤੌਰ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੰਦੀ ਹੈਗੀ ਹੈ, ਔਰ ਇਹਦੇ ਨਾਲ ਅਸੀਂ ਬਹੁਤ ਸਾਰਾ ਹੋਰ ਅੰਦਰ ਧਿਆਨ ਤੱਕ ਗੱਲ ਪਹੁੰਚਾ ਦਿੰਦੇ ਹਾਂ ਵੀ ਯਾਰ ਬਾਹਰ ਠੰਡ ਲੱਗਦੀ ਵੀ ਮੇਰੀ ਬਾਂਹ ਨੂੰ ਏਸੀ ਲੱਗੀ ਹੋਵੇ ਨਾ ਕਿਸੇ ਪਾਸੇ ਤੇ ਬਾਂਹ ਉਸ ਪਾਸੇ ਹੋਵੇ ਕਾਰ ਦੀ ਤੇ ਲੱਗਦਾ ਯਾਰ ਬਾਂਹ ਠੰਡੀ ਹੋ ਗਈ ਹੈ ਜੀ, ਸੈਂਸੇਸ਼ਨ ਪਹੁੰਚ ਗਿਆ ਨਾ ਅੰਦਰ। ਸੋ ਇਹ ਸੈਂਸ ਦਾ ਆਰਗਨ ਵੀ ਸਾਡਾ ਇਸ ਤਰ੍ਹਾਂ ਹੈਗਾ, ਦਿਮਾਗ ਤੱਕ ਪਹੁੰਚ ਗਈ ਉੱਥੇ ਸਾਡੀ ਠੰਡ ਹੈਗੀ ਹੈ। ਸੋ ਅੱਜ ਦਾ ਆਪਾਂ ਸਮਾਂ ਸਮਾਪਤ ਕਰਦੇ ਹਾਂ, ਮੈਂ ਸਮਝਦਾ ਟਾਈਮ ਹੋ ਗਿਆ
1: ਜੀ।
0: ਸੋ ਕੋਈ ਠੀਕ ਹੈ, ਕੱਲ ਅਗਲੇ ਪ੍ਰੋਗਰਾਮ ਨੂੰ ਫਿਰ ਆਪਾਂ ਹੋਰ ਇਸੇ ਤਰ੍ਹਾਂ, ਕਿਉਂਕਿ ਜਿੰਨੀਆਂ ਵੀ ਚੀਜ਼ਾਂ ਦੇ ਮੈਂ ਨਾਂ ਲੈ ਰਿਹਾ ਹਾਂ ਨਾ, ਇਹ ਸਟਰਕਚਰ ਦੀਆਂ ਗੱਲਾਂ ਨੇ ਕਿ ਇਸ ਸਰੀਰ ਦਾ ਸਟਰਕਚਰ ਬਣਿਆ ਕਿਵੇਂ ਹੈਗਾ ਆ, ਫਿਰ ਇਸ ਸਟਰਕਚਰ ਦੇ ਵਿਚ ਕੀ ਕੀ ਹੈਗਾ ਆ, ਔਰ ਓਹਦਾ ਕੀ ਫੰਕਸ਼ਨ ਹੈਗਾ, ਕੀ ਦੇਣ ਹੈਗੀ ਸਾਡੇ ਇਸ ਜੀਵਨ ਦੇ ਵਿਚ, ਓਹਦੀ ਡਿਟੇਲ ਚੱਲੇਗੀ ਕਿ ਭਾਈ ਬ੍ਰੇਨ ਦੇ ਵਿਚ ਕੀ ਕੀ ਹੈਗਾ ਆ, ਓਹਦਾ ਕੰਮ ਕੀ ਹੈਗਾ, ਓਹਦੀ ਦੇਣ ਕੀ ਹੈਗੀ ਹੈ, ਛਾਤੀ ਚ ਕੀ ਹੈਗਾ, ਓਹਦਾ ਕੰਮ ਕੀ ਹੈਗਾ, ਦੇਣ ਕੀ ਹੈਗੀ ਹੈ, ਉਹ ਇਹ ਸਾਰੀਆਂ ਗੱਲਾਂ ਇੱਕ ਬਹੁਤ ਵੱਡਾ ਆਪਾਂ ਸਮੁੰਦਰ ਦੇ ਵਿਚ ਐਂਟਰ ਕਰ ਰਹੇ ਹਾਂ ਤੇ ਉਸ ਨੂੰ ਹੌਲੀ ਹੌਲੀ ਹੌਲੀ ਹੌਲੀ ਵੇਖਦੇ ਜਾਵਾਂਗੇ, ਕਿੱਥੇ ਕਿੱਥੇ ਜਿੰਨੀ ਕੁ ਸਾਡੀ ਸਮਝ ਹੈ ਉਹਦੇ ਮੁਤਾਬਕ ਡਿਸਕ੍ਰਾਈਬ ਕਰਕੇ ਤੇ ਸਾਰੇ ਸੱਜਣਾਂ ਨੂੰ ਦੱਸਦੇ ਜਾਵਾਂਗੇ ਵੀ ਇਹ ਸਰੀਰ ਦੀ ਬਣਤਰ ਦੇ ਵਿਚ ਕੀ ਹੈਗਾ। ਸੋ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ, ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਮੁਤਾਬਕ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਨਮਸਕਾਰ ਜੀ ਡਾਕਟਰ ਸਾਹਿਬ, ਥੈਂਕ ਯੂ।
3: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਮਿਲਦੇ ਜੀ ਪਰਸੋਂ ਨੂੰ ਦੋਸਤੋ, ਤੁਹਾਡਾ ਵੀ ਧੰਨਵਾਦ ਵੀਰੋ ਜਿੰਨੇ ਤੁਸੀਂ ਸੁਣਦੇ ਹੋ, ਸਾਹਿਬ ਤੁਹਾਡਾ ਵੀ ਥੈਂਕ ਯੂ, ਮਿਲਦੇ ਹਾਂ
2: ਜੀ, ਥੈਂਕ ਯੂ,
3: ਬਹੁਤ ਸ਼ੁਕਰੀਆ ਜੀ।

0: जनहित विच सूचना मशहूर होम्योपैथिक कंसल्टेंट डॉक्टर गुरदीप सिंह संधू उम्र दे 75वीं साल दे विच मेडिकल प्रैक्टिस दे 50 साल पूरे होण ते अमेरिकन इकॉनमी दी सब तो माड़ी हालत होण करके ए ऐलान करदे ने कि हरेक बीमार व्यक्ति जो किसी भी उम्र दे विच किसी भी बीमारी दा इलाज करांदा थक गया है तां जो भी उसकी जेब इजाजत दिंदी होवे ओही देके इलाज करवा सकता है। बस इना ख्याल रखियो कि मुर्गी भी ना मरे ते अंडे भी मिलते रहन, इना दे इलाज करन दी समर्था बनी रहे ते तुहाडा घट खर्चे च इलाज हुंदा रहे। कॉल करो 408-687-1899।
1: दोस्तों डॉक्टर साहब अपने नाल फिर जुड़ गए ने कल दी तरह, सो अपना जेड़ा अधूरा प्रोग्राम विच रह गया सी ओनू पूरा करदे आं जी, ते अगे तो फिर आप अगले प्रोग्राम वल भी जाया करांगे। ते अज दे शहीदी दिहाड़िया दे उपर खास प्रोग्राम जेड़ा थोड़े तक असीं पहुंचा रहे हां जी। डॉक्टर साहब सत श्री अकाल जी, ऐनू चीमा साहब
2: हां जी सत श्री अकाल जी, खास साहब चीमा साहब ते सुनन वाले सारे ही श्रोतियां नू गुरदीप सिंह संधू वालों बड़े प्यार सत्कार नाल सत श्री अकाल। असीं इस शहीदी पंद्रवाड़ा जो दिसंबर दा आखरी दो वीका है ओदे संबंध विच वापरिया सिख इतिहास दीआं घटनावां दा जिक्र कर रहे हां, और उन्हां घटनावां दा जिक्र करदे होया कल असां इह गल कही सी कि आनंदपुर साहब दे किले तों निकलण दे कारणां दी गल व्याख्या कीती सी असीं, और एक सज्जन ने भी कहा सी कि ओदे होर भी कारण हो सकदे ने, या महासंघ दे संबंध च जदों असीं गल कीती सी उन्होंने भी कहा सी भी होर कारण हो सकदे ने। वैसे क्योंकि मैं तो इस गल दा वैसे ही हामी हां कि हर गल तर्क संगत होनी चाहिदी है कि की हो सकती है कि नहीं हो सकती, या इहदे विच कुछ होर भी हो सकता है।
3: बिल्कुल डॉक्टर साहब
2: हां जी, जब तक असी वन साइडेड होके किसी गल नूं विचारदे हां भी मैं ही ठीक हां, उस वेले असी गलती कर रहे हुंदे हां।
3: बिल्कुल बिल्कुल,
2: और इस गलती दे संबंध विच कल मैं उस तों बाद फिर होर भी इतिहास दी फरोला फराली कीती, और उस दे विचों कुछ होर एहो जिहां बड़ियां अचंभे वालियां गल्लां निकलियां कि जिहड़ियां मैं समझदा कि साडा सिख इतिहास अगर सुनेगा तो एकदम अचंभा होएगा या मन्नण नूं तैयार नहीं होएगा
3: जी।
2: एक सज्जन ने इतिहास दे विच लिखिया आया भी साडे कोल जिस तरह नील नदी दी घाटी, नील नदी है ना
3: जी, जी बिल्कुल,
2: नदी दा 4000 साल पुराना रिकॉर्ड साइंसदाना ने इकट्ठा कीता होया कि एदे च कदों चढ़ा आउंदा है कदों उतरा आउंदा है, किस किस तरह एदी जिहड़ी क्रिया है ओह चलदी है, नील नदी जिहदे च जहाज भी समुद्री जहाज भी चलदे आ
3: जी जी, जिस दे विच जी
2: सुनिया होना ओदे बारे ज्यादा जी। इसे तरह करके एक सज्जन ने कल उस फरोला फराली दे विचों मैनूं इह मिलिया कि लिखिया भी साडे कोल पिछले 200-300 साल दा रिकॉर्ड मौजूद आ कि उस समय दे विच जेड़ा समा असी दिसंबर दे दिनां दी गल कर रहे हां, उस समय दे विच उत्तरी भारत दे विच किते भी हड़ नहीं सी आउंदे, किते भी नदियां इन्नियां भरियां होईयां नहीं सी हुंदियां जिस तरह दा बिरतांत सिरसा नदी दा सिरज दित्ता गया है
3: जी।
2: इहदा मतलब इह आ भई जे सिरसा नदी उस वेले चढ़ी हुई नहीं सी, जे ए गल कही जावे भी सार्थक नहीं हैगी तां फिर अल्टीमेट शहीदियां ते होईयां ने ना
3: जी। बिल्कुल,
2: ओहदे पिछे सानू कुछ होर लभना पएगा, सानू कुछ होर वेखना पएगा भी असल कारण की सी। हां, चार ग्रुपां दे विच लड़ाई हुई जिहदा कल वेरवा असीं दे चुके आ
3: जी,
2: केड़े केड़े ग्रुप बन गए, अलग अलग ग्रुप बन गए ते परिवार भी विछड़ गया, उस हिसाब से कुछ सिंह जिहड़े सीगे ओह चमकौर दी गली च पहुंचे, कुछ सिंह कोटला निहाल सिंह वाले पासे नूं निकल गए, कुछ सिंह जिहड़े सीगे ओह खेड़ी वाले पासे निकल गए, ते इस तरह दा चौथा वृतांत असां इह कहा सी भई इतिहास कहिंदा कि मनी सिंह दी कमांड हेठ जिहड़ा चौथा जथा सीगा ओहदे विच माता साहिब कौर ते माता जीतो जी सन जिहड़ियां कि दिल्ली नूं चले गईआं, जिहड़ी कि कदे भी तर्क संगत गल ही नहीं लगदी
3: जी।
2: पर असी जेड़ा लिखिया होया इतिहास साडे कोल हैगा असी ओनू ही दोहराई जा रहे हां। अपना इथे इन्हां प्रोग्रामां दे विच इस नूं गल करन दा मतलब ए हैगा आ मक्खी ते मक्खी मारना नहीं, मक्खी ते मक्खी मार के असी ना चलिए, असी ए चलिए भी की ए गल्लां सार्थक सचियां हो सकदियां ने कि नहीं हो सकदियां।
3: बिल्कुल,
2: और इस गल दी जद मैं कोख करन दी कोशिश कीती, मैं पिछले साल भी ए गल कही सी इन्हां प्रोग्रामां इन्हां दिनां दे विच आके कही सीगी ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਬੂਤ ਮੌਜੂਦ ਹਨ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਚ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਦੇ ਅੰਗੂਠੇ ਸਨ, ਭਾਵੇ ਆ ਵੀ ਉੱਥੇ ਉਹ ਸੁਰਗਵਾਸ ਹੋ ਗਏ ਸਨ, ਇਸ ਸੰਸਾਰ ਛੱਡ ਗਏ ਸਨ। ਫਿਰ ਉਸ ਤੋਂ ਬਾਅਦ ਕਿਹੜੀ ਭਾਈ ਸਾਹਿਬ ਕੌਰ ਸੀ ਜਾਂ ਕਿਹੜੀ ਜੀਤੋ ਸੀ ਜਿਨ੍ਹਾਂ ਨੂੰ ਉਹ ਲੈ ਕੇ ਦਿੱਲੀ ਚਲੇ ਗਏ? ਇਹਦਾ ਮਤਲਬ ਇਹ ਆ ਬਈ ਉਹ ਸਰਕਾਰ ਦੇ ਖੈਰ ਖਵਾਈ ਹੋ ਸਕਦੇ ਨੇ, ਔਰੰਗਜ਼ੇਬ ਦੇ ਖੈਰ ਖਵਾਈ ਹੋ ਸਕਦੇ ਨੇ, ਇਸ ਤਰ੍ਹਾਂ ਦੀ ਕੋਈ ਸਾਜਿਸ਼ ਹੀ ਹੋ ਸਕਦੀ ਹੈ, ਜਾਂ ਕੁਝ ਜਿਹੜੇ ਆ ਬਾਈਧਾਰ ਦੇ ਰਾਜੇ ਨਾਲ ਲੜਦੇ ਰਹੇ ਨੇ ਇਹਨਾਂ ਨੇ ਕੋਈ ਸਾਜਿਸ਼ ਕਰੀ ਹੋਵੇਗੀ ਕਿ ਸਨਾਤਨ ਧਰਮ ਦਾ ਮੋੜ ਇਸ ਨੂੰ ਦਿੱਤਾ ਜਾਵੇ ਔਰ ਉਹਦੇ ਕੋਲੋਂ ਇਸ ਤਰ੍ਹਾਂ ਦੀਆਂ ਕੋਤਾਹੀਆਂ ਕਰਵਾਈਆਂ ਜਾਣ ਤੇ ਇਸ ਗੱਲ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਬਾਅਦ ਵਿਚ ਹੋਇਆ ਵੀ। ਔਰ ਮੈਂ ਕੱਲ ਪੱਟ ਲਈਆਂ ਦਾ ਵੀ ਰੈਫਰੈਂਸ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿਚ ਪੰਜਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਤ ਸਿੰਘ ਹੋਰ ਦੱਸਿਆ ਗਿਆ
3: ਜੀ
2: ਬਤਬਾਣੇ ਦੇ ਤੌਰ ਤੇ। ਹੁਣ ਰਿਪੋਰਟ ਅਸੀਂ ਕਿੱਥੋਂ ਵੇਖਦੇ ਆ, ਅਸੀਂ ਕਿਸੇ ਗੱਲ ਦੀ ਸੱਚਾਈ ਕਿੱਥੋਂ ਲੱਭਦੇ ਆ ਕਿ ਕੋਈ ਪੁਰਾਣਾ ਇਤਿਹਾਸ ਹੈਗਾ ਆ? ਹੁਣ ਪੁਰਾਣੇ ਇਤਿਹਾਸ ਦੇ ਵਿਚ ਲਿਖਿਆ ਹੋਇਆ ਤੇ ਅਸੀਂ ਕਈ ਵਾਰ ਮਜਬੂਰ ਹੋ ਜਾਂਦੇ ਆ ਭਾਈ ਜੇ ਇਤਿਹਾਸ ਲਿਖੀ ਹੈ ਤੇ ਗੱਲ ਸੱਚੀ ਹੋਊਗੀ, ਪਰ ਅਸੀਂ ਅੱਜ ਇਸ 21ਵੀਂ ਸਦੀ ਦੇ ਵਿਚ ਇੰਨੇ ਥੋੜੀ ਤਰਕ ਸੰਗਤ ਹੋ ਗਏ ਆ ਵੀ ਵਿਚਾਰੀਏ ਤਾਂ ਸਹੀ, ਭਾਵੇਂ ਪੁਰਾਣੇ ਇਤਿਹਾਸ ਦੇ ਵਿਚ ਸਾਨੂੰ ਲਿਖੀਆਂ ਹੋਈਆਂ ਗੱਲਾਂ ਮਿਲਦੀਆਂ ਨੇ ਵੀ ਕੀ ਇਹ ਸੱਚ ਹੋ ਵੀ ਸਕਦੀਆਂ ਨੇ ਕਿ ਨਹੀਂ ਹੋ ਸਕਦੀ?
3: ਬਿਲਕੁਲ ਜੀ।
2: ਸੋ ਜੇ ਮਾਤਾ ਜੀਤੋ ਜੀ ਜਾਂ ਮਾਤਾ ਸਾਹਿਬ ਦੇਵਾਂ ਜਾਂ ਸਾਹਿਬ ਕੌਰ ਕਹਿ ਲਓ ਤੁਸੀਂ, ਜੇ ਉਹ ਅਨੰਦਪੁਰ ਦੇ ਕਿਲੇ ਚ ਪਹਿਲਾਂ ਹੀ ਨਿਕਲਣ ਤੋਂ ਸ਼ਹੀਦ ਹੋ ਗਏ ਸੀ ਜਾਂ ਚੜਾਈ ਕਰ ਗਏ ਸੀ ਜਾਂ ਸੁਰਗਵਾਸ ਹੋ ਗਏ ਸੀ, ਤੇ ਫਿਰ ਇਹ ਤਾਂ ਸਾਰੀ ਦੀ ਸਾਰੀ ਅੱਗੇ ਵੰਡ ਬਣਾਈ ਗਈ ਹੈ ਨਾ, ਤੇ ਪਟਵਈਆਂ ਵਾਸਤੇ ਤਾਂ ਭੇਵੇ ਕੋਈ ਵੀ ਚਲਾ ਜਾਵੇ ਤੇ ਲਿਖਾ ਦੇ ਵੀ ਮੈਂ ਫਲਾਣਾ ਸਿੰਘ ਹੈਗਾ, ਫਲਾਣੇ ਥਾਂ ਤੋਂ ਆਇਆ ਹਾਂ, ਮੇਰਾ ਫਲਾਣਾ ਪੁੱਤਰ ਫਲਾਣਾ ਟਮਕਾਣਾ ਹੈ, ਔਰ ਉਹ ਲਿਖ ਦਿੰਦੇ ਨੇ ਪਾਂਡੇ
3: ਜੀ।
2: ਇਸ ਗੱਲ ਦਾ ਪ੍ਰੈਕਟੀਕਲ ਗਵਾਹ ਹਾਂ ਕਿ ਉੱਥੇ ਜਾਓ ਤੁਸੀਂ ਤੇ ਉਹ ਉਹਨਾਂ ਨੇ ਇਸ ਤਰ੍ਹਾਂ ਦੇ ਅਲੱਗ ਅਲੱਗ ਫਿਰਕੇ ਬਣਾਏ ਹੋਏ ਆ, ਉਹਨਾਂ ਦੇ ਮੁਤਾਬਕ ਕੋਈ ਵੀ ਬੰਦਾ ਜਾਏ ਉਹ ਕਿਹੜੀ ਸ਼ਨਾਖਤ ਕਰਦੇ ਨੇ, ਆਈਡੀ ਦਿਖਾਓ ਜੀ ਤੂੰ ਗੁਰਦੀਪ ਸਿੰਘ ਹੈ ਕਿ ਨਹੀਂ ਹੈ
3: ਜੀ,
2: ਤੁਸੀਂ ਦੱਸਦੇ ਹੋ ਤੇ ਉਹ ਲਿਖੀ ਜਾਂਦੇ ਆ, ਉਹਦੇ ਮੁਤਾਬਕ ਇਹ ਗੱਲ ਲਿਖਵਾਈ ਗਈ ਹੋ ਸਕਦੀ ਆ ਕਿ ਉਹ ਮਤਮੰਨਾ ਪੁੱਤਰ ਗੁਰੂ ਗੋਬਿੰਦ, ਹਾਲਾਂਕਿ ਇਹ ਆ ਵੀ ਜਦ ਗੁਰੂ ਸਾਹਿਬ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹੈਗੇ
3: ਜੀ,
2: ਜਦੋਂ ਮੌਜੂਦ ਹੀ ਨਹੀਂ ਹੈਗੇ ਉਸ ਦੀ ਗਵਾਹੀ ਨਹੀਂ ਪਾ ਰਹੇ ਤੇ ਫਿਰ ਪੰਜਵਾਂ ਪੁੱਤਰ ਕਿਵੇਂ ਬਣ ਗਿਆ? ਬਹੁਤ ਸਾਰੀਆਂ ਗੱਲਾਂ ਜਿਹੜੀ ਆਪਾਂ ਕੱਲ ਕਰ ਚੁੱਕੇ ਹਾਂ, ਔਰ ਚਮਕੌਰ ਦੀ ਜੰਗ ਦੇ ਸੰਬੰਧ ਦੇ ਵਿਚ ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿਚ ਜਿੰਦਾ ਬਚ ਕੇ ਨਿਕਲ ਜਾਣਾ ਤੇ ਉਹਦੀ ਜਿੱਤ ਹੁੰਦੀ ਆ।
3: ਬਿਲਕੁਲ ਬਿਲਕੁਲ ਜੀ,
2: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ, ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
3: ਬਿਲਕੁਲ,
2: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗਲੀ ਕੱਚੀ ਗਲੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
3: ਬਿਲਕੁਲ, ਲੜਾਈ ਹੁੰਦੀ ਰਹੀ, ਬਿਲਕੁਲ
2: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ, ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ, ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਗੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ, ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ।
4: ਡਾਕਟਰ ਸਾਹਿਬ ਮੈਨੂੰ, ਪਰ ਜਿਹੜੇ ਦਇਆ ਸਿੰਘ ਤੇ ਧਰਮ ਸਿੰਘ ਜੀ ਸੀਗੇ ਉਹ ਤਾਂ ਫੇਰ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਮਾਛੀ ਵੱਢ ਦੇ ਜੰਗਲਾਂ ਦੇ ਵਿਚ ਮਿਲੇ ਸੀ ਨਾ?
2: ਤਿੰਨ ਜਿਹੜੇ ਸੀਗੇ ਨਾ, ਪੰਜ ਪਿਆਰੇ ਉਹ ਨਾਲ ਸੀ,
4: ਨਾਲ ਸੀਗੇ ਬਿਲਕੁਲ,
2: ਸੰਗਲ ਸਿੰਘ ਦੇ ਸਾਹਿਬ ਸਿੰਘ ਦੇ ਕਲਗੀ ਸਜਾ ਕੇ ਤੇ ਉਥੋਂ ਚਲੇ ਗਏ ਸੀ, ਠੀਕ ਹੈ। ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿਚੋਂ ਦੋ ਪੰਜ ਪਿਆਰਿਆਂ ਦਾ ਸਾਡਾ ਵੇਰਵਾ ਮਿਲਦਾ ਆ ਕਿ ਉਹ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ ਸੀਗਾ ਨਾ ਉਹਨੂੰ ਲੈ ਕੇ ਤੇ ਉਸ ਵੇਲੇ ਉੱਥੇ ਗਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ, ਇੱਕ ਪੰਜ ਪਿਆਰਾ ਉਹਨਾਂ ਦੇ ਨਾਲ ਸੀ ਜਦੋਂ ਉਹ ਆਪ ਖੁਦ ਦੱਖਣ ਨੂੰ ਗਏ। ਇਸ ਤਰ੍ਹਾਂ ਦੇ ਵੇਰਵੇ ਅਲੱਗ ਅਲੱਗ ਮਿਲਦੇ ਨੇ, ਪਰ ਹਜੇ ਇਸ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਇਹ ਗੱਲ ਹੀ ਨਹੀਂ ਬਣਦੀ ਪਈ, ਜੇ ਉਹ ਸੱਜਣ ਦਾਵਾ ਕਰਦੇ ਨੇ ਵੀ ਉਸ ਸਮੇਂ ਇੱਥੇ ਕੋਈ ਇਸ ਤਰ੍ਹਾਂ ਦਾ ਹੜ੍ਹ ਨਹੀਂ ਆਇਆ ਜਾਂ ਕੋਈ ਸਰਸਾ ਨਦੀ ਦੇ ਵਿਚ ਇਸ ਤਰ੍ਹਾਂ ਦਾ ਉਫਾਨ ਨਹੀਂ ਸੀ ਕਿ ਲੋਕ ਉਹਦੇ ਵਿਚ ਡੁੱਬ ਜਾਂਦੇ, ਤਾਂ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈਗੀ ਆ।
3: ਹਾਂਜੀ,
2: ਖੈਰ ਆਪਾਂ ਇਹ ਗੱਲਾਂ ਆਮ ਸੰਗਤ ਵਾਸਤੇ ਛੱਡਦੇ ਜਾ ਰਹੇ ਹਾਂ, ਭਈ ਅੱਜ ਦੇ ਸਮੇਂ ਦੇ ਵਿਚ ਸ਼ੰਕੇ ਇਸ ਤਰ੍ਹਾਂ ਦੇ ਨਿਵਿਰਤ ਹੋ ਰਹੇ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ, ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਚੱਲਿਆ ਵੀ ਨਹੀਂ ਜਾ ਸਕਦਾ, ਉਹਨਾਂ ਦੀ ਘੋਖ ਕਰਨ ਦੀ ਲੋੜ ਹੈ। ਸਾਡੇ ਇਤਿਹਾਸ ਦੇ ਵਿਚ ਬਹੁਤ ਕੁਝ ਐਸਾ ਰਲਗੜ ਕਰ ਦਿੱਤਾ ਗਿਆ ਹੈ ਜਿਹੜਾ ਸਾਡੀ ਫਿਲਾਸਫੀ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ ਤਰਕ ਸੰਗਤ ਉਹਦੇ ਨਾਲ ਮੇਲ ਨਹੀਂ ਖਾਂਦਾ।
3: ਬਿਲਕੁਲ
2: ਸਾਹਿਬ ਨੇ ਹਜ਼ਾਰਾਂ ਸਾਲਾਂ ਦੀਆਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਉੱਪਰ ਤਰਕ ਸੰਗਤ ਚੋਟ ਕੀਤੀ ਤੇ ਨਕਾਰਿਆ, ਔਰ ਇਹੀ ਗੱਲ ਸੀ ਕਿ ਇਸ ਗੱਦੀ ਦੇ ਨਾਲ ਜਾਂ ਇਸ ਵਿਚਾਰਧਾਰਾ ਦੇ ਨਾਲ ਸਨਾਤਨ ਦੀ ਉਦੋਂ ਤੋਂ ਲੈ ਕੇ ਦੁਸ਼ਮਣੀ ਸੀ ਔਰ ਕਿੱਥੇ ਕਿੱਥੇ ਉਹਨਾਂ ਨੇ ਰਲਗੱਡ ਕਰ ਦਿੱਤੀ। ਇਹ ਗੱਲ ਮੈਂ ਕੱਲ ਵੀ ਦੁਹਰਾਈ ਸੀ, ਮੈਂ ਇੱਕ ਵਾਰ ਫਿਰ ਦੁਹਰਾਉਣੀ ਚਾਹੁੰਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਇਹ ਸੀ ਕਿ ਕੁਝ ਐਸੀਆਂ ਲਿਖਤਾਂ ਜਿਹੜੀਆਂ ਕਿ ਇਹ ਤਰਕ ਸੰਗਤ ਨਹੀਂ ਸਨ ਉਹਨਾਂ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੰਜ ਕਹਿ ਲੋ ਜਾਂ ਆਦਿ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ, ਪਹਿਲਾਂ ਇਹਦਾ ਨਾਮ ਪੋਥੀ ਸਾਹਿਬ ਹੀ ਸੀ ਤੇ ਉਸ ਵੇਲੇ ਨਹੀਂ ਸੀ, ਜਿਹਦੀ ਗੱਲ ਨੇ ਬਹੁਤ ਜ਼ਿਆਦਾ ਇਰੀਟੇਸ਼ਨ ਪੈਦਾ ਕੀਤੀ ਦੋਹਾਂ ਹੀ ਕੌਮਾਂ ਵਿਚ, ਹਿੰਦੂ ਕੌਮ ਸਨਾਤਨ ਧਰਮ ਦੇ ਵਿਚ ਵੀ ਔਰ ਮੁਸਲਮਾਨਾਂ ਕੌਮ ਦੇ ਵਿਚ ਵੀ। ਕਾਫੀ ਤਰ੍ਹਾਂ ਉਹਨਾਂ ਨੇ ਆਖਿਆ ਵੀ ਇਹਦੇ ਚ ਇਹ ਸਾਡਾ ਦਰਜ ਨਹੀਂ ਹੁੰਦਾ, ਹਾਲਾਂਕਿ ਬਾਬਾ ਫਰੀਦ ਦੇ ਸ਼ਲੋਕ ਉਹਦੇ ਵਿਚ ਹੈਗੇ ਨੇ। ਹਾਂਜੀ
3: ਜੀ,
2: ਪਰ ਉਹ ਹੀ ਨੇ ਜਿਹੜੇ ਆਮ ਤੌਰ ਤੇ ਇਸ ਚੀਜ਼ ਦੇ ਨਾਲ ਮੇਲ ਖਾਂਦੇ ਨੇ, ਉਹੀ ਗੱਲਾਂ ਉਹਦੇ ਵਿਚ ਦਰਜ ਕੀਤੀਆਂ ਗਈਆਂ, ਬਾਕੀ ਨਹੀਂ ਹੋਈਆਂ। ਤੇ ਅਲਟੀਮੇਟ ਇਹ ਚੀਜ਼ ਦਾ ਸਿੱਟਾ ਨਿਕਲਿਆ ਜਾਂ ਇਹਨੂੰ ਬਹਾਨਾ ਬਣਾ ਕੇ ਉਹਨਾਂ ਦੀ ਸ਼ਹੀਦੀ ਹੋਈ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਰੀਤ ਅੱਗੇ ਤੋਂ ਅੱਗੇ ਚੱਲਦੀ ਆਈ, ਜਿਹਦੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਕੱਲ ਕਰ ਚੁੱਕੇ ਆ, ਅੱਜ ਮੈਂ ਇੱਥੇ ਹਾਲਾਤ ਦੇ ਵਿਚ ਪਹੁੰਚਣਾ ਚਾਹੁੰਦਾ ਆ ਬਈ ਉਸ ਤੋਂ ਬਾਅਦ ਜਿਹੜਾ ਤੀਜਾ ਜਥਾ ਅਸੀਂ ਬਣਾਉਣੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਦਰਿਆ ਦੇ ਵਿਚੋਂ ਲੰਘ ਕੇ ਪਿੰਡ ਸਹੇੜੀ ਪਹੁੰਚਦੇ ਆ
3: ਜੀ,
2: ਅਲਟੀਮੇਟ ਸਹੇੜੀ ਪਹੁੰਚਦੇ ਆ ਕਿ ਪਹਿਲਾਂ ਨਾ ਰਾਤ ਜਿਹੜੀ ਹੈ ਉਹ ਅਲੱਗ ਥਾਂ ਤੇ ਗੁਜ਼ਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਸਾਰਾ ਬਿਰਤਾਂਤ ਤਕਰੀਬਨ ਸਾਰੀ ਸਿੱਖ ਕੌਮ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿਚ ਸਾਰੇ ਹੀ ਪ੍ਰਚਾਰਕਾਂ ਤੋਂ ਸੁਣਿਆ ਹੋਇਆ ਹੈ ਕਿ ਉਥੋਂ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਥਾਣੇ ਮੋਰਿੰਡੇ ਲਿਆਂਦਾ ਗਿਆ। ਥਾਣੇ ਮੋਰਿੰਡੇ ਤੋਂ ਬਾਅਦ ਫਿਰ ਉਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਦੇ ਵਿਚ ਜਿਹੜੇ ਹਾਲਾਤ ਉਸ ਵੇਲੇ ਦੇ ਸਮੇਂ ਦੇ ਵਿਚ ਵਾਪਰੇ ਉਸ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ। ਜਿਹੜਾ ਬੁਰਜ ਦੇ ਵਿਚ ਠੰਡੇ ਬੁਰਜ ਦੇ ਵਿਚ ਉਸ ਥਾਂ ਤੇ ਰਹਿ ਹੈਗੇ ਨੇ, ਉਹਨਾਂ ਨੂੰ ਰੱਖਿਆ ਗਿਆ ਬਿਨਾਂ ਕਿਸੇ ਸੇਫਟੀ ਦੇ ਔਰ ਉਥੇ ਮੋਤੀ ਮਹਿਰਾ ਵੱਲੋਂ ਦੁੱਧ ਉਹਨਾਂ ਨੂੰ ਪਿਆਇਆ ਗਿਆ ਤੇ ਕਿਸ ਤਰ੍ਹਾਂ ਉਹਨੇ ਘਰ ਦੇ ਕਹਿਣੇ ਵੀ ਤੇ ਹੋਰ ਸਾਰਾ ਕੁਝ ਵੇਚ ਕੇ ਵੀ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਇਹ ਕੁਰਬਾਨੀ ਕੀਤੀ, ਜਦੋਂ ਕਿ ਪਤਾ ਸੀ ਕਿ ਇਹ ਇਸ ਵੇਲੇ ਸਰਕਾਰ ਦੇ ਖਿਲਾਫ ਨੇ ਤੇ ਮੈਂ ਇਹਨਾਂ ਦੇ ਨਾਲ ਜਦੋਂ ਵੀ ਕੋਈ ਹਮਦਰਦੀ ਕਰ ਰਿਹਾ ਇਹਦਾ ਇਲਜ਼ਾਮ ਨਾ ਮੈਨੂੰ ਭੁਗਤਣਾ ਪੈਣਾ ਆ। ਇਤਿਹਾਸ ਇਹ ਕਹਿੰਦਾ ਆ ਵੀ ਉਹਦਾ ਸਾਰਾ ਪਰਿਵਾਰ ਜਿਹੜਾ ਸੀ ਪੀੜਿਆ ਗਿਆ ਸੀਗਾ, ਉਸ ਵੇਲੇ ਦੀਆਂ ਸਜਾਵਾਂ ਦੇ ਮੁਤਾਬਕ ਖਤਮ ਕਰ ਦਿੱਤਾ ਗਿਆ ਸੀਗਾ। ਔਰ ਅੱਜ ਵੀ ਅਸੀਂ ਮੋਤੀ ਮਹਿਰਾ ਨੂੰ ਇਸੇ ਕਰਕੇ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ ਭਈ ਉਹਨਾਂ ਨੇ ਐਸਾ ਕੁਝ ਕੀਤਾ। ਦੂਸਰੀ ਗੱਲ ਐਸੀ ਹੋਈ ਕਿ ਇਸ ਕਚਹਿਰੀ ਦੇ ਵਿਚ ਅਸੀਂ ਇਹ ਸਮਝਦੇ ਹਾਂ ਭਈ ਜਿਹੜੇ ਮਲੇਰਕੋਟਲਾ ਦੇ ਉਸ ਵੇਲੇ ਦੇ ਸਰਵੇ ਸਰਵਾਈ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਉਹ ਸ਼ੇਰ ਨਵਾਬ ਖਾਂ ਨਵਾਬ ਦੀ ਉਪਾਧੀ ਕਿਹਨਾਂ ਨੂੰ ਮਿਲਦੀ ਉਹ ਤੁਸੀਂ ਸਾਰੇ ਸਮਝਦੇ, ਜਿਵੇਂ ਸਾਡੇ ਆਪਣੇ ਰਾਏ ਬਹਾਦਰ ਵਗੈਰਾ ਮਿਲਦੇ ਸੀ, ਇਹ ਹੁੰਦੀ ਤੇ ਇਸ ਤਰ੍ਹਾਂ ਹੀ ਸੀ। ਜਿਹੜੇ ਜ਼ਿਆਦਾ ਵੱਡੇ ਝੋਲੀ ਚੁੱਕ ਹੁੰਦੇ ਸੀ ਜਾਂ ਜਿਹੜੇ ਜ਼ਿਆਦਾ ਵੱਡੇ ਸਰਕਾਰ ਦੇ ਖੈਰ ਖਵਾ ਹੁੰਦੇ ਸੀ ਉਹਨਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਵਾਜਿਆ ਜਾਂਦਾ ਸੀ, ਭਾਵ ਕਿ ਉਹ ਕੱਟੜ ਮੁਸਲਮਾਨ ਸੀਗਾ
3: ਜੀ।
2: ਪਰ ਉਹਦੀ ਕੱਟੜਤਾਈ ਦੇ ਵਿਚ ਇਸ ਤਰ੍ਹਾਂ ਦੀ ਕੱਟੜਤਾਈ ਨਹੀਂ ਸੀ ਕਿ ਮਜ਼ਲੂਮਾਂ ਤੇ ਜ਼ੁਲਮ ਕੀਤਾ ਜਾਵੇ,
3: ਬਿਲਕੁਲ।
2: ਹਾਲਾਂਕਿ ਇਤਿਹਾਸ ਇਹ ਕਹਿੰਦਾ ਆ ਕਿ ਸ਼ੇਰ ਖਾਂ ਦਾ ਇੱਕ ਭਰਾ ਚਮਕੌਰ ਦੀ ਜੰਗ ਦੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ।
3: ਹੁਣ
2: ਇਸ ਗੱਲ ਵਾਸਤੇ ਸੂਬਾ ਸਰਹੰਦ ਨੇ ਉਸ ਨੂੰ ਇਹ ਆਖਿਆ ਵੀ ਅੱਜ ਮੌਕਾ ਆ
3: ਬਦਲਾ ਲੈਣ ਦਾ,
2: ਸਿੰਘ ਨਾਲ ਲੜਾਈ ਕਰਦਿਆਂ ਹੋਇਆ ਤੇਰਾ ਭਰਾ ਸ਼ਹੀਦ ਹੋ ਗਿਆ ਤੇ ਜੇ ਬਦਲਾ ਲੈਣਾ ਹੀ ਤੇ ਅੱਜ ਉਹਦੇ ਦੋ ਪੁੱਤਰ ਇੱਥੇ ਸਾਡੇ ਕੋਲ ਹੈਗੇ ਨੇ ਤੇ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ
3: ਜੀ।
2: ਔਰ ਉਹਨੇ ਕਿਹਾ ਨਹੀਂ, ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮਸੂਮਾਂ ਤੇ ਜ਼ੁਲਮ ਕੀਤਾ ਜਾਵੇ ਜਾਂ ਔਰਤਾਂ ਤੇ ਜ਼ੁਲਮ ਕੀਤਾ ਜਾਵੇ ਜਿਨ੍ਹਾਂ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਾ ਹੋਵੇ, ਜਿਹੜੇ ਉਸ ਕਹਾਣੀ ਵਾਸਤੇ ਕੁਝ ਜ਼ਿੰਮੇਵਾਰ ਨਾ ਹੋਣ।
3: ਬਿਲਕੁਲ,
2: ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਉਹਨਾਂ ਕਿਹਾ ਜੀ ਅਸੀਂ ਫਿਰ ਆਪਣੇ ਪਿਓ ਵਾਲੀ ਕਾਰਵਾਈ ਕਰਾਂਗੇ, ਅਸੀਂ ਫਿਰ ਉਸ ਤਰ੍ਹਾਂ ਦੀ ਫੌਜਾਂ ਇਕੱਠੀਆਂ, ਮਤਲਬ ਇਹ ਗੱਲ ਵਾਜਬ ਨਹੀਂ ਲੱਗਦੀ। ਬਹੁਤ ਸਾਰੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾ ਦਿੱਤੇ ਗਏ ਨੇ ਜਿਹੜੇ ਸਾਡੇ ਮੰਨਣ ਯੋਗ ਨਹੀਂ ਆਉਂਦੇ। ਠੀਕ ਹੈ, ਇਹ ਬਹਾਦਰੀ ਹੈ ਭਾਈ, ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਈਨ ਮੰਨਣ ਤੋਂ ਨਾ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੀ, ਔਰ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਕਹਿ ਕੇ ਭੇਜਦੇ ਸੀ ਵੀ ਨਹੀਂ ਤੁਸੀਂ ਮੰਨਣਾ ਨਹੀਂ, ਤੁਹਾਡਾ ਇਤਿਹਾਸ, ਤੁਹਾਡੇ ਦਾਦੇ ਦਾ ਇਤਿਹਾਸ, ਤੁਹਾਡੇ ਪੜਦਾਦੇ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਔਰ ਉਸ ਨੂੰ ਲੈ ਕੇ ਤੁਸੀਂ ਚੱਲਣਾ ਹੈ ਉਹਦੇ ਮੁਤਾਬਕ ਹੀ। ਉਹ ਸਾਰੀਆਂ ਗੱਲਾਂ ਤਾਂ ਸ਼ੁਰੂ ਤੋਂ ਲੈ ਕੇ ਸੁਣਦੇ ਆ ਰਹੇ ਸੀਗੇ, ਤੇ ਇਸ ਤਰ੍ਹਾਂ ਦੀ ਦਲੇਰੀ ਉਹਨਾਂ ਵਿਚ ਸੀ, ਜਿਹਦਾ ਅਸਰ ਇਹ ਹੋਇਆ ਕਿ ਸ਼ੇਰ ਖਾਂ ਮਲੇਰਕੋਟਲਾ ਨਵਾਬ ਜਿਹੜਾ ਸੀਗਾ ਉਸ ਨੇ ਇਸ ਦੀ ਗਵਾਹੀ ਪਾਉਣੀ ਮਨਾ ਕਰ ਦਿੱਤਾ। ਕਹਿੰਦੇ ਇਹ ਵੀ ਆ ਤੇ ਕਿ ਵੀ ਉਹ ਉੱਥੋਂ ਉੱਠ ਕੇ ਹੀ ਚਲੇ ਗਏ ਸੀ, ਉਸ ਤੋਂ ਬਾਅਦ ਉਹ ਕਚਹਿਰੀ ਵਿਚੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਸੁੱਚਾ ਆਨੰਦ ਦੇ ਸੰਬੰਧ ਦੇ ਵਿਚ ਤੁਸੀਂ ਇਹ ਸਾਰੇ ਸਮਝਦੇ ਹੋ ਕਿ ਸੁੱਚਾ ਆਨੰਦ ਨੇ ਉਸ ਵੇਲੇ ਜੋ ਕਿਹਾ, ਲੋਕ ਬਿਆਨਾਂ ਵਿਚ ਪਤਾ ਨੀ ਕਿਵੇਂ ਹੋਵੇਗਾ, ਲੇਕਿਨ ਇਹ ਕਿਹਾ ਵੀ ਜੇ ਸੱਪਾਂ ਦੇ ਪੁੱਤਰ ਸੱਪ ਹੀ ਨਿਕਲਦੇ ਨੇ ਤੇ ਇਹਨਾਂ ਨੂੰ ਜਿੰਨੀ ਛੇਤੀ ਖਤਮ ਕਰ ਦਿੱਤਾ ਜਾਵੇ ਓਨਾ ਠੀਕ ਹੈ।
3: ਬਿਲਕੁਲ
2: ਜੀ, ਸੋ ਅਲਟੀਮੇਟ ਇਹੋ ਜਿਹੀਆਂ ਗਵਾਹੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਨੀਹਾਂ ਚ ਚੁਣਨ ਦੀ, ਉਹ ਜਿਹੜੇ ਸੈਯਦ ਭਰਾ ਸੀਗੇ ਮਾਨਸਾ ਦੇ, ਹਾਂਜੀ, ਜਿਨ੍ਹਾਂ ਨੂੰ ਬਾਅਦ ਵਿਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਸੋਧਿਆ, ਉਹਨਾਂ ਦੇ ਨੱਕਾਂ ਚ ਨਕੇਲ ਪਾਈ ਤੇ ਉਹਨਾਂ ਨੂੰ ਗਲੀਆਂ ਚ ਰਲਾਇਆ, ਉਹ ਸਾਰਾ ਕੁਝ ਇਤਿਹਾਸ ਸਾਰੇ ਮੇਰੇ ਸਮੀਰ ਸੱਜਣ ਸਾਰੇ ਇਹ ਜਾਣਦੇ ਆ ਕਿ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਤੇ ਅਲਟੀਮੇਟ ਸਲਾਹ ਇਹ ਦਿੱਤੀ ਗਈ। ਪਰ ਮੈਂ ਇੱਕ ਵਾਰ ਤਾਂ ਸੁਣ ਰਿਹਾ ਸੀਗਾ ਸਾਡੇ ਜਿਹੜੇ ਉਹ ਪਟਿਆਲਾ ਵਾਲੇ ਕੀ ਉਹਨਾਂ ਦਾ ਨਾਂ ਸੀ, ਸਪੀਕਰ ਵੀ ਰਹੇ ਆਪਣੇ, ਉਹਨਾਂ ਦਾ ਇੱਕ ਲੈਕਚਰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਾਫੀ ਕੁਝ ਇਹਦੇ ਵਿਚ ਇਸ ਤਰ੍ਹਾਂ ਦੀ ਗੱਲਾਂ ਐਡ ਕੀਤੀਆਂ ਕਿ ਉਹਨਾਂ ਨੂੰ ਗਲੇਲਾਂ ਨਾਲ ਮਾਰਿਆ ਗਿਆ, ਉਹਨਾਂ ਨੂੰ ਛਿੱਟੀਆਂ ਨਾਲ ਜਿਹੜੀਆਂ ਸੀਗੀਆਂ ਉਹ ਤੂਤ ਦੀਆਂ ਛਿੱਟੀਆਂ ਨਾਲ ਮਾਰਿਆ ਗਿਆ। ਇਸ ਗੱਲ ਦਾ ਕੋਈ ਪੱਕਾ ਇਸ ਤਰ੍ਹਾਂ ਦਾ ਗਵਾਹ ਨਹੀਂ ਆ। ਇਹ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਿਸ਼ੇਸ਼ਣ ਲਾ ਕੇ ਕੀਤੀਆਂ ਗਈਆਂ ਨੇ, ਪਰ ਹਾਂ ਮਾਸੂਮ ਬੱਚਿਆਂ ਤੇ ਛੋਟਾ ਮੋਟਾ ਵੀ ਤੁਸੀਂ ਜ਼ੁਲਮ ਕਰਦੇ ਹੋ ਤੇ ਬਹੁਤ ਵੱਡਾ ਆ, ਬਹੁਤ ਵੱਡੀ ਗੱਲ ਹੈ। ਇਹ ਕਹਿਣਾ ਸੌਖਾ ਨਹੀਂ ਹੈਗਾ, ਹਜ਼ਮ ਕਰਨਾ ਸੌਖਾ ਨਹੀਂ ਹੈਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਜ਼ਾਵਾਂ ਦਿਓ ਜਾਂ ਉਹਨੂੰ ਠੰਡੇ ਬੁੱਤ ਵਿਚ ਰੱਖੋ ਤੇ ਉਸ ਤੋਂ ਬਾਅਦ ਸਵੇਰੇ ਕਚਹਿਰੀ ਦੇ ਵਿਚ ਪੇਸ਼ ਕਰੋ। ਇਹ ਸਾਰਾ ਬਿਰਤਾਂਤ ਹੀ ਆਪਣੇ ਆਪ ਦੇ ਵਿਚ ਦਿਲ ਕਪਾਊਗਾ ਜੇ ਕੋਈ ਮਹਿਸੂਸ ਕਰਕੇ ਸਕੇ। ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖਿਆ ਨਾ ਉਹ ਲੋਕ ਸਰਸਾ ਨਦੀ ਦੇ ਵਿਚੋਂ ਜਿੱਥੇ ਪਾਣੀ ਥੋੜਾ ਬਹੁਤ ਚੱਲਦਾ ਉਹਦੇ ਵਿਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ, ਪਰ ਜੇ ਉੱਥੇ ਹੜ੍ਹ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨਾ।
3: ਬਿਲਕੁਲ
2: ਬਿਲਕੁਲ, ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ ਅਸੀਂ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਉੱਤੇ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨਹੀਂ ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿਚੋਂ ਨਿਕਲ ਗਿਆ। ਆਪ ਜੇਲ ਚ ਨਿਕਲ ਗਿਆ ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਬਹਿਣ ਦਾ ਮਤਲਬ ਕੋਈ ਨਹੀਂ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ। ਤੇ ਉਸ ਤੋਂ ਬਾਅਦ ਜਿਹੜੇ ਸੈਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੈਯਦ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਤੇ ਚੁਣ ਦਿੱਤਾ ਜਾਵੇ। ਔਰ ਨੀਹਾਂ ਤੇ ਚੁਣਨ ਤੋਂ ਪਹਿਲਾਂ ਦੀ ਬਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਐਹ ਕੀਤਾ ਗਿਆ, ਗੁਲੇਲਾਂ ਨਾਲ ਮਾਰਿਆ ਗਿਆ, ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ, ਹੋਰ ਬਹੁਤ ਸਾਰੇ ਤਸੀਹਾਂ ਦੀ ਗੱਲ ਬਹੁਤ ਸਾਰੇ ਲੋਕ ਕਰਦੇ ਨੇ। ਕੁਛ ਇਤਿਹਾਸ ਵਿਚ ਇਹ ਵੀ ਕਹਿੰਦੇ ਨੇ ਵੀ ਹਾਂ ਦੀਵਾਰ ਚਿਣਦਿਆਂ ਚਿਣਦਿਆਂ ਦੀਵਾਰ ਡਿੱਗ ਗਈ, ਜਦੋਂ ਦੀਵਾਰ ਡਿੱਗ ਗਈ ਤੇ ਫੇਰ ਉਹਨਾਂ ਨੂੰ ਉਸ ਤੋਂ ਬਾਅਦ ਛੁਰੀ ਦੇ ਨਾਲ ਗਲੇ ਵੱਢ ਕੇ ਤੇ ਖਤਮ ਕੀਤਾ ਗਿਆ। ਮੁਸਲਮਾਨਾਂ ਦੇ ਵਿਚ ਇੱਕ ਇਹ ਗੱਲ ਹੈ, ਮੈਨੂੰ ਉਸ ਸ਼ਰ੍ਹਾ ਦਾ ਨਾਂ ਤੇ ਯਾਦ ਨਹੀਂ ਹੈ ਇਸ ਵੇਲੇ ਕਿਉਂਕਿ ਮੇਰੇ ਕੋਲ ਲਿਖਤ ਵਿਚ ਹੈਗੀ ਹੈ ਜ਼ਰੂਰ, ਕਿ ਮੁਸਲਮਾਨਾਂ ਦੇ ਵਿਚ ਇਹ ਮੰਨਤ ਹੈ ਕਿ ਅਗਰ ਦੁਸ਼ਮਣ ਨੂੰ ਕਤਲ ਕਰਦਿਆਂ ਉਹਦਾ ਜਿੰਨਾ ਖੂਨ ਧਰਤੀ ਤੇ ਡਿੱਗੇਗਾ ਓਨਾ ਜ਼ਿਆਦਾ ਦੁਸ਼ਮਣ ਤਾਕਤਵਰ ਹੋ ਕੇ ਆਏਗਾ। ਇਹੀ ਵਜ੍ਹਾ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਤਵੀ ਤੇ ਬਿਠਾ ਕੇ ਕੀਤੀ ਗਈ ਜੀ। ਔਰ ਇਹ ਹਨੇਰ ਵਾਪਰਿਆ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਵੇਲੇ ਆਟੋਮੈਟਿਕਲੀ ਤੋਂ ਸਾਰਾ ਕੁਝ ਹੋਣਾ ਸੀ ਤੇ ਉਸ ਤੋਂ ਬਾਅਦ ਦਾ ਬਰਤਾਵ ਤੁਸੀਂ ਜਾਣਦੇ ਹਾਂ ਵੀ ਕਿਵੇਂ ਕਿਵੇਂ ਵਾਪਰਿਆ ਹੈਗਾ। ਔਰ ਉਸ ਤੋਂ ਬਾਅਦ ਇਹ ਗੱਲ ਸੈਯਦ ਨੇ ਕਹਿਣ ਤੇ ਕਿ ਭਾਈ ਜੇ ਇਹਨਾਂ ਦਾ ਖੂਨ ਡੁੱਲਿਆ ਤੇ ਦੁਸ਼ਮਣ ਹੋਰ ਜ਼ਿਆਦਾ ਤਾਕਤਵਰ ਹੋਵੇਗਾ, ਇਸ ਕਰਕੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ। ਪਰ ਜਦੋਂ ਨੀਹਾਂ ਹੈ ਨੀਂਹ ਡਿੱਗ ਪਈ ਜਿਹਦੀ ਕਿ ਜਿਹਦੀ ਇਹ ਗੱਲ ਮੈਨੂੰ ਲੱਗਦਾ ਵੀ ਥੋੜੀ ਜਿਹੀ ਬਣਾਵਟੀ ਬਣਾਈ ਹੋਈ ਹੈ। ਨੀਹਾਂ ਬਣਾਉਂਦਾ ਪਿਆ ਚਿੰਦਾ ਪਿਆ ਇੰਨੀ ਛੇਤੀ ਕਿਹੜੀ ਗੱਲ ਹੋ ਗਈ ਵੀ ਨਹੀਂ ਉਸੇ ਵੇਲੇ ਡਿੱਗਦੀ ਹੋਊਗੀ। ਪਰ ਖੈਰ ਉਹ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਗਲਾ ਕੱਟ ਕੇ ਤੇ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ। ਔਰ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਆ ਵੀ ਨਹੀਂ ਜੀ ਉਸ ਤੋਂ ਬਾਅਦ ਤਿੰਨ ਦਿਨ ਤੱਕ ਉਹ ਤੜਫਦੇ ਰਹੇ, ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ, ਜਿਹਦੀ ਕਿ ਇਹਦੀ ਗੱਲ ਮੰਨਣ ਯੋਗ ਨਹੀਂ ਆਉਂਦੀ। ਉਸ ਹਾਲਾਤ ਵਿਚ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਸੰਬੰਧ ਦੇ ਵਿਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗਦੀ ਕਿ ਜਦੋਂ ਉਹ ਇਸ ਤਰ੍ਹਾਂ ਨਹੀਂ ਚੁਣੇ ਗਏ ਹੋਣ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਚੀਮਾ ਸਾਹਿਬ ਕਿ ਜਦੋਂ 3 ਤੋਂ 5 ਮਿੰਟ ਸਾਹ ਬੰਦ ਹੋ ਜਾਵੇ, ਦਿਲ ਦੀ ਧੜਕਣ ਬੰਦ ਹੋ ਜਾਵੇ, ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਆ। ਹੁਣ ਤੱਕ ਮੈਡੀਕਲ ਸਾਇੰਸ ਦਾ ਇਹ ਰਿਕਾਰਡ ਆ ਵੀ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਹੈਗਾ ਆ। ਔਰ ਇਹ ਤਾਂ ਅੱਜ ਦੀ ਗੱਲ ਆ ਨਾ, ਤੇ ਤੁਸੀਂ ਇਹ ਵੇਖੋ ਵੀ ਅੱਜ ਤੋਂ 5-6 ਸਾਲ 4 ਸਾਲ 4 ਸਦੀਆਂ ਪਹਿਲਾਂ ਦੀ ਜਿਹੜੀ ਗੱਲ ਹੋਏਗੀ ਉਹਨੂੰ ਕੀ ਹੋਏਗੀ। ਹਾਂਜੀ, ਅਸੀਂ ਇਹ ਸੰਭਵ ਨਹੀਂ ਸਮਝਦੇ ਵੀ ਐਸਾ ਕੁਝ ਹੋਇਆ ਹੋਵੇ। ਇਸ ਨੂੰ ਵੀ ਤਰਕ ਸੰਗਤ ਵਿਚਾਰਨ ਦੀ ਲੋੜ ਹੈਗੀ ਆ। ਉਸ ਤੋਂ ਬਾਅਦ ਇੱਕ ਗੱਲ ਇਸ ਹਾਲਾਤ ਦੇ ਵਿਚ, ਕਿਉਂਕਿ ਜਿਹੜਾ ਚਮਕੌਰ ਦਾ ਹਾਲਾਤ ਹੈ ਉਹ ਅਸੀਂ ਕੱਲ ਵਿਚਾਰ ਲਿਆ ਸੀ, ਔਰ ਉਸ ਤੋਂ ਬਾਅਦ ਦਾ ਜਿਹੜਾ ਹਾਲਾਤ ਹੈ ਅੱਜ ਅਸੀਂ ਵਜ਼ੀਰਾਂ ਦੀ ਕਚਹਿਰੀ ਦੀ ਗੱਲ ਕਰ ਲਈ ਹੈ ਜਿੱਥੇ ਨਵਾਬ ਬਲੇਰ ਕੋਟਲਾ ਦੀ ਉਸ ਗੱਲ ਦਾ ਅਸੀਂ ਸਾਰਾ ਸਿੱਖ ਕੌਮ ਧੰਨਵਾਦੀ ਹੈ। ਹੁਣ ਤੱਕ ਇਸ ਗੱਲ ਦੇ ਨਾਲ ਧੰਨਵਾਦੀ ਹੈ ਕਿ ਭਾਈ ਉਸ ਨੇ ਉਸ ਵੇਲੇ ਭਾਵੇਂ ਕੁਰਾਨ ਦੇ ਕਰਕੇ ਭਾਵੇਂ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਗਵਾਹੀ ਪਾਈ ਵੀ ਉਹਨਾਂ ਤੇ ਜ਼ੁਲਮ ਕਰਨਾ ਜ਼ੁਲਮ ਹੈ, ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਔਰ ਸਿੱਖ ਲੋਕ ਇਸ ਕਰਕੇ ਹੁਣ ਤੱਕ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਰਿਣੀ ਹਨ ਤੇ ਜਦੋਂ 1947 ਦੇ ਵਿਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਬਾਕੀ ਦੇਸ਼ ਦੇ ਵਿਚ ਕਈ ਵਾਰ ਯੂਪੀ ਤੱਕ ਵੀ ਲੋਕ ਇਥੋਂ ਬਦਲ ਕੇ ਤੇ ਪਾਕਿਸਤਾਨ ਦੇ ਵਿਚ ਗਏ ਨੇ, ਪਰ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਸੀ ਉਹ ਸਾਰੇ ਹੁਣ ਤੱਕ ਉਸੇ ਤਰ੍ਹਾਂ ਟਿਕੇ ਹੋਏ ਨੇ, ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ।
4: ਬਿਲਕੁਲ,
2: ਇਹ ਇੱਕ ਦੇਣ ਸੀ ਇਸ ਗੱਲ ਵਾਸਤੇ ਦਿੱਤੀ ਗਈ। ਹਾਂ, ਇਸ ਤੋਂ ਅਗਲੀ ਮੈਂ ਨਵਾਬ ਸ਼ੇਰ ਖਾਨ ਦੇ ਨਾਲ ਸੰਬੰਧਿਤ ਗੱਲ ਇਸ ਨੂੰ ਐਂਡ ਕਰਨ ਲਈ ਇਹ ਜ਼ਰੂਰ ਕਹਾਂਗਾ ਕਿ ਨਵਾਬ ਮਲੇਰਕੋਟਲਾ ਸ਼ੇਰ ਖਾਨ ਚੱਪੜਚਿੜੀ ਦੇ ਮੈਦਾਨ ਦੇ ਵਿਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ। ਆਪ ਖੁਦ ਵੀ ਸ਼ਹੀਦ ਹੋ ਗਿਆ ਸੀਗਾ, ਔਰ ਉਹਨੇ ਇਹ ਕਿਹਾ ਸੀ ਵੀ ਜੇ ਮੈਂ ਬਦਲਾ ਲੈ ਸਕਿਆ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਮੈਦਾਨੇ ਜੰਗ ਵਿਚ ਲਵਾਂਗਾ, ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਜੀ, ਔਰ ਇਸ ਗੱਲ ਦਾ ਗਵਾਹ ਨਹੀਂ ਬਣਨਾ ਚਾਹੁੰਦਾ ਜਾਂ ਹਾਮੀ ਨਹੀਂ ਭਰਨੀ ਚਾਹੁੰਦਾ। ਪਰ ਉਹਦੀ ਲੜਾਈ ਦੇ ਵਿਚ ਇਸ ਚੱਪੜਚਿੜੀ ਦੇ ਮੈਦਾਨ ਦੇ ਵਿਚ ਉਹਦੀ ਸ਼ਹੀਦੀ ਹੋਈ, ਇਹ ਇਤਿਹਾਸ ਕਹਿੰਦਾ। ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਨਿਕਲੀਆਂ, ਕਿੰਨੇ ਜਾਣੀਆਂ, ਕਿਉਂਕਿ ਉਸ ਵੇਲੇ ਕਹਿੰਦੇ ਆ ਭਾਈ ਸਰਹੰਦ ਦੇ ਵਿਚ ਤਾਂ ਸੋਗ ਇੰਨਾ ਪੈ ਗਿਆ ਸੀ ਭਾਈ ਲੋਕ ਘਰਾਂ ਦੇ ਵਿਚ ਬੰਦ ਹੋ ਗਏ ਸੀ, ਇਸ ਤਰ੍ਹਾਂ ਦਾ ਜ਼ੁਲਮ ਵਾਪਰ ਰਿਹਾ ਸੀ, ਰੋਜ਼ ਗੱਲਾਂ ਹੋ ਰਹੀਆਂ ਸੀ, ਘਰਾਂ ਚ ਬੰਦ ਹੋ ਗਏ ਸੀ ਵੀ ਕਿਸੇ ਵੀ ਤਰ੍ਹਾਂ ਦਾ ਉਹ ਹੱਲਾ ਨਾ ਹੋਵੇ, ਇਸ ਲਈ ਬੰਦ ਕਰ ਦਿੱਤੇ ਗਏ ਸੀ ਜਾਂ ਬੰਦ ਹੋ ਗਏ ਸੀ। ਪਰ ਇਹ ਗੱਲਾਂ ਕਿੱਥੋਂ ਨਿਕਲੀਆਂ, ਉਸ ਗੱਲ ਦੀ ਪੜਚੋਲ ਕਰਦੇ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ। ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਰਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚ ਪਹੁੰਚਦੇ ਨੇ, ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ, ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ। ਤਾਂ ਉਹਨੇ ਇਹ ਆਖਿਆ ਵੀ ਦੋ ਸ਼ਹੀਦ ਬੱਚਿਆਂ ਨੂੰ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਤੋਰ ਆਇਆ, ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ, ਮੈਨੂੰ ਪਤਾ ਆ, ਮੇਰੇ ਕੋਲ ਕੋਈ ਖਬਰ ਨਹੀਂ। ਅੱਛਾ, ਇੱਕ ਗੱਲ ਹੋਰ, ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ ਫਿਰ ਧਿਆਨ ਨਾਲ ਸੁਣਨ ਦੀ ਲੋੜ ਆ। ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋਸਤ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ, ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ। ਲੇਕਿਨ ਇਸ ਬਿਆਨ ਦੇ ਵਿਚ ਜਿੱਥੇ ਇਹ ਲਿਖਿਆ ਗਿਆ ਹੈ ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ ਕਿੱਥੋਂ ਨਿਕਲਿਆ। ਉਸ ਗੱਲ ਦੀ ਪੜਚੋਲ ਕਰਦਿਆਂ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ। ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਰਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚ ਪਹੁੰਚਦੇ ਨੇ, ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ। ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ ਤਾਂ ਉਹਨੇ ਇਹ ਆਖਿਆ ਵੀ ਦੋਸ਼ ਹੀ ਬੱਚਿਆਂ ਨੂੰ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਤੋਰ ਆਇਆ, ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ, ਮੈਨੂੰ ਪਤਾ ਆ, ਮੇਰੇ ਕੋਲ ਕੋਈ ਖਬਰ ਨਹੀਂ। ਅੱਛਾ ਇੱਕ ਗੱਲ ਹੋਰ, ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ ਫਿਰ ਧਿਆਨ ਨਾਲ ਸੁਣਨ ਦੀ ਲੋੜ ਆ। ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ, ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ। ਲੇਕਿਨ ਇਸ ਬਿਆਨ ਦੇ ਵਿੱਚ ਜਿੱਥੇ ਇਹ ਲਿਖਿਆ ਗਿਆ ਹੈ ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ, ਮੇਰੇ ਮਹਿਲ, ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ।

0: ਮੇਰੇ ਕੋਲ ਕੋਈ ਖਬਰ ਨਹੀਂ। ਅੱਛਾ ਇੱਕ ਗੱਲ ਹੋਰ, ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ, ਫਿਰ ਧਿਆਨ ਨਾਲ ਸੁਣਨ ਦੀ ਲੋੜ ਆ। ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ, ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ। ਲੇਕਿਨ ਇਸ ਬਿਆਨ ਦੇ ਵਿੱਚ ਜਿੱਥੇ ਇਹ ਲਿਖਿਆ ਗਿਆ ਹੈ, ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ, ਮੇਰੇ ਮਹਿਲ, ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ, ਉਹਨਾਂ ਦਾ ਕੀ ਬਣਿਆ। ਜੇ ਭਲਾ ਉਹ ਇਹ ਸਮਝਦੇ ਭਈ ਉਹ ਵੀ ਕਿਲੇ ਦੇ ਵਿੱਚੋਂ ਇਹਨਾਂ ਦੇ ਨਾਲ ਹੀ ਨਿਕਲੇ ਨੇ, ਤੇ ਫਿਰ ਉਹਨਾਂ ਨੇ ਇਹ ਵੀ ਪੁੱਛਣਾ ਸੀ ਨਾ ਭਾਈ ਕੋਈ ਜੇ ਤੂੰ ਕਰ ਸਕਦਾ ਆ, ਰਾਏ ਕੱਲਾ ਵੀ ਤਾਂ ਮੁਸਲਮਾਨ ਸੀਗਾ, ਹਰ ਜੇ ਤੂੰ ਕਰ ਸਕਦਾ ਸਾਡੀ ਮਦਦ, ਤੇ ਉਸ ਤੋਂ ਬਾਅਦ ਤੂੰ ਇਹ ਪਤਾ ਕਰਕੇ ਦੇ ਮੈਨੂੰ ਕਿ ਉਹ ਬੱਚੇ ਮੇਰੇ ਇਸ ਵੇਲੇ ਕਿੱਥੇ ਨੇ। ਮੈਨੂੰ ਇੰਨਾ ਪਤਾ ਲੱਗਿਆ ਕਿ ਉਸ ਰਹਾਂਦ ਪਹੁੰਚ ਗਏ
1: ਜੀ।
0: ਔਰ ਰਾਏ ਕੱਲਾ ਨੇ ਉਹਦਾ ਇੱਕ ਕਰਿੰਦਾ ਸੀਗਾ ਨੂਰਾ ਮਾਹੀ,
1: ਨੂਰਾ ਮਾਹੀ ਬਿਲਕੁਲ ਜੀ,
0: ਔਰ ਉਸ ਨੂੰ ਉਹਨਾਂ ਨੇ ਭੇਜਿਆ ਸਰਹੰਦ, ਕਿਉਂਕਿ ਰਾਏ ਕੱਲਾ ਦੀ ਭੈਣ ਸਰਹੰਦ ਚ ਵਿਆਹੀ ਹੋਈ ਸੀ, ਔਰ ਉਸ ਨੂੰ ਉਹਨੇ ਉੱਥੇ ਭੇਜਿਆ। ਤੇ ਜਦੋਂ ਉਸ ਨੇ ਉਹ ਬਿਰਤਾਂਤ ਦੱਸਿਆ, ਇਹ ਸਾਰਾ ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ, ਇਹ ਬਿਰਤਾਂਤ ਉਸ ਵੇਲੇ ਦਾ ਹੈ ਵੀ ਉਹਦੇ ਰਾਹੀਂ ਗੱਲ ਸੁਣ ਕੇ, ਤੇ ਫੇਰ ਇਹ ਨੂਰਾ ਮਾਹੀ ਵਾਪਸ ਆਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਵੀ ਉੱਥੇ ਆ ਕੁਛ ਵਾਪਰਿਆ, ਇਸ ਤਰ੍ਹਾਂ ਸਾਰਾ ਕੁਛ ਵਾਪਰਿਆ ਹੈ। ਹੁਣ ਇੱਥੇ ਆ ਕੇ ਆ ਸਾਰੇ ਆਪਾਂ ਬਹੁਤ ਸਾਰੇ ਥਾਵਾਂ ਤੇ ਇਤਿਹਾਸਕਾਰਾਂ ਨੂੰ ਸੁਣਿਆ ਹੋਊਗਾ ਭਾਈ ਮਾਤਾ ਜੀਤੋ ਜੀ ਆ ਕੇ ਉਹਨਾਂ ਨੂੰ ਮਿਲੇ, ਉਹਨਾਂ ਆਖਿਆ ਮੇਰੇ ਬੱਚੇ ਕਿੱਥੇ ਨੇ, ਉਹਨਾਂ ਆਖਿਆ ਵੀ ਤਿੰਨ ਪੁੱਤਰਨ ਕੇ ਸੀਸ ਪਰ ਵਾਢੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਮੈਨੂੰ ਨਹੀਂ ਪਤਾ ਭਈ ਐਡੀ ਵੱਡੀ ਮਤਲਬ ਜਿਹੜੀ ਹੈ ਮਿਕਸਿੰਗ ਵੀ ਹੋ ਸਕਦੀ ਹੈ ਇਤਿਹਾਸ ਦੇ ਵਿੱਚ, ਜੇ ਉਹ ਹੈ ਹੀ ਨਹੀਂ ਸਨ ਤੇ ਉਹ ਇਹਨਾਂ ਨੂੰ ਆ ਕੇ ਮਿਲੇ ਕਿੱਥੋਂ
1: ਜੀ।
0: ਔਰ ਜਿਹੜੇ ਹੁਕਮਨਾਮੇ ਦਿੱਲੀ ਤੋਂ ਮਾਤਾ ਜੀਤੋ ਜੀ ਦੇ ਰਾਹੀਂ ਦਿੱਤੇ ਗਏ ਨੇ ਸਿੱਖ ਸੰਗਤ ਨੂੰ, ਉਹਨਾਂ ਦੇ ਵਿੱਚ ਫਿਰ ਕੋਈ ਸੱਚਾਈ ਨਹੀਂ ਲੱਗਦੀ। ਔਰ ਉਹਨਾਂ ਦੇ ਨਾਲ ਜਿਹੜਾ ਸਿਧਾਂਤਹੀਨ ਗੱਲਾਂ ਹੋਈਆਂ ਨੇ, ਉਹ ਵੀ ਇਹ ਲੱਗਦਾ ਹੈ ਕਿ ਇਹ ਸਾਰੀ ਬਣਾਈ ਗਈ ਗੱਲ ਹੈ, ਸਾਰਾ ਇਸ ਤਰ੍ਹਾਂ ਦਾ ਢਾਂਚਾ ਸਿਰਜ ਦਿੱਤਾ ਗਿਆ ਆ। ਉਹ ਜਿਹੜੇ ਸੱਜਣ ਇਹ ਕਹਿੰਦੇ ਨੇ ਨਾ ਕਿ ਸਾਡੇ ਕੋਲ 200-300 ਸਾਲ ਦਾ ਰਿਕਾਰਡ ਹੈ ਕਿ ਉੱਤਰੀ ਭਾਰਤ ਦੇ ਵਿੱਚ ਦਸੰਬਰ ਦੇ ਦਿਨਾਂ ਦੇ ਵਿੱਚ ਕੋਈ ਹੜ੍ਹ ਨਹੀਂ ਸੀ ਆਇਆ। ਹਾਂਜੀ, ਉਹ ਇਹਨਾਂ ਦਾ ਦਾਵਾ ਹੈ ਇਸ ਤਰ੍ਹਾਂ ਦਾ। ਤੇ ਇਹਦੇ ਮੁਤਾਬਕ ਇਹ ਆ ਵੀ ਜੇ ਐਡੀ ਵੱਡੀ ਰਲ ਕੱਢ ਕੀਤੀ ਜਾ ਸਕਦੀ ਆ, ਤੇ ਇਹ ਵੀ ਇੱਕ ਤਰ੍ਹਾਂ ਦੀ ਰਲ ਕੱਢ ਕੀਤੀ ਗਈ ਹੈ। ਪਰ ਜਦੋਂ ਕਹਿੰਦੇ ਨੇ ਨਿਚੋੜ ਹੁੰਦਾ ਹੈ ਨਾ, ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਛੱਡ ਹੀ ਜਾਂਦਾ, ਕੋਈ ਨਾ ਕੋਈ ਕਮੀ ਉਹਦੀ ਰਹਿ ਹੀ ਜਾਂਦੀ ਹੈ। ਔਰ ਇਹ ਉਹਦੇ ਕੋਲ ਕਮੀ ਰਹਿ ਗਈ ਨਾ ਭਈ, ਜਿਹੜੀਆਂ ਉੱਥੇ ਉਹਨਾਂ ਦੇ ਅੰਗੀਠੇ ਸੀ ਆਨੰਦਪੁਰ ਸਾਹਿਬ, ਉਹ ਰਹਿ ਗਏ ਸ਼ਨਾਖਤ ਵਿੱਚੋਂ ਰਹਿ ਗਏ ਭਈ ਐਸਾ ਹੋਇਆ, ਉਹ ਤੇ ਇੱਥੇ ਸ਼ਹੀਦ ਹੋ ਗਏ ਸੀ, ਇੱਥੇ ਚੜਾਈ ਕਰਕੇ ਸੀ, ਤੇ ਤੁਸੀਂ ਉਹਨਾਂ ਨੂੰ ਦਿੱਲੀ ਤੋਰੀ ਫਿਰਦੇ ਹੋ। ਵੈਸੇ ਵੀ ਤਰਕ ਸੰਗਤ ਇਹ ਗੱਲ ਬਾਜ਼ਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ, ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣਾ, ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਲ ਇੱਥੇ ਆ ਗਏ ਨੇ
1: ਜੀ।
0: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ, ਨਾਲ ਨਾਲ CID ਚੱਲਦੀ ਹੋਊਗੀ, ਇਹਦੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਤਾਂ ਹੋ ਨਹੀਂ ਸਕਦਾ। ਹਾਂਜੀ, ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ, ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰਿਆ ਹੈਗਾ। ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉੱਚ ਦੇ ਤੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿੱਚ ਉਥੋਂ ਕੱਢਿਆ ਹੈਗਾ ਆ, ਫੇਰ ਉਹ ਇਸ ਤੋਂ ਚੱਲਦੇ ਚੱਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਨੇ। ਹਾਂਜੀ, ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਪੰਦਰਵਾੜੇ ਦੇ ਵਿੱਚ ਹੀ ਕੰਪੋਜ਼ ਹੁੰਦਾ ਆ। ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ, ਮਹਾਂ ਸਿੰਘ ਦਾ ਆਉਣਾ ਜਾਂ ਜਿਹੜੀ ਮਾਤਾ ਭਾਗੋ ਦਾ ਆਉਣਾ। ਹਾਂ, ਇੱਕ ਸੱਜਣ ਨੇ ਹੋਰ ਜਿਹੜੀ ਗੱਲ ਮੈਂ ਐਡ ਇੱਥੇ ਕਰਨਾ ਚਾਹਾਂਗਾ, ਇੱਕ ਸੱਜਣ ਨੇ ਇਹ ਗੱਲ ਕਹੀ ਕਿ ਇਹ ਸਾਰਾ ਸਾਰਾ ਬਿਰਤਾਂਤ ਸਿਆਸੀ ਯੁੱਧ ਨੀਤੀ ਦਾ ਪ੍ਰੋਗਰਾਮ ਹੋ ਸਕਦਾ ਆ ਕਿ ਕੁਛ ਬੰਦਿਆਂ ਨੂੰ ਉਹਨਾਂ ਨੇ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਤਾਂ ਕਿ ਤੁਸੀਂ ਬਾਹਰ ਜਾ ਕੇ ਖਬਰ ਕਰੋ, ਔਰ ਇਹ ਕਿਹਾ ਗਿਆ ਵੀ ਉਹ ਗੁਰੂ ਨੂੰ ਬਦਾਵਾ ਦੇ ਕੇ ਨਿਕਲੇ।
1: ਡਾਕਟਰ ਸਾਹਿਬ
0: ਵੀ ਸ਼ਾਇਦ ਇਹ ਭੁਲੇਖਾ ਪਾਇਆ ਜਾਵੇ ਇਹਨਾਂ ਲੋਕਾਂ ਨੂੰ, ਉਹ ਤਾਂ ਗੁਰੂ ਗੋਬਿੰਦ ਸਿੰਘ ਤੋਂ ਬਾਗੀ ਹੋ ਕੇ ਨਿਕਲ ਗਏ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਗਿਆ, ਔਰ ਜਾ ਕੇ ਇੱਕ ਤਾਂ ਰਿਪੋਰਟਾਂ ਦਿੱਤੀਆਂ ਉਹਨਾਂ ਨੇ ਵੀ ਆਹ ਕੁਛ ਉੱਥੇ ਹੋ ਰਿਹਾ, ਔਰ ਇੱਕ ਤਾਂ ਉਸ ਨੂੰ ਹੋਰ

0: ਇਕੱਠੀ ਕੀਤੀ, ਹੋਰ ਸੱਜਣਾ ਨੂੰ ਇਕੱਠਿਆ ਕੀਤਾ ਜਿਹਦੇ ਵਿਚ ਮਾਤਾ ਵੀ ਸੀਗੀ, ਔਰ ਅਲਟੀਮੇਟ ਉਹ ਫਿਰ ਖਿਦਰਾਣੇ ਦੀ ਟਾਪ ਤੇ ਗਏ। ਹੁਣ ਇਸ ਗੱਲ ਨੂੰ ਜੇ ਵੇਖਿਆ ਜਾਏ, ਇੱਕ ਬੰਦਾ ਯੋਧਾ ਬਣ ਕੇ ਤੇ ਮਰਨ ਵਾਸਤੇ ਤਿਆਰ ਹੋਵੇ, ਮੈਂ ਇਤਿਹਾਸ ਤੋਂ ਬੜਾ ਅਫਸੋਸ ਹੁੰਦਾ ਹੈ ਕਿ ਸਾਡੇ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਪਰ ਮਾਲਕ ਬਣ ਕੇ ਬੈਠੇ ਨੇ, ਉਹਨਾਂ ਦੀਆਂ ਮੋਹਰਾਂ ਉਹਨਾਂ ਦੇ ਸਿਗਨੇਚਰਾਂ ਦੇ ਨਾਲ ਜਿਹੜਾ ਹੈ ਜਿਹੜੀ ਹੈ ਗੁਰਬਲਾਸ ਪਾਤਸ਼ਾਹੀ ਛੇਵੀਂ, ਗੁਰਬਲਾਸ ਪਾਤਸ਼ਾਹੀ ਨੌਵੀਂ ਛਪਦੀ ਪਈ ਹੈ, ਔਰ ਉਹਨਾਂ ਦੀਆਂ ਮੋਹਰਾਂ ਸਿਗਨੇਚਰਾਂ ਦੇ ਨਾਲ ਹੀ ਇਹ ਸਾਰਾ ਇਤਿਹਾਸ ਵਾਪਰਦਾ ਪਿਆ ਹੈ। ਜਿਹੜਾ ਸੂਰਜ ਪ੍ਰਕਾਸ਼ ਨੂੰ ਪ੍ਰਬੋਧ ਕੀਤਾ ਜਾ ਰਿਹਾ ਹੈ, ਔਰ ਉਹਦੇ ਚ ਲਿਖਿਆ ਇਹ ਆ ਭਈ ਮਾਂ ਜਿਹੜੀ ਜਿਹੜੀ ਸੀ ਮਹਾਂ ਸਿੰਘ ਹੁਰੀ ਆ ਕੇ ਤੇ ਲੜੇ, ਔਰ ਉਸ ਤੋਂ ਬਾਅਦ ਇਹ ਮਾਤਾ ਨੰਗੀ ਹੋ ਕੇ, ਬੜੀ ਅਫਸੋਸ ਦੀ ਗੱਲ ਹੈ ਮੈਨੂੰ ਇਹ ਕਹਿਣਾ ਪੈ ਰਿਹਾ ਕਿਉਂਕਿ ਲਿਖਤੇ ਆ ਉਹਦੇ ਵਿੱਚ।
1: ਜੀ ਜੀ, ਸੀਤਲ ਸਿੰਘ ਦੀ ਗੱਲ ਕਰਦੇ ਆ ਤੁਸੀਂ, ਜਿਹੜੀ ਮਾਤਾ ਭਾਗੋ ਦੀ ਗੱਲ ਕਰਦੇ ਹੋ, ਮੈਨੂੰ ਵੀ
0: ਭਾਈ ਭਾਗੋ ਦੀ ਗੱਲ ਜਦੋਂ ਅਸੀਂ ਕਰਦੇ ਆ,
1: ਹਾਂਜੀ ਬਿਲਕੁਲ
0: ਕਰਦੇ ਆ, ਬੜੀ ਸ਼ਰਮ ਆਉਂਦੀ ਆ,
1: ਸ਼ਰਮ ਆਉਂਦੀ ਆ ਬਿਲਕੁਲ।
0: ਪ੍ਰਕਾਸ਼ ਦੀਆਂ ਲਿਖਤਾਂ ਨੇ ਇਹ ਸੂਰਜ ਜਿਹੜੇ ਸੂਰਜਲ ਸਿੰਘ ਉਹੀ ਗੱਲ ਕਰ ਰਹੇ ਨੇ, ਆਖਰ ਉਹ ਵੀ ਤਾਂ ਕਿਤੋਂ ਲੈ ਕੇ ਕਰ ਰਹੇ ਨੇ, ਔਰ ਉਸ ਗ੍ਰੰਥ ਦੇ ਵਿਚ ਲਿਖਿਆ ਭੀ ਮਾਈ ਭਾਗੋ ਨੰਗੀ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿੰਦੀ ਸੀ। ਉਹਨੂੰ ਐਕਸਪਲੇਨੇਸ਼ਨ ਬੜੇ ਲੋਕ ਕਰਦੇ ਨੇ, ਵੇਖੋ ਜੀ ਉਹ ਤਾਂ ਉੱਚ ਅਵਸਥਾ ਚ ਪਹੁੰਚ ਗਈ ਸੀ, ਉਹ ਜੀ ਫਲਾਣਾ ਸੀ ਜੀ ਟਮਕਾਣਾ ਸੀ, ਪਰ ਇਹ ਉਹ ਗੱਲਾਂ ਨੇ ਜਿਹੜੀਆਂ ਸਿੱਖ ਇਤਿਹਾਸ ਨੂੰ ਕਲੰਕਿਤ ਕਰਦੀਆਂ।
1: ਡਾਕਟਰ ਸਾਹਿਬ ਮੈਨੂੰ ਇੱਕ ਮਿੰਟ ਦਿਓ ਪਲੀਜ਼।
0: ਤੁਸੀਂ ਬੋਲੋ।
1: ਉਹ ਇਸ ਤਰ੍ਹਾਂ ਆ ਜੀ, ਦੇਖੋ ਜਿਹੜੀ ਹੈ ਨਾ ਸ਼ਬਦਾਵਲੀ ਹੁੰਦੀ ਆ, ਇਹ ਮਾੜੇ ਜੇ ਨੁਕਤੇ ਤੋਂ ਜਿਹੜੀ ਆ ਉਹ ਸਾਰੀ ਕਹਾਣੀ ਬਦਲ ਜਾਂਦੀ ਆ। ਮੈਨੂੰ ਜਿੱਥੋਂ ਚੱਕਰ ਲੱਗ ਰਿਹਾ ਕਿ ਜਿਹੜਾ ਉਹ ਕਹਿ ਰਹੇ ਆ ਕਿ ਨਗਨ ਰੂਪ ਦੇ ਵਿੱਚ ਇਹ ਨਹੀਂ ਕਿ ਉਹ ਵਸਤਰਹੀਣ ਹੋ ਕੇ, ਨਹੀਂ ਕਹਿਣ ਦਾ ਮਤਲਬ ਕਿਸੇ ਦੇ ਡਰ ਭੈ ਤੋਂ ਬਿਨਾਂ ਸਾਹਮਣੇ ਆ ਕੇ।
0: ਦੇਖੋ ਇਹ ਸਾਡੇ ਐਕਸਪਲੇਨੇਸ਼ਨ ਨੇ ਉਹਦੇ ਉੱਪਰ ਪਰਦਾ ਪਾਉਣ ਦੇ।
1: ਹਾਂਜੀ,
0: ਪਰਦਾ ਪਾਉਣ ਦੇ। ਮੈਂ ਇੱਕ ਪੁਰਾਣੀ ਹੋਰ ਗੱਲ ਚ ਲੈ ਜਾਂਦਾ ਜਿਹਦਾ ਇਹਦੇ ਨਾਲ ਸੰਬੰਧ ਤਾਂ ਕੋਈ ਨਹੀਂ, ਪਰ ਇਹਨੂੰ ਸਾਬਤ ਕਰਨ ਵਾਸਤੇ ਮੈਂ ਗੱਲ ਕਹਿ ਸਕਦਾ ਆ। ਜਿਸ ਬੰਦੇ ਨੇ ਇੱਕ ਔਰਤ ਤੇ ਕਬਜ਼ਾ ਕਰਨਾ ਚਾਹਿਆ, ਸੀਤਾ ਤੇ ਕਬਜ਼ਾ ਕਰਨਾ ਚਾਹਿਆ ਵੀ ਸੀਤਾ ਮੇਰੀ ਹੋ ਜੇ, ਰਾਵਣ ਉਸ ਸਵੰਬਰ ਦੇ ਵਿਚ ਗਿਆ ਪਰ ਕਿਸੇ ਹਾਲਾਤ ਦੇ ਮੁਤਾਬਕ ਉਹ ਉਹਦੇ ਹਿੱਸੇ ਨਾ ਆਈ, ਉਹ ਵਾਪਸ ਚਲਾ ਗਿਆ, ਤੇ ਅਲਟੀਮੇਟ ਇੱਕ ਸਮਾਂ ਐਸਾ ਆਇਆ ਭਾਵੇਂ ਬਹਾਨਾ ਸਰੂਪ ਨਗਾ ਦਾ ਬਣਿਆ ਜਾਂ ਭਾਵੇਂ ਕਿਸੇ ਤਰ੍ਹਾਂ ਵੀ ਬਣਿਆ, ਔਰ ਉਹ ਉਹਨੂੰ ਚੁਰਾ ਕੇ ਲੈ ਗਿਆ, ਉਠਾ ਕੇ ਲੈ ਗਿਆ, ਔਰ ਉਹ 9 ਮਹੀਨਿਆਂ ਤੱਕ ਉਹਦੇ ਕੋਲ ਰਹੀ। ਜਿਸ ਔਰਤ ਨੂੰ ਬੰਦਾ ਚਾਹੁੰਦਾ ਹੋਵੇ ਉਹ 9 ਮਹੀਨਿਆਂ ਤੱਕ ਉਹਨੂੰ ਬਿਨਾਂ ਟੱਚ ਕੀਤੇ ਰਹਿਣ ਦੇਵੇਗਾ?
1: ਬਿਲਕੁਲ ਨਹੀਂ।
0: ਦੂਸਰੀ ਗੱਲ, ਰਾਮਾਇਣ ਦੀਆਂ 308 ਕਾਪੀਆਂ, 308 ਡਿਫਰੈਂਟ ਲੋਕਾਂ ਨੇ ਰਾਮਾਇਣ ਲਿਖੀ ਆ, ਅਲੱਗ ਅਲੱਗ ਹਾਲਾਤਾਂ ਵਿਚ ਅਲੱਗ ਅਲੱਗ ਗੱਲਾਂ ਲਿਖੀਆਂ ਨੇ, ਤੇ ਉਹਨਾਂ ਇਹ ਕਿਹਾ ਆ ਕਿ ਜਦੋਂ ਸੀਤਾ ਇਹ ਲੜਾਈ ਜਿੱਤ ਕੇ ਰਾਮ ਹੋਰੀ ਵਾਪਸ ਫਿਰ ਅਯੁੱਧਿਆ ਪਹੁੰਚਿਆ, ਸੀਤਾ ਉਸ ਵੇਲੇ ਪ੍ਰੈਗਨੈਂਟ ਸੀ, ਜਿਹਦੇ ਕਰਕੇ ਉਹਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ। ਭਾਵੇਂ ਕਿ ਕੰਜਰੋ ਤੁਹਾਡੀ ਗਲਤੀਆਂ ਕਰਕੇ ਉਹ ਉੱਥੇ ਗਈ, ਉਹਨੂੰ ਰਾਵਣ ਲੈ ਗਿਆ, ਤੁਹਾਡੀਆਂ ਕੁਤਾਹੀਆਂ ਕਰਕੇ ਐਸਾ ਹੋਇਆ, ਅੱਜ ਉਹ ਇਸ ਹਾਲਾਤ ਵਿਚ ਆਈ ਹੈ ਤੇ ਅੱਜ ਤੁਸੀਂ ਉਹਨੂੰ ਘਰੋਂ ਬਾਹਰ ਕੱਢ। ਮਤਲਬ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹਨ। ਜਿਹੜਾ ਐਕਸਪਲੇਨੇਸ਼ਨ ਤੁਸੀਂ ਦੇ ਰਹੇ ਹੋ ਨਾ, ਇਹ ਐਕਸਪਲੇਨੇਸ਼ਨ ਸਿਰਫ ਮਨ ਨੂੰ ਤਸੱਲੀ ਦੇਣ ਵਾਸਤੇ ਤਾਂ ਠੀਕ, ਭਈ ਉਹ ਬਿਲਕੁਲ ਐਨ ਨਿਸ਼ੰਗ ਹੋ ਕੇ ਵਿਚ ਆਏ ਜਾਂ ਨਿਸ਼ੰਗ ਹੋ ਕੇ ਉਸ ਵੇਲੇ ਵਿਚਰਦੇ ਸੀ, ਇਹ ਸੰਭਵ ਨਹੀਂ ਹੈ, ਕਿਉਂਕਿ ਸੂਰਜ ਪ੍ਰਕਾਸ਼ ਨੇ ਸਪਸ਼ਟ ਤੌਰ ਤੇ ਲਿਖਿਆ ਵੀ ਉਹ ਨੰਗੀ ਹੋ ਕੇ ਰਹਿ ਰਹੇ ਸਨ। ਹਾਂਜੀ, ਨੰਗੇ ਹੋ ਕੇ ਉਹ ਉਹਨਾਂ ਦੇ ਨਾਲ ਵਿਚਰ ਰਹੇ ਸਨ। ਨੰਬਰ 2, ਉਹਨੇ ਸਾਬਤ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਉਹਦਾ ਇਸ਼ਕ ਸੀ। ਬੜੀ ਵੱਡੀ ਗੱਲ ਆ, ਬਹੁਤ ਵੱਡਾ ਇਲਜ਼ਾਮ ਆ।
1: ਦੇਖੋ,
0: ਬੰਦੇ ਨੇ ਪਰਿਵਾਰ ਹੁਣੇ ਹੁਣੇ ਵਾਰਿਆ ਹੋਵੇ, ਜਿਸ ਬੰਦੇ ਦੇ ਜ਼ਿੰਦਗੀ ਦਾ ਭਰੋਸਾ ਕੋਈ ਨੀ ਹੋਵੇ, ਕੀ ਹੋਵੇ ਕਿ ਉਹ ਇਸ਼ਕ ਮੁਸ਼ਕ ਦੀਆਂ ਗੱਲਾਂ ਕਰੇਗਾ? ਪਰ ਸੂਰਜ ਪ੍ਰਕਾਸ਼ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਗੁਰੂਆਂ ਨੂੰ ਬਦਨਾਮ ਕਰਨ ਵਾਸਤੇ, ਨਾ ਗੁਰੂ ਤੇਗ ਬਹਾਦਰ ਨੂੰ ਬਦਨਾਮ ਕਰਨ ਵਾਸਤੇ ਕੋਈ ਕਮੀ ਛੱਡੀ ਹੈ, ਨਾ ਹੋਰ ਗੁਰੂ।
1: ਬਿਲਕੁਲ, ਅਸਲੀ ਪੁਆਇੰਟ ਇਹ ਆ ਜੀ, ਉਹਨਾਂ ਨੇ ਬਦਨਾਮ ਕਰਨ ਵਾਸਤੇ ਜਿਹੜੀ ਸਾਰੀ ਸਿੱਖੀ, ਕੱਲਾ ਇਹ ਇੱਕ ਵਰਤਾਂਤ ਨਹੀਂ, ਸਾਰੀ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਛ ਲਿਖਿਆ ਗਿਆ ਔਰ ਉਹ ਲਿਖਾਇਆ ਗਿਆ, ਔਰ ਬਹੁਤ ਸਾਰਾ ਜਿਹੜਾ ਇਤਿਹਾਸ ਆ ਇਹ ਅੰਗਰੇਜ਼ ਜਦੋਂ ਭਾਰਤ ਦੇ ਵਿਚ ਆਇਆ ਉਹਨੇ ਡਿਸਟੋਰਟ ਕਰਾ ਕੇ ਲਿਖਾਇਆ ਗਿਆ ਜਬਰਦਸਤੀ। ਜਿਹੜੀ ਗੱਲ ਇੱਥੇ ਸਾਹਮਣੇ ਆਉਂਦੀ ਆ, ਉਹ ਕਿਹਾ ਜਾਂਦਾ ਕਿ ਜਿਹੜਾ ਮਹਾਰਾਜਾ ਪਟਿਆਲਾ ਸੀ ਉਸ ਵੇਲੇ ਦਾ, ਉਹਨੇ ਸਾਡਾ ਜਿਹੜਾ ਬਹੁਤ ਸਾਰਾ ਇਤਿਹਾਸ ਆ ਉਹਨੇ ਫਾਈਨੈਂਸਿੰਗ ਕੀਤੀ ਉਹਦੀ, ਮਹਾਰਾਜਾ ਪਟਿਆਲੇ ਨੇ, ਔਰ ਜਿਹੜਾ ਮੁਕਾਲਫ ਸੀਗਾ ਉਹਨੇ ਇਹ ਕਰਵਾਈ ਸੀ ਉਹਦੇ ਕੋਲੋਂ ਜਬਰਦਸਤੀ ਫਾਈਨੈਂਸਿੰਗ ਕਰਵਾਈ, ਤੇ ਜਿਹੜੇ ਸੀਗੇ ਇਹ ਆਪਣੇ ਕਾਹਨ ਸਿੰਘ ਨਾਭਾ ਜੀ, ਇਹਨਾਂ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਹਨਾਂ ਤੋਂ ਲਿਖਾਈਆਂ ਗਈਆਂ। ਇਹਨਾਂ ਦੇ ਨਾਲ
0: ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਹੈ ਕਿ ਇਹਨਾਂ ਨੇ ਕਦੀ ਵੀ ਸਿੱਖ ਮਿਸ਼ਨ ਦੀ ਪ੍ਰੋੜਤਾ ਨਹੀਂ ਕੀਤੀ, ਕਦੀ ਵੀ ਉਸ ਦੀ ਮਦਦ ਨਹੀਂ ਕੀਤੀ, ਬਲਕਿ ਉਹਨੂੰ ਢਾਹ ਲਾਉਣ ਦੀ ਹਰ ਕੋਸ਼ਿਸ਼,
1: ਢਾਹ ਲਾਉਣ ਦੀ ਕੋਸ਼ਿਸ਼ ਬਿਲਕੁਲ।
0: ਔਰ ਇਸ ਢਾਹ ਲਾਉਣ ਦੀ ਹੁਣ ਵੀ ਗੱਲਾਂ ਚੱਲਦੀਆਂ ਨੇ, ਤੇ ਉਹੀ ਕੈਪਟਨ ਅਮਰਿੰਦਰ ਸਿੰਘ
1: ਬਿਲਕੁਲ ਚੱਲ ਰਹੀਆਂ ਜੀ, ਬਿਲਕੁਲ ਚੱਲ ਰਹੀਆਂ।
0: ਔਰ ਇਸੇ ਤਰ੍ਹਾਂ ਹੀ ਜੇ ਆਪਾਂ ਇਤਿਹਾਸਕ ਤੌਰ ਤੇ ਗੱਲ ਲੈਣੇ ਆ, ਤੇ ਜਦੋਂ ਚਾਬੀਆਂ ਦਾ ਮੋਰਚਾ ਲੱਗਿਆ ਗੁਰਦੁਆਰੇ ਕਬਜ਼ੇ ਚ ਲਏ, ਤੇ ਕਬਜ਼ੇ ਲੈਣ ਵਾਸਤੇ ਸਿੱਖਾਂ ਕੋਲ ਤਾਂ ਕੋਈ ਐਸਾ ਬੰਦਾ ਹੀ ਨਹੀਂ ਸੀ ਪੜਿਆ ਲਿਖਿਆ ਜਿਹਨੂੰ ਅੱਗੇ ਕਹਿ ਦਿੰਦੇ ਚੰਗਾ ਹੁਣ ਤੂੰ ਸੰਭਾਲ, ਤੇ ਉਹ ਸੂਰਤਾ ਸਿੰਘ ਹੋਣੀ ਅੱਗੇ ਆ ਗਏ। ਹਾਂਜੀ, ਤੇ ਸੂਰਤਾ ਸਿੰਘ ਹੋਰਾਂ ਦਾ ਜਿਹੜੇ ਨਿਰਮਲੇ ਸੀਗੇ, ਜਿਹੜੇ ਨਿਰਮਲੇ ਵੱਜਦੇ ਸੀਗੇ, ਇਹ ਉਹ ਨਿਰਮਲੇ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਲੋਕ ਬਨਾਰਸ ਤੋਂ ਸਟੱਡੀ ਕਰਕੇ ਆਏ ਸੀ ਨਾ, ਪੜ੍ਹ ਕੇ ਆਏ ਸੀਗੇ ਵੇਦਾ ਬੂਤਾਂ ਦੀ ਤੇ ਹੋਰ ਸਾਰੀ, ਉਹਨਾਂ ਨੂੰ ਨਿਰਮਲੇ ਕਹਿਣ ਲੱਗ ਗਏ ਵੀ ਇਹ ਪਵਿੱਤਰ ਲੋਕ ਨੇ, ਇਹਨਾਂ ਨੇ ਵੇਦ ਪੜ੍ਹੇ ਨੇ, ਉਸ ਵੇਲੇ ਦੀ ਮਾਨਸਿਕਤਾ ਇਹ ਸੀ।
1: ਹਾਂਜੀ,
0: ਔਰ ਉਹ ਨਿਰਮਲੇ ਕਹਿਣ ਲੱਗ ਪਏ, ਤੇ ਉਸ ਨਿਰਮਲਿਆਂ ਨੇ 157 ਸਾਲ ਉਹਦੀਆਂ ਪੀੜੀਆਂ ਨੇ ਇਹਦੇ ਤੇ ਕਬਜ਼ਾ ਰੱਖਿਆ। ਔਰ ਜਿਹੜੇ ਸਾਡੇ ਸਿੱਖ ਸੀਗੇ ਨਾ, ਉਹ ਸਿਰਫ ਮੱਥਾ ਟੇਕਣ ਯੋਗ ਸੀ, ਹੁਣ ਤੱਕ ਵੀ ਤੇ ਨਾ ਨਾ ਨੇੜੇ ਨੀ ਆਉਣਾ, ਪੰਜ ਸ਼ਰਨਾਂ ਕਰਕੇ ਨੀ ਨਹਾ ਕੇ ਆਉਣਾ, ਇਸ਼ਨਾਨ ਕਰਨਾ ਤਾਂ ਨੇੜੇ ਆਉਣਾ ਆ। ਇਹੋ ਜਿਹੀਆਂ ਗੱਲਾਂ ਕਰ ਕਰਕੇ ਸਿੱਖਾਂ ਨੂੰ ਤਾਂ ਨੇੜੇ ਨੀ ਆਉਣ ਦਿੱਤਾ, ਪੜ੍ਹਨ ਦੀ ਤਾਂ ਗੱਲ ਹੀ ਬਹੁਤ ਦੂਰ ਰਹਿ ਗਈ।
1: ਬਿਲਕੁਲ ਸਹੀ,
0: ਜਿਸ ਕਰਕੇ ਨਾ ਉਹਨਾਂ ਨੇ ਪੜ੍ਹਿਆ, ਤੇ ਜੋ ਲਿਖਿਆ ਆ ਉਹਦਾ ਐਕਸਪਲੇਨੇਸ਼ਨ ਜੋ ਤੁਸੀਂ ਚਾਹੋ ਦੇ ਦਿਓ। ਪਿੱਛੇ ਮੈਂ ਜਰਨੈਲ ਸਿੰਘ ਹੋਰਾਂ ਦੀ ਕੈਸਟ ਸੁਣੀ ਸੀ, ਜਿੱਥੇ ਉਹ ਇਹ ਕਹਿੰਦੇ ਪਏ ਨੇ ਬਚਿੱਤਰ ਸਾਗ ਨੂੰ, ਬਚਿੱਤਰ ਸਿੰਘ ਨੂੰ ਉਹਨਾਂ ਨੇ ਭੇਜਿਆ ਵੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ, ਤੇ ਸੂਰਜ ਪ੍ਰਕਾਸ਼ ਦਾ ਇਹ ਲਿਖਦਾ ਵੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿੱਚੋਂ ਸਪੈਸ਼ਲ 5 ਮਾਸੇ ਸਟੀਮ ਕੱਢ ਕੇ ਬਚਿੱਤਰ ਸਿੰਘ ਨੂੰ ਦਿੱਤੀ ਜਾਣ ਤੋਂ ਪਹਿਲਾਂ। ਸਾਬਤ ਕੀ ਕਰਨਾ ਚਾਹੁੰਦਾ, ਇਹ ਸਾਬਤ ਇਹ ਕਰਨਾ ਚਾਹੁੰਦਾ ਹੈ, ਔਰ ਲਿਖਿਆ ਵੀ ਹੈ ਉਸਨੇ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ। ਸੂਰਜ ਪ੍ਰਕਾਸ਼ ਦੀ ਲਾਈਨਾਂ ਨੇ, ਹਾਂਜੀ, ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ। ਤੁਸੀਂ ਮੈਨੂੰ ਇਹ ਦੱਸੋ ਵੀ ਐਡਾ ਵੱਡਾ ਕਲੰਕ ਜਿਹੜਾ ਗ੍ਰੰਥ ਲਾਉਂਦਾ ਆ ਸਾਡੇ ਉਪਰ, ਅਸੀਂ ਉਹਨੂੰ ਬੈਨ ਨਹੀਂ ਕਰਕੇ, ਬਲਕਿ ਮੰਜੀ ਸਾਹਿਬ ਉਹਦੀ ਕਥਾ ਹੁੰਦੀ ਹੈ, ਸੰਤ ਸਿੰਘ ਹੋਰੀ ਤੇ ਹੋਰ ਕਈ ਜਿਹੜੇ ਬੰਦੇ ਨੇ ਉਹਦੀ ਕਥਾ ਕਰਦੇ ਨੇ, ਔਰ ਮੈਂ ਜਰਨੈਲ ਸਿੰਘ ਹੋਰਾਂ ਦਾ ਹਵਾਲਾ ਇਸ ਕਰਕੇ ਦਿੱਤਾ ਹੈ। ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਐਸੀਆਂ ਥਾਵਾਂ ਆਈਆਂ ਜਿੱਥੇ ਇਸ ਨਸ਼ੇ ਦੀ ਗੱਲ ਨੂੰ ਉਹ ਗੋਲਮੋਲ ਕਰਕੇ ਅੱਗੇ ਤੁਰ ਜਾਂਦੇ। ਕਿਸੇ ਥਾਂ ਤੇ ਉਹਨਾਂ ਨੇ ਕਿਹਾ ਕਿ ਸ਼ਿਕੰਜਵੀ ਸਿਖਾਈ, ਹਾਂਜੀ, ਥਾਂ ਤੇ ਇਸ ਤਰ੍ਹਾਂ ਕਰਕੇ ਉਸ ਗੱਲ ਨੂੰ ਚੁੱਪ ਕਰ ਜਾਂਦੇ ਨੇ, ਅੱਗੇ ਲੰਘ ਜਾਂਦੇ ਨੇ। ਮੇਰੇ ਕਹਿਣ ਤੋਂ ਭਾਵ ਇਹ ਵੀ ਜਾਣਦੇ ਤੇ ਉਹ ਵੀ ਨੇ, ਪਰ ਆਪਣੇ ਹੀ ਮਿਸ਼ਨ ਦੇ ਜਾਂ ਇੰਜ ਕਹਿ ਲੋ ਕਿ ਟਕਸਾਲ ਦੇ ਜਾਂ ਜਿਹੜਾ ਜਥਾ ਭਿੰਡਰਾ ਸੀ, ਆਪਣੀ ਹੀ ਬਣੀ ਹੋਈ ਮਾਨਸਿਕਤਾ ਨੂੰ ਜਾਂ ਪਲੈਨਿੰਗ ਨੂੰ ਢਾਹ ਨਹੀਂ ਸੀ ਲਾਉਣਾ ਚਾਹੁੰਦੇ
1: ਜੀ,
0: ਜਿਸ ਕਰਕੇ ਉਹਨਾਂ ਨੇ ਖੁੱਲ ਕੇ ਨਹੀਂ ਆਖਿਆ ਵੀ ਇਹ ਇਤਿਹਾਸ ਗਲਤ ਲਿਖਿਆ ਗਿਆ, ਇਹ ਸੂਰਜ ਪ੍ਰਕਾਸ਼ ਦਾ ਜੋ ਲਿਖਿਆ ਹੈ ਬਹੁਤ ਗਲਤ ਲਿਖਿਆ ਗਿਆ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਤੇ ਬਦਮਾਸ਼ ਲਿਖਿਆ ਗਿਆ, ਜਿਹਦੇ ਵਿੱਚ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਉਹਨਾਂ ਨੇ ਲਿਖਵਾਇਆ ਗਿਆ ਕਿ ਉਹਨਾਂ ਨੇ ਜਿਹੜੇ ਘੋੜੇ ਚ ਲੈ ਕੇ ਆਏ ਸੀ ਬਿਧੀ ਚੰਦ, ਬਿਧੀ ਚੰਦ ਨੂੰ ਆਖਿਆ ਵੀ ਵਿਧੀਆ ਇਹ ਲਿਖਿਆ ਇਸ ਤਰ੍ਹਾਂ ਹੈ ਕਿ ਵਿਧੀਆ ਤੂੰ ਤਾਂ ਇੰਨੇ ਮੁਸਲਮਾਨਾਂ ਦੇ ਘਰਾਂ ਚ ਜਾਂਦਾ ਰਹਿਣਾ, ਲੁੱਟ ਮਚਾਉਂਦਾ ਆ, ਤੇ ਕਿਤੇ ਉਹ ਤੋਂ ਸੋਹਣੇ ਸੋਹਣੇ ਗਹਿਣੇ ਵੀ ਹੋਣਗੇ ਤੇ ਉਹ ਵੀ ਸਾਨੂੰ ਜਾ ਕੇ ਦੇਈ। ਇਹ ਉਹ ਯਾਰ ਜਿਹੜੇ ਬਖਸ਼ਿਸ਼ਾਂ ਕਰਦੇ ਆ ਲੋਕਾਂ ਨੂੰ, ਜਿਨ੍ਹਾਂ ਕੋਲੇ ਮਾਇਆ ਨਾਲ ਸੰਬੰਧ ਨਹੀਂ ਹੈਗਾ, ਰੂਹਾਨੀਅਤ ਨਾਲ ਸੰਬੰਧ ਹੈ, ਤੇ ਉਹਨਾਂ ਨੂੰ ਤੁਸੀਂ ਮਾਇਆ ਚ ਲਿਪਤ ਕਰਦੇ ਪਏ ਹੋ, ਔਰ ਉਹਨਾਂ ਦੇ ਘਰ ਵਾਲੀ ਤੂੰ ਇਹ ਖਵਾਉਂਦੇ ਪਏ ਵੀ ਚੋਰੀ ਕਰਕੇ ਲਿਆਏਗਾ ਮਾਲ ਤੇ ਕਹਿਣੇ ਜਿਹੜੇ ਸਾਨੂੰ ਦੇ ਦੀ, ਉਹ ਪ੍ਰਮੋਸ਼ਨ ਉਹਦੀ ਹੋ ਰਹੀ ਹੈ ਸਾਡੇ ਉਸ ਅਕਾਲ ਤਖ਼ਤ ਤੇ, ਔਰ ਉਹਦੀ ਜਿਹੜੀ ਕਥਾ ਹੈ ਰੋਜ਼ ਮੰਦੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਹੈ, ਜਿਹੜੀ ਕਿ ਅਸੀਂ ਰੋਕ ਨਹੀਂ ਸਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਇਸ ਨੂੰ ਇੱਥੇ ਹੀ ਸਮ ਅਪ ਕਰਨਾ ਚਾਹੁੰਦੇ ਹਾਂ ਕਿ ਇਸ ਇਤਿਹਾਸ ਨੂੰ ਵੀ ਰੀਰਾਈਟ ਕਰਨਾ ਚਾਹੀਦਾ ਹੈ, ਔਰ ਜਿਹਦੇ ਵਿਚ ਮੇਨ ਮੁੱਦਾ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਹੈ ਭਾਈ ਆਨੰਦਪੁਰ ਛੱਡਿਆ ਤਾਂ ਸੀ ਨਾ, ਇਹ ਤਾਂ ਮਤਲਬ ਛੱਡਿਆ ਸੀ ਤੇ ਰਾਜੀ ਖੁਸ਼ੀ ਤੇ ਘਰ ਛੱਡਣ ਵਾਸਤੇ ਕੋਈ ਨੀ ਤਿਆਰ ਹੁੰਦਾ।
2: ਬਿਲਕੁਲ
0: ਤੇ ਜੇ ਛੱਡਿਆ ਸੀ ਤੇ ਉਸ ਤੋਂ ਬਾਅਦ ਲੜਾਈ ਹੋਈ ਅਜੀਤ ਸਿੰਘ ਦੀ ਜਾਂ ਮਹਾਂ ਸਿੰਘ ਦੀ ਜਾਂ ਮਾਨ ਸਿੰਘ ਦੀ ਜਾਂ ਇਹ ਜਿਹੜੇ ਵੀ ਸਿੰਘਾਂ ਦੀ ਸ਼ਹੀਦੀ ਅਸੀਂ ਲਿਖਦੇ ਹਾਂ ਜਾਂ ਬਚਿੱਤਰ ਸਿੰਘ ਦੀ ਕੋਟਲਾ ਨਿਹੰਗ ਸਿੰਘ ਵਿਚ ਜਾ ਕੇ ਸ਼ਹੀਦੀ ਹੋਈ, ਇਹ ਸਾਰੀਆਂ ਗੱਲਾਂ ਤੇ ਹੈਗੀਆਂ ਨੇ, ਆਖਿਰ ਵਾਪਰੀਆਂ ਤੇ ਹਨ। ਇਹਨਾਂ ਸਾਰੀਆਂ ਨੂੰ ਲੜੀਬੱਧ ਕਰਨ ਦੀ ਲੋੜ ਹੈ, ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਨਿਰੋਲ ਸਿੱਖ ਇਤਿਹਾਸ ਨੂੰ ਜਿੰਦਾ ਕਰ ਸਕੀਏ, ਪ੍ਰਤੱਖ ਕਰ ਸਕੀਏ ਤੇ ਲੋਕਾਂ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਹੁੰਦਾ ਰਿਹਾ ਹੈ। ਹਾਂਜੀ, ਜਿਹਨਾਂ ਰਲਗੜ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਦੇ ਨਾਲ ਐਂ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ, ਪਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਵੀ ਸਿੱਖ ਜਿਹੜੇ ਨੇ ਉਹ ਕੇਸਾਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਆ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਭਾਈ ਸਾਰੇ ਤੇ ਪਹਿਲਾਂ ਹਿੰਦੂ ਸੀ, ਉਹ ਭਾਈ ਸਾਰੇ ਹਿੰਦੂ ਸੀ, ਉਦੋਂ ਪਹਿਲਾਂ ਸਾਰੇ ਮੁਸਲਮਾਨ ਵੀ ਸੀਗੇ, ਉਸ ਤੋਂ ਪਹਿਲਾਂ ਸਾਰੇ ਕ੍ਰਿਸਚਨ ਵੀ ਸੀਗੇ। ਮਾਨਸਿਕਤਾ ਅਲੱਗ ਅਲੱਗ ਬਣਦੀ ਆਏ, ਉਹਦੇ ਵਿਚੋਂ ਤੁਸੀਂ ਬਣਦੇ ਹੋਏ ਤੇ ਜੇ ਅਸੀਂ ਕ੍ਰਿਸ਼ਨਾ ਦੀ ਫਿਲਾਸਫੀ ਨੂੰ ਲਈਏ, ਆਦਮ ਸੀ ਅਕੀਲ ਸੀ, ਆਦਮ ਤੇ ਈਵ ਤੋਂ ਸ਼ੁਰੂ ਹੋਈ ਤੇ ਫਿਰ ਇਹਦਾ ਮਤਲਬ ਇਹ ਵੀ ਜਨਰੇਸ਼ਨ ਤੇ ਭੈਣਾਂ ਭਰਾਵਾਂ ਤੇ ਇਦਾਂ ਸ਼ੁਰੂ ਹੋ ਗਈ ਨਾ।
1: ਬਿਲਕੁਲ ਬਿਲਕੁਲ, ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਤੁਸੀਂ ਕਹਿੰਦੇ ਆ ਸਾਰਾ ਕੁਝ ਐਡਮ ਤੇ ਈਵ ਤੋਂ ਸ਼ੁਰੂ ਹੋਇਆ, ਇਹਦਾ ਮਤਲਬ ਉਹ ਭੈਣ ਭਰਾ ਆਪਸ ਵਿਚ, ਡਾਕਟਰ ਸਾਹਿਬ ਇੱਕ ਫੈਕਟ ਆ ਜਿਹੜਾ, ਇੱਕ ਰਾਣੀ ਵੀ ਹੋਈ ਆ ਇਸ ਧਰਤੀ ਦੇ ਉੱਤੇ, ਮੈਨੂੰ ਹੁਣ ਉਹਦਾ ਨਾਂ ਤੇ ਨੀ ਯਾਦ ਹੈ, ਮੈਂ ਉਹ ਪੜਿਆ ਖਾਸ ਉਹਦਾ, ਉਹ ਵੀ ਹੋਈ ਆ ਜਿਸ ਔਰਤ ਨੇ ਆਪਣੇ 5 ਭਰਾਵਾਂ ਦੇ ਨਾਲ ਸ਼ਾਦੀ ਕੀਤੀ ਹੋਈ ਸੀ।
0: ਮੈਂ ਉਹ ਪੜ੍ਹੀ ਹੈ ਹਿਸਟਰੀ, ਮੈਂ ਉਹਦੀ ਹਿਸਟਰੀ ਪੜ੍ਹੀ ਹੈ।
1: ਬਿਲਕੁਲ ਹਾਂਜੀ,
0: ਯਾ ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਕਹਿਣੀਆਂ ਬਈ ਸਿੱਖ ਹਿੰਦੂਆਂ ਦਾ ਹਿੱਸਾ ਨੇ ਇਹ ਗਲਤ ਆ, ਸਾਡੀ ਵਿਚਾਰਧਾਰਾ ਵੱਖਰੀ ਹੈ, ਸਾਡਾ ਸੋਚਣ ਦਾ ਢੰਗ ਵੱਖਰਾ ਹੈ, ਸਾਡੇ ਸਿਧਾਂਤ ਪ੍ਰਿੰਸੀਪਲ ਤੁਹਾਡੇ ਨਾਲ ਵੱਖਰੇ ਨੇ, ਉਹ ਫਿਰ ਤੁਸੀਂ ਕਿਵੇਂ ਰਲ ਗਏ? ਹਾਂਜੀ, ਔਰ ਜਦੋਂ ਵੀ ਕੋਈ ਸਰਕਾਰ ਹੁੰਦੀ ਹੈ ਨਾ, ਲੋਕ ਜਿਹੜੇ ਨੇ ਸ਼ਾਂਤੀ ਨਾਲ ਜਿਉਣ ਵਾਸਤੇ ਸਰਕਾਰੀ ਧਰਮ ਜਿਹੜਾ ਹੁੰਦਾ ਆ ਉਹਨੂੰ ਅਪਣਾ ਲੈਂਦੇ
1: ਆ। ਬਿਲਕੁਲ,
0: 7 ਪੀੜੀਆਂ ਸਾਡੇ ਦੇ ਉੱਪਰ ਮੁਸਲਮਾਨਾਂ ਰਾਜ ਰਿਹਾ ਆ, ਬਾਬਰ ਐਂਟਰ ਕੀਤਾ, ਬਾਬਰ ਤੋਂ ਬਾਅਦ ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਲੋਕ ਲੜੀਵਾਰ ਉਹਦੇ ਤੇ ਰਾਜ ਕਰਦੇ ਆਏ ਨੇ ਤੇ ਬਹੁਤੇ ਲੋਕ ਇਸ ਮਾਨ ਸੀ ਯਾਰ ਸ਼ਾਂਤੀ ਨਾਲ ਜਿਉਣਾ, ਮੁਸਲਮਾਨ ਹੋ ਜਾਓ, ਬਹੁਤ ਸਾਰੇ ਲੋਕ ਉਦੋਂ ਮੁਸਲਮਾਨ ਹੋ ਗਏ ਆ
2: ਜੀ।
0: ਸੋ ਇਸ ਸਨਾਤਨ ਏਰੀਏ ਦੇ ਵਿਚੋਂ ਵੀ ਉਦੋਂ ਬਹੁਤ ਸਾਰੇ ਮੁਸਲਮਾਨ ਹੋ ਗਏ ਆ, ਔਰ ਇਸੇ ਤਰ੍ਹਾਂ ਅਦਲਾ ਬਦਲੀ ਤਬਦੀਲੀ ਤਾਂ ਚੀਮਾ ਸਾਹਿਬ ਹੁਣ ਵੀ ਹੁੰਦੀ ਹੈ, ਹੁਣ ਵੀ ਹੁੰਦੀ ਆਈ ਹੈ, ਜਿੱਥੇ ਕਿਸੇ ਨੂੰ ਕੋਈ ਫਾਇਦਾ ਦਿਸਦਾ ਆ, ਉਦੋਂ ਫਾਇਦਾ ਇਹ ਦਿਸਦਾ ਸੀ ਵੀ ਸਰਕਾਰੀ ਧਰਮ ਜਿਹੜਾ ਮੁਸਲਮਾਨ ਆ
1: ਬਿਲਕੁਲ। ਡਾਕਟਰ ਸਾਹਿਬ ਮੈਂ ਥੋੜਾ ਜਿਹਾ ਇੱਥੇ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੂੰਗਾ, ਉਹ ਇਹ ਆ ਕਿ ਜਿਹੜੇ ਲੋਕ ਮੁਸਲਮਾਨ ਬਣੇ ਵੀ ਸੀਗੇ ਨਾ, ਉਹਦੇ ਵਿੱਚ ਇਸ ਤਰ੍ਹਾਂ ਵੀ ਸੀਗੀ ਕਿ ਲੋਕ ਜਿਹੜੇ ਆਹ ਦੇਵੀ ਦੀ ਪੂਜਾ, ਉਹ ਦੇਵੀ ਦੀ ਪੂਜਾ, ਉਹ ਦੇਵਤੇ ਦੀ ਪੂਜਾ, ਪੱਥਰ ਦੀ ਪੂਜਾ, ਠਾਕਰ ਦੀ ਪੂਜਾ ਜਿਹੜੀ ਆ, ਹਾਂਜੀ, ਉਹ ਜਿਹੜੀ ਗੱਲਬਾਤ ਸੀਗੀ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਪੂਜ ਪੂਜ ਕੇ ਥੱਕ ਚੁੱਟੇ ਸੀਗੇ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਉਹਨਾਂ ਲੋਕਾਂ ਨੇ ਜਦੋਂ ਇਸਲਾਮ ਦੇਖਿਆ ਵੀ ਆਹ ਜਿਹੜਾ ਧਰਮ ਆ ਇਹਦੇ ਨਾਲੋਂ ਘੜੀ ਘੜੀ ਇੱਕ ਇੱਕ ਜਗ੍ਹਾ ਤੇ ਜਾ ਕੇ ਪੂਜਣ ਦੀ ਬਜਾਏ ਇਹ ਜਿਹੜਾ ਇਹ ਕਹਿੰਦਾ ਇੱਕੋ ਹੀ ਨੂੰ ਪੂਜੋ ਔਰ ਇਹ ਕਦੇ ਪੈਸੇ ਨਹੀਂ ਮੰਗਦਾ, ਇਹ ਅਪਣਾ ਲਓ। ਸੋ ਬਹੁਤ ਸਾਰੇ ਲੋਕ ਆ ਜਿਹੜੇ ਆਪ ਵੀ ਉਹਨਾਂ ਨੂੰ ਧਰਮ ਜਿਹੜਾ ਉਹ ਚੰਗਾ ਲੱਗਿਆ ਹਿੰਦੂ ਧਰਮ ਦੇ ਨਾਲੋਂ, ਉਹਨਾਂ ਨੇ ਆਪ ਵੀ ਉਹ ਅਪਣਾ ਲਿਆ, ਆਪਣੇ ਆਪ ਵੀ ਕੁਛ ਆ ਜਿਹੜੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਉੱਤੇ ਠੋਸਿਆ ਗਿਆ।
0: ਵਕਤੀ ਫਾਇਦਿਆਂ ਨੂੰ ਸੋਚਦਿਆਂ ਹੋਇਆ
1: ਬਿਲਕੁਲ ਬਿਲਕੁਲ ਬਿਲਕੁਲ
0: ਐਸਾ ਹੋ ਰਿਹਾ,
1: ਹੁਣ ਵੀ ਐਸਾ ਹੋ ਰਿਹਾ,
0: ਐਸਾ ਹੋ ਰਿਹਾ ਜੀ। ਔਰ ਢੰਗ ਤਰੀਕੇ ਵੱਖਰੇ ਨੇ, ਹਰ ਧਰਮ ਅਪਣਾਉਂਦਾ ਆ, ਢੰਗ ਤਰੀਕੇ ਵੱਖਰੇ ਅਪਣਾ ਕੇ ਮੁਤਾਬਕ ਖਿੱਚਣ ਦੀ ਕੋਸ਼ਿਸ਼ ਕਰਦਾ ਆ।
1: ਬਿਲਕੁਲ,
0: ਮੈਂ ਇੱਕ ਸੱਜਣ ਨੂੰ ਕੱਲ ਲਿਖ ਰਿਹਾ ਸੀਗਾ, ਉਹਦੇ ਨਾਲ ਮੇਰੀ ਵਾਰਤਾਲਾਪ ਚੱਲ ਰਹੀ ਸੀ, ਉਹ ਮੈਂ ਕਿਹਾ ਉਹ ਭਾਈ ਅੱਜ ਨਿਊਜ਼ੀਲੈਂਡ ਵਾਲੀ ਗੱਲ ਹੋਈ ਨਾ, ਤੇ ਨਿਊਜ਼ੀਲੈਂਡ ਵਾਲੀ ਕਹਾਣੀ ਦੇ ਉੱਪਰ ਮੈਂ ਇਹ ਗੱਲ ਲਿਖੀ ਸੀ ਭਾਈ, ਅਕਲੀ ਤੇ ਸਾਨੂੰ ਜਿਸ ਦੇਸ਼ ਚ ਅਸੀਂ ਰਹਿੰਦੇ ਆ ਨਾ, ਇਹਦੇ ਕਾਨੂੰਨਾਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ।
1: ਬਿਲਕੁਲ,
0: ਦੂਸਰੀ ਗੱਲ ਸਾਨੂੰ ਉਹਨਾਂ ਨੂੰ ਪਹਿਲਾਂ ਤਾਂ ਇਹ ਸਾਬਤ ਕਰਨ ਦੀ ਲੋੜ ਆ ਕਿ ਸਾਡਾ ਵੱਖਰਾ ਰੂਪ ਤੁਹਾਡੀ ਮੁਖਾਲਫਤ ਕਰਨ ਵਾਸਤੇ ਨਹੀਂ ਹੈ, ਤੁਹਾਨੂੰ ਇਹਦੇ ਤੋਂ ਖਤਰਾ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਸਾਡਾ ਪੁਸਤਕ ਦਾ ਇਤਿਹਾਸ ਇਹ ਰਿਹਾ ਆ ਵੀ ਇਹ ਜਿਹੜੀ ਕਿਰਪਾਨ ਤੋਂ ਤੁਸੀਂ ਡਰਦੇ ਜੇ ਇਹਨੇ ਹੁਣ ਤੱਕ ਮਜ਼ਲੂਮਾਂ ਦੀ ਰਾਖੀ ਕੀਤੀ ਹੈ, ਪਰ ਸਾਡਾ ਖਤਰ ਨਹੀਂ ਆਉ
2: ਜੀ।
0: ਨਿਊਜ਼ੀਲੈਂਡ ਦੇ ਵਿੱਚ ਤੇ ਸਾਧ ਵੀ ਬਥੇਰੇ ਜੇਲਾਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਹੁਣ ਤੱਕ ਉੱਥੇ ਹੱਥ ਚੁੱਕੀ ਹੋਈ ਸੀ, ਮੈਨੂੰ ਉਹਦੇ ਬਾਰੇ ਬਹੁਤ ਸਾਰਾ ਪਤਾ ਹੈਗਾ ਇਸ ਗੱਲ ਦਾ। ਭਾਵ ਕੀ ਆ ਵੀ ਤੁਸੀਂ ਕਰੈਕਟਰ ਹੀ ਇਸ ਤਰ੍ਹਾਂ ਦਾ ਸ਼ੋ ਕਰ ਰਹੇ ਹੋ ਤੇ ਉਹਨਾਂ ਲੋਕਾਂ ਨੂੰ ਇਸ ਤੋਂ ਖਤਰਾ ਹੋਣ ਲੱਗ ਗਿਆ
2: ਜੀ।
0: ਬਿਲਕੁਲ, ਤੇ ਜੇ ਤੁਸੀਂ ਕਰੈਕਟਰ ਇਸ ਤਰ੍ਹਾਂ ਦਾ ਸਾਬਤ ਕੀਤਾ ਹੋਵੇ ਤੁਹਾਡੇ ਤੋਂ ਖਤਰਾ ਨਾ ਲੱਗੇ ਬਲਕਿ ਤੁਹਾਡੀ ਕਿਰਪਾ ਨੂੰ ਸਮਝਣ ਦੀ ਸਾਡੀ ਰਾਖੀ ਵਾਸਤੇ ਆ, ਸਮਝ ਕੇ ਜਦੋਂ ਤੁਸੀਂ ਤਾਂ ਉਸ ਤਰ੍ਹਾਂ ਦਾ ਕਿਰਦਾਰ ਨੀ ਸਾਬਤ ਕਰ ਰਹੇ।
2: ਜਿਹੜੀਆਂ
0: ਜੇਲਾਂ ਭਰੀਆਂ ਪਈਆਂ ਸਾਡੇ ਪੰਜਾਬੀ ਮੁੰਡਿਆਂ ਦੇ ਨਾਲ ਜਿਹੜੇ ਡਰੱਗ ਕਰਕੇ ਅੰਦਰ ਹੈਗੇ ਨੇ, ਇਸ ਤਰ੍ਹਾਂ ਦੀ ਘਟਨਾਵਾਂ ਕਰਕੇ ਅੰਦਰ ਹੈਗੇ ਨੇ, ਸੋ ਅਸੀਂ ਕਿਸ ਤਰ੍ਹਾਂ ਦਾ ਕਰੈਕਟਰ ਸਾਬਤ ਕਰ ਰਹੇ ਹਾਂ। ਇਸ ਤਰ੍ਹਾਂ ਦਾ ਕਰੈਕਟਰ ਅਸੀਂ ਸਾਬਤ ਕਰਾਂਗੇ ਤੇ ਆਖੀਏ ਅਸੀਂ ਇਹ ਕਿ ਸਾਡਾ ਇਹ ਸਤਿਕਾਰ ਕਰਨ ਸਾਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦੇਣ, ਉਹ ਕਿਵੇਂ ਸੰਭਵ ਹੋ ਸਕਦਾ ਹੈ?
2: ਨਹੀਂ ਹੋ ਸਕਦਾ ਬਿਲਕੁਲ,
0: ਇਹ ਹੈਗੀ ਹਾਂਜੀ। ਸੋ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਮ ਅਪ ਕਰਦਿਆਂ ਮੈਂ ਨਤਮਸਤਕ ਹਾਂ ਇਹਨਾਂ ਵੱਡੀਆਂ ਵੱਡੀਆਂ ਸ਼ਹੀਦੀਆਂ ਨੂੰ, ਮੈਂ ਨਤਮਸਤਕ ਹਾਂ ਉਸ ਗੁਰੂ ਅਰਜਨ ਸਾਹਿਬ ਦੇ ਹਾਲਾਤ ਤੋਂ ਲੈ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਹਾਲਾਤ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਦਸਵੇਂ ਗੁਰੂ ਦੇ ਜੀਵਨ ਬਿਰਤਾਂਤ ਨੂੰ ਸਾਰਿਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ, ਪਰਖਣ ਦੀ ਲੋੜ ਹੈ, ਪਰਖ ਕੇ ਤੇ ਉਸਨੂੰ ਮੰਨਣ ਦੀ ਲੋੜ ਹੈਗੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਸ ਦਿਹਾੜੇ ਦੇ ਵਿੱਚ ਮੈਂ ਸਾਰਿਆਂ ਨਾਲ ਸਾਂਝ ਪਾਉਂਦਿਆਂ ਤੇ ਅੱਜ ਦੇ ਸਮੇਂ ਵਿੱਚ ਮੈਂ ਤੁਹਾਡੇ ਨਾਲ ਫਤਿਹ ਬੁਲਾਉਣਾ, ਸਾਰਿਆਂ ਨੂੰ ਇਹੀ ਕਹਿਣਾ ਵੀ ਅੱਜ ਤੋਂ ਬਾਅਦ ਕੋਸ਼ਿਸ਼ ਇਹ ਕਰੋ ਕਿ ਜਦੋਂ ਕੋਈ ਵੀ ਗੱਲ ਭਾਵੇਂ ਤੁਹਾਨੂੰ ਫੂਕ ਚੁਕਾ ਕੇ ਕਹਿਤਾ
2: ਹੋਵੇ,
0: ਕਮ ਸੇ ਕਮ ਇਹ ਦੇਖੋ ਵੀ ਉਹਦੇ ਚ ਸਚਾਈ ਕੀ ਹੈਗੀ ਆ।
2: ਸਚਾਈ ਕੀ ਆ? ਦੇਖੋ
0: ਸਚਾਈ ਕੀ ਹੈਗੀ, ਤਰਕ ਸੰਗਤ ਸਚਾਈ ਹੈਗੀ, ਤੁਹਾਨੂੰ ਫੂਕ ਚੁਕਾ ਕੇ ਤਾਂ ਨਹੀਂ ਤਾਂ ਐਸਾ ਕੁਛ ਕੀਤਾ ਜਾ ਰਿਹਾ?
2: ਬਿਲਕੁਲ ਬਿਲਕੁਲ,
0: ਧਰਮ ਨੇ ਹੁਣ ਤੱਕ ਬਹੁਤ ਕੁਝ ਐਸਾ ਕੀਤਾ ਆ, ਤੁਹਾਨੂੰ ਫੂਕ ਚੁਕਾ ਕੇ ਬਹੁਤ ਸਾਰੀਆਂ ਗੱਲਾਂ ਉਹਦੇ ਚ ਐਡ ਕਰ ਦਿੱਤੀਆਂ ਗਈਆਂ
2: ਜੀ।
0: ਮੈਂ ਮਸੰਦਾਂ ਦੀ ਗੱਲ ਸੁਣ ਰਿਹਾ ਸੀ ਤੇ ਕਹਿ ਰਿਹਾ ਸੀ ਉਹ ਭਲੇ ਮਾਨਸੋ ਜਿਹੜਾ ਗੁਰੂ ਮਾਇਆ ਨੂੰ ਤੁੱਛ ਸਮਝਦਾ ਆ ਉਹ ਮਾਇਆ ਬਦਲੇ ਬੰਦੇ ਕਿਹੜਾ ਹੀ ਛਾੜੂਗਾ?
2: ਬਿਲਕੁਲ
0: ਕਿੱਥੇ ਨੇ ਭਾਈ? ਹੋਰ ਤਾਂ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਸਾਂਭ ਲਈਆਂ ਨੇ, ਉਹ ਕਿਹੜਾਏ ਕਿੱਥੇ ਹਨ? ਇਹ ਗੱਲ ਸਹੀ ਆ, ਇਹ ਗੱਲ ਵੱਖਰੀ ਆ ਕਿ ਤੁਸੀਂ ਕਿਸੇ ਨੂੰ ਡਿਊਟੀ ਤੇ ਲਾਇਆ, ਉਹਨੇ ਡਿਊਟੀ ਦੀ ਕੁਤਾਹੀ ਕੀਤੀ, ਉਹਨੂੰ ਤੁਸੀਂ ਲਾਂਭੇ ਤੇ ਕਰ ਸਕਦੇ ਹੋ, ਪਾਸੇ ਤੇ ਕਰ ਸਕਦੇ ਹੋ, ਤੁਸੀਂ ਆਖੋ ਏਡੀ ਵੱਡੀ ਗੱਲ ਕਰਦੇ ਹੋ ਵੀ ਕਿਹੜਾਏ ਅੰਜ ਸਾੜ ਦਿੱਤਾ ਹੈ ਜੀ, ਇਹ ਗੱਲ ਗਲਤ ਆ, ਇਹ ਮੰਨਣ ਯੋਗ ਨਹੀਂ ਆਉਂਦੀ
2: ਜੀ।
0: ਸੋ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਫਿਰ ਦੁਬਾਰਾ ਵਿਚਾਰਨ ਦੀ ਲੋੜ ਹੈਗੀ ਹੈ। ਸਾਡੇ ਗੁਰੂਆਂ ਨੂੰ ਇਸ ਤਰ੍ਹਾਂ ਦੇ ਕਾਤਲ ਨਾ ਬਣਾਓ ਕਿ ਮਾਇਆ ਦੀ ਖਾਤਰ ਦੂਜੇ ਲੋਕਾਂ ਦਾ ਕਤਲ ਕਰਦੇ ਫਿਰਨ ਹਾਂਜੀ। ਤੇ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਤੇ ਅੱਜ ਦੇ ਇਤਿਹਾਸ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਸਾਰੇ ਮੇਰੇ ਵੀਰ ਵਿਚਾਰਵਾਨ ਜਿੰਨੇ ਵੀ ਨੇ ਜਿਹੜੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਆਪਣੇ ਵਿਚਾਰ ਜ਼ਰੂਰ ਦੇਣ। ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ, ਤਰਕ ਸੰਗਤ ਕੀਤੀਆਂ ਨੇ, ਅਸੀਂ ਜਿੰਨੇ ਵੀ ਵਿਚਾਰ ਦਿੱਤੇ ਨੇ ਉਹਨਾਂ ਦੇ ਵਿੱਚ ਇਹ ਵੇਖਿਆ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਤਰਕ ਤੇ ਪੂਰੀਆਂ ਨਹੀਂ ਉਤਰਦੀਆਂ, ਪਰ ਅਸੀਂ ਗੁਰਦੁਆਰਿਆਂ 'ਚ ਜਾ ਰਹੇ ਹਾਂ, ਸਾਰੇ ਇਤਿਹਾਸਕਾਰ ਜਿਹੜੇ ਉਹੋ ਜਿਹਾ ਇਤਿਹਾਸ ਸੁਣਾਉਂਦੇ ਨੇ, ਅਸੀਂ ਸੁਣ ਕੇ ਤੇ ਆ ਜਾਂਦੇ ਹਾਂ, ਪਰ ਅਸੀਂ ਉਹਦੇ ਉੱਪਰ ਉਂਗਲ ਨਹੀਂ ਚੁੱਕਦੇ ਕਿਉਂਕਿ ਸਾਡੇ ਕੋਲ ਆਪਣਾ ਤਰਕ ਨਹੀਂ ਹੁੰਦਾ। ਸਾਨੂੰ ਤਰਕ ਪੈਦਾ ਕਰਨ ਦੀ ਲੋੜ ਆ ਕਿ ਕੀ ਗੱਲ ਐਸੀ ਹੋ ਸਕਦੀ ਕਿ ਇੱਕ ਸੱਜਣ ਕੋਈ ਦਮਦਮ ਟਕਸਾਲ ਦੇ ਹੋਣਗੇ, ਉਹ ਬਾਬਾ ਦੀਪ ਸਿੰਘ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਸਬੰਧ ਵਿੱਚ ਉਹਨੇ ਬਹੁਤ ਭੱਦੇ ਲਫ਼ਜ਼ਾਂ ਨਾਲ ਅਗਲੇ ਇੱਕ ਸੱਜਣ ਨੂੰ ਜਵਾਬ ਦਿੱਤਾ, ਬਹੁਤ ਹੀ ਭੱਦੇ ਲਫ਼ਜ਼ਾਂ ਨਾਲ ਜਿਨ੍ਹਾਂ ਨੂੰ ਬੋਲਿਆ ਨਹੀਂ ਜਾ ਸਕਦਾ। ਉਹ ਕਹੇ ਮਾਨਸ ਤੂੰ ਅਜੇ ਕੱਲ ਜੰਮਿਆ ਹੈ, ਤੈਨੂੰ ਤੇ ਪਤਾ ਹੀ ਨਹੀਂ ਕਿ ਇਸ ਸਰੀਰ ਦਾ ਚਲਨ ਕਿਸ ਤਰ੍ਹਾਂ ਦਾ ਹੈ, ਬੰਦ ਕਿਵੇਂ ਹੋ ਸਕਦਾ ਹੈ। ਅੱਜ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਔਰ ਉਹਨੂੰ ਸਾਬਤ ਕਰ ਦਿੱਤਾ ਹੈਗਾ, ਪ੍ਰਤੱਖ ਕਰ ਦਿੱਤਾ ਹੈਗਾ, ਔਰ ਤੁਸੀਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ, ਤੁਸੀਂ ਅੰਧ ਵਿਸ਼ਵਾਸ ਫੈਲਾਉਣ ਤੋਂ ਤਿਆਰ ਹੈਗੇ ਹੋ। ਜਦੋਂ ਕਿ ਕਰਾਮਾਤਾ ਨਾਂ ਦੀ ਕੋਈ ਚੀਜ਼ ਹੈ ਨਹੀਂ, ਤੇ ਤੁਸੀਂ ਤੇ ਹੁਣ ਤੱਕ ਇਹੋ ਜਿਹੀਆਂ ਕਰਾਮਾਤਾਂ ਸਾਡੇ ਇਤਿਹਾਸ ਜੁੜਵਾ ਲਈਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ ਬੇਬੇ ਨਾਨਕੀ ਨੇ ਆਖਿਆ ਵੀ ਫੁਲਕਾ ਫੁੱਲਿਆ ਤੇ ਵੀਰ ਆ ਜਾ, ਤੈਨੂੰ ਭੁੱਖ ਲੱਗੀ ਨੇ ਤੂੰ ਆ ਜਾ, ਤੇ ਗੁਰੂ ਸਾਹਿਬ ਉੱਥੇ ਪ੍ਰਗਟ ਹੋ ਗਏ। ਗੱਲਾਂ ਹੈਗੀਆਂ ਨੇ ਹਾਂਜੀ, ਔਰ ਫਿਰ ਇੰਨੇ ਹਜ਼ਾਰਾਂ ਮੀਲ ਤੁਰਨ ਦੀ ਕੀ ਲੋੜ ਸੀ ਜੇ ਉਹਦੇ ਕੋਲ ਇਹੋ ਜਿਹੀ ਸ਼ਕਤੀ ਸੀਗੀ, ਹਜ਼ਾਰਾਂ ਦੀ ਕੀ ਲੋੜ ਸੀ?
2: ਬਿਲਕੁਲ,
0: ਲਗਾਤਾਰ ਗੁਰੂ ਨਾਨਕ ਦੇਵ ਜੀ ਤੁਰਦੇ ਰਹੇ, ਉਹਨਾਂ ਨੂੰ ਕੀ ਲੋੜ ਸੀ ਇੰਨਾ ਤੁਰਨ ਦੀ?
2: ਜੀ ਛੱਬੀ
0: ਸਾਹਿਬ ਬਣਾਉਣ ਦੀ,
2: ਡਾਕਟਰ ਸਾਹਿਬ
0: ਗੱਲਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਹੈ। ਜੇ ਸਿੱਖ ਧਰਮ ਨੇ ਦੂਜੇ ਧਰਮਾਂ ਨਾਲੋਂ ਵੱਖਰਾ ਤੇ ਅਲੱਗ ਦਿਸਣਾ ਹੈ ਨਾ, ਤੇ ਫੇਰ ਸਾਨੂੰ ਉਹੀ ਗੱਲਾਂ ਪ੍ਰਚਾਰਨੀਆਂ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਅੱਜ ਵੀ ਹੋ ਸਕਦੀਆਂ ਨੇ, ਪ੍ਰੈਕਟੀਕਲੀ ਅਸੀਂ ਸਾਬਤ ਵੀ ਕਰ ਸਕਦੇ ਹਾਂ। ਜਿਹੜੀਆਂ ਗੱਲਾਂ ਸਾਬਤ ਨਹੀਂ ਨਾ ਹੁੰਦੀਆਂ, ਕੋਈ ਆਪਣੇ ਘਰ ਦੇ ਵੀ ਤੁਸੀਂ ਜੋ ਮਰਜ਼ੀ ਮੰਨੀ ਜਾਓ, ਕੋਈ
2: ਬਿਲਕੁਲ
0: ਸਾਡੀ ਮਾਨਤਾ ਮੰਨੀ ਜਾਓ ਭਾਈ, ਲੇਕਿਨ ਜਦੋਂ ਤੁਸੀਂ ਇਹ ਕਹੋ ਕਿ ਸਾਡਾ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਸਰਵੋਤਮ ਹੈ ਤੇ ਫਿਰ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ
2: ਬਿਲਕੁਲ ਬਿਲਕੁਲ
0: ਕੁਸ਼ਚਨ ਹੋਣਗੇ ਉਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਏਗਾ ਔਰ ਉਹਨਾਂ ਕੁਸ਼ਚਨਾਂ ਦੇ ਵਿੱਚ ਇਹ ਗੱਲ ਵੀ ਆਏਗੀ ਮੈਨੂੰ ਦੱਸੋ ਸਿਰ ਵੱਢ ਕੇ ਕੋਈ ਬੰਦਾ 3-5 ਮਿੰਟ ਤੋਂ ਬਾਅਦ ਜਿਉਂ ਸਕਦਾ ਆ ਤੁਸੀਂ ਸਾਰਾ ਵੀ ਸਿਰ ਕਈ ਤਰ੍ਹਾਂ ਕੇ ਜਾ ਕੇ ਲੜ ਗਿਆ
1: ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਇੱਕ ਮੈਂ ਹੋਰ ਨੁਕਤਾ ਜਿਹੜਾ ਮੇਰੇ ਸਾਹਮਣੇ ਮੈਂ ਵਿਚਾਰ ਕਰਦਾ ਰਹਿੰਦਾ ਉਹ ਇਸ ਤਰ੍ਹਾਂ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਵੀ ਜਦੋਂ ਗਏ ਦੱਖਣ ਵੱਲ ਨੂੰ ਗਏ ਤੇ ਉਹਨਾਂ ਨੂੰ ਕੌਡਾ ਰਾਕਸ਼ ਮਿਲਿਆ
0: ਹਾਂਜੀ
1: ਤੇ ਕੌਡੇ ਰਾਕਸ਼ ਨੇ ਗੁਰੂ ਨਾਨਕ ਦੇਵ ਜੀ ਨੂੰ ਚੱਕ ਕੇ ਤੇਲ ਦਾ ਕੜਾਹਾ ਉਹਨੇ ਪਹਿਲਾਂ ਹੀ ਤਪਾਇਆ ਹੋਇਆ ਸੀ ਚੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦੇ ਵਿੱਚ ਸਿੱਟ ਦਿੱਤਾ ਤੇ ਤੇਲ ਦਾ ਕੜਾਹਾ ਜਿਹੜਾ ਸੀ ਇਕਦਮ ਠੰਡਾ ਹੋ ਗਿਆ ਅੱਛਾ ਹੁਣ ਦੇਖੋ ਇੱਥੇ ਜੇ ਤੁਸੀਂ ਤਰਕ ਜਿਹਨੂੰ ਤੁਸੀਂ ਸ਼ਬਦ ਨੂੰ ਕਹਿੰਦੇ ਮੈਂ ਇਹ ਵੀ ਤਰਕ ਸ਼ਬਦ ਦੀ ਜਗ੍ਹਾ ਤੇ ਮੈਂ ਹਮੇਸ਼ਾ ਵਾਸਤੇ ਸ਼ਬਦ ਵਰਤਦਾ ਜਿਹੜਾ ਉਹ ਮੈਂ ਵਰਤਦਾ ਦਲੀਲ ਦਲੀਲ ਹੁਣ ਕੀ ਆ ਉੱਥੇ ਹੋਇਆ ਕੀ ਆ ਆਹ ਹੁਣ 5-6 ਸਾਲ ਦੀ ਗੱਲ ਹੈਗੀ ਆ ਮੈਂ ਤਰੀਕ ਤਾਂ ਨਹੀਂ ਲਿਖੀ ਕਿ ਇੱਥੋਂ ਅਮਰੀਕਾ ਦੇ ਵਿੱਚੋਂ ਇੱਕ ਲੜਕਾ 18-19 ਸਾਲ ਦਾ ਉਹਦਾ ਨਾਂ ਚੋ ਮੇਰਾ ਖਿਆਲ ਇੱਦਾਂ ਦਾ ਕੁਛ ਹੈਗਾ ਉਹ ਹੋਈ ਇਸ ਤਰ੍ਹਾਂ ਸੀਗੀ ਕਿ ਉਹਦੇ ਮਾਂ ਤੇ ਬਾਪ ਦੋਨੋਂ ਹੀ ਮਾਈਗ੍ਰੇਟ ਹੋਏ ਇਸ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਤੇ ਉਹਦਾ ਫਾਦਰ ਸੀ ਜਿਹੜਾ ਉਹ ਮੇਰਾ ਖਿਆਲ ਇਲੈਕਟ੍ਰੀਕਲ ਇੰਜੀਨੀਅਰ ਸੀਗਾ ਮੈਨੂੰ ਹੁਣ ਪੂਰੀ ਡੀਟੇਲ ਤਾਂ ਯਾਦ ਨਹੀਂ ਪਰ ਹੋਇਆ ਕੀ ਉਹਨਾਂ ਦੀ ਜਿਹੜੀ ਅਗਲੀ ਪੀੜੀ ਸੀ ਔਲਾਦ ਸੀਗੀ ਉਹ ਇੱਥੇ ਉਹ 17-18 ਸਾਲ ਦਾ ਹੋਇਆ ਤੇ ਉਹ ਇੱਥੋਂ ਕ੍ਰਿਸਚਨ ਬਣ ਗਿਆ ਉਹ ਇੱਥੇ ਆ ਕੇ ਕ੍ਰਿਸਚਨ ਬਣ ਗਿਆ ਤੇ ਉਹਨੇ ਕੀ ਕੀਤਾ ਉਹ ਇੱਥੋਂ ਭਾਰਤ ਚਲੇ ਗਿਆ ਭਾਰਤ ਜਾ ਕੇ ਭਾਰਤ ਦੇ ਜਿਹੜੇ ਥੱਲੇ ਦੇ ਪਾਸੇ ਜਾ ਕੇ ਇੱਕ ਛੋਟਾ ਜਿਹਾ ਟਾਪੂ ਆਉਂਦਾ ਉਹਨੂੰ ਕਹਿੰਦੇ ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਹੈਗਾ ਉੱਥੇ ਜਿਹੜੀ ਭਾਰਤ ਦੀ ਗੌਰਮੈਂਟ ਆ ਉਹ ਕਿਸੇ ਨੂੰ ਜਾਣ ਨਹੀਂ ਦਿੰਦੀ ਉਹਦੇ ਪਿੱਛੇ ਕਾਰਨ ਇਹ ਆ ਕਿ ਉੱਥੇ ਇੱਕ ਟ੍ਰਾਈਬ ਐਸੀ ਰਹਿੰਦੀ ਆ ਉਸ ਟਾਪੂ ਦੇ ਉੱਤੇ ਉਹ ਜਿਹੜੀ ਟ੍ਰਾਈਬ ਆ ਉਹ ਕਿਸੇ ਬੰਦੇ ਨੂੰ ਉੱਥੇ ਜਾਣ ਦਿੰਦੀ ਨੀ ਬਾਹਰੋਂ ਜਿਹੜਾ ਜਾਂਦਾ ਜਦੋਂ ਉਹਨਾਂ ਨੂੰ ਦਿਸ ਪੈਂਦਾ ਉਸੇ ਵੇਲੇ ਉਹਨੂੰ ਮਾਰ ਦਿੰਦੇ ਆ ਮਾਰ ਕੇ ਖਾ ਵੀ ਜਾਂਦੇ ਆ
0: ਮੈਂ ਉਹਨਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਤੇ ਮੈਂ ਉਹ ਵੇਖੀਆਂ ਨੇ
1: ਅੱਛਾ ਹੁਣ ਕੀ ਆ ਉਹ ਮਾਰਦੇ ਕਿਉਂ ਆ ਉਹ ਖਾ ਕਿਉਂ ਜਾਂਦੇ ਆ ਉਹ ਕਿਸੇ ਨੂੰ ਵਰਨ ਕਿਉਂ ਨੀ ਦਿੰਦਾ ਉਹਦੇ ਪਿੱਛੇ ਰਾਜ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਭਾਰਤ ਦਾ ਇਤਿਹਾਸ ਆ ਉਹ ਹਮੇਸ਼ਾ ਵਾਸਤੇ ਜਿਹੜੇ ਉੱਤਰ ਵੱਲ ਦੇ ਲੋਕ ਆ ਉੱਤਰ ਵੱਲ ਦੇ ਲੋਕ ਚਾਹੇ ਤੁਸੀਂ ਹਿਮਾਲਿਆ ਪਰਬਤ ਦੇ ਉੱਤਰ ਵੱਲ ਕਹਿ ਲਓ ਚਾਹੇ ਤੁਸੀਂ ਮਨਚੂਰੀਆ ਕਹਿ ਲਓ ਸਾਇਬੇਰੀਆ ਲੈ ਲਓ ਜਾਂ ਇੰਗਲੈਂਡ ਫਰਾਂਸ ਜਰਮਨੀ ਇਹ ਜਿਹੜੇ ਲੋਕ ਆ ਹਮੇਸ਼ਾ ਵਾਸਤੇ ਦੱਖਣ ਵੱਲ ਨੂੰ ਜਾਂਦੇ ਆ ਉਹਨਾਂ ਨੂੰ ਇਨਵੇਡ ਕਰਕੇ ਉਹਨਾਂ ਨੂੰ ਲੁੱਟ ਕੇ ਲਿਆਉਂਦੇ ਆ ਤੇ ਉਹਨਾਂ ਦੀ ਨਸਲ ਬਦਲਦੇ ਆ ਸੋ ਇਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਲੋਕ ਹੈਗੇ ਆ ਅੱਜ ਵੀ ਉਹ ਸੈਂਟੀਨਲ ਆਈਲੈਂਡ ਦੀ ਗੱਲ ਕਰਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਉਦੋਂ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ ਜਿਹੜੇ ਸਾਂਵਲੇ ਰੰਗ ਦੇ ਕਾਲੇ ਮਤਲਬ ਪੰਡਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ ਜਿਹੜੇ ਗੋਰੇ ਰੰਗ ਦੇ ਲੋਕ ਸੀਗੇ ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ ਇਹ ਸਾਡੇ ਤੋਂ ਧਰਤੀ ਖੋ ਰਹੇ ਆ ਸੋ ਜੇ ਆਪਾਂ ਇਸ ਪੱਖ ਤੋਂ ਦੇਖੀਏ ਤਾਂ ਜਿਹੜਾ ਕੌਡਾ ਰਾਕਸ਼ ਹੋਇਆ ਉਹਨੇ ਕੋਈ ਤੇਲ ਦਾ ਕੜਾਹਾ ਨਹੀਂ ਸੀ ਤਪਾਇਆ ਹੋਇਆ ਕਹਿਣ ਦਾ ਮਤਲਬ ਉਹਦੇ ਅੰਦਰ ਇੰਨਾ ਗੁੱਸਾ ਸੀ ਇੰਨੀ ਅੱਗ ਸੀ ਜਿਹੜੇ ਲਾਈਟ ਕਲਰ ਦੇ ਲੋਕ ਸੀਗੇ ਉਹਨਾਂ ਪ੍ਰਤੀ ਇੰਨੀ ਨਫ਼ਰਤ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਦੇਖਿਆ ਉਹਨੇ ਦੇਖਿਆ ਭਈ ਇਹ ਤਾਂ ਉਹੀ ਲਾਈਟ ਰੰਗ ਦਾ ਬੰਦਾ ਆ ਤੇ ਇਹ ਹੁਣ ਸਾਡੇ ਆ ਕੇ ਇੱਥੇ ਲੁੱਟੇਗਾ ਮਾਰੇਗਾ ਤੇ ਉਹਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਵੀ ਭੱਦੇ ਸ਼ਬਦ ਵਰਤੇ ਹੋਣਗੇ ਜੋ ਵੀ ਕੀਤਾ ਹੋਊਗਾ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਤਰੀਕੇ ਦੇ ਨਾਲ ਦਲੀਲ ਦੇ ਨਾਲ ਉਹਨੂੰ ਸਮਝਾਇਆ ਵੀ ਭਾਈ ਮੈਂ ਤਾਂ ਇੱਕ ਯਾਤਰੀ ਬੰਦਾ ਆ ਮੈਂ ਉਹਨਾਂ ਚੋਂ ਹੈ ਨੀ ਗਾ ਤੇ ਉਹਦਾ ਜਿਹੜਾ ਅੰਦਰ ਉਹਦੇ ਭਗ ਰਿਹਾ ਸੀ ਉਹ ਗੁੱਸਾ ਉਹ ਠੰਡਾ ਹੋ ਗਿਆ ਤੇ ਗੱਲ ਮੁੱਕ ਗਈ
0: ਇੱਕ ਸੱਜਣ ਨੇ ਇਹ ਵੀ ਲਿਖਿਆ ਜੀ ਜੀਮਾ ਸਾਹਿਬ ਜੀ ਅਸਲ ਦੇ ਵਿੱਚ ਜਦੋਂ ਆਰੀਅਨਸ ਲੋਕ
1: ਬਿਲਕੁਲ ਇਹੀ
0: ਭਾਜੀ ਦੇ ਵਿੱਚ ਆਏ ਆ ਨਾ
1: ਬਿਲਕੁਲ ਬਿਲਕੁਲ
0: ਪਹਿਲਾਂ ਇਸ ਏਰੀਏ ਦੇ ਵਿੱਚ ਦਰਾਵੜਾਂ ਦਾ ਮਾਲਕੀ ਸੀਗੀ ਇਹ ਦਰਾਵੜ ਕੌਡਾ ਰਾਕਸ਼ ਜਿਹੜਾ ਸੀ ਦਰਾਵੜਾਂ ਦੇ ਵਿੱਚੋਂ ਸੀ
1: ਦਰਾਵੜੀਆਂ ਸੀਗੇ ਹਾਂਜੀ
0: ਤੇ ਇਹ ਆਰੀਅਨਸ ਦੇ ਮਾਰ ਖੋਰੇ ਬੰਦੇ ਸੀ ਲੜਾਈ ਕਰਦੇ ਤੁਰੇ ਆਉਂਦੇ ਸੀ ਇਹਨਾਂ ਨੇ ਇਹਨਾਂ ਦਰਾਵੜਾਂ ਨੂੰ ਇਥੋਂ ਭਜਾ ਦਿੱਤਾ
1: ਬਿਲਕੁਲ
0: ਸਾਹਿਬ ਨੇ ਤਰਕ ਨਾਲ ਉਸ ਨੂੰ ਸਮਝਾਇਆ ਉਹ ਭਰਿਆ ਮਾਨਸਾ
1: ਬਿਲਕੁਲ ਬਿਲਕੁਲ
0: ਕਹਾਣੀ ਗੱਲ ਛੱਡੋ, ਜੇ ਤੁਹਾਡੇ ਕੋਲ ਕੋਈ ਬਹਾਦਰੀ ਹੈਗੀ ਹੈ ਨਾ, ਤੁਹਾਡੀ ਮਾਲਕੀ ਵਾਲੀ ਥਾਂ ਆ ਜਿਹੜੀ ਆ ਕੇ ਕਿਸੇ ਹੋਰ ਨੇ ਮਰ ਲਈ ਆ, ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
0: ਇਸ ਤਰ੍ਹਾਂ ਦੀਆਂ ਗੱਲਾਂ ਤਰਕ ਵਾਲੀਆਂ ਵੀ ਲੋਕਾਂ ਨੇ ਕਈ ਲਿਖੀਆਂ ਹੋਈਆਂ ਨੇ, ਗੁਰੂ ਸਾਹਿਬ ਨੇ ਉਹਨੂੰ ਇਹ ਸਮਝਾਇਆ, ਇਹ ਨਹੀਂ ਗਾ ਵੀ ਮਜ਼ਲੂਮਾਂ ਨੂੰ ਮਾਰ ਦੇਣਾ, ਤੇਰਾ ਹੱਕ ਹੈ, ਜਿਨ੍ਹਾਂ ਤੇਰਾ ਹੱਕ ਖੋਇਆ ਉਹਨਾਂ ਦੇ ਮੁਕਾਬਲਾ ਕਰੋ।
1: ਬਿਲਕੁਲ ਐਗਜੈਕਟਲੀ, ਉਹਨਾਂ ਨੇ ਦਲੀਲ ਦੇ ਨਾਲ ਸਮਝਾਇਆ ਤੇ ਉਹਦੇ ਅੰਦਰ ਜਿਹੜਾ ਗੁੱਸਾ ਸੀ ਉਹ ਠੰਡਾ ਕਰ ਦਿੱਤਾ, ਤੇ ਉਹ ਤੇਲ ਦਾ ਕੜਾਹਾ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ।
3: ਬਹੁਤ ਵਧੀਆ ਜੀ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਅੱਜ ਜਿਹੜੀ ਗੱਲ ਰੱਖੀ ਹੈ ਮੇਰੇ ਆਪਣੇ ਲੂ ਕੰਡੇ ਖੜੇ ਹੋ ਗਏ, ਕਿਉਂਕਿ ਸੱਚਾਈ ਜਿਹੜੀ ਨਾ ਉਹਨੂੰ ਅਸੀਂ ਸਮਝਦੇ ਨਹੀਂ ਗੇ, ਸੱਚਾਈ ਬਹੁਤ ਡੂੰਘੀ ਹੈ। ਅਸੀਂ ਜਿੱਦਾਂ ਜਿੱਦਾਂ ਸਾਨੂੰ ਇਧਰ ਉਧਰੋਂ ਘੁਮਾਇਆ ਗਿਆ, ਅਸੀਂ ਉਦੋਂ ਮਗਰ ਲੱਗ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਵੱਡੀ ਹੈ ਤੁਸੀਂ ਅੱਜ ਗੱਲਾਂ ਜਿਹੜੀਆਂ ਕੀਤੀਆਂ, ਮੈਂ ਚਾਹਾਂਗਾ ਕਿ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ ਔਰ ਇਹਦੇ ਤੇ ਅਮਲ ਕਰਨਗੇ। ਬੜੀ ਮਿਹਰਬਾਨੀ,
0: ਜ਼ਰੂਰ ਦਲੇਰੀ ਨਾਲ ਅਮਲ ਹੋਣਾ ਜੀ, ਅਮਲ ਦਲੇਰੀ ਨਾਲ ਹੋਣਾ ਆ, ਸਿਰ ਸੁੱਟ ਕੇ ਨਹੀਂ ਹੋਣਾ।
1: ਬਿਲਕੁਲ,
3: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਚੀਮਾ ਸਾਹਿਬ,
0: ਮਿਹਰਬਾਨੀ ਜੀ, ਸ਼ੁਕਰੀਆ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਵੀ ਤੇ ਤੁਹਾਡਾ ਵੀ, ਬਹੁਤ ਬਹੁਤ ਸ਼ੁਕਰੀਆ।
3: ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ
1: ਜੀ, ਮੇਰੇ ਵੱਲੋਂ ਤੁਹਾਡਾ ਦੋਹਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ, ਤੇ ਜੋ ਕੁਛ ਅਸੀਂ, ਮੇਰਾ ਖਿਆਲ ਹੈ ਡਾਕਟਰ ਸਾਹਿਬ ਨੇ ਤਾਂ ਬਹੁਤ ਗਾਂਹ ਦੀ ਗੱਲ ਕਰਤੀ, ਪਰ ਥੋੜਾ ਬਹੁਤ ਜਿਹੜਾ ਮੇਰਾ ਵੀ ਹਿੱਸਾ, ਮੈਂ
3: ਜੀ ਜੀ ਬਿਲਕੁਲ
1: ਚਾਹੁੰਦਾ ਸੀਗਾ ਕਿ ਪਬਲਿਕ ਨੂੰ,
0: ਬਹੁਤ ਵੱਡੇ ਵਿਦਵਾਨ ਹੋ, ਬਹੁਤ ਸਾਰਾ ਕੁਝ ਨਿਕਲਦਾ ਤਾਂ ਆ ਵੀ ਜੇ ਤੁਸੀਂ ਬਾਹਰ ਨਿਕਲ ਕੇ ਕਿਤਾਬਾਂ ਪੜ੍ਹੋ, ਵੇਖੋ ਹੋਰ ਦੂਜੇ ਲੋਕ ਕੀ ਕਹਿੰਦੇ ਨੇ, ਉਹਨਾਂ ਦੇ ਵਿਚਾਰ ਸੁਣੋ,
1: ਬਿਲਕੁਲ
0: ਵਿਚਾਰੋ, ਤਾਂ ਹੀ ਇਹ ਗੱਲਾਂ ਨਿਕਲਦੀਆਂ ਨੇ, ਹੋਰ ਇੰਨੀਆਂ ਸਾਰੀਆਂ ਗੱਲਾਂ ਅੰਦਰ ਦਨੀ ਨਾ ਹੁੰਦੀਆਂ।
1: ਬਿਲਕੁਲ ਬਿਲਕੁਲ, ਹਾਂਜੀ ਹਾਂਜੀ,
3: ਥੈਂਕ ਯੂ, ਸ਼ੁਕਰੀਆ ਜੀ ਡਾਕਟਰ ਸਾਹਿਬ,
0: ਓਕੇ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫੂਰਟ ਜਰਮਨੀ। ਸੋ ਇੱਕ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜੇ ਪ੍ਰੋਗਰਾਮ ਥੋੜਾ ਜਿਹਾ ਲੇਟ ਹੋਇਆ। ਤੇ ਪਹਿਲਾ ਗੀਤ ਆਪਾਂ ਲਾਉਂਦੇ ਹਾਂ ਜੀ, ਮਾਨਕ ਸਾਹਿਬ ਦਾ ਲਾਉਂਦੇ ਹਾਂ। ਲਓ ਜੀ।

ਦੋਸਤੋ ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੇ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ। ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ ਦਿਲ ਦੀ ਆਵਾਜ਼। ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravasradio.com ਦੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ। ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਤਾ ਜੀ।

0: ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਹੈਲੋ
1: ਪ੍ਰੋਗਰਾਮ ਕਰ ਰਿਹਾ
2: ਜੀ।

ਦੋਸਤੋ ਅਗਲਾ ਗੀਤ ਸੁਣਦੇ ਆ ਜੀ ਹਰਜੀਤ ਹਰਮਨ ਹੋਣਾ ਦਾ ਮਿੱਤਰਾਂ ਦਾ ਨਾਂ ਚੱਲਦਾ ਬੜਾ ਵਧੀਆ ਗੀਤ ਹੈ ਉਹ ਬੜਾ ਚੱਲਿਆ ਵੀ ਹੈ ਲਓ ਜੀ

ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਰਾਣੀ ਰਣਦੀਪ ਹੋਣਾ ਦਾ ਬਹੁਤ ਪਿਆਰਾ ਇਸ਼ਕੇ ਦੀ ਮਾਰ ਲਓ ਜੀ।

0: ਦੋਸਤੋ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ, ਟਾਈਮ ਹੋ ਗਿਆ ਆਪਣਾ ਨਿਊਜ਼ ਆਪਾਂ ਕਰਾਂਗੇ ਜੀ ਦੁਨੀਆ ਦੇ, ਤੇ ਇਹਦੇ ਵਿੱਚ ਆਪਾਂ ਕਾਫੀ ਕੁਛ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਸਾਂਝ ਕਰਨ ਦੀ, ਨਿਊਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ। ਦੋਸਤੋ ਆਹ ਜਿਹੜਾ ਗਾਣਾ ਚੱਲ ਰਿਹਾ ਸੀ ਨਾ ਕਿ ਸਫਾਰੀਆਂ, ਇਹ ਥੋੜਾ ਪੁਰਾਣਾ ਗਾਣਾ, ਉਦੋਂ ਸਫਾਰੀਆਂ ਦਾ ਆਉਂਦਾ, ਹੁਣ ਤਾਂ ਥਾਰ ਥੂਰ ਤੇ ਫਾਰਚੂਨਰ ਦਾ ਜ਼ਮਾਨਾ ਆ ਗਿਆ। ਸੋ ਇਹ ਜਿਹੜਾ ਗੱਲ ਵੀ ਵੈਸੇ ਸਹੀ ਹੈ, ਅਸੀਂ ਨਾ ਉਪਰਲੇ ਮਾਡਲ ਚ ਤੁਰਨ ਦੀ ਕੋਸ਼ਿਸ਼ ਕਰਦੇ ਆ, ਪਰ ਹੁੰਦਾ ਓਨੀ ਪਹੁੰਚ ਨਹੀਂ ਹੁੰਦੀ ਸਾਡੀ। ਸੋ ਇਹਦੇ ਲਈ ਪਹੁੰਚ ਬਣਾਉਣੀ ਪੈਂਦੀ ਆ, ਕਮਾਈਆਂ ਹੋਣ, ਜਿੱਦਾਂ ਜੂਸ਼ ਹੈਗੇ ਆ, ਬਿਲੀਅਨੇਅਰ ਆ ਸਾਰੇ। ਅੱਗੇ ਵੀ ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਅਸੀਂ ਛੇ ਛੇ ਬੱਚੇ, ਸੱਤ ਸੱਤ ਅੱਠ ਅੱਠ ਬੱਚੇ ਲਈ ਵੱਡੀ ਵੈਨ ਜਿਹੜੀ ਆ ਉਹ ਕੈਸ਼ ਲੈਂਦੇ ਆ, ਕੋਈ ਤੇ ਨਹੀਂ ਲੈਂਦੇ, ਤੇ ਉਹਦੇ ਨਾਲ ਗੁਜ਼ਾਰਾ ਕਰਦੇ ਆ। ਤੇ ਪਰ ਇੱਕ ਗੱਲ ਹੋਰ ਕਰ ਰਿਹਾ ਸੀ ਉਹ ਜੂਸ਼ ਬੰਦਾ, ਕਹਿ ਰਿਹਾ ਕਿ ਅਸੀਂ ਜਿਆਦਾ ਕੰਮ ਕਰਦੇ ਆ, ਘਰ ਖਰੀਦ ਲਿਆ, ਇੱਕ ਘਰ ਖਰੀਦ ਲਿਆ, ਦੂਜਾ ਖਰੀਦ ਲਿਆ, ਤੀਜਾ ਖਰੀਦ ਲਿਆ, ਚੌਥਾ ਖਰੀਦ ਲਿਆ, ਬਾਕੀ ਤਿੰਨਾਂ ਦੇ ਵਿਚ ਅਸੀਂ ਜਿਹੜਾ ਹੈਗਾ ਉਹ ਉਹਦੇ ਚ ਬੰਦੇ ਵਾੜ ਦਿੰਦੇ ਆ, ਅਪਾਰਟਮੈਂਟ ਰੈਂਟ ਦੇ। ਨਿਊਯਾਰਕ ਦੇ ਵਿਚ ਰੈਂਟ ਦਾ ਕੋਈ ਮਸਲਾ ਇੰਨਾ ਮਿੰਟ ਤੇ ਮਿੰਟ ਲੱਗਦਾ। ਉਹ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਫਿਰ ਉਹ ਕਹਿੰਦੇ ਕਿ ਅਸੀਂ ਉਹਨਾਂ ਦੇ ਕਿਰਾਇਆਂ ਚੋਂ ਆਪਣੇ ਘਰ ਦਾ ਗੁਜ਼ਾਰਾ ਵੀ ਕਰਦੇ ਆ ਤੇ ਮੌਰਗੇਜਾਂ ਵੀ ਸਾਰੀਆਂ ਪੇ ਕਰਦੇ ਆ। ਇਹ ਸਿਚੁਏਸ਼ਨ ਇਹਨਾਂ ਲੋਕਾਂ ਦੀ ਹੈਗੀ ਆ, ਸਾਡੀ ਪਹੁੰਚ ਬਹੁਤ ਦੂਰ ਆ। ਤੁਸੀਂ ਇਹ ਨਿਊਯਾਰਕ ਦੇ ਵਿਚ ਕਿਤੇ ਘੁੰਮੋ ਫਿਰੋ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿੰਨੇ ਕੀਆਂ ਉਹਨਾਂ ਦੀਆਂ ਚਰਚਾਂ ਜਿਹਨੂੰ ਉਹ ਚੀਮਾ ਸਾਹਿਬ ਕੀ ਕਹਿੰਦੇ ਉਹਨੂੰ ਚਰਚਾਂ ਤੁਹਾਡੀ ਆਵਾਜ਼ ਨੀ ਸਾਫ਼ ਆ ਰਹੀ, ਤੁਹਾਡੀ ਆਵਾਜ਼ ਕਲੀਅਰ ਨੀ ਆ ਰਹੀ,
1: ਚੱਕਰ
0: ਕੋਈ ਕੋਈ ਸਪੀਕਰ ਜਿਆਦਾ ਤੁਹਾਡਾ ਬੋਲ ਰਿਹਾ,
1: ਸਪੀਕਰ ਜਿਆਦਾ ਬੋਲਣਾ ਨੀ ਚਾਹੀਦਾ, ਚੱਕਰ ਕੀ ਆ,
0: ਕਿਹੜ ਕਿਹੜ ਕਿਹੜ ਕਿਹੜ ਆਉਂਦੀ ਆ
1: ਮੇਰੇ ਕੋਲ
0: ਕੰਪਿਊਟਰ। ਤੁਸੀਂ ਦੇਖੋਗੇ ਕਿਹੜੀਆਂ ਕਾਲਜ ਯੂਨੀਵਰਸਿਟੀਆਂ ਉਹਨਾਂ ਦੀਆਂ, ਕਿੰਨਾ ਕਿੰਨਾ ਸਮਾਨ, ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਨਿਊਯਾਰਕ ਦੇ ਵਿਚ ਕਿਹੜੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਉਹ ਜੂਸ਼ਾਂ ਦੀਆਂ ਉਹਨਾਂ ਦੇ ਵਿਚ ਪ੍ਰੇ ਕਰਦੇ ਆ, ਜਾਂ ਉਹਨਾਂ ਦੇ ਕਾਲਜ ਆ, ਯੂਨੀਵਰਸਿਟੀਆਂ ਵਾ, ਬਹੁਤ ਕੁਛ ਆ। ਅਸੀਂ ਇੱਕ ਗੁਰਦੁਆਰੇ ਵਿਚ ਵੜ ਕੇ ਹੱਥੋ ਪਾਈ ਹੋ ਕੇ ਕਿਰਪਾਨਾ ਕੱਢ ਕੇ ਤੇ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਜੇ ਅਸੀਂ ਉਹਦੇ ਤੇ ਕੋਈ ਕਮੇਟੀ ਬਹਿ ਜਾਂਦੀ ਹੈ, ਉਹ ਕਹਿੰਦੀ ਹੁਣ ਮੇਰਾ ਪੱਕਾ ਕਬਜ਼ਾ, ਮੈਂ ਨਹੀਂ ਇਥੋਂ ਹਿਲਦਾ, ਆਪਣਾ ਉਹ ਵਿਧਾਨ ਦੇ ਹਿਸਾਬ ਨਾਲ ਕਰਦੇ ਕੀ ਆ ਕਿ ਪਹਿਲਾਂ ਆਪ ਪ੍ਰਧਾਨ ਬਣਿਆ ਰਿਹਾ 2 ਸਾਲ, ਉਸ ਤੋਂ ਬਾਅਦ ਇੱਕ ਕਜ਼ਨ ਨੂੰ ਬਣਾਤਾ, ਉਸ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਬਣਾਤਾ, ਜਿਹੜਾ ਉਹਨਾਂ ਦੇ ਇਹ ਕੁਛ ਹੋ ਰਿਹਾ ਸਾਡੇ ਗੁਰਦੁਆਰਿਆਂ ਦੇ ਵਿਚ।
1: ਬਿਲਕੁਲ ਜੀ, ਇਹੀ ਕੁਛ ਹੋ ਰਿਹਾ, ਬਿਲਕੁਲ।
0: ਸੇਵਾ ਤਾਂ ਨਹੀਂ ਨਾ ਕਰ ਸਕਦੇ?
1: ਨਹੀਂ ਨਹੀਂ, ਸੇਵਾ ਕਿੱਥੇ ਆ ਖਾਕ ਸਾਹਿਬ ਜੀ, ਸੇਵਾ ਤਾਂ ਨਾ ਆ ਉਹਦਾ, ਤਾਂ ਸੇਵਾ ਦਾ ਨਾ ਆ।
0: ਅਸੀਂ ਦੇਖੋ ਏਡੇ ਵੱਡੇ ਸ਼ਹਿਰ ਦੇ ਵਿਚ ਲੱਖਾਂ ਦੇ ਹਿਸਾਬ ਨਾਲ ਇੱਥੇ ਇੰਡੀਅਨ ਪੰਜਾਬੀ ਰਹਿੰਦੇ ਆ, ਅੱਜ ਤੱਕ ਅਸੀਂ ਇੱਕ ਕਾਲਜ ਨਹੀਂ ਬਣਾ ਸਕੇ, ਇੱਕ ਹੋਸਪਿਟਲ ਨਹੀਂ ਬਣਾ ਸਕੇ, ਜਿੱਧਰ ਹੱਥ ਮਾਰੋ ਜੂਸ਼ਾਂ ਦੇ ਸਾਰੇ ਹੋਸਪਿਟਲ,
1: ਯੂਨੀਵਰਸਿਟੀਆਂ ਵੱਡੀਆਂ ਵੱਡੀਆਂ ਉਹਨਾਂ ਦੀਆਂ ਜੀ,
0: ਸਾਰਾ ਕੁਛ ਉਹਨਾਂ ਦਾ ਜੀ। ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ
1: ਜੀ। ਖਾਕ ਸਾਹਿਬ ਜੀ, ਥੈਂਕ ਯੂ ਤੁਹਾਡਾ, ਤੇ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਤੁਹਾਡੇ ਸਰੋਤੇ ਵੀਰਾਂ ਨੂੰ, ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਦੋਸਤੋ ਆਓ ਆਪਾਂ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਕਰਦੇ ਆ। ਤੁਹਾਨੂੰ ਪਤਾ ਪਈ ਜੋ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਵਿਚ ਤੇ ਆਪਣੇ ਇਰਾਨ ਦੇ ਵਿਚ ਤੇ ਅਮਰੀਕਾ ਤਾਂ ਖੈਰ ਉਹ ਬਾਕੀ ਦੇਸ਼ਾਂ ਦੇ ਵਿਚ ਬੇਸ ਹੈਗੇ ਮਿਲਟਰੀ ਦੇ, ਤੇ ਉੱਥੇ ਕਾਫੀ ਖਾਕ ਸਾਹਿਬ ਜੀ ਜਿਹੜਾ ਆ ਉਹ ਹਲਚਲ ਹੋ ਰਹੀ ਆ, ਤੇ ਦੁਨੀਆਂ ਜਿਹੜੀ ਉਹ ਇਸ ਵੇਲੇ ਤਕਰੀਬਨ ਬ੍ਰਿਟਿਸ਼ ਹੋਏ, ਫਰਾਂਸ ਵਾਲੇ ਹੋਏ, ਉਹ ਸਾਰੇ ਤਕਰੀਬਨ ਜਿਹੜੇ ਆ ਨਾ ਉਹ ਅਮਰੀਕਾ ਤੇ ਇਜ਼ਰਾਇਲ ਦੇ ਇਹ ਜਿਹੜਾ ਹੁਣ ਚੱਲ ਰਿਹਾ ਸਿਲਸਿਲਾ ਇਹਦੇ ਖਿਲਾਫ ਆ ਸਾਰੇ। ਤੇ ਬਾਕੀ ਚਲੋ ਅੱਗੇ ਆਪਾਂ ਪਹਿਲਾਂ ਅਖਬਾਰ ਖਬਰਾਂ ਪੜ੍ਹ ਲਈਏ ਫਿਰ ਡਿਸਕਸ ਕਰਾਂਗੇ। ਖਾਕ ਸਾਹਿਬ ਜੀ ਦੇਖੋ, ਆਪਾਂ ਉਹੀ ਪਰਜਾ ਨੂੰ ਦੱਸ ਸਕਦੇ ਆ ਜੋ ਕੁਛ ਆਪਣੇ ਸਾਹਮਣੇ ਆ ਰਿਹਾ, ਜੋ ਕੁਛ ਅਖਬਾਰਾਂ ਦੇ ਵਿਚ ਛਾਪ ਰਿਹਾ ਆ, ਤੇ ਇਹਦੇ ਬਾਹਰ ਦੀ ਬਹੁਤ ਹੋਰ ਕੁਛ ਹੈ ਜਿਹੜਾ ਆਪਾਂ ਨੂੰ ਦੱਸਿਆ ਨਹੀਂ ਜਾ ਰਿਹਾ, ਜਿਹੜਾ ਆਪਾਂ ਨੂੰ ਲੁਕੋਇਆ, ਆਪਾਂ ਤੋਂ ਲੁਕੋਇਆ ਜਾ ਰਿਹਾ, ਜਿਹੜਾ ਹੌਲੀ ਹੌਲੀ ਬਾਹਰ ਆਊਗਾ ਬਾਅਦ ਦੇ ਵਿਚ। ਸੋ ਇਹ ਜਿਹੜੀ ਗੱਲਬਾਤ ਹੈ ਖਾਕ ਸਾਹਿਬ ਜੀ, ਇਹ ਦੇਖੋ ਗੁਰੂ ਨਾਨਕ ਦੇਵ ਜੀ ਦੇ ਨਾਲ ਇਹ ਕਿੱਦਾਂ ਜੁੜਦੀ ਆ ਗੱਲਬਾਤ ਜਿਹੜੀ ਹੁਣੇ ਮੈਂ ਕਹਿ ਕੇ ਹਟਿਆ। ਉਹਨਾਂ ਨੇ ਵੀ ਲਿਖਿਆ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਦੀ ਜੰਜ ਲੈ ਕਾਬਲੋਂ ਤਾਇਆ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ। ਸਾਡੇ ਗੁਰੂ ਸਾਹਿਬਾਂ ਨੇ ਖਾਕ ਸਾਹਿਬ ਜੀ ਉਹ ਜਿਹੜੀ ਸੀਗੀ ਉਹਨਾਂ ਦੀ ਬਾਣੀ ਦੁਆਰਾ ਉਹਨਾਂ ਨੇ ਜੋ ਕੁਛ ਸੱਚ ਸੀਗਾ ਉਹਦੇ ਨਾਲ ਸਾਨੂੰ ਜੋੜਿਆ ਕਿ ਭਾਈ ਤੁਸੀਂ ਝੂਠ ਤੋਂ ਹਟ ਕੇ ਸੱਚ ਵੱਲ ਨੂੰ ਤੁਰੋ, ਤਰੱਕੀ ਤੁਹਾਡੀ ਤਾਂ ਹੋਣੀ ਆ। ਤੇ ਉਸ ਸਮੇਂ ਖਾਕ ਸਾਹਿਬ ਜੀ ਮੁਗਲ ਬਾਦਸ਼ਾਹ ਜਿਹੜੇ ਸੀਗੇ ਉਹ ਤੁਹਾਨੂੰ ਪਤਾ ਵੀ ਕੀ ਕਰਦੇ ਸੀਗੇ, ਤੇ ਇਸੇ ਹੀ ਤਰ੍ਹਾਂ ਖਾਕ ਸਾਹਿਬ ਜੀ ਜਿਹੜੀ ਆ ਅੱਜ ਦੀ ਕਹਾਣੀ ਆ ਉਹ ਨੇਤਾਨਯਾਹੂ ਤੇ ਟਰੰਪ ਸਾਹਿਬ ਵੀ ਇਸੇ ਹੀ ਤਰ੍ਹਾਂ ਕਰ ਰਹੇ ਆ।
0: ਬਿਲਕੁਲ ਸੱਚੀ ਗੱਲ
1: ਜੀ। ਤੇ ਪਰ ਆਪਣੇ ਕੋਲ ਜੋ ਕੁਛ ਉਥੋਂ ਆ ਰਿਹਾ ਬਾਣੀ ਮੇਰੇ ਭਾਸ਼ਾ ਹੁੰਦਾ ਖਾਕ ਸਾਹਿਬ ਜੀ, ਬਾਣੀ ਦੇ ਸ਼ਬਦ ਆ ਜਿਹੜੇ ਬਾਣੀ ਦਾ ਅਰਥ ਹੁੰਦੇ ਭਾਸ਼ਾ ਬੋਲੀ। ਹੁਣ ਸਾਡੇ ਕੋਲ ਜਿਹੜੀ ਭਾਸ਼ਾ ਆ ਰਹੀ ਹੈ ਅਖਬਾਰਾਂ ਰਾਹੀਂ ਰੇਡੀਓ ਰਾਹੀਂ ਟੀਵੀ ਰਾਹੀਂ ਅਸੀਂ ਉਹੀ ਗਾਹਾਂ ਦੱਸ ਸਕਦੇ ਹਾਂ ਨਾ, ਜਿਹੜੀ ਕੋਈ ਗਈ ਆ ਉਹ ਤਾਂ ਆਪਾਂ ਨੂੰ ਪਤਾ ਨੀ ਨਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਸ ਵੇਲੇ ਇਹੀ ਕਹਿ ਰਹੇ ਸੀਗੇ ਵੀ ਭਾਈ ਜਿਹੜੀ ਉਥੋਂ ਖਬਰ ਆਉਂਦੀ ਆ ਉਤੋਂ ਬਾਬਰ ਦਿਓ ਇਹ ਹੈ ਵੀ ਬਾਬਰ ਬਾਣੀ ਆ ਖਾਕ ਸਾਹਿਬ ਜੀ, ਇਹ ਜਿਹੜੇ ਆ ਜਿਹੜੀਆਂ ਮੈਂ ਪੰਕਤ ਪੜੀਆਂ ਇਹ ਬਾਬਰ ਬਾਣੀ ਦੇ ਵਿੱਚ ਆਉਣੀ ਆ ਜਿੱਥੇ ਬਾਬਰ ਦੇ ਨਾਲ ਸੰਬੰਧਿਤ ਬਾਣੀ ਆ ਜਿਹੜੀ ਲਿਖੀ ਗਈ ਆ। ਸੋ ਉਹਦੇ ਵਿੱਚ ਹੀ ਇਹ ਹੈਗੀਆਂ। ਤੇ ਇਸੇ ਤਰ੍ਹਾਂ ਖਾਕ ਸਾਹਿਬ ਜੀ ਹੁਣ ਜਿਹੜੀ ਅੱਜ ਦੀ ਗੱਲਬਾਤ ਆ ਇਹ ਵੀ ਇਸੇ ਤਰ੍ਹਾਂ ਹੈਗੀ ਆ। ਤੇ ਹੁਣ ਖਾਕ ਸਾਹਿਬ ਜੀ ਅੱਜ ਨੇਤਾਨਯਾਹੂ ਤੇ ਟਰੰਪ ਮਿਲ ਕੇ ਜੋ ਕੁਛ ਅੱਜ ਕੱਲ ਕਰ ਰਹੇ ਆ ਇਹ ਉਸ ਸਮੇਂ ਖਾਕ ਸਾਹਿਬ ਜਿਹੜਾ ਸਮਾਂ ਸੀਗਾ ਉਹ ਲੁੱਟ ਹੋ ਰਹੀ ਸੀ ਭਾਰਤ ਦੀ, ਜਿੱਥੋਂ ਸੋਨਾ ਚਾਂਦੀ ਹੀਰੇ ਜਵਾਹਰਾਤ ਕੰਨਿਆ ਆਪਣੀ ਕਾਮ ਵਾਸਨਾ ਦੀ ਪੂਰਤੀ ਲਈ ਤੇ ਲੜਕੇ ਆਪਣੇ ਗੁਲਾਮ ਬਣਾਉਣ ਵਾਸਤੇ ਅਤੇ ਵੇਚਣ ਵਾਸਤੇ ਲੁੱਟੇ ਜਾਂਦੇ ਸਨ।
0: ਇਹੀ ਕੁਛ ਉਦੋਂ ਹੋ ਰਿਹਾ ਸੀ ਜੋ ਅੱਜ ਹੋ ਰਿਹਾ ਜੀ, ਉਹ ਉਲਟਾ ਹੋ ਰਿਹਾ, ਪਹਿਲਾਂ ਹੋਰ ਹੋ ਰਿਹਾ ਸੀ ਹੁਣ ਉਲਟਾ ਹੋ ਰਿਹਾ।
1: ਬਿਲਕੁਲ। ਤੇ ਅੱਜ ਮਾਮਲਾ ਕਾਲੇ ਸੋਨੇ ਦਾ ਅਤੇ ਸਰਦਾਰੀ ਦਾ।
0: ਹਾਂਜੀ।
1: ਤੇ ਕਾਲਾ ਸੋਨਾ ਆਪਣੇ ਸੱਜਣਾਂ ਨੂੰ ਦੱਸ ਦਈਏ ਸਰੋਤਿਆਂ ਨੂੰ ਤੇਲ ਨੂੰ ਕਿਹਾ ਜਾਂਦਾ।
0: ਬਿਲਕੁਲ।
1: ਤੇ ਸੋ ਰੌਲਾ ਅੱਜ ਵੀ ਉਹੀ ਆ ਖਾਕ ਸਾਹਿਬ ਜੀ। ਪਿਛਲੇ ਸ਼ਨੀਵਾਰ ਤੋਂ ਪਹਿਲਾਂ 2025 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਨਿਊਕਲੀਅਰ ਬੰਬ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਜਦੋਂ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬੰਬ ਬਣਾਇਆ ਸੀ ਅਤੇ ਸਭ ਤੋਂ ਪਹਿਲਾਂ ਵਰਤਣ ਵਾਲੀ ਅਮਰੀਕਾ ਹੈ। ਇੱਕ ਖਾਕ ਸਾਹਿਬ ਜੀ ਇੱਥੇ ਆਪਾਂ ਹੋਰ ਇਹਦੇ ਵਿਚ ਥੋੜਾ ਜਿਹਾ ਜੋੜ ਲਈਏ ਜਿਹੜਾ ਇਸ ਖ਼ਬਰ ਦੇ ਵਿਚ ਨਹੀਂ ਹੈਗਾ। ਜਿਹੜਾ ਨਿਊਜ਼ ਮੀਡੀਆ ਆ ਖਾਕ ਸਾਹਿਬ ਜੀ ਉਹਨਾਂ ਨੂੰ ਸਭ ਤੋਂ ਪਤਾ ਹੁੰਦਾ ਕੀ ਹੋ ਰਿਹਾ।
0: ਪਤਾ ਜੀ, ਬਿਲਕੁਲ ਬੋਲ ਨਹੀਂ ਸਕਦੇ।
1: ਉਹਨਾਂ ਨੇ ਅੱਜ ਦੀ ਖ਼ਬਰ ਦੀ ਮੁਤਾਬਕ ਇਹ ਕਿਹਾ ਕਿ ਜਦੋਂ ਦੀ ਦੁਨੀਆ ਬਣੀ ਆ ਕਦੇ ਵੀ ਖਾਸ ਕਰਕੇ ਜਦੋਂ ਦੇ ਜਿਹੜੇ ਆਹ ਬੰਬ ਤੇ ਰਫਲਾਂ ਚੱਲੀਆਂ ਆ ਉਦੋਂ ਤੋਂ ਗੱਲ ਕਰਦੇ ਆ, ਕਿਉਂਕਿ ਦੇਖੋ ਖਾਕ ਸਾਹਿਬ ਜਿਹੜੀ ਦੁਨੀਆ ਕਿੱਦਾਂ ਬਦਲਦੀ, ਪਹਿਲਾਂ ਪਹਿਲੇ ਸਮਿਆਂ ਦੇ ਵਿਚ ਜਦੋਂ ਤੀਰ ਕਮਾਨ ਦੀ ਕਾਢ ਤੋਂ ਪਹਿਲਾਂ ਜਦੋਂ ਤੀਰ ਬਣਿਆ ਨਾ ਉਸ ਤੋਂ ਪਹਿਲਾਂ ਜਦੋਂ ਕਿਸੇ ਦੇਸ਼ ਦੀ ਦੂਸਰੇ ਦੇਸ਼ ਨਾਲ ਲੜਾਈ ਹੁੰਦੀ ਸੀ ਜਿਹਦੀਆਂ ਬਾਹਾਂ ਦੇ ਵਿਚ ਜ਼ਿਆਦਾ ਜ਼ੋਰ ਹੁੰਦਾ ਸੀ ਉਹ ਜਿੱਤਦਾ ਸੀ।
0: ਬਿਲਕੁਲ।
1: ਤੇ ਜਦੋਂ ਤੀਰ ਦੀ ਕਾਢ ਨਿਕਲਿਆ ਫੇਰ ਜਿਹੜਾ ਤੀਰ ਕਮਾਨ ਦੇ ਮਾਰਿਆ ਵਿਚ ਉਹਨੇ ਜਿੱਤਣਾ, ਕਿਉਂਕਿ ਤੀਰ ਜਿਹੜਾ ਉਹ ਦੂਰੋਂ ਚੱਲਣਾ ਤੇ ਵਰਸ਼ਾ ਤੁਸੀਂ 8-10-20 ਫੁੱਟ ਤੇ ਮਾਰ ਦਿਓਗੇ ਜੇ ਤੁਸੀਂ ਉਹ ਨੇਜਾ ਛੱਡ ਕੇ ਵੀ ਮਾਰੋਗੇ ਜਿਹਨੂੰ ਉਹ ਸਾਰੀ ਜੈਵਲਿਨ ਥਰੋ ਤਾਂ ਤੁਸੀਂ ਦੇਖੀ ਹੋਣੀ ਆ
0: ਉਹਨਾਂ ਦੇ ਚੀਮਾ ਸਾਹਿਬ ਇੱਕ ਬੰਦਾ ਨੇਜੇ ਦੇ ਨਾਲ ਤੇ ਇੱਕ ਬੰਦਾ ਹੀ ਮਰੂਗਾ ਨਾ ਕੱਢ ਕੇ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
0: ਤੀਰ ਜਿਹੜਾ ਉਹ ਅੱਜ ਕੱਲ ਦੀ ਰਫਲ ਦੇ ਬਰਾਬਰ ਆ ਰਾਕਟ ਦੇ।
1: ਹਾਂਜੀ ਬਿਲਕੁਲ, ਉਹ ਦੂਰੋਂ ਮਾਰ ਦਿੰਦਾ ਆਪਣੇ ਆਪ ਨੂੰ ਬਚਾ ਕੇ, ਉਹ ਮੋਹਰੇ ਨੂੰ ਮਾਰਿਆ ਜਾਂਦਾ ਸੀਗਾ ਹਮੇਸ਼ਾ। ਲੜਾਈ ਆ ਜਿਹੜੀ ਹੁੰਦੀ ਇਹੀ ਆ ਆਪਣੇ ਆਪ ਨੂੰ ਬਚਾਉਣਾ ਤੇ ਦੂਸਰੇ ਨੂੰ ਮਾਰਨਾ।
0: ਹਾਂਜੀ।
1: ਤੇ ਸਾਡੇ ਇੱਕ ਜਿਹੜਾ ਸਿੱਖ ਸਮਾਜ ਦੇ ਵਿਚ ਖਾਕ ਸਾਹਿਬ ਦੀ ਖਾਸ ਗੱਲ ਹੈਗੀ ਆ, ਉਹ ਕਹਿੰਦੇ ਜਾਨ ਦੇ ਦਿਓ ਉਹ ਭਾਈ ਨਹੀਂ ਜਿਹੜੇ ਅਸੀਂ ਯੋਧੇ ਆ ਲੜਾ ਕੇ, ਉਹ ਕਹਿੰਦੇ ਨਹੀਂ ਜਾਨ ਦਿਓ ਨਾ ਜਾਨ ਲਓ।
0: ਬਿਲਕੁਲ।
1: ਇਹੀ ਕੁਛ ਅੱਜ ਹੋ ਰਿਹਾ ਨਾ, ਯਹੂਦੀ ਇਹੀ ਕੁਛ ਕਰ ਰਿਹਾ ਨਾ, ਉਹ ਜਿਹੜਾ ਨੀਤਾ ਲਿਆ ਉਹ ਇਹੀ ਕਰ ਰਿਹਾ ਆਪਣੇ ਆਪ ਨੂੰ ਬਚਾ ਕੇ ਤੇ ਦੂਸਰਿਆਂ ਨੂੰ ਮਾਰੋ। ਅਸਲ ਦੇ ਵਿਚ ਇਹੀ ਆ, ਜਦੋਂ ਤੁਸੀਂ ਸੇਫਟੀ ਆਪਣੀ ਪਹਿਲਾਂ ਤੇ ਦੁਸ਼ਮਣ ਦੀ ਮੌਤ, ਇਹ ਨਹੀਂ ਭਾਈ ਤੁਸੀਂ ਜਾ ਕੇ ਤੁਹਾਡੇ ਕੋਲ ਕੱਖ ਨਹੀਂ ਤੇ ਜਾ ਕੇ ਮੁਰੇ ਲੜ ਕੇ ਮਰ ਜਾ ਤੂੰ ਮਗਰਵਾਣੀ ਉਹ ਕਰੀ ਜਾਓ ਕਿ ਮੈਂ ਆ ਸ਼ਹੀਦ ਹੋ ਗਿਆ ਫਲਾਨਾ ਹੋ ਗਿਆ, ਨਹੀਂ ਏਦਾਂ ਨਹੀਂ ਹੁੰਦੀ। ਲੜ ਕੇ ਜਿਹੜਾ ਆ ਉਹ ਜਿੱਤਣਾ, ਦੁਸ਼ਮਣ ਨੂੰ ਮਾਰਨਾ ਤੇ ਆਪਣੇ ਆਪ ਨੂੰ ਬਚਾਉਣਾ ਆ, ਜੇ ਤੁਸੀਂ ਭੱਜ ਕੇ ਵੀ ਬਚ ਸਕਦੇ ਹਾਂ ਬਚੋ, ਮੁੜ ਕੇ ਫੇਰ ਆ ਕੇ ਲੜ ਸਕਦੇ ਹਾਂ, ਨੰਗੇ ਤਾਂ ਨਹੀਂ ਲੜਨਾ ਚਾਹੀਦਾ ਕਦੇ ਵੀ। ਉਹ ਜਿਹੜੀ ਆ ਉਹ ਗੱਲ ਸਹੀ ਨਹੀਂ ਹੈਗੀ। ਉਹ ਆਪਣੇ ਸਮਾਜ ਦੇ ਵਿਚ ਇਹ ਜਿਹੜਾ ਫੈਲਾਇਆ ਗਿਆ ਇਹ ਫਲਸਫਾ ਇਹ ਗੁਰੂ ਸਾਹਿਬਾਂ ਦਾ ਫਲਸਫਾ ਨਹੀਂ ਹੈਗਾ, ਜਾਂ ਉਸ ਤੋਂ ਪਹਿਲਾਂ ਯੋਧਿਆਂ ਦਾ ਜਾਂ ਗੁਰੂ ਸਾਹਿਬਾਂ ਤੋਂ ਮਗਰੋਂ ਜਿਹੜੇ ਜੋੜੇ ਹੋਏ ਆ ਮਹਾਰਾਜਾ ਰਣਜੀਤ ਅਕਾਲੀ ਫੂਲਾ ਸਿੰਘ ਵਰਗੇ, ਉਹਨਾਂ ਦਾ ਵੀ ਇਹ ਫਲਸਫਾ ਨਹੀਂ ਹੁੰਦਾ। ਫਲਸਫਾ ਇਹ ਜਿਹੜਾ ਬਾਅਦ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿਹੜਾ ਸ਼ੋਸ਼ਾ ਛੱਡਿਆ ਗਿਆ ਵੀ ਜਾ ਕੇ ਜਾਨ ਦੇ ਦਿਓ, ਨਹੀਂ ਏਦਾਂ ਨਹੀਂ ਹੁੰਦੀ। ਜਿੱਤਣਾ ਆ ਜੇ ਤੁਸੀਂ ਜੀਣਾ ਹੈ ਆਪਣੀ ਕੌਮ ਲਈ ਜਾਂ ਆਪਣੇ ਪਰਿਵਾਰ ਲਈ ਜੀਣਾ ਆ ਤਾਂ ਆਪਣੇ ਆਪ ਨੂੰ ਬਚਾ ਕੇ ਦੂਸਰੇ ਦੁਸ਼ਮਣ ਨੂੰ ਮਾਰੋ।
0: ਏਦਾਂ ਹੀ ਬਿਲਕੁਲ ਸਹੀ ਕਹਿ ਰਿਹਾ।
1: ਹਾਂਜੀ, ਤੇ ਹੁਣ ਕੀ ਹੈ ਡਾਕਟਰ ਸਾਹਿਬ ਜੀ, ਹੁਣ ਜਿਹੜਾ ਰਿਵਾਜ ਸੀ ਉਹ ਤੁਹਾਨੂੰ ਪਤਾ ਵੀ ਸੋਨੇ ਦਾ, ਕਾਲੇ ਸੋਨੇ ਦਾ ਆ, ਤੇ ਪਿਛਲੇ ਸ਼ਨੀਵਾਰ ਤੋਂ ਪਹਿਲਾਂ 2025 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਨਿਊਕਲੀਅਰ ਬੰਬ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਜਦੋਂ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬੰਬ ਬਣਾਇਆ ਅਤੇ ਸਭ ਤੋਂ ਪਹਿਲਾਂ ਵਰਤਿਆ ਵੀ ਆ, ਜਿਹੜਾ ਜਾਪਾਨ ਦੇ ਵਿਚ ਸਿੱਟਿਆ ਸੀ। ਡਾਕਟਰ ਸਾਹਿਬ ਜੀ, ਹੁਣ ਜਿਹੜੇ ਰਾਈਟਰ ਨੇ ਲਿਖਾਰੀ ਉਹਨਾਂ ਨੇ ਇਹ ਲਿਖਿਆ, ਉਹ ਕਹਿੰਦੇ ਜੋ ਕੁਛ ਇਜ਼ਰਾਇਲ ਤੇ ਅਮਰੀਕਾ ਇਸ ਵੇਲੇ ਇਰਾਨ ਦੇ ਵਿਚ ਕਰ ਰਹੇ ਆ ਉਹ ਇੰਪੋਸੀਬਲ ਆ, ਉਹ ਹੋਣਾ ਨਹੀਂ ਹੈ, ਉਹ ਅਸੰਭਵ ਆ। ਉਹ ਕਹਿੰਦੇ ਆ ਕਿ ਕਦੇ ਵੀ ਇਸ ਦੁਨੀਆਂ ਜਦੋਂ ਬਣੀ ਆ ਉਪਰੋਂ ਬੰਬ ਸਿੱਟਣ ਨਾਲ ਕੋਈ ਦੇਸ਼ ਦੂਜੇ ਨੂੰ ਜਿੱਤ ਨਹੀਂ ਸਕਦਾ,
0: ਖਤਮ ਨਹੀਂ ਕਰ ਸਕਦਾ ਦੂਜੇ ਨੂੰ। ਇਹ ਹੈ ਕਿ ਕਹਿੰਦੇ ਨਾ ਕਿ ਤੁਸੀਂ ਜਨਰੇਸ਼ਨ ਹੀ ਖਤਮ ਕਰ ਦੇ, ਉਹ ਨਹੀਂ ਹੋ ਸਕਦੀ।
1: ਉਹ ਹੋਣੀ ਨਹੀਂ, ਰਾਜ ਵੀ ਨਹੀਂ ਖੋ ਹੋਣਾ ਜਿੰਨਾ ਚਿਰ ਤੁਸੀਂ ਆਪਣੀ ਪੈਦਲ ਫੌਜ ਨਹੀਂ ਭੇਜਦੇ, ਉਹਨਾਂ ਚਿਰ ਕੋਈ ਕੰਟਰੀ
0: ਫੌਜ ਭੇਜਣੀ ਤੇ ਫਿਰ ਵਿਤਨਾਮ।
1: ਹਾਂਜੀ ਬਿਲਕੁਲ ਬਿਲਕੁਲ,
0: ਕੰਬੋਡੀਆ ਵਾਲਾ ਵਿਤਨਾਮ ਵਾਲਾ ਹਾਲ ਹੁੰਦਾ ਜੀ,
1: ਅਫਗਾਨਿਸਤਾਨ ਵਾਲਾ
0: ਵਾਲਾ ਹਾਲ ਹੁੰਦਾ।
1: ਹਾਂਜੀ, ਹੁਣ ਜੋ ਕੁਛ ਇਜ਼ਰਾਇਲ ਤੇ ਅਮਰੀਕਾ ਕਰ ਰਹੇ ਆ ਉਹ ਉਪਰੋਂ ਕਹਿ ਰਹੇ ਆ ਅਸੀਂ ਬੰਬ ਸਿੱਟ ਕੇ ਉਹਨੂੰ ਪਤਾ ਨਹੀਂ, ਉਹ ਕਹਿੰਦੇ ਨਹੀਂ ਏਦਾਂ ਹੋਣੀ ਨਹੀਂ, ਪੋਸੀਬਲ ਨਹੀਂ ਹੈਗਾ ਇਹ। ਪਰ ਉਹ ਕਹਿੰਦੇ ਦੁਨੀਆਂ ਦੇ ਵਿਚ ਇੱਕੋ ਵਾਰੀ ਏਦਾਂ ਹੋਈ ਆ ਕਿ ਉਪਰੋਂ ਬੰਬ ਸਿੱਟ ਕੇ ਕਿਸੇ ਮੁਲਕ ਨੂੰ ਹਰਾ ਦੇਣਾ, ਉਹ ਜਦੋਂ ਅਮਰੀਕਾ ਨੇ ਐਟਮ ਬੰਬ ਜਾਪਾਨ ਤੇ ਸਿੱਟਿਆ ਸੀ, ਉਹੀ ਕਹਿੰਦੇ ਇੱਕੋ ਇੱਕ ਲੜਾਈ ਸੀ ਜਿਹਦੇ ਨਾਲ ਉਪਰੋਂ ਹੀ ਜਾਪਾਨ ਨੂੰ ਜਿੱਤ ਲਿਆ ਗਿਆ ਬੰਬਾਂ ਦੇ ਨਾਲ। ਤੇ ਹੁਣ ਕਹਿੰਦੇ ਆ ਉਹ ਗੱਲਾਂ ਨਹੀਂ ਹੋਣ ਵਾਲੀਆਂ,
0: ਹੁਣ ਹਰ ਕੋਈ ਚੱਕੀ ਫਿਰਦਾ ਜੀ ਜਿਹੜੀਆਂ ਮਿਜ਼ਾਈਲਾਂ ਸੋਨਿਕ ਮਿਜ਼ਾਈਲਾਂ ਆ ਗਈਆਂ, ਪਤਾ ਨਹੀਂ ਆ ਨਿੱਕੇ ਨਿੱਕੇ ਡਰੋਨ, ਕਹਿੰਦੇ 5,000 ਦਾ ਸਾਰਾ ਡਰੋਨ ਬਣਦਾ।
1: ਬਿਲਕੁਲ,
0: ਉਹ ਤੋਂ ਬਾਅਦ ਫੜ ਕੇ ਵੱਡੇ ਵੱਡੇ ਜਹਾਜ਼ਾਂ ਨੂੰ ਸਿੱਟ ਦਿੰਦਾ।
1: ਬਿਲਕੁਲ ਕਾਕ ਸਾਹਿਬ ਜੀ,
0: ਅੱਜ ਕੱਲ ਉਹ ਜਮਾਨਾ ਨਹੀਂ ਜੀ ਮਾਂ ਸਾਹਿਬ ਰਹਿ ਗਿਆ ਜਿਹੜਾ ਹੁੰਦਾ,
1: ਉਹ ਜਮਾਨਾ ਨਹੀਂ ਰਹਿ ਗਿਆ,
0: ਟੈਕਨੋਲੋਜੀ ਆ ਗਈ ਹੈ ਬਹੁਤ ਜ਼ਿਆਦਾ ਜੀ।
1: ਅੱਛਾ, ਇੱਕ ਹੋਰ ਤੁਹਾਨੂੰ ਦੱਸਾਂ, ਦੇਖੋ ਕਾਕ ਸਾਹਿਬ ਜੀ, ਕਈ ਖਬਰਾਂ ਜਿਹੜੀਆਂ ਮੈਂ ਕੱਲ ਦੇਖਦਾ ਆ ਉਹ ਤਾਂ ਫਿਰ ਲਿਖਤਾਂ ਹੁੰਦੀਆਂ ਨੀ ਕਿਉਂਕਿ ਉਹ ਜਿੱਤਾ ਜੁੱਤਾ ਭੁੱਲ ਜਾਂਦਾ, ਪਰ ਕੱਲ ਦੀ ਖਬਰ ਦੇ ਵਿਚ ਕਾਕ ਸਾਹਿਬ ਜੀ ਜਿਹੜਾ ਜ਼ੇਲੈਂਸਕੀ ਆ ਉਹਨੇ ਟਰੰਪ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਦਾ।
0: ਹਾਂਜੀ, ਉਹਦੇ ਕੋਲ ਮਜ਼ਾਇਲਾਂ ਹੈਗੀਆਂ,
1: ਮਜ਼ਾਇਲਾਂ ਵੀ ਹੈਗੀਆਂ ਉਹਦੇ ਕੋਲ ਕਾਕ ਸਾਹਿਬ ਜੀ। ਉਹਨੇ ਉਹ ਕਹਿੰਦਾ ਮੈਂ ਟੈਕਨੋਲੋਜੀ ਆ ਜਿਹੜੀ ਇਹ ਡਰੋਨ ਆ ਇਰਾਨ ਦੇ ਰੂਸ ਨੂੰ ਦਿੱਤੇ ਹੋਏ, ਮੈਂ ਕਹਿੰਦਾ ਉਹਦੇ ਤੁਹਾਡੇ ਨਾਲ ਬਹੁਤ ਮੁਰੇ ਆ, ਉਹਨਾਂ ਤੋਂ ਬਚਣਾ ਕਿੱਦਾਂ, ਤੇ ਕਹਿੰਦਾ ਤੈਨੂੰ ਮਦਦ ਚਾਹੀਦੀ ਤਾਂ ਮੈਂ ਦੱਸ ਦਿੰਦਾ। ਅੱਛਾ, ਟਰੰਪ ਸਾਹਿਬ ਨੇ
0: ਪਹਿਲੀ ਗੱਲ ਤੇ ਚੀਮਾ ਸਾਹਿਬ ਇਹ ਹੈ ਕਿ ਤੂੰ ਆਪ ਪੰਗੇ ਚ ਫਸਿਆ, ਅਸਲੇ ਲੈਣਾ ਵਾ ਯੂਰਪ ਕੋਲੋਂ, ਲੈਣਾ ਇਹਨਾਂ ਕੋਲੋਂ, ਤੈਨੂੰ ਕੀ ਲੋੜ ਆ ਪੰਗੇ ਚ ਲੈਣ ਦੀ, ਤੂੰ ਇਹ ਕਹਿ ਕੇ ਭਾਈ ਮੈਨੂੰ ਕਿਸੇ ਤਰ੍ਹਾਂ ਮਾਫੀ ਦਵਾ ਦਿਓ ਚਾਹੀਦਾ।
1: ਹਾਂਜੀ ਬਿਲਕੁਲ। ਤੇ ਹੁਣ ਖਾਕ ਸਾਹਿਬ ਜੀ, ਜਿਹੜਾ ਆਪਾਂ ਪਿਛਲੇ ਕਈ ਦਿਨਾਂ ਤੋਂ ਤੁਸੀਂ ਵੀ ਤੇ ਮੈਂ ਵੀ ਕਹਿੰਦੇ ਆਏ ਆ ਭਾਈ ਟਰੰਪ ਸਾਹਿਬ ਤੇ ਨੇਤਾਨਯਾਹੂ ਆ ਜਿਹੜੇ ਉਹਨਾਂ ਦੇ ਚਿਹਰੇ ਆ ਜਿਹੜੇ ਉਹਨਾਂ ਦੇ ਹਾਵ ਭਾਵ ਹੋ ਰਿਹਾ ਤੇ ਉਹ ਟੀਵੀ ਤੇ ਬੜਕਾਂ ਜਦੋਂ ਮਾਰਦੇ ਆ ਉਹ ਹੋ ਰਿਹਾ। ਤੋ ਹੁਣ ਆਹ ਜਿਹੜੀ ਹੁਣ ਮੈਂ ਗੱਲ ਕਹਿਣ ਲੱਗਾ ਇਹ ਧਿਆਨ ਚ ਰੱਖਣ ਵਾਲੀ ਆ ਕਿ ਜਦੋਂ ਜ਼ੇਲੈਂਸਕੀ ਨੇ ਟਰੰਪ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਨਾ ਇਹਨਾਂ ਡਰੋਨਾਂ ਤੋਂ ਬਚਣ ਵਾਸਤੇ ਕਿਉਂਕਿ ਸਾਡੇ ਤੇ ਇਹ 4 ਸਾਲਾਂ ਤੋਂ ਵਰਤ ਹੋ ਰਹੇ ਆ ਤੇ ਸਾਨੂੰ ਪਤਾ ਇਹਨਾਂ ਤੋਂ ਬਚਣਾ ਕਿੱਦਾਂ ਆ, ਤੇ ਟਰੰਪ ਦੇ ਫਿਰ ਮੂੰਹ ਚੋਂ ਉਸ ਵੇਲੇ ਇਕਦਮ ਉਹ ਗੱਲ ਨਿਕਲ ਗਈ, ਕਹਿੰਦਾ ਭਾਈ ਇਸ ਵੇਲੇ ਮੇਰੀ ਕੋਈ ਵੀ ਜਿਹੜਾ ਹੈਲਪ ਕਰੇ ਮੈਂ ਲੈਣ ਨੂੰ ਤਿਆਰ ਆ। ਸੋ ਇਹਨਾਂ ਸ਼ਬਦਾਂ ਤੋਂ ਇਹ ਪਤਾ ਲੱਗਦਾ ਕਿ ਅਮਰੀਕਾ ਤੇ ਇਜ਼ਰਾਈਲ ਆ ਜਿਹੜੇ ਇਹ ਦੱਸ ਨਹੀਂ ਰਹੇ, ਪਰ ਇਹਨਾਂ ਦੀਆਂ ਖਾਕ ਸਾਹਿਬ ਦੀ ਨਾਸੀ ਤੋਂ ਆਇਆ ਪਿਆ ਇਸ ਵੇਲੇ।
0: ਨਹੀਂ, ਇੱਕ ਰਿਪੋਰਟਰ ਜਿਹੜਾ ਇਸਰਾਇਲ ਦਾ ਵਾ ਉਹਨੇ ਚੋਰੀ ਛੁਪੇ ਕੋਈ ਗੱਲ ਕੀਤੀ ਕਿਸੇ ਇੱਥੇ ਅਮਰੀਕਾ ਦੇ ਵਿਚ, ਮੈਂ ਦੇਖ ਰਿਹਾ ਸੀ, ਉਹ ਦੱਸਿਆ ਕਿ ਬਹੁਤ ਜ਼ਿਆਦਾ ਤਬਾਹੀ ਜਿਹੜੀ ਆ ਉਹ ਕੀਵੀ ਦੇ ਵਿਚ ਇਸ ਏਰੀਏ ਦੇ ਵਿਚ ਬਹੁਤ ਜ਼ਿਆਦਾ ਹੋ ਗਈ ਆ, ਬਹੁਤ ਬੁਰਾ ਹਾਲ ਆ, ਲੋਕ ਭੱਜ ਭੱਜ ਕੇ ਜਿਹੜੇ ਵੜ ਗਏ ਆ ਉਹ ਥੱਲੇ ਬੇਸਮੈਂਟਾਂ ਦੇ ਵਿਚ, ਤੇ ਬਹੁਤ ਖਰਾਬ, ਕਹਿੰਦਾ ਏਡਾ ਜਿੱਦਾਂ ਲੋਕੀ ਸਮਝਦੇ ਖੜਾ ਇਸਰਾਇਲ ਦੇ ਉੱਤੇ ਕੁਛ ਨਹੀਂ ਹੋਇਆ, ਬਹੁਤ ਕੁਛ ਹੋ ਗਿਆ
1: ਇਜ਼ਰਾਇਲ ਦੇ ਵਿਚ, ਬਹੁਤ ਨੁਕਸਾਨ ਹੋਇਆ ਜਿਹੜਾ ਦੱਸ ਨਹੀਂ ਰਹੇ ਕੋਈ ਵੀ, ਬਾਹਰ ਨਹੀਂ ਆ ਰਹੀ ਖਬਰ।
0: ਹਾਂਜੀ,
1: ਬਹੁਤ ਨੁਕਸਾਨ ਕਰ ਦਿੱਤਾ ਇਜ਼ਰਾਇਲ ਦੇ ਵਿਚ, ਕੱਲਾ ਇਜ਼ਰਾਇਲ ਦੇ ਵਿਚ ਨਹੀਂ, ਜਿੰਨੇ ਉਹ 14 ਕੰਟਰੀ ਆ ਜਿੱਥੇ ਜਿੱਥੇ ਬੇਸ ਆ ਅਮਰੀਕਾ ਦੇ, ਉਹਨਾਂ ਦੇ ਵੀ ਖਾਕ ਸਾਹਿਬ ਜੀ ਬਹੁਤ ਤਬਾਹੀ ਮਚਾਈ ਆ ਉਹਨਾਂ ਦੀਆਂ ਜਿਹੜੀਆਂ।
0: ਮੁਸਲਮਾਨ ਮੁਲਕ ਵੀ ਜਿਹੜੇ ਆ ਥੋੜੇ ਜਿਹੇ ਕੰਨ ਭੰਨਣ ਲੱਗ ਪਏ ਅਮਰੀਕਾ ਤੋਂ, ਕਹਿ ਰਿਹਾ ਕਿ ਭਾਈ ਸਾਹਿਬ ਇੱਥੋਂ ਸਾਡੇ, ਸਾਊਦੀ ਅਰਬ ਨੇ ਵੀ ਕਿਹਾ ਕਿ ਸਾਡੇ ਤੋਂ ਕੋਈ ਵੀ ਜਹਾਜ਼ ਜਾਂ ਮਿਜ਼ਾਇਲ ਨਾ ਸਿੱਟੀ ਜਾਵੇ ਸਾਡੇ ਮੁਲਕ ਤੋਂ, ਹਨਾ। ਹੌਲੀ ਹੌਲੀ ਚਾਲੂ ਹੋ ਗਿਆ ਕਿਉਂਕਿ ਉਹ ਦੇਖੋ ਇਹ ਚੀਮਾ ਸਾਹਿਬ ਖੁਸ਼ਹਾਲ ਮੁਲਕ ਸੀ, ਪੈਸੇ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਨੇ ਲੜਾਈਆਂ ਕਿਹਨਾਂ ਦੇ ਨਾਲ ਲੜਨੀਆਂ ਉਹਨਾਂ ਨੇ, ਜਦੋਂ ਆਪਸ ਵਿਚ ਸਾਰੇ ਇਕ ਦੂਜੇ ਨੂੰ ਜਾਣ ਪਛਾਣ ਵਾਲੇ ਮੁਲਕ ਹੈਗੇ, ਡਬਈ ਹੋ ਗਿਆ, ਉਹ ਹੋ ਗਿਆ, ਕੁਵੈਤ ਹੋ ਗਿਆ, ਤੇ ਉਹਨਾਂ ਨੇ ਤੇ ਜਾਣ ਕੇ ਪੰਗਾ ਲਿਆ ਨਾ ਕਿ ਇੱਥੇ ਜਾ ਕੇ ਸਾਨੂੰ ਬਿਠਾਤਾ ਤੇ ਅਸੀਂ ਅਸੀਂ ਤਾਂ ਆਪਣਾ ਕੰਮ ਕਰਨਾ ਹੀ ਆ ਜਿਹੜਾ ਸਾਨੂੰ ਦਿੱਤਾ ਗਿਆ।
1: ਬਿਲਕੁਲ ਬਿਲਕੁਲ, ਉਹ ਸਾਰਾ ਮਸਲਾ ਹੈ ਜਿਹੜਾ ਇਹੀ ਆ, ਤੇ ਉਹ ਜਿਹੜੇ ਕੰਟਰੀ ਆ ਉਹ ਵੀ ਆ ਜਿਹੜੇ ਟੁੱਟਣ ਨੂੰ। ਦੇਖੋ ਇੰਗਲੈਂਡ ਨੇ ਵੀ ਕਹਿਤਾ ਕਿ ਮੇਰਾ ਜਿਹੜਾ ਮੇਰੇ ਬੇਸ ਨੀ ਤੂੰ ਬਚ ਸਕਦਾ, ਉਹਨੇ ਵੀ ਜਵਾਬ ਦੇ ਦਿੱਤਾ ਅਮਰੀਕਾ ਨੂੰ, ਉਹ ਕਹਿੰਦਾ ਮੇਰੇ ਬੇਸ ਨੀ ਬਚ ਸਕਦਾ ਤੂੰ, ਸਿਰਫ ਤੂੰ ਮੇਰੇ ਜਿਹੜੇ ਬੇਸ ਆ ਉਹ ਸਿਰਫ ਤੂੰ ਆਪਣੀ ਡਿਫੈਂਸ ਵਾਸਤੇ ਬਚ ਸਕਦਾ, ਨਾ ਕਿ ਤੁਸੀਂ ਹਮਲਾ ਕਰਨ ਵਾਸਤੇ ਮੇਰੇ ਬੇਸ ਵੀ ਬਚ ਸਕਦੇ ਹੋ। ਇੰਗਲੈਂਡ ਨੇ ਵੀ ਜਵਾਬ ਦਿੱਤਾ, ਹੋਰ ਕਈ ਕੰਟਰੀਆਂ ਨੇ ਦਿੱਤਾ ਆ, ਤੇ ਫਰਾਂਸ ਨੇ ਵੀ ਪਹਿਲਾਂ ਕਹਿਤਾ ਆ ਕਿ ਤੁਸੀਂ ਨਹੀਂ, ਤੁਸੀਂ ਆਪਣੀ ਸੇਫਟੀ ਵਾਸਤੇ ਬਚਾਅ ਕਰਨ ਵਾਸਤੇ ਮੇਰੇ ਬੇਸ ਬਚ ਸਕਦੇ ਆ, ਅਦਰਵਾਈਜ਼ ਨਹੀਂ। ਤੇ ਹੁਣ ਜਿਹੜੀ ਆ ਉਹ ਦੇਖੋ ਅੱਗੇ ਜਾ ਕੇ ਕੀ ਹੁੰਦਾ, ਪਿਛਲੇ ਸ਼ਨੀਵਾਰ ਤੋਂ ਪਹਿਲਾਂ 20-25 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਜਿਹੜਾ ਨਿਊਕਲੀਅਰ ਬੰਬ ਬਣਾਉਣ ਦਾ ਜਿਹੜਾ ਦੋਸ਼ ਲਗਾਇਆ ਜਾ ਰਿਹਾ ਸੀ।
0: ਚੀਮਾ ਸਾਹਿਬ ਇੱਕ ਸੈਕਿੰਡ ਹੋਲਡ ਕਰਿਓ, ਇੱਕ ਸੈਕਿੰਡ
1: ਜੀ।
2: ਹੈਲੋ, ਹਾਂਜੀ ਆ ਜਾ,
0: ਅੱਠ ਵਜੇ 8:30 ਓਕੇ, ਨੋ ਪ੍ਰੋਬਲਮ, ਓਕੇ ਬਾਏ, ਕੱਟ ਦੇ ਮੇਰਾ ਰੇਡੀਓ ਚੱਲਦਾ। ਜੀ ਚੀਮਾ ਸਾਹਿਬ, ਜੀ ਚੀਮਾ ਸਾਹਿਬ ਕਿੱਥੇ ਹੋਲਡ ਕਿੱਥੇ ਹੋ ਗਿਆ ਜੀ? ਚੀਮਾ ਸਾਹਿਬ
1: ਜੀ, ਅੱਛਾ ਬਣਾ ਲੈ ਗਿਆ, ਉਸ ਤੋਂ ਬਾਅਦ ਖਾਕ ਸਾਹਿਬ ਜੀ ਅਮਰੀਕਾ ਵਾਲਾ ਜਿਹੜਾ ਫੇਰ ਸੀਗਾ, ਫਿਰ ਰੂਸ, ਇੰਗਲੈਂਡ, ਫਰਾਂਸ, ਚੀਨ, ਭਾਰਤ, ਪਾਕਿਸਤਾਨ ਨੇ ਵੀ ਬਣਾ ਲਿਆ, ਤੇ ਹੋਰ ਕਈ ਕੰਟਰੀਆਂ ਨੇ, ਇਜ਼ਰਾਇਲ ਨੇ ਵੀ ਤੇ ਨਾਰਥ ਕੋਰੀਆ ਨੇ ਵੀ ਬਣਾ ਲਿਆ ਬੰਬ। ਹਾਲਾਂਕਿ ਇਜ਼ਰਾਇਲ ਆ ਜਿਹੜਾ ਉਹ ਮੰਨ ਨਹੀਂ ਰਿਹਾ ਕਿ ਮੇਰੇ ਕੋਲ ਐਟਮ ਬੰਬ ਹੈਗਾ ਆ, ਪਰ ਉਹਦੇ ਕੋਲ ਹੈਗਾ ਆ
0: ਹਾਂਜੀ
1: ਨਿਊਕਲੀਅਰ ਬੰਬ, ਇਹਦੇ ਕੋਲ ਵੀ, ਇਜ਼ਰਾਇਲ ਕੋਲ ਵੀ ਹੈਗੇ ਆ।
0: ਇਜ਼ਰਾਇਲ ਕੋ ਤਾਂ ਹੈਗਾ, ਉਹਨੇ ਕਦੀ ਡਿਕਲੇਅਰ ਨਹੀਂ ਕੀਤਾ, ਪਤਾ ਸਾਰਿਆਂ ਨੂੰ,
1: ਹਾਂ ਡਿਕਲੇਅਰ ਨਹੀਂ ਕੀਤਾ ਹੋਇਆ, ਉਹ ਦੱਸ ਵੀ ਰਿਹਾ ਬਿਲਕੁਲ। ਤੇ ਹੁਣ ਖਾਕ ਸ਼ਾਹ ਜੀ, ਪਰ ਇਰਾਨ ਨੂੰ ਰੋਕਣ ਦਾ ਮਾਮਲਾ ਜਿਹੜਾ ਉਹ ਚੇਤੋਂ ਚੱਲ ਰਿਹਾ, ਪਹਿਲਾਂ ਕਈ ਦੇਸ਼ਾਂ ਨੇ ਰਲ ਕੇ ਇਰਾਨ ਨਾਲ ਸਮਝੌਤਾ ਕੀਤਾ ਸੀ, ਜਿਸ ਵਿਚ ਅਮਰੀਕਾ, ਰੂਸ, ਚੀਨ, ਯੂਕੇ, ਫਰਾਂਸ, ਜਰਮਨੀ, ਇਹ 6 ਕੰਟਰੀ ਸੀਗੇ, ਜਿਹੜੇ 5 ਆ ਇਹਨਾਂ ਦੇ ਵਿਚੋਂ, ਜਰਮਨੀ ਨੂੰ ਛੱਡ ਕੇ ਜਿਹੜੇ 5 ਆ ਉਹ ਤਾਂ ਜਿਹੜੇ ਉਹਦੇ ਮੈਂਬਰ ਆ, ਯੂਐਨ ਦੇ ਪੱਕੇ ਪਰਮਾਨੈਂਟ ਮੈਂਬਰ ਆ ਉਹ ਆ, ਤੇ 6ਵਾਂ ਜਿਹੜਾ ਜਰਮਨੀ ਆ ਇਹ ਮੈਂਬਰ ਨਹੀਂ ਹੈਗਾ, ਪਰ ਇਹਨੇ ਵੀ ਫੈਸਲਾ, ਇਹਨੇ ਵੀ ਨਾਲ ਰਲ ਕੇ ਸਮਝੌਤਾ 2015 ਦੇ ਵਿਚ ਕੀਤਾ ਸੀਗਾ ਇਹਨਾਂ ਨੇ ਇਰਾਨ ਦੇ ਨਾਲ ਕਿ ਤੂੰ ਬੰਬ ਨਾ ਬਣਾ, ਉਹਨੇ ਕਿਹਾ ਕੋਈ ਗੱਲ ਨੀ। ਤੇ ਫੇਰ ਖਾਕ ਸਾਹਿਬ ਜੀ ਉਹ ਸਮਝੌਤੇ ਦੇ ਵਿਚ ਇਹ ਵੀ ਲਿਖਿਆ ਗਿਆ ਆ ਕਿ ਤੂੰ ਜਿਹੜਾ ਨਿਊਕਲੀਅਰ ਟੈਕਨੋਲੋਜੀ ਆ ਉਹ ਤੂੰ ਤਿਆਰ ਕਰ ਸਕਦਾ ਆ, ਯੂਰੇਨੀਅਮ ਪੈਦਾ ਕਰ ਸਕਦਾ ਆ ਤੂੰ ਆਪਣੇ ਨਿਊਕਲੀਅਰ ਪਾਵਰ ਪਲਾਂਟ ਚਲਾਉਣ ਵਾਸਤੇ, ਜਿਹੜੀ ਬਿਜਲੀ ਬਣਾਉਣ ਵਾਸਤੇ ਪਾਵਰ ਪਲਾਂਟ ਚੱਲਦੇ ਆ
0: ਨਿਊਕਲੀਅਰ। ਇੰਡੀਆ ਨੂੰ ਵੀ ਆਫਰ ਆਈ ਸੀ ਜੀ ਉਦੋਂ ਅਮਰੀਕਾ ਤੋਂ, ਔਰ ਮਨਮੋਹਨ ਸਿੰਘ ਹੁੰਦੇ ਸੀ, ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ ਕਿ ਨਾ ਅਸੀਂ ਐਟਮ ਜਿਹੜੀ ਇਹ ਚੀਜ਼ ਦੀ ਅਸੀਂ ਨੀ ਬਣ ਦੇਣੀ, ਤੇ ਉਹ ਫਿਰ ਵਾਪਸ ਲੈ ਲਿਆ ਸੀ ਉਹਨਾਂ ਨੇ, ਨਹੀਂ ਤੇ ਬਿਜਲੀ ਦੇ ਬਿਜਲੀ ਹੋ ਜਾਣੀ ਸੀ ਜੀ ਉੱਥੇ ਵੀ ਸਾਡੇ ਹੁੰਦੇ।
1: ਹਾਂਜੀ ਆਪਣੇ ਹੈਗਾ ਇੰਡੀਆ ਦੇ ਵਿਚ,
0: ਨਹੀਂ ਹੈਗਾ ਜੀ, ਨਹੀਂ ਹੈਗਾ,
1: ਨਹੀਂ ਖਰਚਾ ਨੀ, ਤਾਰਾ ਪਰ ਪਾਵਰ ਪਲਾਂਟ ਉਹ ਲੱਗਿਆ ਉਹ ਤਾਂ ਬਹੁਤ ਚੱਲਦਾ।
0: ਅੱਛਾ, ਉਹ ਤਾਂ ਨੀ ਮੈਨੂੰ ਪਤਾ, ਆਏ ਸੀ ਉਦੋਂ ਆਫਰ ਆਈ ਸੀ ਮਨਮੋਹਨ ਸਿੰਘ ਦੇ ਵੇਲੇ, ਇਹ ਰੌਲਾ ਵੀ ਪਿਆ ਸੀ ਕਾਫੀ, ਬਾਅਦ ਦੇ ਵਿਚ ਪਤਾ ਨੀ ਉਹ ਫਿਰ ਵਾਪਸ ਲੈ ਲਿਆ ਉਹਨਾਂ ਨੇ, ਕਿਉਂਕਿ ਉਹਨਾਂ ਨੇ ਹਰ ਜਗ੍ਹਾ ਤੇ, ਹੋ ਸਕਦਾ ਇੱਕ ਪੁਰਾਣਾ ਲੱਗਾ ਹੋਵੇ, ਪਰ ਇਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਹੋਰ ਪੰਜਾਬ ਦੇ ਵਿਚ ਜਾਂ ਇਹਨਾਂ ਰਾਜਸਥਾਨ ਦੇ ਵਿਚ ਇੱਥੇ ਲਾਏ ਜਾਣ।
1: ਉਹ ਖਾਕ ਸਾਹਿਬ ਜੀ ਜਿਹੜਾ ਉਹ ਪਾਵਰ ਪਲਾਂਟ ਸੀਗਾ ਉਹਦੇ ਉਸੇ ਪਾਵਰ ਪਲਾਂਟ ਤੋਂ ਹੀ ਰੌਲਾ ਪਿਆ ਸੀ ਇੰਡੀਆ ਦਾ ਅਮਰੀਕਾ ਨਾਲ।
0: ਅੱਛਾ,
1: ਉਹ ਜਿਹੜਾ ਪਾਵਰ ਪਲਾਂਟ ਸੀਗਾ ਉਹ ਤਾਰਾਪੁਰ ਦੇ ਵਿਚ ਲੱਗਿਆ ਹੋਇਆ, ਮੈਂ ਹੁਣ ਕਦੇ ਦੇਖਿਆ ਤੇ ਨੀ ਤਾਰਾਪੁਰ ਹੈ ਕਿੱਥੇ, ਪਰ ਇੰਡੀਆ ਦੇ ਵਿਚ ਉਹ ਤਾਰਾਪੁਰ ਹੈਗਾ, ਉਥੋਂ ਰੌਲਾ ਖਾਕ ਸਾਹਿਬ ਜੀ ਇਸ ਗੱਲ ਦਾ ਪਿਆ ਸੀਗਾ, ਜਿਹੜਾ ਤਾਰਾਪੁਰ ਪਾਵਰ ਪਲਾਂਟ ਆ ਉਹ ਅਮਰੀਕਾ ਨੇ ਵੇਚਿਆ ਸੀ ਇੰਡੀਆ ਨੂੰ।
0: ਅੱਛਾ,
1: ਇੰਦਰਾ ਗਾਂਧੀ ਦੇ ਵੇਲੇ ਦੀ ਗੱਲ ਆ ਇਹ।
0: ਅੱਛਾ ਜੀ,
1: ਉਹਨੇ ਵੇਚਿਆ ਸੀਗਾ ਇੰਡੀਆ ਨੂੰ, ਵੇਚਿਆ ਸ਼ਾਇਦ ਇੰਦਰਾ ਗਾਂਧੀ ਤੋਂ ਪਹਿਲਾਂ ਸੀਗਾ ਕਿ ਉਹਦੇ ਸਮੇਂ ਚ ਵੇਚਿਆ ਸੀ, ਇਹਦੇ ਬਾਰੇ ਮੈਨੂੰ ਪੱਕਾ ਨਹੀਂ ਪਤਾ, ਪਰ ਆਪਾਂ ਕੱਢ ਸਕਦੇ ਹਾਂ ਡੇਟਾ, ਕੋਈ ਐਡੀ ਗੱਲ ਨਹੀਂ ਹੈਗੀ ਜੇ ਲੋੜ ਪਵੇ ਤਾਂ। ਉੱਥੇ ਰੌਲਾ ਇਸ ਗੱਲ ਦਾ ਪਿਆ ਸੀਗਾ, ਅਮਰੀਕਾ ਜਿਹੜਾ ਸੀਗਾ ਉਹ ਇੰਡੀਆ ਨੂੰ ਕਹਿੰਦਾ ਸੀਗਾ ਇੰਦਰਾ ਗਾਂਧੀ ਦੇ ਸਮੇਂ ਕਿ ਤੂੰ ਜਿਹੜਾ ਸਪੈਂਟ ਫਿਊਲ ਜਿਹਨੂੰ ਕਹਿੰਦੇ ਆ, ਜਿੱਦਾਂ ਆਪਾਂ ਹੁਣ ਲੱਕੜੀ ਬਾਲ ਰਹੇ ਤੇ ਉਹਦੀ ਜਿਹੜੀ ਸਵਾਹ ਹੁੰਦੀ ਆ ਨਾ, ਉਦਾਹਰਣ ਦੇ ਤੌਰ ਤੇ ਮੈਂ ਉਦਾਹਰਣ ਦੇ ਰਿਹਾ, ਹੁੰਦਾ ਤਾਂ ਥੋੜਾ ਡਿਫਰੈਂਟ ਆ, ਉਹ ਮੈਂ ਉਦਾਹਰਣ ਦੇ ਰਿਹਾ ਉਹਦੀ, ਜਿੱਦਾਂ ਹੁਣ ਆਪਣਾ ਲੱਕੜੀ ਦੇ ਦਿੱਤੀ ਤੇ ਆਪਾਂ ਬਾਲ ਰਹੇ ਤੇ ਉਹਦੀ ਸਵਾਹ ਆ, ਮੁੜ ਕੇ ਜਿੱਥੋਂ ਆਪਾਂ ਲੱਕੜੀ ਖਰੀਦੀ ਉਹ ਕਹੇ ਮੈਨੂੰ ਦੇ, ਇਹ ਜਿਹੜਾ ਰੌਲਾ ਸੀ ਉਹ ਇੰਡੀਆ ਦੇ ਨਾਲ ਪਿਆ ਸੀ ਅਮਰੀਕਾ ਦਾ। ਇਹ ਕਹਿੰਦੇ ਸੀ ਜਿਹੜਾ ਯੂਰੇਨੀਅਮ ਦੇ ਵਿੱਚ ਉਹ ਰੋਡ ਹੁੰਦੇ ਛੋਟੇ ਛੋਟੇ ਯੂਰੇਨੀਅਮ ਦੇ 238 ਦੇ ਜਿਹੜੇ ਵਰਤੇ ਜਾਂਦੇ ਉਹਦੇ ਵਿੱਚ, ਤੇ ਇਹ ਕਹਿੰਦੇ ਸੀ ਜਦੋਂ ਇਹ ਖਤਮ ਹੋ ਗਏ, ਜਦੋਂ ਤੁਸੀਂ ਬਾਹਰ ਲਿਆ ਇਹਦੀ ਐਨਰਜੀ ਖਤਮ ਹੋ ਗਈ ਤਾਂ ਅਸੀਂ ਜਿਹੜੇ ਆ ਉਹ ਬਚੇ ਰੋਡ ਆ ਉਹ ਵਾਪਸ ਲੈਣੇ ਆ।
0: ਅੱਛਾ,
1: ਇੰਦਰਾ ਗਾਂਧੀ ਸੀ, ਮੈਂ ਉਹ ਕਹਿੰਦੇ ਮੈਂ ਤੁਹਾਨੂੰ ਪੈਸੇ ਦਿੰਦੀ, ਵਾਪਸ ਤੁਸੀਂ ਕਿਉਂ ਲੈਣੇ ਆ? ਡਰ ਇਹਨਾਂ ਇਸ ਗੱਲ ਦਾ ਸੀਗਾ ਵੀ ਇਹਦੇ ਤੋਂ ਬਾਹਰ ਨਿਊਕਲੀਅਰ ਬੰਬ ਨਾ ਬਣਾ ਲੈਣੇ, ਇਹ ਟੈਕਨੋਲੋਜੀ ਨਾ ਬਣਾ ਲਾਂਗਾ, ਰੌਲਾ ਇਸ ਗੱਲ ਦਾ ਸੀ। ਫਿਰ ਖਾਕ ਸਾਹਿਬ ਜੀ ਜਦੋਂ ਅਮਰੀਕਾ ਨੇ ਜਵਾਬ ਦੇ ਤਾ, ਫਿਰ ਫਰਾਂਸ ਨੇ ਤੇ ਰੂਸ ਨੇ ਕਿਹਾ ਸੀ ਸਾਤੋਂ ਲੈ ਜਿੰਨਾ ਮਰਜ਼ੀ। ਉਸੇ ਗੱਲ ਤੋਂ ਫਿਰ ਇੰਡੀਆ ਨੇ ਰੂਸ ਦੇ ਨਾਲ ਜਿਹੜਾ 20 ਸਾਲ ਦਾ ਸਮਝੌਤਾ ਕੀਤਾ ਸੀ, ਫੌਜੀ ਸਮਝੌਤਾ।
0: ਅੱਛਾ ਜੀ,
1: ਹਾਂਜੀ, ਉਹ ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹ ਤੁਹਾਨੂੰ ਪਤਾ ਵੀ ਉਹ ਐਕਸਪਾਇਰ ਹੋ ਗਿਆ, 20 ਸਾਲ ਦਾ ਜਿਹੜਾ ਸਮਝੌਤਾ ਕੀਤਾ ਹੋਇਆ ਸੀ, ਤੇ ਹੁਣ ਅਜੇ ਵੀ ਰੂਸ ਦੇ ਨਾਲ ਇੰਡੀਆ ਕਾਫੀ ਨੇੜੇ ਹੈਗਾ ਆ, ਤੇ ਇਸ ਤਰ੍ਹਾਂ ਦੇ ਐਗਰੀਮੈਂਟ ਅਜੇ ਵੀ ਹੈਗੇ ਆ। ਉਹ ਰੌਲਾ ਇਸ ਗੱਲ ਦਾ ਸੀ ਉਦੋਂ। ਤੇ ਇੱਕ ਹੋਰ ਮੈਂ ਇੱਥੇ ਤੁਹਾਨੂੰ ਦੱਸਦਾ, ਜਿਹੜਾ ਜਦੋਂ ਲੜਾਈ ਹੋਈ ਨਾ ਇੰਡੀਆ ਤੇ ਚੀਨ ਦੀ 62 ਦੇ ਵਿੱਚ ਹੋਈ, ਮੇਰਾ ਖਿਆਲ
0: 62
1: ਹੋਈ ਕੇ 65 ਹੋਈ ਆ,
0: ਕਿੱਥੇ
1: 65 ਹੋਇਆ ਤਾਂ ਹਾਂ, ਪਹਿਲਾਂ ਉਹ ਪਾਕਿਸਤਾਨ ਵੀ ਹੋਈਆਂ 3-4 ਲੜਾਈਆਂ ਤੁਹਾਨੂੰ ਪਤਾ ਸੀ। ਤੇ ਉਸ ਲੜਾਈ ਉਹ ਜਿਹੜਾ ਉਸ ਵੇਲੇ ਲੜਾਈ ਦਾ ਮੁੱਦਾ ਬਣਿਆ ਸੀ ਉਹ ਇਹ ਸੀਗਾ ਕਿ ਅਮਰੀਕਾ ਨੇ, ਨਹਿਰੂ ਸੀ ਮੇਰਾ ਖਿਆਲ ਉਸ ਵੇਲੇ ਪ੍ਰਾਈਮ ਮਿਨਿਸਟਰ ਇੰਡੀਆ ਦਾ, ਇਹਨਾਂ ਨੇ ਕਿਹਾ ਸੀ ਕਿ ਮੈਨੂੰ ਤੋਂ ਹਿਮਾਲਿਆ ਪਰਬਤ ਦੇ ਉਧਰਲੇ ਪਾਸੇ ਉੱਤੇ ਰੇਡਾਰ ਲਾ ਲੈਣ ਦੇ, ਰੇਡਾਰ ਲਾ ਲੈਣ ਦੇ ਤਾਂ ਕਿ ਮੈਂ ਇਧਰੋਂ ਰੂਸ ਦਾ ਧਿਆਨ ਰੱਖ ਸਕਾਂ ਭਈ ਰੂਸ ਕੀ ਕਰ ਰਿਹਾ, ਉਹ ਰੇਡਾਰ ਦੇ ਨਾਲ ਮੈਂ ਦੇਖ ਸਕਾਂ ਇਹਨਾਂ ਦੀ ਐਕਟੀਵਿਟੀ।
0: ਅੱਛਾ,
1: ਤੇ ਉਹ ਜਦੋਂ ਇਸ ਗੱਲ ਦਾ ਨਹਿਰੂ ਨੇ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ, ਤੇ ਜਿਹੜਾ ਚੀਨ ਸੀਗਾ ਉਹ ਕਹਿੰਦਾ ਨਾ ਨਾ ਨਾ ਇਹਨਾਂ ਨੂੰ ਲਾਉਣ ਨਾ ਦੇਈ, ਤੇ ਉਹ ਨਹਿਰੂ ਕਹਿੰਦਾ ਹੁਣ ਤਾਂ ਮੈਂ ਕਹਿਤਾ, ਉਹ ਕਹਿੰਦਾ ਚੰਗਾ ਫਿਰ ਆ ਜਾ। ਉਸ ਵੇਲੇ ਫਿਰ ਚੀਨ ਨੇ ਹਮਲਾ ਕਰਕੇ ਇੰਡੀਆ ਦੇ ਉੱਤੇ 4,000 ਸਕੁਏਅਰ ਮਾਈਲ ਏਰੀਆ ਜਿਹੜਾ ਆ ਉਹ ਇੰਡੀਆ ਦਾ ਖੋਇਆ ਹੋਇਆ।
0: ਹਾਂ, ਜਿਹੜੀ ਉਹ ਜੰਗ ਲੱਗੀ ਸੀ ਚਾਈਨਾ ਦੇ ਨਾਲ।
1: ਹਾਂਜੀ, ਉਹ ਏਰੀਆ ਅਜੇ ਵੀ ਚਾਈਨਾ ਦੇ ਕੋਲ,
0: ਕੋਈ ਮਾੜਾ ਹਾਲ ਸੀ ਚਾਈਨਾ ਤੇ, ਠੀਕ ਸੀ, ਮਜ਼ਬੂਤ ਸੀ ਉਸ ਵੇਲੇ
1: ਆਪਣੇ ਇੰਡੀਆ ਕੋਲ, ਤਾਂ ਮਿਲਟਰੀ ਹੈ ਨਹੀਂ ਸੀ। ਨਹਿਰੂ ਤਾਂ ਕਹਿੰਦਾ ਸੀ ਨਹਿਰੂ ਨੂੰ ਇਹਨਾਂ ਦੇ ਪਸਾਇਆ, ਤੂੰ ਮਿਲਟਰੀ ਵਾਸਤੇ ਕੀ ਕਰਨੀ ਆ? ਉਹ ਤਾਂ ਕਹਿੰਦਾ ਸੀ, ਨਹਿਰੂ ਦੀਆਂ ਜਦੋਂ ਗੱਲਾਂ ਹੁੰਦੀਆਂ ਉਹ ਕਹਿੰਦੇ ਹੁੰਦੇ ਸੀ, ਇਹ ਕਹਿੰਦਾ ਸੀ ਜਿਹੜੇ ਫੌਜੀ ਆ ਇਹਨਾਂ ਨੂੰ ਸ਼ਨੀਚਰਵਾਰ ਦੀ ਐਤਵਾਰ ਦੀ ਤਨਖਾਹ ਦੇਣੀ ਬੰਦ ਕਰੋ, ਇਹਨਾਂ ਨੂੰ ਕੋਈ ਛੁੱਟੀ ਆ ਤੁਹਾਨੂੰ
0: ਜਮਾਨੇ ਚ ਪੰਗਾ ਲਓਗੇ। ਚੀਮਾ ਸਾਹਿਬ, ਹੋ ਪਤਾ ਕੀ ਰਿਹਾ, ਗੱਲ ਉੱਥੇ ਹੀ ਆਉਂਦੀ ਹੈ ਕਿ ਅਮਰੀਕਾ ਯੂਰਪ ਦੀਆਂ ਕੰਟਰੀਆਂ ਹੈਗੀਆਂ, ਇਹ ਹਰ ਜਗ੍ਹਾ ਤੇ ਇਹਨਾਂ ਨੇ ਸਵਾਦ ਦੇਖਿਆ ਪਹਿਲਾਂ, ਤੇ ਵੀ ਇੱਥੋਂ ਇਹ ਫੜ ਲਿਆ, ਇਹਨਾਂ ਨੂੰ ਵੀ ਕਾਬੂ ਕਰ ਲਿਆ। ਉਹ ਹੁਣ ਉਹ ਗੱਲਾਂ ਉਹ ਨਹੀਂ ਰਹਿ ਗਈਆਂ। ਹੁਣ ਦੇਖੋ, ਇਰਾਨ ਚੁੱਪ ਕਰਕੇ ਬੈਠਾ, ਨਾ ਉਹਦੀ ਕੋਈ ਲੜਾਈ ਹੈ ਕਿਸੇ ਨਾਲ, ਨਾ ਕੋਈ ਪੰਗਾ ਹੈਗਾ। ਤੁਸੀਂ ਜਾ ਕੇ, ਆਪਾਂ ਜਾ ਕੇ ਉੱਥੇ ਜਾ ਕੇ ਪੰਗਾ ਲੈਂਦੇ ਹਾਂ, ਜਿਹਨਾਂ ਨੂੰ ਲੈਣ ਦੇਣ ਹਜ਼ਾਰਾਂ ਲੋਕਾਂ ਨੂੰ ਤੁਸੀਂ ਮਾਰ ਦਿੱਤਾ, ਮਤਲਬ ਇਹਦੇ ਚੋਂ ਕੱਢਦੇ ਕੀ ਹੋ, ਇਹ ਚੋਂ ਮਿਲਣਾ ਕੀ ਆ? ਜੇ ਉਹਨੇ ਬਣਾਉਣਾ ਉਹਨੇ ਬਣਾ ਹੀ ਲੈਣਾ, ਉਹਨੇ ਸ਼ਾਇਦ ਬਣਾ ਹੀ ਲਿਆ ਹੋਵੇ,
1: ਸ਼ਾਇਦ ਬਣਾ ਵੀ ਲਿਆ ਹੋਵੇ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਸ਼ਾਇਦ ਬਣਾ ਵੀ ਲਿਆ ਹੋਵੇ। ਪਰ ਹੁਣ ਜਿਹੜਾ ਆ ਦੂਸਰੇ ਪਾਸੇ ਦੀ, ਆਪਾਂ ਚਲੋ ਆਹ ਪਹਿਲਾਂ ਖਬਰ ਖਤਮ ਕਰ ਲਈ, ਫਿਰ ਆਪਾਂ ਦੂਸਰੇ ਪਾਸੇ ਚੱਲਾਂਗੇ। ਤੇ ਫਿਰ ਖੱਟ ਸਾਹਿਬ ਜੀ ਜਿਹੜਾ ਉਹ ਸਮਝੌਤਾ ਹੋਇਆ ਸੀ 20-15 ਦੇ ਵਿੱਚ, ਫਿਰ ਇਹ ਗਾਹਾਂ ਜਾ ਕੇ 20-18 ਦੇ ਵਿੱਚ ਟਰੰਪ ਸਾਹਿਬ ਜਦੋਂ ਪਹਿਲੀ ਟਰਮ ਆਈ ਆ, ਉਸ ਵੇਲੇ ਇਹਨੇ ਉਹ ਸਮਝੌਤਾ ਤੋੜ ਲਿਆ ਟਰੰਪ ਸਾਹਿਬ ਨੇ। ਇਹ ਕਹਿੰਦੇ ਮੈਂ ਨੀ ਮੰਨਦਾ ਸਮਝੌਤੇ ਨੂੰ, ਉਹ ਮੈਂ ਪਾੜ ਕੇ ਕਾਗਜ਼ ਪਰੇ ਮਾਰਦਾ। ਤੇ ਉਸ ਤੋਂ ਬਾਅਦ ਫਿਰ ਖੱਟ ਸਾਹਿਬ ਜੀ ਹੌਲੀ ਹੌਲੀ ਉਹ ਸਮਝੌਤਾ ਜਿਹੜਾ ਤੋੜਿਆ ਹੀ ਤਾਂ ਸੀਗਾ, ਇਹ ਉਹਦੇ ਸਿਰ ਦੋਸ਼ ਲਾ ਰਹੇ ਸੀਗੇ ਵੀ ਇਹ ਬੰਬ ਬਣਾ ਰਿਹਾ ਹੈ, ਉਹ ਕਹਿੰਦੇ ਸੀ ਨਹੀਂ ਮੈਂ ਬਣਾ ਰਿਹਾ। ਹਾਲਾਂਕਿ ਉਦੋਂ ਖਤਰਾ ਜੀ ਜਿਹੜੇ ਇਹ 6 ਕੰਟਰੀ ਹੈਗੇ, ਇਹਨਾਂ ਸਾਰਿਆਂ ਦੇ ਇੰਸਪੈਕਟਰ ਉੱਥੇ ਜਾਂਦੇ ਸੀ।
0: ਅੱਛਾ,
1: ਇੰਸਪੈਕਟਰ ਜਿਹੜੇ ਉੱਥੇ ਨਿਊਕਲੀਅਰ
0: ਉਹਦਾ ਜਾਂਦੇ ਸੀ, ਬਿਲਕੁਲ
1: ਚੈੱਕ ਕਰਨ ਜਾਂਦੇ ਸੀਗੇ, ਜਿੱਥੇ ਉਹ ਐਕਸਪੈਰੀਮੈਂਟ ਕਰਦਾ ਆ ਉਹ ਚੈੱਕ ਕਰਨ ਜਾਂਦੇ ਸੀਗੇ। ਤੇ ਪਰ ਇਹ ਟਰੰਪ ਨੇ ਫਿਰ ਉਹਦੇ ਵਿੱਚੋਂ ਸਮਝੌਤੇ ਚੋਂ ਕਹਿੰਦਾ ਮੈਂ ਨੀ ਇਹਨੂੰ ਮੰਨਦਾ ਸਮਝੌਤਾ ਤੋੜ ਕੇ, ਤੇ ਮਗਰਵਾਣੀ ਫਿਰ ਅਫਵਾਹਾਂ ਖਿਲਾਫ ਲਾ ਕੇ ਤੇ ਉਹਦੇ ਉੱਤੇ ਹਮਲਾ ਕਰ ਦਿੱਤਾ ਸੀਗਾ।
0: ਚੀਮਾ ਸਾਹਿਬ, ਇਹ ਦੱਸਿਓ ਕਿ ਜੇ ਅੱਜ ਦੇ ਟਾਈਮ ਦੇ ਵਿੱਚ ਟਰੰਪ ਸਾਹਿਬ ਪ੍ਰੈਜ਼ੀਡੈਂਟ ਨਾ ਹੁੰਦੇ, ਕੋਈ ਹੋਰ ਹੁੰਦਾ, ਡੈਮੋਕ੍ਰੇਟਿਡ ਹੁੰਦਾ ਚਾਹੇ ਰਿਪਬਲਿਕਨ ਹੁੰਦਾ, ਕੁਛ ਹੋਣਾ ਸੀ ਜਾਂ ਨਹੀਂ?
1: ਨਹੀਂ ਹੋਣਾ ਸੀ,
0: ਨਹੀਂ ਹੋਣਾ ਸੀ, ਬਿਲਕੁਲ
1: ਮੇਰਾ ਬੈਸਟ ਐਸਟੀਮੇਟ ਹੈ ਜਿਹੜਾ ਨਹੀਂ ਹੋਣਾ ਸੀ, ਕਿਉਂਕਿ ਜਿਹੜੇ ਟਰੰਪ ਸਾਹਿਬ ਖੱਕ ਸਾਹਿਬ ਜੀ ਇਹ ਬਹੁਤੀ ਡੂੰਘੀ ਸੋਚ ਦੇ ਮਾਲਕ ਨਹੀਂ ਹੈਗੇ। ਇਹਨਾਂ ਨੇ ਸਾਰੀ ਉਮਰ ਬਚਪਨ ਤੋਂ ਲੈ ਕੇ ਹੁਣ ਤੀਕਰ ਲੁੱਟਿਆ ਹੀ ਆ, ਕਿਸੇ ਮਸੀਕੇ ਤੋਂ ਘਾਟਕਾ ਲਿਆ, ਪੈਸੇ ਨਹੀਂ ਦਿੱਤੇ ਉਹਨੂੰ, ਆਹ ਕਰਤਾ ਪੈਸੇ ਨਹੀਂ ਦਿੱਤੇ ਉਹਨੂੰ, ਆਹ ਕਰਤਾ ਪੈਸੇ ਨਹੀਂ ਦਿੱਤੇ, ਕਦੇ ਬੈਂਕਰਪਸੀਆਂ ਕਰਤੀਆਂ, ਕੁਛ ਕਰਤੀਆਂ ਇਹਨੂੰ। ਹਾਂ, ਇਹਨੂੰ ਇਹਦੀ ਸੋਚ ਡੂੰਘੀ ਨਹੀਂ ਹੈਗੀ ਆਪਣੇ ਪ੍ਰੈਜੀਡੈਂਟ ਦੀ, ਔਰ ਲੱਗ ਰਿਹਾ ਪੇਸ਼ ਇਹ 5-4 ਸਾਲ ਜਿਹੜੇ 3 ਬਾਕੀ ਰਹਿੰਦੇ ਉਹ ਵੀ ਨਾ ਕੱਟੇ।
0: ਬਹੁਤ ਮੁਸ਼ਕਿਲ ਲੱਗ ਰਿਹਾ ਜਿਦਾਂ ਦੇ ਹਾਲਾਤ ਬਣੇ ਨਾ ਇਥੋਂ ਅੱਕੇ ਪਏ ਆ ਜੀ ਸਾਰੇ ਰਿਪਬਲਿਕਨ ਵੀ ਤੇ ਡੈਮੋਕ੍ਰੈਟ ਵੀ
3: ਬਿਲਕੁਲ ਅੱਕੇ ਪਏ ਆ।
0: ਅੱਛਾ ਚੀਮਾ ਸਾਹਿਬ ਜਿਹੜਾ ਇੰਪੀਚਮੈਂਟ ਹੁੰਦੀ ਆ ਤੁਹਾਨੂੰ ਪਤਾ ਹੋਣਾ ਇਹ ਇੰਪੀਚਮੈਂਟ ਕਰਕੇ ਸਾਰੇ ਕਾਂਗਰਸਮੈਨ ਤੇ ਸੈਨੇਟਰ ਫਰਕ ਕਰ ਸਕਦੇ ਜੀ
3: ਹਾਂਜੀ ਬਿਲਕੁਲ ਕਰ ਸਕਦੇ ਜੀ ਉਹ ਚਾਹੁਣ ਤਾਂ ਕਰ ਸਕਦੇ ਆ
0: ਉਹਦੀ ਵੋਟਿੰਗ ਜਿਆਦਾ ਚਾਹੀਦੀ ਹੈ ਨਾ
3: ਹਾਂਜੀ ਕਰ ਸਕਦੇ ਆ ਇਹਦੇ ਤੇ ਹੁਣ ਦੇਖੋ ਕਿੰਨੇ ਕੇਸ ਚੱਲਦੇ ਸੀ 93-94 ਕੇਸ ਚੱਲਦੇ ਸੀ ਜਿਨ੍ਹਾਂ ਦੇ ਵਿਚੋਂ 34-35 ਕੇਸਾਂ ਦੇ ਵਿਚ ਇਹਨੂੰ ਗਿਲਟੀ ਫਾਇੰਡ ਕੀਤਾ ਸੀਗਾ
0: ਬਿਲਕੁਲ
3: ਸਰ ਜੀ ਇਹਦਾ ਜਿੱਦਾਂ ਕਿਸੇ ਵੀ ਕੈਦੀ ਨੂੰ ਫੜ ਕੇ ਲਿਆਂਦੇ ਉੱਥੇ ਮਗ ਸ਼ਾਟ ਲੈਂਦੇ ਆ ਇਹਦਾ ਮਗ ਸ਼ਾਟ ਲਿਆ ਉਹਨਾਂ ਨੇ ਸਭ ਕੁਝ ਕੀਤਾ ਸੀਗਾ
0: ਹੁਣ ਤੇ ਉਹ ਜਿਹੜੀ ਫਾਈਲਾਂ ਹੋਰ ਨਿਕਲ ਆਈਆਂ ਉਹਦੇ ਵਿਚ ਤੇ ਕਲੀਅਰ ਹੋ ਗਿਆ ਜੀ
3: ਸਰ ਸਾਹਿਬ ਜੀ ਬਹੁਤ ਜ਼ਿਆਦਾ ਉਹ ਤਾਂ ਜੇ ਤੁਸੀਂ ਫਾਈਲਾਂ ਚ ਦੇਖੋ ਨਾ ਉੱਥੇ ਕੀ ਸੀਗਾ
0: ਮੈਨੂੰ ਲੱਗਦਾ ਕਿ ਫਾਈਲਾਂ ਲੁਕਾਉਣ ਦੀ ਵਜ੍ਹਾ ਨਾਲ ਹੀ ਸ਼ਾਇਦ ਇਹ ਹੋ ਸਕਦਾ ਇਰਾਨ ਤੇ ਵੀ ਅਟੈਕ ਕੀਤਾ ਲੋਕਾਂ ਦਾ ਦਿਮਾਗ ਦਮੁਗ ਇਧਰ ਆ ਜਾਏ ਲੋਕੀ ਇਧਰ ਹੀ ਟੱਪੀ ਜਾਣ ਹਾਂ ਵੀ ਉਹ
3: ਇਧਰ ਹੀ ਟੱਪੀ ਜਾਣ ਬਿਲਕੁਲ ਬਿਲਕੁਲ ਤੁਹਾਡੀ ਗੱਲ ਸੋਚ ਆ ਜਿਹੜੀ ਬਿਲਕੁਲ ਸਹੀ ਆ ਇਹ ਹੁਣ ਲੁਕਾਉਣ ਦਾ ਕਰ ਰਿਹਾ ਖਾਕ ਸਾਹਿਬ ਜੀ ਅੱਜ ਦੀ ਕਿ ਕੱਲ ਦੀ ਖਬਰ ਦੇ ਵਿਚ ਜੋ ਕੁਛ ਟਰੰਪ ਨੇ ਖਾਕ ਸਾਹਿਬ ਜੀ ਇਕ 13-14 ਸਾਲ ਦੀ ਲੜਕੀ ਦੇ ਨਾਲ ਕੀਤਾ ਉਹ ਮੈਂ ਪੜਿਆ 13-14 ਸਾਲ ਦੀ ਲੜਕੀ ਸੀਗੀ ਉਹ ਕਰਤਾ ਜੀ ਆਪਾਂ ਰੇਡੀਓ ਤੇ ਗੱਲ ਹੀ ਨਹੀਂ ਕਰ ਸਕਦੇ ਉਹ
0: ਬਿਲਕੁਲ ਉਹ ਗੱਲ ਹੋਣ ਵਾਲੀਆਂ ਨੀਗੀਆਂ ਜੋ ਕੁਛ ਹੋਇਆ ਜੋ ਕੁਛ
3: ਪਹਿਲਾਂ ਹੋਣ ਵਾਲੀਆਂ ਨੀਗੀਆਂ ਜੋ ਕੁਛ ਇਹਦੇ ਤੇ ਜਿਹੜੇ ਦੋਸ਼ ਲੱਗ ਰਹੇ ਨੇ ਕੀਤਾ ਕੀ ਆ ਉਹ ਲੜਕੀ ਨਾਲ 13 ਸਾਲ ਦੀ ਤੇ ਉਹਨੇ ਮੋਹਰਿਓ ਕੀ ਕੀਤਾ ਉਹ ਗੱਲਾਂ ਜਿਹੜੀਆਂ ਆਪਾਂ ਪਬਲਿਕਲੀ ਕਰ ਨਹੀਂ ਸਕਦੇ ਰੇਡੀਓ ਸਟੇਸ਼ਨ ਦੇ ਉੱਤੇ
0: ਪਤਾ ਟਰੰਪ ਸਾਹਿਬ ਨੂੰ ਵੀ ਪਤਾ ਕਿ ਮੇਰੇ ਹਾਲਾਤ ਇਹਨਾਂ ਨੇ ਖਰਾਬ ਕਰ ਦੇਣੇ ਆ ਹੋ ਰਹੇ ਆ ਥੋੜੇ ਦਿਨੋ ਦਿਨ ਹੋ ਰਹੇ ਆ ਕਦੀ ਉਹ ਕੱਢ ਰਿਹਾ ਹੁਣ ਉਹ ਕੱਢ ਦਿੱਤੀ ਆ ਜਿਹੜੀ
3: ਕ੍ਰਿਸ਼ੀ ਨੋਮ ਨੂੰ ਉਹਨੂੰ ਜਵਾਬ ਦਿੱਤਾ
0: ਉਹਨੂੰ ਕੱਢ ਦਿੱਤਾ ਹੌਲੀ ਹੌਲੀ ਹੋਰਾਂ ਨੂੰ ਕਿਉਂਕਿ ਲੋਕਾਂ ਦਾ ਦਿਮਾਗ ਜਿਹੜਾ ਨਾ ਦਿਨ ਬੇ ਦਿਨ ਹਫ਼ਤਾ ਕੇ ਦਿਨ ਜਿਹੜਾ ਹਫ਼ਤਾ ਕਿਧਰ ਨਿਕਲ ਜਾਵੇ ਫਿਰ
3: ਨਵਾਂ
0: ਸ਼ੋਸ਼ਾ ਫੇਰ ਛੱਡਾਂਗੇ
3: ਹਾਂਜੀ ਉਹ ਵੀ ਖਾਕ ਸਾਹਿਬ ਦੀ ਜਿਹੜੀ ਸੀਗੀ ਉਹ ਜਿਹਨੂੰ ਇਹਨੇ ਹੁਣ ਘਰ ਨੂੰ ਤੋਰਤਾ ਉਹ ਖਾਕ ਸਾਹਿਬ ਦੀ $220 million ਆ ਜਿਹੜਾ ਉਹਨੇ ਉਹ ਆ ਜਿਹੜੇ ਜਿੱਦਾਂ ਕਾਬੋਏ ਨੀ ਹੁੰਦੇ ਘੋੜਿਆਂ ਦੇ ਉੱਤੇ ਉਹ ਸਵਾਰ ਕਰਕੇ ਉਹ ਹੈਠ ਜਾਂ ਲੈ ਕੇ ਦੂਏ ਪਾਸੇ ਘੁੰਮਦੇ ਹੁੰਦੇ ਆ ਇਸ ਤਰ੍ਹਾਂ ਦੀਆਂ ਹਾਂ ਉਹਨੇ ਉਹ ਜਿਹੜੀ ਸੀਗੀ ਉਹਨੇ $220 million ਖਰਚ ਕੀਤੇ ਉਹ ਐਡਵਰਟਾਈਜ਼ਮੈਂਟ ਦੇ ਉੱਤੇ
0: ਬਿਲਕੁਲ
3: ਹਾਂ ਉਹਦੇ ਹੁਣ ਮਕਸਦ ਉਹਦਾ ਇਹ ਆ ਕਿ ਮੈਂ ਇਹ ਕਰਕੇ ਤੇ ਲੋਕ ਮੈਨੂੰ ਅਮਰੀਕਾ ਦੇ ਵਿਚ ਜਾਣਨ ਲੱਗ ਪੈਣ ਤੇ ਮੈਂ ਗਾਂ ਪੋਲੀਟੀਕਲ ਵੱਡੀ ਕਿਸੇ ਪੋਸਟ ਤੇ ਜਾਂ ਪ੍ਰੈਜੀਡੈਂਟ ਸੀਲੇ ਲੜ ਲੂ ਅਸਲ ਦੇ ਵਿਚ ਮਸਲਾ ਉਹ ਸੀਗਾ ਤੇ ਉਹ $220 million ਦੀ ਜਿਹੜੀ ਐਡਵਰਟਾਈਜ਼ਮੈਂਟ ਉਹਨੇ ਬਣਾਈ ਆ ਉਹਨੇ ਉਹਨੂੰ ਮਾਰਿਆ
0: ਉਹਨੇ ਉਹ ਵੀ ਮਾਰਿਆ ਤੇ ਦੂਜਾ ਉਹਦਾ ਕੇਸ ਹੋਰ ਵੀ ਨਿਕਲ ਆਇਆ ਨਾ ਕਿ ਉਹਦਾ ਕੋਈ ਸੀਨੀਅਰ ਸੀ ਜਿਹੜਾ ਉੱਥੇ ਕੰਮ ਕਰਦਾ ਉਹਦੇ ਨਾਲ ਵੀ ਉਹਦਾ ਰਿਲੇਸ਼ਨ ਸੀ ਕੋਈ ਸੈਕਸੁਅਲ ਰਿਲੇਸ਼ਨ
3: ਹਾਂਜੀ ਸੋ ਇਸ ਕਰਕੇ ਉਹ ਜਿਹੜੀ ਸੀਗੀ ਉਹਨੂੰ ਘਰ ਨੂੰ ਤੋਰਿਆ ਗਿਆ ਆ ਤੇ ਇਹ ਖਾਕਸਾ ਵੀ ਜਦੋਂ ਪਾਵਰ ਆਉਂਦੀ ਆ ਨਾ ਬੰਦੇ ਕੋ ਤੇ ਕੋਈ ਕੋਈ ਬੰਦਾ ਹੈਗਾ ਜਿਹੜਾ ਉਹਨੂੰ ਪਾਵਰ ਨੂੰ ਲਿਮਿਟ ਦੇ ਵਿਚ ਰੱਖਦਾ ਨਹੀਂ ਤਾਂ ਆਮ ਕਰਕੇ ਜਿਹੜੀ ਪਾਵਰ ਹੁੰਦੀ ਆ ਇਹ ਹਮੇਸ਼ਾ ਵਾਸਤੇ ਦੁਰਵਰਤੋਂ ਇਹਦੀ ਜਿਹੜੀ ਕੀਤੀ ਜਾਂਦੀ ਆ ਪਰ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਕਿ ਭਾਈ ਜਿਹੜੀ ਸ਼ਕਤੀ ਆ ਤੁਹਾਡੀ ਉਹਦੀ ਦੁਰਵਰਤੋਂ ਕਰਨ ਦੇ ਨਾਲ ਤੁਹਾਨੂੰ ਅੱਗੇ ਜਾ ਕੇ ਉਹ ਭੁਗਤਣੀ ਪੈਣੀ ਆ ਇੰਡੀਆ ਦੇ ਵਿਚ ਇਹੀ ਕੁਛ ਹੋ ਰਿਹਾ
0: ਨਿਚੀਮਾ ਸਾਹਿਬ ਇੱਥੇ ਦਾ ਇੱਕ ਸਿਸਟਮ ਬਹੁਤ ਤਕੜਾ ਮੈਂ ਦੇਖਿਆ ਤੇ ਸਾਡੇ ਤੇ ਕਿਸੇ ਦੀ ਜ਼ਰੂਰਤ ਨੀ ਹੁੰਦੀ ਕਿ ਕੋਈ ਬੰਦਾ ਪ੍ਰਧਾਨ ਮੰਤਰੀ ਜਾਂ ਕਿਸੇ MP ਨੂੰ ਵੱਧ ਘੱਟ ਬੋਲ ਜਾਏ ਜਾਂ ਉਹਨੂੰ ਇਕੱਲੇ ਇਕੱਲੇ ਸੈਨੇਟਰ ਬਿਠਾ ਕੇ ਤੇ ਉਹ ਬੰਦੇ ਕੋਲੋਂ ਕੁਐਸਚਨ ਕਰਦੇ ਆ ਠੋਕ ਕੇ
3: ਬਿਲਕੁਲ
0: ਇਹ ਮਤਲਬ ਕੋਈ ਪਰਵਾਹ ਨਹੀਂ ਕਿ ਕੌਣ ਆ ਕੌਣ ਨਹੀਂ ਹੈਗਾ ਇਹ ਇੱਕ ਬਹੁਤ ਤਕੜੀ ਰੀਤ ਹੈਗੀ ਅਮਰੀਕਾ ਦੀ ਕਿ ਭਾਈ ਆਹ ਤੂੰ ਕੀਤਾ ਹੁਣ ਕੈਸ਼ ਪਟੇਲ ਨੂੰ ਕੁਛ ਹਰ ਟਾਈਮ ਦੇ ਉੱਪਰ ਉਹਨਾਂ ਨੇ ਘੇਰਿਆ ਹੁੰਦਾ ਉਹਨੂੰ ਸਾਹਮਣੇ ਬਿਠਾ ਲੈਂਦਾ ਕੋਈ ਸੈਨੇਟਰ ਬਹਿ ਜਾਂਦਾ ਮੋਰੇ ਹਾਂ ਵੀ ਤੂੰ ਇਹ ਕੀ ਕੀਤਾ ਉਹ ਕੀ ਕੀਤਾ ਇਹ ਕੀ ਕੀਤਾ
3: ਹਾਂਜੀ ਬਿਲਕੁਲ
0: ਦਿੰਦੇ ਬੰਦੇ ਦੀ
3: ਬਿਲਕੁਲ ਖਰਚਾ ਵੀ ਉਹ ਸੈਨੇਟਰ ਆ ਜਿਹੜੇ ਉਹ ਪੀੜ ਸਜੇ ਆ ਬੰਦੇ ਨੂੰ ਦਿਮਾਗੀ ਤੌਰ ਤੇ
0: ਬਿਲਕੁਲ ਬਿਲਕੁਲ ਮੈਂ ਦੇਖਦਾ ਉਹਨਾਂ ਡਿਬੇਟਾਂ ਸਾਰੀਆਂ
3: ਹਾਂ ਉਸ ਤਰ੍ਹਾਂ ਦਾ ਸਿਸਟਮ ਆ ਜਿੰਨਾ ਚਿਰ ਇੰਡੀਆ ਚ ਨਹੀਂ ਆਉਂਦਾ ਉਹਨੂੰ ਖਾਕ ਸਾਹਿਬ ਜੀ ਦੇਖੋ ਭਾਵੇਂ ਅਮਰੀਕਾ ਦੇ ਵਿਚ ਸੱਚ ਨਹੀਂ ਹੈਗਾ ਜਿਹੜੇ ਰਾਜਨੀਤਿਕ ਆਗੂ ਆ ਉਹ ਸੱਚ ਨਹੀਂ ਬੋਲਦੇ ਪਰ ਜਦੋਂ ਉਹ ਉੱਥੇ ਸੈਨੇਟ ਦੇ ਵਿਚ ਹੀਅਰਿੰਗ ਹੁੰਦੀ ਆ ਨਾ
0: ਸਾਹਿਬ ਆ ਗਿਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਮੈਂ ਨਾਲ ਜੋੜਦਾ ਜੀ ਚੀਮਾ
4: ਮਹਾਰਾਜ ਸਤਿ ਸ੍ਰੀ ਅਕਾਲ
0: ਚੀਮਾ ਸਾਹਿਬ ਤੁਸੀਂ ਆ ਜਾਓ ਜੀ ਚੀਮਾ
4: ਸਾਹਿਬ ਕਿੱਥੇ ਤੁਹਾਡੇ ਹੋ ਜਾਂਦੇ ਆ
0: ਆਪਾਂ ਕਰੀਏ ਗੱਲ
4: ਜੀ
0: ਜੀ ਡਾਕਟਰ ਸਾਹਿਬ
3: ਸਤਿ ਸ੍ਰੀ ਅਕਾਲ
4: ਹਾਂਜੀ ਸਤਿ ਸ੍ਰੀ ਅਕਾਲ ਚੀਮਾ ਸਾਹਿਬ ਤੁਸੀਂ ਉਸ ਦਿਨ ਅਗਰ ਮੈਨੂੰ ਕਾਲ ਕਰਦੇ ਤੇ ਮੈਂ ਬੇਸ਼ੱਕ ਥੱਕਿਆ ਸੀ ਪਰ ਮੈਂ ਘਰੇ ਬੈਠਾ ਸੀਗਾ ਤੇ ਮੇਰੇ ਦਿਮਾਗ ਵਿਚ ਸੀ ਵੀ ਸ਼ਾਇਦ ਤੁਹਾਡਾ ਅੱਜ ਪ੍ਰੋਗਰਾਮ ਨਹੀਂ ਹੈ
3: ਕੋਈ ਗੱਲ ਨੀ ਜੀ
0: ਕੋਈ ਗੱਲ ਨੀ ਹੋ ਜਾਂਦਾ
4: ਸੋ ਕਿਉਂਕਿ ਮੈਂ ਤੇ ਬੈਠੇ ਬੋਲਣਾ ਹੀ ਸੀ, ਮੈਂ ਬੋਲ ਦੇਣਾ ਸੀ, ਕੋਈ ਪ੍ਰੋਬਲਮ ਨਹੀਂ ਸੀ।
3: ਹਾਂਜੀ ਹਾਂਜੀ।
4: ਸੋ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਪ੍ਰੋਗਰਾਮ ਰੇਡੀਓ ਦੇ ਉੱਪਰ ਸਕਿਨ ਦੇ ਸੰਬੰਧੀ ਪ੍ਰੋਗਰਾਮ ਹੋ ਚੁੱਕਿਆ ਕਿ ਨਹੀਂ।
3: ਉਹ ਖਾਕ ਸਾਹਿਬ, ਡਾਕਟਰ ਸਾਹਿਬ, ਉਹ ਸਕਿਨ ਦੇ ਸੰਬੰਧੀ ਇੱਕ ਵਾਰੀ ਨਾ ਥੋੜੀ ਬੰਦੇ ਦਿਮਾਗ ਸਾਰੀ ਗੱਲ ਰਹਿ ਜਾਂਦੀ ਹੁੰਦੀ ਆ। ਹੁਣ ਜੇ ਤੁਸੀਂ ਸਕੂਲੇ ਪੜ੍ਹਾਉਂਦੇ ਸੀਗੇ, ਕਾਲਜਾਂ ਚ ਪੜ੍ਹਾਉਂਦੇ ਸੀਗੇ, ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਪੜ੍ਹਾਉਂਦੇ ਸੀ?
0: ਹੱਡੀਆਂ ਦੇ ਕੀਤੇ ਆ, ਇਹ ਪਤਾ
3: ਨਹੀਂ। ਡਾਕਟਰ ਸਾਹਿਬ, ਪਹਿਲਾਂ ਤਾਂ ਤੁਸੀਂ ਪੜ੍ਹਾਉਂਦੇ ਹੁੰਦੇ ਸੀ, ਫਿਰ ਉਹ ਜਿਹੜੇ ਸਟੂਡੈਂਟ ਹੁੰਦੇ ਉਹ ਘਰ ਜਾ ਕੇ ਉਹ ਕਿਤਾਬਾਂ ਚ 10-10 ਵਾਰੀ ਫੇਰ ਪੜ੍ਹਦੇ ਸੀ, ਤਾਂ ਬੰਦੇ ਦੇ ਦਿਮਾਗ ਚ ਪੈਂਦੀ ਆ ਜੋ ਤੁਸੀਂ ਗੱਲ ਕਰਤੀ ਆ, ਜਿਹੜੀ ਤੁਸੀਂ ਗੱਲ ਇੱਕ ਵਾਰੀ
4: ਉਹਨਾਂ ਨੂੰ ਜਦੋਂ ਮੈਂ ਪੜ੍ਹਾਉਂਦਾ ਸੀ ਉਸ ਵੇਲੇ ਬੜਾ ਟੈਕਨੀਕਲ ਜੇ ਪੁਆਇੰਟਸ ਹੁੰਦੇ ਸੀ, ਤੇ ਫਿਰ ਉਹਨਾਂ ਨੇ ਜਾ ਕੇ ਘਰੇ ਜਾ ਕੇ ਵੇਖਣਾ ਹੁੰਦਾ ਸੀਗਾ। ਇੱਥੇ ਤਾਂ ਮੈਂ ਪੰਜਾਬੀ ਚ ਬੋਲਦਾ ਜਿਵੇਂ ਆਪਾਂ ਬੈਠੇ ਖੁੰਡਾ ਤੇ ਗੱਲਾਂ ਕਰਦੇ ਹੁੰਦੇ ਆ।
3: ਹਾਂਜੀ, ਫੇਰ ਵੀ ਸਾਰਾ ਵੀ ਦੱਸ ਦਿਓ, ਕੋਈ ਹਰਜ ਨੀ ਹੁੰਦਾ, ਪੱਕਾ ਹੋ ਜਾਂਦਾ ਨਾ।
4: ਓ ਕੀ ਆ, ਮੈਂ ਉੱਥੋਂ ਹੀ ਰਿਕਾਰਡਿੰਗ ਸ਼ੁਰੂ, ਮੈਂ ਆਪਣੇ ਬ੍ਰੇਨ ਦੀ ਰਿਕਾਰਡਿੰਗ ਉੱਥੋਂ ਹੀ ਸ਼ੁਰੂ ਕਰ ਦਿੰਦਾ। ਸੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਵਿਚ ਅਸੀਂ ਲੜੀਵਾਰ ਜੀਵਨ ਪੈਦਾ ਕਿਵੇਂ ਹੋਇਆ, ਜੀਵਨ ਕਿਵੇਂ ਵਿਕਸਿਤ ਹੋਇਆ, ਕਿਵੇਂ ਕਿਵੇਂ ਕਿਹੜੀ ਕਿਹੜੀਆਂ ਪ੍ਰੋਬਲਮਸ ਉਹਦੇ ਰਸਤੇ ਵਿਚ ਆਈਆਂ, ਇੱਕ ਇੱਕ ਸਟੈਪ ਤੇ ਉਹਦੀ ਜਾਣਕਾਰੀ ਦਿੰਦਿਆਂ ਹੋਇਆਂ ਅਸੀਂ ਅਡਲਟ ਏਜ ਵਿਚ ਪਹੁੰਚੇ ਸੀ। ਤੇ ਅਡਲਟ ਏਜ ਤੋਂ ਬਾਅਦ ਫੇਰ ਆਪਾਂ ਇਹ ਵੇਰਵਾ ਕਰਿਆ ਸੀ ਵੀ ਇਹ ਜਿਹੜਾ ਅਡਲਟ ਏਜ ਏਡਾ ਵੱਡਾ ਸਰੀਰ ਬਣ ਗਿਆ ਆ, ਇਹਦਾ ਅਸਲ ਚ ਬੇਸਿਕ ਯੂਨਿਟ ਕੀ ਹੈ, ਜੇ ਇਹਦੇ ਚ ਕੋਈ ਖਰਾਬੀਆਂ ਹੋਣ ਜਾਂ ਕਿਥੇ ਕਿਥੇ ਵੇਖਣਾ ਪੈਣਾ ਆ, ਕੀ ਚੀਜ਼ ਵੇਖਣੀ ਪੈਣੀ ਹੈ। ਤੇ ਉਹਦੇ ਸਬੰਧ ਦੇ ਵਿਚ ਫਿਰ ਆਪਾਂ ਸੈੱਲ ਤੇ ਪਹੁੰਚੇ ਸੀ, ਤੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਵੀ ਐਕਚੁਲੀ ਸੈੱਲ ਹੈ ਕੀ ਆ
3: ਜੀ।
4: ਬੇਸ਼ਕ ਅਸੀਂ ਇਹਦੀ ਪਰਿਭਾਸ਼ਾ ਇੱਟ ਦੇ ਨਾਲ ਦਿੱਤੀ ਸੀ, ਔਰ ਇੱਟ ਵੀ ਜੇ ਵੇਖੀਏ ਤੇ ਇੱਟ ਦੇ ਵਿਚ ਵੀ ਤੇ ਬਹੁਤ ਸਾਰੇ ਮਿਨਰਲਸ ਹੈਗੇ ਨੇ ਜਿਹੜੇ ਧਰਤੀ ਦੇ ਵਿਚ ਹੈਗੇ ਨੇ, ਔਰ ਉਹਨਾਂ ਮਿਨਰਲਸ ਨੂੰ ਆਪਸ ਵਿਚ ਜੋੜ ਕੇ ਰੱਖਣ ਦਾ ਰੂਪ ਹੀ ਇੱਟ ਹੈ। ਪਰ ਇਹ ਜਿਹੜਾ ਲਿਵਿੰਗ ਸੈੱਲ ਤੇ ਨਾਨ ਲਿਵਿੰਗ ਸੈੱਲ ਅਸੀਂ ਆਮ ਆਪਣੇ ਜਾਣਕਾਰੀ ਦੇ ਮੁਤਾਬਕ ਡਿਵੀਜ਼ਨ ਕਰਦੇ ਆ ਨਾ, ਉਹਦੇ ਮੁਤਾਬਕ ਸੈੱਲ ਇੱਕ ਲਿਵਿੰਗ ਟਿਸ਼ੂ ਹੈਗਾ, ਇੱਕ ਲਿਵਿੰਗ ਪਾਰਟੀਕਲਸ ਹੈਗਾ ਆ, ਮਿਨੀਮਮ ਛੋਟੇ ਤੋਂ ਛੋਟਾ ਯੂਨਿਟ ਹੈਗਾ ਸਰੀਰ ਦਾ। ਔਰ ਉਹਦੇ ਬਾਰੇ ਡਿਟੇਲ ਵਿਆਖਿਆ ਆਪਾਂ ਕੀਤੀ ਸੀਗੀ ਭਈ ਇਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ, ਇਹਦੀ ਬਾਹਰਲੀ ਚਾਰ ਦੀਵਾਰੀ ਕਿਸ ਤਰ੍ਹਾਂ ਦੀ ਹੈਗੀ ਹੈ, ਇਹਦੇ ਅੰਦਰ ਕੀ ਚੀਜ਼ ਹੈਗੀ ਹੈ, ਔਰ ਜਿਹੜੀ ਅੰਦਰ ਚੀਜ਼ ਹੈਗੀ ਹੈ ਉਹ ਕੰਮ ਕੀ ਕਰਦੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਵੇਰਵਾ ਸੀਗਾ ਉਹ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀਗਾ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਅਗਰ ਸਾਹ ਦੀ ਬਿਮਾਰੀ ਬਾਹਰ ਹੋਈ ਹੈ ਕਿਸੇ ਬੰਦੇ ਨੂੰ ਤੇ ਅੰਦਰ ਨੁਕਸ ਕਿੱਥੇ ਹੋਏਗਾ, ਮਾਈਟੋਕੋਂਡਰੀਆ ਚ ਹੋਏਗਾ। ਇਸੇ ਤਰ੍ਹਾਂ ਅਲੱਗ ਅਲੱਗ ਅੰਗਾਂ ਦੀ ਜਾਣਕਾਰੀ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ। ਕੁਝ ਇੱਕ ਐਸੀਆਂ ਗੱਲਾਂ ਨੇ, ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨੀ ਤੇ ਥੋੜਾ ਥੋੜਾ, ਅਗਰ ਐਸਾ ਕੁਝ ਵਾਪਰਦਾ ਤੇ ਇਹਦਾ ਮਤਲਬ ਨੁਕਸ ਕਿੱਥੇ ਹੈਗੇ ਆ, ਨੁਕਸ ਹੈਗਾ ਸਾਡੇ ਉਹ ਨਿਊਕਲੀਅਸ ਦੇ ਵਿਚ। ਹਾਂਜੀ, ਔਰ ਇਸੇ ਤਰ੍ਹਾਂ ਹੀ ਅਲੱਗ ਅਲੱਗ ਜਿੰਨੇ ਵੀ ਪਾਰਟੀਕਲਸ ਅੰਗ ਇਸ ਸੈੱਲ ਦੇ ਵਿਚ ਕੰਮ ਕਰਦੇ ਨੇ, ਆਪਣੀ ਆਪਣੀ ਡਿਊਟੀ ਨਿਭਾਉਂਦੇ ਨੇ। ਜਿਹੜਾ ਵੀ ਆਪਣੀ ਡਿਊਟੀ ਸਹੀ ਨਹੀਂ ਨਿਭਾ ਸਕਦਾ ਜਾਂ ਉਹਦੇ ਚ ਕੋਈ ਖਰਾਬੀ ਆ ਜਾਂਦੀ ਹੈ, ਉਹਦੇ ਮੁਤਾਬਕ ਸਰੀਰ ਦੇ ਉੱਪਰ ਵੱਡੇ ਪੈਮਾਨੇ ਤੇ ਸਾਡੇ ਸਾਹਮਣੇ ਇੱਕ ਬਿਮਾਰੀ ਪੈਦਾ ਹੁੰਦੀ ਹੈ, ਨਿਸ਼ਾਨੀਆਂ ਆਉਂਦੀਆਂ ਨੇ, ਤੇ ਅਸੀਂ ਉਹਦਾ ਕੋਈ ਨਾ ਕੋਈ ਨਾਂ ਰੱਖ ਦਿੰਦੇ ਹਾਂ। ਇਹ ਸਾਰੀ ਗੱਲ ਆਪਾਂ ਕੀਤੀ ਸੀ। ਉਸ ਤੋਂ ਬਾਅਦ ਆਪਾਂ ਇਸ ਸਟਰਕਚਰ ਦੀ ਗੱਲ ਕੀਤੀ ਸੀ ਵੀ ਇਹ ਜਿਹੜਾ ਸਟਰਕਚਰ ਸਾਰੇ ਸਰੀਰ ਦਾ ਬਣਿਆ ਹੋਇਆ ਹੈ ਨਾ, ਇਹ ਬਣਿਆ ਹੈ ਹੱਡੀਆਂ ਦਾ ਢਾਂਚਾ। ਮੁੱਢਲੀ ਗੱਲ ਤਾਂ ਇਹ ਆ ਵੀ ਅਸੀਂ ਪਹਿਲਾਂ ਪਿਲਰ ਖੜੇ ਕਰਦੇ ਹਾਂ
3: ਜੀ,
4: ਔਰ ਫਿਰ ਬੀਮ ਪਾਉਣੇ ਆ, ਤੇ ਫਿਰ ਦੀਵਾਰਾਂ ਤੇ ਬੂਰਾ ਕਰਕੇ ਤੇ ਹੋਰ ਅਲੱਗ ਅਲੱਗ ਕਮਰੇ ਬਣਾਉਣੇ ਆ।
3: ਹਾਂਜੀ,
4: ਉਸੇ ਤਰ੍ਹਾਂ ਦਾ ਹੀ ਕੁਦਰਤ ਦੀ ਰਚਨਾ ਹੋ ਸਕਦਾ, ਜਿਹੜੇ ਵਿਗਿਆਨਕ ਨੇ ਉਹਨਾਂ ਨੇ ਵੀ ਕੁਦਰਤ ਕੋਈ ਸਿੱਖਿਆ ਹੋਵੇ ਵੀ ਇਸ ਤਰ੍ਹਾਂ ਬਣਿਆ ਤੇ ਅਸੀਂ ਵੀ ਘਰ ਬਣਾਉਣੇ ਆ ਤੇ ਇਸੇ ਤਰ੍ਹਾਂ ਹੀ ਬਣਾਉਣੇ ਨੇ।
3: ਬਿਲਕੁਲ,
4: ਰੀੜ ਦੀ ਹੱਡੀ ਦੇ ਸੰਬੰਧ ਵਿਚ ਮੈਂ ਤੁਹਾਡੇ ਨਾਲ ਵਿਆਖਿਆ ਕੀਤੀ ਸੀ ਕਿ ਰੀੜ ਦੀ ਹੱਡੀ ਹੈ ਕੀ ਆ, ਕਿੱਥੋਂ ਤੁਰਦੀ ਤੇ ਕਿੱਥੇ ਜਾਂਦੀ ਹੈ, ਕਿੰਨੇ ਇਹਦੇ ਮਣਕੇ ਹੈਗੇ ਨੇ, ਸਟੈਪਸ ਹੈਗੇ ਨੇ ਪੌੜੀ ਵਰਗੇ ਜਿਹੜੇ ਆਪਸ ਚ ਜੁੜੇ ਹੋਏ ਨੇ, ਕਿੰਨੀ ਤਰ੍ਹਾਂ ਦੇ ਇਹਦੇ ਵਿਚ ਵਿਕਾਰ ਪੈਦਾ ਹੋ ਸਕਦੇ ਨੇ, ਉਹਨਾਂ ਸਾਰਿਆਂ ਦੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਸਿਰ ਦੇ ਨਾਲ ਇਹ ਕਿਵੇਂ ਜੁੜਿਆ ਹੋਇਆ ਆ, ਅਖੀਰ ਤੇ ਜਾ ਕੇ ਇਹ ਕਿਸ ਤਰ੍ਹਾਂ ਹੈਗਾ ਆ, ਔਰ ਉਹ ਸਾਰੀ ਡਿਟੇਲ ਰੀੜ੍ਹ ਦੀ ਹੱਡੀ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ, 33 ਤੋਂ 26, 26 ਤੋਂ 24 ਕਿਵੇਂ ਮਣਕੇ ਦੇ ਬਣ ਗਿਣੇ ਜਾਂਦੇ ਹਨ, ਕਿਵੇਂ ਇਹਦੇ ਪਾਰਟ ਗਿਣੇ ਜਾਂਦੇ ਹਨ, ਔਰ ਇਹਦੇ ਅੰਦਰ ਦੀ ਰਚਨਾ ਕੀ ਹੈਗੀ ਜਿਹਨੂੰ ਨਿਊਰਲ ਕੈਨਾਲ ਕਹਿੰਦੇ ਆ, ਔਰ ਇਹਦੇ ਵਿੱਚੋਂ ਨਰਵਸ ਦਾ ਜਿਹੜਾ ਬਾਹਰ ਨਿਕਲਣਾ ਹੈਗਾ ਆ ਉਹਦਾ ਸਟਰਕਚਰ ਕੀ ਹੈ, ਉਹਦੇ ਚ ਡਿਸਕ ਕਿਸ ਤਰ੍ਹਾਂ ਦੀ ਰੱਖੀ ਹੋਈ ਹੈ, ਇਹ ਸਾਰੀ ਡਿਟੇਲ ਇੱਕ ਇੱਕ ਗੱਲ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਹਨੂੰ ਬਾਅਦ ਮੈਂ ਸਾਂਝਾ ਕੀਤਾ ਸੀ ਵੀ ਇਹ ਮੇਨ ਪਿੱਲਰ ਹੈ ਸਾਡਾ, ਔਰ ਇਸ ਪਿੱਲਰ ਦੇ ਉੱਪਰ ਬੁਰਜ ਖਲੀਫਾ ਵਰਗਾ
3: ਜੀ
4: ਹਾਂਜੀ
3: ਹਟਾਤਾ
4: ਹਾਂਜੀ ਇਸ ਬੁਰਜ ਖਲੀਫਾ ਦੇ ਪਿੱਲਰ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਬੀਮ ਪਾਏ ਨੇ, ਔਰ ਉਹ ਬੀਮ ਦੀ ਸੰਰਚਨਾ ਜਿਹੜੀ ਸੀ ਅਸੀਂ ਪਹਿਲਾਂ ਨੂੰ ਕਿਹਾ ਸੀਗਾ ਸ਼ੋਲਡਰ ਗਿਲਡਰ, ਦੂਸਰੇ ਬੀਮ ਨੂੰ ਕਿਹਾ ਸੀਗਾ ਪੈਲਵਿਕ ਗਿਲਡਰ। ਇਹ ਇੱਕ ਦੋ ਵੱਡੇ ਬੀਮ ਨੇ, ਇਹਦੀਆਂ ਅਲੱਗ ਅਲੱਗ ਛੱਤਾਂ ਬਣਾਉਣ ਵਾਸਤੇ ਤੇ ਅਲੱਗ ਅਲੱਗ ਹਿੱਸੇ ਕਰਨ ਵਾਸਤੇ। ਸਿਰ ਤੋਂ ਹੇਠਾਂ ਵਾਲੇ ਹਿੱਸੇ ਨੂੰ, ਸਿਰ ਦੀ ਵਿਆਖਿਆ ਆਪਾਂ ਕਰੀ ਸੀ ਵੀ ਸਿਰ 7 ਹੱਡੀਆਂ ਦਾ ਬਣਿਆ ਹੋਇਆ, ਫੇਸ 14 ਹੱਡੀਆਂ ਦਾ ਬਣਿਆ ਹੋਇਆ ਹੈ, ਔਰ ਉਹਨਾਂ ਦੀ ਵਿਆਖਿਆ ਵੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਸੀ ਵੀ ਕਿਹੜੀ ਕਿਹੜੀ ਹੱਡੀ ਕਿੱਥੋਂ ਲੈ ਕੇ ਚੱਲਦੀ ਹੈ ਤੇ ਉਹਦਾ ਅਸਲ ਪਰਪਸ ਕੀ ਹੈ ਤੇ ਉਹਨੂੰ ਅਸੀਂ ਆਈਡੈਂਟੀਫਾਈ ਕਿਵੇਂ ਕਰਾਂਗੇ, ਕਿਵੇਂ ਜਾਣਾਂਗੇ ਵੀ ਆਹ ਜਾਈਗੋਮੈਟਿਕ ਪ੍ਰੋਸੈਸ ਹੀ ਹੈ, ਆਹ ਨੇਜ਼ਲ ਬੋਨ ਹੀ ਹੈ, ਆਹ ਕੰਕਾਈ ਬੋਨ ਹੈ, ਕਿਉਂਕਿ ਕਈ ਬੋਨ ਸਾਨੂੰ ਦਿਸਦੀਆਂ ਨਹੀਂ ਬਾਹਰੋਂ ਲੇਕਿਨ ਅੰਦਰ ਵਾਲੇ ਪਾਸੇ ਹੈਗੀਆਂ ਨੇ। ਬਿਮਾਰ ਇੱਕ ਖਾਸ ਗੱਲ ਜਿਹੜੀ ਮੈਂ ਸਮਝਦਾ ਦੁਹਰਾਉਣਾ ਠੀਕ ਰਹੇਗਾ ਇਸ ਨੂੰ ਵੀ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਜੇ ਕਿਸੇ ਨੂੰ ਜੁਕਾਮ ਵਗੈਰਾ ਲੱਗਿਆ ਹੋਵੇ ਨਾ, ਨਾਕੀ ਚੋਂ ਪਾਣੀ ਵਗਦਾ ਹੋਵੇ ਤੇ ਕਹਿੰਦਾ ਜੀ ਮੇਰਾ ਤਾਂ ਸਿਰ ਹੀ ਖੋਖਲਾ ਹੋ ਗਿਆ ਪਾਣੀ ਵਗ ਵਗ ਕੇ। ਹਾਲਾਂਕਿ ਉਸ ਪਾਣੀ ਦਾ ਵਗਣ ਵਾਲੇ ਦਾ ਸਿਰ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ
3: ਜੀ।
4: ਪਰ ਉਹ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਸ ਮਾਈਟ ਬੋਨ ਦੀ ਕੀਤੀ ਸੀਗੀ, ਕੌਂਕਾਈ ਬੋਨ ਦੀ ਕੀਤੀ ਸੀਗੀ ਕਿ ਇੱਕ ਬੈਰੀਅਰ ਦੇ ਵਿਚਕਾਰ ਇੱਕ ਨੋ ਮੈਨਸ ਲੈਂਡ ਹੈਗੀ ਹੈ ਜਿਸ ਕਰਕੇ ਬ੍ਰੇਨ ਨਾਲ ਇਸ ਪਾਣੀ ਦਾ ਕੋਈ ਸੰਬੰਧ ਨਹੀਂ ਹੁੰਦਾ, ਇਹਦਾ ਸੰਬੰਧ ਸਾਡੀ ਡਾਇਜੈਸਟਿਵ ਕੈਨਾਲ ਦੇ ਨਾਲ ਹੁੰਦਾ ਹੈ ਜਾਂ ਜਿਹੜਾ ਸਾਡਾ ਰੈਸਪੀਰੇਟਰੀ ਸਿਸਟਮ ਹੈਗਾ ਇਹਦੇ ਵਿੱਚ ਆ ਗਏ ਐਕਸੈਸਿਵ ਗੈਸਾਂ ਤੇ ਐਕਸੈਸਿਵ ਮੋਇਸਚਰ ਦੇ ਕਰਕੇ ਇਹ ਸਾਰਾ ਪਾਣੀ ਜਿਹੜਾ ਉਹ ਨੱਕ ਦੇ ਰਾਹੀਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਜੇ ਉਹ ਫੇਫੜਿਆਂ ਵਿੱਚ ਜਾਣਾ ਸ਼ੁਰੂ ਹੋ ਜਾਏ ਤੇ ਫਿਰ ਸਵੇਰੇ ਲੋਕ ਖੰਗਾਰ ਕੱਢਣੇ ਸ਼ੁਰੂ ਕਰ ਦਿੰਦੇ ਨੇ, ਦਿਨੇ ਉਹਦਾ ਪਾਣੀ ਨੱਕ ਚੋਂ ਵਗਣਾ ਸ਼ੁਰੂ ਹੋ ਜਾਂਦਾ ਹੈ। ਪਰ ਅਸਲ ਜਦ ਤੱਕ ਉਹ ਪਰਪਸ ਜਿਸ ਕਰਕੇ ਇਹ ਪਾਣੀ ਆ ਰਿਹਾ ਹੈ ਜਦ ਤੱਕ ਉਹ ਠੀਕ ਨਹੀਂ ਹੁੰਦਾ ਤੇ ਤਦ ਤੱਕ ਇਹ ਪਾਣੀ ਠੀਕ ਨਹੀਂ ਹੋ ਸਕਦਾ। ਔਰ ਜੇ ਡਾਇਜੈਸਟਿਵ ਸਿਸਟਮ ਨਾਲ ਸੰਬੰਧਿਤ ਹੈ ਤੇ ਜਦ ਤੱਕ ਪੇਟ ਦੇ ਰੋਗ ਨਹੀਂ ਠੀਕ ਹੁੰਦੇ, ਜਿਹਦੇ ਚੋਂ 80% ਰੋਗ ਆਮ ਤੌਰ ਤੇ ਪੇਟ ਦੇ ਰੋਗਾਂ ਕਰਕੇ ਲੋਕਾਂ ਨੂੰ ਨੱਕ ਚ ਪਾਣੀ ਆਉਣਾ ਸ਼ੁਰੂ ਹੁੰਦਾ ਆ। ਔਰ ਦੂਸਰਾ ਹਿੱਸਾ ਜਿਹੜਾ ਆ ਉਹ ਸਾਡੇ ਰੈਸਪੀਰੇਟਰੀ ਸਿਸਟਮ ਦਾ ਹੈਗਾ ਆ, ਉਹਦੇ ਕਰਕੇ ਆਉਣਾ ਸ਼ੁਰੂ ਹੁੰਦਾ ਆ। ਤੇ ਜਦ ਤੱਕ ਅਸੀਂ ਉਹਨਾਂ ਰੋਗਾਂ ਨੂੰ ਠੀਕ ਨਹੀਂ ਕਰ ਲੈਂਦੇ ਜਾਂ ਕਿਸੇ ਵੀ ਤਰ੍ਹਾਂ ਸਪਰੈਸਿੰਗ, ਅੱਜ ਕੱਲ ਦਾ ਜਿਹੜਾ ਟ੍ਰੀਟਮੈਂਟ ਸਪਰੈਸਿੰਗ ਵਾਲਾ ਚੱਲ ਰਿਹਾ ਹੈਗਾ ਆ, ਉਹ ਨਹੀਂ ਹੁੰਦਾ ਤਦ ਤੱਕ ਉਹ ਨੱਕ ਚੋਂ ਪਾਣੀ ਵਗਦਾ ਹੀ ਰਹਿੰਦਾ ਹੈਗਾ ਆ। ਸੋ ਇਹ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀ ਕਿ ਭਾਈ ਨਹੀਂ ਇਹ ਬ੍ਰੇਨ ਚੋਂ ਨਹੀਂ ਵਗਦਾ, ਬ੍ਰੇਨ ਦੇ ਵਿੱਚ ਤੇ ਨੱਕ ਦੇ ਇਸ ਹਿੱਸੇ ਦੇ ਵਿੱਚ ਇੱਕ ਨੋ ਮੈਨਸ ਲੈਂਡ ਹੈਗੀ ਹੈ, ਦੋ ਹੱਡੀਆਂ ਦੇ ਹੋਣ ਕਰਕੇ ਵਿਚਕਾਰ ਦੀ ਥਾਂ ਆ, ਇਸ ਕਰਕੇ ਬ੍ਰੇਨ ਦੇ ਪਾਣੀ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ। ਉਸ ਤੋਂ ਬਾਅਦ ਫਿਰ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਸ਼ੋਲਡਰ ਗਿਲਡਰ ਕਿਵੇਂ ਬਣਿਆ ਹੋਇਆ ਆ, ਪਿਛਲੇ ਪਾਸੇ ਸਾਡੀਆਂ ਦੋ ਹੱਡੀਆਂ ਨੇ ਸਕੈਪੁਲਾ, ਸੱਜੇ ਪਾਸੇ ਤੇ ਖੱਬੇ ਪਾਸੇ, ਉਹਨਾਂ ਨੂੰ ਅਸੀਂ ਸਕੈਪੁਲਾ ਕਹਿੰਦੇ ਹਾਂ ਜਾਂ ਸ਼ੋਲਡਰ ਬਲੇਡ ਕਹਿ ਦਿੰਦੇ ਹਾਂ। ਸਾਹਮਣੇ ਪਾਸੇ ਸਾਡੀ ਹੱਡੀ ਹੈਗੀ ਹੈ ਸਟਰਨਮ, ਔਰ ਇਹ ਜਿਹੜੀ ਸਟਰਨਮ ਦੀ ਹੱਡੀ ਹੈਗੀ ਹੈ ਇਹਦੀ ਵਿਆਖਿਆ ਮੈਂ ਤੁਹਾਨੂੰ ਦੱਸੀ ਸੀ ਵੀ ਇਹਦੇ ਤਿੰਨ ਹਿੱਸੇ ਹੈਗੇ ਆ, ਮੈਨੂਬੇਰੀਅਮ ਸਟਰਨ ਆਈ ਹੈ, ਸ਼ੈਫਟ ਆਫ ਦੀ ਸਟਰਨਮ ਹੈਗੀ ਹੈ, ਜ਼ੀਫੋਇਡ ਪ੍ਰੋਸੈਸ ਹੈਗਾ ਆ, ਔਰ ਉਹਨਾਂ ਦੇ ਬਾਰੇ ਵੀ ਆਪਾਂ ਜਦੋਂ ਪ੍ਰੋਗਰਾਮ ਸਿੱਖੋਗੇ ਤੇ ਪੂਰੇ ਇੱਕ ਇੱਕ ਪ੍ਰੋਗਰਾਮ ਦੀ ਡਿਟੇਲ ਸੀਗੀ, ਔਰ ਉਹ ਸਾਰੀ ਡਿਟੇਲ ਮੈਂ ਤੁਹਾਡੇ ਸਾਹਮਣੇ ਕਰੀ ਸੀ ਵੀ ਜ਼ੀਫੋਇਡ ਪ੍ਰੋਸੈਸ ਦੇ ਵਿੱਚ ਕਿਵੇਂ ਕਿਵੇਂ ਚੇਂਜਸ ਆਉਂਦੀਆਂ ਨੇ, ਸਟਰਨਮ ਦੇ ਵਿੱਚ ਜਿਹੜੀਆਂ ਪਸਲੀਆਂ ਅੱਗੇ ਰਲਦੀਆਂ ਨੇ ਉਹਨਾਂ ਨੂੰ ਅਸੀਂ ਜਿਹੜੀਆਂ ਟਰੂ ਰਿਬਸ ਕਹਿੰਦੇ ਆ, ਤੇ ਫਿਰ ਕੁਛ ਕਹਿੰਦੇ ਆ ਫਾਲਸ ਰਿਬਸ ਤੇ ਕੁਛ ਕਹਿੰਦੇ ਆ ਫਲੋਟਿੰਗ ਰਿਬਸ। ਇਹ ਜਿਹੜੀਆਂ 12 ਇੱਕ ਪਾਸੇ ਤੇ 12 ਦੂਜੇ ਪਾਸੇ 24 ਪਸਲੀਆਂ ਨੇ, ਇਹਨਾਂ ਦੀ ਡਿਸਕ੍ਰਿਪਸ਼ਨ ਆਪਾਂ ਪਹਿਲੀਆਂ 7 ਹੱਡੀਆਂ ਦੇ ਤੌਰ ਤੇ ਇਹ ਕਰ ਦਿੱਤੀ ਸੀ ਵੀ ਭਾਈ ਇਹ ਟਰੂ ਰਿਬਸ ਨੇ, ਫੇਰ 3 ਹੱਡੀਆਂ ਦੀ ਕਰ ਦਿੱਤੀ ਸੀ ਵੀ ਇਹ ਫਾਲਸ ਰਿਬਸ ਨੇ ਜਿਹੜੀਆਂ ਇੱਕ ਦੂਸਰੇ ਨੂੰ ਹੱਟ ਕੇ ਤੇ ਪਿੱਛੇ ਹੱਡੀਆਂ ਜਾਂਦੀਆਂ ਨੇ ਤਾਂ ਕਿ ਪੇਟ ਨੂੰ ਬਹੁਤੀ ਜਗ੍ਹਾ ਬਣ ਸਕੇ, ਔਰ 2 ਹੱਡੀਆਂ ਜਿਹੜੀਆਂ ਸੀਗੀਆਂ ਰਿਬਸ ਜਿਹੜੀਆਂ ਨੇ ਉਹ ਕੇਵਲ ਪਿਛਲੇ ਪਾਸੇ ਜੁੜੀਆਂ ਨੇ, ਅੱਗੇ ਨਹੀਂ ਜੁੜੀਆਂ ਸੀਗੀਆਂ ਤੇ ਆਪਾਂ ਨੂੰ ਕਿਹਾ ਸੀਗਾ ਫਲੋਟਿੰਗ ਰਿਬਸ ਹੈ। ਔਰ ਉੱਪਰ ਵਾਲੇ ਪਾਸੇ ਜਦੋਂ ਪੈਲਵਿਕ ਜਿਹੜੀ ਸ਼ੋਲਡਰ ਗਿਲਡਰ ਨੂੰ ਕੰਪਲੀਟ ਕਰਨ ਦੀ ਗੱਲ ਸੀਗੀ, ਪਿਛਲੇ ਪਾਸੇ ਦੀਆਂ ਸਕੈਪੁਲਾ ਦੀਆਂ ਹੱਡੀਆਂ ਤੋਂ ਬਾਅਦ ਸਾਹਮਣੇ ਪਾਸੇ ਸਾਡੇ ਕਲੈਵੀਕਲ ਹਸਲੀ ਦੀ ਹੱਡੀ ਹੁੰਦੀ ਆ। ਹਸਲੀ ਦੀ ਹੱਡੀ ਦੀ ਇੱਕ ਹੋਰ ਮਹਾਨਤਾ, ਸ਼ਾਇਦ ਹੋ ਸਕਦਾ ਮੈਂ ਉਸ ਦਿਨ ਦੇ ਪ੍ਰੋਗਰਾਮ ਚ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ, ਕਈ ਵਾਰ ਕਈ ਪੁਆਇੰਟਸ ਵਿੱਚੋਂ ਰਹਿ ਜਾਂਦੇ ਨੇ, ਕਿ ਇਹ ਇੱਕ ਐਸੀ ਹੱਡੀ ਹੈ ਦਿਲ ਸਾਡਾ ਫਿਫਥ ਵੀਕ ਦੇ ਵਿਚ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਾਂਦਾ ਆ, ਪਰ ਇਹ ਜਿਹੜੀ ਕਲੈਰੀਕਲ ਦੀ ਹੱਡੀ ਹੈ ਇਹ ਸਿਕਸਥ ਵੀਕ ਆਫ ਇੰਟਰਾ ਯੂਟਰਨ ਲਾਈਫ, ਜਦੋਂ ਸਪਰਮ ਤੇ ਓਵਮ ਮਿਲੇ ਉਸ ਦਿਨ ਤੋਂ ਲੈ ਕੇ ਸਿਕਸਥ ਵੀਕ ਛੇਵੇਂ ਹਫਤੇ ਦੇ ਵਿਚ ਇਹ ਸਾਡੀ ਕਲੈਰੀਕਲ ਦੀ ਜਿਹੜੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ। ਔਰ ਇਹਦੀ ਵਿਲੱਖਣਤਾ ਇਹ ਆ ਕਿ ਬਾਕੀ ਤਾਂ ਹੱਡੀਆਂ ਦੇ ਵਿਚ ਬੋਨ ਮੈਰੋ ਹੁੰਦਾ ਸੁਰਾਖ ਹੁੰਦਾ ਆ, ਲੇਕਿਨ ਇਹਦੇ ਵਿਚ ਕੋਈ ਸੁਰਾਖ ਨਹੀਂ ਹੁੰਦਾ। ਇਹਦੇ ਵਿਚ ਸੁਰਾਖ ਸਿਰਫ ਇੰਨਾ ਹੀ ਹੁੰਦਾ ਆ ਜਿਹਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮਨ, ਜਿਹਦੇ ਰਾਹੀਂ ਇਹਨੂੰ ਖੁਰਾਕ ਮਿਲਦੀ ਰਹਿੰਦੀ ਹੈ ਤੇ ਜਿਵੇਂ ਜਿਵੇਂ ਸਰੀਰ ਵੱਧਦਾ ਆ ਉਸੇ ਬਨਿਸਬਤ ਉਸੇ ਰੇਸ਼ੋ ਦੇ ਵਿਚ ਇਹ ਵੀ ਵੱਧਦੀ ਰਹਿੰਦੀ ਹੈ। ਖੁਰਾਕ ਤਾਂ ਬਹੁਤ ਜ਼ਰੂਰੀ ਹੈ ਨਾ, ਸੋ ਸਿਰਫ ਖੁਰਾਕ ਦੀ ਆਵਾਜਾਈ ਵਾਲਾ ਤੇ ਗਾਰਬੇਜ ਬਾਹਰ ਨਿਕਲਣ ਵਾਲੇ ਉਹਨਾਂ ਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮਨ, ਛੋਟੇ ਛੋਟੇ ਸੁਰਾਖ ਹੁੰਦੇ ਆ, ਪਰ ਵੈਸੇ ਇਹਦੇ ਵਿਚ ਅੰਦਰ ਵੱਡਾ ਸੁਰਾਖ ਨਹੀਂ ਜਿਸ ਤਰ੍ਹਾਂ ਦਾ ਅਸੀਂ ਰੀੜ ਦੀ ਹੱਡੀ ਚ ਦੱਸਿਆ ਆ, ਜਿਸ ਤਰ੍ਹਾਂ ਅਸੀਂ ਫੀਮਰ ਤੇ ਹਿਊਮਰਸ ਦੇ ਵਿਚ ਦੱਸਿਆ ਹੈ, ਜਿਸ ਤਰ੍ਹਾਂ ਅਸੀਂ ਟਿਬੀਆ ਦੇ ਵਿਚ ਦੱਸਿਆ ਵੀ ਇਹਨਾਂ ਵੱਡੀਆਂ ਹੱਡੀਆਂ ਦੇ ਵਿਚ ਵੱਡੇ ਸੁਰਾਖ ਹੁੰਦੇ ਨੇ ਔਰ ਉਹ ਇਕ ਤਰ੍ਹਾਂ ਦੀ ਫੈਕਟਰੀ ਹੈ ਜਿੱਥੇ ਸਾਡੇ ਸੈੱਲ ਬਣਦੇ ਨੇ। ਇਹ ਸਾਰੀ ਡਿਸਕ੍ਰਿਪਸ਼ਨ ਆਪਾਂ ਇਹਨਾਂ ਦੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਪ੍ਰੋਗਰਾਮ ਚ ਮੈਂ ਦੇ ਚੁੱਕਿਆ ਤੁਹਾਡੇ ਸਾਹਮਣੇ। ਔਰ ਇਹ ਪੈਲਵਿਕ ਜਿਹੜਾ ਉੱਪਰ ਵਾਲਾ ਸ਼ੋਲਡਰ ਗਿਰਡਰ ਬਣ ਗਿਆ, ਪਿਛਲੀਆਂ ਦੋ ਹੱਡੀਆਂ ਸਾਹਮਣੇ ਦੀਆਂ ਕਲੈਰੀਕਲ ਦੋ ਹੱਡੀਆਂ ਜੁੜ ਕੇ ਔਰ ਸਾਈਡਾਂ ਤੇ ਜਾ ਕੇ ਇਹ ਸ਼ੋਲਡਰ ਜੁਆਇੰਟ ਬਣਾਉਂਦੀਆਂ ਨੇ। ਔਰ ਸ਼ੋਲਡਰ ਜੁਆਇੰਟ ਨੂੰ ਬਣਾਉਣ ਦਾ ਤਰੀਕਾ ਵੀ ਮੈਂ ਦੱਸਿਆ ਸੀਗਾ ਕਿ ਜਿਹੜੀਆਂ ਮਾਸਪੇਸ਼ੀਆਂ ਪਿਛਲੇ ਪਾਸਿਓਂ ਇਸ ਸਕੈਪੁਲਾ ਦੇ ਹੇਠਾਂ ਤੋਂ ਆਉਂਦੀਆਂ ਨੇ ਔਰ ਜਿਹੜੀਆਂ ਮਾਸਪੇਸ਼ੀਆਂ ਸਾਡੀ ਛਾਤੀ ਦੇ ਵਿਚੋਂ ਸ਼ੁਰੂ ਹੁੰਦੀਆਂ ਨੇ, ਚਾਰ ਮਾਸਪੇਸ਼ੀਆਂ ਦਾ ਮੈਂ ਨਾਮ ਲਿਆ ਸੀਗਾ, ਪੈਕਟੋਰਸ ਮੇਜਰ, ਪੈਕਟੋਰਸ ਮਾਈਨਰ, ਸਰਾਈਟਸ ਇੰਟੀਰੀਅਰਸ ਤੇ ਸਬ ਸਕੈਪੁਲਰਸ। ਇਹ ਚਾਰ ਮਾਸਪੇਸ਼ੀਆਂ ਜਿਹੜੀਆਂ ਨੇ ਇਹ ਜੁੜ ਕੇ ਜਿੱਥੋਂ ਸ਼ੁਰੂ ਹੁੰਦੀਆਂ ਨੇ ਤੰਦ ਤੰਦ ਸ਼ੁਰੂ ਹੁੰਦੀਆਂ ਨੇ, ਜਦੋਂ ਵਿਸਕਾਰ ਇਕੱਠੀਆਂ ਹੋ ਜਾਂਦੀਆਂ ਨੇ ਤੇ ਫਿਰ ਇੱਕ ਡੈਲਟਾ ਮਿਲ ਜਾਂਦਾ ਨੇ, ਜਿਵੇਂ ਛਾਤੀ ਸਾਡੀ ਪੂਰੀ ਭਰੀ ਹੁੰਦੀ ਹੈ ਇਸੇ ਤਰ੍ਹਾਂ ਹੀ ਛਾਤੀ ਭਰੀ ਹੁੰਦੀ ਹੈ ਤੇ ਜਦੋਂ ਜਾ ਕੇ ਕਿਸੇ ਥਾਂ ਤੇ ਇਹਨੇ ਲੱਗਣਾ ਹੁੰਦਾ ਉਦੋਂ ਇਹ ਰੱਸੀ ਬਣ ਜਾਂਦੀ ਹੈ, ਇਹਨੂੰ ਅਸੀਂ ਲਿਗਾਮੈਂਟ ਕਹਿ ਦਿੰਦੇ ਹਾਂ। ਔਰ ਉਹ ਜਿਹੜਾ ਇਹਨਾਂ ਚਾਰ ਮਾਸਪੇਸ਼ੀਆਂ ਦਾ ਲਿਗਾਮੈਂਟ ਪਲੱਸ ਪਿਛਲੇ ਪਾਸੇ ਸਰਾਈਟਸ ਜਿਹੜਾ ਸਬ ਸਕੈਪੁਲਰਿਸ ਮਸਲ ਹੈ ਐਂਡ ਟੈਰਿਸ ਮੇਜਰ ਤੇ ਟੈਰਿਸ ਮਾਈਨਰ, ਇਹ ਦੋ ਛੋਟੇ ਛੋਟੇ ਮਾਸਪੇਸ਼ੀਆਂ ਨੇ ਜਿਹੜੇ ਸਾਡੇ ਬਾਹਰਲੇ ਪਾਸੇ ਜਿਹੜੀ ਸਕੈਪੁਲਾ ਦੀ ਹੱਡੀ ਹੈ ਨਾ ਉਹਦੇ ਬਾਹਰਲੇ ਪਾਸੇ ਜੁੜੇ ਆ ਤੇ ਸਾਡੀ ਕੱਛ ਤੱਕ ਆਉਂਦੇ ਨੇ, ਕੱਛ ਸਾਰੇ ਸਮਝਦੇ ਹੈ ਨਾ ਐਗਜ਼ੀਕਿਊਟ ਗੁਲਾਈ ਬਣ ਜਾਂਦੀ ਹੈ ਗੋਲ, ਜਿਹਦੇ ਵਿਚ ਆ ਕੇ ਸਾਡੀ ਆ ਡੋਲੇ ਦੀ ਜਿਹੜੀ ਹੱਡੀ ਜਿਹਨੂੰ ਹਿਊਮਰਸ ਕਹਿੰਦੇ ਆ ਇਹ ਆ ਕੇ ਫਸਦੀ ਹੈ ਤੇ ਇੱਕ ਜੁਆਇੰਟ ਬਣ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਹੇਠਾਂ ਵਾਲੇ ਇੱਕ ਪੈਲਵਿਕ ਗਿਰਡਲ ਦੀ ਗੱਲ ਕੀਤੀ ਸੀ ਔਰ ਉਹ ਪੈਲਵਿਕ ਗਿਰਡਲ ਨੂੰ ਬਣਾਉਣ ਵਾਸਤੇ ਮੈਂ ਦੱਸਿਆ ਸੀ ਕਿ ਪਿਛਲੇ ਪਾਸੇ ਤਾਂ ਰੀੜ ਦੀ ਹੱਡੀ ਹੀ ਹੈ ਔਰ ਉਹਦੇ ਦੋਵੇਂ ਪਾਸੇ ਸੈਕਰਲ ਹੱਡੀ ਹੈਗੀ ਹੈ, ਕੋਕਸਿਕਸ ਹੱਡੀ ਹੈਗੀ ਹੈ ਔਰ ਉਹਨਾਂ ਦੇ ਸਾਈਡਾਂ ਤੇ ਉੱਪਰ ਵਾਲੇ ਪਾਸੇ ਈਡੀਅਮ ਹੈਗੀ ਹੈ, ਬਿਲਕੁਲ ਹੇਠਾਂ ਵਾਲੇ ਪਾਸੇ ਈਸੀਅਮ ਹੈਗੀ, ਜਿਵੇਂ ਮੈਂ ਬੈਠਿਆ ਹੋਇਆ ਕੁਰਸੀ ਤੇ ਜੋ ਹੇਠਾਂ ਲੱਗਦੀ ਹੈ ਉਹ ਈਸੀਅਮ ਹੈਗੀ ਹੈ ਔਰ ਜਿੱਥੇ ਅਸੀਂ ਬੈਲਟ ਬਣਦੇ ਹਾਂ ਸਭ ਤੋਂ ਉੱਪਰ ਦਿਖਾਈ ਦਿੰਦੀ ਹੈ ਉਹ ਈਡੀਅਮ ਹੈਗੀ ਹੈ ਔਰ ਸਾਹਮਣੇ ਜਿੱਥੇ ਅਸੀਂ ਬੈਲਟ ਦਾ ਬੱਕਲ ਆਉਂਦਾ ਸਾਡੇ ਉੱਥੇ ਹੱਡੀ ਹੈ ਜਿਹਨੂੰ ਅਸੀਂ ਪਿਊਬਿਕ ਹੱਡੀ ਕਹਿੰਦੇ ਹਾਂ ਔਰ ਇਹਨਾਂ ਦੇ ਜੁੜਨ ਕਰਕੇ ਫਿਰ ਇੱਕ ਪੂਰੀ ਤਰ੍ਹਾਂ ਜਿਹੜਾ ਹੈ ਉਹ ਪਿਲਰਾਂ ਦੇ ਉੱਪਰ ਬੀਮ ਬਣ ਜਾਂਦਾ ਆ ਔਰ ਇੱਕ ਤਰ੍ਹਾਂ ਘਰ ਪੂਰਾ ਇਕੱਠਾ ਹੋ ਜਾਂਦਾ। ਫਿਰ ਅਸੀਂ ਟਰੰਕ ਦੀ ਗੱਲ ਕੀਤੀ ਸੀਗੀ ਕਿ ਭਾਈ ਧੌਣ ਤੋਂ ਹੇਠਾਂ ਤੇ ਲੱਤਾਂ ਜਿੱਥੇ ਹੁੰਦੀਆਂ ਨੇ ਜਿੱਥੇ ਲੱਤਾਂ ਧੜ ਦੇ ਨਾਲ ਜੁੜਦੀਆਂ ਨੇ ਇਸ ਸਾਰੇ ਧੜ ਨੂੰ ਅਸੀਂ ਟਰੰਕ ਕਹਿੰਦੇ ਹਾਂ ਔਰ ਇਸ ਟਰੰਕ ਦੇ ਜਿਹੜੇ ਆ ਫਿਰ ਅਸੀਂ ਤਿੰਨ ਹਿੱਸੇ ਕਰ ਦਿੱਤੇ ਸੀ ਪਰ ਪਹਿਲਾ ਹਿੱਸਾ ਅਸੀਂ ਵੰਡਿਆ ਸੀਗਾ ਛਾਤੀ ਤੇ ਪੇਟ ਵਿਚ। ਛਾਤੀ ਦਾ ਹਿੱਸਾ ਉਹ ਹਿੱਸਾ ਸੀਗਾ ਜਿਹਦੇ ਚ ਬੜੇ ਜ਼ਰੂਰੀ ਅੰਗ ਕੁਦਰਤ ਨੇ ਸਾਂਭੇ ਹੋਏ ਨੇ ਔਰ ਉਹਦੇ ਵਾਸਤੇ ਉਹਨੇ ਚਾਰ ਚੁਫੇਰੇ ਹੱਡੀਆਂ ਦਾ ਪਿੰਜਰਾ ਬਣਾਇਆ ਹੋਇਆ ਤਾਂ ਕਿ ਇਹਨਾਂ ਨੂੰ ਕੋਈ ਸੱਟ ਫੇਰ ਛੇਤੀ ਨਾ ਲੱਗ ਸਕੇ, ਕੋਈ ਨੁਕਸਾਨ ਨਾ ਹੋ ਸਕੇ, ਇਸ ਕਰਕੇ ਹੱਡੀਆਂ ਦੇ ਪਿੰਜਰੇ ਵਿਚ ਰਹਿਣ ਵਾਲੇ ਤੇ ਉਥੋਂ ਤੱਕ ਦਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਚੈਸਟ ਕਿਹਾ ਸੀਗਾ ਔਰ ਚੈਸਟ ਦੇ ਹੇਠਾਂ ਪਾਸੇ ਐਬਡੋਮਨ ਵਾਲਾ ਹਿੱਸਾ ਸੀਗਾ। ਇਸ ਐਬਡੋਮਨ ਤੇ ਚੈਸਟ ਦੇ ਵਿਚ ਇੱਕ ਬਾਰਡਰ ਬਣਾ ਦਿੱਤਾ ਕੁਦਰਤ ਨੇ, ਲੈ ਬਈ ਆ ਤੇਰੀ ਵੰਡ ਆ ਮੇਰੀ ਵੰਡ ਆ ਔਰ ਉਸ ਦਾ ਨਾਂ ਸੀਗਾ ਡਾਇਫਰਾਮ। ਡਾਇਫਰਾਮ ਤੋਂ ਹੇਠਾਂ ਲੈ ਕੇ ਤੇ ਜਿੱਥੋਂ ਤੱਕ ਲੱਤਾਂ ਹਨ ਜਿੱਥੇ ਲੱਤਾਂ ਜੁੜਦੀਆਂ ਨੇ ਇਸ ਧੜ ਦੇ ਨਾਲ ਆ ਕੇ ਇਸ ਸਾਰੇ ਨੂੰ ਪਹਿਲਾਂ ਤਾਂ ਬਾਹਰੋਂ ਤਾਂ ਐਬਡੋਮਨ ਹੀ ਕਹਿੰਦੇ ਆ, ਘਰ ਪੂਰਾ ਇਕੱਠਾ ਹੋ ਜਾਂਦਾ। ਫਿਰ ਅਸੀਂ ਟਰੰਕ ਦੀ ਗੱਲ ਕੀਤੀ ਸੀਗੀ ਕਿ ਭਾਈ ਧੌਣ ਤੋਂ ਹੇਠਾਂ ਤੇ ਲੱਤਾਂ ਜਿੱਥੇ ਹੁੰਦੀਆਂ ਨੇ ਜਿੱਥੇ ਲੱਤਾਂ ਧੜ ਦੇ ਨਾਲ ਜੁੜਦੀਆਂ ਨੇ ਇਸ ਸਾਰੇ ਧੜ ਨੂੰ ਅਸੀਂ ਟਰੰਕ ਕਹਿੰਦੇ ਹਾਂ ਔਰ ਇਸ ਟਰੰਕ ਦੇ ਜਿਹੜੇ ਆ ਫਿਰ ਅਸੀਂ ਤਿੰਨ ਹਿੱਸੇ ਕਰ ਦਿੱਤੇ ਸੀ ਪਰ ਪਹਿਲਾ ਹਿੱਸਾ ਅਸੀਂ ਵੰਡਿਆ ਸੀਗਾ ਛਾਤੀ ਤੇ ਪੇਟ ਵਿਚ। ਛਾਤੀ ਦਾ ਹਿੱਸਾ ਉਹ ਹਿੱਸਾ ਸੀਗਾ ਜਿਹਦੇ ਚ ਬੜੇ ਜਰੂਰੀ ਅੰਗ ਕੁਦਰਤ ਨੇ ਸਾਂਭੇ ਹੋਏ ਨੇ ਔਰ ਉਹਦੇ ਵਾਸਤੇ ਉਹਨੇ ਚਾਰ ਚਫੇਰੇ ਹੱਡੀਆਂ ਦਾ ਪਿੰਜਰਾ ਬਣਾਇਆ ਹੋਇਆ ਤਾਂ ਕਿ ਇਹਨਾਂ ਨੂੰ ਕੋਈ ਸੱਟ ਫੇਰ ਛੇਤੀ ਨਾ ਲੱਗ ਸਕੇ, ਕੋਈ ਨੁਕਸਾਨ ਨਾ ਹੋ ਸਕੇ। ਇਸ ਕਰਕੇ ਹੱਡੀਆਂ ਦੇ ਪਿੰਜਰੇ ਵਿਚ ਰਹਿਣ ਵਾਲੇ ਤੇ ਉਥੋਂ ਤੱਕ ਦਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਚੈਸਟ ਕਿਹਾ ਸੀਗਾ। ਔਰ ਚੈਸਟ ਦੇ ਹੇਠਾਂ ਪਾਸੇ ਐਬਡੋਮਨ ਵਾਲਾ ਹਿੱਸਾ ਸੀਗਾ। ਇਸ ਐਬਡੋਮਨ ਤੇ ਚੈਸਟ ਦੇ ਵਿਚ ਇੱਕ ਬਾਰਡਰ ਬਣਾ ਦਿੱਤਾ ਕੁਦਰਤ ਨੇ, ਲੈ ਭਈ ਆਹ ਤੇਰੀ ਵੰਡੇ ਆ ਮੇਰੀ ਵੰਡੇ ਆ। ਔਰ ਉਸ ਦਾ ਨਾਂ ਸੀਗਾ ਡਾਇਫਰਾਮ। ਡਾਇਫਰਾਮ ਤੋਂ ਹੇਠਾਂ ਲੈ ਕੇ ਤੇ ਜਿੱਥੋਂ ਤੱਕ ਲੱਤਾਂ ਹਨ, ਜਿੱਥੇ ਲੱਤਾਂ ਜੁੜਦੀਆਂ ਨੇ ਇਸ ਧੜ ਦੇ ਨਾਲ ਆ ਕੇ, ਇਸ ਸਾਰੇ ਨੂੰ ਪਹਿਲਾਂ ਤਾਂ ਬਾਹਰੋਂ ਤਾਂ ਐਬਡੋਮਨ ਕਹਿੰਦੇ ਆ, ਲੇਕਿਨ ਅੰਦਰ ਵਾਲੇ ਪਾਸਿਓਂ ਇਹ ਵੰਡਿਆ ਹੋਇਆ ਅੰਦਰ ਵਾਲੇ

ਹਿੱਸਾ ਹੈਗਾ ਆ ਓਹਨੂੰ ਅਸੀਂ ਚੈਸਟ ਕਿਹਾ ਸੀਗਾ। ਔਰ ਚੈਸਟ ਦੇ ਹੇਠਾਂ ਪਾਸੇ ਐਬਡੋਮਨ ਵਾਲਾ ਹਿੱਸਾ ਸੀਗਾ। ਇਸ ਐਬਡੋਮਨ ਤੇ ਚੈਸਟ ਦੇ ਵਿਚ ਇੱਕ ਬਾਰਡਰ ਬਣਾ ਦਿੱਤਾ ਕੁਦਰਤ ਨੇ, ਲੈ ਬਈ ਆਹ ਤੇਰੀ ਵੰਡ ਆ ਮੇਰੀ ਵੰਡ ਆ। ਔਰ ਉਸ ਦਾ ਨਾਂ ਸੀਗਾ ਡਾਇਫਰਾਮ। ਡਾਇਫਰਾਮ ਤੋਂ ਹੇਠਾਂ ਲੈ ਕੇ ਤੇ ਜਿੱਥੋਂ ਤੱਕ ਲੱਤਾਂ ਹਨ, ਜਿੱਥੇ ਲੱਤਾਂ ਜੁੜਦੀਆਂ ਨੇ ਇਸ ਧੜ ਦੇ ਨਾਲ ਆ ਕੇ, ਇਸ ਸਾਰੇ ਨੂੰ ਪਹਿਲਾਂ ਤਾਂ ਬਾਹਰੋਂ ਤਾਂ ਐਬਡੋਮਨ ਹੀ ਕਹਿੰਦੇ ਆ, ਲੇਕਿਨ ਅੰਦਰ ਵਾਲੇ ਪਾਸਿਓਂ ਇਹ ਵੰਡਿਆ ਹੋਇਆ। ਅੰਦਰ ਵਾਲੇ ਪਾਸਿਓਂ ਜਿਵੇਂ ਡਾਇਫਰਾਮ ਨੇ ਵੰਡ ਕੀਤੀ ਸੀ, ਉਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਵੰਡ ਕੀਤੀ ਹੋਈ ਹੈ, ਪਰ ਉਹ ਇੰਟਰਨਲ ਵੰਡ ਹੈ। ਜਿਵੇਂ ਦੋ ਭਰਾ ਕਹਿੰਦੇ ਨੇ ਘਰ ਤਾਂ ਇੱਕ ਹੀ ਹੈ ਤੇ ਅਸੀਂ ਇਹਦੇ ਵਿਚਕਾਰ ਵਿਹੜੇ ਚ ਕੰਧ ਕਰ ਲੈਣੀ ਛੋਟੀ ਜੀ। ਹਾਂਜੀ, ਤੇ ਉਹ ਕੰਧ ਕਰ ਲਈ ਛੋਟੀ, ਔਰ ਉਸ ਕੰਧ ਨੂੰ ਅਸੀਂ ਕਹਿੰਦੇ ਹਾਂ ਪੇਰੀਟੋਨੀਅਮ। ਔਰ ਇੱਕ ਵੱਡਾ ਪੇਰੀਟੋਨੀਅਮ, ਇੱਕ ਛੋਟਾ ਪੇਰੀਟੋਨੀਅਮ, ਲੇਸਰ ਸੈਕ ਆਫ ਪੇਰੀਟੋਨੀਅਮ ਤੇ ਗ੍ਰੇਟਰ ਸੈਕ ਆਫ ਪੇਰੀਟੋਨੀਅਮ। ਇਹ ਪੇਟ ਦੇ ਦੋ ਹਿੱਸੇ ਅੰਦਰੋਂ ਅੰਦਰੋਂ ਕਰਦੇ ਨੇ, ਬਾਹਰੋਂ ਸਕਿਨ ਸਾਡੀ ਉਹੀ ਇੱਕੋ ਹੀ ਹੈ, ਦੋਹਾਂ ਦਾ ਘੇਰਾ ਜਿਹੜਾ ਉਹ ਬਾਉਂਡਰੀ ਇੱਕੋ ਹੀ ਹੈਗੀ ਹੈ। ਸੋ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਸ ਵੇਲੇ ਕੀਤੀ ਸੀਗੀ ਕਿ ਭਾਈ ਇਹ ਕਿਸ ਤਰ੍ਹਾਂ ਹੈਗਾ। ਫਿਰ ਇਸ ਐਬਡੋਮਨ ਵਾਲੇ ਏਰੀਏ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਜਿਹੜੇ ਗ੍ਰੇਟਰ ਸੈਕ ਆਫ ਪੇਰੀਟੋਨੀਅਮ ਚ ਲਪੇਟੇ ਆ, ਔਰ ਇਸੇ ਤਰ੍ਹਾਂ ਪਲਵਿਕ ਏਰੀਆ ਜਿਹੜਾ ਹੈ ਇਹਦੇ ਵਿੱਚ ਫੇਰ ਬਹੁਤ ਜ਼ਰੂਰੀ ਚੀਜ਼ਾਂ ਹਨ, ਬਹੁਤ ਜ਼ਰੂਰੀ ਸਾਡੇ ਜੀਵਨ ਨਾਲ ਸੰਬੰਧਿਤ ਕਿ ਜੀਵਨ ਨੂੰ ਜਿਨ੍ਹਾਂ ਨੇ ਅੱਗੇ ਤੋਰਨਾ ਹੈਗਾ ਆ। ਇਸ ਕਰਕੇ ਇਹਨੂੰ ਵੀ ਕੁਦਰਤ ਨੇ ਹੱਡੀਆਂ ਦੀ ਪੂਰੀ ਪ੍ਰੋਟੈਕਸ਼ਨ ਦਿੱਤੀ ਹੈਗੀ ਹੈ, ਔਰ ਉਹ ਹੱਡੀਆਂ ਦੀ ਪੂਰੀ ਪ੍ਰੋਟੈਕਸ਼ਨ ਜਿਹੜੀ ਦਿੱਤੀ ਹੈਗੀ ਹੈ ਉਹਦੀਆਂ ਤਿੰਨਾਂ ਹੱਡੀਆਂ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਹੈ। ਔਰ ਇਹ ਇੱਕ ਗੋਲ ਚੱਕਰ ਫਿਰ ਬਣਾ ਦਿੰਦੀਆਂ, ਪੂਰੀ ਤਰ੍ਹਾਂ ਦਾ ਬੀਮ ਬਣ ਜਾਂਦਾ ਹੈਗਾ ਹੈ ਜਿਹੜਾ ਇਹਨਾਂ ਸਾਰਿਆਂ ਨੂੰ ਸਪੋਰਟ ਕਰਦਾ ਹੈਗਾ। ਔਰ ਫਿਰ ਇਹਦੇ ਅੰਗਾਂ ਦੀ ਵਿਆਖਿਆ ਜਿਹੜੀ ਸੀ, ਡੱਬਾ ਦੀਆਂ ਜਿਹੜਾ ਸਾਡੀ ਚਮੜੀ ਹੈਗੀ ਹੈ ਜਾਂ ਮਾਸਪੇਸ਼ੀਆਂ ਹੈਗੀਆਂ ਨੇ, ਐਬਡੋਮਨ ਦੇ ਮਸਲ ਹੈਗੇ ਨੇ ਤਿੰਨ, ਅਬਲੀਕ ਟ੍ਰਾਂਸਵਰਸ ਔਰ ਲੌਂਗੀਟੂਡੀਨਲ, ਤਿੰਨ ਤਰ੍ਹਾਂ ਦੇ ਮਸਲ ਹੈਗੇ ਜਿਹੜੇ ਉਪਰੋਂ ਹੇਠਾਂ ਨੂੰ ਜਾਂਦੇ ਨੇ, ਸਾਈਡ ਤੋਂ ਸਾਈਡ ਨੂੰ ਜਾਂਦੇ ਨੇ, ਔਰ ਅਬਲੀਕ ਟੇਢੇ ਜਾਂਦੇ ਨੇ। ਇਹ ਮਸਲ ਇਸ ਤਰ੍ਹਾਂ ਦੇ ਹਨ, ਇੰਟਰਨਲ ਵੀ ਐਕਸਟਰਨਲ ਵੀ, ਜਿਹੜੇ ਇਸ ਪੇਟ ਦੀ ਦੀਵਾਰ ਨੂੰ ਬਣਦੇ ਨੇ ਤੇ ਅੱਗੇ ਹੇਠਾਂ ਤੱਕ ਚਲੇ ਜਾਂਦੇ ਹਨ। ਔਰ ਫਿਰ ਉਹਦੀ ਵਿਆਖਿਆ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਦਮੀਆਂ ਦੇ ਵਾਸਤੇ ਜਣਨ ਇੰਦਰੀ ਬਾਹਰ ਹੈਗੀ ਹੈ, ਔਰਤਾਂ ਦੇ ਵਾਸਤੇ ਜਣਨ ਇੰਦਰੀ ਜਿਹੜੀ ਹੈ ਉਹ ਅੰਦਰ ਹੈਗੀ ਹੈ, ਤੇ ਉਹਦੇ ਨਿਕਾਸ ਦੇ ਰਸਤੇ ਵਾਸਤੇ ਕੁਦਰਤ ਨੇ ਇਹਦੇ ਵਿੱਚ ਸਿਊਚਰ ਪਾਈ ਹੈ, ਸਟਿਚਿੰਗ ਨਹੀਂ ਕੀਤੀ, ਖਾਲੀ ਰਹਿਣ ਦਿੱਤਾ ਹੈਗਾ, ਜਿਹਨੂੰ ਅਸੀਂ ਵਲਵਾ ਕਹਿੰਦੇ ਹਾਂ ਜਾਂ ਵਜਾਈਨਲ ਏਰੀਆ ਕਹਿੰਦੇ ਹਾਂ, ਉਹ ਇੱਕ ਤਰ੍ਹਾਂ ਦੀ ਸਿਊਚਰ ਤੋਂ ਬਿਨਾਂ ਆ। ਪਰ ਜੇ ਆਦਮੀ ਹੁੰਦਾ ਹੈ, ਮੇਲ ਹੁੰਦਾ ਹੈ, ਤੇ ਇਹ ਇੱਥੇ ਪੂਰੀ ਤਰ੍ਹਾਂ ਸਿਊਚਰ ਹੈ ਜਿਹੜੀ ਹੇਠਾਂ ਟੈਸਟਿਸ ਤੱਕ ਜਾਂਦੀ ਹੈ, ਤੇ ਤੁਸੀਂ ਉਹਨੂੰ ਵੇਖ ਵੀ ਸਕਦੇ ਹੋ ਵੀ ਟੈਸਟਿਸ ਜਿਹੜੇ ਦੋ ਹਿੱਸੇ ਦੋ ਪਾਸੋਂ ਸਕਿਨ ਆਈ ਉਹਨੂੰ ਵਿਚਕਾਰ ਸਿਉਣ ਪਾ ਕੇ ਕੁਦਰਤ ਨੇ ਟੈਸਟਿਸ ਦਾ ਇੱਕ ਬੈਗ ਬਣਾ ਦਿੱਤਾ ਜਿਹਦੇ ਚ ਸਾਡੇ ਟੈਸਟਿਸ ਰਹਿੰਦੇ, ਉਹਨੂੰ ਅਸੀਂ ਸਕਰੋਟਮ ਕਹਿੰਦੇ ਹਾਂ, ਠੀਕ ਹੈ। ਸੋ ਇਹ ਸਾਰੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰੀ ਸੀਗੀ ਵੀ ਇਸ ਸਰੀਰ ਦੀ ਬਣਤਰ ਦੇ ਸੰਬੰਧ ਵਿਚ ਔਰ ਹੱਡੀਆਂ ਦੇ ਸੰਬੰਧ ਵਿਚ ਇਹਨਾਂ ਦੇ ਹੱਡੀਆਂ ਦਾ ਫੰਕਸ਼ਨ ਕੀ ਹੈਗਾ ਆ, ਔਰ ਉਹ ਸਾਰੇ ਫੰਕਸ਼ਨ ਨੂੰ ਵੀ ਜਿੰਨੇ ਵੀ ਸਾਡੇ ਸੈੱਲ ਹਨ ਇਮਿਊਨਿਟੀ ਦੇ, ਉਹ ਸਾਰੇ ਦੇ ਸਾਰੇ ਸੈੱਲ ਜਿਹੜੇ ਨੇ ਉਹ ਸਾਡੀਆਂ ਇਹਨਾਂ ਵੱਡੀਆਂ ਹੱਡੀਆਂ ਦੇ ਵਿਚ ਬਣਦੇ ਨੇ। ਜੇ ਹੱਡੀਆਂ ਵੀਕ ਹੋਣਗੀਆਂ ਤਾਂ ਆਟੋਮੈਟਿਕਲੀ ਸਾਡਾ ਇਹ ਜਿਹੜਾ ਸਾਰਾ ਸਿਸਟਮ ਹੈਗਾ ਆ ਇਹ ਵੀਕ ਹੋ ਜਾਏਗਾ, ਤੇ ਜੇ ਸਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਫੇਰ ਤੁਸੀਂ ਇਹ ਸਮਝੋ ਵੀ ਇਹਦੇ ਵਿਚ ਬਣਨ ਵਾਲੇ ਜਿੰਨਾ ਵੀ ਮਟੀਰੀਅਲ ਹੈ ਉਹ ਸਹੀ ਹੋਏਗਾ ਤੇ ਅੱਗੋਂ ਇਹ ਸਰੀਰ ਦੀ ਰਾਖੀ ਪੂਰੀ ਤਰ੍ਹਾਂ ਕਰ ਸਕੇਗਾ। ਸੋ ਆਮ ਤੌਰ ਤੇ ਇਹ ਸਾਰੀ ਵਿਆਖਿਆ ਆਪਾਂ ਬਹੁਤ ਵਾਰਾਂ ਕੀਤੀ ਹੈ, ਅੱਗੇ ਵੀ ਕੀਤੀ ਹੈ, ਪਰ ਇਹਨਾਂ ਪ੍ਰੋਗਰਾਮਾਂ ਦੇ ਵਿਚ ਲੜੀਵਾਰ ਚੱਲਦੇ ਸੀਰੀਅਲ ਦੇ ਵਿਚ ਵੀ ਮੈਂ ਤੁਹਾਡੇ ਸਾਹਮਣੇ ਦੱਸਿਆ ਸੀਗਾ ਕਿ ਬੋਨ ਮੈਰੋ ਦਾ ਫੰਕਸ਼ਨ ਕੀ ਹੈਗਾ ਆ, ਕੀ ਉੱਥੇ ਬਣਦਾ ਹੈਗਾ ਆ, ਇੱਕ ਸਾਡੇ ਬਲੱਡ ਦੇ ਸੈੱਲ ਜਿਹੜੇ ਨੇ ਕਿਹੜੇ ਕਿਹੜੇ ਹੈਗੇ ਨੇ, ਔਰ ਜਿਹੜਾ ਬਲੱਡ ਆਮ ਤੌਰ ਤੇ ਸਾਡੀਆਂ ਆਰਟਰੀਆਂ ਦੇ ਵਿਚ ਵਹਿ ਰਿਹਾ ਹੁੰਦਾ ਆ ਉਹਦੇ ਵਿਚ ਤਰਤੀਬ ਕੀ ਹੁੰਦੀ, ਬਾਹਰ ਵਾਲੇ ਪਾਸੇ ਪਲੇਟਲੈਟਸ ਹੁੰਦੇ ਨੇ, ਅੰਦਰ ਵਾਲੇ ਪਾਸੇ ਜਿਹੜਾ ਉਹ ਸੀਰਮ ਦੇ ਵਿਚ ਰਲੇ ਹੋਏ ਕਿਹੜੇ ਕਿਹੜੇ ਸੈੱਲ ਹੁੰਦੇ ਨੇ, ਆਮ ਤੌਰ ਤੇ ਇਨਫੈਂਟਰੀ ਬਾਹਰਲੇ ਪਾਸੇ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਨਿਊਟ੍ਰੋਫਿਲ, ਬੇਸੋਫਿਲ, ਈਸਨੋਫਿਲ ਸਾਰੇ ਸੈੱਲਾਂ ਦੀ ਵਿਆਖਿਆ ਮੈਂ ਤੁਹਾਡੇ ਨਾਲ ਸਾਹਮਣੇ ਕੀਤੀ ਸੀ ਵੀ ਇਹ ਸਾਰੇ ਸੈੱਲ ਜਿਹੜੇ ਨੇ ਉਸ ਖੂਨ ਦੇ ਵਿਚ ਤਰਦੇ ਰਹਿੰਦੇ ਨੇ ਤੇ ਇਹਨਾਂ ਦੀ ਬਣਤਰ ਸਾਰੀ ਹੱਡੀਆਂ ਦੇ ਵਿਚ ਬਣਦੀ ਹੈਗੀ ਹੈ। ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਸਕਿਨ ਦੇ ਉੱਪਰ ਵੀ ਸਕਿਨ ਸਭ ਤੋਂ ਵੱਡਾ ਆਰਗਨ ਹੈ, ਬੜੇ ਅੰਗ ਆਪਾਂ ਗਿਣੇ ਆ ਇਹ ਸਰੀਰ ਦੇ ਵਿਚ, ਛਾਤੀ, ਬ੍ਰੇਨ ਚ ਅਲੱਗ, ਜਿਹੜੀ ਖੋਪੜੀ ਚ ਅਲੱਗ ਸਾਡੇ ਅੰਗ ਹੈਗੇ ਨੇ, ਉਸ ਤੋਂ ਬਾਅਦ ਧੌਣ ਦੇ ਵਿਚ ਸਾਡੇ ਇੱਕ ਅਲੱਗ ਅੰਗ ਗਏ ਨੇ, ਅਲੱਗ ਤਰ੍ਹਾਂ ਦੀਆਂ ਹੱਡੀਆਂ ਹੈਗੀਆਂ ਨੇ, ਇਸੇ ਤਰ੍ਹਾਂ ਛਾਤੀ ਦੇ ਵਿਚ ਅਲੱਗ ਅਲੱਗ ਮੇਨ ਅੰਗ ਜਿਹੜੇ ਸੀਗੇ ਅਸੀਂ ਉਹਨਾਂ ਦਾ ਵੇਰਵਾ ਹਾਰਟ ਜਾਂ ਲੰਗਸ ਜਾਂ ਮੀਡੀਆਸਟਾਈਨਮ ਦੇ ਤੌਰ ਤੇ ਕਰਦੇ ਹਾਂ। ਮੀਡੀਆਸਟਾਈਨਮ ਇੱਕ ਬਹੁਤ ਜ਼ਰੂਰੀ ਪਾਥਵੇ, ਰਸਤਾ ਹੈਗਾ ਆ ਵੀ ਭਾਈ ਠੀਕ ਆ ਤੇਰੀ ਖੇਤੀ ਆ ਮੇਰੀ ਖੇਤੀ ਆ, ਲੇਕਿਨ ਆ ਟਿਊਬਲ ਪਿਓ ਵਾਲਾ ਸਾਂਝਾ ਸੀਗਾ ਔਰ ਇਹਦੇ

0: ਤੂੰ ਰਸਤਾ ਸਾਂਝਾ ਹੋ ਗਿਆ, ਮੇਰੇ ਖੇਤ ਨੂੰ ਵੀ ਜਾਊਗਾ, ਤੇਰੇ ਨੂੰ ਵੀ ਜਾਊਗਾ। ਤੋ ਇਸ ਤਰ੍ਹਾਂ ਕਰਕੇ ਉਹਦੀ ਵਿਆਖਿਆ ਆਪਾਂ ਮੀਡੀਆ ਸਟੈਂਡਮ ਦੀ ਕੀਤੀ ਸੀ। ਅੱਗੇ ਫਿਰ ਚੱਲ ਕੇ ਜਦੋਂ ਸਮਾਂ ਆਏਗਾ ਫਿਰ ਇਸ ਮੀਡੀਆ ਸਟੈਂਡਮ ਦੀ ਡਿਟੇਲ ਵੀ ਆਪਾਂ ਤੁਹਾਡੇ ਸਾਹਮਣੇ ਕਰਾਂਗੇ। ਔਰ ਇਸੇ ਤਰ੍ਹਾਂ ਹੀ ਐਬਡੋਮਨ ਦੇ ਅੰਗਾਂ ਦੀ ਗੱਲ ਕਰੀ ਸੀਗੀ, ਇਸੇ ਤਰ੍ਹਾਂ ਹੀ ਪੈਲਵਿਕ ਦੇ ਅੰਗਾਂ ਦੀ ਗੱਲ ਕਰੀ ਸੀਗੀ। ਕਿਉਂ ਔਰਤ ਦੇ ਅੰਗ ਜਿਹੜੇ ਨੇ ਉਹ ਅੰਦਰ ਹੁੰਦੇ ਨੇ, ਕਿਉਂ ਆਦਮੀ ਦੇ ਜਿਹੜੇ ਅੰਗ ਨੇ ਟੈਸਟਿਸ ਵਗੈਰਾ ਉਹ ਬਾਹਰ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਹੀਟ ਚਾਹੀਦੀ ਹੁੰਦੀ ਹੈ। ਔਰਤ ਦੇ ਅੰਗਾਂ ਨੂੰ ਜਿਵੇਂ ਆਮ ਰੂਟੀਨ ਚ ਹੀ ਵੇਖਦੇ ਆ ਕਿ ਕੁਕੜੀਆਂ ਕੁੜੁੱਕ ਮਲਦੀਆਂ ਨੇ, ਕਾਂਡਿਆਂ ਉੱਪਰ ਬੈਠਦੀਆਂ ਨੇ, ਉਹਨਾਂ ਨੂੰ ਹੀਟ ਦਿੰਦੀਆਂ ਨੇ, ਅਸਲ ਵਿੱਚ ਉਹ ਫਿਰ ਫੁੱਟਦੇ ਆ। ਔਰ ਔਰਤ ਨੂੰ ਦੇ ਅੰਡੇ ਨੂੰ ਬਣਨ ਵਾਸਤੇ ਹੀਟ ਚਾਹੀਦੀ ਹੈ, ਜਿਸ ਕਰਕੇ ਕੁਦਰਤ ਨੇ ਇਸ ਨੂੰ ਪੇਟ ਦੇ ਅੰਦਰ ਹੀ ਰਹਿਣ ਦਿੱਤਾ। ਸਪਰਮ ਬਣਨ ਵਾਸਤੇ ਸਾਨੂੰ ਹੀਟ ਨਹੀਂ ਚਾਹੀਦੀ, ਠੰਡਾ ਏਰੀਆ ਸਾਨੂੰ ਚਾਹੀਦਾ, ਇਸ ਕਰਕੇ ਜਿਹੜਾ ਸਕਰੋਟਮ ਬਾਹਰਲੇ ਪਾਸੇ ਝੋਲਾ ਬਣਾ ਕੇ ਆਦਮੀ ਦਾ ਜਿਹੜਾ ਟੈਸਟਿਸ ਹੈ ਉਹ ਬਾਹਰਲੇ ਪਾਸੇ ਨਿਕਾਲ ਦਿੱਤਾ ਗਿਆ। ਸੋ ਇਹ ਸਾਰੀ ਵਿਆਖਿਆ ਆਪਾਂ ਕਰੀ, ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਸਕਿਨ ਤੇ। ਸਕਿਨ ਦੀ ਗੱਲ ਕਰਦਿਆਂ ਹੋਇਆ ਮੈਂ ਤੁਹਾਡੇ ਸਾਹਮਣੇ ਉਹ ਵਿਆਖਿਆ ਕਰੀ ਸੀ ਬਈ ਅਸੀਂ ਹੁਣ ਤੱਕ ਸਾਰੇ ਲੋਕ ਇਹ ਸਮਝਦੇ ਹਾਂ ਕਿ ਪੰਜ ਗਿਆਨ ਇੰਦਰੀਆਂ ਹਨ, ਔਰ ਪੰਜ ਗਿਆਨ ਇੰਦਰੀਆਂ ਦਾ ਗਿਆਨ ਸਾਡੇ ਸਰੀਰ ਦੇ ਅੰਦਰ ਮਨ ਦੀ ਸਥਿਤੀ ਤੇ ਪਹੁੰਚਦਾ ਹੈ, ਜਿਹਨੂੰ ਅਸੀਂ ਧਿਆਨ ਕਹਿੰਦੇ ਹਾਂ। ਔਰ ਉਸ ਮਨ ਦੀ ਸਥਿਤੀ ਤੇ ਪਹੁੰਚ ਕੇ ਇਹ ਫੈਸਲਾ ਹੁੰਦਾ ਹੈ ਕਿ ਜਿਸ ਜਿਸ ਵੀ ਗਿਆਨ ਇੰਦਰੀ ਨੇ ਬਾਹਰੋਂ ਜੋ ਵੀ ਗਿਆਨ ਇਕੱਠਾ ਕੀਤਾ ਹੈ ਉਹਦੇ ਵਿੱਚ ਰਿਐਲਿਟੀ ਕੀ ਹੈ ਤੇ ਉਹਦਾ ਅਸੀਂ ਬਾਅਦ ਵਿੱਚ ਜਵਾਬ ਕੀ ਦੇਣਾ ਹੈ। ਸੋ ਟੇਸਟ ਹੈ ਤਾਂ, ਸਮੈਲਿੰਗ ਹੈ ਤਾਂ, ਵਿਜ਼ਨ ਹੈ ਤਾਂ, ਹੀਅਰਿੰਗ ਹੈ ਤਾਂ, ਸੈਕਸ ਇੰਦਰੀ ਹੈ ਤਾਂ, ਇਹ ਸਾਰੇ ਸਾਡੇ ਜਿਹੜੇ ਗਿਆਨ ਇੰਦਰੀ ਬਾਹਰਲੇ ਪਾਸੇ ਫੈਲੇ ਹੈ, ਬਾਹਰ ਦਾ ਗਿਆਨ ਇਕੱਠਾ ਕਰਦੇ ਨੇ। ਔਰ ਉਹਦੀ ਮੈਂ ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਦੇ ਦਿੱਤੀ ਸੀ ਇੱਕ, ਤਾਂ ਕਿ ਤੁਸੀਂ ਯਾਦ ਰੱਖ ਸਕੋ ਕਿ ਮੰਨ ਲਿਆ ਜਾਏ ਕਿਸੇ ਪਾਰਟੀ ਚ ਗਏ ਹੋਏ ਹੋ, ਬੜੇ ਵਧੀਆ ਭੋਜਨ ਸਮੈਲ ਆ ਰਹੀ ਹੈ, ਬਹੁਤ ਵਧੀਆ ਜਿਹੜਾ ਸੰਗੀਤ ਚੱਲ ਰਿਹਾ ਹੈਗਾ, ਤੁਸੀਂ ਆਨੰਦ ਲੈ ਰਹੇ ਹੋ ਉਸ ਗੱਲ ਦਾ, ਤੇ ਉਹ ਭੋਜਨ ਵੀ ਜਿਹੜਾ ਹੈਗਾ ਆ ਉਹਦੀਆਂ ਵੀ ਸਮੈਲਾਂ ਆ ਰਹੀਆਂ ਨੇ ਵੀ ਠੀਕ ਹੈ, ਇਸ ਤੋਂ ਬਾਅਦ ਇਹ ਪ੍ਰਸ਼ਾਦੇ ਭੋਜਨ ਅਸੀਂ ਛਕਣਾ ਹੈਗਾ, ਬੜੀ ਵਧੀਆ ਖੁਸ਼ਬੂ ਆ ਰਹੀ ਹੈਗੀ ਹੈ, ਬ੍ਰੇਨ ਉਸ ਨੂੰ ਅਕਸੈਪਟ ਕਰ ਰਿਹਾ, ਮਨ ਉਹਨੂੰ ਅਕਸੈਪਟ ਕਰ ਰਿਹਾ ਹੈ। ਭੇਜ ਕੌਣ ਰਿਹਾ ਹੈਗਾ? ਜੀਭ ਦਾ ਟੇਸਟ ਭੇਜੇਗਾ ਜੇ ਖਾਵਾਂਗੇ ਤਾਂ, ਨੱਕ ਦਾ ਸਮੈਲ ਭੇਜੇਗਾ ਜੇ ਅਸੀਂ ਉਹਨੂੰ ਉਹ ਭੇਜਾਂਗੇ ਤਾਂ, ਅੱਖਾਂ ਵੇਖ ਕੇ ਵੇਖਣਗੀਆਂ ਵੀ ਬਹੁਤ ਵਧੀਆ ਗਜਰੇਲਾ ਬਣਿਆ ਹੈ ਯਾਰ, ਬਹੁਤ ਵਧੀਆ ਰਸਗੁੱਲੇ ਬਣੇ ਆ, ਇਹ ਸਾਰੀਆਂ ਗੱਲਾਂ ਅੰਦਰ ਜਾਣਗੀਆਂ। ਪਰ ਮੈਂ ਇੱਥੇ ਆ ਕੇ ਐਗਜ਼ਾਮਪਲ ਤੁਹਾਨੂੰ ਇਹ ਦਿੱਤੀ ਸੀ, ਭਾਵੇਂ ਕਿ ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਗਿਆਨ ਇੰਦਰੀਆਂ ਇਸੇ ਤਰ੍ਹਾਂ ਹੀ ਇਹ ਸਭ ਕੁਝ ਵੇਖ ਰਹੀਆਂ ਨੇ, ਇਸੇ ਤਰ੍ਹਾਂ ਹੀ ਮਹਿਸੂਸ ਕਰ ਰਹੀਆਂ ਨੇ, ਜਿਵੇਂ ਅੱਗੇ ਇਹਨਾਂ ਦਾ ਟ੍ਰਾਂਸਮਿਸ਼ਨ ਹੋ ਰਿਹਾ ਸੀ, ਹੁਣ ਵੀ ਇਵੇਂ ਹੀ ਟ੍ਰਾਂਸਮਿਸ਼ਨ ਹੋ ਰਿਹਾ ਹੈ। ਉਹ ਰੁਕਿਆ, ਰੋਡ ਬੰਦ ਨਹੀਂ ਹੋਈ, ਰੁਕਿਆ ਨਹੀਂ ਹੈ, ਪਰ ਹੋਇਆ ਕੀ, ਤੁਹਾਨੂੰ ਕਿਸੇ ਨੇ ਆ ਕੇ ਖਬਰ ਦੇ ਦਿੱਤੀ ਯਾਰ ਤੇਰੇ ਤਾਂ ਪਿੱਛੇ ਘਰ ਦੇ ਵਿੱਚ ਅੱਗ ਲੱਗ ਗਈ ਆ, ਜਾਂ ਤੇਰੇ ਘਰ ਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਔਰ ਹੁਣ ਕੀ ਹੋਇਆ, ਤੁਹਾਡਾ ਧਿਆਨ ਉਸ ਕੰਸੈਂਟ੍ਰੇਸ਼ਨ ਵਾਲੇ ਪਾਸੇ ਚਲਾ ਗਿਆ, ਕੰਸੈਂਟ੍ਰੇਸ਼ਨ ਵਾਲੇ ਪਾਸੇ ਧਿਆਨ ਕਰਕੇ ਭਾਵੇਂ ਸਮੈਲ ਆਈ ਜਾਵੇ ਵਧੀਆ ਵਧੀਆ ਬਣਿਆ ਖਾਣਿਆਂ ਦੀ, ਭਾਵੇਂ ਸੰਗੀਤ ਕੰਨਾਂ ਰਾਹੀਂ ਸੁਣਿਆ ਜਾ ਰਿਹਾ ਕਿ ਬਹੁਤ ਵਧੀਆ ਗਾਣੇ ਲੱਗੇ ਹੋਏ ਨੇ ਔਰ ਲੋਕ ਸੁਣ ਰਹੇ ਨੇ, ਹਾਂਜੀ, ਪਰ ਤੁਹਾਨੂੰ ਉਹਦਾ ਆਨੰਦ ਨਹੀਂ ਆਉਣਾ, ਤੁਸੀਂ ਉਹਦਾ ਆਨੰਦ ਨਹੀਂ ਲੈ ਸਕਣਾ, ਕਿਉਂਕਿ ਧਿਆਨ ਉਹਦੇ ਉੱਤੇ ਵਿਚਾਰ ਕਰ ਹੀ ਨਹੀਂ ਰਿਹਾ। ਇੰਦਰੀਆਂ ਕਰ ਰਹੀਆਂ ਨੇ, ਲੇਕਿਨ ਇੰਦਰੀਆਂ ਦੀ ਗੱਲ ਦੀ ਬਹੁਤੀ ਵੈਲਿਊ ਨਹੀਂ ਹੈਗੀ ਜਦ ਤੱਕ ਧਿਆਨ ਦੇ ਕੇਂਦਰ ਤੇ ਜਾ ਕੇ ਇਹ ਸਾਰਾ ਫੈਸਲਾ ਨਹੀਂ ਹੋ ਜਾਂਦਾ, ਤਦ ਤੱਕ ਇਹਦਾ ਕੁਛ ਨਹੀਂ ਹੁੰਦਾ। ਸੋ ਇਹ ਅਸੀਂ ਇਸ ਸੰਬੰਧ ਦੇ ਵਿੱਚ ਵਿਆਖਿਆ ਕੀਤੀ ਸੀ। ਉਸ ਤੋਂ ਬਾਅਦ ਅਸੀਂ ਸਕਿਨ ਦੇ ਸੰਬੰਧ ਵਿੱਚ ਇਹ ਗੱਲ ਕਰੀ ਸੀ, ਇਹਨਾਂ ਪੰਜ ਗਿਆਨ ਇੰਦਰੀਆਂ ਨੂੰ ਤੇ ਸਾਰੇ ਲੋਕ ਜਾਣਦੇ ਆ, ਪਰ ਜਿਹੜੀ ਸਾਡੀ ਸਕਿਨ ਦੀ ਗਿਆਨ ਇੰਦਰੀ ਹੈ ਨਾ, ਜਿਹੜੀ ਸਪਰਸ਼ ਰਾਹੀਂ ਸਭ ਤੋਂ ਜ਼ਿਆਦਾ ਗਿਆਨ ਸਾਡਾ ਅੰਦਰ ਪਹੁੰਚਾਉਂਦੀ ਹੈ, ਉਹਦੇ ਬਾਰੇ ਅਸੀਂ ਕਦੇ ਗੱਲ ਨਹੀਂ ਕੀਤੀ। ਸਾਡੀ ਇਹ ਜਿਹੜੀ ਹੈ ਪੰਜਾਂ ਵਿੱਚੋਂ ਪਲੱਸ ਛੇਵੀਂ ਗਿਆਨ ਇੰਦਰੀ ਹੈ ਔਰ ਸਭ ਤੋਂ ਵੱਡੀ ਗਿਆਨ ਇੰਦਰੀ ਹੈ। ਸਕਿਨ ਜਿਹੜੀ ਹੈ ਸਾਡੇ ਸਰੀਰ ਦਾ ਸਭ ਤੋਂ ਵੱਡਾ ਆਰਗਨ ਵੀ ਹੈ, ਸਭ ਤੋਂ ਵੱਡਾ ਸਿਸਟਮ ਵੀ ਹੈ, ਸਭ ਤੋਂ ਵੱਡੀ ਗਿਆਨ ਇੰਦਰੀ ਵੀ ਹੈ। ਹੁਣ ਤੁਸੀਂ ਵੇਖੋ ਵੀ ਸਭ ਤੋਂ ਵੱਡਾ ਕਵਰਿੰਗ ਸਾਰੀ ਬਾਡੀ ਨੂੰ ਕਵਰ ਕਰਦਾ, ਇਹਦੇ ਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਹ ਸਭ ਤੋਂ ਵੱਡਾ ਅੰਗ ਹੈਗਾ ਆ। ਦੂਸਰਾ, ਇਹ ਸਭ ਤੋਂ ਵੱਡਾ ਸਪਰਸ਼ ਦਾ ਜਾਂ ਸੈਂਸੇਸ਼ਨ ਫੀਲ ਕਰਨ ਵਾਲਾ ਅੰਗ ਹੈ, ਕਿਉਂਕਿ ਜਿੰਨੀਆਂ ਵੀ ਨਰਵ ਇੰਡੈਕਸ ਨੇ ਸਾਡੀਆਂ, ਹੁਣ ਜਿੰਨੀਆਂ ਵੀ ਰੋਡ ਜਾਂਦੀਆਂ ਹੋਣਗੀਆਂ ਪੰਜਾਬ ਦੇ ਵਿੱਚੋਂ ਤੇ ਬਾਰਡਰ ਤੇ ਜਾ ਕੇ ਖਤਮ ਹੋ ਜਾਂਦੀਆਂ ਹੋਣਗੀਆਂ, ਠੀਕ ਹੈ ਸਾਡੀ ਰਾਏ ਚੰਗੀ ਹੋਵੇ ਪਾਕਿਸਤਾਨ ਨਾਲ ਤੇ ਉਧਰ ਵੀ ਜਾਈ ਜਾਣਗੀਆਂ, ਜਾਂ ਪਾਕਿਸਤਾਨ ਦੀ ਰੋਡ ਬਾਰਡਰ ਤੇ ਆ ਕੇ ਖਤਮ ਹੋ ਜਾਂਦੀਆਂ ਹੋਣਗੀਆਂ ਜੇ ਸਾਡੀ ਚੰਗੀ ਬਣਦੀ ਹੈ ਤੇ ਇਧਰ ਉਧਰੋਂ ਆਵਾਜਾਈ ਹੋ ਹੀ ਜਾਏਗੀ, ਅਦਰਵਾਈਜ਼ ਕੀ ਹੈ ਸਾਡੀ ਸਾਰਾ ਕੁਝ ਉੱਥੇ ਆ ਕੇ ਰੁਕ ਜਾਂਦਾ ਹੈ। ਬਾਰਡਰ ਤੇ ਆ ਕੇ ਸਾਰੀਆਂ ਇਧਰ ਉਧਰ ਦੀ ਜਿਹੜੀ ਟ੍ਰੈਫਿਕ ਹੈ ਆਪੋ ਆਪਣੇ ਪਾਸੇ ਰੁਕ ਜਾਂਦੀ ਹੈ। ਸਕਿਨ ਜਿਹੜੀ ਹੈ ਇਹ ਉਹ ਲਾਸਟ ਸਰੀਰ ਦਾ ਹਿੱਸਾ ਹੈ ਜਿਹੜਾ ਬਾਹਰੀ ਸਪਰਸ਼ ਦੇ ਕੰਟੈਕਟ ਦੇ ਵਿੱਚ ਹੈਗਾ ਆ। ਇੱਥੇ ਆ ਕੇ ਜਿੰਨੀਆਂ ਵੀ ਨਰਵਸ ਹਨ, ਸੈਂਸਰੀ ਫਾਈਬਰ ਤੇ ਲੋਕੋਮੋਟਿਵ ਫਾਈਬਰ ਤੁਸੀਂ ਸਾਰੇ ਜਾਣਦੇ ਹੋ, ਆਪਾਂ ਕਈ ਵਾਰ ਇਹਦੇ ਡਿਸਕਸ ਕਰੀ ਹੈ, ਇਹ ਸਾਰੇ ਦੇ ਸਾਰੇ ਆ ਕੇ ਇੱਥੇ ਐਂਡ ਕਰਦੇ ਆ। ਔਰ ਇਸ ਕਰਕੇ ਜਿਵੇਂ ਹੁਣ ਮੰਨ ਲਿਆ ਜਾਏ ਠੰਡ ਹੋਵੇ, ਭਾਵੇਂ ਤੁਹਾਨੂੰ ਕਿ ਪਤਾ ਲੱਗ ਗਿਆ ਕਿ ਯਾਰ ਤੁਹਾਡੇ ਘਰ ਦਾ ਅੱਗ ਲੱਗ ਗਈ ਜਾਂ ਤੁਹਾਡੇ ਘਰ ਕੋਈ ਨੁਕਸਾਨ ਹੋ ਗਿਆ, ਪਾਰਟੀ ਤੇ ਤੁਸੀਂ ਨਿਕਲ ਪਏ ਹੋ ਪਰ ਬਗੈਰ ਗਰਮ ਕੱਪੜਿਆਂ ਲਿਆ ਨਹੀਂ ਜਾ ਸਕਦੇ, ਤੁਹਾਨੂੰ ਸੈਂਸ ਹੋਏਗੀ। ਇਹ ਏਡਾ ਵੱਡਾ ਸੈਂਸ ਆਰਗਨ ਆ ਕਿ ਜਿਹਦੀ ਗੱਲ ਬ੍ਰੇਨ ਮੋੜ ਹੀ ਨਹੀਂ ਸਕਦਾ, ਬ੍ਰੇਨ ਨੂੰ ਉਹਦੀ ਗੱਲ ਮੰਨਣੀ ਪਏਗੀ ਕਿ ਭਾਈ ਠੰਡ ਹੈਗੀ ਆ, ਉਹਦੇ ਮੁਤਾਬਕ ਤੁਸੀਂ ਗਰਮ ਕੱਪੜੇ ਪਾ ਲਓ, ਠੀਕ ਹੈ ਜਾਣਾ ਤਾਂ ਹੈਗਾ ਹੀ ਹੈ, ਖਾਣਾ ਤੁਸੀਂ ਖਾ ਰਹੇ ਹੋਵੋਗੇ ਮੂੰਹ ਰਾਹੀਂ ਜਾ ਰਿਹਾ ਹੋਵੇਗਾ, ਲੇਕਿਨ ਉਹਦਾ ਜੋ ਟੇਸਟ ਆਨੰਦ ਜਾਂ ਸਮੈਲ ਪਹਿਲੋਂ ਆ ਰਹੀ ਸੀ ਉਹ ਤੁਹਾਨੂੰ ਨਹੀਂ ਰਹਿਣਾ। ਸੰਗੀਤ ਪਹਿਲਾਂ ਵੀ ਚੱਲ ਰਿਹਾ ਸੀ ਤੇ ਹੁਣ ਵੀ ਚੱਲ ਰਿਹਾ ਹੈਗਾ, ਜਿਹੜਾ ਆਨੰਦ ਤੁਸੀਂ ਪਹਿਲਾਂ ਲੈ ਰਹੇ ਸੀਗੇ ਉਹ ਹੁਣ ਨਹੀਂ ਲੈ ਰਹੇ, ਕਿਉਂਕਿ ਧਿਆਨ ਇਹਨਾਂ ਫਾਈਲਾਂ ਨੂੰ ਪੈਂਡਿੰਗ ਕਰ ਰਿਹਾ। ਪੈਂਡਿੰਗ ਕਰਨ ਵਾਸਤੇ ਪੰਚਾਂਗਾਂ ਕੋਲ ਇੱਕ ਧਿਆਨ, ਤੁਸੀਂ ਆਪਾਂ ਵਾਰ ਵਾਰ ਦੁਹਰਾਉਣੇ ਇਸ ਗੱਲ ਨੂੰ, ਸੋ ਜਿੰਨੇ ਵੀ ਪਾਠਕ ਨੇ ਜਿਹੜੇ ਰੋਜ਼ ਸੁਣਨ ਵਾਲੇ ਨੇ ਸਮਝਦੇ ਨੇ ਇਹਨਾਂ ਗੱਲਾਂ ਨੂੰ। ਸੋ ਇਹ ਜਿਹੜੀ ਸਪਰਸ਼ ਦੀ ਇੰਦਰੀ ਹੈ ਸਾਡੀ, ਸਕਿਨ ਜਿਹੜੀ ਸਾਡੀ ਹੈਗੀ ਹੈ, ਇਹਦੇ ਬਾਰੇ ਆਮ ਤੌਰ ਤੇ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਵਿਆਖਿਆ ਨਹੀਂ ਹੈਗੀ ਕਿ ਇਹ ਸਾਡਾ ਸਭ ਤੋਂ ਵੱਡਾ ਸੈਂਸਰੀ ਆਰਗਨ ਵੀ ਹੈ। ਦੂਸਰਾ ਮੈਂ ਇੱਕ ਗੱਲ ਕਹੀ ਕਿ ਸਕਿਨ ਜਿਹੜੀ ਹੈ ਨਾ ਸਾਡੀ, ਇਹ ਸਕਿਨ ਅਸੀਂ ਸਮਝਦੇ ਹਾਂ ਵੀ ਇੱਕ ਸਿਸਟਮ ਵੀ ਹੈ। ਸਿਸਟਮ ਅਸੀਂ ਉਸ ਨੂੰ ਕਹਿੰਦੇ ਹਾਂ ਜਿਵੇਂ ਫਾਰ ਐਗਜ਼ਾਮਪਲ ਡਾਈਜੈਸਟਿਵ ਸਿਸਟਮ ਅਸੀਂ ਕਹਿੰਦੇ ਹਾਂ ਨਾ, ਕਿਸੇ ਥਾਂ ਤੋਂ ਇਹਦੀ ਸ਼ੁਰੂਆਤ ਹੋਈ ਹੈ, ਕਿਸੇ ਥਾਂ ਤੇ ਇਹਦਾ ਐਂਡ ਹੋਣਾ ਹੈ। ਰੈਸਪੀਰੇਟਰੀ ਜਾਂ ਸਰਕੂਲੇਟਰੀ ਜਿੰਨੇ ਵੀ ਸਿਸਟਮ ਹੈ ਜਾਂ ਯੂਰੀਨਰੀ ਸਿਸਟਮ, ਜਿੰਨੇ ਵੀ ਸਿਸਟਮਾਂ ਦਾ ਅਸੀਂ ਨਾਂ ਇਸ ਸਰੀਰ ਦੇ ਵਿੱਚ ਲੈਂਦੇ ਹਾਂ, ਉਹਨਾਂ ਸਿਸਟਮਾਂ ਨੂੰ ਅਸੀਂ ਸਿਸਟਮ ਤਾਂ ਹੀ ਕਹਿੰਦੇ ਹਾਂ ਕਿ ਉਹ ਇੱਕ ਐਸੀ ਕਾਰਗੁਜ਼ਾਰੀ ਨੂੰ ਪੂਰਾ ਕਰਦੇ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ, ਉਹਦਾ ਇੱਕ ਆਪਣਾ ਚੈਨਲ ਹੈ। ਔਰ ਇਸੇ ਤਰ੍ਹਾਂ ਹੀ ਇਹ ਜਿਹੜੀ ਸਕਿਨ ਹੈਗੀ ਹੈ ਇਹ ਸੈਂਸਰੀ ਦੇ ਤੌਰ ਤੇ ਵੀ ਇੱਕ ਕੰਪਲੀਟ ਸਿਸਟਮ ਹੈਗਾ ਆ, ਔਰ ਇਹ ਫੰਕਸ਼ਨ ਦੇ ਤੌਰ ਤੇ ਵੀ ਇੱਕ ਕੰਪਲੀਟ ਸਿਸਟਮ ਹੈਗਾ ਆ। ਔਰ ਫੰਕਸ਼ਨ ਦਾ ਮਤਲਬ ਕੀ ਆ ਕਿ ਤੁਸੀਂ ਦੇਖੋ ਜੇ ਠੰਡੇ ਪਾਣੀ ਦੇ ਵਿੱਚ ਹੱਥ ਪਾਏ ਹੋਣ ਤੇ ਹੱਥ ਚਮੜੀ ਕਿਵੇਂ ਹੋ ਜਾਂਦੀ, ਇਕੱਠੀ ਹੋ ਜਾਂਦੀ ਹੈ, ਉਹਦਾ ਮਤਲਬ ਇਹ ਆ ਕਿ ਨਹੀਂ ਬਾਹਰਲਾ ਪਾਣੀ ਅੰਦਰ ਨਾ ਜਾਵੇ ਬਾਹਰ ਦਾ। ਔਰ ਨੰਬਰ ਦੋ, ਇੱਕ ਮੈਂ ਇਹ ਵੀ ਗੱਲ ਕਹੀ ਸੀ ਕਿ ਸਕਿਨ ਸਾਡੀ ਵਨ ਵੇ ਟ੍ਰੈਫਿਕ ਹੈ, ਸਿਸਟਮ ਦੇ ਤੌਰ ਤੇ ਸਕਿਨ ਸਾਡੀ ਵਨ ਵੇ ਟ੍ਰੈਫਿਕ ਹੈ। ਤੁਹਾਨੂੰ ਪਿਆਸ ਲੱਗੀ ਹੋਵੇ ਤੁਸੀਂ ਤਲਾਅ ਦੇ ਵਿੱਚ ਛਾਲ ਮਾਰ ਦਿਓ ਪਰ ਮੂੰਹ ਚ ਪਾਣੀ ਨਾ ਪੈਣ ਦਿਓ, ਪਿਆਸ ਨਹੀਂ ਬੁਝਣੀ, ਪਿਆਸ ਤੁਹਾਡੀ ਬੁਝੇਗੀ ਜਦੋਂ ਤੁਸੀਂ ਪਾਣੀ ਪੀਓਗੇ। ਵੈਸੇ ਅੱਜ ਕੱਲ ਬਹੁਤ ਸਾਰੇ ਸੰਨਿਆਸੀਆਂ ਨੇ ਇਸ ਗੱਲ ਨੂੰ ਕਮੈਂਟ ਕਰ ਸਕਦੇ ਆ ਕਿ ਡਾਕਟਰ ਸਾਹਿਬ ਤੁਸੀਂ ਗਲਤ ਕਰ ਰਹੇ ਹੋ, ਉਹ ਇਹਨਾਂ ਨੇ ਇਸ ਤਰ੍ਹਾਂ ਦੇ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਮੂੰਹ ਰਾਹੀਂ ਖੁਰਾਕ ਨਾ ਜਾਵੇ, ਜੋ ਵੀ ਕੁਛ ਜਾਣਾ ਹੈਗਾ ਸਕਿਨ ਰਾਹੀਂ ਹੀ ਜਾਵੇ। ਸੋ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਯੋਗੀਆਂ ਦੇ ਨੇ, ਪਰ ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ, ਆਮ ਲੋਕਾਂ ਦੀ ਗੱਲ ਕਰਦਿਆਂ ਹੋਇਆ, ਆਮ ਪਬਲਿਕ ਦੀ ਗੱਲ ਕਰਦਿਆਂ ਹੋਇਆ ਮੈਂ ਕਹਿ ਰਿਹਾ ਕਿ ਇਹ ਇੱਕ ਵਨ ਵੇ ਟ੍ਰੈਫਿਕ ਹੈਗੀ ਆ। ਸੋ ਅੰਦਰ ਦੀ ਗਰਮੀ ਨੂੰ ਤੇ ਇਹ ਬਾਹਰ ਕੱਢ ਸਕਦੀ, ਜੇ ਬਾਹਰ ਅੰਦਰ ਗਰਮੀ ਜ਼ਿਆਦਾ ਹੋ ਜਾਵੇ, ਬੁਖਾਰ ਹੋ ਗਿਆ ਨਾ ਤੇ ਪਸੀਨਾ ਆਊਗਾ, ਅੰਦਰ ਦੀ ਗਰਮੀ ਨੂੰ ਬਾਹਰ ਕੱਢੇਗੀ ਕੁਦਰਤ ਆਟੋਮੈਟਿਕਲੀ। ਇਹ ਸਕਿਨ ਦਾ ਕੰਮ ਹੈ, ਇਹ ਸਕਿਨ ਦਾ ਸਿਸਟਮ ਹੈ, ਉਸ ਨੇ ਇਸ ਨੂੰ ਕੰਪਲੀਟ ਕਰ ਦਿੱਤਾ। ਬਾਹਰੋਂ ਗਰਮੀ ਹੈਗੀ ਹੈ, ਉਹਨੇ ਇਹ ਨਹੀਂ ਕਹਿਣਾ ਕਿ ਭਾਈ ਬਾਹਰ ਤੇ ਗਰਮੀ ਜਿਹੜੀ ਹੈ 90 degrees ਤੇ ਪਹੁੰਚੀ ਹੈ, ਨਾਰਮਲ ਸਾਡਾ ਟੈਂਪਰੇਚਰ 37 degrees ਹੁੰਦਾ ਹੈ ਸੈਂਟੀਗ੍ਰੇਡ ਦੇ ਹਿਸਾਬ ਤੇ, 98.4 degrees ਫਾਰਨਹਾਈਟ ਦੇ ਤੌਰ ਤੇ ਹੁੰਦਾ ਹੈਗਾ। ਲੇਕਿਨ ਅਗਰ ਬਾਹਰ ਗਰਮੀ ਜ਼ਿਆਦਾ ਹੈ ਤੇ ਐਸਾ ਨਹੀਂ ਹੈਗਾ ਕਿ ਤੁਹਾਡਾ ਦਿਲ ਸੁਗੜ ਜਾਏਗਾ ਬਾਹਰ ਦੀ ਗਰਮੀ ਨਾਲ, ਜਾਂ ਫੇਫੜੇ ਜਿਹੜੇ ਨੇ ਉਹ ਪੰਘਰ ਜਾਣਗੇ ਤੁਹਾਡੀ ਬਾਹਰ ਦੀ ਗਰਮੀ ਨਾਲ, ਜਾਂ ਕੋਈ ਅੰਗ ਜਿਹੜਾ ਅੰਦਰ ਦਾ ਪੰਘਰ, ਐਸਾ ਨਹੀਂ ਹੁੰਦਾ ਕਿਉਂਕਿ ਸਾਡੀ ਸਕਿਨ ਜਿਹੜੀ ਹੈ ਵਨ ਵੇ ਟ੍ਰੈਫਿਕ ਹੈ। ਬਾਹਰੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਆ ਜਲਦੀ ਕੀਤਿਆਂ ਇਹਦੇ ਰਾਹੀਂ ਅੰਦਰ ਨਹੀਂ ਜਾਂਦੀ, ਇਹ ਉਸਨੂੰ ਰੋਕਦੀ ਹੈ। ਪਰ ਅੰਦਰ ਵਾਲੇ ਪਾਸੇ ਅਗਰ ਕੋਈ ਚੀਜ਼ ਲੋੜ ਤੋਂ ਵੱਧ ਗਈ ਹੈ ਔਰ ਉਹ ਨੁਕਸਾਨਦਾਇਕ ਹੈਗੀ ਹੈ ਤੇ ਉਹਨੂੰ ਕੱਢਣ ਦਾ ਇੱਕ ਵਸੀਲਾ ਵੀ ਇਹ ਜ਼ਰੂਰ ਬਣਦੀ ਹੈਗੀ ਹੈ, ਪਸੀਨੇ ਰਾਹੀਂ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਬਾਹਰ ਹੱਥ ਲਾ ਕੇ ਸਕਿਨ ਨੂੰ ਵੇਖਦੇ ਨਾ ਬੁਖਾਰ ਹੋ ਗਿਆ, ਇਹਦਾ ਮਤਲਬ ਕੀ ਆ ਕਿ ਅੰਦਰ ਦੀ ਗਰਮੀ ਨੂੰ ਇਹ ਬਾਹਰ ਦੇ ਨਿਕਾਸ ਉਹ ਕਰ ਰਹੀ ਹੈ। ਦੂਸਰਾ ਇਹ ਗਾਰਬੇਜ ਕੱਢਣ ਦਾ ਇੱਕ ਬਹੁਤ ਵੱਡਾ ਸੋਰਸ ਹੈ ਸਾਡੇ ਸਰੀਰ ਦੇ ਵਿੱਚ। ਆਮ ਤੌਰ ਤੇ ਅਸੀਂ ਇਹ ਗਿਣਦੇ ਹਾਂ ਵੀ ਜੱਟੀ ਦੇ ਰਸਤੇ ਪਿਸ਼ਾਬ ਦੇ ਰਸਤੇ ਜ਼ਿਆਦਾ ਗਾਰਬੇਜ ਨਿਕਲਦਾ ਹੈ ਤੇ ਸਾਡਾ ਧਿਆਨ ਉਧਰ ਵਾਲੇ ਪਾਸੇ ਹੀ ਹੁੰਦਾ ਹੈ। ਬਹੁਤੇ ਲੋਕ ਅਸੀਂ ਇਹ ਨਹੀਂ ਜਾਣਦੇ ਹੁੰਦੇ ਕਿ ਪਸੀਨੇ ਰਾਹੀਂ ਵੀ ਗਾਰਬੇਜ ਨਿਕਲਦਾ ਹੈ। ਬਹੁਤੇ ਅਸੀਂ ਨਹੀਂ ਜਾਣਦੇ ਕਿ ਸਾਹ ਦੇ ਰਾਹੀਂ ਵੀ ਸਾਡਾ ਗਾਰਬੇਜ ਨਿਕਲਦਾ ਹੈਗਾ। ਜਿਹੜਾ ਗਾਰਬੇਜ ਨਾਰਮਲ ਰੂਟੀਨ ਦੇ ਰਸਤਿਆਂ ਵਿਚੋਂ ਨਹੀਂ ਨਿਕਲ ਸਕਿਆ, ਉਹ ਗਾਰਬੇਜ ਬਲੱਡ ਦੇ ਵਿਚ ਸਰਕੂਲੇਟ ਕਰਦਿਆਂ ਹੋਇਆ ਅਲਟੀਮੇਟ ਸਕਿਨ ਤੇ ਪਹੁੰਚਦਾ ਹੈ। ਸਕਿਨ ਬਹੁਤ ਵੱਡਾ ਸਟੋਰ ਹਾਊਸ ਹੈ। ਕੁਦਰਤ ਵੀ ਇਹ ਕਰਦੀ ਹੈ ਕਿ ਜੇ ਕਿਸੇ ਅੰਗ ਦੇ ਵਿਚ ਗਾਰਬੇਜ ਜ਼ਿਆਦਾ ਬਣਨਾ ਸ਼ੁਰੂ ਹੋ ਜਾਵੇ ਜਾਂ ਕੋਈ ਮੇਨ ਅੰਗਾਂ ਦੇ ਵਿਚੋਂ ਜੋ ਕਬਜ਼ੀ ਹੋ ਗਈ ਕਿਸੇ ਨੂੰ, ਪਿਸ਼ਾਬ ਹੀ ਰੁਕ ਗਿਆ ਕਿਸੇ ਦਾ, ਗਾਰਬੇਜ ਤਾਂ ਰਹੇਗਾ ਨਾ ਅੰਦਰ ਜਿਹੜਾ ਇਹਨਾਂ ਦਾ ਨਿਕਾਸ ਹੋ ਰਿਹਾ ਸੀ। ਅਗਰ ਐਸਾ ਕੁਛ ਹੋ ਜਾਵੇ ਤੇ ਉਸ ਹਾਲਾਤ ਦੇ ਵਿਚ ਵਾਧੂ ਗਾਰਬੇਜ, ਆਮ ਤੌਰ ਤੇ ਬਹੁਤੀਆਂ ਬਿਮਾਰੀਆਂ ਦਾ ਸਧਾਰਨ ਗਾਰਬੇਜ ਵੀ ਅਗਰ ਟੱਟੀ ਰਸਤੇ ਪਿਸ਼ਾਬ ਦੇ ਰਸਤੇ ਨਹੀਂ ਨਿਕਲ ਸਕਿਆ ਤਾਂ ਸਿਸਟਮ ਉਸ ਨੂੰ ਅੰਗਾਂ ਨੂੰ ਨਾਰਮਲ ਚਲਾਉਣ ਵਾਸਤੇ, ਕਿਉਂਕਿ ਜੀਵਨ ਤੇ ਚੱਲਦਾ ਰਹਿਣਾ ਚਾਹੀਦਾ ਨਾ ਕਿਸੇ ਵੀ ਤਰ੍ਹਾਂ। ਜੇ ਹੁਣ ਅਸੀਂ ਕੀ ਕਰਦੇ ਹਾਂ, ਕੋਈ ਅੰਗ ਸਰਜਰੀ ਕਰਕੇ ਬਾਹਰ ਕੱਢ ਦਿੰਦੇ ਹਾਂ, ਕੋਈ ਜੀਰ ਫੜ ਕਰਦੇ ਹਾਂ, ਤਾਂ ਉਹਦਾ ਮਤਲਬ ਕੀ ਹੁੰਦਾ ਯਾਰ? ਜੀਵਨ ਚੱਲਣਾ ਚਾਹੀਦਾ, ਇਸ ਅੰਗ ਤੋਂ ਬਿਨਾਂ ਜੀਵਨ ਚੱਲ ਸਕਦਾ ਤੇ ਚਲਾਓ, ਇੱਕ ਕਿਡਨੀ ਨਾਲ ਚੱਲ ਸਕਦਾ ਤੇ ਚਲਾਓ, ਬੱਚੇ ਦਾ ਨਹੀਂ ਕੱਢ ਕੇ ਜੇ ਜੀਵਨ ਚੱਲ ਸਕਦਾ ਤੇ ਚਲਾਓ। ਅਸੀਂ ਇਸ ਤਰ੍ਹਾਂ ਦਾ ਤਰੀਕਾਕਾਰ ਅਪਣਾਉਣਾ ਸ਼ੁਰੂ ਕਰ ਦਿੱਤਾ ਆ ਵੀ ਜੇ ਚੱਲਦਾ ਤੇ ਚਲਾਓ ਯਾਰ, ਵਕਤੀ ਤੇ ਕੰਮ ਚਲਾਓ ਨਾ। ਸੋ ਅਸੀਂ ਇਸ ਤਰ੍ਹਾਂ ਦੀ ਮਾਨਸਿਕਤਾ ਪਾਲ ਕੇ ਬੈਠ ਗਏ ਹਾਂ, ਪਰ ਇਹ ਜਿਹੜੀ ਸਾਡੀ ਸਕਿਨ ਹੈਗੀ ਨਾ, ਇਹ ਸਕਿਨ ਬਹੁਤ ਵੱਡਾ ਗਾਰਬੇਜ ਦਾ ਸਟੋਰ ਹਾਊਸ ਹੈ। ਸਾਰੇ ਅੰਗਾਂ ਦੇ ਵਿਚ ਜੇ ਕਿਸੇ ਅੰਗ ਚ ਕੋਈ ਖਰਾਬੀ ਹੋ ਗਈ ਤੇ ਗਾਰਬੇਜ ਜ਼ਿਆਦਾ ਬਣਨ ਲੱਗ ਗਿਆ ਹੈਗਾ ਆ, ਤੇ ਉਸ ਗਾਰਬੇਜ ਨੂੰ ਬਾਹਰ ਕੱਢਣ ਵਾਸਤੇ ਸਾਰੇ ਬਲੱਡ ਦੇ ਵਿਚ ਸਰਕੂਲੇਟ ਹੁੰਦਾ ਰਹਿੰਦਾ ਆ, ਨਾਰਮਲ ਨਿਕਲਿਆ ਨਹੀਂ ਸੀ। ਇਹ ਬਲੱਡ ਦਾ ਜਿਹੜਾ ਪੋਰਸ਼ਨ ਚਮੜੀ ਦੇ ਵਿਚ ਪਹੁੰਚਦਾ ਹੈਗਾ ਆ, ਇਹ ਗਾਰਬੇਜ ਲੈ ਕੇ ਉੱਥੇ ਪਹੁੰਚ ਜਾਂਦਾ। ਹੁਣ ਕਈ ਵਾਰ ਐਸਾ ਹੁੰਦਾ ਆ ਵੀ ਇਹ ਗਾਰਬੇਜ ਬਲੱਡ ਦੇ ਵਿਚ ਸਰਕੂਲੇਟ ਕਰਦਿਆਂ ਹੋਇਆ ਵੀ ਇਹ ਇੰਨਾ ਜ਼ਿਆਦਾ ਸੰਘਣਾ ਹੈ, ਇੰਨਾ ਜ਼ਿਆਦਾ ਮੋਟਾ ਕਹਿ ਲੋ, ਵੈਸੇ ਮੋਟਾ ਨਹੀਂ ਬਣਦਾ, ਸੰਘਣਾ ਕਹਿ ਸਕਦੇ ਆ, ਬਲੱਡ ਸੰਘਣਾ ਹੋ ਗਿਆ ਆ। ਇਹ ਵੀ ਸਕਿਨ ਦੇ ਪੋਰਸ ਰਾਹੀਂ, ਕਿਉਂਕਿ ਸਕਿਨ ਦੇ ਪੋਰਸ ਵਨ ਵੇ ਟ੍ਰੈਫਿਕ ਆ, ਸਕਿਨ ਦੇ ਪੋਰਸ ਰਾਹੀਂ ਅੰਦਰੋਂ ਬਾਹਰ ਤਾਂ ਨਿਕਲਣਾ ਚਾਹੀਦਾ ਪਰ ਨਹੀਂ ਨਿਕਲ ਰਿਹਾ ਕਿਉਂਕਿ ਇਹ ਬਹੁਤਾ ਜ਼ਿਆਦਾ ਸੰਘਣਾ ਹੈਗਾ। ਤਾਂ ਉਸ ਵਾਸਤੇ ਕੁਦਰਤ ਨੇ ਹੋਰ ਕਿਸੇ ਅੰਗ ਚ ਨਹੀਂ, ਸਕਿਨ ਦੇ ਵਿਚ ਟੋਕਾ ਲਾਇਆ ਹੋਇਆ, ਸਕਿਨ ਦੇ ਵਿਚ ਇਸ ਤਰ੍ਹਾਂ ਦਾ ਸਿਸਟਮ ਫਿੱਟ ਕੀਤਾ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਐਪੋਕ੍ਰਾਈਨ ਗਲੈਂਡਸ ਇਸ ਤਰ੍ਹਾਂ ਦੇ ਟੋਕੇ ਹਨ ਜਿਹੜੇ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿਚ ਹੈਗੇ ਨੇ, ਚਮੜੀ ਦੇ ਵਿਚ, ਜਿਹੜੇ ਬਲੱਡ ਰਾਹੀਂ ਇਹਦੇ ਵਿਚ ਆਇਆ ਹੋਇਆ ਗਾਰਬੇਜ ਜਿਹੜਾ ਨਾਰਮਲ ਮਸਾਮਾ ਦੇ ਰਾਹੀਂ ਨਹੀਂ ਨਿਕਲ ਸਕਦਾ, ਉਸ ਨੂੰ ਕੱਢਣ ਵਾਸਤੇ ਇਹ ਟੋਕੇ ਉਸ ਨੂੰ ਬਰੀਕ ਕੁਤਰਾ ਕਰ ਦਿੰਦੇ ਹੈ ਤਾਂ ਕਿ ਉਹ ਜਿੰਨਾ ਵੀ ਬਲੱਡ ਦੇ ਵਿਚ ਪਾਣੀ ਆ ਰਿਹਾ ਹੈਗਾ ਆ, 72% ਅਸੀਂ ਅਪਰੋਕਸੀਮੇਟਲੀ ਗਿਣਦੇ ਹਾਂ, ਉਸ ਸਾਰੇ ਦੇ ਵਿਚ ਮਿਕਸ ਅਪ ਹੋ ਕੇ ਤੇ ਬਾਹਰ ਨਿਕਲਣ ਯੋਗ ਹੋ ਜਾਏ, ਪਸੀਨਾ ਆ ਜਾਵੇ। ਕਈਆਂ ਨੂੰ ਪਸੀਨਾ ਨਹੀਂ ਆਉਂਦਾ, ਜੇ ਕਈਆਂ ਨੂੰ ਪਸੀਨਾ ਨਹੀਂ ਆਉਂਦਾ ਤਾਂ ਉਹਦਾ ਮਤਲਬ ਕੀ ਆ ਕਿ ਉਹਦਾ ਗਾਰਬੇਜ ਬਿਮਾਰ ਹੈ ਨੇ, ਪ੍ਰੋਬਲਮ ਉਹਨਾਂ ਦੀ ਹੈਗੀਆਂ ਨੇ, ਲੇਕਿਨ ਉਹਨਾਂ ਦਾ ਗਾਰਬੇਜ ਨਿਕਲ ਨਹੀਂ ਰਿਹਾ, ਇਸ ਕਰਕੇ ਕਿ ਉਹਨਾਂ ਦਾ ਜਿਹੜਾ ਉਹ ਐਪੋਕ੍ਰਾਈਨ ਸਿਸਟਮ, ਜਿਹੜਾ ਗਲੈਂਡੂਲਰ ਸਿਸਟਮ ਹੈਗਾ ਆ, ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਜਿਸ ਕਰਕੇ ਪਸੀਨਾ ਆਉਣਾ ਇੱਕ ਨਾਰਮਲ ਰੂਟੀਨ ਹੈ। ਅੰਦਰ ਦਾ ਗਰਮੀ, ਅੰਦਰ ਦੀ ਗਾਰਬੇਜ ਜਿਹੜੀ ਹੈ ਨਿਕਲਣੀ ਬਹੁਤ ਜ਼ਰੂਰੀ ਗੱਲ ਹੈਗੀ ਹੈ, ਔਰ ਉਹਦਾ ਸਕਿਨ ਦੇ ਰਾਹੀਂ ਨਿਕਾਸ ਕੇਵਲ ਪਸੀਨੇ ਰਾਹੀਂ ਹੁੰਦਾ ਹੈ। ਔਰ ਤੁਸੀਂ ਵੇਖਿਆ ਹੋਣਾ ਕਿ ਸਰਦੀਆਂ ਚ ਸਾਨੂੰ ਪਤਾ ਹੀ ਨਹੀਂ ਲੱਗਦਾ ਪਸੀਨਾ ਨਿਕਲਦਾ, ਪਰ ਸਰਦੀਆਂ ਦੇ ਵਿਚ ਵੀ ਐਸਾ ਹੁੰਦਾ ਹੈ। ਤੁਸੀਂ ਇੱਕ ਦਿਨ ਨਾ ਨਹਾਓ ਹਾਂ ਤੇ ਤੁਸੀਂ ਇਹ ਵੇਖੋ ਤੁਹਾਡੀ ਸਮੈਲ ਚ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਦੇ ਵਿਚੋਂ। ਕਿਉਂ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ? ਕਿਉਂਕਿ ਗਾਰਬੇਜ ਤਾਂ ਡਿਸਪੋਜ਼ ਆਫ ਹੋ ਹੀ ਰਿਹਾ ਹੈ ਨਾ, ਗਾਰਬੇਜ ਤਾਂ ਡਿਸਪੋਜ਼ ਆਫ ਹੋ ਹੀ ਰਿਹਾ, ਤੁਹਾਡੇ ਐਪੋਕ੍ਰਾਈਨ ਗਲੈਂਡਸ ਤਾਂ ਕੰਮ ਕਰ ਹੀ ਰਹੇ ਨੇ, ਪਰ ਬਾਹਰ ਦੇ ਹਾਲਾਤ ਦੇ ਕਰਕੇ, ਟੈਂਪਰੇਚਰ ਦੀ ਚੇਂਜ ਦੇ ਕਰਕੇ ਉਹ ਪਸੀਨਾ ਸਾਨੂੰ ਮਹਿਸੂਸ ਨਹੀਂ ਹੋ ਰਿਹਾ, ਡਰਾਈ ਅਪ ਹੋ ਰਿਹਾ। ਔਰ ਗਰਮੀਆਂ ਦੇ ਵਿਚ ਸਾਨੂੰ ਆਮ ਤੌਰ ਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਆ, ਔਰ ਜੇ ਗਰਮੀ ਅੰਦਰ ਦਾ ਟੈਂਪਰੇਚਰ ਵਧਣਾ ਸ਼ੁਰੂ ਹੁੰਦਾ ਥੋੜਾ ਬਹੁਤ ਵੀ, ਔਰ ਅੰਗਾਂ ਨੂੰ ਠੰਡਾ ਰੱਖਣ ਵਾਸਤੇ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਪਸੀਨਾ ਬਾਹਰ ਆਉਂਦਾ ਆ ਤਾਂ ਕਿ ਅੰਦਰ ਦੇ ਅੰਗ ਠੰਡੇ ਰਹਿ ਸਕਣ ਔਰ ਬਾਹਰ ਪਸੀਨੇ ਦੇ ਤੌਰ ਤੇ ਇਹ ਜਾ ਸਕਣ। ਸੋ ਸਕਿਨ ਦੇ ਸੰਬੰਧ ਦੇ ਵਿਚ ਮੈਂ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਕਿ ਭਾਈ ਸਕਿਨ ਇੱਕ ਤਾਂ ਵਨ ਵੇ ਟ੍ਰੈਫਿਕ ਹੈ, ਦੂਸਰਾ ਸਕਿਨ ਇੱਕ ਕੰਪਲੀਟ ਸਿਸਟਮ ਹੈ ਜਿਵੇਂ ਆਮ ਸਾਰੇ ਸਿਸਟਮ ਹੋਰ ਹੈਗੇ ਨੇ। ਤੀਸਰਾ ਸਕਿਨ ਇੱਕ ਬਹੁਤ ਵੱਡਾ ਸੈਂਸਰੀ ਆਰਗਨ ਹੈ ਜਿੰਨਾ ਹੋਰ ਹੈ ਨਹੀਂ ਕੋਈ, ਸਾਰਿਆਂ ਕੋਲ ਲਿਮਿਟਡ ਸੈਂਸ ਹੈਗੀ ਹੈ। ਇਹ ਚਾਰ ਚੁਫੇਰੇ ਬਾਡੀ ਦੇ ਚਾਰ ਚੁਫੇਰੇ ਇਹਦੇ ਸੈਂਸਰੀ ਸੈਲਸ ਲੱਗੇ ਹੋਏ ਨੇ ਕਿਉਂਕਿ ਨਰਵ ਇੰਡਿੰਗ ਹਨ, ਉੱਥੇ ਆ ਕੇ ਸਾਰੀਆਂ ਨਰਵ ਖਤਮ ਹੋ ਜਾਂਦੀਆਂ ਨੇ, ਇੱਥੋਂ ਇਹਨਾਂ ਨੇ ਵਾਪਸ ਹੀ ਜਾਣਾ ਹੈਗਾ। ਇੱਥੋਂ ਦਾ ਮੈਸੇਜ ਲੈ ਕੇ ਬ੍ਰੇਨ ਤੱਕ ਮਾਇੰਡ ਤੱਕ ਇਹਨਾਂ ਨੇ ਪਹੁੰਚਾਉਣਾ ਹੀ ਪਹੁੰਚਾਉਣਾ ਹੈਗਾ। ਤੋ ਇਸ ਕਰਕੇ ਸਭ ਤੋਂ ਵੱਡਾ ਸੈਂਸਰੀ ਅੰਗ ਵੀ ਸਾਡਾ ਇਹ ਹੈਗਾ ਆ, ਔਰ ਗਾਰਬੇਜ ਕੱਢਣ ਵਾਲਾ ਸਾਡਾ ਗਾਰਬੇਜ ਡਿਸਪੋਜ਼ਲ ਵੀ ਆਮ ਟੱਟੀ ਦੇ ਪਿਸ਼ਾਬ ਦੇ ਰਸਤੇ ਤੋਂ ਬਾਅਦ ਸਭ ਤੋਂ ਵੱਡਾ ਡਿਸਪੋਜ਼ਲ ਦਾ ਤਰੀਕਾਕਾਰ ਵੀ ਸਾਡਾ ਸਕਿਨ ਦਾ ਕੁਦਰਤ ਨੇ ਬਣਾਇਆ ਹੋਇਆ ਹੈ। ਹੁਣ ਕਈ ਵੇਰਾਂ ਐਸਾ ਹੁੰਦਾ ਆ ਕਿ ਗਾਰਬੇਜ ਬਹੁਤ ਜ਼ਿਆਦਾ ਬਣ ਜਾਂਦਾ ਆ, ਪਰ ਗਾਰਬੇਜ ਬਣੀ ਜਾ ਰਿਹਾ ਕਿਸੇ ਅੰਗ ਦੇ ਵਿੱਚ, ਕੁਝ ਐਸਾ ਹੋ ਰਿਹਾ ਆ ਕਿ ਉਹ ਗਾਰਬੇਜ ਲਗਾਤਾਰ ਬਣੀ ਜਾ ਰਿਹਾ ਹੈ, ਪਰ ਜਿੰਨੇ ਵੀ ਸਾਰੇ ਡਿਸਕਾਸ ਦੇ ਰਾਹ ਹਨ ਉਹ ਸਾਰੇ ਸਮਝ ਕਰ ਲੋ ਵੀ ਹੈਂਡਸ ਆਪ ਸਾਡੇ ਤੋਂ ਸਾਰਾ ਨਹੀਂ ਨਿਕਲਦਾ, ਕਿਉਂਕਿ ਕੁਦਰਤ ਨੇ ਹਰ ਅੰਗ ਦੇ ਵਿੱਚੋਂ, ਅੰਗ ਨਾ ਕਹੋ ਬਲਕਿ ਇੱਕ ਸੈੱਲ ਕਹੋ, ਹਰ ਸੈੱਲ ਦੇ ਵਿੱਚੋਂ ਗਾਰਬੇਜ ਵਾਪਸ ਲਿਆਉਣ ਵਾਸਤੇ ਜਿਹੜਾ ਚੈਨਲ ਤਿਆਰ ਕੀਤਾ ਹੈ ਉਹਨੂੰ ਅਸੀਂ ਵੇਨਸ ਚੈਨਲ ਕਹਿੰਦੇ ਹਾਂ, ਤੇ ਉਸ ਵੇਨਸ ਚੈਨਲ ਦੇ ਵਿੱਚ ਸਰਕੂਲੇਟ ਕਰਦਾ ਰਹੇ ਵੀ ਬਲੱਡ ਆਏ ਵੀ ਤੇ ਜਾਏ, ਬਲੱਡ ਆਇਆ ਟ੍ਰੈਫਿਕ ਜਾਮ ਨਾ ਹੋ ਜਾਵੇ ਕਿਸੇ ਥਾਂ ਤੇ, ਜੇ 10 ਗੱਡੀਆਂ ਕਿਸੇ ਪਾਸੇ ਜਾਂਦੀਆਂ ਨੇ ਤੇ 8 ਵਾਪਸ ਵੀ ਆਉਣ। ਤੇ ਜੇ ਅਗਰ ਐਸਾ ਸਿਸਟਮ ਨਹੀਂ ਹੁੰਦਾ ਤੇ ਫੇਰ ਬਲੱਡ ਰੁਕ ਜਾਏਗਾ ਨਾ, ਤੇ ਜੇ ਕੰਮ ਰੁਕ ਗਿਆ ਤੇ ਫਿਰ ਇਹ ਤਾਂ ਮੇਨ ਕੰਮ ਹੈਗਾ, ਇਹਦਾ ਮਤਲਬ ਡੈਥ ਨੇੜੇ ਆ ਜਾਏਗੀ। ਸੋ ਇਸ ਗੱਲ ਨੂੰ ਬਚਾਉਣ ਵਾਸਤੇ ਕੁਦਰਤ ਨੇ ਇੱਕ ਹੋਰ ਸਿਸਟਮ ਸਾਡੇ ਸਰੀਰ ਸ਼ੁਰੂ ਕੀਤਾ ਹੋਇਆ ਜਿਹਨੂੰ ਅਸੀਂ ਲਿੰਫ ਚੈਨਲ ਕਹਿੰਦੇ ਹਾਂ, ਕਿ ਵੇਨਸ ਬਲੱਡ ਦੇ ਵਿੱਚੋਂ ਜਿਹੜਾ ਵਾਪਸੀ ਸੈੱਲਾਂ ਦੇ ਵਿੱਚੋਂ ਆ ਰਿਹਾ ਗਾਰਬੇਜ ਇਕੱਠਾ ਕਰਕੇ ਔਰ ਵੇਸਟ ਪ੍ਰੋਡਕਟ ਲੈ ਕੇ, ਉਹਦੇ ਵਿੱਚ ਜੇ ਕੋਈ ਗਾਰਬੇਜ ਸੰਘਣਾ ਇਸ ਤਰ੍ਹਾਂ ਦਾ ਮਾਦਾ ਹੈਗਾ, ਟੌਕਸਿਕ ਮਾਦਾ ਹੈਗਾ ਜਿਹਨੂੰ ਅਸੀਂ ਗਾਰਬੇਜ ਕਹਿ ਰਹੇ ਹਾਂ, ਉਹਨੂੰ ਅਲੱਗ ਫਿਲਟਰ ਕਰਕੇ ਇੱਕ ਅਲੱਗ ਚੈਨਲ ਚ ਚਲਾਓ, ਔਰ ਫਿਰ ਜੇ ਉਹ ਚੈਨਲ ਵੀ ਭਰਦਾ ਜਾਂਦਾ ਆ ਤੇ ਨੇੜੇ ਨੇੜੇ ਉਹਦੇ ਟੈਂਕ ਬਣੇ ਨੇ ਜਿਵੇਂ ਜੇਲਾਂ ਬਣੀਆਂ ਹੁੰਦੀਆਂ ਨੇ, ਔਰ ਉਹਨਾਂ ਦੇ ਵਿੱਚ ਇਹਨੂੰ ਪਾਉਂਦੇ ਜਾਓ ਜਿਹਨੂੰ ਅਸੀਂ ਲਿੰਫ ਗਲੈਂਡਸ ਕਹਿੰਦੇ ਹਾਂ। ਸਭ ਤੋਂ ਪਹਿਲਾਂ ਉਹ ਭਰਦੇ ਨੇ, ਤੇ ਜੇ ਕਿਸੇ ਅੰਗ ਦੇ ਵਿੱਚ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਵੇ ਤੇ ਜੇ ਉਹਦੇ ਨੇੜੇ ਦੇ ਲਿੰਫ ਗਲੈਂਡਸ ਫੁੱਲਣੇ ਸ਼ੁਰੂ ਹੋ ਜਾਣ ਤੇ ਅਸੀਂ ਉਹਨੂੰ ਬੜਾ ਸੀਰੀਅਸ ਇੰਪੈਕਟ ਕਰਦੇ ਹਾਂ, ਬਹੁਤ ਸੀਰੀਅਸਲੀ ਲੈਣੇ ਇਸ ਗੱਲ ਵਾਸਤੇ ਬਈ ਭਾਈ ਲੱਤ ਤੇ ਸੱਟ ਲੱਗ ਗਈ ਸੀ ਪੈਰ ਤੇ ਔਰ ਮੇਰੇ ਜੰਗਾਂ ਦੇ ਵਿੱਚ ਸੁੰਡਾ, ਪੰਜਾਬੀ ਚ ਆਪਣੇ ਕਹਿੰਦੇ ਸੁੰਡਾ ਪੈ ਗਿਆ, ਹਾਂਜੀ ਇਸੇ ਤਰ੍ਹਾਂ ਹੀ ਹੱਥ ਤੇ ਸੱਟ ਲੱਗ ਗਈ ਸੀ ਸਾਡੀ ਕੱਛ ਦੇ ਵਿੱਚ ਸੁੰਡਾ ਪੈ ਗਿਆ ਹੈਗਾ, ਭਾਵ ਕਿ ਉਹ ਲਿੰਫ ਚੈਨਲ ਦੇ ਵਿੱਚ ਉਸ ਸੱਟ ਵਾਲੀ ਥਾਂ ਤੋਂ ਚੱਲਦਾ ਹੋਇਆ ਗਾਰਬੇਜ ਜਿਹੜਾ ਹੈਗਾ ਆ ਉਹ ਇੱਥੇ ਆ ਕੇ ਕੁਦਰਤ ਨੇ ਇਕੱਠਾ ਕਰ ਲਿਆ ਵੀ ਨਾ ਬਈ ਇਸ ਤੋਂ ਅੱਗੇ ਨੀ ਤੈਨੂੰ ਜਾਣ ਦੇਣਾ, ਇਸ ਤੋਂ ਅੱਗੇ ਤੂੰ ਗਿਆ ਤੇ ਤੂੰ ਹਾਰਟ ਜਾਂ ਲੰਗਸ ਜਾਂ ਹੋਰ ਬੜੇ ਜ਼ਰੂਰੀ ਅੰਗਾਂ ਨੂੰ ਨੁਕਸਾਨ ਕਰੇਗਾ, ਇਸ ਕਰਕੇ ਉਹ ਸੁੰਡਾ ਖੁੱਲ ਜਾਂਦਾ। ਜਦ ਤੱਕ ਉਹ ਲੱਗੀ ਹੋਈ ਸੱਟ ਵਾਲਾ ਏਰੀਆ ਰਿਪੇਅਰ ਨਹੀਂ ਹੋ ਜਾਂਦਾ ਤਦ ਤੱਕ ਇਹ ਸੁੰਡਾ ਪਿਆ ਹੀ ਰਹਿੰਦਾ ਹੈਗਾ, ਔਰ ਹੌਲੀ ਹੌਲੀ ਜਿਵੇਂ ਉਹ ਅੰਗ ਠੀਕ ਹੁੰਦਾ ਆ ਉਸੇ ਤਰ੍ਹਾਂ ਹੀ ਇਹ ਸੁੰਡਾ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਪ੍ਰਾਪਰ ਤੌਰ ਤੇ। ਪਰ ਜਿਹੜੀਆਂ ਮਲੇਗਨੈਂਟ ਬਿਮਾਰੀਆਂ ਜਿਵੇਂ ਲਿਊਪਸ ਹੈ, ਜਿਵੇਂ ਈਵਨ ਰਿਊਮੈਟਿਜ਼ਮ ਦੇ ਵਿੱਚ ਵੀ ਹੈ, ਗਠੀਏ ਦੇ ਵਿੱਚ ਵੀ ਐਸਾ ਹੋ ਜਾਂਦਾ ਆ, ਜਾਂ ਜਿਵੇਂ ਕੈਂਸਰ ਦਾ ਖਾਸ ਤੌਰ ਤੇ ਤੁਸੀਂ ਸਾਰੇ ਲੋਕ ਜਾਣਦੇ ਹੀ ਹੋ, ਔਰ ਉਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜੇ ਲਿੰਫ ਚੈਨਲ ਦੇ ਲਿੰਫ ਗਲੈਂਡਸ ਨੇ ਇਹ ਫੁੱਲਣੇ ਸ਼ੁਰੂ ਹੋ ਜਾਂਦੇ ਨੇ। ਅਗਰ ਕਿਸੇ ਅੰਗ ਦੇ ਵਿੱਚ ਕੈਂਸਰ ਹੈ ਔਰ ਉਹਦੇ ਲੋਕਲ ਲਿੰਫ ਗਲੈਂਡ ਸਵੈਲ ਅਪ ਹੋ ਗਏ ਨੇ, ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਕੁਦਰਤ ਦੀ ਪ੍ਰੋਟੈਕਸ਼ਨ ਇਹਦੇ ਵਾਸਤੇ ਜਾਰੀ ਹੈ। ਪਰ ਜੇ ਇਹ ਇੱਕ ਥਾਂ ਦੇ ਲਿੰਫ ਗਲੈਂਡ ਅੱਗੇ ਹੋਰ ਥਾਵਾਂ ਤੇ ਵੀ ਲਿੰਫ ਗਲੈਂਡ ਉਸੇ ਚੈਨਲ ਚ ਫੁੱਲਣੇ ਸ਼ੁਰੂ ਹੋ ਜਾਂਦੇ ਨੇ, ਪਲੱਸ ਮੰਨ ਲਿਆ ਜਾਏ ਕਿਸੇ ਥਾਂ ਦੇ ਕਿਸੇ ਅੰਗ ਦੇ ਵਿੱਚ ਕੈਂਸਰ ਹੋ ਗਿਆ ਉਥੋਂ ਦੇ ਲਿੰਫ ਚੈਨਲ ਜਾਂ ਯੂਟਰਸ ਦੇ ਵਿੱਚ ਹੀ ਹੋ ਗਿਆ ਜਾਂ ਸਾਡੇ ਪੈਲਵਿਕ ਏਰੀਆ ਚ ਹੋ ਗਿਆ, ਇਥੋਂ ਦੇ ਲਿੰਫ ਚੈਨਲ ਗਲੈਂਡ ਅਸੀਂ ਵੇਖ ਲਿਆ ਕਿ ਸਵੈਲ ਅਪ ਹੋ ਗਏ, ਪਰ ਡਾਕਟਰ ਤੁਸੀਂ ਦੇਖਿਆ ਹੋਣਾ ਨਾ ਢਾਉਣ ਦੇ ਵਿੱਚ ਵੇਖਦੇ ਨੇ, ਗਰਦਨ ਦੇ ਵਿੱਚ ਵੇਖਦੇ ਨੇ, ਫੇਫੜਿਆਂ ਦੇ ਵਿੱਚ ਐਕਸਰੇ ਵਗੈਰਾ ਕਰਕੇ ਵੇਖਦੇ ਨੇ, ਕਿਤੇ ਉਹ ਲਿੰਫ ਚੈਨਲ ਜਿਹੜੇ ਨੇ ਜਾਂ ਲਿੰਫ ਗਲੈਂਡਸ ਨੇ ਇੱਥੇ ਤਾਂ ਨਹੀਂ ਆ ਗਏ। ਜਦੋਂ ਇੱਥੇ ਆ ਗਏ ਤੇ ਉਹਦਾ ਮਤਲਬ ਇਹ ਵੀ ਬਿਮਾਰੀ ਤਾਂ ਯੂਟਰਸ ਦੇ ਵਿੱਚ ਸੀ, ਬਿਮਾਰੀ ਤਾਂ ਪੈਲਵਿਕ ਏਰੀਆ ਦੇ ਵਿੱਚ ਸੀ, ਔਰ ਇਹਦਾ ਮਤਲਬ ਫੇਫੜਿਆਂ ਚ ਵੀ ਆ ਗਏ ਨੇ, ਤੇ ਅਸੀਂ ਮੈਡੀਕਲ ਟਰਮ ਦੇ ਵਿੱਚ ਇਹਨੂੰ ਕਹਿੰਦੇ ਮੈਟਾਸਟੇਸਿਸ। ਭਾਵ ਕੀ ਆ ਵੀ ਉਹ ਬਿਮਾਰੀ ਫੈਲ ਗਈ ਹੈ ਜੀ, ਬਿਮਾਰੀ ਫੈਲ ਗਈ ਆ, ਬਿਮਾਰੀ ਦਾ ਤਕਰਾਰ ਰੂਪ ਹੋ ਰਿਹਾ ਆ ਕਿ ਉਹ ਗਾਰਬੇਜ ਉੱਥੇ ਇਕੱਠਾ ਨਹੀਂ ਹੋ ਰਿਹਾ, ਅਗਾਂਹ ਵੀ ਜਾ ਰਿਹਾ ਹੈਗਾ, ਉੱਥੇ ਨਹੀਂ ਸੰਭਾਲਿਆ ਜਾ ਰਿਹਾ। ਲਿੰਫ ਚੈਨਲ ਦਾ ਮਤਲਬ ਹੀ ਹੁੰਦਾ ਲਿੰਫੈਟਿਕ ਸਿਸਟਮ ਜਿਹੜਾ ਸਾਡਾ ਉਹ ਇੱਕ ਫੈਗੋਸਾਈਟਿਕ ਸਿਸਟਮ ਹੈ, ਸਵਾਲੋ ਕਰ ਜਾਣਾ, ਸਾਰੇ ਜ਼ਹਿਰ ਨੂੰ ਖਤਮ ਕਰਕੇ ਸਵਾਲੋ ਕਰ ਦੇਣਾ ਔਰ ਸੈੱਲਾਂ ਨੂੰ ਫ੍ਰੀ ਕਰ ਦੇਣਾ। ਜਿੰਨੇ ਵੀ ਸਾਡੇ WBCs ਨੇ ਇਹ ਸਾਡੀ ਪ੍ਰੋਟੈਕਟਿਵ ਪਾਵਰ ਹੈਗੀ ਹੈ, ਇਹਨਾਂ ਨੂੰ ਨਵੇਂ ਬਣਾਉਣਾ, ਇਹਨਾਂ ਦੀ ਰਿਪੇਅਰ ਕਰਨਾ ਔਰ ਇਹ ਸਾਰਾ ਕੰਮ ਜਿਹੜਾ ਸਾਡੇ ਜਿੰਨੇ ਵੀ ਲਿੰਫ ਚੈਨਲ ਨੇ ਲਿੰਫ ਗਲੈਂਡਸ ਨੇ ਇਸ ਲਿੰਫ ਸਿਸਟਮ ਹੈਗਾ ਆ, ਇਹ ਉਹਦਾ ਕੰਮ ਹੈਗਾ ਆ। ਪਰ ਜੇ ਉਹਦੇ ਤੋਂ ਬੇਕਾਬੂ ਹੋ ਗਿਆ ਤੇ ਫਿਰ ਇਹ ਸਾਰੇ ਸਰੀਰ ਦੇ ਵਿੱਚ ਵੀ ਖੂਨ ਦੇ ਰਾਹੀਂ ਸਰਕੂਲੇਟ ਕਰਦਾ ਆ ਔਰ ਅਲੱਗ ਅਲੱਗ ਥਾਵਾਂ ਤੇ ਸਾਨੂੰ ਇਹ ਗਿਲਟੀਆਂ ਦਿਖਾਈ ਦਿੰਦੀਆਂ ਨੇ। ਉਸ ਤੋਂ ਬਾਅਦ ਸਕਿਨ ਦਾ ਚੈਪਟਰ ਆਪਣਾ ਚੱਲ ਰਿਹਾ ਹੈਗਾ ਤੇ ਸਕਿਨ ਦੀ ਗੱਲ ਦੱਸਦਿਆਂ ਮੈਂ ਤੁਹਾਨੂੰ ਇਹ ਦੱਸਿਆ ਸੀ ਭਾਈ ਸਕਿਨ ਦੇ ਤਿੰਨ ਲੇਅਰ ਹੈਗੇ ਆ। ਆ ਸਾਰਾ ਹੁਣ ਤੱਕ ਦਾ ਜਿੰਨਾ ਡੰਬਰ ਰਚਿਆ, ਜਿੰਨਾ ਮੈਂ ਲੈਕਚਰ ਤੁਹਾਡੇ ਸਾਹਮਣੇ ਕੀਤਾ, ਇਸ ਸਾਰੇ ਦਾ ਮਕਸਦ ਸੀਗਾ ਬਈ ਸਕਿਨ ਦੀ ਫੰਕਸ਼ਨਿੰਗ, ਸਕਿਨ ਦੀ ਇੰਪੋਰਟੈਂਸ, ਇਹਦੀ ਇੰਪੋਰਟੈਂਸ ਕੀ ਹੈਗੀ ਹੈ ਵੀ ਇੰਨੇ ਇੰਨੇ ਵੱਡੇ ਇਹ ਕੰਮ ਕਰਦੀ ਹੈ। ਹਾਂਜੀ, ਅੱਜ ਤੱਕ ਅਸੀਂ ਇਹ ਸਮਝਦੇ ਨਹੀਂ ਸੀ ਵੀ ਸੈਂਸਰੀ ਆਰਗਨ ਹੈਗਾ, ਲੇਕਿਨ ਇਹ ਬਹੁਤ ਵੱਡਾ ਸੈਂਸਰੀ ਆਰਗਨ ਹੈਗਾ, ਇਹ ਵੀ ਆਪਾਂ ਅੱਜ ਜਾਣ ਲਿਆ ਆਮ ਤੌਰ ਤੇ। ਔਰ ਫਿਰ ਵਨ ਵੇ ਟ੍ਰੈਫਿਕ ਇਹ ਹੈਗੀ ਹੈ, ਇਹ ਵੀ ਆਪਾਂ ਜਾਣ ਲਿਆ ਅੱਜ ਕਰਕੇ ਹੈ ਜੀ। ਸੋ ਇਸੇ ਤਰ੍ਹਾਂ ਹੀ ਸਾਰੇ ਹੀ ਇਸ ਸਕਿਨ ਦੀ ਬਣਤਰ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਮੈਂ ਇਹ ਕਿਹਾ ਸੀਗਾ ਵੀ ਇਹਦੇ ਤਿੰਨ ਲੇਅਰ ਅਸੀਂ ਸਮਝਦੇ ਹਾਂ ਮੈਡੀਕਲ ਦੇ ਵਿੱਚ, ਕਿ ਇੱਕ ਨੂੰ ਐਪੀਡਰਮਸ ਕਹਿੰਦੇ ਆ, ਇੱਕ ਨੂੰ ਡਰਮਿਸ ਕਹਿੰਦੇ ਆ, ਇੱਕ ਨੂੰ ਹਾਈਪੋਡਰਮਿਸ ਕਹਿੰਦੇ ਆ। ਐਪੀ ਦਾ ਮਤਲਬ ਹੁੰਦਾ ਉੱਪਰ ਵਾਲਾ ਜਾਂ ਪਹਿਲਾ, ਪਹਿਲਾ ਬਾਹਰੋਂ ਵੇਖਿਆ ਪਹਿਲਾ ਜਿਹੜਾ ਸਾਡਾ ਦਿਸਦਾ ਸਾਨੂੰ ਉਹਨੂੰ ਅਸੀਂ ਐਪੀਡਰਮਸ ਕਹਿੰਦੇ ਆ, ਔਰ ਵਿਚਕਾਰਲਾ ਜਿਹੜਾ ਲੇਅਰ ਹੈ ਉਹਨੂੰ ਅਸੀਂ ਅਸਲ ਡਰਮਸ ਅਸਲ ਸਕਿਨ ਦਾ ਲੇਅਰ ਕਹਿੰਦੇ ਆ, ਔਰ ਜਿਹੜਾ ਉਹਦੇ ਹੇਠਾਂ ਹੁੰਦਾ ਆ ਜਿਹੜਾ ਆਮ ਤੌਰ ਤੇ ਹੇਠਾਂ ਵਾਲੇ ਕਿਸੇ ਅੰਗ ਦੇ ਨਾਲ ਚੰਬੜਿਆ ਹੁੰਦਾ ਆ, ਖਾਸ ਤੌਰ ਤੇ ਬੋਨਸ ਹੁੰਦੀਆਂ ਨੇ, ਖਾਸ ਤੌਰ ਤੇ ਬੋਨਸ ਦੇ ਨਾਲ ਚੰਬੜ ਵਾਲਾ ਜਿਹੜਾ ਹਿੱਸਾ ਹੁੰਦਾ ਆ ਉਹ ਉਸ ਨੂੰ ਅਸੀਂ ਹਾਈਪੋਡਰਮਸ ਕਹਿੰਦੇ ਆ। ਐਪੀਡਰਮਸ ਦੇ ਵਿੱਚ ਆ ਕੇ ਆਮ ਤੌਰ ਤੇ ਨਰਵ ਇੰਡਿੰਗਸ ਜਿਨ੍ਹਾਂ ਦੀ ਹੁਣੇ ਆਪਾਂ ਗੱਲ ਕਰਕੇ ਹਟੇ ਆ, ਨਰਵ ਇੰਡਿੰਗਸ ਇੱਥੇ ਆ ਕੇ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਥੋਂ ਵਾਪਸੀ ਆ ਉਹਨਾਂ ਦੀ, ਇਹ ਬਾਰਡਰ ਆ ਗਿਆ ਉਹਨਾਂ ਦਾ। ਔਰ ਤੁਸੀਂ ਵੇਖਿਆ ਹੋਣਾ ਜੇ ਕਿਸੇ ਦੀ ਲੱਤ ਬਾਂਹ ਤੇ ਚਰੀਟ ਆ ਜਾਵੇ ਨਾ, ਉਹ ਬੜੀ ਪੇਨਫੁਲ ਹੁੰਦੀ ਹੈ, ਛਿੱਲਿਆ ਗਿਆ ਪੰਜਾਬੀ ਚ ਅਸੀਂ ਕਹਿ ਦਿੰਦੇ ਹਾਂ ਵੀ ਉਹ ਮੇਰੇ ਤਾਂ ਯਾਰ ਰਗੜ ਲੱਗ ਗਈ, ਛਿੱਲਿਆ ਗਿਆ। ਪਰ ਰਗੜਨ ਵਾਲੀਆਂ ਥਾਵਾਂ ਜਿਹੜੀਆਂ ਨੇ ਇਹਨਾਂ ਨੇ ਕਿੱਥੇ ਅਸਰ ਕੀਤਾ ਹੈਗਾ ਐਪੀਡਰਮਸ ਤੇ, ਔਰ ਐਪੀਡਰਮਸ ਦੇ ਵਿੱਚ ਸਕਿਨ ਦੀਆਂ ਨਰਵਸ ਜਿਹੜੀਆਂ ਨੇ ਉਹ ਬੜੀਆਂ ਸੈਂਸਿਟਿਵ ਹੋ ਗਈਆਂ ਔਰ ਉਹ ਛਿੱਲੀਆਂ ਗਈਆਂ, ਇਸੇ ਕਰਕੇ ਜਿਹੜੀ ਛਿੱਲੀ ਹੋਈ ਚੀਜ਼ ਹੈ ਦਰਦ ਬੜੀ ਕਰਦੀ ਹੈ। ਉਸ ਤੋਂ ਬਾਅਦ ਹੇਠਾਂ ਵਾਲਾ ਲੇਅਰ, ਇਸ ਦੇ ਬਾਹਰ ਸਾਨੂੰ ਵਾਲ ਦਿਸਦੇ ਨੇ, ਤੁਸੀਂ ਸਾਰੇ ਵੇਖਦੇ ਹੋ, ਪਰ ਵਾਲ ਜਿਹੜੇ ਨੇ ਬੇਸਿਕਲੀ ਐਪੀਡਰਮਸ ਦਾ ਹਿੱਸਾ ਨਹੀਂ, ਐਪੀਡਰਮਸ ਵਿੱਚੋਂ ਪਾਰ ਕਰਕੇ ਤੇ ਇਹ ਬਾਹਰ ਜਾਂਦੇ ਹੈ। ਹਾਂਜੀ, ਇਹ ਸਕਿਨ ਤੋਂ ਬਾਹਰ ਜਾਂਦੇ ਨੇ, ਉਗਦੇ ਕਿੱਥੇ ਨੇ? ਡਰਮਸ ਦੇ ਵਿੱਚ। ਡਰਮਸ ਏਰੀਆ ਇੱਕ ਐਸਾ ਏਰੀਆ ਹੈਗਾ ਆ ਜਿਹਦੇ ਵਿੱਚ ਸਾਡੇ ਕੋਲ ਫੈਟ ਸਵੈਟ ਗਲੈਂਡਸ ਨੇ, ਮਿਊਕਸ ਬਣਾਉਣ ਵਾਲੇ ਗਲੈਂਡਸ ਨੇ, ਹੇਅਰ ਗਰੋ ਕਰਨ ਵਾਲੇ ਗਲੈਂਡਸ ਨੇ, ਇਹ ਸਾਰੇ ਦੇ ਸਾਰੇ ਇਸ ਮਿਡਲ ਵਾਲਾ ਏਰੀਆ ਜਿਹੜਾ ਹੈ ਜਿਹਨੂੰ ਅਸੀਂ ਡਰਮਸ ਕਿਹਾ ਹੈਗਾ ਆ, ਔਰ ਇਹ ਐਪੀਡਰਮਿਸ ਨਾਲੋਂ ਮੋਟਾ ਏਰੀਆ ਹੁੰਦਾ ਹੈ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਗਰੋ ਕਰਦੀਆਂ ਨੇ, ਔਰ ਇਹੀ ਉਹ ਏਰੀਆ ਹੈ ਜਿੱਥੇ ਆਮ ਤੌਰ ਤੇ ਬਲੱਡ ਵੈਸਲਸ ਆਉਂਦੇ ਨੇ ਔਰ ਇਥੋਂ ਵਾਪਸ ਜਾਂਦੇ ਨੇ, ਔਰ ਇਹਨਾਂ ਦੀਆਂ ਟੈਰੀਬਿਊਟਰੀਜ਼ ਜਿਹੜੀਆਂ ਨੇ ਇਹਨਾਂ ਦੇ ਹੋਰ ਅਗਲੇ ਨਾਲੇ ਜਾਂ ਬਰੀਕ ਜਿਹੜੀਆਂ ਖਾਰੇ ਹਨ ਉਹ ਅੱਗੇ ਤੱਕ ਐਪੀਡਰਮਿਸ ਨੂੰ ਵੀ ਇਥੋਂ ਮੁਆਸਰ ਦਿੰਦੇ ਰਹਿੰਦੇ ਨੇ ਤਾਂ ਕਿ ਇਹ ਵੀ ਚਮੜੀ ਦੇ ਮੁਤਾਬਕ ਹੀ ਵੱਧਦਾ ਰਹੇ ਔਰ ਇਹ ਵੀ ਉਸੇ ਤਰ੍ਹਾਂ ਹੀ ਸੈੱਟ ਹੋਣਾ ਸ਼ੁਰੂ ਹੋ ਜਾਵੇ ਤੇ ਆਪਣੀ ਕਾਰਵਾਈ ਪੂਰੀ ਕਰਦਾ ਰਹਿ ਸਕੇ। ਇਸ ਕਰਕੇ ਮੇਨ ਇੰਪੋਰਟੈਂਟ ਲੇਅਰ ਜਿਹੜਾ ਸਾਡੀ ਚਮੜੀ ਦਾ ਹੈਗਾ ਆ ਉਹ ਸਾਡਾ ਡਰਮਸ ਲੇਅਰ ਹੈਗਾ, ਔਰ ਇਸ ਡਰਮਸ ਦੀ ਇੰਪੋਰਟੈਂਸ ਇਸ ਕਰਕੇ ਕਿਉਂਕਿ ਸਾਰਾ ਫੰਕਸ਼ਨ ਜਿੰਨਾ ਵੀ ਸਕਿਨ ਦਾ ਹੁੰਦਾ ਆ, ਜੇ ਪਸੀਨਾ ਆਉਂਦਾ ਤਾਂ ਗਲੈਂਡ ਸਵੈਟ ਗਲੈਂਡ ਹੈਗੇ ਨੇ, ਜੇ ਕਈਆਂ ਨੂੰ ਤੁਸੀਂ ਵੇਖਿਆ ਨਾ ਪਸੀਨਾ ਬੜਾ ਸਿੱਧਾ ਆਉਂਦਾ ਆ, ਆਇਲੀ ਪਰਸਪਰੇਸ਼ਨ ਅਸੀਂ ਉਹਨੂੰ ਕਹਿੰਦੇ ਆ, ਔਰ ਇਹ ਉਹ ਜਿਹੜੇ ਆਇਲ ਗਲੈਂਡ ਹਨ ਉਹ ਵੀ ਇੱਥੇ ਲੱਗੇ ਹੋਏ ਨੇ, ਔਰ ਉਹਨਾਂ ਨੂੰ ਵੀ ਭੰਗਾਰ ਕੇ ਹੀਟ ਦੇ ਕਰਕੇ ਜਾਂ ਕਿਸੇ ਹੋਰ ਕਿਸੇ ਬਿਮਾਰੀ ਕੰਟੀਨਿਊਡ ਬਿਮਾਰੀ ਅਗਰ ਲੱਗੀ ਰਹਿੰਦੀ ਹੈ ਨਾ ਤੇ ਉਹਦੇ ਕਰਕੇ ਆਮ ਤੌਰ ਮੈਂ ਤੁਹਾਨੂੰ ਐਗਜ਼ਾਮਪਲ ਇਹਦੀ ਦੇ ਸਕਦਾ ਹਾਂ, ਯੁਵਾਨੀ ਦੇ ਵਿੱਚ ਯੰਗ ਏਜ ਦੇ ਵਿੱਚ ਆ ਕੇ ਤੁਸੀਂ ਵੇਖਿਆ ਹੋਣਾ ਲੜਕਿਆਂ ਨੂੰ ਜਾਂ ਖਾਸ ਤੌਰ ਤੇ ਲੜਕੀਆਂ ਨੂੰ ਪਿੰਪਲਸ ਏਕਨੀਜ਼ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਉਹਦਾ ਮਤਲਬ ਕੀ ਆ ਕਿ ਜਿਹੜਾ ਹਾਰਮੋਨ ਜਿਹਦੇ ਕਰਕੇ ਇਹ ਸਾਰੀਆਂ ਟੈਸਟੋਸਟੇਰੋਨ ਹਾਰਮੋਨ ਕਾਰਵਾਈ ਜਾਂ ਮਾਸਿਕ ਧਰਮ ਦੀ ਕਾਰਵਾਈ ਚਾਲੂ ਹੋਣੀ ਹੈ, ਜਿਹੜੀ ਉੱਥੇ ਚਾਲੂ ਹੋ ਗਈ ਹੈ, ਬਾਕੀ ਤਾਂ ਬਲੱਡ ਚ ਸਰਕੂਲੇਟ ਕਰ ਰਿਹਾ ਨਾ, ਥਰੋ ਆਊਟ ਸਰਕੂਲੇਟ ਕਰ ਰਿਹਾ ਹੈ ਉਹ, ਔਰ ਉਹਦੇ ਸਰਕੂਲੇਟ ਕਰਨ ਕਰਕੇ ਉਸ ਕਿੰਨੇ ਤੱਕ ਵੀ ਪਹੁੰਚ ਰਿਹਾ ਹੈ, ਔਰ ਉਹ ਲੋੜ ਤੋਂ ਜ਼ਿਆਦਾ ਹੈ। ਲੋੜ ਤੋਂ ਜ਼ਿਆਦਾ ਹੋਣ ਕਰਕੇ ਆਮ ਤੌਰ ਤੇ ਇਸ ਅਡਲਸੈਂਸ ਏਜ ਦੇ ਵਿੱਚ ਜਾ ਕੇ, ਅਡਲਸੈਂਸ ਤੋਂ ਅਡਲਟ ਹੋਣ ਤੱਕ ਦੀ ਜਿਹੜੀ ਏਜ ਹੈ, ਇਹਦੇ ਵਿੱਚ ਜ਼ਿਆਦਾਤਰ ਤੁਸੀਂ ਵੇਖਿਆ ਹੋਣਾ ਐਕਨੀਜ, ਪਿੰਪਲਸ ਆਮ ਬੱਚਿਆਂ ਨੂੰ, ਲੜਕੇ ਹੋਣ ਚਾਹੇ ਲੜਕੀਆਂ ਹੋਣ, ਇਹ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਔਰ ਉਹ ਆਇਲੀ ਫੇਸ, ਕਹਿੰਦੇ ਮੇਰਾ ਚਿਹਰਾ ਬੜਾ ਸਿੰਦਾ ਰਹਿੰਦਾ ਜੀ, ਜਾਂ ਮੱਥੇ ਤੇ ਪਸੀਨਾ ਆਉਂਦਾ ਤੇ ਬੜਾ ਲੇਸਲਾ ਤੇ ਬੜਾ ਸਿੰਦਾ ਰਹਿੰਦਾ ਹੈਗਾ, ਆਮ ਤੌਰ ਤੇ ਜਿਹੜਾ ਅਸੀਂ ਵੇਖਦੇ, ਕਈਆਂ ਨੂੰ ਬਾਹਾਂ ਤੇ ਵੀ ਬਹੁਤ ਸਿੰਦਾ ਪਸੀਨਾ ਆਉਂਦਾ, ਉਹਦਾ ਮਤਲਬ ਕੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਹਾਰਮੋਨਲ ਇਫੈਕਟ, ਹਾਰਮੋਨਲ ਘੋਲ ਇਸ ਬਲੱਡ ਦੇ ਵਿੱਚ ਸਕਿਨ ਤੱਕ ਪਹੁੰਚ ਰਿਹਾ ਹੈ, ਜਿਹੜਾ ਪਹਿਲਾਂ ਨਹੀਂ ਸੀ, ਹੁਣ ਐਕਸੈਸ ਹੋ ਗਿਆ ਹੈ, ਤੇ ਉਹ ਐਕਸੈਸ ਨਿਕਾਸ ਦੇ ਰਾਹੀਂ ਜਾਂ ਜੋ ਕੰਮ ਉਹਨੇ ਕਰਨਾ ਹੈਗਾ, ਉਹਨੇ ਓਵਰੀ ਚ ਕੰਮ ਕਰਨਾ ਜਾਂ ਉਹਨੇ ਟੈਸਟਿਸ ਚ ਕੰਮ ਕਰਨਾ ਹੈਗਾ, ਜੋ ਕੰਮ ਉਹਨੇ ਕਰਨਾ ਹੈ ਉਹਦੇ ਤੋਂ ਹੋਰ ਵਾਧੂ ਹੋ ਗਿਆ, ਜਾਂ ਉੱਥੇ ਇਸਤੇਮਾਲ ਨਹੀਂ ਹੋਇਆ, ਸਰਕੂਲੇਟ ਕਰ ਰਿਹਾ ਹੈਗਾ, ਕਿਉਂਕਿ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਨਾ, ਕਈਆਂ ਨੂੰ ਬਾਵਜੂਦ ਇਸ ਦੇ ਵੀ ਜਿਹੜੇ ਟੈਸਟਿਸ ਤਾਂ ਬਣੇ ਹੋਏ ਨੇ ਲੇਕਿਨ ਸਪਰਮ ਨਹੀਂ ਬਣਦੇ ਉਹਦੇ ਚ, ਜਾਂ ਟੈਸਟਿਸ ਦੀ ਡਿਵੈਲਪਮੈਂਟ ਨਹੀਂ ਹੁੰਦੀ ਉਹਦੇ ਵਿੱਚ, ਜਾਂ ਬੱਚੀਆਂ ਨੂੰ ਕਈ ਵਾਰ ਐਸਾ ਹੁੰਦਾ ਕਿ ਓਵਰੀ ਤੇ ਹੈਗੀ ਹੈ ਲੇਕਿਨ ਉਹਦੇ ਚ ਬਾਵਜੂਦ ਇਸ ਦੇ ਵੀ ਉਹਨਾਂ ਦੇ ਮਾਸਿਕ ਧਰਮ ਨਹੀਂ ਪੈਦਾ ਹੋ ਰਿਹਾ, ਜਾਂ ਜਿਹੜੇ ਉਹਦੇ ਈਸਟ੍ਰੋਜਨ ਹਾਰਮੋਨ ਵਗੈਰਾ, LH ਹਾਰਮੋਨ ਵਗੈਰਾ, ਉਹ ਜਿਹੜੇ ਪੈਦਾ ਹੋਣੇ ਸੀ ਉਹ ਨਾਰਮਲ ਨਹੀਂ ਹੋ ਰਹੇ, ਪਰ ਸਰਕੂਲੇਟ ਕਰ ਰਹੇ ਨੇ, ਜਿਹਦੇ ਕਰਕੇ ਖਾਸ ਤੌਰ ਤੇ ਪ੍ਰੋਜੈਸਟ੍ਰੋਨ ਵਗੈਰਾ ਦੀ ਗੱਲ ਕਰਦੇ ਹਾਂ ਅਸੀਂ, ਇਹਦੇ ਕਰਕੇ ਐਕਸੈਸ ਸਰਕੂਲੇਸ਼ਨ ਜਦੋਂ ਬਲੱਡ ਦੇ ਵਿੱਚ ਹਾਰਮੋਨਸ ਦਾ ਇਥੰਦੇ ਆ ਤੇਲ ਵਰਗੇ ਆ, ਮੱਛੀ ਦਾ ਤੇਲ ਜਿਵੇਂ ਹੁੰਦਾ ਨਾ, ਸੋ ਲਾਈਕ ਦੈਟ ਇਹ ਤੇਲ ਵਰਗੇ ਆ, ਤੇ ਇਹ ਸਰਕੂਲੇਟ ਕਰਦਿਆਂ ਹੋਇਆ ਜਦੋਂ ਸਕਿਨ ਚ ਜਾਂਦੇ ਨੇ, ਤੇ ਇਸ ਸਕਿਨ ਦੇ ਪੋਰਸ ਦੇ ਵਿੱਚੋਂ ਜਿੰਨੇ ਬਾਹਰ ਨਿਕਲ ਸਕਦੇ ਹਨ ਉਹ ਥੁੰਦਾ ਪਸੀਨਾ ਪੈਦਾ ਕਰਦੇ ਨੇ, ਸਵੈਟ ਗਲੈਂਡ ਤਾਂ ਹੈਗੇ ਹੀ ਹੈਗੇ ਨੇ, ਪਰ ਇਹ ਥੁੰਦਾ ਪਸੀਨਾ ਵੀ ਪੈਦਾ ਕਰਦੇ ਨੇ, ਔਰ ਜਿਹੜੇ ਇਸ ਗੱਲ ਦੇ ਸੂਚਕ ਹਨ ਕਿ ਕੁਛ ਨਾ ਕੁਛ ਹਾਰਮੋਨ ਕੰਪੋਜੀਸ਼ਨ ਇਸ ਬਲੱਡ ਦੇ ਵਿੱਚ ਸਰਕੂਲੇਟ ਹੋ ਰਹੀ ਹੈ, ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਥਾਂ ਤੇ ਇਹਨਾਂ ਹਾਰਮੋਨ ਦਾ ਨਾਰਮਲ ਇਸਤੇਮਾਲ ਨਹੀਂ ਹੋ ਰਿਹਾ, ਜਿਸ ਕਰਕੇ ਇਹ ਪਸੀਨਾ ਥਿੰਦਾ ਆਉਣਾ ਸ਼ੁਰੂ ਹੋ ਗਿਆ, ਔਰ ਜਿਸ ਕਰਕੇ ਐਕਸੈਸ ਹਾਰਮੋਨ ਹੋਣ ਕਰਕੇ ਜਿੰਨੇ ਕੁ ਸਕਿਨ ਦੇ ਪੋਰ ਰਾਹੀਂ ਨਿਕਲ ਰਹੇ ਨੇ ਉਹਨਾਂ ਦੇ ਵਿੱਚ ਐਫਿਸੀਆਂ ਜਾਂ ਏਕਨੀਜ ਵਗੈਰਾ, ਉਹਦੇ ਕਰਕੇ ਵੀ ਇਹ ਪੈਦਾ ਹੋ ਰਹੀਆਂ ਹਨ। ਉਹਨਾਂ ਪੋਰਸ ਦੇ ਵਿੱਚੋਂ ਸੰਘਣੀ ਚੀਜ਼ ਨਹੀਂ ਨਿਕਲਦੀ ਨਾ, ਜਿਹੜੇ ਐਪੋਕ੍ਰਾਈਨ ਗਲੈਂਡ ਮੈਂ ਤੁਹਾਨੂੰ ਦੱਸੇ ਨੇ, ਵੀ ਹੋ ਸਕਦਾ ਕਿ ਉਹ ਸੰਘਣਾਪਣ ਜਿਹੜਾ ਉਹ ਐਪੋਕ੍ਰਾਈਨ ਗਲੈਂਡ ਬਰੀਕ ਨਾ ਕਰ ਸਕਦੇ ਹੋਣ, ਜਿਸ ਪਿੰਪਲ ਜਾਂ ਫਿੰਸੀ ਨਿਕਲਣ ਦੀ ਪੈਥੋਲੋਜੀ ਹੈ ਹੀ ਇਹ ਕਿ ਅੰਦਰ ਦਾ ਪ੍ਰੈਸ਼ਰ ਵਧਿਆ ਹੈਗਾ, ਅੰਦਰ ਦਾ ਗਾਰਬੇਜ ਇਕੱਠਾ ਹੋ ਕੇ ਆਇਆ ਹੈ, ਬਾਹਰ ਦੇ ਨਿਕਾਸ ਵਾਸਤੇ ਸਕਿਨ ਤੋਂ ਉਸਨੇ ਬਾਹਰ ਨਿਕਲਣਾ ਹੈਗਾ ਆ, ਲੇਕਿਨ ਸਕਿਨ ਦੀਆਂ ਪੋਰਸ ਇੰਨੀਆਂ ਨੀ ਹੈਗੀਆਂ ਕਿ ਚਾਹ ਪਾਉਣੀ ਵਾਂਗੂ ਉਹਦੇ ਵਿੱਚੋਂ ਸਾਰਾ ਕੁਛ ਨਿਕਲ ਕੇ ਪਸੀਨਾ ਇਕਦਮ ਬਾਹਰ ਆ ਜਾਏਗਾ, ਉਹ ਬਾਹਰ ਨਹੀਂ ਆ ਰਿਹਾ, ਜਿਸ ਕਰਕੇ ਉੱਪਰ ਵਾਲਾ ਜਿਹੜਾ ਲੇਅਰ ਹੈ ਸਾਡਾ ਐਪੀਡਰਮਸ ਵਾਲਾ ਉਹ ਉੱਪਰ ਨੂੰ ਫੁੱਲ ਜਾਂਦਾ ਆ, ਅੰਦਰ ਉਹ ਗਾਰਬੇਜ ਇਕੱਠਾ ਹੋ ਗਿਆ ਔਰ ਉਹ ਬੜਾ ਪੇਨਫੁਲ ਹੁੰਦਾ। ਅਸੀਂ ਆਮ ਤੌਰ ਤੇ ਅਲੱਗ ਅਲੱਗ ਡਾਕਟਰ ਅਸੀਂ ਨਾਂ ਰੱਖੇ ਹੋਏ ਨੇ, ਵੈਸੀਕੁਲਰ ਇਰਪਸ਼ਨ, ਪੈਪੂਲਰ ਇਰਪਸ਼ਨ, ਪਸਚੂਲਰ ਇਰਪਸ਼ਨ, ਜੇ ਉਹ ਨਿਕਲਿਆ ਲਾਲ ਰੰਗ ਦੇ ਦਾਣੇ ਜਾਂ ਕੇਲ ਪਹਿਲਾਂ ਇਸ ਤਰ੍ਹਾਂ ਹੀ ਹੁੰਦੇ ਨੇ ਆਮ ਤੌਰ ਤੇ, ਔਰ ਉਹਨੂੰ ਅਸੀਂ ਪੈਪੂਲਰ ਕਹਿ ਦਿੰਦੇ ਹਾਂ, ਔਰ ਉਸ ਤੋਂ ਬਾਅਦ ਜਦੋਂ ਉਹਦੇ ਚ ਪਸ ਬਣੀ ਪਹਿਲਾਂ ਪਿੰਪਲਸ ਕਹਿੰਦੇ ਹਾਂ ਜਾਂ ਵੈਸੀਕੁਲਰ ਇਰਪਸ਼ਨ ਕਹਿੰਦੇ ਹਾਂ, ਤੇ ਫਿਰ ਜਦੋਂ ਉਹ ਸਖਤ ਹੋ ਜਾਂਦੇ ਨੇ ਤੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਸ ਬਣਨੀ ਸ਼ੁਰੂ ਹੋ ਜਾਂਦੀ ਹੈ, ਉਹ ਪਸਚੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਸੋ ਅਲੱਗ ਅਲੱਗ ਅਸੀਂ ਉਹਨਾਂ ਦੇ ਨਾਂ ਰੱਖ ਦਿੱਤੇ। ਪਰ ਅਸਲ ਗੱਲ ਇਹ ਆ ਕਿ ਜਿਹੜਾ ਅੰਦਰ ਬਲੱਡ ਦੇ ਵਿੱਚੋਂ ਆ ਕੇ ਸੰਘਣਾ ਮਾਦਾ ਸਕਿਨ ਦੇ ਬਾਹਰ ਨਿਕਲਣਾ ਸੀ, ਭਾਵੇਂ ਡਿਫੈਕਟ ਐਪੋਕ੍ਰਾਈਨ ਗਲੈਂਡ ਦਾ ਹੋਵੇ ਤੇ ਭਾਵੇਂ ਇਹ ਹੋਵੇ ਕਿ ਆਉਣ ਵਾਲਾ ਮਾਦਾ ਜ਼ਿਆਦਾ ਸੰਘਣਾ ਹੈਗਾ ਪਰ ਇਹ ਨਹੀਂ ਨਿਕਲ ਸਕਿਆ, ਅੰਦਰੋਂ ਪ੍ਰੈਸ਼ਰ ਪੈ ਰਿਹਾ ਇਸ ਨੂੰ ਬਾਹਰ ਕੱਢਣ ਵਾਸਤੇ, ਔਰ ਉਹੀ ਪੇਨਫੁਲ ਪਿੰਪਲਸ ਇੱਕ ਨਿਜ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਹਿਸਟਰੀ ਮੈਂ ਤੁਹਾਨੂੰ ਦੱਸ ਦਿੱਤੀ ਇਹਦੀ ਪਿਛਲੇ ਪਾਸੇ ਕਿ ਆਮ ਤੌਰ ਤੇ ਲੋਕਾਂ ਨੂੰ ਬੱਚੇ ਜਦੋਂ ਜਵਾਨ ਹੁੰਦੇ ਨੇ ਉਸ ਵੇਲੇ ਉਹਨਾਂ ਦੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ, ਔਰ ਸੈਕੰਡਰੀ ਸੈਕਸ ਕਰੈਕਟਰ ਨੂੰ ਡਿਵੈਲਪ ਕਰਨ ਵਾਸਤੇ ਜੋ ਮੇਨ ਚੀਜ਼ ਹੈਗੀ ਸਰੀਰ ਦਾ ਖਾਦ ਹੈਗੀ ਹੈ ਉਹ ਹਾਰਮੋਨਸ ਹੈਗੇ ਨੇ, ਔਰ ਉਹ ਹਾਰਮੋਨਸ ਜਿਹੜੇ ਨੇ ਜਿੰਨੇ ਪੈਦਾ ਹੋਣੇ ਸ਼ੁਰੂ ਹੋ ਗਏ ਉਹਨੇ ਇਸਤੇਮਾਲ ਹੋ ਨਹੀਂ ਰਹੇ, ਬਲੱਡ ਦੇ ਵਿੱਚ ਸਰਕੂਲੇਟ ਕਰ ਰਹੇ ਨੇ ਤੇ ਕੁਦਰਤ ਚਾਹੁੰਦੀ ਹੈ ਕਿ ਇਹਨੂੰ ਬਾਹਰ ਕੱਢਿਆ ਜਾਵੇ। ਔਰ ਇਹਨੂੰ ਬਾਹਰ ਕੱਢਿਆ ਜਾਵੇ ਤੇ ਫਿਰ ਉਹਦਾ ਇਹੀ ਤਰੀਕਾ ਹੈਗਾ ਆ ਵੀ ਉਹ ਇਕਨੀ ਦੇ ਰੂਪ ਚ ਬਾਹਰ ਨਿਕਲਦੀ ਹੈ। ਔਰ ਇਸੇ ਤਰ੍ਹਾਂ ਹੀ ਪਸੀਨਾ ਜਿਹੜਾ ਸਾਨੂੰ ਆਇਲੀ ਆਉਂਦਾ ਆ ਉਹ ਇਸ ਗੱਲ ਦਾ ਸੂਚਕ ਹੈ ਕਿ ਸਵੈਟ ਗਲੈਂਡ ਜਿਹੜੇ ਸਕਿਨ ਦੇ ਹੇਠਾਂ ਅੰਦਰ ਲੱਗੇ ਹੋਏ ਨੇ ਜਿਹਨੂੰ ਅਸੀਂ ਡਰਮਸ ਲੇਅਰ ਦੇ ਵਿੱਚ ਕਹਿੰਦੇ ਹਾਂ ਉਹ ਵੀ ਐਕਟੀਵੇਟਡ ਹੋ ਗਿਆ, ਇਸ ਕਰਕੇ ਜਿਹਦੇ ਕਰਕੇ ਪਸੀਨਾ ਜਿਹੜਾ ਹੈ ਆਇਲੀ ਆਉਣਾ ਸ਼ੁਰੂ ਹੋ ਗਿਆ ਹੈਗਾ। ਸੋ ਆਮ ਤੌਰ ਤੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਬਹੁਤ ਸਾਰੀਆਂ ਬੀਬੀਆਂ ਬੱਚੇ ਮੈਂ ਸਮਝਦਾ ਕਿ ਸੁਣ ਵੀ ਰਹੇ ਹੋਣਗੇ ਤੇ ਜਿਹੜੇ ਮੇਰੇ ਸੱਜਣ ਸੁਣ ਰਹੇ ਨੇ ਨਾ ਜਿਹੜੀਆਂ ਉਹਨਾਂ ਦੇ ਘਰੇ ਮਾਤਾਵਾਂ ਭੈਣਾਂ ਬੱਚੀਆਂ ਹਨ ਇਹ ਉਹਨਾਂ ਨੂੰ ਇਹ ਗੱਲ ਦੱਸੋ ਕਿ ਬਿਊਟੀ ਪਾਰਲਰ ਤੁਹਾਡਾ ਹੱਲ ਨਹੀਂ ਹੈ। ਬਿਊਟੀ ਪਾਰਲਰ ਚ ਤੁਸੀਂ ਇਸ ਕਰਕੇ ਜਾਓ ਕਿ ਮੇਰੀ ਸਕਿਨ ਗਲੋਇੰਗ ਹੋ ਜਾਵੇ, ਮੇਰੀ ਸਕਿਨ ਸਾਫ ਹੋ ਜਾਵੇ ਜਾਂ ਮੇਰੇ ਪਿੰਪਲ ਜਿਹੜੇ ਨੇ ਸਾਫ ਹੋ ਜਾਣ, ਇਹ ਪਰਮਾਨੈਂਟ ਹੱਲ ਨਹੀਂ ਹੈ। ਤੁਸੀਂ ਬਹੁਤ ਸਾਰੇ ਪੈਸੇ ਇਸ ਗੱਲ ਦੇ ਉੱਪਰ ਲੁਟਾਉਂਦੇ ਹੋ, ਪਰ ਅਸਲ ਕੀ ਆ ਤੁਹਾਡੇ ਕਿਸੇ ਡਾਕਟਰ ਜਾਣਕਾਰ ਦੇ ਰਾਹੀਂ ਇਸ ਦਾ ਟ੍ਰੀਟਮੈਂਟ ਹੋਣ ਦੀ ਲੋੜ ਹੈ ਕਿ ਉਹ ਜਿਹੜੇ ਹਾਰਮੋਨਸ ਜਿਹੜੇ ਨੇ ਉਹਨਾਂ ਦਾ ਨਾਰਮਲ ਯੂਟੀਲਾਈਜੇਸ਼ਨ, ਨਾਰਮਲ ਇਸਤੇਮਾਲ ਤੁਹਾਡੇ ਸਰੀਰ ਦੇ ਵਿੱਚ ਹੋਵੇ ਤੇ ਇਹ ਐਕਸੈਸ ਨਾ ਹੋਣ। ਹੁਣ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਨਾ, ਕੁਦਰਤ ਦਾ ਇੱਕ ਆਪਣਾ ਨਿਯਮ ਹੈ। ਕਦੀ ਤੁਸੀਂ ਦੇਖਿਆ ਕਿ ਵਿਆਹੇ ਹੋਏ ਬੰਦਿਆਂ ਨੂੰ ਵੀ ਪਿੰਪਲਸ ਨਿਕਲਦੇ ਹੋਣ, ਵਿਆਹੀਆਂ ਹੋਈਆਂ ਕੁੜੀਆਂ ਨੂੰ ਵੀ ਜਾਂ ਜਿਨ੍ਹਾਂ ਨੇ ਇੱਕ ਅੱਧਾ ਬੱਚਾ ਵੀ ਜੰਮ ਲਿਆ ਹੈਗਾ ਉਹਨਾਂ ਨੂੰ ਕਦੀ ਪਿੰਪਲਸ ਨਿਕਲਦੇ ਹੋਣ? ਨਹੀਂ ਨਿਕਲਦੇ ਨਾ। ਹਾਂ, ਕੋਈ ਖਾਸ ਨੁਕਸ ਪੈ ਜਾਵੇ ਤੇ ਕਿਸੇ ਨੂੰ ਕੋਈ ਹੋ ਜਾਵੇ ਕਿਸੇ ਹੋਰ ਹਾਲਾਤ ਦੇ ਵਿੱਚ ਤੇ ਹੈ, ਪਰ ਜਿੰਨਾ ਜਵਾਨੀ ਦੇ ਵਿੱਚ ਆਮ ਤੌਰ ਤੇ ਕੁੜੀਆਂ ਮੁੰਡਿਆਂ ਨੂੰ ਪਿੰਪਲਸ ਨਿਕਲਦੇ ਨੇ ਉਹਨੇ ਵਿਆਹਿਆ ਹੈ ਲੋਕਾਂ ਨੂੰ, ਕੁੜੀਆਂ ਜਾਂ ਮੁੰਡਿਆਂ ਨੂੰ ਪਿੰਪਲਸ ਨਹੀਂ ਨਿਕਲਦੇ। ਕਿਉਂਕਿ ਉਹ ਇਸਤੇਮਾਲ ਹੋ ਰਿਹਾ ਹਾਰਮੋਨ, ਉਹਦਾ ਇਸਤੇਮਾਲ ਹੋ ਰਿਹਾ ਜਿਸ ਪਾਸੇ ਮੈਨੂੰ ਹੋਣਾ ਚਾਹੀਦਾ ਹੈਗਾ ਆ, ਇਸ ਕਰਕੇ ਉਹ ਨਹੀਂ ਨਿਕਲਦੇ। ਸੋ ਇਹ ਇੱਕ ਤਰ੍ਹਾਂ ਨਾਲ ਜੋ ਮੈਂ ਗੱਲ ਕਹਿ ਰਿਹਾ ਹਾਂ ਉੱਤਰ ਦੀ ਪੜਤਾਲ ਹੈ, ਜੋ ਮੈਂ ਕਹਿ ਰਿਹਾ ਹਾਂ ਇਸ ਦੇ ਉੱਤਰ ਦੀ ਪੜਤਾਲ ਹੈ ਕਿ ਅਡਲਸੈਂਸ ਏਜ ਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋ ਰਹੇ ਨੇ, ਉਹਨਾਂ ਨੂੰ ਡਿਵੈਲਪ ਕਰਨ ਵਾਸਤੇ ਕੁਦਰਤ ਨੇ ਵੱਖਰੇ ਵੱਖਰੇ ਹਾਰਮੋਨਸ ਪੈਦਾ ਕੀਤੇ ਹੋਏ ਨੇ। ਹਾਰਮੋਨ ਤੋਂ ਪਹਿਲਾਂ ਵੀ ਸੀ, ਜੇ ਲੜਕਾ ਬਣਿਆ ਹੈ ਤਾਂ ਜੰਮਣ ਸਮੇਂ, ਜੇ ਲੜਕੀ ਬਣੀ ਹੈ ਤਾਂ ਜੰਮਣ ਸਮੇਂ, ਅਸੀਂ ਜੋ ਵੀ ਸਾਡੇ ਸਾਹਮਣੇ ਆਇਆ ਹੈ ਆਖਿਰ ਤੇ ਫੇਮਾਈਨ ਹਾਰਮੋਨ ਜਾਂ ਮੇਲ ਹਾਰਮੋਨਸ ਹੈਗੇ ਸੀ ਤਾਂ ਹੀ ਉਹਦੀ ਸ਼ਕਲ ਇਸ ਤਰ੍ਹਾਂ ਦੀ ਬਣ ਗਈ ਨਾ। ਔਰ ਉਸ ਤੋਂ ਬਾਅਦ ਇਹ ਇੱਕ ਨਾਰਮਲ ਵੇਗ ਚੱਲਦਾ ਰਹਿੰਦਾ ਆ, ਜਿਵੇਂ ਅਸੀਂ ਬੀਜ ਤਾਂ ਪਾ ਦਿੱਤਾ, ਬੀਜ ਤੇ ਪਾ ਦਿੱਤਾ, ਪਰ ਫਸਲ ਇੱਕ ਲਿਮਿਟਿਡ ਸਮੇਂ ਤੋਂ ਬਾਅਦ ਉੱਗਣੀ ਹੈ, ਸਮੇਂ ਤੋਂ ਬਾਅਦ ਉੱਗਣੀ ਹੈ। ਔਰ ਉਹਨੂੰ ਅਸੀਂ ਕਹਿੰਦੇ ਹਾਂ ਅਡਲਸੈਂਸ ਏਜ, ਜਿਹਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਜਿਹੜੇ ਨੇ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਉਹ ਜਿਹੜੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣ ਲੱਗਦੇ ਨੇ ਉਸ ਵੇਲੇ ਜ਼ਰੂਰੀ ਨਹੀਂ ਜਿਹੜੀ ਖਾਦ ਤੁਸੀਂ ਪਾਈ ਹੈ ਉਹ ਸਾਰੀ ਇਸਤੇਮਾਲ ਹੋ ਜਾਵੇ, ਉਹ ਸਾਰੀ ਪਲਾਂਟਸ ਵਿੱਚ ਇਸਤੇਮਾਲ ਹੋ ਜਾਵੇ, ਐਸਾ ਸੰਭਵ ਨਹੀਂ। ਅਗਰ ਉਹ ਐਕਸੈਸ ਹੋ ਗਈ ਜਾਂ ਅਗਰ ਉਹ ਉੱਥੇ ਇਸਤੇਮਾਲ ਨਹੀਂ ਹੋਈ ਜਾਂ ਪਾਣੀ ਰਾਹੀਂ ਬਾਹਰ ਵੀ ਵਹਿ ਜਾਊਗੀ ਨਾ। ਸੋ ਇਸ ਤਰ੍ਹਾਂ ਦਾ ਕੁਝ ਹਾਲਾਤ ਤੁਸੀਂ ਸਮਝ ਲਓ ਵੀ ਐਸਾ ਹੋ ਗਿਆ ਤੇ ਕੁਦਰਤ ਉਸ ਨੂੰ ਬਾਹਰ ਕੱਢਣਾ, ਸਕਿਨ ਦਾ ਤਾਂ ਕੰਮ ਹੀ ਤੇ ਮੇਰੇ ਕੋਲ ਜੋ ਆ ਗਿਆ ਵੀ ਭਾਈ ਮੈਂ ਤੇ ਉਸ ਨੂੰ ਬਾਹਰ ਕੱਢਣਾ ਹੈਗਾ ਆ। ਮੇਰੀ ਕੋਸ਼ਿਸ਼ ਇਹ ਆ ਬਈ ਇਹ ਸਾਰਾ ਅੰਦਰ ਇਸਤੇਮਾਲ ਨਹੀਂ ਹੋਇਆ ਤਾਂ ਹੀ ਤੇ ਮੇਰੇ ਕੋਲ ਭੇਜਿਆ ਗਿਆ ਨਾ। ਜੇ ਠੀਕ ਹੋ ਜਾਂਦਾ ਤੇ ਫਿਰ ਮੇਰੇ ਕੋਲ ਕਾਹਨੂੰ ਆਉਣਾ ਸੀਗਾ, ਇਸਤੇਮਾਲ ਹੋ ਜਾਂਦਾ ਮੇਰੇ ਕੋਲ ਆਇਆ ਤੇ ਇਹਦਾ ਮਤਲਬ ਹੈ ਵੀ ਫਾਲਤੂ ਹੋ ਗਿਆ, ਤੇ ਮੇਰਾ ਕੰਮ ਤਾਂ ਸਿਰਫ ਇਹ ਹੈ ਵੀ ਮੈਂ ਤੈਨੂੰ ਬਾਹਰ ਕੱਢੂੰਗਾ। ਔਰ ਉਹ ਬਾਹਰ ਕੱਢਣ ਦਾ ਤਰੀਕਾਕਾਰ ਐਸਾ ਹੈਗਾ ਆ ਕਿ ਸਖ਼ਤ ਚਮੜੀ ਦੇ ਵਿੱਚੋਂ ਆਮ ਤੌਰ ਤੇ ਇਹ ਨਹੀਂ ਨਿਕਲਦਾ, ਜਿਹਦੇ ਕਰਕੇ ਵੈਸੀਕੂਲਰ ਇਰਪਸ਼ਨ ਜਿਹਨਾਂ ਨੂੰ ਅਸੀਂ ਇਕਨੀ ਕਹਿੰਦੇ ਹਾਂ ਹੋ ਜਾਂਦੇ ਨੇ। ਔਰ ਫਿਰ ਵੱਡੇ ਹੋ ਜਾਂਦੇ ਨੇ, ਲਾਲ ਹੋ ਜਾਂਦੇ ਨੇ ਔਰ ਪੈਪੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਫੇਰ ਉਹਦੇ ਚ ਪਸ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹਨੂੰ ਪਸਟੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਤੇ ਇਸੇ ਤਰ੍ਹਾਂ ਉਹਦਾ ਰੈਜੋਲੂਸ਼ਨ ਹੋਣਾ ਸ਼ੁਰੂ ਹੋ ਜਾਂਦਾ ਕਿ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਪਰ ਯਕੀਨ ਇਹ ਕਰਿਓ ਜਾਣੇ ਹੋਏ ਅੱਗੇ ਤੋਂ ਜਾ ਕੇ, ਅੱਛਾ ਨੰਬਰ ਦੋ, ਜਦੋਂ ਵੀ ਇਹ ਸਾਰਾ ਸਿਸਟਮ ਚੱਲਦਾ ਹੈ ਅਗਰ ਤੁਸੀਂ ਉਹਨੂੰ ਜਬਰਦਸਤੀ ਬਾਹਰੋਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਡੀ ਚਮੜੀ ਦੇ ਉੱਪਰ ਦਾਗ ਵੀ ਪੈਣਗੇ, ਸਿਆਹੀਆਂ ਵੀ, ਬਲੈਮਿਸ਼ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਬੱਚੀਆਂ ਨੂੰ ਖਾਸ ਤੌਰ ਤੇ ਮੈਂ ਹਦਾਇਤ ਕਰਨੀ ਚਾਹੁੰਦਾ ਹਾਂ ਕਿ ਕੋਸ਼ਿਸ਼ ਇਹ ਕਰੋ ਕਿ ਕਿਸੇ ਡਾਕਟਰ ਕੋਲੇ ਜਾ ਕੇ ਇਸ ਚੀਜ਼ ਦਾ ਇਲਾਜ ਕਰਵਾਓ ਜਿਹੜਾ ਜਾਣਦਾ ਹੈ ਕਿ ਹਾਰਮੋਨਲ ਸਾਈਕਲ ਕੀ ਹੈ। ਔਰ ਤੁਹਾਡੀ ਏਜ ਦੇ ਵਿੱਚ ਹਾਰਮੋਨਲ ਸਾਈਕਲ ਅਜੇ ਨਾਰਮਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ, ਇਹਦਾ ਮਤਲਬ ਤੁਹਾਡੇ ਸਰੀਰ ਦੇ ਕੁਝ ਫੰਕਸ਼ਨ ਵੀ ਨਾਰਮਲ ਨਹੀਂ ਹੋਣਗੇ, ਤੁਹਾਡਾ ਮਾਸਿਕ ਧਰਮ ਨਾਰਮਲ ਨਹੀਂ ਹੋਏਗਾ ਜਾਂ ਹੋਰ ਕਈ ਤਰ੍ਹਾਂ ਦੀਆਂ ਖਰਾਬੀਆਂ ਹੋਣਗੀਆਂ। ਔਰ ਉਸ ਤੋਂ ਬਾਅਦ ਇਸ ਨੂੰ ਦਰੁਸਤ ਕਰਾਉਣ ਦੀ ਕੋਸ਼ਿਸ਼ ਕਰੋ, ਤੁਹਾਡੇ ਚਿਹਰੇ ਦੇ ਕਿੱਲ, ਸਿਆਹੀਆਂ, ਬਲੈਮਿਸ਼ ਤਾਂ ਆਪਣੇ ਆਪ ਠੀਕ ਹੋ ਜਾਣਗੇ। ਪਰ ਜੇ ਤੁਸੀਂ ਬਾਹਰੋਂ ਲੇਪਣ ਪੋਚਾ ਕਰਕੇ ਕੰਧ ਨਹੀਂ ਨਾ ਹੈਗੀ ਵੀ ਤੁਸੀਂ ਬਾਹਰੋਂ ਕਲੀ ਕਰ ਦਿੱਤੀ ਤੇ ਬਾਹਰੋਂ ਰੰਗ ਕਰ ਦਿੱਤਾ ਤੇ ਬਹੁਤ ਸੋਹਣੀ ਦਿਸੂਗੀ ਨਾ, ਹੈ ਨਾ, ਉਹ ਟੈਂਪਰੇਰੀ ਹੋਏਗਾ, ਅਲਟੀਮੇਟ ਮੀਂਹ ਪਊਗਾ ਫਿਰ ਵੀ ਹੌਲੀ ਹੌਲੀ ਉਸਨੇ ਰੰਗ ਤੇ ਉਤਰਨਾ ਹੀ ਹੈ। ਤੁਹਾਡੇ ਮੇਕਅਪ ਨੇ ਜਾਂ ਤੁਹਾਡੇ ਅਸੀਂ ਬਿਊਟੀ ਪਾਰਲਰ ਨੇ ਤੁਹਾਡਾ ਪਰਮਾਨੈਂਟ ਹੱਲ ਨਹੀਂ ਕਰਨਾ। ਔਰ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਹ ਸਾਇੰਸ ਦੇ ਮੁਤਾਬਕ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਜੋ ਸਾਇੰਸ ਦੇ ਮੁਤਾਬਕ ਇਸ ਸਰੀਰ ਦਾ ਚਲਨ ਹੈਗਾ ਮੈਂ ਤੁਹਾਨੂੰ ਉਹ ਸਮਝਾ ਰਿਹਾ। ਅਗਰ ਉਹਦੇ ਮੁਤਾਬਕ ਤੁਸੀਂ ਚੱਲੋਗੇ ਤੇ ਚਿਹਰਾ ਸਾਫ਼ ਵੀ ਰਹੇਗਾ, ਚਿਹਰੇ ਦੇ ਦਾਗ ਵੀ ਨਹੀਂ ਪੈਣਗੇ, ਚਿਹਰੇ ਦੇ ਉੱਪਰ ਬਲੈਮਿਸ਼ ਜਿਹੜੀਆਂ ਸਹੀਆਂ ਜਿਹਨਾਂ ਤੁਸੀਂ ਕਹਿੰਦੇ ਹੋ ਇਹ ਵੀ ਨਹੀਂ ਪੈਣਗੀਆਂ। ਔਰ ਇਹ ਤੁਹਾਡੇ ਹਾਰਮੋਨ ਜਿਸ ਕੰਮ ਵਾਸਤੇ ਬਣੇ ਨੇ ਜੋ ਉਹ ਕੰਮ ਕਰਨ ਵਾਲੇ ਪਾਸੇ ਲੱਗੇ ਰਹਿਣਗੇ, ਇਹਨਾਂ ਦਾ ਧਿਆਨ ਉਧਰਲੇ ਪਾਸੇ। ਕਹਿੰਦੇ ਨੇ ਜੇ ਮੁੰਡਿਆਂ ਨੂੰ ਨੌਕਰੀ ਨਹੀਂ ਮਿਲੀ ਤੇ ਵਿਹਲੇ ਸ਼ੈਤਾਨ, ਵਿਹਲਾ ਮਨ ਸ਼ੈਤਾਨ ਦਾ ਘਰ, ਕਿੰਨੀਆਂ ਖਰਾਬੀਆਂ, ਕਈ ਕੁਛ ਹੋ ਰਿਹਾ ਸਾ, ਇਸੇ ਕਰਕੇ ਹੀ ਹੋ ਜਾਣੇ ਵਿਹਲੇ ਨੇ ਵਿਚਾਰੇ, ਕੀ ਕਰਨ। ਤੇ ਜੇ ਬੰਦਾ ਕੰਮ ਤੇ ਲੱਗਾ ਹੋਇਆ ਤੇ ਉਹਦੇ ਕੋਲ ਵਿਹਲ ਹੀ ਕਿੱਥੇ ਹੈਗੇ ਜੇ ਉਲਟ ਪਟਾਂਗ ਗੱਲਾਂ ਕਰਨ ਦਾ। ਸੋ ਇਸ ਕਰਕੇ ਇਹ ਜਰੂਰੀ ਗੱਲ ਆ ਵੀ ਤੁਸੀਂ ਇਹਨਾਂ ਹਾਰਮੋਨਸ ਨੂੰ ਨਾਰਮਲ ਇਸਤੇਮਾਲ ਕਰਨ ਵਾਸਤੇ, ਜੇ ਆਪਣੇ ਆਪ ਸਰੀਰ ਨਾਰਮਲ ਨਹੀਂ ਕਰ ਸਕਿਆ ਤਾਂ ਹੀ ਤਾਂ ਕਲਸਿਆ ਹੀ ਨਿਕਲੇ ਨਾ, ਤਾਂ ਹੀ ਤਾਂ ਠੰਡਾ ਪਸੀਨਾ ਆ ਰਿਹਾ ਨਾ। ਇਹਦਾ ਮਤਲਬ ਇਹ ਆ ਕਿ ਇਹਦੇ ਵਾਸਤੇ ਕਿਸੇ ਯੋਗ ਡਾਕਟਰ ਦੀ ਸਲਾਹ ਲਓ। ਸਲਾਹ ਤਾਂ ਮੇਰੇ ਕੋਲ ਤੁਸੀਂ ਕਿਤੋਂ ਵੀ ਲੈ ਸਕਦੇ ਹੋ, ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਤੁਸੀਂ ਮੇਰੇ ਕੋਲ ਸਲਾਹ ਲੈ ਸਕਦੇ ਹੋ, ਸਲਾਹ ਲੈਣ ਦੀ ਫੀਸ ਵੀ ਕੋਈ ਨਹੀਂ ਹੈਗੀ। ਸੋ ਚੰਗੀ ਗੱਲ ਇਹ ਆ ਕਿ ਇਹਦਾ ਪ੍ਰੋਪਰ ਵੇ ਤੇ ਟ੍ਰੀਟਮੈਂਟ ਕਰਵਾਓ ਤਾਂ ਕਿ ਤੁਹਾਡੇ ਹਾਰਮੋਨ ਜਿਸ ਰਸਤੇ ਜਾਣੇ ਚਾਹੀਦੇ ਨੇ ਉਸ ਰਸਤੇ ਹੀ ਜਾਣ ਔਰ ਆਪਣਾ ਕੰਮ ਪੂਰਾ ਕਰਨ। ਸਕਿਨ ਦੇ ਵਿੱਚ ਐਕਸਟਰਾ ਵਾਧੂ ਫਲੋ ਇਹਨਾਂ ਦਾ ਨਾ ਆਵੇ ਜਿਹਦੇ ਕਰਕੇ ਤੁਹਾਡੀਆਂ ਸਾਰੀਆਂ ਕਿਲ ਸਿਆਹੀਆਂ ਫਿਣਸੀਆਂ ਹੁੰਦੀਆਂ ਨੇ। ਹੁਣ ਇਸ ਤੋਂ ਅਗਲੀ ਗੱਲ ਸਾਡੇ ਕੋਲ ਥੋੜੇ ਮਿੰਟ ਦੇ ਬਾਕੀ ਨੇ, ਮੈਂ ਇਸ ਗੱਲ ਨੂੰ ਅੱਜ ਕੰਪਲੀਟ ਕਰਦਿਆਂ ਤੇ ਫਿਰ ਅਸੀਂ ਅੱਗੇ ਬਹੁਤ ਇੰਪੋਰਟੈਂਟ ਚੈਪਟਰ ਮੈਂ ਤੁਹਾਡੇ ਸਾਹਮਣੇ ਰੱਖਣ ਵਾਲਾ ਹਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਿ ਜਿਹੜਾ ਗਾਰਬੇਜ ਸਕਿਨ ਤੋਂ ਵੀ ਬਚ ਗਿਆ ਉਹ ਫੇਰ ਸਰਕੂਲੇਟ ਕਰ ਰਿਹਾ ਹੈ ਬਲੱਡ ਦੇ ਵਿੱਚ, ਉਹ ਫੇਰ ਸਰਕੂਲੇਟ ਕਰ ਰਿਹਾ ਹੈ ਸਿਸਟਮਾਂ ਦੇ ਵਿੱਚ ਜਾ ਰਿਹਾ ਹੈ, ਇਹੀ ਬਲੱਡ ਫੇਰ ਫੇਫੜਿਆਂ ਦੇ ਵਿੱਚ ਜਾ ਰਿਹਾ ਜਿੱਥੇ ਉਹਨੇ ਆਕਸੀਜਨ ਲੈਣੀ ਹੁੰਦੀ ਹੈ ਤੇ ਕਾਰਬਨ ਡਾਈਆਕਸਾਈਡ ਤੇ ਯੇ ਵੋ ਤੇ ਸਾਰਾ ਕੁਝ ਆਪਣਾ ਉੱਥੇ ਉਸਨੇ ਛੱਡਣਾ ਹੁੰਦਾ ਹੈ, ਉਹੀ ਤੁਹਾਡੇ ਸਾਹ ਰਾਹੀਂ ਜਦੋਂ ਬਾਹਰ ਨਿਕਲਦਾ ਹੈ। ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏਗੀ ਤੁਸੀਂ ਵੇਖੋਗੇ ਉਹਨਾਂ ਨੇ ਇੱਕ ਤਾਂ ਉਹਨਾਂ ਦੀ ਸਮੈਲ ਸਕਿਨ ਦੇ ਵਿੱਚੋਂ ਆਉਂਦੀ ਹੋਏਗੀ, ਦੂਸਰਾ ਉਹਨਾਂ ਦੇ ਸਾਹ ਦੇ ਵਿੱਚੋਂ ਸਕਿਨ ਜਿਹੜੀ ਆ ਉਹ ਸਮੈਲ ਆਉਂਦੀ ਹੋਏਗੀ, ਤੀਸਰਾ ਅਗਰ ਤੁਸੀਂ ਇਸ ਗੱਲ ਨੂੰ ਨਾ ਸੰਭਾਲਿਆ ਤੇ ਆਮ ਤੌਰ ਤੇ ਮੈਂ ਇਹ ਗੱਲ ਅੱਗੇ ਪ੍ਰੋਗਰਾਮਾਂ ਡਾਈਜੈਸਟਿਵ ਦੇ ਇਨਡਾਈਜੇਸ਼ਨ ਦੀ ਪ੍ਰੋਬਲਮ ਦੇ ਸੰਬੰਧ ਵਿੱਚ ਵੀ ਦੱਸ ਚੁੱਕਿਆ ਕਿ ਅਸੀਂ ਆਮ ਤੌਰ ਤੇ ਦੰਦਾਂ ਵਾਲੇ ਡਾਕਟਰਾਂ ਕੋਲ ਜਾਂਦੇ ਹਾਂ ਤੇ ਡਾਕਟਰ ਕਹਿੰਦੇ ਨੇ ਤੇਰੀ ਕਲੀਨਿੰਗ ਹੋਣ ਦੀ ਲੋੜ ਆ, ਤੇਰੀ ਡੀਪ ਕਲੀਨਿੰਗ ਹੋਣ ਦੀ ਲੋੜ ਆ। ਅਸਲ ਕੀ ਆ ਕਿ ਜਿਹੜੀ ਤੁਹਾਡੀ ਅੰਦਰ ਦੀ ਪੇਟ ਦੇ ਵਿੱਚੋਂ ਬਣੀ ਗੈਸ, ਗੈਸ ਨੂੰ ਰੋਕਣ ਦੇ ਬਹੁਤ ਸਾਰੇ ਖਾਨੇ ਬਣੇ ਆ, ਦਰਵਾਜ਼ੇ ਬਣੇ ਆ, ਰੋਕ ਕੇ ਇਹ ਤਾਂ ਕਿ ਗੈਸ ਹੇਠਾਂ ਦੀ ਨਿਕਲੇ ਉੱਪਰ ਦੀ ਨਾ ਨਿਕਲੇ, ਪਰ ਜੇ ਨਿਕਲ ਜਾਂਦੀ ਹੈ ਜਦੋਂ ਵੀਕ ਹੋ ਜਾਂਦਾ ਸਿਸਟਮ ਜਾਂ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਤੇ ਉਹ ਫਿਰ ਮੂੰਹ ਚ ਆ ਜਾਂਦੀ ਹੈ, ਨੱਕਰੇ ਵੀ ਨਿਕਲਦੀ ਹੈ, ਨੱਕ ਵੀ ਕਈਆਂ ਦੇ ਲੋਕਾਂ ਬੰਦ ਹੋ ਜਾਂਦੇ ਨੇ। ਔਰ ਰਾਤ ਸੁੱਤੇ ਪਿਆਂ ਦੇ ਖਾਸ ਤੌਰ ਤੇ ਜਦੋਂ ਸਰੀਰ ਸੁਸਤ ਹੁੰਦਾ ਹੈ ਔਰ ਉਹੀ ਗੈਸ ਮੂੰਹ ਵਿੱਚ ਆਉਂਦੀ ਹੈ, ਤੁਹਾਡੇ ਮਸੂੜਿਆਂ ਦੇ ਉੱਤੇ ਜੰਮਦੀ ਹੈ, ਗਮਸ ਦੇ ਉੱਪਰ ਜੰਮਦੀ ਹੈ, ਔਰ ਅਲਟੀਮੇਟਲੀ ਗਮਸ ਜਿਹੜੇ ਨੇ ਉਹ ਇਸੇ ਦੇ ਹੋਣ ਕਰਕੇ ਵੀਕ ਹੋ ਜਾਂਦੇ ਨੇ, ਗਲਨੇ ਸ਼ੁਰੂ ਹੋ ਜਾਂਦੇ ਨੇ, ਦੰਦਾਂ ਚ ਕੈਵਿਟੀਜ਼, ਕੇਰੀਜ਼, ਇਹ ਵਗੈਰਾ ਸਾਰਾ ਕੁਝ ਇਸੇ ਕਰਕੇ ਹੁੰਦਾ ਹੈਗਾ। ਅਸਲ ਇਹਦਾ ਪ੍ਰੋਪਰ ਤਰੀਕਾਕਾਰ ਕੀ ਹੈ ਕਿ ਕਲੀਨਿੰਗ, ਯਾਰ ਪੰਜਾਬੀ ਚ ਆਪਣੇ ਨੇ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਆ ਭਾਈ, ਇਹ ਆਮ ਪੰਜਾਬੀ ਦਾ ਖਾਣ ਹੈ, ਆਪਣੇ ਘਰਾਂ ਦੇ ਵਿੱਚ ਬੋਲਦੇ ਹਾਂ, ਹਾਂਜੀ, ਤੇ ਭਾਵ ਕੀ ਆ ਬਈ ਸ਼ੇਰ ਤਾਂ ਵਿਚਾਰੇ ਕਦੇ ਬਰਸ਼ ਵੀ ਨਹੀਂ ਕਰਦੇ, ਹਾਂਜੀ, ਸੋ ਮਤਲਬ ਕੀ ਆ ਕਿ ਉਹਦੀ ਦੌੜ ਭਾਜੀ ਇੰਨੀ ਹੁੰਦੀ ਹੈ ਜਿੰਨਾ ਕੁ ਖਾਂਦੇ ਆ ਪ੍ਰੋਟੀਨ ਵਗੈਰਾ ਮੀਟ ਦੇ ਤੌਰ ਤੇ, ਜਿੰਨਾ ਖਾਂਦੇ ਆ ਉਦੋਂ ਵੱਧ ਉਹ ਹਜਮ ਕਰ ਲੈਂਦੇ, ਜਿਹਦੇ ਕਰਕੇ ਸ਼ੇਰ ਦੁਬਲੇ ਪਤਲੇ ਹੀ ਰਹਿੰਦੇ ਨੇ ਔਰ ਦੌੜ ਭਾਜੀ ਜ਼ਿਆਦਾ ਕਰਦੇ ਨੇ, ਉਹਨਾਂ ਨੂੰ ਫਿਰ ਇਸ ਤਰ੍ਹਾਂ ਦੀ ਗੈਸ ਬਣਨ ਵਰਗੀ ਗੱਲ ਹੁੰਦੀ ਹੀ ਨਹੀਂ, ਨਹੀਂ ਗੈਸ ਬਣਦੀ, ਨਹੀਂ ਮੂੰਹ ਚ ਆਉਂਦੀ, ਨਹੀਂ ਮਸੂੜੇ ਖਰਾਬ ਹੁੰਦੇ, ਨਹੀਂ ਬੁੱਟਾਂ ਚ ਖੂਨ ਨਿਕਲਦਾ, ਨਹੀਂ ਤੁਹਾਨੂੰ ਕਲੀਨਿੰਗ ਕਰਾਉਣੀ ਪੈਂਦੀ, ਇਸੇ ਕਰਕੇ ਅਖਾਣ ਬਣ ਗਿਆ ਵੀ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ। ਤੇ ਸ਼ੇਰ ਬਣੋ, ਐਕਸਰਸਾਈਜ਼ ਕਰੋ, ਡਾਈਜੇਸ਼ਨ ਨੂੰ ਠੀਕ ਕਰੋ, ਖੁਰਾਕ ਖਾਣ ਵਾਲੇ ਪਾਸੇ ਧਿਆਨ ਕਰੋ, ਤੁਹਾਡੇ ਇਹ ਜਿਹੜੇ ਬੁੱਟ ਨੇ ਉਹ ਨਾਰਮਲ ਰਹਿਣਗੇ ਔਰ ਇਹਨਾਂ ਬੁੱਟਾਂ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਏਗੀ ਵੀ ਤੁਹਾਨੂੰ ਕਲੀਨਿੰਗ ਕਰਾਉਣੀ ਪਏ। ਪਰ ਜੇ ਐਸਾ ਹੁੰਦਾ ਹੈ ਤਾਂ ਫਿਰ ਉਹੀ ਗਾਰਬੇਜ ਸਰਕੂਲੇਟ ਕਰਦਿਆਂ ਤੁਹਾਡੇ ਇੱਥੇ ਆ ਰਿਹਾ ਫੇਫੜਿਆਂ ਵੱਲੋਂ ਵੀ, ਇਹ ਡਾਈਜੇਸ਼ਨ ਦੀ ਮੈਂ ਗੱਲ ਕੀਤੀ, ਪਰ ਇਹੀ ਗਾਰਬੇਜ ਸਰਕੂਲੇਟ ਕਰਦਿਆਂ ਹੋਇਆ ਫੇਫੜਿਆਂ ਵੱਲੋਂ ਵੀ ਤੋਂ ਆ ਰਿਹਾ ਨਾ, ਉਹ ਖੂਨ ਸਰਕੂਲੇਟ ਕਰਦਾ ਜਿੱਥੇ ਸਕਿਨ ਚੋਂ ਨਹੀਂ ਨਿਕਲਿਆ ਸੀਗਾ ਉਹ ਫਿਰ ਸਰਕੂਲੇਟ ਕਰਦਾ ਬਲੱਡ ਦਾ ਜਿਹੜਾ ਤੁਹਾਡੇ ਫੇਫੜਿਆਂ ਚ ਆ ਰਿਹਾ, ਫਿਰ ਆਕਸੀਜਨ ਲੈ ਕੇ ਵਾਪਸ ਜਾਣਾ ਤੇ ਇਹੋ ਜਿਹੇ ਸਾਰੇ ਗਾਰਬੇਜ ਜਿੰਨਾ ਕੋ ਨਹੀਂ ਨਿਕਲ ਸਕਿਆ ਉਹਨੇ ਆਖਿਆ ਚੰਗਾ ਭਾਈ ਹੁਣ ਤੂੰ ਸੰਭਾਲ ਲਾ। ਹੁਣ ਫੇਫੜੇ ਉਸਨੂੰ ਬਾਹਰ ਕੱਢਦੇ ਆ, ਤੇ ਬਾਹਰ ਕੱਢਦੇ ਆ ਤੇ ਸਾਡਾ ਉਹੀ ਮੂੰਹ ਹੈ, ਸਾਡੇ ਉਸੇ ਰਸਤੇ ਨਿਕਲਣਾ ਹੈਗਾ, ਤੇ ਅਲਟੀਮੇਟ ਸਾਡੇ ਬੁੱਤ ਜਿਹੜੇ ਨੇ ਉਹਦੇ ਨਾਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਯੰਗ ਏਜ ਦੇ ਵਿੱਚ, ਬਹੁਤ ਦੂਜਿਆਂ ਨੂੰ ਤਾਂ ਠੀਕ ਹੈ ਸਿਸਟਮ ਹੋ ਗਿਆ ਤੇ ਹੋਣਾ ਸ਼ੁਰੂ ਹੋ ਗਿਆ, ਯੰਗ ਏਜ ਦੇ ਵਿੱਚ ਅਗਰ ਕਿਸੇ ਨੂੰ ਮੂੰਹ ਚੋਂ ਸਮੈਲ ਆਉਂਦੀ ਹੈ ਤੇ ਉਹਦੇ ਪਿੱਛੇ ਕਹਾਣੀ ਇਹੀ ਹਾਰਮੋਨਸ ਦੀ ਹੈ ਕਿ ਉਹ ਜਿਹੜੇ ਹਾਰਮੋਨਸ ਨੇ ਉਹਨਾਂ ਦਾ ਨਾਰਮਲ ਸਹੀ ਇਸਤੇਮਾਲ ਨਹੀਂ ਹੋ ਰਿਹਾ ਜਿੱਥੇ ਹੋਣਾ ਚਾਹੀਦਾ ਸੀ, ਜਾਂ ਓਵਰਫਲੋ ਹੋ ਰਿਹਾ ਜਿਹਦੇ ਕਰਕੇ ਉਹ ਬਲੱਡ ਚ ਸਰਕੂਲੇਟ ਕਰ ਰਹੇ ਨੇ, ਸਫਾਈ ਨਹੀਂ ਹੋ ਰਹੀ ਔਰ ਉਹੀ ਤੁਹਾਡੇ ਫੇਫੜਿਆਂ ਦੇ ਰਾਹੀਂ ਗਾਰਬੇਜ ਨਿਕਲ ਰਿਹਾ ਹੈ ਤੇ ਮੂੰਹ ਚ ਆ ਰਿਹਾ ਹੈਗਾ, ਉਹੀ ਤੁਹਾਡਾ ਡਾਈਜੈਸਟਿਵ ਸਿਸਟਮ ਦੇ ਵਿੱਚ ਗਾਰਬੇਜ ਨਿਕਲ ਰਿਹਾ ਹੈ ਤੇ ਗੈਸ ਦੇ ਰੂਪ ਚ ਮੂੰਹ ਚ ਆ ਰਿਹਾ ਹੈ, ਉਹ ਤੁਹਾਡੇ ਬੁੱਟ ਵੀ ਖਰਾਬ ਕਰ ਰਿਹਾ ਹੈ। ਔਰ ਇਹਦੇ ਕਰਕੇ ਹੀ ਆਮ ਤੌਰ ਪਿੰਪਲਸ ਦੀ ਗੱਲ ਮੈਂ ਤੁਹਾਡੇ ਨਾਲ ਕਰ ਹੀ ਚੁੱਕਿਆ ਹਾਂ, ਔਰ ਇਹ ਸਾਰੀਆਂ ਗੱਲਾਂ ਨੂੰ ਸਕਿਨ ਦੇ ਨਾਲ ਯਾਦ ਰੱਖਣਾ, ਜਿਹੜਾ ਸਕਿਨ ਦਾ ਏਸ਼ਾ ਵਾਲਾ ਲੈ ਰਿਹਾ ਉਹ ਇਲਾਸਟਿਕ ਲੈ ਰਿਹਾ, ਚਮੜੀ ਵਾਲਾ ਸਖ਼ਤ ਚਮੜੀ ਵਾਲਾ ਲੇਅਰ ਹੈਗਾ ਜਿਹੜਾ ਹੇਠਾਂ ਇਸ ਸਕਿਨ ਨੂੰ ਐਪੀਡਰਮਸ, ਡਰਮਸ ਔਰ ਹਾਈਪੋਡਰਮਸ, ਜਿਹੜਾ ਹਾਈਪੋਡਰਮਸ ਆ ਹੇਠਾਂ ਹੱਡੀ ਦੇ ਨਾਲ ਇਸ ਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈਗਾ। ਸੀਮੈਂਟ ਤੇ ਇੱਟ ਜਿਵੇਂ ਆਪਸ ਜੁੜਦੀ ਹੈ ਨਾ, ਕੋਈ ਕੰਪੋਨੈਂਟ ਐਸਾ ਹੈਗਾ ਹੈ ਨਾ ਉਹਨਾਂ ਦੇ ਵਿੱਚ ਜਿਹੜਾ ਇਹਨਾਂ ਦੋਹਾਂ ਨੂੰ ਆਪਸ ਜੋੜ ਸਕਦਾ ਹੈਗਾ। ਸੋ ਉਹ ਜੋੜਨ ਵਾਸਤੇ ਇਹ ਜਿਹੜਾ ਅੰਦਰ ਵਾਲਾ ਲੇਅਰ ਹੈ ਜਿਹਨੂੰ ਅਸੀਂ ਹਾਈਪੋ ਜਿਹੜਾ ਕਹਿੰਦੇ ਹਾਂ ਹਾਈਪੋਡਰਮਸ ਕਹਿੰਦੇ ਹਾਂ, ਇਹ ਹਾਈਪੋਡਰਮਸ ਦੀ ਇਹ ਕੁਆਲਿਟੀ ਹੈ ਕਿ ਇਹ ਸਟਿੱਕੀ ਲੈ ਰਿਹਾ, ਇਲਾਸਟਿਕ ਲੈ ਰਿਹਾ, ਸਖ਼ਤ ਲੈ ਰਿਹਾ, ਔਰ ਇਹਦਾ ਕੰਮ ਇਹ ਹੈ ਕਿ ਭਾਈ ਬਾਹਰ ਦੀ ਸੱਟ ਅੰਦਰ ਨਾ ਲੱਗੇ, ਫੈਟ ਵੀ ਹੈ ਇਹਦੇ ਵਿੱਚ ਔਰ ਸੱਟ ਬਾਹਰ ਨਾ ਲੱਗੇ, ਅੰਦਰ ਵਾਲੇ ਅੰਗ ਦੇ ਜੋ ਬਚੇ ਰਹਿਣ। ਤੋ ਇਹ ਸਾਰੇ ਫੰਕਸ਼ਨ ਸੀਗੇ ਸਾਡੀ ਇਸ ਸਕਿਨ ਦੇ। ਮੈਂ ਉਮੀਦ ਕਰਦਾ ਹਾਂ ਵੀ ਜਿਹਨਾਂ ਨੇ ਅੱਗੇ ਵੀ ਸੁਣਿਆ ਹੋਊਗਾ ਹੋਰ ਬੜੀਆਂ ਸਾਰੀਆਂ ਨਵੀਆਂ ਗੱਲਾਂ ਤੁਹਾਨੂੰ ਪਤਾ ਲੱਗੀਆਂ ਹੋਣ, ਕਿਉਂਕਿ ਮੈਂ ਬੜੀ ਦਿਨਾਂ ਦੀ ਬੇਨਤੀ ਕਰੀ ਹੈ ਕਿ ਜੋ ਮੇਰੇ ਦਿਮਾਗ ਚ ਮੈਂ ਉਹ ਬੋਲ ਰਿਹਾ ਹਾਂ, ਜੋ ਮੈਂ ਪਹਿਲਾਂ ਪੜਿਆ ਹੋਇਆ, ਅੱਜ ਤੋਂ ਬੜੇ ਸਾਲ ਤੇ ਬਹੁਤ ਸਾਲ ਪਹਿਲਾਂ ਪੜਾਉਂਦਾ ਆ ਰਿਹਾ ਹਾਂ ਮੈਂ, ਉਹ ਜੋ ਮੇਰੇ ਦਿਮਾਗ ਸੈੱਟ ਕੀਤਾ। ਕਈ ਵਾਰ ਮੌਕੇ ਗੱਲਾਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਕਈ ਵਾਰ ਇੰਨੇ ਸਮੇਂ ਦੇ ਵਿੱਚ ਕਈਆਂ ਨਹੀਂ ਜਾਂਦੀਆਂ, ਤੇ ਫੇਰ ਜਦੋਂ ਦੁਬਾਰਾ ਅਸੀਂ ਉਸ ਪ੍ਰੋਗਰਾਮ ਨੂੰ ਕਰਦੇ ਹਾਂ ਤੇ ਕੁਝ ਨਵੀਆਂ ਗੱਲਾਂ ਹੋਰ ਸਾਹਮਣੇ ਆ ਜਾਂਦੀਆਂ ਨੇ। ਤੇ ਦੂਸਰੀ ਗੱਲ ਇਹ ਹੁੰਦੀ ਹੈ ਭਈ ਇੱਥੇ ਮੈਂ ਟੈਕਨੀਕਲ ਤੌਰ ਤੇ ਨਹੀਂ ਬੋਲ ਰਿਹਾ ਹੁੰਦਾ, ਖਾਸ ਤੌਰ ਤੇ ਮੈਂ ਹਰ ਗੱਲ ਨੂੰ ਪੰਜਾਬੀ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਬੋਲ ਰਿਹਾ ਹੁੰਦਾ ਤਾਂ ਕਿ ਤੁਸੀਂ ਉਹਨੂੰ ਸਮਝ ਸਕੋ। ਤੁਸੀਂ ਮੈਡੀਕਲ ਟਰਮੀਨੋਲੋਜੀ ਨਹੀਂ ਜਾਣਦੇ, ਤੁਸੀਂ ਉਸ ਨੂੰ ਉਸ ਸਟਾਈਲ ਤੇ ਨਹੀਂ ਸਮਝ ਸਕਦੇ, ਤੁਸੀਂ ਇਸ ਸਟਾਈਲ ਤੇ ਸਮਝ ਸਕਦੇ ਹੋ ਵੀ ਜਿਵੇਂ ਬਾਹਰ ਬੈਠੇ ਅਸੀਂ ਖੁੰਡਾਂ ਤੇ ਗੱਲਾਂ ਕਰ ਰਹੇ ਹੋਣ, ਹੱਡੀਆਂ ਤੇ ਬੈਠੇ ਲੋਕ ਗੱਲਾਂ ਕਰ ਰਹੇ ਹੋਣ, ਇੱਕ ਦੂਜੇ ਦੀ ਗੱਲ ਸਾਨੂੰ ਬੜੀ ਅਪੀਲ ਕਰਦੀ ਹੈ। ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਜਿਹੜੀ ਵੀ ਗੱਲ ਤੁਹਾਡੇ ਨਾਲ ਕਰਾਂ ਉਹ ਤੁਹਾਡੇ ਮਨ ਤੱਕ ਪਹੁੰਚੇ, ਤੁਸੀਂ ਉਸ ਨੂੰ ਅੰਡਰਸਟੈਂਡ ਕਰੋ ਔਰ ਉਹਦੇ ਤੋਂ ਲਾਭ ਲੈ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸੇਵ ਦੀ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਇੱਕ ਗੱਲ ਬੇਨਤੀ ਫਿਰ ਦੁਹਰਾ ਦਿਆਂ ਕਿ ਭਾਈ ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗੇ ਲੱਗਣ ਔਰ ਇਹਨਾਂ ਵਿੱਚੋਂ ਕੋਈ ਜਾਣਕਾਰੀ ਵਾਲੀ ਗੱਲ ਤੁਹਾਡੇ ਫਾਇਦੇ ਵਾਲੀ ਹੋ ਰਹੀ ਹੈ ਤੇ ਫਿਰ ਹੋਰ ਲੋਕਾਂ ਨੂੰ ਵੀ ਦੱਸੋ, ਹੋਰ ਲੋਕਾਂ ਦਾ ਵੀ ਫਾਇਦਾ ਹੋ ਜਾਵੇ। ਇੰਨਾ ਹੀ ਯੋਗਦਾਨ ਤੁਹਾਡਾ ਬਹੁਤ ਹੈ ਕਿ ਤੁਸੀਂ ਹੋਰ ਲੋਕਾਂ ਨੂੰ ਦੱਸ ਕੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੋੜੋ ਤਾਂ ਕਿ ਉਹ ਵੀ ਜਾਣਕਾਰ ਹੋ ਸਕਣ ਇਸ ਸਰੀਰ ਦੇ ਬਾਰੇ, ਸਰੀਰ ਦੀ ਕਿਰਿਆ ਦੇ ਬਾਰੇ ਤੇ ਬਿਮਾਰ ਕਿਉਂ ਹੁੰਦਾ ਹੈ, ਤੇ ਫਿਰ ਜੇ ਬਿਮਾਰ ਹੋ ਵੀ ਜਾਵੇ ਤੇ ਫਿਰ ਅਸੀਂ ਠੀਕ ਕਿਵੇਂ ਕਰਾਂਗੇ, ਇਹਦਾ ਸਹੀ ਤਰੀਕਾ ਕਰ ਕੀ ਹੈ, ਇਹ ਸਾਰੀਆਂ ਗੱਲਾਂ ਤੁਸੀਂ ਇਹਨਾਂ ਪ੍ਰੋਗਰਾਮਾਂ ਵਿੱਚ ਸਿੱਖੋਗੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਸਾਂਝ ਕੀਤੀ ਹੈ, ਬੜੀ ਮਿਹਰਬਾਨੀ। ਸਰੋਤਿਓ ਤੁਹਾਡਾ ਵੀ ਧੰਨਵਾਦ, ਚੀਮਾ ਸਾਹਿਬ ਵਿੱਚੋਂ ਚਲੇ ਗਏ ਸੀ ਉਹਨਾਂ ਦਾ ਵੀ ਧੰਨਵਾਦ, ਤੇ ਮਿਲਦੇ ਹਾਂ ਜੀ ਪਰਸੋਂ ਨੂੰ, ਫਿਰ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ। ਸਤਿ ਸ੍ਰੀ ਅਕਾਲ।
0: ਬੜਾ ਇੰਪੋਰਟੈਂਟ ਡਾਕਟਰ ਸਾਹਿਬ, ਬਹੁਤ ਇੰਪੋਰਟੈਂਟ ਚੈਪਟਰ, ਇਹ ਬਹੁਤ ਸਾਰੀਆਂ ਗੱਲਾਂ ਅਸੀਂ ਬਾਹਰੋਂ ਵੇਖ ਕੇ ਅੰਦਰ ਦੀਆਂ ਬਿਮਾਰੀਆਂ ਬਾਰੇ ਜਾਣ ਸਕਦੇ ਹਾਂ ਜੀ। ਸੋ ਉਹ ਗੱਲਾਂ ਮੈਂ ਕੱਲ ਸ਼ੁਰੂ ਕਰਾਂਗਾ। ਸੋ ਇਸ ਕਰਕੇ ਸਾਰੇ ਸਰੋਤਿਆਂ ਨੂੰ, ਜਿੰਨਿਆਂ ਨੂੰ ਵੀ ਕਹਿ ਸਕੋ, ਇਹ ਗੱਲ ਰਿਪੀਟ ਕਰ ਸਕੋ ਆਪਣੇ ਰੇਡੀਓ ਤੇ ਕਰ ਦਿਓ, ਤਾਂ ਕਿ ਭਾਈ ਅਗਲਾ ਪ੍ਰੋਗਰਾਮ ਸਾਰੇ ਮਿਸ ਨਾ ਕਰਿਓ। ਬਹੁਤ ਜ਼ਰੂਰੀ ਗੱਲਾਂ ਨੇ ਕਿ ਬਾਹਰੋਂ ਵੇਖ ਕੇ ਤੁਸੀਂ ਕਿਸੇ ਸੱਜਣ ਮਿੱਤਰ ਨੂੰ ਮਿਲਣ ਗਏ ਹੋ ਤੇ ਬਿਮਾਰ ਪੈ ਨੂੰ ਤੇ ਉਹਦਾ ਚਿਹਰਾ ਵੇਖ ਕੇ, ਉਹਦੇ ਹੱਥ ਪੈਰ ਵੇਖ ਕੇ ਤੁਸੀਂ ਦੱਸ ਸਕੋ ਵੀ ਇਹਨੂੰ ਹੈ ਕੀ।
1: ਬਿਲਕੁਲ ਜੀ।
0: ਸੋ ਠੀਕ ਹੈ ਜੀ,
1: ਬਹੁਤ ਮਿਹਰਬਾਨੀ,
0: ਮਿਹਰਬਾਨੀ,
1: ਥੈਂਕ ਯੂ।

0: ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਸੋ ਅੱਜ ਦਾ ਪ੍ਰੋਗਰਾਮ ਸਪੈਸ਼ਲ ਪ੍ਰੋਗਰਾਮ ਹੈ ਜੀ। ਅੱਜ ਵਿਸਾਖੀ ਦਾ ਦਿਹਾੜਾ ਹੈ। ਸਾਰੇ ਹੀ ਸਤਿਕਾਰਯੋਗ ਜਿੰਨੇ ਵੀ ਵੀਰ ਭੈਣ ਭਰਾ ਸਾਡੇ ਪ੍ਰੋਗਰਾਮਾਂ ਨਾਲ ਜੁੜਦੇ ਨੇ ਜਾਂ ਬਾਅਦ ਚ ਵੀ ਸੁਣਦੇ ਨੇ, ਉਹਨਾਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਸਾਡੇ ਵਿਸਾਖੀ ਕੱਲ ਨੂੰ ਹੋਣੀ ਹੈ ਜੀ। ਅੱਜ ਸ਼ਾਮ ਹੋ ਗਈ, 7 ਪੂਰੇ ਵੱਜ ਗਏ, 7 o'clock ਸ਼ਾਮ ਦੇ ਇਹ ਟਾਈਮ ਹੋ ਗਿਆ ਆਪਣਾ 7 ਵਜੇ ਦਾ, ਤੇ ਤੁਹਾਡੇ ਜਿਹੜਾ ਮੈਨੂੰ ਮੈਂ 4:30 ਹੋ ਗਏ ਹੋਣੇ ਸੁਬਾਹ ਦੇ। ਸੋ ਵਿਸਾਖੀ ਦਾ ਦਿਹਾੜਾ ਜੀ ਅੱਜ ਇੰਡੀਆ ਦੇ ਵਿਚ ਮਨਾਇਆ ਜਾ ਰਿਹਾ, ਤੇ ਅਸੀਂ ਜਿਹੜਾ ਹੈਗਾ ਉਹ ਕੱਲ ਨੂੰ ਫੇਰ ਮਨਾਵਾਂਗੇ। ਕੱਲ ਨੂੰ ਗੁਰਦੁਆਰਾ ਸਾਹਿਬ ਜਾਵਾਂਗੇ, ਮੱਥਾ ਟੇਕਾਂਗੇ, ਤੇ ਇਹ ਪ੍ਰੋਗਰਾਮ ਕੱਲ ਦਾ। ਤੇ ਦੋਸਤੋ ਵਿਸਾਖੀ ਦੇ ਦਿਹਾੜੇ ਤੇ ਫੇਰ ਮੇਰੇ ਵੱਲੋਂ, ਮੇਰੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਤੋ ਆਪਾਂ ਅੱਜ ਪ੍ਰੋਗਰਾਮ, ਤੁਹਾਨੂੰ ਪਤਾ ਕਿ ਜਦੋਂ ਵੀ ਅਸੀਂ ਸਾਡੇ ਗੁਰੂਆਂ ਦਾ ਕੋਈ ਪ੍ਰੋਗਰਾਮ ਆਉਂਦੇ ਆ, ਜਨਮ ਦਿਨ ਆਉਂਦਾ ਜਾਂ ਕੋਈ ਵੀ ਪ੍ਰੋਗਰਾਮ ਹੁੰਦੇ, ਸ਼ਹੀਦੀ ਦਿਹਾੜਾ ਹੁੰਦਾ, ਅਸੀਂ ਉਹਨਾਂ ਦੇ ਉੱਪਰ ਪ੍ਰੋਗਰਾਮ ਜ਼ਰੂਰੀ ਕਰਦੇ ਹਾਂ। ਬਹੁਤ ਚਿਰ ਤੋਂ ਇਹੀ ਸਾਡੀ ਇੱਕ ਕੰਮ ਚੱਲ ਰਿਹਾ, ਕਿਉਂਕਿ ਰੇਡੀਓ ਦਾ ਫਰਜ਼ ਇਹ ਨਹੀਂ ਹੁੰਦਾ ਇਕੱਲਾ ਤੁਸੀਂ ਖਬਰਾਂ ਹੀ ਕਰੀ ਜਾਓ ਜਾਂ ਉਹ ਵੀ ਕਰੀ ਜਾਓ, ਸਾਰੇ ਕੰਮ ਤੁਹਾਨੂੰ ਕਰਨੇ ਪੈਂਦੇ ਆ, ਕਿਉਂਕਿ ਇਹ ਵੀ ਸਾਡੇ ਇੱਕ ਪ੍ਰੋਗਰਾਮ ਜਿਹੜੇ ਜ਼ਰੂਰੀ ਹੁੰਦੇ ਆ, ਤਾਂ ਕਿ ਸਾਡੀ ਸੁਣਨ ਵਾਲਿਆਂ ਤੱਕ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਵੀ ਯਾਦ ਰੱਖੀਆਂ ਜਾ ਸਕਣ। ਸੋ ਬੜਾ ਧੰਨਵਾਦ ਸਾਰੇ ਵੀਰ ਭੈਣ ਭਰਾਵਾਂ ਦਾ, ਤੇ ਕੁਛ ਗੀਤ ਸੁਣਾਂਗੇ, ਕੁਛ ਸ਼ਬਦ ਵੀ ਸੁਣਾਂਗੇ, ਤੇ ਉਸ ਤੋਂ ਬਾਅਦ ਫਿਰ ਆਪਾਂ ਲਾਲ ਸਿੰਘ ਚੀਮਾ ਹੋਣੀ ਆਉਣਗੇ, ਉਹ ਵੀ ਅੱਜ ਵਿਸਾਖੀ ਤੇ ਹੀ ਕੋਈ ਗੱਲਬਾਤ ਕਰਨਗੇ, ਨਾਲੇ ਖਬਰਾਂ ਵੀ ਕਰਨਗੇ। ਹੋ ਸਕਦਾ ਜੀ ਡਾਕਟਰ ਸਾਹਿਬ ਵੀ ਅੱਜ ਵਿਸਾਖੀ ਤੇ ਹੀ ਗੱਲ ਕਰਨ, ਤੇ ਆਪਾਂ ਹਮੇਸ਼ਾ ਕਰਦੇ ਹਾਂ। ਲਓ ਆਪਾਂ ਸੁਣਦੇ ਹਾਂ ਜੀ ਕੁਛ ਵਿਸਾਖੀ ਦੇ।

0: ਦੋਸਤੋ, ਜਿੰਨੇ ਕੁ ਮੇਰੇ ਕੋਲ ਵਿਸਾਖੀ ਦੇ ਗੀਤ ਸੀ ਉਹ ਮੈਂ ਸੁਣਾਤੇ ਸੀ। ਜ਼ਿਆਦਾ ਗੀਤ ਨਹੀਂ ਹੈਗੇ। ਕਲਾਕਾਰਾਂ ਨੇ ਨਾ ਆਪਣੇ ਜਿੱਥੇ ਵੀ ਆ ਉਹ ਕੁਛ ਵਾੜ ਦਿੱਤਾ ਉਹਨਾਂ ਨੇ ਵਿੱਚ ਉਹਦੇ, ਤੇ ਪਤਾ ਲੱਗਦਾ ਨੀ ਉੱਤੇ ਵਿਸਾਖੀ ਲਿਖਿਆ ਹੁੰਦਾ ਤੇ ਵਿੱਚ ਕੁਛ ਹੋਰ। ਵਿਸਾਖੀ ਦਾ ਇੱਕ ਤਿਉਹਾਰ ਜਿਹੜਾ ਬੜਾ ਪਵਿੱਤਰ ਤਿਉਹਾਰ ਹੈ। ਸਾਡੇ ਕਿਸਾਨ ਜਿਹੜੇ ਆ ਫਸਲਾਂ ਲੈ ਕੇ ਮੰਡੀਆਂ ਚ ਪਹੁੰਚਦੇ ਆ, ਵਾਢੀਆਂ ਦਾ ਟਾਈਮ ਹੋ ਜਾਂਦਾ, ਮਸ਼ੀਨਾਂ ਭੱਜੀਆਂ ਫਿਰਦੀਆਂ ਖੇਤਾਂ ਦੇ ਵਿੱਚ। ਔਰ ਇਤਿਹਾਸਕ ਵੀ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ। ਸੋ ਵਿਸਾਖੀ ਦੇ ਦਿਹਾੜੇ ਤੇ ਮੈਂ ਫੇਰ ਸਾਰੇ ਹੀ ਸਤਿਕਾਰਯੋਗ ਜਿੰਨੇ ਵੀ ਸਾਡੇ ਸਰੋਤਾ ਜਾਨ ਹੈਗੇ ਆ, ਜਿੰਨੇ ਵੀ ਵੀਰ ਭੈਣ ਭਰਾ ਸਾਡੇ ਪ੍ਰੋਗਰਾਮਾਂ ਨਾਲ ਜੁੜਦੇ ਆ, ਉਹਨਾਂ ਦਾ ਫਿਰ ਦਿਲੋਂ ਧੰਨਵਾਦ, ਬਹੁਤ ਮਿਹਰਬਾਨੀ। ਸੋ ਇਸ ਪ੍ਰੋਗਰਾਮਾਂ ਦੇ ਨਾਲ ਤੁਸੀਂ ਸਾਥ ਦਿੰਦੇ ਹੋ। ਔਰ ਮੇਰੇ ਨਾਲ ਅੱਜ ਜਿਸ ਤਰ੍ਹਾਂ ਹਰ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਖਬਰ ਸਾਥ ਲੈ ਕੇ ਲਾਲ ਸਿੰਘ ਚੀਮਾ ਸਾਹਿਬ ਪਹੁੰਚਦੇ ਆ, ਤੇ ਉਹਨਾਂ ਦਾ ਵੀ ਸਵਾਗਤ ਹੈ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਗੱਲਾਂ ਬਾਤਾਂ। ਹੋ ਸਕਦਾ ਜੀ ਡਾਕਟਰ ਸਾਹਿਬ ਕੋਲੋਂ ਵੀ ਅੱਜ ਵਿਸਾਖੀ ਦੇ ਉੱਪਰ ਹੀ ਕੁਛ ਗੱਲਬਾਤ ਸੁਣ ਲਈਏ। ਤੇ ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਰੇ ਵੀਰਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ, ਤੇ ਸਾਡੇ ਜਿਹੜੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਜੀ ਆ। ਤੇ ਅੱਜ ਖਾਕ ਸਾਹਿਬ ਜੀ, ਭਾਰਤੀ ਇਤਿਹਾਸ ਦੇ ਵਿੱਚ ਜਿਹੜਾ ਇੱਕ ਤਿਉਹਾਰ ਵਿਸਾਖੀ ਦਾ ਮਨਾਇਆ ਜਾਂਦਾ 13 ਅਪ੍ਰੈਲ ਨੂੰ ਹੁੰਦਾ ਉਹ ਆਮ ਕਰਕੇ, ਪਰ ਉਹ ਕਈ ਵਾਰੀ ਜਿਹੜੀਆਂ ਉਹ ਪੁਰਾਣੇ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਉਹ ਪਹਿਲਾਂ ਨਾ ਜਿਹੜਾ ਆਹ ਹੁਣ ਆਪਾਂ ਕੈਲੰਡਰ ਵਰਤਦੇ ਆ, ਇਸ ਤੋਂ ਪਹਿਲਾਂ ਖਾਕ ਸਾਹਿਬ ਜੀ ਜਿਹੜਾ ਦੁਨੀਆਂ ਸੀਗੀ ਨਾ ਚਾਈਨਾ ਵਗੈਰਾ ਚ ਵੀ ਸਾਰੇ ਦੇਸ਼ਾਂ ਦੇ ਵਿੱਚ ਉਹ ਜਿਹੜੇ ਇਹ ਕੈਲੰਡਰ ਸੀਗਾ ਇਹ ਚੰਦ ਦੇ ਹਿਸਾਬ ਦੇ ਨਾਲ ਚੱਲਦਾ ਹੁੰਦਾ ਸੀਗਾ, ਜਿਹੜਾ ਮਹੀਨਾ 28 ਦਿਨ ਦਾ ਉਹ ਗਿਣਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ, 28 ਦਿਨਾਂ ਦਾ ਮਹੀਨਾ ਹੁਣ ਗਿਣਗੇ ਤਾਂ ਫਿਰ ਉਹ ਸਾਲ ਦੇ ਵਿੱਚ ਮਹੀਨੇ ਵੱਧ ਜਾਣੇ ਆ ਨਾ, ਕਿਉਂਕਿ ਉਹ ਕਿੱਥੇ ਤਾਂ 30 ਦਿਨ ਦੀ ਐਵਰੇਜ ਆਉਂਦੀ ਆ, ਕਿੱਥੇ ਫਿਰ ਉਹ 28 ਦਿਨ ਦੀ ਰਹਿ ਜਾਣੀ ਆ। ਸੋ ਉਹ ਫਿਰ ਕੀ ਕਰਦੇ ਸੀਗੇ ਖਾਕ ਸਾਹਿਬ ਜੀ, ਉਹ ਕਿੰਨੇ ਸਾਲਾਂ ਬਾਅਦ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਜਿਹੜਾ ਕੁੰਭ ਦਾ ਮੇਲਾ ਆਉਂਦਾ ਉਹਦੇ ਪਿੱਛੇ ਸ਼ਾਇਦ, ਮੈਂ ਕਹਿ ਰਿਹਾ ਸ਼ਾਇਦ, ਇਹੀ ਕਹਾਣੀ ਹੋਵੇ ਕਿ ਉਹ 12 ਸਾਲਾਂ ਬਾਅਦ ਆਉਂਦਾ, ਕਿਉਂਕਿ ਉਹ ਫਿਰ ਉਹ ਜਮ੍ਹਾਂ ਕਰੀ ਜਾਂਦੇ ਸੀ ਤੇ ਫਿਰ 12 ਸਾਲਾਂ ਬਾਅਦ ਜਾ ਕੇ ਫਿਰ ਉਹ ਇੱਕ ਮਹੀਨਾ 12 ਮਹੀਨੇ ਦੀ ਜਾਂ 13 ਮਹੀਨੇ ਉਸ ਸਾਲ ਦੇ ਵਿੱਚ ਗਿਣ ਲੈਂਦੇ ਸੀਗੇ, ਜਿਹਦੇ ਕਾਰਨ ਇਹ ਜਿਹੜਾ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ ਇਹਦੇ ਵਿੱਚ, ਤੇ ਜਿਹੜੇ ਹੁਣ ਆਪਾਂ ਕੈਲੰਡਰ ਮੰਨਦੇ ਆ ਇਹਨਾਂ ਦੇ ਵਿੱਚ ਉਹ ਦਿਨ ਆ ਜਿਹੜੇ ਵਿਸਾਖੀ ਦੇ ਵੱਧ ਜਾਂਦੇ ਆ, ਪਰ ਉਹ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਉਹ 13 ਜਿਹੜਾ ਮਹੀਨਾ ਹੁੰਦਾ ਵਿਸਾਖ ਦਾ ਉਸ ਦਿਨ ਉਹ ਆਉਂਦੀ ਹੁੰਦੀ ਆ। ਤੇ ਪਰ ਹੁਣ ਤੁਹਾਨੂੰ ਪਤਾ ਮਾਡਰਨ ਟੈਕਨੋਲੋਜੀ ਆ ਜਿਹੜੀ ਖਾਕ ਸਾਹਿਬ ਜੀ ਦੇ ਹਿਸਾਬ ਦੇ ਨਾਲ ਬਹੁਤ ਕੁਛ ਉੱਥਰ ਪੁੱਥਰ ਜਿਹੜੀ ਹੁੰਦੀ ਆ, ਔਰ ਇਹ ਜਿਹੜੀ ਉੱਥਰ ਪੁੱਥਰ ਹੁੰਦੀ ਆ ਖਾਕ ਸਾਹਿਬ ਜੀ, ਇਹ ਕਈ ਸਮਾਜ ਆ ਜਿਹੜੇ ਇਹ ਜਾਣ ਬੁੱਝ ਕੇ ਤੁਹਾਡਾ ਜਿਹੜਾ ਪਿਛੋਕੜ ਆ ਉਹਨੂੰ ਬਦਲਦੀਆਂ, ਜਿਹੜੀਆਂ ਨੀਤੀਆਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ। ਤੇ ਇਹ ਖਾਕ ਸਾਹਿਬ ਜੀ ਜਿਹੜੀ ਆ ਵਿਸਾਖੀ ਦੀ ਕਹਾਣੀ ਆ, ਇਹਦੇ ਕੋਲ ਆਪਣੇ ਕੋਲ ਇੱਕ ਛੋਟਾ ਜਿਹਾ ਲੇਖ ਆ ਜਲਿਆਂ ਵਾਲੇ ਬਾਗ ਦਾ ਸਾਕਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਸੇ ਦਿਨ ਵਾਪਰਿਆ ਸੀ।
1: ਬਿਲਕੁਲ। ਤੇ ਹਿੰਦੁਸਤਾਨ ਨੂੰ ਅੰਗਰੇਜ਼ੀ ਸਾਮਰਾਜ ਦੀ ਹਕੂਮਤ ਤੋਂ ਮੁਕਤ ਕਰਾਉਣ ਲਈ ਸੈਂਕੜੇ ਅੰਦੋਲਨ ਹੋਏ ਸਨ। ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਦਰਜਨਾਂ, ਸੈਂਕੜੇ ਜਾਂ ਹਜ਼ਾਰਾਂ ਨਹੀਂ ਲੱਖਾਂ ਹਿੰਦੁਸਤਾਨੀਆਂ ਨੇ ਕੁਰਬਾਨੀਆਂ ਦਿੱਤੀਆਂ, ਲੰਬੀਆਂ ਜੇਲਾਂ ਕੱਟੀਆਂ, ਜਲਾਵਤਨੀਆਂ ਦੇ ਸੰਤਾਪ ਸਰੀਰਾਂ ਉੱਤੇ ਹੰਢਾਏ ਸਨ। ਹਿੰਦੁਸਤਾਨ ਦੇਸ਼ ਦੀ ਆਜ਼ਾਦੀ ਦਾ ਹਾਸਲ ਕ੍ਰਾਂਤੀਕਾਰੀਆਂ ਦੇ ਖੂਨ ਤੇ ਮਿੱਝ ਨੂੰ ਕੁਰਬਾਨ ਕਰਕੇ ਮਿਲਿਆ ਹੈ। ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਖਾਕ ਸਾਹਿਬ ਜੀ ਲੋਕਾਂ ਨੇ ਇਸ ਦੇਸ਼ ਲਈ, ਪਰ ਅੱਜ ਕੱਲ ਜੋ ਕੁਛ ਹੋ ਰਿਹਾ ਉਹਦੇ ਵਿੱਚ ਸਭ ਕੁਛ ਆ ਜਿਹੜਾ ਮਿਟਾਉਣ ਤੇ ਜ਼ੋਰ ਲੱਗਿਆ ਹੋਇਆ। ਤੇ ਅੰਗਰੇਜ਼ ਹਕੂਮਤ ਨੂੰ ਦੇਸ਼ ਚੋਂ ਕੱਢ ਕੇ ਮਿਲੀ ਹੋਈ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅਤੇ ਆਜ਼ਾਦੀ ਘੁਲਾਟੀਆਂ ਦੇ ਦ੍ਰਿਸ਼ਟੀਕੋਣ ਦਾ ਦੇਸ਼ ਬਣਾਉਣ ਲਈ ਅੱਜ ਵੀ ਸੰਘਰਸ਼ ਚੱਲ ਰਹੇ ਹਨ, ਜਿਨ੍ਹਾਂ ਦਾ ਹਰ ਅਗਾਂਹ ਵਧੂ ਸੋਚ ਵਾਲੇ ਦੇਸ਼ ਹਿਤੈਸ਼ੀਆਂ ਨੂੰ ਸਮਾਗਮਾਂ ਦਾ ਹਿੱਸਾ ਬਣਨਾ ਚਾਹੀਦਾ ਇੱਕ ਸੌ ਸੱਤ ਸਾਲ ਹੋ ਗਏ ਹਨ ਜਦੋਂ ਅੰਗਰੇਜ਼ ਸਾਮਰਾਜ ਦੀ ਹਕੂਮਤ ਨੇ ਮਾਰਚ 1919 ਨੂੰ ਰੋਜ਼ ਐਕਟ ਨਾਮ ਦਾ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਪਹਿਲਾ ਨਾਂ ਉਹ ਜਿਹੜਾ ਬੰਦਾ ਸੀ ਗੱਖ ਸਾਹਿਬ ਜੀ ਉਹਦਾ ਪਹਿਲਾ ਜਿਹੜਾ ਨਾਂ ਸੀਗਾ ਰੱਖਿਆ ਉਹ ਡਿਫੈਂਸ ਆਫ ਇੰਡੀਆ ਐਕਟ ਨਾਂ ਰੱਖਿਆ ਸੀਗਾ। ਤੇ ਫੇਰ ਇਹ ਗੱਖ ਸਾਹਿਬ ਜੀ ਜਿਹੜਾ ਸੀਗਾ ਉਹਨੇ ਜਿਹਨੇ ਪ੍ਰਪੋਜ਼ ਕੀਤਾ ਸੀ ਲਾ, ਫੇਰ ਇਹਦਾ ਜਿਹੜਾ ਨਾਂ ਸੀ ਬਦਲ ਕੇ ਉਹਦੇ ਨਾਂ ਦੇ ਉੱਤੇ ਰੱਖ ਦਿੱਤਾ ਸੀਗਾ ਜਿਹੜਾ ਰੋਲਟ ਉਹਦਾ ਨਾਂ ਸੀ। ਸੋ ਇਹ ਸੀ ਤੇ ਜੋ ਗਦਰੀ ਬਾਬਿਆਂ ਨਾਲ ਸਿੱਝਣ ਲਈ ਗੋਰੀ ਸਰਕਾਰ ਨੇ ਬਣਾਇਆ ਸੀ। ਸਿਡਨੀ ਰੋਲਟ ਉਹ ਬੰਦੇ ਦਾ ਨਾਂ ਸੀ ਜਿਹਦੇ ਨਾਂ ਤੇ ਇਹ ਐਕਟ ਦਾ ਨਾਂ ਰੱਖਿਆ ਗਿਆ। ਬਾਦਸ਼ਾਹ ਦਾ ਸਲਾਹਕਾਰ ਸੀ ਉਹ, ਇੰਗਲੈਂਡ ਦਾ ਜਿਹੜਾ ਬਾਦਸ਼ਾਹ ਸੀ ਉਸ ਵੇਲੇ ਦਾ ਰਾਜਾ ਸੀ ਉਹਦਾ ਉਹ ਸਲਾਹਕਾਰ ਸੀ, ਜਿਸ ਨੇ ਇੰਗਲੈਂਡ ਦੇ ਬਾਦਸ਼ਾਹ ਦੇ ਕਹਿਣ ਤੇ ਸਖ਼ਤ ਕਾਨੂੰਨ ਰੋਲਟ ਐਕਟ ਪਾਸ ਕਰਾਇਆ ਸੀ। ਇਸ ਕਾਨੂੰਨ ਦੀਆਂ ਧਾਰਾਵਾਂ ਗੁਲਾਮੀ ਯੁੱਧ ਦੀ ਡਿਟੋ ਕਾਪੀ ਸੀ। ਬਿਨਾਂ ਵਾਰੰਟ ਕਿਸੇ ਨੂੰ ਵੀ ਚੁੱਕ ਕੇ ਪੁਲਿਸ ਅੰਦਰ ਕਰ ਸਕਦੀ ਸੀ। ਦੋ ਸਾਲ ਕੋਈ ਉਗ ਸੁਗ ਨਹੀਂ, ਮੀਡੀਆ ਵਾਲੇ ਜਾਂ ਪੱਤਰਕਾਰਾਂ ਨੂੰ ਅਣਮਿੱਥੇ ਸਮੇਂ ਲਈ ਬਿਨਾਂ ਕੇਸ ਚਲਾਏ ਹਿਰਾਸਤ ਵਿਚ ਰੱਖਿਆ ਜਾ ਸਕਣਾ। ਨਾ ਦਲੀਲ, ਨਾ ਅਪੀਲ, ਨਾ ਵਕੀਲ। ਦੇਖੋ ਗੱਖ ਸਾਹਿਬ ਜੀ, ਨਾ ਤੁਸੀਂ ਦਲੀਲ ਦੇ ਸਕਦੇ ਸੀ ਆਪਣੇ ਹੱਕ ਦੇ ਵਿਚ, ਨਾ ਤੁਸੀਂ ਅਪੀਲ ਕਰ ਸਕਦੇ ਸੀ, ਨਾ ਤੁਸੀਂ ਵਕੀਲ ਕਰ ਸਕਦੇ ਸੀ। ਆਦਿ ਧਾਰਾ ਰੋਲਟ ਐਕਟ ਦੀਆਂ ਹੀ ਹਨ। ਇਸ ਕਾਲੇ ਕਾਨੂੰਨ ਦੇ ਵਿਰੋਧ ਵਿਚ ਸ੍ਰੀ ਅੰਮ੍ਰਿਤਸਰ ਅਤੇ ਲਾਹੌਰ ਵਿਚ ਮੁਜ਼ਾਹਰੇ ਤੇ ਅੰਦੋਲਨ ਹੋਏ ਸਨ। ਡਾਕਟਰ ਸਤਿਆ ਪਾਲ ਪੰਡਿਤ, ਮਦਨ ਮੋਹਨ ਮਾਲਵੀਆ ਅਤੇ ਡਾਕਟਰ ਸੈਫੂਦੀਨ ਕਿਚਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਣਜਾਣ ਥਾਂ ਤੇ ਰੱਖਿਆ ਗਿਆ ਸੀ। ਅੰਦੋਲਨਕਾਰੀਆਂ ਦੇ ਆਗੂ ਗ੍ਰਿਫ਼ਤਾਰ ਹੋਏ ਸਨ। ਲੋਕਾਂ ਦੇ ਰੋਹ ਨੂੰ ਭਾਂਪਦਿਆਂ ਅਗਵਾਈ ਕਰ ਰਹੇ ਆਗੂਆਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਫੈਸਲਾ ਸ੍ਰੀ ਅੰਮ੍ਰਿਤਸਰ ਵਿਖੇ ਜਲਿਆਂ ਵਾਲੇ ਬਾਗ ਵਿਚ ਕਰਨ ਦਾ ਕੀਤਾ ਗਿਆ ਸੀ। 13 ਅਪ੍ਰੈਲ ਗੁਰੂ ਦੀ ਨਗਰੀ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਨੇ ਹੱਥੇ ਅੰਦੋਲਨਕਾਰੀਆਂ ਉਤੇ ਜ਼ਾਲਮ ਜਨਰਲ ਡਾਇਰ ਵੱਲੋਂ ਬੰਦੂਕਾਂ ਨਾਲ ਗੋਲੀਆਂ ਚਲਾਈਆਂ ਗਈਆਂ। ਅਫੜਾ ਦਫੜੀ ਮਚੀ, ਜਿਸ ਕਰਕੇ ਸੈਂਕੜੇ ਬੇਦੋਸ਼ ਜਿਹੜਾਰੂਆਂ ਦੇ ਖੂਨ ਨਾਲ ਗੁਰੂ ਨਗਰੀ ਦੀ ਧਰਤੀ ਨੂੰ ਲੱਥਪੱਥ ਕਰ ਦਿੱਤਾ ਗਿਆ। ਅੱਜ ਵੀ ਅੰਗਰੇਜ਼ ਸਾਮਰਾਜ ਦੀ ਦਰਿੰਦਗੀ ਦੇ ਨਿਸ਼ਾਨ ਜਲਿਆਂ ਵਾਲੇ ਬਾਗ ਸ੍ਰੀ ਅੰਮ੍ਰਿਤਸਰ ਵਿਖੇ ਗਵਾਹੀ ਦੇ ਰੂਪ ਵਿਚ ਦੇਖੇ ਜਾ ਸਕਦੇ ਹਨ। ਨੌਜਵਾਨ, ਬਜੁਰਗ ਅਤੇ ਬੀਬੀਆਂ, ਬੱਚੇ ਸ਼ਹੀਦੀਆਂ ਦੇ ਗਏ। ਕਈ ਮਾਵਾਂ ਦੇ ਪੁੱਤਰ, ਧੀਆਂ ਦੇ ਸੁਹਾਗ ਉਜੜ ਗਏ। ਉਸ ਅਣਮਨੁੱਖੀ ਦ੍ਰਿਸ਼ ਨੂੰ ਸੋਚਦਿਆਂ ਅੰਗਰੇਜ਼ ਸਾਮਰਾਜ ਦੇ ਜ਼ੁਲਮ ਦਾ ਅਸਲੀ ਚਿਹਰਾ ਦਿਸਦਾ ਹੈ। ਅੱਜ ਵੀ ਹੱਕ, ਸੱਚ ਤੇ ਇਨਸਾਫ ਦੇ ਪੱਖ ਵਿਚ ਸੰਘਰਸ਼ ਚੱਲ ਰਹੇ ਹਨ। ਹਿੰਦੁਸਤਾਨ ਦੇਸ਼ ਦੀਆਂ ਆਪਣੀਆਂ ਸਰਕਾਰਾਂ ਕਿਰਤੀ ਲੋਕਾਂ ਹੱਕੀ ਮਸਲਿਆਂ ਦੇ ਹੱਲ ਲਈ ਅਸਮਰਥ ਹਨ। ਲੋਕ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦਿਆਂ ਆਪਣੇ ਹੱਕੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹਨ, ਪਰ ਆਜ਼ਾਦੀ ਦੇ ਸ਼ਹੀਦਾਂ ਨੂੰ ਅੱਜ ਦੀਆਂ ਰਾਜਨੀਤਿਕ ਸੱਤਾਧਾਰੀ ਪਾਰਟੀਆਂ ਜਾਣ ਬੁੱਝ ਕੇ ਭੁਲਾਉਣ ਦੀਆਂ ਕੋਸ਼ਿਸ਼ਾਂ ਤੇ ਲੁਕਵੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ। ਸਰਕਾਰਾਂ ਵੱਲੋਂ ਅੱਜ ਵੀ ਕਿਰਤੀ ਵਰਗ ਦੇ ਹੱਕ ਸੱਚ ਨੂੰ ਦਬਾਉਣ ਲਈ UAPA, ਟਾਡਾ, ਨੀਸਾ, ਨਾਸਾ ਆਦਿ ਕਾਲੇ ਕਾਨੂੰਨ ਬਣਾਏ ਜਾਂਦੇ ਹਨ। ਅਗਾਂਹ ਵਧੂ ਸੋਚ ਦੇ ਕਿਰਤੀ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਕੌਮ ਲਈ ਕੁਰਬਾਨੀ ਦੇ ਗਏ ਸ਼ਹੀਦਾਂ ਨੂੰ ਸਮਰਪਿਤ ਛੋਟੇ ਛੋਟੇ ਪ੍ਰੋਗਰਾਮ ਉਲੀਕੇ ਜਾਣ ਤਾਂ ਜੋ ਜਨਤਾ ਨੂੰ ਹੱਕ, ਸੱਚ ਤੇ ਇਨਸਾਫ ਲਈ ਜਾਗਰੂਕ ਕੀਤਾ ਜਾ ਸਕੇ। ਸਮਾਜ ਦੇ ਵੱਲੋਂ ਕੀਤੇ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰਾਉਣਾ ਚਾਹੀਦਾ ਹੈ, ਜੋ ਜ਼ਰੂਰੀ ਹੈ। ਸ਼ਹੀਦਾਂ ਨੂੰ ਨਮਨ ਕਰਦੇ ਹਾਂ ਅਤੇ ਸ਼ਰਧਾਂਜਲੀ ਭੇਟ ਕਰਦੇ ਹਾਂ। ਇਹ ਪੁੰਨੀ ਸਾਹਿਬ ਆਪਣੇ ਬਹੁਤ ਹੀ ਵਧੀਆ ਦੋਸਤ ਜਿਹੜੇ ਹੈਗੇ ਆ ਮੇਰੇ ਵਾਸਤੇ, ਉਹ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਰਹਿੰਦੇ ਆ। ਉਹਨਾਂ ਨੇ ਜਿਹੜਾ ਉਹ ਨਿਊਯਾਰਕ ਦੇ ਵਿਚ ਤੁਹਾਡੇ ਏਰੀਏ ਦੇ ਵਿਚ ਜਿਹੜਾ ਇੰਡੋ ਅਮਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਆ ਜਿਹੜੀ, ਉਹਦੇ ਉਹ ਬਾਨੀ ਵੀ ਆ, ਉਹਨਾਂ ਨੇ ਉਹ ਸ਼ੁਰੂ ਵੀ ਕੀਤੀ ਸੀ। ਤੇ ਅਪ੍ਰੈਲ 13, 2026 ਜਿਹੜਾ ਹੈਗਾ ਅੱਜ ਉਹ ਦਿਨ ਹੈਗਾ। ਤੇ ਖਾਕ ਸਾਹਿਬ ਜੀ ਆਪਣੇ ਕੋਲ
0: ਇੱਕ ਸ਼ਾਇਰ ਦਿਓ ਜੀ, ਇੱਕ ਕਵਿਤਾ ਮੈਂ ਬੂਟਾ ਗੁਲਾਮੀ ਵਾਲੇ ਨੇ ਸਾਡਾ ਜੀ ਦੋਸਤੋ ਪ੍ਰਵਾਸ ਰੇਡੀਓ ਗਰੁੱਪ ਆ ਉਹਦੇ ਵਿਚ ਬਹੁਤ ਸਾਥੀ ਬਹੁਤ ਜਿਆਦਾ ਭੈਣਾਂ ਵੀਰ ਜੁੜੇ ਹੋਏ ਆ ਬਹੁਤ ਆਪਣਾ ਰੋਜ ਦੇ ਰੋਜ ਪ੍ਰੋਗਰਾਮ ਪੇਸ਼ ਆਪਣੇ ਕਵਿਤਾ ਜਾਂ ਕੋਈ ਅੱਛੇ ਮੈਸੇਜ ਦਿੰਦੇ ਆ ਤੇ ਕਿਸੇ ਨੇ ਵੀ ਜੁੜਨਾ ਹੋਵੇ ਤੇ ਤੁਸੀਂ ਰਿਕੁਐਸਟ ਭੇਜ ਸਕਦੇ ਹੋ ਤੇ ਅਸੀਂ ਤੁਹਾਨੂੰ ਜੋ ਕੋਈ ਹੁੰਦਾ ਨਾ ਕਈਆਂ ਨੂੰ ਲਿਖਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਗਾਉਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਲਿਖਣ ਦਾ ਜਾਂ ਕੋਈ ਲੇਖ ਲਿਖਣ ਦਾ ਬਹੁਤ ਸੋਹਣੇ ਸੋਹਣੇ ਲੇਖ ਆਉਂਦੇ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਤੇ ਮੈਂ ਉਹਨਾਂ ਦੀ ਇੱਕ ਰਚਨਾ ਹੈਗੀ ਹੈ ਉਹਨਾਂ ਨੇ ਭੇਜੀ ਆ ਉਹ
2: ਆਪਾਂ ਲਿਆਈ ਨੀ ਵਿਸਾਖੀਏ ਆ ਜਾਂਦੀ ਗਰਮੀ ਤੇ ਮੁੱਕਦਾ ਸਿਆਲ ਏ ਘਰ ਘਰ ਵਿਚ ਦਾਣੇ ਆਉਣੇ ਤੇਰੇ ਨਾਲ ਏ ਖੁਸ਼ੀਆਂ ਦਾ ਫੇਰਾ ਖੁਸ਼ੀਆਂ ਦੇ ਨਾਲ ਫੇਰਾ ਪਾਈ ਨੀ ਵਿਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ ਸਾਡੇ ਘਰ ਆਟੇ ਵਾਲੇ ਪੀਤੇ ਹੋਏ ਖਾਲੀ ਨੇ ਚਾਵਾਂ ਵਾਲੀ ਅੱਗ ਅਸੀਂ ਕਦੇ ਵੀ ਨਾ ਬਾਲੀ ਨੀ ਖੁਸ਼ੀਆਂ ਦਾ ਦੀਵਾ ਤੂੰ ਜਗਾਈ ਨੀ ਵਿਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ ਅਸੀਂ ਵੀ ਅੱਖਾਂ ਵਿਚ ਸੁਪਨੇ ਨੇ ਬੁਣਨੇ ਝਾੜ ਝਾੜ ਡਿੱਗੇ ਜਿਹੜੇ ਸਿੱਟੇ ਅਸੀਂ ਚੁਣਨੇ ਸਭ ਦੇ ਭੜੋਲੇ ਤੂੰ ਪੜਾਈ ਨੀ ਵਿਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ ਵਿਸਾਖ ਦੇ ਮਹੀਨੇ ਚ ਹਨੇਰੀ ਜਾਵੇ ਝੁਦਣਾ ਸਾਨੂੰ ਕਿਤੇ ਪੈ ਜਾਵੇ ਆਟਾ ਲੈਣਾ ਮੁੱਲਣਾ ਐਸੀ ਤੂੰ ਹਨੇਰੀ ਨਾ ਚੁਲਾਈ ਨੀ ਵਿਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ ਗੁਲਾਮੀ ਵਾਲਾ ਆਖੇ ਭਰੀ ਸਭ ਦੇ ਭੜੋਲੇ ਤੂੰ ਰੋਟੀ ਨਾ ਗਰੀਬ ਕੋਲੋਂ ਕਰੀ ਕਿਤੇ ਓਹਲੇ ਤੂੰ ਹਰ ਘਰ ਵਿਚ ਕੋ ਪਚਾਈ ਨੀ ਵਿਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ ਵੀਡੀਓ ਚੰਗੀ ਲੱਗੇ ਕਵਿਤਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ
0: ਬਹੁਤ ਵਧੀਆ ਜੀ ਥੈਂਕ ਯੂ ਬੂਟਾ ਜੀ ਬਹੁਤ ਮਿਹਰਬਾਨੀ ਬੂਟਾ ਸਾਹਿਬ ਸਾਡੇ ਟੀਮ ਦੇ ਮੈਂਬਰ ਵੀ ਆ ਹੋ ਸਕਦਾ ਥੋੜੇ ਚਿਰਾਂ ਬਾਅਦ ਤੁਹਾਨੂੰ ਸਾਡੇ ਰੇਡੀਓ ਤੇ ਵੀ ਦਿਖਾਈ ਦਿਆ ਕਰਨਗੇ ਤੇ ਉਹਨਾਂ ਦਾ ਵੀ ਧੰਨਵਾਦ ਤੇ ਚੀਮਾ ਸਾਹਿਬ ਆ ਜਾਓ ਜੀ
1: ਜੀ ਖਾਕ ਸਾਹਿਬ ਜੀ ਇਹਦੇ ਨਾਲ ਜਿਹੜੇ ਦੇਖੋ ਦੇਸ਼ਾਂ ਦੇ ਵਿਚ ਹਮੇਸ਼ਾ ਕ੍ਰਾਂਤੀਆਂ ਆਉਂਦੀਆਂ ਰਹਿੰਦੀਆਂ ਇਸੇ ਤਰ੍ਹਾਂ ਭਾਰਤ ਵਿਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕ੍ਰਾਂਤੀ ਸ਼ੁਰੂ ਕੀਤੀ ਸੀ ਤੇ ਫੇਰ ਉਹ ਕ੍ਰਾਂਤੀ ਜਿਹੜੀ ਆ ਉਹ ਵਿਸਾਖੀ ਵਾਲੇ ਦਿਨ ਹੀ ਅੱਜ ਦੀ ਤਰੀਕ ਨੂੰ 1699 ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਜਿਹੜੀ ਕ੍ਰਾਂਤੀ ਚੱਲ ਰਹੀ ਸੀ ਉਹਨੂੰ ਫੇਰ ਖਾਕ ਸਾਹਿਬ ਜੀ ਸਿਪਾਹੀ ਜਿਹੜੇ ਸੀਗੇ ਉਹਨਾਂ ਦੀ ਲੋੜ ਸੀ ਉਹਨਾਂ ਨੇ ਫਿਰ ਉਹ ਫੌਜ ਖਾਲਸਾ ਫੌਜ ਜਿਹਨੂੰ ਆਪਾਂ ਕਹਿੰਦੇ ਹਾਂ ਤਿਆਰ ਕੀਤੀ ਸੀ ਖਾਕ ਸਾਹਿਬ ਦੀ ਜਿਹਦੇ ਮੁਕਾਬਲੇ ਦੇ ਵਿਚ ਦੁਨੀਆਂ ਦੀ ਹੋਰ ਕੋਈ ਵੀ ਫੌਜ ਨਹੀਂ ਨਜ਼ਰ ਨਹੀਂ ਆ ਰਹੀ ਉਹਨਾਂ ਨੇ ਐਸਾ ਜਿਹੜੀ ਗੁੜਤੀ ਦਿੱਤੀ ਸੀ ਅੰਮ੍ਰਿਤ ਛਕਾ ਕੇ ਤੇ ਉਹਦੇ ਵਿਚ ਫਿਰ ਖਾਕ ਸਾਹਿਬ ਜੀ ਉਸੇ ਗੁੜਤੀ ਦੇ ਜਿਹੜੇ ਪੈਦਾਇਸ਼ ਸੀਗੀ ਹਰੀ ਸਿੰਘ ਨੜੂਏ ਵਰਗੇ ਤੇ ਅਕਾਲੀ ਫੂਲਾ ਸਿੰਘ ਵਰਗੇ ਜਰਨੈਲ ਮਹਾਰਾਜਾ ਰਣਜੀਤ ਸਿੰਘ ਵਰਗੇ ਖਾਕ ਸਾਹਿਬ ਜੀ ਇਹਨਾਂ ਤਲਵਾਰ ਦੇ ਅੱਗੇ ਦੁਨੀਆਂ ਦੀ ਕੋਈ ਹਸਤੀ ਜਿਹੜੀ ਉਹ ਖੜ ਨਹੀਂ ਸੀ ਸਕੀ ਸੋ ਇਹ ਵੀ ਇਸੇ ਵਿਸਾਖੀ ਦੇ ਦਿਨ ਨਾਲ ਹੀ ਜੁੜਦੀ ਜਿਹੜੀ ਕਹਾਣੀ ਹੈਗੀ ਆ ਸਾਡੇ ਗੁਰੂ ਸਾਹਿਬਾਂ ਦੀ ਤੇ ਚਲੋ ਆਪਾਂ ਖਾਕ ਸਾਹਿਬ ਜੀ ਖਬਰਾਂ ਵੱਲ ਨੂੰ ਚੱਲਦੇ ਆ ਤੇ ਅੱਜ ਕੱਲ ਜਿਹੜਾ ਹੋ ਰਿਹਾ ਕੁਛ ਇਹ ਸੰਘਰਸ਼ ਖਾਕ ਸਾਹਿਬ ਜੀ ਚੱਲਦੇ ਰਹਿੰਦੇ ਆ ਤੇ ਇਹ ਕਦੇ ਖਤਮ ਨਹੀਂ ਹੋਣੇ ਜਿੰਨਾ ਚਿਰ ਜਿਹੜੇ ਲੋਕ ਆ ਉਹ ਸਿਆਣੇ ਨਹੀਂ ਹੁੰਦੇ ਸਿਆਣਪ ਦੀ ਲੋੜ ਹੁੰਦੀ ਆ ਚਲਾਕ ਚੁਸਤ ਜਿਹੜੇ ਹੁੰਦੇ ਆ ਉਹ ਫਿਰ ਇਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਦਿੰਦੇ ਤੇ ਅਗਲੀ ਗੱਲਬਾਤ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਅਮਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਨੇ AI ਦੁਆਰਾ ਆਪਣੀ ਇੱਕ ਤਸਵੀਰ ਬਣਾਈ ਜਿਸ ਵਿਚ ਉਸਨੇ ਸਫੇਦ ਚੋਲਾ ਪਹਿਨਿਆ ਹੋਇਆ ਹੈ ਲਾਲ ਰੰਗ ਦੀ ਚਾਦਰ ਦੋਹਾਂ ਮੋਢਿਆਂ ਉਪਰ ਦੀ ਅੱਗੇ ਲਟਕਾਈ ਹੋਈ ਹੈ ਇੱਕ ਹੱਥ ਵਿਚ ਚਾਨਣ ਇੱਕ ਹੱਥ ਵਿਚੋਂ ਚਾਨਣ ਨਿਕਲ ਰਿਹਾ ਤੇ ਮੰਜੇ ਉਪਰ ਪਏ ਇੱਕ ਮਰੀਜ਼ ਪਾਇਆ ਹੋਇਆ ਤੇ ਉਹਦੇ ਖੱਬੇ ਪਾਸੇ ਇੱਕ ਫੌਜੀ ਵੀ ਨਜ਼ਰ ਆ ਰਿਹਾ ਤੇ ਟਰੰਪ ਉਪਰ ਟਿਕੀ ਹੋਈ ਨਜ਼ਰ ਆ ਉਹਦੀ ਤੇ ਫੌਜੀ ਅੱਗੇ ਇੱਕ ਜਵਾਨ ਲੜਕੀ ਨੀਲੇ ਰੰਗ ਦੀ ਡਾਕਟਰਾਂ ਵਾਲੀ ਵਰਦੀ ਪਾਈ ਹੋਈ ਗਲ ਵਿਚ ਸਟੈਥੋਸਕੋਪ ਜਿਹੜਾ ਹੁੰਦਾ ਖਾਕ ਸਾਹਿਬ ਜੀ ਡਾਕਟਰਾਂ ਨੇ ਤੁਹਾਨੂੰ ਪਤਾ ਪਾਇਆ ਨਾ ਉਹ ਹਾਰਟ ਬੀਟ ਜਾਂਦੂ ਦੇਖਣ ਵਾਸਤੇ ਉਹ ਵੀ ਉਹਦੇ ਪਾਇਆ ਹੋ ਤੇ ਉਹਦੀ ਨਜ਼ਰ ਵੀ ਟਰੰਪ ਉਪਰ ਟਿਕੀ ਹੋਈ ਆ ਤੇ ਸੱਜੇ ਪਾਸੇ ਇੱਕ ਚਿੱਟੀ ਦਾੜੀ ਵਾਲਾ ਅੱਧ ਖੜ ਗੋਰੇ ਰੰਗ ਦਾ ਬੰਦਾ ਅਤੇ ਉਸ ਅੱਗੇ ਇੱਕ ਨੌਜਵਾਨ ਮੁਟਿਆਰ ਦੋਨੋਂ ਹੱਥ ਜੋੜੀ ਖੜੀ ਹੈ ਟਰੰਪ ਸਾਹਿਬ ਮੰਜੇ ਤੇ ਪਏ ਮਰੀਜ਼ ਦੇ ਮੱਥੇ ਉਪਰ ਆਪਣਾ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦੇ ਰਹੇ ਹਨ ਜਿੱਦਾਂ ਕਿਤੇ ਟਰੰਪ ਸਾਹਿਬ ਦੇ ਹੱਥ ਨਾਲ ਉਸ ਮਰੀਜ਼ ਨੇ ਉੱਠ ਕੇ ਖੜਾ ਹੋ ਜਾਣਾ ਹੋਵੇ ਟਰੰਪ ਦੇ ਪਿਛਲੇ ਪਾਸੇ ਖੱਬੀ ਦਿੱਤਾ ਤਿੰਨ ਫਾਈਟਰ ਜੈਟ ਹਨ ਓਹਦੇ ਉਪਰ ਇਕ ਅਮਰੀਕਾ ਦਾ ਜਿਹੜਾ ਉਹ ਈਗਲ ਆ ਖਾਕ ਸਾਹਿਬ ਜੀ ਗੋਲਡਨ ਈਗਲ ਜਿਹਨੂੰ ਕਹਿੰਦੇ ਆ ਉਹ ਉੱਡ ਰਿਹਾ ਜਹਾਜ਼ਾਂ ਦੇ ਉਪਰਲੇ ਪਾਸੇ ਤੇ ਦੂਸਰੇ ਪਾਸੇ ਅਮਰੀਕਾ ਇਕ ਝੰਡਾ ਜਿਹੜਾ ਹੈਗਾ ਓਹਦੇ ਵਿਚ ਨੀਲੀਆਂ ਚਿੱਟੀਆਂ ਧਾਰੀਆਂ ਪੱਟੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਆ ਤੇ ਉਪਰ ਇਕ ਚੌਰਸ ਨੀਲੇ ਰੰਗ ਦੇ ਵਿਚ ਤਾਰੇ ਹਨ ਅਤੇ ਇਕ ਅਮਰੀਕਨ ਈਗਲ ਵੀ ਪਿੱਛੇ ਹੈ ਪਿੱਛੇ ਕੁਝ ਫੌਜੀ ਵੀ ਹਨ ਸੋ ਇਸ ਸਾਰੇ ਡਰਾਮੇ ਵਿਚ ਟਰੰਪ ਸਾਹਿਬ ਆਪਣੇ ਆਪ ਨੂੰ ਜੀਜਸ ਕ੍ਰਾਈਸਟ ਵਰਗਾ ਦਿਖਾ ਰਿਹਾ ਇਸ ਡਰਾਮੇ ਨੇ ਲੋਕਾਂ ਨੂੰ ਟਰੰਪ ਖਿਲਾਫ਼ ਭੜਕਾ ਦਿੱਤਾ ਅਤੇ ਟਰੰਪ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਟਰੰਪ ਸਾਹਿਬ ਨੇ ਆਪਣੀ ਪੋਸਟ ਟਰੁੱਥ ਸੋਸ਼ਲ ਉਪਰੋਂ ਉਤਾਰ ਦਿੱਤੀ ਹੈ ਇੱਥੇ ਬਸ ਨਹੀਂ ਟਰੰਪ ਨੇ ਇਟਲੀ ਵਿਚਲੇ ਵੈਟੀਕਨ ਸਿਟੀ ਦੇ ਪੋਪ ਨਾਲ ਵੀ ਕਸਮਕਸੀ ਕੀਤੀ ਹੈ ਵੈਟੀਕਨ ਸਿਟੀ ਵਿਚ ਮੌਜੂਦਾ ਪੋਪ ਪਹਿਲਾਂ ਪੋਪ ਹੈ ਪਹਿਲਾ ਪੋਪ ਹੈ ਅਸਲ ਵਿਚ ਅਮਰੀਕਨ ਇਹ ਖਾਤਸਾ ਵੀ ਹੈਗਾ ਅਮਰੀਕਾ ਦੀ ਇਹਨਾਂ ਦਾ ਬਰਥ ਇੱਥੇ ਦਾ ਆ ਤੇ ਇੱਥੋਂ ਪੜ੍ਹੇ ਲਿਖੇ ਆ ਤੇ ਅਮਰੀਕਾ ਵਿਚ ਜਨਮ ਹੋਇਆ ਤੇ ਐਜੂਕੇਸ਼ਨ ਵੀ ਇੱਥੋਂ ਹੀ ਲਈ ਅਮਰੀਕਾ ਵਿਚੋਂ ਹੀ ਤੇ ਫੇਰ ਉਹ ਅਰਜਨਟਾਈਨਾ ਜਾ ਕੇ ਰਹਿਣ ਲੱਗ ਪਏ ਸੀਗੇ ਤੇ ਫੇਰ ਉਹਨਾਂ ਨੂੰ ਜਦੋਂ ਪਿਛਲੇ ਪੋਪ ਜਿਹੜੇ ਸੀਗੇ ਉਹ ਇਸ ਦੁਨੀਆਂ ਤੋਂ ਗਏ ਤੇ ਉਹ ਫੇਰ ਇਹਨਾਂ ਦੀ ਜਿਹੜੀ ਉਹਨਾਂ ਨੇ ਇਹਨਾਂ ਨੂੰ ਬਣਾਇਆ ਪੋਪ ਦੀ ਚੁਣੌਤੀ ਜਿਹੜੀ ਉਹ ਕੀਤੀ ਗਈ ਸੀ ਤੇ ਉਹਨਾਂ ਦੇ ਨਾਲ ਵੀ ਟਰੰਪ ਸਾਹਿਬ ਪਤਾ ਨੀ ਖਾਕ ਸਾਹਿਬ ਜੀ ਇਹਨਾਂ ਦਾ ਕੁਛ ਮੈਨੂੰ ਲੱਗਦਾ ਬੁਢੇਪੇ ਚ ਜਿਆਦਾ ਚਲ ਗਏ ਤੇ ਇਹਨਾਂ ਨੂੰ ਸਮਝ ਨੀ ਲੱਗ ਗਈ ਵੀ ਮੈਂ ਕਹਿਣਾ ਕੀ ਆ ਤੇ ਕਿਹਨੂੰ ਕਹਿਣਾ ਤੇ ਉਹਦੇ ਨਾਲ ਖਾਕ ਸਾਹਿਬ ਜੀ ਹੁਣ ਜਿਹੜੀ ਆ ਅਮਰੀਕਾ ਦੀ ਪਬਲਿਕ ਵੀ ਆ ਜਿਹੜੀ ਤੇ ਦੂਸਰੀ ਪਬਲਿਕ ਵੀ ਆ ਜਿਹੜੀ ਉਹ ਟਰੰਪ ਦੇ ਵਿਰੁੱਧ ਪਤਾ ਨੀ ਕਿਉਂ ਇਹ ਖਾਕ ਸਾਹਿਬ ਜੀ ਜਾਣ ਬੁੱਝ ਕੇ ਹਰੇਕ ਨੂੰ ਆਪਣੇ ਵਿਰੁੱਧ ਕਰਨਾ ਚੰਗੀ ਗੱਲ ਨੀ ਹੁੰਦੀ ਖਾਸ ਕਰ
0: ਜਿੰਨੇ ਵੀ ਪ੍ਰੈਜ਼ੀਡੈਂਟ ਅਮਰੀਕਾ ਚ ਹੋਏ ਆ ਆਏ ਆ ਪਿੱਛੋਂ ਵੀ ਉਹ ਕਦੀ ਵੀ ਜਿਆਦਾ ਨਿਊਜ਼ ਦੇ ਵਿਚ ਸਾਹਮਣੇ ਨਹੀਂ ਸੀ ਆਉਂਦੇ
1: ਬਿਲਕੁਲ
0: ਕੰਮ ਨੂੰ ਕੰਮ ਰੱਖਦੇ ਸੀ ਕਦੀ ਹੋਇਆ ਕੋਈ ਬਹੁਤ ਵੱਡਾ ਮਸਲਾ ਹੋਇਆ ਜਾਂ ਕੋਈ ਬਾਹਰਲੀ ਕੰਟਰੀ ਚੋ ਕੋਈ ਪ੍ਰਧਾਨ ਮੰਤਰੀ ਜਾਂ ਕੋਈ ਪ੍ਰੈਜ਼ੀਡੈਂਟ ਆਇਆ ਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿਚ ਬਸ ਇੰਨਾ ਕੁ ਦਿਖਾਉਂਦੇ ਹੁੰਦੇ ਸੀ
1: ਬਿਲਕੁਲ
0: ਗੱਲਾਂ ਹੁੰਦੀਆਂ ਟਰੰਪ ਸਾਹਿਬ ਦਾ ਇੱਕ ਕੰਮ ਨਿਰਾਲਾ ਹੀ ਆ ਜੀ ਦੁਨੀਆਂ ਤੋਂ
1: ਨਿਰਾਲਾ ਹੀ ਆ ਬਿਲਕੁਲ ਬਿਲਕੁਲ ਨਿਰਾਲਾ ਹੀ ਆ ਹਰੇਕ ਨੂੰ ਆਦਤ ਬਣ ਚੁੱਕੀ ਆ ਖਾਕ ਸਾਹਿਬ ਜੀ ਉਹਨਾਂ ਦੀ ਬਾਅਦ ਉਹਨਾਂ ਨੇ ਜਦੋਂ ਤੋਂ ਉਹ ਜੰਮੇ ਪਲੇ ਆ ਉਹ ਤੁਹਾਨੂੰ ਪਤਾ ਇੱਕ ਉਹ ਨਾ ਖਾਕ ਸਾਹਿਬ ਜੀ ਉਹਨੂੰ ਕਹਿੰਦੇ ਆ ਬੋਨਸ ਪਰ ਉਹਨੂੰ ਕਹਿੰਦੇ ਆ ਬੋਨਸ ਪਰ ਕਹਿੰਦੇ ਉਹਨੂੰ ਉਹ ਕਈ ਵਾਰੀ ਕੀ ਹੁੰਦਾ ਨਾ ਆਪਣੇ ਇੰਡੀਆ ਚ ਉਹ ਆਮ ਹੀ ਹੋ ਜਾਂਦਾ ਸੀ ਜਦੋਂ ਕੋਠਿਆਂ ਕਾਠਿਆਂ ਤੇ ਚੜ ਕੇ ਛਾਲਾਂ ਛੁਲਾ ਮਾਰਦੇ ਸੀ ਨਾ ਉਹ ਥੱਲੇ ਕਈ ਵਾਰੀ ਪੱਕੀ ਮਿੱਟੀ ਹੁੰਦੀ ਸੀ ਉਹ ਮੀਂਹ ਪੈ ਕੇ ਸਖ਼ਤ ਹੋਈ ਉਹ ਤੇ ਉਹ ਜਿਹੜੀ ਅੱਡੀ ਹੁੰਦੀ ਨਾ ਅੱਡੀ ਦੇ ਥੱਲੇ ਉਹ ਮਾਸ ਫਟ ਜਾਂਦਾ ਹੁੰਦਾ ਕਿਉਂਕਿ ਜਿਹੜੀ ਅੱਡੀ ਦੇ ਥੱਲੇ ਹੱਡੀ ਹੁੰਦੀ ਨਾ ਹੱਡੀ ਉੱਤੋਂ ਛੋੜਨਾ ਛਾਰ ਮਾਰੀ ਤੇ ਉਹ ਹੱਡੀ ਉਹ ਮਾਸ ਦੇ ਵਿੱਚ ਚੁੱਭ ਜਾਂਦੀ ਆ ਉਹਨੂੰ ਬੋਨਸ ਪਾਰ ਕਹਿ ਦਿੰਦੇ ਉਹ ਛੇਤੀ ਕਿਤੇ ਹਟਦਾ ਨੀ ਹੁੰਦਾ ਕਿਉਂਕਿ ਉਹ ਅੱਡੀ ਥੱਲੇ ਲੱਗਣੀ ਆ ਉਹਨੇ ਫੇਰ ਜ਼ਖਮ ਕਰ ਦੇਣਾ ਸੋ ਟਰੰਪ ਸਾਹਿਬ ਨੂੰ ਜਦੋਂ ਆਪ ਨਾ ਇਹ ਜਾਣਾ ਸੀ ਫੌਜ ਦੇ ਵਿਚ ਜਦੋਂ ਇਹਦੀ ਵਾਰੀ ਆਈ ਸੀ ਤੇ ਉਹ ਇਹਨੇ ਇਹੀ ਬਹਾਨਾ ਮਾਰਿਆ ਸੀ ਮੇਰੇ ਕਹਿੰਦਾ ਬੋਨਸ ਮਾਰਿਆ ਮੈਂ ਨੀ ਜਾ ਕੇ ਲੜ ਸਕਦਾ ਸੋ ਇਹ ਪਹਿਲਾਂ ਜਿਹੜੀ ਆ ਇਹਦੀ ਨੀਤੀ ਕੁਛ ਏਦਾਂ ਦੀ ਹੈਗੀ ਆ ਚਲਾਕੀ ਚੁਸਤੀ ਵਾਲੀ ਪਰ ਇਹ ਜਿਹੜੀ ਆ ਲੌਂਗ ਟਰਮ ਦੇ ਵਿਚ ਠੀਕ ਨਹੀਂ ਹੁੰਦੀ ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਇਹ ਆ ਕਿ ਯੂਰੋਪੀਅਨ ਜਿਹੜੀ ਹੈਗੀ ਆ ਉਹ ਈਯੂ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇਸ਼ਾਂ ਦੇ ਵਿਚੋਂ ਖੱਕ ਸਾਹਿਬ ਜੀ ਇੱਕ ਦੇਸ਼ ਹੰਗਰੀ ਆ ਤੇ ਪਿਛਲੇ 16 ਕੁ ਸਾਲਾਂ ਤੋਂ ਉਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹ ਬਣਦੇ ਆ ਰਹੇ ਆ ਤੇ ਜਿਨ੍ਹਾਂ ਦਾ ਨਾਂ ਹੈਗਾ ਵਿਕਟਰ ਓਰਬਾਨ ਤੇ ਉਹਨਾਂ ਨੂੰ ਖੱਕ ਸਾਹਿਬ ਜੀ ਇਸ ਵੇਲੇ ਇਸ ਵਾਰੀ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਉਥੇ ਦੀ ਜਿਹੜੀ ਆ ਹਾਲਾਤ ਖਰਾਬ ਆ ਤੇ ਉਹ ਹਮੇਸ਼ਾ ਵਾਸਤੇ ਰੂਸ ਵੱਲ ਜਿਹੜਾ ਉਹ ਝੁਕਾਅ ਉਹਨਾਂ ਦਾ ਸੀਗਾ ਤੇ ਇਹੀ ਕਾਰਨ ਸ਼ਾਇਦ ਹੋਵੇ ਉਹਨਾਂ ਦੀ ਹਾਰ ਦਾ ਵੀ ਪਰ ਉਹ ਪਰਦਾ ਜਿਹੜੀ ਖਾਕ ਸਾਹਿਬ ਜੀ ਉਹ ਫਿਰ ਦੇਖਦੀ ਨੀ ਹੁੰਦੀ ਉਹ ਇੱਕ ਪਾਸੇ ਨੂੰ ਤੁਰਨ ਲੱਗੀ ਤੇ ਫੇਰ ਵੈਸੇ ਵੀ 16 ਸਾਲ ਜਿਹਨੇ ਰਾਜ ਕੀਤਾ ਖਾਕ ਸਾਹਿਬ ਜੀ ਉਹ ਕੋਈ ਨਾ ਕੋਈ ਤਾਂ ਹਾਂਜੀ ਰਿਜ਼ਲਟ ਆ ਗਿਆ ਬਿਲਕੁਲ ਤੇ ਉਹ ਹੁਣ ਜਿਹੜਾ ਸੀ ਓਰਬਾਨ ਜਿਹੜੇ ਪਿਛਲੇ 16 ਸਾਲਾਂ ਤੋਂ ਰਾਜ ਕਰ ਰਹੇ ਸੀ ਉਹਨਾਂ ਨੂੰ ਹਾਰ ਮੰਨਣੀ ਪਈ ਤੇ ਜਿਹੜੇ ਝੁਕਾ ਹੁਣ ਜਿਹੜਾ ਸ਼ਾਇਦ ਉਹ ਬਦਲਣ ਦੀ ਹੁਣ ਖਾਕ ਸਾਹਿਬ ਜੀ ਇੱਥੇ ਇਹ ਵੀ ਗੱਲ ਆ ਕਿ ਉਹ ਜਿੱਦਣ ਇਲੈਕਸ਼ਨ ਹੋਈ ਆ ਫਰਾਈਡੇ ਨੂੰ ਉਸ ਤੋਂ ਮੇਰਾ ਖਿਆਲ ਇੱਕ ਜਾਂ ਦੋ ਦਿਨ ਪਹਿਲਾਂ ਉੱਥੇ ਆਪਣੇ ਵਾਈਸ ਪ੍ਰੈਜੀਡੈਂਟ ਵੈਂਸ ਵੀ ਜਾ ਕੇ ਆਏ ਆ ਸੋ ਇਹਨਾਂ ਨੇ ਵੀ ਕੋਈ ਗੰਢ ਤੁੱਪ ਸ਼ਾਇਦ ਕੀਤਾ ਹੋਣਾ ਆ ਵਿਰੋਧੀ ਪਾਰਟੀ ਦੇ ਨਾਲ ਤੇ ਜਿਹਦੇ ਕਾਰਨ ਇਹ ਹੋਇਆ ਤੇ ਉੱਥੇ ਵੀ ਸ਼ਾਇਦ ਹੁਣ ਅੱਗੇ ਜਿਹੜਾ ਉਹ ਯੂਕਰੇਨ ਦਾ ਮਸਲਾ ਤਾਂ ਅਜੇ ਨਿਬੜਿਆ ਨੀ, ਤੇ ਹੋ ਸਕਦਾ ਇਸੇ ਹੰਗਰੀ ਵਿਚ ਵੀ ਮੁੜ ਕੇ ਫੇਰ ਉਹ ਜਿਹੜਾ ਉਸ ਤਰ੍ਹਾਂ ਦਾ ਯੂਕਰੇਨ ਵਰਗਾ ਮਸਲਾ ਜਿਹੜਾ ਉਹ ਹੋ ਜਾਵੇ। ਤੇ ਪਰ ਆਪਾਂ ਤਾਂ ਰੱਬ ਕੋਲੋਂ ਪਰਮਾਤਮਾ ਕੋਲੋਂ ਦੁਆ ਮੰਗਦੇ ਹਾਂ ਵੀ ਸੁੱਖ ਸ਼ਾਂਤੀ ਸਾਰੀ ਦੁਨੀਆਂ ਦੇ ਵਿਚ ਰਵੇ। ਤੇ ਇਹ ਖੱਕ ਸਾਹਿਬ ਜੀ ਅਸਲ ਦੇ ਵਿਚ ਜਿਹੜੇ ਇਹ ਨਵੇਂ ਪ੍ਰੈਜੀਡੈਂਟ ਬਣੇ ਆ, ਇਹ ਪ੍ਰਾਈਮ ਮਿਨਿਸਟਰ ਸੋਰੀ ਚੁਣੇ ਗਏ ਆ, ਇਹ ਪਹਿਲਾਂ ਵਿਕਟੋਰ ਓਰਬਨ ਜਿਹੜੇ ਪਹਿਲਾਂ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਦਾ ਹੀ ਇਹ ਬਹੁਤ ਵੱਡਾ ਉਪਾਸ਼ਕ ਸੀ, ਉਹਨਾਂ ਦੇ ਨਾਲ ਸੀ, ਉਹਨਾਂ ਦੇ ਹੱਥ ਦੀਆਂ ਗੱਲਾਂ ਵੀ ਕਰਦਾ ਸੀਗਾ ਤੇ ਉਹਦੇ ਨਾਲ ਜੁੜਿਆ ਹੋਇਆ ਸੀਗਾ। ਤੇ ਫੇਰ 2024 ਵਿਚ ਇਹ ਖੱਕ ਸਾਹਿਬ ਜੀ ਉਹਦੀ ਪਾਰਟੀ ਚੋਂ ਨਿਕਲ ਕੇ ਆ ਗਿਆ ਤੇ ਉਹਦੇ ਨਾਲ ਨਾਤਾ ਤੋੜ ਲਿਆ, ਤੇ ਨਾਤਾ ਤੋੜ ਕੇ ਫੇਰ ਹੁਣ ਉਹਦੇ ਖਿਲਾਫ ਵੋਟਾਂ ਦੇ ਵਿਚ ਖੜਾ ਹੋਇਆ ਤੇ ਫੇਰ ਇਹ ਜਿਹੜਾ ਇਲੈਕਸ਼ਨ ਖੱਕ ਸਾਹਿਬ ਜੀ ਜਿੱਤ ਗਿਆ ਤੇ ਉਹਦੀ ਜਗ੍ਹਾ ਫੇਰ ਇਹਨੇ ਲੈ ਲਈ ਆ। ਤੇ ਇਹ ਖੱਕ ਸਾਹਿਬ ਜੀ 1990 ਤੋਂ ਕਹਿੰਦੇ ਆ ਵੀ ਕੌਮਨਿਜ਼ਮ ਦੇ ਜਿਹੜਾ ਢਾਂਚਾ ਜਦੋਂ ਢਹਿ ਢੇਰੀ ਹੋਇਆ ਸੀਗਾ ਉਹ ਸਾਰੇ ਦੇਸ਼ ਜਿਹੜੇ ਸੀ ਉਹ ਟੁੱਟ ਗਏ ਸੀ, ਵੱਖਰੇ ਵੱਖਰੇ ਹੋ ਗਏ ਸੀ। ਇਸ ਵਾਰੀ ਕਹਿੰਦੇ ਆ ਪਹਿਲੀ ਵਾਰ ਇੰਨੇ ਲੋਕਾਂ ਦੀ ਰਾਜਨੀਤੀ ਦੇ ਖਿਲਾਫ ਜਿਹੜੇ ਉਹ ਖੜੇ ਹੋਏ ਆ, ਉਦੋਂ ਦੀ ਗਵਰਨਮੈਂਟ ਵਿਚ ਕਹਿੰਦੇ ਆ ਵੀ ਵੱਡੇ ਪੈਮਾਨੇ ਦੀ ਵੱਡੀ ਖੋਰੀ ਜਿਹੜੀ ਇੱਥੇ ਖੱਕ ਸਾਹਿਬ ਜੀ ਸ਼ੁਰੂ ਹੋ ਗਈ ਸੀਗੀ, ਜੇ ਵੀ ਕਾਰਨ ਹੋ ਸਕਦਾ ਆ। ਤੇ ਨਵਾਂ ਚੁਣਿਆ ਨੇਤਾ ਜਿਹੜਾ ਇਹ ਸੈਂਟਰ ਰਾਈਟ ਪਾਰਟੀ ਦਾ ਜਿਹੜਾ ਇਹਨੂੰ ਮੰਨਿਆ ਜਾਂਦਾ ਆ। ਤੇ ਇਹ ਸੀਗੀ ਕਹਾਣੀ ਖੱਕ ਸਾਹਿਬ ਜੀ ਉਥੋਂ ਦੀ। ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਚਲੋ ਕਹਿ ਤਾਂ ਦਿੰਦੇ ਆ, ਪਰ ਇਹਦੇ ਵਿਚ ਖੱਕ ਸਾਹਿਬ ਜੀ ਇਹ ਵੀ ਹੋ ਸਕਦਾ ਜਿਹੜਾ ਇਹ ਬੰਦਾ ਹੁਣ ਨਵਾਂ ਪ੍ਰਾਈਮ ਮਿਨਿਸਟਰ ਉਥੋਂ ਦਾ ਬਣਿਆ ਆ ਉਹਦੇ ਪਾਰਟੀ ਦਾ ਵੀ ਹੋ ਸਕਦਾ, ਉਹਨੇ ਹੀ ਇਹਨੂੰ ਤਿਆਰ ਜਿੱਦਾਂ ਰੂਸ ਦੇ ਵਿਚ ਪੁਤਿਨ ਨੂੰ ਵੀ ਤਿਆਰ ਕੀਤਾ ਗਿਆ ਸੀਗਾ ਨਾ ਪਹਿਲਾਂ ਜਿਹੜਾ। ਹਾਂਜੀ, ਹੋ ਸਕਦਾ ਇਹਨੂੰ ਵੀ ਉਹਦੀ ਪਾਰਟੀ ਦਾ ਉਸੇ ਸੋਚ ਵਾਲਾ ਬੰਦਾ ਹੋਵੇ, ਪਰ ਉਹਨੇ ਇਹਨੇ ਫਿਰ ਮਤਲਬ ਆਪਸ ਵਿਚ ਦੋਨਾਂ ਨੇ ਗੱਲ ਕਰ ਲੈਣੀ ਹੋਣੀ ਆ ਕਿ ਮੈਂ ਤੈਨੂੰ ਮੋਹਰੇ ਲਿਆਊਂਗਾ, ਇਹ ਵੀ ਹੋ ਸਕਦਾ। ਪਰ ਅਜੇ ਤਿਕਰ ਉਹ ਗੱਲ ਬਾਹਰ ਨਹੀਂ ਆਈ, ਇਹ ਆਪਣਾ ਇੱਕ ਅੰਦਾਜ਼ਾ ਆਪਾਂ ਲਾ ਰਹੇ ਹਾਂ ਕਿ ਏਦਾਂ ਦੀਆਂ ਗੱਲਾਂ ਬਾਤਾਂ ਵੀ ਰਾਜਨੀਤੀ ਜਿਹੜੀ ਹੁੰਦੀ ਆ ਬਹੁਤ ਕੁਛ ਹੁੰਦਾ। ਬਸ ਬਸ ਬਸ ਬਹੁਤ ਕੁਛ ਹੁੰਦਾ। ਹਾਂਜੀ ਹਾਂਜੀ, ਸੋ ਇਹ ਆਪਾਂ ਆਪਣਾ ਕਮੈਂਟ ਹੈ ਕਿਹਦੇ ਉੱਤੇ। ਤੇ ਅਗਲੀ ਖਬਰ ਖੱਕ ਸਾਹਿਬ ਦੀ ਹੈਗੀ ਆ ਜਿਹੜੀ ਉਹ ਸ਼ਾਂਤ ਮਹਾਸਾਗਰ ਜਿਹਨੂੰ ਪੈਸੀਫਿਕ ਓਸ਼ਨ ਅੰਗਰੇਜ਼ੀ ਦੇ ਵਿਚ ਕਹਿ ਦਿੰਦੇ ਆ ਖੱਕ ਸਾਹਿਬ ਜੀ, ਇਹਦੇ ਵਿਚ ਬਹੁਤ ਵੱਡਾ ਖੂਨਖਾਰ ਤੂਫਾਨ ਜਿਹੜਾ ਉਹ ਆ ਰਿਹਾ ਹੈ। ਤੇ ਅਮਰੀਕਾ ਦੇ ਉਹ ਛੋਟੇ ਛੋਟੇ ਟਾਪੂ ਆ ਨਾ ਇੱਥੇ ਸਮੁੰਦਰ ਦੇ ਵਿਚ ਬਹੁਤ ਸਾਰੇ ਕਾਫੀ ਹੈਗੇ ਆ, ਉਹਨਾਂ ਦੇ ਨਾਂ ਮਾਰੀਆਨਾ ਵਗੈਰਾ ਟਾਪੂ ਆ ਜਿਹੜੇ ਉਹਨਾਂ ਦੇ ਹੈਗੇ ਆ, ਤੇ ਉਹ ਹਵਾਈ ਵਗੈਰਾ ਉਹਨਾਂ ਦੇ ਵਿਚ ਆ, ਤੇ ਹੋਰ ਛੋਟੇ ਛੋਟੇ ਟਾਪੂ ਹੈਗੇ ਆ। ਤੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਖਤਰਨਾਕ ਹਨੇਰੀਆਂ ਤੇ ਬਹੁਤ ਭਾਰਾ ਮੀਂਹ ਤੇ ਹੜ ਆਉਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ। ਤੇ ਵੈਦਰ ਰਿਪੋਰਟ ਅਨੁਸਾਰ ਇਹਨਾਂ ਟਾਪੂਆਂ ਉਪਰ ਬਿਜਲੀ ਦੀਆਂ ਸੇਵਾਵਾਂ ਕਹਿੰਦੇ ਲੰਮੇ ਸਮੇਂ ਲਈ ਬੰਦ ਰਹਿ ਸਕਣ ਦੀ ਸੰਭਾਵਨਾ ਵੀ ਹੈਗੀ ਆ। ਤੇ ਇਹਦੇ ਨਾਲ ਕਹਿੰਦੇ ਆ ਯੂਐਸ ਟੈਰੀਟਰੀ ਗੁਆਮ ਆ ਜਿਹੜੀ ਖੱਕ ਸਾਹਿਬ ਜੀ, ਗੁਆਮ ਆਪਣੇ ਲੋਕ ਇੱਥੋਂ ਬਹੁਤ ਸਾਰੇ ਸਟੂਡੈਂਟ ਉੱਥੇ ਪੜ੍ਹਨ ਵੀ ਜਾਂਦੇ ਆ, ਜਿੱਥੇ ਅਮਰੀਕਨ ਫੌਜ ਦਾ ਉੱਥੇ ਖੱਕ ਸਾਹਿਬ ਜੀ ਵੱਡਾ ਸਾਰਾ ਅੱਡਾ ਵੀ ਆ, ਜਿਹਨੂੰ ਬੇਸ ਆਪਾਂ ਕਹਿ ਦਿੰਦੇ ਹਾਂ, ਮਿਲਟਰੀ ਦਾ ਬੇਸ ਹੈ ਅਮਰੀਕਾ ਦਾ। ਤੇ ਇਹਦੀ ਬਸੋਂ ਖੱਕ ਸਾਹਿਬ ਜੀ ਕੋਈ 1,70,000 ਹੈਗੀ ਆ, ਤੇ ਜਿਹਦੇ ਵਿਚੋਂ ਮੀਂਹ ਅਤੇ ਹਨੇਰੀ ਨਾਲ ਵੱਡੇ ਪੈਮਾਨੇ ਤੇ ਨੁਕਸਾਨ ਪਹੁੰਚਣ ਦੀਆਂ ਚੇਤਾਵਨੀਆਂ ਜਿਹੜੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਵੀ ਭਾਈ ਡਰ ਜਾਓ, ਇੱਕ ਥਾਂ ਆਪਣਾ ਧਿਆਨ ਰੱਖਿਓ ਤਾਂ ਕਿ ਇਹ ਤੂਫਾਨ ਆ ਜਿਹੜਾ ਇਹ ਲੰਘ ਜਾਵੇ ਉੱਪਰ ਦੀ ਤੁਹਾਡੇ। ਤੇ ਇਹ ਤੂਫਾਨ ਇਸ ਸਾਲ ਦੇ ਸਭ ਤੋਂ ਵੱਡੇ ਤੇ ਖਤਰਨਾਕ ਦੱਸਿਆ ਜਾ ਰਿਹਾ ਇਹਨੂੰ ਖੱਕ ਸਾਹਿਬ ਜੀ, ਜਿਹਦੇ ਵਿਚ ਹਵਾ ਦੀ ਰਫਤਾਰ ਖੱਕ ਸਾਹਿਬ ਜੀ ਆ ਗੱਲ ਜਿਹੜੀ ਧਿਆਨ ਨਾਲ ਥੋੜਾ ਜਿਹਾ ਨੰਬਰ ਇਹ ਸੋਨੇ ਵਾਲਾ ਆ, 173 ਮੀਲ ਜਿਹੜੇ 270 ਕਿਲੋਮੀਟਰ ਬਣਦੇ ਆ ਖੱਕ ਸਾਹਿਬ ਜੀ, ਇੰਨੀ ਇਥੋਂ ਤੀਕਰ ਹਵਾ ਦੀ ਜਿਹੜੀ ਹਨੇਰੀ ਦੀ ਰਫਤਾਰ ਆ ਉਹ ਹੋ ਸਕਣ ਦੀ ਸੰਭਾਵਨਾ ਹੈਗੀ ਆ। ਤੇ ਇੰਨੀ ਹਨੇਰੀ ਦੇ ਵਿਚ ਹੁਣ ਤੁਸੀਂ ਦੇਖ ਲੋ ਪਈ ਹਾਲ ਕੀ ਹੁੰਦਾ ਹੁਣ। ਤੇ ਇਹਦੇ ਨਾਲ ਉਹਦੇ ਜਿਹੜੇ ਕਿੰਨੇ ਟਾਪੂਆਂ ਦਾ ਗਰੁੱਪ ਆ ਖੱਕ ਸਾਹਿਬ ਜੀ, ਇਹਦੇ ਵਿਚ ਇਕ ਸਾਈਪੈਨ ਨਾਂ ਦਾ ਟਾਪੂ ਵੀ ਆ ਜਿਹੜਾ ਇਹਦੇ ਵਿਚ ਵੀ ਕਾਫੀ ਵੱਡਾ ਖਤਰਾ ਕਹਿੰਦੇ ਦੱਸਿਆ ਗਿਆ ਆ। ਤੇ ਇੱਥੇ ਖੱਕ ਸਾਹਿਬ ਜੀ ਇਹ ਜਿਹੜਾ ਟਾਪੂ ਆ ਇਹਦੀ ਇਕ ਹੋਰ ਮਹੱਤਤਾ ਇਹ ਆ ਕਿ ਇੱਥੇ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ, ਜਪਾਨੀ ਤੇ ਅਮਰੀਕਨ ਦੋਨਾਂ ਨੂੰ ਰਲਾ ਕੇ ਦੋਨਾਂ ਫੌਜਾਂ ਦਾ 50,000 ਕੋਈ ਜਿਹੜਾ ਫੌਜੀ ਇੱਥੇ ਖੱਕ ਸਾਹਿਬ ਜੀ ਜਿਨ੍ਹਾਂ ਦੀਆਂ ਜਾਨਾਂ ਇੱਥੇ ਗਈਆਂ ਸੀ ਇਹਨੂੰ ਜਿੱਤਣ ਦੇ ਮਾਮਲੇ ਦੇ ਵਿਚ। ਤੇ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਨੇਟੋ ਦੇ ਯੂਰੋਪੀਅਨ ਮੈਂਬਰਾਂ ਨੇ ਅਮਰੀਕਾ ਦੁਆਰਾ ਇਰਾਨੀਅਨ ਬੰਦਰਗਾਹਾਂ ਤੋਂ ਬਾਹਰ ਜਾ ਰਹੇ ਤੇਲ ਨੂੰ ਰੋਕਣ ਵਿਚ ਅਮਰੀਕਾ ਦੀ ਮਦਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਹ ਕਹਿੰਦੇ ਭਾਈ ਅਸੀਂ ਨੀ ਤੁਹਾਡੇ ਨਾਲ ਲੱਗਣਾ ਤੇ ਤੁਸੀਂ ਰਹਿਣ ਦਿਓ, ਤੁਸੀਂ ਆਪੇ ਕਰ ਲਓ ਜੇ ਤੁਸੀਂ ਏਦਾਂ ਦੀ ਗੱਲਬਾਤ ਕਰਨੀ ਆ। ਤੇ ਹੁਣ ਖਾਕ ਸਾਹਿਬ ਜੀ ਇਹਨਾਂ ਤੋਂ ਜਿਹੜੇ ਜਹਾਜ਼ ਹੈ, ਟਰੰਪ ਸਾਹਿਬ ਨੇ ਕਿਹਾ ਵੀ ਨਾ ਮੈਂ ਬਾਹਰ ਕੋਈ ਜਾਣ ਦੇਣਾ ਤੇ ਨਾ ਮੈਂ ਬਾਹਰੋਂ ਆਉਣ ਦੇਣਾ। ਤੇ ਇਹਦੇ ਵਿਚ ਹੁਣ ਟਰੰਪ ਸਾਹਿਬ ਨੇ ਪਹਿਲਾਂ ਤਾਂ ਇਹ ਕਿਹਾ ਸੀ ਕਿ ਮੈਂ ਕੋਈ ਵੀ ਜਹਾਜ਼ ਨਹੀਂ ਬਾਹਰ ਨਿਕਲਣ ਦੇਣਾ ਨਾ ਜਾਣ ਦੇਣਾ, ਤੇ ਫੇਰ ਟਰੰਪ ਸਾਹਿਬ ਨੇ ਆਪਣੇ ਬਿਆਨ ਆ ਜਿਹੜੇ ਉਹਨਾਂ ਨੂੰ ਬਦਲਦੇ ਹੋਏ ਇਹ ਕਹਿ ਦਿੱਤਾ ਕਿ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਜਹਾਜ਼ ਆ ਉਹਨਾਂ ਨੂੰ ਮੈਂ ਬਾਹਰ ਨਹੀਂ ਜਾਣ ਦੇਣਾ, ਜਾਂ ਜਿਹੜੇ ਉਹਨਾਂ ਜਾ ਰਹੇ ਉਹਨਾਂ ਬੰਦਰਗਾਹਾਂ ਨੂੰ ਉਹਨਾਂ ਨੂੰ ਵੀ ਮੈਂ ਅੰਦਰ ਨਹੀਂ ਵੜਨ ਦੇਣਾ। ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਜਿਹੜਾ ਤੁਹਾਨੂੰ ਪਤਾ ਪਈ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ ਆ, ਤੇ ਪਾਕਿਸਤਾਨ ਵਿਚ ਅਮਰੀਕਾ ਅਤੇ ਇਰਾਨ ਵਿਚ ਜਿਹੜਾ ਸਮਝੌਤਾ ਨਾ ਹੋਣ ਕਾਰਨ ਟਰੰਪ ਸਾਹਿਬ ਨੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਤੇਲ ਵਾਲੇ ਜਹਾਜ਼ਾਂ ਨੂੰ ਬੰਦ ਕਰਨ ਆਪਣੀ ਸਮੁੰਦਰੀ ਫੌਜ ਲਗਾ ਦਿੱਤੀ ਆ। ਤੇ ਪਹਿਲਾਂ ਟਰੰਪ ਸਾਹਿਬ ਨੇ ਇਕ ਵੀ ਜਹਾਜ਼ ਨਾ ਬਾਹਰ ਤੇ ਨਾ ਅੰਦਰ ਜਾਣ ਦੀ ਧਮਕੀ ਦਿੱਤੀ ਸੀਗੀ, ਫੇਰ ਉਹਨੇ ਉਹ ਬਦਲ ਲਿਆ ਤੇ ਇਹ ਮਸਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ। ਤੇ ਨੇਟੋ ਐਲਾਈ ਜਿਹੜੇ ਹੈਗੇ ਆ ਉਹਨਾਂ ਦੇ ਵਿਚ ਖਾਕ ਸਾਹਿਬ ਜੀ ਆਮ ਕਰਕੇ ਜਿਹੜੇ ਨਾਂ ਆ ਉਹ ਤਿੰਨ ਦੇਸ਼ਾਂ ਦੇ ਮੂਹਰੇ ਆਉਂਦੇ ਹੁੰਦੇ ਜ਼ਿਆਦਾ, ਬ੍ਰਿਟੇਨ ਤੇ ਫਰਾਂਸ ਤੇ ਜਰਮਨੀ, ਪਰ ਇਸ ਵਾਰੀ ਉਹਨਾਂ ਨੇ ਖਾਕ ਸਾਹਿਬ ਜੀ ਜਰਮਨ ਦਾ ਨਾਮ ਵਿਚ ਨਹੀਂ ਲਿਖਿਆ, ਪਰ ਫਰਾਂਸ ਤੇ ਬ੍ਰਿਟੇਨ ਆ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਇਸ ਲੜਾਈ ਦੀ ਲਪੇਟ ਵਿਚ ਨਹੀਂ ਆਉਣਗੇ। ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹਨਾਂ ਨੇ ਭਾਈ ਇਹਦੇ ਵਿਚ ਕੋਈ ਹਿੱਸਾ ਨਹੀਂ ਲੈਣਾ। ਪਰ ਉੱਪਰੋਂ ਗੱਲਾਂ ਬਾਤਾਂ ਰਾਹੀਂ ਬੈਠ ਕੇ ਉਹ ਕਹਿੰਦੇ ਆ ਵੀ ਇਹਦੀ ਬਜਾਏ ਤੁਸੀਂ ਬੈਠ ਕੇ ਗੱਲਾਂ ਬਾਤਾਂ ਦੇ ਨਾਲ ਇਹ ਜਿਹੜਾ ਮਸਲਾ ਸਮਝਾ ਲਓ। ਯੂਰੋਪੀਅਨ ਦੇਸ਼ਾਂ ਨੇ ਟਰੰਪ ਦੁਆਰਾ ਨੇਟੋ ਵਿਚੋਂ ਬਾਹਰ ਨਿਕਲਣ ਦੀ ਧਮਕੀ ਕਾਰਨ ਅਤੇ ਕੁਝ ਦੇਸ਼ਾਂ ਵਿਚੋਂ ਆਪਣੇ ਆਪਣੀਆਂ ਫੌਜਾਂ ਨੂੰ ਜਿਹੜੇ ਅੱਡੇ ਆ ਦੇਸ਼ ਆ ਉੱਥੇ ਉਹਨਾਂ ਨੂੰ ਬਾਹਰ ਕੱਢਣ ਵਾਪਸ ਲਿਆਉਣ ਦੀ ਗੱਲਬਾਤ ਕੀਤੀ ਆ, ਜਿਨ੍ਹਾਂ ਨੇ ਅਮਰੀਕੀ ਫੌਜਾਂ ਨੂੰ ਆਪਣੇ ਹਵਾਈ ਅੱਡਿਆਂ ਨੂੰ ਵਰਤ ਕੇ ਇਰਾਨ ਖਿਲਾਫ਼ ਜਿਨ੍ਹਾਂ ਨੇ ਉਹ ਇਨਕਾਰ ਦਿੱਤਾ ਸੀ ਕਿ ਅਸੀਂ ਆਪਣੇ ਅੱਡੇ ਨਹੀਂ ਵਰਤਣ ਦੇਣੇ, ਉਹਨਾਂ ਵਿਚੋਂ ਧਮਕੀ ਦਿੱਤੀ ਆ ਕਿ ਅਸੀਂ ਅੱਡੇ ਕੱਢ ਲੈਣੇ, ਪਰ ਉਹ ਤਾਂ ਅੱਗੇ ਯੂਰੋਪੀਅਨ ਤਾਂ ਚਾਹੁੰਦੇ ਆ ਵੀ ਤੁਸੀਂ ਲੈ ਜਾਓ ਕੱਢ ਕੇ। ਤੇ ਇਹਦੇ ਵਿਚ ਵੀ ਕੋਈ ਲੁਕੀ ਉਹ ਹੋ ਸਕਦੀ ਆ ਕਿ ਉਹ ਕਹਿੰਦੇ ਹੋਣ ਕਿ ਤੂੰ ਨਿਕਲ ਜਾ ਤੇ ਇਹ ਕਹਿੰਦੇ ਹੋਣੇ ਆ ਤੇ ਅਸੀਂ ਕੱਢਣੇ ਆ, ਸੋ ਰਾਜਨੀਤੀ ਏਦਾਂ ਚੱਲਦੀ ਆ। ਤੇ ਅਗਲੀ ਖਬਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਦੱਖਣੀ ਕੋਰੀਆ ਦੇ ਪ੍ਰੈਜੀਡੈਂਟ ਖਾਕ ਸਾਹਿਬ ਜੀ, ਇਹ ਲੜਾਈ ਆ ਜਿਹੜੀ ਦੇਖੋ ਮੂੰਹ ਚੋਂ ਗੱਲ ਨਹੀਂ ਨਿਕਲਣ ਦਿੰਦੇ ਇਜ਼ਰਾਈਲੀ ਆ, ਜਿਹੜੀ ਇਜ਼ਰਾਈਲੀ ਗਵਰਨਮੈਂਟ ਆ ਉਹ ਕਿਸੇ ਦੇ ਮੂੰਹ ਚੋਂ ਗੱਲ ਨਿਕਲਣ ਨਹੀਂ ਦਿੰਦੇ, ਉਹ ਕਹਿੰਦੇ ਮੂੰਹ ਬੰਦ ਰੱਖੋ। ਤੇ ਉਹਨਾਂ ਨੇ ਹੁਣ ਹੋਇਆ ਕੀ ਆ ਖਾਕ ਸਾਹਿਬ ਜੀ, ਦੱਖਣੀ ਕੋਰੀਆ ਦੇ ਜਿਹੜੇ ਪ੍ਰੈਜੀਡੈਂਟ ਆ, ਹੁਣ ਦੱਖਣੀ ਕੋਰੀਆ ਜਿਹੜਾ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਅਮਰੀਕਾ ਹੀ ਉੱਥੇ ਸਾਰਾ ਕੁਝ ਚਲਾ ਰਿਹਾ, ਤੇ ਉਹਦੇ ਪ੍ਰੈਜੀਡੈਂਟ ਜਿਹੜੇ ਹੈਗੇ ਆ ਲੀ ਜੇ ਮਿਆਂਗ ਉਹਨਾਂ ਦਾ ਨਾਂ ਹੈਗਾ, ਉਹਦੇ ਉਹਨਾਂ ਦੇ ਵੱਲੋਂ ਇੱਕ ਪਾਲਸਤੀਨੀਆ ਦੇ ਹੱਕ ਦੇ ਵਿਚ ਨਾਰਾ ਜਿਹੜਾ ਹਾ ਦਾ ਨਾਰਾ ਆਪਾਂ ਕਹਿੰਦੇ ਆ ਉਹ ਮਾਰਨ ਕਾਰਨ ਕਿਹਾ, ਉਸਨੇ ਕਿਹਾ ਕਿ ਇਜ਼ਰਾਇਲ ਵੀ ਤਾਂ ਪਾਲਸਤੀਨੀਆ ਦੀ ਹੋਲੋਕਾਸਟ ਹੀ ਕਰ ਰਿਹਾ। ਕਾਫੀ ਸੇਫ ਕਿਹਾ ਜਿਸ ਕਾਰਨ ਉਸ ਦੇਸ਼ ਦੀ ਪਰਜਾ ਨੇ ਬੁਰਾ ਮਨਾਇਆ। ਬੀਤੇ ਸ਼ੁੱਕਰਵਾਰ ਲੀ ਨੇ ਕਿਹਾ ਕਿ ਇਜ਼ਰਾਇਲ ਦੁਆਰਾ ਗਾਜ਼ਾ ਵਿਚ ਮਾਰੇ ਜਾ ਰਹੇ ਪਾਲਸਤੀਨੀਆ ਦਾ ਮਾਮਲਾ ਨਾਜ਼ੀ ਦੁਆਰਾ ਮਾਰੇ ਗਏ ਯਹੂਦੀਆਂ ਦੇ ਮਾਮਲੇ ਦੇ ਬਰਾਬਰ ਹੈ। ਉਸ ਨੇ ਦੁਆਰਾ ਪੋਸਟ ਵਿਚ ਇਜ਼ਰਾਈਲੀ ਫੌਜੀਆਂ ਦੁਆਰਾ ਇਕ ਪਾਲਸਤੀਨੀ ਨੂੰ ਤਸੀਹੇ ਦਿੱਤੇ ਤੇ ਫੇਰ ਉਸ ਨੂੰ ਇਕ ਬਿਲਡਿੰਗ ਦੀ ਜਿਹੜੀ ਛੱਤ ਸੀਗੀ ਉਹਦੇ ਉਪਰੋਂ ਥੱਲੇ ਸਿੱਟ ਦਾ ਵੀਡੀਓ ਜਿਹੜਾ ਉਹਨੇ ਪੋਸਟ ਕੀਤਾ। ਤੇ ਇਜ਼ਰਾਇਲ ਦੇ ਵਿਦੇਸ਼ ਮੰਤਰੀ ਨੇ ਕਿਹਾ, ਐਕਸ ਉਪਰ ਉਹਨੇ ਆਪਣੀ ਪੋਸਟ ਪਾਈ ਆ, ਉਹ ਕਹਿੰਦਾ ਕਿ ਇਹ ਇਕ ਪੋਸਟ ਵਿਚ ਕਿਹਾ ਗਿਆ ਕਿ ਮੈਨੂੰ ਲੱਗਦਾ ਲੀ ਨੇ ਕਿਸੇ ਅਜੀਬ ਕਾਰਨ ਕਰਕੇ 2024 ਦੀ ਕਹਾਣੀ ਨੂੰ ਕਵਰ ਵਿਚੋਂ ਕੱਢ ਕੇ ਪੋਸਟ ਕੀਤਾ। ਇਕੋ ਲੈਣ ਹੈਗੀ ਜਿਸ ਵਿਚ ਇਕ ਟੈਰੋਰਿਸਟ ਦੀ ਕਹਾਣੀ ਸੀ ਅਤੇ ਉਸ ਦੀ ਪੂਰੀ ਤਰ੍ਹਾਂ ਛਾਣਬੀਨ ਕਰ ਲਈ ਗਈ ਸੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
3: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੁਸੀਂ ਸਿਨੋਪਸਿਸ ਤਿਆਰ ਕਰਿਆ ਕਰੋ, ਪੜ੍ਹੇ ਲਿਖੇ ਬੰਦੇ ਤੁਸੀਂ ਤੇ ਲਰਨਡ ਆਦਮੀ ਹੋ, ਖਬਰ ਬਣਾ ਲਈ ਉਹਦਾ ਸਿਨੋਪਸਿਸ ਬਣਾ ਕੇ ਲੋਕਾਂ ਨੂੰ ਦੱਸਿਆ ਕਰੋ, ਜਿਆਦਾ ਵਧੀਆ।
0: ਮੈਂ ਕਹਿੰਦਾ ਹੁਣ ਚੀਮਾ ਸਾਹਿਬ ਬਿਲਕੁਲ।
3: ਹਾਂਜੀ
0: ਜੀ
3: ਜਾਣਕਾਰੀ ਰੱਖਦੇ
0: ਹੋ
3: ਜੇ ਮੈਂ ਕਿਤਾਬ ਪੜ੍ਹਨ ਲੱਗ ਗਿਆ ਨਾ ਤੇ ਫੇਰ ਤਾਂ ਮੈਂ ਇੱਕ ਵਰਕਾ ਹੀ ਪੜ੍ਹੂੰਗਾ ਸਾਰੇ ਪ੍ਰੋਗਰਾਮ ਚ
1: ਨਹੀਂ ਨਹੀਂ ਏਦਾਂ ਦੀ ਗੱਲ ਕੋਈ ਨੀ ਹੈ
3: ਮੈਂ ਵੀ ਇੱਕ ਦਿਨ ਅੱਗੇ ਛੁੱਟੀ ਹੋ ਗਈ ਇੱਕ ਦਿਨ ਕੱਲ ਵੀ ਹੋ ਗਈ ਕੁਦਰਤੀ ਕਿਸੇ ਤਰ੍ਹਾਂ ਦਾ ਅੱਜ ਫਿਰ ਮੈਂ ਹਾਜ਼ਰ ਹੋ ਗਿਆ ਮੈਂ ਕਿ ਨਹੀਂ ਨੀਂਦ ਨਹੀਂ ਆਉਂਦੀ ਜਦ ਪ੍ਰੋਗਰਾਮ ਨਾ ਕਰੋ
1: ਹਾਂਜੀ
3: ਸੋ ਅਸੀਂ ਜੀਵਨ ਦੀ ਸਿਲਸਿਲੇਵਾਰ ਚੱਲਦੀ ਇਸ ਲੜੀ ਦੇ ਗਿਆਨ ਦੇ ਵਿੱਚ ਇੱਥੇ ਪਹੁੰਚ
1: ਡਾਕਟਰ ਸਾਹਿਬ ਅੱਜ ਵਿਸਾਖੀ ਦਾ ਦੇ ਰਹੇ ਹਾਂ ਤੁਸੀਂ ਵੀ ਥੋੜਾ ਜਿਹਾ ਆਪਣਾ ਹਿੱਸਾ ਪਾ ਦਿਓ ਇਹਦੇ ਵਿੱਚ
3: ਵਿਸਾਖੀ ਵਾਲੇ ਜੇ ਮੈਂ ਬੋਲੀਏ ਫਿਰ ਲੋਕਾਂ
0: ਦਾ ਬੋਲੋ 5 ਮਿੰਟ ਬਾਕੀ ਦਾ ਪ੍ਰੋਗਰਾਮ
3: ਹਾਂਜੀ
0: 5-7 ਮਿੰਟ ਬੋਲ ਲਓ ਨਾ ਵਿਸਾਖੀ ਤੇ ਬਸ ਬਾਕੀ ਤੁਸੀਂ ਆਪਣਾ ਪ੍ਰੋਗਰਾਮ ਕਰ ਲਓ
3: ਵਿਸਾਖੀ ਤੇ ਹੀ ਬੋਲ ਲੈਂਦੇ ਹਾਂ
1: ਹਾਂਜੀ ਤੁਹਾਡੇ ਕੋਲ ਕਿਹੜਾ ਗਿਆਨ ਨੇ ਗਿਆਨ ਦੀ ਘਾਟ ਆ
3: ਹਾਂਜੀ
1: ਤੁਹਾਡੇ ਕੋਲ ਕਿਹੜਾ ਵਿਦਿਆ ਦੀ ਘਾਟ ਆ ਮੈਂ ਕਿਹਾ
3: ਨਹੀਂ ਨਹੀਂ ਘਾਟ ਵਾਲੀ ਤੇ ਗੱਲ ਬੜੇ ਧਰਤੀ ਹੋਰ ਪਰੇ ਹੋਰ ਪਰੇ ਸਿਆਣੇ ਤੋਂ ਸਿਆਣੇ ਵਿਦਵਾਨ ਬੈਠੇ ਨੇ ਅੱਜ ਦੇ ਗੁਰਦੁਆਰਿਆਂ ਦੇ ਵਿੱਚ ਸਿਆਣਿਆਂ ਦੀ ਕੋਈ ਕਮੀ ਨਹੀਂ ਰਹੀ ਹੋਣੀ ਹਰ ਪਾਸੇ ਹੀ ਗਿਆਨ ਵਰਸਦਾ ਪਿਆ ਹੋਣਾ ਤੇ ਚਲੋ ਖੈਰ ਮੈਂ ਇਹ ਸਮਝਦਾ ਕਿ ਇਸ ਇਤਿਹਾਸਿਕ ਦਿਹਾੜੇ ਤੇ ਤੁਸੀਂ ਉਹਦੇ ਬਾਰੇ ਜਾਣਕਾਰੀ ਪਾ ਦਿੰਦੇ 1699 ਦੀ ਵਿਸਾਖੀ ਇੱਕ ਤਰ੍ਹਾਂ ਦਾ ਕਿਉਂਕਿ ਤੁਹਾਨੂੰ ਪਤਾ ਨਾ ਮੇਰੇ ਵਿਚਾਰ ਆਮ ਤੌਰ ਤੇ ਥੋੜੇ ਜੇ ਵੱਖਰੇ ਹੁੰਦੇ ਆ ਲੋਕਾਂ
1: ਨਾਲੋਂ
3: ਇਤਿਹਾਸ ਜਦੋਂ ਵੀ ਲਿਖਿਆ ਜਾਂਦਾ ਹੈ ਨਾ ਵੇਲੇ ਮੌਕੇ ਦੇ ਮੁਤਾਬਕ ਜਿਹੜੀ ਜੇਤਰੀ ਪਾਰਟੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖ ਕੇ ਤੇ ਸਾਰਾ ਇਤਿਹਾਸ ਲਿਖਿਆ ਜਾਂਦਾ ਹੈ
1: ਬਿਲਕੁਲ ਜਿਹੜੀ ਜੇਤੂ ਪਾਰਟੀ ਆ ਉਹੀ ਲਿਖਾਉਂਦੀ ਉਹ ਆਈ
3: ਹਾਂਜੀ ਜ਼ਿਆਦਾਤਰ ਜੇ ਮੈਂ ਐਗਜ਼ਾਮਪਲ ਕਈ ਵਾਰ ਅਜਾ ਕਰਦਾ ਹਾਂ ਜੇ ਰਾਵਣ ਜਿੱਤ ਜਾਂਦਾ ਤੇ ਰਾਮ ਦਾ ਕਿਸੇ ਨਾਮ ਹੀ ਨਹੀਂ ਸੀ ਲੈਣਾ ਤੇ ਅੱਜ ਰਾਵਣ ਚੜਾਇਆ ਉਹ ਦੈਂਤ ਬਣ ਗਿਆ ਦੁਸ਼ਮਣ ਬਣ ਗਿਆ ਇਸ ਤਰ੍ਹਾਂ ਦਾ
1: ਬਿਲਕੁਲ
3: ਜੇ ਵੇਖਦੇ ਹਾਂ ਤੇ ਅਸੀਂ 4 ਵੇਦਾਂ ਦਾ ਗਿਆਤਾ ਸੀ ਤੇ ਇੱਕ ਪਾਸੇ ਅਸੀਂ ਰਾਮ ਨੂੰ ਕਹਿ ਦਿੰਦੇ ਵੀ ਉਹ ਮੇਰਾ ਮਰਿਆਦਾ ਪੁਰਸ਼ੋਤਮ ਹੈ ਭਲੇ ਮਾਨਸੋ ਮਰਿਆਦਾ ਪੁਰਸ਼ੋਤਮ ਕਾਹਦਾ ਹੋਇਆ ਵੀ ਆਪਣਾ ਰਾਜ ਆਪਣਾ ਹੱਕ ਛੱਡ ਕੇ ਤੁਰ ਪਿਆ ਤੇ ਉਸ ਤੋਂ ਬਾਅਦ ਜਦੋਂ ਉਧਰੋਂ ਜਿੱਤ ਜੇ ਹੋ ਗਈ ਵਾਂਦਰ ਸੈਨਾ ਦੇ ਨਾਲ ਤੇ ਫੇਰ ਭਰਤ ਨੂੰ ਡਰ ਪੈ ਗਿਆ ਤੇ ਉਹਨੇ ਛੱਡਤਾ ਰਾਜ ਵੀ ਹੁਣ ਲੜਾਈ ਲੈਣ ਚ ਫਾਇਦਾ ਕੋਈ ਨੀ ਇਹਦੇ ਮਗਰ ਲੋਕ ਜ਼ਿਆਦਾ ਨੇ ਰਾਵਣ ਛੱਡ ਦਿੱਤਾ ਤੇ ਫੇਰ ਕਿਸੇ ਨੇ ਕਹਿ ਦਿੱਤਾ ਯਾਰ ਤੇਰੀ ਘਰਵਾਲੀ ਤਾਂ ਰਾਵਣ ਦੇ ਘਰੇ ਰਹਿ ਕੇ ਆਈ ਹੈ ਹੁਣ ਵਿਚਾਰੀ ਕੈਦ ਚ ਰਹਿ ਕੇ ਆਈ ਹੈ ਤੇਰੇ ਨਾਲ ਉਹਨੇ ਬਨਵਾਸ ਕੱਟਿਆ ਸਾਰਾ ਕੁਝ ਕੀਤਾ ਤੇ ਅੱਜ ਤੁਹਾਨੂੰ ਪ੍ਰੈਗਨੈਂਟ ਨੂੰ ਘਰੋਂ ਕੱਢਣਾ ਹੈ
1: ਮਰਿਆਦਾ ਬਿਲਕੁਲ ਬਿਲਕੁਲ ਬਿਲਕੁਲ ਜਿਹੜੇ ਸਿਆਣੇ ਲੋਕ ਆ ਖਾਕ ਸਾਹਿਬ ਜੀ ਉਹਨਾਂ ਨੂੰ ਉਹ ਇਹ ਗੱਲਾਂ ਲਿਆਉਂਦੇ ਆ ਸਾਹਮਣੇ ਪਈ ਉਹਦਾ ਕੈਰੇਕਟਰ ਜਿਹੜਾ ਸੀ ਰਾਮ ਚੰਦਰ ਦਾ ਉਹ ਕੀ ਸੀ
3: ਮੈਂ ਇਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਜਿਹੜੇ ਮੇਰੇ ਆਪਣੇ ਵਿਚਾਰ ਨੇ ਉਹ ਇਹੀ ਪੇਸ਼ ਕਰਨਾ ਚਾਹੁੰਦਾ ਕਿ ਇੱਕ ਉਸ ਦਿਨ ਵਿਲੱਖਣ ਵਰਤਾਰਾ ਵਾਪਰਿਆ ਉਸ ਵੇਲੇ ਦੀ ਲੋਕਾਂ ਦੀ ਬੁੱਧੀ ਅਨੁਸਾਰ ਵਾਪਰਿਆ ਇਤਿਹਾਸਿਕ ਇਤਿਹਾਸ ਸਾਰੇ ਲੋਕ ਹੀ ਜਾਣਦੇ ਨੇ ਸਾਡੇ ਨਾਲ ਕੀ ਹੋਇਆ ਕਿਸ ਤਰ੍ਹਾਂ ਹੋਇਆ 6ਵੇਂ ਪਾਤਸ਼ਾਹ ਤੋਂ ਲੈ ਕੇ ਇਹ ਜਿਹੜੀਆਂ ਲੜਾਈਆਂ ਜਾਂ ਕਹਿ ਲੋ ਕਿ 5ਵੇਂ ਪਾਤਸ਼ਾਹ ਤੋਂ ਕਿਉਂਕਿ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ ਪਾਤਸ਼ਾਹ ਤੋਂ ਲੈ ਕੇ ਇਹ ਲੜਾਈਆਂ ਸਾਡੇ ਪੱਲੇ ਪਈਆਂ ਤੇ ਕੁਝ ਸਮਾਂ ਵਿਚੋਂ ਜੇ 7ਵੇਂ ਤੇ 8ਵੇਂ ਪਾਤਸ਼ਾਹ ਦੇ ਸਮੇਂ ਸ਼ਾਂਤੀ ਰਹੀ ਉਹਨਾਂ ਨੇ ਲੜਾਈ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਤੇ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦਾ ਇਤਿਹਾਸ ਹੀ ਇਹੀ ਸੀ ਸ਼ੁਰੂਆਤੀ ਦੌਰ ਤੋਂ
1: ਬਿਲਕੁਲ
3: 8ਵੇਂ ਪਾਤਸ਼ਾਹ ਦਾ ਇਤਿਹਾਸ ਤੇ ਅੱਜ ਅਸੀਂ ਪਹੁੰਚ ਗਏ ਵਿਸਾਖੀ ਵਾਲੇ 1699 ਦੀ ਵਿਸਾਖੀ ਵਾਲੇ ਇਤਿਹਾਸ ਦੇ ਵਿਚ ਪਰ ਉਸ ਵੇਲੇ ਵਿਚਾਰ ਇਹ ਸੀ ਵੀ ਇਹ ਲੋਕ ਮੁਰਦਿਆਂ ਦੀ ਜ਼ਿੰਦਗੀ ਜੀ ਰਹੇ ਹਨ ਸਾਰਾ ਕੁਝ ਜੀਆ ਹੋਇਆ ਵੀ ਇਹ ਗੁਲਾਮੀ ਦੀ ਜ਼ਿੰਦਗੀ ਕਿਉਂ ਜੀ ਰਹੇ ਹਨ ਜਾਂ ਇਹਨਾਂ ਨੂੰ ਮਰ ਜਾਣਾ ਚਾਹੀਦਾ ਤੇ ਜਾਂ ਇਹਨਾਂ ਨੂੰ ਜਿਉਣਾ ਚਾਹੀਦਾ ਤੇ ਜਿਵੇਂ ਕੋਈ ਭੁੱਬਲ ਦੇ ਵਿਚੋਂ ਵੇਖਦਾ ਹੈ ਨਾ ਕਿ ਕੋਈ ਚੰਗਿਆੜੀ ਐਸੀ ਹੈਗੀ ਹੈ ਜਿਹਨੂੰ ਅੱਗ ਬਾਲੀ ਜਾ ਸਕਦੀ ਹੋਵੇ
1: ਜੀ
3: ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਇੱਕ ਕੌਤਕ ਰਚਿਆ
1: ਬਿਲਕੁਲ
3: ਅੱਜ ਕੱਲ ਦੇ ਜਿਹੜੇ ਦਸਮ ਗ੍ਰੰਥੀ ਨੇ ਜਾਂ ਹੋਰ ਤਰ੍ਹਾਂ ਦੇ ਟਕਸਾਲਾਂ ਵਾਲੇ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹਨਾਂ ਕੋਲ ਕੋਈ ਸਬੂਤ ਵੀ ਨਹੀਂ ਕਿਉਂਕਿ ਉਹਨਾਂ ਦੇ ਮਗਰ ਲੱਗਣ ਵਾਲੀ ਜਨਤਾ ਉਹ ਆ ਜਿਹੜੀ ਦਿਮਾਗ ਆਪਣਾ ਬੰਦ ਕਰਕੇ ਬੈਠੀ ਹੋਈ ਹੈ
1: ਬਿਲਕੁਲ ਬਿਲਕੁਲ ਡਾਕਟਰ
3: ਸਿੰਘ ਵਿਚਾਰਦੇ ਨਹੀਂ ਪਰ ਸਾਨੂੰ ਤਾਂ ਪਹਿਲੀ ਪਾਤਸ਼ਾਹੀ ਨੇ ਤਰਕ ਦਿੱਤਾ ਹੈਗਾ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆਉਂਦੀਆਂ ਮਨਮਤਾਂ ਨੂੰ ਉਹਨਾਂ ਨੇ ਨਕਾਰ ਦਿੱਤਾ, ਤਰਕ ਸੰਗਤ ਨਕਾਰਿਆ ਤੇ ਅਸੀਂ ਉਸ ਨੂੰ ਮੰਨਦੇ ਆ ਸਾਰੀ ਬਾਣੀ ਗੁਰੂ ਨਾਨਕ ਦੇ ਨਾਂ ਨਾਲ ਜਿਹੜੇ ਵੀ ਗੁਰੂ ਨੇ ਲਿਖੀ ਨੇ ਮਹਿਲਾ ਦੇ ਤੌਰ ਤੇ ਅਸੀਂ ਗੁਰੂ ਨਾਨਕ ਦੇ ਨਾਂ ਦੀ ਮੋਹਰ ਲਾਈ ਉਸਨੇ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਸੀਗੀ ਪਰ ਫੇਰ ਵੀ ਇਸ ਹਾਲਾਤ ਵਿਚ ਪਹੁੰਚ ਕੇ ਗੁਰੂ ਸਾਹਿਬ ਦਸਵੇਂ ਗੁਰੂ ਨੇ ਵੇਖਿਆ ਵੀ ਮੈਂ ਵੇਖਾਂ ਤਾਂ ਸਹੀ ਸਾਰਾ ਪਰਿਵਾਰ ਇੰਨੀਆਂ ਪੀੜੀਆਂ ਸਾਡੀਆਂ ਹੋ ਗਈਆਂ ਇਸ ਗੱਲ ਵਾਸਤੇ ਕਰਦੇ ਆ ਵੀ ਇਹਨਾਂ ਨੂੰ ਕਿਵੇਂ ਜਗਾਇਆ ਜਾ ਸਕੇ
1: ਜੀ
3: ਉਹ ਜਗਾਇਆ ਕਿਸੇ ਨੂੰ ਵੀ ਪੜਾਇਆ ਜਾਵੇ ਜਾਂ ਕਿਸੇ ਨੂੰ ਵੀ ਉਕਸਾਹਟਮੈਂਟ ਕੀਤੀ ਜਾਵੇ ਤੇ ਉਹਦੀ ਮਨ ਬੁੱਧੀ ਦੇ ਲੈਵਲ ਤੇ ਆ ਕੇ ਕੀਤੀ ਜਾਂਦੀ ਹੈ ਨਾ
1: ਬਿਲਕੁਲ
3: ਇਸ ਦੀ ਮਨ ਬੁੱਧੀ ਕੀ ਹੈਗੀ ਆ ਉਹਦੇ ਮੁਤਾਬਕ ਇਹਨੂੰ ਸਮਝਾਇਆ ਜਾ ਸਕਦਾ ਹੈਗਾ ਹੁਣ ਪਹਿਲੀ ਜਾਂ ਦੂਜੀ ਦੇ ਬੱਚੇ ਨੂੰ ਤੁਸੀਂ ਐਸਟ੍ਰੋਨਾਟ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰੋ ਤੇ ਪਤੇ ਨਹੀਂ ਨਾ ਪੈਣੀਆਂ
1: ਬਿਲਕੁਲ
3: ਲੈਵਲ ਹੁੰਦਾ ਆਈ ਕਿਊ ਲੈਵਲ ਹੁੰਦਾ ਪੜ੍ਹਾਈ ਦਾ ਤੇ ਜਿਸ ਵਾਸਤੇ ਗੁਰੂ ਸਾਹਿਬ ਨੇ ਜਾਣਿਆ ਪੀ ਇਹਨਾਂ ਦੇ ਆਈ ਕਿਊ ਲੈਵਲ ਇਹੀ ਹੈ ਪੀ ਇਹਨਾਂ ਨੂੰ ਇਸ ਤਰੀਕੇ ਤੇ ਸਮਝਾਇਆ ਜਾਵੇ ਔਰ ਉਹਨਾਂ ਨੇ ਇਹ ਕੌਤਕ ਰਚਿਆ
1: ਜੀ
3: ਜਦੋਂ ਅਸੀਂ ਪਹਿਲੀਆਂ ਜਮਾਤਾਂ ਚ ਪੜ੍ਹਦੇ ਸੀ ਨਾ ਹਾਈ ਸਕੂਲ ਤੋਂ ਹੇਠਾਂ ਉਸ ਸਾਰੀਆਂ ਕਿਤਾਬਾਂ ਦੇ ਵਿਚ ਕੌਤਕ ਹੀ ਲਿਖਿਆ ਆਉਂਦਾ ਸੀਗਾ
1: ਜੀ
3: ਤੇ ਉਹਨਾਂ ਨੇ ਇੱਕ ਕੌਤਕ ਰਚਿਆ ਕੌਤਕ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਸੱਚ ਲੱਗੇ
1: ਜੀ
3: ਸੱਚ ਨਾ ਹੋਵੇ
1: ਜੀ ਵਿਚਿੱਤਰ ਨਾਟਕ ਜਿਹੜਾ ਉਹਨਾਂ ਨੇ ਵਿਚਿੱਤਰ ਨਾਟਕ ਦੀ ਰਚਨਾ ਜਦੋਂ ਕੀਤੀ ਹੈ ਜੀ ਉਹਦੇ ਵਿਚ ਇਹੀ ਲਿਖਿਆ
3: ਹਾਂ ਸੱਚ ਨਾ ਹੋਵੇ ਲੇਕਿਨ ਸੱਚ ਲੱਗੇ ਹਿਸਾਬ ਦਾ ਉਹਨਾਂ ਨੇ ਕੌਤਕ ਰਚਿਆ ਤੇ ਜਿਹੜੀ ਕਹਾਣੀ ਬਣਾਈ ਹੁਣ ਬਹੁਤ ਸਾਰੇ ਲੋਕ ਆਦੇ ਲੋ ਜੀ ਉਹ ਤਾਂ ਮਹਾਂਪੁਰਸ਼ ਉਹ ਤਾਂ ਰੱਬ ਸੀਗੇ ਜਦੋਂ ਇਹੀ ਗੱਲ ਕਹੇ ਉਹ ਤੇ ਕਹਿੰਦੇ ਨੇ ਕਿ ਜੋ ਮੁਝਕੋ ਨਾਰਾਇਣ ਸਿੰਘ ਦੇ ਤਿੰਨ ਅਰਗਰਬ ਗੁੱਟ ਮੈਂ ਭਰੇ ਤੇ ਤੁਸੀਂ ਉਹਨਾਂ ਨੂੰ ਕਿਸੇ ਹੋਰ ਸ਼੍ਰੇਣੀ ਚ ਰੱਖੀ ਜਾ ਰਹੇ ਹੋ
1: ਜੀ ਜੀ
3: ਉਹ ਲੋਕ ਸੁਪਰਮੈਨ ਸਨ ਇੱਕ ਤਰ੍ਹਾਂ ਇਹ ਕਹਿ ਸਕਦੇ ਹੋ ਤੁਸੀਂ ਉਹਨਾਂ ਦੀ ਵਿਚਾਰਧਾਰਾ ਕਰਕੇ ਉਹ ਆਮ ਲੋਕਾਂ ਨਾਲੋਂ ਬਹੁਤ ਜ਼ਿਆਦਾ ਉੱਪਰ ਸਨ
1: ਬਹੁਤ ਜ਼ਿਆਦਾ ਉੱਪਰ ਸੀ ਬਿਲਕੁਲ
3: ਸਿਆਣੇ ਲੋਕਾਂ ਨੂੰ ਹਾਲਾਤ ਬਣਾਉਂਦੇ ਨੇ ਜਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤੇ ਕੁਛ ਤਾਂ ਉਹਨਾਂ ਹਾਲਾਤਾਂ ਤੋਂ ਦਿਲ ਛੱਡ ਕੇ ਤੇ ਬੈਠ ਜਾਂਦੇ ਨੇ ਖਤਮ ਹੋ ਜਾਂਦੇ ਨੇ ਕੁਛ ਲੋਕ ਨੇ ਜਿਹੜੇ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਦਿਆਂ ਉਸ ਹਾਲਾਤਾਂ ਦੇ ਮੁਤਾਬਕ ਸਿਆਣੇ ਹੋ ਜਾਂਦੇ ਨੇ
1: ਬਿਲਕੁਲ
3: ਜਦੋਂ ਉਹ ਸਿਆਣੇ ਹੋ ਜਾਂਦੇ ਨੇ ਫਿਰ ਉਸੇ ਤਰ੍ਹਾਂ ਦੀ ਉਹਨਾਂ ਦੀ ਬੁੱਧੀ ਆਈ ਕਿਊ ਲੈਵਲ ਉਹਨਾਂ ਦਾ ਉਸੇ ਤਰ੍ਹਾਂ ਦਾ ਹੋ ਜਾਂਦਾ
1: ਬਿਲਕੁਲ
3: ਸਾਹਿਬ ਨੇ ਇਹ ਵੇਖਿਆ ਵੀ ਜਿਨ੍ਹਾਂ ਦੀ ਖਾਤਰ ਇਹ ਸਾਰਾ ਕੁਛ ਕੀਤਾ ਜਾ ਰਿਹਾ ਆ ਉਹਨਾਂ ਚ ਕੋਈ ਜਿਉਣ ਦੀ ਸਮਰੱਥਾ ਵੀ ਹੈਗੀ ਹੈ ਕਿ ਨਹੀਂ ਹੈਗੀ
1: ਬਿਲਕੁਲ
3: ਬਾਲਣ ਜੋਗੀ ਇਸ ਭੁੱਬਲ ਦੇ ਵਿਚ ਜਿੰਦ ਵੀ ਹੈਗੀ ਹੈ ਕਿ ਨਹੀਂ ਹੈਗੀ ਇਸ ਚੀਜ਼ ਨੂੰ ਕਰਨ ਵਾਸਤੇ ਇਹ ਪੰਜ ਪਿਆਰੇ ਰਚਣ ਵਾਲਾ ਜਿਹੜਾ ਸਿਸਟਮ ਸੀ ਉਹ ਉਹਨਾਂ ਨੇ ਜਿਹੜਾ ਤਿਆਰ ਕੀਤਾ ਅੰਮ੍ਰਿਤ ਦਾ ਬਾਟਾ ਤੇ ਸਾਰਾ ਕੁਛ ਇਸ ਤਰ੍ਹਾਂ ਹੋਇਆ ਉਹ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਬਹੁਤ ਸਾਰੇ ਲੋਕ ਆਂਦੇ ਨਹੀਂ ਜੀ ਉਹਨਾਂ ਨੇ ਸਿਰ ਵੱਢ ਦਿੱਤੇ ਸਿਰ ਵੱਢ ਕੇ ਐਸਾ ਭਲੇ ਮਾਨ ਸੋ ਸਾਢੇ 300-400 ਸਾਲ ਦੀ ਗੱਲ ਆ ਐਡਾ ਕਿਹੜਾ ਜਾਦੂ ਸੀ ਜਿਹੜਾ ਸਿਰ ਵੱਢ ਕੇ ਤੇ ਜੋੜ ਦੇਵੇ ਹਜੇ ਤੱਕ ਤਾਂ ਹਿਸਟਰੀ ਦੇ ਵਿੱਚ ਜਾਂ ਮੈਡੀਕਲ ਸਾਇੰਸ ਦੇ ਵਿੱਚ ਐਸਾ ਨਹੀਂ ਆਇਆ ਕਿ 3-5 ਮਿੰਟ ਬਾਅਦ ਕਿਸੇ ਚੀਜ਼ ਨੂੰ ਫਿਰ ਜਿੰਦਾ ਰੱਖਿਆ ਜਾ ਸਕਦਾ ਜੇ ਸਿਰ ਜੇ ਹਵਾ ਆਕਸੀਜਨ ਨਾ ਮਿਲੇ ਸੈੱਲ ਨੂੰ ਤੇ ਉਹ ਡੈਡ ਆ ਚੱਲਣਾ ਬੰਦ ਹੋ ਗਿਆ ਤੇ ਫਿਰ ਉਹ ਡੈਡ ਆ ਔਰ ਤੁਸੀਂ ਵਿਚਾਰਧਾਰਾ ਲੋਕਾਂ ਵਿਚ ਪਰਨਾ ਰਹੇ ਹੋ ਵੀ 21ਵੀਂ ਸਦੀ ਦੇ ਵਿਚ
1: ਪਰ
3: ਸਾਲਾਂ ਦਾ ਹੈਗਾ ਆ ਟਕਸਾਲਾਂ ਵਾਲੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹ ਸਾਰੇ ਦੇ ਸਾਰੇ ਹੀ ਸਨਾਤਨ ਧਰਮ ਨੂੰ ਪਰਨਾਏ ਹੋਏ ਆ
1: ਜੀ
3: ਮੈਂ ਇਹਨਾਂ ਨੂੰ ਕਹਿਣਾ ਹੁੰਦਾ ਵੀ ਇਹ ਮਤਬੰਨੇ ਪੁੱਤਰ ਆ ਉਹਨਾਂ ਦੇ ਪੁੱਤਰ ਨੇ ਉਹਨਾਂ ਦਾ ਉਸੇ ਤਰ੍ਹਾਂ ਜੋ ਇਸ ਚੀਜ਼ ਨੂੰ ਕਰਨ ਵਾਸਤੇ ਇਹ ਪੰਜ ਪਿਆਰੇ ਰਚਣ ਵਾਲਾ ਜਿਹੜਾ ਸਿਸਟਮ ਸੀ ਉਹ ਉਹਨਾਂ ਨੇ ਜਿਹੜਾ ਤਿਆਰ ਕੀਤਾ ਅੰਮ੍ਰਿਤ ਦਾ ਬਾਟਾ ਤੇ ਸਾਰਾ ਕੁਛ ਇਸ ਤਰ੍ਹਾਂ ਹੋਇਆ ਉਹ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਬਹੁਤ ਸਾਰੇ ਲੋਕ ਆਂਦੇ ਨੇ ਜੀ ਉਹਨਾਂ ਨੇ ਸਿਰ ਵੱਢ ਦਿੱਤੇ ਸਿਰ ਵੱਢ ਕੇ ਐਸਾ ਭਲੇ ਮਾਨ ਸੋ ਸਾਢੇ 300-400 ਸਾਲ ਦੀ ਗੱਲ ਆ ਐਡਾ ਕਿਹੜਾ ਜਾਦੂ ਸੀ ਜਿਹੜਾ ਸਿਰ ਵੱਢ ਕੇ ਤੇ ਜੋੜ ਦੇਵੇ ਹਜੇ ਤੱਕ ਤਾਂ ਹਿਸਟਰੀ ਦੇ ਵਿੱਚ ਜਾਂ ਮੈਡੀਕਲ ਸਾਇੰਸ ਦੇ ਵਿੱਚ ਐਸਾ ਨਹੀਂ ਆਇਆ ਕਿ 3-5 ਮਿੰਟ ਬਾਅਦ ਕਿਸੇ ਚੀਜ਼ ਨੂੰ ਫਿਰ ਜਿੰਦਾ ਰੱਖਿਆ ਜਾ ਸਕਦਾ ਜੇ ਸਿਰ ਜੇ ਹਵਾ ਆਕਸੀਜਨ ਨਾ ਮਿਲੇ ਸੈੱਲ ਨੂੰ ਤੇ ਉਹ ਡੈਡ ਆ ਚੱਲਣਾ ਬੰਦ ਹੋ ਗਿਆ ਤੇ ਫਿਰ ਉਹ ਡੈਡ ਆ ਔਰ ਤੁਸੀਂ ਵਿਚਾਰਧਾਰਾ ਲੋਕਾਂ ਵਿਚ ਪਰਨਾ ਰਹੇ ਹੋ ਵੀ 21ਵੀਂ ਸਦੀ ਦੇ ਵਿਚ
1: ਪਰ
3: ਸਾਲਾਂ ਦਾ ਹੈਗਾ ਆ ਟਕਸਾਲਾਂ ਵਾਲੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹ ਸਾਰੇ ਦੇ ਸਾਰੇ ਹੀ ਸਨਾਤਨ ਧਰਮ ਨੂੰ ਪਰਨਾਏ ਹੋਏ ਆ
1: ਜੀ
3: ਮੈਂ ਇਹਨਾਂ ਨੂੰ ਕਹਿਣਾ ਹੁੰਦਾ ਵੀ ਇਹ ਮਤਬੰਨੇ ਪੁੱਤਰ ਆ ਉਹਨਾਂ ਦੇ ਪੁੱਤਰ ਨੇ ਉਹਨਾਂ ਦਾ ਉਸੇ ਤਰ੍ਹਾਂ ਜੋ ਕਹਿੰਦੇ ਨੇ ਜੋ ਉਹਨਾਂ ਨੂੰ ਡਾਇਰੈਕਸ਼ਨ ਆਉਂਦੀ ਹੈ ਉਹੀ ਕੁਛ ਉਹ ਕਰੀ ਜਾ ਰਹੇ
1: ਜੀ

0: ਔਰ ਤੁਸੀਂ ਵਿਚਾਰਧਾਰਾ ਲੋਕਾਂ ਵਿਚ ਪਰਨਾ ਰਹੇ ਹੋ ਵੀ 21ਵੀਂ ਸਦੀ ਦੇ ਵਿਚ
1: ਪਰ
0: ਕਿਸਾਨਾਂ ਦਾ ਹੈਗਾ ਆ, ਟਕਸਾਲਾਂ ਵਾਲੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹ ਸਾਰੇ ਦੇ ਸਾਰੇ ਹੀ ਸਨਾਤਨ ਧਰਮ ਨੂੰ ਪਰਨਾਏ ਹੋਏ ਆ
1: ਜੀ।
0: ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਇਹ ਮਤਬੰਨੇ ਪੁੱਤਰ ਆ ਉਹਨਾਂ ਦੇ ਨੇ, ਉਹ ਉਹਨਾਂ ਦਾ ਉਸੇ ਤਰ੍ਹਾਂ ਜੋ ਕਹਿੰਦੇ ਨੇ ਜੋ ਉਹਨਾਂ ਨੂੰ ਡਾਇਰੈਕਸ਼ਨ ਆਉਂਦੀ ਹੈ ਉਹੀ ਕੁਛ ਉਹ ਕਰੀ ਜਾ ਰਹੇ
1: ਜੀ।
0: ਉਸ ਧਰਮ ਨੂੰ ਜਿਹਦੇ ਵਿਚੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਸ ਮਨਮਤ ਦੇ ਵਿਚੋਂ, ਇਹ ਉਹੀ ਮਨਮਤ ਜਿਹੜੀ ਫਿਰ ਪ੍ਰਚਾਰੀ ਜਾ ਰਹੇ ਨੇ,
1: ਫਿਰ ਪ੍ਰਚਾਰੀ ਜਾ ਰਹੀ ਆ ਐਗਜੈਕਟਲੀ।
0: ਹਾਂਜੀ, ਸ਼ੁਰੂ ਤਾਂ ਸਮਝਦੇ ਨਾ ਜੋ ਜਨੇਊ ਪਾਉਣ ਤੋਂ ਹੋਈ, ਅਸੀਂ ਤਾਂ ਇਤਿਹਾਸ ਦੇ ਮੁਤਾਬਕ ਇਹੀ ਸਮਝਦੇ ਵੀ ਜਨੇਊ ਪਾਉਣ ਤੋਂ ਮੁਖਾਲਫਤ ਸ਼ੁਰੂ ਹੋਈ, ਪਰ ਮਾਨਸਿਕਤਾ ਸੀ ਨਾ ਗੁਰੂ ਨਾਨਕ ਦੀ, ਉਹ ਮਾਨਸਿਕਤਾ ਅੱਗੇ ਚਲਦੀ ਆਈ ਇਸ ਹਾਲਾਤ ਵਿਚ ਇੱਥੇ ਪਹੁੰਚ ਗਈ, ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਕੌਤਕ ਉਹਨਾਂ ਨੇ ਰਚਿਆ ਔਰ ਉਸ ਕੌਤਕ ਦੇ ਹਾਲਾਤ ਦੇ ਮੁਤਾਬਕ ਇਹ ਵੇਖਿਆ ਬਈ ਕੋਈ ਯਾਰ ਜਾਨ ਦੇਣ ਨੂੰ ਵੀ ਤਿਆਰ ਹੈ ਕਿ ਨਹੀਂ ਹੈਗਾ, ਜਾਨ ਦੇ ਕੇ ਹੀ ਜਿੰਦਾ ਰਿਹਾ ਜਾ ਸਕਦਾ ਹੈ, ਤੇ ਜੇ ਡਰ ਕੇ ਹੋਏ ਤੇ ਫਿਰ ਤੇ ਜਾਨ ਜਾਣੀ ਜਾਣੀ, ਜਿਹੜਾ ਮਰਜ਼ੀ ਜਦੋਂ ਮਰਜ਼ੀ ਲੈ ਲਵੇ।
1: ਬਿਲਕੁਲ,
0: ਇਸ ਹਾਲਾਤ ਦੇ ਮੱਦੇ ਨਜ਼ਰ ਇਹ ਸਾਰਾ ਕੌਤਕ ਤੇ ਸਭ ਕੁਝ ਵਾਪਰਿਆ ਸੀ, ਲਿਖਾਰੀਆਂ ਨੇ ਖਾਸ ਤੌਰ ਤੇ ਸੂਰਜ ਪ੍ਰਕਾਸ਼ ਨੇ ਸਾਡਾ ਬਹੁਤ ਸੱਤਿਆਨਾਸ਼ ਕੀਤਾ, ਬਹੁਤ ਨੁਕਸਾਨ ਕੀਤਾ। ਇਹ ਟਕਸਾਲਾਂ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ, ਸਾਡੇ ਸ਼੍ਰੋਮਣੀ ਕਮੇਟੀ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ, ਇਹਦੀ ਕਥਾ ਉੱਥੇ ਕਰਵਾਉਂਦੇ ਨੇ ਜਿੱਥੇ ਲੋਕਾਂ ਦੇ ਗੁਰੂਆਂ ਦੇ ਖਿਲਾਫ਼ ਇੰਨਾ ਸਾਰਾ ਕੁਛ ਕੀਤਾ ਗਿਆ ਹੈਗਾ, ਇੰਨੀ ਬੇਹੂਦਾ ਲੈਂਗੁਏਜ ਗੁਰੂਆਂ ਦੇ ਵਾਸਤੇ ਵਰਤੀ ਗਈ ਹੈ, ਉਹਦੀ ਕਥਾ ਇਹ ਉੱਥੇ ਮੰਜੀ ਸਾਹਿਬ ਦੀਵਾਨ ਹਾਲ ਚ ਕਰਵਾ ਰਹੇ ਨੇ। ਟੋਲਾ ਮੈਂ ਕਹੂੰਗਾ, ਉਹੀ ਟੋਲਾ ਇਸ ਗੱਲ ਨੂੰ ਪ੍ਰਮੋਟ ਕਰ ਰਿਹਾ ਆ ਕਿ ਉਹ ਰੱਬ ਸੀਗੇ,
1: ਉਹਦੇ
0: ਗੱਲ ਨਹੀਂ ਸੀ ਕਹਿੰਦੇ ਵੀ ਮੈਂ ਰੱਬ ਹਾਂ। ਦੂਸਰੀ ਗੱਲ, ਸਾਡੇ ਜਿੰਨੇ ਵੀ ਪ੍ਰਚਾਰਕ ਆ, ਅੱਜ ਵਿਸਾਖੀ ਦੇ ਦਿਹਾੜੇ ਦੇ ਵਿੱਚ ਇਹ ਗੱਲ ਕਰਨੀ ਬਣਦੀ ਆ ਬਈ ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ, ਸਾਡੇ ਜਿੰਨੇ ਵੀ ਜਿਹੜੇ ਜੜੇ ਹੋਏ ਪ੍ਰਚਾਰਕ ਹੈਗੇ ਨੇ, ਉਹ ਹਮੇਸ਼ਾ ਸਟੇਜਾਂ ਤੇ ਅੱਜ ਵੀ ਤੁਸੀਂ ਵੇਖ ਲਓ ਕੁਰਬਾਨੀ ਨੂੰ ਪ੍ਰਚਾਰੇ ਜਾ ਰਹੇ ਆ।
1: ਬਿਲਕੁਲ,
0: ਕੁਰਬਾਨੀ ਨੂੰ ਵਡਾਈ ਜਾ ਰਹੇ ਵੀ ਤੁਸੀਂ ਕੁਰਬਾਨੀ ਕਰੋ ਜੀ, ਕੁਰਬਾਨੀ ਕਰੋ। ਉਹ ਭਲੇ ਮਾਨਸੋ ਉਹਨਾਂ ਨੇ ਇਹ ਕਿਹਾ ਸੀਗਾ ਦਿਮਾਗ ਵਰਤੋ, ਤੇ ਦਿਮਾਗ ਵਰਤਣ ਦੇ ਜ਼ਿੰਦਗੀ ਦੇ ਰਸਤੇ ਦੇ ਵਿਚ ਜਦੋਂ ਮੌਤ ਆ ਜਾਵੇ ਉਹਨੂੰ ਹੱਸ ਕੇ ਪ੍ਰਵਾਨ ਕਰੋ।
1: ਬਿਲਕੁਲ ਬਿਲਕੁਲ,
0: ਔਰ ਇਸ ਗੱਲ ਦਾ ਉਹਨਾਂ ਦਾ ਜੀਵਨ ਫਲਸਫਾ ਜਿਹੜਾ ਸੀਗਾ, ਉਹਨਾਂ ਦਾ ਜੀਵਨ ਚੱਲਣ ਜਿਵੇਂ ਉਹਨਾਂ ਚੱਲਦਾ ਵੇਖਦੇ ਹਾਂ ਅਸੀਂ, ਉਹਦੇ ਮੁਤਾਬਕ ਉਹਨਾਂ ਨੇ ਇਸ ਗੱਲ ਤੋਂ ਸਾਬਤ ਕੀਤਾ ਕਿ ਭਾਈ ਇਕੱਲਾ ਕੁਰਬਾਨ ਹੋ ਜਾਣਾ ਹੀ ਕੰਮ ਨਹੀਂ ਹੈ, ਜਿਉਣ ਵਾਸਤੇ ਆਏ ਹੋ ਤੁਸੀਂ, ਤੁਸੀਂ ਜਿਉਣ ਵਾਸਤੇ ਜੋ ਕਰ ਸਕਦੇ ਉਹ ਕਰੋ। ਜੇ ਭਲਾ ਕੁਰਬਾਨੀ ਨੂੰ ਹੀ ਉਹਨਾਂ ਨੇ ਇਹ ਪ੍ਰਮੋਟ ਕਰਨਾ ਹੁੰਦਾ ਕਿ ਅਨੰਦਪੁਰ ਦੇ ਕਿਲੇ ਚੋਂ ਉਹ ਬਾਹਰ ਨਿਕਲਦੇ ਤੇ ਉੱਥੇ ਜੰਗ ਕਰਦੇ ਲੜਾਈ ਕਰਦੇ ਸ਼ਹੀਦ ਹੋ ਜਾਂਦੇ,
1: ਬਿਲਕੁਲ
0: ਕੁਰਬਾਨੀ ਹੋ ਜਾਂਦੀ, ਲੇਕਿਨ ਉਤੋਂ ਉਹ ਨਿਕਲੇ, ਉਸ ਤੋਂ ਬਾਅਦ ਜੋ ਹਾਲਾਤ ਵਾਪਰਿਆ ਉਹ ਸਾਰੇ ਲੋਕ ਜਾਣਦੇ ਆ, ਦਸੰਬਰ ਦੇ ਦਿਨਾਂ ਦੀ ਸਾਰੀ ਕਹਾਣੀ ਅਸੀਂ ਕਰਦੇ ਹਾਂ। ਅਲਟੀਮੇਟ ਜੇ ਉਹ ਚਮਕੌਰ ਦੀ ਗਲੀ ਵਿਚ ਗਏ ਤੇ ਉਥੋਂ ਵੀ ਬਚ ਨਿਕਲਣ ਦਾ ਇਤਿਹਾਸ ਦੁਨੀਆਂ ਦੇ ਵਿਚ ਇਕ ਵਿਲੱਖਣ ਗੱਲ ਹੈਗੀ ਹੈ ਕਿ ਅਸਾਮੀ ਜੰਗ ਦੁਨੀਆਂ ਤੇ ਏਡੂ ਵੱਡੀ ਅਜੇ ਤੱਕ ਨਹੀਂ ਹੋਈ
1: ਜੀ।
0: ਔਰ ਇਹਦੇ ਵਿਚ ਵੀ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਵੀ ਆਮ ਤੌਰ ਤੇ ਜੰਗਾਂ ਦਾ ਰੂਲ ਕੀ ਹੁੰਦਾ, ਜੇ ਤੁਸੀਂ ਕਿਸੇ ਦਾ ਕਮਾਂਡਰ ਮਾਰ ਦਿੱਤਾ ਜਾਂ ਫੜ ਲਿਆ ਤੇ ਜੇ ਤੁਹਾਡੀ ਆ,
1: ਜੇ ਤੁਹਾਡੀ ਆ ਬਿਲਕੁਲ
0: ਨਿਕਲ ਕੇ ਚਲੇ ਗਿਆ ਤੇ ਤੁਹਾਡੀ ਹਾਰ ਆ
1: ਜੀ।
0: ਇਸ ਗੱਲ ਨੂੰ ਉਹਨਾਂ ਨੇ ਸਾਬਤ ਕੀਤਾ ਤੇ ਨਾਲ ਇਹ ਵੀ ਸਾਬਤ ਕੀਤਾ ਕਿ ਇਕੱਲੀ ਕੁਰਬਾਨੀ ਕਰ ਦੇਣ ਨਾਲ ਉੱਥੇ ਖਤਮ ਹੋ ਜਾਂਦਾ, ਕਹਿਣਾ ਸੀ ਸਿੱਖਾਂ ਦਾ ਇੱਕ ਸੰਤ ਸੀਗਾ,
1: ਹਾਂਜੀ
0: ਸੰਤ ਸੀਗਾ ਤੇ ਉਹ ਮਾਰ ਦਿੱਤਾ, ਉਹ ਭੱਜ ਕੇ ਨਿਕਲ ਗਿਆ ਸੀ ਸਰਕਾਰ ਤੋਂ, ਅਨੰਦਪੁਰ ਤੋਂ ਨਿਕਲਿਆ ਸੀਗਾ, ਉਦੋਂ ਬਾਅਦ ਅੱਗੇ ਜਾ ਕੇ ਉਹਨੇ ਫੜ ਲਿਆ ਤੇ ਮਾਰ ਦਿੱਤਾ, ਆਹੀ ਇਸਤੇਮਾਲ ਕੀਤੇ ਜਾਣੇ ਸੀਗੇ।
1: ਬਿਲਕੁਲ,
0: ਉਹਨਾਂ ਨੇ ਇੱਕ ਐਸਾ ਵਿਲੱਖਣ ਇਤਿਹਾਸ ਰਚਿਆ, ਜਿਉਣ ਨੂੰ ਪਹਿਲ ਦਿੱਤੀ, ਮਰਨ ਨੂੰ ਪਹਿਲ ਨਹੀਂ ਦਿੱਤੀ। ਹਾਂ, ਮਰਨ ਵਾਸਤੇ ਉਹ ਹਮੇਸ਼ਾ ਤਿਆਰ ਰਹੇ, ਜਿਸ ਹਾਲਾਤ ਵਿਚੋਂ ਨੰਗੇ ਤੁਸੀਂ ਵੇਖਦੇ ਹੋ ਉਸ ਹਾਲਾਤ ਦੇ ਵਿਚ ਜਿਹੜਾ ਵੀ ਉਹਨਾਂ ਦਾ ਹਿਸਟਰੀ ਹੈ ਉਹਦੇ ਮੁਤਾਬਕ ਚੱਲਦੀ ਹੈ। ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਸੱਜਣ ਇਸ ਵੇਲੇ ਸੁਣ ਰਹੇ ਨੇ ਉਹਨਾਂ ਨੂੰ ਇਸ ਗੱਲ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਕਿ ਸਾਡੇ ਜਿੰਨੇ ਵੀ ਪ੍ਰਚਾਰਕ ਨੇ, ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ, ਉਹ ਹਮੇਸ਼ਾ ਕੁਰਬਾਨੀ ਨੂੰ ਕਿਉਂ ਅੱਗੇ ਲੱਗਦੇ? ਕਿਉਂਕਿ ਲੋਕਾਂ ਨੂੰ ਐਕਸਾਈਟਮੈਂਟ ਕਰਕੇ ਅਸਲ ਸੱਚ ਵਾਲੇ ਪਾਸੇ ਤੋਂ ਲਾਂਭੇ ਕਰਨ ਵਾਲੀ ਗੱਲ ਆ।
1: ਬਿਲਕੁਲ ਬਿਲਕੁਲ, ਤੇ ਉਹਨਾਂ ਦੀਆਂ ਜੇਬਾਂ ਖਾਲੀ ਕਰਨ ਵਾਲੀ ਵੀ ਗੱਲ,
0: ਤੁਸੀਂ ਇਸ ਪਾਸੇ ਲੱਗੇ ਰਹੋ ਤਾਂ ਕਿ ਤੁਹਾਨੂੰ ਅਸਲ ਆਪਦੀ ਜਿਹੜੀ ਜ਼ਰੂਰਤ ਹੈ ਜਾਂ ਆਪਦੀ ਹੋਂਦ ਹੈਗੀ ਆ ਉਹਨੂੰ ਬਚਾਉਣ ਵਾਸਤੇ ਤੁਹਾਡਾ ਖਿਆਲ ਨਾ ਆਵੇ। ਤੁਸੀਂ ਮਰ ਗਏ ਤੇ ਤੁਹਾਨੂੰ ਕੀ ਮਤਲਬ ਹੋਇਆ ਉਹਦੇ ਨਾਲ?
1: ਬਿਲਕੁਲ,
0: ਤੁਸੀਂ ਤੇ ਮਰ ਗਏ, ਬਲਕਿ ਅਗਲੀ ਜਿਹੜੀ ਬਾਕੀ ਰਹਿੰਦੀ ਕੌਮ ਹੈ ਉਹਨੂੰ ਤੁਸੀਂ ਇਹ ਕਹਿ ਲੋ ਵੀ ਮਤਰਿਆ ਕਰ ਗਏ
1: ਜੀ,
0: ਉਹਨੂੰ ਛੱਡ ਗਏ ਕਿਸੇ ਹੋਰ ਦੇ ਹਵਾਲੇ ਤੇ। ਬਿਹਤਰ ਇਹ ਆ ਤੁਹਾਡੀ ਜਿੰਨੀ ਵੱਧ ਤੋਂ ਵੱਧ ਸ਼ਕਤੀ ਹੈਗੀ ਆ

0: ਉਸ ਨੂੰ ਇਨਵੈਸਟ ਕਰਕੇ ਜਿਉਣ ਦੇ ਰਸਤੇ ਤੇ ਤੁਰੋ ਤੇ ਠੀਕ ਹੈ ਜੇ ਰਸਤੇ ਹੁਣ ਬਹੁਤ ਸਾਰੇ ਸਾਡੇ ਸ਼ਹੀਦ ਹੋਏ ਨੇ ਨਾ 84 ਤੋਂ ਬਾਅਦ
1: ਬਿਲਕੁਲ
0: 84 ਤੋਂ ਪਹਿਲੇ ਦੇ ਹਾਲਾਤ ਵਿਚ ਵੀ ਐਸਾ ਹੋਇਆ ਨਾ ਠੀਕ ਆ ਉਹ ਆਪਣੇ ਰਸਤੇ ਤੇ ਤੁਰੇ ਜਸਵੰਤ ਸਿੰਘ ਵੀ ਖਾਲੜਾ ਵੀ ਹੈਗੇ ਨੇ ਉਹ ਆਪਣੇ ਰਸਤੇ ਤੇ ਤੁਰੇ ਤੇ ਰਸਤੇ ਤੇ ਤੁਰਦੇ ਹੋਏ ਜੇ ਉਹਨਾਂ ਦੇ ਸਾਹਮਣੇ ਕੋਈ ਗੱਲ ਐਸੀ ਆ ਗਈ ਆ ਤੇ ਠੀਕ ਹੈ ਉਹਨਾਂ ਨੇ ਉਹ ਬਰਦਾਸ਼ਤ ਕਰ ਲਈ ਆ ਉਹਨਾਂ ਨੇ ਉਹਦੇ ਮੁਤਾਬਕ ਇਸ ਚੀਜ਼ ਨੂੰ ਜਿਉਂ ਲਿਆ ਵੀ ਚਲੋ ਠੀਕ ਹੈ ਜੋ ਵੀ ਆ ਗਿਆ ਪਰ ਸਾਡੇ ਪ੍ਰਚਾਰਕ ਇਸ ਤਰ੍ਹਾਂ ਦੀ ਬੋਲੀ ਬੋਲਦੇ ਨੇ ਇਸ ਤਰ੍ਹਾਂ ਦਾ ਗੱਲ ਕਰਦੇ ਨੇ ਕਿ ਜੋਸ਼ ਇਸ ਤਰ੍ਹਾਂ ਦਾ ਆਵੇ ਕਿ ਬੱਚੇ ਵੀ ਜੋ ਨੌਜਵਾਨ ਜਾਂ ਖੂਨ ਆ ਉਹ ਮਰਨ ਵਾਸਤੇ ਤਿਆਰ ਹੋ ਚੁੱਕੇ
1: ਬਿਲਕੁਲ
0: ਮੈਂ ਇਹ ਚਾਹੁੰਦਾ ਕਿ ਜੇ ਲੋਕ ਸੋਚਣਾ ਸ਼ੁਰੂ ਕਰਨ ਤੇ ਉਹ ਇਸ ਪਾਸੇ ਸੋਚਣਾ ਸ਼ੁਰੂ ਕਰਨ ਕਿ ਵੱਧ ਤੋਂ ਵੱਧ ਜਿਉਣ ਦੇ ਵਸੀਲੇ ਕਿਵੇਂ ਪੈਦਾ ਕੀਤੇ ਜਾ ਸਕਦੇ ਜਿਉਣ ਦੀ ਸੋਚ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ ਔਰ ਇਹ ਇਸ ਤਰ੍ਹਾਂ ਹੈ ਕਿ ਜੇ ਅਸੀਂ ਇਸ ਸਿਰ ਨੂੰ ਵਰਤੀਏ ਸਿਰ
1: ਜੀ
0: ਕੁਰਬਾਨ ਕਰਨ ਵਾਲੇ ਪਾਸੇ ਨਾ ਜਾਈਏ ਸਿਰ ਕਟਾਉਣ ਵਾਲੇ ਪਾਸੇ ਨਾ ਜਾਈਏ ਔਰ ਮੈਂ ਕਈ ਵਾਰ ਇਸੇ ਤਰ੍ਹਾਂ ਦੇ ਪ੍ਰਚਾਰਕਾਂ ਦੇ ਸਮੇਂ ਤੇ ਮੈਂ ਗਿਆਨ ਦਿੰਦਾ ਹੁੰਦਾ ਸੀ ਪ੍ਰਚਾਰ ਦੇ ਵਿਚ ਬਈ ਕੂਕੇ ਸਿੰਘ ਬਹਾਦਰ ਸੀ ਯੋਧੇ ਸੀ ਪਰ ਮੈਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਅੱਡੀਆਂ ਚੁੱਕ ਚੁੱਕ ਕੇ ਕਿਉਂਕਿ ਉਹਨਾਂ ਤੋਂ ਉਤਸ਼ਾਹ ਇਸ ਤਰ੍ਹਾਂ ਦਾ ਭਰਿਆ ਗਿਆ ਅੱਡੀਆਂ ਚੁੱਕ ਚੁੱਕ ਕੇ ਜਿਹੜੇ ਤੋਪ ਦੇ ਦਹਾਨੇ ਦੇ ਬਰਾਬਰ ਨਹੀਂ ਸੀ ਆਉਂਦੇ ਉਹ ਵੀ ਅੱਡੀਆਂ ਚੁੱਕ ਚੁੱਕ ਕੇ ਸ਼ਹੀਦ ਹੋਣ ਨੂੰ ਤਿਆਰ ਹੋਏ ਐਸਾ ਹੋਇਆ ਇਹ ਤੁਸੀਂ ਸਮਝਦੇ ਹੋ ਵੀ ਕੂਕਿਆਂ ਦੇ ਇਤਿਹਾਸ ਵਿਚ ਸੋ ਉਸ ਕੁਰਬਾਨੀ ਨੂੰ ਇਸ ਤਰ੍ਹਾਂ ਨਾ ਵਜਾਓ ਇਸ ਸਰੀਰ ਨੂੰ ਇਸ ਤਰ੍ਹਾਂ ਨਾ ਜਾਣ ਦਿਓ ਬਈ ਤੁਸੀਂ ਹੋਰ ਮਰ ਗਏ ਤੇ ਤੁਸੀਂ ਹੋਰ ਕੀ ਕੀਤਾ ਕੁਛ ਵੀ ਨਹੀਂ ਕੀਤਾ
1: ਕੁਛ ਵੀ ਨਹੀਂ ਕੀਤਾ
0: ਮਿਲਦੇ ਰਹੇ ਤੇ ਤੁਸੀਂ ਕੁਛ ਹੋਰ ਕਰ ਸਕਦੇ ਹੋ ਨੰਬਰ 2 ਜਿਉਣ ਵਾਲਿਆਂ ਨੇ ਦੂਜਿਆਂ ਨੂੰ ਮੁਹਾਫਲ ਵਾਲਿਆਂ ਨੂੰ ਇਹ ਸਾਬਤ ਕਰ ਦਿੱਤਾ ਕਿ ਸਾਡੇ ਕੋਲ ਜਿਉਣ ਦਾ ਮਾਦਾ ਹੈਗਾ ਤੇ ਅਸੀਂ ਫਿਰ ਤੁਹਾਨੂੰ ਟੱਕਰਾਂਗੇ
1: ਅੱਜ ਬਿਲਕੁਲ
0: ਤਾਕਤਵਰ ਹੋ ਕੱਲ ਨੂੰ ਸਮਾਂ ਆਏਗਾ ਅਸੀਂ ਫਿਰ ਹੋਵਾਂਗੇ ਸਿੱਖ ਕੌਮ ਤੋਂ ਕਿਉਂ ਲੋਕ ਡਰਦੇ ਆਏ ਆ ਇਸੇ ਕਰਕੇ ਡਰਦੇ ਆਏ ਆ ਭਈ ਇਹਨਾਂ ਨੇ ਮਰਨ ਤੋਂ ਡਰਨਾ ਨਹੀਂ ਇਹਨਾਂ ਨੇ ਮੌਤ ਆ ਗਈ ਮਰ ਗਏ ਤੇ ਠੀਕ ਹੈ ਪਰ ਇਹਨਾਂ ਦਾ ਮੁਕਾਬਲਾ ਕਰਨਾ ਸਧਾਰਨ ਜੀ ਗੱਲ ਹੈ ਚੀਮਾ ਸਾਹਿਬ ਪਿੰਡ ਦੇ ਵਿਚ ਕੋਈ ਬੰਦਾ ਬਦਮਾਸ਼ ਹੋਵੇ ਨਾ ਉਹ ਆਪਣੀ ਲਾਹ ਕਿਤੇ ਕਸਮੇ ਮਾਰ ਲਵੇ ਨਾ
1: ਬਿਲਕੁਲ
0: ਬਾਅਦ ਬਾਕੀ ਸਾਰੇ ਡਰਨ ਲੱਗ ਜਾਂਦੇ ਆ
1: ਸਾਰੇ ਡਰਨ ਲੱਗ ਜਾਂਦੇ ਬਿਲਕੁਲ ਬਿਲਕੁਲ
0: ਕੌਮ ਦੀ ਬਹਾਦਰੀ ਇਸ ਟਾਈਪ ਦੀ ਹੈਗੀ ਆ ਕਿ ਉਸ ਬਹਾਦਰੀ ਦਾ ਅੱਜ ਸਾਰੀ ਦੁਨੀਆਂ ਤੇ ਨਾਂ ਲਾਇਆ ਜਾਂਦਾ ਵੀ ਇਹ ਇਸ ਟਾਈਪ ਦੇ ਨੇ ਦੂਸਰੀ ਗੱਲ ਸਾਡੇ ਲੰਗਰ ਦੀ ਪ੍ਰਥਾ ਹੈਗੀ ਹੈ ਇਹਨੂੰ ਲੈ ਕੇ ਵੀ ਸਾਰੀ ਦੁਨੀਆਂ ਦੇ ਉੱਪਰ ਹਾਲਾਂਕਿ ਇਹ ਠੀਕ ਆ ਕਿ ਲੰਗਰ ਪ੍ਰਥਾ ਦਾ ਮਕਸਦ ਕੁਝ ਹੋਰ ਸੀ
1: ਹੋਰ ਸੀ
0: ਸਾਡਾ ਇਹ ਸਿੰਬਲ ਬਣ ਗਿਆ ਹੈਗਾ ਪਰ ਕੋਈ ਵੀ ਪ੍ਰਥਾ ਜਿਹੜੀ ਇਸ ਤਰ੍ਹਾਂ ਦੀ ਚੱਲ ਜਾਂਦੀ ਹੈ ਨਾ ਜੇ ਉਹਦੇ ਵਿਚ ਵਕਾਰ ਆ ਜਾਣ ਤੇ ਉਹਨੂੰ ਥੋੜਾ ਜਿਹਾ ਸੁਧਾਰ ਲੈਣ ਵਿਚ ਕੋਈ ਮਾੜੀ ਗੱਲ ਨੀ ਹੈਗੀ
1: ਮਾੜੀ ਗੱਲ ਨੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਿਲਕੁਲ
0: ਸੋ ਇਹ ਗੱਲਾਂ ਵਿਸਾਖੀ ਦੇ ਇਹਨਾਂ ਦਿਨਾਂ ਦੇ ਉੱਪਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿਉਂਕਿ ਇਤਿਹਾਸ ਤੇ ਹੁਣ ਮੇਰੇ ਕੋਲ ਮੈਂ ਜੇ ਬੋਲਣਾ ਸ਼ੁਰੂ ਕਰਾਂ ਤੇ 1535 ਤੋਂ ਲੈ ਕੇ ਤੇ ਅੱਜ ਤੱਕ ਦਾ ਮੈਂ ਥੋੜਾ ਜਿਹਾ ਟੋਟਾ ਮੇਰਾ ਵੀ ਹਿੱਸਾ ਹੈਗਾ ਉਹਦੇ ਵਿਚ ਮੈਂ ਵੀ ਉਸ ਨੂੰ ਕਹਿ ਸਕਦਾ ਹਾਂ ਕਿ ਬਈ 1980 ਤੋਂ ਲੈ ਕੇ 1986 ਤੱਕ ਮੈਂ ਲਗਾਤਾਰ ਐਕਟਿਵ ਦਾ ਹਿੱਸਾ ਰਿਹਾ ਹਾਂ ਇਸ ਇਤਿਹਾਸ ਦਾ ਹਜੀ ਸੋ ਸ਼ਰਧਾ ਦੇ ਫੁੱਲ ਇਸ ਤਰ੍ਹਾਂ ਹੀ ਭੇਟ ਕਰਦੇ ਹਾਂ ਭਲੇ ਮਾਨਸੋ ਲਗਾਤਾਰ ਅਸਾ ਜਦੋਂ ਬਾਬਾ ਜਗਿੰਦਰ ਸਿੰਘ ਹੋਰਾਂ ਦੇ ਨਾਲ ਪਾਰਟੀ ਦੇ ਜਾਂਦੇ ਸੀ ਨਾ ਮੈਂ ਇੱਕ ਇੱਕ ਦਿਨ ਦੇ ਵਿਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ ਇੱਕ ਇੱਕ ਦਿਨ ਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ ਔਰ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਅੰਮ੍ਰਿਤ ਛਕਣ ਵਾਲੇ ਸੀ
1: ਜੀ
0: ਉਹ ਇੱਕ ਤਰ੍ਹਾਂ ਨਾਲ ਭਾਵਨਾਤਮਕ ਤੌਰ ਤੇ ਆਉਂਦੇ ਸੀਗੇ ਉਹਨਾਂ ਕੀਰਤਨ ਪ੍ਰੋਗਰਾਮਾਂ ਦੇ ਵਿਚ ਅੰਮ੍ਰਿਤ ਛਕਦੇ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਉਹ ਕਿੱਥੇ ਗਏ ਇਹਨੇ ਇਸੇ ਤਰ੍ਹਾਂ ਜਦੋਂ ਅਕਾਲ ਤਖ਼ਤ ਦੇ ਉੱਪਰ ਲੱਖਾਂ ਦੀ ਤਾਦਾਦ ਦੇ ਵਿਚ ਮਰਜੀਵੜੇ ਤਿਆਰ ਕੀਤੇ ਗਏ ਸੀ ਭਾਵਨਾਤਮਕ ਤੌਰ ਤੇ ਉਹ ਆਏ ਅੰਦਰ ਉਹਨਾਂ ਦੇ ਅਸਲ ਜਜ਼ਬਾ ਨਹੀਂ ਸੀ ਉਹ ਵਕਤੀ ਜਜ਼ਬਾ ਸੀਗਾ ਉਸ ਤੋਂ ਬਾਅਦ ਖਤਮ ਹੋ ਗਿਆ ਉਹ ਕਿੱਥੇ ਗਏ
1: ਬਿਲਕੁਲ
0: ਜੇ ਅਸੀਂ ਆਪਣੀ ਕੌਮ ਨੂੰ ਇਸ ਤਰ੍ਹਾਂ ਬਿਲਟ ਅਪ ਕਰੀਏ ਵੀ ਉਹਦੀ ਨੀਂਹ ਪੱਕੀ ਕਰੀਏ
1: ਬਿਲਕੁਲ ਬਿਲਕੁਲ
0: ਕਰਕੇ ਤੇ ਫੇਰ ਅਸੀਂ ਇਸ ਜਜ਼ਬੇ ਤੱਕ ਪਹੁੰਚੀਏ ਤੇ ਸ਼ਾਇਦ ਸਾਰੀ ਦੁਨੀਆਂ ਤੇ ਸਾਡਾ ਰਾਜ ਹੋ ਸਕਦਾ ਦੋ ਪੱਖ ਸਾਡੇ ਸਾਹਮਣੇ ਆਉਂਦੇ ਆ ਗੁਰੂ ਸਾਹਿਬ ਦੀ ਇਸ ਗੱਲ ਵਾਸਤੇ ਮਜਬੂਰੀ ਬਣ ਗਈ ਸੀ ਬਈ ਕਿਉਂਕਿ ਇਹ ਜਿਹੜੇ ਸਾਹਮਣੇ ਵਾਲੇ ਲੋਕ ਨੇ ਜਿਨ੍ਹਾਂ ਨਾਲ ਲੜਾਈ ਹੈਗੀ ਹੈ ਖਾਸ ਤੌਰ ਤੇ ਮੈਂ ਬਾਈ ਘਰ ਦੇ ਰਾਜੇ ਨੂੰ ਕਿਉਂਕਿ ਆਪਣਾ ਜਿਹੜਾ ਦੋਸਤ ਹੁੰਦਾ ਨਾ ਉਹ ਦੁਸ਼ਮਣ ਬਣਦਾ ਉਹ ਸਭ ਤੋਂ ਵੱਧ ਨੁਕਸਾਨ ਕਰਦਾ
1: ਬਿਲਕੁਲ
0: ਸਾਰਾ ਕੁਝ ਜਾਣਦਾ ਹੁੰਦਾ ਆ ਇਸ ਲਈ ਉਹ ਵੱਧ ਨੁਕਸਾਨ ਕਰਦਾ ਹੈਗਾ ਬਾਦਸ਼ਾਹਤ ਤੋਂ ਇੰਨਾ ਡਰ ਨਹੀਂ ਸੀ ਜਿੰਨਾ ਬਾਈ ਘਰ ਦੇ ਰਾਜਿਆਂ ਤੋਂ ਖਤਰਾ ਸੀਗਾ ਵੀ ਇਹਨੇ ਸਾਡਾ ਨੁਕਸਾਨ ਕਰਨਾ ਔਰ ਕੀਤਾ ਵੀ ਇਤਿਹਾਸ ਦੇ ਵਿਚ ਦਰਜ ਵੀ ਹੈਗਾ ਆ
1: ਬਿਲਕੁਲ ਜੀ
0: ਇਸੇ ਤਰ੍ਹਾਂ ਹੀ ਜੇ ਅਸੀਂ ਆਪਣੀ ਇਸ ਪਨੀਰੀ ਨੂੰ ਇਸ ਤਰਤੀਬ ਦੇ ਮੁਤਾਬਕ ਡਿਵੈਲਪ ਕਰੀਏ ਪੀ ਉਹ ਆਪਣਾ ਲੌਜੀਕਲੀ ਤਰਕ ਸੰਗਤ ਮੌਕੇ ਮੁਤਾਬਕ ਦਿਮਾਗ ਵੀ ਵਰਤਨ ਤੇ ਓਹਦੇ ਮੁਤਾਬਕ ਜਿਉਣ ਦੀ ਇੱਛਾ ਪਾਲਣ
1: ਜੀ
0: ਵਾਲੀ ਨਹੀਂ, ਇਹਦਾ ਮਤਲਬ ਇਹ ਭਾਵ ਨਹੀਂ ਕਿ ਤੁਸੀਂ ਬੁਲਟਲ ਹੋ ਜਾਓ, ਜਿਉਣ ਦੀ ਇੱਛਾ ਪਾਲਣ ਤੇ ਉਸਦੇ ਮੁਤਾਬਕ ਵਿਚਰਨ ਕਰਨ ਦੁਨੀਆਂ ਦੇ ਵਿਚ, ਤੇ ਉਹ ਹਮੇਸ਼ਾ ਸਾਡੀ ਸਿੱਖ ਕੌਮ ਦੀ ਜਿੱਤ ਹੋਏਗੀ।
1: ਗੁਰੂ ਨਾਨਕ
0: ਸਾਹਿਬ ਨੇ ਜਿਹੜਾ ਫਲਸਫਾ ਚਲਾਇਆ ਸੀ ਨਾ, ਜਿੰਨੇ ਵੀ ਸਿਧਾਂਤ ਉਹਨਾਂ ਨੇ ਗੁਰਬਾਣੀ ਦੇ ਵਿਚ ਸਿਰਜੇ ਨੇ, ਉਹ ਕੱਲੇ ਸਿੱਖਾਂ ਵਾਸਤੇ ਥੋੜੇ ਸੀ, ਸਾਰੇ ਦੇ ਸਾਰੇ ਗੁਰੂ ਤਾਂ ਸਾਡੇ ਸਨਾਤਨ ਧਰਮ ਦੇ ਵਿਚੋਂ ਹੀ ਹੋਏ ਨੇ ਨਾ,
1: ਬਿਲਕੁਲ
0: ਹਿੰਦੂ ਧਰਮ ਦੇ ਵਿਚੋਂ ਹੀ ਹੋਏ ਨੇ ਨਾ,
1: ਬਿਲਕੁਲ
0: ਹਿੰਦੂ ਧਰਮ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ,
1: ਬਿਲਕੁਲ,
0: ਤੇ ਜਿਨ੍ਹਾਂ ਨੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਉਹਨਾਂ ਦਾ ਇੱਕ ਨਾਂ ਰੱਖ ਦਿੱਤਾ ਗਿਆ ਵੀ ਉਹ ਸਿੱਖ ਨੇ, ਇੱਕ ਵੱਖਰੀ ਵੱਖਰੀ ਵਿਚਾਰਧਾਰਾ ਵਾਲੇ ਲੋਕ ਨੇ ਵੱਖਰਾ ਕੁਛ ਕਰ ਦਿੱਤਾ। ਅਲਟੀਮੇਟ ਜੇ ਅਸੀਂ ਉਸ ਵਿਚਾਰਧਾਰਾ ਨੂੰ ਲੈ ਕੇ ਵਿਚਾਰੀਏ ਤੇ ਸਾਨੂੰ ਇਹ ਪਤਾ ਲੱਗਦਾ ਹੈ ਵੀ ਉਹ ਕੱਲੇ ਸਿੱਖਾਂ ਵਾਸਤੇ ਨਹੀਂ, ਉਹ ਕੱਲੇ ਭਾਰਤ ਵਾਸਤੇ ਨਹੀਂ, ਉਹ ਸਾਰੀ ਦੁਨੀਆਂ ਵਾਸਤੇ ਆ,
1: ਸਾਰੀ ਦੁਨੀਆਂ ਵਾਸਤੇ ਆ। ਬਿਲਕੁਲ, ਮੈਂ ਤੁਹਾਡੇ ਨਾਲ 100% ਤੋਂ ਵੀ ਵੱਧ ਐਗਰੀ ਆ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਡੂੰਘੀਆਂ ਗੱਲਾਂ ਕਰਦੇ ਆ ਔਰ ਮੇਰੀ ਵਿਚਾਰ ਆ ਜਿਹੜੀ ਉਹ ਤੁਹਾਡੇ ਨਾਲ ਮੋਹਰੇ ਤਾਂ ਮੈਂ ਨਹੀਂ ਲੰਘ ਸਕਦਾ ਪਰ ਤੁਹਾਡੇ ਨਾਲ ਮਿਲਦੀ ਜੁਲਦੀ ਆ।
0: ਹਾਂਜੀ, ਸੋ ਮਤਲਬ ਇਸ ਮੁਤਾਬਕ ਅਸੀਂ ਹੁਣ ਲੜਦੇ ਫਿਰਦੇ ਆ ਜੀ, ਸਾਨੂੰ ਪੰਜਾਬ ਚ ਹੱਕ ਨੀ ਮਿਲਦੇ ਪਏ ਜੀ, ਸਾਡਾ ਇਹ ਨੀ ਕਰਦਾ ਜੀ, ਕਿਉਂ? ਕਿਉਂਕਿ ਸਾਡੇ ਵਿਚ ਬੁਜਦਰੀ ਆ ਗਈ, ਸਾਡੇ ਦੇ ਵਿਚ ਸਾਡੇ ਆਪਣੇ ਹੀ ਜਿਹੜੇ ਨੇ ਉਹ ਦੁਸ਼ਮਣਾਂ ਨਾਲ ਮਿਲ ਗਏ, ਔਰ ਜਦੋਂ ਦੁਸ਼ਮਣਾਂ ਨਾਲ ਮਿਲ ਜਾਣ ਉਸ ਵੇਲੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ। ਹੁਣ ਤੱਕ ਕਿਉਂ ਨੀ ਹੋਇਆ? ਇਸੇ ਕਰਕੇ ਹੀ ਨੀ ਹੋਇਆ, ਕਿੱਥੇ ਬਲਦੇਵ ਸਿੰਘ ਤੋਂ ਲੈ ਕੇ ਆਜ਼ਾਦੀ ਦੇ ਵੇਲੇ ਤੋਂ ਉਹਦੀਆਂ ਕੀਤੀਆਂ ਗਲਤੀਆਂ ਸੀ, ਅਜੇ ਤੱਕ ਭੁਗਤਣ ਰਹੇ ਹਾਂ ਤੇ ਹਜੇ ਤੱਕ ਸਾਡਾ ਉਹ ਕੁਛ ਨੀ ਬਣ ਗਿਆ। ਹਾਂਜੀ, ਸੋ ਇਸੇ ਤਰ੍ਹਾਂ ਹੀ ਜੇ ਅਸੀਂ ਅਗਲੀ ਆਉਣ ਵਾਲੀ ਪਨੀਰ ਹੁਣ ਦੇਖੋ, ਸਾਡੇ ਸਕੂਲਾਂ ਦੇ ਇਤਿਹਾਸ ਦੇ ਵਿਚ ਅਸੀਂ ਪੜ੍ਹਦੇ ਸਾਂ ਭਗਤ ਸਿੰਘ ਦੀ ਕੁਰਬਾਨੀ, ਅਸੀਂ ਪੜ੍ਹਦੇ ਸਾਂ ਕਰਤਾਰ ਸਿੰਘ ਹੋਰਾਂ ਦੀ ਕੁਰਬਾਨੀ ਕਿ ਕਿਵੇਂ ਕਿਵੇਂ ਕਿਸ ਕਿਸ ਪਾਸੇ ਤੁਰੇ, ਊਧਮ ਸਿੰਘ ਨੂੰ ਅਸੀਂ ਪੜ੍ਹਦੇ ਰਹੇ ਹਾਂ, ਅੱਜ ਦੇ ਬੱਚਿਆਂ ਨੂੰ ਤੇ ਇਸ ਗੱਲ ਬਾਰੇ ਪਤਾ, ਅਸੀਂ ਉਨਾ ਹੀ ਜਿੰਨਾ ਇਹ ਪੜ੍ਹਦੇ ਸਾਂ ਉਨਾ ਸੀ ਰਮਾਇਣ ਵੀ ਪੜ੍ਹਦੇ ਸਾਂ, ਉਹਨਾਂ ਉਹ ਵੀ ਕਹਾਣੀਆਂ ਬਰਾਬਰ ਤੇ ਹੁੰਦੀਆਂ ਸੀ ਔਰ ਉਹਨਾਂ ਦੇ ਵਿਚੋਂ ਚੰਗੀਆਂ ਚੰਗੀਆਂ ਗੱਲਾਂ ਲੈ ਕੇ ਤੇ ਸਾਡੇ ਟੀਚਰ ਜਾਂ ਸਾਰੇ ਸੀ, ਸਾਨੂੰ ਸਾਡਾ ਮਾਨਸਿਕ ਜਿਹੜਾ ਬਿਲਟਅਪ ਸੀ ਉਹ ਉੱਥੋਂ ਹੋਇਆ ਸੀ, ਅਸੀਂ ਉਹਦੇ ਮੁਤਾਬਕ ਬਣੇ ਹੋਏ ਹਾਂ, ਪਰ ਅੱਜ ਕੀ ਹੋਇਆ, ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਇਤਿਹਾਸ ਸਾਡੇ ਪੰਜਾਬ ਦੇ ਵਿਚੋਂ ਸਕੂਲਾਂ ਦੀ ਜਿਹੜੀ ਹੈਗੀ ਸਿਲੇਬਸ ਹੈ ਉਹਦੇ ਵਿਚੋਂ ਉਡਾ ਦਿੱਤਾ ਗਿਆ।
1: ਉਹਦੇ ਵਿਚੋਂ ਉਡਾ ਤਾਂ ਹੈ ਹੀ ਨੀ ਜੀ, ਉੱਥੇ ਕੁਛ ਵੀ ਨਹੀਂ ਹੈ, ਕੁਛ ਵੀ ਹੈ
0: ਕੁਛ ਵੀ ਨਹੀਂ ਆ, ਸਾਡੀ ਨੀਂਹ ਖੋਖਲੀ ਕਰ ਦਿੱਤੀ ਗਈ, ਸਾਡੇ ਨੀਂਹ ਖੋਖਲੀ ਕਰ ਦਿੱਤੀ ਗਈ, ਤੇ ਜਿਹੜੇ ਲੋਕ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਉਸ ਬਾਰੇ ਕਾ ਗਿਆਨ ਹੀ ਨਹੀਂ ਹੈਗੀ,
1: ਬਿਲਕੁਲ
0: ਕੋਈ ਗਿਆਨ ਨਹੀਂ, ਕੋਈ ਪਤਾ ਨਹੀਂ, ਸਾਰਾ ਪਿੱਛੇ ਦਾ ਇਤਿਹਾਸ ਕੀ ਸੀ ਉਹ ਮਰਜ਼ੀ ਆਖੀ ਜਾਓ, ਤੇ ਜਿਹੜੇ ਅੱਗੇ ਆ ਕੇ ਜਿਨ੍ਹਾਂ ਨੂੰ ਤੁਸੀਂ ਅੰਮ੍ਰਿਤ ਛਕਾ ਕੇ ਤੇ ਇਸ ਤਰ੍ਹਾਂ ਦੀ ਕੁਰਬਾਨੀਆਂ ਵਾਲੀਆਂ ਗੱਲਾਂ ਕਰ ਕਰਕੇ ਤੇ ਉਤਸ਼ਾਹਟ ਪੈਦਾ ਕਰਦੇ ਹੋ, ਬੇਸ ਤਾਂ ਉਹਨਾਂ ਵਿਚਾਰਿਆਂ ਦਾ ਹੈ ਨੀ,
1: ਬੇਸ ਹੈ ਨੀ, ਬਿਲਕੁਲ
0: ਬੇਸ ਤੇ ਹੈ ਨੀ, ਹੁਣ ਉਕਸਾਹਟ ਵਿਚ ਆ ਕੇ ਜੋ ਵੀ ਉਹ ਕਰਨਗੇ ਉਹ ਉਸੇ ਤਰ੍ਹਾਂ ਹੀ ਹੋਏਗਾ ਜਿਵੇਂ ਝੱਗ ਆਈ ਸਮੁੰਦਰ ਦੀ ਤੇ ਉਸ ਤੋਂ ਬਾਅਦ ਝੱਗ ਖਤਮ ਹੋ ਗਈ,
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਣੀ ਹੈ।
0: ਇਸ ਗੱਲ ਨੂੰ ਸਾਡੇ ਜਿਹੜੇ ਵੀ ਨੀਤੀਵਾਨ ਨੇ ਸਿੱਖ ਧਰਮ ਦੇ ਜਿਹੜੇ ਵੀ ਨੀਤੀਵਾਨ ਨੇ ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਭਾਈ ਅਸੀਂ ਆਪਣੀ ਕੌਮ ਨੂੰ, ਕਿਉਂਕਿ ਉਹਦੇ ਵਿਚ ਤੁਸੀਂ ਵੀ ਤਾਂ ਸ਼ਾਮਲ ਹੋ ਨਾ, ਉਹਦੇ ਵਿਚ ਸਾਡੀ ਆਉਣ ਵਾਲੀ ਪੀੜ੍ਹੀ ਵੀ ਤਾਂ ਸ਼ਾਮਲ ਹੈਗੀ ਨਾ, ਤੁਸੀਂ ਇਹ ਤਾਂ ਨਹੀਂ ਨਾ ਵੀ ਜੇ ਅੱਜ ਤੁਸੀਂ ਕੌਮ ਨਾਲ ਗਦਾਰੀ ਕਰ ਰਹੇ ਹੋ ਤੇ ਕੱਲ ਨੂੰ ਤੁਹਾਡੇ ਆਉਣ ਵਾਲੇ ਬੱਚੇ ਹਮੇਸ਼ਾ ਬਾਦਸ਼ਾਹ ਹੀ ਰਹਿਣਗੇ?
1: ਨਹੀਂ ਰਹਿਣੇ ਜੀ, ਬਿਲਕੁਲ ਇਹੀ ਇੱਥੋਂ ਹੀ ਤਾਂ ਮਾਰਕਾ
0: ਜ਼ਰੂਰੀ ਇਹ ਆ, ਜੇ ਅਗਲੀਆਂ ਪੀੜ੍ਹੀਆਂ ਦਾ ਸੁਧਾਰ ਚਾਹੁੰਦੇ ਹੋ ਨਾ ਤੇ ਸਾਡੇ ਸਭ ਤੋਂ ਪਹਿਲਾਂ ਇਸ ਸਿਲੇਬਸਾਂ ਨੂੰ ਸਹੀ ਕਰੋ। ਅੱਜ ਦੇ ਵਿਸਾਖੀ ਦੇ ਦਿਹਾੜੇ ਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਸੁਣ ਰਹੇ ਨੇ ਕਿ ਲੋਕ ਸਾਰੇ ਇਸ ਪਾਸੇ ਉੱਠਣ ਕਿ ਸਾਡੇ ਸਕੂਲਾਂ ਦਾ ਸਿਲੇਬਸ ਸਾਡੇ ਇਤਿਹਾਸ ਦੇ ਨਾਲ ਸਹਿਮਤ ਹੋਵੇ, ਸਾਡੇ ਇਤਿਹਾਸ ਦੀ ਲਿਖਤ ਉਹਦੇ ਵਿਚ ਆਵੇ ਤੇ ਸਾਡੇ ਬੱਚਿਆਂ ਨੂੰ ਬੇਸਿਕ ਤੌਰ ਤੇ ਉਹਨਾਂ ਦੇ ਦਿਮਾਗ ਦੇ ਵਿਚ ਉਪਯੋਗ ਕੀਤੀ ਜਾਵੇ ਗੱਲ ਤੇ ਕਿਵੇਂ ਕੀ ਹੋਇਆ ਕੀ ਹੋਇਆ, ਔਰ ਉਸ ਮੁਤਾਬਕ ਸਾਡੀ ਪਨੀਰੀ ਜਦੋਂ ਜਵਾਨ ਹੋਏਗੀ ਨਾ ਤੇ ਆਟੋਮੈਟਿਕਲੀ ਸਾਡਾ ਸਾਰਾ ਕੁਝ ਜੋ ਸਾਨੂੰ ਚਾਹੀਦਾ ਉਹ ਮਿਲੇਗਾ,
1: ਬਿਲਕੁਲ
0: ਸਾਡੇ ਚ ਗਦਾਰ ਬਹੁਤ ਜ਼ਿਆਦਾ ਨੇ, ਇਸ ਕਰਕੇ ਸਾਡੀ ਜਿਹੜੀ ਕੌਮ ਹੈ ਉੱਥੇ ਦੀ ਉੱਥੇ ਖੜੀ ਹੈ, ਬਲਕਿ ਨਿਗਾਰ ਜ਼ਿਆਦਾ ਆ ਗਿਆ,
1: ਨਿਗਾਰ ਜ਼ਿਆਦਾ ਆ ਗਿਆ।
0: ਹਾਂਜੀ, ਸੋ ਵਿਸਾਖੀ ਦੇ ਦਿਨ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਹਾਂ ਕਿ ਸਭ ਤੋਂ ਪਹਿਲੀ ਗੱਲ ਆਪਣੇ ਸਕੂਲਾਂ ਦਾ ਇਤਿਹਾਸ, ਆਪਣੇ ਸਕੂਲਾਂ ਦਾ ਜਿਹੜਾ ਸਿਲੇਬਸ ਆ ਉਹਨੂੰ ਬਦਲਾਉਣ ਵਾਸਤੇ ਕੋਸ਼ਿਸ਼ ਕਰੋ। ਹੁਣ ਜੇ ਸਿੱਖ ਕੌਮ ਦੇ ਨੁਮਾਇੰਦਾ ਜਿਹਨੂੰ ਅਸੀਂ ਸ਼੍ਰੋਮਣੀ ਕਮੇਟੀ ਕਹਿੰਦੇ ਹਾਂ ਜੇ ਇੰਨੇ ਜਾਣਕਾਰ ਹੁੰਦੇ ਤੇ ਜਿਹੜੀਆਂ ਕਿਤਾਬਾਂ ਅੱਜ ਉੱਥੇ ਸ਼੍ਰੋਮਣੀ ਕਮੇਟੀ ਦੀ ਮੋਹਰ ਥੱਲੇ ਛਾਪ ਰਹੀਆਂ ਨੇ ਉੱਥੇ ਸਾਰੀਆਂ ਸਿੱਖ ਧਰਮ ਨੂੰ ਭੰਡਣ ਵਾਲੀਆਂ ਨੇ,
1: ਬਿਲਕੁਲ
0: ਉਹਦੇ ਵਿੱਚ ਗੁਰੂਆਂ ਨੂੰ ਭੰਡਣ ਵਾਲੀਆਂ ਗੱਲਾਂ ਨੇ ਤੇ ਤੁਹਾਡੀ ਮੋਹਰ ਥੱਲੇ ਉਹ ਛਾਪ ਰਹੀਆਂ ਨੇ, ਐਡੂ ਵੱਡੀ ਤੁਹਾਡੀ ਮੂਰਖਤਾ ਤੇ ਬੁਜ਼ਦਲੀ ਕੀ ਹੋ ਸਕਦੀ ਹੈ? ਬੁਜ਼ਦਲੀ ਹੈ ਕਿ ਤੁਸੀਂ ਕਿਸੇ ਤੋਂ ਡਰਦਿਆਂ ਛਾਪ ਰਹੇ ਹੋ, ਮੂਰਖਤਾ ਆ ਕਿ ਤੁਸੀਂ ਖੁਦ ਪੜ੍ਹਿਆ ਹੀ ਨਹੀਂ ਵੀ ਹੈ ਕੀ, ਅਸਲ ਕੀ ਹੈਗਾ, ਲਿਖ ਕੀ ਰਹੇ ਹੋ
1: ਜੀ।
0: ਸੋ ਇਸ ਚੀਜ਼ ਨੂੰ ਜਗਾਉਣ ਵਾਸਤੇ ਜ਼ਰੂਰੀ ਗੱਲ ਇਹ ਆ ਅੱਜ ਨੀ ਹੋ ਸਕਦਾ ਕਿ ਅੱਜ ਗੁਰਦੀਪ ਸਿੰਘ ਕਹਿ ਦੇਵੇ ਮੈਂ ਸਟੇਜਾਂ ਤੇ ਲਗਾਤਾਰ 3 ਸਾਲ ਮੈਂ ਕਮਾਂਡ ਰਹੀ ਹੈ ਜਨਰਲ ਸੈਕਟਰੀ ਰਿਹਾ ਹਾਂ ਤੇ ਲਗਾਤਾਰ ਸਟੇਜਾਂ ਤੇ ਇਹ ਗੱਲਾਂ ਬੋਲਦਾ ਰਿਹਾ ਹਾਂ ਪਰ ਉਸ ਤੋਂ ਬਾਅਦ ਵਾਪਸ ਆਉਣ ਤੋਂ ਬਾਅਦ ਅਗਾਂਹ ਅਗਲੀ ਪਨੀਰੀ ਵੀ ਤਿਆਰ ਹੋਵੇ ਤੇ ਤਾਂ ਹੀ ਨਾ
1: ਬਿਲਕੁਲ ਜੀ
0: ਅੱਜ ਸਾਰੀ ਕੌਮ ਦੀ ਪਨੀਰੀ ਸਕੂਲਾਂ ਚੋਂ ਤਿਆਰ ਹੋਵੇ ਜੇ ਅਸੀਂ ਚਾਹੁੰਦੇ ਹਾਂ ਅਸੀਂ ਆਪਣੇ ਹੱਕ ਲੈਣੇ ਜੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸੰਸਾਰ ਜਿਹੜਾ ਗੁਰੂ ਨਾਨਕ ਨੇ ਚਿਤਰਿਆ ਸੀਗਾ ਉਸ ਤਰ੍ਹਾਂ ਦਾ ਬਣ ਸਕੇ ਕਿਉਂਕਿ ਗੁਰੂ ਸਾਹਿਬ ਨੇ ਵੀ ਤੇ ਕੋਈ ਦੁਸ਼ਮਣਾ ਕੋਈ ਮੁਸਲਮਾਨਾਂ ਨਾਲ ਦੁਸ਼ਮਣੀ ਤਾਂ ਨਹੀਂ ਨਾ ਕੀਤੀ
1: ਨਹੀਂ ਡਾਕਟਰ ਸਾਹਿਬ ਦੇਖੋ ਜਿਹੜੀ ਇਹ ਨਾ ਡਾਕਟਰ ਸਾਹਿਬ ਇੱਕ ਮਿੰਟ ਮੈਨੂੰ ਦਿਓ ਜਿਹੜੇ ਇਹ ਮੁਸਲਮਾਨ ਦਾ ਤੇ ਹਿੰਦੂ ਦਾ ਤੇ ਸਿੱਖ ਦਾ ਮਸਲਾ ਨਾ ਇਹ ਉਸ ਵੇਲੇ ਨਹੀਂ ਸੀ ਇਹ ਬਾਅਦ ਦੇ ਵਿੱਚ ਪੈਦਾ ਕੀਤਾ ਗਿਆ ਜਿਹੜੇ ਸ਼ੈਤਾਨ ਲੋਕ ਆ ਉਹਨਾਂ ਨੇ ਇਹ ਪੈਦਾ ਕੀਤਾ ਜਿਹੜੀ ਲੜਾਈ ਸੀ ਖੱਖ ਸਾਹਿਬ ਆਪਣੇ ਡਾਕਟਰ ਸਾਹਿਬ ਦੀ ਉਹ ਮੁਸਲਮਾਨਾਂ ਦੇ ਨਾਲ ਨਹੀਂ ਸੀ ਜਿਹੜੀ ਲੜਾਈ ਸੀ ਉਹ ਮੁਗਲ ਬਾਦਸ਼ਾਹ ਜਿਹੜੇ ਆ ਕੇ ਉੱਥੇ ਬਲੀਕੀਆਂ ਕਰਦੇ ਸੀ ਉਹਨਾਂ ਦੇ ਖਿਲਾਫ਼ ਸੀ
0: ਵਿਚਾਰਧਾਰਾ ਦੇ ਖਿਲਾਫ਼ ਸੀਗੀ
1: ਹਾਂਜੀ
0: ਵਿਚਾਰਧਾਰਾ ਦੇ ਖਿਲਾਫ਼ ਸੀ ਨਹੀਂ ਤੇ ਬਾਬਾ ਜੀ ਤੇ ਮਰਦਾਨਾ ਨੂੰ ਲੈ ਕੇ ਤੁਰੇ ਨਾ ਪਹਿਲਾਂ
1: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਬਾਲੇ ਦਾ ਕੋਈ ਇਤਿਹਾਸ ਹੀ ਨਹੀਂ ਹੈਗਾ
1: ਕਿੱਥੋਂ
0: ਸੀ ਕਿੱਥੋਂ ਪੜਿਆ ਸੀ ਬਾਲੇ ਦੀਆਂ ਸਾਖੀਆਂ ਵੀ ਬਣਾ ਦਿੱਤੀਆਂ ਕਿਤਾਬਾਂ ਵੀ ਬਣਾ ਦਿੱਤੀਆਂ ਔਰ ਉਹ ਕਿਉਂ ਕਰ ਦਿੱਤਾ ਸਾਡੇ ਵਿੱਚ
1: ਬਿਲਕੁਲ ਬਿਲਕੁਲ
0: ਸੀ ਰਜਨੀ ਇੱਕ ਪ੍ਰਮੋਟ ਕਰ ਦਿੱਤੀ ਗਈ ਮਤਲਬ ਮਨਮਤ ਨੂੰ ਪ੍ਰਚਾਰ ਨੂੰ ਵਾਸਤੇ ਇੰਨਾ ਕੁਛ ਹੋ ਰਿਹਾ ਆ ਪਰ ਅਸੀਂ ਇੰਨੇ ਵੀ ਬੁੱਧੂ ਨਾ ਰਹੀਏ ਇੰਨੇ ਵੀ ਬੁੱਧੂ ਨਾ ਰਹੀਏ ਕਿ ਸਾਡੇ ਤੇ ਕੌਤਕ ਦੀ ਅਜ਼ਮਾਈ ਹੁੰਦੀ ਰਹੇ
1: ਡਾਕਟਰ
0: ਸਾਹਿਬ ਸਾਨੂੰ ਇੰਨੇ ਕੁ ਸਿਆਣੇ ਤੱਕ ਹੋਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਤਾਂ ਅਸੀਂ ਯਾਦ ਰੱਖੀਏ ਗੁਰਬਾਣੀ ਤੇ ਕਿੰਨਾ ਸਾਰਾ ਕੁਛ ਸੀ ਔਰ ਉਹੀ ਸਾਡੇ ਬੱਚੇ ਪੜ੍ਹਨਗੇ ਤੇ ਉਸੇ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਬਣਨਗੇ ਸੋ ਨਹੀਂ ਬਣ ਸਕੇ ਤੇ ਇਸ ਕਰਕੇ ਸਾਡੇ ਪ੍ਰਚਾਰਕ ਜਾਂ ਸਾਡੇ ਜ਼ਿੰਮੇਵਾਰ ਬੰਦੇ ਜਿਹੜੇ ਨੇ ਉਹ ਇਹ ਨਹੀਂ ਚਾਹੁੰਦੇ ਤੇ ਜਾਂ ਉਹਨਾਂ ਦੀ ਮੱਤ ਆਪਣੀ ਇੰਨੀ ਹੈਗੀ ਹੈ
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਆ ਕਿ ਜਿਹੜਾ ਨਾ ਆਹ ਮੈਂ ਹੁਣ ਪਿੱਛੇ ਜਿਹੇ ਕੀ ਦੇਖਣ ਲੱਗਿਆ ਪਿਛਲੇ 10-15 ਸਾਲ ਤੋਂ ਲਾ ਲਓ ਤੇ ਮੈਂ ਉਹ ਸੋਚਦਾ ਹੁੰਦਾ ਸੀਗਾ ਵੀ ਯਾਰ ਆਪਾਂ ਜਿੰਨੀ ਵਾਰੀ ਇੱਕ ਦੂਸਰੇ ਨੂੰ ਮਿਲਦੇ ਆ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਹੀ ਆ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਜਦੋਂ ਇਹ ਮੇਰੇ ਦਿਮਾਗ ਦੇ ਵਿੱਚ ਆਉਣ ਗਈ ਵੀ ਇਹਦੇ ਅਰਥ ਕੀ ਹੋਣਗੇ ਤੇ ਮੈਨੂੰ ਕਦੇ ਕਿਸੇ ਕੋਲੋਂ ਇਹਦੇ ਸਹੀ ਅਰਥ ਨਹੀਂ ਮਿਲੇ ਸਤਿ ਸ੍ਰੀ ਅਕਾਲ ਦੇ ਅਰਥ ਨਹੀਂ ਲੱਭੇ ਕਿਤਿਓ ਵੀ ਅੱਛਾ ਹੁਣ ਕੀ ਹੋਇਆ ਹੁਣ ਪਿੱਛੇ ਜੇ ਥੋੜੇ ਸਾਲਾਂ ਤੋਂ ਇੱਕ ਦੋ ਕੋ ਗੋਰੀ ਇੱਕ ਜਨਾਨੀ ਰਹੀ ਆ ਤੇ ਇੱਕ ਉਹ ਇੰਡੀਆ ਤੋਂ ਵੀ ਹੈਗਾ ਬੰਦਾ ਉਹਨੇ ਸਤਿ ਸ੍ਰੀ ਅਕਾਲ ਦੇ ਅਰਥ ਲਿਖੇ ਉਹਨੇ ਪਤਾ ਨੀ ਕਿਧਰੋਂ ਕਿਧਰੋਂ ਊਟ ਪਟਾਂਗ ਕੱਢ ਕੇ ਲਿਆਂਦੇ ਉਹ ਤੇ ਅਰਥ ਉਹਨਾਂ ਦਾ ਉਹ ਬਣਦੇ ਹੀ ਨੀ ਅੱਛਾ ਹੁਣ ਆਪਾਂ ਡਾਕਟਰ ਸਾਹਿਬ ਮੈਂ ਆਪਣੀ ਜਿਹੜੀ ਮੇਰੇ ਵਿਚਾਰ ਆ ਸਤਿ ਸ੍ਰੀ ਅਕਾਲ ਦੇ ਅਰਥ ਕੀ ਹੁੰਦੇ ਆ ਤੇ ਉਹ ਪੈਦਾ ਕਿਉਂ ਹੋਏ ਤੇ ਉਹ ਹੈ ਕੀ ਸੀ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਸਾਡੇ ਸਰੋਤੇ ਜਿਹੜੇ ਗੀਤ ਸੁਣਦੇ ਆ ਦੇਖੋ ਡਾਕਟਰ ਸਾਹਿਬ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਕਿ ਜਿਹੜਾ ਭਾਰਤ ਆ ਉਹਦੇ ਵਿੱਚ ਦੋ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ ਜਿਹਦੇ ਵਿੱਚ ਇੱਕ ਕ੍ਰਾਂਤੀ ਕ੍ਰਿਸ਼ਨ ਜੀ ਨੇ ਲਿਆਂਦੀ ਤੇ ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਿਆਂਦੀ ਇਹਨਾਂ ਦੋਹਾਂ ਹੀ ਕ੍ਰਾਂਤੀਆਂ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਜੇ ਆਪਾਂ ਕ੍ਰਿਸ਼ਨ ਦੀ ਗੱਲ ਕਰੀਏ ਧਿਆਨ ਦੇ ਨਾਲ ਨਿਗਾਹ ਮਾਰੀਏ ਤੇ ਕ੍ਰਿਸ਼ਨ ਜੀ ਨੇ ਜਦੋਂ ਉਹ ਯੁੱਧ ਮਹਾਭਾਰਤ ਦਾ ਜਿੱਤਿਆ ਸੀਗਾ ਤੇ ਉਸ ਵੇਲੇ ਉਹਨੇ ਜਿਹੜੇ 5 ਪਾਂਡਵ ਸੀ ਜਦੋਂ ਜਿਹੜਾ ਸੀਗਾ ਉਹ ਕੌਰੋ ਦਾ ਬਾਦਸ਼ਾਹ ਉਹਦਾ ਮੁਕਤ ਜਿਹੜਾ ਸੀ ਉਹਨੂੰ ਕਿਹਾ ਤੂੰ ਲਾ ਕੇ ਪਾਂਡਵ ਦੇ ਸਿਰ ਤੇ ਰੱਖ ਦੇ ਤੇ ਉਸ ਵੇਲੇ ਜਦੋਂ ਉਹ ਉੱਥੇ ਰਸਮ ਉਹ ਹੋਈ ਸੀ ਕ੍ਰਿਸ਼ਨ ਜੀ ਨੇ ਉਸ ਵੇਲੇ 3 ਗੱਲਾਂ ਕਹੀਆਂ ਸੀ ਉਹ ਕਹਿੰਦੇ ਭਈ ਇਹ ਜਿਹੜਾ ਦੇਸ਼ ਆ ਅੱਜ ਤੋਂ ਬਾਅਦ ਇਹਨੂੰ ਭਾਰਤ ਨਹੀਂ ਕਹਿਣਾ ਅੱਜ ਤੋਂ ਬਾਅਦ ਮੈਂ ਇਹਨੂੰ ਮਹਾਭਾਰਤ ਬਣਾ ਕੇ ਚੱਲਿਆ ਕਿਉਂਕਿ ਉਹਨਾਂ ਨੇ ਇੱਕ ਬਾਦਸ਼ਾਹ ਉੱਥੇ ਪੈਦਾ ਕੀਤਾ ਸੀ ਬਾਕੀ ਸਾਰਿਆਂ ਨੂੰ ਖਤਮ ਕੀਤਾ ਸੀ ਉਸ ਵੇਲੇ 18 ਬਾਦਸ਼ਾਹ ਵੱਖਰੇ ਵੱਖਰੇ ਜਿਹੜੇ ਉੱਥੇ ਰਾਜ ਕਰਦੇ ਸੀ ਭਾਰਤ ਦੀ ਧਰਤੀ ਦੇ ਉੱਤੇ ਅੱਛਾ ਹੁਣ ਕੀ ਸੀਗਾ ਇਹ ਜਿਹੜਾ ਮਹਾਭਾਰਤ ਦਾ ਯੁੱਧ ਸੀਗਾ ਇੱਥੇ ਉਹੋ ਹੀ ਮੰਗੋਲੀਅਨ ਲੋਕ ਨਾ ਸੋਰੀ ਮੰਗੋਲੀਅਨ ਨਹੀਂ ਕੋਰੀਅਨ ਲੋਕ ਜਿਹੜੇ ਕੋਰੀਆ ਤੋਂ ਆਏ ਹੋਏ ਸੀ ਉਹੀ ਲੋਕ ਜਿਹੜੇ ਉਹਨਾਂ ਦੇ ਵਿੱਚੋਂ ਆ ਕੇ ਵਸ ਗਿਆ ਸੀ ਕੰਧਾਰ ਦੇ ਵਿੱਚ ਉਹੀ ਲੋਕ ਦੁਬਾਰਾ ਫੇਰ ਇੰਡੀਆ ਦੀ ਇਨਵੇਜਨ ਕਰਨ ਲੱਗੇ ਤੇ ਦੂਸਰੇ ਪਿੱਛੋਂ ਦੂਸਰੇ ਪਾਸੇ ਤੋਂ ਚੀਨ ਦੇ ਆ ਗਏ ਜਿਹਨਾਂ ਨੂੰ ਆਪਾਂ ਪਾਂਡੋ ਕਹਿੰਦੇ ਆ ਤੇ ਪਾਂਡੋ ਤੇ ਕੌਰੋ ਦੀ ਜਿਹੜੀ ਲੜਾਈ ਹੋਈ ਆ ਉਹ ਅਸਲ ਦੇ ਵਿੱਚ ਚਾਈਨੀਜ਼ ਤੇ ਕੋਰੀਅਨ ਦੀ ਲੜਾਈ ਸੀ ਉਹ ਤੇ ਕ੍ਰਿਸ਼ਨ ਜੀ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਹਰਾਇਆ ਹਰਾ ਕੇ ਜਦੋਂ ਉਹਨਾਂ ਨੇ ਮੁਕਤ ਰੱਖਿਆ ਪਾਂਡੋ ਦੇ ਸਿਰ ਤੇ ਕ੍ਰਿਸ਼ਨ ਜੀ ਨੂੰ ਪਤਾ ਸੀ ਵੀ ਇਹ ਤਾਂ ਸਿਰਫ 5 ਆ ਇਹ ਇੱਧਰ ਬਹੁਤ ਆ ਸੋ ਉਹਨਾਂ ਨੂੰ ਮਰਵਾ ਕੇ ਤੇ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਇਹ ਵੀ ਪਤਾ ਸੀ ਤੇਰਾ 5 ਨੂੰ ਤਾਂ ਮੈਂ ਜਦ ਮਰਜ਼ੀ ਢਾਲਵਾਂ ਇਹ ਗੱਲ ਸੀਗੀ ਸੋ ਕ੍ਰਿਸ਼ਨ ਜੀ ਨੇ ਜਦੋਂ ਯੁੱਧ ਜਿੱਤਿਆ ਤੇ ਉਸ ਵੇਲੇ ਉਹਨਾਂ ਨੇ ਜਦੋਂ ਪਾਂਡੋ ਦੇ ਸਿਰ ਤੇ ਤਾਜ ਰੱਖਿਆ ਤੇ ਉਹਨਾਂ ਨੇ ਇਹ ਕਿਹਾ ਇਹ ਦੇਸ਼ ਆ ਜਿਹੜਾ ਮੈਂ ਅੱਜ ਤੋਂ ਇਹਨੂੰ ਮਹਾਭਾਰਤ ਦਾ ਕਰਾਰ ਦਿੰਦਾ ਤੇ ਦੂਸਰੀ ਗੱਲ ਕਹਿੰਦੇ ਆ ਤੇ ਇਹ ਜਿਹੜਾ ਭਾਰਤ ਦੇਸ਼ ਹੈ ਇੱਥੇ ਇੱਕੋ ਰਾਜੇ ਦਾ ਰਾਜ ਹੋਊਗਾ। ਤੀਸਰੀ ਗੱਲ ਕਹੀ ਸੀ ਕਿ ਇਹ ਸੱਚ ਦਾ ਰਾਜ ਹੋਊਗਾ। ਹੁਣ ਜਦੋਂ ਆਪਾਂ ਇਸ ਗੱਲ ਨੂੰ ਅੱਗੇ ਥੋੜਾ ਜਿਹਾ ਡੂੰਘਾਈ ਤੇ ਸੋਚਣ ਦੀ ਕੋਸ਼ਿਸ਼ ਕਰਾਂਗੇ ਤੇ ਅਸਲ ਦੇ ਵਿੱਚ ਕੀ ਹੋਇਆ ਸੀ, ਜਿਹੜੇ ਲੋਕ ਕਥਾ ਪੰਥ ਸੁਣਾਉਂਦੇ ਹੁੰਦੇ ਸੀ ਉਹ ਕਹਿੰਦੇ ਸੀ ਕਿ ਭਾਈ ਕ੍ਰਿਸ਼ਨ ਜੀ ਨੇ ਜਿਹੜਾ ਯੁੱਗ ਬਦਲ ਦਿੱਤਾ ਸੀਗਾ, ਤ੍ਰੇਤੇ ਤੋਂ ਦੁਆਪਰ ਲੈ ਜਾਂਦਾ ਸੀ। ਉਹਦੇ ਉਹਨਾਂ ਦੇ ਕਹਿਣ ਦੇ ਅਰਥ ਇਹ ਹੀ ਆ ਕਿ ਉਸ ਵੇਲੇ ਲੋਕ ਝੂਠ ਵੱਲ ਨੂੰ, ਝੂਠ ਦੀ ਤੀਸਰੀ ਸਟੇਜ ਤੇ ਪਹੁੰਚ ਸੀਗੇ, ਜਿਹੜੇ ਪਹੁੰਚ ਗਏ ਸੀਗੇ ਜਿਹਨੂੰ ਆਪਾਂ ਤ੍ਰੇਤਾ ਕਹਿੰਦੇ ਹਾਂ। ਸੋ ਕ੍ਰਿਸ਼ਨ ਜੀ ਨੇ ਕੀ ਕੀਤਾ, ਉੱਥੇ ਸੱਚ ਦਾ ਰਾਜ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਤੋਂ ਤ੍ਰੇਤੇ ਤੋਂ ਦੁਆਪਰ ਤਾਂ ਉਹਨਾਂ ਨੇ ਲੈਣ ਦਾ, ਕਹਿਣ ਦਾ ਮਤਲਬ ਝੂਠ ਜਿਹੜਾ ਤੀਸਰੀ ਸਟੇਜ ਤੇ ਪਹੁੰਚ ਗਿਆ ਸੀਗਾ।
0: ਤਰਕ ਬਣਦਾ ਇਸ ਗੱਲ ਦੇ ਵਿੱਚ ਵੀ ਸਮਾਂ ਤਾਂ ਨਹੀਂ ਬਦਲ ਸਕਦਾ, ਸਮਾਂ ਤਾਂ ਪਿੱਛੇ ਨਹੀਂ ਜਾ ਸਕਦਾ ਨਾ।
1: ਬਿਲਕੁਲ ਬਿਲਕੁਲ ਹਾਂਜੀ, ਉਹ ਯੁੱਗ ਨਹੀਂ ਬਦਲ ਸਕਦਾ। ਸੋ ਉਹਨਾਂ ਦਾ ਜਿਹੜਾ ਮਕਸਦ ਸੀ ਕਹਿਣ ਦਾ ਇਹ ਹੀ ਸੀਗਾ ਕਿ ਲੋਕ ਝੂਠ ਤੂਫਾਨ ਵੱਲ ਨੂੰ ਤੁਰ ਪਏ ਸੀ, ਉਹ ਤੀਸਰੀ ਸਟੇਜ ਤੇ ਪਹੁੰਚ ਚੁੱਕੇ ਸੀਗੇ ਤੇ ਕ੍ਰਿਸ਼ਨ ਜੀ ਤੋਂ ਮੁੜ ਕੇ ਉਹਨਾਂ ਨੂੰ ਪਹਿਲੇ ਪੂਰੇ ਸੱਚ ਤੇ, ਜੇ ਸਮਾਜ ਦੇ ਵਿੱਚ ਹਰ ਬੰਦਾ ਸੱਚ ਬੋਲੇ ਉੱਥੇ ਤਾਂ ਨਹੀਂ ਲਿਆ ਸਕੇ, ਪਰ ਉਹ ਤੀਸਰੀ ਤੇ ਪਹਿਲੀ ਸਟੇਜ ਦੇ ਵਿਚਾਲੇ ਲਿਆਂਦੀ ਸੀ, ਜਿਹਨੂੰ ਉਹ ਕਹਿੰਦੇ ਆ ਦੁਆਪਰ ਜਿਹੜਾ ਸੀ ਉਹ ਲਿਆ ਦਿੰਦਾ ਸੀ। ਹੁਣ ਇਹ ਸੀ ਪਹਿਲੀ ਕ੍ਰਾਂਤੀ ਭਾਰਤ ਦੇ ਵਿੱਚ ਜਿੱਥੋਂ ਕ੍ਰਿਸ਼ਨ ਜੀ ਨੇ ਲਿਆਂਦੀ। ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਆਂਦੀ, ਉਨੀ ਵੀ ਇਹੀ ਗੱਲ ਕਹੀ ਸੀਗੀ। ਤੁਸੀਂ ਉਹਨਾਂ ਦੀ ਪਹਿਲੀ ਪੌੜੀ ਆ ਜਿਹੜੀ ਜਾਤੀ ਸਾਹਿਬ ਜੀ ਦੀ, ਉਹ ਪਹਿਲੀ ਪੌੜੀ ਨੂੰ ਪੜ੍ਹੋ ਤੇ ਉਹਦੇ ਵਿੱਚ ਲਿਖਿਆ ਹੀ ਇਹ ਆ ਜਿੱਥੇ ਉਹ ਆਉਂਦਾ ਆ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਉਹਦੇ ਅਰਥ ਇਹੀ ਆ। ਉਹ ਕਹਿੰਦੇ ਭਾਈ ਲੋਕਾਂ ਨੂੰ ਸੱਚ ਦੇ ਆਰੇ ਕਿੱਦਾਂ ਲਾਇਆ ਜਾਵੇ, ਕਿਵ ਸਚਿਆਰਾ ਹੋਈ ਹੈ, ਸੱਚ ਤੇ ਆਰ ਸ਼ਬਦ ਨੂੰ ਜੋੜਾਂਗੇ ਤਾਂ ਸ਼ਬਦ ਬਣੇਗਾ ਸਚਿਆਰਾ। ਸੋ ਉਹ ਕਹਿ ਰਹੇ ਆ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਕਹਿੰਦੇ ਝੂਠਿਆਂ ਦੀਆਂ ਤਾਂ ਲਾਈਨਾਂ ਦੀਆਂ ਲਾਈਨਾਂ, ਕਤਾਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ, ਇਹਨਾਂ ਨੂੰ ਸੱਚ ਦੇ ਰਾਹੇ ਕਿੱਦਾਂ ਪਾਏ। ਕ੍ਰਾਂਤੀ ਸ਼ੁਰੂ ਹੀ ਇੱਥੋਂ ਹੁੰਦੀ ਆ। ਸੋ ਇਹ ਦੋ ਵੱਡੀਆਂ ਜਿਹੜੀਆਂ ਕ੍ਰਾਂਤੀਆਂ ਆਈਆਂ, ਇਹਨਾਂ ਦੇ ਵਿੱਚ ਲੋਕਾਂ ਨੂੰ ਝੂਠ ਤੂਫਾਨ, ਹੀਰਾ ਫੇਰੀਆਂ, ਧੋਖੇ ਠੱਗੀਆਂ ਤੋਂ ਹਟਾ ਕੇ ਸੱਚ ਦੀ ਕਿਰਤ ਜਿਹੜੀ ਆ ਕਰਨ ਦੇ ਬਾਰੇ ਚ ਇਹਨਾਂ ਨੂੰ ਲਾਇਆ ਗਿਆ ਸੀਗਾ। ਤੇ ਇਸ ਪੱਖ ਤੋਂ ਜੇ ਆਪਾਂ ਦੇਖਦੇ ਆ ਤਾਂ ਜਿਹੜਾ ਇਹ ਸਤਿ ਸ੍ਰੀ ਅਕਾਲ ਆਪਾਂ ਕਹਿੰਦੇ ਆ, ਡਾਕਟਰ ਸਾਹਿਬ ਧਿਆਨ ਨਾਲ ਸੁਣਨ ਵਾਲੀ ਗੱਲ ਆ, ਸਾਡੇ ਸਰੋਤਿਓ ਇਹਨੂੰ ਆਪਣੇ ਜੀਣ ਦੇ ਵਿੱਚ ਵਸਾ ਲਓ। ਉਹਨਾਂ ਨੇ ਕਿਹਾ ਜੋ ਬੋਲੇ ਸੋ ਨਿਹਾਲ, ਇਹਦੇ ਅਰਥ ਇਹ ਆ ਕਿ ਭਾਈ ਜੋ ਕੁਛ ਮੈਂ ਅੱਗੇ ਕਹਿਣ ਲੱਗਿਆ, ਜਿਹੜਾ ਇਸ ਤਰ੍ਹਾਂ ਕਰੂਗਾ ਕਹੂਗਾ ਉਹ ਹਮੇਸ਼ਾ ਵਾਸਤੇ ਖੁਸ਼ਹਾਲ ਰਹੇਗਾ, ਤਰੱਕੀ ਕਰੇਗਾ। ਜੋ ਬੋਲੇ ਸੋ ਨਿਹਾਲ, ਉਹ ਹਮੇਸ਼ਾ ਤਰੱਕੀ ਕਰੇਗਾ, ਉਹ ਹਮੇਸ਼ਾ ਖੁਸ਼ ਰਹੇਗਾ। ਕੀ ਕਹਿਣ ਦੇ ਨਾਲ, ਸਤ ਸ੍ਰੀ ਅਕਾਲ, ਸਤ ਮੈਨੇ ਹੁੰਦੀ ਆ ਅਸਲੀਅਤ, ਫੈਕਟ ਸੱਚ, ਤੇ ਅਕਾਲ ਹੁੰਦਾ ਜਿਹੜਾ ਸਮਾਂ ਆ ਗਿਆ ਜਿਹਨੂੰ ਅੱਜ ਆਪਾਂ ਵਰਤਮਾਨ ਕਹਿੰਦੇ ਆ, ਉਹਨੂੰ ਅਕਾਲ ਕਹਿੰਦੇ ਆ। ਸੋ ਸਤ ਸ੍ਰੀ ਅਕਾਲ, ਸ੍ਰੀ ਮੈਨੇ ਹੁੰਦਾ ਸੁਪਰੀਮ ਸ਼੍ਰੋਮਣ। ਜਦੋਂ ਆਪਾਂ ਕਵਾਂਗੇ ਸਤ ਸ੍ਰੀ ਅਕਾਲ, ਕਹਿਣ ਦਾ ਮਤਲਬ ਭਈ ਸੱਚ ਦੇ ਪ੍ਰਧਾਨ ਹੋਣ ਦਾ ਸਮਾਂ ਆ ਗਿਆ ਆ, ਸੱਚ ਬੋਲਣਾ ਸ਼ੁਰੂ ਕਰੋ। ਇਹ ਸਤ ਸ੍ਰੀ ਅਕਾਲ ਦੇ ਅਰਥ ਹੈ। ਡਾਕਟਰ ਸਾਹਿਬ ਤੁਸੀਂ ਆਪਣੀ ਜਿਹੜੀ ਇਨਪੁਟ ਦਿਓ ਕਿ ਮੈਂ ਕਿੱਥੋਂ ਤਿੱਕਰ ਸਹੀ ਆ ਤੇ ਕਿੱਥੋਂ ਤਿੱਕਰ ਗਲਤ ਆ।
0: ਤੁਸੀਂ ਹਮੇਸ਼ਾ ਹੀ ਠੀਕ ਹੁੰਦੇ ਹੋ, ਤੁਸੀਂ ਕਾਫੀ ਕੁਛ ਪੜਿਆ ਹੋਇਆ ਹੈ, ਔਰ ਮੈਂ ਇਸ ਗੱਲ ਉਪਰ ਕਮੈਂਟ ਨਹੀਂ ਕਰਨਾ। ਆਪਣਾ ਅੱਜ ਵਿਸਾਖੀ ਦਾ ਪ੍ਰੋਗਰਾਮ ਸੀ ਤੇ ਵਿਸਾਖੀ ਦੇ ਵਿਚ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਨੇ, ਮੈਂ ਉਹਦੇ ਸੰਬੰਧ ਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਆਪਾਂ ਗੱਲਾਂ ਕਰਕੇ ਇਸ ਪ੍ਰੋਗਰਾਮ ਨੂੰ ਅੱਜ ਸਮਾਪਤ ਕਰਦੇ ਆ। ਗੁਰੂ ਸਾਹਿਬ ਨੇ ਪਹਿਲੀ ਗੱਲ ਜਿਹੜੀ ਮੈਂ ਕਹੀ ਹੈ ਉਹ ਇਹੀ ਆ, ਜੋ ਮੈਂ ਉਹਨਾਂ ਦੇ ਜੀਵਨ ਤੋਂ ਸਮਝਿਆ, ਕੁਰਬਾਨੀਆਂ ਨੂੰ ਪ੍ਰਮੋਟ ਨਹੀਂ ਕੀਤਾ, ਜੀਵਨ ਨੂੰ ਪ੍ਰਮੋਟ ਕੀਤਾ ਆ। ਤੇ ਜੇ ਸਮਾਂ ਆ ਗਿਆ ਆ ਤੇ ਫਿਰ ਉਹ ਹੱਸ ਕੇ ਉਸ ਪਾਸੇ ਤੁਰਨ ਵਾਸਤੇ ਦਲੇਰੀ ਪੈਦਾ ਕੀਤੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਉਹ ਦਲੇਰੀ ਪੈਦਾ ਕੀਤੀ ਆ ਉਹਨਾਂ ਨੇ। ਔਰ ਦੂਸਰੀ ਗੱਲ, 42 ਸਾਲ ਦੇ ਸਮੇਂ ਦੇ ਵਿੱਚ ਬੜਾ ਅਫਸੋਸ ਦੀ ਗੱਲ ਆ ਭਾਈ, ਸਾਡੇ ਜ਼ਿੰਮੇਵਾਰ ਲੋਕ ਇੰਨਾ ਨਹੀਂ ਸਮਝਦੇ ਵੀ ਜਿਹਦਾ ਦਾਦਾ ਸ਼ਹੀਦ ਹੋਇਆ ਹੋਵੇ, ਸ਼ਹੀਦ ਹੋਇਆ ਹੋਵੇ ਜਿਹਦਾ ਤਕਰੀਬਨ ਮੈਂ ਸਮਝਦਾ ਸਾਰੇ ਖਾਨਦਾਨ ਦਾ ਨਾਂ ਲੈ ਲਓ,
1: ਸਾਰੇ ਖਾਨਦਾਨ ਦਾ, ਬਿਲਕੁਲ ਬਿਲਕੁਲ ਬਿਲਕੁਲ ਸਾਰਾ ਖਾਨਦਾਨ
0: ਸ਼ਹੀਦ ਹੋ ਗਿਆ।
1: ਹਾਂਜੀ ਹਾਂਜੀ,
0: ਅਨੂਪ ਕੌਰ ਵਰਗੀਆਂ ਔਰਤਾਂ ਕੋਲੇ ਜਾਣ ਦਾ ਸਮਾਂ ਕਦੋਂ ਸੀ
1: ਜੀ?
0: ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਤਾ ਸਾਹਿਬ ਕੌਰ ਨਾਲ ਉਹਨਾਂ ਦਾ ਕੋਈ ਸਰੀਰਕ ਸੰਬੰਧ ਨਹੀਂ ਸੀ ਤੇ ਠੀਕ ਹੈ ਉਹ ਆ ਗਿਆ, ਤੇ ਦੂਸਰੇ ਪਾਸੇ ਉਹ ਅਨੂਪ ਕੌਰ ਕੋਲ ਕੋਈ ਬੰਦਾ ਕੀ ਕਰਨ ਜਾਊਗਾ?
1: ਬਿਲਕੁਲ,
0: ਸੋ ਇਹੋ ਜਿਹੀਆਂ ਗੱਲਾਂ ਸਾਨੂੰ ਤਰਕ ਸੰਗਤ ਵਿਚਾਰ ਕੇ ਤੇ ਸਿੱਖ ਇਤਿਹਾਸ ਨੂੰ ਦੁਬਾਰਾ ਰੀ ਰਾਈਟ ਕਰਨਾ ਚਾਹੀਦਾ ਆ ਔਰ ਇਹਨਾਂ ਨੂੰ ਡਟ ਕੇ ਨਿਕਾਰਨਾ ਚਾਹੀਦਾ ਹੈ ਔਰ
1: ਜਿਹੜੀ
0: ਸਾਡੀ ਇਸ ਵੇਲੇ ਜ਼ਿੰਮੇਵਾਰ ਪੀੜ੍ਹੀ ਆ ਉਹ ਇਸ ਨਾ ਤੇ ਉਹਨਾਂ ਕੋਲ ਉਮੀਦ ਕੀਤੀ ਜਾ ਸਕਦੀ ਹੈ ਨਾ ਉਹਨਾਂ ਕੋਲ ਦਲੇਰੀ ਹੈ ਤੇ ਨਾ ਅਕਲ ਹੀ ਆ
1: ਬਿਲਕੁਲ
0: ਹੁੰਦੀ ਤੇ ਉਹ ਸਮਝਦੇ ਆਪਦੀਆਂ ਜੜਾਂ ਵੱਢ ਰਹੇ ਯਾਰ ਕੋਈ ਇੰਨਾ ਵੀ ਮੂਰਖ ਹੋ ਸਕਦਾ ਹੈ
1: ਆਪਣੀਆਂ
0: ਜੜਾਂ ਵੱਢੇ ਖੈਰ ਇਹਨਾਂ ਨੇ ਜੋ ਇਹਨਾਂ ਕਰਨਾ ਸੀ ਉਹ ਕਰ ਦਿੱਤਾ ਔਰ ਉਸ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਪਾਰਟੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਹਿੰਦੂ ਸਾਡਾ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਵਿਚ ਦੁਸ਼ਮਣੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰੂ ਨਾਨਕ ਸਾਹਿਬ ਤੇ ਲੈ ਕੇ ਹੀ ਮਰਦਾਨੇ ਨੂੰ ਪਹਿਲਾਂ ਤੁਰੇ ਆ
1: ਬਿਲਕੁਲ ਬਿਲਕੁਲ ਬਿਲਕੁਲ
0: ਸੈਯਦ ਭੀਖਣ ਸ਼ਾਹ ਸ਼ੁਰੂਆਤ ਦੇ ਵਿਚ ਪਟਨੇ ਸਾਹਿਬ ਉਹਨਾਂ ਨੂੰ ਮਿਲੇ ਤੇ ਉਹਦਾ ਇਤਿਹਾਸ ਸਾਡੇ ਕੋਲ ਹੈਗਾ ਆ ਪੀਰ ਬੁੱਧੂ ਸ਼ਾਹ ਜਿਨ੍ਹੇ ਆਪਣੇ ਪੁੱਤਰ ਉਤੇ ਉਸ ਗੱਲ ਜੰਗ ਦੇ ਵਿਚ ਸੱਤ ਦੀ ਖਾਤਰ ਮਾਰ ਦਿੱਤੇ ਗਏ ਉਹ ਸਾਡੇ ਕੋਲ ਹੈਗੇ ਆ
1: ਜੀ
0: ਖਾਂ ਤੇ ਨਬੀ ਖਾਂ ਦਾ ਇਤਿਹਾਸ ਸਾਡੇ ਕੋਲ ਹੈਗਾ ਆਗਾ ਇਸੇ ਤਰ੍ਹਾਂ ਹੀ ਤੁਸੀਂ ਡੱਲੇ ਦਾ ਇਤਿਹਾਸ ਵੀ ਜਾਣਦੇ ਹੀ ਹੋ ਖੈਰ ਭਾਵੇਂ ਬਾਅਦ ਵਿਚ ਉਹਨੂੰ ਇਸ ਗੱਲ ਦੀ ਅਕਲ ਆ ਗਈ ਪਰ ਠੀਕ ਹੈ ਸਹਿਯੋਗੀ ਤੇ ਸੀ ਨਾ ਸੋ ਬਹੁਤ ਸਾਰੇ ਇਤਿਹਾਸ ਇਸ ਤਰ੍ਹਾਂ ਦੇ ਹਨ ਜਿਹੜੇ ਇਹ ਸਾਬਤ ਕਰਦੇ ਨੇ ਕਿ ਉਸ ਵੇਲੇ ਦੇ ਸਨਾਤਨੀ ਵਿਚਾਰਧਾਰਾ ਦੇ ਲੋਕ ਮੈਂ ਕਿਸੇ ਇੱਕ ਦਾ ਨਾਂ ਨਾ ਲਵਾਂ ਸਨਾਤਨੀ ਵਿਚਾਰਧਾਰਾ ਦੇ ਲੋਕਾਂ ਨਾਲੋਂ ਇਹ ਜਿਹੜੇ ਲੋਕ ਸੀ ਸੱਚ ਤੇ ਖੜੇ ਸੀ ਸੱਚ ਤੇ ਪਹਿਰਾ ਦਿੰਦਿਆਂ ਹੋਇਆ ਉਹਨਾਂ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ
1: ਜੀ ਬਿਲਕੁਲ
0: ਇੱਕ ਵਿਚਾਰਧਾਰਾ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ ਇਹੀ ਗੱਲ ਚੱਲ ਰਹੀ ਹੈ ਬਹੁਤ ਸਾਰੀ ਔਰ ਉਹਨੂੰ ਵੀ ਤਰਕ ਸੰਗਤ ਮੈਂ ਉਹਨੂੰ ਫੈਸਲਾ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਵੀ ਉਹਨੂੰ ਵਿਚਾਰਨ ਦੀ ਲੋੜ ਹੈਗੀ ਆ ਤੇ ਇੱਕ ਤਾਂ ਆਪਾਂ ਵਾਰ ਵਾਰ ਇਹਨਾਂ ਪ੍ਰੋਗਰਾਮਾਂ ਚ ਜਦੋਂ ਵੀ ਮੇਰੇ ਨਾਲ ਤੁਹਾਡੀ ਸਾਂਝ ਪਈ ਹੈ ਉਸ ਵੇਲੇ ਮੈਂ ਇਹ ਗੱਲ ਕਹੀ ਆ ਕਿ ਜਦੋਂ 4 September 1604 ਦੇ ਵਿਚ ਪਹਿਲੀ ਪੋਥੀ ਸਾਹਿਬ ਦਾ ਪ੍ਰਕਾਸ਼ ਹੋਇਆ ਸੀਗਾ ਉਸ ਵੇਲੇ ਇਹਦੇ ਅੰਗ 947 ਸਨ 1430 ਅੰਗ ਕਿਵੇਂ ਬਣ ਗਏ ਹਜੇ ਤੱਕ ਕਿਸੇ ਸੱਜਣ ਨੇ ਇਸ ਸੰਬੰਧ ਵਿਚ ਕੋਈ ਵਿਚਾਰ ਨਹੀਂ ਦਿੱਤੀ ਹਾਂ ਕੈਨੇਡਾ ਤੋਂ ਇੱਕ ਸੱਜਣ ਹੈਗੇ ਨੇ ਜਿਨ੍ਹਾਂ ਨੇ ਆਖਿਆ ਵੀ ਹਾਂ ਮੇਰੇ ਕੋਲ ਸਬੂਤ ਨੇ ਇਸ ਗੱਲ ਦੇ ਕਿ ਇਹ 947 ਸਨ ਔਰ ਬਾਅਦ ਵਿਚ ਸਾਰੀ ਅਡਲਟਰੇਸ਼ਨ ਕੀਤੀ ਗਈ ਹੈ ਹੁਣ ਅਡਲਟਰੇਸ਼ਨ ਦਾ ਸਮਾਂ ਕਦੋਂ ਹੋ ਸਕਦਾ ਲੜਾਈਆਂ ਖਤਮ ਹੋਣ ਬਾਕੀ ਸਾਰਾ ਕੋਈ ਸਹੀ ਹੋਵੇ ਉਸ ਵੇਲੇ ਕੀਤੀ ਜਾ ਸਕੀ ਨਾ ਤੇ ਚਾਬੀਆਂ ਦੇ ਮੋਰਚੇ ਤੋਂ ਬਾਅਦ 157 ਸਾਲ ਦਾ ਸਮਾਂ ਐਸਾ ਰਿਹਾ ਆ ਜਿਹੜਾ ਇਹ ਸਾਡੇ ਜਿਹੜੇ ਅੱਜ ਕੱਲ ਟਕਸਾਲ ਗਣਿਆ ਹਾਂਜੀ ਨਿਰਮਲੇ ਸੂਰ ਸਿੰਘ ਹੁਰੀ ਤੇ ਸਾਰੇ ਸੀਗੇ ਇਹਨਾਂ ਦੇ ਕੋਲ ਚਾਬੀਆਂ ਦੇ ਮੋਰਚੇ ਤੋਂ ਬਾਅਦ ਜ਼ਿੰਮੇਵਾਰੀ ਆਈ ਔਰ ਜ਼ਿੰਮੇਵਾਰੀ ਦੇ ਵਿਚ ਉਹਨਾਂ ਨੇ ਸਾਰਾ ਕੁਝ ਅਡਲਟਰੇਸ਼ਨ ਕੀਤੀ ਮੈਨੂੰ ਇਹ ਦੱਸੋ ਵੀ ਜਿਹੜੇ ਪਿੰਡ ਹੀ ਨਹੀਂ ਮੈਂ ਜਾਣਾ ਮੈਂ ਕਿਉਂ ਪੁੱਛੂਗਾ ਵੀ ਫਿਰ ਕਿਹੜੇ ਪਾਸੋਂ ਜਾਣਾ ਹੈਗਾ ਕਿਹੜੀ ਰੋਡ ਜਾਊਗੀ
1: ਜੀ
0: ਜਿਹੜੀ ਚੀਜ਼ ਮੇਰੀ ਵਿਚਾਰਧਾਰਾ ਦੀ ਨਹੀਂ ਹੈਗੀ ਮੈਂ ਉਹਨੂੰ ਵਿਚ ਐਡ ਕਿਉਂ ਕਰਾਂਗਾ
1: ਜੀ
0: ਤੇ ਆਪਣੀ ਸਿੱਖਿਆ ਦੇਣੀ ਮੈਂ ਤੇ ਆਪਣੀ ਗੱਲ ਕਰਨੀ ਹੈਗੀ ਹੈ ਔਰ ਉਹ ਤੁਸੀਂ ਦੱਸੋ ਭਈ ਜਿੰਨੀ ਵੀ ਜਿੰਨੇ ਵੀ ਵੇਦ ਹੈਗੇ ਆ ਮੈਂ ਇੱਕ ਸੱਜਣ ਨੇ ਉਹ ਸਾਡੇ ਯੂਟਿਊਬ ਦੇ ਉੱਪਰ ਵੇਦਾਂ ਦੇ ਸੰਬੰਧ ਵਿਚ ਕਾਫੀ ਵਿਖਿਆਨ ਕਰ ਰਹੀ ਤੇ ਮੈਂ ਉਹਦੀ ਵੀ ਸਟੱਡੀ ਕਰ ਰਿਹਾ ਹਾਂ ਕਿਸੇ ਵੇਦ ਦੇ ਵਿਚ ਕਿਸੇ ਹੋਰ ਚੀਜ਼ ਦੀ ਐਗਜ਼ਾਮਪਲ ਦਿੱਤੀ ਹੈ ਨਹੀਂ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਾਨੂੰ ਐਗਜ਼ਾਮਪਲ ਦੇਣ ਦੀ ਲੋੜ ਕੀ ਹੈ ਜਦ ਤੁਸੀਂ ਸਮਝਦੇ ਹੋ ਵੀ ਡਾਕਟਰ ਗੁਰਦੀਪ ਸਿੰਘ ਯਾਰ ਜੋ ਗੱਲ ਕਰਦਾ ਠੀਕ ਕਰਦਾ ਮੈਡੀਕਲ ਸਾਇੰਸ ਦੇ ਤੌਰ ਤੇ ਤਾਂ ਤੁਸੀਂ ਉਸ ਨੂੰ ਉਸੇ ਤਰ੍ਹਾਂ ਮੰਨੋਗੇ ਤੇ ਮੈਨੂੰ ਇਹ ਐਗਜ਼ਾਮਪਲ ਦੇਣ ਦੀ ਕੀ ਲੋੜ ਹੈ
1: ਮੈਂ
0: ਤਾਂ ਹੀ ਦਿਆਂਗਾ ਨਾ ਜੇ ਮੈਨੂੰ ਪਤਾ ਮੇਰੇ ਚ ਕੋਈ ਕਮੀਆਂ ਪੇਸ਼ੀਆਂ ਨੇ ਤਾਂ
1: ਬਿਲਕੁਲ
0: ਸਾਹਿਬ ਦੇ ਜੋ ਵੀ ਲਫ਼ਜ਼ ਨੇ ਜੋ ਉਹਨਾਂ ਨੇ ਆਪਣੇ ਸ਼ਾਗਿਰਦਾਂ ਨੂੰ ਪ੍ਰਚਾਰਨੇ ਚਾਹੀ ਜਾਂ ਦੱਸਣੇ ਚਾਹੇ ਉਹ ਲਫ਼ਜ਼ ਉਹਨਾਂ ਨੇ ਗੁਰਬਾਣੀ ਚ ਲਿਖੇ ਜਿਹਨੂੰ ਅੱਜ ਅਸੀਂ ਗੁਰਬਾਣੀ ਕਹਿੰਦੇ ਹਾਂ ਕਿਸੇ ਹੋਰ ਦੀ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੀ ਲੋੜ ਸੀ
1: ਨਹੀਂ ਲੋੜ ਬਿਲਕੁਲ
0: ਨਹੀਂ ਲੋੜ ਨਾ ਕਿਉਂਕਿ ਸਾਨੂੰ ਪਤਾ ਸਾਡਾ ਗੁਰੂ ਹੈ ਅਸੀਂ ਇਹਨੂੰ ਸੱਤ ਕਰਕੇ ਮੰਨਦੇ ਹਾਂ ਜੋ ਇਹ ਕਹਿ ਰਿਹਾ ਸੱਤ ਵਚਨ
1: ਬਿਲਕੁਲ
0: ਸੱਤ ਵਚਨ ਤੇ ਫਿਰ ਗੁਰੂ ਸਾਹਿਬ ਨੂੰ ਹੋਰ ਇਹੋ ਜਿਹੀਆਂ ਐਗਜ਼ਾਮਪਲਾਂ ਜਿਹੜੀਆਂ ਮਨਮਤ ਵਾਲੀਆਂ ਨੇ ਜਾਂ ਜਿਹੜੀਆਂ ਸਨਾਤਨ ਧਰਮ ਨਾਲ ਸੰਬੰਧਿਤ ਨੇ ਸਾਨੂੰ ਮਾਰਨ ਦੀ ਲੋੜ ਨਹੀਂ ਸੀ ਜਿਸ ਕਰਕੇ ਮੇਰਾ ਇਸ ਗੱਲ ਦਾ ਦਾਅਵਾ ਆ ਕਿ ਇਹ ਚੀਜ਼ਾਂ ਸਾਰੀਆਂ ਬਾਅਦ ਵਿਚ ਵਾੜੀਆਂ ਗਈਆਂ ਤੇ 1430 ਅੰਗ ਕਰ ਦਿੱਤੇ ਗਏ ਇਸੇ ਤਰ੍ਹਾਂ ਹੀ ਸਾਡੀ ਹੋਰ ਇਤਿਹਾਸ ਦੇ ਵਿਚ ਜਿੰਨੀ ਵੀ ਮਨਮਤ ਹੋਈ ਹੈ ਅੱਜ ਜਿਹੜਾ ਹੁਣ ਤੁਸੀਂ ਖਬਰ ਤੁਸੀਂ ਤਾਂ ਮੇਰੇ ਨਾਲ ਜ਼ਿਆਦਾ ਪੜ੍ਹਦੇ ਹੋ ਭਈ ਜਿਹੜਾ ਵੀ ਸਮਾਨ ਬਲੂ ਸਟਾਰ ਦੇ ਸਮੇਂ ਤੇ ਚੋਰੀ ਹੋ ਗਿਆ ਜਾਂ ਫੌਜ ਲੈ ਗਈ
1: ਲੁੱਟਿਆ ਗਿਆ
0: ਬਹੁਤ ਕੁਝ ਫੌਜ ਨੇ ਵਾਪਸ ਕਰ ਦਿੱਤਾ ਗਿਆ ਔਰ ਜਿਹਦੇ ਵਿਚ ਗੁਰੂ ਸਾਹਿਬ ਦੇ ਹੱਥ ਲਿਖਤ ਬਹੁਤ ਸਾਰੀਆਂ ਚੀਜ਼ਾਂ ਸੀ ਉਹਨੂੰ ਤਾਂ ਤੁਸੀਂ ਮੁੱਕਰ ਨਹੀਂ ਨਾ ਸਕਦੇ ਤੇ ਸੀ ਭਈ ਇਹ ਚੀਜ਼ਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿਚ ਸਾਡੇ ਨਾਲੋਂ ਹੋਰ ਪਾਸੇ ਲਾਂਭੇ ਕਰ ਦੇਣਗੇ ਇਹਨਾਂ ਨੂੰ ਉਹਨਾਂ ਨੇ ਚੋਰੀ ਕਰ ਲਈ ਔਰ ਸਾਡੇ ਜ਼ਿੰਮੇਵਾਰਾਂ ਨੂੰ ਉਹ ਮਿਲੀਆਂ ਅੱਜ ਹੁਣ ਸੁਪਰੀਮ ਕੋਰਟ ਦੇ ਵਿਚ ਵੀ ਹੋ ਗਈ ਨਾ ਗੱਲ ਸ਼ਾਇਦ ਤੁਸੀਂ ਸੁਣੀ ਹੋਣੀ ਹੈ ਔਰ ਉਹਨਾਂ ਨੇ ਆਖਿਆ ਵੀ ਉਹ ਦੱਸੋ ਕਿਹੜਾ ਕਿਹੜਾ ਸਮਾਨ ਤੁਹਾਨੂੰ ਮਿਲ ਗਿਆ ਤੇ ਕਿਹੜਾ ਨਹੀਂ ਮਿਲ ਗਿਆ, ਔਰ ਉਹਨਾਂ ਨੇ ਦਸਖਤ ਵਿਖਾ ਦਿੱਤੇ ਕਿ ਆਹ ਦੇਖੋ ਦਸਖਤ ਤੁਹਾਡੇ ਜ਼ਿੰਮੇਵਾਰਾਂ ਦੇ, ਅਵਿਨਾਸ਼ੀ ਸਿੰਘ ਦੇ, ਹੋਰ ਸਾਰੇ ਦਸਖਤ ਤੁਹਾਡੇ ਹੋਏ ਨੇ, ਤੁਸੀਂ ਵਾਪਸ ਲਿਆ ਹੈ। ਹਾਂਜੀ, ਇਹਨਾਂ ਨੇ ਚੋਰੀ ਵੇਚ ਦਿੱਤਾ। ਕਿਉਂ ਵੇਚ ਦਿੱਤਾ? ਕਿਉਂਕਿ ਉਹ ਸਨਾਤਨ ਧਰਮ ਦੇ ਪ੍ਰੈਸ਼ਰ ਥੱਲੇ ਸੀਗੇ, ਔਰ ਪ੍ਰੈਸ਼ਰ ਦੇ ਕਰਕੇ ਵੀ ਇਹ ਚੀਜ਼ਾਂ ਅਗਰ ਕੱਲ ਨੂੰ ਪੜਚੋਲ ਵਾਲਾ ਕੋਈ ਤਰਕ ਸੰਗਤ ਵਿਚਾਰੇਗਾ ਇਸ ਗੱਲ ਨੂੰ ਤੇ ਸਾਡੇ ਤੋਂ ਇਹ ਦੂਰ ਹੋ ਜਾਣਗੇ। ਹਾਂਜੀ, ਅੱਜ ਇਹਦੀਆਂ ਨੇ ਅੱਗੇ ਸਾਧਾਰੀ ਸਿੱਖ ਨੇ ਤੇ ਸਾਡੇ ਵਿੱਚੋਂ ਹੀ ਹੈਗੇ ਨੇ। ਤੋ ਇਸ ਸਾਰੀ ਗੱਲ ਦੇ ਕਰਕੇ ਸਾਨੂੰ ਬਹੁਤ ਸਾਰਾ ਕੁਝ, ਕੋਈ ਇੱਕ ਇੱਕ ਗੱਲ ਕਿਹੜੀ ਕਿਹੜੀ ਚੀਜ਼ ਮੈਂ ਸਭ ਕੀਤੀ ਜਾਵੇ, ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਤਰਕ ਸੰਗਤ ਵਿਚਾਰਨ ਦੀ ਲੋੜ ਹੈ ਕਿ ਕੀ ਇਹ ਹੋ ਵੀ ਸਕਦੀ ਹੈ ਕਿ ਨਹੀਂ ਹੋ ਸਕਦੀ।
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਦਲੀਲ ਆ ਜਿਹੜੀ, ਦਲੀਲ ਦੀ ਤੱਕੜੀ ਦੇ ਵਿੱਚ ਪਾ ਕੇ ਹਰ ਇੱਕ ਚੀਜ਼ ਨੂੰ ਤੋਲਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਇਹਨੂੰ ਹੀ
0: ਖਾਸ ਤੌਰ ਤੇ ਸਿੱਖ ਧਰਮ ਵਾਸਤੇ ਬਹੁਤ ਜ਼ਰੂਰੀ ਆ, ਕਿਉਂਕਿ ਸਿੱਖ ਧਰਮ ਨੂੰ ਮਲੀਨ ਕਰਨ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਲੱਗੀਆਂ ਹੋਈਆਂ ਨੇ।
1: ਬਿਲਕੁਲ ਬਿਲਕੁਲ ਬਿਲਕੁਲ,
0: ਬਾਹਰਲੇ ਦੇਸ਼ਾਂ ਦੇ ਵਿੱਚ ਮਨੁੱਖ ਨੂੰ ਮਨੁੱਖ ਸਮਝ ਕੇ ਜੇ ਚੱਲ ਰਿਹਾ ਤੇ ਸਾਡੇ ਬੰਦੇ ਕੈਨੇਡਾ ਦੇ ਵਿੱਚ ਕਿੱਥੋਂ ਤੱਕ ਪਹੁੰਚ ਗਏ, ਪਾਰਲੀਮੈਂਟ ਤੱਕ ਪਹੁੰਚੇ ਹੋਏ ਆ।
1: ਬਿਲਕੁਲ,
0: ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰ ਰਿਹਾ, ਬਹੁਤ ਸਾਰੇ ਹੋਰ ਅਹੁਦਿਆਂ ਤੇ ਬਹੁਤ ਸਾਰੇ ਟੌਪ ਤੇ ਪਹੁੰਚ ਰਿਹਾ। ਇੰਡੀਆ ਚ ਐਸਾ ਕਿਉਂ ਨਹੀਂ ਹੋ ਰਿਹਾ? ਇਸੇ ਕਰਕੇ ਹੀ ਨਹੀਂ ਹੋ ਰਿਹਾ ਕਿ ਉਹ ਚਾਹੁੰਦੇ ਹੀ ਨਹੀਂ ਕਿ ਇਹਨਾਂ ਦੀ ਵਿਚਾਰਧਾਰਾ ਅੱਗੇ ਪ੍ਰਫੁੱਲਤ ਹੋਵੇ। ਬੜੇ ਅਫਸੋਸ ਦੀ ਗੱਲ ਇਹ ਆ ਕਿ ਉੱਥੋਂ ਵਾਲੇ ਬੱਚੇ ਇਹ ਗੱਲ ਸੋਚ ਹੀ ਨਹੀਂ ਰਹੇ,
1: ਉਹ ਸੋਚ ਹੀ ਨਹੀਂ ਰਹੇ ਉਹਨਾਂ ਦਾ। ਬਿਲਕੁਲ ਡਾਕਟਰ ਸਾਹਿਬ, ਇੱਕ ਇੱਥੇ ਹੋਰ ਵੀ ਬੜੀ ਵੱਡੀ ਗੱਲ ਆ, ਜਦੋਂ ਸਮਾਜ ਆ ਜਿਹੜਾ ਉਹਨੂੰ ਰੋਟੀ ਦਾ ਫਿਕਰ ਪੈ ਜਾਵੇ ਨਾ, ਭਾਈ ਮੈਂ ਜੇ ਸਵੇਰ ਦੀ ਖਾ ਲਈ ਤਾਂ ਰਾਤ ਦੀ ਰੋਟੀ ਮੇਰੀ ਕਿੱਥੋਂ ਆਉਣੀ ਆ, ਜਾਂ ਜੇ ਰਾਤ ਦੀ ਖਾ ਲਈ ਤਾਂ ਸਵੇਰ ਦੀ ਕਿੱਥੋਂ ਆਉਣੀ ਆ, ਉਹ ਕੰਮਾਂ ਜਿਹੜੀਆਂ
0: ਮੂਲ ਮੁੱਦਾ ਇਹੀ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਦੇ ਘਸਿਆਰੇ ਬਣਾ ਕੇ ਰੱਖਿਆ ਜਾਵੇ, ਰੋਟੀ ਕੱਪੜੇ ਤੋਂ ਉੱਪਰ ਉੱਥੇ ਹੀ ਨਾ।
1: ਬਿਲਕੁਲ, ਬਸ ਉਹਨਾਂ ਨੂੰ ਇਸੇ ਦੇ ਵਿੱਚ ਲਪੇਟਿਆ ਹੋਇਆ ਤੇ ਇਸ ਤੋਂ ਬਾਹਰ ਨੀ ਉਹਨਾਂ ਨੇ ਨਿਕਲਣਾ। ਉਹਨਾਂ ਦੀ ਸੋਚ ਆ ਜਿਹੜੀ ਏਦੋ ਅੱਗੇ ਜਾਂਦੀ ਨੀ, ਕਿਉਂਕਿ ਉਹਨਾਂ ਨੂੰ ਇਹ ਫਿਕਰ ਹੁੰਦਾ ਕਿ ਕੱਲ ਨੂੰ ਮੈਂ ਖਾਣਾ ਕਿੱਥੋਂ ਆ, ਮੈਂ ਕਿਹਦੇ ਚੋਰੀ ਕਰਨੀ, ਕਿਹਦੇ ਠੱਗੀ ਕਰਨੀ ਆ, ਮੈਂ ਕਿੱਥੇ ਜਾ ਕੇ ਦਿਹਾੜੀ ਕੰਮ ਕਰਕੇ ਆਉਣੀ ਆ, ਕਿੱਥੇ ਕੀ ਕਰਕੇ ਆਉਣਾ। ਜੇ ਸਮਾਜ ਦੇ ਵਿੱਚ ਇਸ ਤਰ੍ਹਾਂ ਜਿਹੜੇ ਹਾਲਾਤ ਆ ਉਹ ਪੈਦਾ ਹੋ ਜਾਂਦੇ ਆ, ਉਹ ਸਮਝੋ ਡੁੱਬੀ ਹੋਈ ਕੌਮ ਹੁੰਦੀ ਆ। ਔਰ ਇਹੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਅੱਜ ਕੱਲ ਬਣ ਚੁੱਕੇ ਆ, ਐਜੂਕੇਸ਼ਨ ਦਾ ਲੈਵਲ ਆ ਜਿਹੜਾ ਡਾਕਟਰ ਸਾਹਿਬ
0: ਯਾਰ, ਇਸ ਨੂੰ ਜਿਹੜੇ ਲੋਕ ਉੱਥੇ ਨੇ ਨਾ, ਉਹਦੇ ਵਿੱਚ ਜਿਵੇਂ ਅਸੀਂ ਲੋਕ ਵੀ ਆ ਗਏ ਆ,
1: ਜਿਹੜੇ
0: ਲੋਕ ਉੱਥੋਂ ਦੀ ਉੱਥੋਂ ਨਾਲੋਂ ਸੋਚ ਵੱਖਰੀ ਰੱਖਦੇ ਆ ਨਾ, ਉਹ ਉਡਾਰੀਆਂ ਮਾਰ ਗਏ ਆ।
1: ਉਹ ਉਡਾਰੀਆਂ ਮਾਰ ਗਏ, ਬਿਲਕੁਲ ਇਹ ਕੋਈ ਸ਼ੱਕ ਨਹੀਂ।
0: ਉਹ ਉਡਾਰੀਆਂ ਮਾਰ ਗਏ ਆ ਤੇ ਜਿਹੜੇ ਉੱਥੇ ਲੋਕ ਹੈਗੇ ਆ, ਉਹ ਵਿਚਾਰੇ ਇੰਨਾ ਸੋਚਣ ਯੋਗ ਹੀ ਹੈ ਨੀ। ਉਹਨਾਂ ਦੀ ਮਜਬੂਰੀ ਬਣ ਗਈ ਕੰਮਾਂ ਕਾਰਾਂ ਧੰਦਿਆਂ ਵਾਸਤੇ ਆਪਣੇ ਲੀਡਰ ਦੇ ਮਗਰ ਲੱਗਣਾ, ਤੇ ਲੀਡਰ ਅੱਗੇ ਵੀ ਕਿਹਾ ਹੋਇਆ ਹੈ ਉਹ ਉਹਦੇ ਮੁਤਾਬਕ ਹੀ ਵਿਚਾਰਧਾਰਾ ਲੈ ਕੇ ਚੱਲ ਰਹੇ ਨੇ,
1: ਲੈ ਕੇ ਚੱਲ ਰਹੇ ਆ। ਬਿਲਕੁਲ ਤੁਹਾਡੀ ਬਿਲਕੁਲ ਇਸੇ ਤਰ੍ਹਾਂ, ਉਹ ਉਸ ਚੱਕਰ ਚੋਂ ਜਿਹੜਾ ਉਹਦੇ ਚੋਂ ਨਿਕਲ ਨਹੀਂ ਸਕਦੇ। ਡਾਕਟਰ ਸਾਹਿਬ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਕ੍ਰਾਂਤੀ ਆਉਂਦੀ ਹੈ ਨਾ, ਉਹਦੇ ਚ ਜਾਂ ਤਾਂ ਜਿਹੜੇ ਕੋਈ 66% ਲੋਕ ਆ ਨਾ, 66% ਲੋਕ ਆ ਉਹ ਬਿਲਕੁਲ ਭੁੱਖੇ ਮਰਨ ਲੱਗ ਜਾਣ, ਉਹਨਾਂ ਨੂੰ ਰੋਟੀ ਮਿਲੇ ਹੀ ਨਾ ਮਿਹਨਤ ਕਰਨ ਦੇ ਬਾਵਜੂਦ ਵੀ, ਉਦੋਂ ਕ੍ਰਾਂਤੀ ਆਉਂਦੀ ਆ। ਜਾਂ ਫਿਰ 66% ਲੋਕ ਆ ਜਿਹੜੇ ਉਹਨਾਂ ਦੇ ਕੋਲ ਇੰਨਾ ਸਰਮਾਇਆ ਹੋਵੇ ਕਿ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਾ ਹੋਵੇ ਕਿ ਮੇਰੀ ਕੱਲ ਨੂੰ ਰੋਟੀ ਕਿੱਥੋਂ ਆਉਣੀ ਆ, ਤੇ ਉਹ 2-4-6 ਮਹੀਨੇ ਸਾਲ ਖੰਡ ਬਿਨਾਂ ਕੰਮ ਕੀਤੇ ਤੋਂ ਵੀ ਉਹਦਾ ਘਰ ਚੱਲਦਾ ਹੋਵੇ, ਕ੍ਰਾਂਤੀ ਤਾਂ ਆਉਂਦੀ ਆ। ਸੋ ਕਹਿਣ ਦਾ ਮਤਲਬ, ਜਾਂ ਤਾਂ ਰੱਜ ਕੇ ਗਰੀਬੀ ਤੇ ਜਾਂ ਫਿਰ ਅਮੀਰੀ ਜਿਹੜੀ, ਉਦੋਂ ਕ੍ਰਾਂਤੀ ਆਉਂਦੀ ਆ ਨਹੀਂ ਤਾਂ ਕ੍ਰਾਂਤੀ ਨਹੀਂ ਆਉਂਦੀ। ਇਹੀ ਜਿਹੜਾ ਭਾਰਤ ਦੇ ਵਿੱਚ ਆ ਅੱਜ ਕੱਲ ਦਾ ਵਾਤਾਵਰਣ ਹੈ ਜਿਹੜਾ, ਇਹੀ ਪੈਦਾ ਕਰਤਾ ਕਿ ਜਿਹੜੇ ਮੈਜੋਰਟੀ ਲੋਕ ਆ, 66-67-80% ਲੋਕ ਆ ਜਿਹੜੇ, ਉਹਨਾਂ ਨੂੰ ਡੇ ਟੂ ਡੇ ਜਿਹੜੀ ਆ ਰੋਜੀ ਦਾ ਜਿਹੜਾ ਫਿਕਰ ਪਿਆ ਤਾਂ ਉਹਨਾਂ ਵਿਚਾਰਿਆਂ ਨੇ, ਉਸ ਤੋਂ ਬਾਅਦ ਉਹ ਨਿਕਲ ਹੀ ਨਹੀਂ ਸਕਦੇ, ਉਹ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦੇ।
0: ਕੰਮਾਂ ਕਾਰਾਂ ਦੀਆਂ ਮਜਬੂਰੀਆਂ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਐਸੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਨੇ ਜਿਹੜੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ, ਜਾਂ ਉਹਦੀਆਂ ਜੜ੍ਹਾਂ ਵੱਡੀਆਂ ਜਾ ਰਹੀਆਂ ਉਹਦੇ ਨਾਲ।
1: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਸਿਆਣੇ ਆ, ਤੁਸੀਂ ਤਾਂ ਸਭ ਕੁਝ ਪੜਿਆ, ਤੁਸੀਂ ਮੈਡੀਸਨ ਪੜ੍ਹੀ ਆ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਨਹੀਂ ਕਿੰਨਾ ਤੁਸੀਂ ਪੜ੍ਹੇ ਹੋਣੇ ਆ। ਮੈਂ ਤਾਂ ਆਪਣੇ ਆਪ ਨੂੰ ਬੜਾ ਅਨਲੱਕੀ ਸਮਝਦਾ ਕਿ ਮੇਰੇ ਕੋਲ ਤੁਹਾਡੇ ਵਰਗੀ ਵਿਦਿਆ ਨਹੀਂ ਸੀ, ਦੂਸਰੇ ਪਾਸੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਵੀ ਸਮਝਦਾ ਕਿ ਤੁਹਾਡੇ ਵਰਗੇ ਸੱਜਣੇ ਆ ਜਿਹੜੇ, ਉਹਨਾਂ ਦਾ ਮਿਲਾਪ ਹੋ ਕੇ ਤੇ ਉਹਨਾਂ ਦੇ ਕੋਲ ਬਹੁਤ ਕੁਝ ਜਿਹੜਾ ਉਹ ਮਿਲ ਜਾਂਦਾ,
0: ਮਿਲ ਕੇ ਸਾਰਿਆਂ ਦਾ ਗਿਆਨ ਇਕੱਠਾ ਹੋਏ ਨਾ, ਤੇ ਤਾਂ ਹੀ ਸਾਰਾ ਕੁਝ ਬਣ ਸਕਦਾ ਹੈਗਾ, ਤਾਂ ਹੀ ਐਸੀ ਗੱਲ ਵਿਲੱਖਣ ਤੌਰ ਤੇ ਚੱਲ ਰਹੀ ਹੈ। ਔਰ ਵਾਹਿਗੁਰੂ ਕਿਰਪਾ ਕਰੇ ਵੀ ਹੋਰ ਸਾਰੇ ਸੱਜਣ ਵੀ ਸੁਣਨ ਤੇ ਇਸ ਵਿਚਾਰਧਾਰਾ ਨੂੰ ਅਪਣਾਉਣ, ਜਾਂ ਸਾਡੇ ਨਾਲ ਤਰਕ ਸੰਗਤ ਗੱਲ ਕਰਨ,
1: ਬੜੀ ਬਿਲਕੁਲ ਬਿਲਕੁਲ
0: ਉਹਨਾਂ ਨਾਲ ਇਹ ਗੱਲ ਕਰਨ ਵਾਸਤੇ। ਬਹੁਤ ਸਾਰੇ ਇਸ ਤਰ੍ਹਾਂ ਦੇ ਡੇਰੇ ਨੇ ਜਿਹੜੇ ਅੰਧ ਵਿਸ਼ਵਾਸ ਫੈਲਾਉਣ ਵਾਸਤੇ ਬਹੁਤ ਜ਼ੋਰ ਲਗਾ ਰਹੇ ਨੇ।
1: ਬਿਲਕੁਲ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ, ਇਹੀ ਜਿਹੜੇ ਹੁਣ
0: ਜ਼ੋਰ ਲੱਗਿਆ ਹੋਇਆ। ਜ਼ੋਰ ਲੱਗਿਆ ਹੋਇਆ ਤੇ ਇਸ ਗੱਲ ਵਾਸਤੇ ਜਰੂਰੀ ਇਹ ਹੈ ਵੀ ਸਾਡੀ ਆਉਣ ਵਾਲੀ ਪਨੀਰੀ ਮੈਂ ਸਮਝਦਾ ਵੀ ਇੱਥੇ ਜਿਹੜੇ ਗੁਰਦੁਆਰਿਆਂ ਵਾਲੇ ਹਨ ਇਹ ਯਾਦ ਨੀ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਹੈਗਾ
1: ਨਹੀਂ ਡਾਕਟਰ ਸਾਹਿਬ ਇਹਨਾਂ ਤੇ ਬਹੁਤ ਪ੍ਰੈਸ਼ਰ ਆ ਇਹ ਜਿਹੜੇ ਆ ਇਹਨਾਂ ਦੀਆਂ ਜਿਹੜੀਆਂ ਤਣੀਆਂ ਉਹ ਪਿੱਛੋਂ ਤੁਣਕਾ ਵੱਜਦਾ ਉੱਥੋਂ
0: ਯਾ ਕਿਸੇ ਹੱਦ ਤੱਕ ਮੈਂ ਇਸ ਗੱਲ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ
1: ਹਾਂਜੀ
0: ਹਾਂ ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੇ ਪ੍ਰਚਾਰਕ ਇੱਥੋਂ ਦੇ ਜੇ ਗੁਰਦੁਆਰਿਆਂ ਦੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਦੀ ਵਿਚਾਰਧਾਰਾ ਵੀ ਕੁਝ ਇਸ ਤਰ੍ਹਾਂ ਹੈ ਕਿ ਉਹ ਪਿੱਛੇ ਤੋਂ ਗੁਲਾਮ ਬਣੀ ਹੋਈ ਹੈ
1: ਬਿਲਕੁਲ
0: ਜਿਵੇਂ ਗੁਰਦੁਆਰਿਆਂ ਦੇ ਵਿੱਚ ਕਮ ਸੇ ਕਮ ਜਿਹੜੀਆਂ ਤੁਸੀਂ ਕਲਾਸਾਂ ਪੜ੍ਹਾਉਂਦੇ ਹੋ ਸਿੱਖ ਇਤਿਹਾਸ ਤੇ ਪੜ੍ਹਾਓ
1: ਬਿਲਕੁਲ
0: ਸਿੱਖ ਇਤਿਹਾਸ ਤੇ ਤੁਸੀਂ ਪੜ੍ਹਾਓ ਇੱਕ ਵਾਰੀ ਕੋਈ ਬੀਬੀ ਨੇ ਸੈਨੋਜ਼ੇ ਤੋਂ ਮੈਨੂੰ ਕਾਲ ਕੀਤੀ ਭਾਜੀ ਉੱਥੇ ਸਕੂਲ ਚ ਪੜ੍ਹਾਉਂਦੇ ਸੀਗੇ ਤੇ ਉਹ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਨੇ ਸਿਰ ਵੱਢਿਆ ਤੇ ਸਿਰ ਵੱਢਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤਲੀ ਤੇ ਰੱਖ ਕੇ ਤੇ ਫਿਰ ਉਹਨਾਂ ਨੇ ਜੰਗ ਕੀਤੀ ਬੱਚੇ ਇਸ ਗੱਲ ਨੂੰ ਮੰਨਦੇ ਨੀ ਉਹਨਾਂ ਨੂੰ ਮੈਂ ਕੀ ਕਹਾਂ ਬੱਚੇ ਇਹ ਆਜ਼ਾਦ ਨੇ ਇਹਨਾਂ ਦੀ ਆਜ਼ਾਦ ਸੋਚ ਹੈ ਜਿਹੜੀ ਸਹੀ ਚੀਜ਼ ਹੈ ਉਹ ਤਰਕ ਸੰਗਤ ਵਿਚਾਰਦੇ ਨੇ
1: ਬਿਲਕੁਲ
0: ਤੌਰ ਤੇ ਐਸਾ ਹੋ ਨੀ ਸਕਦਾ ਬੀਬੀ ਜਿਸ ਕਰਕੇ ਉਹ ਬੱਚੇ ਨਹੀਂ ਮੰਨਦੇ ਤੇ ਸਹੀ ਨੇ ਪ੍ਰਚਾਰਕਾਂ ਨੂੰ ਸੋਚਣਾ ਚਾਹੀਦਾ ਵੀ ਜਿਸ ਬੰਦੇ ਨੂੰ ਅਸੀਂ ਬੁਲਾ ਰਹੇ ਹਾਂ ਕਰ ਰਹੇ ਹਾਂ ਉਹਨੂੰ ਇਹ ਦੱਸੀਏ ਵੀ ਤੁਸੀਂ ਭਾਰਤ ਵਿਚ ਰਹਿ ਕੇ ਕਿਸੇ ਗੁਲਾਮੀ ਦੀ ਮਾਨਸਿਕਤਾ ਨਾਲ ਚੱਲ ਸਕਦੇ ਹੋ ਇੱਥੇ ਨਹੀਂ ਚੱਲਿਆ ਜਾਣਾ
1: ਜੀ ਬਿਲਕੁਲ
0: ਹੋਊਗਾ ਇਹ ਤਾਂ ਹੋਊਗਾ ਕਿ ਜੇ ਸਕੂਲ ਤੁਸੀਂ ਚਲਾਉਂਦੇ ਹੋ ਨਾ ਆਪਣੀ ਕੌਮ ਦੀ ਨੀਂਹ ਪੱਕੀ ਕਰਨ ਦੀ ਕੋਸ਼ਿਸ਼ ਕਰੋ ਆਪਣੇ ਇਤਿਹਾਸ ਨੂੰ ਉਹਦੇ ਵਿਚ ਤਰਕ ਸੰਗਤ ਜਿਹੜਾ ਹੈ ਉਹ ਬਣਾਓ
1: ਬਿਲਕੁਲ ਬਿਲਕੁਲ
0: ਸਾਡੇ ਕੋਲ ਇਸ ਵੇਲੇ ਕੋਈ ਕਿਸੇ ਕਲਾਸ ਦਾ ਕੋਈ ਸਿਲੇਬਸ ਹੈ ਨੀ ਪੰਜਾਬ ਇੱਥੇ ਵੀ ਹੈ ਨੀ
1: ਜੇ
0: ਕਹਿ ਸਕੀਏ ਵੀ ਸਿੱਖ ਇਤਿਹਾਸ ਦਾ ਸਿਲੇਬਸ ਹੈ ਤੇ ਅਸੀਂ ਆਪਣੀ ਜਿਹੜੀ ਪਨੀਰੀ ਨੂੰ ਅਸਲ ਸਿੱਖ ਬਣਾ ਕੇ ਅੱਗੇ ਪੇਸ਼ ਕਰ ਰਹੇ ਹਾਂ
1: ਬਿਲਕੁਲ ਬਿਲਕੁਲ ਬਿਲਕੁਲ ਸਿੱਖੀ ਦੇ ਘਰ ਬੜੇ ਦੂਰ ਆ ਡਾਕਟਰ ਸਾਹਿਬ ਜਿਹੜੀ
0: ਇਸ ਤਰ੍ਹਾਂ ਕਰ ਰਹੇ ਹਾਂ ਕਿ ਉਹ ਭਾਵਨਾਵਾਂ ਦੇ ਗਸੇ ਉਸੇ ਮੁਤਾਬਕ ਚੱਲੀ ਜਾ ਰਹੇ ਨੇ ਪਰ ਅਸਲ ਦੇ ਵਿਚ ਇਹ ਆ ਕਿ ਸਾਡਾ ਇਤਿਹਾਸ ਜਿਹੜਾ ਉਹ ਪੜਾਇਆ ਜਾਣਾ ਚਾਹੀਦਾ
1: ਪੜਾਇਆ ਜਾਣਾ ਚਾਹੀਦਾ ਬਿਲਕੁਲ ਔਰ ਇਤਿਹਾਸ ਵੀ ਆ ਜਿਹੜਾ ਦੇਖੋ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਸਾਡੇ ਜਿਹੜੇ ਅਸੀਂ ਮੈਂ ਜੋ ਕੁਛ ਪਿੱਛੋਂ ਸੁਣਦੇ ਆਏ ਆ ਛੋਟੇ ਹੁੰਦੇ ਮੈਂ ਖੈਰ ਇੰਡੀਆ ਚ ਬਹੁਤ ਛੋਟੀ ਉਮਰ ਦੇ ਵਿਚ ਆ ਗਿਆ ਸੀਗਾ ਉਦੋਂ ਰੇਡੀਓ ਵਗੈਰਾ ਤਾਂ ਹੈ ਨੀ ਸੀ ਇਹ ਏਦਾਂ ਦਾ ਕੁਛ ਨੀ ਸੀ ਨਾ ਫੋਨ ਤਾਂ ਇੱਕ ਪਾਸੇ ਰਹਿ ਗਿਆ ਸਾਡੇ ਪਿੰਡ ਤਾਂ ਬਿਜਲੀ ਵੀ ਹੈ ਨਹੀਂ ਸੀ ਜਦ ਦਾ ਮੈਂ ਉੱਥੋਂ ਆਇਆ ਤੇ ਪਰ ਉਦੋਂ ਜਿਹੜੇ ਬਜੁਰਗ ਹੁੰਦੇ ਸੀਗੇ ਉਹਨਾਂ ਦੇ ਕੋਲੋਂ ਗੱਲਾਂ ਆਪਾਂ ਸੁਣਦੇ ਹੁੰਦੇ ਸੀਗੇ ਤੇ ਉਹ ਜਿਹੜੀਆਂ ਦਲੀਲਾਂ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਤੁਹਾਨੂੰ ਬਹੁਤ ਕੁਛ ਪਤਾ ਲੱਗਦਾ ਸੀਗਾ ਤੇ ਹੁਣ ਉਹ ਜੋ ਕੁਛ ਵੀ ਹੈਗਾ ਉਹ ਸਾਰਾ ਕੁਛ ਹੈ ਜਿਹੜਾ ਸਕੂਲਾਂ ਦੇ ਸਿਲੇਬਸਾਂ ਦੇ ਵਿੱਚੋਂ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਸਾਰਾ ਕੁਛ ਕੱਢ ਦਿੱਤਾ ਗਿਆ ਤੇ ਨਵੀਆਂ ਗੱਲਾਂ ਪਾਤੀਆਂ ਤੇ ਜਿਹੜਾ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਜਿਹੜੀ ਆ ਉਹ ਸਾਡੇ ਸਮਾਜ ਨੇ ਕੀਤੀ ਆ ਡਾਕਟਰ ਸਾਹਿਬ ਉਹ ਇਹ ਆ ਕਿ ਜਿਹੜਾ ਸਾਡਾ ਸਮਾਜ ਦੇਖੋ ਐਜੂਕੇਸ਼ਨ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ ਇੱਕ ਐਜੂਕੇਸ਼ਨ ਆ ਜਿਹੜੀ ਅਕੈਡਮਿਕ ਜਿਹਨੂੰ ਆਪਾਂ ਕਹਿੰਦੇ ਆ ਉਹ ਤੁਸੀਂ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਸਿੱਖਦੇ ਆ ਦੂਸਰੀ ਐਜੂਕੇਸ਼ਨ ਆ ਜਿਹੜੀ ਡਾਕਟਰ ਸਾਹਿਬ ਜੀ ਉਹ ਤੁਹਾਡੇ ਐਨਸੈਸਟਰਾਂ ਤੋਂ ਆਉਂਦੀ ਆ ਹਜ਼ਾਰਾਂ ਸਾਲਾਂ ਦੀਆਂ ਪਿਛਲੀਆਂ ਪੀੜ੍ਹੀਆਂ ਤੋਂ ਐਜੂਕੇਸ਼ਨ ਆ ਜਿਹੜੀ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਆਉਂਦੀ ਹੁੰਦੀ ਆ ਹੁਣ ਹੋਇਆ ਕੀ ਆ ਡਾਕਟਰ ਸਾਹਿਬ ਇੱਥੇ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਸੀ ਉਹ ਤਾਂ ਗਈ ਉਹ ਸਿਲੇਬਸ ਸਾਰੇ ਕੱਢ ਦਿੱਤੇ ਉਹ ਖਤਮ ਹੋ ਗਈ ਆ ਪਰ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀਗੀ ਸਾਡੇ ਸਮਾਜ ਦੇ ਵਿੱਚ ਉਹਦਾ ਹੋਇਆ ਕੀ ਆ ਕਿ ਜਿਹੜੇ ਸਾਡੇ ਲੋਕ ਸੀ ਉਹਨਾਂ ਦਾ ਸ਼ਾਮ ਨੂੰ ਜੋ ਕੁਛ ਮੈਂ ਦੇਖਦਾ ਆ ਉੱਥੇ ਭਾਰਤ ਦੇ ਵਿੱਚ ਹੋ ਰਿਹਾ ਉੱਥੇ ਕੀ ਆ ਡਾਕਟਰ ਸਾਹਿਬ ਜਿਹਦਾ ਮਾੜਾ ਜਿਹਾ ਵੀ ਸਰਦਾ ਉਹਨੇ ਸ਼ਾਮ ਨੂੰ ਬੋਤਲ ਲੈਣੀ ਆ ਖੋਲ ਤੇ ਉਹਨੇ ਉਹ ਦਾਰੂ ਪੀ ਲੈਣੀ ਆ ਦਾਰੂ ਪੀ ਕੇ ਉਹ ਘਰ ਵਾਲੀ ਨੇ ਵਿਚਾਰਾ ਜੀ ਨੇ ਉਹਨੇ ਪਹਿਲਾਂ ਤਾਂ ਉਹਨੂੰ ਉਹ ਗਾਲਾਂ ਕੱਢੀ ਜਾਣੀਆਂ ਤੂੰ ਹਜੇ ਰੋਟੀ ਨੀ ਬਣਾਈ ਆਹ ਨੀ ਕੀਤਾ ਉਹ ਨੀ ਕੀਤਾ ਤੇ ਫਿਰ ਉਹ ਟੁੰਨ ਜੇ ਹੁੰਦੇ ਆ ਹੋਇਓ ਤੇ ਫਿਰ ਉਹ ਦਾਲ ਸਬਜ਼ੀ ਉਹ ਵਿਚਾਰੀ ਬਣਾ ਕੇ ਲਿਆਉਂਦੀ ਆ ਤੇ ਉਹ ਅੱਧੀ ਕੋ ਝੱਗੇ ਤੇ ਡੋਲੀ ਜਾਂਦੇ ਆ ਤੇ ਅੱਧੀ ਕੋ ਮੂੰਹ ਚ ਪਾ ਲੈਂਦੇ ਆ ਤੇ ਗਾਲਾਂ ਕੱਢੀ ਜਾਂਦੇ ਆ ਤੇ ਫਿਰ ਉਹ ਅੱਧ ਮੋਏ ਹੋ ਕੇ ਸੌ ਜਾਂਦੇ ਆ ਸੋ ਉਹ ਜਿਹੜਾ ਸਮਾਂ ਸੀ ਇਹ ਉਹ ਸਮਾਂ ਸੀਗਾ ਜਦੋਂ ਸਾਡੇ ਬਜੁਰਗ ਜਿਹੜੇ ਦਾਦੀਆਂ ਨਾਨੀਆਂ ਦਾਦੇ ਬਾਬੇ ਉਹ ਸੌਣ ਵੇਲੇ ਤੁਹਾਨੂੰ ਕੋਈ ਨਾ ਕੋਈ ਪੁਰਾਣੀ ਕਥਾ ਸੁਣਾਉਂਦੇ ਹੁੰਦੇ ਸੀਗੇ ਕਿ ਸਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਕਿੱਦਾਂ ਦਾ ਤੇ ਸਾਡੇ ਗੁਰੂਆਂ ਨੇ ਕੀ ਕੀਤਾ ਉਹ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀ ਉਹ ਅਮਰੀਕਾ ਦੇ ਵਿੱਚ ਤਾਂ ਹੈਗੀ ਆ ਇੱਥੋਂ ਦੇ ਗੋਰੇ ਲੋਕ ਆ ਜਿਹੜੇ ਉਹ ਤਾਂ ਆਪਣੇ ਬੱਚਿਆਂ ਨੂੰ ਦੱਸਦੇ ਆ ਪਰ ਸਾਡਾ ਜਿਹੜਾ ਸਮਾਜ ਸੀ ਉਹ ਪੜਾਉਣੋਂ ਹਟ ਗਿਆ ਜਿਹੜੀ ਸਭ ਤੋਂ ਵੱਡੀ ਜਿਹੜੀ ਠੇਸ ਆ ਇਹ ਸਮਾਜ ਨੂੰ ਉਹ ਇੱਥੋਂ ਲੱਗ ਰਹੀ ਆ ਕਿ ਲੋਕ ਆ ਜਿਹੜੇ ਉਹ ਸ਼ੋਸ਼ੇਬਾਜ਼ੀਆਂ ਦੇ ਵਿੱਚ ਨਸ਼ਿਆਂ ਪੱਤਿਆਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਪੈ ਗਏ ਆ ਤੇ ਹੁਣ ਆ ਜਿਹੜਾ ਫੋਨ ਆ ਇਹਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ ਕਿਉਂਕਿ ਹਰ ਮਾਂ ਉਹ ਖੂੰਜੇ ਚ ਬੈਠੀ ਆ ਫੋਨ ਲਈ ਤੇ ਉਹ ਖੂੰਜੇ ਚ ਬੈਠਾ ਫੋਨ ਲਈ ਉਹ ਬੱਚੇ ਆ ਉਹ ਆਪਣਾ ਲੈ ਕੇ ਬੈਠੇ ਆ ਉਹਨਾਂ ਨੂੰ ਫੜਾ ਦਿੰਦੇ ਆ ਬੱਚਾ ਆ ਕੇ ਦੁੱਧ ਮੰਗਦਾ ਤਾਂ ਉਹ ਫੋਨ ਫੜਾ ਦਿੰਦੇ ਆ ਸੋ ਇਹ ਜਿਹੜੀ ਆ ਸਭ ਤੋਂ ਵੱਡੀ ਕੁਰੀਤੀ ਜਿਹੜੀ ਮੇਰੇ ਹਿਸਾਬ ਦੇ ਨਾਲ ਉਹ ਇਹ ਵੀ ਆ ਕਿ
0: ਮੈਂ ਸਿੱਖ ਇਤਿਹਾਸ ਦੇ ਵਾਲੇ ਪਾਸੇ ਫਿਰ ਤੁਹਾਨੂੰ ਬੋਲਣਾ ਚਾਹੁੰਦਾ ਤੇ ਮੈਂ ਇਹ ਚਾਹੁੰਦਾ
1: ਜੀ
0: ਸਿੱਖ ਇਤਿਹਾਸ ਨੂੰ ਫਿਰ ਰੀਰਾਈਟ ਕੀਤਾ ਜਾਵੇ
1: ਬਿਲਕੁਲ
0: ਜਿੰਨੇ ਵੀ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਨੇ ਉਹਨਾਂ ਦੇ ਜਿੰਨੇ ਵੀ ਪ੍ਰਬੰਧਕ ਨੇ ਉਹ ਜਿਹੜੇ ਸਕੂਲ ਚਲਾਉਂਦੇ ਨੇ ਕਮ ਸੇ ਕਮ ਉਹ ਸਕੂਲਾਂ ਦੇ ਸਿਲੇਬਸ ਨੂੰ ਸਿੱਖ ਇਤਿਹਾਸ ਦੇ ਨਾਲ ਪੂਰੀ ਤਰ੍ਹਾਂ ਪਰਪੱਕ ਬਣਾਉਣ
1: ਬਿਲਕੁਲ
0: ਪੂਰੀ ਤਰ੍ਹਾਂ ਲਿਖਿਆ ਜਾਵੇ ਔਰ ਤਰਕ ਸੰਗਤ ਦੇ ਨਾਲ ਉਹਨਾਂ ਨੂੰ ਪ੍ਰਚਾਰਿਆ ਜਾਵੇ
1: ਬਿਲਕੁਲ ਬਿਲਕੁਲ
0: ਔਰ ਤਾਂ ਸਾਡੀ ਕੌਮ ਜਿਹੜੀ ਆ ਸੁਚੇਤ ਹੋ ਸਕਦੀ ਮੈਂ ਇੱਕ ਦੋ ਪ੍ਰਚਾਰਕ ਦੇਖੇ ਆ ਮੁੰਡੇ ਯੰਗ 30-32 ਸਾਲ ਦੇ ਔਰ ਅੰਗਰੇਜ਼ੀ ਚ ਵੀ ਬੋਲਦੇ ਆ ਪੰਜਾਬੀ ਚ ਵੀ ਬੋਲਦੇ ਆ ਔਰ ਬਹੁਤ ਕਮਾਲ ਦੀਆਂ ਗੱਲਾਂ ਉਹ ਕਰਦੇ ਆ ਜਿਹੜੀਆਂ ਕਿ ਤਰਕ ਸੰਗਤ ਹੁੰਦੀਆਂ ਨੇ ਤੇ ਲੋਕ ਸੁਣਦੇ ਵੀ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰਚਾਰਕ ਪੈਦਾ ਕੀਤੇ ਜਾਣ ਜਿਹੜੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਦਿਮਾਗ ਚ ਗੱਲ ਬਿਠਾ ਦੇਣ
1: ਜੀ ਡਾਕਟਰ ਸਾਹਿਬ
0: ਜਿਹੜੀ ਤਰਕ ਸੰਗਤ ਹੋਵੇਗੀ
1: ਹਾਂਜੀ ਬਿਲਕੁਲ ਡਾਕਟਰ ਸਾਹਿਬ ਮੇਰੀ ਇਹ ਜਿਹੜੀ ਆ ਕਰਨ ਦੀ ਜਿਹੜੀ ਆ ਉਹ ਤਮੰਨਾ ਹੈਗੀ ਆ ਪਰ ਤਮੰਨਾ ਪੂਰੀ ਨੀ ਹੋ ਰਹੀ ਕਿਸੇ ਕਾਰਨ ਇੱਥੇ ਜਾਂ ਤਾਂ ਬੰਦਿਆਂ ਕੋਲ ਵਿਹਲ ਹੈ ਨੀਗਾ ਇੱਥੇ ਫਰੈਨੋ ਦੇ ਵਿੱਚ ਬਹੁਤ ਬੰਦੇ ਲੋਕ ਆ ਜਿਹੜੇ ਉਹ ਬਿਜ਼ੀ ਰਹਿੰਦੇ ਆ ਉਹਨਾਂ ਕੋਲ ਸਮਾਂ ਨੀ ਮੈਨੂੰ ਕੋਈ ਬੰਦੇ ਨੀ ਮਿਲ ਰਹੇ ਦੋ ਚਾਰ ਦਿਨ
0: ਉਹੀ ਹੈ ਨਾ ਉਹਨਾਂ ਨੂੰ ਰਾਏ ਦਿੱਤੀ ਜਾਵੇ ਕੁਝ ਸੱਜਣਾਂ ਦੇ ਨਾਂ ਤੁਹਾਡੇ ਬਿਜ਼ਨਸ ਚ ਬਹੁਤ ਸਾਰੇ ਸੱਜਣ ਐਸੇ ਹੈਗੇ ਨੇ ਜਿਹੜੇ ਇਸ ਗੱਲ ਨਾਲ ਜੁੜੇ ਹੋਏ ਨੇ ਇਕੱਠੇ ਹੋ ਕੇ ਉਹ ਇੱਕ ਸਿਲੇਬਸ ਇਸ ਤਰ੍ਹਾਂ ਦਾ ਜ਼ਰੂਰੀ ਨੀ ਗੁਰਦੁਆਰੇ ਨੂੰ ਸਿਲੇਬਸ ਤਿਆਰ ਕਰਨ ਤੇ ਜਦੋਂ ਉਹਨਾਂ ਦੇ ਕੋਲ ਸਿਲੇਬਸ ਤਿਆਰ ਹੋ ਜਾਵੇ ਉਸ ਤੋਂ ਬਾਅਦ ਉਹਨਾਂ ਰਿਕੁਐਸਟ ਕਰਨ ਵੀ ਆਹ ਚੀਜ਼ਾਂ ਜਿਹੜੀਆਂ ਪੜ੍ਹਾਉਣੀਆਂ ਸ਼ੁਰੂ ਕਰੋ ਆਹ ਚੀਜ਼ਾਂ ਕਰਨੀਆਂ ਸ਼ੁਰੂ ਕਰੋ ਤਾਂ ਕਿ ਉਹਨਾਂ ਦੇ ਵਿੱਚ ਇਹ ਜਗਿਆਸਾ ਆਵੇ ਕਿ ਬਾਈ ਜੀ ਅਸੀਂ ਇਹ ਕਰੀਏ ਤਾਂ ਸਾਡੇ ਬੱਚੇ ਅੱਗੇ ਜਨਰੇਸ਼ਨ ਜਿਹੜੀ ਹੈ ਚੰਗੀ ਬਣ ਸਕਦੀ ਹੈ
1: ਜੀ ਜੀ ਤੁਹਾਨੂੰ ਇੱਥੇ ਕੋਈ ਕੰਟੈਕਟ ਤੁਹਾਡੇ ਨਾਲ ਜੇ ਹੈਗੇ ਆ ਕੋਈ ਸੰਪਰਕ ਤਾਂ ਉਹਨਾਂ ਦੇ ਨੰਬਰ ਵਗੈਰਾ ਮੈਨੂੰ ਆਪਾਂ ਬਾਅਦ ਚ ਗੱਲਬਾਤ ਕਰ ਲਾਂਗੇ ਰੇਡੀਓ ਤੋਂ ਚਲੋ ਹਟਾਂਗੇ ਨੰਬਰ ਵਗੈਰਾ ਲੈ ਕੇ ਤੇ ਉਹਨਾਂ ਨੂੰ ਕੰਟੈਕਟ ਕਰਨ ਦੀ ਮੇਰੀ ਇੱਛਾ ਇਹੀ ਆ ਡਾਕਟਰ ਸਾਹਿਬ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਬਾਣੀ ਆ ਉਹ ਤਾਂ ਤੁਸੀਂ ਨਾ ਉਹਨਾਂ ਜਿੱਡਾ ਫਿਲੋਸਫਰ ਦੁਨੀਆਂ ਚ ਹੋਇਆ ਵੀ ਨੀ ਤੇ ਹੋਣਾ ਵੀ ਨਹੀਂ ਇਸ ਗੱਲ ਦੀ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ ਉਹਨਾਂ ਨੇ ਕੋਈ 80,000 ਮੀਲ ਬਾਟ ਤੈਅ ਕੀਤੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਜਿਹੜਾ ਉਹਨਾਂ ਦੇ ਕੋਲ ਗਿਆਨ ਸੀਗਾ ਉਹਦੇ ਬਰਾਬਰ ਅਜੇ ਤੀਕਰ ਵੀ ਸਾਇੰਸ ਉੱਥੇ ਤੇ ਪਹੁੰਚ ਨਹੀਂ ਸਕਣੀ ਜਿੱਥੇ ਤੀਕਰ ਉਹ ਪਹੁੰਚੇ ਹੋਏ ਸੀਗੇ ਤੇ ਅਫਸੋਸ ਇਸ ਗੱਲ ਦਾ ਕਿ ਉਹ ਜਿਹੜੀ ਸਾਰਾ ਕੁਛ ਉਹਨਾਂ ਦੀ ਮਿਹਨਤ ਸੀਗੀ
0: ਮੈਂ ਵੇਖਦਾ ਸੀਗਾ ਕਿ ਉਸ ਵੇਲੇ ਵੀ ਨਾ ਜਿਹੜੇ ਪ੍ਰਚਾਰਕ ਸਟੇਜਾਂ ਤੇ ਖੜੇ ਹੁੰਦੇ ਸੀ ਜਦੋਂ ਮੈਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ
1: ਜੀ
0: ਸਾਰੇ ਇੱਥੋਂ ਸ਼ੁਰੂ ਕਰਦੇ ਸੀ ਜੋ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ
1: ਬਿਲਕੁਲ
0: ਇਹ ਸਿਰਫ ਲਫਜ਼ਾਂ ਤੱਕ ਸਹੀ ਸੀਮਤ ਸੀ ਇਹਦਾ ਅਸਰ ਉਸੇ ਵੇਲੇ ਪ੍ਰਪਬਲਿਕ ਤੇ ਹੁੰਦਾ ਜ਼ਰੂਰ ਸੀ ਪਰ ਚੇਤਾ ਹੀ ਨਹੀਂ ਗਿਆ ਕਿਉਂਕਿ ਉਸ ਤੋਂ ਬਾਅਦ ਉਹ ਚੀਜ਼ ਹੋਈ ਨੀ ਜਿਵੇਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਾਅਦ ਵਿਚ ਉਸੇ ਜ਼ੋਰ ਸ਼ੋਰ ਨਾਲ ਨਹੀਂ ਪ੍ਰਚਾਰਿਆ ਗਿਆ ਨਹੀਂ ਹੋਇਆ ਹੌਲੀ ਹੌਲੀ ਉਹਦੀ ਦੁਸ਼ਮਣੀ ਸੀ ਜ਼ਿਆਦਾ ਵੱਧਦੀ ਗਈ ਤੇ ਉਹਨਾਂ ਦਾ ਅੱਗੋਂ ਪ੍ਰਚਾਰਕ ਘਟਦੇ ਗਏ ਅਲਟੀਮੇਟ ਆ ਕੇ ਤੇ ਹੁਣ ਅਸੀਂ ਇਸ ਸਥਿਤੀ ਤੇ ਖੜੇ ਆ ਵੀ ਇਹ ਸੋਚਣ ਲੱਗੇ ਆ ਵੀ ਇਹ ਹੋਇਆ ਕਿਉਂ ਹੈ ਕਿਉਂਕਿ ਆ ਗਈ ਜਿਹੜੀ ਜਿਹੜਾ ਸਾਡਾ ਫਲਸਫਾ ਹੈ ਉਹ ਤਾਂ ਸਾਰੀ ਦੁਨੀਆਂ ਵਾਸਤੇ ਆ ਤੇ ਅਸੀਂ ਸਾਰੀ ਦੁਨੀਆਂ ਦੇ ਦੁਸ਼ਮਣ ਬਣ ਕੇ ਕਿਉਂ ਖੜੇ ਹੋ ਗਏ
1: ਬਿਲਕੁਲ ਇਹੀ ਗੱਲ ਹੈ ਜੀ ਉਹ ਦੁਨੀਆਂ ਫਲਸਫਾ ਜਿਹੜਾ ਉਹ ਹਰ ਇੱਕ ਵਾਸਤੇ ਆ ਉਹ ਕੱਲੇ ਸਿੱਖ ਸਮਾਜ ਵਾਸਤੇ ਨੀ ਤੇ ਇਹ ਦੇਖੋ ਇੱਥੇ ਇੱਕ ਹੋਰ ਵੱਡਾ ਜਿਹੜੀ ਆ ਉਹ ਲੜਾਈ ਦਾ ਜਿਹੜਾ ਉਹ ਮਸਲਾ ਇਸ ਤਰ੍ਹਾਂ ਪੈਦਾ ਹੋ ਜਾਂਦਾ ਆ ਕਿ ਜਿਹੜੀ ਸਿੱਖ ਕੌਮ ਆ ਸਿੱਖੀ ਦਾ ਪਹਿਲੀ ਗੱਲ ਤਾਂ ਉਹਦੇ ਅਰਥ ਨੀ ਸਿੱਖੀ ਦੇ ਬਹੁਤੇ ਲੋਕਾਂ ਨੂੰ ਤਾਂ ਇਹੀ ਨੀ ਪਤਾ ਕਿ ਸਿੱਖ ਦੇ ਅਰਥ ਆ ਜਿਹੜੇ ਉਹ ਸਟੂਡੈਂਟ ਹੁੰਦੇ ਆ ਵਿਦਿਆਰਥੀ ਹੁੰਦੇ ਆ ਹੁਣ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਆ ਕਿ ਵਿਦਿਆਰਥੀ ਆ ਜਿਹੜੇ ਉਹ ਜਿੱਦਾਂ ਤੁਹਾਡਾ ਮੈਨੂੰ ਜਿੱਥੋਂ ਤਿਕਰ ਪਤਾ ਆ ਕਿ ਤੁਸੀਂ ਵੀ ਉਸੇ ਸਕੂਲ ਦੇ ਵਿੱਚ ਉਸੇ ਜਮਾਤ ਦੇ ਵਿੱਚ ਬੈਠਦੇ ਸੀ ਤੇ ਤੁਹਾਨੂੰ ਵੀ ਉਹੀ ਟੀਚਰ ਪ੍ਰੋਫੈਸਰ ਪੜ੍ਹਾਉਂਦੇ ਸੀ ਤੇ ਬਾਕੀ ਜਿਹੜੇ 30-40 ਹੋਰ ਸੀਗੇ ਮੇਰੇ ਵਰਗੇ ਉਹਨਾਂ ਨੂੰ ਵੀ ਪੜ੍ਹਾਉਂਦੇ ਤਾਂ ਉਹੀ ਟੀਚਰ ਸੀ ਪਰ ਤੁਸੀਂ ਟੌਪਰ ਸੀ ਉਹ ਜਿਹੜੇ ਬਾਕੀ ਦੇ ਸੀ ਫੇਲ ਹੋਣ ਵਾਲੇ 28 ਨੰਬਰ ਵੀ ਲੈ ਕੇ ਪਾਸ ਵੀ ਹੋ ਹੁੰਦਾ ਸੀ ਉਹ ਵੀ ਤਾਂ ਪੜ੍ਹਦੇ ਤਾਂ ਉਸੇ ਕੋਲੋਂ ਸੀ ਨਾ
0: ਹਰ ਤਰ੍ਹਾਂ ਦੇ ਹਰ ਕੇਡਰ ਹੁੰਦਾ ਨਾ ਕਲਾਸ ਦੇ ਵਿੱਚ ਕਲਾਸ ਦੇ ਹਰ ਤਰ੍ਹਾਂ ਦਾ ਕੇਡਰ ਹੁੰਦਾ ਆ
1: ਹਾਂਜੀ ਸੋ ਉੱਥੇ ਫਰਕ ਕੀ ਹੁੰਦਾ ਆ ਉਹ ਏਦਾਂ ਹੁੰਦੀ ਕਿਉਂ ਨੀ ਭਾਈ ਸਾਰੇ ਤੁਹਾਡੇ ਜਿੰਨੇ ਨੰਬਰ ਲੈ ਕੇ ਸਾਰੇ ਟੋਪਰ ਕਿਉਂ ਨੀ ਸਾਰੇ ਕੁਝ ਕਿਉਂ ਨੀ ਬਣ ਜਾਂਦੇ ਸਾਰੇ 100-100 ਨੰਬਰ ਲੈ ਕੇ ਪਾਸ ਕਿਉਂ ਨੀ ਉਹਦੇ ਵਿੱਚ ਇੱਕੋ ਇੱਕ ਜਿਹੜੀ ਆ ਉਹ ਚੀਜ਼ ਮੈਂ ਜਿਹੜੀ ਆਪਣੇ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਮੈਂ ਵੀ ਪੜ੍ਹਦਾ ਰਿਹਾ ਪੜ੍ਹਿਆ ਤਾਂ ਖੈਰ ਮੈਂ ਐਵੇਂ ਕਾਹਨੂੰ ਆ ਤੇ ਉਹ ਉਦਾਂ ਗੱਲਾਂ ਬਾਤਾਂ ਕਰ ਲਈਆਂ ਵੀ ਮੈਂ ਵੀ ਸਕੂਲ ਜਾਂਦਾ ਰਿਹਾ ਨਾ ਕਰ ਲਈਦਾ ਉਹਦਾ ਤੇ ਪਰ ਮੈਂ ਡਾਕਟਰ ਸਾਹਿਬ ਇਹ ਕੰਕਲੂਜਨ ਤੇ ਪਹੁੰਚਿਆ ਜਿਹੜਾ ਆਪਣਾ ਪਿਛੋਕੜ ਸੀ ਉਹਦੇ ਤੇ ਦੇਖ ਕੇ ਕਿ ਮੈਂ ਜਿਹੜੀਆਂ 4-5-7 ਜਮਾਤਾਂ ਪੜਿਆ ਡਾਕਟਰ ਸਾਹਿਬ ਉਹ ਟੀਚਰ ਦੇ ਸਭ ਤੋਂ ਨੇੜੇ ਵਾਲੀ ਜਿਹੜੀ ਸੀਟ ਹੁੰਦੀ ਸੀ ਉੱਥੇ ਮੈਂ ਬਹਿੰਦਾ ਸੀ ਤੇ ਉੱਥੇ ਕਦੇ ਵੀ ਜਿੰਨਾ ਚਿਰ ਟੀਚਰ ਨੇ ਪੜਾਉਣਾ ਉਹਦੇ ਚਿਹਰੇ ਤੋਂ ਨਜ਼ਰ ਪਰੇ ਨਹੀਂ ਸੀ ਹੁੰਦੀ ਕਾਨਿਆਂ ਜਿਹੜੇ ਉਹ ਪਾਸੇ ਨਹੀਂ ਸੀ ਜਾਂਦੇ ਤੇ ਜਿਹੜੇ ਮੇਰੇ ਨਾਲ ਦੇ ਸਾਡੇ ਪਿੰਡ ਦੇ ਵੀ ਹੋਰ ਸਟੂਡੈਂਟ ਹੁੰਦੇ ਸੀਗੇ ਜਿਹੜੇ ਉਹ ਕਦੇ ਫੇਲ ਹੋ ਗਏ ਕਦੇ ਪਾਸ ਹੋ ਗਏ ਏਦਾਂ ਦੇ ਕਰਦੇ ਹੁੰਦੇ ਸੀਗੇ ਉਹ ਪਿੱਛੇ ਬੈਠੇ ਇੱਕ ਦੂਜੇ ਦੇ ਚੁੰਨੀਆਂ ਵੱਢੀ ਜਾਂਦੇ ਹੁੰਦੇ ਸੀ ਇਹੀ ਫਰਕ ਆ ਕਿ ਜਦੋਂ ਤੁਸੀਂ ਕਿਸੇ ਸਰੋਤੇ ਨੂੰ ਸੁਣਦੇ ਆ ਡਾਕਟਰ ਸਾਹਿਬ ਜੀ ਜਿਹੜੇ ਆਪਣੇ ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਉਹਨਾਂ ਦਾ ਜਿਹੜਾ ਖੰਡਾ ਸੀਗਾ ਤੇ ਉਹਨੂੰ ਜਿਹੜਾ ਬਾਟੇ ਦੇ ਵਿੱਚ ਅੰਮ੍ਰਿਤ ਪਾ ਕੇ ਜਿਹੜੀ ਸਿੱਖਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਨਜ਼ਰਿਆ ਜਿਹੜੀ ਉਹ ਖੰਡੇ ਵੱਲ ਰੱਖਣੀ ਆ ਤੇ ਹੱਥ ਤੁਹਾਡੇ ਜੁੜੇ ਹੋਣੇ ਚਾਹੀਦੇ ਆ ਪੈਰ ਤੁਹਾਡੇ ਆ ਜਿਹੜੇ ਉਹ ਤੁਸੀਂ ਖੜੇ ਆ ਉਹ ਤਾਂ ਤੁਸੀਂ ਹਿਲਣੇ ਹੀ ਤੇ ਹੁਣ ਕੀ ਆ ਹੁਣ ਜਦੋਂ ਗੁਰੂ ਸਾਹਿਬ ਉਸ ਵੇਲੇ ਪੰਜਾਂ ਬਾਣੀਆਂ ਦਾ ਪਾਠ ਜਦੋਂ ਕਰਦੇ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੁੰਦਾ ਸੀ ਉਸ ਵੇਲੇ ਦੀ ਜਿਹੜੀ ਭਾਸ਼ਾ ਸੀਗੀ ਉਸ ਵੇਲੇ ਦੇ ਲੋਕ ਸੀਗੇ ਜਿਹੜੇ ਉਹ ਸਮਝਦੇ ਸੀ ਉਸ ਵੇਲੇ ਪੂਰੀ ਕੰਸੈਂਟਰੇਸ਼ਨ ਆ ਜਿਹੜੀ ਕਿਉਂਕਿ ਉਹਨਾਂ ਦੀਆਂ ਅੱਖਾਂ ਖੰਡੇ ਵਿੱਚ ਹੁੰਦੀਆਂ ਸੀ ਕੰਨ ਗੁਰੂ ਸਾਹਿਬ ਦੀ ਆਵਾਜ਼ ਦੇ ਵਿੱਚ ਹੁੰਦੇ ਸੀਗੇ ਤੇ ਪੈਰ ਉਹਨਾਂ ਦੇ ਸਟਿਲ ਹੁੰਦੇ ਸੀ ਤੇ ਉਹ ਟੋਟਲ ਕੰਸੈਂਟਰੇਸ਼ਨ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਸੰਪੂਰਨ ਇਕਾਗਰਤਾ ਦੇ ਨਾਲ ਗੁਰੂ ਸਾਹਿਬ ਜਦੋਂ ਪੰਜ ਬਾਣੀਆਂ ਪੜ੍ਹਦੇ ਸੀ ਉਹਨਾਂ ਦੇ ਖਾਨੇ ਚ ਗੱਲ ਉਹ ਪੈ ਜਾਂਦੀ ਸੀ ਤੇ ਉਹ ਉਸ ਵੇਲੇ ਸੁਰਜੀਤ ਹੋ ਜਾਂਦੇ ਸੀ ਜਿਹਨੂੰ ਕਹਿੰਦੇ ਆ ਸੁਰਜੀਤ ਹੋ ਜਾਂਦੇ ਸੀ ਉਹ ਹੁਣ ਡਾਕਟਰ ਸਾਹਿਬ ਇੱਥੇ ਇੱਕ ਹੋਰ ਛੋਟਾ ਜਿਹਾ ਪੁਆਇੰਟ ਮੈਂ ਦੱਸਦਾ ਜਦੋਂ ਉਹ ਕਹਿੰਦੇ ਆ ਸੁਰਜੀਤ ਹੋ ਜਾਂਦੇ ਜਿਹੜੇ ਹੁਣ ਸਾਡੇ ਅੱਜ ਦੇ ਪ੍ਰਚਾਰਕ ਆ ਇਹ ਸੁਰਜੀਤ ਨੂੰ ਦੱਸਦੇ ਆ ਬਈ ਉਹ ਜਿੰਦਾ ਕਰ ਦਿੰਦੇ ਸੀ ਸੁਰਜੀਤ ਹੋਣ ਦੇ ਅਰਥ ਇਹ ਜਿਹੜੇ ਸਾਡੇ ਵੀਰ ਹੈਗੇ ਆ ਇਹ ਦੱਸਦੇ ਆ ਜਿੰਦੇ ਹੋ ਜਾਣਾ ਨਹੀਂ ਡਾਕਟਰ ਸਾਹਿਬ ਸੁਰਜੀਤ ਸ਼ਬਦ ਦੇ ਅਰਥ ਦੇਖੋ ਕੀ ਹੁੰਦੇ ਆ ਉਹਦੇ ਅਰਥ ਇਹ ਹੁੰਦੇ ਆ ਜਿਹੜਾ ਸੁਰਜੀਤ ਸ਼ਬਦ ਆ ਇਹਨੂੰ ਆਪਾਂ ਛੰਦਬੰਦੀ ਇਹਦੀ ਕਰਨੀ ਪਊਗੀ ਇਹਦੇ ਵੱਖਰੇ ਵੱਖਰੇ ਛੰਦ ਕਰਨੇ ਪੈਣਗੇ ਸੁਰਜੀਤ ਸ਼ਬਦ ਦੇ ਇਹਦੇ ਵਿੱਚ ਦੋ ਵੱਖਰੇ ਵੱਖਰੇ ਛੰਦ ਆ ਜਿਹੜੇ ਇੱਕ ਹੈਗਾ ਸੁਰ ਤੇ ਦੂਸਰਾ ਹੈਗਾ ਜੀਤ ਸ਼ਬਦ ਸੋ ਸੁਰ ਤੇ ਜੀਤ ਨੂੰ ਜਦੋਂ ਆਪਾਂ ਵੱਖਰੇ ਵੱਖਰੇ ਕਰਾਂਗੇ ਕਹਿਣ ਦਾ ਮਤਲਬ ਉਹਦਾ ਇਹ ਹੁੰਦਾ ਕਿ ਕਿਸੇ ਬੰਦੇ ਨੂੰ ਲੈਕਚਰ ਦੇ ਕੇ ਉਹਨੂੰ ਦਲੀਲ ਦੇ ਕੇ ਉਹਨੂੰ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਤਾਨ ਦੇ ਵਿੱਚ ਲਿਆਉਣਾ
0: ਇਕਾਗਰਤਾ ਚ ਲਿਆਉਣਾ
1: ਇਕਾਗਰਤਾ ਨਹੀਂ ਉਹਨੂੰ ਕਿਸੇ ਚੀਜ਼ ਦੇ ਉੱਤੇ ਜਿੱਤ ਪ੍ਰਾਪਤ ਕਰਨ ਲਈ ਉਹਨੂੰ ਤਿਆਰ ਕਰ ਦੇਣਾ ਸੁਰ ਉਹਨੂੰ ਸੁਰ ਦੇ ਵਿੱਚ ਲਿਆ ਕੇ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਕਾਬਲ ਕਰ ਦੇਣਾ ਉਹਨੂੰ ਅਸੀਂ ਕਹਿੰਦੇ ਆ ਸੁਰਜੀਤ ਕਰਨਾ
0: ਜਿੱਤ ਹੋ ਨਹੀਂ ਸਕਦੀ ਉਨੀ ਦੇਰ ਜਦ ਤੱਕ ਬੰਦੇ ਦੀ ਇਕਾਗਰਤਾ ਪੁਆਇੰਟ ਦੇ ਉੱਤੇ ਤੁਹਾਡੀ ਇਕਾਗਰਤਾ ਹੈ ਨਾ ਮੈਂ ਆਹ ਕਰਨਾ ਹੈਗਾ ਪੂਰੀ ਇਕਾਗਰਤਾ ਨਾਲ ਜਦੋਂ ਤੁਸੀਂ ਉਹਨੂੰ ਕਰਦੇ ਹੋ ਤੇ ਆਟੋਮੈਟਿਕਲੀ ਜਿੱਤ ਹੁੰਦੀ
1: ਹੈ ਡਾਕਟਰ ਸਾਹਿਬ ਜਿਹੜੀ ਸੁਰ ਵਿੱਚ ਲਿਆਉਣਾ ਜਿਹੜੀ ਪੰਜਾਂ ਬਾਣੀਆਂ ਦੇ ਪਾਠ ਸੀਗੇ ਉਹ ਸੁਣ ਕੇ ਬੰਦੇ ਨੂੰ ਕਿਉਂਕਿ ਉਹ ਭਾਸ਼ਾ ਸਮਝਦੇ ਸੀ ਉਹ ਸੁਣ ਕੇ ਉਹ ਸੁਰ ਦੇ ਵਿੱਚ ਆ ਜਾਂਦੇ ਸੀ ਜਿੱਤ ਪ੍ਰਾਪਤ ਕਰਨ ਦੀ ਸੁਰ ਜਦੋਂ ਤੁਹਾਡੇ ਅੰਦਰ ਆ ਗਈ ਤੇ ਫਿਰ ਤੁਸੀਂ ਜਿੱਤ ਜਾਣਾ ਹੁੰਦਾ
0: ਚਲੋ ਅੱਜ ਦਾ ਪ੍ਰੋਗਰਾਮ ਆਪਾਂ ਵਿਸਾਖੀ ਦੇ ਸੰਬੰਧ ਦੇ ਵਿੱਚ ਕਰ ਲਿਆ ਔਰ ਸ਼ਰਧਾ ਦੇ ਫੁੱਲ ਗੁਰੂ ਸਾਹਿਬ ਦੇ ਜੀਵਨ ਨੂੰ ਭੇਟ ਕਰ ਦਿੱਤੇ
1: ਬਿਲਕੁਲ
0: ਉਹਨਾਂ ਨੇ ਆਪਣੇ ਜੀਵਨ ਚ ਕੀਤਾ ਇੱਕ ਇੱਕ ਸਟੈਪ ਸਿੱਖਿਆ ਦਾਇਕ ਹੈ ਇੱਕ ਇੱਕ ਸਟੈਪ ਸਿੱਖਣ ਦੀ ਲੋੜ ਹੈਗੀ ਹੈ ਜੇ ਅਸੀਂ ਉਹਦੇ ਮੁਤਾਬਕ ਜੀਵਨ ਗੁਜ਼ਾਰ ਸਕਦੇ ਹੋਈਏ ਤੇ ਮੈਂ ਸਮਝਣਾ ਹਰ ਮੈਦਾਨ ਫਤਿਹ ਹੋਏਗੀ ਜੋ ਕਰਨਾ ਚਾਹਵਾਂਗੇ ਉਹ ਕਰ ਸਕਾਂਗੇ ਪਰ ਜੇ ਸਾਡੇ ਉਹ ਇਕਾਗਰਤਾ ਨਹੀਂ ਉਹਨਾਂ ਚੀਜ਼ਾਂ ਨੂੰ ਅਸੀਂ ਸਿੱਖਿਆ ਨਹੀਂ ਉਹਨਾਂ ਦੇ ਜੀਵਨ ਤੋਂ ਕੁਛ ਲਾਭ ਨਹੀਂ ਲਿਆ ਤੇ ਫਿਰ ਜੋ ਕੁਛ ਹੋ ਰਿਹਾ ਉਹੀ ਕੁਛ ਹੋਈ ਜਾਣਾ
1: ਉਹੀ ਕੁਛ ਹੋਈ ਜਾਣਾ ਬਿਲਕੁਲ ਬਿਲਕੁਲ ਬਿਲਕੁਲ
2: ਬਿਲਕੁਲ ਬਹੁਤ ਵਧੀਆ ਤੁਹਾਡੀਆਂ ਸਭਾਵਾਂ ਅਸੀਂ ਜਦੋਂ ਵੀ ਕੋਈ ਗੁਰਪੁਰਬ ਜਾਂ ਕੋਈ ਵੀ ਇਦਾਂ ਦੇ ਦਿਨ ਆਉਂਦੇ ਆ ਹਮੇਸ਼ਾ ਲਈ ਦੀਆਂ ਤੁਹਾਡੇ ਕੋਲੋਂ ਜਾਣਕਾਰੀਆਂ ਤੁਹਾਡੇ ਕੋਲ ਬਹੁਤ ਆ ਨਾਲ ਤੁਹਾਡੇ ਚੀਮਾ ਸਾਹਿਬ ਉਹਨਾਂ ਕੋਲ ਵੀ ਜਾਣਕਾਰੀਆਂ ਉਹ ਸਰੋਤਿਆਂ ਤੱਕ ਕਾਫੀ ਕੁਛ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਆਂ ਜਾਣ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਬਹੁਤ ਪੜ੍ਹੇ ਲਿਖੇ ਔਰ ਬਹੁਤ ਇੰਟੈਲੀਜੈਂਟ ਆ ਔਰ ਇਹਨਾਂ ਦੀਆਂ ਸਵਾਵਾਂ ਅਸੀਂ ਲੈਨੇ ਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਪਰਿਵਾਰ ਰੇਡੀਓ ਇਹਨਾਂ ਦਾ ਸਦਾ ਰਿਣੀ ਰਹੇਗਾ ਚੀਮਾ ਸਾਹਿਬ ਤੁਹਾਡਾ ਵੀ ਥੈਂਕ ਯੂ ਸੋ ਮਚ ਬੜੀ ਮਿਹਰਬਾਨੀ ਚੀਮਾ ਸਾਹਿਬ ਦਾ
0: ਬਹੁਤ ਮਿਹਰਬਾਨੀ
1: ਤੁਹਾਡਾ
0: ਵੀ ਜਿਹੜੇ ਸੁਣਨ ਵਾਲੇ ਸੱਜਣ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਿਤੇ ਕਿਤੇ ਇੱਕ ਦਾਣਾ ਪਿਓਂਦ ਕਰ ਸਕੀਏ ਵਿਚਾਰਧਾਰਾ ਦਾ ਤੇ ਸਾਡੀ ਬੜੀ ਖੁਸ਼ੀ ਹੋਵੇਗੀ, ਬੜੀ ਖੁਸ਼ਕਿਸਮਤੀ ਹੋਵੇਗੀ।
1: ਬਿਲਕੁਲ ਬਿਲਕੁਲ ਬਿਲਕੁਲ, ਇੱਕ ਬੀਜ ਵੀ ਜੰਮ ਪਵੇ ਨਾ, ਇੱਕ ਬੂਟਾ ਵੀ ਲੱਗ ਜਾਵੇ ਤੇ ਬਸ ਸਮਝੋ ਵੀ ਅਸੀਂ ਕਾਮਯਾਬ ਹੋ ਗਏ।
2: ਵਾਹਿਗੁਰੂ ਦੋਸਤੋ, ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਬਾਰੇ ਆਪਣੇ ਵਿਚਾਰ ਦਿਆ ਕਰੋ, ਤੇ ਬੜੀ ਮਿਹਰਬਾਨੀ ਸਾਰੇ ਸਰੋਤਿਆਂ ਦੀ, ਅਸੀਂ ਕੋਸ਼ਿਸ਼ ਕਰੀ ਦੀ ਹੈ ਜੀ ਤੁਹਾਡੇ ਤੱਕ ਪਹੁੰਚ ਕੇ ਕੋਈ ਚੰਗੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਏ, ਤੇ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਫਿਰ ਪਰਸੋਂ ਨੂੰ, ਫੇਰ ਤੁਹਾਡੇ ਰੂਬਰੂ ਹੋਵਾਂਗੇ, ਤੇ ਅੱਜ 13 ਤੇ ਇੰਡੀਆ 14 ਹੋ ਗਈ ਤੇ 15 ਨੂੰ ਮੇਰਾ ਵੀ ਜਨਮ ਦਿਨ ਬਰਥਡੇ ਹੈਗਾ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸੱਚੇ ਪਾਤਸ਼ਾਹ ਦਿਨ ਨਘਾਈ ਜਾ ਰਿਹਾ, ਟਾਈਮ ਲੰਘ ਰਿਹਾ, ਤੇ ਇਸੇ ਤਰ੍ਹਾਂ ਦਿਨ ਚੱਲਦੇ ਰਹਿਣ, ਅਸੀਂ ਤੁਹਾਡੀ ਸੇਵਾ ਵਿਚ ਇਸੇ ਤਰ੍ਹਾਂ ਹਾਜ਼ਰ ਹੁੰਦੇ ਰਹੀਏ। ਸ਼ੁਕਰੀਆ ਜੀ, ਧੰਨਵਾਦ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕੁਛ ਵਧੀਆ ਵਧੀਆ ਅੱਜ ਡਿਫਰੈਂਟ ਗਾਣੇ ਹੋਣਗੇ ਜੀ। ਮੈਡਮ ਨੂਰ ਜਹਾਂ ਹੋਏਗੀ ਤੇ ਰਲਵੇਂ ਮਿਲਵੇਂ ਗਾਣੇ ਹੋਣਗੇ ਤੇ ਉਹਨਾਂ ਨੂੰ ਆਪਾਂ ਸੁਣਦੇ ਹਾਂ।

0: ਕਦੀ ਕਦੀ ਏਦਾਂ ਵੀ ਹੁੰਦਾ ਕਿ ਗਜ਼ਲਾਂ ਵੱਲ ਵੀ ਜਾਣਾ ਚਾਹੀਦਾ, ਗਜ਼ਲਾਂ ਜਿਹੜੀਆਂ ਹੈਗੀਆਂ, ਜਾਂ ਕਦੀ ਕਦੀ ਹਿੰਦੀ ਗੀਤ, ਪੰਜਾਬੀ ਵਧੀਆ, ਗੁਰਬਾਣੀ, ਹਰ ਚੀਜ਼ ਆਪਾਂ ਮਿਕਸ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਤੇ ਮੈਂ ਇੱਕ ਚੀਮਾ ਸਾਹਿਬ, ਲੱਗਦਾ ਕਿ ਜੰਗ ਜਿਹੜੀ ਹੈ ਉਹ ਫੇਰ ਚਾਲੂ ਹੋ ਗਈ ਹੈ ਜੀ, ਤੇ ਹਾਲਾਤ ਫੇਰ ਖਰਾਬ ਹੋਣ ਵਾਲੇ ਲੱਗਦੇ ਆ।
1: ਤੇ ਬਿਲਕੁਲ ਏਦਾਂ ਲੱਗ ਰਿਹਾ ਜੀ।
0: ਹਾਂਜੀ, ਫੇਰ ਬਹੁਤ ਕੁਛ ਹੋਣ ਦੇ ਚਾਂਸ ਲੱਗ ਰਹੇ ਆ ਕਿ ਇਹਦੇ ਨਾਲ ਨੁਕਸਾਨ। ਤੇ ਦੇਖੋ ਇਹ ਚੀਮਾ ਸਾਹਿਬ, ਜਿਹੜਾ ਇਰਾਨ ਹੈ ਨਾ, ਉਹ ਡਰਦਾ ਨਹੀਂ ਹੈ, ਅੜ ਗਿਆ।
1: ਬਿਲਕੁਲ, ਇਰਾਨ ਦੀ ਖਦਸ਼ਾ ਵੀ ਜਿਹੜੀ ਵੱਡੀ ਗੱਲ ਆ, ਉਹ ਕੱਲੇ ਜਿਹੜੇ ਆ ਉਹ ਆਗੂ ਆ ਉਹੀ ਨੀ ਹੈਗੇ, ਪਰਦਾ ਜਿਹੜੀ ਆ ਉਹ ਬੜੀ ਉਤਸ਼ਾਹ ਭਰੀ ਜਿਹੜੀ ਆ ਹੋ ਗਈ ਆ। ਜਦੋਂ ਪਰਦਾ ਇਸ ਤਰ੍ਹਾਂ ਕਿਸੇ ਵੀ ਰਾਜ ਦੇ ਹੱਕ ਦੇ ਵਿੱਚ ਖੜਦੀ ਆ, ਫੇਰ ਉਹ ਖਦਸ਼ਾ ਵੀ ਲੜਾਈ ਖੇਤੀ ਕਿਤੇ ਬੰਦ ਨਹੀਂ ਹੁੰਦੀ ਹੁੰਦੀ, ਕਿਉਂਕਿ ਜਿਹੜੇ ਉਹ ਪਰਦਾ, ਤੁਹਾਨੂੰ ਪਤਾ ਫਿਰ ਪਰਦਾ ਹੀ ਹੁੰਦੀ ਆ ਨਾ ਪਰਦਾ ਦੇ ਵਿੱਚ।
0: ਚੱਕਰ ਇਹ ਆ ਕਿ ਦੇਖੋ ਜਦੋਂ ਸਾਰੇ ਲੋਕ, ਪਹਿਲਾਂ ਰੌਲਾ ਪੈਂਦਾ ਸੀ ਜੀ ਕਿ ਉਹ ਲੋਕ ਬੜੇ ਮੁਜ਼ਾਹਰੇ ਕਰ ਰਹੇ ਆ, ਕਹਿੰਦੇ ਸਰਕਾਰ ਨੂੰ ਲਾਓ, ਅਸੀਂ ਨਵੀਂ ਸਰਕਾਰ ਬਣਾਉਣੀ ਆ, ਕੁੜੀਆਂ ਦਾ ਬੜਾ ਰੋਲ ਵਿੱਚ ਸੀ।
1: ਬਿਲਕੁਲ,
0: ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਿ ਉਹ ਸਾਰੇ ਹੀ ਯੰਗ ਜਨਰੇਸ਼ਨ ਜਿੰਨੀ ਆ ਉਹ ਤਾਂ ਕਹਿੰਦੇ ਫੈਸਲਾ ਕਰਨਾ ਹੀ ਨਹੀਂ ਗਾ,
1: ਅਸੀਂ ਬਿਲਕੁਲ ਬਿਲਕੁਲ
0: ਕਰਾਂਗੇ। ਜਦੋਂ ਜੋਸ਼ ਆ ਜਾਏ ਨਾ ਕੌਮਾਂ ਦੇ ਵਿੱਚ, ਫੇਰ ਉਹ ਖੜੀਆਂ ਹੋ ਜਾਂਦੀਆਂ ਜੀ।
1: ਬਿਲਕੁਲ, ਇਹੀ ਗੱਲਬਾਤ ਹੈਗੀ ਆ ਕਕਸ਼ਾ ਜੀ। ਤੇ ਆਪਣੇ ਕੋਲ ਖਬਰਾਂ ਖਕਸਾ ਜੀ, ਇਸ ਤਰ੍ਹਾਂ ਖਬਰਾਂ ਕਾਫੀ ਛੋਟੀਆਂ ਛੋਟੀਆਂ ਆਪਾਂ ਨੇ ਤਿਆਰ ਕੀਤੀਆਂ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ। ਤੇ ਸਭ ਤੋਂ ਪਹਿਲੀ ਖਬਰ ਇਹ ਆ ਖਕਸਾ ਜੀ ਕਿ ਲਿਬਨਾਨ ਦੀ ਜਿਹੜੀ ਧਰਤੀ ਆ ਜਿੱਥੇ ਇਜ਼ਰਾਇਲ ਨੇ ਜਾ ਕੇ ਉਹ ਉਹਨਾਂ ਦਾ ਹਿੱਸਾ ਖੋਹਿਆ ਹੋਇਆ ਨਾ, ਉਸ ਹਿੱਸੇ ਦੇ ਵਿੱਚ ਖਕਸਾ ਜੀ ਇੱਕ ਖੰਭੇ ਦੇ ਨਾਲ ਜੀਜਸ ਕ੍ਰਾਈਸਟ ਦਾ ਉਹ ਲਾ ਹੀ ਦਿੰਦੇ ਖੰਭੇ ਦੇ ਉੱਤੇ, ਉਹ ਟੰਗ ਦਿੰਦੇ ਆ ਜਿੱਦਾਂ ਉਹਨੂੰ ਫਾਂਸੀ ਦਿੱਤੀ ਸੀਗੀ ਕ੍ਰੋਸ ਬਣਾ ਕੇ, ਤੇ ਉਹ ਥੱਲੇ ਡਿੱਗਿਆ ਪਿਆ ਤੇ ਉਹ ਲੱਗਦਾ ਪਈ ਉਹ ਢਾਇਆ ਵੀ ਉਹ ਇਜ਼ਰਾਈਲੀ ਫੌਜੀਆਂ ਨੇ। ਤੇ ਉਹਦੇ ਉੱਪਰ ਖਕਸਾ ਜੀ ਉਹ 8 ਜਣੇ ਹੈਗੇ ਆ ਟੋਟਲ ਫੌਜੀ, ਜਿਨ੍ਹਾਂ ਦੇ ਵਿੱਚੋਂ ਇੱਕ ਦੇ ਕੋਲ ਉਹ ਖੁਆੜਾ ਆ, ਖੁਆੜਾ ਜਿਹਨੂੰ ਆਪਾਂ ਕਹਿੰਦੇ ਆ ਕੁਹਾੜਾ, ਉਹਦਾ ਜਿਹੜਾ ਉਹ ਜਿਹਦੇ ਪਾਸੇ ਉਹ ਲੋਹਾ ਹੁੰਦਾ ਉਧਰਲੇ ਪਾਸਿਓਂ ਫੜ ਕੇ ਤੇ ਉਹ ਜਿਹੜਾ ਡੰਡਾ ਆ ਉਹ ਉਹਦੇ ਪੈਰ ਦੇ ਉਹ ਮੂੰਹ ਦੇ ਉੱਤੇ ਉਹਦੇ ਮਾਰਦਾ ਨਜ਼ਰ ਆ ਰਿਹਾ, ਤੇ ਦੂਜਾ ਜਿਹੜਾ ਉਹ ਵੀਡੀਓ ਬਣਾ ਰਿਹਾ ਉਹਦੀ। ਹਾਂਜੀ, ਇਜ਼ਰਾਇਲ ਦੀ ਆਰਮੀ। ਉਹੀ ਗੱਲ ਆਪਾਂ ਕਰਨੀ ਆ ਖਾਕ ਸਾਹਿਬ ਜੀ ਕਿ ਉਹ ਜਿਹੜੇ 6 ਪਿੱਛੇ ਖੜੇ ਆ ਉਹ ਦੇਖ ਰਹੇ ਆ, ਤੇ ਜਿਹੜੀ ਇਜ਼ਰਾਇਲੀ ਫੌਜ ਸੀ ਜਦੋਂ ਉਹਨੂੰ ਪਤਾ ਲੱਗਿਆ ਇਸ ਗੱਲ ਦਾ, ਤੇ ਇਜ਼ਰਾਇਲੀਆਂ ਨੇ ਵੀ ਅਮਰੀਕਾ ਦੇ ਵਿੱਚ ਵੀ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਉਸੇ ਵੇਲੇ ਰੌਲਾ ਪੈ ਗਿਆ ਤੇ ਉਹ ਜਿਹੜੇ 2 ਫੌਜੀ ਸੀਗੇ ਇੱਕ ਵੀਡੀਓ ਬਣਾ ਰਿਹਾ ਸੀ ਤੇ ਦੂਜਾ ਉਹਦੇ ਮਾਰ ਰਿਹਾ ਸੀਗਾ, ਉਹਨਾਂ ਦੋਨਾਂ ਨੂੰ ਉਹਨੀ ਫੌਜ ਚੋਂ ਕੱਢ ਕੇ 30 ਦਿਨ ਵਾਸਤੇ ਤਾਂ ਜੇਲ੍ਹ ਚ ਦੇ ਦਿੱਤੇ ਆ, ਤੇ ਬਾਕੀ ਅੱਗੇ ਜਾ ਕੇ ਕੀ ਹੋਣਾ ਆ ਉਹ ਅਜੇ ਆਉਣ ਵਾਲਾ ਸਮਾਂ ਦੱਸੂਗਾ ਕਿ ਉਹਨਾਂ ਤੇ ਕੇਸ ਚੱਲਣੇ ਆ ਕਿ ਉਹਨਾਂ ਤੋਂ ਉਹਨਾਂ ਨੂੰ ਮਿਲਟਰੀ ਚੋਂ ਸਸਪੈਂਡ ਕੱਢਣਾ ਕੱਢਣਾ ਜਾਂ ਉਹਨਾਂ ਦੀਆਂ ਪੈਨਸ਼ਨਾਂ ਖਤਮ ਕਰਨੀਆਂ। ਇਹ ਵੀ ਤੁਹਾਡੀ ਗੱਲ ਬਿਲਕੁਲ ਠੀਕ ਆ, ਤੇ ਪਰ ਉਹਨਾਂ ਨੂੰ 30 ਦਿਨ ਲਈ ਤਾਂ ਗਿਆ। ਜਿਹੜਾ ਮੇਰਾ ਪੁਆਇੰਟ ਆ ਉਹ ਇਹ ਆ ਕਿ ਦੇਖੋ ਇੱਥੇ ਜਿਹੜੇ ਨਿੱਕੇ ਨਿੱਕੇ ਬੱਚੇ ਬੇਦੋਸ਼ ਜਿਨ੍ਹਾਂ ਨੇ ਅਜੇ ਇਸ ਦੁਨੀਆਂ 'ਚ ਕੁਛ ਵੀ ਨਹੀਂ ਦੇਖਿਆ ਉਹਨਾਂ ਨੂੰ ਮਾਰੀ ਜਾਂਦੇ, ਉਹਨਾਂ ਤੇ ਕੋਈ ਰੋਲਾ ਨਹੀਂ ਪਾ ਰਿਹਾ, ਨਾ ਕੋਈ ਕ੍ਰਿਸਚੀਅਨ, ਨਾ ਕੋਈ ਹੋਰ, ਨਾ ਕੋਈ ਲੈਣ, ਨਾ ਇਜ਼ਰਾਈਲੀ, ਪਰ ਇੱਕ ਜਿਹੜੀ ਉਹ ਤਸਵੀਰ ਆ ਉਹਨੂੰ ਜਿਹੜਾ ਆ ਉਹ ਇੱਕ ਜਿੰਦੀ ਜਾਨ ਨੂੰ ਭੁੱਖਾ ਮਾਰਨ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ। ਇਸ ਤਰ੍ਹਾਂ ਦੀ ਦੁਨੀਆਂ ਦੇ ਵਿੱਚ ਆਪਾਂ ਖਕ ਸਾਹਿਬ ਜੀ ਅੱਜ ਕੱਲ ਰਹਿ ਰਹੇ ਹਾਂ ਜਿੱਥੇ ਸੱਚ ਜਿਹੜਾ ਆ ਉਹਦੀ ਕੋਈ ਵੈਲਿਊ ਨਹੀਂ, ਝੂਠ, ਤੂਫਾਨ, ਹੇਰਾ ਫੇਰੀ, ਠੱਗੀ ਤੇ ਧੋਖੇ ਨਾਲ ਜਿਹੜੇ ਪੈਸੇ ਜਿਹਨਾਂ ਲੋਕਾਂ ਦੇ ਕੋਲ ਹੈਗੇ ਆ।
0: ਬਿਲਕੁਲ
1: ਬਿਲਕੁਲ ਬਿਲਕੁਲ, ਉੱਥੇ ਬੋਲਣਾ ਚਾਹੀਦਾ ਬਿਲਕੁਲ। ਤੇ ਅਗਲੀ ਖਬਰ ਖਾਕਸਾ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਸਾਡੇ ਸ਼ਹਿਰ ਦੇ ਆਸੇ ਪਾਸੇ ਜਿਹਨੂੰ ਸੈਂਟਰਲ ਵੈਲੀ ਅਸੀਂ ਕਹਿੰਦੇ ਆ, ਇਹ ਕਾਫੀ ਲੰਬਾ ਚੌੜਾ ਏਰੀਆ ਆ। ਤੇ ਇੱਥੇ ਖਾਕਸਾ ਜੀ ਅੱਜ ਸਵੇਰ ਦਾ ਮੌਸਮ, ਕੱਲ ਰਾਤ ਦਾ ਵੀ ਮੀਂਹ ਪਈ ਜਾਂਦਾ ਸੀਗਾ ਤੇ ਸਵੇਰੇ ਵੀ ਕਦੇ ਹਟ ਜਾਂਦਾ ਕਦੇ ਲੱਗ ਪੈਂਦਾ, ਆ ਹੁਣ ਵੀ ਇੱਕ ਝੁੱਟੀ ਲਾ ਕੇ ਹਟਿਆ, ਜਿੱਦਾਂ ਆਪਣੇ ਉਹ ਇੰਡੀਆ ਦੇ ਵਿੱਚ ਬਰਸਾਤ ਨੂੰ ਨੀ ਪੈਂਦਾ ਹੁੰਦਾ, ਇਕਦਮ ਵੱਡੇ ਵੱਡੇ ਕਿਨੇ ਥੱਲੇ ਡਿੱਗਦੇ ਤੇ ਏਦਾਂ ਦਾ ਮੀਂਹ ਪੈ ਕੇ ਹਟਿਆ, ਹੁਣੇ ਹਜੇ ਹਟਿਆ ਹੀ ਆ।
0: ਤੇ
1: ਹਾਂਜੀ, ਅਸੀਂ ਸ਼ੁਕਰ ਵੀ ਮਨਾ ਰਹੇ ਆ, ਪਰ ਇੱਥੇ ਟੋਰਨੇਡੋ ਵੀ ਆਇਆ ਟੋਰਨੇਡੋ ਵਾਰਨਿੰਗ 3 ਵਜੇ ਤੀਕਰ ਉਹ ਜਿਹੜੀ ਆ 2:15 ਵਜੇ ਤੋਂ ਲੈ ਕੇ 3 ਵਜੇ ਤੀਕਰ ਉਹ ਜਿਹੜੀ ਇਨ ਇਫੈਕਟ ਸੀਗੀ ਜਿਹਨੂੰ ਕਹਿੰਦੇ ਆ ਤੇ ਉਹ ਆਸੇ ਪਾਸੇ ਦੇ ਫਰੈਜਨੋ ਦੇ ਏਰੀਏ ਤਾਂ ਨਹੀਂ ਅਜੇ ਖਬਰਾਂ ਮੈਂ ਦੇਖੀਆਂ ਵੀ ਨਹੀਂ ਉਦੋਂ ਬਾਅਦ ਜੋ ਕੁਛ ਹੋਇਆ ਹੋਣਾ ਪਰ ਉਹ ਇੱਥੇ ਬਾਇਓਲਾ ਸਾਡੇ ਨਾਲ ਸ਼ਹਿਰ ਆ ਉੱਥੇ ਦੇ ਵਿੱਚ ਵੀ ਲੰਘਿਆ ਤੇ ਉਹ ਫਰੈਜਨੋ ਤੋਂ ਮੇਰਾ ਖਿਆਲ ਬਾਹਰ ਦੀ ਕਿਸੇ ਪਾਸੇ ਦੀ ਲੰਘ ਗਿਆ ਟੋਰਨੇਡੋ ਤੇ ਉਹਨੇ ਨੁਕਸਾਨ ਦੱਸਿਆ ਸੀ ਫੋਨਾਂ ਦੇ ਉੱਤੇ ਵੀ ਵਾਰਨਿੰਗ ਆ ਰਹੀ ਸੀ ਭਾਈ ਤੁਸੀਂ ਕਿਤੇ ਨਾ ਕਿਤੇ ਆਪਣੀ ਸੇਫ ਜਗ੍ਹਾ ਤੇ ਜਾ ਕੇ ਜਿੱਦਾਂ ਘਰ ਦੇ ਵਿੱਚ ਛੋਟੇ ਕਮਰੇ ਨਾ ਜਿੱਦਾਂ ਬਾਥਰੂਮ ਹੁੰਦਾ ਉਹ ਛੋਟਾ ਹੁੰਦਾ ਉਹਦੀਆਂ ਕੰਧਾਂ ਨੇੜੇ ਨੇੜੇ ਨੀ ਉਦਾਂ ਦੀਆਂ ਜਗ੍ਹਾ ਦੇ ਉੱਤੇ ਉਹਨੇ ਵਾਰਨਿੰਗ ਦਿੱਤੀ ਸੀਗੀ ਕਿ ਤੁਸੀਂ ਉੱਥੇ ਜਾ ਕੇ ਲੁਕ ਜਾਓ ਆਪਣੇ ਕਿ ਇਹ ਜਿਹੜਾ ਨੁਕਸਾਨ ਕਰ ਸਕਦਾ ਤੁਹਾਡੀ ਛੱਤ ਵੀ ਉੜ ਸਕਦੀ ਹੈ ਜਾਣੀ ਕਿ ਉਹ ਸਾਰੇ ਕਿ ਵਾਰਨਿੰਗ ਜਿਹੜੀ ਆ ਦੇਖਤੀ ਸੀਗੀ ਤੇ ਮੀਂਹ ਹੁਣ ਹਟ ਗਿਆ ਤੇ ਬੱਦਲ ਜਿਹੜੇ ਆ ਉਹ ਜਿੱਦਾਂ ਕਹਿੰਦੇ ਹੁੰਦੇ ਉਹ ਬੱਦਲ ਉੱਤੇ ਚੱਲ ਜਾਂਦੇ ਨੇ ਹੁਣ ਔੜ ਦੇ ਬੱਦਲ ਕਹਿਣ ਲੱਗ ਪਏ ਇਸ ਤਰ੍ਹਾਂ ਦੇ ਹੋ ਗਏ ਹਵਾ ਨੇ ਬੱਦਲ ਚੱਕ ਦਿੱਤਾ ਤੇ ਪਰ ਮੀਂਹ ਹੁਣੇ ਪੈ ਕੇ ਹਜੇ ਹਟਿਆ ਸੋ ਇਸ ਤਰ੍ਹਾਂ ਦਾ ਮੌਸਮ ਇੱਥੇ ਸਾਡੇ ਸ਼ਹਿਰ ਦੇ ਵਿੱਚ ਤੇ ਆਸੇ ਪਾਸੇ ਦੇ ਛੋਟੇ ਛੋਟੇ ਸ਼ਹਿਰ ਆ ਜਿਹੜੇ ਉਹਨਾਂ ਦੇ ਵਿੱਚ ਇਹੀ ਸੀਗਾ ਤੇ ਪਹਾੜਾਂ ਦੇ ਵਿੱਚ ਆ ਜਿਹੜੀ ਬਰਫ਼ ਵੀ ਉਹ ਪੈ ਰਹੀ ਆ ਤੇ ਅਗਲੇ 4-5 ਦਿਨ ਵਾਸਤੇ ਜਿਹੜੀ ਆ ਉਹ ਠੰਡ ਮੁੜ ਕੇ ਫੇਰ ਜਿਹੜੀ ਆ ਉਹ 65 ਡਿਗਰੀ ਜਿਹੜੀ ਆ ਹਾਈਐਸਟ ਜਿਹਨੂੰ ਆਪਾਂ ਕਹਿੰਦੇ ਹਾਂ ਉੱਥੇ ਤੀਕਰ ਚੱਲ ਜਾਣੀ ਆ ਸੋ ਮੌਸਮ ਦਾ ਆਪਣੇ ਇਸ ਏਰੀਏ ਦਾ ਤੇ ਅਗਲੀ ਖਬਰ ਅਕਾਸ਼ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਆਪਣੇ ਕੋਲ ਜਿਹੜੀ ਅਮਰੀਕਾ ਦੀ ਫਲੋਰੀਡਾ ਸੂਬਾ ਹੈ ਉੱਥੇ ਖੱਖ ਸਾਹਿਬ ਜੀ ਜਿਹੜੇ ਰੈਪ੍ਰੈਜੈਂਟੇਟਿਵ ਹੈਗੇ ਆ ਉਹਨੇ ਹੈਗੀ ਸੀ ਹੈਗੇ ਨੀ ਹੈਗੀ ਸੀ ਜਿਹੜੀ ਉਹਨੇ ਖੱਖ ਸਾਹਿਬ ਜੀ ਅਸਤੀਫਾ ਦੇ ਦਿੱਤਾ ਆ ਤੇ ਉਹਨੇ ਅਸਤੀਫਾ ਇਸ ਕਰਕੇ ਦਿੱਤਾ ਕਿ ਉਹਨੇ ਖੱਖ ਸਾਹਿਬ ਜੀ ਜਿਹੜੀ ਆ ਉਹਦੇ ਤੇ ਕੇਸ ਬਣ ਗਿਆ ਸੀ ਧੋਖਾਧੜੀ ਦਾ ਪੈਸਾ ਜਿਹੜਾ ਸੀਗਾ ਉਹਨੇ ਉਹ ਉਹਦੀ ਗਲਤ ਵਰਤੋਂ ਕੀਤੀ ਹੋਈ ਸੀ ਤੇ ਉਹਨੇ ਫੇਰ ਕਾਂਗਰਸ ਵਿਚੋਂ ਜਿਹੜਾ ਉਹਨੂੰ ਕੱਢਣ ਬਾਰੇ ਜਿਹੜੀ ਆ ਵੋਟ
0: ਰਿਪਬਲਿਕਨ ਸੀ
1: ਡੈਮੋਕ੍ਰੈਟ ਸੀਗੀ ਉਹ ਹਾਂਜੀ ਤੇ ਉਹਦੇ ਤੇ ਉਹ ਵੋਟ ਪੈਣੀ ਸੀ ਕਾਂਗਰਸ ਦੇ ਵਿੱਚ ਉਹਨੂੰ ਕੱਢਣ ਵਾਸਤੇ ਤੇ ਉਹਨੇ ਉਹ ਵੋਟ ਪੈਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਸੀ ਉਹਨੇ ਅਸਤੀਫਾ ਦੇ ਦਿੱਤਾ ਕਹਿੰਦੀ ਮੈਂ ਅਸਤੀਫਾ ਦਿੰਨੀ ਆ ਇਹਦੇ ਉੱਤੋਂ ਤੇ ਮੇਰਾ ਖਿਆਲ ਆ ਵੀ ਇਹਨਾਂ ਦਾ ਉਹ ਕੋਈ ਨਾ ਕੋਈ ਕਾਨੂੰਨ ਏਦਾਂ ਦਾ ਆਉਣਾ ਵੀ ਜੇ ਤੁਸੀਂ ਅਸਤੀਫਾ ਦੇ ਦਿਓ ਫਿਰ ਉਹ ਸ਼ਾਇਦ ਤੁਹਾਡੇ ਤੇ ਕੇਸ ਜਿਹੜਾ ਹੁੰਦਾ ਉਹਨੂੰ ਪਤਾ ਨੀ ਖਾਰਜ ਕਰ ਦਿੰਦੇ ਮਤਲਬ ਇੱਦਾਂ ਮੈਂ ਅੱਗੇ
0: ਥੋੜੀ ਜਿਹੀ ਰਾਇਤਾਂ ਮਿਲ ਜਾਂਦੀਆਂ ਜੇ ਤੁਸੀਂ
1: ਹਾਂ ਬਸ ਉਹ ਅਸਤੀਫਾ ਦੇ ਦਿੰਦੇ ਆ ਜਿਹੜੇ
0: ਜੇ ਤੁਹਾਨੂੰ ਉਹ ਕੱਢਦੇ ਤੇ ਫਿਰ ਤੁਹਾਡੇ ਲਈ ਸਾਰਾ ਕੁਛ ਹੀ
1: ਹਾਂ ਉਹ ਤੁਹਾਡੇ ਸਾਰੀਆਂ ਜਿਹੜੀਆਂ ਤੁਹਾਡੇ ਪ੍ਰਿਵਿਲੇਜ ਹੁੰਦੇ ਉਹ ਵਾਪਸ ਲੈ ਲੈਂਦੇ ਖੋਹ ਲੈਂਦੇ ਆ ਸਾਰਾ ਕੁਝ ਤੁਹਾਡੇ ਕੋਲ ਇਸੇ ਕਰਕੇ ਉਹਨੇ ਵੀ ਦਿੱਤਾ ਤੇ ਇਹ ਫਲੋਰੀਡਾ ਸੂਬੇ ਦੀ ਜਿਹੜੀ ਡੈਮੋਕ੍ਰੇਟ ਪਾਰਟੀ ਵਿਚੋਂ ਚੁਣੀ ਗਈ ਕਾਂਗਰਸ ਦੀ ਜਿਹੜੀ ਆ ਇਹ ਵੁਮਨ ਸੀਗੀ ਤੇ ਇਹਦੇ ਉੱਤੇ ਖੱਖ ਸਾਹਿਬ ਜੀ 25 ਜਿਹੜੇ ਆ ਉਹ ਮੁਕਦਮੇ ਚੱਲਦੇ ਸੀਗੇ ਠੱਗੀ ਧੋਖਿਆਂ ਦੇ ਜਿਹੜੇ ਸੀਗੇ ਤੇ ਫੇਰ ਐਥਿਕ ਕਮੇਟੀ ਆ ਜਿਹੜੀ ਉਹਨੇ ਫੇਰ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਸੀਗਾ ਤੇ ਇਹਦਾ ਨਾਂ ਜਿਹੜਾ ਹੈਗਾ ਖੱਖ ਸਾਹਿਬ ਜੀ ਉਹ ਹੈਗਾ ਚੈਰੀ ਫਲਸ ਮਕੌਰਮਿਕ ਨਾਂ ਦੀ ਇਹ ਕਾਂਗਰਸ ਦੀ ਔਰਤ ਆ ਇਹ ਕਾਂਗਰਸ ਜਦੋਂ ਆਪਾਂ ਕਹਿੰਦੇ ਹਾਂ ਖੱਖ ਸਾਹਿਬ ਜੀ ਕਾਂਗਰਸ ਦੇ ਵਿੱਚ ਦੋਨੇ ਜਿਹੜੀ ਸੈਨੇਟ ਆ ਉਹ ਵੀ ਆ ਜਾਂਦੀ ਆ ਤੇ ਹਾਊਸ ਆਫ ਰੈਪ੍ਰੈਜੈਂਟੇਟਿਵ ਵੀ ਆ ਜਾਂਦਾ ਸੋ ਉਹ ਸਾਰੇ ਨੂੰ ਮਿਲਾ ਕੇ ਕਾਂਗਰਸ ਕਹਿੰਦੇ ਆ ਪਰ ਬਹੁਤੀ ਵਾਰੀ ਜਿਹੜੀ ਖਬਰਾਂ ਦੇ ਵਿੱਚ ਆ ਉਹਨੂੰ ਕਾਂਗਰਸ ਵੁਮਨ ਹੀ ਕਹਿ ਦਿੰਦੇ ਆ ਕਿਉਂਕਿ ਉਹ ਦੋਨੇ ਹਾਊਸ ਜਿਹੜੇ ਹੁੰਦੇ ਪਰ ਇਹ ਜਿਹੜੀ ਸੀਗੀ ਇਹ ਹਾਊਸ ਆਫ ਰੈਪ੍ਰੈਜੈਂਟੇਟਿਵ ਦੇ ਵਿੱਚ ਜਿਹੜੀ ਇਹ ਸੀਗੀ ਤੇ ਇਹਨੇ ਖੱਖ ਸਾਹਿਬ ਜੀ ਜਿਹੜੇ ਫੈਡਰਲ ਡਿਜ਼ਾਸਟਰ ਫੰਡ ਰਿਲੀਫ ਫੰਡ ਜਿਹੜੇ ਹੁੰਦੇ ਆ ਨਾ ਉਹਦੇ ਵਿਚੋਂ ਪੈਸੇ ਜਿਹੜੇ ਸੀਗੇ ਉਹ ਧੋਖਾਧੜੀ ਕਰਕੇ ਇਹਨੇ ਆਪਣੇ ਪਰਸਨਲ ਲੋੜਾਂ ਵਾਸਤੇ ਜਿਹੜੇ ਉਹ ਵਰਤੇ ਸੀਗੇ ਤੇ ਇਹ ਕੱਲੀ ਨੀ ਸੀਗੀ ਇਹਦੇ ਨਾਲ ਜਿਹੜੇ ਇਹਦੇ ਹੋਰ ਵੀ ਸਾਥੀ ਸੀ ਜਿਨ੍ਹਾਂ ਦਾ ਨੰਬਰ ਆਪਣੇ ਕੋਲ ਹੈ ਨੀ ਪਏ ਕਿੰਨੇ ਸੀਗੇ ਤੇ ਇਹਦਾ ਨਾਂ ਆ ਜਿਹੜਾ ਉਹ ਹੈਗਾ ਖੱਖ ਸਾਹਿਬ ਜੀ ਸ਼ੀਲਾ ਸ਼ੈਰਪਲਿਸ ਮਕੌਰਮਿਕ ਜਿਹੜੀ ਇਹ ਲੇਡੀ ਦਾ ਨਾਂ ਸੀਗਾ ਸੋ ਖੱਖ ਸਾਹਿਬ ਜੀ ਹੀਰਾ ਗਿਰੀ ਠੱਗੀਆਂ ਧੋਖੇ ਪਤਾ ਨੀ ਰਹਿ ਨੀ ਹੁੰਦਾ
0: ਜਦੋਂ
1: ਇੰਨਾ ਨੀ ਹੁੰਦਾ ਪਰ ਕੋਈ ਨਾ ਕੋਈ ਆਇਆ ਹੀ ਰਹਿੰਦਾ ਦੂਏ ਤੀਏ ਮਹੀਨੇ ਬਾਅਦ ਕਿਸੇ ਨਾ ਕਿਸੇ ਨਾ ਆਇਆ ਆ ਹੀ ਜਾਂਦਾ ਅੱਗੇ ਤੇ ਪਰ ਇਹ ਸਮਝ ਨੀ ਲੱਗਦੀ ਭੀ ਇਹਨਾਂ ਨੂੰ ਕਿੰਨਾ ਕੁ ਪੈਸਾ ਖੱਖ ਸਾਹਿਬ ਜੀ ਚਾਹੀਦਾ ਹੁੰਦਾ ਜਿਹੜੇ ਇਹ ਇੰਨੀ ਤਨਖਾਹ ਇਹਨਾਂ ਦੀ ਹੁੰਦੀ ਸਾਰਾ ਕੁਛ ਹੁੰਦਾ ਇਹ ਫਿਰ ਵੀ ਉੱਤੇ ਦੀ ਸਮਝ ਨੀ ਆਉਂਦੀ ਕੋਈ ਇਹ ਕਾਰੂ ਬਾਦਸ਼ਾਹ ਵੀ ਇੱਦਾਂ ਦਾ ਹੀ ਸੀਗਾ ਮੇਰਾ ਖਿਆਲ ਹੈ
0: ਬੜੇ ਬੜੇ ਜਿਹੜੇ ਆ ਉਹਦੇ ਝੜੇ ਪਏ ਆ ਤੇ ਹਜੇ ਗਾਂ ਨੂੰ ਕੀ ਹੋਣਾ ਸਾਰਾ ਕੁਛ ਹੀ ਨਿਕਲਣਾ ਹੌਲੀ ਹੌਲੀ
1: ਹਾਂਜੀ ਹਾਂਜੀ
0: ਬਿਲਕੁਲ ਜੀ
1: ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਖੱਖ ਸਾਹਿਬ ਜੀ ਆਪਣਾ ਗੁਆਂਢੀ ਦੇਸ਼ ਹੈ ਜਿਹੜਾ ਮੈਕਸੀਕੋ
0: ਹਾਂਜੀ
1: ਏਡੇ ਵਿਚ ਤੁਹਾਨੂੰ ਪਤਾ ਪਈ ਡਰੱਗ ਡਰੁਗਾਂ ਦਾ ਆਮ ਕਰਕੇ ਰੌਲਾ ਰਹਿੰਦਾ ਹੀ ਆ ਭਾਈ ਮੈਕਸੀਕੋ ਇਧਰ ਨੂੰ ਡਰੱਗ ਲੰਘਣ ਤੋਂ ਬੰਦ ਕਰੇ ਜੇ ਕਰੇ ਵੋ ਕਰੇ ਉਹ ਇਹਦਾ ਤੁਹਾਨੂੰ ਪਤਾ ਪਈ ਮੈਨੂੰ ਤਾਂ ਮੇਰਾ ਖਿਆਲ ਹੈ ਭਾਈ ਜਦੇ ਇੱਥੇ ਆਏ ਉਦੋਂ ਦਾ ਇਹ ਰੌਲਾ ਨਾ ਮੁੱਕਦਾ ਇਹ ਮੁੱਕਣਾ ਵੀ
0: ਮਾਫੀਆ ਤਕੜਾ ਹੈਗਾ ਡਰੱਗ
1: ਹਾਂਜੀ ਉਹ ਮੁੱਕਣਾ ਵੀ ਨੀ ਹੈਗਾ ਕਿਉਂਕਿ ਦੂਸਰੇ ਕੰਟਰੀਆਂ ਤੋਂ ਆ ਕੇ ਉਸ ਕੰਟਰੀ ਦੇ ਉਹ ਵੀ ਵਿਚਾਰੇ ਹੁਣ ਕੀ ਕਰਨ ਉਹ ਅਗਲੇ ਉਹ ਪ੍ਰੈਜੀਡੈਂਟ ਨੂੰ ਮਾਰਨ ਤੇ ਪੈ ਜਾਂਦੇ ਉਹ ਕਹਿੰਦਾ ਵੀ ਚੰਗਾ ਕਰੀ ਜਾਓ ਮੈਂ ਕੀ ਕਰਾਂ ਹਨਾ ਇਸ ਤਰ੍ਹਾਂ ਦੀ ਵੀ
0: ਸਿਚੁਏਸ਼ਨ ਪਿੱਛੇ ਜੇ ਹੋਇਆ ਨੀ ਸੀ ਜਦੋਂ ਉਹਨੂੰ
1: ਹਾਂਜੀ
0: ਕਿੱਦਾਂ ਉੱਥੇ
1: ਬਿਲਕੁਲ ਬਿਲਕੁਲ ਉਹਨੀ ਤਬਾਹੀ ਮਚਾ ਸੀ
0: ਜਾ ਕੇ ਰੋਕ ਲਏ ਸੀ ਸਾੜ ਦਿੱਤੇ
1: ਤਬਾਹੀ ਮਚਾਤੀ ਸੀ ਬੱਸਾਂ ਬੁੱਸਾਂ ਬਿਲਕੁਲ ਹਾਂਜੀ ਤੇ ਇਹਦੇ ਵਿਚ ਹੁਣ ਕੀ ਹੋਇਆ ਖਾਕ ਸਾਹਿਬ ਜੀ ਦੋ ਅਮਰੀਕਨ ਤੇ ਦੋ ਮੈਕਸੀਕਨ ਅਫਸਰ ਜਿਹੜੇ ਸੀਗੇ ਉਹ ਇੱਕ ਗੱਡੀ ਦੇ ਐਕਸੀਡੈਂਟ ਵਿਚ ਮਾਰੇ ਗਏ ਆ ਉੱਥੇ ਮੈਕਸੀਕੋ ਦੇ ਵਿਚ
0: ਆਈਸ ਗਈ ਆ ਮੈਕਸੀਕੋ
1: ਹਾਂਜੀ ਇਹ ਵੀ ਸ਼ਾਇਦ ਉਹਨਾਂ ਦੇ ਮੈਂਬਰ ਹੋਣਗੇ ਚਲੋ ਉਹ ਆਪਾਂ ਬਾਅਦ ਚ ਗੱਲ ਕਰਦੇ ਆ ਤੇ ਆਹ ਜਿਹੜੇ ਦੋ ਅਫਸਰ ਸੀਗੇ ਇਹ ਖਾਕ ਸਾਹਿਬ ਦੀ ਸੀ ਆਈ ਏ ਦੇ ਅਫਸਰ ਸੀ
0: ਅੱਛਾ ਜੀ
1: ਤੇ ਇਹ ਦੋ ਇਹਨਾਂ ਦੇ ਨਾਲ ਮੈਕਸੀਕਨ ਉਥੋਂ ਦੇ ਸੀਗੇ ਰਾਤ ਕੇ ਤੇ ਇਹ ਇੱਕ ਜੰਗਲ ਜਿਹੇ ਦੇ ਵਿਚ ਨਾ 10 ਕੁ ਉਹ ਭੱਠੀਆਂ ਜਿਹੜੀਆਂ ਉਹ ਆਹ ਤਿਆਰ ਕਰਦੀਆਂ ਆਹ ਡਰੱਗ ਡਰੁਗ ਜਿਹੜੇ ਆ ਉਹ ਉਹਨਾਂ ਨੇ ਤਾਂ ਏਦਾਂ ਬਣਾਇਆ ਸੀ ਕਿ ਜਿੱਦਾਂ ਕਿਤੇ ਉਹ ਕਾਰਖਾਨਾ ਹੁੰਦਾ ਕਸਕੇ ਦਾ ਹਿਸਾਬ ਦਾ 8-10 ਏਦਾਂ ਲਾਈਨਾਂ ਚ ਲੱਗੀਆਂ ਉਹਨੇ ਪੂਰਾ ਇਕੁਪਮੈਂਟ ਨਾਲ ਉਹਨਾਂ ਦੇ ਉਹ ਧੂਆਂ ਨਿਕਲਣ ਵਾਲੇ ਉਹ ਸਲਾਂਸਰ ਜਿਹੇ ਜਿਹੜੇ ਨੀ ਹੁੰਦੇ ਉਹ ਵੀ ਲਾਏ ਹੋਏ ਐਨ ਮਤਲਬ ਏਦਾਂ ਬਣਾਇਆ ਆ ਤੇ ਇਹ ਉਥੋਂ ਛਾਪਾ ਮਾਰ ਕੇ ਆ ਰਹੇ ਸੀਗੇ ਚਾਰ ਜਣੇ ਦੋ ਮੈਕਸੀਕਨ ਸੀਗੇ ਏਜੰਟ ਤੇ ਦੋ ਸੀ ਆਈ ਏ ਦੇ ਏਜੰਟ ਸੀਗੇ ਚਾਰੇ ਜਣੇ ਆ ਰਹੇ ਸੀਗੇ ਤੇ ਰਾਹ ਚ ਆਉਂਦਿਆਂ ਦਾ ਇਹਨਾਂ ਦਾ ਐਕਸੀਡੈਂਟ ਹੋ ਕੇ ਉਹਦੇ ਨਾਲ ਇਹ ਮਰੇ ਆ ਹਾਂਜੀ ਬਿਲਕੁਲ ਯੈਸ ਇਹੀ ਹੋ ਸਕਦਾ ਹੈ ਉਹਨਾਂ ਨੇ ਮਾਰਤੇ ਹੋਣੇ ਜਿਹਨਾਂ ਦੀਆਂ ਭੱਠੀਆਂ ਢਾਹ ਕੇ ਆਏ ਸੀਗੀ ਉਹ ਆਸੇ ਪਾਸੇ ਉਹ ਲੁਕੇ ਹੁੰਦੇ ਉਹ ਉੱਥੇ ਹੁੰਦੇ ਉਹ ਜਾਂਦੇ ਨੀ ਕਿਤੇ ਵੀ
0: ਬੰਦੇ ਬੜੇ ਥੋੜੇ ਗਏ ਏਡਾ ਹੌਸਲਾ ਕਿੱਥੇ ਕਰ ਲਿਆ ਚਾਰ ਬੰਦੇ ਜਾਣਾ ਵੀ ਆ ਤੇ ਫਿਰ ਪੂਰਾ ਪੂਰੀ ਤਸੱਲੀ ਨਾਲ ਜਾਓ ਜੇ ਇਹ ਤਾਂ ਹੁੰਦਾ ਸੀ ਆਈ ਏ ਜਾਂ ਇਹ ਏਜੰਸੀਆਂ ਹੁੰਦੀਆਂ ਜੇ ਚੈੱਕ ਕਰਦੇ ਆ ਦੂਰੋਂ ਕਿਸੇ ਕੋ ਕਰਾਉਂਦੇ ਹੁੰਦੇ ਆਪ ਮੂਹਰੇ ਥੋੜੇ ਹੁੰਦੇ ਆ
1: ਹਾਂਜੀ ਹਾਂਜੀ
0: ਮੇਰੀ ਸਮਝ ਤੋਂ ਬਾਹਰ ਹੈ ਕਿ ਚਾਰ ਜਣੇ ਤੁਰ ਪਏ ਉਧਰ ਨੂੰ ਜਾ ਕੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਗਲਤ ਉਹਨਾਂ ਦਾ ਆਪਣੀ ਮਨ ਮੈਂ ਕੋਈ ਸਿਸਟਮ ਦੇ ਵਿੱਚ ਖਰਾਬੀ ਲੱਗਦੀ ਹੈ
1: ਇਹ ਖਾਕ ਸਾਹਿਬ ਜੀ ਇਸ ਤਰ੍ਹਾਂ ਹੋਈ ਹੋਣੀ ਆ ਨਾ ਆਪਾਂ ਤਾਂ ਹੁਣ ਅੰਦਾਜ਼ਾ ਹੀ ਲਾ ਸਕਦੇ ਹਾਂ ਹੋਣਗੇ ਜ਼ਿਆਦਾ ਜਣੇ ਪਰ ਇੱਕ ਗੱਡੀ ਦੇ ਵਿੱਚ ਇਹ ਚਾਰੇ ਜਣੇ ਹੋਣਗੇ ਬਾਕੀ ਦੇ ਜਿਹੜੇ ਆ ਹੋਰ ਆਸੇ ਪਾਸੇ ਹੋਣਗੇ ਉਹ ਉਥੋਂ ਇਹ ਮਤਲਬ ਵਾਪਸ ਆ ਰਹੇ ਸੀ ਰਾਹ ਦੇ ਵਿੱਚ ਇਹ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਬਾਰੇ ਚ ਸ਼ੱਕੀ ਆ ਭਾਈ ਇਹ ਐਕਸੀਡੈਂਟ ਹੋਇਆ ਕਿ ਇਹ ਕੀਤਾ ਗਿਆ ਸੋ ਇਹ ਗੱਲਬਾਤ ਹੈਗੀ ਆ ਤੇ ਇਹਦੇ ਨਾਲ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਗੱਲਬਾਤ ਅਸਲੀ ਆ ਕਿ ਇੱਥੇ ਮੈਥ ਜਿਹੜੀ ਬਣਾਉਂਦੇ ਆ ਨਾ ਉਹ ਮੈਥ ਆਹ ਜਿਹੜਾ ਡਰੱਗ ਬਣਦਾ ਉਹਦੀਆਂ ਭੱਠੀਆਂ ਸੀਗੀਆਂ ਤੇ ਉਥੋਂ ਇਹ ਵਾਪਸ ਆ ਰਹੇ ਸੀਗੇ ਤੇ ਹੁਣ ਇੱਥੇ ਜਿਹੜਾ ਮਸਲਾ ਇਸ ਗੱਲ ਦਾ ਸਾਹਮਣੇ ਆ ਗਿਆ ਕਿ ਸੀ ਆਈ ਏ ਦੇ ਏਜੰਟ ਆ ਜਿਹੜੇ ਮੈਕਸੀਕੋ ਦੀ ਗੌਰਮੈਂਟ ਨੂੰ ਦੱਸਣ ਪੁੱਛਣ ਤੋਂ ਬਗੈਰ ਉਥੇ ਗਏ ਹੋਏ ਸੀ ਮੇਰਾ ਖਿਆਲ ਹੈ ਇਹ ਜਿਹੜਾ ਏਦਾਂ
0: ਏਦਾਂ ਹੋ ਨੀ ਸਕਦਾ ਚੀਮਾ ਸਾਹਿਬ ਉੱਥੇ ਜਾਣਾ ਤੇ ਫਿਰ ਉਹ ਅਰੈਸਟ ਵੀ ਹੋ ਸਕਦੇ ਸੀ ਫੜੇ ਵੀ ਜਾ ਸਕਦੇ ਦੱਸਿਆ ਤਾਂ ਹੋਏਗਾ ਕਿਤੇ ਏਜੰਸੀਆਂ ਨੂੰ
1: ਬਿਲਕੁਲ ਬਿਲਕੁਲ
0: ਨਾ ਗੱਲ ਪਹੁੰਚੀ ਹੋਵੇ ਇਦਾਂ ਹੋ ਸਕਦਾ
1: ਹਾਂਜੀ ਬਿਲਕੁਲ ਗਵਰਨਮੈਂਟ ਤੇ ਤੇ ਉਥੋਂ ਦੀ ਜਿਹੜੀ ਪ੍ਰੈਜੀਡੈਂਟ ਆ ਉਹਨੂੰ ਇਸ ਗੱਲ ਬਾਰੇ ਕੋਈ ਕਨਸੋਲ ਨਹੀਂ ਸੀਗੀ ਉਹਨੂੰ ਕਿਸੇ ਨੇ ਨਹੀਂ ਦੱਸਿਆ ਨਾ ਮੈਕਸੀਕਨ ਜਿਹੜੇ ਉਹ ਏਜੰਟ ਸੀਗੇ ਨਾ ਹੀ ਅਮਰੀਕਾ ਨੇ ਉਹਨਾਂ ਨੂੰ ਉਹ ਕੀਤਾ ਸੀਗਾ ਕਿ ਹਾਂ ਸਾਡੇ ਬੰਦੇ ਇੱਥੇ ਆ ਰਹੇ ਆ ਉਸ ਗੱਲ ਦਾ ਜਿਹੜਾ ਹੁਣ ਰੌਲਾ ਆ ਉਥੋਂ ਦੀ ਜਿਹੜੀ ਉਹ ਪ੍ਰੈਜੀਡੈਂਟ ਹੈਗੀ ਆ ਮੈਕਸੀਕੋ ਦੀ ਕਲਾਉਡੀਆ ਸ਼ਾਈਨਬਾਮ ਉਹਦਾ ਨਾਂ ਹੈਗਾ ਤੇ ਉਹਨੇ ਕਿਹਾ ਵੀ ਮੈਂ ਇਹਦਾ ਪੂਰਾ ਥੋਰੋਲੀ ਇਨਵੈਸਟੀਗੇਸ਼ਨ ਕਰਾਵਾਂਗੇ ਅਸੀਂ ਤੇ ਇਹ ਹੋਇਆ ਕਿੱਦਾਂ ਆ ਸਾਡੀ ਗੌਰਮੈਂਟ ਨੂੰ ਬਿਨਾਂ ਦੱਸਣ ਤੋਂ ਬਗੈਰ ਇਹ ਏਜੰਟ ਉੱਥੇ ਕੀ ਕਰਨ ਗਏ ਸੀਗੇ ਤੇ ਇਹਦੇ ਬਾਰੇ ਹੁਣ ਜਿਹੜਾ ਰੌਲਾ ਉਹ ਪਏਗਾ ਅੱਗੇ ਜਾ ਕੇ ਇਨਵੈਸਟੀਗੇਸ਼ਨ ਹੋਣਾ ਜਾਂ ਕੀ ਹੋਣਾ ਪਰ ਟਰੰਪ ਤੁਹਾਨੂੰ ਪਤਾ ਵੀ ਆਪਣੀ ਸਰਦਾਰੀ ਆ ਜਿਹੜੀ ਉਹਨੂੰ ਬਰਕਰਾਰ ਰੱਖਦੇ ਤੇ ਹੋਰ ਕਿਸੇ ਦੀ ਸਰਦਾਰੀ ਦੀ ਉਹ ਨਹੀਂ ਕੇਅਰ ਕਰਦੇ ਤੇ ਉਥੋਂ ਦੀ ਪ੍ਰੈਜੀਡੈਂਟ ਨੇ ਇਹ ਗੱਲ ਕਹਿ ਦਿੱਤੀ ਆ ਕਿ ਤੁਹਾਨੂੰ ਸਾਡੀ ਸਰਦਾਰੀ ਜਿਹਨੂੰ ਸੋਵਰੈਨਟੀ ਕਹਿੰਦੇ ਆ ਉਹਦੇ ਬਾਰੇ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਸੀਗਾ ਸਾਨੂੰ ਸਾਡੀ ਐਡਮਿਸ਼ਨ ਲੈਣੀ ਚਾਹੀਦੀ ਸਾਨੂੰ ਦੱਸਣਾ ਚਾਹੀਦਾ ਸੀ ਕਿ ਹਾਂ ਅਸੀਂ ਤੇਰੇ ਮੁਲਕ ਦੇ ਵਿਚ ਆ ਕੇ ਆਹ ਕੁਛ ਕਰਨਾ ਆ ਸੋ ਉਹਨਾਂ ਦੇ ਵਿਚ ਜਿਹੜੀ ਮਾੜੀ ਮੋਟੀ ਖਟਾਪਟੀ ਆ ਜਿਹੜੀ ਉਹ ਕੇ ਹੱਥ ਉੱਠ ਜਾਣੀ ਆ ਉਹ ਏਡੀ ਕੋਈ ਗਲਤ ਨਹੀਂ ਉਹ ਤਾਂ ਆਪਣਾ ਫਰਜ਼ ਆ ਭਈ ਹੋ ਕੀ ਰਿਹਾ ਇਸ ਦੁਨੀਆਂ ਦੇ ਵਿਚ ਉਸ ਕਰਕੇ ਆਪਾਂ ਤਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਸਿਰਫ ਦੱਸਣਾ ਹੀ ਆ ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਸਾਹਿਬ ਤੇ ਇਰਾਨ ਵਿਚ ਜਿਹੜਾ ਚੱਲ ਰਿਹਾ ਹੈਗਾ ਨਾ ਇਹ ਯੁੱਧ ਇਹਨੂੰ ਬੰਦ ਕਰਨ ਦੇ ਜਿਹੜੇ ਮਾਮਲੇ ਆ ਉਹਦੇ ਵਿਚ ਖਾਕ ਸਾਹਿਬ ਜੀ ਹਰ ਤਕਰੀਬਨ ਜਿੰਨੀ ਵਾਰੀ ਟੀਵੀ ਤੇ ਦੇਖੀ ਦਾ ਓਨੀ ਵਾਰੀ ਉਹ ਆਪਣੇ ਪ੍ਰੈਜੀਡੈਂਟ ਆ ਜਿਹੜੇ ਉਹ ਗੱਲ ਆ ਜਿਹੜੀ ਉਹ ਬਦਲੀ ਹੁੰਦੀ ਆ ਜਦੋਂ ਮਰਜ਼ੀ ਦੇਖ ਲੋ, ਹੁਣ ਇੱਕ ਹੋਰ ਗੱਲ ਹੁੰਦੀ ਹੈ ਤੇ ਉਦੋਂ 10 ਮਿੰਟ ਬਾਅਦ 20 ਮਿੰਟ ਬਾਅਦ ਦੁਬਾਰਾ ਆਉਂਦੇ ਆ ਤੇ ਉਦੋਂ ਜਿਹੜਾ ਉਹਦੇ ਉਲਟ ਹੁੰਦਾ। ਤੇ ਇਹ ਲੜਾਈ ਬੰਦ ਹੋਣ ਦੀਆਂ ਜਿਹੜੀਆਂ ਸਮਾਂ ਆ ਖੱਕ ਸਾਹਿਬ ਜੀ, ਉਹ ਦੇਖੋ ਤੈ ਹੋ ਚੱਲਿਆ। ਮੇਰਾ ਖਿਆਲ ਅੱਜ ਲਾਸਟ ਦਿਨ ਸੀਗਾ ਇਹਦਾ,
0: ਲਾਸਟ ਦਿਨ ਸੀ ਚੀਮਾ ਸਾਹਿਬ। ਪਰ ਜਿੱਥੇ ਤੱਕ ਮੈਂ ਅੱਜ ਦੇਖ ਰਿਹਾ ਸੀ ਖਬਰਾਂ, ਇਹਨਾਂ ਨੇ ਅਟੈਕ ਕਰ ਦਿੱਤਾ ਆਲਰੇਡੀ
1: ਅਮਰੀਕਾ ਨੇ। ਅੱਛਾ, ਉਹਦੀ ਖਬਰ ਤਾਂ ਨੀ ਮੈਂ ਦੇਖੀ ਹੈ,
0: ਅੱਜ ਖਬਰ ਦੇ
1: ਹੋ ਗਿਆ ਹੋਣਾ, ਕਰਤਾ ਹੋਣਾ, ਕਰ ਦਿੱਤਾ ਹੋਣਾ। ਤੇ ਉਹਦੇ ਵਿਚ ਹੁਣ ਅੱਜ ਅਖੀਰਲਾ ਦਿਨ ਸੀਗਾ ਤੇ ਉਹ ਇਰਾਨ ਜਿਹੜਾ ਸੀਗਾ ਉਹ ਜੋ ਕੁਛ ਟਰੰਪ ਸਾਹਿਬ ਨੂੰ ਮਨਾਉਣਾ ਚਾਹੁੰਦੇ ਸੀਗੇ ਉਹ ਕਹਿੰਦੇ ਇਹ ਗੱਲਾਂ ਨੀ ਮੈਂ ਮੰਨਣੀਆਂ। ਤੇ ਇਸ ਕਰਕੇ ਅੱਜ ਜਿਹੜਾ ਆ ਉਹ ਜਿਹੜਾ ਪਹਿਲਾ ਸਕੇਡਿਊਲ ਬਣਿਆ ਸੀ ਉਹਦੇ ਹਿਸਾਬ ਦੇ ਨਾਲ ਵਾਈਸ ਪ੍ਰੈਜੀਡੈਂਟ ਤੇ ਜੈਰਡ ਕੁਸ਼ਨਰ ਤੇ ਵਿਟਕੋਫ ਨੇ ਜਾਣਾ ਸੀਗਾ ਉੱਥੇ, ਪਰ ਉਹ ਗਏ ਨਹੀਂ ਸੀਗੇ। ਤੇ ਫੇਰ ਉਹ ਉਹਨੇ ਟਰੰਪ ਨੇ ਅੱਜ ਦੀ ਖ਼ਬਰ ਜਿੱਥੋਂ ਤੱਕ ਮੈਂ ਦੇਖੀ ਆ ਖ਼ਬਰ ਆਪਾਂ ਟੀਵੀ ਰੇਡੀਓ ਦੇ ਉੱਤੇ ਹੁਣ ਕਰਨ ਤੋਂ ਪਹਿਲਾਂ, ਉਦੋਂ ਇਹ ਸੀਗਾ ਕਿ ਹਾਂ ਉਹ ਜਾ ਰਹੇ ਆ ਤੇ ਇਰਾਨ ਆ ਜਿਹੜਾ ਉਹ ਮੰਨ ਗਿਆ ਆ ਆਉਣ ਨੂੰ ਉੱਥੇ। ਪਹਿਲਾਂ ਤਾਂ ਉਹਨਾਂ ਨੇ ਨਾ ਕਰਤੀ ਸੀ ਅਸੀਂ ਆਉਣਾ ਹੀ ਨੀਗਾ, ਤੇ ਉੱਥੇ ਜਾਣ ਵਾਸਤੇ ਫਿਰ ਉਹ ਇਰਾਨ ਮੰਨ ਗਿਆ ਸੀਗਾ। ਤੇ ਇਹਦੇ ਨਾਲ ਫਿਰ ਖੱਕ ਸਾਹਿਬ ਜੀ ਹੁਣ ਅਗਲੀ ਗੱਲ ਆ ਜਿਹੜੀ ਹੁਣ ਤੁਸੀਂ ਦੱਸੀ ਆ ਇਹ ਹਮਲਾ ਕਰ ਵੀ ਦਿੱਤਾ ਆ ਉਹਦੇ ਬਾਰੇ ਚ ਨਹੀਂ ਦੇਖਿਆ, ਪਰ ਇਰਾਨ ਜਿਹੜਾ ਆ ਉਹ ਜਦੋਂ ਅਮਰੀਕਾ ਦੀ ਫੌਜ ਨੇ ਖੱਕ ਸਾਹਿਬ ਜੀ ਉਹ ਇੱਕ ਜਹਾਜ਼ ਸੀਗਾ ਉਹਨਾਂ ਦਾ ਉਹ ਆਪਣੇ ਉਧਰ ਪਰੇ ਗਿਆ ਸੀਗਾ ਦੂਰ ਲੰਕਾ ਤੋਂ ਥੱਲੇ ਦੇ ਪਾਸੇ ਸਮੁੰਦਰ ਦੇ ਵਿਚ ਜਿਹੜਾ ਇੰਟਰਨੈਸ਼ਨਲ ਵਾਟਰ ਆ ਉੱਥੇ ਸੀਗਾ। ਤੇ ਉਥੋਂ ਜਾ ਕੇ ਅਮਰੀਕਨ ਫੌਜ ਨੇ ਉਹਨੂੰ ਉਹ ਉਤੋਂ ਉਤਰ ਕੇ ਉਹਦੇ ਤੇ ਉਹਨੂੰ ਗੁਮਰਾਹ ਕਰ ਲਿਆ ਸੀਗਾ, ਜਿਹਨੂੰ ਆਪਾਂ ਕਹਿੰਦੇ ਹੜੱਪ ਲੈਣੀ ਕਿਸੇ ਦੀ ਪ੍ਰੋਪਰਟੀ ਉਹਦੇ ਉੱਤੇ ਉਹਦਾ ਵੀ ਰੌਲਾ ਰਾਲਾ ਜਿਹੜਾ ਉਹ ਪੈਂਦਾ ਸੀਗਾ। ਤੇ ਲੜਾਈ ਬੰਦ ਹੋਣ ਦੀ ਜਿੱਦਾਂ ਤੁਸੀਂ ਹੁਣ ਕਹਿ ਕੇ ਹਟੇ ਆ ਇਹ ਲੱਗ ਨਹੀਂ ਰਿਹਾ ਵੀ ਇਹ ਬੰਦ ਹੋਣੀ, ਸੋ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਆ। ਪਰ ਇਹਦੇ ਨਾਲ ਗੱਲ ਇਹ ਵੀ ਆ ਕਿ ਟਰੰਪ ਨੇ ਉਹ ਸਮਾਂ ਵੀ ਵਧਾ ਦਿੱਤਾ ਆ ਕਿ ਕੋਈ ਨੀ ਇੱਕ ਦੋ ਦਿਨ ਹੋਰ ਲੈ ਲਓ, ਜਾਣੀ ਕਿ ਉਹ ਜਿੱਦਾਂ ਪਹਿਲਾਂ ਕਦੇ 10 ਦਿਨ ਦਾ ਫਿਰ 15 ਦਿਨ ਦਾ ਫਿਰ ਮਹੀਨੇ ਦਾ, ਉਸੇ ਤਰ੍ਹਾਂ ਇਹ ਵੀ ਹੁਣ ਜਿਹੜਾ ਆ ਪਹਿਲਾਂ ਐਂ ਕਿ ਅਸੀਂ 24 ਘੰਟੇ ਹੋਰ ਦੇ ਦਿਓ, ਫਿਰ ਕਹਿਤਾ 2 ਦਿਨ ਦੇ ਦਿਓ, ਤੇ ਇਹਦੇ ਵਿੱਚ ਹੁਣ ਪਤਾ ਨੀ ਅੱਗੇ ਜਾ ਕੇ ਕੀ ਗੱਲਬਾਤ ਆ ਜਿਹੜੀ ਉਹ ਕਿੱਧਰ ਨੂੰ ਜਾਣੀ ਆ। ਤੇ ਜੇ ਬੰਬਾਰੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਤਾਂ ਉਹ ਖਾਕਾ ਵੀ ਮਸਲਾ ਵਿਗੜਨਾ ਹੀ ਆ। ਤੇ ਜਿੱਦਾਂ ਆਪਾਂ ਪਹਿਲਾਂ ਕਹਿ ਕੇ ਹਟੇ ਆ ਕਿ ਇਰਾਨ ਦੀ ਪਰਗਾ ਆ ਜਿਹੜੀ ਉਹ ਪੂਰੇ ਉਤਸ਼ਾਹ ਵਿੱਚ ਆ, ਤੇ ਇੱਥੋਂ ਤੀਕਰ ਵੀ ਖਬਰ ਬਾਹਰ ਆਈ ਸੀ ਖਾਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਜਿਹੜੀ ਜਿਹੜੀ ਪਰਜਾ ਸੀ ਸੋਰੀ ਇਰਾਨ ਦੀ ਪਰਜਾ ਸੀਗੀ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਸਟੇਟ ਆਫ ਹਰਮੂਜ਼ ਖੋਲੀ ਆ ਇਰਾਨ ਦੀ ਗੌਰਮੈਂਟ ਨੂੰ ਜਾਣੀ ਪਰਜਾ ਕਹਿਣ ਲੱਗ ਪਏ ਸੀ ਕਿ ਤੁਸੀਂ ਤੁਹਾਨੂੰ ਇਹ ਖੋਲਣੀ ਚਾਹੀਦੀ ਨਹੀਂ ਸੀ, ਅਸੀਂ ਤੁਹਾਡੇ ਨਾਲ ਆ ਅਸੀਂ ਲੜਾਂਗੇ। ਸੋ ਇੱਥੋਂ ਤੀਕਰ ਵੀ ਜਿਹੜਾ ਉਹ ਮਾਮਲਾ ਆ ਉਹ ਇਜ਼ਰਾਇਲ ਦੀ ਪਰਜਾ ਦੇ ਵਿੱਚ ਜਿਹੜਾ ਉਤਸ਼ਾਹ ਹੈਗਾ ਆ ਉਹ ਗੱਲ ਵੱਖਰੀ ਆ ਕਿ ਉਹਨਾਂ ਦੇ ਕੋਲ ਅਮਰੀਕਾ ਤੁਹਾਨੂੰ ਪਤਾ ਹੀ ਹੈ ਆਪਣੇ ਕੋਲ ਖਾਕ ਸਾਹਿਬ ਜੀ ਹਥਿਆਰ ਆ ਜਿਹੜੇ ਉਹ ਬੜੇ ਬੜੇ ਡੇਂਜਰਸ ਆ ਤੇ ਬਹੁਤ ਕੁਛ ਜਿਹੜਾ ਉਹ ਹੈਗਾ ਆ ਜਿਹੜਾ ਇਰਾਨ ਦੀ ਫੌਜ ਆ ਉਹਦੇ ਨਾਲੋਂ ਕਾਫੀ ਜ਼ਿਆਦਾ ਹੋਣਾ। ਤੇ ਪਰ ਹੁਣ ਏਡੀ ਦੂਰ ਜਾ ਕੇ ਲੜਨਾ ਵੀ ਖਾਕ ਸਾਹਿਬ ਜੀ ਏਡਾ ਸੌਖਾ ਨਹੀਂ ਹੈਗਾ, ਕਿਉਂਕਿ ਦੂਸਰੀ ਗੱਲ ਉਹ ਵੀ ਆ ਕਿ ਉਧਰ ਰੂਸ ਵੀ ਆ ਤੇ ਉਧਰ ਚੀਨ ਵੀ ਆ ਤੇ ਉਧਰ ਨਾਰਥ ਕੋਰੀਆ ਵੀ ਆ। ਤੇ ਇਹ ਖਾਕ ਸਾਹਿਬ ਜੀ ਤੁਹਾਨੂੰ ਯਾਦ ਹੋਣਾ ਜਦੋਂ ਇਰਾਕ ਤੇ ਅਟੈਕ ਕੀਤਾ ਸੀਗਾ ਅਮਰੀਕਾ ਨੇ ਉਦੋਂ ਤੁਹਾਨੂੰ ਪਤਾ ਵੀ ਉਹ ਐਕਸਿਸ ਆਫ ਈਵਲ ਉਦੋਂ ਆਪਣੇ ਬੁਸ਼ ਸੀਗੇ ਪ੍ਰੈਜੀਡੈਂਟ ਜਿਹੜੇ ਛੋਟੇ ਤੇ ਉਹਨਾਂ ਨੇ ਇਹਨਾਂ ਨੂੰ ਜਿਹੜੇ ਇਹ ਤਿੰਨ ਦੇਸ਼ ਸੀਗੇ ਇੱਕ ਨਾਰਥ ਕੋਰੀਆ ਇੱਕ ਇਰਾਨ ਤੇ ਇੱਕ ਇਰਾਕ ਇਹਨਾਂ ਤਿੰਨਾਂ ਨੂੰ ਐਕਸਿਸ ਆਫ ਈਵਲ ਕਿਹਾ ਸੀਗਾ, ਜਾਣੀ ਕਿ ਜਿਹੜਾ ਈਵਲ ਹੁਣ ਆਪਾਂ ਕੀ ਕਹਾਂਗੇ ਜਮ ਜਿਹਨੂੰ ਕਹਿ ਦਿੰਦੇ ਆ ਭਾਈ ਇਹ ਇੱਕ ਜਮਾਂ ਦੀ ਜਿਹੜੀ ਆ ਉਹ ਸੰਸਥਾ ਬਣੀ ਹੋਈ ਆ ਧੁਰਾਇਆ ਇਹ ਕਹਿਣ ਦਾ ਮਤਲਬ ਦੁਨੀਆਂ ਦੇ ਰਾਕਸ਼ਾਂ ਦਾ ਇਹ ਉਦੋਂ ਉਹ ਚੱਲਿਆ ਸੀਗਾ। ਤੇ ਫੇਰ ਖਾਲਸਾ ਜੀ ਜਿਹੜਾ ਨਾਰਥ ਕੋਰੀਆ ਫਿਰ ਉਦੋਂ ਦਾ ਹੀ ਤੁਹਾਨੂੰ ਪਤਾ ਵੀ ਉਹ ਤਾਂ ਟਰੰਪ ਦੇ ਮੂੰਹ ਚੋਂ ਗੱਲ ਹੀ ਨਿਕਲ ਦਿੰਦਾ ਜਦੋਂ ਕਹਿੰਦਾ ਕੋਈ ਨਾ ਮੇਰੇ ਕੋਲ ਹੈਗੀਆਂ ਮਿਸਲਾਂ। ਤੇ ਪਰ ਪਾਕਿਸਤਾਨ ਨੇ ਵੀ ਫਿਰ ਉਦੋਂ ਬੰਬ ਬਣਾ ਲਿਆ ਤੇ ਇਰਾਕ ਨੂੰ ਫਿਰ ਉਦੋਂ ਢਾ ਦਿੱਤਾ ਗਿਆ ਸੀਗਾ। ਤੇ ਇਰਾਨ ਨੇ ਫਿਰ ਯੂਰੇਨੀਅਮ ਜਿਹੜਾ ਇਹ ਮਸਲਾ ਤਾਂ ਅਸਲ ਚ ਉਹ 1989 ਤੋਂ ਹੀ ਚੱਲ ਰਿਹਾ ਆ, ਸਭ ਤੋਂ ਉਦੋਂ ਪਹਿਲਾਂ 1953 ਤੋਂ ਇਹ ਚੱਲ ਰਿਹਾ ਆ। ਹੁਣ ਜਿਹੜਾ ਇਰਾਨ ਦੇ ਵਿਚ ਰੌਲਾ ਆ ਉਹ ਇਸ ਗੱਲ ਦਾ ਆ ਕਿਉਂਕਿ ਉੱਥੇ ਹੈਗੀ ਹੁਣ ਡੈਮੋਕ੍ਰੇਸੀ, ਭਾਵੇਂ ਉਹ ਇਸਲਾਮਿਕ ਰਿਪਬਲਿਕ ਆ ਪਰ ਹੈਗੀ ਤਾਂ ਡੈਮੋਕ੍ਰੇਸੀ ਆ ਨਾ, ਉਹ ਵੋਟਾਂ ਤਾਂ ਪੈਂਦੀਆਂ ਨਾ। ਸੋ ਉੱਥੇ ਹੁਣ ਮਸਲਾ ਜਿਹੜਾ ਸਾਡਾ ਆ ਅਮਰੀਕਾ ਦਾ ਸਾਡਾ ਮਸਲਾ ਆ ਉਹ ਇਹ ਆ ਕਿ ਉੱਥੇ ਕੋਈ ਲਿਜਾ ਕੇ ਡਿਕਟੇਟਰ ਜਾਣੀ ਬਾਦਸ਼ਾਹ ਉੱਥੇ ਬਿਠਾਈਏ ਤੇ ਬਾਦਸ਼ਾਹ ਉਹ ਤੁਹਾਨੂੰ ਪਤਾ ਵੀ ਉਹ ਰਿਜ਼ਾ ਪਹਿਲਵੀ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੁੰਦੇ ਉਹਦਾ ਲੜਕਾ ਜਿਹੜਾ ਉਹ ਇੱਥੇ ਆ ਤੇ ਓਹਨੂੰ ਵੀ ਇਹ ਖਬਰਾਂ ਦੇ ਉੱਤੇ ਲਿਆਉਣਾ ਸ਼ੁਰੂ ਕਰ ਦਿੱਤਾ ਪੀ ਹਾਂ ਇਹ ਉੱਥੇ ਜਾਊਗਾ। ਸੋ ਰਾਜ ਆ ਖਾਕ ਸਾਹਿਬ ਜੀ ਅਮਰੀਕਾ ਆ ਜਿਹੜਾ ਜਾਂ ਇਹ ਇੰਗਲੈਂਡ ਵਗੈਰਾ ਵੀ ਰਹੇ ਆ ਇਹ ਕਿਸੇ ਮੁਲਕ ਦੇ ਵਿੱਚ ਡੈਮੋਕਰੇਸੀ ਰਹਿਣ ਨਹੀਂ ਦਿੰਦੇ। ਇਹ ਢੋਲ ਤਾਂ ਵਜਾਉਂਦੇ ਹੈਗੇ ਆ ਭਾਈ ਅਸੀਂ ਉੱਥੇ ਡੈਮੋਕਰੇਸੀ ਲਿਆਉਣੀ ਆ। ਅਸਲ ਦੇ ਵਿੱਚ ਕੀ ਹੁੰਦਾ ਕਿ ਇਹ ਉੱਥੇ ਜਾਂ ਰਾਜੇ ਦਾ ਰਾਜ ਲਿਆਉਣ ਚ ਖੁਸ਼ ਹੁੰਦੇ ਆ ਕਿਉਂਕਿ ਰਾਜਾ ਜਿਹੜਾ ਆ ਉਹਨੂੰ ਖਾਕ ਸਾਹਿਬ ਜੀ ਦਬਾਉਣਾ ਬੜਾ ਸੌਖਾ ਹੁੰਦਾ ਕਿਉਂਕਿ ਉਹ ਇੱਕ ਰਾਜਾ ਹੁੰਦਾ ਤੇ ਬਾਕੀ ਉਹਦੇ ਥੋੜੇ ਬਹੁਤੇ ਮੰਤਰੀ ਹੁੰਦੇ ਆ ਤੇ ਬਾਕੀ ਉਹਦਾ ਪਰਿਵਾਰ ਹੁੰਦਾ ਉਹਨਾਂ ਨੂੰ ਡਰਾਵਾ ਧਮਕਾਵਾ ਦੇ ਕੇ ਤੇ ਫੇਰ ਉਹਨਾਂ ਨੂੰ ਉੱਥੋਂ ਜਦੋਂ ਚਿੱਤ ਕਰਦਾ ਲਾ ਲੈਂਦੇ ਆ ਜਦੋਂ ਚਿੱਤ ਕਰਦਾ ਬਿਠਾ ਦਿੰਦੇ ਆ ਤੇ ਨਹੀਂ ਤਾਂ ਫਿਰ ਜੇ ਉਹਨੂੰ ਰੱਖਣਾ ਆ ਉੱਥੇ ਤੇ ਫਿਰ ਉਹਨੂੰ ਕਹੀ ਜਾਂਦੇ ਆ ਵੀ ਭਰਾਵਾ ਆ ਜੋ ਕੁਛ ਅਸੀਂ ਕਹਿੰਦੇ ਏਦਾਂ ਕਰੀ ਚੱਲ ਉਨਾ ਚਿਰ ਤੂੰ ਹੈਗਾ ਆ ਜਿੱਦਣ ਤੂੰ ਨਾ ਕਰ ਦਿੱਤੀ ਤੇ ਫਿਰ ਅਸੀਂ ਤੇਰੇ ਤੇ ਕੋਈ ਨਾ ਕੋਈ ਲਾ ਕੇ ਤੂੰ ਤੇਰੇ ਕੋਲ ਐਟਮ ਬੰਬ ਆ ਤੇਰੇ ਕੋਲ ਆਇਆ ਤੂੰ ਆ ਸਾਨੂੰ ਡਰੱਗ ਭੇਜਦਾ ਲਾ ਕੇ ਤੇ ਫਿਰ ਤੈਨੂੰ ਅਸੀਂ ਜੇਲ੍ਹ ਚ ਦੇ ਦੇਗੇ। ਸੋ ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ। ਇਜ਼ਰਾਇਲ ਵਿਚ ਵੀ ਇਹੀ ਪੈਸੀ ਜਿਹੜਾ ਉਹ ਰਿਜ਼ਾ ਪਹਿਲਵੀ ਇੱਥੇ ਰਿਜ਼ਾ ਪਹਿਲਵੀ ਦਾ ਲੜਕਾ ਆ ਉਹਨੂੰ ਲਿਜਾ ਕੇ ਉੱਥੇ ਦਾ ਰਾਜਾ ਬਣਾਉਣ ਦੇ ਵਿਚ ਬਣਾਉਣ ਦੀ ਜਿਹੜੀ ਪਲੈਨਿੰਗ ਉਹ ਹੈਗੀ ਆ ਤੇ ਇਹ ਮਸਲਾ ਜਿਹੜਾ ਉਹ ਚੱਲ ਰਿਹਾ ਆ। ਪਰ ਇਸ ਵੇਲੇ ਜਿਹੜਾ ਉਹ ਇਰਾਨ ਦੇ ਵਿਚ ਆ ਜਿਹੜਾ ਉਹ ਪਰਜਾ ਜਿਹੜੀ ਉੱਥੇ ਦੀ ਉਹ ਬਿਲਕੁਲ ਖਿਲਾਫ ਆ ਤੇ ਜਿਹੜਾ ਇਰਾਨ ਆ ਉਹਨੇ ਆਪਣੀਆਂ ਜਿਹੜੀਆਂ ਉਹ 10 ਮੰਗਾਂ ਆ ਨਾ ਉਹਨਾਂ ਦੀਆਂ ਉਹ ਕਹਿੰਦੇ ਪਏ ਕਰਦੇ ਤਾਂ ਅਸੀਂ ਉਹ ਕਰ ਲੈਂਦੇ ਆ ਤੇਰੇ ਨਾਲ ਸਮਝੌਤਾ ਨਹੀਂ ਤਾਂ ਨਹੀਂ। ਪਰ ਹੁਣ ਜਦੋਂ ਤੁਸੀਂ ਦੱਸ ਕੇ ਹਟੇ ਆ ਵੀ ਲੇਟੈਸਟ ਖਬਰ ਆ ਜਿਹੜੀ ਉਹਦੇ ਵਿਚ ਜੇ ਅਮਰੀਕਾ ਨੇ ਅਟੈਕ ਕਰ ਦਿੱਤਾ ਤਾਂ ਫਿਰ ਤਾਂ ਉਹ ਸਮਝ ਲਓ ਮਸਲਾ ਜਿਹੜਾ ਉਹ ਨਹੀਂ ਕਿਸੇ ਸਿਰੇ ਨਹੀਂ ਚੜਨਾ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹਦੇ ਵਿਚ ਇਰਾਨ ਨੇ ਪਾਕਿਸਤਾਨ ਵਿਚ ਹੋਣ ਜਾ ਰਹੀ ਜਿਹੜੀ ਮੀਟਿੰਗ ਸੀਗੀ ਉਹਦੇ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਹਿੰਦੇ ਹੋਏ ਕਿ ਟਰੰਪ ਵੱਲੋਂ ਦਿੱਤੇ ਡਰਾਵਿਆਂ ਤੋਂ ਅਸੀਂ ਡਰਦੇ ਡੁਰਦੇ ਕੋਈ ਨਹੀਂ ਹੈਗੇ ਤੇ ਇਰਾਨ ਆਪਣੇ ਆਪ ਨੂੰ ਜਿਹੜਾ ਸਰੰਡਰ ਨਹੀਂ ਕਰੇਗਾ ਭਾਵ ਆਪਣੇ ਆਪ ਨੂੰ ਟਰੰਪ ਹਵਾਲੇ ਨਹੀਂ ਕਰਨਾ। ਸਰੰਡਰ ਕਰਨ ਦਾ ਮਤਲਬ ਹੁੰਦਾ ਵੀ ਤੁਸੀਂ ਯਾਰ ਆ ਚੱਕੋ ਅਸੀਂ ਕੁਛ ਨਹੀਂ ਹੈਗੇ ਤੁਸੀਂ ਜਿੱਦਾਂ ਕਹੋਗੇ ਅਸੀਂ ਕਰੀ ਜਾਵਾਂਗੇ। ਪਰ ਇਰਾਨ ਆ ਜਿਹੜਾ ਉਹ ਕਹਿੰਦਾ ਨਹੀਂ ਅਸੀਂ ਇੱਦਾਂ ਨਹੀਂ ਕਰਨੀ। ਤੇ ਉਹ ਸਮੁੰਦਰੀ ਜਹਾਜ਼ ਦੀ ਆਪਾਂ ਗੱਲ ਕਰ ਦਿੱਤੀ ਆ ਵੀ ਉਹਨੇ ਗਵਾਹ ਕਰ ਲਿਆ ਸੀਗਾ ਤੇ ਸਟ੍ਰੇਟ ਆਫ ਹੋਰਮੁਜ਼ ਆ ਉਹ ਕਹਿੰਦੇ ਪਹਿਲਾਂ ਖੋਲ ਦਿਓ ਤੇ ਸਾਡਾ ਉਹ ਜਹਾਜ਼ ਵੀ ਛੱਡ ਦਿਓ ਤੇ ਫੇਰ ਅਸੀਂ ਗੱਲ ਆ ਜਿਹੜੀ ਕਰਾਂਗੇ। ਤੇ ਪਰ ਅਜੇ ਤੀਕਰ ਕੋਈ ਵੀ ਟੀਵੀ ਦੇ ਵਿੱਚੋਂ ਕਲੀਅਰ ਖਬਰ ਆ ਜਿਹੜੀ ਉਹ ਤਕਰੀਬਨ ਸਾਹਮਣੇ ਨਹੀਂ ਆ ਰਹੀ। ਉਹ ਕਦੇ ਇੱਥੇ ਆ ਹੋ ਜਾਂਦਾ ਤੇ ਕਦੇ ਉੱਥੇ ਆ ਹੋ ਜਾਂਦਾ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ। ਤੇ ਦੇਖੋ ਕਿਹੜਾ ਜ਼ੋਰ ਜ਼ਿਆਦਾ ਪੈਂਦਾ ਉਧਰ ਰੂਸ ਚਾਈਨਾ ਤੇ ਨਾਰਥ ਕੋਰੀਆ ਦਾ ਜ਼ਿਆਦਾ ਪੈਂਦਾ ਕਿ ਇਧਰੋਂ ਅਮਰੀਕਾ ਤਾਂ ਹੁਣ ਬੇਚਾਰਾ ਇਕੱਲਾ ਹੀ ਰਹਿ ਗਿਆ ਖਾਕ ਸਾਹਿਬ ਜੀ ਆਪਾਂ ਤਾਂ ਉਹ ਇੱਕ ਇਜ਼ਰਾਇਲ ਰਹਿ ਗਿਆ ਤੇ ਨੇਟੋ ਯੂਰੋਪੀਅਨ ਆ ਜਿਹੜੇ ਉਹ ਸਮਝ ਲਓ ਕਿ ਤੁਸੀਂ ਵੱਖਰੇ ਹੋ ਗਏ ਆ।
0: ਇਕੱਲੀ ਲੜਾਈ ਵੀ ਲੜਨੀ ਹੋਵੇ ਨਾ ਅਮਰੀਕਾ ਬਹੁਤ ਹੈਵੀ ਆ ਬਹੁਤ ਕੁਛ ਹੈਗਾ ਆਪਣੇ ਕੋਲ ਬਹੁਤ
1: ਬਿਲਕੁਲ ਹਥਿਆਰ ਹੈਗੇ ਜੀ ਬਿਲਕੁਲ
0: ਹੈਗੀਆਂ ਪਰ ਇਹ ਹੁੰਦਾ ਕਿ ਜੰਗ ਦੇ ਨਾਲ ਚਾਰ ਸਾਥੀ ਇਕੱਠੇ ਹੋਣ ਨਾ ਤੇ ਇਕੱਲਾ ਲੜਨ ਗਿਆ ਚਾਰ ਪਿੱਛੇ ਹੱਲਾ ਮਾਰਨ ਵਾਲੇ ਹੀ ਹੋਣ ਨਾ ਚੱਕਦੇ ਵੀ ਚੱਕਦੇ ਉਹਦੇ ਨਾਲ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਬਿਲਕੁਲ
0: ਇਹਦੇ ਵਿਚ ਇਹੀ ਹੈ ਕਿ ਚੀਮਾ ਸਾਹਿਬ ਕੇ ਅਸੀਂ ਤੇ ਅਰਦਾਸ ਹੀ ਕਰ ਸਕਦੇ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਨਿਪਟਾਇਆ ਜਾਵੇ ਕੰਮ ਖਤਮ ਕੀਤਾ ਜਾਵੇ
1: ਬਿਲਕੁਲ
0: ਲੋਕਾਂ ਦੀਆਂ ਆਮ ਲੋਕਾਂ ਦੀਆਂ ਜਾਨਾਂ ਬਚ ਸਕਣ। ਇਹ ਜਿਹੜੇ ਬਰੂਦ ਅੱਜ ਕੱਲ ਚੱਲਦੇ ਆ ਮਿਜ਼ਾਈਲਾਂ ਚੱਲਦੀਆਂ ਏਡੇ ਏਡੇ ਵੱਡੇ ਸਿਸਟਮ ਆ ਉਹਦੇ ਤੋਂ ਚਾਹੇ ਉਹ ਇਸਰਾਇਲ ਦੇ ਲੋਕ ਆ ਚਾਹੇ ਉਹ ਇਰਾਨ ਦੇ ਆ ਚਾਹੇ ਕਿਸੇ ਕੰਟਰੀ ਦੇ ਉਹ ਨਾ ਮਾਰੇ
1: ਬਿਲਕੁਲ ਬਿਲਕੁਲ ਕਿਸੇ ਦਾ ਵੀ ਬਿਲਕੁਲ
0: ਆਪਣੇ ਫੌਜੀ ਜਿਹੜੇ ਆ ਜਵਾਨ ਜਿਹੜੇ ਅਮਰੀਕਾ ਦੇ ਆ ਉਹ ਵੀ ਵਿਚਾਰੇ ਦੇਖੋ ਜਹਾਜ ਦੇ ਉੱਪਰ ਬੈਠਾ ਬੰਦਾ ਥੱਲਿਓ ਮਿਜ਼ਾਇਲ ਵੱਜਦੀ ਆ ਬੰਦੇ ਦੇ ਪੱਖ
1: ਜਾਂਦੇ ਆ ਬਿਲਕੁਲ ਬਿਲਕੁਲ
0: ਉਹਦੇ ਤੇ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ। ਆਪ ਤੇ ਵੱਡੇ ਲੀਡਰ ਕੋਠੀਆਂ ਚ ਥੱਲੇ ਬੰਕਰਾਂ ਚ ਵੜ ਕੇ ਬਹਿ ਜਾਂਦੇ ਆ
1: ਬਿਲਕੁਲ
0: ਆਮ ਜਨਤਾ ਜਿਹੜੀ ਆਮ ਮੁੰਡੇ ਘਰਾਂ ਦੇ ਹੁੰਦੇ ਆ ਜਵਾਨ ਹੁੰਦੇ ਆ ਉਹਨਾਂ ਦੀਆਂ ਮੌਤਾਂ ਹੁੰਦੀਆਂ ਉਹਦਾ ਬਚਾਅ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਚੀਮਾ ਸਾਹਿਬ
1: ਬਿਲਕੁਲ ਬਿਲਕੁਲ। ਤੇ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਹੁਣ ਇਹ
0: ਨਹੀਂ ਆਪਾਂ ਲੱਗਦਾ
1: ਹਾਂਜੀ
0: ਅਗਲੀ ਗੱਲਬਾਤ ਤੱਕ ਜਾ ਹੀ ਨਹੀਂ ਹੋਣਾ
1: ਯਾਰੀ ਹੁਣ ਇੱਕੋ ਮਿੰਟ ਰਹਿ ਗਿਆ। ਮੈਂ ਤਾਂ ਆਪਣੀ ਤੁਕਾਰੀ ਬਹੁਤ ਕੀਤੀ ਸੀ ਚਲੋ ਕੋਈ ਨੀ ਆਪਾਂ ਇੱਕ ਅੱਧਾ ਮਿੰਟ ਉਹਨਾਂ ਦਾ ਲੈ ਲਵਾਂਗੇ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਹੁਣ ਜਿਹੜਾ ਤਾਇਵਾਨ ਆ ਤੁਹਾਨੂੰ ਪਤਾ ਤਾਇਵਾਨ ਦਾ ਵੀ ਕਹਿਣਾਗੇ ਰੌਲਾ ਨਾ ਰੌਲਾ ਹੈਗਾ
0: ਜੀ ਜੀ ਜੀ ਇੱਕ ਮਿੰਟ ਜੀ ਮਸਾਂ
1: ਯੋਰ ਪਾਸ ਟੂ ਹੋਰ ਪੈਸੇ ਆ ਜਿਹੜੇ ਉਹ ਖਰਚ ਕਰੋ ਆਪਣੀ ਡਿਫੈਂਸ ਦੇ ਉੱਤੇ ਉਹਨਾਂ ਨੇ ਪਹਿਲਾਂ ਹੀ ਜਿਹੜਾ $40 billion ਆ ਜਿਹੜਾ ਆਪਣੀ ਡਿਫੈਂਸ ਫੰਡ ਤੇ ਖਰਚਣ ਦਾ ਜਿਹੜਾ ਉਹ ਬਿੱਲ ਪਾਸ ਕਰ ਦਿੱਤਾ। ਪਰ ਅਮਰੀਕਾ ਦੇ ਐਡਮਿਰਲ ਸੈਮੂਅਲ ਪਾਪਾਰੋ ਉਹਨਾਂ ਦਾ ਨਾਂ ਹੈਗਾ ਉਹਨਾਂ ਨੇ ਕਿਹਾ ਕਿ ਜਿਹੜੀ ਸੈਨੇਟ ਕਮੇਟੀ ਆ ਇਹਨੂੰ ਜਿਹੜੀ ਆ ਉਹ ਕਿਹਾ ਕਿ ਇੱਥੇ ਭਾਈ ਦੇਖੋ ਹੁਣ ਟਰੰਪ ਸਾਹਿਬ ਉਹਦੇ ਤੇ ਜ਼ੋਰ ਪਾ ਰਹੇ ਆ ਕਿ ਤੂੰ ਹੋਰ ਪੈਸੇ ਖਰਚ, ਉਹਨਾਂ ਕੋਲ ਵਿਚਾਰਿਆਂ ਕੋਲ $40 billion ਉਨਾ ਕੇ ਹੋਣਾ, ਉਹ ਕਹਿੰਦੇ ਅਸੀਂ ਇੰਨਾ ਕਲਾ ਦਿੰਦੇ ਆ। ਪਰ ਹੁਣ ਇਹ ਜਿਹੜੇ ਐਡਮਿਰਲ ਸੈਮੁਅਲ ਸਪੈਰੋ ਆ, ਇਨ੍ਹਾਂ ਨੇ ਇੱਥੇ ਸੈਨੇਟ ਕਮੇਟੀ ਨੂੰ ਜਿਹੜੀ ਆ ਆਰਮਡ ਫੋਰਸ ਦੀ ਹੁੰਦੀ ਆ, ਉਹਨੂੰ ਕਿਹਾ ਆ ਕਿ ਭਾਈ ਤੁਸੀਂ ਇਹ ਇੱਥੇ ਆਂਡੇ ਦਾ ਤੇ ਮੁਰਗੀ ਦਾ ਸਵਾਲ ਨਹੀਂ ਹੈ, ਇਹ ਤੁਸੀਂ ਇੱਦਾਂ ਕਰੋ ਵੀ ਜੇ ਮੁਰਗੀ ਨੂੰ ਜੇ ਤੁਸੀਂ ਖਾਣਾ ਪਾਉਣਗੇ ਤਾਂ ਨਾ ਤੁਹਾਡੇ ਕੋਲ ਆਂਡਾ ਆਉਣਾ ਤੇ ਨਾ ਤੁਹਾਡੇ ਕੋਲ ਮੁਰਗੀ ਲਾਉਣੀ ਹੈ, ਕੁਛ ਵੀ ਨੀ ਰਹਿਣਾ, ਤੇ ਨਾ ਜਿਹੜੀ ਮੁਰਗੀ ਨੂੰ ਤੁਸੀਂ ਖਾਣਾ ਦਿੰਦੇ ਉਹ ਤਿੰਨੇ ਹੀ ਨੀ ਰਹਿਣੇ। ਸੋ ਇਸ ਕਰਕੇ ਉਹ ਕਹਿੰਦਾ ਭਾਈ ਤੁਸੀਂ ਤਾਈਵਾਨ ਦੇ ਉੱਤੇ ਇੰਨਾ ਜਿਹੜਾ ਉਹ ਬੋਝ ਨਾ ਪਾਓ, ਨਹੀਂ ਤਾਂ ਉਹ ਜਿਹੜੇ ਆ ਉਹ ਮਾਰੇ ਜਾਣਗੇ। ਤੇ ਫੇਰ ਹੁਣ ਅਸਲ ਦੇ ਵਿੱਚ ਜਿਹੜਾ ਆ ਉਹ ਮੈਨੂੰ ਲੱਗਦਾ ਭੀ ਦੁਨੀਆਂ ਦੇ ਵਿੱਚ ਪੈਸਾ ਕਕਸ਼ਾ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਸਾਰੇ ਦੇਸ਼ਾਂ ਨੂੰ ਲੋੜ ਆ, ਕਿਉਂਕਿ ਮਹਿੰਗਾਈ ਬਹੁਤ ਹੋ ਗਈ ਤੇ ਇਕੋਨਮੀ ਦੀ ਹਾਲਤ ਬੁਰੀ ਆ। ਕਕਸ਼ਾ ਜੀ ਇੱਕ ਛੋਟਾ ਜਿਹਾ ਆਪਾਂ ਇੱਕੋ ਸਕਿੰਟ ਹੋਰ ਲੈਣਾ, ਜਿਹੜਾ ਲੰਡਨ ਸ਼ਹਿਰ ਆ ਨਾ ਇੰਗਲੈਂਡ ਦੇ ਵਿੱਚ, ਕਕਸ਼ਾ ਜੀ ਉੱਥੇ ਦੇ ਜਿਹੜੇ ਹਾਲਾਤ ਆ ਇਕੋਨਮੀ ਦੇ ਉਹ ਇੰਨੇ ਬੁਰੇ ਆ ਕਿ ਉੱਥੇ ਮਹਿੰਗਾਈ ਇੰਨੀ ਹੋ ਚੁੱਕੀ ਆ, ਮਹਿੰਗਾਈ ਨੂੰ ਠੱਲ ਪਾਉਣ ਵਾਸਤੇ ਉੱਥੇ 88,000 ਘਰ ਪ੍ਰਤੀ ਸਾਲ ਬਣਨਾ ਚਾਹੀਦਾ ਲੰਡਨ ਦੇ ਵਿਚ, ਤੇ ਉੱਥੇ ਬਣਿਆ ਕਿੰਨਾ ਪਿਛਲੇ ਸਾਲ ਦੇ ਵਿਚ, ਸਿਰਫ 6,000, ਜਿਹਦੇ ਕਾਰਨ ਉੱਥੇ ਮਹਿੰਗਾਈ ਆ ਜਿਹੜੀ ਉਹਨੂੰ ਅੱਗ ਲੱਗੀ ਪਈ ਆ ਲੋਕਾਂ ਦਾ।
0: ਮਹਿੰਗਾਈ ਨੂੰ ਮਾਰੋ ਗੋਲੀ, ਤੁਸੀਂ ਆਪਣੀ ਦੇਖ ਲੋ ਨਾ ਚੀਮਾ ਸਾਹਿਬ, ਜਦੋਂ ਤੁਸੀਂ 7-Eleven ਤੇ ਕੰਮ ਕਰਦੇ ਸੀ, ਪੈਪਸੀ ਦੀ ਵੱਡਾ ਜਿਹੜਾ ਬੋਤਲ ਹੁੰਦੀ ਆ ਉਹ 99 ਸੈਂਟ 1.29 ਦੀ ਹੁੰਦੀ ਸੀ, $3.5 ਦੀ ਹੈ, $4 ਦੀ ਹੈ,
1: ਬਿਲਕੁਲ
0: ਗੁਣਾ ਵੱਧ ਗਈ ਆ। ਇੱਥੇ ਮਹਿੰਗਾਈ ਬਹੁਤ ਜ਼ਿਆਦਾ ਵਾ ਅਮਰੀਕਾ ਦੇ ਵਿੱਚ, ਪਤਾ ਨੀ ਲੱਗਦਾ। ਅਸੀਂ ਉਹ ਗਰੋਸਰੀ ਲੈਣ ਜਾਓ ਨਾ ਤੁਸੀਂ ਤੇ ਉਹ
1: ਬਿਲਕੁਲ
0: $200 ਤਾਂ ਆਉਂਦਾ ਹੀ ਕੁਛ ਨੀ ਗਾ, ਛੋਟੀ ਜਿਹੀ ਇੱਕ
1: ਰੇਟ ਵੀ ਰਕਸ਼ਾ ਵੀ ਮੈਂ ਇੱਥੇ
0: ਉਹਨਾਂ ਨੂੰ ਮਿਲਾ ਲਈਏ ਨਾਲ।
2: ਮੈਂ ਸੁਣ ਰਿਹਾ,
1: ਮੈਂ ਜਦੋਂ ਆਇਆ ਫ੍ਰਿਜਨੋ ਦੇ ਵਿੱਚ ਕਾਕ ਸਾਹਿਬ ਜੀ,
2: ਮਹਿੰਗਾਈ ਦਾ ਹੱਲ ਕੀ ਹੈਗਾ? ਹਾਂਜੀ,
1: ਡਾਕਟਰ ਸਾਹਿਬ ਗੱਲ ਏਦਾਂ ਹੈ, ਮੈਂ ਜਦੋਂ ਆਇਆ ਸੀ ਇੱਥੇ 59 ਸੈਂਟ ਨੂੰ ਗੈਲਨ ਗੈਸ ਦੀ ਮੈਂ ਪਾਉਂਦਾ ਰਿਹਾ, ਤੇ ਹੁਣ $6 ਦੀ ਹੋਈ ਹੈ ਇੱਥੇ ਫ੍ਰਿਜਨੋ ਦੇ ਵਿੱਚ, 10 ਗੁਣਾ ਵੱਧ ਗਈ ਆ।
0: ਚੀਮਾ ਸਾਹਿਬ ਮੇਰੇ ਕੋਲ ਗੈਸ ਸਟੇਸ਼ਨ ਹੁੰਦਾ ਸੀ, 99 ਸੈਂਟ ਨੂੰ ਅਸੀਂ ਵੇਚਦੇ ਰਹੇ ਹਾਂ। ਟਾਈਮ ਦੀਆਂ ਗੱਲਾਂ ਨਾ, ਹੁਣ $5 ਨੂੰ $7 ਨੂੰ ਜੋ ਕਿ ਜਿੱਦਾਂ ਜਿ੦ਾਂ ਟਾਈਮ ਵੱਧਦਾ ਜਾਂਦਾ ਓਨੀ ਤਨਖਾਹ ਵੀ ਵੱਧਦੀ ਆ। ਉਦੋਂ ਤੁਹਾਡਾ ਵੇਜ ਜਿਹੜੀ ਹੁੰਦੀ ਸੀ ਹੁਣ $5-6 ਹੁੰਦੀ ਸੀ, ਹੁਣ $15-20, ਇਹ ਵੀ ਫਰਕ ਪੈਂਦਾ ਨਾ ਹਰ ਚੀਜ਼ ਦੇ ਨਾਲ, ਮਹਿੰਗਾਈ ਤੇ ਵਧਣੀ ਆ। ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ।
2: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਮੈਂ ਸੁਣ ਰਿਹਾ ਸਾਰੀ ਗੱਲ, ਸਾਰੀ ਦੁਨੀਆਂ ਤੇ ਇੱਕ ਮਹਿੰਗਾਈ ਵਾਲਾ ਸਿਸਟਮ ਜਿਹੜਾ ਚੱਲ ਰਿਹਾ ਉਹ ਕਿਆ ਹੋ ਰਹੀ ਹੈ, ਪਰ ਕੀ ਅਸੀਂ ਸੋਚਦੇ ਆ ਵੀ ਸਾਡੀ ਮਿਨੀਮਮ ਲੋੜ ਕੀ ਹੈਗੀ ਆ? ਜੇ ਅਸੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜੀ ਮਿਨੀਮਮ ਲੋੜ ਨਿਰਧਾਰਿਤ ਕਰ ਲਈਏ ਤੇ ਕਿਤੇ ਮਹਿੰਗਾਈ ਰਹੂਗੀ ਨਹੀਂ?
1: ਨਹੀਂ ਰਹਿੰਦੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ। ਜੇ ਆਪਾਂ ਲੋੜਾਂ ਨੂੰ ਵਧਾਈਏ ਨਾ ਤਾਂ ਫਿਰ ਮਹਿੰਗਾਈ ਹੁੰਦੀ ਨੀ। ਪਰ ਹੁਣ ਜਿਹੜਾ ਇਹ ਡਾਕਟਰ ਸਾਹਿਬ ਜੀ ਜਿਹੜਾ ਇਹ ਨਾ ਵਾਲ ਸਟਰੀਟ ਤੇ ਆਹ ਡੌਨ ਜੋ ਜੇ ਵੋ ਰਬਰਾ ਸਾਰੀ ਮਹਿੰਗਾਈ ਆ ਜਿਹੜੀ ਇਹ ਲੋਕ ਕਰ ਰਹੇ ਆ। ਮਹਿੰਗਾਈ ਕਦੇ ਹੋ ਹੀ ਨਹੀਂ ਸਕਦੀ ਜੇ ਤੁਸੀਂ ਆਪਣੀਆਂ ਲੋੜਾਂ ਨੂੰ ਸੀਮਿਤ ਰੱਖੋ ਤਾਂ। ਬਿਲਕੁਲ
2: ਸੀਮਿਤ ਕਰ ਲੋ ਤੇ ਕੁਝ ਵੀ ਐਸਾ ਨਹੀਂ ਹੋਣਾ ਜਿਹਨੂੰ ਤੁਸੀਂ ਮਹਿੰਗਾਈ ਕਹਿੰਦੇ ਹੋ ਨਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ,
1: ਕੋਈ ਗੱਲ ਨਹੀਂ ਹੋਣੀ, ਬਿਲਕੁਲ ਗੱਲ ਸਹੀ ਹੈ।
2: ਉਹ ਇੰਨੇ ਵੱਧ ਗਏ ਨੇ ਜਿਹਦੇ ਕਰਕੇ ਸਾਰੀ ਮਹਿੰਗਾਈ ਹੈ, ਕਿਉਂਕਿ ਤੁਹਾਡੀ ਉਹ ਡਿਮਾਂਡ ਹੋ ਗਈ ਨਾ ਕਿਸੇ ਚੀਜ਼ ਦੀ।
1: ਬਿਲਕੁਲ
2: ਡਿਮਾਂਡ ਦੀ ਗੱਲ ਆਉਂਦੀ ਹੈ ਉਦੋਂ ਕੀਮਤ ਵੱਧ ਜਾਂਦੀ ਹੈ,
1: ਕੀਮਤ ਵੱਧ ਜਾਂਦੀ ਬਿਲਕੁਲ
2: ਕਰਦਾ ਸਪਲਾਈ ਦੇ।
1: ਬਿਲਕੁਲ
2: ਜੇ ਸਪਲਾਈ ਵੱਧ ਹੋ ਜੂਗੀ ਤੇ ਲਿਪਸਟਿਕਸ ਦੇ ਰੇਟ ਵੀ ਘੱਟ ਜਾਣੇ ਆ ਜੀ।
1: ਹਾਂਜੀ ਬਿਲਕੁਲ,
2: ਪਰ ਨਹੀਂ ਘੱਟ ਰਿਹਾ ਕਿਉਂਕਿ ਨਵੇਂ ਤੋਂ ਨਵੀਂ ਸਾਡੀ ਡਿਮਾਂਡ ਹੀ ਵੱਖਰੀ ਹੋ ਰਹੀ ਹੈ।
1: ਬਿਲਕੁਲ
2: ਹਰ ਫੀਲਡ ਦੇ ਵਿੱਚ ਹੈਗੀ, ਕੱਪੜੇ ਦੀ ਤਾਂ, ਜੇ ਕਾਰਾਂ ਦੀ ਤਾਂ, ਗੱਡੀ, ਅਸੀਂ ਸਾਈਕਲਾਂ ਤੇ ਵੀ ਕੰਮ ਕਰਦੇ ਸੀ, ਸਾਰਾ ਕੁਝ ਹੁੰਦਾ ਸੀ ਨਾ,
1: ਸਾਰਾ ਕੁਝ ਹੁੰਦਾ ਸੀ ਬਿਲਕੁਲ, ਔਰ ਸਿਹਤ ਵੀ ਵਧੀਆ ਰਹਿੰਦੀ,
2: ਸਾਡੀਆਂ ਲੋੜਾਂ ਤੇ ਸਾਡੇ ਖਰਚੇ ਜਿਹੜੇ ਸੀ ਉਹ ਲਿਮਿਟਡ ਸੀ। ਹਾਂਜੀ
0: ਬਹੁਤ ਜ਼ਿਆਦਾ ਕੰਨ ਪਾੜਦੀ ਹੈ
1: ਕਿਹਦੀ, ਮੇਰੀ ਆਵਾਜ਼ ਕਿ ਡਾਕਟਰ ਸਾਹਿਬ ਦੀ?
0: ਤੁਹਾਡੀ, ਤੁਹਾਨੂੰ ਹਮੇਸ਼ਾ ਮੈਂ ਕਹਿੰਦਾ ਹੁੰਦਾ ਵਾ
1: ਇਹਦੀ ਆਵਾਜ਼ ਮੁਕੀ ਗੱਲ ਹੈ, ਇਹ
0: ਇੰਨੇ ਕੋ ਜਾਂ ਫਿਰ ਤੁਸੀਂ ਉੱਚੀ ਬੋਲਦੇ ਹੋ ਜਾਂ ਫਿਰ ਉਹ ਤੁਹਾਡਾ ਵੈਲਿਊ ਜ਼ਿਆਦਾ ਹੈਗਾ।
1: ਹੁਣ ਠੀਕ ਆ,
0: ਡਾਕਟਰ ਸਹੀ ਕਹਿ ਰਿਹਾ,
2: ਇਹ ਮੈਨੂੰ ਲੱਗਦਾ ਹੈ ਕਿ ਇਹ ਬਦਾਮਾਂ ਦੇ ਅੰਗੂਰਾਂ ਦੇ ਸ਼ਹਿਰ ਚ ਰਹਿੰਦੇ ਨੇ, ਇਹ ਬਦਾਮ ਅੰਗੂਰ ਜ਼ਿਆਦਾ ਖਾਂਦੇ ਆ,
0: ਇਹ ਕਦੇ ਤੁਹਾਡੇ ਤੇ ਨਹੀਂ ਤੋੜ ਲਿਆਉਂਦੇ?
2: ਮੈਨੂੰ ਐਵੇਂ ਹੀ ਲੱਗਦਾ ਹੈਗਾ, ਉਹ ਵੀ ਨੇੜੇ ਹੀ ਹੈ ਇਹਨਾਂ ਦੇ, ਮੇਰੇ ਖੇਤ ਵੀ ਇਹਨਾਂ ਦੇ ਨੇੜੇ ਹੀ ਹੈ, ਮੈਨੂੰ ਐ ਹੀ ਲੱਗਦਾ। ਮੈਂ ਤੇ ਜਾ ਕੇ ਨਵੀਂ ਲਾਣਾ ਤੇ ਕਰਦੇ ਕੰਮ
0: ਕਰਦਾ ਕਿ ਡਾਕਟਰ ਸਾਹਿਬ ਅੱਜ ਸ਼ੋ ਕਰਨ ਦੇ ਯਾਰ, ਚਲੋ ਇੱਥੇ ਕੋਈ ਨੀ ਹੋਣਾ, ਮੈਂ ਤੋੜ ਲਿਆਉਣਾ ਬੋਰਾ ਭਰ ਲਿਆਉਂਦੇ।
1: ਹਾਂ
2: ਚਲੋ, ਗੱਲ ਤੋਂ ਇਹ ਆ ਵੀ ਸਾਰੀਆਂ ਗੱਲਾਂ ਦੇ ਨਾਲੋਂ ਸਿਹਤ ਜ਼ਰੂਰੀ ਹੈ
1: ਜੀ, ਬਿਲਕੁਲ ਸਭ ਤੋਂ ਜ਼ਿਆਦਾ ਸਿਹਤ ਜ਼ਰੂਰੀ ਹੈ ਜੀ।
2: ਸਿਹਤ ਜ਼ਰੂਰੀ ਹੈ ਜੇ ਸਿਹਤ ਤੁਹਾਡੀ ਠੀਕ ਆ ਤੇ ਥੋੜੇ ਬਹੁਤੇ ਲਾਲ ਪਲਾਲ ਵੀ ਤੁਸੀਂ ਕਰ ਸਕਦੇ ਹੋ, ਮਿਹਨਤ ਨਾਲ ਉਸੀ ਉਪਜ ਪੈਦਾ ਕਰ ਸਕਦੇ ਹੋ ਕਿ ਤੁਹਾਡੇ ਲਾਲ ਪਲਾਲ ਪੂਰੇ ਹੋ ਜਾਣ ਤੇ ਨਹੀਂ ਉੱਲੀ ਗੁੱਲੀ ਜੁੱਲੀ,
1: ਬਿਲਕੁਲ
2: ਚੀਜ਼ਾਂ ਦੀ ਰਿਕੁਆਇਰਮੈਂਟ ਹੈ ਬੰਦੇ ਦੀ ਤੇ ਜੇ ਇਹਨਾਂ ਤਿੰਨ ਚੀਜ਼ਾਂ ਨੂੰ ਲਿਮਿਟਿਡ ਕਰ ਲੈਣ ਤੇ ਫਿਰ ਮਹਿੰਗਾਈ ਨਹੀਂ ਹੋਣੀ ਕਿਤੇ ਵੀ,
1: ਬਿਲਕੁਲ।
2: ਸੋ ਉਹਦੇ ਮੁਤਾਬਕ ਸਾਰਾ ਕੁਛ ਹੁਣ ਇਸ ਵੇਲੇ ਚੱਲਣਾ ਬੜਾ ਮੁਸ਼ਕਲ ਹੈ, ਜਿਸ ਹਾਲਾਤ ਹੀ ਚੱਲ ਰਹੇ ਹਾਂ ਅਸੀਂ ਇਸ ਦੁਨੀਆਂ ਨੂੰ ਛੱਡ ਕੇ ਤੇ ਸਟਾਰਾਂ ਦੀ ਦੁਨੀਆਂ ਚ ਪਲੈਨਟਸ ਦੀ ਦੁਨੀਆਂ ਨੂੰ ਖੋਜਣ ਲੱਗੇ ਹਾਂ ਤੇ ਮਿਨਿਸਟਰਾਂ ਜਾਂ ਜਿਹੜੇ ਬੰਦੇ ਅਸੀਂ ਚੁਣਦੇ ਹਾਂ ਉਹਨਾਂ ਦੀ ਦੌੜ ਉਧਰ ਹੁੰਦੀ ਹੈ ਹਾਂਜੀ, ਹੇਠਾਂ ਵਾਲਿਆਂ ਨੂੰ ਉਹ ਭੁੱਲ ਜਾਂਦੇ ਨੇ ਜਿਵੇਂ ਵੀ ਹੁੰਦਾ ਚੱਲਣ ਦਿਓ ਇਹਨਾਂ ਨੂੰ, ਅਸੀਂ ਤੇ ਮੂਨ ਤੇ ਜਾਣਾ ਹੈ, ਮੈਨੂੰ ਇਹ ਲੱਗਦਾ ਮੈਂ ਤੇ ਜਾ ਕੇ ਨਵੀਆਂ ਜਾਣਾ ਤੇ ਕਰਦੇ ਕੰਮ
0: ਡਾਕਟਰ ਸਾਹਿਬ ਅੱਜ ਸ਼ੋਅ ਕਰਨ ਡਏ ਆ, ਚਲੋ ਇੱਥੇ ਕੋਈ ਨਹੀਂ ਹੋਣਾ ਮੈਂ ਤੋੜ ਲਿਆਉਣਾ ਬੋਰਾ ਭਰ
1: ਲਿਆਉਂਦੇ ਆ।
2: ਚਲੋ ਗੱਲ ਤੋਂ ਇਹ ਆ ਵੀ ਸਾਰੀਆਂ ਗੱਲਾਂ ਦੇ ਨਾਲੋਂ ਸਿਹਤ ਜ਼ਰੂਰੀ ਹੈ,
1: ਬਿਲਕੁਲ ਸਭ ਤੋਂ ਜ਼ਿਆਦਾ ਸਿਹਤ ਜ਼ਰੂਰੀ ਹੈ ਜੀ।
2: ਸਿਹਤ ਜ਼ਰੂਰੀ ਹੈ ਜੇ ਸਿਹਤ ਤੁਹਾਡੀ ਠੀਕ ਆ ਤੇ ਥੋੜੇ ਬਹੁਤੇ ਲਾਲ ਪਲਾਲ ਵੀ ਤੁਸੀਂ ਕਰ ਸਕਦੇ ਹੋ, ਮਿਹਨਤ ਨਾਲ ਉਸੀ ਉਪਜ ਪੈਦਾ ਕਰ ਸਕਦੇ ਹੋ ਕਿ ਤੁਹਾਡੇ ਲਾਲ ਪਲਾਲ ਪੂਰੇ ਹੋ ਜਾਣ ਤੇ ਨਹੀਂ ਉੱਲੀ ਗੁੱਲੀ ਜੁੱਲੀ,
1: ਬਿਲਕੁਲ
2: ਚੀਜ਼ਾਂ ਦੀ ਰਿਕੁਆਇਰਮੈਂਟ ਹੈ ਬੰਦੇ ਦੀ ਤੇ ਜੇ ਇਹਨਾਂ ਤਿੰਨ ਚੀਜ਼ਾਂ ਨੂੰ ਲਿਮਿਟਿਡ ਕਰ ਲੈਣ ਤੇ ਫਿਰ ਮਹਿੰਗਾਈ ਨਹੀਂ ਹੋਣੀ ਕਿਤੇ ਵੀ,
1: ਬਿਲਕੁਲ।
2: ਸੋ ਉਹਦੇ ਮੁਤਾਬਕ ਸਾਰਾ ਕੁਛ ਹੁਣ ਇਸ ਵੇਲੇ ਚੱਲਣਾ ਬੜਾ ਮੁਸ਼ਕਲ ਹੈ, ਜਿਸ ਹਾਲਾਤ ਹੀ ਚੱਲ ਰਹੇ ਹਾਂ ਅਸੀਂ ਇਸ ਦੁਨੀਆਂ ਨੂੰ ਛੱਡ ਕੇ ਤੇ ਸਟਾਰਾਂ ਦੀ ਦੁਨੀਆਂ ਚ ਪਲੈਨਟਸ ਦੀ ਦੁਨੀਆਂ ਨੂੰ ਖੋਜਣ ਲੱਗੇ ਹਾਂ ਤੇ ਮਿਨਿਸਟਰਾਂ ਜਾਂ ਜਿਹੜੇ ਬੰਦੇ ਅਸੀਂ ਚੁਣਦੇ ਹਾਂ ਉਹਨਾਂ ਦੀ ਦੌੜ ਉਧਰ ਹੁੰਦੀ ਹੈ ਹਾਂਜੀ, ਹੇਠਾਂ ਵਾਲਿਆਂ ਨੂੰ ਉਹ ਭੁੱਲ ਜਾਂਦੇ ਨੇ ਜਿਵੇਂ ਵੀ ਹੁੰਦਾ ਚੱਲਣ ਦਿਓ ਇਹਨਾਂ ਨੂੰ, ਅਸੀਂ ਤੇ ਮੂਨ ਤੇ ਜਾਣਾ ਹੈ ਜਾਂ ਅਸੀਂ ਹੋਰ ਸਾਰੇ ਪਲੈਨਟ ਜਿਹੜੇ ਨੇ ਉਹ ਵੇਖ ਕੇ ਆਉਣੇ ਨੇ ਜਾਂ

0: ਤੇ ਫਿਰ ਮਹਿੰਗਾਈ ਨਹੀਂ ਹੋਣੀ ਕਿਤੇ ਵੀ
1: ਬਿਲਕੁਲ।
0: ਸੋ ਓਹਦੇ ਮੁਤਾਬਕ ਸਾਰਾ ਕੁਛ ਹੁਣ ਇਸ ਵੇਲੇ ਚੱਲਣਾ ਬੜਾ ਮੁਸ਼ਕਿਲ ਹੈ ਜਿਸ ਹਾਲਾਤ ਹੀ ਚੱਲ ਰਿਹਾ। ਅਸੀਂ ਇਸ ਦੁਨੀਆਂ ਨੂੰ ਛੱਡ ਕੇ ਤੇ ਸਟਾਰਾਂ ਦੀ ਦੁਨੀਆਂ ਚ ਪਲੈਨਟਸ ਦੀ ਦੁਨੀਆਂ ਨੂੰ ਖੋਜਣ ਲੱਗੇ ਹਾਂ ਤੇ ਮਿਨਿਸਟਰਾਂ ਜਾਂ ਜਿਹੜੇ ਬੰਦੇ ਅਸੀਂ ਚੁਣਦੇ ਹਾਂ ਉਹਨਾਂ ਦੀ ਦੌੜ ਉਧਰ ਹੁੰਦੀ ਹੈ। ਹਾਂਜੀ ਹੇਠਾਂ ਵਾਲਿਆਂ ਨੂੰ ਉਹ ਭੁੱਲ ਜਾਂਦੇ ਨੇ ਜਿਵੇਂ ਵੀ ਹੁੰਦਾ ਚੱਲਣ ਦਿਓ ਇਹਨਾਂ ਨੂੰ, ਅਸੀਂ ਤੇ ਮੂਨ ਤੇ ਜਾਣਾ ਹੈ ਜਾਂ ਅਸੀਂ ਹੋਰ ਸਾਰੇ ਪਲੈਨਟ ਜਿਹੜੇ ਉਹ ਵੇਖ ਕੇ ਆਉਣੇ ਨੇ ਜਾਂ ਇਸ ਤਰ੍ਹਾਂ ਦੀ ਗੱਲਾਂ। ਸੋ ਖੈਰ ਡਿਵੈਲਪਮੈਂਟ ਐਵੇਂ ਹੁੰਦੀ ਆਈ ਏ, ਸਾਨੂੰ ਨਹੀਂ ਸੀ ਪਤਾ। ਲੋਕ ਉਦੋਂ ਵੀ ਜਿਉਂਦੇ ਸੀਗੇ ਜਦੋਂ ਸਿਰਫ ਚੰਦਾ ਮਾਮਾ ਹੀ ਸੀਗਾ।
1: ਬਿਲਕੁਲ,
0: ਜਦੋਂ ਚੰਦਾ ਮਾਮਾ ਹੀ ਸੀਗਾ ਉਦੋਂ ਵੀ ਜਿਉਂਦੇ ਸੀ ਤੇ ਹੁਣ ਇੱਕ ਖਾਹਿਸ਼ ਵੱਧ ਗਈ ਹੈ ਉਹਨੂੰ ਵੇਖ ਕੇ ਆ ਕੇ ਖਾਹਿਸ਼ ਵੱਧ ਗਈ ਸੀ। ਲੋਕ ਉੱਥੇ ਸ਼ਾਇਦ ਕਿਸੇ ਦਿਨ ਬਸਤੀਆਂ ਬਣਾਉਣਗੇ, ਕੁਝ ਐਸਾ ਕਰਨਗੇ। ਸੋ ਖੈਰ ਇਹ ਚੀਜ਼ਾਂ ਮਹਿੰਗਾਈ ਪੈਦਾ ਕਰਦੀਆਂ ਨੇ। ਆਓ ਆਪਾਂ ਕਮ ਸੇ ਕਮ ਸਰੀਰ ਨੂੰ ਤਾਂ ਸਿਹਤਮੰਦ ਰੱਖ ਲਈਏ ਨਾ
2: ਜੀ। ਡਾਕਟਰ ਸਾਹਿਬ ਤੁਹਾਨੂੰ ਸਬਜੈਕਟ ਵਿਸ਼ਾ ਯਾਦ ਹੋਣਾ ਜਿਹਦੇ ਤੇ ਆਪਾਂ ਅੱਜ ਗੱਲ ਕਰਨੀ ਸੀਗੀ?
0: ਨਹੀਂ ਮੈਨੂੰ ਯਾਦ ਨਹੀਂ ਆ ਗਿਆ, ਦੱਸ ਦਿਓ ਤੁਸੀਂ ਕਿਉਂਕਿ ਮੈਂ ਕੱਲ ਕਰ ਗਿਆ ਮਿਸ ਹੋ ਗਿਆ ਪ੍ਰੋਗਰਾਮ ਮੇਰਾ।
2: ਹਾਂਜੀ ਲਿੰਫੋਮਾ, ਲਿੰਫੋਮਾ
3: ਚੀਮਾ ਸਾਹਿਬ ਸਪੀਕਰ ਪਾੜਦੇ ਆ ਤੁਸੀਂ, ਸਾਡੀ ਆਵਾਜ਼ ਦਾ ਦੇਖ ਲੋ, ਆਪਣੀ ਦਾ ਦੇਖ ਲੋ, ਡਾਕਟਰ ਸਾਹਿਬ ਦੀ ਦੇਖ ਲੋ, ਬਹੁਤ ਉੱਚੀ ਜਾਂ ਤੇ ਪਿੱਛੇ ਹੋ ਜਾਓ ਮਾਈਕ ਤੋਂ।
2: ਤੁਹਾਡੀ ਆਵਾਜ਼ ਤਾਂ ਮੈਨੂੰ ਮਸੀ ਸੁਣਦੀ ਆ, ਹੁਣ ਪਤਾ ਨੀ ਇਧਰੋਂ ਕਿੰਨੂੰ
3: ਮੈਂ ਦੇਖੋ ਨਾ ਜਿਆਦਾ ਵੱਧ। ਮੈਂ ਹੁਣ ਜੇ ਤੁਹਾਡੀ ਕੰਟਰੋਲ ਕਰਾਂ ਤੇ ਡਾਕਟਰ ਸਾਹਿਬ ਦੀ ਵੀ ਨਾਲ ਕੰਟਰੋਲ ਹੋ ਜਾਣੀ ਆ, ਇਹ ਗੱਲ
2: ਉਹ ਫਿਰ ਰੌਲਾ ਇਧਰੋਂ ਆ ਤਾਂ ਸਾਹਿਬ ਇਧਰੋਂ ਨਹੀਂ ਹੈਗਾ,
3: ਇਧਰੋਂ ਨਹੀਂ ਰੌਲਾ ਹੈਗਾ। ਤੁਸੀਂ ਹੌਲੀ ਬੋਲੋ, ਪਿੱਛੇ ਥੋੜਾ ਮਾਈਕ ਤੋਂ ਪਿੱਛੇ ਬੋਲੋ।
0: ਚਲੋ ਤੁਸੀਂ ਤੁਸੀਂ ਲੜੋ ਨਾ, ਮੈਂ ਇਹ ਸਮਝਦਾ ਹਾਂ ਜਿੰਨੇ ਵੀ ਲਾਈਪੋਮਾ ਜਾਂ ਲਿੰਫੋਸਾਈਟ ਸਾਰਕੋਮਾ ਜਾਂ ਇਸ ਡਿਵੈਲਪਮੈਂਟ ਦੇ ਅਲੱਗ ਅਲੱਗ ਨਾਂ ਨੇ। ਸਾਰਕੋਮਾ ਵਗੈਰਾ ਕੈਂਸਰ ਦੇ ਆ ਜਾਂਦਾ ਜਾਂ ਹੋਰ ਕੈਂਸਰ ਦੀ ਅਲੱਗ ਅਲੱਗ ਤਰ੍ਹਾਂ ਦੀ ਐਕਸਟ੍ਰੀ ਸੈਂਸਿਸ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ। ਬੜੀਆਂ ਸਾਰੀਆਂ ਉਹਦੀਆਂ ਡਿਵੀਜ਼ਨ ਹਨ ਚੀਮਾ ਸਾਹਿਬ, ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਸੈੱਲਾਂ ਦੀ ਡਿਵੀਜ਼ਨ ਹੁੰਦੀ, ਪਰ ਅਸਲ ਵਿੱਚ ਮੁੱਖ ਕਾਰਨ ਉਹਦਾ ਇਹ ਹੁੰਦਾ ਹੈ ਕਿ ਜਦੋਂ ਹਰੇਕ ਸੈੱਲ ਦੇ ਵਿੱਚੋਂ ਇੱਕ ਮੂਵਮੈਂਟ ਹੋ ਰਹੀ ਹੈ, ਹਰੇਕ ਸੈੱਲ ਦੇ ਵਿੱਚ ਬਲੱਡ ਜਾ ਰਿਹਾ ਹੈ ਔਰ ਉਹਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਬਾਹਰ ਵਾਪਸ ਆ ਰਿਹਾ ਹੈਗਾ। ਪਰ ਜਦੋਂ ਕੋਈ ਚੀਜ਼ ਕਿਸੇ ਵੀ ਥਾਂ ਤੇ ਰੁਕ ਜਾਂਦੀ ਹੈ, ਉਸ ਵੇਲੇ ਕੁਦਰਤ ਦਾ ਇੱਕ ਨਿਯਮ ਹੈਗਾ ਆ ਕਿ ਇਸ ਨੂੰ ਇੱਥੇ ਹੀ ਬੰਦ ਕਰ ਦਿੱਤਾ ਜਾਵੇ। ਕਿ ਬਹੁਤੀ ਬਦਮਾਸ਼ੀ ਕਿਸੇ ਥਾਂ ਤੇ ਸ਼ੁਰੂ ਹੋ ਜਾਵੇ ਨਾ, ਉਸ ਵੇਲੇ ਪੁਲਿਸ ਕੀ ਕਰਦੀ ਆ ਕਿ ਘੇਰਾ ਪਾ ਲੈਂਦੀ ਹੈ। ਜੇ ਫਿਰ ਵੀ ਨਹੀਂ ਕੰਟਰੋਲ ਹੁੰਦੀ ਤੇ ਫਿਰ ਉਹ ਕਹਿੰਦੇ ਨੇ ਜੀ ਜੇਲਾਂ ਚ ਭੇਜ ਦੋ, ਇਹ ਬੰਦੇ ਕੰਟਰੋਲ ਨਹੀਂ ਪਾਉਣ ਵਾਲੇ। ਸੋ ਜਿੰਨੇ ਵੀ ਲਾਈਪੋਮਾ ਹਨ ਜਾਂ ਜਿੰਨੀਆਂ ਵੀ ਡਿਵੈਲਪਮੈਂਟ ਹਨ ਜਾਂ ਜਿੰਨੇ ਵੀ ਟਿਊਮਰ ਹਨ, ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਐਕਸਪਲੇਨ ਕਰਦੇ ਆ ਭਾਈ ਕੋਈ ਨਾ ਕੋਈ ਸ਼ਰਾਬ, ਕੋਈ ਨਾ ਕੋਈ ਚੀਜ਼ ਚਲਦੀ ਚਲਦੀ ਕਿਸੇ ਥਾਂ ਤੇ ਰੁਕ ਗਈ ਹੈ ਔਰ ਉਸ ਰੁਕਣ ਵਾਲੀ ਚੀਜ਼ ਨੂੰ, ਕਿਉਂਕਿ ਪਾਣੀ ਜਿੱਥੇ ਵੀ ਖੜਾ ਹੋਏਗਾ ਉਹ ਗੰਦਲਾ ਹੋਏਗਾ, ਬਦਬੂ ਹੋਏਗੀ, ਉਹਦੇ ਚ ਸੈਪਟਿਕ ਫੈਲੇਗੀ, ਹੋਰ ਵੀ ਬਹੁਤ ਕੁਛ ਹੋਣਾ ਸ਼ੁਰੂ ਹੋ ਜਾਏਗਾ। ਇਸ ਚੀਜ਼ ਨੂੰ ਬਚਾਉਣ ਵਾਸਤੇ ਕੁਦਰਤ ਦਾ ਇੱਕ ਨਿਯਮ ਹੈ ਕਿ ਉਹਦੇ ਉੱਪਰ ਕੈਲਸੀਫਿਕੇਸ਼ਨ ਕਰ ਦੇਣਾ ਜਾਂ ਇੰਜ ਕਹਿ ਦੋ ਜੇਲ ਬਣਾ ਦੇਣਾ, ਭਾਈ ਇੱਥੇ ਜੇਲ ਬਣਾ ਦਿੱਤੀ, ਇੱਥੇ ਇਹਨਾਂ ਨੂੰ ਰੱਖ ਦੋ, ਇਹ ਹੋਰ ਗਾਂ ਨਾ ਤੁਰੇ ਤੇ ਬਾਕੀ ਦਾ ਸਿਸਟਮ ਤੁਰਦਾ ਰਹੇ। ਹੁੰਦੇ ਆ ਜਦੋਂ ਹਜੇ ਤੱਕ ਚਲਦੀ ਚਲਦੀ ਕੋਈ ਚੀਜ਼ ਲਿਕੁਇਡ ਫਾਰਮ ਦੇ ਵਿੱਚ ਰੁਕੀ ਹੈ ਤੇ ਉਸ ਵੇਲੇ ਅਸੀਂ ਇਹਨੂੰ ਸਿਸਟ ਕਹਿੰਦੇ ਹਾਂ, ਤੇ ਇਹਦੇ ਉੱਪਰ ਜਿਹੜਾ ਚਾਰਜ ਫਿਰ ਇੱਕ ਮੈਂਬਰੇਨ ਕੁਦਰਤ ਬਣਾ ਦਿੰਦੀ ਹੈ, ਇਹਨੂੰ ਕੈਪਸੂਲ ਕਹਿੰਦੇ ਨੇ, ਕਹਿੰਦੇ ਐਨਕੈਪਸੂਲੇਟਡ ਟਿਊਮਰ ਜਾਂ ਐਨਕੈਪਸੂਲੇਟਡ ਸਿਸਟ। ਉਹ ਇਹ ਹੁੰਦੀ ਹੈ ਕਿ ਇਹਦੇ ਅੰਦਰ ਕੋਈ ਚੀਜ਼ ਐਸੀ ਹੈ ਜਿਹੜੀ ਸਰੀਰ ਵਾਸਤੇ ਨਾ ਮੁਆਫਕ ਹੈਗੀ ਹੈ ਤੇ ਉਹਦੇ ਤੋਂ ਅਸੀਂ ਸਰੀਰ ਨੂੰ ਬਚਾਉਣਾ ਹੈ, ਵੀ ਜੇ ਇਹ ਸਰੀਰ ਦੇ ਵਿੱਚ ਚਲੇ ਗਈ ਤੇ ਇਹਦਾ ਨੁਕਸਾਨ ਹੋ ਗਿਆ। ਕਈ ਵਾਰ ਤੁਸੀਂ ਦੇਖਿਆ ਹੋਣਾ ਨਾ ਦਰਵਾਜੇ ਦੇ ਵਿੱਚ ਉਂਗਲੀ ਆ ਜਾਵੇ ਨਾ ਤਾਂ ਨੀਲੀ ਕਾਲੀ ਹੋ ਜਾਂਦੀ, ਉੱਥੇ ਖੂਨ ਇਕੱਠਾ ਹੋ ਜਾਂਦਾ। ਹੁਣ ਉਹੀ ਖੂਨ ਅਗਰ ਸਰੀਰ ਦੇ ਵਿੱਚ ਦਾਖਲ ਹੋਏਗਾ ਤੇ ਅਲਟੀਮੇਟ ਉਹ ਨੁਕਸਾਨ ਕਰੇਗਾ, ਕਿਉਂਕਿ ਉੱਥੇ ਇਕੱਠਾ ਹੋ ਗਿਆ, ਉਹਦੇ ਚ ਹੋਰ ਬਹੁਤ ਕੁਝ ਇਕੱਠਾ ਹੋ ਗਿਆ, ਹੋਰ ਬਹੁਤ ਕੁਝ ਉੱਥੋਂ ਦੀ ਸੈਪਟਿਕ ਰਲ ਗਈ ਹੈ ਤੇ ਉਹਨੂੰ ਕੁਦਰਤ ਬਚਾਉਣਾ ਚਾਹੁੰਦੀ ਹੈ ਤੇ ਫਿਰ ਬਾਹਰ ਦੀ ਚਮੜੀ ਉਧਰ ਉਧਰ ਕੇ ਹੌਲੀ ਹੌਲੀ ਉਹ ਸੁੱਕਿਆ ਹੋਇਆ ਖੂਨ ਉਥੋਂ ਬਾਹਰ ਨਿਕਲਦਾ। ਇਸੇ ਤਰ੍ਹਾਂ ਹੀ ਸਾਰੇ ਸਰੀਰ ਦੇ ਵਿੱਚ ਅਲੱਗ ਅਲੱਗ ਅੰਗਾਂ ਦੇ ਵਿੱਚ ਜਿਸੇ ਹਾਂਜੀ ਹੈਲੋ
2: ਜੀ ਜੀ
0: ਹਾਂ ਜਿਸ ਤਰ੍ਹਾਂ ਦਾ ਵੀ ਸਰਕੂਲੇਸ਼ਨ ਹੈ ਉਹ ਅਗਰ ਚੱਲਦਾ ਚੱਲਦਾ ਸਰਕੂਲੇਸ਼ਨ ਰੁਕ ਗਿਆ ਤੇ ਪਲੈਟਰ ਸਰਕੂਲੇਸ਼ਨ ਦੀ ਤਾਂ ਮੈਂ ਤੁਹਾਨੂੰ ਗੱਲ ਅੱਗੇ ਦੱਸੀ ਹੋਈ ਹੈ, ਇੱਕ ਪਾਸੇ ਕਿਸੇ ਪਾਸੇ ਰੁਕ ਜਾਵੇ ਤੇ ਬਾਕੀ ਅਗਲੇ ਅੰਗਾਂ ਨੂੰ ਸਪਲਾਈ ਕਰਨ ਵਾਸਤੇ ਨਾਲ ਦੀਆਂ ਲੰਘਦੀਆਂ ਹੋਈਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸਪਲਾਈ ਕਰ ਦਿੰਦੀਆਂ
2: ਨੇ।
0: ਇਹਦੇ ਘਰੇ ਮਰਗ ਹੋ ਜਾਏ ਨਾ ਤੇ ਫਿਰ ਆਂਢ ਗੁਆਂਢ ਵਾਲੇ ਕਹਿੰਦੇ ਨੇ ਭਾਈ ਇਹਨਾਂ ਦੇ ਮਰਗ ਹੋ ਗਈ, ਅੱਜ ਇਹਨਾਂ ਦੇ ਚੁੱਲਾ ਨੀ ਬਲਣਾ ਤੇ ਤੁਸੀਂ ਬਈ ਰੋਟੀ ਦਾਲ ਬਣਾ ਕੇ ਲੈ ਆਓ, ਤੇ ਜਿਹੜੇ ਇਹਨਾਂ ਦੇ ਘਰੇ ਕੋ ਆਉਣ ਵਾਸਤੇ ਆਉਣ

ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ 'ਚ ਵਾਧਾ ਕਰਦਾ,

मिठे बोला नड़ल आप दे दिलां ते राज करन वाला ए है जी परवाज रेडियो फ्रैंकफर्ट। परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल यर ऑन रेडियो स्टेशन। एक्सपोज योर सेल्फ हाउ डू यू सी दिस वंडरफुल लवली और अगली वर्ल्ड विद योर ओन वॉचिंग आईज एंड योर ओन एक्सपीरियंस। वी आर ओनली फोन कॉल अवे। We respect you and your viewers. Exactly, that's the beauty of your lovely radio station. Dosto, aaj main pehle hour vich galbaat karanga Hindustan urf Jhoothistan urf Kufristan. ते अगले आवर वेच साडे विद्वान सज्जन गडगोर साहब जी हुणी आउणगे जिहड़े अपने गुआंढ गुआंढी रिश्तेदारियां च की तब्दीलियां आ गईयां ने ओ इस बारे गलबात करनगे। सजनों अगर तुसी भी प्रवास रेडियो फ्रैंकफर्ट ते अपने विचार प्रकट करना चाहते हो किसी भी मसले ते कोई भी तुहाडी तुहाडा थीम होवे यू मोस्ट वेलकम। तुहाडा अपना रेडियो स्टेशन है। तुसी एक हफ्ता पहला मैनू दस के अपने मन दे विचार जो तुहाडे है ने प्रकट कर सकते हो पर ओ होने न्यूट्रल चाहिए ने। That's the beauty of your lovely radio station. To listen us worldwide, log on www.parvazradio.com. Ji haan, Parvaz Radio, P-A-R-W-A-Z, radio.com. ये सारे छोटे वर्ड ने जी प्ले स्टोर से जाके डाउनलोड कर लो ते दो स्पीकर येलो कलर दे तो साडा लोगो है जी। ते जेड़े सज्जन सानू सुन रहे ने वो आप ते सुनते ही ने असी हर बार रिक्वेस्ट करते हैं भाई अपने पंजा सत्तां दसां सज्जना मित्रां नू साडी ऐप डाउनलोड करवाओ असी तुहाडे धन्नवादी होवांगे। ते मैं हाँ जी आपदा दोस्त ते होस्ट सुच्चा सिंह बाजवा। स्वीकार करो जी मेरी प्यार भरी सत श्री अकाल अस्सलाम वालेकुम नमस्कार एंड ए वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट। सच दा गड्डा चिकनी फसया झूठ दे थले कारां हुंदियां पाए सच दा गड्डा चिकनी फसया झूठ दे थले कारां हुंदियां। पैसा दीन ईमान है साडा ईमान दियां थां थां हारां हुंदियां। झूठ ते झूठे लोक सभा विच सोच दे घर विचारां हुंदियां। सच नूं सुच्चा सिया थां थां धक्के झूठ दियां सरकारां हुंदियां। ओए सच नूं सुच्चा सिया थां थां धक्के ते झूठ दियां सरकारां हुंदियां। वेरी गुड आफ्टरनून।
ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ, ਅੱਜ 1 ਅਗਸਤ ਹੈ ਜੀ, 1 ਅਗਸਤ, ਠੀਕ ਹੈ ਜੀ, ਇਤਨਾ ਤੋਂ ਯਾ ਹਾਂ ਇਹ ਗਾਣਾ। ਅੱਜ 1 ਅਗਸਤ ਹੈ ਅਤੇ ਟੈਂਪਰੇਚਰ ਅੱਜ ਦੀ ਦਿਹਾੜੀ ਡਾਊਨ ਹੈ ਮੇਰਾ ਖਿਆਲ ਹੈ। ਵੈਸੇ ਹੀਟ ਵੇਵ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਅੱਜ, ਕਿਉਂਕਿ ਥੋੜ੍ਹੀ ਜਿਹੀ ਬੱਦਲਬਾਰੀ ਹੋਈ ਸੀ, ਮਾਮੂਲੀ ਜਿਹਾ ਮੀਂਹ ਨਹੀਂ ਪਿਆ, ਜਦੋਂ ਕਿ ਸਾਨੂੰ ਮੀਂਹ ਚਾਹੀਦਾ, ਬਹੁਤ ਜ਼ਰੂਰਤ ਹੈ ਮੀਂਹ ਦੀ। ਅਤੇ ਕੱਲ੍ਹ ਸੀ ਫਰਾਈਡੇ, ਫਰਾਈਡੇ ਬਹੁਤ ਗਰਮੀ ਸੀ, ਸਾਰਾ ਹਫ਼ਤਾ ਹੀ ਗਰਮੀ ਰਹੀ ਸੀ, ਹੁਣ ਗਾਂਹ ਵੀ ਅਜੇ ਰਹਿਣੀ ਹੈ। ਚਲੋ ਕੋਈ ਗੱਲ ਨਹੀਂ, ਐਨੀ ਹੋ ਅਸੀਂ ਇੰਜੋਏ ਕਰਾਂਗੇ ਜੀ ਕੁਦਰਤ ਦੀਆਂ ਸਾਰੀਆਂ ਚੀਜ਼ਾਂ ਨੂੰ, ਨੋ ਪ੍ਰੋਬਲਮ। ਟਾਈਮ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵਕਤ ਜਰਮਨ ਦੇ ਦੋਸਤੋ ਦੁਪਹਿਰ ਦੇ 3:14 ਹੋ ਗਏ ਨੇ ਜੀ, 15 ਮਿੰਟ ਹੀ ਲਾ ਲਓ ਤੁਸੀਂ, ਹਾਂਜੀ ਹੋ ਗਏ ਨੇ। ਅਤੇ ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਜੀ 0041-7148-69-514-0049-4-1-41-6-9-514 ਜੀ। ਅਤੇ ਮੈਂ ਨਾ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ, ਗਾਣੇ ਤੋਂ ਪਹਿਲਾਂ ਦੋਸਤੋ, ਸਾਡੇ ਸ਼ਹਿਰ ਵਿੱਚ ਇੱਕ ਆਟੋ ਵਰਕਸ਼ਾਪ ਹੈ ਬੜੀ ਪੁਰਾਣੀ, ਅਤੇ ਉਹ ਬੜੀ ਸਿੱਕੇਬੰਦ, ਬੜਾ ਐਕਸਪੀਰੀਅੰਸ ਉਹਨਾਂ ਕੋਲ, ਕਾਰ ਤੁਹਾਡੀ ਕੋਈ ਵੀ ਹੋਵੇ ਔਰ ਉਹਨੂੰ ਪ੍ਰੋਬਲਮ ਵੀ ਕੋਈ ਹੋਵੇ, ਮੈਂ ਸਾਰੀਆਂ ਚੀਜ਼ਾਂ ਦੇ ਨਾਂ ਲੈਣ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਇੱਕ ਵਾਰੀ ਆਓ, ਸਿੱਕੇਬੰਦ ਤੁਹਾਡਾ ਕੰਮ ਕਰਨਗੇ। ਉਹ ਨੇ ਜੀ ਆਟੋ ਰਾਈਫਨ ਆ ਐਪਸੀਲੋਨ, ਅਤੇ ਤੁਸੀਂ ਆਪਣੀ ਮਤਲਬ ਕਿ ਵੇਖ ਲਿਓ ਉਹਨਾਂ ਦੇ ਕੰਮ 'ਚ ਕੀ ਫਰਕ ਹੈ, ਅਤੇ ਕੀਮਤਾਂ ਉਹਨਾਂ ਦੀਆਂ ਬਹੁਤ ਵਾਜਬ ਨੇ, ਤੁਸੀਂ ਇੱਕ ਵਾਰੀ ਆਓਗੇ ਉਹਨਾਂ ਦੇ ਗਾਹਕ ਬਣ ਜਾਓਗੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ 'ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ। ਅਤੇ ਉਹ ਨੇ ਜੀ ਫਰੀਡਨ ਸਟਰਾਸ 106 und in Mülheim 63165 Mülheim, ਇੱਕ ਵਾਰ ਜ਼ਰੂਰ ਉੱਥੇ ਦਰਸ਼ਨ ਦਿਓ ਜੀ। ਅਤੇ ਆ ਲਓ ਜੀ ਪਿਆਰਾ ਜਿਹਾ ਗਾਣਾ ਸੁਣੋ, ਅਤੇ ਗਾਣੇ ਤੋਂ ਬਾਅਦ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਾਂਗੇ। ਬਹੁਤ ਪਿਆਰਾ ਗਾਣਾ, ਇਤਨਾ ਤੋਂ ਯਾਦ ਹੈ ਮੁਝੇ ਕਿ ਉਨਸੇ ਮੁਲਾਕਾਤ ਹੋਈ, ਵੰਡਰਫੁਲ ਸੌਂਗ, ਸਾਡੇ ਸਤਿਕਾਰਯੋਗ ਮੁਹੰਮਦ ਰਫੀ ਜੀ ਅਤੇ ਲਤਾ ਮੰਗੇਸ਼ਕਰ ਜੀ ਦੋਵੇਂ, ਵਾਹ ਵਾਹ ਕਿਆ ਖੂਬਸੂਰਤ ਆਵਾਜ਼ਾਂ, ਕਿਆ ਬਾਤਾਂ ਨੇ ਇਹਨਾਂ ਦੀ, ਤਾਂ ਜਿੰਨੀ ਵੀ ਤਾਰੀਫ ਕੀਤੀ ਜਾਏ ਓਨੀ ਥੋੜ੍ਹੀ ਹੈ। ਅਤੇ ਆ ਲਓ ਜੀ।

ना तो याद है मुझे के उनसे मुलाकात हुई।

भाई बहुत खूबसूरत गाना, रियली लवली सॉन्ग। ते दोस्तों असी हुण अपनी गलबात शुरू करते हैं। जिस तरह मैं पहला अर्ज कर चुका कि मैं ते गलबात करांगा जी हिंदुस्तान उर्फ झूठ स्थान उर्फ कुफर स्थान। भाई एक महान विद्वान का कहना विचार है उहदा कि भारत विच सब तो ज़्यादा रब का नाम लिया जाता है। हाँ जी, तो इस तो भी कित वधेरे झूठ बोलिया जाता, तो इस तो कित वध बेईमानी का बोलबाला साडे समाज विच। बेईमानी जिहड़ी है ना, ये झूठ का ही एक ब्रांच ला लो जां रूप ला लो। इहदे तों इलावा अंधविश्वास, रिश्वत, उत्तों आबादी दे ढेर। पर अज गलबात मैं ना अपनी केंद्रित रखांगा झूठ दे उत्ते ही। पर आ जिहड़ा जिहड़ी रिश्वत ते आबादी ते इहनां नाल खै के ते नंगेगी गलबात मेरी थोड़ी बहुती। असी ना लोग कन्ना नू हाथ ला के गल शुरू करन तो पहले पहला कहांगे लाओ जी गल इदां होई रब झूठ ना मरवाए। ओ तुहाडा भला हो जाए। तुसी पुराने जमाने च मेलियां च ते छिंझां च जदों पलवान घोलदे हुंदे हन ते ओह खाड़े च जदों वड़दे ने ओह जमीन नू हाथ ला के ते कन्ना नू हाथ ला के ते खाड़े दे विच वड़दे हुंदे सन। ओया झूठियां वाल भी वेखो, ये भी कन्ना नू हाथ ला के मैदान च आउंदे जे, ते इन्हां ने मैदान कई फतेह कीते ने ते कई अजे करने ने। सुख नाल साडे महान भारत विच झूठ दियां समुंदर ते नदियां वहिंदियां ने, जिन्हां च अक्सर कुफर दा हाड़ आया रहिंदा। इन्हां झूठ दियां नदियां दे कंढे ने ना जिहड़े, उत्थे साडी साडे साडा कल्चर सभ्यता उसरी है सारी इहदे आले दुआले। झूठ दा पाणी साडियां जड़ां च पैण डिया, जिस दियां बुनियादां ही झूठ ते मजबूत झूठ दे मजबूत पत्थरां ते खड़ियां होण। साडे बेसमेंट विच वी झूठ दा सीमेंट थप्पिया है, ते झूठ दे उपर चिट्टे चिट्टे झूठ दी कली होई है तां कि झूठ सच लगे साडा। इस झूठ दे जिहड़े नदियां नाले ते नहरां ने ना, उहदे जरखेज जल ने धरती दे चप्पे चप्पे नूं झूठ दे जल नाल सिंज दित्ता। इस करके झूठ दी पैदावार दे साडी धरती मां ते ढेर लगे ने। ओह जिधर वेखीए झूठ ही झूठ। सजणो ये झूठ मारना सानू कोई यूनानियां ने या अफरीका वालिया या अरब ने या अंग्रेजा ने नहीं सानू सिखाया कि झूठ किदां बोलीदा। दोस्तों खुशी ते माण वाली गल है, ते मैं दसन लगा भी माण महसूस कर रहा कि झूठ साडी धरती दी नरोल पैदावार है, ते ए साडी लम्मी अणथक ते चुझारू मेहनत दा नतीजा। किसे चीज दे स्पैशलिस्ट हो जाना रातो रात नहीं हो जाईदा, एदे वास्ते सौ सौ दो दो तीन तीन सौ साल चाहीदा हुंदा। जदों तो गंगा ते जमुना वाग रही है उस समय तो ही इस धरती दे लोकां ने अध्यात्मकवाद दे फलसफे दियां शिखरां छूण दे नाल नाल झूठ नूं मांझ सवार के कली करके एक टैलेंट दा रूप देता है। मेहनती अते सिरड़ी होण करके असी इस कला च इन झूठ बोलण च होर केड़ी कला च असी इन्ने निपुण हो गए हाँ
ਕਿ ਇਸ ਨੂੰ ਸਿਖਰਾਂ 'ਤੇ ਲੈ ਕੇ ਚਲੇ ਗਏ ਹਾਂ ਅਸੀਂ। ਹੁਣ ਸਿਖਰਾਂ 'ਤੇ ਤਾਂ ਲੈ ਹੀ ਗਏ ਹਾਂ, ਪਰ ਦੁਨੀਆਂ ਨੂੰ ਮਾਤ ਦੇ ਦਿੱਤੀ ਅਸੀਂ ਝੂਠ ਬੋਲਣ 'ਚ। ਉਹ ਸਾਨੂੰ ਵੇਖ ਕੇ ਸੁਣ ਕੇ ਮੂੰਹ ਵਿੱਚ ਉਂਗਲਾਂ ਪਾਉਣ ਲੱਗੇ। ਯਾਰ ਇੱਕ ਗੱਲ ਤਾਂ ਮੈਨੂੰ ਦੱਸੋ, ਜਦੋਂ ਬੰਦਾ ਹੈਰਾਨ ਹੁੰਦਾ ਉਹ ਮੂੰਹ 'ਚ ਹੀ ਉਂਗਲ ਕਿਉਂ ਪਾਉਂਦਾ? ਸਾਰਾ ਜ਼ਮਾਨਾ ਸਾਡੇ ਝੂਠ ਅੱਗੇ ਦਾੜ ਵੱਟ ਗਿਆ। ਜੇ ਤੁਸੀਂ ਥੋੜ੍ਹਾ ਝੂਠ ਬੋਲੋ ਨਾ ਤਾਂ ਅਗਲਾ ਅੜਦਾ ਥੋੜ੍ਹਾ ਬਹੁਤਾ ਤੁਹਾਡੇ ਅੱਗੇ। ਜਦੋਂ ਤੁਸੀਂ ਹੱਦ ਨੂੰ ਹੀ ਹੱਥ ਲਾ ਦਿਉ, ਅਗਲਾ ਚਾਲੂ ਹੀ ਹੋ ਜਾਂਦਾ ਤੁਹਾਡੇ ਤੋਂ। ਅਤੇ ਜਿਹੜਾ ਸਾਡੇ ਮਹਾਨ ਭਾਰਤ ਨੂੰ ਪੂਰਾ ਜਾਣ ਗਿਆ ਉਹ ਇਹਨੂੰ ਕੁਫਰ ਸਥਾਨ ਕਹਿਣ ਲੱਗਾ। ਝੂਠ ਅਤੇ ਕੁਫਰ ਦੀ ਨਗਰੀ ਵਿੱਚ ਸੱਜਣੋ ਝੂਠਿਆਂ ਦਾ ਹੀ ਬੋਲਬਾਲਾ ਹੋਣਾ। ਝੂਠ ਦੀ ਸਾਡੀ ਧਰਤੀ ਉੱਪਰ ਪੂਰੀ ਤੂਤੀ ਵੱਜਦੀ ਹੈ ਅਤੇ ਚੜਤ ਮੜਕ ਅਤੇ ਸਰਦਾਰੀ ਅੱਜ ਕੱਲ੍ਹ ਹੈ ਹੀ ਝੂਠ ਦੀ। ਉਹ ਝੂਠ ਦੀਆਂ ਸਰਕਾਰਾਂ ਹੁੰਦੀਆਂ ਨੇ। ਝੂਠ ਬੜਾ ਤਾਕਤਵਰ ਹੈ। ਝੂਠ ਸਾਡੇ ਮੁਲਕ ਵੱਲ ਵੇਖ ਲਓ, ਕਿਹਦੀ ਸਰਕਾਰ ਹੈ? ਸੱਚ ਅਤੇ ਸੱਚੇ ਭਿੱਜੀ ਬਿੱਲੀ ਵਾਂਗੂ ਨੁੱਕਰਾਂ 'ਚ ਲੁਕੇ ਹੁੰਦੇ ਨੇ ਵਿਚਾਰੇ। ਇੱਕ ਤਾਂ ਉਹ ਹੁੰਦੇ ਥੋੜ੍ਹੇ ਨੇ, ਦੂਜੀ ਉਹਨਾਂ ਦੀ ਸੁਣਦਾ ਕੋਈ ਨਹੀਂ। ਝੂਠ ਦੇ ਅਖਾੜੇ ਵਿੱਚ ਬੋਲੀ ਪਾਉਣੀ ਤਾਂ ਕਿਤੇ ਰਹੀ, ਸੱਚੇ ਵਿਚਾਰੇ ਅਖਾੜਾ ਵੇਖਣ ਵੀ ਨਹੀਂ ਜਾਂਦੇ। ਜੇ ਜਾਣ ਤਾਂ ਸਾਡੀ ਸੱਭਿਅਕ ਪੁਲਿਸ ਵਾਲੇ ਸੰਮਾਂ ਵਾਲੀਆਂ ਡਾਂਗਾਂ ਅਤੇ ਬਾਚੀਆਂ ਨੂੰ ਤੇਲ ਲਾ ਕੇ ਪਹਿਲਾਂ ਹੀ ਪਹੁੰਚੇ ਹੁੰਦੇ ਨੇ ਉੱਥੇ। ਡਾਂਗਾਂ ਦੀ ਤਾਂ ਸਮਝ ਤੁਹਾਨੂੰ ਆ ਗਈ ਆ ਕਿ ਸੰਮਾਂ ਵਾਲੀਆਂ ਡਾਂਗਾਂ ਉਹਨਾਂ ਨੇ ਕਿਉਂ ਹੱਥਾਂ 'ਚ ਫੜੀਆਂ ਹੁੰਦੀਆਂ ਨੇ। ਹੈਂ, ਬਾਚੀਆਂ ਨੂੰ ਤੇਲ ਇਸ ਕਰਕੇ ਲਾਉਂਦੇ ਨੇ ਕਿ ਜਦੋਂ ਅਸੀਂ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢੀਏ ਕਿਤੇ ਸਾਡੀਆਂ ਬਾਚੀਆਂ ਦੀਆਂ ਗਰਾਰੀਆਂ ਨਾ ਅੜ ਜਾਣ। ਵੇਖਿਆ ਅਸੀਂ ਕਿੱਡੇ ਟੈਲੈਂਟਡ ਲੋਕ ਹਾਂ। ਘੁੱਟ ਖਾਣ ਤੋਂ ਬਾਅਦ ਸੱਚ ਅਤੇ ਸੱਚਿਆਂ ਦੇ ਅੰਦਰ ਜਦੋਂ ਟੁੱਟ ਭੱਜ ਹੁੰਦੀ ਹੈ ਨਾ, ਤਾਂ ਉਹ ਵਿਚਾਰੇ ਉੱਪਰ ਵੱਲ ਹੀ ਵੇਖ ਸਕਦੇ ਨੇ। ਉਹ ਯਾਰ ਉਹਨਾਂ ਦੀ ਕੋਈ ਗੱਲ ਵੀ ਨਹੀਂ ਸੁਣਦਾ। ਉਦੋਂ ਚਾਰ ਚੁਫੇਰੇ ਹੂਝਾਂ ਡਾਂਗਾਂ ਸਿਰਾਂ 'ਚ ਲੱਕ 'ਚ ਹੈ, ਕਿਉਂਕਿ ਜ਼ਮੀਨ 'ਤੇ ਤਾਂ ਉਹਨਾਂ ਦੀ ਕਿਸੇ ਨੇ ਸੁਣਨੀ ਨਹੀਂ, ਤਾਂ ਵਿਚਾਰਿਆਂ ਨੇ ਤਾਂ ਉਹਨੂੰ ਹੀ ਵੇਖਣਾ। ਆ ਹੁਣੇ ਹੁਣੇ ਦਿੱਲੀ ਵਿੱਚ ਵਿਦਿਆਰਥੀਆਂ 'ਤੇ ਕੀ ਹੋਇਆ, ਜੇ ਮੈਂ ਗੱਲਬਾਤ ਦੀ ਡਿਟੇਲ 'ਚ ਜਾਵਾਂਗਾ ਤਾਂ ਮਤਲਬ ਕਿ ਫਿਰ ਮੇਰਾ ਜੋ ਮੈਂ ਕਹਿਣਾ ਚਾਹੁੰਦਾ ਮੈਂ ਉਹ ਨਹੀਂ ਕਹਿ ਸਕਾਂਗਾ। ਅਤੇ ਡਿਟੇਲ 'ਚ ਜਾਣ ਦੀ ਮੈਨੂੰ ਕੀ ਲੋੜ ਹੈ? ਤੁਹਾਡੇ ਕੋਲੋਂ ਕਿਹੜੀ ਚੀਜ਼ ਛੁਪੀ ਰਹਿ ਗਈ ਹੈ? ਹਾਲਾਂਕਿ ਉਹ ਸਟੂਡੈਂਟ ਸਨ। ਹਾਂਜੀ, ਸਾਡੇ ਕੁਫਰ ਸਥਾਨ ਵਿੱਚ ਸਿਰਫ ਝੂਠੇ ਬੰਦੇ ਨੂੰ ਸੱਚਾ ਕਾਰਗਰ ਅਤੇ ਟੈਲੈਂਟਡ ਸਮਝਿਆ ਜਾਂਦਾ ਹੈ। ਉਹ ਜਿਹੜਾ ਬੰਦਾ ਜ਼ਿਆਦਾ ਹੇਰਾ ਫੇਰੀ ਝੂਠਾ ਅਤੇ ਬਸ਼ਰਮ ਹੋਵੇ ਨਾ, ਉਹਨੂੰ ਸਾਡੀ ਮੁਆਸ਼ਰੇ 'ਚ ਪਤਾ ਕੀ ਕਹਿੰਦੇ ਨੇ? ਉਹ ਜੋ ਵੀ ਆ ਕੁਝ ਵੀ ਹੋਵੇ, ਬੰਦਾ ਬਹੁਤ ਤੇਜ਼ ਹੈ। ਆ ਜੇ ਸਪੀਡ, ਆ ਜੇ ਤੇਜ਼ੀ ਸਾਡੇ ਸਾਡਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਸੱਜਣੋ। ਸ਼ਾਇਦ ਸਾਡੇ ਸਮਾਜ ਦੀ ਵਜ੍ਹਾ ਹੀ ਵੇਖ ਕੇ ਕਿਸੇ ਨੇ ਕਿਹਾ ਕਿ ਚੋਰ ਉਚੱਕਾ ਚੌਧਰੀ ਅਤੇ ਗੁੰਡੀ ਰੰਨ ਪ੍ਰਧਾਨ, ਵਾਰੇ ਸ਼ਾਹ ਵੀ ਫਰਮਾਉਂਦੇ ਨੇ। ਸੱਚ ਗਾਇਬ ਅਤੇ ਝੂਠ ਦਾ ਦੌਰ ਆਇਆ, ਬਣੇ ਹਾਕਮ ਕੱਲ੍ਹ ਦੇ ਚੋਰ ਮੀਆਂ, ਵਾਰਸ ਸ਼ਾਹ ਬਾਗੀ ਕਾਂ ਬਾਗੀ ਕਲੋਲ ਕਰਦੇ ਅਤੇ ਕੂੜਾ ਫੋਲਦੇ ਫਿਰਦੇ ਮੋਰ ਮੀਆਂ। ਨੇਕ ਅਤੇ ਸੱਚਾ ਆਦਮੀ ਝੂਠਿਆਂ ਦੀ ਮਹਿਫਲ ਵਿੱਚ ਇੰਜ ਘਬਰਾਇਆ ਹੁੰਦਾ ਜਿਵੇਂ ਬਿੱਲੀਆਂ ਦੇ ਜਲਸੇ ਵਿੱਚ ਚੂਹਾ, ਜਾਂ ਪੰਜਾਬ ਪੁਲਿਸ ਦੀਆਂ ਡਾਂਗਾਂ ਦੇ ਘੇਰੇ ਵਿੱਚ ਮਾਸਟਰ। ਆ ਵਿਚਾਰੇ ਮਾਸਟਰ, ਕੀ ਕਸੂਰ ਹੈ ਇਹਨਾਂ ਦਾ? ਇਹ ਵੇਖੋ, ਇਹਨਾਂ ਨੇ ਆਪਣੇ ਡਿਪਲੋਮੇ ਕੀਤੇ ਨੇ, ਇਹ ਰੁਜ਼ਗਾਰ ਹੀ ਮੰਗਦੇ ਨੇ ਨਾ। ਅਤੇ ਬਹੁਤ ਸਾਰੇ ਸਕੂਲ ਨੇ ਜਿੱਥੇ ਮਾਸਟਰ ਹੀ ਕੋਈ ਨਹੀਂ, ਜਾਂ ਜ਼ਰੂਰਤ ਹੈ ਮਾਸਟਰਾਂ ਦੀ,
ਭਾਈ ਸਰਕਾਰ ਹਰ ਸਾਲ 'ਚ ਦੋ ਵਾਰੀ ਇਹਨਾਂ ਨੂੰ ਡਾਂਗ ਵਾਹੁੰਦੀ ਹੈ ਅਤੇ ਕੁੜੀਆਂ ਦੀਆਂ ਗੁੱਤਾਂ ਫੜ ਕੇ ਖਿੱਚੀਆਂ ਜਾਂਦੀਆਂ ਨੇ। ਉਹ ਵੇਖੋ ਕੋਈ ਰੁਜ਼ਗਾਰ ਮੰਗਣ ਵਾਲੇ, ਉਹਨਾਂ ਨੇ ਆਪਣੀਆਂ ਸਾਰੀਆਂ ਡਿਊਟੀਆਂ ਪੂਰੀਆਂ ਕੀਤੀਆਂ, ਆਪਣੇ ਉਹਨਾਂ ਨੇ ਡਿਪਲੋਮੇ ਵਗੈਰਾ ਕੀਤੇ ਨੇ, ਅਤੇ ਜੇ ਉਹ ਆਪਣਾ ਰੁਜ਼ਗਾਰ ਮੰਗਦੇ ਨੇ, ਹੱਦ ਹੀ ਹੋ ਗਈ ਹੈ ਯਾਰ। ਸਾਡੀ ਸੱਭਿਅਤਾ ਨੇ ਆਰੰਭ ਵਿੱਚ ਹੀ ਸੱਚ ਦਾ ਗਾਲ ਘੁੱਟ ਕੇ ਉਹਨੂੰ ਝੂਠ ਦੇ ਗੰਦੇ ਛੱਪੜ 'ਚ ਸੁੱਟ ਦਿੱਤਾ ਸੀ। ਅਤੇ ਵਿਚਾਰਾ ਸੱਚ ਗੋਤੇ ਖਾ ਖਾ ਕੇ ਮਰਿਆ ਉਸ ਗੰਦੇ ਛੱਪੜ ਦੇ ਵਿੱਚ। ਉਸ ਤੋਂ ਬਾਅਦ ਝੂਠ ਦੀਆਂ ਸਰਕਾਰਾਂ, ਸਲਤਨਤਾਂ ਅਤੇ ਖਾਨਦਾਨਾਂ ਨੇ ਇਸ ਧਰਤੀ 'ਤੇ ਆਪਣੇ ਨਹਿਸ਼ੀ ਅਤੇ ਵਹਿਸ਼ੀ ਪੈਰ ਪਸਾਰੇ ਅਤੇ ਝੂਠ ਦੇ ਝੰਡੇ ਝੁੱਲਦੇ ਰਹੇ, ਝੁੱਲਦੇ ਝੁੱਲਦੇ ਹੀ ਨਹੀਂ ਰਹੇ, ਸਗੋਂ ਫਰਾਟੇ ਖਾਂਦੇ ਰਹੇ ਸਾਡੀ ਧਰਤੀ ਦੇ ਉੱਤੇ। ਅਤੇ ਸਾਡੇ ਹੀ ਸਮਾਜ ਦੀ ਬਹੁ ਗਿਣਤੀ ਬ੍ਰਾਹਮਣਵਾਦ ਨੇ ਵੀ ਝੂਠ ਦੇ ਸਭ ਪੁਰਾਣੇ ਰਿਕਾਰਡ ਤੋੜ ਕੇ ਕਈ ਨਵੇਂ ਨਾ ਟੁੱਟਣ ਵਾਲੇ ਰਿਕਾਰਡ ਕਾਇਮ ਕੀਤੇ। ਖੁਦਾ ਦੇ ਬੰਦਿਆਂ ਨੂੰ ਨਸਲਾਂ 'ਚ ਵੰਡ ਕੇ, ਜਾਤਾਂ ਪਾਤਾਂ 'ਚ ਵੰਡ ਕੇ, ਉਹਨਾਂ 'ਤੇ ਚੰਗੇ ਅਤੇ ਮਾੜੇ ਹੋਣ ਦੀਆਂ ਜੰਮਣ ਤੋਂ ਪਹਿਲਾਂ ਹੀ ਮੋਹਰਾਂ ਲਾ ਦਿੱਤੀਆਂ ਅਤੇ ਢੰਡੋਰੇ ਪਟਵਾ ਦਿੱਤੇ ਗਏ ਕਿਤਾਬਾਂ ਦੇ ਵਿੱਚ। ਉਹਨਾਂ ਦੀਆਂ ਪਵਿੱਤਰ ਕਿਤਾਬਾਂ 'ਚ ਲਿਖਿਆ ਕਿ ਬੰਦਾ ਜੰਮਦਾ ਹੀ ਚੰਗਾ ਜਾਂ ਮਾੜਾ ਹੁੰਦਾ ਵੈ। ਐਸਾ ਝੂਠ, ਮੈਂ ਕਹਿੰਦਾ ਇਹ ਝੂਠ ਤੋਂ ਕੋਈ ਵੱਡਾ ਝੂਠ ਮਾਰ ਕੇ ਤੁਸੀਂ ਮੈਨੂੰ ਵਿਖਾ ਦਿਓ, ਮੈਂ ਝੂਠ 'ਚ ਤੁਹਾਡੀ ਸ਼ਗਿਰਦੀ ਕਰਾਂਗਾ। ਜੇ ਇਸ ਝੂਠ ਤੋਂ ਵੱਡਾ ਝੂਠ ਤੁਸੀਂ ਬੋਲ ਜਾਓ ਤਾਂ ਮੈਂ ਜਾਤੀ ਤੌਰ 'ਤੇ ਕਿਸੇ ਵੀ ਏਰੀਏ, ਇਲਾਕੇ, ਮੁਲਕ, ਧਰਮ ਦਾ ਵਿਰੋਧੀ ਨਹੀਂ, ਗੱਲ ਮੈਂ ਅਸੂਲਾਂ ਦੀ ਕਰ ਰਿਹਾ। ਅਤੇ ਮਿਹਰਬਾਨੀ ਕਰਕੇ ਜੋ ਮੈਂ ਕਹਿ ਰਿਹਾ ਉਹ ਸਮਝਣ ਦੀ ਕੋਸ਼ਿਸ਼ ਕਰਨੀ, ਮੇਰੇ ਬਾਰੇ ਅੰਦਾਜ਼ੇ ਨਹੀਂ ਲਾਉਣੇ। ਅਤੇ ਇੱਕ ਵੇਲਾ ਸੀ, ਇੱਕ ਵੇਲਾ ਉਹ ਵੀ ਆਇਆ ਜਦੋਂ ਗਰੀਬ ਅਤੇ ਨਿਮਾਣੇ ਸੱਚ ਦੀ ਨਿਮਾਣੇ ਸੱਚ ਦੀ ਹੋਂਦ ਹੀ ਮਿਟ ਗਈ। ਅਸੀਂ ਸੱਚ ਦੀ ਲਾਸ਼ 'ਤੇ ਬਹਿ ਕੇ ਝੂਠ ਦੀਆਂ ਢੋਲਕੀਆਂ, ਛੈਣੇ, ਟੱਲੀਆਂ, ਅੱਖਾਂ ਮੀਟ ਕੇ ਡਾਂਸ ਕਰ ਕਰਕੇ ਵਜਾਉਂਦੇ ਰਹੇ। ਸਾਡੀ ਧਾਰਮਿਕਤਾ ਵੇਖ ਲਓ, ਅਸੀਂ ਕਿੰਨੇ ਕੁ ਨੇਕ ਲੋਕ ਹਾਂ। ਝੂਠ ਨੂੰ ਯਾਰ ਇੱਧਰ ਕੋਈ ਨਹੀਂ ਇਹੋ ਜਿਹੇ ਪਖੰਡ ਕਰਦਾ ਸਾਰੇ ਯੂਰਪ ਵਿੱਚ, ਅਤੇ ਯੂਰਪ ਕਿੰਨਾ ਉੱਨਤ ਹੈ ਮੈਨੂੰ ਦੱਸਣ ਦੀ ਲੋੜ ਨਹੀਂ। ਜਦੋਂ ਪਖੰਡ ਕਾਰੀ ਆਹਾਂ ਇਕੱਠਾ ਲਿਆ ਆਪਣੇ ਮੁਲਕ ਵਿੱਚ, ਦੂਜਿਆਂ ਲੋਕ ਜੋਗਾ ਛੱਡਿਆ ਹੀ ਨਹੀਂ। ਅਸੀਂ ਝੂਠ ਨੂੰ ਰਾਜ ਭਾਗ ਮਿਲੇ, ਸਲਾਮਾਂ ਵੱਜੀਆਂ, ਸਜਦੇ ਹੋਏ ਝੂਠ ਨੂੰ। ਅੱਜ ਨਵੇਂ ਨਹੀਂ ਕੋਈ, ਮੈਂ ਪਿੱਛੋਂ ਲੈ ਕੇ ਗੱਲ ਕਰਨ ਡਿਆ ਹੈਗਾ ਵਾਂ। ਅਤੇ ਅੱਜ ਵੀ ਝੂਠ ਸਦੀਆਂ ਦਾ ਤਜਰਬਾ ਰੱਖਦਾ ਹੋਇਆ ਪੂਰੀ ਚੜ੍ਹਤ ਵਿੱਚ ਜੇ ਸਾਡੀ ਸਟੇਟ ਅਤੇ ਸੈਂਟਰ ਤੁਹਾਡੇ ਸਾਹਮਣੇ ਮਿਸਾਲਾਂ ਨੇ, ਇਹਨਾਂ ਦੇ ਹੁੰਦਿਆਂ ਹੋਰ ਕਿਹੜੀ ਉਦਾਹਰਣ ਦੇ ਦਿਆਂ ਮੈਂ ਤੁਹਾਨੂੰ। ਸਾਡੀ ਜੀਵਨ ਸ਼ੈਲੀ ਝੂਠੀ ਹੈ, ਖੂਹ ਦੇ ਡੱਡੂ ਹਾਂ, ਬਾਹਰ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਦੁਨੀਆ ਹੈ ਕਿੱਥੇ ਹੈ ਕਿੱਥੇ ਨਹੀਂ। ਅਸੀਂ ਇਸੇ ਖੂਹ 'ਚੋਂ ਜਦੋਂ ਨਿਕਲੇ ਬਾਹਰ ਆਏ ਸਾਨੂੰ ਪਤਾ ਲੱਗਾ ਦੁਨੀਆ ਕਿਹਨੂੰ ਕਹਿੰਦੇ ਨੇ। ਹਾਂਜੀ, ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ, ਅਤੇ ਅਮੀਰਾਂ ਅਤੇ ਅੰਗਰੇਜ਼ਾਂ ਦੇ ਚੁਮਚਿਆਂ ਦੇ ਬੱਚੇ ਇੰਗਲੈਂਡ ਪੜ੍ਹਦੇ ਹੁੰਦੇ ਸਨ, ਉਹਨਾਂ ਨੇ ਇੰਗਲੈਂਡ ਵਿੱਚ ਰਹਿ ਕੇ ਆਜ਼ਾਦੀ ਦਾ ਆਨੰਦ ਮਾਣ ਕੇ, ਅਤੇ ਉਹਨਾਂ ਨੂੰ ਪਤਾ ਲੱਗਾ ਉਹ ਆਜ਼ਾਦੀ ਹੁੰਦੀ ਕੀ ਹੈ, ਵਾਹ ਵਾਹ। ਜਦੋਂ ਉਹ ਵਾਪਸ ਆਏ ਉਹਨਾਂ 'ਚੋਂ ਬਹੁਤ ਸਾਰੇ ਲੋਕਾਂ ਨੇ ਆਜ਼ਾਦੀ 'ਚ ਲਹਿਰ 'ਚ ਹਿੱਸਾ ਲਿਆ ਸੀ। ਇਸੇ ਤਰ੍ਹਾਂ ਹੀ ਅਸੀਂ ਜਦੋਂ ਤੁਹਾਡੇ ਮਾਹੌਲ 'ਚੋਂ ਬਾਹਰ ਨਿਕਲੇ ਹਾਂ ਨਾ, ਅਤੇ ਸਾਨੂੰ ਪਤਾ ਲੱਗਾ ਅਸੀਂ ਤਾਂ ਖੂਹ ਦੇ ਡੱਡੂ ਹਾਂ। ਜਦੋਂ ਦੁਨੀਆ ਵੇਖੀ ਫਿਰ ਪਤਾ ਲੱਗਾ ਕਿ ਦੁਨੀਆ ਕਿੱਥੋਂ ਤੱਕ ਐਡਵਾਂਸ ਅਤੇ ਸਿਵਲਾਈਜ਼ਡ ਹੈ। ਸਾਡੀ ਜੀਵਨ ਸ਼ੈਲੀ ਝੂਠੀ, ਝੂਠ ਦੇ ਨਗਾਰਖਾਨਿਆਂ ਵਿੱਚ ਸੱਚ ਬੋਲਣ ਦੀ ਯੁਰਤ ਹੀ ਨਹੀਂ ਰੱਖਦਾ ਕੋਈ। ਜੇ ਕਿਸੇ ਦੇ ਮੂੰਹੋਂ ਭੁੱਲ ਭੁਲੇਖੇ ਸੱਚ ਨਿਕਲ ਗਿਆ ਅਤੇ ਉਹ ਲੋਕ ਲੋਕ ਕੇ ਜਾਨ ਬਚਾਉਂਦੇ ਫਿਰਦੇ ਨੇ, ਅੰਤ ਵਿੱਚ ਸੱਚ ਨੇ ਝੂਠ ਕੋਲੋਂ ਮਾਫ਼ੀ ਮੰਗ ਕੇ ਜਾਨ ਦੀ ਖਲਾਸੀ ਕਰਵਾਉਂਦੇ ਨੇ।
ਤੇ ਅੱਗੋਂ ਤੋਂ ਸੱਚ ਨਾ ਬੋਲਣ ਦੀ ਝੂਠ ਦੇ ਦੁਆਰੇ ਨੱਕ ਨਾਲ ਲਕੀਰਾਂ ਕੱਢ ਕੇ ਕਸਮ ਵੀ ਖਾਂਦੇ ਨੇ, ਅੱਖਾਂ ਨੀਵੀਆਂ ਕਰਕੇ ਹੱਥ ਜੋੜ ਕੇ। ਸੱਚ ਝੂਠ ਦੇ ਹੱਥੋਂ ਬੇਇੱਜ਼ਤ ਹੋਇਆ, ਸੱਚੇ ਸੱਚ ਬੋਲਣਾ ਭੁੱਲ ਗਏ ਜੇ, ਓਏ ਸੱਚ ਗਾਇਬ ਤੇ ਝੂਠ ਨੂੰ ਹਾਰ ਪੈਂਦੇ, ਝੰਡੇ ਝੂਠ ਦੇ ਸੱਜਣੋਂ ਝੁੱਲ ਗਏ ਜੇ, ਹੋਰ ਕਿਤੇ ਝੁੱਲਣ ਨਾ ਝੁੱਲਣ ਸਾਡੇ ਮੁਲਕ 'ਚ ਝੁੱਲਣ ਡਏ ਜੇ। ਗੱਲ ਇੱਦਾਂ, ਝੂਠ ਮਾਰੋ, ਜੇ ਝੂਠ ਮਾਰਦੇ ਫੜੇ ਜਾਓ ਤੇ ਝੂਠ ਮਾਰ ਕੇ ਹੀ ਛੁੱਟ ਜਾਓ, ਜਿਵੇਂ ਵੱਡੀ ਲਾਓ, ਜੇ ਵੱਡੀ ਲੈਂਦੇ ਫੜੇ ਜਾਓ ਤੇ ਵੱਡੀ ਦੇ ਕੇ ਛੁੱਟ ਜਾਓ। ਝੂਠ ਤੇ ਵੱਡੀ, ਇਹਨਾਂ ਦੋਵਾਂ ਦੀ ਆਪਸ 'ਚ ਰਿਸ਼ਤੇਦਾਰੀ ਹੈ। ਤੁਸੀਂ ਸੋਚੋਗੇ ਕਿ ਕਿਹੜਾ ਕਿਹੜੀ ਰਿਸ਼ਤੇਦਾਰੀ ਹੈ, ਮੈਂ ਦੱਸਦਾ ਨਾ, ਇਹਨਾਂ ਦੀ ਜੀਜੇ ਸਾਲੀ ਵਾਲੀ ਰਿਸ਼ਤੇਦਾਰੀ ਜੇ, ਕਿੰਨਾ ਪਿਆਰਾ ਰਿਸ਼ਤਾ, ਝੂਠ ਜੀਜੇ ਅਤੇ ਵੱਡੀ ਸਾਲੀ ਹੈ। ਮੁੱਕਦੀ ਗੱਲ, ਝੂਠ ਦੇ ਦੌਰ ਵਿੱਚ ਸੱਚ ਦਾ ਗੁਜ਼ਾਰਾ ਨਹੀਂ। ਜ਼ਿੰਦਗੀ ਦੀ ਗੱਡੀ ਨੂੰ ਝੂਠ ਦੀ ਗਰੀਸ ਲਾਓ, ਜ਼ਿਆਦਾ ਰਫਤਾਰ ਨਾਲ ਚੱਲੇਗੀ, ਚੀਕਾਂ ਜ਼ਿਆਦਾ ਅਤੇ ਖੜਾਕ ਘੱਟ ਕਰੇਗੀ, ਪੁੱਜੇਗੀ ਵੀ ਟਾਈਮ ਸਿਰ, ਕਿਉਂਕਿ ਸਾਰੇ ਰਸਤੇ ਵਿੱਚ ਸਿਗਨਲ ਤੇ ਡਾਊਨ ਮਿਲਣੇ ਨੇ, ਉਹਨੂੰ ਟਾਈਮ ਸਿਰ ਪਹੁੰਚਣਾ ਹੀ ਪਹੁੰਚਣਾ। ਸੱਚ ਤੁਹਾਡੀ ਗੱਡੀ ਨੂੰ, ਸੱਚ ਜਿਹੜਾ ਭਾਈ, ਉਹ ਤੁਹਾਡੀ ਗੱਡੀ ਨੂੰ ਜਾਮ ਕਰੇਗਾ, ਖੜਕਾ ਵੀ ਜ਼ਿਆਦਾ ਹੋਵੇਗਾ ਅਤੇ ਤੁਸੀਂ ਵੀ ਜ਼ਿਆਦਾ ਖੜਕੋਗੇ, ਮੰਜ਼ਿਲ 'ਤੇ ਨਹੀਂ ਪੁੱਜ ਸਕੋਗੇ ਅਤੇ ਜਗਤ ਤਮਾਸ਼ਾ ਵੀ ਬਣੋਗੇ, ਕਿਉਂਕਿ ਪ੍ਰੈਸ ਤੁਹਾਨੂੰ ਰਾਤੋ ਰਾਤ ਸ਼ਰੀਫ ਸ਼ਰੀਫ ਪਰੂਫ ਕਰ ਸਕਦੀ ਹੈ ਅਤੇ ਰਾਤੋ ਰਾਤ ਹੀ ਤੁਹਾਨੂੰ ਬਦਮਾਸ਼ ਸਾਬਤ ਕਰ ਸਕਦੀ ਹੈ ਸਾਡੀ ਗੋਦੀ ਮੀਡੀਆ। ਵਾਹ ਵਾਹ ਵਾਹ ਵਾਹ, ਇਹਦੀ ਗੋਦੀ ਮੀਡੀਆ ਦੀ ਦਿਨ, ਗੋਦੀ ਮੀਡੀਆ ਨੇ ਤਾਂ ਦਿਨ ਦੀਵੀ ਭਾਰਤੀ ਫੌਜਾਂ ਕਰਾਚੀ 'ਚ ਵਾੜ ਦਿੱਤੀਆਂ ਸੀ। ਆ ਲਾਹੌਰ ਤਾਂ ਕਬਜ਼ੇ ਦੇ ਜਸ਼ਨ ਹੋਣ ਡੈ ਪਏ ਹਨ, ਸਟੂਡੀਓ 'ਚ ਛਾਲਾਂ ਮਾਰ ਮਾਰ, ਲਓ ਜੀ ਕਰਾਚੀ ਨੂੰ ਟੇਕ ਓਵਰ ਕਰ ਗਿਆ, ਸਾਡੀਆਂ ਫੌਜਾਂ ਜਿਹੜੀਆਂ ਨੇ ਲਾਹੌਰ ਦੇ ਵਿੱਚ ਵੜ ਗਈਆਂ ਨੇ। ਜਸ਼ਨ ਮਨਾਉਂਦੇ ਹੋਏ ਟੀ ਵੀ 'ਚ ਨੱਚ ਰਹੇ ਸਰ, ਤੁਸੀਂ ਅੱਜ ਵੇਖ ਲਓ ਕਲਿੱਪ ਜਿਹੜੇ ਹੈਗੇ ਨੇ ਯੂਟਿਊਬ। ਉਹ ਯਾਰ ਝੂਠ ਦੀ ਕੋਈ ਹੱਦ ਹੁੰਦੀ ਆ। ਇੱਕ ਨਾ ਯੰਗ ਹੀ ਮੁੰਡਾ ਕੋਈ 27 ਸਾਲ ਦਾ, ਉਹਦੇ ਦੋ ਤਿੰਨ ਜਣੇ ਖਲੋਤੇ ਹਨ, ਉਹਨਾਂ 'ਚੋਂ ਇੱਕ ਬੋਲਿਆ, ਮੈਂ ਵੀਡੀਓ ਵੇਖੀ ਉਹਨਾਂ ਦੀ ਯੂਟਿਊਬ 'ਤੇ, ਅਤੇ ਉਹ ਕਹਿੰਦੇ ਨੇ ਓਏ ਇੰਡੀਅਨ ਹੋ, ਅਸੀਂ ਤਾਂ ਤੁਹਾਨੂੰ ਚੰਗੇ ਭਲੇ ਬੰਦੇ ਸਮਝਦੇ ਹਾਂ, ਆਹ ਕੀ ਚਵਲ ਮਾਰੀ ਆ ਤੁਸੀਂ। ਉਹ ਅੱਗੋਂ ਕੁਛ ਨਹੀਂ ਕਿਹਾ, ਬਸ ਯਾਰ ਮੈਨੂੰ ਬੜੀ ਸ਼ਰਮ ਆਈ ਵੀ ਦੱਸ ਉਹਨਾਂ ਨੇ ਕਿੱਡੇ ਸ਼ਰੀਫ ਤਰੀਕੇ ਨਾਲ ਕਿਹਾ ਵੀ ਇੰਨੇ ਮਾੜੇ ਤਾਂ ਨਹੀਂ ਅਸੀਂ ਤੁਹਾਨੂੰ ਸਮਝਦੇ, ਸਟੂਡੀਓ 'ਚ ਨੱਚਣ ਡਏ ਨੇ, ਇਹ ਦੱਸੋ ਇਹਦੋਂ ਵੱਡਾ ਝੂਠ ਮਾਰ ਕੇ ਮੈਨੂੰ ਵਿਖਾਓ ਹਾਂ ਕੋਈ। ਓਏ ਅਸੀਂ ਤਾਂ ਦੋਸਤੀ ਕਰਨ ਲੱਗੇ ਵੱਡੇ ਵੱਡੇ ਝੂਠ ਬੋਲਦੇ ਹਾਂ, ਕੁੜੀਆਂ ਨਾਲ ਦੋਸਤੀ ਕਰਨ ਲੱਗੇ ਤਾਂ ਅਸੀਂ ਝੂਠ ਦੀਆਂ ਬਾਜ਼ੀਆਂ ਪਵਾ ਦਿੰਦੇ ਹਾਂ, ਮਤਲਬ ਵੇਲੇ ਅਸੀਂ ਸ਼ਿੰਦੋ ਬਾਂਦਰੀ ਦੀ ਤੁਲਨਾ ਹੇਮਾ ਮਾਲਨੀ ਨਾਲ ਕਰ ਦਿੰਦੇ ਹਾਂ। ਕਦੀ ਕਦੀ ਤਾਂ ਕੁੜੀਆਂ ਵੀ ਝੂਠ 'ਚ ਬਾਜ਼ੀ ਲੈ ਜਾਂਦੀਆਂ ਨੇ, ਲੈਣ ਵੀ ਕਿਉਂ ਨਾ, ਉਹ ਵੀ ਸਾਡੇ ਸਮਾਜ 'ਚ ਰਹਿੰਦੀਆਂ ਨੇ, ਹੁਣ ਮੁੰਡਿਆਂ ਤੋਂ ਘੱਟ ਨਹੀਂ, ਉਹ ਵੀ ਮੁੰਡਿਆਂ ਨੂੰ ਬੁੱਧੂ ਬਣਾ ਕੇ ਉਹ ਵੀ ਉਂਗਲਾਂ 'ਤੇ ਨਚਾਉਂਦੀਆਂ ਨੇ, ਝੂਠ ਮਾਰ ਮਾਰ ਕੇ ਮਜ਼ਾ ਲੈਂਦੀਆਂ ਨੇ, ਅਤੇ ਫਿਰ ਨਾ ਇਕੱਠੀਆਂ ਹੋ ਕੇ ਇੱਕ ਦੂਜੀ ਨੂੰ ਗੱਲਾਂ ਸੁਣਾ ਕੇ ਹੱਸ ਹੱਸ ਕੇ ਲੋਟ ਪੋਟ ਹੁੰਦੀਆਂ ਨੇ ਵੀ ਮੈਂ ਕਿੱਦਾਂ ਕਿੱਦਾਂ ਉਹਨੂੰ ਬੁੱਧੂ ਬਣਾਇਆ। ਹਾਂਜੀ ਭਾਈ, ਜੇ ਅਸੀਂ ਸੱਚ ਬੋਲੀਏ ਤਾਂ ਸਾਡੇ ਤਾਂ ਮੁੰਡੇ ਨੂੰ ਕੋਈ ਰਿਸ਼ਤਾ ਲੈਂਦਾ ਹੈ। ਦੋਵੇਂ ਪਾਰਟੀਆਂ ਝੂਠੀਆਂ ਹੋਣ ਤਾਂ ਰਿਸ਼ਤੇ ਜ਼ਿਆਦਾ ਮਜ਼ਬੂਤ ਅਤੇ 100 ਸਾਲ ਹੁੰਦੇ ਨੇ। ਇੱਕ ਵਾਰੀ ਉਹ ਕੋਈ ਰਿਸ਼ਤੇ ਮੁੰਡੇ ਵਾਲੇ ਕੁੜੀ ਨੂੰ ਵੇਖਣ ਗਏ ਅਤੇ ਮੁੰਡਿਆਂ ਦੀ ਜ਼ਮੀਨ ਜ਼ਮੂਨ ਤਾਂ ਵਾਹਵਾ ਹੀ, ਪਰ ਮੁੰਡਾ ਕੋਈ ਡਿਵੈਲਪ ਨਹੀਂ, ਐਵੇਂ ਹੀ ਕੋਈ ਝਾਵਾਂ ਹੀ ਸੀ, ਕਿਤੇ ਉਹ ਆਦਤਾਂ ਵੀ ਉਹਦੀਆਂ ਠੀਕ ਨਹੀਂ ਕੋਈ ਇੰਨੀਆਂ, ਉਹ ਗੱਲਬਾਤ ਕੀਤੀ ਇਹ ਉਹ, ਅਤੇ ਕੁੜੀ ਦਾ ਪਿਓ ਮੁੰਡੇ ਦੇ ਪਿਓ ਨੂੰ ਜਾਣ ਲੱਗਿਆਂ ਕਹਿੰਦਾ, ਭਾਅ ਜੀ ਤੁਸੀਂ ਬੁਰਾ ਨਾ ਮਨਾਇਓ, ਤੁਹਾਡਾ ਮੁੰਡਾ ਪਸੰਦ ਨਹੀਂ ਕੋਈ ਆਇਆ, ਇਹ ਕੋਈ
ਨਲਾਇਕ ਜਿਹਾ ਹੀ ਹੈ। ਅਤੇ ਮੁੰਡੇ ਦਾ ਪਿਓ ਕਹਿੰਦਾ ਉਹ ਸਾਨੂੰ ਪਤਾ ਸਾਡਾ ਮੁੰਡਾ ਨਲਾਇਕ ਹੈ, ਹੁਣ ਖੂਹ 'ਚ ਸੁੱਟ ਦਈਏ। ਦੱਸੋ ਝੂਠ ਦੇ ਦੌਰ ਵਿੱਚ ਝੂਠ ਦਾ ਮਾਹਿਰ ਆਦਮੀ ਸੱਚਾ ਲੱਗਦਾ। ਵੈਸੇ ਵੀ ਅੱਖਾਂ ਵਿੱਚ ਅੱਖਾਂ ਪਾ ਕੇ ਸਫਾਈ ਅਤੇ ਚਲਾਕੀ ਨਾਲ ਝੂਠ ਦੁਰਾ ਦਿਓ, ਉਹ ਸੱਚ ਲੱਗਣ ਲੱਗ ਪੈਂਦਾ। ਸੱਚੇ ਇਨਸਾਨਾਂ ਨੂੰ ਲੋਕ ਬਹੁਤ ਘੱਟ ਪਸੰਦ ਕਰਦੇ ਨੇ, ਕਿਉਂਕਿ ਉਹ ਗੱਲ ਸਪਸ਼ਟ ਮੂੰਹ 'ਤੇ ਕਰ ਦਿੰਦੇ ਨੇ ਨਾ, ਅਤੇ ਉਹਨਾਂ ਦੀ ਗੱਲ ਖਰਵੀ ਹੁੰਦੀ ਹੈ। ਉਹ ਯਾਰ, ਹਰ ਸੱਚੀ ਗੱਲ ਖਰਵੀ ਹੁੰਦੀ ਹੈ, ਉਹਨਾਂ ਦੀ ਗੱਲ ਕੀ ਹੈ, ਹੈ ਉੱਤੋਂ ਸੱਚੀ ਸੁਣ ਕੇ ਹਰ ਇੱਕ ਨੂੰ ਮਰਚਾਂ ਲੜਦੀਆਂ ਨੇ। ਸੱਚਾ ਬੰਦਾ ਤਾਂ ਸ਼ਿਕਾਇਤ ਕਰਨ ਪੁਲਿਸ ਕੋਲ ਚਲਾ ਜਾਵੇ ਅਤੇ ਥਾਣਿਓਂ ਧੌਣੀ ਖਾ ਕੇ ਆਵੇਗਾ। ਥਾਣੇ 'ਚ ਸੱਚੀ ਸੱਚੀ ਗੱਲ ਕਰਨ ਵਾਲਾ ਆਪਣੀ ਪੱਗ ਕੱਛੇ ਮਾਰ ਕੇ ਥਾਣਿਓਂ ਬਾਹਰ ਨਿਕਲੇਗਾ। ਬੜਾ ਝੂਠ ਬੋਲਣਾ ਪੈਂਦਾ ਉੱਥੇ ਵੀ ਜਾ ਕੇ। ਜੇ ਕਿਤੇ ਮੌਕਾ ਮਿਲੇ ਨਾ ਤਾਂ ਰੱਬ ਦਾ ਵਾਸਤਾ ਅਦਾਲਤ ਵਿੱਚ ਜਾ ਕੇ ਸੱਚ ਸੱਚ ਨਾ ਕਿਤੇ ਬੋਲ ਦਿਓ। ਸਭ ਤੋਂ ਵਧੀਆ ਅਤੇ ਸੋਹਣਾ ਝੂਠ ਸਾਡੀਆਂ ਅਦਾਲਤਾਂ 'ਚ ਬੋਲਿਆ ਜਾਂਦਾ। ਸਾਡੇ ਵਕੀਲ ਸੁੱਖ ਨਾਲ ਜਿਨ੍ਹਾਂ ਬਹੁਤਿਆਂ ਕੋਲ ਝੂਠੀਆਂ ਡਿਗਰੀਆਂ ਨੇ, ਸਾਡੇ ਵਕੀਲ ਝੂਠ ਦੇ ਫੁਹਾਰੇ ਨੇ। ਉਹ ਜਿਹਦੇ ਕੋਲ ਡਿਗਰੀ ਝੂਠੀ ਹੋਏਗੀ ਉਹ ਝੂਠ ਦੀ ਬਰਸਾਤ ਹੀ ਕਰੇਗਾ। ਸੱਚੀਆਂ ਡਿਗਰੀਆਂ ਵਾਲੇ ਕਿਹੜੇ ਘੱਟ ਕਰਨ ਡਏ ਨੇ। ਝੂਠ ਉਹਨਾਂ ਦੇ ਮੂੰਹੋਂ ਬੜਾ ਫੱਬਦਾ ਜਦੋਂ ਅਦਾਲਤ ਵਿੱਚ ਯਾਰ ਝੂਠ ਮਾਰਦੇ ਨੇ। ਬਹਿਸ ਕਰਦੇ ਹੋਏ ਜਦੋਂ ਤਲਖੀ 'ਚ ਆਉਂਦੇ ਨੇ ਨਾ, ਅਤੇ ਉਹਨਾਂ ਦੇ ਮੂੰਹੋਂ ਝੂਠ ਦੇ ਫੁੱਲ ਡਿੱਗਦੇ ਨੇ ਅਤੇ ਖੁਸ਼ਬੂ ਸਾਰੀ ਅਦਾਲਤ 'ਚ ਬਿਖਰ ਜਾਂਦੀ ਹੈ। ਅਦਾਲਤੋਂ ਬਾਹਰ ਪਹਿਲਾਂ ਆਪਣੇ ਨਾ ਕਲਾਇੰਟ ਜਿਹੜਾ ਉਹਨਾਂ ਹੁੰਦਾ, ਉਹਨਾਂ ਨੂੰ ਝੂਠ ਦੇ ਪਹਾੜੇ ਰਟਾ ਕੇ ਥਾਪੀ ਦੇ ਕੇ ਅਦਾਲਤ ਜਾਣੀ ਝੂਠ ਦੇ ਅਖਾੜੇ 'ਚ ਲੈ ਕੇ ਆਉਂਦੇ ਨੇ। ਬਾਹਰ ਪਹਿਲਾਂ ਉਹਨਾਂ ਨੂੰ ਸਮਝਾਉਂਦੇ ਰਹਿੰਦੇ ਨੇ ਗਵਾਹ ਨੂੰ ਵੀ ਤੂੰ ਆ ਆ ਆ ਕਹਿਣਾ, ਗੱਲ ਕੋਈ ਹੋਈ ਹੁੰਦੀ ਹੈ, ਇਹ ਅੱਗੋਂ ਉਹਨਾਂ ਨੂੰ ਕੋਈ ਪਹਾੜਾ ਪੜਾ ਦਿੰਦੇ ਨੇ। ਸਾਡੇ ਵਕੀਲ ਬਹੁਤ ਹੀ ਟੈਲੈਂਟਡ ਨੇ, ਜਿਨ੍ਹਾਂ ਦੀ ਦਾਦ ਦੇਣੀ ਸਾਡਾ ਫਰਜ਼ ਬਣਦਾ, ਔਰ ਉਹਨਾਂ ਕੋਲ ਐਡੀ ਵੱਡੀ ਕਲਾ, ਉਹ ਹਰ ਸੱਚ ਨੂੰ ਝੂਠਾ ਸਾਬਤ ਕਰ ਸਕਦੇ ਨੇ ਅਤੇ ਹਰ ਝੂਠ ਨੂੰ ਸੱਚਾ ਸਾਬਤ ਕਰ ਸਕਦੇ ਨੇ। ਅਤੇ ਸਾਡੇ ਮਾਣਯੋਗ ਜੱਜ ਝੂਠ ਸੁਣਦੇ ਆਦੀ ਨੇ ਯਾਰ, ਸਵੇਰ ਤੋਂ ਲੈ ਕੇ ਝੂਠ ਸੁਣਨਾ ਸ਼ੁਰੂ ਕਰਦੇ ਨੇ, ਸ਼ਾਮ ਛੁੱਟੀ ਹੋਣ ਤੱਕ ਅਤੇ ਆਦੀ ਹੋਣਾ ਉਹਨਾਂ ਦੀ ਨੂੰਹ ਵਾਂਗੂ। ਮੈਂ ਉਹਨਾਂ ਦੀ ਹੁਣ ਐਗਜ਼ਾਮਪਲ ਨਹੀਂ ਦਿੰਦਾ, ਬਹੁਤ ਵਾਰੀ ਦੇ ਚੁੱਕਾ, ਤੁਹਾਨੂੰ ਪਤਾ ਹੀ ਹੈ। ਉਹ ਆਦੀ ਹੋ ਗਏ ਨੇ ਝੂਠ ਸੁਣਦੇ ਸਾਡੇ ਜੱਜ। ਸਾਡੇ ਸਮਾਜ ਵਿੱਚ ਜੇ ਤੁਸੀਂ ਹਾਈ ਲੈਵਲ ਦਾ ਸੱਚ ਬੋਲੋਗੇ ਤਾਂ ਸਮਝੋ ਤੁਹਾਡੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਧਰਤੀ ਕਿਸੇ ਦੀ ਜਾਤੀ ਜਾਂ ਖਾਨਦਾਨ ਜਗੀਰ ਨਹੀਂ ਹੁੰਦੀ। ਝੂਠੇ ਅਤੇ ਤਗੜੇ ਬੰਦੇ ਹਰ ਚੀਜ਼ ਨੂੰ ਹਥਿਆ ਕੇ ਕਾਬਜ਼ ਹੋ ਜਾਂਦੇ ਨੇ। ਇਸੇ ਤਰ੍ਹਾਂ ਭਾਰਤ ਕਦੀ ਸੋਨੇ ਦੀ ਚਿੜੀ ਜਦੋਂ ਹੁੰਦਾ ਸੀ, ਇਹਦੇ ਨਾਲ ਇੱਦਾਂ ਹੀ ਹੋਇਆ ਸੀ। ਮਾੜੇ ਬੰਦੇ ਦੀ ਸੋਹਣੀ ਨਾਰ ਨੂੰ ਲੋਕ ਚੂੰਡੀਆਂ ਵੱਢ ਵੱਢ ਕੇ ਪਰੇਸ਼ਾਨ ਕਰ ਦਿੰਦੇ ਨੇ, ਮਾੜੇ ਬੰਦੇ ਦੀ ਸੋਹਣੀ ਨਾਰ ਨੂੰ। ਪਰ ਹਾਂਜੀ, ਸਾਨੂੰ ਚੂੰਡੀਆਂ ਵਾਲਿਆਂ ਨੇ ਹਲਾਲ ਕੀਤਾ ਸੀ। ਵੀ ਗਾਣਾ ਨਹੀਂ ਸੁਣਿਆ, ਗੋਰਾ ਰੰਗ ਨਾ ਕਿਸੇ ਦਾ ਹੋਵੇ ਸਾਰਾ ਪਿੰਡ ਵੈਰ ਪੈ ਗਿਆ। ਤੁਹਾਨੂੰ ਪਤਾ ਹੀ ਹੈ ਮਾੜੇ ਦੀ ਜਨਾਨੀ ਸਾਰੇ ਪਿੰਡ ਦੀ ਭਾਬੀ ਹੁੰਦੀ ਹੈ। ਭਾਰਤ ਸੁਨਹਿਰੀ ਚਿੜੀ ਦੀ ਸੋਭਾ ਸੁਣ ਕੇ ਨਾ ਮੁਸ਼ਟੰਡੇ ਧਾੜਵੀ ਵਹੀਰਾਂ ਘੱਤ ਕੇ ਭਾਰਤ ਵੱਲ ਆਏ ਅਤੇ ਮੈਨੂੰ ਮਨ ਮਰਜ਼ੀ ਨਾਲ ਚੂੰਡੀਆਂ ਵੱਡੀਆਂ ਅਤੇ ਲੁੱਟਿਆ। ਇਹਨਾਂ ਰਾਜਨਾਂ ਲੁਟੇਰਿਆਂ ਨੇ ਸਦੀਆਂ ਭਰ ਸਾਡੀ ਸੱਭਿਅਤਾ ਸੰਸਕ੍ਰਿਤੀ ਨੂੰ ਆਪਣੇ ਪੈਰਾਂ ਹੇਠ ਲਤਾੜਿਆ ਹੀ ਨਹੀਂ, ਬੇਇੱਜ਼ਤ ਵੀ ਕੀਤਾ। ਸੱਜਣੋ, ਖੀਰਾਂ ਅਤੇ ਪੂੜੇ ਤੁਸੀਂ ਆਪਣੇ ਘਰ ਦੇ ਪਿਛਲੇ ਅੰਦਰ ਛਪਾ ਲਓ, ਗਲੀ 'ਚ ਤੁਰਦਿਆਂ ਫਿਰਦਿਆਂ ਕੁੱਤਿਆਂ ਨੂੰ ਵਾਸ਼ਨਾ ਆ ਹੀ ਜਾਵੇਗੀ ਵੀ ਇਸ ਘਰ 'ਚ ਖੀਰ ਅਤੇ ਪੂੜੇ ਨੇ। ਤੁਹਾਨੂੰ ਪਤਾ ਹੀ ਹੈ ਨਾ ਕੁੱਤਿਆਂ ਦੀ ਸੁੰਘਣ ਸ਼ਕਤੀ ਕਿੰਨੀ ਜ਼ਿਆਦਾ ਤੇਜ਼ ਹੁੰਦੀ ਹੈ ਬੰਦੇ ਨਾਲੋਂ। ਇਹ ਵੇਖਣ ਨੂੰ ਬੰਦੇ ਲੱਗਦੇ ਨੇ। ਹੌਲੀ ਹੌਲੀ ਇਹ ਮੁਲਕ ਕਿਸੇ ਦਾ ਵੀ ਨਾ ਰਿਹਾ, ਵੇਸਵਾ ਵਾਂਗ ਸਾਰਿਆਂ ਨੇ ਇਹਨੂੰ ਝੂੰਡਿਆ। ਸਾਡੀ ਇੱਜ਼ਤ ਅਤੇ ਆਬਰੂ ਤਾਂ ਖੰਭ ਲਾ ਕੇ ਉੱਡ ਗਈ।
ਕਿਹਾ ਤੇ ਜਾਣਾ ਚਾਹੀਦਾ ਕਿ ਖੰਭਾਂ ਤੋਂ ਬਗੈਰ ਵੀ ਉੱਡ ਗਈ ਇਹ। ਨਾ ਕੋਈ ਆਪਣੀ ਵਿਚਾਰਧਾਰਾ ਰਹੀ ਸਾਡੀ, ਨਾ ਹੀ ਕੋਈ ਸੇਧ, ਅਸੀਂ ਲੁੱਟ ਦੀ ਮੰਡੀ ਬਣ ਕੇ ਰਹਿ ਗਏ ਹਾਂ। ਹੈਂ, ਡਰ ਡਰ ਕੇ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਤਿਆਗਣ 'ਤੇ ਮਜਬੂਰ ਕੀਤਾ ਗਿਆ। 900 ਸਾਲ ਦੀ ਗੁਲਾਮੀ ਬਹੁਤ ਜ਼ਿਆਦਾ, ਲੱਕੜ ਦਾਦਿਆਂ ਤੋਂ ਵੀ ਗਾਂਹ ਸਾਡੇ ਪਤਾ ਨਹੀਂ ਕਿੰਨੇ ਕੁ ਕਿੱਥੋਂ ਸ਼ੁਰੂ ਹੋਈ ਹੋਏਗੀ। ਅਸੀਂ ਧਾੜਵੀਆਂ ਅੱਗੇ ਸਿਰ ਨਵਾ ਕੇ, ਗੋਡੇ ਟੇਕ ਕੇ ਦਿਨ ਰਾਤ, ਮਤਲਬ ਕਿ ਦਿਨ ਕੱਟੀ ਕਰਨ ਲੱਗੇ ਅਤੇ ਝੂਠ ਬੋਲ ਬੋਲ ਕੇ ਆਪਣੀਆਂ ਜਾਨਾਂ ਬਖਸ਼ਾਉਂਦੇ ਰਹੇ। 900 ਸਾਲ ਜਹਾਲਤ ਭਰਿਆ ਜੀਵਨ ਜਿਉਂਦਿਆਂ ਅਸੀਂ ਨਕਲੀ ਥੋਥਾ ਅਤੇ ਝੂਠਾ ਜੀਵਨ ਜਿਉਣ ਦੀ ਜਾਚ ਸਿੱਖ ਲਈ। ਝੂਠ ਬੋਲ ਕੇ ਗੱਲ ਗੱਲ ਅਤੇ ਝੂਠ ਬੋਲ ਕੇ ਅਸੀਂ ਉਹਨਾਂ ਧਾੜਵੀਆਂ ਕੋਲ ਆਪਣੀਆਂ ਜਾਨਾਂ 'ਚ ਹੀ ਬਖਸ਼ਾਉਂਦੇ ਹੁੰਦੇ ਹਾਂ। ਕੁਫਰ ਤੋਲ ਕੇ ਅਸੀਂ ਵਿਦੇਸ਼ੀ ਹਾਕਮਾਂ ਦੀ ਖੁਸ਼ਾਮਦ ਕਰਦੇ ਰਹੇ। ਇਹਦੇ ਇੰਨੀ ਬੇਗੈਰਤ ਜ਼ਿੰਦਗੀ 900 ਸਾਲ ਜੀਣ ਨਾਲੋਂ ਲੜ ਕੇ ਮਰ ਜਾਣਾ ਚੰਗਾ ਨਹੀਂ? ਆਪਣੀਆਂ ਧੀਆਂ ਭੈਣਾਂ ਆਪਣੇ ਅੱਖਾਂ ਨਾਲ ਜਾਂਦੀਆਂ ਵੇਖ ਕੇ ਕੋਈ ਕੋਈ ਗੈਰਤ ਵੀ ਹੋਣੀ ਚਾਹੀਦੀ ਹੈ ਥੋੜ੍ਹੀ ਬਹੁਤੀ। ਆਪਣੇ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਬਚਾਉਣ ਖਾਤਰ ਅਸੀਂ ਧਾੜਵੀਆਂ ਨੂੰ ਧੀਆਂ ਦੇ ਡੋਲੇ ਭੇਜਦੇ ਰਹੇ। ਹੌਲੀ ਹੌਲੀ ਸਾਡਾ ਸਮੁੱਚਾ ਜੀਵਨ ਝੂਠ ਦੇ ਦੁਆਲੇ ਉਸਰਨ ਲੱਗਾ। ਅਸੀਂ ਸਾਰੇ ਹੀ ਝੂਠ ਦੀ ਰੰਗਤ 'ਚ ਰੰਗੇ ਗਏ। ਅਸੀਂ ਝੂਠ ਨੂੰ ਗਨੀਮਤ ਸਮਝ ਕੇ ਗੁਜ਼ਾਰਾ ਕਰਨ ਲੱਗੇ। ਇੱਦਾਂ ਹੀ ਸਾਡਾ ਝੂਠ ਸਥਾਨ ਉਰਫ ਕੁਫਰ ਸਥਾਨ ਹੋਂਦ ਵਿੱਚ ਆਇਆ। ਜੋ ਸਾਡੇ ਸਵਾਮੀ, ਮੱਠ, ਮਹੰਤ, ਆਚਾਰੀਏ ਆਪਣੀਆਂ ਅਧਿਆਤਮਿਕ ਕਥਾਵਾਂ ਆਰੰਭਦੇ ਨੇ, ਇਹ ਝੂਠ ਨੂੰ ਪੌੜੀਆਂ ਲਾਉਂਦੇ ਹੋਏ ਰੱਬ ਕੋਲ ਪਹੁੰਚ ਜਾਂਦੇ ਨੇ। ਇਹਨਾਂ ਦਾ ਅਨੁਭਵ ਇੰਨਾ ਨਿੱਜੀ ਅਤੇ ਮੌਲਿਕ ਹੁੰਦਾ ਕਿ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਸਕਦਾ। ਤੁਹਾਨੂੰ ਪਤਾ ਹੀ ਹੈ, ਇਹ ਜਿਹੜੇ ਪ੍ਰਚਾਰਕ, ਰਿਲੀਜੀਅਸ ਪ੍ਰਚਾਰਕ ਹੁੰਦੇ ਨੇ, ਸਾਰੀ ਦੁਨੀਆ ਵਿੱਚ ਹੀ ਇਹਨਾਂ ਨੂੰ ਸੁਣਨਾ ਹੀ ਪੈਂਦਾ। ਇਹਨਾਂ ਨੂੰ ਤੁਸੀਂ ਅੱਗੋਂ ਕੁਐਸਚਨ ਨਹੀਂ ਕਰ ਸਕਦੇ ਹੁੰਦੇ ਵੀ ਆਹ ਕਿੱਦਾਂ ਹੋਇਆ ਸੀ। ਪੈ ਗਿਆ ਪਹਾੜਾ ਜਿੱਦਣ ਤੁਸੀਂ ਇਹਨਾਂ ਨੂੰ ਇਹ ਅੱਗੋਂ ਗੱਲ ਕਰ ਦਿੱਤੀ ਵੀ ਆਹ ਕਿੱਦਾਂ ਹੋਇਆ ਸੀ। ਇਹ ਆਪਣੇ ਆਪ ਨੂੰ ਰੱਬ ਦੇ ਰਿਸ਼ਤੇਦਾਰ ਸਾਬਤ ਕਰ ਦਿੰਦੇ ਨੇ ਗੱਲਾਂ ਕਰਦੇ ਕਰਦੇ। ਕਦੀ ਕਦੀ ਤਾਂ ਰੱਬ ਆਪਣੀਆਂ ਮੁਸ਼ਕਲਾਂ ਇਹਨਾਂ ਕੋਲੋਂ ਹੱਲ ਕਰਵਾਉਂਦਾ। ਅਤੇ ਜਦੋਂ ਰੱਬ ਕਿਤੇ ਬੋਰ ਹੋਣ ਡਿਆ ਹੋਏ ਨਾ, ਉਹਨੇ ਤਾਸ਼ ਤੂਸ਼ ਖੇਡਣੀ ਹੋਏ ਤਾਂ ਉਹ ਜ਼ਮੀਨ 'ਤੇ ਆਉਂਦਾ ਜੇ ਇਹਨਾਂ ਨਾਲ ਤਾਸ਼ ਖੇਡਣ, ਆ ਰੱਬ ਦੇ ਰਿਸ਼ਤੇਦਾਰਾਂ ਨਾਲ। ਸਾਡੇ ਸੰਤ ਮਹਾਤਮਾ ਆਪਣੀ ਲੁੱਟ ਅਤੇ ਝੂਠ ਨੂੰ ਮੁੱਖ ਰੱਖ ਕੇ ਰੱਬ ਨਾਲ ਮੁਲਾਕਾਤ ਕਰਨ ਦੀਆਂ ਝੂਠੀਆਂ ਤਸਵੀਰਾਂ, ਕਹਾਣੀਆਂ, ਸਾਖੀਆਂ ਸਾਨੂੰ ਸੁਣਾਉਂਦੇ ਨੇ। ਅਤੇ ਸਾਖੀ ਸੁਣਾ ਕੇ ਸਾਨੂੰ ਕਹਿਣਗੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ, ਅਸੀਂ ਕਹਾਂਗੇ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਅਤੇ ਦੂਜੇ ਵਾਲੇ ਕਹਿਣਗੇ ਬੋਲੋ ਜੀ ਜੈ ਸ਼੍ਰੀ ਰਾਮ, ਅਤੇ ਉਹ ਕਹਿਣਗੇ ਅੱਗੋਂ ਜੈ ਸ਼੍ਰੀ ਰਾਮ। ਅੱਗੋਂ ਨਹੀਂ ਗੱਲ ਤੁਸੀਂ ਕਰ ਸਕਦੇ, ਤੁਸੀਂ ਸੁਣੋ ਇਹ ਕਹਿੰਦੇ ਕੀ ਨੇ। ਕੋਈ ਇੱਕ ਅੱਧਾ ਮਹਾਤਮਾ ਠੀਕ ਵੀ ਹੋਵੇਗਾ, ਸਾਰਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਇੱਦਾਂ ਦੇ ਨੇ, ਬਾਕੀ ਸਭ ਕੁਫਰ ਨੇ। ਅੱਜ ਕੱਲ੍ਹ ਦੇ ਕਾਤਲ, ਲੁਟੇਰੇ ਅਤੇ ਇੱਜ਼ਤਾਂ ਲੁੱਟਣ ਵਾਲੇ ਝੂਠੇ ਡੇਰੇਦਾਰ, ਜਿਨ੍ਹਾਂ ਨੂੰ ਸਰਕਾਰੀ ਸ਼ਹਿ ਪ੍ਰੋਟੈਕਸ਼ਨ ਹੈ, ਉਹਨਾਂ ਨੂੰ ਪ੍ਰਾਪਤ ਹੈ ਕਿਉਂਕਿ ਸਰਕਾਰ ਉਹਨਾਂ ਕੋਲ ਵੋਟਾਂ ਲੈਂਦੀ ਹੈ, ਹੈਂ, ਉਹ ਵੀ ਕੋਈ ਘੱਟ ਨਹੀਂ। ਝੂਠ ਦੇ ਡੇਰੇ ਦੇ ਨਾਂ 'ਤੇ ਸੱਚਖੰਡ ਉਹਨਾਂ ਨੇ ਮਤਲਬ ਕਿ ਸਟਾਰਟ ਕੀਤਾ ਹੈ। ਇਸੇ ਤਰ੍ਹਾਂ ਪੁਰਾਣੇ ਸਮੇਂ ਵਿੱਚ ਆਸ਼ਰਮ, ਡੇਰੇ, ਮੱਠ, ਪੀਠਾਂ ਹੋਂਦ ਵਿੱਚ ਆਈਆਂ ਸਨ। ਅਧਿਆਤਮਿਕ ਅਦਾਰੇ ਜਨਤਾ ਦਾ ਦੁੱਖ ਹਰਨ ਦੀ ਥਾਂ 24 ਘੰਟੇ ਸਰਵਿਸ ਦੇ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਇਹ ਜਿਹੜੇ ਧਾਰਮਿਕ ਪ੍ਰਚਾਰਕ ਨੇ, ਮੈਂ ਇਹਨਾਂ ਦੀ ਗੱਲ ਕਰ ਰਿਹਾ, ਲੁੱਟਦੇ ਨੇ, ਇਹਨਾਂ ਦਾ ਤੋਰੀ ਫੁਲਕਾ ਇਹਨਾਂ ਤੋਂ ਚੱਲਦਾ। ਅੰਧ ਵਿਸ਼ਵਾਸ ਜਿੰਨਾ ਹੀ ਫੈਲਾਉਣਗੇ ਇਹ ਲੋਕ, ਓਨਾ ਹੀ ਇਹਨਾਂ ਦੇ ਘਰ ਨੋਟਾਂ ਨਾਲ ਭਰਨੇ ਨੇ। ਯਾਰ ਆ ਜਿਹੜੀ ਆਮ ਜਨਤਾ, ਉਹ ਤਾਂ ਅੰਧ ਵਿਸ਼ਵਾਸ ਜਾਂ ਨਹੀਂ ਵਿਚਾਰੇ ਪੜ੍ਹੇ ਲਿਖੇ, ਉਹ ਤਾਂ ਮੈਂ ਮੰਨ ਸਕਦਾ ਵਾਂ ਵੀ ਉਹਨਾਂ ਕੋਲ ਇੰਨੀ
ਕੋਈ ਮੀਟਰ ਹੀ ਹੈ ਨਹੀਂ ਕੋਈ ਜਿਹਦੇ ਨਾਲ ਉਹ ਮਿਣ ਸਕਣ ਵੀ ਇਹ ਸਭ ਝੂਠ ਬੋਲਣ। ਉਹ ਸਾਡੇ ਮੁਲਕ 'ਚ ਪੜ੍ਹੇ ਲਿਖੇ ਅੰਧ ਵਿਸ਼ਵਾਸੀ ਕੁਆਲੀਫਾਈਡ ਯੂਨੀਵਰਸਿਟੀਆਂ ਦੇ ਹੱਥ ਵਿਖਾਉਂਦੇ ਫਿਰਨ ਰਹੇ ਨੇ। ਹੈ ਹਾਂ, ਜਿਹੜਾ ਤੁਹਾਨੂੰ ਦੱਸਣ ਡਿਆ ਵੀ ਤੁਸੀਂ ਲੋਹੇ ਦਾ ਲਾਟਰੀ ਦੇ ਲੋਹੇ ਦਾ ਕੰਮ ਨਾ ਕਰਿਓ, ਉਹਦੇ 'ਚ ਘਾਟਾ ਪਏਗਾ, ਆਹ ਕੰਮ ਕਰੋ ਉਹਦੇ 'ਚ ਵਾਧਾ ਪਏਗਾ, ਆਇਓ ਕਰੋ ਜਿਉਂ ਕਰੋ ਤਿਉਂ ਕਰੋ, ਅਤੇ ਇਹ ਲਾਟਰੀ ਦੇ ਕਿਹੜੇ ਤੁਸੀਂ ਨੰਬਰ ਨੱਪੋਗੇ ਅਤੇ ਲਿਖੋਗੇ ਅਤੇ ਤੁਹਾਡੀ ਲਾਟਰੀ ਨਿਕਲ। ਯਾਰ ਆਪ ਬੋਰੀ ਜਿਹੀ 'ਤੇ ਬੈਠਾ ਹੈ, ਆਪਣੀ ਲਾਟਰੀ ਆਪ ਕਿਉਂ ਨਹੀਂ ਕੱਢ ਲੈਂਦਾ? ਇਹਦੀ ਲਾਟਰੀ ਤੁਸੀਂ ਹੋ। ਮੈਨੂੰ ਪੜ੍ਹਿਆ ਲਿਖਿਆ 'ਤੇ ਇਤਰਾਜ਼ ਹੈ, ਦੂਜਿਆਂ 'ਤੇ ਨਹੀਂ। ਪਰਚੋਲੀ ਜਿਹੀ ਨਜ਼ਰ ਮਾਰੋ ਤਾਂ ਸੱਜਣੋ ਪਤਾ ਲੱਗੇਗਾ ਕਿ ਇਹਨਾਂ ਅਦਾਰਿਆਂ ਦੀਆਂ ਬੁਨਿਆਦਾਂ ਝੂਠ 'ਤੇ ਉਸਰੀਆਂ ਨੇ, ਝੂਠ 'ਤੇ ਉਸਰੀਆਂ ਨੇ, ਮਹਿਲ ਉਸਰੇ ਨੇ ਇਹਨਾਂ ਦੇ, ਝੂਠ ਦੇ ਅਦਾਰਿਆਂ ਦੇ। ਖਾਸ ਕਰਕੇ ਸਾਡੇ ਥਾਣੇ ਕਚਹਿਰੀਆਂ ਝੂਠ ਦੇ ਉੱਤੇ ਹੀ ਕਾਇਮ ਨੇ, ਬਲਕਿ ਝੂਠ ਸਾਡੇ ਥਾਣੇ ਕਚਹਿਰੀਆਂ ਝੂਠ ਦੇ ਸਿਖਲਾਈ ਕੇਂਦਰ ਜੇ। ਇੱਥੇ ਸੱਚ ਬੋਲਣ ਵਾਲਾ ਰੱਜ ਕੇ ਖੁਆਰ ਅਤੇ ਬੇਇੱਜ਼ਤ ਹੁੰਦਾ ਅਤੇ ਝੂਠ ਬੋਲਣ ਵਾਲੇ ਨੂੰ ਆਂਚ ਨਹੀਂ ਜੇ ਆਉਂਦੀ। ਸਾਡੇ ਪਾਰਲੀਮੈਂਟੇਰੀਅਨ ਝੂਠ ਬੋਲਦੇ ਨੇ, ਐਗਜ਼ੈਕਟਿਵ ਝੂਠ ਲਾਗੂ ਕਰਦੀ ਹੈ, ਜੁਡੀਸ਼ਰੀ ਝੂਠ ਦੀ ਰਾਖੀ ਕਰਦੀ ਹੈ। ਹੁੰਦਾ ਤਾਂ ਇੱਦਾਂ ਸੀ ਨਾ, ਪਾਰਲੀਮੈਂਟ ਕਾਨੂੰਨ ਬਣਾਉਂਦੀ ਹੈ, ਐਗਜ਼ੈਕਟਿਵ ਕਾਨੂੰਨ ਨੂੰ ਲਾਗੂ ਕਰਦੀ ਹੈ, ਜੁਡੀਸ਼ਰੀ ਜਿਹੜੇ ਕਾਨੂੰਨ ਨੂੰ ਕਾਨੂੰਨ ਦੀ ਰਾਖੀ ਕਰਦੀ, ਸਜ਼ਾ ਦਿੰਦੀ ਹੈ ਜਿਹੜਾ ਕਾਨੂੰਨ ਤੋੜੇ। ਪਰ ਹੁਣ ਉਲਟ ਡਿਆ ਜੇ, ਪਾਰਲੀਮੈਂਟੇਰੀਅਨ ਝੂਠ ਬੋਲਦੇ, ਐਗਜੈਕਟਿਵ ਝੂਠ ਨੂੰ ਲਾਗੂ ਕਰਦੀ ਆ ਅਤੇ ਜੁਡੀਸ਼ਰੀ ਝੂਠ ਦੀ ਰਾਖੀ ਕਰਦੀ ਜਾਣ। ਸੱਚ ਨੂੰ ਉਮਰ ਕੈਦੀਆਂ ਫਾਂਸੀ ਸੁਣਾਉਂਦੀ ਆ ਜੀ ਸਰ। ਸਾਰੀ ਮਸ਼ੀਨਰੀ ਯਾਰ ਕਦੀ 40-40 ਸਾਲ, ਮਾਮੂਲੀ ਜਿਹੇ ਕੇਸ ਚੱਲੇ ਕਿਸੇ ਨੇ, ਕਦੀ 9 ਸਾਲ ਕਿਸੇ 'ਤੇ ਕੇਸ ਹੋਇਆ ਉਹਦੇ ਅਜੇ ਚੱਲ ਸ਼ੁਰੂ ਹੀ ਨਹੀਂ ਹੋਇਆ। 18 ਸਾਲ, 9 ਸਾਲ, 10 ਸਾਲ ਕੇਸ ਹੀ ਅਜੇ, ਉਹ ਕਦੋਂ ਸ਼ੁਰੂ ਹੋਏਗਾ, ਕਦੋਂ ਇਹ ਵਿਚਾਰਾ ਬਾਹਰ ਆਏਗਾ? ਸਾਰੀ ਮਸ਼ੀਨਰੀ 'ਚੋਂ ਝੂਠ ਨੂੰ ਕੋੜਕੂ ਸਮਝ ਕੇ ਬਾਹਰ ਸੁੱਟ ਦਿੱਤਾ ਜਾਂਦਾ। ਵਿਚੋਲੇ, ਦਲਾਲ, ਵਪਾਰੀ, ਬਿਜ਼ਨਸਮੈਨ ਝੂਠ ਦੀਆਂ ਮਸ਼ੀਨਾਂ ਨੇ। ਜਾਇਦਾਦ ਦੀ ਖਰੀਦੋ ਫਰੋਖਤ ਵੇਲੇ ਝੂਠ ਦੇ ਮੰਤਰ ਪੜ੍ਹਨੇ ਜ਼ਰੂਰੀ ਹੁੰਦੇ ਨੇ। ਸੱਚ ਬੋਲਾਂਗੇ ਤਾਂ ਗਾਹਕ ਹੀ ਭੱਜ ਜਾਣਗੇ ਸਾਡੇ। ਝੂਠ ਦੀ ਡਿਮਾਂਡ ਵਧਣ ਕਾਰਨ ਝੂਠ ਹੁਣ ਸੱਚ ਲੱਗਣ ਲੱਗ ਪਿਆ ਜੇ। ਝੂਠ ਹੱਥ 'ਤੇ ਸਰੋਂ ਜਮਾਉਣ ਦੀ ਦਾਅਵੇਦਾਰੀ ਕਰਦਾ। ਜੇ ਤੁਸੀਂ ਝੂਠ ਨਾ ਬੋਲੋ ਤਾਂ ਤੁਸੀਂ ਹੌਲੇ ਜਿਹੇ, ਸਸਤੇ ਜਿਹੇ, ਝੂਠੇ ਜਿਹੇ ਲੱਗੋਗੇ। ਸਾਡੇ ਰਿਸ਼ਤੇ ਨਾਤਿਆਂ ਵਿੱਚ ਪਿੱਛੇ ਝੂਠ ਦੀ ਮਿਹਰਬਾਨੀ ਹੈ ਅਤੇ ਝੂਠ ਦੇ ਸਿਰ 'ਤੇ ਹੀ ਸਾਡੀਆਂ ਰਿਸ਼ਤੇਦਾਰੀਆਂ ਕਾਇਮ ਨੇ। ਜੇ ਸੱਚ ਬੋਲੋਗੇ ਨਾ ਤਾਂ ਇਹ ਵੀ ਜਾਂਦੀਆਂ ਰਹਿਣੀਆਂ ਜੇ। ਤਜਰਬੇ ਵਾਸਤੇ ਤੁਸੀਂ ਇੱਕ ਦਿਨ ਬਾਹਰੋਂ ਆ ਕੇ ਵੇਖੋ ਸੱਚ ਜਿਹੜਾ ਉਹਦੇ ਕਿੰਨੇ ਨੁਕਸਾਨ ਨੇ। ਤਜਰਬੇ ਨਾਲ ਇੱਕ ਦਿਨ ਤਜਰਬਾ ਕਰੋ ਦੋਸਤੋ। ਤੁਸੀਂ ਜਦੋਂ ਸਾਰਾ ਦਿਨੋਂ ਬਾਹਰੋਂ ਘਰ ਆਏ ਹੋ ਨਾ, ਤਾਂ ਆਪਣੀ ਵਹੁਟੀ ਨੂੰ ਸੱਚ ਸੱਚ ਦੱਸੋ ਹਾਂ ਭਲਾ ਕਿ ਸਾਰਾ ਦਿਨ ਬਾਹਰ ਤੁਸੀਂ ਕੀ ਕਰਦੇ ਰਹੇ। ਫਿਰ ਵੇਖਿਓ ਤੁਹਾਡੀਆਂ ਬਾਜ਼ੀਆਂ ਪੈਂਦੀਆਂ ਘਰ ਦੇ ਵਿੱਚ, ਵੇਖਿਓ ਵੀ ਕਿੱਦਾਂ ਦੀ ਲੜਾਈ ਸ਼ੁਰੂ ਹੁੰਦੀ ਹੈ। ਇਹਦਾ ਨਤੀਜਾ ਕੀ ਨਿਕਲਿਆ, ਇਹਦਾ ਸਿੱਟਾ ਕੀ ਨਿਕਲਿਆ ਕਿ ਝੂਠ ਘਰ ਵਿੱਚ ਸ਼ਾਂਤੀ ਬਣਾਈ ਰੱਖਦਾ ਹੈ। ਝੂਠ ਬੋਲਣਾ ਬਹੁਤ ਜ਼ਰੂਰੀ ਹੈ। ਵਪਾਰ ਦੀ ਦੁਨੀਆ ਵਿੱਚ ਝੂਠ ਪਰਛਾਵੇਂ ਵਾਂਗੂ ਸਾਥ ਦਿੰਦਾ। ਜਿੱਡਾ ਵੱਡਾ ਵਪਾਰੀ ਓਡਾ ਹੀ ਵੱਡਾ ਝੂਠ ਅਤੇ ਝੂਠ ਦੀਆਂ ਵਹੀਆਂ ਖਾਤਿਆਂ ਤੋਂ ਲੈ ਕੇ ਇਨਕਮ ਟੈਕਸ ਤੱਕ, ਇਨਕਮ ਟੈਕਸ ਦੀਆਂ ਫਾਈਲਾਂ ਵਿੱਚ ਝੂਠ ਦੀਆਂ ਕਵਿਤਾਵਾਂ ਅਤੇ ਸ਼ੇਅਰ ਮਿਲਣਗੇ ਤੁਹਾਨੂੰ। ਕਾਗਜ਼ਾਂ ਦੇ ਢਿੱਡ ਕਿੱਦਾਂ ਭਰਨੇ ਨੇ ਝੂਠ ਚੰਗੀ ਤਰ੍ਹਾਂ ਜਾਣਦਾ। ਵਪਾਰ ਵਿੱਚ ਜਦੋਂ ਤੁਸੀਂ ਸੱਚ ਦਾ ਪੱਲਾ ਛੱਡ ਕੇ ਝੂਠ ਦੇ ਪੈਰੀਂ ਪੈ ਜਾਓਗੇ ਨਾ, ਉਸੇ ਵਕਤ ਦੀ 9 ਨਿਧਾਂ ਅਤੇ 12 ਸਿੱਧਾਂ ਤੁਹਾਡੇ ਸੰਗ ਹੋਣਗੀਆਂ। ਵੇਖਿਓ ਫਿਰ ਪ੍ਰੋਫਿਟ ਵੱਧਦਾ, ਵੇਖਿਓ ਚੰਗੀ ਤਰ੍ਹਾਂ ਜਾਣਦਾ। ਵਪਾਰ ਵਿੱਚ ਜਦੋਂ ਤੁਸੀਂ ਸੱਚ ਦਾ ਪੱਲਾ ਛੱਡ ਕੇ

ਜੀ ਨੂੰ 20 ਰੁਪਏ ਦਾ ਮੀਟਰ ਹੀ ਕੱਪੜਾ ਦੇ ਦੇਣ। ਕਿੰਨਾ ਝੂਠ ਹੈ ਯਾਰ। ਇਹਨਾਂ ਦੀਆਂ ਦੁਕਾਨਾਂ ਵਿੱਚ ਨਾ ਇਹਨਾਂ ਦੇ ਸਾਰੇ ਪੀਰਾਂ ਫਕੀਰਾਂ ਗੁਰੂਆਂ ਦੀਆਂ ਫੋਟੋ ਵਿੱਚ ਧੂਫ ਕੀ ਹੁੰਦੀ ਹੈ, ਧੂਫ ਧੁਖਣ ਡਈ ਹੁੰਦੀ ਹੈ। ਆਉਂਦੇ ਵੀ ਮੱਥਾ ਟੇਕਦੇ ਅਤੇ ਜਾਂਦੇ ਹੋਏ ਵੀ ਮੱਥੇ ਟੇਕ ਟੇਕ ਕੇ ਬੁਰਾ ਹਾਲ ਕਰ ਲੈਂਦੇ ਨੇ। ਹਰ ਧਰਮ ਵਾਲੇ ਦੀ ਆਪਣੀ ਦੁਕਾਨ ਦੇ ਵਿੱਚ ਫੋਟੋ ਹੈ ਉਹਦੀ, ਉਹ ਆਪਣਾ ਆਪਣੇ ਜਿਨ੍ਹਾਂ ਨੂੰ ਉਹ ਪੂਜਦੇ ਨੇ, ਅਤੇ ਝੂਠ ਦੀਆਂ ਬਾਜ਼ੀਆਂ ਪਾਈ ਚਲੇ ਜਾਂਦੇ ਨੇ ਦੁਕਾਨਾਂ 'ਚ ਬਹਿ ਕੇ। ਸਿਆਸਤ ਦਾ ਗੱਲ ਇੱਦਾਂ ਕਿ ਹੁਣ ਝੂਠ ਯਾਰ ਜਿੱਡੀ ਵੱਡੀ ਪੋਸਟ ਹੈ ਸਾਡੇ ਭਾਰਤ ਵਿੱਚ, ਓਡਾ ਹੀ ਵੱਡਾ ਝੂਠ ਮਾਰਨਗੇ। ਗਿਣ ਲਿਆ ਜੇ 15-15 ਲੱਖ, ਕਰ ਲਏ ਜੇ ਕਾਰੋਬਾਰ ਸ਼ੁਰੂ ਤੁਸੀਂ 15-15 ਲੱਖ ਤੋਂ, ਥੁੱਕ ਲਾ ਕੇ ਚੰਗੀ ਤਰ੍ਹਾਂ ਗਿਣਿਓ ਕੋਈ ਇੱਕ ਅੱਧਾ ਨੋਟ ਘੱਟ ਨਾ ਹੋਵੇ। ਸਿਆਸਤ ਦਾ ਦੂਸਰਾ ਨਾਂ ਹੀ ਝੂਠ ਹੈ। ਸਾਡੇ ਮਹਿਬੂਬ ਨੇਤਾ ਰਾਤ ਦਿਨ ਝੂਠ ਦੀ ਮਾਲਾ ਫੇਰਦੇ ਨੇ, ਅਸੀਂ ਇਹਨਾਂ ਨੂੰ ਤੁਰਦਿਆਂ ਫਿਰਦਿਆਂ ਝੂਠ ਦੀਆਂ ਤੋਪਾਂ ਵੀ ਕਹਿ ਸਕਦੇ ਹਾਂ। ਝੂਠੀਆਂ ਗੱਲਾਂ, ਝੂਠੀ ਹਮਦਰਦੀ, ਝੂਠੇ ਦਾਅਵੇ, ਝੂਠੇ ਕੌਲ ਕਰਾਰ, ਝੂਠੇ ਸਬਜ ਬਾਗ ਵਿਖਾਉਂਦੇ ਨੇ ਸਾਨੂੰ ਇਹ। ਹਾਂਜੀ, ਝੂਠੇ ਸਰਕਾਰੀ ਅੰਕੜੇ ਸਾਨੂੰ ਵਿਖਾਏ ਜਾਂਦੇ ਨੇ, ਝੂਠੀਆਂ ਪ੍ਰਾਪਤੀਆਂ ਸਾਨੂੰ ਦੱਸੀਆਂ ਜਾਂਦੀਆਂ ਨੇ, ਇਹਨਾਂ ਦੀਆਂ ਫਾਈਲਾਂ 'ਚ ਹੀ ਹੋਣਗੀਆਂ। ਝੂਠੀ ਜਨਤਾ ਦੀ ਸੇਵਾ, ਝੂਠੇ ਇਰਾਦਿਆਂ ਨਾਲ ਝੂਠ ਦੇ ਗੱਡੇ ਨੂੰ ਚੱਲਦਾ ਰੱਖਿਆ ਜਾਂਦਾ। ਇਸ ਗੱਡੇ ਨੂੰ ਝੂਠ ਦੀ ਗਰੀਸ ਲੱਗੀ ਹੈ ਤਾਂ ਹੀ ਚੀਂ ਚੀਂ ਨਹੀਂ ਕਰਦਾ ਚੱਲਣ ਲੱਗਾ। ਜੇ ਯਾਰ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਡਾਇਰੈਕਸ਼ਨ ਦੇਣੀ ਹੈ, ਜਿਨ੍ਹਾਂ ਨੇ ਸਾਡੇ ਮੁਲਕ ਨੂੰ ਡਿਵੈਲਪ ਕਰਨਾ ਹੈ, ਜਿਨ੍ਹਾਂ ਨੇ ਸਾਡੇ ਮੁਲਕ ਵਿੱਚੋਂ ਕ੍ਰਾਈਮ ਕੱਢਣਾ, ਨਸ਼ਾ ਕੱਢਣਾ, ਹੇਰਾਫੇਰੀ, ਜੇ ਉਹ ਹੀ ਸਾਡੇ ਝੂਠ ਦੇ ਪ੍ਰੋਫੈਸਰ ਹੋਣ, ਤਾਂ ਫਿਰ ਸਾਡਾ ਮੁਲਕ ਝੂਠ ਸਥਾਨ ਹੀ ਜਾਂ ਕੁਫਰ ਸਥਾਨ ਹੀ, ਜੇ ਨੈਚੁਰਲੀ ਕੁਫਰ ਸਥਾਨ ਬਣਨਾ। ਸੌ ਰੱਬ ਦੀ ਜੇਕਰ ਤੁਹਾਨੂੰ ਝੂਠ ਬੋਲਣ ਦਾ ਅਭਿਆਸ ਹੋ ਜਾਏ, ਤਾਂ ਤੁਸੀਂ ਇੱਦਾਂ ਕਰੋ, ਜੇ ਤੁਹਾਨੂੰ ਝੂਠ ਬੋਲਣ ਦਾ ਅਭਿਆਸ, ਪਹਿਲਾਂ ਦਿੱਕਤ ਆਏਗੀ ਜੇ ਤੁਸੀਂ ਪਹਿਲਾਂ ਝੂਠ ਨਹੀਂ ਬੋਲਦੇ ਰਹੇ ਐਵੇਂ ਥੋੜ੍ਹੀ ਜਿਹੀ ਦੇਰ, ਫਿਰ ਬਾਅਦ 'ਚ ਕੋਈ ਸ਼ਰਮ ਹਿਆ ਨਹੀਂ ਜੇ ਲਾਗੋਂ ਦੀ ਨਹੀਂ ਲੰਘਦੀ। ਢੀਠ ਹੋ ਕੇ ਨਾ 6 ਮਹੀਨੇ ਪ੍ਰੈਕਟਿਸ ਕਰੋ ਝੂਠ ਦੀ ਅਤੇ ਬੇਸ਼ਰਮੀ ਦੀ। ਤੁਹਾਡੀ ਹਰ ਥਾਂ ਫਤਿਹ ਦੀ ਗਰੰਟੀ ਮੈਂ ਦੇਣਾ ਤੁਹਾਨੂੰ। ਵੈਸੇ ਝੂਠ ਨੇ ਆਸ਼ਕਾਂ ਦਾ ਵੀ ਬੜਾ ਨੁਕਸਾਨ ਕੀਤਾ। ਤੁਸਾਂ ਬੋਲ ਸੁਣੇ ਹੋਣਗੇ, ਦੁੱਖਾਂ ਜਿੰਦੜੀ ਨੂੰ ਘੇਰ ਲਿਆ, ਝੂਠਿਆਂ ਦਾ ਝੂਠ ਸੁਣ ਕੇ ਮੂੰਹ ਸੱਜਣਾ ਨੇ ਫੇਰ ਲਿਆ। ਅਤੇ ਉਹ ਸੱਜਣਾ ਦਾ ਦੂਸਰਾ ਸ਼ੇਰ ਹੈ, ਉਹ ਬੰਦਾ ਕਹਿੰਦਾ ਕਿ ਮੈਂ ਹਾੜੇ ਕੱਢੇ ਉਹਨਾਂ ਤੱਕਿਆ ਵੀ ਨਾ, ਅਸੀਂ ਮਿੰਨਤਾਂ ਕਰ ਕਰ ਹਾਰੇ। ਮੈਂ ਹਾੜੇ ਕੱਢੇ ਉਹਨਾਂ ਤੱਕਿਆ ਵੀ ਨਾ, ਅਸੀਂ ਮਿੰਨਤਾਂ ਕਰ ਕਰ ਹਾਰੇ। ਮੈਂ ਨਿਰਦੋਸ਼ ਮੈਂ ਰੌਲਾ ਪਾਇਆ, ਉਹਦੀ ਚੁੱਪ ਵਿਖਾ ਗਈ ਤਾਰੇ। ਝੂਠਿਆਂ ਦਾ ਝੂਠ ਸੁਣ ਕੇ ਮੇਰੇ ਫੁੱਲ ਵੀ ਭਵਾ ਕੇ ਮਾਰੇ। ਸਿੱਧਾ ਕਹਿ ਉਹਨੇ ਫੁੱਲ ਮੇਰੇ ਮੂੰਹ 'ਤੇ ਮਾਰੇ ਹਨ, ਭਾਂ ਕੇ ਮਾਰੇ। ਤੂੰ ਵੀ ਝੂਠ ਡਿਆ ਬੋਲਣ, ਉਹਨੇ ਛੱਡੇ ਹੀ ਤੇਰੇ ਮੂੰਹ 'ਤੇ ਹੁਣ ਜਿਹੜੇ ਫੁੱਲਾਂ ਦਾ ਗੁਲਦਸਤਾ ਸੀ, ਅਤੇ ਤੂੰ ਪਿੱਛੇ ਕੰਧ 'ਚ ਵੱਜਾ ਸਹਿ ਜਾ। ਹੋਰ ਸੱਚ ਦੀਆਂ ਬੋਲੀਆਂ ਝੂਠੇ ਲੋਕ ਮਾਣ ਨਾਲ ਪਾਉਂਦੇ ਨੇ, ਸੱਚ 'ਤੇ ਫਖਰ ਮਹਿਸੂਸ ਕਰਦੇ ਨੇ, ਪਰ ਝੂਠ ਬੋਲਣੋਂ ਨਹੀਂ ਜੇ ਹਟਦੇ। ਜਿਹੜੇ ਬੰਦੇ ਸੱਚ 'ਤੇ ਲੈਕਚਰ ਕਰਦੇ ਨੇ ਸਾਡੇ ਇੱਥੇ, ਬੜੇ ਅੱਖਾਂ ਮੀਟ ਮੀਟ ਕੇ ਐਗਜ਼ਾਮਪਲਾਂ ਪਵਿੱਤਰ ਗ੍ਰੰਥਾਂ 'ਚੋਂ ਕੱਢ ਕੱਢ ਕੇ ਸੱਚ ਦੀ ਇੰਪੋਰਟੈਂਸ ਦੱਸਦੇ ਹੋਏ ਕਿ ਉੜਕ ਸੱਚ ਰਹੀ, ਸੱਚ ਨੇ ਹਮੇਸ਼ਾ ਜਿੱਤਣਾ। ਨਹੀਂ ਨਹੀਂ, ਅਤੇ ਫਿਰ ਬੜੀਆਂ ਸੋਹਣੀਆਂ ਐਗਜ਼ਾਮਪਲਾਂ ਦੇ ਦੇ ਕੇ, ਜਿਹੜੀਆਂ ਉਹਨਾਂ ਨੇ ਆਪ ਹੀ ਘੜੀਆਂ ਹੁੰਦੀਆਂ ਨੇ। ਹਾਂਜੀ, ਉਹਦੇ ਵਿੱਚ ਵੀ ਉਹ ਝੂਠ ਬੋਲਣੋਂ ਨਹੀਂ ਹਟਦੇ। ਅਤੇ ਅਸੀਂ ਜਿੰਨੀ ਦੇਰ ਸਾਡੇ ਨਾਲ ਕੋਈ ਝੂਠ ਨਾ ਬੋਲੇ, ਅਸੀਂ ਉਹਦੀਆਂ ਗੱਲਾਂ ਤੋਂ ਅਟਰੈਕਟ ਹੀ ਨਹੀਂ ਹੁੰਦੇ। ਸੱਚੀ ਗੱਲ ਤਾਂ ਹੁੰਦੀ ਸ਼ਾਰਟਕੱਟ ਅਤੇ ਖਰਵੀ ਜਿਹੀ ਹੈ,

ਅਸੀਂ ਜਿਹਦੇ ਨਾਲ ਠੱਗੀ ਮਾਰਨੀ ਹੈ, ਅਸੀਂ ਉਹਨੂੰ ਕਹਿਣਾ ਅਤੇ ਤੈਨੂੰ ਮੈਂ 2 ਸਾਲਾਂ 'ਚ 2 ਲੱਖ ਤੋਂ 10 ਲੱਖ ਦਿਆਂਗਾ, ਅਤੇ ਉਹ ਤਾਂ ਹੀ ਅੜੇਗਾ ਸਾਡੇ, ਤਾਂ ਹੀ ਫਸੇਗਾ, ਤਾਂ ਹੀ ਸਾਡੀ ਕੁੰਡੀ ਲੱਗੇਗੀ। ਫਿਰ ਬੜਾ ਕੁਛ ਉਹਨੂੰ ਐਗਜ਼ਾਮਪਲਾਂ ਇੱਧਰੋਂ ਉੱਧਰੋਂ, ਸਾਰੀਆਂ ਝੂਠੀਆਂ ਹੀ ਨੇ, ਵੇਖ ਲਓ ਝੂਠ 'ਚ ਕਿੰਨਾ ਦਮ ਹੈ। ਉੱਦਾਂ ਮੈਂ ਕਹਾਂ ਯਾਰ ਮੈਨੂੰ 2 ਸਾਲ ਵਾਸਤੇ 2 ਲੱਖ ਦੇ ਦਿਓ, ਅਤੇ ਨਾ ਜੀ ਨਾ, ਸਾਡਾ ਤਾਂ ਅੱਗੇ ਮਰ ਕੇ ਗੁਜ਼ਾਰਾ ਹੁੰਦਾ, ਤੈਨੂੰ ਕਿੱਥੋਂ ਦੇ ਦਈਏ 2 ਲੱਖ। ਮੰਗਣ ਵਾਲੇ ਆਉਂਦੇ ਨੇ ਪਿੰਡਾਂ ਦੇ ਵਿੱਚ, ਅਤੇ ਉਹ ਜਿਹੜੀਆਂ ਘਰ ਵਿੱਚ ਜਿਹੜੀਆਂ ਆਮ ਔਰਤਾਂ ਨੇ, ਉਹਨਾਂ ਨੂੰ ਕਹਿਣਗੇ ਬੀਬੀ ਆਪਣੀਆਂ ਟੂੰਬਾਂ ਲਿਆ, ਇਹਨੂੰ ਕਾਗਜ਼ ਦੇ ਵਿੱਚ ਬੰਦ ਕਰਕੇ ਇੱਥੇ ਧਰ ਦੇ, ਮੈਂ ਮਿੰਤਰ ਮਾਰ ਕੇ ਡਬਲ ਕਰ ਦਿਆਂਗਾ। ਮੈਂ ਕਹਿੰਦਾ ਬਈ ਸਾਡੀ ਜਿਹੜੀ ਆਮ ਜਨਤਾ ਹੈ ਉਹਦਾ ਕੋਈ ਕਿਸ ਤਰ੍ਹਾਂ ਦੀ ਬੁੱਧੀ ਹੈ, ਹੈਂ? ਔਰ ਉਹ ਟੂੰਬਾਂ ਲੈ ਕੇ ਆਉਂਦੀਆਂ ਨੇ, ਅਤੇ ਉਹ ਉਹਨਾਂ ਨੂੰ ਗੱਲਾਂ 'ਚ ਲਾ ਕੇ ਬੀਬੀ ਆਓ ਲੈ ਕੇ ਆ, ਇੰਨੀ ਦੇਰ ਨੂੰ ਉਹ ਭੱਜ ਗਏ ਹੁੰਦੇ ਨੇ ਟੂੰਬਾਂ ਲੈ ਕੇ। ਇੱਕ ਨਾਲ ਨਹੀਂ ਵਾਪਰਿਆ, ਅਖਬਾਰਾਂ 'ਚ ਆ ਚੁੱਕਾ, ਬਹੁਤ ਇਹੋ ਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਨੇ, ਰੇਡੀਓ ਟੈਲੀਵਿਜ਼ਨ 'ਤੇ ਵੀ ਲੋਕਾਂ ਨੂੰ ਦੱਸਿਆ ਗਿਆ। ਉਹ ਅਜੇ ਵੀ ਆਉਂਦੇ ਨੇ, ਅਤੇ ਕਈਆਂ ਮਾਈਆਂ ਕੋਲ ਜਾਂ ਔਰਤਾਂ ਕੋਲ, ਜਨਾਨੀਆਂ ਕੋਲ, ਉਹ ਕਿਹੜੀ ਕਿਹੜੇ ਪਲੈਨਟ ਦੀਆਂ ਵਾਸੀ ਹੋਣਗੀਆਂ ਜਿਹੜੀਆਂ ਆਪਣੀਆਂ ਟੂੰਬਾਂ ਡਬਲ ਕਰਵਾਉਣ ਲੱਗੀਆਂ ਨੇ ਇਹਦੇ। ਉਹ ਜੇ ਇਹਦੇ ਕੋਲ ਟੂੰਬਾਂ ਡਬਲ ਕਰਨ ਦੀ ਤਾਕਤ ਹੋਵੇ, ਅਤੇ ਇਹ ਆ ਗਲ ਵਿੱਚ ਪਾ ਕੇ ਚਾਦਰ ਜਿਹੀ, ਅਤੇ ਲੱਪ ਲੱਪ ਆਟਾ ਮੰਗਦਾ ਫਿਰੇ, ਯਾਰ ਕਿਤੇ ਸਾਡੀ ਅਕਲ ਤੋਰ ਕਿੱਥੇ ਗਈ ਹੈ? ਅਸੀਂ ਤਾਂ ਜਦੋਂ ਕਿਸੇ ਦੀ ਜਾਣ ਪਛਾਣ ਕਰਵਾਉਣੀ ਹੋਵੇ, ਹਾਂਜੀ, ਜਾਣ ਪਹਿਚਾਣ ਹੀ ਕਰਵਾਉਂਦੇ ਹਾਂ, ਅਤੇ ਅਸੀਂ ਉਹਦੇ ਉੱਪਰ ਝੂਠ ਦੀ ਭੰਡ ਲੱਦ ਦਿੰਦੇ ਹਾਂ ਦੋਸਤੋ। ਅਤੇ ਜਾਣ ਪਛਾਣ ਕਿੱਦਾਂ ਕਰਵਾਵਾਂਗੇ? ਸਾਡਾ ਜਿਹੜਾ ਕੋਈ ਯਾਰ ਦੋਸਤ ਹੋਏਗਾ, ਫਰਜ਼ ਕਰ ਲਓ ਕੋਈ ਸ਼ਾਦੀ ਸ਼ੂਦੀ ਹੈ ਜਾਂ ਕੋਈ ਫੰਕਸ਼ਨ ਹੈ, ਉਹਦੇ ਵਿੱਚ ਕੋਈ ਮੈਨੂੰ ਮਿਲਣ ਆਇਆ ਯੂਪੀ ਤੋਂ, ਅਤੇ ਮੈਂ ਉਹਦੀ ਆਪਣੇ ਯਾਰਾਂ ਦੋਸਤਾਂ ਨਾਲ ਜਾਣ ਪਛਾਣ ਜਾਂ ਦੂਸਰੇ ਲੋਕਾਂ ਨਾਲ ਪਿੰਡ ਵਾਲਿਆਂ ਨਾਲ ਕਰਵਾਉਣੀ ਹੈ, ਅਤੇ ਮੈਂ ਕਹਾਂਗਾ ਜੀ ਭਾਈ ਇਹ ਨੇ ਸਾਡੇ ਸੱਜਣ ਰੰਧਾਵਾ ਸਾਹਿਬ ਖਾਨਦਾਨੀ ਲੋਕ ਨੇ, ਇਹਨਾਂ ਦਾ ਯੂਪੀ 'ਚ ਤਕੜਾ ਕਾਰੋਬਾਰ ਹੈ, ਅਤੇ ਯੂਪੀ 'ਚ ਇਹਨਾਂ ਦੇ 40 ਟਰੱਕ ਚੱਲਦੇ ਨੇ, ਅਤੇ ਅਸਲ 'ਚ ਭਾਵੇਂ 40 ਖੋਤੇ ਚੱਲਦੇ ਹੋਣ ਇੱਟਾਂ ਢਾਉਣ ਵਾਲੇ ਢੋਣ ਵਾਲੇ। ਬੜੀ ਅਸੀਂ ਮਤਲਬ ਕਿ ਵੇਖਿਆ ਕੁੜੀਆਂ ਨਾਲ ਦੋਸਤੀ ਕਰਨ ਲੱਗੇ ਕਿੱਦਾਂ ਦੀਆਂ ਗੱਪਾਂ ਮਾਰਦੇ ਹਾਂ, ਜਾਂ ਅਸੀਂ ਕਿਸੇ ਦੇ ਬਹਿ ਜਾਈਏ ਮਹਿਫਲ ਦੇ ਵਿੱਚ, ਅਤੇ ਅਸੀਂ ਮਤਲਬ ਕਿ 20 ਥਾਵਾਂ ਤੋਂ ਭਾਵੇਂ ਜੁੱਤੀਆਂ ਖਾ ਕੇ ਮਹਿਫਲ 'ਚੋਂ ਬਾਹਰ ਨਿਕਲੇ ਹੋਈਏ, ਉੱਥੇ ਇੱਕ ਪੈਗ ਲਾ ਕੇ, ਅਤੇ ਅਸੀਂ ਦੱਸਾਂਗੇ ਅਸੀਂ ਫਿਰ ਕਿਹਨੂੰ ਕਿਹਨੂੰ ਖੜਕਾਇਆ, ਕਿੱਥੇ ਕਿੱਥੇ ਖੜਕਾਇਆ। ਅਸੀਂ ਦੋਸਤੋ ਜਿਹੜਾ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਨਾ, ਉਹਦੇ ਅਪੋਜਿਟ ਸਮਝ ਲਿਆ ਕਰੋ ਵੀ ਇਹ ਕੀ ਚੀਜ਼ ਹੈ। ਅਤੇ ਜੇ ਕੋਈ ਮਰ ਜਾਏ ਤਾਂ ਅਸੀਂ ਉਹਨੂੰ ਸ਼ਰਧਾਂਜਲੀ ਦੇਣ ਵਾਲੇ, ਸਾਨੂੰ ਝੂਠ ਦਾ ਫਿਰ ਦੌਰਾ ਹੀ ਪੈ ਜਾਏਗਾ ਜਦੋਂ ਕੋਈ ਸਾਨੂੰ ਬੋਲਣ ਦਾ ਮੌਕਾ ਮਿਲੇਗਾ ਨਾ ਉਹਦੀ। ਅਤੇ ਮਾਮੂਲੀ ਜਿਹੇ ਬੰਦੇ ਨੂੰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੱਸਦੇ ਹੋਏ ਗੱਪਾਂ ਦੀ ਸਰੰਗੀ ਅਤੇ ਝੂਠ ਦੀਆਂ ਵਾਰਾਂ ਗਾਉਣੀਆਂ ਸ਼ੁਰੂ ਕਰ ਦਿਆਂਗੇ। ਲੋਕ ਕਹਿੰਦੇ ਨੇ ਝੂਠ ਗੁੜ ਅਤੇ ਸੱਚ ਮਰਚਾਂ ਵਰਗਾ ਹੁੰਦਾ। ਮੈਂ ਕਹਿੰਦਾ ਝੂਠ ਮਹਿਬੂਬਾ ਅਤੇ ਸੱਚ ਕੈਦੋ ਵਰਗਾ ਹੁੰਦਾ। ਸਾਰੇ ਦਫ਼ਤਰੀ ਕੰਮ ਅਸੀਂ ਝੂਠ, ਰਿਸ਼ਵਤ ਅਤੇ ਚਿਮਚਾਗਿਰੀ ਨਾਲ ਕਰਵਾਉਂਦੇ ਹਾਂ। ਭਾਰਤ ਵਿੱਚ ਤੁਹਾਡਾ ਕੰਮ ਹੋ ਹੀ ਨਹੀਂ ਸਕਦਾ ਜੇ ਇਹਨਾਂ ਚੀਜ਼ਾਂ ਦਾ ਤੁਸੀਂ ਸਹਾਰਾ ਨਹੀਂ ਲੈਂਦੇ। ਤੇ ਝੂਠ ਸਾਡੇ ਖੂਨ, ਸੁਭਾਅ ਅਤੇ ਵਿਹਾਰ ਵਿੱਚ ਜੰਮੂ ਕਸ਼ਮੀਰ ਵਾਂਗੂ ਰਚ ਗਿਆ ਹੈ। ਝੂਠ ਸਾਡੇ ਸਰੀਰ ਦਾ ਅਟੁੱਟ ਅੰਗ ਹੈ, ਜਾਂ ਝੂਠ ਸਾਡਾ ਉਸ ਤਰ੍ਹਾਂ ਜਿਸ ਤਰ੍ਹਾਂ ਜੰਮੂ ਕਸ਼ਮੀਰ ਨਹੀਂ ਭਾਰਤੀ ਕਹਿੰਦੇ ਸਾਡਾ ਅਟੁੱਟ ਅੰਗ ਹੈ, ਇੱਦਾਂ ਹੀ ਝੂਠ ਵੀ ਸਾਡਾ ਅੰਗ ਹੈ। ਸੱਚ ਬੋਲਣ ਲਈ ਤੁਸੀਂ ਇੱਕ ਮਜ਼ਬੂਤ ਇੱਛਾ ਸ਼ਕਤੀ ਅਤੇ ਗੁਰਦੇ ਦੀ ਲੋੜ ਪਏਗੀ ਤੁਹਾਨੂੰ। ਜਣਾ ਖਣਾ ਇਸ ਯੁਰਤ ਦਾ ਭਾਗੀ ਨਹੀਂ ਹੋ ਸਕਦਾ ਕਿ ਉਹ ਇਹੋ ਜਿਹੇ ਝੂਠ ਦੇ ਮੇਲੇ 'ਚ ਸੱਚ ਬੋਲਣ ਦੀ ਯੁਰਤ ਰੱਖ ਜਾਏ। ਲੱਖਾਂ ਵਿੱਚੋਂ ਕੋਈ ਟਾਵਾਂ ਟਾਵਾਂ ਮਰਦੀ ਸੱਚ ਦੀਆਂ ਬੋਲੀਆਂ ਪਾ ਕੇ ਪਿਆਰ ਦੇ ਢੋਲ ਉੱਤੇ ਲੋਕਾਂ ਨੂੰ ਨਚਾ ਸਕਦਾ। ਕੋਈ ਯੁਰਤ ਵਾਲਾ ਉਹਨੂੰ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ ਸਾਡੇ ਸਮਾਜ ਵਿੱਚ।
ਪੜ੍ਹਨ ਲਿਖਣ ਵਾਲੇ ਜਿੰਨੇ ਸੱਜਣ ਨੇ, ਜਿਨ੍ਹਾਂ ਨੇ ਹਿਸਟਰੀ ਪੜ੍ਹੀ ਆ, ਸੱਚ ਬੋਲਣ ਵਾਲਿਆਂ ਨੇ ਜਾਨ ਦੀਆਂ ਬਾਜ਼ੀਆਂ ਲਾਈਆਂ ਨੇ, ਬਹੁਤ ਬਹੁਤ ਸਾਰੀ ਦੁਨੀਆ ਦੇ ਵਿੱਚ, ਗ੍ਰੀਸ ਲਾ ਲਓ, ਅਫਰੀਕਾ ਲਾ ਲਓ, ਯੂਰਪ ਲਾ ਲਓ, ਏਸ਼ੀਆ ਲਾ ਲਓ, ਜਿਨ੍ਹਾਂ ਨੇ ਸੱਚ ਬੋਲਿਆ ਉਹਨਾਂ ਨੇ ਮੌਤ ਨਾਲ ਜੱਫੀਆਂ ਪਾਈਆਂ ਨੇ, ਜਾਂ ਬਚ ਗਏ ਤਾਂ ਉਹਨਾਂ ਦੀ ਕਿਸਮਤ। ਇਹ ਲੋਕਾਂ ਦੀ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ ਸੱਚ ਬੋਲਣ ਵਾਲੇ, ਬੇਸ਼ੱਕ ਉਹ ਇਸ ਦੁਨੀਆ ਦੇ ਉੱਤੋਂ ਭੈੜੇ ਤਰੀਕੇ ਨਾਲ ਹੀ ਵਿਦਾ ਕੀਤਾ ਹੈ ਉਹਨਾਂ ਨੂੰ। ਦਰਅਸਲ ਸਾਡੀ ਜੀਵਨ ਸ਼ੈਲੀ ਝੂਠੀ ਹੋਣ ਕਰਕੇ ਝੂਠ ਸਾਡਾ ਕੌਮੀ ਸੁਭਾਅ ਬਣ ਚੁੱਕਿਆ, ਤਾਂ ਹੀ ਝੂਠੇ ਸਾਡੇ ਝੂਠ ਸਥਾਨ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਡਏ ਨੇ। ਹਾਂਜੀ, ਅਤੇ ਝੂਠੇ ਹੀ ਸਾਡੇ ਰਹਿਨੁਮਾਈ ਕਰ ਰਹੇ ਨੇ। ਬਾਈ ਝੂਠ ਜਿੰਦਾਬਾਦ, ਵੈਰੀ ਗੁੱਡ ਆਫਟਰਨੂਨ ਦੋਸਤੋ। ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਅਤੇ ਮੈਂ ਹਾਂ ਜੀ ਤੁਹਾਡਾ ਦੋਸਤ ਅਤੇ ਹੋਸਟ ਸੁੱਚਾ ਸਿੰਘ ਬਾਜਵਾ। ਅਤੇ ਹੁਣ ਮੈਂ ਤੁਹਾਨੂੰ ਪਾਕਿਸਤਾਨ ਲੈ ਕੇ ਚੱਲਦਾ, ਜਿੱਥੇ ਸਾਡੇ ਲਿਆਕਤ ਗਡਗੋਰ ਜੀ ਹੁਣੀ ਸੈਕਿੰਡ ਆਵਰ ਵਿੱਚ ਗੱਲਬਾਤ ਕਰਨੀ ਉਹਨਾਂ ਨੇ, ਅਤੇ ਉਹ ਮੇਰਾ ਖਿਆਲ ਹੈ ਇੰਤਜ਼ਾਰ ਕਰ ਰਹੇ ਹੋਣਗੇ ਮੇਰੀ ਕਾਲ ਦਾ। ਅਤੇ ਗਡਗੋਰ ਜੀ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਅਤੇ ਰੇਡੀਓ ਬੰਦ ਕਰ ਦਿਓ, ਮੈਂ ਤੁਹਾਨੂੰ ਕਾਲ ਕਰਨ ਲੱਗਾ ਜੀ। ਅਤੇ ਮੇਰੀ ਕਾਲ ਅਗਰ ਪਹਿਲਾਂ ਵੀ ਆ ਜਾਏ, ਪਹਿਲਾਂ ਰੇਡੀਓ ਬੰਦ ਕਰਨਾ, ਫਿਰ ਮੇਰੇ ਨਾਲ ਗੱਲਬਾਤ ਕਰਨੀ ਹੈ। ਲਓ ਜੀ, ਮੈਂ ਪਾਕਿਸਤਾਨ ਟੈਲੀਫੋਨ ਕਰ ਦਿੱਤਾ।

0: गुटकोर साहब, सलाम अलैकुम।
1: वाह, सलाम, सत श्री अकाल वीर जी,
0: सत
1: सत
0: श्री
1: श्री
0: अकाल सर,
1: अकाल
0: सत श्री अकाल। की हाल चाल है तुहाडा?
1: जी। बिल्कुल ठीक ठाक जी, बिल्कुल वधिया, बहुत
0: चलो जी
1: वधिया। तुसी सुनाओ।
0: जी, वेख लो रौनकां लगियां सी। मैं गलबात अपनी पूरी कीती है ते हुण
1: वाह
0: तुहाडी
1: जी वाह,
0: टर्न, ते तुसी आ जाओ, लंघ आओ। तुहाडा एक वारी फेर बहुत बहुत दिलों वेलकम।
1: बड़ी मेहरबानी जी, बहुत शुक्रिया। हसते वसते रवो, खुश रवो। मेरे वालों सारी दुनिया ते वसन वाले पंजाबी प्यारिया नूं, भैणां भरावां नूं सत श्री अकाल, आदाब, अस्सलाम वालेकुम।
0: जी
1: सदा खुश रहन जी
0: गुरगौर
1: सारे।
0: साहब, उन्हां सारिआं वल्लों तुहानूं ही सलाम, नमस्कार एंड वेरी गुड आफ्टरनून। हाँ जी
1: कैसा जा रहा है मौसम अजकल उधर दा?
0: जी, साडा मौसम जिहड़ा है बहुत गर्मी है। अज थोड़ा जिहा टैंपरेचर थले आया है, वो क्योंकि
1: अच्छा
0: अज
1: अच्छा
0: माड़ी जिही किण मिण होई है, लेकिन वो मीह नहीं पिया जो सानू चाहीदा सी। धरती सुकी पई है, फसलां सड़न रहियां ने। थोड़ा साडे इलाके च नहीं इन्ना मीह पिया जिथे असीं रहिंदे आ।
1: रब मेहर करे जी,
0: इत्थे
1: रब
0: बर्फ
1: मेहर
0: वी
1: करे,
0: घट पैंदी है आम जर्मनी नालों।
1: रब
0: ते
1: दी रहमत बसे हर
0: नहीं,
1: पासे
0: मीह
1: जी।
0: आएगा ते सही, लेकिन मेरा ख्याल है शायद अगले हफ्ते पएगा मीह। ते ओदे
1: ए
0: नाल
1: बाजवा साहब
0: हाँ जी,
1: जी जी जी
0: ते उस
1: मैनू जापदा इंज है कि जिस तरह साडा रहन सहन, साडी वसेब, साडा बसण, साडा मुआशरा माहौल बदल गया है या बदल रहा है,
0: हाँ जी
1: इसे तरह ही मौसम भी, कुदरती मौसम जड़े ने वो भी बदल गए ने, मौसम भी रंग बदल गया ने,
0: जी
1: जिस तरह बंदे रंग
0: बिल्कुल।
1: बदल गए
0: सारी
1: ने।
0: दुनिया दियां सब स्टाइल चीज़ां कानून ते साडे जिहड़े पुराने रीति रिवाज हुंदे सन, साडे लहजे, अपना गुरगौर साहब देखिया किन्ना कुछ बदल गया है। हाँ जी, रिश्तेदारियां बदल गईयां। तुसीं वी इन्हां इसे मसले ते ही अज गलबात करनी है।
1: जी जी जी जी
0: ते
1: बिल्कुल
0: उस तरह
1: बिल्कुल,
0: ओ बिल्कुल इसे तरह ही लियाकत साहब, जिस तरह जत्थे जिथे कदी मतलब कि बर्फ रेगिस्तान वगैरह जिथे कदी बर्फ का पता ही नहीं सी लोगों नूं, वो उस जगह पर बर्फ पई है। जिथे बहुत घट मीह पैंदा हुंदा सी, वो रेगिस्तान च हड़ आए ने पिछले साल आए सन।
1: इंजी
0: हाँ,
1: इंजी
0: ते
1: बिल्कुल बदल गया
0: आ
1: सब।
0: जिथे मैं आया जे 40 साल पहला, इत्थे बर्फ दे तूफान आउंदे हुंदे सन जिहड़े कि बहुत ही खतरनाक सन। अज सानू पता ही नहीं, बर्फ भी बहुत घट पैंदी है ते गर्मियां भी 3-4 महीने दियां हो गईयां ने, 3 महीने दियां ते 4 महीने दियां हो गईयां। उदों 1 महीने दी गर्मी हुंदी सी सारी,
1: जा इस रही, और वो भी माड़ी जी।
0: माड़ी जी बिल्कुल, जिस
1: जा
0: तरह 20-22 दिन की माड़ा जी धुप लगनी उन्होंने ही गर्मी
1: जा
0: समझ
1: जा
0: लेना।
1: जा
0: हाँ जी, लेकिन हुण हुण बिल्कुल मौसम वेखो, 4 महीने गर्मी है हुण इत्थे।
1: देखो जी, असी जिहड़ी नस्ल नाल तल्लक रखदे आ ना जी,
0: हाँ जी
1: ये साडी उम्र दे लोक जिहड़े ने, जिन्हां दी 65-70 साल उम्र है,
0: हाँ जी
1: उन्हां ने ਉਹ ਇੰਝ ਹੀ ਸਮਝੋ ਕਿ ਜਿਕਣ ਇੱਕ ਪਾਸਿਓਂ ਦਰਵਾਜ਼ਾ ਲੰਘ ਕੇ ਤੇ ਦੂਜੇ ਪਾਸੇ ਆ ਜਾਂਦੇ ਨੇ ਨਾ,
0: ਜੀ
1: ਕਿ ਸਮੇਂ ਦਾ ਦਰਵਾਜ਼ਾ ਅਸੀਂ ਖੋਲ ਕੇ ਤੇ ਦੂਜੇ ਪਾਸੇ ਆ ਗਏ ਹਾਂ। ਅਸੀਂ ਉਹ ਵੀ ਜ਼ਮਾਨਾ ਵੇਖਿਆ ਜਿਹੜਾ ਅਸੀਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਦੱਸੀਏ ਤੇ ਉਹ ਮੰਨਣ ਵਾਸਤੇ
0: ਮੈਨੂੰ
1: ਤਿਆਰ ਨੇ,
0: ਵਾਕਿਆ ਹੈ ਵੀ ਇੱਦਾਂ ਵੀ ਹੁੰਦਾ ਸੀ, ਉਹ ਨਹੀਂ ਮੰਨਣਗੇ ਵੈਸੇ।
1: ਉਹ ਨਹੀਂ ਮੰਨਦੇ।
0: ਹਾਂ
1: ਉਹ ਕਿੱਥੇ ਮੰਨਦੇ ਨੇ ਕਿ ਜੀ ਅਸੀਂ ਪੈਦਲ ਜਿਹੜਾ ਉਹ 20-20 ਮੀਲ ਜਾਂਦੇ ਸਾਂ ਤੇ 20-20 ਘੋ ਆਖਦੇ ਸੀ, ਹੈ ਜੀ, ਮੀਲ ਨਾਲੋਂ ਵੀ ਵੱਡਾ ਪਿੰਡਾ ਸੀ ਉਹ
0: ਕੋ ਮੀਲ ਨਾਲੋਂ ਵੀ
1: ਤੇ,
0: ਵੱਡਾ
1: ਹੈ ਜੀ,
0: ਹੁੰਦਾ। ਹਾਂਜੀ ਹਾਂਜੀ
1: ਹਾਂ ਉਹਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਘੋ ਕਿੰਨਾ, ਕਿ ਬਸ ਉਹ ਕਹਿਣਾ ਜੀ ਇੰਨੇ ਘੋ ਹੋਏਗਾ ਇੰਨੇ ਘੋ ਜੀ,
0: ਜਦੋਂ ਅਸੀਂ ਬਚਪਨ 'ਚ
1: ਔਰ
0: ਸੀ
1: ਤੁਰ
0: ਨਾ ਆਪਣਾ ਗੁਰਗੋਰ ਸਾਹਿਬ, ਉਦੋਂ ਸਾਡੇ ਪਿੰਡ ਦੇ ਜਿਹੜੇ ਬਜ਼ੁਰਗ ਹੁੰਦੇ ਸਨ ਜੀ,
1: ਜੀ
0: ਉਹਨਾਂ ਨੇ ਜੁੱਤੀ ਲਾ ਕੇ ਝੋਲੀ 'ਚ ਪਾ ਲੈਣੀ ਅਤੇ ਝੋਲਾ ਮੋਢੇ ਨੂੰ
1: ਜਾ
0: ਪਾਇਆ ਹੋਣਾ, ਅਤੇ ਜਿਸ ਤਰ੍ਹਾਂ 20-25 ਕਿਲੋਮੀਟਰ ਜਿਹੜੇ ਅੱਜ ਨੇ ਉਹ ਤੁਰ ਕੇ ਹੀ ਜਾਣਾ, ਅਤੇ ਤੁਰ ਕੇ ਹੀ ਅਗਲੇ
1: ਤੁਰ ਕੇ
0: ਦਿਨ
1: ਜੀ, ਤੁਰ
0: ਉੱਧਰੋਂ
1: ਕੇ,
0: ਆਉਣਾ, ਸਵੇਰੇ ਤੁਰ ਪੈਣਾ ਅਤੇ ਰਾਤ ਨੂੰ ਘਰ ਪਹੁੰਚਣਾ ਕਿਤੇ ਆ ਕੇ।
1: ਅੱਛਾ, ਫਿਰ ਕਿਸੇ ਰਿਸ਼ਤੇਦਾਰ ਕੋਲੋਂ ਕੋਈ ਜਾਨਵਰ ਲੈਣਾ ਹੈ ਉਧਾਰ ਲੈਣਾ ਜਾਂ ਨਗਦ ਲੈਣਾ ਉਹਨੂੰ ਟੋਰ ਕੇ ਲਿਆਉਣਾ, ਕੋਈ ਗੱਡੀ ਦਾ ਸਬੱਬ ਨਹੀਂ, ਟਰੱਕ ਦਾ ਸਬੱਬ ਨਹੀਂ, ਉਹਨੂੰ ਟੋਰ ਕੇ ਲਿਆਉਣਾ ਔਰ ਰਾਹ ਰਸਤੇ ਵਿੱਚ ਕਿਸੇ ਤੇ ਕਿਧਰੇ ਰਾਤ ਰਹਿਣਾ, ਅਣਜਾਣੇ ਪਿੰਡ, ਹਾਂ ਜੀ ਸ਼ਾਮ ਹੋ ਗਈ ਉੱਥੇ ਜੀ ਮੈਂ ਇੱਕ ਬੂਹਾ ਖੜਕਾਇਆ ਉੱਥੇ
0: ਆਪਣਾ ਬੂਹਾ ਖੜਕਾਇਆ ਤੇ ਉਹਨਾਂ ਨੇ ਵੇਲੀ ਚ ਉਹਨੂੰ ਜਗ੍ਹਾ ਦੇ ਦਿੱਤੀ ਵੀ ਚੱਲ ਤੂੰ ਬੰਨ ਲੈ ਸੌਂ ਜਾ,
1: ਉਹਨਾਂ ਜਾਨਵਰ ਨੂੰ ਵੀ ਚਾਰਾ ਦਿੱਤਾ
0: ਤੇ ਇਹਨੂੰ ਵੀ ਰੋਟੀ ਦਿੱਤੀ
1: ਤੇ ਰਹਿਣ ਬਹਿਣ ਨੂੰ ਵੀ ਥਾਂ ਦਿੱਤੀ, ਰੋਟੀ ਦਿੱਤੀ ਸਵੇਰੇ ਉੱਠੋ।
0: ਇਸ ਤਰ੍ਹਾਂ ਆਮ ਹੁੰਦਾ ਹੁੰਦਾ ਸੀ ਜਦੋਂ ਅਸੀਂ ਛੋਟੇ ਸੀ
1: ਤੇ ਹੁਣ ਇਹ ਇਹ ਮੇਰਾ ਗੱਲ ਕਰਨ ਦਾ ਮਕਸਦ ਹੈ ਕਿ ਇਸ ਚੀਜ਼ ਨੂੰ ਹੁਣ ਦੇ ਹਾਲਾਤ ਨਾਲ ਲਈਏ ਤੇ ਅਸੀਂ ਬਿਲਕੁਲ ਹੋਰ ਦੁਨੀਆ ਵਿੱਚ ਵਸ ਰਹੇ ਹਾਂ।
0: ਮੈਂ ਕਿਹਾ ਜੀ ਜ਼ਮਾਨਾ ਹੀ ਹੋਰ ਆ ਗਿਆ
1: ਕਿ ਲੋਕ ਇੱਕ ਦੂਜੇ ਤੇ ਇਤਬਾਰ ਕਰਦੇ ਸੀ ਕਿ ਵੀ ਮੇਰੇ ਕੋਲ ਉਸ ਵੇਲੇ ਬੜੀ ਵੱਡੀ ਇਹ ਦੌਲਤ ਸੀ, ਹੁਣ ਵੀ ਦੌਲਤ ਹੈ ਜ਼ਿਮੀਂਦਾਰ ਵਾਸਤੇ, ਜੱਟ ਵਾਸਤੇ, ਡੰਗਰ ਕੋਈ ਜਿਹੜਾ ਬੜੀ ਵੱਡੀ ਦੌਲਤ ਹੈ ਤੇ ਉਸ ਵੇਲੇ ਫਿਰ ਹੋਰ ਜ਼ਮਾਨਾ ਉਸ ਤਰ੍ਹਾਂ ਦਾ ਸੀ, ਉਹਨੇ ਬਿਲਕੁਲ ਬੇਧੜਕ ਹੋ ਕੇ ਜਾਣਾ ਕਿ ਕੋਈ ਉਹਨੂੰ ਚੋਰ ਡਾਕੂ ਦਾ ਕੋਈ ਨਾ ਆਉਣਾ, ਜਿੱਥੇ ਜਾਣਾ ਉੱਥੇ ਖਤਰਾ ਨਾ ਆਉਣਾ ਜੀ, ਸਾਡੇ ਕੋਲ ਖੋਹ ਨਾ ਲੈਣ, ਸਾਨੂੰ ਰਾਤੀ ਮਾਰ ਨਾ ਦੇਣ, ਸਾਨੂੰ ਕੁੱਝ ਨਾ ਕਰ
0: ਦੇਣ, ਨਹੀਂ ਕੋਈ ਇਹੋ ਜਿਹਾ
1: ਵਸਾ ਹੁੰਦਾ ਸੀ, ਭਾਈਚਾਰਾ ਹੁੰਦਾ ਸੀ, ਵਸਾ ਹੁੰਦਾ ਸੀ।
0: ਗੁਰਗੋਰ ਸਾਹਿਬ ਮੈਨੂੰ ਇੱਕ ਛੋਟੀ ਜਿਹੀ ਗੱਲ ਚੇਤੇ ਆਈ ਹੈ, ਉਦੋਂ ਅਸੀਂ ਨਾ ਛੇਵੀਂ ਸੱਤਵੀਂ 'ਚ ਪੜ੍ਹਦਾ ਹੋਵਾਂਗਾ ਤੇ ਇੱਕ ਬੰਦਾ ਸ਼ਹਿਰੋਂ ਆਇਆ ਸਾਈਕਲ ਤੇ, ਰਾਤ ਪੈ ਗਈ ਸੀ ਉਹਨੂੰ ਤੇ ਉਹ ਆਪਣੀ ਨਾ ਕਣਕ ਦੀ ਮਸ਼ੀਨ ਜਿਹੜੀ ਹੁੰਦੀ ਆ ਕਣਕ ਕੁਤਰਨ ਵਾਲੀ, ਉਹ ਵੈਲਡਿੰਗ ਕਰਵਾਉਂਦਾ ਰਿਹਾ ਤੇ ਉਹਨੂੰ ਵੇਂਹਦਾ ਰਿਹਾ ਨੰਗੀਆਂ ਅੱਖਾਂ ਨਾਲ, ਕੋਲ ਬਹਿ ਕੇ ਤੇ ਚੰਗਿਆੜੇ ਵੇਂਹਦਾ ਰਿਹਾ ਤੇ ਉਹ ਘੰਟੇ ਦੋ ਘੰਟੇ ਬਾਅਦ ਉਹਦੀਆਂ ਅੱਖਾਂ ਤੇ ਇੰਨਾ ਅਸਰ ਹੋ ਗਿਆ ਕਿ ਉਹਨੂੰ ਦਿਸਣੋਂ ਹਟ ਗਿਆ ਤੇ ਉਦੋਂ ਸਾਡੇ ਪਿੰਡ ਪਹੁੰਚ ਚੁੱਕਾ ਸੀ 12 ਕਿਲੋਮੀਟਰ ਤੇ 12 ਹੀ ਉਹਨੇ ਅੱਗੇ ਜਾਣਾ ਸੀ ਅਜੇ ਤੇ ਉਹ ਸਾਡੇ ਪਿੰਡ ਦੇ ਵਿੱਚ ਨਾ ਥੜੇ ਦੇ ਉੱਤੇ ਬੰਦੇ ਬੈਠੇ ਸਨ ਸ਼ਾਮ ਨੂੰ ਤੇ ਉਹ ਉਹਨਾਂ ਕੋਲ ਆਵਾਜ਼ ਸੁਣ ਕੇ ਉਹਨਾਂ ਵੱਲ ਆਇਆ ਤੇ ਕਹਿੰਦਾ ਜੀ ਮੈਨੂੰ ਦਿਸਣੋਂ ਹਟ ਗਿਆ ਤੇ ਮੈਂ ਰਾਤ ਰਹਿਣਾ ਤੇ ਮੈਂ ਮਤਲਬ ਇਹ ਤੇ ਮੈਂ ਉਹਨੂੰ ਪੁੱਛਿਆ ਵੀ ਤੈਨੂੰ ਕਿਉਂ ਕਿਸ਼ਤ ਕੀ ਹੋਇਆ ਤੈਨੂੰ ਦਿਸਣੋਂ ਕਿਉਂ ਹਟ ਗਿਆ, ਉਹ ਬਜ਼ੁਰਗ ਕਹਿੰਦੇ ਨੇ ਵੀ ਤੂੰ ਇਸ ਤਰ੍ਹਾਂ ਕਰ ਸਰਪੰਚ ਦੇ ਘਰ ਚਲਾ ਜਾ ਤੇ ਦੂਜਾ ਲਾਗੋਂ ਇੱਕ ਹੋਰ ਬੁੱਢਾ ਕਹਿੰਦਾ ਆਹ ਵੇਖਾਂ ਸਰਪੰਚ ਦਾ ਭਰਾ ਖਲੋਤਾ, ਮੈਂ ਘਰਦਿਆਂ ਨੂੰ ਨਹੀਂ ਪੁੱਛਿਆ ਤੇ ਉਹਦਾ ਸਾਈਕਲ ਫੜਿਆ ਤੇ ਉਹਨੂੰ ਨਾਲ ਲੈ ਆਇਆ ਤੇ ਅਸੀਂ ਉਹਨੂੰ ਰੋਟੀ ਪਾਣੀ ਵੱਲੋਂ ਪੁੱਛਿਆ ਉਹਨੂੰ ਮੰਜੀ ਵਿਛਾ ਕੇ ਦੇ ਦਿੱਤੀ ਤੇ ਉਹ ਕਹਿੰਦਾ ਰੋਟੀ ਮੈਂ ਉੱਥੋਂ ਖਾ ਕੇ ਤੁਰਿਆ ਸਾਂ ਤੇ ਅਸੀਂ ਉਹਨੂੰ ਫਿਰ ਦੁੱਧ ਦਿੱਤਾ ਪੀਣ ਨੂੰ, ਠੀਕ ਹੈ ਜੀ। ਰਾਤ ਉਹ ਸੁੱਤਾ ਉਹਦੀਆਂ ਅੱਖਾਂ ਦੇ ਉੱਤੇ ਅਸੀਂ ਪਤਾ ਨਹੀਂ ਕੀ ਕੋਈ ਦੁੱਧ ਦੇ ਕੋਈ ਬੰਨੇ ਕੁਛ
1: ਫਿਰ
0: ਹਾਂਜੀ
1: ਤੇ ਉਹ ਅੱਖਾਂ ਉੱਤੇ ਬੰਨਦੇ ਸੀ, ਹਾਂ
0: ਸਵੇਰੇ ਉਹ, ਹਾਂਜੀ ਸਵੇਰੇ ਉਹ ਠੀਕ ਹੋ ਗਿਆ ਤੇ ਉਹਨੇ ਚਾਹ ਪਾਣੀ ਪੀਤੀ ਤੇ ਸਾਡਾ ਧੰਨਵਾਦ ਕਰਕੇ ਤੇ ਬੜੇ ਪਿਆਰ ਨਾਲ ਤੇ ਉਹ ਫਿਰ ਸਾਡਾ ਰਿਸ਼ਤੇਦਾਰ ਹੀ ਬਣ ਗਿਆ, ਉਹ ਫਿਰ ਸਾਨੂੰ ਆਪਣੇ ਬਾਅਦ 'ਚ ਵੀ ਮਿਲਦਾ ਰਿਹਾ ਆਪਣੇ ਵਿਆਹਾਂ ਸ਼ਾਦੀਆਂ ਤੇ ਉਹਨੇ ਸਾਨੂੰ ਸੱਦਿਆ ਫਿਰ ਵੇਖ ਲਓ
1: ਜੀ ਬਿਲਕੁਲ ਉਹ ਤਲਕ ਜਿਹੜੇ ਸਨ ਉਹ ਫਿਰ ਉਮਰਾਂ ਤਾਈਂ ਜਾਂਦੇ ਸਨ ਉਮਰਾਂ ਤਾਈਂ
0: ਤੇ ਜਦੋਂ ਉਹਨੇ ਲੰਘਣਾ ਉਸ ਛੜਕੇ ਸਾਡੇ ਘਰੋਂ ਹੋ ਕੇ ਜਾਣਾ ਫਿਰ ਉਹਨੇ ਸਾਰਿਆਂ ਨੂੰ ਮਿਲ ਕੇ ਮਿਲ ਗਿਲ ਕੇ ਜਾਣਾ ਵੇਖ ਲਓ ਘਰ 'ਚ ਕਿਸੇ ਨੂੰ ਜਗ੍ਹਾ ਦੇਣੀ ਕਿਸੇ ਵਾਕਈ ਡਰ ਨਹੀਂ ਸੀ ਹੁੰਦਾ ਵੀ ਕੋਈ ਦਿਸਣ 'ਤੇ ਡਿਆ ਵਿਚਾਰਾ ਮਜਬੂਰ ਹੈ ਉਹਦੇ ਕੋਲ ਡਰਨਾ ਕੀ ਹੁਣ ਕਿਸੇ ਦੇ ਨਾਲ
1: ਜਿੰਨੀਆਂ ਸਹੂਲਤਾਂ ਆ ਗਈਆਂ ਨੇ ਜਿੰਨੇ ਆਰਾਮ ਆ ਗਏ ਨੇ ਜਿੰਨੇ ਸੁੱਖ ਆ ਗਏ ਨੇ ਬੰਦੇ ਓਨੇ ਹੀ ਬਦਲ ਗਏ ਨੇ ਝੂਰ ਹੋ ਗਏ ਨੇ ਧੂਰ ਹੋ ਗਏ
0: ਅੱਜ ਕੱਲ੍ਹ ਤੇ ਕੋਈ ਕਿਸੇ ਨੂੰ ਲਿਫਟ ਨਹੀਂ ਕਰਾਉਂਦਾ ਤੇ ਆਪਣਾ ਗੁਰਗੋਰ ਸਾਹਿਬ ਸਮਾਂ ਜਿਹੜਾ ਉਹ ਕਾਫੀ ਲੰਘਦਾ ਜਾ ਰਿਹਾ ਤੁਸੀਂ ਹੁਣ ਆਪਣੀ ਗੱਲਬਾਤ ਸ਼ੁਰੂ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਸੀ
1: ਮੈਂ ਜੀ ਇਸ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ
0: ਜੀ
1: ਕਿ ਇੱਕ ਵੇਲਾ ਹੁੰਦਾ ਸੀ ਕਿ ਸਾਡੇ ਇਸ ਮੁਆਸ਼ਰੇ ਦੇ ਵਿੱਚ ਬਹੁਤ ਘੱਟ ਸਹੂਲਤਾਂ ਸਨ
0: ਜੀ
1: ਇਹ ਅਸੀਂ ਆਪਣੇ ਪਿੰਡ ਦੀ ਹੱਦ ਤੱਕ ਹੀ ਜਾਣਦੇ ਸੀ ਆਪਣੇ ਨੇੜੇ ਨੇੜੇ ਦੇ ਇੱਕ ਦੋ ਪਿੰਡਾਂ ਤੱਕ ਹੀ ਜਾਣਦੇ ਸੀ ਸ਼ਹਿਰਾਂ ਨੂੰ ਜਾਂ ਦੂਜੀ ਦੁਨੀਆਂ ਨੂੰ ਅਸੀਂ ਨਹੀਂ ਸੀ ਜਾਣਦੇ ਉੱਥੇ ਕੀ ਹੁੰਦਾ
0: ਜੀ
1: ਰੇਡੀਓ ਵੀ ਕਿਤੇ ਕਿਤੇ ਹੁੰਦਾ ਸੀ ਕਿਤੇ ਕਿਤੇ ਟੀਵੀ ਦਾ ਤੇ ਨਿਸ਼ਾਨ ਹੀ ਨਹੀਂ ਸੀ ਉਸ ਵੇਲੇ ਕਿਤੇ ਕਿਤੇ ਕਿਸੇ ਘਰ ਰੇਡੀਓ ਹੁੰਦਾ ਸੀ
0: ਜੀ
1: ਉਹ ਸਾਨੂੰ ਜਾਣਕਾਰੀ ਨਹੀਂ ਸੀ ਹੁੰਦੀ ਕਿ ਇਹ ਦੁਨੀਆਂ ਕਿੱਥੇ ਵਸ ਰਹੀ ਹੈ ਕਿਸ ਤਰ੍ਹਾਂ ਵਸ ਰਹੀ ਹੈ ਸਾਡੇ ਕੋਲ ਤੇ ਉਹੀ ਚੀਜ਼ਾਂ ਹੁੰਦੀਆਂ ਸੀ ਜਿਹੜੀ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਸੀ, ਪਰ ਉਹਨਾਂ ਚ ਸਵਾਦ ਬੜਾ ਹੁੰਦਾ ਸੀ ਬਾਜਵਾ ਸੀ।
0: ਹਾਂਜੀ,
1: ਵਿਆਹ ਤੇ ਜਾਣਾ ਕਿਧਰੇ ਸਾਡੇ, ਮੈਂ ਇਸ ਮੌਜੂ ਦੀ ਗੱਲ ਅੱਜ ਕਰਨਾ ਚਾਹੁੰਦਾ ਇਸ ਵਿਸ਼ੇ ਤੇ, ਇੱਕ ਟਾਪਿਕ ਇਹ ਕਿ ਬਈ ਅਸੀਂ ਪਹਿਲਾ ਜ਼ਮਾਨਾ ਕੀ ਦੇਖਿਆ ਤੇ ਹੁਣ ਜ਼ਮਾਨਾ ਕੀ ਦੇਖਿਆ, ਤੇ ਉਹਦੇ ਵਿੱਚ ਕੀ ਸਾਨੂੰ ਘਾਟਾ ਸੀ ਤੇ ਕੀ ਵਾਧਾ ਸੀ, ਤੇ ਹੁਣ ਸਾਨੂੰ ਕੀ ਘਾਟਾ।
0: ਬਹੁਤ ਖੂਬ, ਬਹੁਤ ਖੂਬ।
1: ਕਿ ਉਸ ਜ਼ਮਾਨੇ ਵਿੱਚ ਅਸੀਂ ਕਿਸੇ ਵਿਆਹ ਤੇ ਜਾਂਦੇ ਸੀ, ਕਿਸੇ ਮਾਸੀ ਦੇ ਪੁੱਤਰ ਧੀ ਦਾ ਵਿਆਹ, ਕਿਸੇ ਫੁੱਫੀ ਦੇ ਪੁੱਤਰ ਧੀ ਦਾ ਵਿਆਹ,
0: ਹਾਂਜੀ,
1: ਦੂਜੇ ਪਿੰਡ ਜਾਣਾ, ਤੁਰਦਿਆਂ ਜਾਣਾ, ਨਾਨਕ ਵਾਲੀਆਂ ਚੁੱਕੀ ਆਉਣੀਆਂ, ਨਾਲ ਕੰਮੀ ਆਉਣੇ, ਉਹ ਜਿਹੜੇ ਕੰਮ ਕਰਨ ਵਾਲੇ ਜਿਨ੍ਹਾਂ ਨੂੰ ਆਖਣਾ, ਉਹਨਾਂ ਮੰਜੀਆਂ ਸਿਰ ਤੇ ਚੁੱਕੀ ਆਉਣੀਆਂ, ਲੇਫ ਤਲਾਈਆਂ ਚੁੱਕੀ ਆਉਣਾ, ਲਓ ਜੀ ਫੁੱਫੀ ਆ ਗਈ, ਮਾਸੀ ਆ ਗਈ, ਮਾਮਾ ਆ ਗਿਆ, ਰੌਲਾ ਪੈ ਜਾਣਾ ਜੀ ਉੱਥੇ ਵਿਹੜੇ ਵਿੱਚ, ਮੰਜੀਆਂ ਡਹਿ ਜਾਣੀਆਂ, ਬਹਿਣਾ ਉੱਥੇ ਪੱਕ ਰਹੇ ਖਾਣਾ ਤੇ ਰੋਟੀਆਂ ਤੇ ਜਲੇਬੀਆਂ ਤੇ ਮਠਿਆਈਆਂ।
0: ਬਿਲਕੁਲ,
1: ਉਹ ਪਿਆਰ ਹੋਣਾ ਬੜਾ ਉਹਨਾਂ ਸੋਹਣਾ, ਦੋ ਤਰੇ ਚਾਰ ਦਿਨ ਉੱਥੇ ਰਹਿਣਾ ਜੀ।
0: ਬਿਲਕੁਲ,
1: ਅਸੀਂ ਬਾਲਾਂ ਵੀ ਤੇ ਵੱਡਿਆਂ ਵੀ ਤੇ ਬੜਾ ਸਲੂਕ ਹੋਣਾ ਤੇ ਬੜਾ ਇਤਫਾਕ ਹੋਣਾ। ਜਿਸ ਵੇਲੇ ਹੁਣ ਅਸੀਂ ਵੇਹਨੇ ਆ, ਮੈਂ ਆਪਣੇ ਬੱਚਿਆਂ ਨੂੰ ਆਪਣੇ ਪੋਤਰਿਆਂ ਨੂੰ ਦੱਸਣਾ ਕਿ ਵੀ ਅਸੀਂ ਤੇ ਇਸ ਤਰ੍ਹਾਂ ਵਿਆਹਾਂ ਤੇ ਜਾਂਦੇ ਸੀ, ਹੁਣ ਕਾਰਡ ਆਉਂਦਾ ਉਹਦੇ ਉੱਤੇ ਲਿਖਿਆ ਹੁੰਦਾ ਜੀ ਫਲਾਣੇ ਮੈਰਿਜ ਹਾਲ ਵਿੱਚ ਜਾਣਾ ਤੁਸੀਂ, ਇਹ ਟਾਈਮ ਹੋਵੇਗਾ, ਇਹ ਟਾਈਮ ਖਾਣੇ ਦਾ ਹੋਵੇਗਾ, ਉੱਥੇ ਜਾਓ ਜਨਾਬ ਘੰਟੇ ਡੇਢ ਵਿੱਚ ਜਾ ਕੇ ਖਾਣਾ ਖਾਓ ਤੇ ਉੱਥੋਂ ਅੱਲਾ ਬੇਲੀ। ਨਾ ਪਤਾ ਕਿਹਦੇ ਘਰ ਵਿਆਹ ਏ, ਨਾ ਪਤਾ ਜੰਜ ਕਿੱਥੋਂ ਆਈ ਏ, ਕਿੱਥੇ ਜਾਣਾ, ਕੌਣ ਨੇ, ਕੀ ਨੇ, ਬਸ ਰੋਟੀ ਮੂੰਹ ਪਾਣੀ ਏ ਤੇ ਅੱਲਾ ਅੱਲਾ ਕਰ।
0: ਤੇ ਘਰ ਵਾਲੇ ਵੀ ਤੁਹਾਡੇ ਵਾਂਗੂ ਹੀ ਟਾਈਆਂ ਲਾ ਕੇ ਪ੍ਰਾਹੁਣੇ ਬਣੇ ਹੁੰਦੇ ਨੇ ਉੱਥੇ।
1: ਤੁਸੀਂ ਬਾਜਵਾ ਸਾਹਿਬ ਉਸ ਜ਼ਮਾਨੇ ਚ ਦੇਖਿਆ ਹੈ ਕਿ ਜਿਹਦੀ ਖਾਸ ਤੌਰ ਉੱਤੇ ਜਿਹਦੀ ਧੀ ਦਾ ਵਿਆਹ ਹੁੰਦਾ ਸੀ,
0: ਹਾਂਜੀ,
1: ਉਹ ਘਰ ਵਾਲੇ ਆਪਣੇ ਕੱਪੜੇ ਨਵੇਂ ਨਹੀਂ ਸਨ ਪਾਉਂਦੇ,
0: ਉਹ ਹੀ ਰੱਖਦੇ ਸੀ ਜਿਹੜੇ ਉਹਨਾਂ ਦੇ
1: ਪਹਿਲੇ, ਜਿਹੜੇ ਪਹਿਲੇ ਸਾਦੇ ਹੁੰਦੇ ਸੀ।
0: ਹਾਂਜੀ ਹਾਂਜੀ,
1: ਔਰ ਉਹ ਪਤਾ ਲੱਗ ਜਾਂਦਾ ਸੀ ਉਹਨਾਂ ਕੱਪੜਿਆਂ ਤੋਂ, ਪਤਾ ਲੱਗ ਜਾਂਦਾ ਸੀ ਕਿ ਇਹਨਾਂ ਦੀ ਧੀ ਦਾ ਜਾਂ ਭੈਣ ਦਾ ਵਿਆਹ ਏ, ਇਹ ਜਿਹੜੇ ਨੇ ਇਹ ਇਸ ਤਰ੍ਹਾਂ ਨੇ, ਇਹ ਨਾਰਮਲ ਨੇ। ਹੁਣ ਤੇ ਉਹ ਵੀ ਮਹਿਮਾਨਾਂ ਦੀ ਤਰ੍ਹਾਂ ਬੈਠੇ ਹੁੰਦੇ ਨੇ ਜੀ, ਉਹਨਾਂ ਨੂੰ ਕੋਈ ਚਿੱਤ ਚੇਤਾ ਨਹੀਂ ਹੁੰਦਾ ਕਿ ਬਈ ਕੋਈ ਜ਼ਿੰਮੇਦਾਰੀ ਨਹੀਂ ਹੁੰਦੀ। ਅੱਗੇ ਤੇ ਪਤਾ ਜੇ ਸਾਰੀ ਬਰਾਦਰੀ ਮੰਜੀਆਂ ਇਕੱਠੀਆਂ ਕਰਨੀਆਂ,
0: ਸਾਰਾ ਘਰ ਮੰਜੀਆਂ ਨਾਲ ਭਰਿਆ ਹੋਣਾ
1: ਤੇ ਉਹ ਜਨਾਬ ਹੋਰ ਗੱਲਾਂ ਤੇ ਹੋਰ ਬਾਤਾਂ। ਹੁਣ ਅਸੀਂ ਤੇ ਵੇਖ ਵੇਖ ਕੇ ਤੇ ਉਹ ਹੈਰਾਨ ਹੋ ਵੀ ਦਾ ਕਿ ਇਹ ਅਸੀਂ ਕਿਹੜੀ ਦੁਨੀਆਂ ਚ ਰਹੇ ਹਾਂ ਪਹਿਲੇ। ਲੇਕਿਨ ਉਹਦੇ ਚ ਉਹ ਜਿਹੜੀ ਮੈਂ ਕਹਿੰਦਾ ਨਾ ਕਿ ਜਿਹੜੀ ਪਿਆਰ ਦੀ ਮਿਠਾਸ ਸੀ ਉਸ ਸਾਦਗੀ ਵਿੱਚ, ਉਸ ਗਰੀਬੀ ਵਿੱਚ, ਉਹ ਹੁਣ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਉਹ ਨਹੀਂ। ਪਹਿਲੇ ਗਰਮੀਆਂ ਹੁੰਦੀਆਂ ਸੀ, ਵਿਹੜੇ ਚ ਮੰਜੀਆਂ ਹੁੰਦੀਆਂ ਸੀ, ਆਪ ਵੀ ਸਾਰੇ ਘਰ ਦੇ ਬੈਠੇ, ਆਂਢੀ ਗੁਆਂਢੀ ਵੀ ਇੱਕ ਦੋ ਜੀ ਆ ਕੇ ਬੈਠਿਆ, ਅੱਧੀ ਰਾਤ ਤੇ ਗੱਲਾਂ ਕਰਨੀਆਂ। ਹੁਣ ਏ ਸੀ ਲਾਇਆ ਜੀ, ਇਹਦਾ ਬੂਹਾ ਬੰਦ ਕਰੋ ਜੀ, ਬਾਹਰ ਇਹਦਾ ਨਾ ਆਵਾਜ਼ ਆਏ, ਉਹਦਾ ਦਰਵਾਜ਼ਾ ਵੀ ਨੀ ਖੋਲਣ ਦਿੰਦੇ।
0: ਬਿਲਗੌਰ ਸਾਹਿਬ ਉਹ ਵੀ ਯਾਦ ਕਰੋ, ਕੋਠਿਆਂ ਤੇ ਜਦੋਂ ਮੰਜੀਆਂ ਹੁੰਦੀਆਂ ਹਨ ਤੇ ਇੱਕ ਦਾ ਕੋਠਾ ਦੂਜੇ ਨਾਲ ਜੁੜਿਆ, ਦੂਜੇ ਦਾ ਸਾਰਾ ਪਿੰਡ ਹੀ ਘੁੰਮ ਲਓ ਕੋਠਿਆਂ ਕੋਠਿਆਂ ਤੋਂ।
1: ਵਾਹ ਜੀ ਵਾਹ, ਵਾਹ ਜੀ ਵਾਹ। ਉਹ ਬਾਜਵਾ ਸਾਹਿਬ ਬਿਲਕੁਲ ਇੰਜੇ ਕਿ ਡਿਗਰੀ ਡਿਗਰੀ ਨਾ ਡਿਗਰ ਵੇਲੇ ਅਜੇ ਦਿਨ ਮਾੜਾ ਜਿਹਾ ਹੁੰਦਾ ਸੀ,
0: ਹਾਂਜੀ,
1: ਤੇ ਕੋਠੇ ਉੱਤੇ ਮੰਜੀਆਂ ਚੜਨ ਲੱਗ ਪੈਣੀਆਂ, ਨਹੀਂ ਤੇ ਪਹਿਲੇ ਰਾਤ ਦੀਆਂ ਪਈ ਆਉਣੀਆਂ ਕੁਛ। ਫਿਰ ਮਾਵਾਂ ਸਾਡੀਆਂ ਨੇ ਉਹ ਅਸ ਚੰਗੇਰ ਤੇ ਆਂਡੀ ਤੇ ਭਾਂਡੇ ਚੁੱਕ ਕੇ ਤੇ ਉੱਥੇ ਕੋਠੇ ਤੇ ਲੈ ਜਾਣੇ, ਤੇ ਕੋਠੇ ਤੇ ਬਹਿ ਕੇ ਜਨਾਬ ਰੋਟੀਆਂ ਖਾ ਰਹੇ ਹਾਂ, ਨਾਲ ਦੇ ਕੋਠੇ ਉੱਤੇ ਦੂਜੇ ਕਰਦੇ ਨੇ ਜੀ, ਨਾਲ ਤੀਜੇ ਕਰਦੇ ਨੇ, ਉਹ ਗੱਲਾਂ ਬਾਤਾਂ ਕਰਦੇ ਨੇ, ਸਾਲਣ ਇੱਕ ਦੂਜੇ ਕੋਲੋਂ ਮੰਗ ਰਹੇ ਨੇ, ਜਨਾਬ ਤੁਸਾਂ ਕੀ ਪਕਾਇਆ ਜੀ, ਸਾਡਾ ਬੱਚਾ ਹੈ ਚੀਜ਼ ਨੀ ਪਿਆ ਖਾਂਦਾ ਹੁੰਦਾ, ਮੈਂ
0: ਨੀ।
1: ਫਿਰ ਜੇ ਕਿਸੇ ਨੇ ਚੌਲ ਪਕਾਉਣੇ ਨੇ, ਕਿਸੇ ਨੇ ਖੀਰ ਪਕਾਉਣੀ ਹੈ, ਉਸ ਜ਼ਰੂਰ ਨਾਲ ਦਿਆਂ ਦੇਣੀ ਹੈ ਕਿ ਲਓ ਜੀ ਐਸਾ। ਸਾਡੀ ਉਦੋਂ ਇੱਕ ਸੁਗਾਤ ਹੁੰਦੀ ਸੀ ਬਾਜਵਾ ਸਾਹਿਬ, ਸੇਵੀਆਂ।
0: ਹਾਂ ਸੇਵੀਆਂ, ਉਹ ਜਨਾਨੀਆਂ ਹੱਥਾਂ ਨਾਲ ਵੀ ਵੱਟਦੀਆਂ ਹੁੰਦੀਆਂ ਸਨ ਸੇਵੀਆਂ।
1: ਹਾਂ, ਇਹ ਇੱਕ ਤੇ ਸੀ ਨਾ ਮਸ਼ੀਨ ਨਾਲ ਬਹਿ ਕੇ ਉਹ,
0: ਹਾਂ,
1: ਦੋਣਾ ਉੱਤੇ ਮੰਜੀ ਉੱਤੇ ਕੱਸ ਕੇ ਤੇ ਉਹ ਬੰਦਾ ਫੇਰਦਾ ਰਹਿੰਦਾ ਸੀ।
0: ਓ ਬਿਲਕੁਲ ਬਿਲਕੁਲ,
1: ਲੱਛੇ ਜਿਹੀਆਂ ਬਣਦੀਆਂ ਸਨ, ਲੱਛੇ ਹੈ ਜੀ।
0: ਹਾਂਜੀ,
1: ਇੱਕ ਪੋਟਿਆਂ ਦੀਆਂ ਹੁੰਦੀਆਂ,
0: ਬਿਲਕੁਲ ਉਹੀ ਮੈਂ ਕਹਿਣ ਡਿਆ, ਸਾਡੀਆਂ ਸਾਡੀਆਂ ਭਰਜਾਈਆਂ ਤੇ ਸਾਡੀ ਮਾਂ, ਉਹ ਪੋਟਿਆਂ ਨਾਲ ਵੇਖੋ ਕਿੰਨਾ ਕੰਮ ਸੀ, ਵੈਸੇ ਬਰੀਕ ਜਿਹਾ ਕੰਮ।
1: ਔਰ ਫਿਰ ਫਿਰ ਬਾਜਵਾ ਸਾਹਿਬ ਰੰਗ ਬਿਰੰਗੀਆਂ
0: ਰੰਗ ਬਿਰੰਗੀਆਂ ਹੀ ਹੁੰਦੀਆਂ ਸਰ,
1: ਰੰਗ ਬਿਰੰਗੀਆਂ ਹੁੰਦੀਆਂ। ਫਿਰ ਜਨਾਬੇ ਲਈ ਉਹਨਾਂ ਨੂੰ ਪਕਾਉਣਾ, ਉਹਨਾਂ ਨੂੰ ਚੋਪੜਨਾ, ਕਿਆ ਬਾਤ ਹੈ ਜੀ। ਤੇ ਉਹ ਉਹ ਗੱਲਾਂ ਜਿਸ ਵੇਲੇ ਯਾਦ ਆਉਂਦੀਆਂ ਨੇ, ਤੇ ਉਸ ਵੇਲੇ ਉਸ ਬੀਬੀ ਨੂੰ ਬੜਾ ਸੁਗੜ ਤੇ ਸਿਆਣਾ ਸਮਝਿਆ ਜਾਂਦਾ ਸੀ, ਜਿਹੜੀ ਚੁੱਲ ਬਣਾ ਲੈਂਦੀ ਸੀ,
0: ਚੁੱਲ ਬਣਾ ਲੈਂਦੀ ਸੀ, ਇਹ ਸਾਰੇ ਘਰ ਦੇ ਕੰਮ ਕਰ ਲੈਂਦੀ ਸੀ, ਤੇ ਦਰੀਆਂ ਉਣ ਲੈਂਦੀ ਹੁੰਦੀ ਸੀ ਆਪਣੇ ਘਰ ਦੇ ਵਿੱਚ, ਖੇਸ ਦਰੀਆਂ।
1: ਜੀ ਜੀ ਜੀ ਜੀ ਬਿਲਕੁਲ, ਖੇਸ ਦਰੀਆਂ, ਉਹ ਕਪਾਹ ਕਤਣੀ, ਚਰਖੇ ਡਾਣੇ, ਸਾਰਾ ਕੁਝ। ਹੁਣ ਤੇ ਉਹ ਗਾਣਾ ਵੇਖੀਏ ਨਾ, ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ ਹੈ,
0: ਹੁਣ ਕਿੱਥੇ ਪ੍ਰੀਤਾਂ।
1: ਇਹ ਇਹ ਹੁਣ ਸਾਡੇ ਹੁਣ ਦੇ ਜਿਹੜੇ ਬਾਲ ਨੇ, ਹੁਣ ਦੀ ਜਿਹੜੀ ਨਸਲ ਹੈ, ਜੈਕਸੀ ਜਿਹਨੂੰ ਆਖਦੇ ਨੇ, ਇਹ ਦੱਸੋ ਇਹਨਾਂ ਨੂੰ ਕੀ ਪਤਾ ਇਸ ਗਾਣੇ ਦਾ ਕੀ ਮਤਲਬ ਹੈ।
0: ਕਟਗੋਰ ਸਾਹਿਬ ਮੈਨੂੰ ਵੀ ਉਸੇ ਹੀ ਜ਼ਮਾਨੇ ਚ ਲੈ ਗਏ, ਮੇਰੀ ਦਿਮਾਗ ਚ ਬੜੀਆਂ ਰੀਲਾਂ ਚੱਲਣ ਲੱਗ ਗਈਆਂ ਨੇ ਹੁਣ। ਜਿਸ ਤਰ੍ਹਾਂ ਘਰ ਦਾ ਸਾਰਾ ਕੰਮ ਜਨਾਨੀਆਂ ਨੇ ਕਰਨਾ, ਖਾਣ ਪੀਣ ਪਕਾਉਣ ਦਾ, ਅਤੇ ਚੱਕੀ ਆਟਾ ਵੀ ਪੀਂਦੀਆਂ ਹੁੰਦੀਆਂ ਸਨ ਉਹ ਚੱਕੀ ਦੇ ਨਾਲ, ਅਤੇ ਫਿਰ ਜਿਹੜੇ ਚੌਲ ਨੇ ਉਹ ਖੁਰਲੀ ਦੇ ਵਿੱਚ ਉਹ ਮੋਲੀ ਜਿਹੀ ਨਾਲ ਛੜਨੇ। ਹੁਣ ਅੰਦਾਜ਼ਾ ਲਾਇਓ ਉਸ ਬੀਬੀ ਦੇ ਡੌਲਿਆਂ 'ਚ ਕਿੰਨੀ ਪਾਵਰ ਹੋਏਗੀ, ਜਿਹੜੀ ਚੱਕੀ ਵੀ ਚਲਾਉਣ ਡਈ ਆ, ਅਤੇ ਅੱਧਾ ਅੱਧਾ ਘੰਟਾ ਠਾ ਠਾ ਠਾ ਉਖਲੀ ਦੇ ਵਿੱਚ ਚੌਲ ਵੀ ਛੱਡਣ ਡਈ ਆ, ਅਤੇ ਉਹ ਕਿੰਨੀ ਵਰਜਿਸ਼ ਕਰ ਰਹੀ ਹੋਵੇਗੀ ਉਹ ਔਰਤ।
1: ਦੇਖੋ ਜੀ, ਬਾਜਵਾ ਸਾਹਿਬ ਤੁਹਾਡੀ ਗੱਲ ਵੱਡੀ ਹੁੰਦੀ ਹੈ। ਉਹ ਜਿਹੜਾ ਹੁਣ ਹੁਣ ਜਿਸ ਵੇਲੇ ਮੈਂ ਵੇਖਿਆ ਵੇਖਣਾ ਨਾ ਘਰ, ਉਹ ਇੱਕ ਲੰਮਾ ਜਿਹਾ ਉਹਨਾਂ ਇੱਕ ਪਿਸਟਲ ਜਿਹਾ ਹੁੰਦਾ, ਉਹ ਚੁੱਲ੍ਹੇ ਦੇ ਨੇੜੇ ਕਰਕੇ ਕਲਿੱਕ ਕਰਦੇ ਨੇ, ਉਹ ਚੁੱਲ੍ਹਾ ਬਲ ਜਾਂਦਾ। ਹੁਣ ਉਹ ਮਾਚਸਾਂ ਵਾਲੀ ਵੀ ਗੱਲ ਨਹੀਂ ਰਹੀ। ਉਸ ਜ਼ਮਾਨੇ ਚ ਹੁੰਦਾ ਸੀ ਕਿ ਜਿਹੜੀ ਅੱਗ ਲੈਣ ਆਈ ਉਹ ਘਰ ਵਾਲੀ ਬਣ ਬੈਠੀ, ਅੱਗ ਲੈਣ ਆਈ ਘਰ ਵਾਲੀ ਬਣ ਬੈਠੀ। ਉਸ ਵੇਲੇ ਮੈਂ ਥੋੜਾ ਜਿਹਾ ਦੱਸਣਾ ਕਿ ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਫੁੱਫੀਆਂ ਜਿਹੜੀਆਂ ਚਾਚੀਆਂ ਸੀ, ਉਹਨਾਂ ਉਹ ਕਰਦੀਆਂ ਕੀ ਸੀ, ਉਹਨਾਂ ਦੀ ਰੁਟੀਨ ਕੀ ਸੀ। ਉਹਨਾਂ ਜੀ ਵੱਡੀ ਸਰਗੀ ਉੱਠਣਾ, ਵੱਡੀ ਸਰਗੀ, ਵੱਡੀ ਸਰਗੀ ਤੋਂ ਮੁਰਾਦ ਹੈ ਚੰਗਾ ਹਨੇਰਾ ਹੋਣਾ ਹੈ,
0: ਮੂੰਹ
1: ਹਨੇਰਾ ਜਾ। ਉਹਨਾਂ ਨੇ ਉੱਠ ਕੇ ਪਹਿਲਾਂ ਰੱਬ ਰਸੂਲ ਦਾ ਨਾਂ ਲੈਣਾ, ਆਪਣੀ ਇਬਾਦਤ ਕਰਨੀ ਹੈ, ਜਿਹੜਾ ਵੀ ਉਹਨਾਂ ਦਾ ਹੈ ਉਹ ਉਹਨਾਂ ਨੇ ਕੁਛ ਟਾਈਮ। ਫਿਰ ਉਹਨਾਂ ਨੇ ਚੱਕੀ ਚੋਣੀ, ਹਾਂਜੀ ਚੱਕੀ ਚੋ ਕੇ, ਉਹ ਚੱਕੀ ਚੋਣਾ ਆਖਦੇ ਨੇ ਕਿ ਆਟਾ ਮਤਲਬ ਉਹ ਪੀਣਾ, ਪਹਿਲੇ ਦਾਣੇ ਨੇ ਉਹਨੂੰ ਉਹਨਾਂ ਨੂੰ ਆਟੇ ਦੀ ਸ਼ਕਲ ਦੇਣੀ ਹੈ, ਪੀ ਕੇ ਜਿੰਨੇ ਘਰ ਦੇ ਜੀਨੇ ਉਹਨਾਂ ਵਾਸਤੇ ਆਟਾ ਪੀਣਾ। ਔਰ ਉਹ ਗੱਲ ਵੀ ਬਣੀ ਹੈ ਨਾ ਜੀ, ਅੰਨੀ ਪੀਵੇ ਤੇ ਕੁੱਤੀ ਚੱਟੇ,
0: ਬਿਲਕੁਲ
1: ਕੋਈ ਚੀਜ਼ ਜ਼ਾਇਆ ਹੁੰਦੀ ਹੈ, ਖਾਣ ਹੈ ਸਾਡੇ।
0: ਹਾਂਜੀ ਬਿਲਕੁਲ, ਸਾਡੇ ਸਾਡਾ ਇੱਕ ਹੀ ਤਾਂ ਮੁਆਸ਼ਰਾ ਸੀ, ਹੁਣੀ ਵਿੱਚ ਵਿੱਚ ਬਾਰਡਰ ਬਣਿਆ ਨਾ, ਸਾਰੇ ਅਖਾਣ ਸਾਡੇ ਤੁਹਾਡੇ ਲੈਂਗੁਏਜ ਭਾਸ਼ਾ ਤੇ ਇੱਕ ਹੀ ਹੈ।
1: ਅੰਨੀ ਪੀਵੇ ਤੇ ਕੁੱਤੀ ਚੱਟੇ, ਉਹ ਮਤਲਬ ਇੱਕ ਜਿਹੜੀ ਨਲਾਇਕ ਔਰਤ ਹੁੰਦੀ ਸੀ, ਜਾਂ ਕੋਈ ਨਲਾਇਕ ਬੰਦਾ ਕੰਮ ਖਰਾਬ ਕਰੇ ਤੇ ਉਹਦਾ ਬਾਰੇ ਕਿਹਾ ਜਾਂਦਾ
0: ਜੀ। ਬਿਲਕੁਲ,
1: ਉਹਨੇ ਚੱਕੀ, ਫਿਰ ਉਹਨੇ ਆਟਾ ਪੀਣਾ ਜੀ, ਆਪਣਾ ਆਟਾ ਜਿਹੜਾ ਉਹਨੂੰ ਗੁੰਨਣਾ, ਗੁੰਨ ਕੇ ਉਹਨੂੰ ਰੱਖਣਾ 10 ਮਿੰਟ ਕੇ, ਜ਼ਰਾ ਇਹ ਇਹ ਸੈੱਟ ਮਤਲਬ ਇਹਨੂੰ ਕੀ ਉਹ ਕਹਿ ਵਿਸਣ ਲੈ ਕੇ ਕੁਛ ਵਸਣ ਲੈ ਕੁਛ ਐਸਾ ਕੋਈ ਲਫ਼ਜ਼ ਬੋਲਦੇ ਸੀ।
0: ਜਦੋਂ ਆਟਾ ਗੁੰਨ ਕੇ ਰੱਖ ਲਈਦਾ,
1: ਹਾਂ ਜੀ ਜੀ,
0: ਉਹ ਮੈਨੂੰ ਵੀ ਉਹਦਾ ਲਾ ਉਹਨੂੰ ਕੀ ਪਾਥਣ ਕੇ ਕੀ ਪਤਾ ਨੀ ਕੀ ਕਹੀਦਾ ਉਹਨੂੰ, ਚਲੋ ਮੈਨੂੰ ਵੀ ਮੇਰੇ ਦਿਮਾਗ ਚ ਨੀ ਆ ਰਿਹਾ। ਹਾਂਜੀ,
1: ਫਿਰ ਉਹਨੇ ਅੱਗ ਲਾਣੀ ਹੈ, ਔਰ ਅੱਗ ਲਾਣੀ ਚੁੱਲ੍ਹੇ ਦੇ ਵਿੱਚ ਬੜੀ ਆਰਟ ਦਾ ਕੰਮ ਹੁੰਦਾ ਸੀ, ਬੜੀ ਸਾਇੰਸ ਦਾ ਕੰਮ ਹੁੰਦਾ ਸੀ। ਉਹਨੇ ਜਨਾਬ ਰਾਤ ਦੀ ਦੱਬੀ ਅੱਗ ਜਿਹੜੀ ਅੰਗੀਠੀ ਵਿੱਚ ਹੁੰਦੀ ਸੀ ਉਹਦੇ ਨਾਲ ਭੋਰਾ ਕ ਅੱਗ ਲਾਣੀ ਹੈ, ਉਹ ਚਾਪੜੀ ਤੇ ਧਰਨੀ ਹੈ, ਚੁੱਲ੍ਹੇ ਦੇ ਵਿੱਚ ਧਰਨੀ ਹੈ, ਦੁਆਲੇ ਕੱਖ ਧਰਨੇ ਨੇ, ਉਹਦੇ ਦੁਆਲੇ ਦੂਜੀਆਂ ਥਾਪੀਆਂ ਜਾਂ ਪਾਪੜੀਆਂ ਜਿਹੜੀਆਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਜੋੜਨਾ ਕਿ ਫੂਕ ਲੱਗੇ ਤੇ ਅੱਗ ਮੱਚ ਪਵੇ।
2: ਵਾਹ
1: ਹਾਂਜੀ,
2: ਜੀ
1: ਉਹ
2: ਜੀ
1: ਅੱਗ ਤੁਹਾਨੀ ਏ, ਦੁੱਧ ਰਿੜਕਣਾ, ਦੁੱਧ ਰਿੜਕਣਾ ਇੱਕ ਚੰਗਾ ਭਲਾ ਤੁਹਾਨੂੰ ਪਤਾ ਹੈ ਕਿ ਬੜਾ ਤਗੜਾ ਕੰਮ ਹੁੰਦਾ ਸੀ।
0: ਵਾਹ, ਵੇਖੋ ਉਹ ਵੀ ਵਰਜਿਸ਼ ਦਾ ਕੰਮ ਹੈ। ਵੇਖੋ ਕਿੰਨਾ ਦੁੱਧ ਰਿੜਕਣਾ ਕਿੰਨੀ ਵਾਰੀ, ਆ ਜਿਹੜੇ ਲੋਕੀ ਅੱਜ ਯੋਗਾ ਕਰਦੇ ਨੇ ਨਾ, ਇਹਦੇ ਨਾਲੋਂ ਜ਼ਿਆਦਾ ਯੋਗਾ ਤੇ ਸਾਡੀਆਂ ਪੁਰਾਣੀਆਂ ਮਾਵਾਂ ਭੈਣਾਂ ਕਰਦੀਆਂ ਹੁੰਦੀਆਂ ਸਨ ਵਧੇਰੇ ਉੱਠ।
1: ਹਾਂ ਵੇਖੋ ਜੀ,
0: ਉਹਨਾਂ ਦੀ ਜਾਨ ਵੀ ਪੂਰੀ ਹੁੰਦੀ ਸੀ ਵੈਸੇ,
1: ਉਹ
0: ਤਾਕਤਵਰ।
1: ਉਹ ਜੀ ਜੀ, ਉਦੋਂ ਜਿੰਨੀ ਸਾਡੀ ਸਾਡੇ ਰਹਿਤਲ ਸੀ ਉਹ ਹੀ ਸਾਡੇ ਹਰ ਪਾਸੇ ਨਜ਼ਰ ਆਉਂਦੀ ਸੀ, ਸਾਡੀਆਂ ਗਾਣਿਆਂ ਵਿੱਚ, ਸਾਡੀ ਮੌਸੀਕੀ ਵਿੱਚ, ਕਿ ਮਦਾਨੀਆਂ ਆਇਓ ਮੇਰੇ ਡਾਡਿਆ ਰੱਬਾ, ਕਿੰਨਾ ਜੰਮੀਆਂ ਕਿੰਨਾ।
0: ਜਦੋਂ ਜਦੋਂ ਬਿਜਲੀ ਆਈ ਨਾ ਨਵੀਂ ਨਵੀਂ, ਤੇ ਉਦੋਂ ਇੱਕ ਗਾਣਾ ਆਇਆ ਸੀ, ਜੱਟੀ ਬਿਜਲੀ ਜਗਾ ਕੇ ਦੁੱਧ ਰਿੜਕੇ, ਕਿੱਡੀ ਕਿੱਡਾ ਖੁਸ਼ੀ ਦਾ ਗਾਣਾ ਹੋਏਗਾ ਵੀ ਵੇਖੋ ਕਿੱਡੀ ਸ਼ਕੀਨ ਹੋ ਗਈ ਹੈ, ਬਿਜਲੀ ਜਗਾ ਕੇ ਦੁੱਧ ਰਿੜਕਣ ਡਈ ਹੈ।
1: ਦੁੱਧ ਰਿੜਕੇ ਉਹ ਲਾਟੂ, ਅਸੀਂ ਉਹਨਾਂ ਨੂੰ ਆਉਂਦੇ ਸਨ ਲਾਟੂ ਲਵਾਇਆ, ਪੁਰਾਣੇ ਨੇ ਦੇ ਘਰ ਲਾਟੂ ਪਿਆ ਬਲਦਾ ਜੀ,
0: ਥੱਲਿਓ ਕੀੜੀਆਂ ਤੇ ਨਜ਼ਰ ਆਉਂਦੀਆਂ ਨੇ ਜੀ, ਜਦੋਂ ਬਲਬਲਾਟੂ
1: ਚੱਲਦਾ ਕੀੜੀਆਂ ਨਜ਼ਰ ਆਉਂਦੀਆਂ ਨੇ। ਇਹਨੂੰ ਹੱਥ ਨੀ ਲਾਣਾ, ਇਹਨੂੰ ਗਿੱਲਾ ਹੱਥ ਨੀ ਲਾਣਾ, ਇਹਦੇ ਨਾਲ ਚੰਬੜ
0: ਜਾਈਦਾ,
1: ਟੁਕੜਾ ਭਰਾ ਰਹਿਣਾ ਹੈ।
0: ਜਦੋਂ ਸਾਡੇ ਬਿਜਲੀ ਲੱਗੀ ਨਾ ਜੀ, ਉਦੋਂ ਅਸੀਂ ਮੇਰਾ ਖਿਆਲ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਹੋਵਾਂਗੇ, ਅਤੇ ਬਿਜਲੀ ਤਾਂ ਪਹਿਲਾਂ ਦੀ ਆ ਗਈ ਸੀ ਪਿੰਡਾਂ 'ਚ, ਥੋੜ੍ਹੀ ਥੋੜ੍ਹੀ ਲੇਟ ਆਈ ਨਾ, ਅਤੇ ਮਤਲਬ ਕਿ ਅਸੀਂ ਚਲੋ ਬਲਬ ਜਗਾ ਅਸੀਂ ਆਉਣਾ, ਅਤੇ ਘਰ ਦੇ ਜਿੰਨੇ ਵੀ ਮਤਲਬ ਕਿ ਦੋ ਤਿੰਨ ਬਲਬ ਚਾਰ ਸਾਰੇ ਬੜੇ ਸ਼ੌਂਕ ਦੇ ਨਾਲ ਪੜ੍ਹਨਾ ਹੁੰਦਾ ਸੀ ਨਾ, ਅਤੇ ਬਾਹਰ ਦਾ ਮੇਨ ਬਲਬ ਵੀ ਜਗਾ ਦੇਣਾ ਆਪਣੇ ਅੰਦਰ ਦੇ, ਅਤੇ ਸਾਡੀ ਮਾਂ ਨੇ ਕਹਿਣਾ ਆਪਣੇ ਕਮਰੇ ਦਾ ਹੀ ਸਿਰਫ ਬਲਬ ਜਗਾਓ, ਬਾਹਰ ਦਾ ਤਾਂ ਉਦੋਂ ਜਗਾਈਦਾ ਜਦੋਂ ਕੋਈ ਪ੍ਰਾਹੁਣਾ ਆਇਆ ਗਿਆ ਹੋਵੇ, ਪਤਾ ਇਹਨਾਂ ਦਾ ਖਰਚ ਕਿੰਨਾ ਆਉਣਾ ਇਹਨਾਂ ਦਾ।
1: ਉਹ ਵੇਖੋ ਜੀ, ਉਹਨਾਂ ਤੇ ਵੇਖੇ ਅਸੀਂ ਦੀਵਾ ਬਾਲਣਾ, ਔਰ ਦੀਵਾ ਬਾਲਣ ਆਖਣਾ ਚਾਨਣੇ ਚਾਨਣੇ ਰੋਟੀ ਖਾ ਲਓ, ਫਿਰ ਅਸੀਂ ਇਹ ਦੀਵਾ ਬੁਝਾ ਛੱਡਣਾ ਹੈ ਕਿ ਇਹਦੇ ਚ ਤੇਲ ਸੜਦਾ
2: ਜੀ।
1: ਤੇ ਉਹ ਗੱਲਾਂ ਜਿਸ ਵੇਲੇ ਯਾਦ ਆਉਂਦੀਆਂ ਨੇ, ਜਿਸ ਵੇਲੇ ਉਹ ਵੇਖੀਦਾ, ਉਸ ਵੇਲੇ ਹੈਰਾਨ ਹੋਵੀਦਾ ਕਿ ਬਈ ਫਿਰ ਗੁਆਂਢੀਆਂ ਨਾਲ ਜਿਹੜਾ ਤਲਕ ਹੁੰਦਾ ਸੀ,
2: ਹਾਂਜੀ,
1: ਕਿ ਗੁਆਂਢੀ ਜਿਹੜਾ ਉਹ ਇੰਨੀ ਸਮਝਿਆ ਜਾਂਦਾ ਸੀ, ਜੇਕਰ ਘਰ ਦਾ ਫਰਦ ਹੈ, ਉਹਨਾਂ ਦੇ ਬਾਲ, ਉਹਨਾਂ ਦੀਆਂ ਬੀਬੀਆਂ, ਉਹਨਾਂ ਦੇ ਮਰਦ, ਆਉਣ ਜਾਣ, ਉਹਨਾਂ ਦੇ ਦੁੱਖ ਸੁੱਖ, ਉਹਨਾਂ ਦੇ ਕੋਈ ਚੀਜ਼ ਹੋਣੀ ਹੈ, ਕੋਈ ਪਕਾਉਣੀ ਹੈ ਤੇ ਉਹਨਾਂ ਦੇ ਘਰ ਘੱਲਣੀ ਹੈ, ਹੈ ਜੀ, ਤੇ ਉਹਨਾਂ ਕੋਲੋਂ ਚੀਜ਼ ਮੰਗ ਵੀ ਲੈਣੀ ਹੈ, ਉਹਨਾਂ ਨੂੰ ਦੇਣੀ ਵੀ ਹੈ, ਤੇ ਬੜਾ ਪਿਆਰ ਤੇ ਸਲੂਕ ਤੇ ਹੋਣ ਤੇ ਕਈ ਆ ਜਿਹੜਾ ਸਾਡਾ ਮਾਹੌਲ ਸ਼ਹਿਰੀ ਹੋ ਗਿਆ, ਪਿੰਡਾਂ 'ਚ ਫਿਰ ਕੁਝ ਥੋੜੀ ਥੋੜੀ ਜਿਹੀ ਜਾਣ ਪਛਾਣ ਹੈ, ਪਤਾ ਨੀ ਹੁੰਦਾ ਗੁਆਂਢ 'ਚ ਕੌਣ ਰਹਿੰਦਾ, ਕਿੰਨੇ ਬੰਦੇ ਰਹਿੰਦੇ ਨੇ, ਇਹ ਕੀ ਕਰਦੇ ਨੇ, ਕੌਣ ਨੇ, ਇਹਨਾਂ ਦਾ ਹਾਲ ਕੀ ਹੈ, ਭੁੱਖੇ ਨੇ, ਨੰਗੇ ਨੇ, ਵਿਚਾਰਿਆਂ ਦਾ ਕੋਈ ਖਬਰ ਹੀ ਨੀ। ਇਹ ਸਾਡੇ ਪੁਰਾਣੀ ਜਿਹੜੀ ਸਾਡੀ ਸੀ ਨਾ ਜੀ ਵਸੇਬ, ਉਹਦੇ ਵਿੱਚ ਠੀਕ ਇੱਕ ਸਹੂਲਤਾਂ ਘੱਟ ਸਨ, ਲੇਕਿਨ ਸਕੂਨ ਤੇ ਪਿਆਰ ਤੇ ਮੋਹ ਜਿਹੜਾ,
0: ਬਿਲਕੁਲ ਬਿਲਕੁਲ, ਟੈਨਸ਼ਨ ਹੈ ਨਹੀਂ ਸੀ, ਭੱਜ ਨੱਠ ਤੇ ਜਿਹੜੇ ਅੱਜ ਕੱਲ ਇੰਨਾ ਗੁੱਸਾ ਸੜਿਆਂਦ ਜਾਂ ਡਿਪਰੈਸ਼ਨ, ਇਹ ਚੀਜ਼ਾਂ ਉਦੋਂ ਹੈ ਹੀ ਨਹੀਂ ਸਨ, ਡਿਪਰੈਸ਼ਨ ਵਗੈਰਾ
1: ਹੈ ਹੀ ਨਹੀਂ ਸੀ ਜੀ। ਹੁਣ ਤੇ ਮੇਰਾ ਜੀ ਬਲੱਡ ਪ੍ਰੈਸ਼ਰ ਕਿਸੇ ਦਾ ਲੋ ਹੋਇਆ, ਕਿਸੇ ਦਾ ਹਾਈ ਹੋਇਆ, ਕਿਸੇ ਦੀ ਸ਼ੂਗਰ ਲੋ ਹੋਈ ਹੈ,
0: ਪਿੰਡ ਵਿੱਚ ਜਿਹੜੇ ਬੰਦੇ ਸਾਡੇ ਬਾਪ ਦੇ ਹਾਣੀ ਹੁੰਦੇ ਸਨ, ਅਸੀਂ ਹਰ ਇੱਕ ਨੂੰ ਚਾਚਾ ਜੀ ਕਹਿ ਕੇ ਬੁਲਾਉਂਦੇ ਹੁੰਦੇ ਸਨ, ਬਾਪੂ ਜੀ, ਤਾਇਆ ਜੀ, ਸਾਰਿਆਂ ਨੂੰ। ਗੜਗੋਰ ਸਾਹਿਬ, ਇੱਕ ਵਾਰੀ ਨਾ ਇੱਕ ਮੈਨੂੰ ਗੱਲ ਚੇਤੇ ਆਈ ਹੈ ਕਿ ਸਾਡੇ ਨਾ ਮਤਲਬ ਕਿ ਸੜਕ ਬਣੀ ਨਵੀਂ ਨਵੀਂ, ਅਤੇ ਅਜੇ ਉਹਦੇ 'ਤੇ ਇੱਕ ਸਵੇਰੇ ਬੱਸ ਜਾਂਦੀ ਸੀ ਅਤੇ ਸ਼ਾਮ ਨੂੰ ਆਉਂਦੀ ਸੀ, ਅਜੇ ਸੜਕ ਬਣੀ ਸੀ, ਅਤੇ ਬਾਕੀ ਟ੍ਰੈਫਿਕ ਇੰਨੀ ਉਦੋਂ ਹੁੰਦੀ ਨਹੀਂ ਸੀ, ਮੋਟਰਸਾਈਕਲ ਕਾਰਾਂ ਦੀ ਇੰਨੀਆਂ ਹੁੰਦੀਆਂ ਨੇ, ਮੈਂ ਗੱਲ ਵੀ ਤਾਂ 60 ਸਾਲ ਪੁਰਾਣੀ ਕਰਨ ਡਿਆ ਵਾਂ ਕਿਤੇ
1: ਤਕਰੀਬਨ,
0: ਅਤੇ ਉਹ ਮਤਲਬ ਕਿ ਅਸੀਂ ਕੀ ਕੀਤਾ, 7-8 ਮੁੰਡਿਆਂ ਨੇ ਚੌਕ 'ਚ ਲੈ ਕੇ ਨਾ, ਅਤੇ ਸੜਕ ਦੇ ਉੱਤੇ ਸਟਾਪੂ ਵਾ ਲਿਆ, ਅਤੇ ਅਸੀਂ ਖੇਡਣ ਲੱਗ ਗਏ ਉਹਦੇ 'ਤੇ ਸੜਕ 'ਤੇ, ਤੇ
1: ਹਾਂ
0: ਇੱਕ
1: ਸਾਫ ਥਾਂ
0: ਆ ਸਾਫ ਥਾਂ ਸੀ, ਤੇ ਇੱਕ ਬੰਦ ਬਜ਼ੁਰਗ, ਇੰਨਾ ਬਜ਼ੁਰਗ ਨਹੀਂ ਸੀ ਵੈਸੇ, ਉਹਦੀ ਦਾੜੀ ਚਿੱਟੀ ਹੋਈ ਪਰ ਹੈ ਹੈਲਦੀ ਸੀ ਠੀਕ ਠਾਕ। ਉਹਨੇ ਨਾ ਸਾਨੂੰ ਕਿਹਾ ਵੀ ਤੁਸੀਂ ਇੱਥੇ ਇੱਥੇ ਨਹੀਂ ਖੇਡਣਾ, ਹਟ ਜਾਓ, ਇੱਥੇ ਕੋਈ ਕਾਰ ਆ ਸਕਦੀ ਹੈ, ਕੋਈ ਸਾਈਕਲ, ਕੋਈ ਮੋਟਰਸਾਈਕਲ ਆ ਜਾਏਗਾ, ਜਾਂ ਕੋਈ ਟਰੱਕ ਵੀ ਲੰਘਦੇ ਹੁੰਦੇ ਹਨ ਤਾਂ ਤੁਸੀਂ ਥੱਲੇ ਆ ਜਾਓਗੇ, ਜੋ ਅਤੇ ਇਹ ਚੰਗੀ, ਇਹ ਕੋਈ ਗਰਾਊਂਡ ਹੈ ਜਿਹਦੇ ਉੱਤੇ ਤੁਸੀਂ ਮਤਲਬ ਕਿ ਇੱਥੇ ਵਾਹ ਕੇ ਅਤੇ ਚਲੋ ਉਹ ਹੋਰ ਥਾਂ ਜਿੱਥੇ ਮਰਜ਼ੀ ਖੇਡੋ, ਅਸੀਂ 6 ਜਣੇ ਹਾਂ ਆਵੇ ਨਾਲ, 2-4 ਵੇਖਣ ਵਾਲੇ ਵੀ, ਅਤੇ ਕਹਿੰਦਾ ਚਲੋ ਚਲੋ ਨਿਕਲੋ ਇੱਥੋਂ। ਅਸੀਂ ਉਹਦੇ ਹੁੰਦਿਆਂ ਅਤੇ ਲਾਂਬੇ ਹੋ ਗਏ, ਉਹ ਜਦੋਂ ਅੱਗੇ ਚਲਾ ਗਿਆ, ਹਾਂਜੀ ਗਾਂਹ ਦੂਰ ਚਲਾ ਗਿਆ, ਅਸੀਂ ਫੇਰ ਖੇਡਣ ਲੱਗ ਪਏ, ਅਸੀਂ ਆਪਣੀ ਗੇਮ 'ਚ ਲੱਗ ਗਏ। ਉਹ ਨਾ ਪੱਠੇ ਲੈ ਕੇ ਅੱਧੇ ਘੰਟੇ ਬਾਅਦ ਆ ਗਿਆ, ਅਤੇ ਉਹਨੇ ਸਾਨੂੰ ਫੇਰ ਵੇਖ ਲਿਆ ਵੀ ਫੇਰ ਖੇਡਣ ਡਏ ਨੇ। ਉਹਨਾਂ ਨੂੰ ਸਾਨੂੰ ਪਤਾ ਨਹੀਂ ਲੱਗਣ ਦਿੱਤਾ, ਆਪਣੇ ਪੱਠੇ ਪਰਾਂ ਹੀ ਧਰ ਲਏ, ਅਤੇ ਸਾਡੇ ਲਾਗੇ ਆ ਕੇ ਗੜਗੋਰ ਸਾਹਿਬ ਉਹਨੇ ਜੁੱਤੀ ਲਾ ਲਈ, ਅਤੇ ਜਿਹਦੇ ਜਿਹੜਾ ਅੱਗੇ ਟੱਕਰਿਆ ਠਾ ਠਾ ਠਾ, ਅਤੇ ਅਸੀਂ ਦੌੜ ਗਏ, ਅਤੇ ਸਾਡੇ 'ਚ ਕਿਤੇ ਇੰਨੀ ਯੁਰਤ ਨਹੀਂ ਵੀ ਘਰ ਜਾ ਕੇ ਅਸੀਂ ਦੱਸੀਏ ਵੀ ਸਾਨੂੰ ਉਹਨੇ ਮਾਰਿਆ, ਹਾਂਜੀ
1: ਮਾਰਿਆ।
0: ਅਤੇ ਵੇਖ ਲਓ ਬੱਚਿਆਂ 'ਤੇ ਕਿਤਨਾ ਹੱਕ ਸਮਝਦੇ ਹੁੰਦੇ ਸਨ ਵੀ ਇਹ ਛੋਟੇ ਨੇ, ਸਾਡਾ ਫਰਜ਼ ਬਣਦਾ ਇਹਨਾਂ ਨੂੰ ਸਮਝਾਉਣਾ, ਅਤੇ ਉਹ ਕਿਸੇ ਦੇ ਬੱਚੇ ਦੇ ਵਿੱਚ ਪੇੜਾ ਮਾਰ ਦਿੰਦੇ ਹੁੰਦੇ ਹਨ ਜੇ ਕੋਈ ਉਹ ਗਲਤ ਕੰਮ ਕਰਨ ਡਿਆ, ਅਤੇ ਉਹਨੇ ਸਾਡੇ ਚੰਗੀਆਂ ਹੀ ਸੁੱਟੀਆਂ। ਕਹਿੰਦਾ ਮੈਂ ਹੁਣ ਦੁਬਾਰਾ ਮੈਂ ਤੁਹਾਨੂੰ ਕਿਤੇ ਵੇਖ ਲਿਆ ਨਾ, ਅਤੇ ਤੁਹਾਡੇ ਪਿਓਵਾਂ ਨੂੰ ਵੀ ਦੱਸਾਂਗਾ ਅਤੇ ਤੁਹਾਡੀ ਮਾਂ ਨੂੰ ਵੀ ਦੱਸਾਂਗਾ ਜਾ ਕੇ। ਹਾਂ, ਜਿਸ ਤਰ੍ਹਾਂ ਆਪਣੇ ਬੱਚਿਆਂ 'ਤੇ ਹੱਕ ਨਹੀਂ ਹੁੰਦਾ
1: ਆਪਣੇ। ਬਿਲਕੁਲ ਇਸ ਤਰ੍ਹਾਂ, ਬਿਲਕੁਲ ਇਸ ਤਰ੍ਹਾਂ ਜੀ, ਬਿਲਕੁਲ ਇਸ ਤਰ੍ਹਾਂ। ਤੇ ਘਰ ਦੀ ਮਾਂ ਨੇ ਵੀ ਦੱਸਣਾ ਵੀ ਇਹ ਤੇਰਾ ਚਾਚਾ ਹੈ, ਇਹ ਤੇਰਾ ਮਾਮਾ ਹੈ, ਇਹ ਤੇਰਾ ਫੁੱਫੜ ਹੈ, ਉਹ ਜਿਹੜਾ ਵੀ ਉਹਦੇ ਪੇਕੇ ਪਿੰਡ ਦਾ ਹੁੰਦਾ ਸੀ ਉਹ ਮਾਮਾ ਹੀ ਹੁੰਦਾ ਸੀ,
0: ਮਾਮਾ ਹੀ ਹੁੰਦਾ ਸੀ, ਬਿਲਕੁਲ ਬਿਲਕੁਲ।
1: ਤੇ ਜੇ ਉਹ ਉਹਦਾ ਆਪਣੇ ਪਿੰਡ ਵਿੱਚ ਵਿਆਹ ਹੋਇਆ ਹੋਵੇ ਤੇ ਫਿਰ ਉਹ ਪਾਸਾ ਸਾਰਾ ਮਾਮਿਆਂ ਦਾ ਹੁੰਦਾ ਸੀ, ਜਿਹੜੇ ਪਾਸੇ ਉਹ ਉਹਦਿਆਂ ਪੇਕਿਆਂ ਦਾ ਘਰ ਹੁੰਦਾ ਸੀ,
0: ਬਿਲਕੁਲ।
1: ਉਹ ਵੀ ਸਾਰੇ ਭੈਣ ਸਮਝਦੇ ਸੀ ਕਿ ਵੀ ਇੱਧਰ ਸਾਡੀ ਭੈਣ ਦਾ ਘਰ ਹੈ
0: ਜੀ।
1: ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਹੁਣ ਯਾਦ ਕਰਨੇ ਆ, ਸਾਨੂੰ ਉਹ ਨਜ਼ਰ ਨਹੀਂ ਆਉਂਦੀਆਂ। ਸਾਨੂੰ ਹੁਣ ਉਹਦੇ ਜਿਹੜੇ ਬਾਲ ਨੇ ਉਹ ਆਉਂਦੇ ਨੇ ਕਿ ਤੁਸੀਂ ਪੁਰਾਣੇ ਕਿਸੇ ਆਪਣੇ ਕਿਸੇ ਆਣੀ ਕੋਲ ਬਹਿ ਕੇ ਉਸ ਜ਼ਮਾਨੇ ਦੀਆਂ ਗੱਲਾਂ ਸ਼ੁਰੂ ਕੀਤੀ ਹੋਵੇ ਨਾ, ਤੇ ਦੂਜੇ ਇੱਕ ਦੂਜੇ ਨੂੰ ਦੱਸ ਨਿਆਣੇ ਆਉਂਦੇ ਨੇ, ਵੇਖੋ ਇਹ ਗੱਲ ਪੈ ਕਰਦੇ ਨੇ, ਇਹ ਗੱਲ ਪੈ ਕਰਦੇ,
0: ਵੇਖੋ ਕਿਸ ਤਰ੍ਹਾਂ ਦੀਆਂ ਗੱਲਾਂ,
1: ਕਿਸ ਤਰ੍ਹਾਂ ਦੀਆਂ ਗੱਲਾਂ ਪੈ ਕਰਦੇ ਨੇ
0: ਜੀ ਜੀ।
1: ਜੇ ਹੁਣ ਅਸੀਂ ਆਖੀਏ ਕਿ ਬਈ ਅਸੀਂ ਇਹ ਰੇਡੀਓ ਨਹੀਂ ਸੁਣ ਆਉਂਦੇ, ਹੁਣ ਜਿਹਨਾਂ ਨੇ ਮੋਬਾਈਲ ਵੇਖੇ ਨੇ, ਜਿਹੜੇ ਮਤਲਬ ਇੰਟਰਨੈਟ ਤੇ ਗੱਲਾਂ ਕਰਦੇ ਨੇ, ਉਹਨਾਂ ਨੂੰ ਕੀ ਲੱਗੇ ਜੀ ਮਰਿਆ ਕੋਈ ਤੇ ਉਹਦਾ ਬੰਦਾ ਭੇਜਣਾ, ਉਹਨੇ ਬੰਦੇ ਨੇ ਜਾ ਕੇ ਪਹਿਲਾਂ ਸੁਨੇਹਾ ਦੇਣਾ ਹੈ ਜੀ।
0: ਉਹ ਜਿਹੜੇ ਚਿੱਠੀ ਨਹੀਂ ਭੇਜਦੇ ਹੁੰਦੇ ਨਾਈ ਦੇ ਹੱਥ ਜਦੋਂ ਕੁੜੀ ਦਾ ਵਿਆਹ ਹੋਵੇ ਜਾਂ ਮੁੰਡੇ ਦਾ ਵਿਆਹ,
1: ਜਾ ਜਾ ਜਾ ਜਾ
0: ਤੇ ਤੁਰ ਕੇ ਜਾਂਦਾ ਹੁੰਦਾ ਸੀ ਨਾਈ, ਵਿਚਾਰਾ
1: ਤੁਰ ਕੇ ਤੁਰ ਕੇ ਤੁਰ ਕੇ ਮਰਨੇ ਦਾ ਸੁਨੇਹਾ ਲੈ ਕੇ ਜਾਣਾ ਉਹਨੇ,
0: ਹਾਂਜੀ
1: ਤੁਰ ਕੇ ਜਾਣਾ ਹੈ ਜੀ, ਉੱਥੇ ਜਾ ਕੇ ਦੱਸਣਾ, ਫਿਰ ਉਹਨਾਂ ਨੇ ਆਉਣਾ, ਫਿਰ ਜਨਾਬ ਉਹਨੂੰ ਦਫ਼ਨ ਕਰਨਾ ਜਾਂ ਉਸ ਜਿਹੜਾ ਵੀ ਸਿਲਸਿਲਾ ਸੀ ਅੱਗੇ
0: ਜੋ ਵੀ ਹੈ ਹਾਂਜੀ
1: ਜੀ। ਇਹ ਜਿਹੜਾ ਇਹ ਹੁਣ ਤੇ ਸਾਨੂੰ ਇੱਥੇ ਉਸ ਗੱਲ ਦਾ ਨਹੀਂ ਪਤਾ ਹੁੰਦਾ, ਬਾਹਰ ਵਾਲੇ ਸਾਨੂੰ ਫੋਨ ਕਰਦੇ ਨੂੰ ਪਿੰਡ 'ਚ ਇੰਜ ਹੋਇਆ ਜਾਂ ਨਾਲ ਦੇ ਪਿੰਡ ਉੱਥੇ ਇੰਜ ਹੋ ਗਿਆ ਜਾਂ ਇੰਜ ਹੋ ਗਿਆ, ਕਿ ਇਸ ਤਰ੍ਹਾਂ ਤੇਜ਼ ਸਿਲਸਿਲਾ ਹੋ ਗਿਆ। ਤੇ ਉਹਨਾਂ ਵਾਸਤੇ ਉਹ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਹੈਰਾਨ ਕਰਨ ਵਾਲੀਆਂ ਨੇ, ਸਾਡੇ ਵਾਸਤੇ ਇਹ ਜਿਹੜੀਆਂ ਨੇ ਇਹ ਅੱਜ ਕੱਲ ਦਾ ਜ਼ਮਾਨਾ ਜਿਹੜਾ ਸਾਨੂੰ
0: ਜੀ ਬਿਲਕੁਲ ਜ਼ਮਾਨਾ ਫਾਸਟ,
1: ਕੋਈ ਨਾ ਅਸੀਂ ਕੋਈ ਨਾ ਉਪਰੀ ਥਾਵੇਂ ਆ ਗਏ ਆ
0: ਜੀ ਜੀ, ਸਾਰਿਆਂ ਨੇ ਇਕੱਠਿਆਂ ਰੋਟੀ ਖਾਣੀ ਭਾਵੇਂ ਮੰਜੀਆਂ ਤੇ ਅਲੱਗ ਅਲੱਗ ਹੀ ਬੈਠੇ ਹੁੰਦੇ ਸਨ, ਇੱਕ ਲੇਡੀ ਬਣਾ ਰਹੀ ਹੈ ਬਾਕੀ ਸਾਰੇ ਰੋਟੀ ਖਾਣ ਡੇ। ਤੇ ਹੁਣ ਜਦੋਂ ਮਤਲਬ ਕਿ ਮੇਰੇ ਬੱਚੇ ਛੋਟੇ ਛੋਟੇ ਸਨ, ਬਹੁਤ ਛੋਟੇ ਵੀ ਨਹੀਂ, ਪ੍ਰਾਇਮਰੀ ਸਕੂਲ 'ਚ ਪੜ੍ਹਦੇ ਹਨ, ਤੇ ਇੱਕ ਸਾਡੇ ਜਿੰਨੇ ਮੈਂਬਰ ਨੇ ਘਰ 'ਚ ਓਨੇ ਹੀ ਕਮਰੇ ਨੇ, ਉਹ ਆਪੋ ਆਪਣੇ ਕਮਰਿਆਂ ਦੇ ਵਿੱਚ, ਕੋਈ ਦਖਲ ਅੰਦਾਜ਼ੀ ਦੂਜਿਆਂ ਦੇ 'ਚ ਨਹੀਂ ਦੇ, ਮੈਂ ਆਪਣੀ ਗੱਲ ਨਹੀਂ ਕਰਦਾ, ਸਾਰੀਆਂ ਹੀ ਫੈਮਿਲੀਆਂ 'ਚ ਇੱਦਾਂ ਚੱਲਣ ਡਿਆ ਹੈਗਾ, ਬਿਲਕੁਲ ਇੱਕ ਦੂਜੇ ਦੀ ਪ੍ਰਾਈਵੇਸੀ ਦੇ ਵਿੱਚ ਦਖਲ ਨਹੀਂ ਦੇਣਾ। ਤੇ ਮੇਰਾ ਮੁੰਡਾ 5ਵੀਂ 'ਚ 4-4 'ਚ ਪੜ੍ਹਦਾ ਹੁੰਦਾ ਸੀ ਛੋਟਾ, ਤੇ ਮੈਂ ਕੋਈ ਚੀਜ਼ ਲੱਭਣ ਡਿਆ ਇੱਥੇ, ਤੇ ਮੈਂ ਨਾ ਉਹਦੇ ਕਮਰੇ 'ਚੋਂ ਬਾਹਰ ਨਿਕਲਿਆ ਤੇ ਉਹ ਆ ਗਿਆ, ਪਤਾ ਨਹੀਂ ਕਿੱਧਰੋਂ ਆਇਆ, ਤੇ ਮੈਂ ਅਸੀਂ ਬੂਹੇ ਚੋਂ ਮੈਂ ਬਾਹਰ ਜਾ ਰਿਹਾ, ਉਹ ਅੰਦਰ ਜਾ ਆ ਰਿਹਾ ਸੀ, ਤੇ ਮੈਨੂੰ ਕਹਿੰਦਾ ਵਾ ਵੀ ਡੈਡੀ ਤੁਸੀਂ ਮੇਰੇ ਕਮਰੇ 'ਚ ਕੀ ਕਰਨ ਡਏ ਸੀ? ਮੈਂ ਕਿਹਾ ਬਈ ਤੇਰੇ ਕਮਰੇ ਫਲਾਣੀ ਚੀਜ਼ ਲੱਭਣ ਡਿਆ ਹਾਂ, ਤੇ ਤੇਰਾ ਕਮਰਾ ਕਿੱਥੋਂ ਆ ਗਿਆ? ਕਹਿੰਦਾ ਮੇਰਾ ਹੀ ਤੇ ਕਮਰਾ ਹੈ, ਮੇਰਾ ਕਮਰਾ ਹੈ। ਤੇ ਮੈਂ ਅੱਛਾ ਤੇਰਾ ਕਮਰਾ, ਤੇ ਮਤਲਬ ਕਿ ਮੈਂ ਨਹੀਂ ਅੰਦਰ ਐਂਟਰ ਕਰ ਸਕਦਾ। ਕਹਿੰਦਾ ਕਿਉਂ, ਕਾਹਦੇ ਵਾਸਤੇ ਮੇਰੇ ਕਮਰੇ 'ਚ ਕਿਉਂ ਆਏ ਤੁਸੀਂ, ਕੀ ਲੈਣ ਆਏ ਮੈਨੂੰ ਦੱਸੋ। ਮੈਂ ਕਿਹਾ ਇਹ ਕਮਰਾ ਤੇਰਾ ਹੈ ਅਤੇ ਇਸ ਕਮਰੇ ਦਾ ਇਹ ਸਾਰਾ ਘਰ ਹੀ ਮੇਰਾ। ਅਤੇ ਮੇਰਾ ਮੁੰਡਾ ਕਹਿੰਦਾ ਆਹੋ ਘਰ ਤਾਂ ਤੁਹਾਡਾ ਹੀ ਆ, ਪਰ ਇਸ ਘਰ ਵਿੱਚ ਆਹ ਕਮਰਾ ਮੇਰਾ, ਤੁਸੀਂ ਮੇਰੀ ਪਰਮਿਸ਼ਨ ਤੋਂ ਬਗੈਰ ਨਹੀਂ ਆ ਸਕਦੇ। ਛੋਟਾ ਜਿਹਾ ਹੀ
1: ਪ੍ਰਾਈਵੇਸੀ
0: ਤੇ ਹੋਰ ਕੀ। ਕਹਿੰਦਾ ਕੀ ਲੱਭਦੇ, ਤੁਹਾਡੀ ਕਿਹੜੀ ਚੀਜ਼ ਮੇਰੇ ਕਮਰੇ 'ਚ ਆ ਗਈ ਹੈ, ਜਰਾ ਅੰਦਾਜ਼ਾ ਲਾ ਲਓ ਬੱਚਿਆਂ ਦਾ।
1: ਤੇ ਉਹ ਜਿਸ ਵੇਲੇ ਅਸੀਂ ਤੇ ਵੇਖਦੇ ਹਾਂ ਤੇ ਸਾਰਾ ਟੱਬਰ ਇੱਕ ਕਮਰੇ ਵਿੱਚ ਹੀ ਹੈ ਜੀ, ਸੁੱਤੇ ਹੈ। ਤੇ ਕੋਈ ਮਤਲਬ ਗੱਲਾਂ ਕਰਦਾ ਪਿਆ, ਕੋਲ ਹੀ ਸੋਹਣਾ ਜੀ ਨੂੰ ਨੀਂਦਰ ਆਈ, ਉਹ ਸੁੱਤਾ ਵੀ ਪਿਆ। ਉਹਨੇ ਨੀ ਆਖਣਾ ਚੁੱਪ ਕਰੋ ਯਾਰ, ਮੇਰੇ ਕੋਲ ਪਾਏ।
0: ਹੁਣ ਤੇ ਤਕਰੀਬਨ ਇੰਡੀਆ ਦੇ ਵਿੱਚ ਵੀ ਬੱਚੇ, ਨਿੱਕਿਆਂ ਬੱਚਿਆਂ ਦੇ ਵੀ ਵੱਖਰੇ ਕੰਮ, ਜਿਹੜੇ ਥੋੜੇ ਖਾਂਦੇ ਪੀਂਦੇ ਲੋਕ ਨੇ, ਮਿਡਲ ਕਲਾਸ ਨੇ, ਉਹਨਾਂ ਨੇ ਆਪਣੇ ਬੱਚਿਆਂ ਦੇ ਜੰਮਦਿਆਂ ਦੇ ਵੱਖਰੇ ਕਮਰੇ ਬਣਾਏ ਨੇ ਉਹਨਾਂ ਨੇ।
1: ਉਹ ਬੇਬੀ ਰੂਮ ਨਾਲ ਵੀ ਬਣਾ ਛੱਡਿਆ,
0: ਬੇਬੀ ਰੂਮ ਉਸੇ ਵੇਲੇ, ਜਿਸ ਤਰ੍ਹਾਂ ਟਾਇਲਟ ਨਹੀਂ ਹਰ ਕਮਰੇ ਨਾਲ ਰਿਵਾਜ ਹੀ ਪੈ ਗਿਆ, ਨਾਲ ਹੀ ਬੇਬੀ ਰੂਮ, ਮਤਲਬ ਕਿ ਉਹਨਾਂ ਨੇ ਪਹਿਲਾਂ ਹੀ ਪਲਾਨਿੰਗ ਸਾਰੀ ਕਰਕੇ ਰੱਖੀ ਹੁੰਦੀ ਹੈ ਆਪੋ ਆਪਣੇ ਕਮਰਿਆਂ ਦੇ ਵਿੱਚ ਬਸ ਵੀ। ਤੇ ਸਵੇਰੇ ਅਸੀਂ ਤੇ ਤੁਸੀਂ ਗੱਲਾਂ ਕਰਨ ਡਏ ਹੋ ਨਾ, ਚੱਕੀ ਪੀਣ ਦੀਆਂ, ਝੋਨਾ ਛੱਡਣ ਦੀਆਂ, ਤੇ ਸਾਰਾ ਕੰਮ ਹਨੇਰੇ ਉੱਠ ਕੇ ਆਹ ਕਰਨਾ। ਹੁਣ ਸਾਡੀਆਂ ਜਿਹੜੀਆਂ ਲੇਡੀਜ਼ ਨੇ ਆਲਮੋਸਟ, ਉਹਨਾਂ ਦੀ ਚਾਰ ਨੌਕਰ ਬਣਾਉਂਦੇ ਜੇ ਘਰਾਂ ਦੇ ਵਿੱਚ
1: ਜੀ ਜੀ। ਉਹ ਮੈਂ ਦੱਸਣਾ ਕਿ ਉਹ ਜਨਾਬ, ਉਹ ਮੈਂ ਤੇ ਹੈਰਾਨ ਹੋਣਾ ਕਿ ਉਹ ਜ਼ਰਾ ਕੁ ਨਾ ਲੱਭੇ ਜਾਂ ਉਹਦਾ ਖਤਮ ਹੋ ਜਾਏ ਉਹਦੀ ਗੈਸ ਜਾਂ ਸਿੱਕਾ ਜੋ ਵੀ ਹੁੰਦਾ ਉਹਦੇ ਚ, ਉਹ ਬਰਨਰ ਜਿਹੜਾ ਜਿਹਦੇ ਨਾਲ ਬਾਲਦੀਆਂ ਨੇ ਚੁੱਲਾ ਜਿਹਾ,
0: ਆਹ ਚੁੱਲਾ ਗੈਸ ਵਾਲਾ,
1: ਉਹ ਪਰੇਸ਼ਾਨ ਜੀ। ਹੁਣ ਕੀ ਕਰੀਏ, ਹੁਣ ਕੀ ਕਰੀਏ ਦੱਸੋ ਵੀ। ਤੇ ਉਹ ਜਿਹੜੀਆਂ ਮਾਈਆਂ ਨੇ, ਜਿਹੜੀਆਂ ਸੱਸਾਂ ਨੇ, ਉਹ ਕਲਪਦੀਆਂ ਨੇ, ਉਹਨਾਂ ਨੂੰ ਆਪਣਾ ਯਾਦ ਆਉਂਦਾ ਕਿ ਫੂਕਾਂ ਮਾਰ ਮਾਰ ਕੇ ਤੇ ਉਹਨਾਂ ਨੂੰ ਬਾਲਦੀਆਂ ਸੀ।
0: ਬਿਲਕੁਲ,
1: ਸਿਰੇ ਵਿੱਚ ਵੀ
0: ਆਪਣੇ ਥਾਂ ਸੱਸਾਂ ਵੀ ਵਿਚਾਰੀਆਂ ਠੀਕ, ਤੇ ਨੂੰਹਾਂ ਨੇ ਅੱਜ ਕੱਲ ਦੀ ਪੈਦਾਵਾਰ।
1: ਉਹ ਬਾਜਵਾ ਸਾਹਿਬ, ਉਹ ਜਿਸ ਵੇਲੇ ਉਹਨਾਂ ਵਿਚਾਰੀਆਂ ਨੇ ਚੁੱਲ੍ਹਾਂ ਦੇ ਵਿੱਚ ਮਾਰਨੀਆਂ ਫੂਕਾਂ ਸਾਡੀਆਂ ਘਰ ਵਾਲੀਆਂ ਨੇ, ਤੇ ਉਹ ਜਨਾਬ ਉਹ ਵਿੱਚੋਂ ਸਾਹ ਉੱਡ ਕੇ ਉਹਨਾਂ ਦੀਆਂ ਵਾਲਾਂ ਚ ਵੀ ਪਈ ਹੋਣੀ, ਮੂੰਹ ਤੇ ਵੀ ਪਈ ਹੋਣੀ
0: ਪੈਣੀ ਹੈ। ਸੁਣਾ, ਫੂਕ ਵੀ ਕੋਈ ਇੱਕ ਥੋੜੀ ਮਾਰਨੀ ਹੈ, ਉਹ ਕਾਫੀ ਸਾਰੀਆਂ ਫੂਕਾਂ ਅੱਗ ਬਾਲਣ ਵਾਸਤੇ ਮਾਰਨੀਆਂ ਪੈਂਦੀਆਂ, ਜਿਹੜੀ ਰਾਤ ਦੀ ਭੁੱਬੜ ਉਹਨਾਂ ਨੇ ਰੱਖੀ ਹੁੰਦੀ ਸੀ।
1: ਕਿਆ ਜ਼ਮਾਨਾ ਸੀ, ਕੀ ਵੇਲਾ ਯਾਦ ਆਉਂਦਾ ਪਿਆ। ਸਹੀ ਗੱਲ ਹੈ, ਉਹ ਨਾ ਸਾਰਾ ਜੋ ਫਿਲਮ ਦੀ ਤਰ੍ਹਾਂ ਸਾਹਮਣੇ ਉਹ ਚੀਜ਼ਾਂ ਆ ਰਹੀਆਂ ਨੇ।
0: ਬਿਲਕੁਲ ਬਿਲਕੁਲ,
1: ਡੇਰਿਆਂ ਉੱਤੇ ਕਮਾਦ ਪੀੜਨਾ, ਗੁੜ ਬਣਾਉਣਾ, ਤੇ ਉਹ ਜਨਾਬ ਸਿਆਲ ਹੋਣਾ ਉੱਥੇ ਹੀ ਅੱਗ ਸੇਕਣੀ ਬਹਿ ਕੇ, ਉਹਦੇ ਜਿੱਥੇ ਉਹ ਅੱਗ ਬਾਲਣ ਵਾਲਾ ਇੱਕ ਬੰਦਾ ਸਪੈਸ਼ਲ ਹੁੰਦਾ ਸੀ, ਉਹ ਜਿਹੜਾ ਉਹਦਾ ਕੰਟਰੋਲਰ ਹੁੰਦਾ ਸੀ ਨਾ, ਕਿ ਸਾਰੇ ਉਸ ਉਸ ਪਲਾਂਟ ਦਾ ਜਿਹੜਾ ਹੁੰਦਾ ਸੀ ਮੈਨੇਜਰ,
0: ਉਸ ਇੰਡਸਟਰੀ ਦਾ ਕਹੋ ਜੀ, ਜੇ ਤੁਸੀਂ
1: ਆ ਜਾ ਉਹਨੇ ਉਹਨੂੰ ਪਤਾ ਹੁੰਦਾ ਸੀ ਕਿ ਇੰਨੀ ਇਹ ਹੁਣ ਇਹਦੀ ਇਹ ਪੋਜੀਸ਼ਨ ਇਹ, ਹੁਣ ਇਹਦੇ ਚ ਇਹ ਮਸਾਲਾ ਪਾਣਾ, ਉਹ ਕੁਛ ਪਾਉਂਦੇ ਸੀ ਮਿੱਠਾ ਸੋਡਾ ਤੇ ਕੁਛ।
0: ਗੁਰਦੋਰ ਸਾਹਿਬ ਉਹਨਾਂ ਦੇ ਜ਼ਿੰਦਗੀ ਭਰ ਦੇ ਤਜਰਬੇ ਸਨ, ਉਹ ਸਾਰੇ
1: ਤਜਰਬੇ ਸਨ।
0: ਹਾਂਜੀ, ਉਹਨਾਂ ਨੂੰ ਬਗੈਰ ਘੜੀ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਹੁਣ ਕਿੰਨੀ ਰਾਤ ਰਹਿ ਗਈ ਹੈ, ਕਿੰਨੀ ਚਲੀ ਗਈ ਹੈ, ਤਾਂ ਨੂੰ ਸਮਾਨ ਤਾਰੇ ਹੀ ਵੇਖ ਕੇ ਸਾਰਾ ਕੁਛ। ਤੇ ਮੈਂ ਜੋ ਹਿਸਾਬ ਲਾਇਆ ਸੀ, ਸਾਡੇ ਪਿੰਡ ਨਾ ਇੱਕ ਮਤਲਬ ਕਿ ਬਿਲਕੁਲ ਅਨਪੜ੍ਹ ਬੰਦਾ ਸੀ, ਤੇ ਜਦੋਂ ਮੇਰੇ ਘਰਦਿਆਂ ਨੇ ਕਹਿਣਾ ਨਾ ਮੈਨੂੰ ਵੀ ਤੂੰ ਸਕੂਲੋਂ ਆ ਸਮਾਨ ਬਾਜ਼ਾਰੋਂ ਫਿਰ ਲੈ ਕੇ ਆਵੀਂ, ਆ ਵੀ ਜਿਸ ਤਰ੍ਹਾਂ ਚਾਹ ਇੱਕ ਇੱਕ ਕਿਲੋ ਚਾਹ ਲਿਆਵੀਂ, 5 ਕਿਲੋ ਖੰਡ ਲਿਆਈ, ਸਾਬਣ ਲਿਆਈ, ਆਹ ਲਿਆਈ, ਤੇ ਮੈਂ ਕੀ ਕਰਨਾ ਇੱਕ ਪੇਪਰ ਕੱਢਣਾ ਉਹਦੇ 'ਤੇ ਲਿਖ ਲੈਣਾ, ਕੋਈ ਦਿਮਾਗ 'ਤੇ ਬਰਡਨ ਨਹੀਂ। ਔਰ ਉਹ ਬੰਦਾ ਜਿਹੜਾ ਸੀ ਉਹ ਚਿੱਟਾ ਅਨਪੜ੍ਹ ਲਿਖ ਨਹੀਂ ਸਕਦਾ ਹੁੰਦਾ, ਉਹਨੂੰ ਉਹਦੇ ਘਰ ਦੇ ਸ਼ਹਿਰ ਭੇਜਦੇ ਹੁੰਦੇ ਹਨ, ਅਤੇ ਉਹ ਘਰਦਿਆਂ ਨੇ ਉਹਨੂੰ ਇੱਕ ਵਾਰੀ ਲਿਸਟ ਬੋਲ ਕੇ ਦੱਸ ਦੇਣੀ, ਮਜਾਲ ਹੈ ਕਿਤੇ ਉਹ ਕੋਈ ਚੀਜ਼ ਭੁੱਲ ਜਾਏ, ਹੱਦ ਹੋ ਗਈ। ਇਹ ਫਿਰ ਨਾ ਫੀਡ ਜਿਹੜੇ ਅਨਪੜ੍ਹ ਹੁੰਦੇ ਨੇ ਉਹ ਆਪਣੇ ਦਿਮਾਗ 'ਚ ਫੀਡ ਕਰ ਲੈਂਦੇ ਨੇ, ਅਤੇ ਅਸੀਂ ਦਿਮਾਗ ਤੱਕ ਜਾਣ ਹੀ ਨਹੀਂ ਦਿੰਦੇ ਜਦੋਂ ਅਸੀਂ ਲਿਖ ਲੈਣਾ, ਕਿਉਂ ਪਰੇਸ਼ਾਨੀ ਪਰੇਸ਼ਾਨ ਕਰੀਏ ਦਿਮਾਗ ਨੂੰ ਇੰਨਾ।
1: ਉਹ ਸਾਰਾ ਹਿਸਾਬ ਹੀ ਜੀ ਕਰ ਲੈਂਦੇ ਸਨ, ਸਾਰਾ ਹਿਸਾਬ ਕਿਤਾਬ, ਉਹ ਜ਼ਮੀਨ ਦਾ ਪਟ, ਉਹਨਾਂ ਦੀ ਕਛਾਈ, ਉਹਦੇ ਪੈਦਾਵਾਰ ਦਾ, ਉਹਦੀ ਪੈਦਾਵਾਰ ਦੀ ਕੀਮਤ, ਉਹਦੀ ਪੈਦਾਵਾਰ ਦੀ ਕੀਮਤ ਦਾ। ਤੇ ਉਹ ਉਦੋਂ ਬਾਜਵਾ ਸਾਹਿਬ, ਉਹ ਤੁਸੀਂ ਵੇਖਿਆ ਹੋਣਾ ਇੰਨੇ ਵੀਹਾਂ ਵੀਹਾਂ ਦਾ ਹੁੰਦਾ ਸੀ,
0: ਪੰਜ ਵੀਹਾਂ ਸੌ
1: ਜਿਹੜੀ ਆਖਣਾ
0: ਰੌਲਾ ਪਾਉਂਦੇ ਹੁੰਦੇ ਹਨ ਵੀ ਇੰਨੇ ਵੀਹਾਂ ਤੋਂ ਨਾ, ਇੰਨੇ ਵੀਹਾਂ ਤੋਂ ਅੱਗੇ ਨੀ ਜਾਣਾ, ਇੰਨੇ ਵੀਹਾਂ ਤੋਂ ਅੱਗੇ।
1: ਕਿਆ ਵੇਲਾ ਸੀ ਜੀ,
0: ਵੀਹਾਂ ਬਿਲਕੁਲ ਬਿਲਕੁਲ ਸਾਦਾ ਸਾਦੀ ਲਾਈਫ ਸੀ। ਤੇ ਦੱਸੋ ਉੱਥੇ ਡਿਪਰੈਸ਼ਨ ਕਿੱਥੇ ਆਉਣਾ ਜਿੱਥੇ ਇੰਨੀ ਸਿੰਪਲ ਲਾਈਫ ਨਾਲ ਤੁਸੀਂ ਚੱਲਣ ਡੇ ਹੋ। ਹਾਂਜੀ, ਤੇ ਫਿਰ ਜਦੋਂ ਸ਼ਾਦੀ ਹੋਣੀ ਪਿੰਡ ਵਿੱਚ, ਸਾਰੇ ਪਿੰਡ ਵਾਲਿਆਂ ਕੁੜੀ ਦੇ ਘਰ ਦੁੱਧ ਦੇਣਾ ਤੇ ਖਾਣ ਦੀ ਰਸਦ ਵੀ, ਤੇ ਹੋਰ ਜਿਸ ਤਰ੍ਹਾਂ ਦੀ ਵੀ ਮਦਦ ਕਰ ਸਕਦੇ ਹੋਣ ਵੀ ਇਹ ਸਾਡੇ ਪਿੰਡ ਦੀ ਲੜਕੀ। ਹਾਂਜੀ, ਤੇ
1: ਕਿਸੇ ਚੌਲ ਦੇਣੇ, ਕਿਸੇ
0: ਬਿਲਕੁਲ
1: ਦੇਣਾ,
0: ਤੇ ਜਿਹੜੇ ਜਾਂਜੀ ਆਉਂਦੇ ਹੁੰਦੇ ਨੇ ਪਿੰਡਾਂ ਚ, ਸਾਡੇ ਵੱਲ ਸ਼ਰਾਬ ਬੜੀ ਪੀਤੀ ਜਾਂਦੀ ਹੈ, ਤੇ ਉਹ ਕੋਈ ਸ਼ਰਾਰਤ ਵੀ ਕਰਨ ਤੇ ਪਿੰਡ ਵਾਲੇ ਉਹਨਾਂ ਦਾ ਲਿਹਾਜ਼ ਕਰਦੇ ਨੇ ਵੀ ਇਹ ਵਿਆਹੁਣ ਆਏ ਨੇ, ਜਾਂਜੀ ਨੇ, ਕੋਈ ਗੱਲ ਨੀ, ਸ਼ੁਗਲ ਇਹਨਾਂ ਨੇ ਕਰਨਾ ਹੀ ਕਰਨਾ ਹੈ, ਸ਼ੈਤਾਨ ਨੇ ਚੁੱਪ ਰਹਿਣ, ਮਹਿਮਾਨ ਨੇ ਸਾਡੇ, ਕੋਈ ਗੱਲ ਨੀ, ਇਹਨਾਂ ਨੂੰ ਭੁੜਕ ਲੈਣ ਦਿਓ ਜਾਂ ਸ਼ਰਾਰਤਾਂ ਕਰਨ ਡੇ ਨੇ, ਘਰ ਲੈਣ ਦਿਓ, ਮਹਿਮਾਨ ਨੇ ਸਾਡੇ। ਬੜਾ ਲਿਹਾਜ਼ ਲੋਕਾਂ ਦਾ ਕਰਦੇ। ਮੈਨੂੰ ਨਾ ਇੱਕ ਮੇਰਾ ਪਾਕਿਸਤਾਨੀ ਦੋਸਤ ਹੈ, ਉਹਨੇ ਵਾ ਪੜ੍ਹਿਆ ਲਿਖਿਆ ਕੁਆਲੀਫਾਈਡ ਹੈ ਵੈਸੇ, ਉਹਨੇ ਮਾਸਟਰ ਡਿਗਰੀ ਕੀਤੀ ਹੈ ਲਾਹੌਰ ਯੂਨੀਵਰਸਿਟੀ ਚੋਂ, ਤੇ ਉਹਨੇ ਮੈਨੂੰ ਗੱਲ ਸੁਣਾਈ ਕਿ ਅਸੀਂ ਛੋਟੇ ਹੁੰਦੇ ਹਾਂ ਉਦੋਂ, ਕਹਿੰਦਾ ਜਦੋਂ ਕਿਤੇ ਕੋਈ ਚੌਧਰੀ ਆਪਣੇ ਖੇਤਾਂ ਦੇ ਵਿੱਚ ਸੀ ਪਿੰਡੋਂ ਕੋਈ ਡੇਢ ਕੁ ਮੀਲ ਦੂਰ, ਘੋੜੀ 'ਤੇ ਗਿਆ ਆਪਣੀ 'ਤੇ, ਅਤੇ ਇੱਕ ਬੰਦੇ ਨੇ ਹੱਥ 'ਚ ਝੋਲਾ ਫੜਿਆ ਅਤੇ ਉਹ ਪੈਲੀਓ ਪੈਲੀ ਤੁਰਿਆ ਹੈ, ਅਤੇ ਉਹ ਆਣ ਕੇ ਪੁੱਛਦਾ ਭਾਈ ਜੀ ਮੈਂ ਫਲਾਣੇ ਪਿੰਡ ਜਾਣਾ, ਅਤੇ ਉਹ ਪਿੰਡ ਮਤਲਬ ਕਿ ਕੋਈ ਦੋ ਤਿੰਨ ਮੀਲ ਹੀ ਹੋਣਾ ਵਾ, ਅਤੇ ਉਹ ਚੌਧਰੀ ਨੂੰ ਪੁੱਛਿਆ ਉਹਨੇ ਕਿ ਕਿੱਧਰ ਮੈਂ ਸ਼ਾਰਟਕੱਟ ਰਸਤਾ ਕਿਹੜਾ ਚੌਧਰੀ ਸਾਹਿਬ, ਉਹ ਕਹਿੰਦਾ ਵੀ ਸ਼ਾਰਟਕੱਟ ਇਹੋ ਹੀ ਹੈ ਜਿਹੜਾ ਤੂੰ ਫੜਿਆ ਹੈ, ਅਤੇ ਜੇ ਤੂੰ ਰਸਤੋ ਰਸਤੀ ਜਾਏਗਾ ਤਾਂ ਉਹ ਦੂਰ ਪੈ ਜਾਣਾ ਤੈਨੂੰ, ਅਤੇ ਤੂੰ ਕਿੰਨਾ ਵੱਲ ਜਾਣਾ, ਉਹੀ ਪਿੰਡ ਚੌਧਰੀ ਦਾ ਸੀ, ਕਹਿੰਦਾ ਤੂੰ ਕਿੰਨਾ ਵੱਲ ਜਾਣਾ, ਉਹ ਕਹਿੰਦੇ ਦੱਸਿਆ ਜੀ ਮੈਂ ਫਲਾਣੇ ਵੱਲ ਜਾਣਾ। ਅੱਛਾ, ਅਤੇ ਤੇਰੇ ਉਹ ਕੀ ਲੱਗਦੇ ਨੇ, ਕਹਿੰਦੇ ਜੀ, ਉਹ ਕਹਿੰਦਾ ਜੀ ਮੈਂ ਜਵਾਈ ਹਾਂ ਉਹਨਾਂ ਦਾ, ਮੇਰਾ 6 ਮਹੀਨੇ ਹੋਏ ਵਿਆਹ ਹੋਇਆ। ਅੱਛਾ, ਅਤੇ ਚੌਧਰੀ ਨੇ ਉਹਨੂੰ ਆਪਣੀ ਘੋੜੀ ਦਿੱਤੀ ਵੀ ਤੂੰ ਸਾਡੇ ਪਿੰਡ ਦਾ ਜਵਾਈ ਹੈ, ਕੋਈ ਨਹੀਂ ਸ਼ਾਮ ਨੂੰ ਮੇਰੇ ਬੰਦੇ ਆਉਣਗੇ ਲੈ ਜਾਣਗੇ ਘੋੜੀ ਤੇਰੇ ਕੋਲ। ਇੰਨੀ ਇਹੋ ਜਿਹੀ ਰਿਸਪੈਕਟ ਕਿੱਥੇ ਕਿਤੇ ਲੱਭਦੀ, ਉਹਨੂੰ ਉਹਨੂੰ ਚਾਹ ਪੋਤੇ ਪਾਣੀ ਧਾਣੀ ਪਿਆਇਆ ਹੋਏਗਾ ਜੋ ਉਹਨਾਂ ਦੇ ਕੋਲ ਹੈ, ਫਿਰ ਉਹਨੂੰ ਘੋੜੀ ਦਿੱਤੀ, ਘੋੜੀ 'ਤੇ ਬਹਾਇਆ ਅਤੇ ਕਹਿੰਦਾ ਚੱਲ ਤੂੰ ਆਪਣੇ ਘਰ ਉੱਥੇ ਹੀ ਬੰਨ ਛੱਡਿਓ ਘੋੜੀ, ਮੇਰੇ ਬੰਦੇ ਸ਼ਾਮ ਨੂੰ ਤੇਰੇ ਕੋਲੋਂ ਘੋੜੀ ਲੈ ਜਾਣਗੇ ਵੀ ਤੂੰ ਸਾਡੇ ਪਿੰਡ ਦਾ ਜਵਾਈ ਹੈ, ਕਿੱਥੇ ਵਾਹਣੋ ਵਾਹਣੀ ਤੂੰ ਤੁਰਿਆ, ਪਰ ਪਿੱਛੋਂ ਵੀ ਥੱਕ ਗਿਆ ਹੋਏਗਾ। ਵੈਸੇ ਬੜੀ ਰਿਸਪੈਕਟ
1: ਬਾਜਵਾ ਸਾਹਿਬ, ਇਹ ਜਿਹੜੀ ਹੈ ਸਾਡੀ ਵਸੇਬ ਹੈ ਨਾ, ਪੁਰਾਣੀ ਵਸੇਬ ਜਿਹੜੀ ਹੈ, ਇਹਦੀ ਇਹ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਨਾ ਕਿ ਇਹ ਅਖਾਣ ਬਣ ਜਾਂਦੇ ਨੇ, ਜਿਸ ਤਰ੍ਹਾਂ ਚੁੱਲ ਦਾ ਅੱਗ ਦਾ, ਹਾਂਜੀ, ਚੁੱਲੀ ਪਿੱਛੇ ਪਰਦੇਸ ਆਖਿਆ ਜਾਂਦਾ ਹੈ, ਅੱਗ ਲੈਣ ਆਈ ਤੇ ਘਰ ਵਾਲੀ ਬਣ ਬੈਠੀ, ਇਹ ਸਾਡੇ ਵਸੇਬ ਦੇ ਹਿੱਸੇ ਨੇ ਕਿ ਇਹ ਚੁੱਲ੍ਹ ਦੀ ਇੰਨੀ ਅਹਿਮੀਅਤ ਹੈ ਸਾਡੇ ਮੁਆਸ਼ਰੇ ਵਿੱਚ ਉਸ ਜ਼ਮਾਨੇ ਦੇ ਵਿੱਚ। ਇਸੇ ਤਰ੍ਹਾਂ ਜਵਾਈ ਜਿਹੜਾ ਨਾ ਜੀ, ਜਵਾਈ ਇਹ ਇੱਕ ਮਤਲਬ ਅਖਾਣ ਬਣ ਗਿਆ ਹੈ, ਇੱਕ ਜ਼ਰਬੁਲ ਮਿਸਲ ਬਣ ਗਈ ਹੈ, ਇੱਕ ਮਿਸਾਲ ਦੇ ਤੌਰ ਉੱਤੇ ਕਿਹਾ ਜਾਂਦਾ ਹੈ। ਇਹ ਤੇ ਗਵਰਨਮੈਂਟ ਦਾ ਜਵਾਈ ਹੋਇਆ। ਇੱਕ ਬੰਦਾ ਜਿਹੜਾ ਮੁਲਾਜ਼ਮ ਹੈ ਨਾ, ਜਿਹੜਾ ਕਿਸੇ ਸਰਕਾਰੀ ਮੁਲਾਜ਼ਮ ਹੈ, ਉਹ ਕੰਮ ਨਹੀਂ ਕਰਦਾ ਤੇ ਤਨਖਾਹ ਲੈਂਦਾ ਚੁੱਪ ਕਰਕੇ, ਕਦੀ ਡਿਊਟੀ ਤੇ ਜਾਂਦਾ ਕਦੀ ਨਹੀਂ ਜਾਂਦਾ, ਉਹਨੂੰ ਆਖਦੇ ਨੇ ਇਹ ਤੇ ਜਵਾਈ ਹੈ, ਯਾਨੀ ਇਹ ਬੜਾ ਲੂਡਾ ਬੰਦਾ ਵੇ, ਇਹਨੇ ਕੰਮ ਨਹੀਂ ਕਰਨਾ। ਕਿ ਜਵਾਈ ਦੀ ਮਿਸਾਲ ਦਿੱਤੀ ਜਾਂਦੀ ਹੈ ਕਿ ਜਵਾਈ ਦੇ ਇੰਨਾ ਕੁ ਇੱਜ਼ਤ ਇਤਰਾਮ ਹੁੰਦਾ ਹੈ ਕਿ ਉਹਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਿਸ ਵੇਲੇ ਉਹ ਆਉਂਦਾ ਸਹੁਰੇ। ਉਹਦੇ ਵਾਸਤੇ ਖਾਣਾ, ਉਹਦੇ ਵਾਸਤੇ ਮਾਲਾ ਸਾਰਾ ਇਤਰਾਮ ਕਰਦਾ, ਪਿੰਡ ਸਾਰਾ।
0: ਕਿਸੇ ਮਾੜੇ ਜੇ ਘਰ ਦਾ ਜਵਾਈ ਸੀ ਤੇ ਚੌਧਰੀ ਤੇ ਤੁਹਾਨੂੰ ਪਤਾ ਹੀ ਆ, ਪਿੰਡਾਂ ਦੇ ਮਤਲਬ ਕਿ ਅੱਧੀਓ ਜ਼ਿਆਦਾ ਜ਼ਮੀਨ ਉਹਨਾਂ ਦੀ ਹੁੰਦੀ ਆ, ਚੌਧਰੀ ਨੂੰ ਕੀ ਫਰਕ ਪੈਂਦਾ, ਲੇਕਿਨ ਉਹਨੇ ਰਿਸ਼ਤੇ ਦੀ ਕਿੰਨੀ ਸ਼ਰਮ ਕੀਤੀ ਆ।
1: ਬਿਲਕੁਲ, ਕਿ ਇਹ ਜਵਾਈ ਜਿਹੜਾ ਹੈ ਇਹ
0: ਸਾਡੇ ਪਿੰਡ ਦਾ,
1: ਪੂਰੇ ਪਿੰਡ ਵਾਸਤੇ ਇੱਕ ਇੱਜ਼ਤ ਇਤਰਾਮ ਵਾਲਾ ਰਿਸ਼ਤਾ ਹੁੰਦਾ ਹੈ। ਕਿ ਇਹ ਇਸ ਬੰਦੇ ਨੂੰ ਉਹ ਜਿਸ ਵੇਲੇ ਆਉਂਦਾ ਸੀ ਨਾ ਜੀ, ਕਿ ਵਿਆਹ ਹੋਇਆ ਕਿਸੇ ਦਾ, ਤੇ ਫਿਰ ਸਵੇਰੇ ਉਹ ਵਾਸ਼ਰੂਮ ਤੇ ਪਿੰਡਾਂ ਚ ਨਹੀਂ ਸੀ ਹੁੰਦੇ, ਸ਼ਹਿਰਾਂ ਚ ਵੀ ਉਦੋਂ ਪਤਾ ਨਹੀਂ,
0: ਉਦੋਂ ਸ਼ਹਿਰਾਂ ਚ ਵੀ ਨਹੀਂ ਸਨ ਹੁੰਦੇ ਜੀ।
1: ਅੱਛਾ, ਇਹ ਬਾਹਰ ਜਾਣਾ ਉਹਨਾਂ ਜੀ, ਉਸ ਬੰਦੇ ਨੇ ਸੁਬਹਾ ਜਿਸ ਵੇਲੇ ਬਾਹਰ ਜਾਣਾ ਨਾ, ਤੇ ਬਾਹਰ ਨੇੜੇ ਕੋਈ ਖੂਹ ਵਗਦਾ ਪਿਆ, ਉੱਥੇ ਜਾ ਕੇ ਉਹਨੇ ਹੱਥਿਆ ਧੋਣੇ, ਹੱਥ ਮੂੰਹ ਧੋਣਾ, ਉੱਥੇ ਉੱਕਾ ਚੱਲਦਾ ਪਿਆ, ਬਹਿ ਕੇ ਵਾਰੀ ਲਾਣੀ, ਤੇ ਉਹਨਾਂ ਨੂੰ ਪਤਾ ਲੱਗਣਾ ਨਾ ਕਿ ਇਹ ਜਨਾਬ ਇਹ ਮੁੰਡਾ ਉਹ ਹੈ ਜਿਹਦਾ ਕੱਲ ਪਰਸੋਂ ਜਾਂ ਹਫ਼ਤਾ ਪਹਿਲਾਂ 10 ਦਿਨ ਵਿਆਹ ਹੋਇਆ। ਉਹਨਾਂ ਨੇ ਉਹਨੂੰ ਆਖਣਾ ਜੀ, ਤੁਸੀਂ ਪੈਰ ਉੱਤੇ ਕਰਕੇ ਬਵੋ ਮੰਜੀ, ਮੰਜੀ ਦੇ ਉੱਤੇ ਪੈਰ ਕਰਨਾ ਵੀ ਜਾਂ ਕਰਾਉਣਾ ਵੀ ਜਿਹੜਾ ਹੈ ਉਹ ਬੜਾ ਇੱਕ ਆਨਰ ਜਾਂ ਇੱਕ ਇੱਜ਼ਤ ਦਾ ਉਹ ਇਸ਼ਾਰਾ ਹੁੰਦਾ ਸੀ, ਇੱਜ਼ਤ ਵਾਲੀ ਗੱਲ ਹੁੰਦੀ ਸੀ। ਕਿ ਕਿਸੇ ਨੂੰ ਕਹਿਣਾ ਕਿ ਜੀ ਉਹ ਆਇਆ ਨਾ ਬੰਦਾ ਬੈਠਾ ਤੇ ਤੁਸੀਂ ਪੈਰ ਜੀ ਉੱਤੇ ਕਰ ਲਓ,
0: ਗੁਰਗੋਰ ਸਾਹਿਬ। ਹਾਂ, ਇਹ ਤੇ ਤੁਹਾਨੂੰ ਮੈਂ ਚੌਧਰੀ ਦੀ ਗੱਲ ਦੱਸੀ ਹੈ ਨਾ, ਮੈਂ ਜਦੋਂ ਮੇਰੀ ਸ਼ਾਦੀ ਹੋਣੀ ਸੀ ਅਜੇ, ਤੇ ਇੱਕ ਟੌਪ ਦੀ ਸਿੰਗਰ ਸੀ ਜਿਹੜੀ ਕਿ ਮੰਨੀ ਪਰਮੰਨੀ ਇਲਾਕੇ ਦੀ, ਗੁਰਮੀਤ ਬਾਬਾ, ਉਹ ਅਜੇ ਵੀ ਜਿੰਦਾ ਨੇ ਤੇ ਹੁਣ ਪਰਮਲੀ ਬੁਢਾਪੇ ਚ ਪਹੁੰਚ ਗਏ ਨੇ ਉਹ,
1: ਤੇ
0: ਉਸ ਵੇਲੇ ਉਹ ਮੰਨੇ ਪਰਮੰਨੇ ਹੈਗੇ ਸਨ ਮਤਲਬ ਕਿ। ਤੇ ਮੈਂ ਉਹ ਉਹਨਾਂ ਦੀ ਮੈਂ ਕੋਠੀ ਗਿਆ ਤੇ ਮੇਰਾ ਯਾਰ ਦੋਸਤ ਨੇ ਕਿਤੇ ਅਰਜੈਂਟ ਜਾਣਾ ਸੀ, ਤੇ ਮੈਂ ਉਹਨੂੰ ਕਿਹਾ ਤੂੰ ਮੈਨੂੰ ਇਹਦੀ ਗੁਰਮੀਤ ਬਾਬਾ ਦੀ ਕੋਠੀ ਲਾ ਦੇ ਦੂਜੇ ਸ਼ਹਿਰ ਦੇ ਵਿੱਚ, ਤੇ ਤੂੰ ਉਹ ਕੰਮ ਕਰਕੇ ਤੇ ਇੱਥੇ ਆ ਜਾਈ, ਨਹੀਂ ਤੇ ਮੈਂ ਇੱਥੋਂ ਟੈਕਸੀ ਟੁਕਸੀ ਕਰਕੇ ਕੋਈ ਰਿਸ਼ਕਾ ਵਗੈਰਾ ਲੈ ਕੇ ਤੇ ਪਹੁੰਚ ਜਾਂਗਾ ਘਰ। ਮੈਂ ਜਾ ਕੇ ਗੁਰਮੀਤ ਬਾਬਾ ਨਾਲ ਗੱਲਬਾਤ ਕੀਤੀ ਤੇ ਉਹਨੂੰ ਦੱਸਿਆ ਕਿ ਮਤਲਬ ਕਿ ਤੁਸੀਂ ਕਿੰਨੇ ਪੈਸੇ ਲਓਗੇ ਇਸ ਤਰ੍ਹਾਂ ਕਰ ਕੁਰ ਕੇ, ਜੇ ਵੋ ਇੰਨੀ ਡੇਟ ਨੂੰ ਤਰੀਕ ਨੂੰ। ਤੇ ਮੈਨੂੰ ਕਹਿੰਦੀ ਹੈ ਵੀ ਕਿੱਥੇ ਜਾਣਾ ਤੁਸੀਂ, ਮਤਲਬ ਜੰਝ ਕਿੱਥੇ ਜਾਣੀ ਆ। ਮੈਂ ਉਹਨੂੰ ਦੱਸ ਕਿਹਾ ਵੀ ਡੇਰਾ ਬਾਬਾ ਨਾਨਕ ਜਾਣੀ ਆ ਜੰਝ, ਤੇ ਉਹ ਕਹਿੰਦੀ ਅੱਛਾ ਡੇਰਾ ਬਾਬਾ ਨਾਨਕ ਜਾਣੀ ਆ, ਤੇ ਉਹ ਡੇਰੇ ਬਾਬੇ ਨਾਨਕ ਦੀ ਜੰਮ ਪਲ ਸੀ, ਕੁੜੀ ਸੀ ਉੱਥੋਂ ਦੀ, ਹੁਣ ਤੇ ਕਿਤੇ ਉਹ ਹੋਰ ਚਲੀ ਗਈ ਸੀ ਅੰਮ੍ਰਿਤਸਰ ਦੇ ਵਿੱਚ। ਤੇ ਉਹ ਮੈਨੂੰ ਕਹਿੰਦੀ ਹੈ ਵੀ ਤੁਹਾਡੇ ਕੋਲੋਂ, ਮੈਂ ਉਹਨੂੰ ਕਿਹਾ ਵੀ ਤੁਸੀਂ ਕਿੰਨੇ ਪੈਸੇ ਲਓਗੇ ਸਾਡੇ ਕੋਲ ਪਹਿਲਾਂ, ਤੇ ਉਹ ਕਹਿੰਦੀ ਵੀ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਣਾ। ਤੇ ਤੇ ਫਿਰ ਮੈਨੂੰ ਆਪਣੀ ਕਾਰ ਅਤੇ ਆਪਣਾ ਡਰਾਈਵਰ ਦਿੱਤਾ ਅਤੇ ਮੈਨੂੰ ਉੱਥੇ ਜਿੱਥੇ ਮੈਂ ਜਾਣਾ ਸੀ ਮੈਨੂੰ ਪਹੁੰਚਾਇਆ, ਅਤੇ ਮੈਨੂੰ ਕਹਿੰਦੀ ਹੈ ਯਾਰ ਤੁਸੀਂ ਸਾਡੇ ਪਿੰਡ ਦੇ ਜਵਾਈ ਹੋ, ਉਹ ਮੇਰਾ ਉਹ ਪਿੰਡ ਹੈ ਮੇਰਾ ਆ ਮੈਂ ਇਹ ਵੀ ਕਿੰਨਾ ਕਿੰਨਾ ਮਾਣ ਉਹਨੇ ਕੀਤਾ ਮੇਰਾ ਕਿ ਤੂੰ ਸਾਡੇ ਪਿੰਡ ਦਾ ਜਵਾਈ ਹੈ। ਅਤੇ ਆਪਣੇ ਆਪਣੇ ਡਰਾਈਵਰ ਨੂੰ ਫੌਰਨ ਕਿਹਾ ਵੀ ਕਾਰ ਕੱਢ ਅਤੇ ਇਹਨੂੰ ਉੱਥੇ ਛੱਡ ਕੇ ਆ ਜਿੱਥੇ ਨੇ, ਔਰ ਕੋਈ ਪੈਸਾ ਨਹੀਂ ਲਿਆ ਮੇਰੇ ਕੋਲ। ਚਲੋ ਗਾਉਣ ਦੇ ਤੇ ਉਹਨੂੰ ਦੇਣੇ ਹੀ ਦੇਣੇ ਸੀ, ਅਸੀਂ
1: ਦੇਣੇ ਸੀ
0: ਉਹ ਪਹਿਲਾਂ ਲੈ ਲੈਂਦੇ ਨੇ ਨਾ ਪੈਸੇ ਥੋੜੇ ਜਿਹੇ, ਨਹੀਂ ਕੋਈ ਨਹੀਂ ਕੋਈ ਨਹੀਂ ਇੰਨਾ। ਪਰ ਅੱਜ ਕੱਲ ਇਹੋ ਜਿਹਾ ਕੁਛ ਨਹੀਂ ਜੇ,
1: ਉਹ ਸਾਈ ਸਾਈ ਉਹਨੂੰ ਹੁੰਦਾ ਸੀ ਨਾ ਜੀ, ਜਿਹੜਾ ਬਿਆਨਾ ਅਸੀਂ ਕਰਨੇ ਆ ਜਾਂ ਪੈਸੇ ਐਡਵਾਂਸ
0: ਦੇਣੇ, ਹਾਂ ਐਡਵਾਂਸ ਦੇਣੇ ਹੁੰਦੇ ਨੇ ਕੋਈ,
1: ਸਾਈ ਸਾਈ ਦੇ ਆਇਆ
0: ਸਾਈ ਦੇ ਆਇਆ, ਤੇ ਉਹਨੇ ਉਹਨੇ ਰਿਫਿਊਜ਼ ਕਰ ਦਿੱਤਾ, ਕਹਿੰਦੀ ਨਹੀਂ ਕੋਈ ਨਹੀਂ ਆਣ ਕੇ ਕਰਾਂਗੇ ਗੱਲਬਾਤ। ਤੁਹਾਡੇ
1: ਸਾਡੇ ਪਿੰਡ ਦੇ ਨੇੜੇ ਇੱਕ ਪਿੰਡ ਹੈ, ਉੱਥੇ ਦੇ ਉਹ ਵਾਜੇ ਵਜਾਣੇ ਵਾਲੇ ਹੁੰਦੇ ਸਨ ਜੀ, ਤੂਤੀ ਵਾਜਾ,
0: ਆ ਬੈਂਡ ਨਹੀਂ ਬੈਂਡ ਹੋਰ ਹੁੰਦਾ, ਤੂਤੀ ਵਾਜਾ ਹੋਰ,
1: ਬੈਂਡ ਤੇ ਹੋਣੇ ਨਾ ਪਹਿਲੇ ਉਹ ਬਸ ਇੱਕ ਤੂਤੀ ਵੱਜਿਆ ਹੁੰਦਾ ਸੀ ਉਹਦੇ ਕੋਲ, ਉਹਦੇ ਵਿੱਚ ਫੂਕ ਮਾਰਦਾ ਸੀ ਸਿੱਧਾ ਜਿਹਾ ਹੁੰਦਾ
0: ਹਾਂ
1: ਸੀ,
0: ਮੈਨੂੰ ਪਤਾ ਲੱਗ ਗਿਆ ਜੀ,
1: ਤੇ
0: ਬਹੁਤ ਲੱਗ ਗਿਆ।
1: ਤੇ ਦੋ ਤਿੰਨ ਕੱਛੇ ਥੱਲੇ ਜਿਹੜਾ ਉਹ ਘੁੱਟ ਕੇ ਤੇ ਉਹਦੇ ਚੋਂ ਹਵਾ ਕੱਢਦੇ ਸੀ ਤੇ ਮੂੰਹ ਨਾਲ,
0: ਹਾਂਜੀ
1: ਮੂੰਹ ਦੇ ਨਾਲ ਹਵਾ ਭਰਦੇ ਸੀ ਤੇ ਕੱਛ ਥੱਲੇ
0: ਬੱਕਰਾ
1: ਉਹਨਾਂ
0: ਜਿਹਾ ਜਿਹੜਾ
1: ਦਿੱਤੇ ਹੁੰਦੇ
0: ਕੱਛ ਚ ਉਹਨਾਂ ਨੇ ਦਿੱਤਾ ਹੁੰਦਾ ਸੀ ਜੀ, ਬੱਕਰੇ ਵਰਗਾ ਕੁਛ।
1: ਤੇ ਇੱਕ ਇੱਕ ਢੋਲਕੜੀ ਜਿਹੀ ਹੁੰਦੀ ਸੀ ਨਾਲ
0: ਵੈਸੇ ਉਹ
1: ਵਜਾਣੇ
0: ਬਹੁਤ
1: ਵਾਲਾ,
0: ਸੋਹਣੀਆਂ ਟਿਊਨਾਂ ਕੱਢਦੇ ਨੇ ਉਹ ਵੀ।
1: ਹਾਂ ਬਹੁਤ ਸੋਹਣੀਆਂ, ਬਹੁਤ ਸੋਹਣੀਆਂ। ਹੁਣ ਤੇ ਉਹ ਕਿੱਥੇ, ਉਹ ਜਨਾਬ ਉਹਨੇ ਉਹ ਜਿਹੜਾ ਤੂਤੀ ਉਹ ਜਿਹਦੇ ਕੋਲ ਕਲਾਂਟ ਕਹਿੰਦੇ ਉਹ ਪੈ, ਉਹ ਉਹਦੀ ਇੱਕ ਛੋਟੀ ਜਿਹੀ ਸ਼ਕਲ ਹੁੰਦੀ ਸੀ, ਉਹ ਬੰਦਾ ਉਹਨਾਂ ਦਾ ਚੀਫ ਹੁੰਦਾ ਸੀ, ਉਹਨਾਂ ਦਾ ਉਹ ਮਤਲਬ ਵੱਡਾ ਜਿਹੜਾ ਸੀ ਨਾ ਉਹ ਹੁੰਦਾ ਸੀ। ਔਰ ਉਹਨੇ ਐਸੀਆਂ ਤਾਨਾ ਬੰਨਣੀਆਂ, ਐਸੀ ਸੁਰ ਬੰਨਣੀ, ਐਸੇ ਉਹ ਜਿਹੜੇ ਉਸ ਜ਼ਮਾਨੇ ਦੇ ਗਾਣੇ ਹੁੰਦੇ ਸਨ ਉਹਨਾਂ ਨੂੰ ਉਸ ਉਸ ਰਾਹੀਂ ਉਸ ਵਜਾਣਾ, ਤੇ ਉਹਨੂੰ ਸਾਈ ਦੇ ਕੇ ਆਉਣੀ ਜੀ। ਪਹਿਲੇ ਵਿਆਹ ਆਏ ਤੇ ਉਹਨੂੰ ਨਾ ਸਾਈ ਦੇ ਆਵੋ ਜੀ, ਉਹ ਜਾ ਕੇ ਉਹਨੂੰ ਕੋਈ ਰੁਪਈਆ ਦੋ ਦੇ ਆਉਣੇ ਜੀ, ਇਹ ਸਾਈ ਹੋ ਗਈ। ਉਹਨਾਂ ਫਿਰ ਆ ਜਾਣਾ ਉਸ ਤਰੀਕ ਨੂੰ
0: ਜੀ।
1: ਤੇ ਬਾਜਵਾ ਸਾਹਿਬ ਬਹੁਤ ਗੱਲਾਂ ਹੋਈਆਂ ਤੁਹਾਡੇ ਨਾਲ, ਬਹੁਤ ਚੰਗਾ ਵੇਲਾ ਲੰਘਿਆ।
0: ਤੁਸੀਂ ਜਾਂਦੇ ਜਾਂਦੇ ਨਹੀਂ, ਠੀਕ ਹੈ, ਅਜੇ 5 ਮਿੰਟ ਨੇ ਸਾਡੇ ਕੋਲ, ਤੇ ਹੁਣ ਰਿਸ਼ਤੇਦਾਰੀਆਂ ਕਿੱਦਾਂ ਦੀਆਂ ਨੇ, 5 ਮਿੰਟ ਇਹਨਾਂ ਤੇ ਗੱਲ ਕਰਕੇ ਜਾਇਓ।
1: ਰਿਸ਼ਤੇਦਾਰੀਆਂ ਹੁਣ ਇਹ ਪਹਿਲਾਂ ਜਿਹੜੀਆਂ ਸਾਡੀਆਂ ਰਿਸ਼ਤੇਦਾਰੀਆਂ ਸੀ
0: ਜੀ,
1: ਅਸੀਂ ਆਮ ਤੌਰ ਉੱਤੇ ਤਕਰੀਬਨ ਇੱਕ ਹੀ ਲੈਵਲ ਆਉਂਦਾ ਸੀ ਸਾਰੀਆਂ ਰਿਸ਼ਤੇਦਾਰੀਆਂ ਦਾ ਤਕਰੀਬਨ। ਕਿਸੇ ਦੀ ਕਿੱਲਾ ਜ਼ਮੀਨ ਘੱਟ ਹੋਣੀ, ਕਿਸੇ ਦੀ ਕਿੱਲਾ ਵੱਧ ਹੋਣੀ, ਅਲੱਗ ਅਲੱਗ ਵਿੱਚ ਆਪਣੇ ਭੈਣਾਂ ਭਰਾਵਾਂ ਵਿੱਚ, ਉਹ ਸਾਰਿਆਂ ਦਾ ਇੱਕ ਲੈਵਲ ਹੁੰਦਾ ਸੀ, ਸਾਰੇ ਇੱਕੋ ਜਿਹਾ ਹੁੰਦੇ ਸਨ, ਸਾਰਿਆਂ ਦਾ ਇੱਕੋ ਜਿਹਾ ਇੱਜ਼ਤ ਇਤਰਾਮ ਦਰਜਾ ਹੁੰਦਾ ਸੀ। ਹੁਣ ਜਿਹੜੀਆਂ ਰਿਸ਼ਤੇਦਾਰੀਆਂ ਨੇ ਨਾ ਜੀ, ਹੁਣ ਤੇ ਸਹੀ ਜਾਣੋ ਕਿ ਗਰੀਬ ਰਿਸ਼ਤੇਦਾਰ ਦੀ ਜੰਜੇ ਵੀ ਕੋਈ ਨਹੀਂ ਜਾਂਦਾ।
0: ਵਾਕਿਆ
1: ਕੋਈ ਬਾਲ ਟੋਰ ਛੜਨ ਦੇ, ਕੋਈ ਬਾਲ ਨਿਕਾ ਜੀ ਕਿ ਜਾ ਬਈ ਤੂੰ ਵੀ, ਉਹਨਾਂ ਨੇ ਬੁਲਾਇਆ ਯਾਰ ਤੇਰੇ
0: ਫਾਰਮੈਲਿਟੀ ਪੂਰੀ ਕਰ
1: ਰਹੇ ਸਨ, ਤੇ ਤੂੰ ਇਹ ਪੈਸੇ ਲੈ ਜਾਈ ਤੇ ਉੱਥੇ ਉਹਨਾਂ ਨੂੰ ਦੇ ਆਂਗੇ ਰੋਟੀ ਖਾਣ। ਤੇ ਪਹਿਲੇ ਜਿਹੜਾ ਹੁੰਦਾ ਸੀ ਕਿ ਜਿੰਨੀ ਦੇਰ ਉਨੀ ਦੇਰ ਤੱਕ ਜੰਜ ਟੁਰਦੀ ਨਹੀਂ ਸੀ ਹੁੰਦੀ, ਜਿੰਨੀ ਦੇਰ ਤੱਕ ਸਾਰੇ ਰਿਸ਼ਤੇਦਾਰ ਇਕੱਠੇ ਨਹੀਂ ਸੀ ਹੁੰਦੇ, ਵਿੱਚੋਂ ਕੋਈ ਇੱਕ ਅੱਧਾ ਨਾਰਾਜ਼ ਹੋਣਾ, ਉਹਨੂੰ ਸਾਰਿਆਂ ਨੇ ਬਾਜਵਾ ਸਾਹਿਬ ਰਾਜ਼ੀ ਕਰਨਾ। ਉਹ ਜਿਹੜੀ ਵਿਆਹ ਦੀ ਇੱਕ ਰਾਤ ਪਹਿਲਾਂ ਹੁੰਦੀ ਸੀ, ਦੋ ਰਾਤ ਪਹਿਲਾਂ, ਉਹ ਜਨਾਬ ਉਹਨਾਂ ਨੇ ਸਾਰੇ ਦੂਜਿਆਂ ਨੂੰ ਰਿਸ਼ਤੇਦਾਰਾਂ ਇਕੱਠਿਆਂ ਹੋ ਕੇ ਆਖਣਾ ਯਾਰ ਉਹ ਫਲਾਣਾ ਬੰਦਾ ਨਾਰਾਜ਼ ਹੈ, ਰਹਿੰਜੇ ਤੁਹਾਡੇ ਨਾਲ ਤੇ ਉਹਨੂੰ ਰਾਜ਼ੀ ਕਰੋ, ਚਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ,
0: ਖੁਸ਼ੀ ਦਾ ਮੌਕਾ ਬਈ ਸਾਰਿਆਂ ਨੂੰ ਸੱਦੋ।
1: ਖੁਸ਼ੀ ਦਾ ਮੌਕਾ ਪਹਿਲਾਂ ਹੁੰਦੀ ਸੀ, ਦੋ ਰਾਤ ਪਹਿਲਾਂ, ਉਹ ਜਨਾਬ ਉਹਨਾਂ ਨੇ ਸਾਰੇ ਦੂਜਿਆਂ ਨੂੰ ਰਿਸ਼ਤੇਦਾਰਾਂ ਇਕੱਠਿਆਂ ਹੋ ਕੇ ਆਖਣਾ ਯਾਰ ਉਹ ਫਲਾਣਾ ਬੰਦਾ ਨਾਰਾਜ਼ ਹੈ, ਰਹਿੰਜੇ ਤੁਹਾਡੇ ਨਾਲ ਤੇ ਉਹਨੂੰ ਰਾਜ਼ੀ ਕਰੋ, ਚਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ,
0: ਖੁਸ਼ੀ ਦਾ ਮੌਕਾ ਬਈ ਸਾਰਿਆਂ ਨੂੰ ਸੱਦੋ,
1: ਖੁਸ਼ੀ ਦਾ ਮੌਕਾ ਹੈ ਜੀ, ਤੁਸੀਂ ਚਲੋ ਉਹਨੇ

0: ਵੀ ਇਹਨਾਂ ਦੀ ਸ਼ਾਦੀ ਤੇ ਮੈਂ ਰੁੱਸਣਾ ਵਾ ਟਾਈਮ ਸਿਰ। ਸਾਡੇ ਵੀ ਇਧਰ ਦੇ ਬਹੁਤ ਲੋਕ ਕੰਮ ਚ ਕੜਾਮ ਪਾਉਣਾ ਹੈ ਉਹਨਾਂ ਨੇ
1: ਕੰਮ ਚ ਕੜਾਮ। ਹਾਂਜੀ, ਉਹ ਜਿਸ ਵੇਲੇ ਸਮਝਦੇ ਸਨ ਨਾ ਕਿ ਇਹਨਾਂ ਦਾ ਸਾਰਾ ਕੰਮ ਕੋਈ ਰੈਡੀ ਹੋ ਗਿਆ ਨਾ, ਉਹਨਾਂ ਵਿੱਚੋਂ ਰੁੱਸ ਜਾਣਾ ਪਾਸੇ ਤੇ ਹੋ
0: ਜਾਣਾ ਤੇ ਬਿਲਕੁਲ ਬਿਲਕੁਲ ਤੇ ਜਾਣ ਲੱਗ। ਮਤਲਬ ਕਿ ਬੱਚਿਆਂ ਨੂੰ ਆਪਣੀ ਵਾਈਫ ਨੂੰ ਕਹਿਣਾ ਚੱਲ ਫੜ ਬੱਚੇ ਤੇ ਚੱਲੀਏ, ਤੇ ਉਧਰ ਨੂੰ ਘਰ ਵਾਲਿਆਂ ਨੂੰ ਮੂੰਹ ਕਰਕੇ ਕਹਿਣਾ ਅੱਜ ਤੋਂ ਤੁਸੀਂ ਸਾਡੇ ਭਾ ਦੇ ਮਰ ਗਏ ਤੇ ਅਸੀਂ। ਫਿਰ ਉਹਨੂੰ ਦੂ ਚੋਹ ਨੇ ਫੜਨਾ ਵੀ ਨਹੀਂ ਨਹੀਂ, ਉਹਨੇ ਸਗੋਂ ਭੂਏ ਚੜਨਾ ਵੀ ਨਹੀਂ ਨਹੀਂ
1: ਸਗੋਂ ਉਹ ਇੱਕ ਬਿਲਕੁਲ ਉਹਨੇ ਜੀ ਸਗੋਂ ਭੂਏ ਚੜਨਾ। ਔਰ ਫਿਰ ਉਹਦਾ ਉਹਨੂੰ ਫਾਇਦਾ ਇਹ ਹੋਣਾ ਕਿ ਜਿਹੜਾ ਬਾਕੀ ਟਾਈਮ ਹੋਣਾ ਨਾ,
0: ਹਾਂਜੀ,
1: ਜਿਹੜਾ ਇੱਕ ਦੋ ਦਿਨ ਬਾਕੀ ਹੋਣੇ ਨੇ ਉਹਦੇ ਚ ਉਹਨੂੰ ਬੜਾ ਪ੍ਰੋਟੋਕੋਲ ਦੇਣਾ ਹਾਂਜੀ।
0: ਵਿਆਹਾਂ ਸ਼ਾਦੀਆਂ
1: ਵਿੱਚ ਜਿਹੜੇ ਛੁਆਰਾ ਛੁਆਰਾ ਹੋਣਾ ਨਾ ਉਹ ਉਹਨੂੰ ਦੇਣੇ।
0: ਅੱਛਾ, ਵਿਆਹਾਂ ਸ਼ਾਦੀਆਂ 'ਚ ਇਹੋ ਜਿਹੇ ਬਖੇੜੇ ਜ਼ਰੂਰ ਹੋਣਗੇ, ਵਿੱਚ ਇੱਕ ਅੱਧਾ ਬੰਦਾ ਇਹੋ ਜਿਹਾ ਜ਼ਰੂਰ ਹੁੰਦਾ ਜਿਹਨੇ ਟਿੰਡ 'ਚ ਕਾਨਾ ਪਾਉਣਾ ਹੁੰਦਾ ਜਾਣ ਬੁੱਝ ਕੇ। ਹਾਂਜੀ,
1: ਹੁੰਦਾ ਸੀ ਇੱਕ ਨਾ, ਯਕੀਨ ਕਰੋ ਕਿ ਇੱਕ ਐਟਮ ਹੁੰਦਾ ਸੀ ਬਾਜਵਾ ਸਾਹਿਬ,
0: ਵੇਖੋ ਜੀ
1: ਰੌਣਕ ਮੇਲਾ ਲੱਗਦਾ ਸੀ।
0: ਬਾਕੀ ਦੇ ਸਾਰੇ ਚੁੱਪ ਚਪੀਤੇ ਖਾ ਪੀ ਰਹੇ ਨੇ, ਰੌਣਕ ਤੇ ਇਹਨੇ ਹੀ ਲਾਈ ਹੈ। ਆ ਡਰਾਮਾ ਜਿਹੜਾ ਇਹਨੇ ਕੀਤਾ ਉਹ ਤੇ ਇਹਨੇ ਹੀ ਕੀਤਾ, ਉਹਦੇ ਡਾਇਲੋਗ ਵੀ ਸੁਣਨ ਵਾਲੇ ਹੁੰਦੇ ਸਨ। ਹਾਂਜੀ, ਕਿਆ
1: ਫਿਰ ਕਿਸੇ ਨੇ ਕਹਿਣਾ ਜੀ ਇਹਦੀ ਜੀ ਛਾਪ ਖੜਾਸ ਦੀ, ਇਹਦੀ ਛਾਪ ਖੜਾਸ,
0: ਬਿਲਕੁਲ ਬਿਲਕੁਲ
1: ਉਹਦੀ ਛਾਪ ਟੂੰਡਦੇ ਫਿਰਦੇ ਨੇ ਜੀ, ਉਹਦੀ ਉਹਨੂੰ ਛੱਕ ਕੇ ਜੀ ਫਲਾਣੀ ਥਾਂ।
0: ਸਾਡੇ ਮਤਲਬ ਕਿ ਜਾਂਝਾ ਹੀ ਸਾਡੇ ਪਿੰਡ, ਬਹੁਤ ਪੁਰਾਣੀ ਗੱਲ ਹੈ, ਤੇ ਉਹ ਇੱਧਰ ਉੱਧਰ ਲੋਕ ਜਾਂਝੀ ਸ਼ਰਾਬ ਪੀਂਦੇ ਰਹਿਣ ਖੁਸ਼ੀ ਦੇ ਵਿੱਚ ਕਦੇ ਇੱਧਰ ਉੱਧਰ, ਤੇ ਉਹਨੇ ਆਵਾਜ਼ ਅਨਾਊਂਸਮੈਂਟ ਕੀਤੀ ਵਾਜੇ 'ਚ ਵੀ ਸਾਰੇ ਜਾਂਝੀਆਂ ਅੱਗੇ ਰਿਕੁਐਸਟ ਕੀਤੀ ਜਾਂਦੀ ਹੈ ਕਿ ਆਣ ਕੇ ਪ੍ਰਸ਼ਾਦਾ ਛਕ ਲਓ, ਫੁਲਕਾ ਛਕ ਲਓ, ਪ੍ਰਸ਼ਾਦਾ ਹੁੰਦਾ ਰੋਟੀ ਪਾਣੀ ਖਾ ਲਓ, ਰੋਟੀ ਪਾਣੀ ਤਿਆਰ ਹੈ। ਉਹ ਰੱਜੇ ਹਨ ਦੋ ਤਿੰਨ ਜਣੇ, ਉਹ ਨਹੀਂ ਉਹਨਾਂ ਨੇ ਜਾਂ ਉਹ ਰੋਟੀ ਪਾਣੀ ਖਾ ਲਿਆ ਅਤੇ ਸਾਰੀ ਜਾਂਝੀ ਸ਼ਰਾਬੀ ਹੀ ਵੈਸੇ, ਤੇ ਉੱਥੇ ਮੈਂ ਵੀ ਸਾਂ, ਇਹ ਸਾਡੀ ਜ਼ਮੀਨ ਅੱਧ ਤੇ ਵਾਹੁੰਦੇ ਹੁੰਦੇ ਸਨ, ਤੇ ਇਹ ਉਹ ਆਏ ਤੇ ਕਹਿੰਦੇ ਨੇ ਬਈ ਉਹ ਰੋਟੀ ਸਾਨੂੰ ਤੇ ਤੁਸੀਂ ਦੱਸਿਆ, ਇਹ ਪਰ ਖੂਹ ਤੇ ਬੈਠੇ ਹੁਣ। ਉਹ ਕਹਿੰਦੇ ਅਸੀਂ ਅਨਾਊਂਸਮੈਂਟ ਕੀਤੀ ਹੈ, ਹੋਰ ਵੀ ਜਿਹੜੇ ਹੈਗੇ ਹਨ ਕਾਫੀ ਰਹਿ ਗਏ ਸਨ, ਉਹਨਾਂ ਨੇ ਉਹਨਾਂ ਨੂੰ ਨਾ ਰੋਟੀਆਂ ਲਿਆ ਕੇ ਥਾਲੀਆਂ ਲਿਆ ਕੇ ਦੇਤੀਆਂ ਵੀ ਦੇਖੋ ਹੁਣ ਇਹ ਤਿੰਨ ਜਣੇ ਆਏ। ਇਹਨਾਂ ਤਿੰਨਾਂ ਜਣਿਆਂ ਚੋਂ ਦੋ ਜਣੇ ਭਰਾ ਸਨ, ਤੇ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਹੁਣੇ ਹੀ ਰੋਟੀ ਲਿਆ ਕੇ ਦਿੰਦੇ ਹਾਂ, ਇਹ ਕਿਹੜੀ ਗੱਲ ਹੈ। ਤੇ ਉਹ ਕਹਿੰਦਾ ਨਹੀਂ ਨਹੀਂ ਅਸੀਂ ਇੱਥੇ ਰੋਟੀ ਨਹੀਂ ਖਾਣੀ, ਉਹ ਜਿੱਥੇ ਉਹ ਅੰਦਰ ਜਿੱਥੇ ਤੁਸੀਂ ਦੂਜਿਆਂ ਨੂੰ ਖਵਾਈ ਹੈ, ਆਲੇ ਦੁਆਲੇ ਤੁਹਾਡੀਆਂ ਜਨਾਨੀਆਂ ਗੀਤ ਗਾ ਰਹੀਆਂ ਸਨ, ਉਹ ਸਾਡੇ ਦੁਆਲੇ ਵੀ ਗੀਤ ਗਾਉਣ, ਅਸੀਂ ਉਹਨਾਂ ਤੁਹਾਡੀਆਂ ਜਨਾਨੀਆਂ 'ਚ ਬਹਿ ਕੇ ਰੋਟੀ ਖਾਣੀ ਹੈ। ਅੱਛਾ, ਉਹ ਘਰ ਵਾਲਿਆਂ ਨੇ ਨਾ ਪਹਿਲਾਂ ਪੁੱਛ ਪੁੱਛ ਕੀਤਾ ਦੋ ਤਿੰਨ ਵਾਰੀ, ਅਤੇ ਇਹ ਭੂਤਰ ਗਿਆ ਵੀ ਆ ਕਹਿੰਦੇ ਅਸੀਂ ਜਿਸ ਤਰ੍ਹਾਂ ਇਹ ਤੁਹਾਡੀਆਂ ਜਨਾਨੀਆਂ 'ਚ ਅਤੇ ਫੈਮਿਲੀਆਂ 'ਚ ਬਹਿ ਕੇ ਖਾ ਕੇ ਇਹ ਸ਼ਰਾਬੀ ਸਨ, ਅਸੀਂ ਉੱਥੇ ਹੀ ਬਹਿ ਕੇ ਰੋਟੀ ਖਾਣੀ ਆ। ਅਤੇ ਉਹਦਾ ਪਿਓ ਕਹਿੰਦਾ ਫਿਰ ਤੁਹਾਨੂੰ ਬਹਾਲ ਕੇ ਜਨਾਨੀਆਂ 'ਚ ਖਵਾਈਏ ਰੋਟੀ। ਉਹਨੇ ਆਪਣੇ ਮੁੰਡਿਆਂ ਨੂੰ ਆਵਾਜ਼ ਮਾਰੀ ਅਤੇ ਉਹ ਤੂੰ ਤੂੰ ਮੈਂ ਹੋ ਪਈ, ਅਤੇ ਜਿਹੜੇ ਹੈਗੇ ਹਨ ਜਾਂਝੀ ਉਹਨਾਂ ਨੇ ਪਹਿਲਾਂ ਵਾਅਦਾ ਕੀਤਾ ਉਹ ਸ਼ਰਾਬੀਆਂ ਨੇ। ਉਹਦੇ ਇਹਦੇ ਵੀ ਚਾਰ ਪੰਜ ਮੁੰਡੇ ਹਨ, ਇਹ ਰਿਓ ਚਾਰੇ ਪੰਜ ਮੁੰਡਿਆਂ ਨੇ ਉਹਨਾਂ ਨੂੰ ਸ਼ਰਾਬੀਆਂ ਨੂੰ ਢਾਹ ਲਿਆ। ਸ਼ਰਾਬੀਆਂ ਦੀ ਮਦਦ 'ਤੇ ਉਹ ਜਿਹੜੀ ਜਾਂਝਾ ਵਾਲੇ ਸੀ ਉਹ ਵੀ ਜ਼ਿਆਦਾ ਜਿਹੜੇ ਸਨ, ਉਹਨਾਂ ਨੇ ਘਰ ਵਾਲਿਆਂ ਨੂੰ ਢਾਹ ਲਿਆ। ਘਰ ਵਾਲਿਆਂ ਦਾ ਹਾਲ ਵੇਖ ਕੇ ਪਿੰਡ ਵਾਲੇ ਪੈ ਗਏ ਜਾਂਝ ਵਾਲਿਆਂ ਨੂੰ ਸਾਰਿਆਂ ਨੂੰ। ਹਾਂਜੀ, ਲਓ ਜੀ ਫਿਰ ਮੈਂ ਕਹਿੰਦਾ ਜੀ ਫਿਰ ਉਹ ਉਧਰੋਂ ਉਧਰੀ ਉਹ ਆਏ ਹਨ ਬੱਸਾਂ 'ਤੇ ਟੈਕਸੀਆਂ 'ਤੇ ਕਾਰਾਂ 'ਤੇ, ਵਾਹਣਾ 'ਚੋਂ ਦੀ ਭੱਜੇ ਜਾਣ, ਕਈਆਂ ਦੀਆਂ ਜੁੱਤੀਆਂ ਰਹਿ ਗਈਆਂ, ਕਈਆਂ ਦੇ ਉੱਥੇ ਸਮਾਨ ਸਾਰਾ ਯੇ ਵੋ, ਅਤੇ ਮੁੰਡਾ ਰਹਿ ਗਿਆ ਅਤੇ ਮੁੰਡੇ ਦਾ ਪਿਓ ਰਹਿ ਗਿਆ, ਸਾਰੀ ਜੰਝ ਉਹਨਾਂ ਨੇ ਕੁੱਟ ਕੁੱਟ ਕੇ ਭਜਾਈ, ਕੋਈ ਕਿਤੇ ਚਲਾ ਗਿਆ ਕੋਈ। ਜਦੋਂ ਆਏ ਸਨ ਉਦੋਂ ਬੈਂਡ ਵੱਜੇ ਅੱਗੇ ਅੱਗੇ ਵੱਜ, ਪੀਪਣੀਆਂ ਵੱਜਦੀਆਂ ਹੋਣ, ਹੁਣ ਜੁੱਤੀਆਂ ਵੀ ਛੱਡ ਛੁੱਟ ਕੇ ਦੌੜ ਗਏ। ਉਹ ਰੌਣਕ ਵੇਖਣ ਹੀ ਵਾਲੀ ਸੀ, ਉਹ ਨਜ਼ਾਰਾ ਅੱਜ ਤੱਕ ਮੇਰੀਆਂ ਅੱਖੀਆਂ ਦੇ ਅੱਗੇ।
1: ਸ਼ਰਾਬ ਜਿਹੜੀ ਹੈ ਨਾ ਜੀ ਇੱਥੇ ਬਹੁਤ ਹੁਣ ਬਹੁਤ ਹੀ ਘੱਟ ਹੈ, ਸਾਡੇ ਤੇ ਬੜੀ ਸਖਤੀ ਹੈ ਸ਼ਰਾਬ,
0: ਨਹੀਂ ਸਖਤੀ ਹੈ ਪਰ ਪਾਕਿਸਤਾਨ ਚ ਬਥੇਰੀ ਸ਼ਰਾਬ ਪੀਤੀ ਜਾਂਦੀ ਹੈ।
1: ਲੇਕਿਨ ਹੁਣ ਵਿਆਹ
0: ਸਾਡੇ ਵਾਂਗੂ ਜਰਾ ਓਪਨਲੀ ਨਹੀਂ ਨਾ ਹੈਗੀ ਇੰਨੀ। ਹਾਂਜੀ
1: ਨਹੀਂ, ਇਹ ਜਿਹੜਾ ਸਾਡੇ ਆ ਨਾ ਜੀ,
0: ਹਾਂ

0: ਕਿ ਮਸਲਨ ਕੋਈ ਵਿਆਹ ਤੇ ਪੀ ਕੇ ਤੋਂ ਲਾਲਾ ਲਾਲਾ ਵਾਲੀ ਗੱਲ ਜਿਹੜੀ ਹੈ ਨਾ ਉਹ ਕੋਈ ਨਹੀਂ ਹੈ ਜੀ
1: ਨਹੀਂ, ਅਸਲ 'ਚ
0: ਤੇ
1: ਸਾਡੇ ਵੀ ਇਹ ਜਿਹੜੇ ਉਹ ਇਹ ਉਦੋਂ ਅਨਪੜ੍ਹਤਾ ਬਹੁਤ ਸੀ। ਆਈ ਨਾ ਗੱਲ, ਮੈਂ ਗੱਲ ਕਿਤੇ ਅੱਜ ਦੀ ਕਰਨ ਡਿਆ, 50 ਸਾਲ ਪੁਰਾਣੀ ਦੇ ਕਰਨ ਡਿਆ। ਉਦੋਂ ਇਹੋ ਜਿਹੇ ਲੋਕ ਸਨ, ਇਹੋ ਜੰਜ ਵੀ ਉਹਨਾਂ ਲੜਾਕਿਆਂ ਲੜੁੱਕਿਆਂ ਜਿਹੀਆਂ ਜੀ, ਪਰ ਆਮ ਜੰਜਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਸਾਰੇ ਪੀ ਕੇ
0: ਨਹੀਂ ਕੀਤਾ
1: ਇੰਜੋਏ ਕਰ ਰਹੇ ਹੁੰਦੇ ਨੇ। ਹਾਂਜੀ, ਬਹੁਤ ਹੁਣ ਸਿਵਲਾਈਜ਼ਡ, ਕਾਫੀ ਲੋਕ ਸਿਵਲਾਈਜ਼ਡ ਹੋ ਚੁੱਕੇ ਨੇ, ਕੋਈ ਵੀ ਲੜਾਈ ਝਗੜਾ ਨਹੀਂ ਹੁੰਦਾ। ਇਹ 50 ਸਾਲ ਪੁਰਾਣਾ ਡਰਾਮਾ ਤੁਹਾਨੂੰ ਮੈਂ ਦੱਸਿਆ ਜਿਹੜਾ
0: ਉਦੋਂ ਤੇ ਜੀ ਉਹ ਮਾਰਦੇ ਸੀ, ਥਾਪੀਆਂ ਮਾਰਦੀਆਂ ਸੀ ਬੀਬੀਆਂ ਜੰਜਾਂ ਨੂੰ ਤੇ ਛੱਤ ਉੱਤੇ ਉਹਨਾਂ ਨੇ ਨਾ ਜੀ ਜੋੜ ਲੈਣੀਆਂ ਥਾਪੀਆਂ, ਜਿਸ ਵੇਲੇ ਉਹਨਾਂ ਨੇ ਰੋਟੀ ਖਾਣ ਜਾਣਾ ਨਾ ਘਰ, ਉਦੋਂ ਘਰ ਰੋਟੀ ਖਾਂਦੇ ਸਨ, ਜੰਜਾਂ ਘਰਾਂ ਚ ਖਾਂਦੀਆਂ ਸਨ ਵਿਹੜਿਆਂ ਦੀ
1: ਘਰਾਂ ਜੀ
0: ਰੋਟੀ।
1: ਕੇ ਇਹ ਵੀ ਘਰਾਂ ਜੀ, ਉਹ ਵੀ ਕਹਿੰਦੇ ਸੀ ਘਰ ਤੁਹਾਡੇ ਚ ਬਹਿ ਕੇ, ਤੁਹਾਡੀਆਂ ਜਨਾਨੀਆਂ ਲਾ ਕੇ ਬਹਿ ਕੇ ਉੱਤੇ
0: ਉਹ
1: ਖਾਣੀਆਂ।
0: ਬੀਬੀਆਂ ਨੇ ਉੱਤੋਂ ਨਾਲੇ ਗਾਉਣ ਗਾਉਣੇ ਤੇ ਗਾਉਣ ਵਿੱਚ ਗਾਲਾਂ ਕੱਢੀਆਂ,
1: ਗਾਲਾਂ ਬਹੁਤ ਗੰਦੀਆਂ ਗਾਲਾਂ। ਹਾਂ, ਇਹ ਵੀ ਕਹਿੰਦੇ ਸੀ ਉੱਥੇ ਬਹਿਣਾ, ਉੱਥੇ ਬਹਿਣਾ ਤੇ ਉਹ ਗਾਣੇ ਗਾਉਣ ਦੇ ਸੀ। ਫਿਰ ਤੇ ਫਿਰ ਵੇਖੋ ਜੀ, ਸਾਰਾ ਪਿੰਡ ਵੀ ਸ਼ਾਮਿਲ ਹੋ ਗਿਆ ਤੇ ਉਹ ਲੜਾਈ ਝਗੜਾ ਸਭ, ਜੁੱਤੀਆਂ ਸਮਾਨ ਛੱਡ ਕੇ ਵਾਹਣਾਂ ਦੇ ਝੋਨਿਆਂ ਦੇ ਵਿੱਚੋਂ ਦੀ ਦੌੜੇ ਫਿਰਨ ਇੱਧਰ ਉੱਧਰ। ਬੜਾ ਬੜਾ ਸ਼ੁਕਰ ਲੱਗਾ।
0: ਇੱਕੋ ਕੋ ਜੀ ਸੀ ਹਿੰਦੁਸਤਾਨ, ਪਾਕਿਸਤਾਨ, ਪੰਜਾਬ, ਸਾਰਾ ਇੱਕੋ ਰਹਿਤਾ, ਇੱਕੋ ਵਸੇਬ, ਇੱਕੋ ਰਸਮਾਂ, ਇੱਕੋ ਰਿਵਾਜ
1: ਜੀ। ਬਿਲਕੁਲ, ਅਜੇ ਵੀ ਉਸ ਉਹੋ ਹੀ ਸਿਸਟਮ ਹੈ। ਜਿੰਨੇ ਕੁ ਅਸੀਂ ਡਿਵੈਲਪ ਹੋਏ ਹਾਂ, ਉਨੇ ਕੁ ਤੁਸੀਂ ਡਿਵੈਲਪ ਹੋਏ ਹੋ। ਉੱਧਰ ਫਰਕ ਪੈ ਗਿਆ ਅੱਗੇ ਨਾਲੋਂ ਬਹੁਤ ਸਾਰਾ, ਰਹਿਣੀ ਬਹਿਣੀ ਦਾ।
0: ਹੁਣ
1: ਆਹ ਜਿਹੜੀਆਂ ਗੱਲਾਂ ਅਸੀਂ ਕਰਨ ਡਏ ਹਾਂ, ਇਹ ਹੁਣ ਗੱਲਾਂ ਹੀ ਰਹਿ ਗਈਆਂ ਨੇ। ਇਸ ਤਰ੍ਹਾਂ ਹੁੰਦਾ ਕੁਛ ਵੀ ਨਹੀਂ ਜੋ ਅਸੀਂ ਹੁਣ,
0: ਹੁੰਦਾ ਕੁਛ
1: ਹੁਣ ਤੇ ਜ਼ਿੰਦਗੀ ਹੋਰ ਤਰ੍ਹਾਂ ਦੀ, ਸਿਸਟਮ ਹੀ ਹੋਰ ਤਰ੍ਹਾਂ ਦਾ, ਸਾਡਾ ਟਾਈਮ ਟੇਬਲ ਹੀ ਹੋਰ ਹੈ, ਸਾਡੇ ਬੱਚਿਆਂ ਦਾ ਹੀ ਟਾਈਮ ਟੇਬਲ ਹੋਰ ਹੈ। ਅਸੀਂ ਗੁਆਂਢੀਆਂ ਨਾਲ ਵੀ ਮਿਕਸਅਪ ਨਹੀਂ ਹੁੰਦੇ ਹੁਣ ਇੰਡੀਆ ਦੇ ਵਿੱਚ, ਆਪੋ ਆਪਣੇ ਕੰਮਾਂ 'ਚ ਫਿਕਸ ਆ ਗਏ ਹਾਂ।
0: ਗੁਆਂਢੀਆਂ ਚ
1: ਆਪਣਾ ਗੁਰਗੋਰ ਜੀ, ਤੁਹਾਡਾ ਨੈੱਟ ਜਾਂਦਾ ਰਿਹਾ ਅਤੇ ਸਾਡਾ ਟਾਈਮ ਵੀ ਹੋ ਗਿਆ, ਅਤੇ ਮਤਲਬ ਕਿ ਦੋਸਤੋ ਉਹਨਾਂ ਦਾ ਨੈੱਟ ਜਿਹੜਾ ਮੈਨੂੰ ਨਜ਼ਰ ਆ ਰਿਹਾ ਉਹ ਬਿਲਕੁਲ ਬੰਦ ਹੋ ਚੁੱਕਾ। ਅਤੇ ਇਹਦੇ ਨਾਲ ਹੀ ਬਾਈ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਫਿਨਿਸ਼ ਹੁੰਦਾ ਅਤੇ ਮੈਂ ਅਜੇ ਵੇਟ ਕਰ ਰਿਹਾ ਸ਼ਾਇਦ, ਹਾਂ ਕਾਲ ਫੇਲਡ। ਤੋ ਇਸ ਤਰ੍ਹਾਂ ਮੈਂ ਕਿ ਥੈਂਕ ਯੂ ਵੈਰੀ ਮੱਚ ਗੁਰਗੋਰ ਜੀ, ਇੰਨੀਆਂ ਲਵਲੀ ਅਤੇ ਪਿਆਰੀਆਂ ਗੱਲਾਂ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਉਹਨਾਂ ਦੀ ਕਾਲ ਜਿਹੜੀ ਆ। ਗੁਰਗੋਰ ਸਾਹਿਬ ਵੈਲਕਮ ਅਗੇਨ, ਮੈਂ ਨਾ ਸੁਣ ਨਹੀਂ ਸੁਣ ਰਹੇ ਹੋ ਮੈਨੂੰ? ਗੁਰਗੋਰ ਸਾਹਿਬ ਵੈਲਕਮ ਅਗੇਨ
0: ਜੀ,
1: ਮੈਂ ਤੁਹਾਡਾ ਨਾ, ਸਤਿ ਸ਼੍ਰੀ ਅਕਾਲ, ਮੈਂ ਜੀ ਤੁਹਾਡਾ ਧੰਨਵਾਦ ਕਰਨਾ ਸੀ, ਟਾਈਮ ਹੋ ਗਿਆ ਸੀ ਸਾਡਾ ਅਤੇ ਮੈਂ ਵੇਟ ਕੀਤੀ ਆ ਕਿ ਚਲੋ ਜਾਂਦਿਆਂ ਜਾਂਦਿਆਂ ਤੁਹਾਨੂੰ ਖੁਦਾ ਹਾਫਿਜ਼ ਤੇ ਕਹਿ ਦਈਏ। ਇੰਨੀਆਂ ਤੁਸੀਂ ਰੌਣਕਾਂ ਲਾਈਆਂ, ਇੱਕ ਨਵੀਂ ਦੁਨੀਆ
0: ਜੀ, ਚੰਗੀਆਂ ਗੱਲਾਂ ਸੁਣਾਈਆਂ ਤੁਸੀਂ ਬਾਜਵਾ ਸਾਹਿਬ ਸਾਨੂੰ ਉਸ ਜ਼ਮਾਨੇ ਚ ਲੈ ਗਏ,
1: ਮਿਹਰਬਾਨੀ,
0: ਬੜੀ ਚਾਸਾ ਆਈ ਹੈ, ਬੜਾ ਸਵਾਦ।
1: ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਮਿਹਰਬਾਨੀ, ਪਿਆਰ ਭਰੀਆਂ ਗੱਲਾਂ ਕਰਨ ਵਾਸਤੇ, ਪੁਰਾਣੇ ਜ਼ਮਾਨੇ ਚੇਤੇ ਕਰਵਾਉਣ ਵਾਸਤੇ, ਅਤੇ ਸਾਡੇ ਵੱਲੋਂ ਧੰਨਵਾਦ ਅਗੇਨ, ਅਤੇ ਖੁਦਾ ਹਾਫਿਜ਼,
0: ਖੁਦਾ ਹਾਫਿਜ਼।
1: ਸੋ ਦੋਸਤੋ, ਇਹ ਸਨ ਗੁਰਗੋਰ ਜੀ ਹੁਣੀ ਜਿਹੜੇ ਪਾਕਿਸਤਾਨ ਤੋਂ ਪਿਆਰੀਆਂ ਲਵਲੀ ਗੱਲਾਂ ਬਾਤਾਂ ਕਰਕੇ ਗਏ ਨੇ, ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਫਿਨਿਸ਼ ਹੁੰਦਾ। ਕੱਲ੍ਹ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਬਿਲਕੁਲ ਇਸੇ ਟਾਈਮ ਹੀ, ਜਰਮਨ ਦੇ 3 ਤੋਂ 5, ਅਤੇ ਕੱਲ੍ਹ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ। ਅਤੇ ਦੋਸਤੋ, ਤੁਸੀਂ ਇਸ ਤਰ੍ਹਾਂ ਕਰਨਾ, ਹਰ ਵਾਰੀ ਦੀ ਤਰ੍ਹਾਂ ਵੱਧ ਚੜ੍ਹ ਕੇ ਹਿੱਸਾ ਲੈਣਾ, ਕਿਉਂਕਿ ਤੁਹਾਡੇ ਨਾਲ ਹੀ ਰੌਣਕਾਂ ਲੱਗਦੀਆਂ ਨੇ। ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: ਦੋਸਤੋ, ਜਿੰਨੇ ਕੁ ਮੇਰੇ ਕੋਲ ਵਿਸਾਖੀ ਦੇ ਗੀਤ ਸੀ ਉਹ ਮੈਂ ਸੁਣਾ ਦਿੱਤੇ ਸੀ। ਜ਼ਿਆਦਾ ਗੀਤ ਨਹੀਂ ਹੈਗੇ, ਕਲਾਕਾਰਾਂ ਨੇ ਨਾ ਆਪਣੇ ਜਿੱਥੇ ਵੀ ਆ ਉਹ ਕੁਛ ਵਾਰਡ ਦਿੱਤਾ ਉਹਨਾਂ ਨੇ ਵਿੱਚ ਉਹਦੇ, ਤੇ ਪਤਾ ਲੱਗਦਾ ਨੀ ਉੱਤੇ ਵਿਸਾਖੀ ਲਿਖਿਆ ਹੁੰਦਾ ਤੇ ਵਿੱਚ ਕੁਛ ਹੋਰ। ਵਿਸਾਖੀ ਦਾ ਇੱਕ ਤਿਉਹਾਰ ਜਿਹੜਾ ਬੜਾ ਪਵਿੱਤਰ ਤਿਉਹਾਰ ਹੈ। ਸਾਡੇ ਕਿਸਾਨ ਜਿਹੜੇ ਆ ਫਸਲਾਂ ਲੈ ਕੇ ਮੰਡੀਆਂ ਚ ਪਹੁੰਚਦੇ ਆ, ਵਾਢੀਆਂ ਦਾ ਟਾਈਮ ਹੋ ਜਾਂਦਾ, ਮਸ਼ੀਨਾਂ ਭੱਜੀਆਂ ਫਿਰਦੀਆਂ ਖੇਤਾਂ ਦੇ ਵਿੱਚ। ਔਰ ਇਤਿਹਾਸਕ ਵੀ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ। ਸੋ ਵਿਸਾਖੀ ਦੇ ਦਿਹਾੜੇ ਤੇ ਮੈਂ ਫੇਰ ਸਾਰੇ ਹੀ ਸਤਿਕਾਰਯੋਗ ਜਿੰਨੇ ਵੀ ਸਾਡੇ ਸਰੋਤਾ ਜਾਨ ਹੈਗੇ ਆ, ਜਿੰਨੇ ਵੀ ਵੀਰ ਭੈਣ ਭਰਾ ਸਾਡੇ ਪ੍ਰੋਗਰਾਮਾਂ ਨਾਲ ਜੁੜਦੇ ਆ, ਉਹਨਾਂ ਦਾ ਫਿਰ ਦਿਲੋਂ ਧੰਨਵਾਦ, ਬਹੁਤ ਮਿਹਰਬਾਨੀ। ਸੋ ਇਸ ਪ੍ਰੋਗਰਾਮਾਂ ਦੇ ਨਾਲ ਤੁਸੀਂ ਸਾਥ ਦਿੰਦੇ ਹੋ, ਔਰ ਮੇਰੇ ਨਾਲ ਅੱਜ ਜਿਸ ਤਰ੍ਹਾਂ ਹਰ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਖਬਰ ਸਾਥ ਲੈ ਕੇ ਲਾਲ ਸਿੰਘ ਚੀਮਾ ਸਾਹਿਬ ਪਹੁੰਚਦੇ ਆ, ਤੇ ਉਹਨਾਂ ਦਾ ਵੀ ਸਵਾਗਤ ਹੈ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਗੱਲਾਂ ਬਾਤਾਂ, ਹੋ ਸਕਦਾ ਜੀ ਡਾਕਟਰ ਸਾਹਿਬ ਕੋਲੋਂ ਵੀ ਅੱਜ ਵਿਸਾਖੀ ਦੇ ਉੱਪਰ ਹੀ ਕੁਛ ਗੱਲਬਾਤ ਸੁਣ ਲਈਏ। ਤੇ ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ,
1: ਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਰੇ ਵੀਰਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ, ਤੇ ਸਾਡੇ ਜਿਹੜੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਜੀ ਆ। ਤੇ ਅੱਜ ਖੱਕ ਸਾਹਿਬ ਜੀ, ਭਾਰਤੀ ਇਤਿਹਾਸ ਦੇ ਵਿੱਚ ਜਿਹੜਾ ਇੱਕ ਤਿਉਹਾਰ ਵਿਸਾਖੀ ਦਾ ਮਨਾਇਆ ਜਾਂਦਾ 13 ਅਪ੍ਰੈਲ ਨੂੰ ਹੁੰਦਾ ਉਹ ਆਮ ਕਰਕੇ, ਪਰ ਉਹ ਕਈ ਵਾਰੀ ਜਿਹੜੀਆਂ ਉਹ ਪੁਰਾਣੇ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ ਖੱਕ ਸਾਹਿਬ ਜੀ, ਉਹ ਪਹਿਲਾਂ ਨਾ ਜਿਹੜਾ ਹੁਣ ਆਪਾਂ ਕੈਲੰਡਰ ਵਰਤਦੇ ਆ, ਇਸ ਤੋਂ ਪਹਿਲਾਂ ਖੱਕ ਸਾਹਿਬ ਜੀ ਜਿਹੜਾ ਦੁਨੀਆਂ ਸੀਗੀ ਨਾ, ਚਾਈਨਾ ਵਗੈਰਾ ਚ ਵੀ ਸਾਰੇ ਦੇਸ਼ਾਂ ਦੇ ਵਿੱਚ ਉਹ ਜਿਹੜੇ ਇਹ ਕੈਲੰਡਰ ਸੀਗਾ ਇਹ ਚੰਦ ਦੇ ਹਿਸਾਬ ਦੇ ਨਾਲ ਚੱਲਦਾ ਹੁੰਦਾ ਸੀਗਾ, ਜਿਹੜਾ ਮਹੀਨਾ 28 ਦਿਨ ਦਾ ਉਹ ਗਿਣਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ, 28 ਦਿਨਾਂ ਦਾ ਮਹੀਨਾ ਹੁਣ ਗਿਣਗੇ ਤਾਂ ਫਿਰ ਉਹ ਸਾਲ ਦੇ ਵਿੱਚ ਮਹੀਨੇ ਵੱਧ ਜਾਣੇ ਆ ਨਾ, ਕਿਉਂਕਿ ਉਹ ਕਿੱਥੇ ਤਾਂ 30 ਦਿਨ ਦੀ ਐਵਰੇਜ ਆਉਂਦੀ ਆ, ਕਿੱਥੇ ਫਿਰ ਉਹ 28 ਦਿਨ ਦੀ ਰਹਿ ਜਾਣੀ ਆ। ਸੋ ਉਹ ਫਿਰ ਕੀ ਕਰਦੇ ਸੀਗੇ ਖੱਕ ਸਾਹਿਬ ਜੀ, ਉਹ ਕਿੰਨੇ ਸਾਲਾਂ ਬਾਅਦ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਜਿਹੜਾ ਕੁੰਭ ਦਾ ਮੇਲਾ ਆਉਂਦਾ ਉਹਦੇ ਪਿੱਛੇ, ਸ਼ਾਇਦ ਮੈਂ ਕਹਿ ਰਿਹਾ ਸ਼ਾਇਦ ਇਹੀ ਕਹਾਣੀ ਹੋਵੇ ਕਿ ਉਹ 12 ਸਾਲਾਂ ਬਾਅਦ ਆਉਂਦਾ, ਕਿਉਂਕਿ ਉਹ ਫਿਰ ਉਹ ਜਮ੍ਹਾਂ ਕਰੀ ਜਾਂਦੇ ਸੀ ਤੇ ਫਿਰ 12 ਸਾਲਾਂ ਬਾਅਦ ਜਾ ਕੇ ਫਿਰ ਉਹ ਇੱਕ ਮਹੀਨਾ 12 ਮਹੀਨੇ ਵਾਲੀ ਜਾਂ 13 ਮਹੀਨੇ ਉਸ ਸਾਲ ਦੇ ਵਿੱਚ ਗਿਣ ਲੈਂਦੇ ਸੀਗੇ, ਜਿਹਦੇ ਕਾਰਨ ਇਹ ਜਿਹੜਾ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ ਇਹਦੇ ਵਿੱਚ, ਤੇ ਜਿਹੜੇ ਹੁਣ ਆਪਾਂ ਕੈਲੰਡਰ ਮੰਨਦੇ ਆ ਇਹਨਾਂ ਦੇ ਵਿੱਚ ਉਹ ਦਿਨ ਆ ਜਿਹੜੇ ਵਿਸਾਖੀ ਦੇ ਵੱਧ ਜਾਂਦੇ ਆ, ਪਰ ਉਹ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਉਹ 13 ਜਿਹੜਾ ਮਹੀਨਾ ਹੁੰਦਾ ਵਿਸਾਖ ਦਾ ਉਸ ਦਿਨ ਉਹ ਆਉਂਦੀ ਹੁੰਦੀ ਆ। ਤੇ ਪਰ ਹੁਣ ਤੁਹਾਨੂੰ ਪਤਾ ਮਾਡਰਨ ਟੈਕਨੋਲੋਜੀ ਆ ਜਿਹੜੀ ਖੱਕ ਸਾਹਿਬ ਜੀ ਦੇ ਹਿਸਾਬ ਦੇ ਨਾਲ ਬਹੁਤ ਕੁਛ ਉਥਲ ਪੁਥਲ ਜਿਹੜੀ ਹੁੰਦੀ ਆ, ਔਰ ਇਹ ਜਿਹੜੀ ਉਥਲ ਪੁਥਲ ਹੁੰਦੀ ਆ ਖੱਕ ਸਾਹਿਬ ਜੀ, ਇਹ ਕਈ ਸਮਾਜ ਆ ਜਿਹੜੇ ਇਹ ਜਾਣ ਬੁੱਝ ਕੇ ਤੁਹਾਡਾ ਜਿਹੜਾ ਪਿਛੋਕੜ ਆ ਉਹਨੂੰ ਬਦਲਦੀਆਂ, ਜਿਹੜੀਆਂ ਨੀਤੀਆਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ। ਤੇ ਇਹ ਖੱਕ ਸਾਹਿਬ ਜੀ ਜਿਹੜੀ ਆ ਵਿਸਾਖੀ ਦੀ ਕਹਾਣੀ ਆ, ਇਹਦੇ ਕੋਲ ਆਪਣੇ ਕੋਲ ਇੱਕ ਛੋਟਾ ਜਿਹਾ ਲੇਖ ਆ ਜਲਿਆਂ ਵਾਲੇ ਬਾਗ ਦਾ ਸਾਕਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਸੇ ਦਿਨ ਵਾਪਰਿਆ ਸੀ।
1: ਬਿਲਕੁਲ। ਤੇ ਹਿੰਦੁਸਤਾਨ ਨੂੰ ਅੰਗਰੇਜ਼ੀ ਸਾਮਰਾਜ ਦੀ ਹਕੂਮਤ ਤੋਂ ਮੁਕਤ ਕਰਾਉਣ ਲਈ ਸੈਂਕੜੇ ਅੰਦੋਲਨ ਹੋਏ ਸਨ। ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਦਰਜਨਾਂ, ਸੈਂਕੜੇ ਜਾਂ ਹਜ਼ਾਰਾਂ ਨਹੀਂ ਲੱਖਾਂ ਹਿੰਦੁਸਤਾਨੀਆਂ ਨੇ ਕੁਰਬਾਨੀਆਂ ਦਿੱਤੀਆਂ, ਲੰਬੀਆਂ ਜੇਲਾਂ ਕੱਟੀਆਂ, ਜਲਾਵਤਨੀਆਂ ਦੇ ਸੰਤਾਪ ਸਰੀਰਾਂ ਉੱਤੇ ਹੰਢਾਏ ਸਨ। ਹਿੰਦੁਸਤਾਨ ਦੇਸ਼ ਦੀ ਆਜ਼ਾਦੀ ਦਾ ਹਾਸਲ ਕ੍ਰਾਂਤੀਕਾਰੀਆਂ ਦੇ ਖੂਨ ਤੇ ਮਿੱਝ ਨੂੰ ਕੁਰਬਾਨ ਕਰਕੇ ਮਿਲਿਆ ਹੈ। ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਖੱਕ ਸਾਹਿਬ ਜੀ ਲੋਕਾਂ ਨੇ ਇਸ ਦੇਸ਼ ਲਈ, ਪਰ ਅੱਜ ਕੱਲ ਜੋ ਕੁਛ ਹੋ ਰਿਹਾ ਉਹਦੇ ਵਿੱਚ ਸਭ ਕੁਛ ਆ ਜਿਹੜਾ ਮਿਟਾਉਣ ਤੇ ਜ਼ੋਰ ਲੱਗਿਆ ਹੋਇਆ। ਤੇ ਅੰਗਰੇਜ਼ ਹਕੂਮਤ ਨੂੰ ਦੇਸ਼ ਚੋਂ ਕੱਢ ਕੇ ਮਿਲੀ ਹੋਈ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅਤੇ ਆਜ਼ਾਦੀ ਘੁਲਾਟੀਆਂ ਦੇ ਦ੍ਰਿਸ਼ਟੀਕੋਣ ਦਾ ਦੇਸ਼ ਬਣਾਉਣ ਲਈ ਅੱਜ ਵੀ ਸੰਘਰਸ਼ ਚੱਲ ਰਹੇ ਹਨ, ਜਿਨ੍ਹਾਂ ਦਾ ਹਰ ਅਗਾਂਹ ਵਧੂ ਸੋਚ ਵਾਲੇ ਦੇਸ਼ ਹਿਤੈਸ਼ੀਆਂ ਨੂੰ ਸਮਾਗਮਾਂ ਦਾ ਹਿੱਸਾ ਬਣਨਾ ਚਾਹੀਦਾ ਇੱਕ ਸੌ ਸੱਤ ਸਾਲ ਹੋ ਗਏ ਹਨ ਜਦੋਂ ਅੰਗਰੇਜ਼ ਸਾਮਰਾਜ ਦੀ ਹਕੂਮਤ ਨੇ ਮਾਰਚ 1919 ਨੂੰ ਰੋਜ਼ ਐਕਟ ਨਾਮ ਦਾ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਪਹਿਲਾ ਨਾਂ ਉਹ ਜਿਹੜਾ ਬੰਦਾ ਸੀ ਗੱਖ ਸਾਹਿਬ ਜੀ ਉਹਦਾ ਪਹਿਲਾ ਜਿਹੜਾ ਨਾਂ ਸੀਗਾ ਰੱਖਿਆ ਉਹ ਡਿਫੈਂਸ ਆਫ ਇੰਡੀਆ ਐਕਟ ਨਾਂ ਰੱਖਿਆ ਸੀਗਾ। ਤੇ ਫੇਰ ਇਹ ਗੱਖ ਸਾਹਿਬ ਜੀ ਜਿਹੜਾ ਸੀਗਾ ਉਹਨੇ ਜਿਹਨੇ ਪ੍ਰਪੋਜ਼ ਕੀਤਾ ਸੀ ਲਾ, ਫੇਰ ਇਹਦਾ ਜਿਹੜਾ ਨਾਂ ਸੀ ਬਦਲ ਕੇ ਉਹਦੇ ਨਾਂ ਦੇ ਉੱਤੇ ਰੱਖ ਦਿੱਤਾ ਸੀਗਾ ਜਿਹੜਾ ਰੋਇਲਟ ਉਹਦਾ ਨਾਂ ਸੀ। ਸੋ ਇਹ ਸੀ ਤੇ ਜੋ ਗਦਰੀ ਬਾਬਿਆਂ ਨਾਲ ਸਿੱਝਣ ਲਈ ਗੋਰੀ ਸਰਕਾਰ ਨੇ ਬਣਾਇਆ ਸੀ ਸਿਡਨੀ ਰੋਇਲਟ ਉਹ ਬੰਦੇ ਦਾ ਨਾਂ ਸੀ ਜਿਹਦੇ ਨਾਂ ਤੇ ਇਹ ਐਕਟ ਦਾ ਨਾਂ ਰੱਖਿਆ ਗਿਆ। ਬਾਦਸ਼ਾਹ ਦਾ ਸਲਾਹਕਾਰ ਸੀ ਉਹ, ਇੰਗਲੈਂਡ ਦਾ ਜਿਹੜਾ ਬਾਦਸ਼ਾਹ ਸੀ ਉਸ ਵੇਲੇ ਦਾ ਰਾਜਾ ਸੀ ਉਹਦਾ ਉਹ ਸਲਾਹਕਾਰ ਸੀ, ਜਿਸ ਨੇ ਇੰਗਲੈਂਡ ਦੇ ਬਾਦਸ਼ਾਹ ਦੇ ਕਹਿਣ ਤੇ ਸਖ਼ਤ ਕਾਨੂੰਨ ਰੋਇਲਟ ਐਕਟ ਪਾਸ ਕਰਾਇਆ ਸੀ। ਇਸ ਕਾਨੂੰਨ ਦੀਆਂ ਧਾਰਾਵਾਂ ਗੁਲਾਮੀ ਯੁੱਧ ਦੀ ਡਿਟੋ ਕਾਪੀ ਸੀ। ਬਿਨਾਂ ਵਾਰੰਟ ਕਿਸੇ ਨੂੰ ਵੀ ਚੁੱਕ ਕੇ ਪੁਲਿਸ ਅੰਦਰ ਕਰ ਸਕਦੀ ਸੀ। ਦੋ ਸਾਲ ਕੋਈ ਉਗ ਸੁਗ ਨਹੀਂ, ਮੀਡੀਆ ਵਾਲੇ ਜਾਂ ਪੱਤਰਕਾਰਾਂ ਨੂੰ ਅਣਮਿੱਥੇ ਸਮੇਂ ਲਈ ਬਿਨਾਂ ਕੇਸ ਚਲਾਏ ਹਿਰਾਸਤ ਵਿਚ ਰੱਖਿਆ ਜਾ ਸਕਣਾ। ਨਾ ਦਲੀਲ, ਨਾ ਅਪੀਲ, ਨਾ ਵਕੀਲ। ਦੇਖੋ ਗੱਖ ਸਾਹਿਬ ਜੀ, ਨਾ ਤੁਸੀਂ ਦਲੀਲ ਦੇ ਸਕਦੇ ਸੀ ਆਪਣੇ ਹੱਕ ਦੇ ਵਿਚ, ਨਾ ਤੁਸੀਂ ਅਪੀਲ ਕਰ ਸਕਦੇ ਸੀ, ਨਾ ਤੁਸੀਂ ਵਕੀਲ ਕਰ ਸਕਦੇ ਸੀ। ਆਦਿ ਧਾਰਾ ਰੋਇਲਟ ਐਕਟ ਦੀਆਂ ਹੀ ਹਨ। ਇਸ ਕਾਲੇ ਕਾਨੂੰਨ ਦੇ ਵਿਰੋਧ ਵਿਚ ਸ੍ਰੀ ਅੰਮ੍ਰਿਤਸਰ ਅਤੇ ਲਾਹੌਰ ਵਿਚ ਮੁਜ਼ਾਹਰੇ ਤੇ ਅੰਦੋਲਨ ਹੋਏ ਸਨ। ਡਾਕਟਰ ਸਤਿਆ ਪਾਲ ਪੰਡਿਤ, ਮਦਨ ਮੋਹਨ ਮਾਲਵੀਆ ਅਤੇ ਡਾਕਟਰ ਸੈਫੂਦੀਨ ਕਿਚਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਣਜਾਣ ਥਾਂ ਤੇ ਰੱਖਿਆ ਗਿਆ ਸੀ। ਅੰਦੋਲਨਕਾਰੀਆਂ ਦੇ ਆਗੂ ਗ੍ਰਿਫ਼ਤਾਰ ਹੋਏ ਸਨ। ਲੋਕਾਂ ਦੇ ਰੋਹ ਨੂੰ ਭਾਂਪਦਿਆਂ ਅਗਵਾਈ ਕਰ ਰਹੇ ਆਗੂਆਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਫੈਸਲਾ ਸ੍ਰੀ ਅੰਮ੍ਰਿਤਸਰ ਵਿਖੇ ਜਲਿਆਂ ਵਾਲੇ ਬਾਗ ਵਿਚ ਕਰਨ ਦਾ ਕੀਤਾ ਗਿਆ ਸੀ। 13 ਅਪ੍ਰੈਲ ਗੁਰੂ ਦੀ ਨਗਰੀ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਨੇ ਹੱਥੇ ਅੰਦੋਲਨਕਾਰੀਆਂ ਉਤੇ ਜਾਲਮ ਜਨਰਲ ਡਾਇਰ ਵੱਲੋਂ ਬੰਦੂਕਾਂ ਨਾਲ ਗੋਲੀਆਂ ਚਲਾਈਆਂ ਗਈਆਂ। ਅਫੜਾ ਦਫੜੀ ਮਚੀ, ਜਿਸ ਕਰਕੇ ਸੈਂਕੜੇ ਬੇਦੋਸ਼ ਜੁਝਾਰੂਆਂ ਦੇ ਖੂਨ ਨਾਲ ਗੁਰੂ ਨਗਰੀ ਦੀ ਧਰਤੀ ਨੂੰ ਲੱਥਪੱਥ ਕਰ ਦਿੱਤਾ ਗਿਆ। ਅੱਜ ਵੀ ਅੰਗਰੇਜ਼ ਸਾਮਰਾਜ ਦੀ ਦਰਿੰਦਗੀ ਦੇ ਨਿਸ਼ਾਨ ਜਲਿਆਂ ਵਾਲੇ ਬਾਗ ਸ੍ਰੀ ਅੰਮ੍ਰਿਤਸਰ ਵਿਖੇ ਗਵਾਹੀ ਦੇ ਰੂਪ ਵਿਚ ਦੇਖੇ ਜਾ ਸਕਦੇ ਹਨ। ਨੌਜਵਾਨ, ਬਜੁਰਗ ਅਤੇ ਬੀਬੀਆਂ, ਬੱਚੇ ਸ਼ਹੀਦੀਆਂ ਦੇ ਗਏ। ਕਈ ਮਾਵਾਂ ਦੇ ਪੁੱਤਰ, ਧੀਆਂ ਦੇ ਸੁਹਾਗ ਉਜੜ ਗਏ। ਉਸ ਅਣਮਨੁੱਖੀ ਦ੍ਰਿਸ਼ ਨੂੰ ਸੋਚਦਿਆਂ ਅੰਗਰੇਜ਼ ਸਾਮਰਾਜ ਦੇ ਜ਼ੁਲਮ ਦਾ ਅਸਲੀ ਚਿਹਰਾ ਦਿਸਦਾ ਹੈ। ਅੱਜ ਵੀ ਹੱਕ, ਸੱਚ ਤੇ ਇਨਸਾਫ ਦੇ ਪੱਖ ਵਿਚ ਸੰਘਰਸ਼ ਚੱਲ ਰਹੇ ਹਨ। ਹਿੰਦੁਸਤਾਨ ਦੇਸ਼ ਦੀਆਂ ਆਪਣੀਆਂ ਸਰਕਾਰਾਂ ਕਿਰਤੀ ਲੋਕਾਂ ਹੱਕੀ ਮਸਲਿਆਂ ਦੇ ਹੱਲ ਲਈ ਅਸਮਰਥ ਹਨ। ਲੋਕ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦਿਆਂ ਆਪਣੇ ਹੱਕੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹਨ, ਪਰ ਆਜ਼ਾਦੀ ਦੇ ਸ਼ਹੀਦਾਂ ਨੂੰ ਅੱਜ ਦੀਆਂ ਰਾਜਨੀਤਿਕ ਸੱਤਾਧਾਰੀ ਪਾਰਟੀਆਂ ਜਾਣ ਬੁੱਝ ਕੇ ਭੁਲਾਉਣ ਦੀਆਂ ਕੋਸ਼ਿਸ਼ਾਂ ਤੇ ਲੁਕਵੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ। ਸਰਕਾਰਾਂ ਵੱਲੋਂ ਅੱਜ ਵੀ ਕਿਰਤੀ ਵਰਗ ਦੇ ਹੱਕ ਸੱਚ ਨੂੰ ਦਬਾਉਣ ਲਈ UAPA, ਟਾਡਾ, ਨੀਸਾ, ਨਾਸਾ ਆਦਿ ਕਾਲੇ ਕਾਨੂੰਨ ਬਣਾਏ ਜਾਂਦੇ ਹਨ। ਅਗਾਂਹ ਵਧੂ ਸੋਚ ਦੇ ਕਿਰਤੀ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਕੌਮ ਲਈ ਕੁਰਬਾਨੀ ਦੇ ਗਏ ਸ਼ਹੀਦਾਂ ਨੂੰ ਸਮਰਪਿਤ ਛੋਟੇ ਛੋਟੇ ਪ੍ਰੋਗਰਾਮ ਉਲੀਕੇ ਜਾਣ ਤਾਂ ਜੋ ਜਨਤਾ ਨੂੰ ਹੱਕ, ਸੱਚ ਤੇ ਇਨਸਾਫ ਲਈ ਜਾਗਰੂਕ ਕੀਤਾ ਜਾ ਸਕੇ। ਸਮਾਜ ਦੇ ਵੱਲੋਂ ਕੀਤੇ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰਾਉਣਾ ਚਾਹੀਦਾ ਹੈ, ਜੋ ਜ਼ਰੂਰੀ ਹੈ। ਸ਼ਹੀਦਾਂ ਨੂੰ ਨਮਨ ਕਰਦੇ ਹਾਂ ਅਤੇ ਸ਼ਰਧਾਂਜਲੀ ਭੇਟ ਕਰਦੇ ਹਾਂ। ਇਹ ਪੁੰਨੀ ਸਾਹਿਬ ਆਪਣੇ ਬਹੁਤ ਹੀ ਵਧੀਆ ਦੋਸਤ ਜਿਹੜੇ ਹੈਗੇ ਆ ਮੇਰੇ ਵਾਸਤੇ, ਉਹ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਰਹਿੰਦੇ ਆ। ਉਹਨਾਂ ਨੇ ਜਿਹੜਾ ਉਹ ਨਿਊਯਾਰਕ ਦੇ ਵਿਚ ਤੁਹਾਡੇ ਏਰੀਏ ਦੇ ਵਿਚ ਜਿਹੜਾ ਇੰਡੋ ਅਮਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਹੈ ਜਿਹੜੀ, ਉਹਦੇ ਉਹ ਬਾਨੀ ਵੀ ਆ, ਉਹਨਾਂ ਨੇ ਉਹ ਸ਼ੁਰੂ ਵੀ ਕੀਤੀ ਸੀ। ਤੇ ਅਪ੍ਰੈਲ 13, 2026 ਜਿਹੜਾ ਹੈਗਾ ਅੱਜ ਉਹ ਦਿਨ ਹੈਗਾ। ਤੇ ਖਾਕ ਸਾਹਿਬ ਜੀ ਆਪਣੇ ਕੋਲ
0: ਇੱਕ ਦਿਓ ਜੀ, ਇੱਕ ਕਵਿਤਾ ਮੈਂ ਬੂਟਾ ਗੁਲਾਮੀ ਵਾਲੇ ਨੇ ਸਾਡਾ ਜੀ ਦੋਸਤੋ ਪ੍ਰਵਾਸ ਰੇਡੀਓ ਗਰੁੱਪ ਆ ਉਹਦੇ ਵਿਚ ਬਹੁਤ ਸਾਥੀ ਬਹੁਤ ਜਿਆਦਾ ਭੈਣਾਂ ਵੀਰ ਜੁੜੇ ਹੋਏ ਆ ਬਹੁਤ ਆਪਣਾ ਰੋਜ ਦੇ ਰੋਜ ਪ੍ਰੋਗਰਾਮ ਪੇਸ਼ ਆਪਣੇ ਕਵਿਤਾ ਜਾਂ ਕੋਈ ਅੱਛੇ ਮੈਸੇਜ ਦਿੰਦੇ ਆ ਤੇ ਕਿਸੇ ਨੇ ਵੀ ਜੁੜਨਾ ਹੋਵੇ ਤੇ ਤੁਸੀਂ ਰਿਕੁਐਸਟ ਭੇਜ ਸਕਦੇ ਹੋ ਤੇ ਅਸੀਂ ਤੁਹਾਨੂੰ ਜੋ ਕੋਈ ਹੁੰਦਾ ਨਾ ਕਈਆਂ ਨੂੰ ਲਿਖਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਗਾਉਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਲਿਖਣ ਦਾ ਜਾਂ ਕੋਈ ਲੇਖ ਲਿਖਣ ਦਾ ਬਹੁਤ ਸੋਹਣੇ ਸੋਹਣੇ ਲੇਖ ਆਉਂਦੇ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਤੇ ਮੈਂ ਉਹਨਾਂ ਦੀ ਇੱਕ ਰਚਨਾ ਹੈਗੀ ਹੈ ਉਹਨਾਂ ਨੇ ਭੇਜੀ ਆ ਉਹ ਆਪਾਂ
2: ਸਾਡੇ ਘਰ ਦਾਣੇ ਵੀ ਲਿਆਈ ਨੀ ਵਸਖ ਗਏ ਆ ਜਾਂਦੀ ਗਰਮੀ ਤੇ ਮੁੱਕਦਾ ਸਿਆਲ ਏ ਘਰ ਘਰ ਵਿਚ ਦਾਣੇ ਆਉਣੇ ਤੇਰੇ ਨਾਲ ਏ ਖੁਸ਼ੀਆਂ ਦਾ ਫੇਰਾ ਖੁਸ਼ੀਆਂ ਦੇ ਨਾਲ ਫੇਰਾ ਪਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਸਾਡੇ ਘਰ ਆਟੇ ਵਾਲੇ ਪੀਤੇ ਹੋਏ ਖਾਲੀ ਨੀ ਚਾਵਾਂ ਵਾਲੀ ਅੱਗ ਅਸੀਂ ਕਦੇ ਵੀ ਨਾ ਬਾਲੀ ਨੀ ਖੁਸ਼ੀਆਂ ਦਾ ਦੀਵਾ ਤੂੰ ਜਗਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਅਸੀਂ ਵੀ ਅੱਖਾਂ ਵਿਚ ਸੁਪਨੇ ਨੇ ਬੁਣਨੇ ਝਾੜ ਝਾੜ ਡਿੱਗੇ ਜਿਹੜੇ ਸਿੱਟੇ ਅਸੀਂ ਚੁਣਨੇ ਸਭ ਦੇ ਭੜੋਲੇ ਤੂੰ ਪੜਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਵਿਸਾਖ ਦੇ ਮਹੀਨੇ ਚ ਹਨੇਰੀ ਜਾਵੇ ਝੁਲਣਾ ਸਾਨੂੰ ਕਿਤੇ ਪੈ ਜਾਵੇ ਆਟਾ ਲੈਣਾ ਮੁੱਲਣਾ ਐਸੀ ਤੂੰ ਹਨੇਰੀ ਨਾ ਝੁਲਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਗੁਲਾਮੀ ਵਾਲਾ ਆਖੇ ਭਰੀ ਸਭ ਦੇ ਭੜੋਲੇ ਤੂੰ ਰੋਟੀ ਨਾ ਗਰੀਬ ਕੋਲੋਂ ਕਰੀ ਕਿਤੇ ਓਹਲੇ ਤੂੰ ਹਰ ਘਰ ਰਿਜ ਕੇ ਪਹੁੰਚਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਵੀਡੀਓ ਚੰਗੀ ਲੱਗੇ ਕਵਿਤਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ
0: ਬਹੁਤ ਵਧੀਆ ਜੀ ਥੈਂਕ ਯੂ ਬੂਟਾ ਜੀ ਬਹੁਤ ਮਿਹਰਬਾਨੀ ਬੂਟਾ ਸਾਹਿਬ ਸਾਡੇ ਟੀਮ ਦੇ ਮੈਂਬਰ ਵੀ ਹੈ ਹੋ ਸਕਦਾ ਥੋੜੇ ਚਿਰਾਂ ਬਾਅਦ ਤੁਹਾਨੂੰ ਸਾਡੇ ਰੇਡੀਓ ਤੇ ਵੀ ਦਿਖਾਈ ਦਿਆ ਕਰਨਗੇ ਤੇ ਉਹਨਾਂ ਦਾ ਵੀ ਧੰਨਵਾਦ ਤੇ ਚੀਮਾ ਸਾਹਿਬ ਆ ਜਾਓ ਜੀ
1: ਜੀ ਖਾਕ ਸਾਹਿਬ ਜੀ ਇਹਦੇ ਨਾਲ ਜਿਹੜੇ ਦੇਖੋ ਦੇਸ਼ਾਂ ਦੇ ਵਿਚ ਹਮੇਸ਼ਾ ਕ੍ਰਾਂਤੀਆਂ ਆਉਂਦੀਆਂ ਰਹਿੰਦੀਆਂ ਇਸੇ ਤਰ੍ਹਾਂ ਭਾਰਤ ਵਿਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕ੍ਰਾਂਤੀ ਸ਼ੁਰੂ ਕੀਤੀ ਸੀ ਤੇ ਫੇਰ ਉਹ ਕ੍ਰਾਂਤੀ ਜਿਹੜੀ ਆ ਉਹ ਵਿਸਾਖੀ ਵਾਲੇ ਦਿਨ ਹੀ ਅੱਜ ਦੀ ਤਰੀਕ ਨੂੰ 1699 ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਜਿਹੜੀ ਕ੍ਰਾਂਤੀ ਚੱਲ ਰਹੀ ਸੀ ਉਹਨੂੰ ਫੇਰ ਖਾਕ ਸਾਹਿਬ ਜੀ ਸਿਪਾਹੀ ਜਿਹੜੇ ਸੀਗੇ ਉਹਨਾਂ ਦੀ ਲੋੜ ਸੀ ਉਹਨਾਂ ਨੇ ਫੇਰ ਉਹ ਫੌਜ ਖਾਲਸਾ ਫੌਜ ਜਿਹਨੂੰ ਆਪਾਂ ਕਹਿੰਦੇ ਹਾਂ ਤਿਆਰ ਕੀਤੀ ਸੀ ਖਾਕ ਸਾਹਿਬ ਦੀ ਜਿਹਦੇ ਮੁਕਾਬਲੇ ਦੇ ਵਿਚ ਦੁਨੀਆਂ ਦੀ ਹੋਰ ਕੋਈ ਵੀ ਫੌਜ ਨਹੀਂ ਨਜ਼ਰ ਨਹੀਂ ਆ ਰਹੀ ਉਹਨਾਂ ਨੇ ਐਸਾ ਜਿਹੜੀ ਗੁੜਤੀ ਦਿੱਤੀ ਸੀ ਅੰਮ੍ਰਿਤ ਛਕਾ ਕੇ ਤੇ ਉਹਦੇ ਵਿਚ ਫਿਰ ਖਾਕ ਸਾਹਿਬ ਜੀ ਉਸੇ ਗੁੜਤੀ ਦੇ ਜਿਹੜੇ ਪੈਦਾਇਸ਼ ਸੀਗੀ ਹਰੀ ਸਿੰਘ ਨੜੂਏ ਵਰਗੇ ਤੇ ਅਕਾਲੀ ਫੂਲਾ ਸਿੰਘ ਵਰਗੇ ਜਰਨੈਲ ਮਹਾਰਾਜਾ ਰਣਜੀਤ ਸਿੰਘ ਵਰਗੇ ਖਾਕ ਸਾਹਿਬ ਜੀ ਇਹਨਾਂ ਤਲਵਾਰ ਦੇ ਅੱਗੇ ਦੁਨੀਆਂ ਦੀ ਕੋਈ ਹਸਤੀ ਜਿਹੜੀ ਉਹ ਖੜ ਨਹੀਂ ਸੀ ਸਕੀ ਸੋ ਇਹ ਵੀ ਇਸੇ ਵਿਸਾਖੀ ਦੇ ਦਿਨ ਨਾਲ ਹੀ ਜੁੜਦੀ ਜਿਹੜੀ ਕਹਾਣੀ ਹੈਗੀ ਆ ਸਾਡੇ ਗੁਰੂ ਸਾਹਿਬਾਂ ਦੀ ਤੇ ਚਲੋ ਆਪਾਂ ਖਾਕ ਸਾਹਿਬ ਜੀ ਖਬਰਾਂ ਵੱਲ ਨੂੰ ਚੱਲਦੇ ਆ ਤੇ ਅੱਜ ਕੱਲ ਜਿਹੜਾ ਹੋ ਰਿਹਾ ਕੁਛ ਇਹ ਸੰਘਰਸ਼ ਖਾਕ ਸਾਹਿਬ ਜੀ ਚੱਲਦੇ ਰਹਿੰਦੇ ਆ ਤੇ ਇਹ ਕਦੇ ਖਤਮ ਨਹੀਂ ਹੋਣੇ ਜਿੰਨਾ ਚਿਰ ਜਿਹੜੇ ਲੋਕ ਆ ਉਹ ਸਿਆਣੇ ਨਹੀਂ ਹੁੰਦੇ ਸਿਆਣਪ ਦੀ ਲੋੜ ਹੁੰਦੀ ਆ ਚਲਾਕ ਚੁਸਤ ਜਿਹੜੇ ਹੁੰਦੇ ਆ ਉਹ ਫਿਰ ਇਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਦਿੰਦੇ ਤੇ ਅਗਲੀ ਗੱਲਬਾਤ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਅਮਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਨੇ AI ਦੁਆਰਾ ਆਪਣੀ ਇੱਕ ਤਸਵੀਰ ਬਣਾਈ ਜਿਸ ਵਿਚ ਉਸਨੇ ਸਫੇਦ ਚੋਲਾ ਪਹਿਨਿਆ ਹੋਇਆ ਹੈ ਲਾਲ ਰੰਗ ਦੀ ਚਾਦਰ ਦੋਹਾਂ ਮੋਢਿਆਂ ਉਪਰ ਦੀ ਅੱਗੇ ਲਟਕਾਈ ਹੋਈ ਹੈ ਇਕ ਹੱਥ ਵਿਚ ਚਾਨਣ ਇਕ ਹੱਥ ਵਿਚੋਂ ਚਾਨਣ ਨਿਕਲ ਰਿਹਾ ਤੇ ਮੰਜੇ ਉਪਰ ਪਏ ਇਕ ਮਰੀਜ਼ ਪਾਇਆ ਹੋਇਆ ਤੇ ਉਹਦੇ ਖੱਬੇ ਪਾਸੇ ਇਕ ਫੌਜੀ ਵੀ ਨਜ਼ਰ ਆ ਰਿਹਾ ਤੇ ਟਰੰਪ ਉਪਰ ਟਿਕੀ ਹੋਈ ਨਜ਼ਰ ਆ ਉਹਦੀ ਤੇ ਫੌਜੀ ਅੱਗੇ ਇਕ ਜਵਾਨ ਲੜਕੀ ਨੀਲੇ ਰੰਗ ਦੀ ਡਾਕਟਰਾਂ ਵਾਲੀ ਵਰਦੀ ਪਾਈ ਹੋਈ ਗਲ ਵਿਚ ਸਟੈਥੋਸਕੋਪ ਜਿਹੜਾ ਹੁੰਦਾ ਖਾਕ ਸਾਹਿਬ ਜੀ ਡਾਕਟਰਾਂ ਨੇ ਤੁਹਾਨੂੰ ਪਤਾ ਪਾਇਆ ਨਾ ਉਹ ਹਾਰਟ ਬੀਟ ਜਾਂਦੂ ਦੇਖਣ ਵਾਸਤੇ ਉਹ ਵੀ ਉਹਦੇ ਪਾਇਆ ਹੋ ਤੇ ਉਹਦੀ ਨਜ਼ਰ ਵੀ ਟਰੰਪ ਉਪਰ ਟਿਕੀ ਹੋਈ ਆ ਤੇ ਸੱਜੇ ਪਾਸੇ ਇਕ ਚਿੱਟੀ ਦਾੜੀ ਵਾਲਾ ਅੱਧ ਖੜ ਗੋਰੇ ਰੰਗ ਦਾ ਬੰਦਾ ਅਤੇ ਉਸ ਅੱਗੇ ਇਕ ਨੌਜਵਾਨ ਮੁਟਿਆਰ ਦੋਨੋ ਹੱਥ ਜੋੜੀ ਖੜੀ ਹੈ ਟਰੰਪ ਸਾਹਿਬ ਮੰਜੇ ਤੇ ਪਏ ਮਰੀਜ਼ ਦੇ ਮੱਥੇ ਉਪਰ ਆਪਣਾ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦੇ ਰਹੇ ਹਨ ਜਿੱਦਾਂ ਕਿਤੇ ਟਰੰਪ ਸਾਹਿਬ ਦੇ ਹੱਥ ਨਾਲ ਉਸ ਮਰੀਜ਼ ਨੇ ਉੱਠ ਕੇ ਖੜਾ ਹੋ ਜਾਣਾ ਹੋਵੇ ਟਰੰਪ ਦੇ ਪਿਛਲੇ ਪਾਸੇ ਖੱਬੀ ਦਿੱਤਾ ਤਿੰਨ ਫਾਈਟਰ ਜੈਟ ਹਨ ਓਹਦੇ ਉਪਰ ਇਕ ਅਮਰੀਕਾ ਦਾ ਜਿਹੜਾ ਉਹ ਈਗਲ ਆ ਖਾਕ ਸਾਹਿਬ ਜੀ ਗੋਲਡਨ ਈਗਲ ਜਿਹਨੂੰ ਕਹਿੰਦੇ ਆ ਉਹ ਉੱਡ ਰਿਹਾ ਜਹਾਜ਼ਾਂ ਦੇ ਉਪਰਲੇ ਪਾਸੇ ਤੇ ਦੂਸਰੇ ਪਾਸੇ ਅਮਰੀਕਾ ਇਕ ਝੰਡਾ ਜਿਹੜਾ ਹੈਗਾ ਓਹਦੇ ਵਿਚ ਨੀਲੀਆਂ ਚਿੱਟੀਆਂ ਧਾਰੀਆਂ ਪੱਟੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਆ ਤੇ ਉਪਰ ਇਕ ਚੌਰਸ ਨੀਲੇ ਰੰਗ ਦੇ ਵਿਚ ਤਾਰੇ ਹਨ ਅਤੇ ਇਕ ਅਮਰੀਕਨ ਈਗਲ ਵੀ ਪਿੱਛੇ ਹੈ ਪਿੱਛੇ ਕੁਝ ਫੌਜੀ ਵੀ ਹਨ ਸੋ ਇਸ ਸਾਰੇ ਡਰਾਮੇ ਵਿਚ ਟਰੰਪ ਸਾਹਿਬ ਆਪਣੇ ਆਪ ਨੂੰ ਜੀਜਸ ਕ੍ਰਾਈਸਟ ਵਰਗਾ ਦਿਖਾ ਰਿਹਾ ਇਸ ਡਰਾਮੇ ਨੇ ਲੋਕਾਂ ਨੂੰ ਟਰੰਪ ਖਿਲਾਫ਼ ਭੜਕਾ ਦਿੱਤਾ ਅਤੇ ਟਰੰਪ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਟਰੰਪ ਸਾਹਿਬ ਨੇ ਆਪਣੀ ਪੋਸਟ ਟਰੁੱਥ ਸੋਸ਼ਲ ਉਪਰੋਂ ਉਤਾਰ ਦਿੱਤੀ ਹੈ ਇੱਥੇ ਬਸ ਨਹੀਂ ਟਰੰਪ ਨੇ ਇਟਲੀ ਵਿਚਲੇ ਵੈਟੀਕਨ ਦਿੱਤਾ ਤਿੰਨ ਫਾਈਟਰ ਜੈਟ ਹਨ ਓਹਦੇ ਉਪਰ ਇਕ ਅਮਰੀਕਾ ਦਾ ਜਿਹੜਾ ਉਹ ਈਗਲ ਆ ਖਾਕ ਸਾਹਿਬ ਜੀ ਗੋਲਡਨ ਈਗਲ ਜਿਹਨੂੰ ਕਹਿੰਦੇ ਆ ਉਹ ਉੱਡ ਰਿਹਾ ਜਹਾਜ਼ਾਂ ਦੇ ਉਪਰਲੇ ਪਾਸੇ ਤੇ ਦੂਸਰੇ ਪਾਸੇ ਅਮਰੀਕਾ ਇਕ ਝੰਡਾ ਜਿਹੜਾ ਹੈਗਾ ਓਹਦੇ ਵਿਚ ਨੀਲੀਆਂ ਚਿੱਟੀਆਂ ਧਾਰੀਆਂ ਪੱਟੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਆ ਤੇ ਉਪਰ ਇਕ ਚੌਰਸ ਨੀਲੇ ਰੰਗ ਦੇ ਵਿਚ ਤਾਰੇ ਹਨ ਅਤੇ ਇਕ ਅਮਰੀਕਨ ਈਗਲ ਵੀ ਪਿੱਛੇ ਹੈ ਪਿੱਛੇ ਕੁਝ ਫੌਜੀ ਵੀ ਹਨ ਸੋ ਇਸ ਸਾਰੇ ਡਰਾਮੇ ਵਿਚ ਟਰੰਪ ਸਾਹਿਬ ਆਪਣੇ ਆਪ ਨੂੰ ਜੀਜਸ ਕ੍ਰਾਈਸਟ ਵਰਗਾ ਦਿਖਾ ਰਿਹਾ ਇਸ ਡਰਾਮੇ ਨੇ ਲੋਕਾਂ ਨੂੰ ਟਰੰਪ ਖਿਲਾਫ਼ ਭੜਕਾ ਦਿੱਤਾ ਅਤੇ ਟਰੰਪ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਟਰੰਪ ਸਾਹਿਬ ਨੇ ਆਪਣੀ ਪੋਸਟ ਟਰੁੱਥ ਸੋਸ਼ਲ ਉਪਰੋਂ ਉਤਾਰ ਦਿੱਤੀ ਹੈ ਇੱਥੇ ਬਸ ਨਹੀਂ ਟਰੰਪ ਨੇ

0: ਸਾਰੇ ਡਰਾਮੇ ਵਿਚ ਟਰੰਪ ਸਾਹਿਬ ਆਪਣੇ ਆਪ ਨੂੰ ਜੀਜਸ ਕ੍ਰਾਈਸਟ ਵਰਗਾ ਦਿਖਾ ਰਿਹਾ। ਇਸ ਡਰਾਮੇ ਨੇ ਲੋਕਾਂ ਨੂੰ ਟਰੰਪ ਖਿਲਾਫ ਭੜਕਾ ਦਿੱਤਾ ਅਤੇ ਟਰੰਪ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਟਰੰਪ ਸਾਹਿਬ ਨੇ ਆਪਣੀ ਪੋਸਟ ਟਰੁਥ ਸੋਸ਼ਲ ਉਪਰੋਂ ਉਤਾਰ ਦਿੱਤੀ ਹੈ। ਇੱਥੇ ਬਸ ਨਹੀਂ, ਟਰੰਪ ਨੇ ਇਟਲੀ ਵਿਚਲੇ ਵੈਟੀਕਨ ਸਿਟੀ ਦੇ ਪੋਪ ਨਾਲ ਵੀ ਕਸਮਕਸੀ ਕੀਤੀ ਹੈ। ਵੈਟੀਕਨ ਸਿਟੀ ਵਿਚ ਮੌਜੂਦਾ ਪੋਪ ਪਹਿਲਾ ਪੋਪ ਹੈ ਅਸਲ ਵਿਚ ਅਮਰੀਕਨ, ਇਹ ਖਾਦਸਾ ਵੀ ਹੈਗਾ ਅਮਰੀਕਾ ਦੀ, ਇਹਨਾਂ ਦਾ ਬਰਥ ਇੱਥੇ ਦਾ ਆ ਤੇ ਇੱਥੋਂ ਪੜ੍ਹੇ ਲਿਖੇ ਆ ਤੇ ਅਮਰੀਕਾ ਵਿਚ ਇਹ ਜਨਮ ਹੋਇਆ ਤੇ ਐਜੂਕੇਸ਼ਨ ਵੀ ਇੱਥੋਂ ਹੀ ਲਈ ਆ ਅਮਰੀਕਾ ਵਿਚੋਂ ਹੀ, ਤੇ ਫੇਰ ਉਹ ਅਰਜਨਟੀਨਾ ਜਾ ਕੇ ਰਹਿਣ ਲੱਗ ਪਏ ਸੀਗੇ ਤੇ ਫੇਰ ਉਹਨਾਂ ਨੂੰ ਜਦੋਂ ਪਿਛਲੇ ਪੋਪ ਜਿਹੜੇ ਸੀਗੇ ਉਹ ਇਸ ਦੁਨੀਆਂ ਤੋਂ ਗਏ ਤੇ ਉਹ ਫੇਰ ਇਹਨਾਂ ਦੀ ਜਿਹੜੀ ਉਹਨਾਂ ਨੇ ਇਹਨਾਂ ਨੂੰ ਬਣਾਇਆ ਪੋਪ ਦੀ ਚੁਣੌਤੀ ਜਿਹੜੀ ਉਹ ਕੀਤੀ ਗਈ ਸੀ ਤੇ ਉਹਨਾਂ ਦੇ ਨਾਲ ਵੀ ਟਰੰਪ ਸਾਹਿਬ ਪਤਾ ਨੀ ਖਕ ਸਾਹਿਬ ਜੀ ਇਹਨਾਂ ਦਾ ਕੁਛ ਮੈਨੂੰ ਲੱਗਦਾ ਬੁੱਢੇ ਪੇਚ ਜਿਆਦਾ ਚਲੇ ਗਏ ਤੇ ਇਹਨਾਂ ਨੂੰ ਸਮਝ ਨੀ ਲੱਗ ਗਈ ਵੀ ਮੈਂ ਕਹਿਣਾ ਕੀ ਆ ਤੇ ਕਿਹਨੂੰ ਕਹਿਣਾ, ਤੇ ਉਹਦੇ ਨਾਲ ਖਕ ਸਾਹਿਬ ਜੀ ਹੁਣ ਜਿਹੜੀ ਆ ਅਮਰੀਕਾ ਦੀ ਪਬਲਿਕ ਵੀ ਆ ਜਿਹੜੀ ਤੇ ਦੂਸਰੀ ਪਬਲਿਕ ਵੀ ਆ ਜਿਹੜੀ ਉਹ ਟਰੰਪ ਦੇ ਵਿਰੁੱਧ, ਪਤਾ ਨੀ ਕਿਉਂ ਇਹ ਖਕ ਸਾਹਿਬ ਜੀ ਜਾਣ ਬੁੱਝ ਕੇ ਹਰੇਕ ਨੂੰ ਆਪਣੇ ਵਿਰੁੱਧ ਕਰਨਾ ਚੰਗੀ ਗੱਲ ਨੀ ਹੁੰਦੀ, ਖਾਸ ਕਰ
1: ਜਿੰਨੇ ਵੀ ਪ੍ਰੈਜੀਡੈਂਟ ਅਮਰੀਕਾ ਚ ਹੋਏ ਆ ਆਏ ਆ ਪਿੱਛੋਂ ਵੀ ਉਹ ਕਦੀ ਵੀ ਜਿਆਦਾ ਨਿਊਜ਼ ਦੇ ਵਿਚ ਸਾਹਮਣੇ ਨਹੀਂ ਸੀ ਆਉਂਦੇ,
0: ਬਿਲਕੁਲ ਆਪਣੇ
1: ਕੰਮ ਨੂੰ ਕੰਮ ਰੱਖਦੇ ਸੀ। ਕਦੀ ਹੋਇਆ ਕੋਈ ਬਹੁਤ ਵੱਡਾ ਮਸਲਾ ਹੋਇਆ ਜਾਂ ਕੋਈ ਬਾਹਰਲੀ ਕੰਟਰੀ ਚ ਕੋਈ ਪ੍ਰਧਾਨ ਮੰਤਰੀ ਜਾਂ ਕੋਈ ਪ੍ਰੈਜੀਡੈਂਟ ਆਇਆ ਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿਚ ਬਸ ਇੰਨਾ ਕੁ ਦਿਖਾਉਂਦੇ ਹੁੰਦੇ ਸੀ,
0: ਬਿਲਕੁਲ
1: ਗੱਲਾਂ ਹੁੰਦੀਆਂ ਸੀ। ਟਰੰਪ ਸਾਹਿਬ ਦਾ ਇੱਕ ਕੰਮ ਨਿਰਾਲਾ ਹੀ ਆ ਜੀ ਦੁਨੀਆਂ ਤੋਂ,
0: ਨਿਰਾਲਾ ਹੀ ਆ, ਬਿਲਕੁਲ ਬਿਲਕੁਲ ਨਿਰਾਲਾ ਹੀ ਆ, ਹਰੇਕ ਨੂੰ ਆਦਤ ਬਣ ਚੁੱਕੀ ਆ ਖਕਸਾ ਜੀ ਉਹਨਾਂ ਦੀ, ਬਾਅਦ ਉਹਨਾਂ ਨੇ ਜਦੋਂ ਤੋਂ ਉਹ ਜੰਮੇ ਪਲੇ ਆ ਉਹ ਤੁਹਾਨੂੰ ਪਤਾ ਇੱਕ ਉਹ ਨਾ ਖਕਸਾ ਜੀ ਉਹਨੂੰ ਕਹਿੰਦੇ ਆ ਬੋਨਸ ਪਰ, ਉਹਨੂੰ ਕਹਿੰਦੇ ਆ ਬੋਨਸ ਪਰ ਕਹਿੰਦੇ ਉਹਨੂੰ, ਉਹ ਕਈ ਵਾਰੀ ਕੀ ਹੁੰਦਾ ਨਾ ਆਪਣੇ ਇੰਡੀਆ ਚ ਉਹ ਆਮ ਹੀ ਹੋ ਜਾਂਦਾ ਸੀ ਜਦੋਂ ਕੋਠਿਆਂ ਕਾਠਿਆਂ ਤੇ ਚੜ ਕੇ ਛਾਲਾਂ ਛੁਲਾਂ ਮਾਰਦੇ ਸੀ ਨਾ, ਉਹ ਥੱਲੇ ਕਈ ਵਾਰੀ ਪੱਕੀ ਮਿੱਟੀ ਹੁੰਦੀ ਸੀ, ਉਹ ਮੀਂਹ ਪੈ ਕੇ ਸਖ਼ਤ ਹੋਈ ਉਹ ਤੇ ਉਹ ਜਿਹੜੀ ਅੱਡੀ ਹੁੰਦੀ ਨਾ ਅੱਡੀ ਦੇ ਥੱਲੇ ਉਹ ਮਾਸ ਫਟ ਜਾਂਦਾ ਹੁੰਦਾ, ਉਹ ਕਿਉਂਕਿ ਜਿਹੜੀ ਅੱਡੀ ਦੇ ਥੱਲੇ ਹੱਡੀ ਹੁੰਦੀ ਆ ਹੱਡੀ ਉੱਤੋਂ ਛੋੜਨਾ ਛਾਰ ਮਾਰੀ ਤੇ ਉਹ ਹੱਡੀ ਉਹ ਮਾਸ ਦੇ ਵਿੱਚ ਚੁੱਭ ਜਾਂਦੀ ਆ, ਉਹਨੂੰ ਬੋਨਸ ਪਾਰ ਕਹਿ ਦਿੰਦੇ, ਉਹ ਛੇਤੀ ਕਿਤੇ ਹਟਦਾ ਨੀ ਹੁੰਦਾ ਕਿਉਂਕਿ ਉਹ ਅੱਡੀ ਥੱਲੇ ਲੱਗਣੀ ਆ ਉਹਨੇ ਫੇਰ ਜ਼ਖਮ ਕਰ ਦੇਣਾ। ਸੋ ਟਰੰਪ ਸਾਹਿਬ ਨੂੰ ਜਦੋਂ ਆਪ ਨਾ ਇਹਨੇ ਜਾਣਾ ਸੀ ਫੌਜ ਦੇ ਵਿਚ ਜਦੋਂ ਇਹਦੀ ਵਾਰੀ ਆਈ ਸੀ ਤੇ ਉਹ ਇਹਨੇ ਇਹੀ ਬਹਾਨਾ ਮਾਰਿਆ ਸੀ ਮੇਰੇ ਕਹਿੰਦਾ ਬੋਨਸ ਮਾਰਿਆ ਮੈਂ ਨੀ ਜਾ ਕੇ ਲੱਭ ਸਕਦਾ। ਸੋ ਇਹ ਪਹਿਲਾਂ ਜਿਹੜੀ ਆ ਇਹਦੀ ਨੀਤੀ ਕੁਛ ਏਦਾਂ ਦੀ ਹੈਗੀ ਆ ਚਲਾਕੀ ਚੁਸਤੀ ਵਾਲੀ, ਪਰ ਇਹ ਜਿਹੜੀ ਆ ਲੌਂਗ ਟਰਮ ਦੇ ਵਿਚ ਠੀਕ ਨਹੀਂ ਹੁੰਦੀ। ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਇਹ ਆ ਕਿ ਯੂਰੋਪੀਅਨ ਜਿਹੜੀ ਹੈਗੀ ਆ ਉਹ ਈਯੂ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇਸ਼ਾਂ ਦੇ ਵਿਚੋਂ ਖੱਖ ਸਾਹਿਬ ਜੀ ਇੱਕ ਦੇਸ਼ ਹੰਗਰੀ ਆ ਤੇ ਪਿਛਲੇ 16 ਕੁ ਸਾਲਾਂ ਤੋਂ ਉਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹ ਬਣਦੇ ਆ ਰਹੇ ਆ ਤੇ ਜਿਨ੍ਹਾਂ ਦਾ ਨਾਂ ਹੈਗਾ ਵਿਕਟਰ ਓਰਬਾਨ, ਤੇ ਉਹਨਾਂ ਨੂੰ ਖੱਖ ਸਾਹਿਬ ਜੀ ਇਸ ਵੇਲੇ ਇਸ ਵਾਰੀ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਉਥੇ ਦੀ ਜਿਹੜੀ ਆ ਹਾਲਾਤ ਖਰਾਬ ਆ ਤੇ ਉਹ ਹਮੇਸ਼ਾ ਵਾਸਤੇ ਰੂਸ ਵੱਲ ਜਿਹੜਾ ਉਹ ਝੁਕਾਅ ਉਹਨਾਂ ਦਾ ਸੀਗਾ ਤੇ ਇਹੀ ਕਾਰਨ ਸ਼ਾਇਦ ਹੋਵੇ ਉਹਨਾਂ ਦੀ ਹਾਰ ਦਾ ਵੀ, ਪਰ ਉਹ ਪਰਜਾ ਜਿਹੜੀ ਖੱਖ ਸਾਹਿਬ ਜੀ ਉਹ ਫਿਰ ਦੇਖਦੀ ਨੀ ਹੁੰਦੀ, ਉਹ ਇੱਕ ਪਾਸੇ ਨੂੰ ਤੁਰਨ ਲੱਗੀ ਤੇ ਫੇਰ ਵੈਸੇ ਵੀ 16 ਸਾਲ ਜਿਹਨੇ ਰਾਜ ਕੀਤਾ ਖੱਖ ਸਾਹਿਬ ਜੀ ਉਹ ਕੋਈ ਨਾ ਕੋਈ ਤਾਂ ਹਾਂਜੀ ਰਿਜ਼ਲਟ ਆ ਗਿਆ ਬਿਲਕੁਲ, ਤੇ ਉਹ ਹੁਣ ਜਿਹੜਾ ਸੀ ਓਰਬਾਨ ਜਿਹੜੇ ਪਿਛਲੇ 16 ਸਾਲਾਂ ਤੋਂ ਰਾਜ ਕਰ ਰਹੇ ਸੀ ਉਹਨਾਂ ਨੂੰ ਹਾਰ ਮੰਨਣੀ ਪਈ ਤੇ ਜਿਹੜੇ ਝੁਕਾ ਹੁਣ ਜਿਹੜਾ ਸ਼ਾਇਦ ਉਹ ਬਦਲਣ ਦੀ ਹੁਣ ਖੱਖ ਸਾਹਿਬ ਜੀ ਇੱਥੇ ਇਹ ਵੀ ਗੱਲ ਆ ਕਿ ਉਹ ਜਿੱਦਣ ਇਲੈਕਸ਼ਨ ਹੋਈ ਆ ਫਰਾਈਡੇ ਨੂੰ ਉਸ ਤੋਂ ਮੇਰਾ ਖਿਆਲ ਇੱਕ ਜਾਂ ਦੋ ਦਿਨ ਪਹਿਲਾਂ ਉੱਥੇ ਆਪਣੇ ਵਾਈਸ ਪ੍ਰੈਜੀਡੈਂਟ ਵੈਂਸ ਵੀ ਜਾ ਕੇ ਆਏ ਆ। ਸੋ ਇਹਨਾਂ ਨੇ ਵੀ ਕੋਈ ਗੰਢ ਤੁੱਪ ਸ਼ਾਇਦ ਕੀਤਾ ਹੋਣਾ ਆ ਵਿਰੋਧੀ ਪਾਰਟੀ ਦੇ ਨਾਲ ਤੇ ਜਿਹਦੇ ਕਾਰਨ ਇਹ ਹੋਇਆ, ਤੇ ਉੱਥੇ ਵੀ ਸ਼ਾਇਦ ਹੁਣ ਅੱਗੇ ਜਿਹੜਾ ਉਹ ਯੂਕਰੇਨ ਦਾ ਮਸਲਾ ਤਾਂ ਅਜੇ ਨਿਬੜਿਆ ਨੀ ਤੇ ਹੋ ਸਕਦਾ ਇੱਥੇ ਹੰਗਰੀ ਵਿਚ ਵੀ ਮੁੜ ਕੇ ਫੇਰ ਉਹ ਜਿਹੜਾ ਉਸ ਤਰ੍ਹਾਂ ਦਾ ਯੂਕਰੇਨ ਵਰਗਾ ਮਸਲਾ ਜਿਹੜਾ ਉਹ ਹੋ ਜਾਵੇ ਤੇ, ਪਰ ਆਪਾਂ ਤਾਂ ਰੱਬ ਕੋਲੋਂ ਪਰਮਾਤਮਾ ਕੋਲ ਦੁਆ ਮੰਗਦੇ ਆ ਭਈ ਸੁੱਖ ਸ਼ਾਂਤੀ ਸਾਰੀ ਦੁਨੀਆਂ ਦੇ ਵਿਚ ਰਵੇ। ਤੇ ਇਹ ਖੱਖ ਸਾਹਿਬ ਜੀ ਅਸਲ ਦੇ ਵਿਚ ਜਿਹੜੇ ਇਹ ਨਵੇਂ ਪ੍ਰੈਜੀਡੈਂਟ ਬਣੇ ਆ ਇਹ ਪ੍ਰਾਈਮ ਮਿਨਿਸਟਰ ਸੋਰੀ ਚੁਣੇ ਗਏ ਆ, ਇਹ ਪਹਿਲਾਂ ਵਿਕਟਰ ਓਰਬਨ ਜਿਹੜੇ ਪਹਿਲਾਂ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਦਾ ਹੀ ਇਹ ਬਹੁਤ ਵੱਡਾ ਉਪਾਸ਼ਕ ਸੀ।

0: ਉਹਨਾਂ ਦੇ ਨਾਲ ਸੀ, ਉਹਨਾਂ ਦੇ ਹੱਥ ਦੀਆਂ ਗੱਲਾਂ ਵੀ ਕਰਦਾ ਸੀਗਾ ਤੇ ਉਹਦੇ ਨਾਲ ਜੁੜਿਆ ਹੋਇਆ ਸੀਗਾ। ਤੇ ਫੇਰ 324 ਵਿਚ ਇਹ ਖੱਖ ਸਾਹਿਬ ਜੀ ਉਹਦੀ ਪਾਰਟੀ ਚੋਂ ਨਿਕਲ ਕੇ ਆ ਗਿਆ ਤੇ ਉਹਦੇ ਨਾਲ ਨਾਤਾ ਤੋੜ ਲਿਆ, ਤੇ ਨਾਤਾ ਤੋੜ ਕੇ ਫੇਰ ਹੁਣ ਉਹਦੇ ਖਿਲਾਫ ਵੋਟਾਂ ਦੇ ਵਿਚ ਖੜਾ ਹੋਇਆ ਤੇ ਫੇਰ ਇਹ ਜਿਹੜਾ ਇਲੈਕਸ਼ਨ ਖੱਖ ਸਾਹਿਬ ਜੀ ਜਿੱਤ ਗਿਆ ਤੇ ਉਹਦੀ ਜਗ੍ਹਾ ਫੇਰ ਇਹਨੇ ਲੈ ਲਈ ਆ। ਤੇ ਇਹ ਖੱਖ ਸਾਹਿਬ ਜੀ 1990 ਤੋਂ ਕਹਿੰਦੇ ਆ ਵੀ ਕੌਮਨਿਜ਼ਮ ਦੇ ਜਿਹੜਾ ਢਾਂਚਾ ਜਦੋਂ ਢਹਿ ਢੇਰੀ ਹੋਇਆ ਸੀਗਾ, ਉਹ ਸਾਰੇ ਦੇਸ਼ ਜਿਹੜੇ ਸੀ ਉਹ ਟੁੱਟ ਗਏ ਸੀ, ਵੱਖਰੇ ਵੱਖਰੇ ਹੋ ਗਏ ਸੀ। ਇਸ ਵਾਰੀ ਕਹਿੰਦੇ ਆ ਪਹਿਲੀ ਵਾਰ ਇੰਨੇ ਲੋਕਾਂ ਦੀ ਰਾਜਨੀਤੀ ਦੇ ਖਿਲਾਫ਼ ਜਿਹੜੇ ਉਹ ਖੜੇ ਹੋਏ ਆ, ਉਦੋਂ ਦੀ ਗਵਰਨਮੈਂਟ ਵਿਚ ਕਹਿੰਦੇ ਆ ਵੀ ਵੱਡੇ ਪੈਮਾਨੇ ਦੀ ਵੱਡੀ ਖੋਰੀ ਜਿਹੜੀ ਇੱਥੇ ਖੱਖ ਸਾਹਿਬ ਜੀ ਸ਼ੁਰੂ ਹੋ ਗਈ ਸੀਗੀ, ਜੇ ਵੀ ਕਾਰਨ ਹੋ ਸਕਦਾ ਆ। ਤੇ ਨਵਾਂ ਚੁਣਿਆ ਨੇਤਾ ਜਿਹੜਾ ਇਹ ਸੈਂਟਰ ਰਾਈਟ ਪਾਰਟੀ ਦਾ ਜਿਹੜਾ ਇਹਨੂੰ ਮੰਨਿਆ ਜਾਂਦਾ ਆ। ਤੇ ਇਹ ਸੀਗੀ ਕਹਾਣੀ ਖੱਖ ਸਾਹਿਬ ਜੀ ਉਥੋਂ ਦੀ। ਤੇ ਇਹਦੇ ਵਿਚ ਖੱਖ ਸਾਹਿਬ ਜੀ ਆਪਾਂ ਚਲੋ ਕਹਿ ਤਾਂ ਦਿੰਦੇ ਆ, ਪਰ ਇਹਦੇ ਵਿਚ ਖੱਖ ਸਾਹਿਬ ਜੀ ਇਹ ਵੀ ਹੋ ਸਕਦਾ ਜਿਹੜਾ ਇਹ ਬੰਦਾ ਹੁਣ ਨਵਾਂ ਪ੍ਰਾਈਮ ਮਿਨਿਸਟਰ ਉਥੋਂ ਦਾ ਬਣਿਆ ਆ, ਉਹਦੇ ਪਾਰਟੀ ਦਾ ਵੀ ਹੋ ਸਕਦਾ, ਉਹਨੇ ਹੀ ਇਹਨੂੰ ਤਿਆਰ, ਜਿੱਦਾਂ ਰੂਸ ਦੇ ਵਿਚ ਪੁਤਿਨ ਨੂੰ ਵੀ ਤਿਆਰ ਕੀਤਾ ਗਿਆ ਸੀਗਾ ਨਾ ਪਹਿਲਾਂ ਉਹ ਜਿਹੜਾ, ਹਾਂਜੀ, ਹੋ ਸਕਦਾ ਇਹਨੇ ਵੀ ਉਹਦੀ ਪਾਰਟੀ ਦਾ ਉਸੇ ਸੋਚ ਵਾਲਾ ਬੰਦਾ ਹੋਵੇ। ਪਰ ਉਹਨੇ ਇਹਨੇ ਫਿਰ ਮਤਲਬ ਆਪਸ ਵਿਚ ਦੋਨਾਂ ਨੇ ਗੱਲ ਕਰ ਲੈਣੀ ਹੋਣੀ ਆ ਕਿ ਮੈਂ ਤੈਨੂੰ ਮੂਹਰੇ ਲਿਆਉਂਗਾ, ਇਹ ਵੀ ਹੋ ਸਕਦਾ। ਪਰ ਅਜੇ ਤਿਕਰ ਉਹ ਗੱਲ ਬਾਹਰ ਨਹੀਂ ਆਈ, ਇਹ ਆਪਣਾ ਇੱਕ ਅੰਦਾਜ਼ਾ ਆਪਾਂ ਲਾ ਰਹੇ ਹਾਂ ਕਿ ਏਦਾਂ ਦੀਆਂ ਗੱਲਾਂ ਬਾਤਾਂ ਵੀ ਰਾਜਨੀਤੀ ਜਿਹੜੀ ਹੁੰਦੀ ਆ। ਬਹੁਤ ਕੁਛ ਹੁੰਦਾ, ਬਸ ਬਸ ਬਸ ਬਹੁਤ ਕੁਛ ਹੁੰਦਾ, ਹਾਂਜੀ ਹਾਂਜੀ। ਸੋ ਇਹ ਆਪਾਂ ਆਪਣਾ ਕਮੈਂਟ ਹੈ ਕਿਹਦੇ ਉੱਤੇ। ਤੇ ਅਗਲੀ ਖਬਰ ਖੱਖ ਸਾਹਿਬ ਜੀ ਹੈਗੀ ਆ ਜਿਹੜੀ, ਉਹ ਸ਼ਾਂਤ ਮਹਾਸਾਗਰ ਜਿਹਨੂੰ ਪੈਸੀਫਿਕ ਓਸ਼ਨ ਅੰਗਰੇਜ਼ੀ ਦੇ ਵਿਚ ਕਹਿ ਦਿੰਦੇ ਆ ਖੱਖ ਸਾਹਿਬ ਜੀ, ਇਹਦੇ ਵਿਚ ਬਹੁਤ ਵੱਡਾ ਖੂਨਖਾਰ ਤੂਫਾਨ ਜਿਹੜਾ ਉਹ ਆ ਰਿਹਾ ਹੈ। ਤੇ ਅਮਰੀਕਾ ਦੇ ਉਹ ਛੋਟੇ ਛੋਟੇ ਟਾਪੂ ਆ ਨਾ ਇੱਥੇ ਸਮੁੰਦਰ ਦੇ ਵਿਚ ਬਹੁਤ ਸਾਰੇ ਕਾਫੀ ਹੈਗੇ ਆ, ਉਹਨਾਂ ਦੇ ਨਾਂ ਮਾਰੀਆਨਾ ਵਗੈਰਾ ਟਾਪੂ ਆ ਜਿਹੜੇ ਉਹਨਾਂ ਦੇ ਹੈਗੇ ਆ, ਤੇ ਉਹ ਹਵਾਈ ਵਗੈਰਾ ਉਹਨਾਂ ਦੇ ਵਿਚ ਆ, ਤੇ ਹੋਰ ਛੋਟੇ ਛੋਟੇ ਟਾਪੂ ਹੈਗੇ ਆ। ਤੇ ਇਹਨਾਂ ਦੇ ਵਿਚ ਖੱਖ ਸਾਹਿਬ ਜੀ ਖਤਰਨਾਕ ਹਨੇਰੀਆਂ ਤੇ ਬਹੁਤ ਭਾਰਾ ਮੀਂਹ ਤੇ ਹੜ੍ਹ ਆਉਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ। ਤੇ ਵੈਦਰ ਰਿਪੋਰਟ ਅਨੁਸਾਰ ਇਹਨਾਂ ਟਾਪੂਆਂ ਉਪਰ ਬਿਜਲੀ ਦੀਆਂ ਸੇਵਾਵਾਂ ਕਹਿੰਦੇ ਲੰਮੇ ਸਮੇਂ ਲਈ ਬੰਦ ਰਹਿ ਸਕਣ ਦੀ ਸੰਭਾਵਨਾ ਵੀ ਹੈਗੀ ਆ। ਤੇ ਇਹਦੇ ਨਾਲ ਕਹਿੰਦੇ ਆ ਯੂਐਸ ਟੈਰੀਟਰੀ ਗੁਆਮ ਆ ਜਿਹੜੀ ਖੱਖ ਸਾਹਿਬ ਜੀ, ਗੁਆਮ ਆਪਣੇ ਲੋਕ ਇੱਥੋਂ ਬਹੁਤ ਸਾਰੇ ਸਟੂਡੈਂਟ ਉੱਥੇ ਪੜ੍ਹਨ ਵੀ ਜਾਂਦੇ ਆ, ਜਿੱਥੇ ਅਮਰੀਕਨ ਫੌਜ ਦਾ ਉੱਥੇ ਖੱਖ ਸਾਹਿਬ ਜੀ ਵੱਡਾ ਸਾਰਾ ਅੱਡਾ ਵੀ ਆ, ਜਿਹਨੂੰ ਬੇਸ ਆਪਾਂ ਕਹਿ ਦਿੰਦੇ ਹਾਂ, ਮਿਲਟਰੀ ਦਾ ਬੇਸ ਹੈ ਅਮਰੀਕਾ ਦਾ। ਤੇ ਇਹਦੀ ਬਸੋਂ ਖੱਖ ਸਾਹਿਬ ਜੀ ਕੋਈ 1,70,000 ਹੈਗੀ ਆ, ਤੇ ਜਿਹਦੇ ਵਿਚੋਂ ਮੀਂਹ ਅਤੇ ਹਨੇਰੀ ਨਾਲ ਵੱਡੇ ਪੈਮਾਨੇ ਤੇ ਨੁਕਸਾਨ ਪਹੁੰਚਣ ਦੀਆਂ ਚੇਤਾਵਨੀਆਂ ਜਿਹੜੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਵੀ ਭਾਈ ਡਰ ਜਾਓ, ਇੱਕ ਥਾਂ ਆਪਣਾ ਧਿਆਨ ਰੱਖਿਓ ਤਾਂ ਕਿ ਇਹ ਤੂਫਾਨ ਆ ਜਿਹੜਾ ਇਹ ਲੰਘ ਜਾਵੇ ਉੱਪਰ ਦੀ ਤੁਹਾਡੇ। ਤੇ ਇਹ ਤੂਫਾਨ ਇਸ ਸਾਲ ਦੇ ਸਭ ਤੋਂ ਵੱਡੇ ਤੇ ਖਤਰਨਾਕ ਦੱਸਿਆ ਜਾ ਰਿਹਾ ਇਹਨੂੰ ਖੱਖ ਸਾਹਿਬ ਜੀ, ਜਿਹਦੇ ਵਿਚ ਹਵਾ ਦੀ ਰਫਤਾਰ ਖੱਖ ਸਾਹਿਬ ਜੀ ਆ ਗੱਲ ਜਿਹੜੀ ਧਿਆਨ ਨਾਲ ਥੋੜਾ ਜਿਹਾ ਨੰਬਰ ਇਹ ਸੁਣਨੇ ਵਾਲਾ ਆ, 173 ਮੀਲ ਜਿਹੜੇ 278 ਕਿਲੋਮੀਟਰ ਬਣਦੇ ਆ ਖੱਖ ਸਾਹਿਬ ਜੀ, ਇੰਨੀ ਇਥੋਂ ਤੀਕਰ ਹਵਾ ਦੀ ਜਿਹੜੀ ਹਨੇਰੀ ਦੀ ਰਫਤਾਰ ਆ ਉਹ ਹੋ ਸਕਣ ਦੀ ਸੰਭਾਵਨਾ ਹੈਗੀ ਆ। ਤੇ ਇੰਨੀ ਹਨੇਰੀ ਦੇ ਵਿਚ ਹੁਣ ਤੁਸੀਂ ਦੇਖ ਲੋ ਭਾਈ ਹਾਲ ਕੀ ਹੁੰਦਾ ਹੁਣ। ਤੇ ਇਹਦੇ ਨਾਲ ਉਹਦੇ ਜਿਹੜੇ ਕਿੰਨੇ ਟਾਪੂ ਟਾਪੂਆਂ ਦਾ ਗਰੁੱਪ ਆ ਖੱਖ ਸਾਹਿਬ ਜੀ, ਇਹਦੇ ਵਿਚ ਇਕ ਸਾਈਪੈਨ ਨਾਂ ਦਾ ਟਾਪੂ ਵੀ ਆ ਜਿਹੜਾ ਇਹਦੇ ਵਿਚ ਵੀ ਕਾਫੀ ਵੱਡਾ ਖਤਰਾ ਕਹਿੰਦੇ ਦੱਸਿਆ ਗਿਆ ਆ। ਤੇ ਇੱਥੇ ਖੱਖ ਸਾਹਿਬ ਜੀ ਇਹ ਜਿਹੜਾ ਟਾਪੂ ਆ ਇਹਦੀ ਇਕ ਹੋਰ ਮਹੱਤਤਾ ਇਹ ਆ ਕਿ ਇੱਥੇ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ, ਜਪਾਨੀ ਤੇ ਅਮਰੀਕਨ ਦੋਨਾਂ ਨੂੰ ਰਲਾ ਕੇ ਦੋਨਾਂ ਫੌਜਾਂ ਦਾ 50,000 ਕੋਈ ਜਿਹੜਾ ਫੌਜੀ ਇੱਥੇ ਖੱਖ ਸਾਹਿਬ ਜੀ ਜਿਨ੍ਹਾਂ ਦੀਆਂ ਜਾਨਾਂ ਇੱਥੇ ਗਈਆਂ ਸੀ ਇਹਨੂੰ ਜਿੱਤਣ ਦੇ ਮਾਮਲੇ ਦੇ ਵਿਚ। ਤੇ ਅਗਲੀ ਖਬਰ ਖੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਨੇਟੋ ਦੇ ਯੂਰੋਪੀਅਨ ਮੈਂਬਰਾਂ ਨੇ ਅਮਰੀਕਾ ਦੁਆਰਾ ਇਰਾਨੀਅਨ ਬੰਦਰਗਾਹਾਂ ਤੋਂ ਬਾਹਰ ਜਾ ਰਹੇ ਤੇਲ ਨੂੰ ਰੋਕਣ ਵਿਚ ਅਮਰੀਕਾ ਦੀ ਮਦਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਹ ਕਹਿੰਦੇ ਭਾਈ ਅਸੀਂ ਨੀ ਤੁਹਾਡੇ ਨਾਲ ਲੱਗਣਾ ਤੇ ਤੁਸੀਂ ਰਹਿਣ ਦਿਓ, ਤੁਸੀਂ ਆਪੇ ਕਰ ਲਓ ਜੇ ਤੁਸੀਂ ਏਦਾਂ ਦੀ ਗੱਲਬਾਤ ਕਰਨੀ ਆ। ਤੇ ਹੁਣ ਖੱਖ ਸਾਹਿਬ ਜੀ ਇਹਨਾਂ ਤੋਂ ਜਿਹੜੇ ਜਹਾਜ਼ ਆ, ਟਰੰਪ ਸਾਹਿਬ ਨੇ ਕਿਹਾ ਵੀ ਨਾ ਮੈਂ ਬਾਹਰ ਕੋਈ ਜਾਣ ਦੇਣਾ ਤੇ ਨਾ ਮੈਂ ਬਾਹਰੋਂ ਆਉਣ ਦੇਣਾ। ਤੇ ਇਹਦੇ ਵਿੱਚ ਹੁਣ ਟਰੰਪ ਸਾਹਿਬ ਨੇ ਪਹਿਲਾਂ ਤਾਂ ਇਹ ਕਿਹਾ ਸੀ ਕਿ ਮੈਂ ਕੋਈ ਵੀ ਜਹਾਜ਼ ਨਹੀਂ ਬਾਹਰ ਨਿਕਲਣ ਦੇਣਾ ਨਾ ਜਾਣ ਦੇਣਾ, ਤੇ ਫੇਰ ਟਰੰਪ ਸਾਹਿਬ ਨੇ ਆਪਣੇ ਬਿਆਨ ਆ ਜਿਹੜੇ ਉਹਨਾਂ ਨੂੰ ਬਦਲਦੇ ਹੋਏ ਇਹ ਕਹਿਤਾ ਕਿ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਜਹਾਜ਼ ਆ ਉਹਨਾਂ ਨੂੰ ਮੈਂ ਬਾਹਰ ਨਹੀਂ ਜਾਣ ਦੇਣਾ, ਜਾਂ ਜਿਹੜੇ ਉਹਨਾਂ ਨੂੰ ਜਾ ਰਹੇ ਉਹਨਾਂ ਬੰਦਰਗਾਹਾਂ ਨੂੰ ਉਹਨਾਂ ਨੂੰ ਵੀ ਮੈਂ ਅੰਦਰ ਨਹੀਂ ਵੜਨ ਦੇਣਾ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਹੁਣ ਜਿਹੜਾ ਤੁਹਾਨੂੰ ਪਤਾ ਪਈ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ ਆ, ਤੇ ਪਾਕਿਸਤਾਨ ਵਿੱਚ ਅਮਰੀਕਾ ਅਤੇ ਇਰਾਨ ਵਿੱਚ ਜਿਹੜਾ ਸਮਝੌਤਾ ਨਾ ਹੋਣ ਕਾਰਨ ਟਰੰਪ ਸਾਹਿਬ ਨੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਤੇਲ ਵਾਲੇ ਜਹਾਜ਼ਾਂ ਨੂੰ ਬੰਦ ਕਰਨ ਆਪਣੀ ਸਮੁੰਦਰੀ ਫੌਜ ਲਗਾ ਦਿੱਤੀ ਆ। ਤੇ ਪਹਿਲਾਂ ਟਰੰਪ ਸਾਹਿਬ ਨੇ ਇੱਕ ਵੀ ਜਹਾਜ਼ ਨਾ ਬਾਹਰ ਤੇ ਨਾ ਅੰਦਰ ਜਾਣ ਦੀ ਧਮਕੀ ਦਿੱਤੀ ਸੀਗੀ, ਫੇਰ ਉਹਨੇ ਉਹ ਬਦਲ ਲਿਆ ਤੇ ਇਹ ਮਸਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ। ਤੇ ਨੇਟੋ ਐਲਾਈ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਖਾਕਸਾ ਵੀ ਆਮ ਕਰਕੇ ਜਿਹੜੇ ਨਾਂ ਆ ਉਹ ਤਿੰਨ ਦੇਸ਼ਾਂ ਦੇ ਮੂਹਰੇ ਆਉਂਦੇ ਹੁੰਦੇ ਜ਼ਿਆਦਾ, ਬ੍ਰਿਟੇਨ ਤੇ ਫਰਾਂਸ ਤੇ ਜਰਮਨੀ, ਪਰ ਇਸ ਵਾਰੀ ਉਹਨਾਂ ਨੇ ਖਾਕ ਸਾਹਿਬ ਜੀ ਜਰਮਨ ਦਾ ਨਾਮ ਵਿੱਚ ਨਹੀਂ ਲਿਖਿਆ, ਪਰ ਫਰਾਂਸ ਤੇ ਬ੍ਰਿਟੇਨ ਆ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਇਸ ਲੜਾਈ ਦੀ ਲਪੇਟ ਵਿੱਚ ਨਹੀਂ ਆਉਣਗੇ। ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹਨਾਂ ਨੇ ਭਾਈ ਇਹਦੇ ਵਿੱਚ ਕੋਈ ਹਿੱਸਾ ਨਹੀਂ ਲੈਣਾ। ਪਰ ਉੱਪਰੋਂ ਗੱਲਾਂ ਬਾਤਾਂ ਰਾਹੀਂ ਬੈਠ ਕੇ ਉਹ ਕਹਿੰਦੇ ਆ ਵੀ ਇਹਦੀ ਬਜਾਏ ਤੁਸੀਂ ਬੈਠ ਕੇ ਗੱਲਾਂ ਬਾਤਾਂ ਦੇ ਨਾਲ ਇਹ ਜਿਹੜਾ ਮਸਲਾ ਸਮਝਾ ਲਓ। ਯੂਰੋਪੀਅਨ ਦੇਸ਼ਾਂ ਨੇ ਟਰੰਪ ਦੁਆਰਾ ਨੇਟੋ ਵਿੱਚੋਂ ਬਾਹਰ ਨਿਕਲਣ ਦੀ ਧਮਕੀ ਕਾਰਨ ਅਤੇ ਕੁਝ ਦੇਸ਼ਾਂ ਵਿੱਚੋਂ ਆਪਣੇ ਆਪਣੀਆਂ ਫੌਜਾਂ ਨੂੰ ਜਿਹੜੇ ਅੱਡੇ ਆ ਦੇਸ਼ ਆ ਉੱਥੇ ਉਹਨਾਂ ਨੂੰ ਬਾਹਰ ਕੱਢਣ ਵਾਪਸ ਲਿਆਉਣ ਦੀ ਗੱਲਬਾਤ ਕੀਤੀ ਆ, ਜਿਨ੍ਹਾਂ ਨੇ ਅਮਰੀਕੀ ਫੌਜਾਂ ਨੂੰ ਆਪਣੇ ਹਵਾਈ ਅੱਡਿਆਂ ਨੂੰ ਵਰਤ ਕੇ ਇਰਾਨ ਖਿਲਾਫ ਜਿਨ੍ਹਾਂ ਨੇ ਉਹ ਇਨਕਾਰ ਦਿੱਤਾ ਸੀ ਕਿ ਅਸੀਂ ਆਪਣੇ ਅੱਡੇ ਨਹੀਂ ਵਰਤਣ ਦੇਣੇ, ਉਹਨਾਂ ਵਿੱਚੋਂ ਧਮਕੀ ਦਿੱਤੀ ਆ ਕਿ ਅਸੀਂ ਅੱਡੇ ਕੱਢ ਲੈਣੇ, ਪਰ ਉਹ ਤਾਂ ਅੱਗੇ ਯੂਰੋਪੀਅਨ ਤਾਂ ਚਾਹੁੰਦੇ ਆ ਵੀ ਤੁਸੀਂ ਲੈ ਜਾਓ ਕੱਢ ਕੇ। ਤੇ ਇਹਦੇ ਵਿੱਚ ਵੀ ਕੋਈ ਲੁਕੀ ਉਹ ਹੋ ਸਕਦੀ ਆ ਕਿ ਉਹ ਕਹਿੰਦੇ ਹੋਣ ਕਿ ਤੂੰ ਨਿਕਲ ਜਾ ਤੇ ਇਹ ਕਹਿੰਦੇ ਹੋਣੇ ਆ ਤੇ ਅਸੀਂ ਕੱਢਣੇ ਆ, ਸੋ ਰਾਜਨੀਤੀ ਏਦਾਂ ਚੱਲਦੀ ਆ। ਤੇ ਅਗਲੀ ਖਬਰ ਆਪਣੇ ਕੋਲ ਖਾਲਸਾ ਜਿਹੜੀ ਹੈਗੀ ਆ ਉਹ ਹੈਗੀ ਆ ਦੱਖਣੀ ਕੋਰੀਆ ਦੇ ਪ੍ਰੈਜੀਡੈਂਟ ਖਾਲਸਾ ਜੀ, ਇਹ ਲੜਾਈ ਆ ਜਿਹੜੀ ਦੇਖੋ ਮੂੰਹ ਚੋਂ ਗੱਲ ਨਹੀਂ ਨਿਕਲਣ ਦਿੰਦੇ ਇਜ਼ਰਾਈਲੀ ਆ, ਜਿਹੜੀ ਇਜ਼ਰਾਈਲੀ ਗਵਰਨਮੈਂਟ ਆ ਉਹ ਕਿਸੇ ਦੇ ਮੂੰਹ ਚੋਂ ਗੱਲ ਨਿਕਲਣ ਨਹੀਂ ਦਿੰਦੇ, ਉਹ ਕਹਿੰਦੇ ਮੂੰਹ ਬੰਦ ਰੱਖੋ। ਤੇ ਉਹਨਾਂ ਨੇ ਹੁਣ ਹੋਇਆ ਕੀ ਆ ਖਾਕ ਸਾਹਿਬ ਜੀ, ਦੱਖਣੀ ਕੋਰੀਆ ਦੇ ਜਿਹੜੇ ਪ੍ਰੈਜੀਡੈਂਟ ਆ, ਹੁਣ ਦੱਖਣੀ ਕੋਰੀਆ ਜਿਹੜਾ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਅਮਰੀਕਾ ਹੀ ਉੱਥੇ ਸਾਰਾ ਕੁਝ ਚਲਾ ਰਿਹਾ, ਤੇ ਉਹਦੇ ਪ੍ਰੈਜੀਡੈਂਟ ਜਿਹੜੇ ਹੈਗੇ ਆ ਲੀ ਜੇ ਮਿਆਂਗ ਉਹਨਾਂ ਦਾ ਨਾਂ ਹੈਗਾ, ਉਹਦੇ ਉਹਨਾਂ ਦੇ ਵੱਲੋਂ ਇੱਕ ਪਾਲਸਤੀਨੀਆ ਦੇ ਹੱਕ ਦੇ ਵਿੱਚ ਨਾਰਾ ਜਿਹੜਾ ਹਾ ਦਾ ਨਾਰਾ ਆਪਾਂ ਕਹਿੰਦੇ ਆ ਉਹ ਮਾਰਨ ਕਾਰਨ ਕਿਹਾ, ਉਸਨੇ ਕਿਹਾ ਕਿ ਇਜ਼ਰਾਇਲ ਵੀ ਤਾਂ ਪਾਲਸਤੀਨੀਆ ਦੀ ਹੋਲੋਕਾਸਟ ਹੀ ਕਰ ਰਿਹਾ। ਕਾਫੀ ਸੇਫ ਕਿਹਾ ਜਿਸ ਕਾਰਨ ਉਸ ਦੇਸ਼ ਦੀ ਪਰਜਾ ਨੇ ਬੁਰਾ ਮਨਾਇਆ। ਬੀਤੇ ਸ਼ੁੱਕਰਵਾਰ ਲੀ ਨੇ ਕਿਹਾ ਕਿ ਇਜ਼ਰਾਇਲ ਦੁਆਰਾ ਗਾਜ਼ਾ ਵਿੱਚ ਮਾਰੇ ਜਾ ਰਹੇ ਪਾਲਸਤੀਨੀਆ ਦਾ ਮਾਮਲਾ ਨਾਜ਼ੀ ਦੁਆਰਾ ਮਾਰੇ ਗਏ ਯਹੂਦੀਆਂ ਦੇ ਮਾਮਲੇ ਦੇ ਬਰਾਬਰ ਹੈ। ਉਸਨੇ ਦੁਬਾਰਾ ਪੋਸਟ ਵਿਚ ਇਜ਼ਰਾਈਲੀ ਫੌਜੀਆਂ ਦੁਆਰਾ ਇਕ ਪਾਲਸਤੀਨੀ ਨੂੰ ਤਸੀਹੇ ਦਿੱਤੇ ਤੇ ਫੇਰ ਉਸ ਨੂੰ ਇਕ ਬਿਲਡਿੰਗ ਦੀ ਜਿਹੜੀ ਛੱਤ ਸੀਗੀ ਉਹਦੇ ਉਪਰੋਂ ਥੱਲੇ ਸਿੱਟ ਦਾ ਵੀਡੀਓ ਜਿਹੜਾ ਉਹਨੇ ਪੋਸਟ ਕੀਤਾ। ਤੇ ਇਜ਼ਰਾਇਲ ਦੇ ਵਿਦੇਸ਼ ਮੰਤਰੀ ਨੇ ਕਿਹਾ, ਐਕਸ ਉਪਰ ਉਹਨੇ ਆਪਣੀ ਪੋਸਟ ਪਾਈ ਆ, ਉਹ ਕਹਿੰਦਾ ਕਿ ਇਹ ਇਕ ਪੋਸਟ ਵਿਚ ਕਿਹਾ ਗਿਆ ਕਿ ਮੈਨੂੰ ਲੱਗਦਾ ਲੀ ਨੇ ਕਿਸੇ ਅਜੀਬ ਕਾਰਨ ਕਰਕੇ 2024 ਦੀ ਕਹਾਣੀ ਨੂੰ ਕਵਰ ਵਿਚੋਂ ਕੱਢ ਕੇ ਪੋਸਟ ਕੀਤਾ। ਇਕੋ ਲੈਣ ਹੈਗੀ ਜਿਸ ਵਿਚ ਇਕ ਟੈਰੋਰਿਸਟ ਦੀ ਕਹਾਣੀ ਸੀ ਅਤੇ ਉਸ ਦੀ ਪੂਰੀ ਤਰ੍ਹਾਂ ਛਾਣਬੀਨ ਕਰ ਲਈ ਗਈ ਸੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੁਸੀਂ ਸਿਨੋਪਸਿਸ ਤਿਆਰ ਕਰਿਆ ਕਰੋ, ਬੜਾ ਲਿਖੇ ਬੰਦੇ ਤੁਸੀਂ ਤੇ ਲਰਨਡ ਆਦਮੀ ਹੋ, ਖਬਰ ਬਣਾ ਲਈ ਉਹਦਾ ਸਿਨੋਪਸਿਸ ਬਣਾ ਕੇ ਤੇ ਲੋਕਾਂ ਨੂੰ ਦੱਸਿਆ ਕਰੋ, ਉਹ ਜਿਆਦਾ ਵਧੀਆ
2: ਹੋਊਗਾ। ਮੈਂ ਕਹਿੰਦਾ ਹੁਣ ਚੀਮਾ ਸਾਹਿਬ ਨੂੰ ਬਿਲਕੁਲ।
1: ਹਾਂਜੀ
2: ਜੀ,
0: ਆਪਾਂ ਡਾਕਟਰ ਸਾਹਿਬ ਪੜ੍ਹੇ ਲਿਖੇ ਨਹੀਂ ਨਾ, ਰੋਲਾ ਤਾਂ ਇਸੇ ਗੱਲ ਦਾ।
1: ਨਹੀਂ ਮੇਰੇ ਨਾਲੋਂ ਤੁਸੀਂ ਜਿਆਦਾ ਤੁਸੀਂ ਪੜ੍ਹ ਪੁੱਖ ਤੋਂ ਐਕਚੁਲੀ ਜਾਣਕਾਰੀ ਰੱਖਦੇ
2: ਹੋ।
1: ਜੇ ਮੈਂ ਕਿਤਾਬ ਪੜ੍ਹਨ ਲੱਗ ਗਿਆ ਨਾ ਤੇ ਫੇਰ ਤਾਂ ਮੈਂ ਇੱਕ ਵਰਕਾ ਹੀ ਪੜੂੰਗਾ ਸਾਰੇ ਪ੍ਰੋਗਰਾਮ ਚ।
0: ਨਹੀਂ ਨਹੀਂ ਏਦਾਂ ਦੀ ਗੱਲ ਕੋਈ ਨੀ ਹੈ।
1: ਠੀਕ ਹੈ ਯਾਰ, ਵੈਸੇ ਆਮ ਤੌਰ ਤੇ ਸਿਨੋਪਸਿਸ ਵੱਡੀਆਂ ਵੱਡੀਆਂ ਗੱਲਾਂ ਦੇ ਸਿਨੋਪਸਿਸ ਤੁਸੀਂ ਤਿਆਰ ਕਰੋਗੇ ਪਤਾ ਲੱਗੇਗਾ ਵੀ ਚੀਮਾ ਸਾਹਿਬ ਦੱਸ ਰਹੇ ਨੇ ਆਪਦੇ ਵੱਲੋਂ।
2: ਬਿਲਕੁਲ
0: ਕੋਈ ਗੱਲ ਨੀ, ਠੀਕ ਹੈ ਠੀਕ
2: ਹੈ, ਓਕੇ ਜੀ ਓਕੇ ਜੀ, ਆਓ ਜੀ ਡਾਕਟਰ ਸਾਹਿਬ।
1: ਸੋ ਮੈਂ ਵੀ ਇੱਕ ਦਿਨ ਅੱਗੇ ਛੁੱਟੀ ਹੋ ਗਈ, ਇੱਕ ਦਿਨ ਕੱਲ ਵੀ ਹੋ ਗਈ, ਕੁਦਰਤੀ ਕਿਸੇ ਤਰ੍ਹਾਂ ਦਾ ਅੱਜ ਫਿਰ ਮੈਂ ਹਾਜ਼ਰ ਹੋ ਗਿਆ। ਮੈਂ ਕਿਹਾ ਵੀ ਨਹੀਂ ਨੀਂਦ ਨਹੀਂ ਆਉਂਦੀ ਜਦ ਪ੍ਰੋਗਰਾਮ ਨਾ ਕਰੋ ਜੀ।
0: ਹਾਂਜੀ,
1: ਸੋ ਅਸੀਂ ਜੀਵਨ ਦੀ ਸਿਲਸਿਲੇਵਾਰ ਚੱਲਦੀ ਇਸ ਲੜੀ ਦੇ ਗਿਆਨ ਦੇ ਵਿੱਚ ਇੱਥੇ ਪਹੁੰਚ।
0: ਡਾਕਟਰ ਸਾਹਿਬ ਅੱਜ ਵਿਸਾਖੀ ਦਾ ਦੇ ਰਹੇ ਹਾਂ, ਤੁਸੀਂ ਵੀ ਥੋੜਾ ਜਿਹਾ ਆਪਣਾ ਹਿੱਸਾ ਪਾ ਦੇ ਵਿੱਚ।
1: ਵਿਸਾਖੀ ਵਾਲੇ ਜੇ ਮੈਂ ਬੋਲੀਏ ਤੇ ਫਿਰ ਲੋਕਾਂ
2: ਦਾ ਬੋਲੋ 5 ਮਿੰਟ ਬਾਕੀ ਦਾ ਪ੍ਰੋਗਰਾਮ
1: ਜੀ
2: 5-7 ਮਿੰਟ ਬੋਲ ਲਓ ਨਾ ਵਿਸਾਖੀ ਤੇ ਬਸ, ਬਾਕੀ ਤੁਸੀਂ ਆਪਣਾ ਪ੍ਰੋਗਰਾਮ ਕਰ ਲਓ।
1: ਬੋਲਣਾ ਤੇ ਆਪਾਂ ਵਿਸਾਖੀ ਦੇ ਹੀ ਬੋਲ ਲੈਂਦੇ ਹਾਂ।
0: ਹਾਂਜੀ, ਤੁਹਾਡੇ ਕੋਲ ਕਿਹੜਾ ਗਿਆਨ ਦੀ ਘਾਟ ਆ?
1: ਹਾਂਜੀ,
0: ਤੁਹਾਡੇ ਕੋਲ ਕਿਹੜਾ ਵਿਦਿਆ ਦੀ ਘਾਟ ਆ? ਮੈਂ ਕਿਹਾ
1: ਨਹੀਂ ਨਹੀਂ, ਘਾਟ ਵਾਲੀ ਤੇ ਗੱਲ ਬੜੇ ਧਰਤੀ ਹੋਰ ਪਰੇ, ਹੋਰ ਬੜੇ ਸਿਆਣੇ ਤੋਂ ਸਿਆਣੇ ਵਿਦਵਾਨ ਬੈਠੇ ਨੇ ਅੱਜ ਦੇ ਗੁਰਦੁਆਰਿਆਂ ਦੇ ਵਿਚ, ਸਿਆਣਿਆਂ ਦੀ ਕੋਈ ਕਮੀ ਨੀ ਰਹੀ ਹੋਣੀ ਹਰ ਪਾਸੇ ਹੀ।
0: ਹਾਂਜੀ,
1: ਗਿਆਨ ਵਰਸਦਾ ਪਿਆ ਹੋਣਾ ਤੇ ਚਲੋ ਖੈਰ, ਮੈਂ ਇਹ ਸਮਝਦਾ ਪੀ ਇਸ ਇਤਿਹਾਸਿਕ ਦਿਹਾੜੇ ਤੇ ਤੁਸੀਂ ਉਹਦੇ ਬਾਰੇ ਜਾਣਕਾਰੀ ਪਾ ਦਿੰਦੇ। 1699 ਦੀ ਵਿਸਾਖੀ ਇੱਕ ਤਰ੍ਹਾਂ ਦਾ, ਕਿਉਂਕਿ ਤੁਹਾਨੂੰ ਪਤਾ ਨਾ ਵੀ ਮੇਰੇ ਵਿਚਾਰ ਆਮ ਤੌਰ ਤੇ ਥੋੜੇ ਜੇ ਵੱਖਰੇ ਹੁੰਦੇ ਆ ਲੋਕਾਂ ਨਾਲੋਂ।
0: ਹਾਂਜੀ ਹਾਂਜੀ,
1: ਇਤਿਹਾਸ ਜਦੋਂ ਵੀ ਲਿਖਿਆ ਜਾਂਦਾ ਹੈ ਨਾ, ਮੌਕੇ ਦੇ ਮੁਤਾਬਕ ਜਿਹੜੀ ਜੇਤਰੀ ਪਾਰਟੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖ ਕੇ ਤੇ ਸਾਰਾ ਇਤਿਹਾਸ ਲਿਖਿਆ ਜਾਂਦਾ ਹੈ।
0: ਬਿਲਕੁਲ, ਜਿਹੜੀ ਜੇਤੂ ਪਾਰਟੀ ਆ ਉਹੀ ਲਿਖਾਉਂਦੀ ਉਹ ਵਾਲੀ।
1: ਹਾਂਜੀ, ਜ਼ਿਆਦਾਤਰ ਜੇ ਮੈਂ ਐਗਜ਼ਾਮਪਲ ਕਈ ਵਾਰ ਅਜਾ ਕਰਦਾ ਹਾਂ ਕਿ ਰਾਵਣ ਜਿੱਤ ਜਾਂਦਾ ਤੇ ਰਾਮ ਦਾ ਕਿਸੇ ਨਾਮ ਹੀ ਨਹੀਂ ਸੀ ਲੈਣਾ ਤੇ ਅੱਜ ਰਾਵਣ ਜਿਹੜਾ ਆ ਉਹ ਦੈਂਤ ਬਣ ਗਿਆ, ਦੁਸ਼ਮਣ ਬਣ ਗਿਆ ਇਸ ਤਰ੍ਹਾਂ ਦਾ।
0: ਬਿਲਕੁਲ,
1: ਜੇ ਵੇਖਦੇ ਹਾਂ ਤੇ ਅਸੀਂ 4 ਵੇਦਾਂ ਦਾ ਗਿਆਤਾ ਸੀ ਤੇ ਇੱਕ ਪਾਸੇ ਅਸੀਂ ਰਾਮ ਨੂੰ ਕਹਿ ਦਿੰਦੇ ਵੀ ਉਹ ਮਰਿਆਦਾ ਪੁਰਸ਼ੋਤਮ ਹੈ, ਭਲੇ ਮਾਨਸੋ ਮਰਿਆਦਾ ਪੁਰਸ਼ੋਤਮ ਜ਼ਿਆਦਾ ਹੋਇਆ ਵੀ ਆਪਣਾ ਰਾਜ ਆਪਣਾ ਹੱਕ ਛੱਡ ਕੇ ਤੁਰ ਪਿਆ। ਉਸ ਤੋਂ ਬਾਅਦ ਜਦੋਂ ਉਧਰੋਂ ਜਿੱਤ ਜੇ ਹੋ ਗਈ ਵਾਂਦਰ ਸੈਨਾ ਦੇ ਨਾਲ ਤੇ ਫਿਰ ਭਰਤ ਨੂੰ ਡਰ ਪੈ ਗਿਆ ਤੇ ਉਹਨੇ ਛੱਡਤਾ ਰਾਜ ਵੀ, ਹੁਣ ਲੜਾਈ ਲੈਣ ਚ ਫਾਇਦਾ ਕੋਈ ਨੀ ਇਹਦੇ, ਮਗਰ ਲੋਕ ਜ਼ਿਆਦਾ ਨੇ, ਰਾਵਣ ਛੱਡ ਦਿੱਤਾ ਤੇ ਫਿਰ ਕਿਸੇ ਨੇ ਕਹਿ ਦਿੱਤਾ ਯਾਰ ਤੇਰੀ ਘਰਵਾਲੀ ਤਾਂ ਉਹਦੇ ਰਾਵਣ ਦੇ ਘਰੇ ਰਹਿ ਕੇ ਆਈ ਹੈ, ਹੁਣ ਵਿਚਾਰੀ ਕੈਦ ਚ ਰਹਿ ਕੇ ਆਈ ਹੈ, ਤੇਰੇ ਨਾਲ ਉਹਨੇ ਬਨਵਾਸ ਕੱਟਿਆ ਸਾਰਾ ਕੁਝ ਕੀਤਾ ਤੇ ਅੱਜ ਤੁਹਾਨੂੰ ਪ੍ਰੈਗਨੈਂਟ ਨੂੰ ਘਰੋਂ ਕੱਢਦੇ ਹੈ
0: ਮਰਿਆਦਾ। ਬਿਲਕੁਲ ਬਿਲਕੁਲ ਬਿਲਕੁਲ, ਜਿਹੜੇ ਸਿਆਣੇ ਲੋਕ ਆ ਕਕਸ਼ਾ ਜੀ ਉਹਨਾਂ ਨੂੰ ਉਹ ਇਹ ਗੱਲਾਂ ਲਿਆਉਂਦੇ ਆ ਸਾਹਮਣੇ ਪਈ, ਉਹਦਾ ਕੈਰੇਕਟਰ ਜਿਹੜਾ ਸੀ ਰਾਮ ਚੰਦਰ ਦਾ ਉਹ ਕੀ ਸੀ।
1: ਮੈਂ ਇਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਜਿਹੜੇ ਮੇਰੇ ਆਪਣੇ ਵਿਚਾਰ ਨੇ ਉਹ ਇਹੀ ਪੇਸ਼ ਕਰਨਾ ਚਾਹੁੰਦਾ ਕਿ ਇੱਕ ਉਸ ਦਿਨ ਵਿਲੱਖਣ ਵਰਤਾਰਾ ਵਾਪਰਿਆ, ਉਸ ਵੇਲੇ ਦੀ ਲੋਕਾਂ ਦੀ ਬੁੱਧੀ ਅਨੁਸਾਰ ਵਾਪਰਿਆ। ਇਤਿਹਾਸ ਸਿੱਖ ਇਤਿਹਾਸ ਸਾਰੇ ਲੋਕ ਹੀ ਜਾਣਦੇ ਨੇ ਸਾਡੇ ਨਾਲ ਕੀ ਹੋਇਆ, ਕਿਸ ਤਰ੍ਹਾਂ ਹੋਇਆ, 6ਵੇਂ ਪਾਤਸ਼ਾਹ ਤੋਂ ਲੈ ਕੇ ਇਹ ਜਿਹੜੀਆਂ ਲੜਾਈਆਂ, ਜਾਂ ਕਹਿ ਲੋ ਕਿ 5ਵੇਂ ਪਾਤਸ਼ਾਹ ਤੋਂ, ਕਿਉਂਕਿ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ,
0: 6ਵੇਂ ਪਾਤਸ਼ਾਹ
1: ਤੋਂ ਲੈ ਕੇ ਇਹ ਲੜਾਈਆਂ ਸਾਡੇ ਪੱਲੇ ਪਈਆਂ ਤੇ ਕੁਝ ਸਮਾਂ ਵਿੱਚੋਂ ਜੇ 7ਵੇਂ ਤੇ 8ਵੇਂ ਪਾਤਸ਼ਾਹ ਦੇ ਸਮੇਂ ਸ਼ਾਂਤੀ ਰਹੀ, ਉਹਨਾਂ ਨੇ ਲੜਾਈ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਤੇ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦਾ ਇਤਿਹਾਸ ਹੀ ਇਹੀ ਸੀ ਸ਼ੁਰੂਆਤੀ ਦੌਰ ਤੋਂ
0: 9ਵੇਂ ਪਾਤਸ਼ਾਹ
1: ਦਾ ਇਤਿਹਾਸ ਤੇ ਅੱਜ ਅਸੀਂ ਪਹੁੰਚ ਗਏ ਵਿਸਾਖੀ ਵਾਲੇ 1699 ਦੀ ਵਿਸਾਖੀ ਵਾਲੇ ਇਤਿਹਾਸ ਦੇ ਵਿੱਚ। ਪਰ ਉਸ ਵੇਲੇ ਵਿਚਾਰ ਇਹ ਸੀ ਵੀ ਇਹ ਲੋਕ ਮੁਰਦਿਆਂ ਦੀ ਜ਼ਿੰਦਗੀ ਜੀ ਰਹੇ ਹਨ, ਸਾਰਾ ਕੁਝ ਜੀਤਿਆ ਹੋਇਆ ਵੀ ਇਹ ਗੁਲਾਮੀ ਦੀ ਜ਼ਿੰਦਗੀ ਕਿਉਂ ਜੀ ਰਹੇ ਹਨ? ਜਾਂ ਇਹਨਾਂ ਨੂੰ ਮਰ ਜਾਣਾ ਚਾਹੀਦਾ ਤੇ ਜਾਂ ਇਹਨਾਂ ਨੂੰ ਜਿਉਣਾ ਚਾਹੀਦਾ। ਤੇ ਜਿਵੇਂ ਕੋਈ ਭੁੱਬਲ ਦੇ ਵਿੱਚੋਂ ਵੇਖਦਾ ਹੈ ਨਾ ਕਿ ਕੋਈ ਚੰਗਿਆੜੀ ਐਸੀ ਹੈਗੀ ਹੈ ਜਿਹਨੂੰ ਅੱਗ ਬਾਲੀ ਜਾ ਸਕਦੀ ਹੋਵੇ
0: ਜੀ,
1: ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਇੱਕ ਕੌਤਕ ਰਚਿਆ।
0: ਬਿਲਕੁਲ,
1: ਅੱਜ ਕੱਲ ਦੇ ਜਿਹੜੇ ਦਸਮ ਗ੍ਰੰਥੀ ਨੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਟਕਸਾਲਾਂ ਵਾਲੇ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹਨਾਂ ਕੋਲ ਕੋਈ ਸਬੂਤ ਵੀ ਨਹੀਂ, ਕਿਉਂਕਿ ਉਹਨਾਂ ਦੇ ਮਗਰ ਲੱਗਣ ਵਾਲੀ ਜਨਤਾ ਉਹ ਆ ਜਿਹੜੀ ਦਿਮਾਗ ਆਪਣਾ ਬੰਦ ਕਰਕੇ ਬੈਠੀ ਹੋਈ ਆ।
0: ਬਿਲਕੁਲ ਬਿਲਕੁਲ ਡਾਕਟਰ ਸਾਹਿਬ,
1: ਸਿੰਗਰ ਵਿਚਾਰਦੇ ਨੇ, ਪਰ ਸਾਨੂੰ ਤਾਂ ਪਹਿਲੀ ਪਾਤਸ਼ਾਹ ਹੀ ਨੇ ਤਰਕ ਦਿੱਤਾ ਹੈਗਾ, ਨਾਲ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆਉਂਦੀਆਂ ਮਨਮਤਾਂ ਨੂੰ ਸੀ ਉਹਨਾਂ ਨੇ ਨਕਾਰ ਦਿੱਤਾ, ਤਰਕ ਸੰਗਤ ਨਕਾਰਿਆ ਤੇ ਅਸੀਂ ਉਸ ਨੂੰ ਮੰਨਦੇ ਆ ਸਾਰੀ ਬਾਣੀ ਗੁਰੂ ਨਾਨਕ ਦੇ ਨਾਂ ਨਾਲ, ਜਿਹੜੇ ਵੀ ਗੁਰੂ ਨੇ ਲਿਖੀ ਨੇ ਮਹਿਲਾ ਦੇ ਤੌਰ ਤੇ, ਅਸੀਂ ਗੁਰੂ ਨਾਨਕ ਦੇ ਨਾਂ ਦੀ ਮੋਹਰ ਲਾਈ ਉਸਨੇ, ਵਿਚਾਰਧਾਰਾ ਨੂੰ ਪ੍ਰਵਾਈ ਹੋਈ ਸੀਗੀ। ਪਰ ਫੇਰ ਵੀ ਇਸ ਹਾਲਾਤ ਵਿਚ ਪਹੁੰਚ ਕੇ ਗੁਰੂ ਸਾਹਿਬ 10ਵੇਂ ਗੁਰੂ ਨੇ ਵੇਖਿਆ ਵੀ ਮੈਂ ਵੇਖਾਂ ਤਾਂ ਸਹੀ, ਸਾਰਾ ਪਰਿਵਾਰ ਇੰਨੀਆਂ ਪੀੜੀਆਂ ਸਾਡੀਆਂ ਹੋ ਗਈਆਂ ਇਸ ਗੱਲ ਵਾਸਤੇ ਕਰਦੇ ਆ ਵੀ ਇਹਨਾਂ ਨੂੰ ਕਿਵੇਂ ਜਗਾਇਆ ਜਾ ਸਕੇ।
0: ਜੀ
1: ਉਹ ਜਗਾਇਆ ਕਿਸੇ ਨੂੰ ਵੀ ਪੜਾਇਆ ਜਾਵੇ ਜਾਂ ਕਿਸੇ ਨੂੰ ਵੀ ਉਕਸਾਹਟਮੰਦ ਕੀਤੀ ਜਾਵੇ ਤੇ ਉਹਦੀ ਮਨ ਬੁੱਧੀ ਦੇ ਲੈਵਲ ਤੇ ਆ ਕੇ ਕੀਤੀ ਜਾਂਦੀ ਹੈ ਨਾ
0: ਬਿਲਕੁਲ
1: ਇਸ ਦੀ ਮਨ ਬੁੱਧੀ ਕੀ ਹੈਗੀ ਆ ਉਹਦੇ ਮੁਤਾਬਕ ਇਹਨੂੰ ਸਮਝਾਇਆ ਜਾ ਸਕਦਾ ਹੈਗਾ ਹੁਣ ਪਹਿਲੀ ਜਾਂ ਦੂਜੀ ਦੇ ਬੱਚੇ ਨੂੰ ਤੁਸੀਂ ਐਸਟ੍ਰੋਨਾਟ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰੋ ਤੇ ਪਤੇ ਨਹੀਂ ਨਾ ਪੈਣੀਆਂ
0: ਬਿਲਕੁਲ
1: ਲੈਵਲ ਹੁੰਦਾ ਆਈ ਕਿਊ ਲੈਵਲ ਹੁੰਦਾ ਪੜ੍ਹਾਈ ਦਾ ਤੇ ਜਿਸ ਵਾਸਤੇ ਗੁਰੂ ਸਾਹਿਬ ਨੇ ਜਾਣਿਆ ਪੀ ਇਹਨਾਂ ਦੇ ਆਈ ਕਿਊ ਲੈਵਲ ਇਹੀ ਹੈ ਪੀ ਇਹਨਾਂ ਨੂੰ ਇਸ ਤਰੀਕੇ ਤੇ ਸਮਝਾਇਆ ਜਾਵੇ ਔਰ ਉਹਨਾਂ ਨੇ ਇਹ ਕੌਤਕ ਰਚਿਆ
0: ਜੀ
1: ਜਦੋਂ ਅਸੀਂ ਪਹਿਲੀਆਂ ਜਮਾਤਾਂ ਚ ਪੜ੍ਹਦੇ ਸੀ ਨਾ ਹਾਈ ਸਕੂਲ ਤੋਂ ਹੇਠਾਂ ਉਸ ਸਾਰੀਆਂ ਕਿਤਾਬਾਂ ਦੇ ਵਿਚ ਕੌਤਕ ਹੀ ਲਿਖਿਆ ਆਉਂਦਾ ਸੀ
0: ਜੀ
1: ਤੇ ਉਹਨਾਂ ਨੇ ਇੱਕ ਕੌਤਕ ਰਚਿਆ ਕੌਤਕ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਸੱਚ ਲੱਗੇ
0: ਜੀ
1: ਸੱਚ ਨਾ ਹੋਵੇ
0: ਜੀ ਵਿਚਿੱਤਰ ਨਾਟਕ ਜਿਹੜਾ ਉਹਨਾਂ ਨੇ ਵਿਚਿੱਤਰ ਨਾਟਕ ਦੀ ਰਚਨਾ ਜਦੋਂ ਕੀਤੀ ਹੈ ਜੀ ਉਹਦੇ ਵਿਚ ਇਹੀ ਲਿਖਿਆ
1: ਹਾਂ ਸੱਚ ਨਾ ਹੋਵੇ ਲੇਕਿਨ ਸੱਚ ਲੱਗੇ ਹਿਸਾਬ ਦਾ ਉਹਨਾਂ ਨੇ ਕੌਤਕ ਰਚਿਆ ਤੇ ਜਿਹੜੀ ਕਹਾਣੀ ਬਣਾਈ ਹੁਣ ਬਹੁਤ ਸਾਰੇ ਲੋਕ ਆਂਦੇ ਲੋ ਜੀ ਉਹ ਤਾਂ ਮਹਾਂਪੁਰਸ਼ ਉਹ ਤਾਂ ਰੱਬ ਸੀਗੇ ਜਦੋਂ ਇਹੀ ਗੱਲ ਕਹੇ ਉਹ ਤੇ ਕਹਿੰਦੇ ਨੇ ਕਿ ਜੋ ਮੁਝਕੋ ਨਾਰਾਇਣ ਸਿਮ ਦੇ ਤੇ ਨਰ ਗਰਭ ਕੁੰਡ ਮੈਂ ਭਰੇ ਤੇ ਤੁਸੀਂ ਉਹਨਾਂ ਨੂੰ ਕਿਸੇ ਹੋਰ ਸ਼੍ਰੇਣੀ ਚ ਰੱਖੀ ਜਾ ਰਹੇ ਹੋ
0: ਜੀ ਜੀ
1: ਉਹ ਲੋਕ ਸੁਪਰਮੈਨ ਸਨ ਇੱਕ ਤਰ੍ਹਾਂ ਇਹ ਕਹਿ ਸਕਦੇ ਹੋ ਤੁਸੀਂ ਉਹਨਾਂ ਦੀ ਵਿਚਾਰਧਾਰਾ ਕਰਕੇ ਉਹ ਆਮ ਲੋਕਾਂ ਨਾਲੋਂ ਬਹੁਤ ਜ਼ਿਆਦਾ ਉੱਪਰ ਸਨ
0: ਬਹੁਤ ਜ਼ਿਆਦਾ ਉੱਪਰ ਸੀ ਬਿਲਕੁਲ
1: ਸਿਆਣੇ ਲੋਕਾਂ ਨੂੰ ਹਾਲਾਤ ਬਣਾਉਂਦੇ ਨੇ ਜਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤੇ ਕੁਛ ਤਾਂ ਉਹਨਾਂ ਹਾਲਾਤਾਂ ਤੋਂ ਦਿਲ ਛੱਡ ਕੇ ਤੇ ਬੈਠ ਜਾਂਦੇ ਨੇ ਖਤਮ ਹੋ ਜਾਂਦੇ ਨੇ ਕੁਝ ਲੋਕ ਨੇ ਜਿਹੜੇ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਦਿਆਂ ਉਸ ਹਾਲਾਤਾਂ ਦੇ ਮੁਤਾਬਕ ਸਿਆਣੇ ਹੋ ਜਾਂਦੇ ਨੇ
0: ਬਿਲਕੁਲ
1: ਜਦੋਂ ਉਹ ਸਿਆਣੇ ਹੋ ਜਾਂਦੇ ਨੇ ਫਿਰ ਉਸੇ ਤਰ੍ਹਾਂ ਦੀ ਉਹਨਾਂ ਦੀ ਬੁੱਧੀ ਆਈ ਕਿਊ ਲੈਵਲ ਉਹਨਾਂ ਦਾ ਉਸੇ ਤਰ੍ਹਾਂ ਦਾ ਹੋ ਜਾਂਦਾ
0: ਬਿਲਕੁਲ
1: ਆਪਣੇ ਇਹ ਵੇਖਿਆ ਵੀ ਜਿਨ੍ਹਾਂ ਦੀ ਖਾਤਰ ਇਹ ਸਾਰਾ ਕੁਛ ਕੀਤਾ ਜਾ ਰਿਹਾ ਆ ਉਹਨਾਂ ਚ ਕੋਈ ਜਿਉਣ ਦੀ ਸਮਰੱਥਾ ਵੀ ਹੈਗੀ ਹੈ ਕਿ ਨਹੀਂ ਹੈਗੀ
0: ਬਿਲਕੁਲ
1: ਬਾਲਣ ਜੋਗੀ ਇਸ ਭੁੱਬਲ ਦੇ ਵਿਚ ਚਿੰਗ ਵੀ ਹੈਗੀ ਹੈ ਕਿ ਨਹੀਂ ਹੈਗੀ ਇਸ ਚੀਜ਼ ਨੂੰ ਕਰਨ ਵਾਸਤੇ ਇਹ ਨਾ ਪੰਜ ਪਿਆਰੇ ਰਚਣ ਵਾਲਾ ਜਿਹੜਾ ਸਿਸਟਮ ਸੀ ਉਹ ਉਹਨਾਂ ਨੇ ਇਹ ਜਿਹੜਾ ਤਿਆਰ ਕੀਤਾ ਅੰਮ੍ਰਿਤ ਦਾ ਬਾਟਾ ਤੇ ਸਾਰਾ ਕੁਛ ਇਸ ਤਰ੍ਹਾਂ ਹੋਇਆ ਉਹ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਬਹੁਤ ਸਾਰੇ ਲੋਕ ਆਂਦੇ ਨੇ ਜੀ ਉਹਨਾਂ ਨੇ ਸਿਰ ਵੱਢ ਦਿੱਤੇ ਸਿਰ ਵੱਢ ਕੇ ਇਸ ਤਰ੍ਹਾਂ ਭਲੇ 350-350-400 ਸਾਲ ਦੀ ਗੱਲ ਆ ਐਡਾ ਕਿਹੜਾ ਜਾਦੂ ਸੀ ਜਿਹੜਾ ਸਿਰ ਵੱਢ ਕੇ ਤੇ ਜੋੜ ਦੇਵੇ ਹਜੇ ਤੱਕ ਤਾਂ ਹਿਸਟਰੀ ਦੇ ਵਿਚ ਜਾਂ ਮੈਡੀਕਲ ਸਾਇੰਸ ਦੇ ਵਿਚ ਐਸਾ ਨਹੀਂ ਆਇਆ ਕਿ 3-5 ਮਿੰਟ ਬਾਅਦ ਕਿਸੇ ਚੀਜ਼ ਨੂੰ ਫਿਰ ਜਿੰਦਾ ਰੱਖਿਆ ਜਾ ਸਕਦਾ ਜੇ ਸਿਰ ਜੇ ਹਵਾ ਆਕਸੀਜਨ ਨਾ ਮਿਲੇ ਸੈੱਲ ਨੂੰ ਤੇ ਉਹ ਡੈਡ ਆ ਚੱਲਣਾ ਬੰਦ ਹੋ ਗਿਆ ਤੇ ਫਿਰ ਉਹ ਡੈਡ ਆ ਔਰ ਤੁਸੀਂ ਵਿਚਾਰਧਾਰਾ ਲੋਕਾਂ ਵਿਚ ਪਰਨਾ ਰਹੇ ਹੋ ਉਹ ਵੀ 21ਵੀਂ ਸਦੀ ਦੇ ਵਿਚ ਪਰ ਟਕਸਾਲਾਂ ਦਾ ਹੈਗਾ ਆ ਟਕਸਾਲਾਂ ਵਾਲੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹ ਸਾਰੇ ਦੇ ਸਾਰੇ ਹੀ ਸਨਾਤਨ ਧਰਮ ਨੂੰ ਪਰਨਾਏ ਹੋਏ ਆ
0: ਜੀ
1: ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਇਹ ਮਤਬੰਨੇ ਪੁੱਤਰ ਆ ਉਹਨਾਂ ਦੇ ਪੁੱਤਰ ਨੇ ਉਹਨਾਂ ਦਾ ਉਸੇ ਤਰ੍ਹਾਂ ਜੋ ਕਹਿੰਦੇ ਨੇ ਜੋ ਉਹਨਾਂ ਨੂੰ ਡਾਇਰੈਕਸ਼ਨ ਆਉਂਦੀ ਹੈ ਉਹੀ ਕੁਛ ਉਹ ਕਰੀ ਜਾ ਰਹੇ
0: ਜੀ
1: ਉਸ ਧਰਮ ਨੂੰ ਜਿਹਦੇ ਵਿਚੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਸ ਮਨਮਤ ਦੇ ਵਿਚੋਂ ਇਹ ਉਹੀ ਮਨਮਤ ਜਿਹੜੀ ਫਿਰ ਪ੍ਰਚਾਰੀ ਜਾ ਰਹੇ ਨੇ
0: ਫਿਰ ਪ੍ਰਚਾਰੀ ਜਾ ਰਹੀ ਆ ਐਗਜੈਕਟਲੀ
1: ਹਾਂਜੀ ਸ਼ੁਰੂ ਤਾਂ ਸਮਝਦੇ ਹੋ ਨਾ ਵੀ ਉਹ ਜਨੇਊ ਪਾਉਣ ਤੋਂ ਹੋਈ ਅਸੀਂ ਤਾਂ ਇਤਿਹਾਸ ਦੇ ਮੁਤਾਬਕ ਇਹੀ ਸਮਝਦੇ ਵੀ ਜਨੇਊ ਪਾਉਣ ਤੋਂ ਮੁਖਾਲਫਤ ਸ਼ੁਰੂ ਹੋਈ ਪਰ ਮਾਨਸਿਕਤਾ ਸੀ ਨਾ ਗੁਰੂ ਨਾਨਕ ਦੀ ਉਹ ਮਾਨਸਿਕਤਾ ਅੱਗੇ ਚੱਲਦੀ ਆਈ ਇਸ ਹਾਲਾਤ ਵਿਚ ਇੱਥੇ ਪਹੁੰਚ ਗਈ ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਕੌਤਕ ਉਹਨਾਂ ਨੇ ਰਚਿਆ ਔਰ ਉਸ ਕੌਤਕ ਦੇ ਹਾਲਾਤ ਦੇ ਮੁਤਾਬਕ ਇਹ ਵੇਖਿਆ ਬਈ ਕੋਈ ਯਾਰ ਜਾਨ ਦੇਣ ਨੂੰ ਵੀ ਤਿਆਰ ਹੈ ਕਿ ਨਹੀਂ ਹੈਗਾ
0: ਜੀ
1: ਜਾਨ ਦੇ ਕੇ ਹੀ ਜਿੰਦਾ ਰਿਹਾ ਜਾ ਸਕਦਾ ਹੈ ਤੇ ਜੇ ਡਰ ਕੇ ਹੋਏ ਤੇ ਫਿਰ ਤੇ ਜਾਨ ਜਾਣੀ ਜਾਣੀ ਜਿਹੜਾ ਮਰਜ਼ੀ ਜਦੋਂ ਮਰਜ਼ੀ ਲੈ ਲਵੇ
0: ਬਿਲਕੁਲ
1: ਇਸ ਹਾਲਾਤ ਦੇ ਮੱਦੇ ਨਜ਼ਰ ਇਹ ਸਾਰਾ ਕੌਤਕ ਤੇ ਸਭ ਕੁਝ ਵਾਪਰਿਆ ਸੀ ਲਿਖਾਰੀਆਂ ਨੇ ਖਾਸ ਤੌਰ ਤੇ ਸੂਰਜ ਪ੍ਰਕਾਸ਼ ਨੇ ਸਾਡਾ ਬਹੁਤ ਸੱਤਿਆਨਾਸ਼ ਕੀਤਾ ਬਹੁਤ ਨੁਕਸਾਨ ਕੀਤਾ ਇਹ ਟਕਸਾਲਾਂ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ ਇਹਦੀ ਕਥਾ ਉੱਥੇ ਕਰਵਾਉਂਦੇ ਨੇ ਜਿੱਥੇ ਲੋਕਾਂ ਦੇ ਗੁਰੂਆਂ ਦੇ ਖਿਲਾਫ਼ ਇੰਨਾ ਸਾਰਾ ਕੁਛ ਕੀਤਾ ਗਿਆ ਹੈਗਾ ਇੰਨੀ ਬੇਹੂਦਾ ਲੈਂਗੁਏਜ ਗੁਰੂਆਂ ਦੇ ਵਾਸਤੇ ਵਰਤੀ ਗਈ ਹੈ ਉਹਦੀ ਕਥਾ ਇਹ ਉੱਥੇ ਮੰਜੀ ਸਾਹਿਬ ਦੀਵਾਨ ਹਾਲ ਚ ਕਰਵਾ ਰਹੇ ਨੇ ਟੋਲਾ ਮੈਂ ਕਹੂੰਗਾ ਉਹੀ ਟੋਲਾ ਇਸ ਗੱਲ ਨੂੰ ਪ੍ਰਮੋਟ ਕਰ ਰਿਹਾ ਆ ਕਿ ਉਹ ਰੱਬ ਸੀਗੇ
0: ਬਿਲਕੁਲ
1: ਉਹਦੇ ਗੱਲ ਨਹੀਂ ਸੀ ਕਹਿੰਦੇ ਵੀ ਮੈਂ ਰੱਬ ਹਾਂ ਦੂਸਰੀ ਗੱਲ ਸਾਡੇ ਜਿੰਨੇ ਵੀ ਪ੍ਰਚਾਰਕ ਆ ਅੱਜ ਵਿਸਾਖੀ ਦੇ ਦਿਹਾੜੇ ਦੇ ਵਿਚ ਇਹ ਗੱਲ ਕਰਨੀ ਬਣਦੀ ਆ ਬਈ ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਸਾਡੇ ਜਿੰਨੇ ਵੀ ਜਿਹੜੇ ਜੜੇ ਹੋਏ ਪ੍ਰਚਾਰਕ ਹੈਗੇ ਨੇ ਉਹ ਹਮੇਸ਼ਾ ਸਟੇਜਾਂ ਤੇ ਅੱਜ ਵੀ ਤੁਸੀਂ ਵੇਖ ਲੋ ਕੁਰਬਾਨੀ ਨੂੰ ਪ੍ਰਚਾਰੀ ਜਾ ਰਹੇ ਆ
0: ਬਿਲਕੁਲ
1: ਕੁਰਬਾਨੀ ਨੂੰ ਵਡਾਈ ਜਾ ਰਹੇ ਵੀ ਤੁਸੀਂ ਕੁਰਬਾਨੀ ਕਰੋ ਜੀ ਕੁਰਬਾਨੀ ਕਰੋ ਉਹ ਭਲੇ ਮਾਨਸੋ ਉਹਨਾਂ ਨੇ ਇਹ ਕਿਹਾ ਸੀਗਾ ਦਿਮਾਗ ਵਰਤੋ ਤੇ ਦਿਮਾਗ ਵਰਤਣ ਦੇ ਜ਼ਿੰਦਗੀ ਦੇ ਰਸਤੇ ਦੇ ਵਿਚ ਜਦੋਂ ਮੌਤ ਆ ਜਾਵੇ ਉਹਨੂੰ ਹੱਸ ਕੇ ਪ੍ਰਵਾਨ ਕਰੋ।
0: ਬਿਲਕੁਲ ਬਿਲਕੁਲ।
1: ਔਰ ਇਸ ਗੱਲ ਦਾ ਉਹਨਾਂ ਦਾ ਜੀਵਨ ਫਲਸਫਾ ਜਿਹੜਾ ਸੀ ਉਹਨਾਂ ਦਾ ਜੀਵਨ ਚਲਣ ਜਿਵੇਂ ਉਹਨਾਂ ਚੱਲਦਾ ਦੇਖਦੇ ਹਾਂ ਅਸੀਂ ਉਹਦੇ ਮੁਤਾਬਕ ਉਹਨਾਂ ਨੇ ਇਸ ਗੱਲ ਤੋਂ ਸਾਬਤ ਕੀਤਾ ਕਿ ਭਾਈ ਇਕੱਲਾ ਕੁਰਬਾਨ ਹੋ ਜਾਣਾ ਹੀ ਕੰਮ ਨਹੀਂ ਹੈ, ਜਿਉਣ ਵਾਸਤੇ ਆਏ ਹੋ ਤੁਸੀਂ, ਤੁਸੀਂ ਜਿਉਣ ਵਾਸਤੇ ਜੋ ਕਰ ਸਕਦੇ ਉਹ ਕਰੋ। ਜੇ ਭਲਾ ਕੁਰਬਾਨੀ ਨੂੰ ਹੀ ਉਹਨਾਂ ਨੇ ਇਹ ਪ੍ਰਮੋਟ ਕਰਨਾ ਹੁੰਦਾ ਤੇ ਅਨੰਦਪੁਰ ਦੇ ਕਿਲੇ ਚੋ ਉਹ ਬਾਹਰ ਨਿਕਲਦੇ ਤੇ ਉੱਥੇ ਜੰਗ ਕਰਦੇ ਲੜਾਈ ਕਰਦੇ ਸ਼ਹੀਦ ਹੋ ਜਾਂਦੇ,
0: ਬਿਲਕੁਲ
1: ਕੁਰਬਾਨੀ ਹੋ ਜਾਂਦੀ। ਲੇਕਿਨ ਉਤੋਂ ਉਹ ਨਿਕਲੇ, ਉਸ ਤੋਂ ਬਾਅਦ ਜੋ ਹਾਲਾਤ ਵਾਪਰਿਆ ਉਹ ਸਾਰੇ ਲੋਕ ਜਾਣਦੇ ਆ। ਦਸੰਬਰ ਦੇ ਦਿਨਾਂ ਦੀ ਸਾਰੀ ਕਹਾਣੀ ਅਸੀਂ ਕਰਦੇ ਹਾਂ। ਅਲਟੀਮੇਟ ਜੇ ਉਹ ਚਮਕੌਰ ਦੀ ਗੜੀ ਵਿਚ ਗਏ ਤੇ ਉਥੋਂ ਵੀ ਬਚ ਨਿਕਲਣ ਦਾ ਇਤਿਹਾਸ ਦੁਨੀਆਂ ਦੇ ਵਿਚ ਇਕ ਵਿਲੱਖਣ ਗੱਲ ਹੈਗੀ ਹੈ ਕਿ ਅਸਾਮੀ ਜੰਗ ਦੁਨੀਆਂ ਤੇ ਏਡੂ ਵੱਡੀ ਅਜੇ ਤੱਕ ਨਹੀਂ ਹੋਈ। ਔਰ ਇਹਦੇ ਵਿਚ ਵੀ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਵੀ ਆਮ ਤੌਰ ਤੇ ਜੰਗਾਂ ਦਾ ਰੂਲ ਕੀ ਹੁੰਦਾ ਹੈ, ਜੇ ਤੁਸੀਂ ਕਿਸੇ ਦਾ ਕਮਾਂਡਰ ਮਾਰ ਦਿੱਤਾ ਜਾਂ ਫੜ ਲਿਆ ਤੇ ਜੇ
0: ਤੁਹਾਡੀ ਆ, ਬਿਲਕੁਲ
1: ਨਿਕਲ ਕੇ ਚਲੇ ਗਿਆ ਤੇ ਤੁਹਾਡੀ ਹਾਰ ਆ
0: ਜੀ।
1: ਇਸ ਗੱਲ ਨੂੰ ਉਹਨਾਂ ਨੇ ਸਾਬਤ ਕੀਤਾ ਤੇ ਨਾਲ ਇਹ ਵੀ ਸਾਬਤ ਕੀਤਾ ਕਿ ਇਕੱਲੀ ਕੁਰਬਾਨੀ ਕਰ ਦੇਣ ਨਾਲ ਉੱਥੇ ਖਤਮ ਹੋ ਜਾਂਦਾ। ਕਹਿੰਦਾ ਸੀ ਸਿੱਖਾਂ ਦਾ ਇੱਕ ਸੰਤ ਸੀਗਾ, ਸੰਤ ਸੀਗਾ ਤੇ ਉਹ ਮਾਰ ਦਿੱਤਾ, ਉਹ ਭੱਜ ਕੇ ਨਿਕਲ ਗਿਆ ਸੀ ਸਰਕਾਰ ਤੋਂ, ਅਨੰਦਪੁਰ ਚੋਂ ਨਿਕਲਿਆ ਸੀਗਾ, ਉਦੋਂ ਬਾਅਦ ਅੱਗੇ ਜਾ ਕੇ ਉਹਨੇ ਫੜ ਲਿਆ ਦੁੱਸਾ ਮਾਰ ਦਿੱਤਾ, ਆਹੀ ਇਸਤੇਮਾਲ ਕੀਤੇ ਜਾਣੇ ਸੀਗੇ।
0: ਬਿਲਕੁਲ
1: ਉਹਨਾਂ ਨੇ ਇੱਕ ਐਸਾ ਵਿਲੱਖਣ ਇਤਿਹਾਸ ਰਚਿਆ, ਜਿਉਣ ਨੂੰ ਪਹਿਲ ਦਿੱਤੀ, ਮਰਨ ਨੂੰ ਪਹਿਲ ਨਹੀਂ ਦਿੱਤੀ। ਹਾਂ, ਮਰਨ ਵਾਸਤੇ ਉਹ ਹਮੇਸ਼ਾ ਤਿਆਰ ਰਹੇ। ਜਿਸ ਹਾਲਾਤ ਵਿੱਚ ਨੰਗੇ ਤੁਸੀਂ ਵੇਖਦੇ ਹੋ, ਉਸ ਹਾਲਾਤ ਦੇ ਵਿੱਚ ਜਿਹੜਾ ਵੀ ਉਹਨਾਂ ਦਾ ਹਿਸਟਰੀ ਹੈ ਉਹਦੇ ਮੁਤਾਬਕ ਚੱਲਦੀ ਹੈ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਸੱਜਣ ਇਸ ਵੇਲੇ ਸੁਣ ਰਹੇ ਨੇ ਉਹਨਾਂ ਨੂੰ ਇਸ ਗੱਲ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਕਿ ਸਾਡੇ ਜਿੰਨੇ ਵੀ ਪ੍ਰਚਾਰਕ ਨੇ, ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ, ਉਹ ਹਮੇਸ਼ਾ ਕੁਰਬਾਨੀ ਨੂੰ ਕਿਉਂ ਅੱਗੇ ਰੱਖਦੇ? ਕਿਉਂਕਿ ਲੋਕਾਂ ਨੂੰ ਐਕਸਾਈਟਮੈਂਟ ਕਰਕੇ ਅਸਲ ਸੱਚ ਵਾਲੇ ਪਾਸੇ ਤੋਂ ਲਾਂਭੇ ਕਰਨ ਵਾਲੀ ਗੱਲ ਆ।
0: ਬਿਲਕੁਲ ਬਿਲਕੁਲ, ਉਹਨਾਂ ਦੀਆਂ ਜੇਬਾਂ ਖਾਲੀ ਕਰਨ ਵਾਲੀ ਵੀ ਗੱਲ,
1: ਤੁਸੀਂ ਇਸ ਪਾਸੇ ਲੱਗੇ ਰਹੋ ਤਾਂ ਕਿ ਤੁਹਾਨੂੰ ਅਸਲ ਆਪਦੀ ਜਿਹੜੀ ਜ਼ਰੂਰਤ ਹੈ ਜਾਂ ਆਪਦੀ ਹੋਂਦ ਹੈਗੀ ਆ ਉਹਨੂੰ ਬਚਾਉਣ ਵਾਸਤੇ ਤੁਹਾਡਾ ਖਿਆਲ ਨਾ ਆਵੇ। ਤੁਸੀਂ ਮਰ ਗਏ ਤੇ ਤੁਹਾਨੂੰ ਕੀ ਮਤਲਬ ਹੋਇਆ ਉਹਦੇ ਨਾਲ?
0: ਬਿਲਕੁਲ,
1: ਤੁਸੀਂ ਤੇ ਮਰ ਗਏ, ਬਲਕਿ ਅਗਲੀ ਜਿਹੜੀ ਬਾਕੀ ਰਹਿੰਦੀ ਕੌਮ ਹੈ ਉਹਨੂੰ ਤੁਸੀਂ ਇਹ ਕਹਿ ਲੋ ਵੀ ਮਤਲਿਆ ਕਰ ਗਏ,
0: ਉਹਨੂੰ
1: ਛੱਡ ਗਏ ਕਿਸੇ ਹੋਰ ਦੇ ਹਵਾਲੇ ਤੇ। ਬਿਹਤਰ ਇਹ ਆ ਕਿ ਤੁਹਾਡੀ ਜਿੰਨੀ ਵੱਧ ਤੋਂ ਵੱਧ ਸ਼ਕਤੀ ਹੈਗੀ ਆ ਉਸ ਨੂੰ ਇਨਵੈਸਟ ਕਰਕੇ ਜਿਉਣ ਦੇ ਰਸਤੇ ਤੇ ਤੁਰੋ ਤੇ ਠੀਕ ਹੈ। ਜੇ ਰਸਤੇ ਹੁਣ ਬਹੁਤ ਸਾਰੇ ਸਾਡੇ ਸ਼ਹੀਦ ਹੋਏ ਨੇ ਨਾ 84 ਤੋਂ ਬਾਅਦ,
0: ਬਿਲਕੁਲ
1: 84 ਤੋਂ ਪਹਿਲੇ ਦੇ ਹਾਲਾਤ ਵਿਚ ਵੀ ਐਸਾ ਹੋਇਆ ਨਾ, ਠੀਕ ਆ, ਉਹ ਆਪਣੇ ਰਸਤੇ ਤੇ ਤੁਰੇ। ਜਸਵੰਤ ਸਿੰਘ ਵੀ ਖਾਲੜਾ ਵੀ ਹੈਗੇ ਨੇ, ਉਹ ਆਪਣੇ ਰਸਤੇ ਤੇ ਤੁਰੇ ਤੇ ਰਸਤੇ ਤੇ ਤੁਰਦੇ ਹੋਇਆ ਜੇ ਉਹਨਾਂ ਦੇ ਸਾਹਮਣੇ ਕੋਈ ਗੱਲ ਐਸੀ ਆ ਗਈ ਆ ਤੇ ਠੀਕ ਹੈ, ਉਹਨਾਂ ਨੇ ਉਹ ਬਰਦਾਸ਼ਤ ਕਰ ਲਈ ਆ, ਉਹਨਾਂ ਨੇ ਉਹਦੇ ਮੁਤਾਬਕ ਇਸ ਚੀਜ਼ ਨੂੰ ਜਿਉਂ ਲਿਆ ਵੀ ਚਲੋ ਠੀਕ ਹੈ ਜੋ ਵੀ ਆ ਗਿਆ। ਪਰ ਸਾਡੇ ਪ੍ਰਚਾਰਕ ਇਸ ਤਰ੍ਹਾਂ ਦੀ ਗੱਲ ਬੋਲੀ ਬੋਲਦੇ ਨੇ, ਇਸ ਤਰ੍ਹਾਂ ਦਾ ਗੱਲ ਕਰਦੇ ਨੇ ਕਿ ਜੋਸ਼ ਇਸ ਤਰ੍ਹਾਂ ਦਾ ਆਵੇ ਕਿ ਬੱਚੇ ਵੀ ਜੋ ਨੌਜਵਾਨ ਜਾਂ ਕੌਣ ਆ ਉਹ ਮਰਨ ਵਾਸਤੇ ਤਿਆਰ ਹੋ ਜਾਵੇ।
0: ਬਿਲਕੁਲ,
1: ਮੈਂ ਇਹ ਚਾਹੁੰਦਾ ਕਿ ਜੇ ਲੋਕ ਸੋਚਣਾ ਸ਼ੁਰੂ ਕਰਨ ਤੇ ਉਹ ਇਸ ਪਾਸੇ ਸੋਚਣਾ ਸ਼ੁਰੂ ਕਰਨ ਕਿ ਵੱਧ ਤੋਂ ਵੱਧ ਜਿਉਣ ਦੇ ਵਸੀਲੇ ਕਿਵੇਂ ਪੈਦਾ ਕੀਤੇ ਜਾ ਸਕਦੇ, ਜਿਉਣ ਦੀ ਸੋਚ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ। ਔਰ ਇਹ ਇਸ ਤਰ੍ਹਾਂ ਹੈ ਕਿ ਜੇ ਅਸੀਂ ਇਸ ਸਿਰ ਨੂੰ ਵਰਤੀਏ, ਸਿਰ ਕੁਰਬਾਨ ਕਰਨ ਵਾਲੇ ਪਾਸੇ ਨਾ ਜਾਈਏ, ਸਿਰ ਕਟਾਉਣ ਵਾਲੇ ਪਾਸੇ ਨਾ ਜਾਈਏ। ਔਰ ਮੈਂ ਕਈ ਵਾਰ ਇਸੇ ਤਰ੍ਹਾਂ ਦੇ ਪ੍ਰਚਾਰਕਾਂ ਦੇ ਸਮੇਂ ਤੇ ਮੈਂ ਵਿਗਿਆਨ ਦਿੰਦਾ ਹੁੰਦਾ ਸੀਗਾ ਪ੍ਰਚਾਰ ਦੇ ਵਿਚ, ਬਈ ਕੂਕੇ ਸਿੰਘ ਬਹਾਦਰ ਸੀ, ਯੋਧੇ ਸੀ, ਪਰ ਮੈਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਅੱਡੀਆਂ ਚੁੱਕ ਚੁੱਕ ਕੇ, ਕਿਉਂਕਿ ਉਹਨਾਂ ਤੋਂ ਉਤਸ਼ਾਹ ਇਸ ਤਰ੍ਹਾਂ ਦਾ ਭਰਿਆ ਗਿਆ, ਅੱਡੀਆਂ ਚੁੱਕ ਚੁੱਕ ਕੇ ਜਿਹੜੇ ਤੋਪ ਦੇ ਦਹਾਨੇ ਦੇ ਬਰਾਬਰ ਨਹੀਂ ਸੀ ਆਉਂਦੇ ਉਹ ਵੀ ਅੱਡੀਆਂ ਚੁੱਕ ਚੁੱਕ ਕੇ ਸ਼ਹੀਦ ਹੋਣ ਨੂੰ ਤਿਆਰ ਹੋਏ, ਐਸਾ ਹੋਇਆ। ਇਹ ਤੁਸੀਂ ਸਮਝਦੇ ਹੋ ਵੀ ਕੂਕਿਆਂ ਦੇ ਇਤਿਹਾਸ ਵਿਚ। ਸੋ ਉਸ ਕੁਰਬਾਨੀ ਨੂੰ ਇਸ ਤਰ੍ਹਾਂ ਨਾ ਵਜਾਓ, ਇਸ ਸਰੀਰ ਨੂੰ ਇਸ ਤਰ੍ਹਾਂ ਨਾ ਜਾਣ ਦਿਓ ਵੀ ਤੁਸੀਂ ਹੋਰ ਮਰ ਗਏ ਤੇ ਤੁਸੀਂ ਹੋਰ ਕੀ ਕੀਤਾ? ਕੁਛ ਵੀ ਨਹੀਂ ਕੀਤਾ,
0: ਕੁਛ ਵੀ ਨਹੀਂ ਕੀਤਾ,
1: ਮਿਲਦੇ ਰਹੇ ਤੇ ਤੁਸੀਂ ਕੁਛ ਹੋਰ ਕਰ ਸਕਦੇ ਹੋ। ਨੰਬਰ 2, ਜਿਉਣ ਵਾਲਿਆਂ ਨੇ ਦੂਜਿਆਂ ਨੂੰ ਮੁਹਾਫਲ ਵਾਲਿਆਂ ਨੂੰ ਇਹ ਸਾਬਤ ਕਰ ਦਿੱਤਾ ਕਿ ਸਾਡੇ ਕੋਲ ਜਿਉਣ ਦਾ ਮਾਦਾ ਹੈਗਾ ਤੇ ਅਸੀਂ ਫਿਰ ਤੁਹਾਨੂੰ ਟੱਕਰਾਂਗੇ। ਅੱਜ ਤਾਕਤਵਰ ਹੋ, ਕੱਲ ਨੂੰ ਸਮਾਂ ਆਏਗਾ ਅਸੀਂ ਫਿਰ ਹੋਵਾਂਗੇ। ਸਿੱਖ ਕੌਮ ਤੋਂ ਕਿਉਂ ਲੋਕ ਡਰਦੇ ਆਏ ਆ? ਇਸੇ ਕਰਕੇ ਡਰਦੇ ਆਏ ਆ ਭਾਈ ਇਹਨਾਂ ਨੇ ਮਰਨ ਤੋਂ ਡਰਨਾ ਨਹੀਂ। ਇਹਨਾਂ ਜੇ ਮੌਤ ਆ ਗਈ ਮਰ ਗਏ ਤੇ ਠੀਕ ਹੈ, ਪਰ ਇਹਨਾਂ ਦਾ ਮੁਕਾਬਲਾ ਕਰਨਾ ਸਧਾਰਨ ਜੀ ਗੱਲ ਹੈ। ਚੀਮਾ ਸਾਹਿਬ, ਪਿੰਡ ਦੇ ਵਿਚ ਕੋਈ ਬੰਦਾ ਬਦਮਾਸ਼ ਹੋਵੇ ਨਾ ਜੀ ਉਹ ਆਪਣੀ ਲਾਹ ਕਿਤੇ ਕਸਮੇ ਮਾਰ ਲਵੇ ਨਾ
0: ਬਿਲਕੁਲ
1: ਬਾਕੀ ਸਾਰੇ ਡਰ ਲੱਗ ਜਾਂਦੇ ਆ
0: ਸਾਰੇ ਡਰ ਲੱਗ ਜਾਂਦੇ ਬਿਲਕੁਲ ਬਿਲਕੁਲ
1: ਕੌਮ ਦੀ ਬਹਾਦਰੀ ਇਸ ਟਾਈਪ ਦੀ ਹੈਗੀ ਆ ਕਿ ਉਸ ਬਹਾਦਰੀ ਦਾ ਅੱਜ ਸਾਰੀ ਦੁਨੀਆਂ ਤੇ ਨਾਂ ਲਾਇਆ ਜਾਂਦਾ ਵੀ ਇਹ ਇਸ ਟਾਈਪ ਦੇ ਨੇ ਦੂਸਰੀ ਗੱਲ ਸਾਡੇ ਲੰਗਰ ਦੀ ਪ੍ਰਥਾ ਹੈਗੀ ਹੈ ਇਹਨੂੰ ਲੈ ਕੇ ਵੀ ਸਾਰੀ ਦੁਨੀਆਂ ਦੇ ਉੱਪਰ ਹਾਲਾਂਕਿ ਇਹ ਠੀਕ ਆ ਕਿ ਲੰਗਰ ਪ੍ਰਥਾ ਦਾ ਮਕਸਦ ਕੁਝ ਹੋਰ ਸੀ
0: ਹੋਰ ਸੀ
1: ਸਾਡਾ ਇਹ ਸਿੰਬਲ ਬਣ ਗਿਆ ਹੈਗਾ ਪਰ ਕੋਈ ਵੀ ਪ੍ਰਥਾ ਜਿਹੜੀ ਇਸ ਤਰ੍ਹਾਂ ਦੀ ਚੱਲ ਜਾਂਦੀ ਹੈ ਨਾ ਜੇ ਉਹਦੇ ਵਿੱਚ ਵਿਕਾਰ ਆ ਜਾਣ ਤੇ ਉਹਨੂੰ ਥੋੜਾ ਜਿਹਾ ਸੁਧਾਰ ਲੈਣ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ
0: ਮਾੜੀ ਗੱਲ ਨਹੀਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਿਲਕੁਲ
1: ਸੋ ਇਹ ਗੱਲਾਂ ਵਿਸਾਖੀ ਦੇ ਇਹਨਾਂ ਦਿਨਾਂ ਦੇ ਉੱਪਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿਉਂਕਿ ਇਤਿਹਾਸ ਤੇ ਹੁਣ ਮੇਰੇ ਕੋਲ ਮੈਂ ਜੇ ਬੋਲਣਾ ਸ਼ੁਰੂ ਕਰਾਂ ਤੇ 1535 ਤੋਂ ਲੈ ਕੇ ਤੇ ਅੱਜ ਤੱਕ ਦਾ ਮੈਂ ਥੋੜਾ ਜਿਹਾ ਟੋਟਾ ਮੇਰਾ ਵੀ ਹਿੱਸਾ ਹੈਗਾ ਉਹਦੇ ਵਿੱਚ ਮੈਂ ਵੀ ਉਸ ਨੂੰ ਕਹਿ ਸਕਦਾ ਹਾਂ ਕਿ ਬਈ 1980 ਤੋਂ ਲੈ ਕੇ 1986 ਤੱਕ ਮੈਂ ਲਗਾਤਾਰ ਐਕਟਿਵ ਦਾ ਹਿੱਸਾ ਰਿਹਾ ਹਾਂ ਇਸ ਇਤਿਹਾਸ ਦਾ ਹਜੀ
0: ਜੀ
1: ਸੋ ਸ਼ਰਧਾ ਦੇ ਫੁੱਲ ਇਸ ਤਰ੍ਹਾਂ ਹੀ ਭੇਟ ਕਰਦੇ ਹਾਂ ਭਲੇ ਮਾਨਸੋ ਲਗਾਤਾਰ ਅਸਾਂ ਜਦੋਂ ਬਾਬਾ ਜੋਗਿੰਦਰ ਸਿੰਘ ਹੋਰਾਂ ਦੇ ਨਾਲ ਪਾਰਟੀ ਦੇ ਜਾਂਦੇ ਸੀ ਨਾ ਮੈਂ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ ਇੱਕ ਇੱਕ ਦਿਨ ਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ ਔਰ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਅੰਮ੍ਰਿਤ ਛਕਣ ਵਾਲੇ ਸੀ
0: ਜੀ
1: ਉਹ ਇੱਕ ਤਰ੍ਹਾਂ ਨਾਲ ਭਾਵਨਾਤਮਕ ਤੌਰ ਤੇ ਆਉਂਦੇ ਸੀਗੇ ਉਹਨਾਂ ਕੀਰਤਨ ਪ੍ਰੋਗਰਾਮਾਂ ਦੇ ਵਿਚ ਅੰਮ੍ਰਿਤ ਛਕਦੇ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਉਹ ਕਿੱਥੇ ਗਏ ਇਹਨੇ ਇਸੇ ਤਰ੍ਹਾਂ ਜਦੋਂ ਅਕਾਲ ਤਖ਼ਤ ਦੇ ਉੱਪਰ ਲੱਖਾਂ ਦੀ ਤਾਦਾਦ ਦੇ ਵਿਚ ਮਰਜੀਵੜੇ ਤਿਆਰ ਕੀਤੇ ਗਏ ਸੀ ਭਾਵਨਾਤਮਕ ਤੌਰ ਤੇ ਉਹ ਆਏ ਅੰਦਰ ਉਹਨਾਂ ਦੇ ਅਸਲ ਜਜ਼ਬਾ ਨਹੀਂ ਸੀ ਉਹ ਵਕਤੀ ਜਜ਼ਬਾ ਸੀਗਾ ਉਸ ਤੋਂ ਬਾਅਦ ਖਤਮ ਹੋ ਗਿਆ ਉਹ ਕਿੱਥੇ ਗਏ
0: ਬਿਲਕੁਲ
1: ਜੇ ਅਸੀਂ ਆਪਣੀ ਕੌਮ ਨੂੰ ਇਸ ਤਰ੍ਹਾਂ ਬਿਲਟ ਅਪ ਕਰੀਏ ਵੀ ਉਹਦੀ ਨੀਂਹ ਪੱਕੀ ਕਰੀਏ
0: ਬਿਲਕੁਲ ਬਿਲਕੁਲ
1: ਕਰਕੇ ਤੇ ਫੇਰ ਅਸੀਂ ਇਸ ਜਜ਼ਬੇ ਤੱਕ ਪਹੁੰਚੀਏ ਤੇ ਸ਼ਾਇਦ ਸਾਰੀ ਦੁਨੀਆਂ ਤੇ ਸਾਡਾ ਰਾਜ ਹੋ ਸਕਦਾ ਦੋ ਪੱਖ ਸਾਡੇ ਸਾਹਮਣੇ ਆਉਂਦੇ ਆ ਗੁਰੂ ਸਾਹਿਬ ਦੀ ਇਸ ਗੱਲ ਵਾਸਤੇ ਮਜਬੂਰੀ ਬਣ ਗਈ ਸੀ ਬਈ ਕਿਉਂਕਿ ਇਹ ਜਿਹੜੇ ਸਾਹਮਣੇ ਵਾਲੇ ਲੋਕ ਨੇ ਜਿਨ੍ਹਾਂ ਨਾਲ ਲੜਾਈ ਹੈਗੀ ਹੈ ਖਾਸ ਤੌਰ ਤੇ ਮੈਂ ਬਾਈ ਘਰ ਦੇ ਰਾਜੇ ਨੂੰ ਕਿਉਂਕਿ ਆਪਣਾ ਜਿਹੜਾ ਦੋਸਤ ਹੁੰਦਾ ਨਾ ਉਹ ਦੁਸ਼ਮਣ ਬਣਦਾ ਉਹ ਸਭ ਤੋਂ ਵੱਧ ਨੁਕਸਾਨ ਕਰਦਾ
0: ਬਿਲਕੁਲ
1: ਸਾਰਾ ਕੁਝ ਜਾਣਦਾ ਹੁੰਦਾ ਆ ਇਸ ਲਈ ਉਹ ਵੱਧ ਨੁਕਸਾਨ ਕਰਦਾ ਹੈਗਾ ਬਾਦਸ਼ਾਹਤ ਤੋਂ ਇੰਨਾ ਡਰ ਨਹੀਂ ਸੀ ਜਿੰਨਾ ਬਾਈ ਘਰ ਦੇ ਰਾਜਿਆਂ ਤੋਂ ਖਤਰਾ ਸੀਗਾ ਵੀ ਇਹਨੇ ਸਾਡਾ ਨੁਕਸਾਨ ਕਰਨਾ ਉਹ ਕੀਤਾ ਵੀ ਇਤਿਹਾਸ ਦੇ ਵਿਚ ਦਰਜ ਵੀ ਹੈਗਾ ਆ
0: ਬਿਲਕੁਲ ਜੀ
1: ਇਸੇ ਤਰ੍ਹਾਂ ਹੀ ਜੇ ਅਸੀਂ ਆਪਣੀ ਇਸ ਪਨੀਰੀ ਨੂੰ ਇਸ ਤਰਤੀਬ ਦੇ ਮੁਤਾਬਕ ਡਿਵੈਲਪ ਕਰੀਏ ਵੀ ਉਹ ਆਪਣਾ ਲੌਜੀਕਲੀ ਤਰਕ ਸੰਗਤ ਮੌਕੇ ਮੁਤਾਬਕ ਦਿਮਾਗ ਵੀ ਵਰਤਨ ਤੇ ਉਹਦੇ ਮੁਤਾਬਕ ਜਿਉਣ ਦੀ ਇੱਛਾ ਪਾਲਣ
0: ਜੀ
1: ਤਰ੍ਹਾਂ ਵਾਲੀ ਨਹੀਂ ਇਹਦਾ ਮਤਲਬ ਇਹ ਭਾਵ ਨਹੀਂ ਕਿ ਤੁਸੀਂ ਬੁਲਟਰ ਹੋ ਜਾਓ ਜਿਉਣ ਦੀ ਇੱਛਾ ਪਾਲਣ ਤੇ ਉਸ ਦੇ ਮੁਤਾਬਕ ਵਿਚਰਨ ਕਰਨ ਦੁਨੀਆਂ ਦੇ ਵਿਚ ਤੇ ਉਹ ਹਮੇਸ਼ਾ ਸਾਡੀ ਸਿੱਖ ਕੌਮ ਦੀ ਜਿੱਤ ਹੋਏਗੀ
0: ਗੁਰੂ ਨਾਨਕ
1: ਸਾਹਿਬ ਨੇ ਜਿਹੜਾ ਫਲਸਫਾ ਚਲਾਇਆ ਸੀ ਨਾ ਜਿੰਨੇ ਵੀ ਸਿਧਾਂਤ ਉਹਨਾਂ ਨੇ ਗੁਰਬਾਣੀ ਦੇ ਵਿਚ ਸਿਰਜੇ ਨੇ ਉਹ ਕੱਲੇ ਸਿੱਖਾਂ ਵਾਸਤੇ ਥੋੜੇ ਸੀ ਸਾਰੇ ਦੇ ਸਾਰੇ ਗੁਰੂ ਤਾਂ ਸਾਡੇ ਸਨਾਤਨ ਧਰਮ ਦੇ ਵਿਚੋਂ ਹੀ ਹੋਏ ਨੇ ਨਾ
0: ਬਿਲਕੁਲ
1: ਹਿੰਦੂ ਧਰਮ ਦੇ ਵਿਚੋਂ ਹੀ ਹੋਏ ਨੇ ਨਾ
0: ਬਿਲਕੁਲ
1: ਹਿੰਦੂ ਧਰਮ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ
0: ਬਿਲਕੁਲ
1: ਤੇ ਜਿਨ੍ਹਾਂ ਨੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਉਹਨਾਂ ਦਾ ਇੱਕ ਨਾਂ ਰੱਖ ਦਿੱਤਾ ਗਿਆ ਵੀ ਉਹ ਸਿੱਖ ਨੇ ਇੱਕ ਵੱਖਰੀ ਵਿਚਾਰਧਾਰਾ ਵਾਲੇ ਲੋਕ ਨੇ ਵੱਖਰਾ ਕੁਝ ਕਰ ਦਿੱਤਾ ਅਲਟੀਮੇਟ ਜੇ ਅਸੀਂ ਉਸ ਵਿਚਾਰਧਾਰਾ ਨੂੰ ਲੈ ਕੇ ਵਿਚਾਰੀਏ ਤੇ ਸਾਨੂੰ ਇਹ ਪਤਾ ਲੱਗਦਾ ਵੀ ਉਹ ਕੱਲੇ ਸਿੱਖਾਂ ਵਾਸਤੇ ਨਹੀਂ ਉਹ ਕੱਲੇ ਭਾਰਤ ਵਾਸਤੇ ਨਹੀਂ ਉਹ ਸਾਰੀ ਦੁਨੀਆਂ ਵਾਸਤੇ ਆ
0: ਸਾਰੀ ਦੁਨੀਆਂ ਵਾਸਤੇ ਆ ਬਿਲਕੁਲ ਮੈਂ ਤੁਹਾਡੇ ਨਾਲ 100% ਤੋਂ ਵੀ ਵੱਧ ਐਗਰੀ ਆ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਡੂੰਘੀਆਂ ਗੱਲਾਂ ਕਰਦੇ ਆ ਔਰ ਮੇਰੀ ਵਿਚਾਰ ਆ ਜਿਹੜੀ ਉਹ ਤੁਹਾਡੇ ਨਾਲ ਮੋਹਰੇ ਤਾਂ ਮੈਂ ਨਹੀਂ ਲੰਘ ਸਕਦਾ ਪਰ ਤੁਹਾਡੇ ਨਾਲ ਮਿਲਦੀ ਜੁਲਦੀ ਆ
1: ਹਾਂਜੀ ਸੋ ਮਤਲਬ ਇਸ ਮੁਤਾਬਕ ਅਸੀਂ ਹੁਣ ਲੜਦੇ ਫਿਰਦੇ ਆ ਜੀ ਸਾਨੂੰ ਪੰਜਾਬ ਚ ਹੱਕ ਨੀ ਮਿਲਦੇ ਪਏ ਜੀ ਸਾਡਾ ਇਹ ਨੀ ਕਰਦਾ ਜੀ ਕਿਉਂ ਕਿਉਂਕਿ ਸਾਡੇ ਵਿਚ ਬੁਜਦਲੀ ਆ ਗਈ ਸਾਡੇ ਦੇ ਵਿਚ ਸਾਡੇ ਆਪਣੇ ਹੀ ਜਿਹੜੇ ਨੇ ਉਹ ਦੁਸ਼ਮਣਾਂ ਨਾਲ ਮਿਲ ਗਏ ਔਰ ਜਦੋਂ ਦੁਸ਼ਮਣਾਂ ਨਾਲ ਮਿਲ ਜਾਣ ਉਸ ਵੇਲੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੁਣ ਤੱਕ ਕਿਉਂ ਨੀ ਹੋਇਆ ਇਸੇ ਕਰਕੇ ਹੀ ਨੀ ਹੋਇਆ ਕਿੱਥੇ ਬਲਦੇਵ ਸਿੰਘ ਤੋਂ ਲੈ ਕੇ ਆਜ਼ਾਦੀ ਦੇ ਵੇਲੇ ਤੋਂ ਉਹਦੀਆਂ ਕੀਤੀਆਂ ਗਲਤੀਆਂ ਸੀ ਅਜੇ ਤੱਕ ਭੁਗਤਣ ਰਹੇ ਹਾਂ ਤੇ ਹਜੇ ਤੱਕ ਸਾਡਾ ਉਹ ਕੁਛ ਨੀ ਬਣ ਗਿਆ
0: ਜੀ
1: ਸੋ ਇਸੇ ਤਰ੍ਹਾਂ ਹੀ ਜੇ ਅਸੀਂ ਅਗਲੀ ਆਉਣ ਵਾਲੀ ਪਨੀਰ ਹੁਣ ਦੇਖੋ ਸਾਡੇ ਸਕੂਲਾਂ ਦੇ ਇਤਿਹਾਸ ਦੇ ਵਿਚ ਅਸੀਂ ਪੜ੍ਹਦੇ ਸਾਂ ਭਗਤ ਸਿੰਘ ਦੀ ਕੁਰਬਾਨੀ ਅਸੀਂ ਪੜ੍ਹਦੇ ਸਾਂ ਕਰਤਾਰ ਸਿੰਘ ਹੋਰਾਂ ਦੀ ਕੁਰਬਾਨੀ ਕਿ ਕਿਵੇਂ ਕਿਵੇਂ ਕਿਸ ਕਿਸ ਪਾਸੇ ਤੋਰੇ ਊਧਮ ਸਿੰਘ ਨੂੰ ਅਸੀਂ ਪੜ੍ਹਦੇ ਰਹੇ ਹਾਂ ਅੱਜ ਦੇ ਬੱਚਿਆਂ ਨੂੰ ਤੇ ਇਸ ਗੱਲ ਬਾਰੇ ਪਤਾ ਅਸੀਂ ਓਨਾ ਹੀ ਜਿੰਨਾ ਇਹ ਪੜ੍ਹਦੇ ਸਾਂ ਓਨਾ ਸਿਰਮੈਨ ਨੂੰ ਵੀ ਪੜ੍ਹਦੇ ਸਾਂ ਉਹਨਾਂ ਉਹ ਵੀ ਕਹਾਣੀਆਂ ਬਰਾਬਰ ਤੇ ਹੁੰਦੀਆਂ ਸੀ ਔਰ ਉਹਨਾਂ ਦੇ ਵਿੱਚੋਂ ਚੰਗੀਆਂ ਚੰਗੀਆਂ ਗੱਲਾਂ ਲੈ ਕੇ ਤੇ ਸਾਡੇ ਟੀਚਰ ਜਾਂ ਸਾਰੇ ਸੀ ਸਾਨੂੰ ਸਾਡਾ ਮਾਨਸਿਕ ਜਿਹੜਾ ਬਿਲਟ ਅਪ ਸੀ ਉਹ ਉੱਥੋਂ ਹੋਇਆ ਸੀ ਅਸੀਂ ਉਹਦੇ ਮੁਤਾਬਕ ਬਣੇ ਹੋਏ ਹਾਂ ਪਰ ਅੱਜ ਕੀ ਹੋਇਆ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਇਤਿਹਾਸ ਸਾਡੇ ਪੰਜਾਬ ਦੇ ਵਿੱਚੋਂ ਸਕੂਲਾਂ ਦੀ ਜਿਹੜੀ ਹੈਗੀ ਹੈ ਸਿਲੇਬਸ ਹੈ ਉਹਦੇ ਵਿੱਚੋਂ ਉਡਾ ਦਿੱਤਾ ਗਿਆ
0: ਉਹਦੇ ਵਿੱਚੋਂ ਉਡਾ ਤਾਂ ਹੈ ਹੀ ਨੀ ਜੀ ਉੱਥੇ ਕੁਛ ਵੀ ਨੀ ਹੈ ਕੁਛ ਵੀ ਹੈ
1: ਕੁਛ ਵੀ ਨਹੀਂ ਆ ਸਾਡੀ ਨੀਂਹ ਖੋਖਲੀ ਕਰ ਦਿੱਤੀ ਗਈ ਸਾਡੇ ਕੋਲ ਖੋਖਲੀ ਕਰ ਦਿੱਤੀ ਗਈ ਤੇ ਜਿਹੜੇ ਲੋਕ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਉਸ ਬਾਰੇ ਕਾ ਗਿਆਨ ਹੀ ਨਹੀਂ ਹੈਗੀ
0: ਬਿਲਕੁਲ
1: ਨਹੀਂ ਕੋਈ ਪਤਾ ਨੀ ਸਾਰਾ ਪਿੱਛੇ ਦਾ ਇਤਿਹਾਸ ਕੀ ਸੀ ਉਹ ਮਰਜ਼ੀ ਆ ਕੀ ਜਾਓ ਤੇ ਅੱਗੇ ਆ ਕੇ ਜਿਹਨਾਂ ਨੂੰ ਤੁਸੀਂ ਅੰਮ੍ਰਿਤ ਛਕਾ ਕੇ ਤੇ ਇਸ ਤਰ੍ਹਾਂ ਦੀ ਕੁਰਬਾਨੀਆਂ ਵਾਲੀਆਂ ਗੱਲਾਂ ਕਰ ਕਰਕੇ ਤੇ ਉਕਸਾਹਟ ਪੈਦਾ ਕਰਦੇ ਹੋ ਬੇਸ ਤਾਂ ਉਹਨਾਂ ਵਿਚਾਰਿਆਂ ਦਾ ਹੈ ਨਹੀਂ
0: ਬੇਸ ਹੈ ਨੀ ਬਿਲਕੁਲ
1: ਬੇਸ ਤੇ ਹੈ ਨੀ ਹੁਣ ਉਕਸਾਹਟ ਵਿੱਚ ਆ ਕੇ ਜੋ ਵੀ ਉਹ ਕਰਨਗੇ ਉਹ ਉਸੇ ਤਰ੍ਹਾਂ ਹੀ ਹੋਏਗਾ ਜਿਵੇਂ ਝੱਗ ਆਈ ਸਮੁੰਦਰ ਦੀ ਤੇ ਉਸ ਤੋਂ ਬਾਅਦ ਝੱਗ ਖਤਮ ਹੋ ਗਈ
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਣੀ ਹੈ
1: ਇਸ ਗੱਲ ਨੂੰ ਸਾਡੇ ਜਿਹੜੇ ਵੀ ਨੀਤੀਵਾਨ ਨੇ ਸਿੱਖ ਧਰਮ ਦੇ ਜਿਹੜੇ ਵੀ ਨੀਤੀਵਾਨ ਨੇ ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਭਾਈ ਅਸੀਂ ਆਪਣੀ ਕੌਮ ਨੂੰ ਕਿਉਂਕਿ ਉਹਦੇ ਵਿੱਚ ਤੁਸੀਂ ਵੀ ਤਾਂ ਸ਼ਾਮਲ ਹੋ ਨਾ ਉਹਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਵੀ ਤਾਂ ਸ਼ਾਮਲ ਹੈਗੀ ਨਾ ਤੁਸੀਂ ਇਹ ਤਾਂ ਨਹੀਂ ਨਾ ਵੀ ਜੇ ਅੱਜ ਤੁਸੀਂ ਕੌਮ ਨਾਲ ਗਦਾਰੀ ਕਰ ਰਹੇ ਹੋ ਤੇ ਕੱਲ ਨੂੰ ਤੁਹਾਡੇ ਆਉਣ ਵਾਲੇ ਬੱਚੇ ਹਮੇਸ਼ਾ ਬਾਦਸ਼ਾਹ ਹੀ ਰਹਿਣਗੇ
0: ਨਹੀਂ ਰਹਿਣੇ ਜੀ ਬਿਲਕੁਲ ਇਹੀ ਇਸ ਇੱਥੋਂ ਹੀ ਤਾਂ ਮਾਰਕਾ
1: ਜ਼ਰੂਰੀ ਇਹ ਆ ਜੇ ਅਗਲੀਆਂ ਪੀੜ੍ਹੀਆਂ ਦਾ ਸੁਧਾਰ ਚਾਹੁੰਦੇ ਹੋ ਨਾ ਤੇ ਸਾਡੇ ਸਭ ਤੋਂ ਪਹਿਲਾਂ ਇਸ ਸਿਲੇਬਸਾਂ ਨੂੰ ਸਹੀ ਕਰੋ ਅੱਜ ਦੇ ਵਿਸਾਖੀ ਦੇ ਦਿਹਾੜੇ ਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਸੁਣ ਰਹੇ ਨੇ ਕਿ ਲੋਕ ਸਾਰੇ ਇਸ ਪਾਸੇ ਉੱਠਣ ਕਿ ਸਾਡੇ ਸਕੂਲਾਂ ਦਾ ਸਿਲੇਬਸ ਸਾਡੇ ਇਤਿਹਾਸ ਦੇ ਨਾਲ ਸਹਿਮਤ ਹੋਵੇ ਸਾਡੇ ਇਤਿਹਾਸ ਦੀ ਦਿਗਤੋਂ ਦੇ ਵਿੱਚ ਆਵੇ ਤੇ ਸਾਡੇ ਬੱਚਿਆਂ ਨੂੰ ਬੇਸਿਕ ਤੌਰ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਪਯੋਗ ਕੀਤੀ ਜਾਵੇ ਗੱਲ ਤੇ ਕਿਵੇਂ ਕੀ ਹੋਇਆ ਕੀ ਹੋਇਆ ਔਰ ਉਸ ਮੁਤਾਬਕ ਸਾਡੀ ਪਨੀਰੀ ਜਦੋਂ ਜਵਾਨ ਹੋਏਗੀ ਨਾ ਤੇ ਆਟੋਮੈਟਿਕਲੀ ਸਾਡਾ ਸਾਰਾ ਕੁਝ ਜੋ ਸਾਨੂੰ ਚਾਹੀਦਾ ਉਹ ਮਿਲੇਗਾ
0: ਬਿਲਕੁਲ
1: ਸਾਡੇ ਚ ਗਦਾਰ ਬਹੁਤ ਜ਼ਿਆਦਾ ਨੇ ਇਸ ਕਰਕੇ ਸਾਡੀ ਜਿਹੜੀ ਕੌਮ ਹੈ ਉੱਥੇ ਦੀ ਉੱਥੇ ਖੜੀ ਹੈ ਬਲਕਿ ਨਿਗਾਰ ਜ਼ਿਆਦਾ ਆ ਗਿਆ
0: ਨਿਗਾਰ ਜ਼ਿਆਦਾ ਆ ਗਿਆ
1: ਹਾਂਜੀ ਸੋ ਵਿਸਾਖੀ ਦੇ ਦਿਨ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਹਾਂ ਕਿ ਸਭ ਤੋਂ ਪਹਿਲੀ ਗੱਲ ਆਪਣੇ ਸਕੂਲਾਂ ਦਾ ਇਤਿਹਾਸ ਆਪਣੇ ਸਕੂਲਾਂ ਦਾ ਜਿਹੜਾ ਸਿਲੇਬਸ ਆ ਉਹਨੂੰ ਬਦਲਾਉਣ ਵਾਸਤੇ ਕੋਸ਼ਿਸ਼ ਕਰੋ ਹੁਣ ਜੇ ਸਿੱਖ ਕੌਮ ਦੇ ਨੁਮਾਇੰਦਾ ਜਿਹਨੂੰ ਅਸੀਂ ਸ਼੍ਰੋਮਣੀ ਕਮੇਟੀ ਕਹਿੰਦੇ ਹਾਂ ਜੇ ਇੰਨੇ ਜਾਣਕਾਰ ਹੁੰਦੇ ਤੇ ਜਿਹੜੀਆਂ ਕਿਤਾਬਾਂ ਅੱਜ ਉੱਥੇ ਸ਼੍ਰੋਮਣੀ ਕਮੇਟੀ ਦੀ ਮੋਹਰ ਥੱਲੇ ਛਾਪ ਰਹੀਆਂ ਨੇ ਉੱਥੇ ਸਾਰੀਆਂ ਸਿੱਖ ਧਰਮ ਨੂੰ ਭੰਡਣ ਵਾਲੀਆਂ ਨੇ
0: ਬਿਲਕੁਲ
1: ਉਹਦੇ ਵਿੱਚ ਗੁਰੂਆਂ ਨੂੰ ਭੰਡਣ ਵਾਲੀਆਂ ਗੱਲਾਂ ਨੇ ਤੇ ਤੁਹਾਡੀ ਮੋਹਰ ਥੱਲੇ ਉਹ ਛਾਪ ਰਹੀਆਂ ਨੇ ਐਡੂ ਵੱਡੀ ਤੁਹਾਡੀ ਮੂਰਖਤਾ ਤੇ ਬੁਜ਼ਦਲੀ ਕੀ ਹੋ ਸਕਦੀ ਹੈ ਬੁਜ਼ਦਲੀ ਹੈ ਕਿ ਤੁਸੀਂ ਕਿਸੇ ਤੋਂ ਡਰਦਿਆਂ ਛਾਪ ਰਹੇ ਹੋ
0: ਜੀ
1: ਮੂਰਖਤਾ ਆ ਕਿ ਤੁਸੀਂ ਖੁਦ ਪੜ੍ਹਿਆ ਹੀ ਨਹੀਂ ਵੀ ਹੈ ਕੀ ਅਸਲ ਕੀ ਹੈਗਾ ਲਿਖ ਕੀ ਰਹੇ ਹੋ
0: ਜੀ
1: ਸੋ ਇਸ ਚੀਜ਼ ਨੂੰ ਜਗਾਉਣ ਵਾਸਤੇ ਜ਼ਰੂਰੀ ਗੱਲ ਇਹ ਆ ਅੱਜ ਨਹੀਂ ਹੋ ਸਕਦਾ ਕਿ ਅੱਜ ਗੁਰਦੀਪ ਸਿੰਘ ਇਹ ਕਹਿ ਦੇਵੇ ਮੈਂ ਤਾਂ ਸਟੇਜਾਂ ਤੇ ਲਗਾਤਾਰ 3 ਸਾਲ ਮੈਂ ਕਮਾਂਡ ਰਹੀ ਹੈ ਜਨਰਲ ਸੈਕਟਰੀ ਰਿਹਾ ਹਾਂ ਤੇ ਲਗਾਤਾਰ ਸਟੇਜਾਂ ਤੇ ਇਹ ਗੱਲਾਂ ਬੋਲਦਾ ਰਿਹਾ ਹਾਂ ਪਰ ਉਸ ਤੋਂ ਬਾਅਦ ਵਾਪਸ ਆਉਣ ਤੋਂ ਬਾਅਦ ਅਗਾਂਹ ਅਗਲੀ ਪਨੀਰੀ ਵੀ ਤਿਆਰ ਹੋਵੇ ਤੇ ਤਾਂ ਹੀ ਨਾ
0: ਬਿਲਕੁਲ ਜੀ
1: ਅੱਜ ਸਾਰੀ ਕੌਮ ਦੀ ਪਨੀਰੀ ਸਕੂਲਾਂ ਚੋਂ ਤਿਆਰ ਹੋਵੇ ਜੇ ਅਸੀਂ ਚਾਹੁੰਦੇ ਹਾਂ ਅਸੀਂ ਆਪਣੇ ਹੱਕ ਲੈਣੇ ਜੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸੰਸਾਰ ਜਿਹੜਾ ਗੁਰੂ ਨਾਨਕ ਨੇ ਚਿਤਰਿਆ ਸੀਗਾ ਉਸ ਤਰ੍ਹਾਂ ਦਾ ਬਣ ਸਕੇ ਕਿਉਂਕਿ ਗੁਰੂ ਸਾਹਿਬ ਨੇ ਵੀ ਤੇ ਕੋਈ ਦੁਸ਼ਮਣਾਂ ਕੋਈ ਮੁਸਲਮਾਨਾਂ ਨਾਲ ਦੁਸ਼ਮਣੀ ਤਾਂ ਨਹੀਂ ਨਾ ਕੀਤੀ
0: ਨਹੀਂ ਡਾਕਟਰ ਸਾਹਿਬ ਦੇਖੋ ਜਿਹੜੀ ਇਹ ਜਿਹੜਾ ਡਾਕਟਰ ਸਾਹਿਬ ਇੱਕ ਮਿੰਟ ਮੈਨੂੰ ਦਿਓ ਜਿਹੜੇ ਇਹ ਮੁਸਲਮਾਨ ਦਾ ਤੇ ਹਿੰਦੂ ਦਾ ਤੇ ਸਿੱਖ ਦਾ ਮਸਲਾ ਨਾ ਇਹ ਉਸ ਵੇਲੇ ਨਹੀਂ ਸੀ ਇਹ ਬਾਅਦ ਦੇ ਵਿੱਚ ਪੈਦਾ ਕੀਤਾ ਗਿਆ ਜਿਹੜੇ ਸ਼ੈਤਾਨ ਲੋਕ ਆ ਉਹਨਾਂ ਨੇ ਇਹ ਪੈਦਾ ਕੀਤਾ ਜਿਹੜੀ ਲੜਾਈ ਸੀ ਖੱਖ ਸਾਹਿਬ ਆਪਣੇ ਡਾਕਟਰ ਸਾਹਿਬ ਦੀ ਉਹ ਮੁਸਲਮਾਨਾਂ ਦੇ ਨਾਲ ਨਹੀਂ ਸੀ ਜਿਹੜੀ ਲੜਾਈ ਸੀ ਉਹ ਮੁਗਲ ਬਾਦਸ਼ਾਹ ਜਿਹੜੇ ਆ ਕੇ ਉੱਥੇ ਬਲੀਚੀਆਂ ਕਰਦੇ ਸੀ ਉਹਨਾਂ ਦੇ ਖਿਲਾਫ਼ ਸੀ
1: ਵਿਚਾਰਧਾਰਾ ਦੇ ਖਿਲਾਫ਼ ਸੀਗੀ
0: ਹਾਂਜੀ
1: ਵਿਚਾਰਧਾਰਾ ਦੇ ਖਿਲਾਫ਼ ਸੀ ਨਹੀਂ ਤੇ ਬਾਬਾ ਜੀ ਤੇ ਮਰਦਾਨਾ ਨੂੰ ਲੈ ਕੇ ਤੁਰੇ ਨਾ ਪਹਿਲਾਂ
0: ਬਿਲਕੁਲ ਬਿਲਕੁਲ ਬਿਲਕੁਲ
1: ਬਿਲਕੁਲ ਬਾਲੇ ਦਾ ਕੋਈ ਇਤਿਹਾਸ ਹੀ ਨਹੀਂ ਹੈਗਾ ਕਿੱਥੋਂ ਪੜਿਆ ਸੀ ਬਾਲੇ ਦੀਆਂ ਸਾਖੀਆਂ ਵੀ ਬਣਾ ਦਿੱਤੀਆਂ ਕਿਤਾਬਾਂ ਵੀ ਬਣਾ ਦਿੱਤੀਆਂ ਔਰ ਉਹ ਕਿਉਂ ਕਰ ਦਿੱਤਾ ਸਾਡੇ ਵਿੱਚ
0: ਬਿਲਕੁਲ ਬਿਲਕੁਲ
1: ਰਜਨੀ ਇੱਕ ਪ੍ਰਮੋਟ ਕਰ ਦਿੱਤੀ ਗਈ ਮਤਲਬ ਮਨਮਤ ਨੂੰ ਪ੍ਰਚਾਰ ਨੂੰ ਵਾਸਤੇ ਇੰਨਾ ਕੁਛ ਹੋ ਰਿਹਾ ਆ ਪਰ ਅਸੀਂ ਇੰਨੇ ਵੀ ਬੁੱਧੂ ਨਾ ਰਹੀਏ ਇੰਨੇ ਵੀ ਬੁੱਧੂ ਨਾ ਰਹੀਏ ਕਿ ਸਾਡੇ ਤੇ ਕੌਤਕ ਅਜ਼ਮਾਈ ਹੁੰਦੀ ਰਹੇ ਸਾਨੂੰ ਇੰਨੇ ਕੁ ਸਿਆਣੇ ਤਾਂ ਹੋਣਾ ਚਾਹੀਦਾ ਕਿ ਸਾਡਾ ਇਤਿਹਾਸ ਤਾਂ ਅਸੀਂ ਯਾਦ ਰੱਖੀਏ ਕੁਰਬਾਨੀ ਤੇ ਕਿੰਨਾ ਸਾਰਾ ਕੁਛ ਸੀ ਔਰ ਉਹੀ ਸਾਡੇ ਬੱਚੇ ਪੜ੍ਹਨਗੇ ਤੇ ਉਸੇ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਬਣਨਗੇ ਸੋ ਨਹੀਂ ਬਣ ਸਕੇ ਤੇ ਇਸ ਕਰਕੇ ਸਾਡੇ ਪ੍ਰਚਾਰਕ ਜਾਂ ਸਾਡੇ ਜ਼ਿੰਮੇਵਾਰ ਬੰਦੇ ਜਿਹੜੇ ਨੇ ਉਹ ਇਹ ਨਹੀਂ ਚਾਹੁੰਦੇ ਤੇ ਜਾਂ ਉਹਨਾਂ ਦੀ ਮੱਤ ਆਪਣੀ ਇੰਨੀ ਹੈਗੀ ਹੈ
0: ਬਿਲਕੁਲ ਬਿਲਕੁਲ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਆ ਕਿ ਜਿਹੜਾ ਨਾ ਆਹ ਮੈਂ ਹੁਣ ਪਿੱਛੇ ਜੇ ਕੀ ਦੇਖਣ ਲੱਗਿਆ ਪਿਛਲੇ 10-15 ਸਾਲ ਤੋਂ ਲਾ ਲਓ ਤੇ ਮੈਂ ਉਹ ਸੋਚਦਾ ਹੁੰਦਾ ਸੀਗਾ ਵੀ ਯਾਰ ਆਪਾਂ ਜਿੰਨੀ ਵਾਰੀ ਇੱਕ ਦੂਸਰੇ ਨੂੰ ਮਿਲਦੇ ਆ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਹੀ ਆ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਜਦੋਂ ਇਹ ਮੇਰੇ ਦਿਮਾਗ ਦੇ ਵਿੱਚ ਆਉਣਗੀ ਵੀ ਇਹਦੇ ਅਰਥ ਕੀ ਹੋਣਗੇ ਤੇ ਮੈਨੂੰ ਕਦੇ ਕਿਸੇ ਕੋਲੋਂ ਇਹਦੇ ਸਹੀ ਅਰਥ ਨਹੀਂ ਮਿਲੇ ਸਤਿ ਸ੍ਰੀ ਅਕਾਲ ਦੇ ਅਰਥ ਨਹੀਂ ਲੱਭੇ ਕਿਤਿਓਂ ਵੀ ਅੱਛਾ ਹੁਣ ਕੀ ਹੋਇਆ ਹੁਣ ਆ ਪਿੱਛੇ ਜੇ ਥੋੜੇ ਸਾਲਾਂ ਤੋਂ ਇੱਕ ਦੋ ਕੋ ਗੋਰੀ ਇੱਕ ਜਨਾਨੀ ਰਹੀ ਆ ਤੇ ਇੱਕ ਉਹ ਇੰਡੀਆ ਤੋਂ ਵੀ ਹੈਗਾ ਬੰਦਾ ਉਹਨੇ ਸਤਿ ਸ੍ਰੀ ਅਕਾਲ ਦੇ ਅਰਥ ਲਿਖੇ ਉਹਨੇ ਪਤਾ ਨੀ ਕਿਧਰੋਂ ਕਿਧਰੋਂ ਊਟ ਪਟਾਂਗ ਕੱਢ ਕੇ ਲਿਆਂਦੇ ਉਹ ਤੇ ਅਰਥ ਉਹਨਾਂ ਦਾ ਉਹ ਬਣਦੇ ਹੀ ਨੀ ਅੱਛਾ ਹੁਣ ਆਪਾਂ ਡਾਕਟਰ ਸਾਹਿਬ ਮੈਂ ਆਪਣੀ ਜਿਹੜੀ ਮੇਰੇ ਵਿਚਾਰ ਆ ਸਤਿ ਸ੍ਰੀ ਅਕਾਲ ਦੇ ਅਰਥ ਕੀ ਹੁੰਦੇ ਆ ਤੇ ਉਹ ਪੈਦਾ ਕਿਉਂ ਹੋਏ ਤੇ ਉਹ ਹੈ ਕੀ ਸੀ ਇਹਦੇ ਬਾਰੇ ਆਪਾਂ ਗੱਲ ਕਰਦੇ ਸਾਡੇ ਸਰੋਤੇ ਜਿਹੜੇ ਗੀਤ ਸੁਣਦੇ ਆ ਦੇਖੋ ਡਾਕਟਰ ਸਾਹਿਬ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਕਿ ਜਿਹੜਾ ਭਾਰਤ ਆ ਉਹਦੇ ਵਿੱਚ ਦੋ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ ਜਿਹਦੇ ਵਿੱਚ ਇੱਕ ਕ੍ਰਾਂਤੀ ਕ੍ਰਿਸ਼ਨ ਜੀ ਨੇ ਲਿਆਂਦੀ ਤੇ ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਿਆਂਦੀ ਇਹਨਾਂ ਦੋਹਾਂ ਹੀ ਕ੍ਰਾਂਤੀਆਂ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਜੇ ਆਪਾਂ ਕ੍ਰਿਸ਼ਨ ਦੀ ਗੱਲ ਕਰੀਏ ਧਿਆਨ ਦੇ ਨਾਲ ਨਿਗਾਹ ਮਾਰੀਏ ਤੇ ਕ੍ਰਿਸ਼ਨ ਜੀ ਨੇ ਜਦੋਂ ਉਹ ਯੁੱਧ ਮਹਾਭਾਰਤ ਦਾ ਜਿੱਤਿਆ ਸੀਗਾ ਤੇ ਉਸ ਵੇਲੇ ਉਹਨੇ ਜਿਹੜੇ ਪੰਜ ਪਾਂਡਵ ਸੀ ਜਦੋਂ ਜਿਹੜਾ ਸੀਗਾ ਉਹ ਕੌਰਵ ਦਾ ਬਾਦਸ਼ਾਹ ਉਹਦਾ ਮੁਕਤ ਜਿਹੜਾ ਸੀ ਉਹਨੂੰ ਕਿਹਾ ਤੂੰ ਲਾ ਕੇ ਪਾਂਡਵ ਦੇ ਸਿਰ ਤੇ ਰੱਖ ਦੇ ਤੇ ਉਸ ਵੇਲੇ ਜਦੋਂ ਉਹ ਉੱਥੇ ਰਸਮ ਉਹ ਹੋਈ ਸੀ ਕ੍ਰਿਸ਼ਨ ਜੀ ਨੇ ਉਸ ਵੇਲੇ ਤਿੰਨ ਗੱਲਾਂ ਕਹੀਆਂ ਸੀ ਉਹ ਕਹਿੰਦੇ ਭਈ ਇਹ ਜਿਹੜਾ ਦੇਸ਼ ਆ ਅੱਜ ਤੋਂ ਬਾਅਦ ਇਹਨੂੰ ਭਾਰਤ ਨਹੀਂ ਕਹਿਣਾ ਅੱਜ ਤੋਂ ਬਾਅਦ ਮੈਂ ਇਹਨੂੰ ਮਹਾਭਾਰਤ ਬਣਾ ਕੇ ਚੱਲਿਆ ਕਿਉਂਕਿ ਉਹਨਾਂ ਨੇ ਇੱਕ ਬਾਦਸ਼ਾਹ ਉੱਥੇ ਪੈਦਾ ਕੀਤਾ ਸੀ ਬਾਕੀ ਸਾਰਿਆਂ ਨੂੰ ਖਤਮ ਕੀਤਾ ਸੀ ਉਸ ਵੇਲੇ 18 ਬਾਦਸ਼ਾਹ ਵੱਖਰੇ ਵੱਖਰੇ ਜਿਹੜੇ ਉੱਥੇ ਰਾਜ ਕਰਦੇ ਸੀ ਭਾਰਤ ਦੀ ਧਰਤੀ ਦੇ ਉੱਤੇ ਅੱਛਾ ਹੁਣ ਕੀ ਸੀਗਾ ਇਹ ਜਿਹੜਾ ਮਹਾਭਾਰਤ ਦਾ ਯੁੱਧ ਸੀਗਾ ਇੱਥੇ ਉਹੋ ਹੀ ਮੰਗੋਲੀਅਨ ਲੋਕ ਨਾ ਸੋਰੀ ਮੰਗੋਲੀਅਨ ਨਹੀਂ ਕੋਰੀਅਨ ਲੋਕ ਜਿਹੜੇ ਕੋਰੀਆ ਤੋਂ ਆਏ ਹੋਏ ਸੀ ਉਹੀ ਲੋਕ ਜਿਹੜੇ ਉਹਨਾਂ ਦੇ ਵਿੱਚੋਂ ਆ ਕੇ ਵਸ ਗਿਆ ਸੀ ਕੰਧਾਰ ਦੇ ਵਿੱਚ ਉਹੀ ਲੋਕ ਦੁਬਾਰਾ ਫੇਰ ਇੰਡੀਆ ਦੀ ਇਨਵੇਜਨ ਕਰਨ ਲੱਗੇ ਤੇ ਦੂਸਰੇ ਪਿੱਛੋਂ ਦੂਸਰੇ ਪਾਸੇ ਤੋਂ ਚੀਨ ਦੇ ਆ ਗਏ ਜਿਹਨਾਂ ਨੂੰ ਆਪਾਂ ਪਾਂਡੋ ਕਹਿੰਦੇ ਆ ਤੇ ਪਾਂਡੋ ਤੇ ਕੌਰੋ ਦੀ ਜਿਹੜੀ ਲੜਾਈ ਹੋਈ ਆ ਉਸ ਦੇ ਵਿੱਚ ਚਾਈਨੀਜ਼ ਤੇ ਕੋਰੀਅਨ ਦੀ ਲੜਾਈ ਸੀ ਉਹ ਤੇ ਕ੍ਰਿਸ਼ਨ ਜੀ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਹਰਾਇਆ ਹਰਾ ਕੇ ਜਦੋਂ ਉਹਨਾਂ ਨੇ ਮੁਕਤ ਰੱਖਿਆ ਪਾਂਡੋ ਦੇ ਸਿਰ ਤੇ ਕ੍ਰਿਸ਼ਨ ਜੀ ਨੂੰ ਪਤਾ ਸੀ ਇਹ ਤਾਂ ਸਿਰਫ ਪੰਜ ਆ ਇਹ ਇੱਧਰ ਬਹੁਤ ਆ ਸੋ ਉਹਨਾਂ ਨੂੰ ਮਰਵਾ ਕੇ ਤੇ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਇਹ ਵੀ ਪਤਾ ਸੀ ਇਹਨਾਂ ਪੰਜਾਂ ਨੂੰ ਤਾਂ ਮੈਂ ਜਦ ਮਰਜ਼ੀ ਢਾਲਵਾਂ ਇਹ ਗੱਲ ਸੀਗੀ ਸੋ ਕ੍ਰਿਸ਼ਨ ਜੀ ਨੇ ਜਦੋਂ ਯੁੱਧ ਜਿੱਤਿਆ ਤੇ ਉਸ ਵੇਲੇ ਉਹਨਾਂ ਨੇ ਜਦੋਂ ਪਾਂਡੋ ਦੇ ਸਿਰ ਤੇ ਤਾਜ ਰੱਖਿਆ ਤੇ ਉਹਨਾਂ ਨੇ ਇਹ ਕਿਹਾ ਇਹ ਦੇਸ਼ ਆ ਜਿਹੜਾ ਮੈਂ ਅੱਜ ਤੋਂ ਇਹਨੂੰ ਮਹਾਭਾਰਤ ਦਾ ਕਰਾਰ ਦਿੰਦਾ ਤੇ ਦੂਸਰੀ ਗੱਲ ਕਹਿੰਦੇ ਆ ਕਿ ਇਹ ਜਿਹੜਾ ਭਾਰਤ ਦੇਸ਼ ਆ ਇੱਥੇ ਇੱਕੋ ਰਾਜੇ ਦਾ ਰਾਜ ਹੋਊਗਾ ਤੀਸਰੀ ਗੱਲ ਕਹੀ ਸੀ ਕਿ ਇਹ ਸੱਚ ਦਾ ਰਾਜ ਹੋਊਗਾ ਹੁਣ ਜਦੋਂ ਆਪਾਂ ਇਸ ਗੱਲ ਨੂੰ ਅੱਗੇ ਥੋੜਾ ਜਿਹਾ ਡੂੰਘਾਈ ਤੇ ਸੋਚਣ ਦੀ ਕੋਸ਼ਿਸ਼ ਕਰਾਂਗੇ ਤੇ ਅਸਲ ਦੇ ਵਿੱਚ ਕੀ ਹੋਇਆ ਸੀ ਜਿਹੜੇ ਲੋਕ ਕਥਾ ਪੰਥ ਸੁਣਾਉਂਦੇ ਹੁੰਦੇ ਸੀ ਉਹ ਕਹਿੰਦੇ ਸੀ ਕਿ ਭਾਈ ਕ੍ਰਿਸ਼ਨ ਜੀ ਨੇ ਜਿਹੜਾ ਯੁੱਗ ਬਦਲ ਦਿੱਤਾ ਸੀਗਾ ਤ੍ਰੇਤੇ ਤੋਂ ਦੁਆਪਰ ਲੈ ਜਾਂਦਾ ਸੀ ਉਹਨਾਂ ਦੇ ਕਹਿਣ ਦੇ ਅਰਥ ਇਹ ਹੀ ਆ ਕਿ ਉਸ ਵੇਲੇ ਲੋਕ ਝੂਠ ਵੱਲ ਨੂੰ ਝੂਠ ਦੀ ਤੀਸਰੀ ਸਟੇਜ ਤੇ ਪਹੁੰਚ ਸੀਗੇ ਜਿਹਨੇ ਪਹੁੰਚ ਗਏ ਸੀਗੇ ਜਿਹਨੂੰ ਆਪਾਂ ਤ੍ਰੇਤਾ ਕਹਿੰਦੇ ਹਾਂ ਸੋ ਕ੍ਰਿਸ਼ਨ ਜੀ ਨੇ ਕੀ ਕੀਤਾ ਉੱਥੇ ਸੱਚ ਦਾ ਰਾਜ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਤੋਂ ਤ੍ਰੇਤੇ ਤੋਂ ਦੁਆਪਰ ਤਾਂ ਉਹਨਾਂ ਨੇ ਲੈਣ ਦਾ ਕਹਿਣ ਦਾ ਮਤਲਬ ਝੂਠ ਜਿਹੜਾ ਤੀਸਰੀ ਸਟੇਜ ਤੇ ਪਹੁੰਚ ਗਿਆ ਸੀਗਾ
1: ਤਰਕ ਬਣਦਾ ਇਸ ਗੱਲ ਦੇ ਵਿੱਚ ਵੀ ਇਹ ਸਮਾਂ ਤਾਂ ਨਹੀਂ ਬਦਲ ਸਕਦਾ ਸਮਾਂ ਤਾਂ ਪਿੱਛੇ ਨਹੀਂ ਜਾ ਸਕਦਾ ਨਾ
0: ਬਿਲਕੁਲ ਬਿਲਕੁਲ ਹਾਂਜੀ ਉਹ ਯੁੱਗ ਨਹੀਂ ਬਦਲ ਸਕਦਾ ਸੋ ਉਹਨਾਂ ਦਾ ਜਿਹੜਾ ਮਕਸਦ ਸੀ ਕਹਿਣ ਦਾ ਇਹ ਹੀ ਸੀਗਾ ਕਿ ਲੋਕ ਝੂਠ ਕਫਾਨ ਵੱਲ ਨੂੰ ਤੁਰ ਪਏ ਸੀ ਉਹ ਤੀਸਰੀ ਸਟੇਜ ਤੇ ਪਹੁੰਚ ਚੁੱਕੇ ਸੀਗੇ ਤੇ ਕ੍ਰਿਸ਼ਨ ਜੀ ਤੋਂ ਮੁੜ ਕੇ ਉਹਨਾਂ ਨੂੰ ਪਹਿਲੇ ਪੂਰੇ ਸੱਚ ਤੇ ਜੇ ਸਮਾਜ ਦੇ ਵਿੱਚ ਹਰ ਬੰਦਾ ਸੱਚ ਬੋਲੇ ਉੱਥੇ ਤਾਂ ਨਹੀਂ ਲਿਆ ਸਕੇ ਪਰ ਉਹ ਤੀਸਰੀ ਤੇ ਪਹਿਲੀ ਸਟੇਜ ਦੇ ਵਿਚਾਲੇ ਲਿਆਂਦੀ ਸੀ ਜਿਹਨੂੰ ਉਹ ਕਹਿੰਦੇ ਆ ਦੁਆਪਰ ਜਿਹੜਾ ਸੀ ਉਹ ਲਿਆ ਦਿੰਦਾ ਸੀ ਹੁਣ ਇਹ ਸੀ ਪਹਿਲੀ ਕ੍ਰਾਂਤੀ ਭਾਰਤ ਦੇ ਵਿੱਚ ਜਿੱਥੋਂ ਕ੍ਰਿਸ਼ਨ ਜੀ ਨੇ ਲਿਆਂਦੀ ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਆਂਦੀ ਉਹਨੇ ਵੀ ਇਹੀ ਗੱਲ ਕਹੀ ਸੀਗੀ ਤੁਸੀਂ ਉਹਨਾਂ ਦੀ ਪਹਿਲੀ ਪੌੜੀ ਆ ਜਿਹੜੀ ਜਾਪੀ ਸਾਹਿਬ ਜੀ ਦੀ ਉਹ ਪਹਿਲੀ ਪੌੜੀ ਨੂੰ ਪੜ੍ਹੋ ਤੇ ਉਹਦੇ ਵਿੱਚ ਲਿਖਿਆ ਹੀ ਇਹ ਆ ਜਿੱਥੇ ਉਹ ਆਉਂਦਾ ਆ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਉਹਦੇ ਅਰਥ ਇਹੀ ਆ ਉਹ ਕਹਿੰਦੇ ਭਾਈ ਲੋਕਾਂ ਨੂੰ ਸੱਚ ਦੇ ਆਰੇ ਕਿੱਦਾਂ ਲਾਇਆ ਜਾਵੇ ਕਿਵ ਸਚਿਆਰਾ ਹੋਈ ਹੈ ਸੱਚ ਤੇ ਆਰ ਸ਼ਬਦ ਨੂੰ ਜੋੜਾਂਗੇ ਤਾਂ ਸ਼ਬਦ ਬਣੇਗਾ ਸਚਿਆਰਾ ਸੋ ਉਹ ਕਹਿ ਰਹੇ ਆ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਕਹਿੰਦੇ ਝੂਠਿਆਂ ਦੀਆਂ ਤਾਂ ਲਾਈਨਾਂ ਦੀਆਂ ਲਾਈਨਾਂ ਕਤਾਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਇਹਨਾਂ ਨੂੰ ਸੱਚ ਦੇ ਰਾਹੇ ਕਿੱਦਾਂ ਪਾਏ ਕ੍ਰਾਂਤੀ ਸ਼ੁਰੂ ਹੀ ਇੱਥੋਂ ਹੁੰਦੀ ਆ ਸੋ ਇਹ ਦੋ ਵੱਡੀਆਂ ਜਿਹੜੀਆਂ ਕ੍ਰਾਂਤੀਆਂ ਆਈਆਂ, ਇਨ੍ਹਾਂ ਦੇ ਵਿਚ ਲੋਕਾਂ ਨੂੰ ਝੂਠ ਤਫਾਨ ਹੀਰਾ ਫੇਰੀਆਂ ਧੋਖੇ ਠੱਗੀਆਂ ਤੋਂ ਹਟਾ ਕੇ ਸੱਚ ਦੀ ਕਿਰਤ ਜਿਹੜੀ ਆ ਕਰਨ ਦੇ ਬਾਰੇ ਚ ਇਨ੍ਹਾਂ ਨੂੰ ਲਾਇਆ ਗਿਆ ਸੀਗਾ। ਤੇ ਇਸ ਪੱਖ ਤੋਂ ਜੇ ਆਪਾਂ ਦੇਖਦੇ ਆ ਤਾਂ ਜਿਹੜਾ ਇਹ ਸਤ ਸ੍ਰੀ ਅਕਾਲ ਆਪਾਂ ਕਹਿੰਦੇ ਆ ਡਾਕਟਰ ਸਾਹਿਬ, ਧਿਆਨ ਨਾਲ ਸੁਣਨ ਵਾਲੀ ਗੱਲ ਆ ਸਾਡੇ ਸਰੋਤਿਓ, ਇਹਨੂੰ ਆਪਣੇ ਜੀਨ ਦੇ ਵਿਚ ਵਸਾ ਲਓ। ਉਹਨਾਂ ਨੇ ਕਿਹਾ ਜੋ ਬੋਲੇ ਸੋ ਨਿਹਾਲ, ਇਹਦੇ ਅਰਥ ਇਹ ਆ ਕਿ ਭਾਈ ਜੋ ਕੁਛ ਮੈਂ ਅੱਗੇ ਕਹਿਣ ਲੱਗਿਆ, ਜਿਹੜਾ ਇਸ ਤਰ੍ਹਾਂ ਕਰੂਗਾ ਕਹੂਗਾ ਉਹ ਹਮੇਸ਼ਾ ਵਾਸਤੇ ਖੁਸ਼ਹਾਲ ਰਹੇਗਾ, ਤਰੱਕੀ ਕਰੇਗਾ। ਜੋ ਬੋਲੇ ਸੋ ਨਿਹਾਲ, ਉਹ ਹਮੇਸ਼ਾ ਤਰੱਕੀ ਕਰੇਗਾ, ਉਹ ਹਮੇਸ਼ਾ ਖੁਸ਼ ਰਹੇਗਾ। ਕੀ ਕਹਿਣ ਦੇ ਨਾਲ ਸਤ ਸ੍ਰੀ ਅਕਾਲ, ਸੱਤ ਮਹੀਨੇ ਹੁੰਦੀ ਆ ਅਸਲੀਅਤ ਫੈਕਟ ਸੱਚ, ਤੇ ਆਕਾਲ ਹੁੰਦਾ ਜਿਹੜਾ ਸਮਾਂ ਆ ਗਿਆ ਜਿਹਨੂੰ ਅੱਜ ਆਪਾਂ ਵਰਤਮਾਨ ਕਹਿੰਦੇ ਆ ਉਹਨੂੰ ਆਕਾਲ ਕਹਿੰਦੇ ਆ। ਸੋ ਸੱਤ ਸ੍ਰੀ ਅਕਾਲ, ਸ੍ਰੀ ਮਹੀਨੇ ਹੁੰਦਾ ਸੁਪਰੀਮ ਸ਼੍ਰੋਮਣ। ਜਦੋਂ ਆਪਾਂ ਕਵਾਂਗੇ ਸਤਿ ਸ੍ਰੀ ਅਕਾਲ, ਕਹਿਣ ਦਾ ਮਤਲਬ ਭਈ ਸੱਚ ਦੇ ਪ੍ਰਧਾਨ ਹੋਣ ਦਾ ਸਮਾਂ ਆ ਗਿਆ ਆ, ਸੱਚ ਬੋਲਣਾ ਸ਼ੁਰੂ ਕਰੋ। ਇਹ ਸਤਿ ਸ੍ਰੀ ਅਕਾਲ ਦੇ ਅਰਥ ਹੈ। ਡਾਕਟਰ ਸਾਹਿਬ ਤੁਸੀਂ ਆਪਣੀ ਜਿਹੜੀ ਇਨਪੁਟ ਦਿਓ ਕਿ ਮੈਂ ਕਿੱਥੋਂ ਤਿੱਕਰ ਸਹੀ ਆ ਤੇ ਕਿੱਥੋਂ ਤਿੱਕਰ ਗਲਤ ਆ।
1: ਤੁਸੀਂ ਹਮੇਸ਼ਾ ਹੀ ਠੀਕ ਹੁੰਦੇ ਹੋ, ਤੁਸੀਂ ਕਾਫੀ ਕੁਛ ਪੜਿਆ ਹੋਇਆ ਹੈ ਔਰ ਮੈਂ ਇਸ ਗੱਲ ਉਪਰ ਕਮੈਂਟ ਨਹੀਂ ਕਰਨਾ। ਆਪਣਾ ਅੱਜ ਵਿਸਾਖੀ ਦਾ ਪ੍ਰੋਗਰਾਮ ਸੀ ਤੇ ਵਿਸਾਖੀ ਦੇ ਵਿਚ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਨੇ, ਮੈਂ ਉਹਦੇ ਸੰਬੰਧ ਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਆਪਾਂ ਗੱਲਾਂ ਕਰਕੇ ਇਸ ਪ੍ਰੋਗਰਾਮ ਨੂੰ ਅੱਜ ਸਮਾਪਤ ਕਰਦੇ ਆ। ਗੁਰੂ ਸਾਹਿਬ ਨੇ ਪਹਿਲੀ ਗੱਲ ਜਿਹੜੀ ਮੈਂ ਕਹੀ ਹੈ ਉਹ ਇਹੀ ਆ ਜੋ ਮੈਂ ਉਹਨਾਂ ਦੇ ਜੀਵਨ ਤੋਂ ਸਮਝਿਆ, ਕੁਰਬਾਨੀਆਂ ਨੂੰ ਪ੍ਰਮੋਟ ਨਹੀਂ ਕੀਤਾ, ਜੀਵਨ ਨੂੰ ਪ੍ਰਮੋਟ ਕੀਤਾ ਆ। ਤੇ ਜੇ ਸਮਾਂ ਆ ਗਿਆ ਆ ਤੇ ਫਿਰ ਉਹ ਹੱਸ ਕੇ ਉਸ ਪਾਸੇ ਤੁਰਨ ਵਾਸਤੇ ਦਲੇਰੀ ਪੈਦਾ ਕੀਤੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਉਹ ਦਲੇਰੀ ਪੈਦਾ ਕੀਤੀ ਆ ਉਹਨਾਂ ਨੇ। ਔਰ ਦੂਸਰੀ ਗੱਲ, 42 ਸਾਲ ਦੇ ਸਮੇਂ ਦੇ ਵਿਚ ਬੜਾ ਅਫਸੋਸ ਦੀ ਗੱਲ ਆ ਭਾਈ, ਸਾਡੇ ਜ਼ਿੰਮੇਵਾਰ ਲੋਕ ਇੰਨਾ ਨਹੀਂ ਸਮਝਦੇ ਭੀ ਜਿਹਦਾ ਦਾਦਾ ਸ਼ਹੀਦ ਹੋਇਆ ਹੋਵੇ, ਸ਼ਹੀਦ ਹੋਇਆ ਹੋਵੇ ਜਿਹਦਾ ਤਕਰੀਬਨ ਮੈਂ ਸਮਝਦਾ ਸਾਰੇ ਖਾਨਦਾਨ ਦਾ ਨਾਂ ਲੈ ਲਓ,
0: ਸਾਰੇ ਖਾਨਦਾਨ ਦਾ, ਬਿਲਕੁਲ ਬਿਲਕੁਲ ਬਿਲਕੁਲ ਸਾਰਾ ਖਾਨਦਾਨ
1: ਸ਼ਹੀਦ ਹੋ ਗਿਆ।
0: ਹਾਂਜੀ ਹਾਂਜੀ,
1: ਅਨੂਪ ਕੌਰ ਵਰਗੀਆਂ ਔਰਤਾਂ ਕੋਲੇ ਜਾਣ ਦਾ ਸਮਾਂ ਕਦੋਂ ਸੀ
0: ਜੀ?
1: ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਤਾ ਸਾਹਿਬ ਕੌਰ ਨਾਲ ਉਹਨਾਂ ਦਾ ਕੋਈ ਸਰੀਰਕ ਸੰਬੰਧ ਨਹੀਂ ਸੀ ਤੇ ਠੀਕ ਹੈ ਉਹ ਆ ਗਿਆ, ਤੇ ਦੂਸਰੇ ਪਾਸੇ ਉਹ ਅਨੂਪ ਕੌਰ ਕੋਲ ਕੋਈ ਬੰਦਾ ਕੀ ਕਰਨ ਜਾਊਗਾ?
0: ਬਿਲਕੁਲ।
1: ਸੋ ਇਹੋ ਜਿਹੀਆਂ ਗੱਲਾਂ ਸਾਨੂੰ ਤਰਕ ਸੰਗਤ ਵਿਚਾਰ ਕੇ ਤੇ ਸਿੱਖ ਇਤਿਹਾਸ ਨੂੰ ਦੁਬਾਰਾ ਰੀ ਰਾਈਟ ਕਰਨਾ ਚਾਹੀਦਾ ਆ ਔਰ ਇਹਨਾਂ ਨੂੰ ਡਟ ਕੇ ਨਕਾਰਨਾ ਚਾਹੀਦਾ ਹੈ। ਔਰ
0: ਜਿਹੜੀ
1: ਸਾਡੀ ਇਸ ਵੇਲੇ ਜ਼ਿੰਮੇਵਾਰ ਪੀੜ੍ਹੀ ਆ ਉਹ ਇਸ ਨਾ ਤੇ ਉਹਨਾਂ ਕੋਲ ਉਮੀਦ ਕੀਤੀ ਜਾ ਸਕਦੀ ਹੈ, ਨਾ ਉਹਨਾਂ ਕੋਲ ਦਲੇਰੀ ਹੈ ਤੇ ਨਾ ਅਕਲ ਹੀ ਆ।
0: ਬਿਲਕੁਲ,
1: ਅਕਲ ਹੁੰਦੀ ਤੇ ਉਹ ਸਮਝਦੇ ਆਪ ਦੀਆਂ ਜੜਾਂ ਵੱਢ ਰਹੇ ਯਾਰ, ਕੋਈ ਇੰਨਾ ਵੀ ਮੂਰਖ ਹੋ ਸਕਦਾ ਹੈ?
0: ਆਪਣੀਆਂ
1: ਜੜਾਂ ਵੱਢੇ, ਖੈਰ ਇਹਨਾਂ ਨੇ ਜੋ ਇਹਨਾਂ ਕਰਨਾ ਸੀ ਉਹ ਕਰ ਦਿੱਤਾ। ਔਰ ਉਸ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਪਾਰਟੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਹਿੰਦੂ ਸਾਡਾ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਵਿਚ ਦੁਸ਼ਮਨੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਨਾਨਕ ਸਾਹਿਬ ਤੇ ਲੈ ਕੇ ਹੀ ਮਰਦਾਨੇ ਨੂੰ ਪਹਿਲਾਂ ਤੁਰੇ ਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਸੈਯਦ ਭੀਖਣ ਸ਼ਾਹ ਸ਼ੁਰੂਆਤ ਦੇ ਵਿਚ ਪਟਨੇ ਸਾਹਿਬ ਉਹਨਾਂ ਨੂੰ ਮਿਲੇ ਤੇ ਉਹਦਾ ਇਤਿਹਾਸ ਸਾਡੇ ਕੋਲ ਹੈਗਾ ਆ। ਪੀਰ ਬੁੱਧੂ ਸ਼ਾਹ ਜਿਨ੍ਹੇ ਆਪਣੇ ਪੁੱਤਰ ਉਤੇ ਉਸ ਗੱਲ ਜੰਗ ਦੇ ਵਿਚ ਸੱਤ ਦੀ ਖਾਤਰ ਮਾਰ ਦਿੱਤੇ ਗਏ ਉਹ ਸਾਡੇ ਕੋਲ ਹੈਗੇ ਆ।
0: ਨੀ
1: ਖਾਂ ਤੇ ਨਬੀ ਖਾਂ ਦਾ ਇਤਿਹਾਸ ਸਾਡੇ ਕੋਲ ਹੈਗਾ ਆਗਾ। ਇਸੇ ਤਰ੍ਹਾਂ ਹੀ ਤੁਸੀਂ ਡੱਲੇ ਦਾ ਇਤਿਹਾਸ ਵੀ ਜਾਣਦੇ ਹੀ ਹੋ, ਖੈਰ ਭਾਵੇਂ ਬਾਅਦ ਵਿਚ ਉਹਨੂੰ ਇਸ ਗੱਲ ਦੀ ਅਕਲ ਆ ਗਈ, ਪਰ ਠੀਕ ਹੈ ਸਹਿਯੋਗੀ ਤੇ ਸੀ ਨਾ। ਸੋ ਬਹੁਤ ਸਾਰੇ ਇਤਿਹਾਸ ਇਸ ਤਰ੍ਹਾਂ ਦੇ ਹਨ ਜਿਹੜੇ ਇਹ ਸਾਬਤ ਕਰਦੇ ਨੇ ਕਿ ਉਸ ਵੇਲੇ ਦੇ ਸਨਾਤਨੀ ਵਿਚਾਰਧਾਰਾ ਦੇ ਲੋਕਾਂ, ਮੈਂ ਕਿਸੇ ਇੱਕ ਦਾ ਨਾਂ ਨਾ ਲਵਾਂ, ਸਨਾਤਨੀ ਵਿਚਾਰਧਾਰਾ ਦੇ ਲੋਕਾਂ ਨਾਲੋਂ ਇਹ ਜਿਹੜੇ ਲੋਕ ਸੀ ਸੱਚ ਤੇ ਖੜੇ ਸੀ, ਸੱਚ ਤੇ ਪਹਿਰਾ ਦਿੰਦੇ ਹੋਇਆ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ
0: ਜੀ। ਬਿਲਕੁਲ,
1: ਇੱਕ ਵਿਚਾਰਧਾਰਾ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ ਇਹੀ ਗੱਲ ਚੱਲ ਰਹੀ ਹੈ ਬਹੁਤ ਸਾਰੀ, ਔਰ ਉਹਨੂੰ ਵੀ ਤਰਕ ਸੰਗਤ, ਮੈਂ ਉਹਨੂੰ ਫੈਸਲਾ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਭਾਈ ਉਹਨੂੰ ਵਿਚਾਰਨ ਦੀ ਲੋੜ ਹੈਗੀ ਆ। ਇੱਕ ਤਾਂ ਆਪਾਂ ਵਾਰ ਵਾਰ ਇਹਨਾਂ ਪ੍ਰੋਗਰਾਮਾਂ ਚ ਜਦੋਂ ਵੀ ਮੇਰੇ ਨਾਲ ਤੁਹਾਡੀ ਸਾਂਝ ਪਈ ਹੈ ਉਸ ਵੇਲੇ ਮੈਂ ਇਹ ਗੱਲ ਕਹੀ ਆ ਕਿ ਜਦੋਂ 4 ਸਤੰਬਰ 1604 ਦੇ ਵਿਚ ਪਹਿਲੀ ਪੋਥੀ ਸਾਹਿਬ ਦਾ ਪ੍ਰਕਾਸ਼ ਹੋਇਆ ਸੀਗਾ ਉਸ ਵੇਲੇ ਇਹਦੇ ਅੰਗ 947 ਸਨ, 1430 ਅੰਗ ਕਿਵੇਂ ਬਣ ਗਏ ਹਜੇ ਤੱਕ ਕਿਸੇ ਸੱਜਣ ਨੇ ਇਸ ਸੰਬੰਧ ਵਿਚ ਕੋਈ ਵਿਚਾਰ ਨਹੀਂ ਦਿੱਤੀ। ਹਾਂ ਕੈਨੇਡਾ ਤੋਂ ਇੱਕ ਸੱਜਣ ਹੈਗੇ ਨੇ ਜਿਨ੍ਹਾਂ ਨੇ ਆਖਿਆ ਵੀ ਹਾਂ ਮੇਰੇ ਕੋਲ ਸਬੂਤ ਨੇ ਇਸ ਗੱਲ ਦੇ ਕਿ ਇਹ 947 ਸਨ ਔਰ ਬਾਅਦ ਵਿੱਚ ਸਾਰੀ ਅਡਲਟਰੇਸ਼ਨ ਕੀਤੀ ਗਈ ਹੈ। ਹੁਣ ਅਡਲਟਰੇਸ਼ਨ ਦਾ ਸਮਾਂ ਕਦੋਂ ਹੋ ਸਕਦਾ, ਲੜਾਈਆਂ ਖਤਮ ਹੋਣ, ਬਾਕੀ ਸਾਰਾ ਕੋਈ ਸਹੀ ਹੋਵੇ ਉਸ ਵੇਲੇ ਕੀਤੀ ਜਾ ਸਕੀ ਨਾ। ਤੇ ਚਾਬੀਆਂ ਦੇ ਮੋਰਚੇ ਤੋਂ ਬਾਅਦ 157 ਸਾਲ ਦਾ ਸਮਾਂ ਐਸਾ ਰਿਹਾ ਆ ਜਿਹੜਾ ਇਹ ਸਾਡੇ ਜਿਹੜੇ ਅੱਜ ਕੱਲ ਟਕਸਾਲ ਕਹਿੰਦੇ ਹਾਂਜੀ ਨਿਰਮਲੇ ਸੂਰ ਸਿੰਘ ਹੁਰੀ ਤੇ ਸਾਰੇ ਸੀਗੇ ਇਹਨਾਂ ਦੇ ਕੋਲ ਚਾਬੀਆਂ ਦੇ ਮੋਰਚੇ ਤੋਂ ਬਾਅਦ ਜ਼ਿੰਮੇਵਾਰੀ ਆਈ ਔਰ ਜ਼ਿੰਮੇਵਾਰੀ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਅਡਲਟਰੇਸ਼ਨ ਕੀਤੀ। ਮੈਨੂੰ ਇਹ ਦੱਸੋ ਵੀ ਜਿਹੜੇ ਪਿੰਡ ਹੀ ਨਹੀਂ ਮੈਂ ਜਾਣਾ, ਮੈਂ ਕਿਉਂ ਪੁੱਛੂਗਾ ਵੀ ਫਿਰਦਰੋਂ ਕਿਹੜੇ ਪਾਸੇ ਜਾਣਾ ਹੈਗਾ, ਕਿਹੜੀ ਰੋਡ ਜਾਊਗੀ
0: ਜੀ।
1: ਜਿਹੜੀ ਚੀਜ਼ ਮੇਰੀ ਵਿਚਾਰਧਾਰਾ ਦੀ ਨਹੀਂ ਹੈਗੀ ਮੈਂ ਉਹਨੂੰ ਵਿੱਚ ਐਡ ਕਿਉਂ ਕਰਾਂਗਾ
0: ਜੀ।
1: ਮੈਂ ਤੇ ਆਪਣੀ ਸਿੱਖਿਆ ਦੇਣੀ, ਮੈਂ ਤੇ ਆਪਣੀ ਗੱਲ ਕਰਨੀ ਹੈਗੀ ਹੈ। ਔਰ ਉਹ ਤੁਸੀਂ ਦੱਸੋ ਭਾਈ ਜਿੰਨੇ ਵੀ ਵੇਦ ਹੈਗੇ ਆ, ਮੈਂ ਇੱਕ ਸੱਜਣ ਨੇ ਉਹ ਸਾਡੇ ਯੂਟਿਊਬ ਦੇ ਉੱਪਰ ਵੇਦਾਂ ਦੇ ਸੰਬੰਧ ਵਿੱਚ ਕਾਫੀ ਵਿਖਿਆਨ ਕਰ ਰਹੀ ਤੇ ਮੈਂ ਉਹਦੀ ਵੀ ਸਟੱਡੀ ਕਰ ਰਿਹਾ ਹਾਂ। ਕਿਸੇ ਵੇਦ ਦੇ ਵਿੱਚ ਕਿਸੇ ਹੋਰ ਚੀਜ਼ ਦੀ ਐਗਜ਼ਾਮਪਲ ਦਿੱਤੀ ਹੈ ਨਹੀਂ ਦਿੱਤੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਐਗਜ਼ਾਮਪਲ ਦੇਣ ਦੀ ਲੋੜ ਕੀ ਹੈ। ਜਦ ਤੁਸੀਂ ਸਮਝਦੇ ਹੋ ਵੀ ਡਾਕਟਰ ਗੁਰਦੀਪ ਸਿੰਘ ਯਾਰ ਜੋ ਗੱਲ ਕਰਦਾ ਠੀਕ ਕਰਦਾ ਮੈਡੀਕਲ ਸਾਇੰਸ ਦੇ ਤੌਰ ਤੇ, ਤਾਂ ਤੁਸੀਂ ਉਸ ਨੂੰ ਉਸੇ ਤਰ੍ਹਾਂ ਮੰਨੋਗੇ ਤੇ ਮੈਨੂੰ ਇਹ ਐਗਜ਼ਾਮਪਲ ਦੇਣ ਦੀ ਕੀ ਲੋੜ ਹੈ। ਮੈਂ ਤਾਂ ਹੀ ਦਿਆਂਗਾ ਨਾ ਜੇ ਮੈਨੂੰ ਪਤਾ ਦੇ ਕੋਈ ਕਮੀਆਂ ਪੇਸ਼ੀਆਂ ਨੇ ਤਾਂ।
0: ਬਿਲਕੁਲ,
1: ਗੁਰੂ ਸਾਹਿਬ ਦੇ ਜੋ ਵੀ ਲਫ਼ਜ਼ ਨੇ ਜੋ ਉਹਨਾਂ ਨੇ ਆਪਣੇ ਸ਼ਾਗਿਰਦਾਂ ਨੂੰ ਪ੍ਰਚਾਰਨੇ ਚਾਹੀ ਜਾਂ ਦੱਸਣੇ ਚਾਹੇ ਉਹ ਲਫ਼ਜ਼ ਉਹਨਾਂ ਨੇ ਗੁਰਬਾਣੀ ਚ ਲਿਖੇ ਜਿਹਨੂੰ ਅੱਜ ਅਸੀਂ ਗੁਰਬਾਣੀ ਕਹਿੰਦੇ ਹਾਂ, ਕਿਸੇ ਹੋਰ ਦੀ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੀ ਲੋੜ ਸੀ।
0: ਨਹੀਂ ਲੋੜ, ਬਿਲਕੁਲ
1: ਨਹੀਂ ਲੋੜ ਨਾ, ਕਿਉਂਕਿ ਸਾਨੂੰ ਪਤਾ ਸਾਡਾ ਗੁਰੂ ਹੈ ਅਸੀਂ ਇਹਨੂੰ ਸੱਤ ਕਰਕੇ ਮੰਨਦੇ ਹਾਂ, ਜੋ ਇਹ ਕਹਿ ਰਿਹਾ ਸੱਤ ਬਚਨ ਹੈ।
0: ਬਿਲਕੁਲ
1: ਸੱਤ ਬਚਨ ਹੈ ਤੇ ਫਿਰ ਗੁਰੂ ਸਾਹਿਬ ਨੂੰ ਹੋਰ ਇਹੋ ਜਿਹੀਆਂ ਐਗਜ਼ਾਮਪਲਾਂ ਜਿਹੜੀਆਂ ਮਨਮਤ ਵਾਲੀਆਂ ਨੇ ਜਾਂ ਜਿਹੜੀਆਂ ਸਨਾਤਨ ਧਰਮ ਨਾਲ ਸੰਬੰਧਿਤ ਨੇ ਸਾਨੂੰ ਵਾੜਨ ਦੀ ਲੋੜ ਨਹੀਂ ਸੀ, ਜਿਸ ਕਰਕੇ ਮੇਰਾ ਇਸ ਗੱਲ ਦਾ ਦਾਅਵਾ ਆ ਕਿ ਇਹ ਚੀਜ਼ਾਂ ਸਾਰੀਆਂ ਬਾਅਦ ਵਿੱਚ ਵਾੜੀਆਂ ਗਈਆਂ ਤੇ 1430 ਅੰਗ ਕਰ ਦਿੱਤੇ ਗਏ। ਇਸੇ ਤਰ੍ਹਾਂ ਹੀ ਸਾਡੀ ਹੋਰ ਇਤਿਹਾਸ ਦੇ ਵਿੱਚ ਜਿੰਨੀ ਵੀ ਮਨਮਤ ਹੋਈ ਹੈ, ਆ ਜਿਹੜਾ ਹੁਣ ਤੁਸੀਂ ਖਬਰ ਤੁਸੀਂ ਤਾਂ ਮੇਰੇ ਨਾਲ ਜ਼ਿਆਦਾ ਪੜ੍ਹਦੇ ਹੋ ਭਾਈ, ਜਿਹੜਾ ਵੀ ਸਮਾਨ ਬਲੂ ਸਟਾਰ ਦੇ ਸਮੇਂ ਤੇ ਚੋਰੀ ਹੋ ਗਿਆ ਜਾਂ ਫੌਜ ਲੈ ਗਈ
0: ਲੁੱਟਿਆ ਗਿਆ,
1: ਬਹੁਤ ਕੁਝ ਫੌਜ ਨੇ ਵਾਪਸ ਕਰ ਦਿੱਤਾ ਗਿਆ ਔਰ ਜਿਹਦੇ ਵਿੱਚ ਗੁਰੂ ਸਾਹਿਬ ਦੇ ਹੱਥ ਲਿਖਤ ਬਹੁਤ ਸਾਰੀਆਂ ਚੀਜ਼ਾਂ ਸੀ, ਉਹਨੂੰ ਤਾਂ ਤੁਸੀਂ ਮੁੱਕਰ ਨਹੀਂ ਨਾ ਸਕਦੇ ਤੇ ਪਤਾ ਸੀ ਭਾਈ ਇਹ ਚੀਜ਼ਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲੋਂ ਹੋਰ ਪਾਸੇ ਲਾਂਭੇ ਕਰ ਦੇਣਗੇ ਇਹਨਾਂ ਨੂੰ, ਉਹ ਉਹਨਾਂ ਨੇ ਚੋਰੀ ਕਰ ਲਈ ਔਰ ਸਾਡੇ ਜ਼ਿੰਮੇਵਾਰਾਂ ਨੂੰ ਉਹ ਮਿਲੀਆਂ। ਅੱਜ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਹੋ ਗਈ ਨਾ ਗੱਲ, ਸ਼ਾਇਦ ਤੁਸੀਂ ਸੁਣੀ ਹੋਣੀ ਹੈ, ਔਰ ਉਹਨਾਂ ਨੇ ਆਖਿਆ ਕਿ ਉਹ ਦੱਸੋ ਕਿਹੜਾ ਕਿਹੜਾ ਸਮਾਨ ਤੁਹਾਨੂੰ ਮਿਲ ਗਿਆ ਤੇ ਕਿਹੜਾ ਨਹੀਂ ਮਿਲ ਗਿਆ, ਔਰ ਉਹਨਾਂ ਨੇ ਦਸਖਤ ਵਿਖਾ ਦਿੱਤੇ ਕਿ ਆਹ ਦੇਖੋ ਦਸਖਤ ਤੁਹਾਡੇ ਜ਼ਿੰਮੇਵਾਰਾਂ ਦੇ ਅਵਿਨਾਸ਼ੀ ਸਿੰਘ ਤੇ ਹੋਰ ਸਾਰੇ ਦਸਖਤ ਤੁਹਾਡੇ ਹੋਏ ਨੇ ਤੁਸੀਂ ਵਾਪਸ ਲਿਆ ਹੈ। ਹਾਂਜੀ, ਇਹਨਾਂ ਨੇ ਚੋਰੀ ਵੇਚ ਦਿੱਤਾ, ਕਿਉਂ ਵੇਚ ਦਿੱਤਾ, ਕਿਉਂਕਿ ਉਹ ਸਨਾਤਨ ਧਰਮ ਦੇ ਪ੍ਰੈਸ਼ਰ ਥੱਲੇ ਸੀਗੇ ਔਰ ਪ੍ਰੈਸ਼ਰ ਦੇ ਕਰਕੇ ਵੀ ਇਹ ਚੀਜ਼ਾਂ ਅਗਰ ਕੱਲ ਨੂੰ ਪੜਚੋਲ ਵਾਲਾ ਕੋਈ ਤਰਕ ਸੰਗਤ ਵਿਚਾਰੇਗਾ ਇਸ ਗੱਲ ਨੂੰ ਤੇ ਸਾਡੇ ਤੋਂ ਇਹ ਦੂਰ ਹੋ ਜਾਣਗੇ। ਹਾਂਜੀ, ਅਜਿਹੀਆਂ ਨੇ ਕੇਸਾਧਾਰੀ ਸਿੱਖ ਨੇ ਤੇ ਸਾਡੇ ਵਿੱਚੋਂ ਹੀ ਹੈਗੇ ਨੇ, ਤੋ ਇਸ ਸਾਰੀ ਗੱਲ ਦੇ ਕਰਕੇ ਸਾਨੂੰ ਬਹੁਤ ਸਾਰਾ ਕੁਝ, ਕੋਈ ਇੱਕ ਇੱਕ ਗੱਲ ਕਿਹੜੀ ਕਿਹੜੀ ਚੀਜ਼ ਨਾ ਸਾਫ਼ ਕੀਤੀ ਜਾਵੇ, ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਤਰਕ ਸੰਗਤ ਵਿਚਾਰਨ ਦੀ ਲੋੜ ਹੈ ਕਿ ਇਹ ਹੋ ਵੀ ਸਕਦੀ ਹੈ ਕਿ ਨਹੀਂ ਹੋ ਸਕਦੀ।
0: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਦਲੀਲ ਆ ਜਿਹੜੀ ਦਲੀਲ ਦੀ ਚੱਕਰੀ ਦੇ ਵਿੱਚ ਪਾ ਕੇ ਹਰ ਇੱਕ ਚੀਜ਼ ਨੂੰ ਤੋਲਣਾ ਜਿਹੜਾ ਉਹ ਬਹੁਤ ਜ਼ਰੂਰੀ ਆ, ਇਹਨੂੰ ਹੀ
1: ਖਾਸ ਤੌਰ ਤੇ ਸਿੱਖ ਧਰਮ ਵਾਸਤੇ ਬਹੁਤ ਜ਼ਰੂਰੀ ਆ, ਕਿਉਂਕਿ ਸਿੱਖ ਧਰਮ ਨੂੰ ਮਲੀਨ ਕਰਨ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਲੱਗੀਆਂ ਹੋਈਆਂ ਨੇ।
0: ਬਿਲਕੁਲ ਬਿਲਕੁਲ ਬਿਲਕੁਲ,
1: ਬਾਹਰਲੇ ਦੇਸ਼ਾਂ ਦੇ ਵਿੱਚ ਮਨੁੱਖ ਨੂੰ ਮਨੁੱਖ ਸਮਝ ਕੇ ਜੇ ਚੱਲ ਰਿਹਾ ਤੇ ਸਾਡੇ ਬੰਦੇ ਕੈਨੇਡਾ ਦੇ ਵਿੱਚ ਕਿੱਥੋਂ ਤੱਕ ਪਹੁੰਚ ਗਏ, ਪਾਰਲੀਮੈਂਟ ਤੱਕ ਪਹੁੰਚੇ ਹੋਏ ਆ।
0: ਬਿਲਕੁਲ,
1: ਸਾਡੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰ ਰਿਹਾ, ਬਹੁਤ ਸਾਰੇ ਹੋਰ ਅਹੁਦਿਆਂ ਤੇ ਬਹੁਤ ਸਾਰੇ ਟੌਪ ਤੇ ਪਹੁੰਚ ਰਿਹਾ, ਇੰਡੀਆ ਚ ਐਸਾ ਕਿਉਂ ਨਹੀਂ ਹੋ ਰਿਹਾ, ਇਸੇ ਕਰਕੇ ਹੀ ਨਹੀਂ ਹੋ ਰਿਹਾ ਕਿ ਉਹ ਚਾਹੁੰਦੇ ਹੀ ਨਹੀਂ ਕਿ ਇਹਨਾਂ ਦੀ ਵਿਚਾਰਧਾਰਾ ਅੱਗੇ ਪ੍ਰਫੁੱਲਤ ਹੋਵੇ। ਬੜੇ ਅਫਸੋਸ ਦੀ ਗੱਲ ਇਹ ਆ ਕਿ ਉਥੋਂ ਵਾਲੇ ਬੱਚੇ ਇਹ ਗੱਲ ਸੋਚ ਹੀ ਨਹੀਂ ਰਹੇ,
0: ਉਹ ਸੋਚ ਹੀ ਨਹੀਂ ਰਹੇ ਉਹਨਾਂ ਦਾ
1: ਵੱਧ ਰਹੇ।
0: ਬਿਲਕੁਲ ਡਾਕਟਰ ਸਾਹਿਬ, ਇੱਕ ਇੱਥੇ ਹੋਰ ਵੀ ਬੜੀ ਵੱਡੀ ਗੱਲ ਆ, ਜਦੋਂ ਸਮਾਜ ਆ ਜਿਹੜਾ ਉਹਨੂੰ ਰੋਟੀ ਦਾ ਫਿਕਰ ਪੈ ਜਾਵੇ ਨਾ, ਭਾਈ ਮੈਂ ਜੇ ਸਵੇਰ ਦੀ ਖਾ ਲਈ ਤਾਂ ਰਾਤ ਦੀ ਰੋਟੀ ਮੇਰੀ ਕਿੱਥੋਂ ਆਉਣੀ ਆ, ਜਾਂ ਜੇ ਰਾਤ ਦੀ ਖਾ ਲਈ ਤਾਂ ਸਵੇਰ ਦੀ ਕਿੱਥੋਂ ਆਉਣੀ ਆ, ਉਹ ਕੰਮਾਂ ਜਿਹੜੀਆਂ
1: ਮੂਲ
0: ਮੁੱਦਾ
1: ਇਹਨਾਂ ਨੂੰ ਇਸ ਤਰ੍ਹਾਂ ਦੇ ਘਸਿਆਰੇ ਬਣਾ ਕੇ ਰੱਖਿਆ ਜਾਵੇ, ਰੋਟੀ ਕੱਪੜੇ ਤੋਂ ਉੱਪਰ ਉੱਠੇ ਹੀ ਨਾ।
3: ਉੱਥੇ ਹੀ ਨਾ ਬਿਲਕੁਲ ਬਸ ਉਹਨਾਂ ਨੂੰ ਏਸੇ ਦੇ ਵਿੱਚ ਲਪੇਟਿਆ ਹੋਇਆ ਤੇ ਇਸ ਤੋਂ ਬਾਹਰ ਨੀ ਉਹਨਾਂ ਨੇ ਨਿਕਲਣਾ ਉਹਨਾਂ ਦੀ ਸੋਚ ਆ ਜਿਹੜੀ ਏਦੋਂ ਅੱਗੇ ਜਾਂਦੀ ਨੀ ਕਿਉਂਕਿ ਉਹਨਾਂ ਨੂੰ ਇਹ ਫਿਕਰ ਹੁੰਦਾ ਕਿ ਕੱਲ ਨੂੰ ਮੈਂ ਖਾਣਾ ਕਿੱਥੋਂ ਆ ਮੈਂ ਕਿਹਦੇ ਚੋਰੀ ਕਰਨੀ ਕਿਹਦੇ ਠੱਗੀ ਕਰਨੀ ਆ ਮੈਂ ਕਿੱਥੇ ਜਾ ਕੇ ਦਿਹਾੜੀ ਕੰਮ ਕਰਕੇ ਆਉਣੀ ਆ ਕਿੱਥੇ ਕੀ ਕਰਕੇ ਆਉਣਾ ਜੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜੇ ਹਾਲਾਤ ਆ ਉਹ ਪੈਦਾ ਹੋ ਜਾਂਦੇ ਆ ਉਹ ਸਮਝੋ ਡੁੱਬੀ ਹੋਈ ਕੌਮ ਹੁੰਦੀ ਆ ਔਰ ਇਹੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਅੱਜ ਕੱਲ ਬਣ ਚੁੱਕੇ ਆ ਐਜੂਕੇਸ਼ਨ ਦਾ ਲੈਵਲ ਆ ਜਿਹੜਾ ਡਾਕਟਰ ਸਾਹਿਬ
1: ਯਾਰ ਇਸ ਨੂੰ ਅੱਛਾ ਜਿਹੜੇ ਲੋਕ ਉੱਥੇ ਨੇ ਨਾ ਉਹਦੇ ਵਿੱਚ ਜਿਵੇਂ ਅਸੀਂ ਲੋਕ ਵੀ ਆ ਗਏ ਆ ਲੋਕ ਉਥੋਂ ਦੀ ਉਥੋਂ ਨਾਲੋਂ ਸੋਚ ਵੱਖਰੀ ਰੱਖਦੇ ਆ ਨਾ ਉਹ ਉਡਾਰੀਆਂ ਮਾਰ ਗਏ ਆ
3: ਉਹ ਉਡਾਰੀਆਂ ਮਾਰ ਗਏ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ
1: ਉਹ ਉਡਾਰੀਆਂ ਮਾਰ ਗਏ ਆ ਤੇ ਜਿਹੜੇ ਉੱਥੇ ਲੋਕ ਹੈਗੇ ਆ ਉਹ ਵਿਚਾਰੇ ਇਹਨਾਂ ਸੋਚਣ ਯੋਗ ਹੀ ਹੈ ਨੀ ਉਹਨਾਂ ਦੀ ਮਜਬੂਰੀ ਬਣ ਗਈ ਕੰਮਾਂ ਕਾਰਾਂ ਧੰਦਿਆਂ ਵਾਸਤੇ ਆਪਣੇ ਲੀਡਰ ਦੇ ਮਗਰ ਲੱਗਣਾ ਤੇ ਲੀਡਰ ਅੱਗੇ ਵੀ ਕਿਹਾ ਹੋਇਆ ਆ ਉਹ ਉਹਦੇ ਮੁਤਾਬਕ ਹੀ ਵਿਚਾਰਧਾਰਾ ਲੈ ਕੇ ਚੱਲ ਰਹੇ
3: ਲੈ ਕੇ ਚੱਲ ਰਹੇ ਬਿਲਕੁਲ ਤੁਹਾਡੀ ਬਿਲਕੁਲ ਇਸੇ ਤਰ੍ਹਾਂ ਉਸ ਚੱਕਰ ਚੋਂ ਜਿਹੜਾ ਉਹਦੇ ਚੋਂ ਨਿਕਲ ਨਹੀਂ ਸਕਦੇ ਡਾਕਟਰ ਸਾਹਿਬ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਕ੍ਰਾਂਤੀ ਆਉਂਦੀ ਹੈ ਨਾ ਉਹਦੇ ਚ ਜਾਂ ਤਾਂ ਜਿਹੜੇ ਕੋਈ 66% ਲੋਕ ਆ ਨਾ 66% ਲੋਕ ਆ ਉਹ ਬਿਲਕੁਲ ਭੁੱਖੇ ਮਰਨ ਲੱਗ ਜਾਣ ਉਹਨਾਂ ਨੂੰ ਰੋਟੀ ਮਿਲੇ ਹੀ ਨਾ ਮਿਹਨਤ ਕਰਨ ਦੇ ਬਾਵਜੂਦ ਵੀ ਉਦੋਂ ਕ੍ਰਾਂਤੀ ਆਉਂਦੀ ਆ ਜਾਂ ਫਿਰ 66% ਲੋਕ ਆ ਜਿਹੜੇ ਉਹਨਾਂ ਦੇ ਕੋਲ ਇੰਨਾ ਸਰਮਾਇਆ ਹੋਵੇ ਕਿ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਾ ਹੋਵੇ ਕਿ ਮੇਰੀ ਕੱਲ ਨੂੰ ਰੋਟੀ ਕਿੱਥੋਂ ਆਉਣੀ ਆ ਤੇ ਉਹ 2-4-6 ਮਹੀਨੇ ਸਾਲ ਖੰਡ ਬਿਨਾਂ ਕੰਮ ਕੀਤੇ ਤੋਂ ਵੀ ਉਹਦਾ ਘਰ ਚੱਲਦਾ ਹੋਵੇ ਕ੍ਰਾਂਤੀ ਤਾਂ ਆਉਂਦੀ ਆ ਸੋ ਕਹਿਣ ਦਾ ਮਤਲਬ ਜ਼ਿਆਦਾ ਰੱਜ ਕੇ ਗਰੀਬੀ ਤੇ ਜਾਂ ਫਿਰ ਅਮੀਰੀ ਜਿਹੜੀ ਉਦੋਂ ਕ੍ਰਾਂਤੀ ਆਉਂਦੀ ਆ ਨਹੀਂ ਤਾਂ ਕ੍ਰਾਂਤੀ ਨਹੀਂ ਆਉਂਦੀ ਇਹੀ ਜਿਹੜਾ ਭਾਰਤ ਦੇ ਵਿੱਚ ਆ ਅੱਜ ਕੱਲ ਦਾ ਵਾਤਾਵਰਣ ਇਹੀ ਪੈਦਾ ਕਰਤਾ ਕਿ ਜਿਹੜੇ ਮੈਜੋਰਟੀ ਲੋਕ ਆ 66-80% ਲੋਕ ਆ ਜਿਹੜੇ ਉਹਨਾਂ ਨੂੰ ਡੇ ਟੂ ਡੇ ਜਿਹੜੀ ਆ ਰੋਜੀ ਦਾ ਜਿਹੜਾ ਫਿਕਰ ਪਿਆ ਆ ਤਾਂ ਉਹਨਾਂ ਵਿਚਾਰਿਆਂ ਨੇ ਉਸ ਤੋਂ ਬਾਅਦ ਉਹ ਨਿਕਲ ਹੀ ਨਹੀਂ ਸਕਦੇ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦੇ
1: ਕੰਮਾਂ ਕਾਰਾਂ ਦੀਆਂ ਮਜਬੂਰੀਆਂ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਐਸੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਨੇ ਜਿਹੜੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ ਜਾਂ ਬਿਲਕੁਲ ਉਹਦੀਆਂ ਜੜ੍ਹਾਂ ਵੱਡੀਆਂ ਜਾ ਰਹੀਆਂ ਉਹਦੇ ਨਾਲ
3: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਸਿਆਣੇ ਆ ਤੁਸੀਂ ਤਾਂ ਸਭ ਕੁਝ ਪੜ੍ਹਿਆ ਤੁਸੀਂ ਮੈਡੀਸਨ ਪੜ੍ਹੀ ਆ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਨਹੀਂ ਕਿੰਨਾ ਤੁਸੀਂ ਪੜ੍ਹੇ ਹੋਣੇ ਮੈਂ ਤਾਂ ਆਪਣੇ ਆਪ ਨੂੰ ਬੜਾ ਅਨਲੱਕੀ ਸਮਝਦਾ ਕਿ ਮੇਰੇ ਕੋਲ ਤੁਹਾਡੇ ਵਰਗੀ ਵਿਦਿਆ ਨਹੀਂ ਸੀ ਦੂਸਰੇ ਪਾਸੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਵੀ ਸਮਝਦਾ ਕਿ ਤੁਹਾਡੇ ਵਰਗੇ ਸੱਜਣੇ ਆ ਜਿਹੜੇ ਉਹਨਾਂ ਦਾ ਮਿਲਾਪ ਹੋ ਕੇ ਤੇ ਉਹਨਾਂ ਦੇ ਕੋਲੋਂ ਬਹੁਤ ਕੁਝ ਜਿਹੜਾ ਉਹ ਮਿਲ ਜਾਂਦਾ
1: ਮਿਲ ਕੇ ਸਾਰਿਆਂ ਦਾ ਗਿਆਨ ਇਕੱਠਾ ਹੋਏ ਨਾ ਤੇ ਤਾਂ ਸਾਰਾ ਕੁਝ ਬਣ ਸਕਦਾ ਹੈਗਾ ਤਾਂ ਹੀ ਐਸੀ ਗੱਲ ਵਿਲੱਖਣ ਤੌਰ ਤੇ ਚੱਲ ਰਹੀ ਹੈ ਔਰ ਵਾਹਿਗੁਰੂ ਕਿਰਪਾ ਕਰੇ ਵੀ ਹੋਰ ਸਾਰੇ ਸੱਜਣ ਵੀ ਸੁਣਨ ਤੇ ਇਸ ਵਿਚਾਰਧਾਰਾ ਨੂੰ ਅਪਣਾਉਣ ਜਾਂ ਸਾਡੇ ਨਾਲ ਤਰਕ ਸੰਗਤ ਗੱਲ ਕਰਨ
3: ਬੜੀ ਬਿਲਕੁਲ ਬਿਲਕੁਲ
1: ਉਹਨਾਂ ਨਾਲ ਇਹ ਗੱਲ ਕਰਨ ਵਾਸਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਡੇਰੇ ਨੇ ਜਿਹੜੇ ਅੰਧ ਵਿਸ਼ਵਾਸ ਫੈਲਾਉਣ ਵਾਸਤੇ ਬਹੁਤ ਜ਼ੋਰ ਲਗਾ ਰਹੇ ਨੇ
3: ਬਿਲਕੁਲ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਇਹੀ
1: ਜ਼ੋਰ ਲੱਗਿਆ ਹੋਇਆ ਜ਼ੋਰ ਲੱਗਿਆ ਹੋਇਆ ਤੇ ਇਸ ਗੱਲ ਵਾਸਤੇ ਜ਼ਰੂਰੀ ਇਹ ਹੈ ਵੀ ਸਾਡੀ ਆਉਣ ਵਾਲੀ ਪਨੀਰੀ ਮੈਂ ਸਮਝਦਾ ਵੀ ਇੱਥੇ ਜਿਹੜੇ ਗੁਰਦੁਆਰਿਆਂ ਵਾਲੇ ਹਨ ਇਹ ਨਹੀਂ ਪ੍ਰੈਸ਼ਰ ਨਹੀਂ ਹੈਗਾ
3: ਨਹੀਂ ਨਹੀਂ ਡਾਕਟਰ ਨਹੀਂ ਨਹੀਂ ਨਹੀਂ ਡਾਕਟਰ ਸਾਹਿਬ ਇਹਨਾਂ ਤੇ ਬਹੁਤ ਪ੍ਰੈਸ਼ਰ ਆ ਇਹ ਜਿਹੜੇ ਆ ਇਹਨਾਂ ਦੀਆਂ ਜਿਹੜੀਆਂ ਤਣੀਆਂ ਉਹ ਪਿੱਛੋਂ ਤੁਣਕਾ ਵੱਜਦਾ ਉੱਥੋਂ
1: ਯਾ ਕਿਸੇ ਹੱਦ ਤੱਕ ਮੈਂ ਇਸ ਗੱਲ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ
3: ਹਾਂਜੀ
1: ਹਾਂ ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੇ ਪ੍ਰਚਾਰਕ ਇੱਥੋਂ ਦੇ ਜੇ ਗੁਰਦੁਆਰਿਆਂ ਦੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਦੀ ਵਿਚਾਰਧਾਰਾ ਵੀ ਕੁਝ ਇਸ ਤਰ੍ਹਾਂ ਹੈ ਕਿ ਉਹ ਪਿੱਛੇ ਤੋਂ ਗੁਲਾਮ ਬਣੀ ਹੋਈ ਹੈ
3: ਬਿਲਕੁਲ
1: ਹੋ ਜਾਵੇ ਤੇ ਗੁਰਦੁਆਰਿਆਂ ਦੇ ਵਿੱਚ ਕਮ ਸੇ ਕਮ ਜਿਹੜੀਆਂ ਤੁਸੀਂ ਕਲਾਸਾਂ ਪੜ੍ਹਾਉਂਦੇ ਹੋ ਉਹ ਸਿੱਖ ਇਤਿਹਾਸ ਦੇ ਪੜ੍ਹਾਓ
3: ਬਿਲਕੁਲ
1: ਸਿੱਖ ਇਤਿਹਾਸ ਦੇ ਤੁਸੀਂ ਪੜ੍ਹਾਓ ਇੱਕ ਵਾਰੀ ਕੋਈ ਬੀਬੀ ਨੇ ਸੈਨੋਜ਼ ਦੇ ਤੋਂ ਮੈਨੂੰ ਕਾਲ ਕੀਤੀ ਭਾਜੀ ਉੱਥੇ ਸਕੂਲ ਚ ਪੜ੍ਹਾਉਂਦੇ ਸੀਗੇ ਤੇ ਉਹ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਨੇ ਸਿਰ ਵੱਢਿਆ ਤੇ ਸਿਰ ਵੱਢਣ ਦਾ ਵੱਢਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤਲੀ ਤੇ ਰੱਖ ਕੇ ਤੇ ਫਿਰ ਉਹਨਾਂ ਨੇ ਜੰਗ ਕੀਤੀ ਬੱਚੇ ਇਸ ਗੱਲ ਨੂੰ ਮੰਨਦੇ ਨੀ ਉਹਨਾਂ ਨੂੰ ਮੈਂ ਕੀ ਕਹਾਂ ਕਦੀ ਬੱਚੇ ਇਹ ਆਜ਼ਾਦ ਨੇ ਇਹਨਾਂ ਦੀ ਆਜ਼ਾਦ ਸੋਚ ਹੈ ਜਿਹੜੀ ਸਹੀ ਚੀਜ਼ ਹੈ ਉਹ ਤਰਕ ਸੰਗਤ ਵਿਚਾਰਦੇ ਨੇ
3: ਬਿਲਕੁਲ
1: ਐਸਾ ਹੋ ਨਹੀਂ ਸਕਦਾ ਬੀਬੀ ਜਿਸ ਕਰਕੇ ਉਹ ਬੱਚੇ ਨਹੀਂ ਮੰਨਦੇ ਤੇ ਸਹੀ ਨੇ ਪ੍ਰਚਾਰਕਾਂ ਨੂੰ ਸੋਚਣਾ ਚਾਹੀਦਾ ਵੀ ਜਿਸ ਬੰਦੇ ਨੂੰ ਅਸੀਂ ਬੁਲਾ ਰਹੇ ਹਾਂ ਕਰ ਰਹੇ ਹਾਂ ਉਹਨੂੰ ਇਹ ਦੱਸੀਏ ਵੀ ਤੁਸੀਂ ਭਾਰਤ ਵਿੱਚ ਰਹਿ ਕੇ ਕਿਸੇ ਗੁਲਾਮੀ ਦੀ ਮਾਨਸਿਕਤਾ ਨਾਲ ਚੱਲ ਸਕਦੇ ਹੋ ਇੱਥੇ ਨਹੀਂ ਚੱਲਿਆ ਜਾਣਾ
3: ਜੀ ਬਿਲਕੁਲ
1: ਹੋਊਗਾ ਇਹ ਤਾਂ ਹੋਊਗਾ ਕਿ ਜੇ ਸਕੂਲ ਤੁਸੀਂ ਚਲਾਉਂਦੇ ਹੋ ਨਾ ਤੇ ਆਪਣੀ ਕੌਮ ਦੀ ਨੀਂਹ ਪੱਕੀ ਕਰਨ ਦੀ ਕੋਸ਼ਿਸ਼ ਕਰੋ ਆਪਣੇ ਇਤਿਹਾਸ ਨੂੰ ਉਹਦੇ ਵਿੱਚ ਤਰਕ ਸੰਗਤ ਜਿਹੜਾ ਉਹ ਬਣਾਓ
3: ਬਿਲਕੁਲ ਬਿਲਕੁਲ
1: ਸਾਡੇ ਕੋਲ ਇਸ ਵੇਲੇ ਕੋਈ ਕਿਸੇ ਕਲਾਸ ਦਾ ਕੋਈ ਸਿਲੇਬਸ ਹੈ ਨੀ ਪੰਜਾਬ ਇੱਥੇ ਵੀ ਹੈ ਨੀ
3: ਜੇ
1: ਕਹਿ ਸਕੀਏ ਵੀ ਸਿੱਖ ਇਤਿਹਾਸ ਦਾ ਸਿਲੇਬਸ ਹੈ ਤੇ ਅਸੀਂ ਆਪਣੀ ਜਿਹੜੀ ਪਨੀਰੀ ਨੂੰ ਅਸਲ ਸਿੱਖ ਬਣਾ ਕੇ ਅੱਗੇ ਪੇਸ਼ ਕਰ ਰਹੇ ਹਾਂ
3: ਬਿਲਕੁਲ ਬਿਲਕੁਲ ਬਿਲਕੁਲ ਸਿੱਖੀ ਦੇ ਘਰ ਬੜੇ ਦੂਰ ਆ ਡਾਕਟਰ ਸਾਹਿਬ ਜਿਹੜੀ
1: ਇਸ ਤਰ੍ਹਾਂ ਕਰਨੇ ਆ ਕਿ ਉਹ ਭਾਵਨਾਵਾਂ ਦੇ ਗੁੱਸੇ ਉਸੇ ਮੁਤਾਬਕ ਚੱਲੀ ਜਾ ਰਹੇ ਨੇ, ਪਰ ਅਸਲ ਦੇ ਵਿੱਚ ਇਹ ਆ ਕਿ ਸਾਡਾ ਇਤਿਹਾਸ ਜਿਹੜਾ ਉਹ ਪੜਾਇਆ ਜਾਣਾ ਚਾਹੀਦਾ ਹੈ,
3: ਪੜਾਇਆ ਜਾਣਾ ਚਾਹੀਦਾ ਬਿਲਕੁਲ। ਔਰ ਇਤਿਹਾਸ ਵੀ ਆ ਜਿਹੜਾ, ਦੇਖੋ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਸਾਡੇ ਜਿਹੜੇ ਅਸੀਂ ਮੈਂ ਜੋ ਕੁਛ ਉਹ ਪਿੱਛੋਂ ਸੁਣਦੇ ਆਏ ਆ ਛੋਟੇ ਹੁੰਦੇ, ਮੈਂ ਖੈਰ ਇੰਡੀਆ ਚੋਂ ਬਹੁਤ ਛੋਟੀ ਉਮਰ ਦੇ ਵਿੱਚ ਆ ਗਿਆ ਸੀਗਾ, ਉਦੋਂ ਰੇਡੀਓ ਵਗੈਰਾ ਤਾਂ ਹੈ ਨਹੀਂ ਸੀ, ਇਹ ਏਦਾਂ ਦਾ ਕੁਛ ਨਹੀਂ ਸੀ, ਨਾ ਫੋਨ ਤਾਂ ਇੱਕ ਪਾਸੇ ਰਹਿ ਗਿਆ, ਸਾਡੇ ਪਿੰਡ ਤਾਂ ਬਿਜਲੀ ਵੀ ਹੈ ਨਹੀਂ ਸੀ ਜਦ ਮੈਂ ਉੱਥੋਂ ਆਇਆ। ਤੇ ਪਰ ਉਦੋਂ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੇ ਕੋਲੋਂ ਗੱਲਾਂ ਆਪਾਂ ਸੁਣਦੇ ਹੁੰਦੇ ਸੀਗੇ, ਤੇ ਉਹ ਜਿਹੜੀਆਂ ਦਲੀਲਾਂ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਤੁਹਾਨੂੰ ਬਹੁਤ ਕੁਛ ਪਤਾ ਲੱਗਦਾ ਸੀਗਾ। ਤੇ ਹੁਣ ਉਹ ਜੋ ਕੁਛ ਵੀ ਹੈਗਾ ਉਹ ਸਾਰਾ ਕੁਛ ਆ ਜਿਹੜਾ ਸਕੂਲਾਂ ਦੇ ਸਿਲੇਬਸਾਂ ਦੇ ਵਿੱਚੋਂ ਜਿੱਦਾਂ ਤੁਸੀਂ ਕਹਿੰਦੇ ਆ ਉਹ ਸਾਰਾ ਕੁਛ ਕੱਢ ਦਿੱਤਾ ਗਿਆ ਤੇ ਨਵੀਆਂ ਗੱਲਾਂ ਪਾਤੀਆਂ। ਤੇ ਜਿਹੜਾ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਜਿਹੜੀ ਆ ਉਹ ਸਾਡੇ ਸਮਾਜ ਨੇ ਕੀਤੀ ਆ ਡਾਕਟਰ ਸਾਹਿਬ, ਉਹ ਇਹ ਆ ਕਿ ਜਿਹੜਾ ਸਾਡਾ ਸਮਾਜ, ਦੇਖੋ ਐਜੂਕੇਸ਼ਨ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ, ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ। ਇੱਕ ਐਜੂਕੇਸ਼ਨ ਆ ਜਿਹੜੀ ਅਕੈਡਮਿਕ ਜਿਹਨੂੰ ਆਪਾਂ ਕਹਿੰਦੇ ਆ ਉਹ ਤੁਸੀਂ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਸਿੱਖਦੇ ਆ, ਦੂਸਰੀ ਐਜੂਕੇਸ਼ਨ ਆ ਜਿਹੜੀ ਡਾਕਟਰ ਸਾਹਿਬ ਜੀ ਉਹ ਤੁਹਾਡੇ ਐਨਸੈਸਟਰਾਂ ਤੋਂ ਆਉਂਦੀ ਆ, ਹਜ਼ਾਰਾਂ ਸਾਲਾਂ ਦੀਆਂ ਪਿਛਲੀਆਂ ਪੀੜ੍ਹੀਆਂ ਤੋਂ ਐਜੂਕੇਸ਼ਨ ਆ ਜਿਹੜੀ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਆਉਂਦੀ ਹੁੰਦੀ ਆ। ਹੁਣ ਹੋਇਆ ਕੀ ਆ ਡਾਕਟਰ ਸਾਹਿਬ ਇੱਥੇ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਸੀ ਉਹ ਤਾਂ ਗਈ, ਉਹ ਸਿਲੇਬਸ ਸਾਰੇ ਕੱਢ ਦਿੱਤੇ, ਉਹ ਖਤਮ ਹੋ ਗਈ ਆ, ਪਰ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀਗੀ ਸਾਡੇ ਸਮਾਜ ਦੇ ਵਿੱਚ ਉਹਦਾ ਹੋਇਆ ਕੀ ਆ ਕਿ ਜਿਹੜੇ ਸਾਡੇ ਲੋਕ ਸੀ ਉਹਨਾਂ ਦਾ ਸ਼ਾਮ ਨੂੰ ਜੋ ਕੁਛ ਮੈਂ ਦੇਖਦਾ ਆ ਉੱਥੇ ਭਾਰਤ ਵਿੱਚ ਹੋ ਰਿਹਾ ਉੱਥੇ ਕੀ ਆ ਡਾਕਟਰ ਸਾਹਿਬ, ਜਿਹਦਾ ਮਾੜਾ ਜਿਹਾ ਵੀ ਸਰਦਾ ਉਹਨੇ ਸ਼ਾਮ ਨੂੰ ਬੋਤਲ ਲੈਣੀ ਆ। ਤੇ ਨਵੀਆਂ ਗੱਲਾਂ ਪਾਤੀਆਂ ਤੇ ਜਿਹੜਾ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਜਿਹੜੀ ਆ ਉਹ ਸਾਡੇ ਸਮਾਜ ਨੇ ਕੀਤੀ ਆ ਡਾਕਟਰ ਸਾਹਿਬ, ਉਹ ਇਹ ਆ ਕਿ ਜਿਹੜਾ ਸਾਡਾ ਸਮਾਜ, ਦੇਖੋ ਐਜੂਕੇਸ਼ਨ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ, ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ। ਇੱਕ ਐਜੂਕੇਸ਼ਨ ਆ ਜਿਹੜੀ ਅਕੈਡਮਿਕ ਜਿਹਨੂੰ ਆਪਾਂ ਕਹਿੰਦੇ ਆ ਉਹ ਤੁਸੀਂ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਸਿੱਖਦੇ ਆ, ਦੂਸਰੀ ਐਜੂਕੇਸ਼ਨ ਆ ਜਿਹੜੀ ਡਾਕਟਰ ਸਾਹਿਬ ਜੀ ਉਹ ਤੁਹਾਡੇ ਐਨਸੈਸਟਰਾਂ ਤੋਂ ਆਉਂਦੀ ਆ, ਹਜ਼ਾਰਾਂ ਸਾਲਾਂ ਦੀਆਂ ਪਿਛਲੀਆਂ ਪੀੜ੍ਹੀਆਂ ਤੋਂ ਐਜੂਕੇਸ਼ਨ ਆ ਜਿਹੜੀ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਆਉਂਦੀ ਹੁੰਦੀ ਆ। ਹੁਣ ਹੋਇਆ ਕੀ ਆ ਡਾਕਟਰ ਸਾਹਿਬ ਇੱਥੇ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਸੀ ਉਹ ਤਾਂ ਗਈ, ਉਹ ਸਿਲੇਬਸ ਸਾਰੇ ਕੱਢ ਦਿੱਤੇ, ਉਹ ਖਤਮ ਹੋ ਗਈ ਆ, ਪਰ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀਗੀ ਸਾਡੇ ਸਮਾਜ ਦੇ ਵਿੱਚ ਉਹਦਾ ਹੋਇਆ ਕੀ ਆ ਕਿ ਜਿਹੜੇ ਸਾਡੇ ਲੋਕ ਸੀ ਉਹਨਾਂ ਦਾ ਸ਼ਾਮ ਨੂੰ ਜੋ ਕੁਛ ਮੈਂ ਦੇਖਦਾ ਆ ਉੱਥੇ ਭਾਰਤ ਵਿੱਚ ਹੋ ਰਿਹਾ ਉੱਥੇ ਕੀ ਆ ਡਾਕਟਰ ਸਾਹਿਬ, ਜਿਹਦਾ ਮਾੜਾ ਜਿਹਾ ਵੀ ਸਰਦਾ ਉਹਨੇ ਸ਼ਾਮ ਨੂੰ ਬੋਤਲ ਲੈਣੀ ਆ ਖੋਲ ਤੇ ਉਹਨੇ ਉਹ ਦਾਰੂ ਪੀ ਲੈਣੀ ਆ, ਦਾਰੂ ਪੀ ਕੇ ਉਹ ਘਰ ਵਾਲੀ

0: ਪੀੜੀ ਆਉਂਦੀ ਹੁੰਦੀ ਆ। ਹੁਣ ਹੋਇਆ ਕੀ ਆ ਡਾਕਟਰ ਸਾਹਿਬ ਇੱਥੇ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਸੀ ਉਹ ਤਾਂ ਗਈ, ਉਹ ਸਿਲੇਬਸ ਸਾਰੇ ਕੱਢ ਦਿੱਤੇ, ਉਹ ਖਤਮ ਹੋ ਗਈ ਆ, ਪਰ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀਗੀ ਸਾਡੇ ਸਮਾਜ ਦੇ ਵਿੱਚ, ਉਹਦਾ ਹੋਇਆ ਕੀ ਆ ਕਿ ਜਿਹੜੇ ਸਾਡੇ ਲੋਕ ਸੀ ਉਹਨਾਂ ਦਾ ਸ਼ਾਮ ਨੂੰ ਜੋ ਕੁਛ ਮੈਂ ਦੇਖਦਾ ਆ ਉੱਥੇ ਭਾਰਤ ਵਿੱਚ ਹੋ ਰਿਹਾ, ਉੱਥੇ ਕੀ ਆ ਡਾਕਟਰ ਸਾਹਿਬ, ਜਿਹਦਾ ਮਾੜਾ ਜਿਹਾ ਵੀ ਸਰਦਾ ਉਹਨੇ ਸ਼ਾਮ ਨੂੰ ਬੋਤਲ ਲੈਣੀ ਆ ਖੋਲ ਤੇ ਉਹਨੇ ਉਹ ਦਾਰੂ ਪੀ ਲੈਣੀ ਆ, ਦਾਰੂ ਪੀ ਕੇ ਉਹ ਘਰ ਵਾਲੀ ਨੇ ਵਿਚਾਰੀ ਨੇ ਉਹਨੇ ਪਹਿਲਾਂ ਤਾਂ ਉਹਨੂੰ ਗਾਲਾਂ ਕੱਢੀ ਜਾਣੀਆਂ, ਤੂੰ ਹਜੇ ਰੋਟੀ ਨੀ ਬਣਾਈ, ਆਹ ਨੀ ਕੀਤਾ, ਉਹ ਨੀ ਕੀਤਾ, ਤੇ ਫਿਰ ਉਹ ਟੁੰਨ ਜਿਹੇ ਹੁੰਦੇ ਆ ਹੋਏ, ਤੇ ਫਿਰ ਉਹ ਦਾਲ ਸਬਜ਼ੀ ਉਹ ਵਿਚਾਰੀ ਬਣਾ ਕੇ ਲਿਆਉਂਦੀ ਆ ਤੇ ਉਹ ਅੱਧੀ ਕੋ ਝੱਗੇ ਤੇ ਡੋਲੀ ਜਾਂਦੇ ਆ ਤੇ ਅੱਧੀ ਕੋ ਮੂੰਹ ਚ ਪਾ ਲੈਂਦੇ ਆ ਤੇ ਗਾਲਾਂ ਕੱਢੀ ਜਾਂਦੇ ਆ ਤੇ ਫਿਰ ਉਹ ਅੱਧ ਮੋਏ ਹੋ ਕੇ ਸੌ ਜਾਂਦੇ ਆ। ਸੋ ਉਹ ਜਿਹੜਾ ਸਮਾਂ ਸੀ ਇਹ ਉਹ ਸਮਾਂ ਸੀਗਾ ਜਦੋਂ ਸਾਡੇ ਬਜ਼ੁਰਗ ਜਿਹੜੇ ਦਾਦੀਆਂ ਨਾਨੀਆਂ ਦਾਦੇ ਬਾਬੇ ਉਹ ਸੌਣ ਵੇਲੇ ਤੁਹਾਨੂੰ ਕੋਈ ਨਾ ਕੋਈ ਪੁਰਾਣੀ ਕਥਾ ਸੁਣਾਉਂਦੇ ਹੁੰਦੇ ਸੀਗੇ ਕਿ ਸਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਕਿੱਦਾਂ ਦਾ ਤੇ ਸਾਡੇ ਗੁਰੂਆਂ ਨੇ ਕੀ ਕੀਤਾ। ਉਹ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀ ਉਹ ਅਮਰੀਕਾ ਦੇ ਵਿੱਚ ਤਾਂ ਹੈਗੀ ਆ, ਇੱਥੋਂ ਦੇ ਗੋਰੇ ਲੋਕ ਹੈ ਜਿਹੜੇ ਉਹ ਤਾਂ ਆਪਣੇ ਬੱਚਿਆਂ ਨੂੰ ਦੱਸਦੇ ਆ, ਪਰ ਸਾਡਾ ਜਿਹੜਾ ਸਮਾਜ ਸੀ ਉਹ ਪੜਾਉਣੋਂ ਹਟ ਗਿਆ। ਜਿਹੜੀ ਸਭ ਤੋਂ ਵੱਡੀ ਜਿਹੜੀ ਠੇਸ ਆ ਇਹ ਸਮਾਜ ਨੂੰ ਉਹ ਇੱਥੋਂ ਲੱਗ ਰਹੀ ਆ ਕਿ ਲੋਕ ਆ ਜਿਹੜੇ ਉਹ ਸ਼ੋਸ਼ੇਬਾਜ਼ੀਆਂ ਦੇ ਵਿੱਚ, ਨਸ਼ਿਆਂ ਪੱਤਿਆਂ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਪੈ ਗਏ ਆ, ਤੇ ਹੁਣ ਆ ਜਿਹੜਾ ਫੋਨ ਆ ਇਹਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ, ਕਿਉਂਕਿ ਹਰ ਇੱਕ ਮਾਂ ਉਹ ਖੂੰਜੇ ਚ ਬੈਠੀ ਆ ਫੋਨ ਲਈ, ਤੇ ਉਹ ਖੂੰਜੇ ਚ ਬੈਠਾ ਫੋਨ ਲਈ, ਉਹ ਬੱਚੇ ਆ ਉਹ ਆਪਣਾ ਲੈ ਕੇ ਬੈਠੇ ਆ, ਉਹਨਾਂ ਨੂੰ ਫੜਾ ਦਿੰਦੇ ਆ, ਬੱਚਾ ਆ ਕੇ ਦੁੱਧ ਮੰਗਦਾ ਤਾਂ ਉਹ ਫੋਨ ਫੜਾ ਦਿੰਦੇ ਆ। ਸੋ ਇਹ ਜਿਹੜੀ ਆ ਸਭ ਤੋਂ ਵੱਡੀ ਕੁਰੀਤੀ ਜਿਹੜੀ ਮੇਰੇ ਹਿਸਾਬ ਦੇ ਨਾਲ ਉਹ ਇਹ ਵੀ ਆ ਕਿ
1: ਮੈਂ ਸਿੱਖ ਇਤਿਹਾਸ ਦੇ ਵਾਲੇ ਪਾਸੇ ਫਿਰ ਤੁਹਾਨੂੰ ਬੋਲਣਾ ਚਾਹੁੰਦਾ ਤੇ ਮੈਂ ਇਹ ਚਾਹੁੰਦਾ
0: ਜੀ
1: ਸਿੱਖ ਇਤਿਹਾਸ ਨੂੰ ਫਿਰ ਰੀਰਾਈਟ ਕੀਤਾ ਜਾਵੇ,
0: ਰੀਰਾਈਟ ਕੀਤਾ ਜਾਵੇ ਬਿਲਕੁਲ।
1: ਜਿੰਨੇ ਵੀ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਨੇ ਉਹਨਾਂ ਦੇ ਜਿੰਨੇ ਵੀ ਪ੍ਰਬੰਧਕ ਨੇ ਉਹ ਜਿਹੜੇ ਸਕੂਲ ਚਲਾਉਂਦੇ ਨੇ ਕਮ ਸੇ ਕਮ ਉਹ ਸਕੂਲਾਂ ਦੇ ਸਿਲੇਬਸ ਨੂੰ ਸਿੱਖ ਇਤਿਹਾਸ ਦੇ ਨਾਲ ਪੂਰੀ ਤਰ੍ਹਾਂ ਪਰਪੱਕ ਬਣਾਉਣ,
0: ਬਿਲਕੁਲ
1: ਪੂਰੀ ਤਰ੍ਹਾਂ ਲਿਖਿਆ ਜਾਵੇ ਔਰ ਤਰਕ ਸੰਗਤ ਜਿਹੜਾ ਉਹਨਾਂ ਨੂੰ ਪ੍ਰਚਾਰਿਆ ਜਾਵੇ
0: ਬਿਲਕੁਲ ਬਿਲਕੁਲ,
1: ਔਰ ਤਾਂ ਸਾਡੀ ਕੌਮ ਜਿਹੜੀ ਆ ਸੁਚੇਤ ਹੋ ਸਕਦੀ। ਮੈਂ ਇੱਕ ਦੋ ਪ੍ਰਚਾਰਕ ਦੇਖੇ ਆ ਮੁੰਡੇ ਯੰਗ 30-32 ਸਾਲ ਦੇ ਔਰ ਅੰਗਰੇਜ਼ੀ ਚ ਵੀ ਬੋਲਦੇ ਆ, ਪੰਜਾਬੀ ਚ ਵੀ ਬੋਲਦੇ ਆ, ਔਰ ਬਹੁਤ ਕਮਾਲ ਦੀਆਂ ਗੱਲਾਂ ਉਹ ਕਰਦੇ ਆ ਜਿਹੜੀਆਂ ਕਿ ਤਰਕ ਸੰਗਤ ਹੁੰਦੀਆਂ ਨੇ ਤੇ ਲੋਕ ਸੁਣਦੇ ਵੀ ਆ ਉਹਨਾਂ ਨੂੰ। ਇਸ ਤਰ੍ਹਾਂ ਦੇ ਪ੍ਰਚਾਰਕ ਪੈਦਾ ਕੀਤੇ ਜਾਣ ਜਿਹੜੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਦਿਮਾਗ ਚ ਗੱਲ ਬਿਠਾ ਦੇਣ
0: ਜੀ ਡਾਕਟਰ ਸਾਹਿਬ,
1: ਜਿਹੜੀ ਤਰਕ ਸੰਗਤ ਹੋਵੇਗੀ।
0: ਹਾਂਜੀ ਬਿਲਕੁਲ ਡਾਕਟਰ ਸਾਹਿਬ, ਮੇਰੀ ਇਹ ਜਿਹੜੀ ਆ ਕਰਨ ਦੀ ਜਿਹੜੀ ਆ ਉਹ ਤਮੰਨਾ ਹੈਗੀ ਆ, ਪਰ ਤਮੰਨਾ ਪੂਰੀ ਨੀ ਹੋ ਰਹੀ ਕਿਸੇ ਕਾਰਨ, ਇੱਥੇ ਜਾਂ ਤਾਂ ਬੰਦਿਆਂ ਕੋਲ ਵਿਹਲ ਹੈ ਨੀਗਾ, ਇੱਥੇ ਫਰੈਸ਼ਨੋ ਦੇ ਵਿੱਚ ਬਹੁਤ ਬੰਦੇ ਲੋਕ ਆ ਜਿਹੜੇ ਉਹ ਬਿਜ਼ੀ ਰਹਿੰਦੇ ਆ, ਉਹਨਾਂ ਕੋਲ ਸਮਾਂ ਨੀ, ਮੈਨੂੰ ਕੋਈ ਬੰਦੇ ਨੀ ਮਿਲ ਰਹੇ ਦੋ ਚਾਰ ਜਿਹਨਾਂ।
1: ਉਹੀ ਹੈ ਨਾ, ਉਹਨਾਂ ਨੂੰ ਰਾਏ ਦਿੱਤੀ ਜਾਵੇ, ਉਹਨਾਂ ਨੂੰ ਰਾਏ ਦਿੱਤੀ ਜਾਵੇ। ਕੁਝ ਸੱਜਣਾਂ ਦੇ ਨਾਂ ਤੁਹਾਡੇ ਪ੍ਰਿਜ਼ਨੋ ਚ ਬਹੁਤ ਸਾਰੇ ਸੱਜਣ ਐਸੇ ਹੈਗੇ ਨੇ ਜਿਹੜੇ ਇਸ ਗੱਲ ਨਾਲ ਜੁੜੇ ਹੋਏ ਨੇ, ਇਕੱਠੇ ਹੋ ਕੇ ਉਹ ਇੱਕ ਸਿਲੇਬਸ ਇਸ ਤਰ੍ਹਾਂ ਦਾ, ਜ਼ਰੂਰੀ ਨੀ ਗੁਰਦੁਆਰੇ ਨੂੰ ਸਿਲੇਬਸ ਤਿਆਰ ਕਰਨ, ਤੇ ਜਦੋਂ ਉਹਨਾਂ ਦੇ ਕੋਲ ਸਿਲੇਬਸ ਤਿਆਰ ਹੋ ਜਾਵੇ ਉਸ ਤੋਂ ਬਾਅਦ ਉਹਨਾਂ ਰਿਕੁਐਸਟ ਕਰਨ ਵੀ ਆਹ ਚੀਜ਼ਾਂ ਜਿਹੜੀਆਂ ਪੜਾਉਣੀਆਂ ਸ਼ੁਰੂ ਕਰੋ, ਆਹ ਚੀਜ਼ਾਂ ਕਰਨੀਆਂ ਸ਼ੁਰੂ ਕਰੋ, ਤਾਂ ਕਿ ਉਹਨਾਂ ਦੇ ਵਿੱਚ ਇਹ ਜਗਿਆਸਾ ਆਵੇ ਕਿ ਬਾਈ ਜੀ ਅਸੀਂ ਇਹ ਕਰੀਏ ਤਾਂ ਸਾਡੇ ਬੱਚੇ ਅੱਗੇ ਜਨਰੇਸ਼ਨ ਜਿਹੜੀ ਹੈ ਚੰਗੀ ਬਣ ਸਕਦੀ ਹੈ।
0: ਜੀ ਜੀ, ਤੁਹਾਨੂੰ ਇੱਥੇ ਕੋਈ ਕੰਟੈਕਟ ਤੁਹਾਡੇ ਨਾਲ ਜੇ ਹੈਗੇ ਆ ਕੋਈ ਸੰਪਰਕ ਤਾਂ ਉਹਨਾਂ ਦੇ ਨੰਬਰ ਵਗੈਰਾ ਮੈਨੂੰ ਆਪਾਂ ਬਾਅਦ ਚ ਗੱਲਬਾਤ ਕਰ ਲਾਂਗੇ ਰੇਡੀਓ ਤੋਂ, ਚਲੋ ਹਟਾਂਗੇ ਨੰਬਰ ਵਗੈਰਾ ਲੈ ਕੇ ਤੇ ਉਹਨਾਂ ਨੂੰ ਕੰਟੈਕਟ ਕਰਨ ਦੀ ਮੇਰੀ ਇੱਛਾ ਇਹੀ ਆ ਡਾਕਟਰ ਸਾਹਿਬ। ਜਿਹੜੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਬਾਣੀ ਆ ਉਹ ਤਾਂ ਤੁਸੀਂ ਨਾ, ਉਹਨਾਂ ਦੇ ਦਾ ਫਿਲੋਸਫਰ ਦੁਨੀਆਂ ਚ ਹੋਇਆ ਵੀ ਨੀ ਤੇ ਹੋਣਾ ਵੀ ਨਹੀਂ, ਇਸ ਗੱਲ ਦੀ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ। ਉਹਨਾਂ ਨੇ ਕੋਈ 80,000 ਮੀਲ ਬਾਟ ਤੈਅ ਕੀਤੀ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੇ ਜਿਹੜਾ ਉਹਨਾਂ ਦੇ ਕੋਲ ਗਿਆਨ ਸੀਗਾ ਉਹਦੇ ਬਰਾਬਰ ਅਜੇ ਤੀਕਰ ਵੀ ਸਾਇੰਸ ਉੱਥੇ ਤੇ ਪਹੁੰਚ ਨਹੀਂ ਸਕਣੀ ਜਿੱਥੇ ਤੀਕਰ ਉਹ ਪਹੁੰਚੇ ਹੋਏ ਸੀਗੇ, ਤੇ ਅਫਸੋਸ ਇਸ ਗੱਲ ਦਾ ਕਿ ਉਹ ਜਿਹੜੀ ਸਾਰਾ ਕੁਛ ਉਹਨਾਂ ਦੀ ਮਿਹਨਤ ਸੀਗੀ।
1: ਮੈਂ ਵੇਖਦਾ ਸੀਗਾ ਕਿ ਉਸ ਵੇਲੇ ਵੀ ਨਾ ਜਿਹੜੇ ਪ੍ਰਚਾਰਕ ਸਟੇਜਾਂ ਤੇ ਖੜੇ ਹੁੰਦੇ ਸੀ ਜਦੋਂ ਮੈਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ
0: ਜੀ,
1: ਸਾਰੇ ਇੱਥੋਂ ਸ਼ੁਰੂ ਕਰਦੇ ਸੀ ਜੋ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ,
0: ਬਿਲਕੁਲ
1: ਇਹ ਸਿਰਫ ਲਫਜ਼ਾਂ ਤੱਕ ਸੀਮਤ ਸੀ, ਲਫਜ਼ਾਂ ਤੱਕ ਸੀਮਤ ਸੀ, ਇਹਦਾ ਅਸਰ ਉਸੇ ਵੇਲੇ ਪ੍ਰਕਾਬਕ ਤੇ ਹੁੰਦਾ ਜ਼ਰੂਰ ਸੀ ਪਰ ਚੇਤਾ ਹੀ ਨਹੀਂ ਰਿਹਾ, ਕਿਉਂਕਿ ਉਸ ਤੋਂ ਬਾਅਦ ਉਹ ਚੀਜ਼ ਹੋਈ ਨੀ ਜਿਵੇਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਾਅਦ ਵਿਚ ਉਸੇ ਜ਼ੋਰ ਸ਼ੋਰ ਨਾਲ ਨਹੀਂ ਪ੍ਰਚਾਰਿਆ ਗਿਆ, ਨਹੀਂ ਹੋਇਆ, ਹੌਲੀ ਹੌਲੀ ਉਹਦੀ ਦੁਸ਼ਮਣੀ ਸੀ ਜਿਆਦਾ ਵੱਧਦੀ ਗਈ ਤੇ ਉਹਨਾਂ ਦਾ ਅੱਗੋਂ ਪ੍ਰਚਾਰਕ ਘਟਦੇ ਗਏ, ਅਲਟੀਮੇਟ ਆ ਕੇ ਤੇ ਹੁਣ ਅਸੀਂ ਇਸ ਸਥਿਤੀ ਤੇ ਖੜੇ ਹਾਂ ਵੀ ਇਹ ਸੋਚਣ ਲੱਗੇ ਹਾਂ ਵੀ ਇਹ ਹੋਇਆ ਕਿਉਂ ਹੈ।

0: ਕਿਉਂਕਿ ਤੁਸੀਂ ਹੈਗੀ ਜਿਹੜੀ ਜਿਹੜਾ ਸਾਡਾ ਫਲਸਫਾ ਹੈ ਉਹ ਤਾਂ ਸਾਰੀ ਦੁਨੀਆਂ ਵਾਸਤੇ ਆ ਤੇ ਅਸੀਂ ਸਾਰੀ ਦੁਨੀਆਂ ਦੇ ਦੁਸ਼ਮਣ ਬਣ ਕੇ ਕਿਉਂ ਖੜੇ ਹੋ ਗਏ?
1: ਬਿਲਕੁਲ ਬਿਲਕੁਲ ਇਹੀ ਗੱਲ ਹੈ, ਇਹੀ ਗੱਲ ਹੈ ਜੀ। ਉਹ ਦੁਨੀਆਂ ਫਲਸਫਾ ਜਿਹੜਾ ਉਹ ਹਰ ਇੱਕ ਵਾਸਤੇ ਆ, ਉਹ ਇਕੱਲੇ ਸਿੱਖ ਸਮਾਜ ਵਾਸਤੇ ਨੀ। ਤੇ ਇਹ ਦੇਖੋ ਇੱਥੇ ਇੱਕ ਹੋਰ ਵੱਡਾ ਜਿਹੜੀ ਆ ਉਹ ਲੜਾਈ ਦਾ ਜਿਹੜਾ ਉਹ ਮਸਲਾ ਇਸ ਤਰ੍ਹਾਂ ਪੈਦਾ ਹੋ ਜਾਂਦਾ ਆ ਕਿ ਜਿਹੜੀ ਸਿੱਖ ਕੌਮ ਆ, ਸਿੱਖੀ ਦਾ ਪਹਿਲੀ ਗੱਲ ਤਾਂ ਉਹਦੇ ਅਰਥ ਨੀ ਸਿੱਖੀ ਦੇ, ਬਹੁਤੇ ਲੋਕਾਂ ਨੂੰ ਤਾਂ ਇਹੀ ਨੀ ਪਤਾ ਕਿ ਸਿੱਖ ਦੇ ਅਰਥ ਆ ਜਿਹੜੇ ਉਹ ਸਟੂਡੈਂਟ ਹੁੰਦੇ ਆ, ਵਿਦਿਆਰਥੀ ਹੁੰਦੇ ਆ। ਹੁਣ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਆ ਕਿ ਵਿਦਿਆਰਥੀ ਆ ਜਿਹੜੇ ਉਹ ਜਿੱਦਾਂ ਤੁਹਾਡਾ ਮੈਨੂੰ ਜਿੱਥੋਂ ਤੀਕਰ ਪਤਾ ਆ ਕਿ ਤੁਸੀਂ ਵੀ ਉਸੇ ਸਕੂਲ ਦੇ ਵਿੱਚ ਉਸੇ ਜਮਾਤ ਦੇ ਵਿੱਚ ਬੈਠਦੇ ਸੀ ਤੇ ਤੁਹਾਨੂੰ ਵੀ ਉਹੀ ਟੀਚਰ ਪ੍ਰੋਫੈਸਰ ਪੜ੍ਹਾਉਂਦੇ ਸੀ ਤੇ ਬਾਕੀ ਜਿਹੜੇ 30-40 ਹੋਰ ਸੀਗੇ ਮੇਰੇ ਵਰਗੇ ਉਹਨਾਂ ਨੂੰ ਵੀ ਪੜ੍ਹਾਉਂਦੇ ਤਾਂ ਉਹੀ ਟੀਚਰ ਸੀ, ਪਰ ਤੁਸੀਂ ਟੋਪਰ ਸੀ। ਉਹ ਜਿਹੜੇ ਬਾਕੀ ਦੇ ਸੀ ਫੇਲ ਹੋਣ ਵਾਲੇ, 28 ਨੰਬਰ ਵੀ ਲੈ ਕੇ ਪਾਸ ਵੀ ਹੋ ਹੁੰਦਾ ਸੀ, ਉਹ ਵੀ ਤਾਂ ਪੜ੍ਹਦੇ ਤਾਂ ਉਸੇ ਕੋਲੋਂ ਸੀ ਨਾ।
0: ਹਰ ਤਰ੍ਹਾਂ ਦੇ ਮਤਲਬ ਹਰ ਕੇਡਰ ਹੁੰਦਾ ਨਾ ਕਲਾਸ ਦੇ ਵਿੱਚ, ਕਲਾਸ ਦੇ ਵਿੱਚ ਤਰ੍ਹਾਂ ਦਾ ਕੇਡਰ ਹੁੰਦਾ ਆ।
1: ਹਾਂਜੀ, ਸੋ ਉੱਥੇ ਫਰਕ ਕੀ ਹੁੰਦਾ ਆ? ਉਹ ਏਦਾਂ ਹੁੰਦੀ ਕਿਉਂ ਨੀ ਭਾਈ, ਸਾਰੇ ਤੁਹਾਡੇ ਜਿੰਨੇ ਨੰਬਰ ਲੈ ਕੇ ਸਾਰੇ ਟੋਪਰ ਕਿਉਂ ਨੀ, ਸਾਰੇ ਕੁਝ ਕਿਉਂ ਨੀ ਬਣ ਜਾਂਦੇ, ਸਾਰੇ 100 ਚੋਂ 100 ਨੰਬਰ ਲੈ ਕੇ ਪਾਸ ਕਿਉਂ ਨੀ? ਉਹਦੇ ਵਿੱਚ ਇੱਕੋ ਇੱਕ ਜਿਹੜੀ ਆ ਉਹ ਚੀਜ਼, ਮੈਂ ਜਿਹੜੀ ਆਪਣੇ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਮੈਂ ਵੀ ਪੜ੍ਹਦਾ ਰਿਹਾ, ਪੜ੍ਹਿਆ ਤਾਂ ਖੈਰ ਮੈਂ ਐਵੇਂ ਕਾਹਨੂੰ ਆ ਤੇ ਉਹ ਉਦਾਂ ਗੱਲਾਂ ਬਾਤਾਂ ਕਰ ਲਈਆਂ ਵੀ ਮੈਂ ਵੀ ਸਕੂਲ ਜਾਂਦਾ ਰਿਹਾ ਨਾ ਕਰ ਲਈਦਾ ਉਹਦਾ ਤੇ। ਪਰ ਮੈਂ ਡਾਕਟਰ ਸਾਹਿਬ ਇਹ ਕੰਕਲੂਜਨ ਤੇ ਪਹੁੰਚਿਆ ਜਿਹੜਾ ਆਪਣਾ ਪਿਛੋਕੜ ਸੀ ਉਹਦੇ ਤੇ ਦੇਖ ਕੇ ਕਿ ਮੈਂ ਜਿਹੜੀਆਂ 4-5-7 ਜਮਾਤਾਂ ਪੜ੍ਹਿਆ ਡਾਕਟਰ ਸਾਹਿਬ, ਉਹ ਟੀਚਰ ਦੇ ਸਭ ਤੋਂ ਨੇੜੇ ਵਾਲੀ ਜਿਹੜੀ ਸੀਟ ਹੁੰਦੀ ਸੀ ਉੱਥੇ ਮੈਂ ਬਹਿੰਦਾ ਸੀ ਤੇ ਉੱਥੇ ਕਦੇ ਵੀ ਜਿੰਨਾ ਚਿਰ ਟੀਚਰ ਨੇ ਪੜ੍ਹਾਉਣਾ ਉਹਦੇ ਚਿਹਰੇ ਤੋਂ ਨਜ਼ਰ ਪਰੇ ਨਹੀਂ ਸੀ ਹੁੰਦੀ, ਕਾਨਿਆਂ ਜਿਹੜੇ ਉਹ ਪਾਸੇ ਨਹੀਂ ਸੀ ਜਾਂਦੇ ਤੇ ਜਿਹੜੇ ਮੇਰੇ ਨਾਲ ਦੇ ਸਾਡੇ ਪਿੰਡ ਦੇ ਵੀ ਜਾਂ ਹੋਰ ਸਟੂਡੈਂਟ ਹੁੰਦੇ ਸੀਗੇ ਜਿਹੜੇ ਉਹ ਕਦੇ ਫੇਲ ਹੋ ਗਏ ਕਦੇ ਪਾਸ ਹੋ ਗਏ, ਏਦਾਂ ਦੇ ਕਰਦੇ ਹੁੰਦੇ ਸੀਗੇ, ਉਹ ਪਿੱਛੇ ਬੈਠੇ ਇੱਕ ਦੂਜੇ ਦੇ ਚੁੰਗੀਆਂ ਵੱਢੀ ਜਾਂਦੇ ਹੁੰਦੇ ਸੀ। ਇਹੀ ਫਰਕ ਆ ਕਿ ਜਦੋਂ ਤੁਸੀਂ ਕਿਸੇ ਸਰੋਤੇ ਨੂੰ ਸੁਣਦੇ ਆ ਡਾਕਟਰ ਸਾਹਿਬ ਜੀ, ਜਿਹੜੇ ਆਪਣੇ ਗੁਰੂ 10ਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਉਹਨਾਂ ਦਾ ਜਿਹੜਾ ਖੰਡਾ ਸੀਗਾ ਤੇ ਉਹਨੂੰ ਜਿਹੜਾ ਬਾਟੇ ਦੇ ਵਿੱਚ ਅੰਮ੍ਰਿਤ ਪਾ ਕੇ ਜਿਹੜੀ ਸਿੱਖਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਨਜ਼ਰਿਆ ਜਿਹੜੀ ਉਹ ਖੰਡੇ ਵੱਲ ਰੱਖਣੀ ਆ ਤੇ ਹੱਥ ਤੁਹਾਡੇ ਜੁੜੇ ਹੋਣੇ ਚਾਹੀਦੇ ਆ, ਪੈਰ ਤੁਹਾਡੇ ਆ ਜਿਹੜੇ ਉਹ ਤੁਸੀਂ ਖੜੇ ਆ ਉਹ ਤਾਂ ਤੁਸੀਂ ਹਿਲਣੇ ਹੀ। ਤੇ ਹੁਣ ਕੀ ਆ, ਹੁਣ ਜਦੋਂ ਗੁਰੂ ਸਾਹਿਬ ਉਸ ਵੇਲੇ 5 ਬਾਣੀਆਂ ਦਾ ਪਾਠ ਜਦੋਂ ਕਰਦੇ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੁੰਦਾ ਸੀ, ਉਸ ਵੇਲੇ ਦੀ ਜਿਹੜੀ ਭਾਸ਼ਾ ਸੀਗੀ, ਉਸ ਵੇਲੇ ਦੇ ਲੋਕ ਸੀਗੇ ਜਿਹੜੇ ਉਹ ਸਮਝਦੇ ਸੀ, ਉਸ ਵੇਲੇ ਪੂਰੀ ਕੰਸੈਂਟ੍ਰੇਸ਼ਨ ਆ ਜਿਹੜੀ, ਕਿਉਂਕਿ ਉਹਨਾਂ ਦੀਆਂ ਅੱਖਾਂ ਖੰਡੇ ਵਿੱਚ ਹੁੰਦੀਆਂ ਸੀ, ਕੰਨ ਗੁਰੂ ਸਾਹਿਬ ਦੀ ਆਵਾਜ਼ ਦੇ ਵਿੱਚ ਹੁੰਦੇ ਸੀਗੇ ਤੇ ਪੈਰ ਉਹਨਾਂ ਦੇ ਸਟਿਲ ਹੁੰਦੇ ਸੀ ਤੇ ਉਹ ਟੋਟਲ ਕੰਸੈਂਟ੍ਰੇਸ਼ਨ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ, ਸੰਪੂਰਨ ਇਕਾਗਰਤਾ ਦੇ ਨਾਲ ਗੁਰੂ ਸਾਹਿਬ ਜਦੋਂ 5 ਬਾਣੀਆਂ ਪੜ੍ਹਦੇ ਸੀ ਉਹਨਾਂ ਦੇ ਖਾਨੇ ਚ ਗੱਲ ਉਹ ਪੈ ਜਾਂਦੀ ਸੀ ਤੇ ਉਹ ਉਸ ਵੇਲੇ ਸੁਰਜੀਤ ਹੋ ਜਾਂਦੇ ਸੀ, ਜਿਹਨੂੰ ਕਹਿੰਦੇ ਆ ਸੁਰਜੀਤ ਹੋ ਜਾਂਦੇ ਸੀ ਉਹ। ਹੁਣ ਡਾਕਟਰ ਸਾਹਿਬ ਇੱਥੇ ਇੱਕ ਹੋਰ ਛੋਟਾ ਜਿਹਾ ਪੁਆਇੰਟ ਮੈਂ ਦੱਸਦਾ, ਜਦੋਂ ਉਹ ਕਹਿੰਦੇ ਆ ਸੁਰਜੀਤ ਹੋ ਜਾਂਦੇ, ਜਿਹੜੇ ਹੁਣ ਸਾਡੇ ਅੱਜ ਦੇ ਪ੍ਰਚਾਰਕ ਆ ਇਹ ਸੁਰਜੀਤ ਨੂੰ ਦੱਸਦੇ ਆ ਭਾਈ ਉਹ ਜਿੰਦਾ ਕਰ ਦਿੰਦੇ ਸੀ, ਸੁਰਜੀਤ ਹੋਣ ਦੇ ਅਰਥ ਇਹ ਜਿਹੜੇ ਸਾਡੇ ਵੀਰ ਹੈਗੇ ਆ ਇਹ ਦੱਸਦੇ ਆ ਜਿੰਦੇ ਹੋ ਜਾਣਾ ਨਹੀਂ। ਡਾਕਟਰ ਸਾਹਿਬ ਸੁਰਜੀਤ ਸ਼ਬਦ ਦੇ ਅਰਥ ਦੇਖੋ ਕੀ ਹੁੰਦੇ ਆ, ਉਹਦੇ ਅਰਥ ਇਹ ਹੁੰਦੇ ਆ ਜਿਹੜਾ ਸੁਰਜੀਤ ਸ਼ਬਦ ਆ ਇਹਨੂੰ ਆਪਾਂ ਛੰਦਬੰਦੀ ਇਹਦੀ ਕਰਨੀ ਪਊਗੀ, ਇਹਦੇ ਵੱਖਰੇ ਵੱਖਰੇ ਛੰਦ ਕਰਨੇ ਪੈਣਗੇ ਸੁਰਜੀਤ ਸ਼ਬਦ ਦੇ। ਇਹਦੇ ਵਿੱਚ ਦੋ ਵੱਖਰੇ ਵੱਖਰੇ ਛੰਦ ਆ, ਜਿਹੜੇ ਇੱਕ ਹੈਗਾ ਸੁਰ ਤੇ ਦੂਸਰਾ ਹੈਗਾ ਜੀਤ ਸ਼ਬਦ। ਸੋ ਸੁਰ ਤੇ ਜੀਤ ਨੂੰ ਜਦੋਂ ਆਪਾਂ ਵੱਖਰੇ ਵੱਖਰੇ ਕਰਾਂਗੇ, ਕਹਿਣ ਦਾ ਮਤਲਬ ਉਹਦਾ ਇਹ ਹੁੰਦਾ ਕਿ ਕਿਸੇ ਬੰਦੇ ਨੂੰ ਲੈਕਚਰ ਦੇ ਕੇ, ਉਹਨੂੰ ਦਲੀਲ ਦੇ ਕੇ, ਉਹਨੂੰ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਤਾਣ ਦੇ ਵਿੱਚ ਲਿਆਉਣਾ,
0: ਇਕਾਗਰਤਾ ਚ ਲਿਆਉਣਾ,
1: ਇਕਾਗਰਤਾ ਨਹੀਂ ਉਹਨੂੰ ਕਿਸੇ ਚੀਜ਼ ਦੇ ਉੱਤੇ ਜਿੱਤ ਪ੍ਰਾਪਤ ਕਰਨ ਲਈ ਉਹਨੂੰ ਤਿਆਰ ਕਰ ਦੇਣਾ, ਸੁਰ ਉਹਨੂੰ ਸੁਰ ਦੇ ਵਿੱਚ ਲਿਆ ਕੇ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਕਾਬਲ ਕਰ ਦੇਣਾ, ਉਹਨੂੰ ਅਸੀਂ ਕਹਿੰਦੇ ਹਾਂ ਸੁਰਜੀਤ ਕਰਨਾ।
0: ਜਿੱਤ ਹੋ ਨਹੀਂ ਸਕਦੀ ਉਨੀ ਦੇਰ ਜਦ ਤੱਕ ਬੰਦੇ ਦੀ ਇਕਾਗਰਤਾ ਦੇ ਪੁਆਇੰਟ ਦੇ ਉੱਤੇ ਤੁਹਾਡੀ ਇਕਾਗਰਤਾ ਹੈ ਨਾ, ਮੈਂ ਆਹ ਕਰਨਾ ਹੈਗਾ, ਤੇ ਪੂਰੀ ਇਕਾਗਰਤਾ ਨਾਲ ਜਦੋਂ ਤੁਸੀਂ ਉਹਨੂੰ ਕਰਦੇ ਹੋ ਤੇ ਆਟੋਮੈਟਿਕਲੀ ਜਿੱਤ ਹੁੰਦੀ ਹੈ।
1: ਡਾਕਟਰ ਸਾਹਿਬ ਜਿਹੜੀ ਸੁਰ ਵਿੱਚ ਲਿਆਉਣਾ, ਜਿਹੜੀ 5 ਬਾਣੀਆਂ ਦੇ ਪਾਠ ਸੀਗੇ ਉਹ ਸੁਣ ਕੇ ਬੰਦੇ ਨੂੰ, ਕਿਉਂਕਿ ਉਹ ਭਾਸ਼ਾ ਸਮਝਦੇ ਸੀ ਉਹ ਸੁਣ ਕੇ ਉਹ ਸੁਰ ਦੇ ਵਿੱਚ ਆ ਜਾਂਦੇ ਸੀ, ਜਿੱਤ ਪ੍ਰਾਪਤ ਕਰਨ ਦੀ ਸੁਰ ਜਦੋਂ ਤੁਹਾਡੇ ਅੰਦਰ ਆ ਗਈ ਤੇ ਫਿਰ ਤੁਸੀਂ ਜਿੱਤ ਜਾਣਾ ਹੁੰਦਾ।
0: ਚਲੋ ਅੱਜ ਦਾ ਪ੍ਰੋਗਰਾਮ ਆਪਾਂ ਵਿਸਾਖੀ ਦੇ ਸੰਬੰਧ ਵਿਚ ਕਰ ਲਿਆ ਔਰ ਸ਼ਰਧਾ ਦੇ ਫੁੱਲ ਗੁਰੂ ਸਾਹਿਬ ਦੇ ਜੀਵਨ ਨੂੰ ਭੇਟ ਕਰ ਦਿੱਤੇ ਆਪਣੇ ਜੀਵਨ ਚ ਕੀਤਾ ਇਕ ਇਕ ਸਟੈਪ ਸਿੱਖਿਆ ਦਾਇਕ ਹੈ ਇਕ ਇਕ ਸਟੈਪ ਸਿੱਖਣ ਦੀ ਲੋੜ ਹੈਗੀ ਹੈ ਜੇ ਅਸੀਂ ਉਹਦੇ ਮੁਤਾਬਕ ਜੀਵਨ ਗੁਜ਼ਾਰ ਸਕਦੇ ਹੋਈਏ ਤੇ ਮੈਂ ਸਮਝਣਾ ਹਰ ਮੈਦਾਨ ਫਤਿਹ ਹੋਏਗੀ ਜੋ ਕਰਨਾ ਚਾਹਵਾਂਗੇ ਉਹ ਕਰ ਸਕਾਂਗੇ ਪਰ ਜੇ ਸਾਡੇ ਉਹ ਇਕਾਗਰਤਾ ਨਹੀਂ ਉਹਨਾਂ ਚੀਜ਼ਾਂ ਨੂੰ ਅਸੀਂ ਸਿੱਖਿਆ ਨਹੀਂ ਉਹਨਾਂ ਦੇ ਜੀਵਨ ਤੋਂ ਕੁਛ ਲਾਭ ਨਹੀਂ ਲਿਆ ਤੇ ਫਿਰ ਜੋ ਕੁਛ ਹੋ ਰਿਹਾ ਉਹੀ ਕੁਛ ਹੋਈ ਜਾਣਾ
1: ਉਹੀ ਕੁਛ ਹੋਈ ਜਾਣਾ ਬਿਲਕੁਲ ਬਿਲਕੁਲ ਬਿਲਕੁਲ
2: ਬਿਲਕੁਲ ਬਹੁਤ ਵਧੀਆ ਤੁਹਾਡੀਆਂ ਸਭਾਵਾਂ ਅਸੀਂ ਜਦੋਂ ਵੀ ਕੋਈ ਗੁਰਪੁਰਬ ਜਾਂ ਕੋਈ ਵੀ ਇਦਾਂ ਦੇ ਦਿਨ ਆਉਂਦੇ ਆ ਹਮੇਸ਼ਾ ਲਈ ਦੀਆਂ ਤੁਹਾਡੇ ਕੋਲੋਂ ਜਾਣਕਾਰੀਆਂ ਤੁਹਾਡੇ ਕੋਲ ਬਹੁਤ ਆ ਨਾਲ ਤੁਹਾਡੇ ਚੀਮਾ ਸਾਹਿਬ ਉਹਨਾਂ ਕੋਲ ਵੀ ਜਾਣਕਾਰੀਆਂ ਉਹ ਸਰੋਤਿਆਂ ਤੱਕ ਕਾਫੀ ਕੁਛ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਆਂ ਜਾਣ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਬਹੁਤ ਪੜ੍ਹੇ ਲਿਖੇ ਔਰ ਬਹੁਤ ਇੰਟੈਲੀਜੈਂਟ ਆ ਔਰ ਇਹਨਾਂ ਦੀਆਂ ਸਵਾਵਾਂ ਅਸੀਂ ਲੈਣੇ ਆ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਪਰਿਵਾਰ ਰੇਡੀਓ ਇਹਨਾਂ ਦਾ ਸਦਾ ਰਿਣੀ ਰਹੇਗਾ ਚੀਮਾ ਸਾਹਿਬ ਤੁਹਾਡਾ ਵੀ ਥੈਂਕ ਯੂ ਸੋ ਮਚ ਬੜੀ ਮਿਹਰਬਾਨੀ ਚੀਮਾ ਸਾਹਿਬ ਦਾ
0: ਬਹੁਤ ਮਿਹਰਬਾਨੀ
1: ਥੈਂਕ
0: ਯੂ ਤੁਹਾਡਾ ਵੀ ਤੇ ਜਿਹੜੇ ਸੁਣਨ ਵਾਲੇ ਸੱਜਣ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਿਤੇ ਕਿਤੇ ਇੱਕ ਦਾਣਾ ਪਿਓਂਦ ਕਰ ਸਕੀਏ ਵਿਚਾਰਧਾਰਾ ਦਾ ਤੇ ਸਾਡੀ ਬੜੀ ਖੁਸ਼ੀ ਹੋਵੇਗੀ ਬੜੀ ਖੁਸ਼ਕਿਸਮਤੀ ਹੋਵੇਗੀ
1: ਬਿਲਕੁਲ ਬਿਲਕੁਲ ਬਿਲਕੁਲ ਇੱਕ ਬੀਜ ਵੀ ਜੰਮ ਪਵੇ ਨਾ ਇੱਕ ਬੂਟਾ ਵੀ ਲੱਗ ਜਾਵੇ ਤੇ ਬਸ ਸਮਝੋ ਵੀ ਅਸੀਂ ਕਾਮਯਾਬ ਹੋ ਗਏ
0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
2: ਥੈਂਕ ਯੂ ਸ਼ੁਕਰੀਆ ਵਾਹਿਗੁਰੂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਬਾਰੇ ਆਪਣੇ ਵਿਚਾਰ ਦਿਆ ਕਰੋ ਤੇ ਬੜੀ ਮਿਹਰਬਾਨੀ ਸਾਰੇ ਸਰੋਤਿਆਂ ਦੀ ਅਸੀਂ ਕੋਸ਼ਿਸ਼ ਕਰੀਦੀ ਹੈ ਜੀ ਤੁਹਾਡੇ ਤੱਕ ਪਹੁੰਚ ਕੇ ਕੋਈ ਚੰਗੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਏ ਤੇ ਤੁਹਾਡਾ ਵੀ ਧੰਨਵਾਦ ਮਿਲਦੇ ਹਾਂ ਜੀ ਫਿਰ ਪਰਸੋਂ ਨੂੰ ਫੇਰ ਤੁਹਾਡੇ ਰੂਬਰੂ ਹੋਵਾਂਗੇ ਤੇ ਅੱਜ 13 ਤੇ ਇੰਡੀਆ 14 ਹੋ ਗਈ ਤੇ 15 ਨੂੰ ਮੇਰਾ ਵੀ ਜਨਮ ਦਿਨ ਬਰਥਡੇ ਹੈਗਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੱਚੇ ਪਾਤਸ਼ਾਹ ਦਿਨ ਨਗਾਈ ਜਾ ਰਿਹਾ ਟਾਈਮ ਲੰਘ ਰਿਹਾ ਤੇ ਇਸੇ ਤਰ੍ਹਾਂ ਦਿਨ ਚੱਲਦੇ ਰਹਿਣ ਅਸੀਂ ਤੁਹਾਡੀ ਸੇਵਾ ਵਿਚ ਇਸੇ ਤਰ੍ਹਾਂ ਹਾਜ਼ਰ ਹੁੰਦੇ ਰਹੀਏ ਸ਼ੁਕਰੀਆ ਜੀ ਧੰਨਵਾਦ
0: ਚਾਹੇ ਦਵਾਈ ਦੇ ਕਰਕੇ ਹੈ ਤੇ ਚਾਹੇ ਕਿਸੇ ਸੱਪ ਡੰਗ ਵੱਧ ਗਿਆ ਉਹਦੇ ਕਰਕੇ ਹੈ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਜਾਵੇ ਖੂਨ ਟੁੱਟਦਾ ਆ ਔਰ ਉਸ ਖੂਨ ਦੇ ਟੁੱਟਣ ਤੋਂ ਬਾਅਦ ਅਗਰ ਉਹ ਜ਼ਹਿਰ ਲਗਾਤਾਰ ਕਿਸੇ ਸਰੀਰ ਦੇ ਵਿਚ ਰਹਿੰਦਾ ਹੈ ਭਾਵੇਂ ਥੋੜੀ ਮਾਤਰਾ ਚ ਮਰਿਆ ਨਹੀਂ ਥੋੜੀ ਮਾਤਰਾ ਚ ਰਹਿੰਦਾ ਹੈ ਜ਼ਿੰਦਾ ਰਹਿੰਦਾ ਆ ਪਰ ਉਹਦੇ ਹਾਲਾਤ ਵਿਚ ਆਮ ਤੌਰ ਤੇ ਇਹ ਟੈਂਡੈਂਸੀਆਂ ਆ ਜਾਂਦੀਆਂ ਨੇ ਕਿ ਉਹਨਾਂ ਨੂੰ ਪੱਥਰੀ ਬਣਨ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਅਸੀਂ ਆਮ ਵੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਡਾਕਟਰਾਂ ਕੋਲ ਜਾਂਦੇ ਉਹ ਭਾਈ ਤੇਰੇ ਤਾਂ ਪਿੱਤੇ ਚ ਪੱਥਰੀ ਹੋ ਗਈ ਹੈ ਜਾਂ ਤੇਰੇ ਗੁਰਦਿਆਂ ਵਿਚ ਪੱਥਰੀ ਹੋ ਗਈ ਹੈ ਇਹਦਾ ਮਤਲਬ ਕੀ ਆ ਕਿ ਉਸ ਬੰਦੇ ਇਹਨਾਂ ਹੀ ਹੈਗਾ ਉਹ ਠੀਕ ਹੈ ਵੀ ਪਿੱਤਾ ਹੀ ਕੱਢ ਦਿਓ ਜਾਂ ਅੱਜ ਕੱਲ ਲੀਥੋ ਟ੍ਰਿਪਸੀ ਚੱਲੀ ਹੋਈ ਹੈ ਬਿਜਲੀ ਦੀਆਂ ਕਿਰਨਾਂ ਦੇ ਨਾਲ ਉਸ ਪੱਥਰੀ ਨੂੰ ਖੋਰ ਦਿੱਤਾ ਜਾਂਦਾ ਆ ਇਸੇ ਤਰ੍ਹਾਂ ਕਿਡਨੀ ਵਾਸਤੇ ਵੀ ਕਰਦੇ ਹੈਗੇ ਨੇ ਉਹਨਾਂ ਨੂੰ ਖੋਰ ਦਿੰਦੇ ਹੈਗੇ ਇਹ ਹਾਲਤ ਨੀ ਨਾ ਹੈਗਾ ਉਹੀ ਤੱਤ ਤੋੜ ਕੇ ਤੁਸੀਂ ਫਿਰ ਸਰਕੂਲੇਸ਼ਨ ਚ ਪਾ ਦਿੱਤੇ ਹੈਗੇ ਨੇ ਇਹ ਹੱਲ ਨਹੀਂ ਹੈਗਾ ਹੱਲ ਇਹ ਆ ਕਿ ਅਸੀਂ ਇਹ ਸਮਝੀਏ ਕਿ ਐਸਾ ਹੋ ਕਿਉਂ ਰਿਹਾ ਆ ਇਹ ਦੁੱਧ ਦਾ ਪਨੀਰ ਕਿਉਂ ਬਣ ਰਿਹਾ ਹੈਗਾ ਆ ਇਹਨੂੰ ਸਰਕੂਲੇਟ ਚ ਨਾਰਮਲ ਸਰਕੂਲੇਸ਼ਨ ਚ ਹੋਣਾ ਚਾਹੀਦਾ ਸੀ ਇਹ ਟੁੱਟ ਕੇ ਪੱਥਰੀ ਕਿਉਂ ਬਣ ਰਿਹਾ ਹੈਗਾ ਆ ਉਸ ਚੀਜ਼ ਨੂੰ ਜਾਣਨ ਦੀ ਅਸੀਂ ਅੱਜ ਉਹਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਜਿਹੜਾ ਇਹ ਨੁਕਸ ਆ ਇਹ ਕਿਸ ਥਾਂ ਤੇ ਪਿਆ ਹੁੰਦਾ ਹੈ ਜਦੋਂ ਇਹ ਮੈਂਬਰਾਂ ਦੀ ਗੱਲ ਮੈਂ ਕਰ ਰਿਹਾ ਸਾਂ ਉਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਐਗਜ਼ੋਟ ਇੰਡੋਟੌਕਸਿਨ ਦੇ ਕਰਕੇ ਇਹੋ ਜਿਹੀ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਕਿ ਉਹ ਸੈੱਲ ਦੇ ਜਿਹੜੇ ਹੀਮੋਗਲੋਬਿਨ ਨੇ ਟੁੱਟਣਾ ਸ਼ੁਰੂ ਹੋ ਜਾਂਦਾ ਆ ਜਿਹਦੇ ਮੁਤਾਬਕ ਖੂਨ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਵੇਂ ਦੁੱਧ ਦਾ ਪਨੀਰ ਬਣ ਗਿਆ ਪਾਣੀ ਇੱਕ ਪਾਸੇ ਹੋ ਗਿਆ ਛਗਣਾ ਮਾਦਾ ਇੱਕ ਪਾਸੇ ਹੋ ਗਿਆ ਔਰ ਉਹ ਕਈ ਥਾਵਾਂ ਤੇ ਉਹਦੇ ਵਾਸਤੇ ਚੀਜ਼ਾਂ ਜਗ੍ਹਾ ਬਣੀ ਹੋਈ ਹੈ ਜਿੱਥੇ ਜਿੱਥੇ ਉਹ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਉੱਥੇ ਉੱਥੇ ਉਹ ਪੱਥਰੀ ਬਣਨ ਦੀ ਕੰਡੀਸ਼ਨ ਵੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਹੁਣ ਕੰਮ ਤੇ ਸਾਰਾ ਹੀ ਰੁਕ ਗਿਆ ਕੰਮ ਸਾਰਾ ਹੀ ਰੁਕ ਗਿਆ ਸਾਡਾ ਬਈ ਜਿਨ੍ਹਾਂ ਨੇ ਆਕਸੀਜਨ ਲੈ ਕੇ ਜਾਣਾ ਸੀ ਉਹ ਤਾਂ ਵਿਚਾਰੇ ਆਪਦੀ ਜਾਨ ਨੂੰ ਰੋਂਦੇ ਪਏ ਆ ਉਹ ਟੁੱਟ ਗਿਆ ਉਹ ਪਨੀਰ ਵਾਂਗੂ ਬਣ ਗਿਆ ਦੁੱਧ ਅਸਲ ਰਿਹਾ ਨਹੀਂ ਹੈਗਾ ਤੇ ਉਸ ਵੇਲੇ ਸ਼ਾਰਟਨੈਸ ਆਫ ਬ੍ਰੈਡ ਮਾੜਾ ਜਿਹਾ ਯਾਰ ਜਵਾਨ ਬੰਦਾ ਹੈ ਪੌੜੀਆਂ ਚੜ੍ਹਨ ਲੱਗਾ ਸਾਹ ਚੜ ਗਿਆ ਜਵਾਨ ਬੰਦਾ ਹੈ ਥੋੜਾ ਜਿਹਾ ਤੁਰਦਾ ਤੇਨੂੰ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਇਹਦਾ ਮਤਲਬ ਕੁਛ ਨਾ ਕੁਛ ਐਸਾ ਉਹਦੇ ਸਰੀਰ ਦੇ ਅੰਦਰ ਜਾ ਰਿਹਾ ਹੈ ਤੇ ਜੇ ਉਹ ਕਹਿੰਦੇ ਜੀ ਮੈਂ ਤਾਂ ਬੜਾ ਪਰਹੇਜ਼ ਕਰਦਾ ਜੀ, ਮੈਂ ਤਾਂ ਇਸ ਤਰ੍ਹਾਂ ਕਰਕੇ ਬਸੇਰੀਆਂ ਚੀਜ਼ਾਂ ਜਿਹੜੀਆਂ ਨਾਰਮਲ ਖਾਣਾ ਹਾਂ, ਬਾਜ਼ਾਰੀ ਚੀਜ਼ ਵੀ ਨਹੀਂ ਖਾਂਦਾ, ਕਦੀ ਚੀਜ਼ ਵੀ ਨਹੀਂ ਖਾਂਦਾ, ਤਾਂ ਫਿਰ ਅਸੀਂ ਸਮਝਦੇ ਹਾਂ ਵੀ ਨਹੀਂ ਇਹ ਬਾਹਰੋਂ ਤਾਂ ਨਹੀਂ ਗਿਆ, ਇਹਦਾ ਮਤਲਬ ਅੰਦਰੋਂ ਗਿਆ ਹੈਗਾ। ਸੋ ਅੰਦਰੋਂ ਫਿਰ ਅਸੀਂ ਉਹਦੀ ਸ਼ਨਾਖਤ ਕਰਦੇ ਹਾਂ। ਅੱਜ ਕੱਲ੍ਹ ਤਾਂ ਸੀ ਟੀ ਸਕੈਨ ਹੋਣੇ ਸ਼ੁਰੂ ਹੋ ਗਏ ਜੀ, ਕਿੱਥੇ ਕਿੱਥੇ ਨੁਕਸ ਹੈ, ਕਿੱਥੇ ਕਿੱਥੇ ਚੀਜ਼ ਹੈ, ਕਿਹਦੇ ਕਰਕੇ ਇੰਡੋਟੋਕਸਿਨ ਪੈਦਾ ਹੋ ਰਿਹਾ, ਔਰ ਉਸ ਨੂੰ ਨਿਵਾਰਨ ਕਰਨ ਦਾ ਫਿਰ ਅਸੀਂ ਉਪਰਾਲਾ ਕਰਦੇ ਹਾਂ। ਪਰ ਮੈਂ ਉਹਦੀ ਬਰੀਕੀ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਸੈੱਲ ਦੇ ਵਿੱਚ ਇਸ ਤਰ੍ਹਾਂ ਦਾ ਨੁਕਸ ਪੈ ਗਿਆ ਤੇ ਅਸੀਂ ਫਿਰ ਇਹ ਵੇਖਿਆ ਵੀ ਸਾਹ ਚੜਨਾ ਸ਼ੁਰੂ ਹੋ ਗਿਆ, ਰੰਗ ਪੀਲਾ ਹੋ ਗਿਆ, ਪਿਸ਼ਾਬ ਪੀਲਾ ਹੋਣਾ ਸ਼ੁਰੂ ਹੋ ਗਿਆ, ਚਮੜੀ ਪੀਲੀ ਹੋ ਗਈ, ਈਵਨ ਨੌਂ ਪੀਲੀ ਹੋ ਗਏ, ਸਾਹ ਚੜਦਾ ਤੇ ਦਿਲ ਜ਼ਿਆਦਾ ਧੜਕਦਾ ਹੈਗਾ ਆ, ਜੇ ਚੱਕਰ ਆਉਂਦੇ ਨੇ ਜਿਹਨੂੰ ਡਿਜ਼ੀਨੈਸ ਵਗੈਰਾ ਕਹਿੰਦੇ, ਚੱਕਰ ਆਉਣ ਲੱਗ ਗਏ ਨੇ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਔਰ ਜੇ ਕੋਈ ਬੁੱਢਾ ਹੋਵੇ, ਭਲਾ ਜਵਾਨ ਤਾਂ ਹੋਇਆ ਉਹਦੇ ਚ ਇਹ ਨਿਸ਼ਾਨੀਆਂ ਆ ਜਾਣਗੀਆਂ, ਜੇ ਕੋਈ ਬੁੱਢਾ ਹੋਵੇ ਤੇ ਉਹਦੇ ਵਿੱਚ ਆ ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਬ੍ਰੇਨ ਨੂੰ ਆਕਸੀਜਨ ਪੂਰੀ ਦੇਣ ਵਾਲਾ ਕੰਮ ਪੂਰਾ ਨਹੀਂ ਹੋ ਰਿਹਾ। ਸਭ ਤੋਂ ਜ਼ਿਆਦਾ ਤੁਸੀਂ ਦੇਖਿਆ ਨਾ, ਦਿਲ ਤੋਂ ਜਦੋਂ ਇੱਕ ਵੱਡੀ ਨਾੜੀ ਜਿਹਨੂੰ ਅਸੀਂ ਓਟਾ ਕਹਿੰਦੇ ਆ, ਓਟਾ ਨਾੜੀ ਨਿਕਲਦੀ ਆ ਸਾਡੀ ਗਰਦਨ ਚ ਆ ਕੇ, ਉਹਦੇ ਵਿੱਚੋਂ ਦੋ ਬ੍ਰਾਂਚਾਂ ਸਿੱਧੀਆਂ ਸਿਰ ਨੂੰ ਜਾਂਦੀਆਂ ਨੇ ਤੇ ਇੱਕ ਬ੍ਰਾਂਚ ਹੇਠਾਂ ਛਾਤੀ ਨੂੰ, ਫਿਰ ਪੇਟ ਨੂੰ, ਫਿਰ ਲੱਤਾਂ ਨੂੰ ਖੂਨ ਸਪਲਾਈ ਕਰਦੀ। ਇਹਦਾ ਮਤਲਬ ਕੀ ਹੋਇਆ ਵੀ ਪਹਿਲਾਂ ਦੋ ਹਿੱਸੇ ਤਾਂ ਸਿੱਧਾ ਹੀ ਖੂਨ ਉੱਪਰ ਨੂੰ ਜਾਂਦਾ ਹੈਗਾ, ਇਹਦਾ ਮਤਲਬ ਸਿਰ ਨੂੰ ਜ਼ਿਆਦਾ ਖੂਨ ਜਾਂਦਾ ਹੈਗਾ। ਤੇ ਹੁਣ ਅਸੀਂ ਇਹ ਕਹਿ ਰਹੇ ਹਾਂ ਵੀ ਜਦੋਂ ਬੰਦੇ ਨੂੰ ਡਿਜ਼ੀਨੈਸ ਹੋਇਆ, ਚੱਕਰ ਆ ਗਿਆ ਜੀ ਮੈਨੂੰ ਤਾਂ, ਅੱਖਾਂ ਵੀ ਹਨੇਰਾ ਆ ਗਿਆ ਜੀ ਮੈਨੂੰ, ਉਹਦਾ ਮਤਲਬ ਕੀ ਆ? ਉਹਦਾ ਮਤਲਬ ਇਹ ਹੈਗਾ ਆ ਕਿ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ। ਦੂਜੀ ਇੱਕ ਗੱਲ ਹੋਰ ਆਮ ਤੁਸੀਂ ਨੋਟ ਕੀਤੀ ਹੋਣੀ ਹੈ, ਜਹਾਜ਼ ਚ ਬੈਠਦੇ ਹੋ ਨਾ ਤੇ ਜਦੋਂ ਤੁਸੀਂ ਗ੍ਰੈਵੀਟੇਸ਼ਨ ਦੀ ਫੋਰਸ ਦੇ ਮੁਤਾਬਕ ਹੇਠਾਂ ਉਤਰਨਾ ਸ਼ੁਰੂ ਹੁੰਦੇ ਹੋ, ਉਸ ਗ੍ਰੈਵੀਟੇਸ਼ਨ ਦੇ ਮੁਤਾਬਕ ਕੀ ਹੁੰਦਾ ਆ ਕਿ ਜਿਹੜਾ ਸਾਡਾ ਸੋਲਿਡ ਮਟੀਰੀਅਲ ਹੈ ਖੂਨ ਦੇ ਵਿੱਚ, ਉਹ ਗ੍ਰੈਵੀਟੇਸ਼ਨ ਨਾਲ ਹੇਠਾਂ ਵਾਲੇ ਪਾਸੇ ਸੈਡੀਮੈਂਟੇਟ ਕਰਦਾ ਹੈ, ਬੈਠਦਾ ਹੈ। ਔਰ ਪਾਣੀ ਜਿਵੇਂ ਸਾਡੇ ਆਹ ਪਨੀਰ ਬਣਨ ਵਾਲੀ ਗੱਲ ਤਰ੍ਹਾਂ ਪਾਣੀ ਉੱਤੇ ਆ ਜਾਂਦਾ ਤੇ ਜਿਹੜਾ ਦੂਸਰਾ ਹੈਗਾ ਪਨੀਰ ਹੈ ਉਹ ਸਾਈਡ ਤੇ ਹੇਠਾਂ ਰਹਿ ਜਾਂਦਾ, ਠੀਕ ਉਸੇ ਤਰ੍ਹਾਂ ਕਈਆਂ ਨੂੰ ਬੜਾ ਦਰਦ ਹੁੰਦਾ, ਬਹੁਤ ਸਿਰ ਤਕਲੀਫ ਹੁੰਦੀ, ਕੰਨਾਂ ਫਟਣ ਲੱਗ ਜਾਂਦੇ ਨੇ। ਕਾਰਨ ਕੀ ਹੁੰਦਾ ਆ ਕਿ ਉਸ ਵੇਲੇ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ, ਜਿਹੜਾ ਖੂਨ ਜਾ ਰਿਹਾ ਸੀਗਾ ਉਹਦੇ ਵਿੱਚ ਆਕਸੀਜਨ ਲਿਜਾਣ ਦੀ ਇੰਨੀ ਕਪੈਸਿਟੀ ਨਹੀਂ ਕਿਉਂਕਿ ਹੇਠਾਂ ਸੈਡੀਮੈਂਟੇਡ ਕਰ ਗਿਆ। ਔਰ ਕਈ ਲੋਕ ਬੜੇ ਐਕਸੀਡੈਂਟ ਵਾਲੇ ਵੀ ਹੋ ਜਾਂਦੇ ਨੇ ਇਸ ਹਾਲਾਤ ਦੇ ਵਿੱਚ। ਸੋ ਇਹ ਸਾਰੀ ਕੰਡੀਸ਼ਨ ਇਸ ਕਰਕੇ ਵਾਪਰਦੀ ਆ ਕਿ ਜਾਂ ਤਾਂ ਇੰਡੋਟੋਕਸਿਨ ਹੈ ਜਾਂ ਐਗਜ਼ੋਟੋਕਸਿਨ ਹੈ। ਖਾਸ ਤੌਰ ਤੇ ਜਿਹੜੇ ਹਾਰਟ ਪ੍ਰੋਬਲਮ ਵਾਲੇ ਹੁੰਦੇ ਨੇ, ਕਈ ਵਾਰ ਡਾਕਟਰ ਉਹਨਾਂ ਨੂੰ ਰੋਕਦੇ ਨਾ ਬਈ ਤੂੰ ਹਵਾਈ ਜਹਾਜ਼ ਚ ਸਫ਼ਰ ਨਾ ਕਰੀ, ਸਿਰਫ ਇਸੇ ਕਰਕੇ ਰੋਕ ਦਿੰਦੇ ਨੇ ਕਿ ਹੁਣ ਤੇ ਇਹਦਾ ਹੁਣੇ ਪੂਰੀ ਨਹੀਂ ਹੁੰਦੀ ਆਕਸੀਜਨ, ਜਿਹਨੂੰ ਅਸੀਂ ਅਨੋਕਸੀਆ ਕਹਿੰਦੇ ਹਾਂ, ਬ੍ਰੇਨ ਦੇ ਵਿੱਚ ਆਕਸੀਜਨ ਦਾ ਘੱਟ ਜਾਣਾ। ਤੇ ਜੇ ਇਹ ਹਾਈ ਅਪ ਗਿਆ ਤੇ ਉਸ ਵੇਲੇ ਤੈਨੂੰ ਹੋਰ ਜ਼ਿਆਦਾ ਪ੍ਰੋਬਲਮ ਆ ਜਾਊਗੀ, ਐਕਸੀਡੈਂਟ ਵੀ ਹੋ ਸਕਦਾ, ਡੈਥ ਵੀ ਹੋ ਸਕਦੀ, ਤਾਂ ਫਿਰ ਉਹਨੂੰ ਰੋਕ ਦਿੰਦੇ ਵੀ ਤੂੰ ਨਹੀਂ ਜਾਣਾ। ਸੋ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਮੈਂ ਕਿਹਾ ਸੀਗਾ ਮਸਕੂਲਰ ਡਿਸਟ੍ਰਾਫੀ, ਜਦੋਂ ਆਕਸੀਜਨ ਹੀ ਨਹੀਂ ਮਿਲੀ, ਮਾਸਪੇਸ਼ੀਆਂ ਨੇ ਸਾਡੇ ਸਰੀਰ ਨੂੰ ਕੰਟਰੈਕਟ ਕਰਨਾ, ਚੱਲਣ ਫਿਰਨ ਵਾਸਤੇ ਲੱਤਾਂ ਬਾਹਾਂ ਜਿੰਨੀਆਂ ਵੀ ਸਾਡੀਆਂ ਹਿਲਦੀਆਂ ਨੇ, ਇਹ ਸਾਰੀਆਂ ਮਾਸਪੇਸ਼ੀਆਂ ਦੇ ਕਰਕੇ ਤੇ ਹਿਲਦੀਆਂ ਨੇ, ਤੇ ਹੁਣ ਮਾਸਪੇਸ਼ੀਆਂ ਨੂੰ ਜਿਹੜੀ ਆਕਸੀਜਨ ਮਿਲ ਨਹੀਂ ਰਹੀ, ਮਾਸਪੇਸ਼ੀਆਂ ਜਿਹੜੀਆਂ ਨੇ, ਹਾਲਾਂਕਿ ਫੈਟ ਹਰੇਕ ਥਾਂ ਤੇ ਰਿਜ਼ਰਵ ਹੁੰਦਾ, ਲੱਕੜ ਬਾਲਣ ਹਰੇਕ ਥਾਂ ਤੇ ਪਿਆ ਹੈਗਾ ਆ, ਅੱਗ ਬਾਲਣ ਵਾਸਤੇ ਸਾਨੂੰ ਆਕਸੀਜਨ ਚਾਹੀਦੀ ਹੈਗੀ ਹੈ, ਤੇ ਜੇ ਆਕਸੀਜਨ ਨਹੀਂ ਗਈ ਤੇ ਅੰਗਾਂ ਦੇ ਵਿੱਚ ਸਟਿਫਨੈਸ ਆਣੀ ਸ਼ੁਰੂ ਹੋ ਜਾਂਦੀ ਹੈ, ਅਕੜਾ ਆਣਾ ਸ਼ੁਰੂ ਹੋ ਜਾਂਦਾ, ਔਰ ਉਸ ਅਕੜਾ ਦੇ ਕਰਕੇ ਤੁਸੀਂ ਵੇਖੋ ਨਾ ਜੀ, ਉਂਗਲੀ ਨੀ ਮੁੜ ਰਹੀ ਯਾਰ, ਮੇਰੀ ਲੱਤ ਨੀ ਮੁੜਦੀ, ਆਕੜੀ ਗਈ ਇੱਕ ਦਿਨ, ਇੱਕ ਥਾਂ ਤੇ ਬੈਠਿਆਂ ਬੈਠਿਆਂ ਐਸਾ ਹੋ ਗਿਆ, ਉਹਦਾ ਮਤਲਬ ਕੀ ਸਪਲਾਈ ਰੁਕ ਗਈ ਉਸ ਵੇਲੇ। ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੋ ਸਕਦੀਆਂ ਨੇ ਕਿ ਕਿਸੇ ਤਰ੍ਹਾਂ ਦਾ ਟੌਕਸਿਨ ਜਿਹੜਾ ਆ ਉਹ ਸੈੱਲ ਦੇ ਵਿੱਚ ਜਾ ਰਿਹਾ ਹੈ। ਹੁਣ ਇਹਦੇ ਇਲਾਜ ਦੇ ਸੰਬੰਧ ਵਿੱਚ ਮੈਂ ਇੱਕ ਗੱਲ ਹੋਰ ਕਹਿ ਰਿਹਾ ਵੀ ਅਲਜ਼ਾਈਮਰ, ਪਾਰਕਿੰਸਨ ਵਗੈਰਾ ਬਿਮਾਰੀਆਂ ਜਿਹੜੀਆਂ ਨੇ ਨਾ, ਇਹਨੂੰ ਅਸੀਂ ਓਲਡ ਏਜ ਦਾ ਬਿਮਾਰੀਆਂ ਕਹਿੰਦੇ ਹਾਂ। ਉਹਦਾ ਕਾਰਨ ਇਹ ਹੁੰਦਾ ਆ ਕਿ ਯੰਗ ਏਜ ਵਿੱਚ ਮਾਸਪੇਸ਼ੀਆਂ ਕਾਫੀ ਕੰਮ ਕਰ ਰਹੀਆਂ ਹੁੰਦੀਆਂ ਨੇ ਤੇ ਜਿਹੜਾ ਨਾਰਮਲ ਆਕਸੀਜਨ ਹੈ ਉਹ ਪਹੁੰਚਾਈ ਜਾ ਰਹੀ ਹੈ ਬ੍ਰੇਨ ਨੂੰ, ਤੇ ਬ੍ਰੇਨ ਦਾ ਕੰਮ ਹੈਗਾ ਸਾਡੀ ਯਾਦਾਸ਼ਤ ਸ਼ਕਤੀ ਨਾਲ, ਕੰਟਰੋਵਰਸੀ ਹੈ ਉਹ ਜਿੰਨੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਜਵਾਬ ਦਿੰਦੇ ਹਾਂ, ਸਵਾਲ ਕੱਢਦੇ ਹਾਂ, ਇਹ ਸਾਰੀਆਂ ਦਾ ਹਾਂਜੀ। ਤੇ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ, ਜਦੋਂ ਇਹ ਨਹੀਂ ਕਰਨ ਦੀ ਸ਼ਕਤੀ ਰਹਿੰਦੀ ਅਸੀਂ ਕਹਿੰਦੇ ਹਾਂ ਅਲਜ਼ਾਈਮਰ। ਦੂਜਾ ਹੁੰਦਾ ਪਾਰਕਿੰਸਨ ਕਿ ਬ੍ਰੇਨ ਚਾਹੁੰਦਾ ਤਾਂ ਹੈਗਾ ਆ ਬਈ ਮੈਂ ਆਹ ਕੰਮ ਕਰਾਂ, ਮੈਂ ਚੁੱਕ ਕੇ ਆਹ ਚੀਜ਼ ਉੱਥੇ ਰੱਖ ਦਿਆਂ, ਪਰ ਹੱਥ ਉਹਦਾ ਸਾਥ ਨਹੀਂ ਦੇ ਰਹੀ ਜਾਂ ਲੱਤਾਂ ਉਹਦੀਆਂ ਸਾਥ ਨਹੀਂ ਦੇ ਰਹੀਆਂ। ਪਰ ਇਹ ਗੱਲ ਆਮ ਅਸੀਂ ਬੁਢਾਪੇ ਨਾਲ ਇਸ ਕਰਕੇ ਜੋੜਦੇ ਹਾਂ ਕਿ ਉਦੋਂ ਤੱਕ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਇਸ ਕੰਡੀਸ਼ਨ ਚ ਪਹੁੰਚ ਚੁੱਕੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਆਕਸੀਜਨ ਪੂਰੀ ਮਿਲਦੀ ਨਹੀਂ, ਐਕਸਰਸਾਈਜ਼ ਉਨੀ ਪੂਰੀ ਨਹੀਂ ਹੁੰਦੀ, ਜਾਂ ਇੰਜ ਕਹਿ ਲੋ ਕਿ ਖੁਰਾਕ ਜਿਹੜੀ ਉਹ ਖਾਂਦੇ ਆ ਉਹਦੇ ਵਿੱਚੋਂ ਉਹ ਸਾਰਾ ਮਟੀਰੀਅਲ ਅੰਦਰ ਨਿਕਲ ਕੇ ਬਾਹਰ ਨਹੀਂ ਜਾ ਰਿਹਾ ਹੁੰਦਾ, ਜਿੱਥੇ ਜਾਣਾ ਚਾਹੀਦਾ ਹੈਗਾ ਤੇ ਜਿਹਨੇ ਖੂਨ ਬਣਾਉਣਾ ਹੁੰਦਾ ਉੱਥੇ ਨਹੀਂ ਇਸਤੇਮਾਲ ਹੋ ਰਿਹਾ। ਇਹ ਬੁਢਾਪੇ ਦੀ ਸ਼ਕਲ ਹੈ, ਇਹਨੂੰ ਸੀਨੈਲਿਟੀ ਕਹਿੰਦੇ ਆ, ਔਰ ਇਸ ਕਰਕੇ ਹੀ ਉਹਨਾਂ ਨੂੰ ਇਹ ਜ਼ਿਆਦਾ ਤਕਲੀਫਾਂ ਹੁੰਦੀਆਂ ਨੇ। ਪਰ ਕਈ ਵੇਰਾਂ ਅਡਲਟ ਏਜ ਦੇ ਵਿੱਚ ਵੀ ਹੁੰਦੀਆਂ ਨੇ, ਅਡਲਟ ਏਜ ਵਿੱਚ ਜਿੰਨੀਆਂ ਹੁੰਦੀਆਂ ਨੇ ਤਾਂ ਮਤਲਬ ਇਹ ਬਹੁਤ ਤੇਜ਼ੀ ਨਾਲ ਕੋਈ ਚੀਜ਼ ਆ ਰਹੀ ਹੈ ਔਰ ਉਹਦਾ ਬਹੁਤ ਤੇਜ਼ੀ ਨਾਲ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇੱਕ ਮੈਂ ਹੋਰ ਗੱਲ ਦੱਸਿਆ ਸੀ ਵੀ ਮਾਂ ਬਾਪ ਨੂੰ ਜਾਂ ਕਿਸੇ ਨੂੰ ਇਸ ਤਰ੍ਹਾਂ ਦਾ ਜਾਂ ਕਿਸੇ ਪੀੜ੍ਹੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦਾ ਗਾਂ ਜਿਹੜੇ ਬੱਚੇ ਜੰਮਦੇ ਹੁੰਦੇ ਨੇ ਕਈ ਵੇਰਾਂ ਉਹਨਾਂ ਦੇ ਵਿੱਚ ਇਹ ਚੀਜ਼ ਟ੍ਰਾਂਸਮਿਟ ਜੀਨਸ ਦੇ ਰਾਹੀਂ ਹੋ ਜਾਂਦੀ ਹੈ ਔਰ ਫਿਰ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਮਸਕੁਲਰ ਡਿਸਟ੍ਰੋਫੀ ਦੀ, ਉਹਦੇ ਨਾਲ ਜੰਮਣ ਵਾਲੇ ਬੱਚੇ ਦੀ ਬਹੁਤ ਕੰਡੀਸ਼ਨ ਅਜੀਬੋ ਗਰੀਬ ਹੁੰਦੀ ਹੈ, ਬਹੁਤ ਲੰਬਾ ਸਮਾਂ ਜਿਉਂਦੇ ਵੀ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਔਰ ਗੱਲ ਅਸੀਂ ਕਿੱਥੇ ਪਹੁੰਚ ਗਏ ਸੀਗੇ, ਸੈੱਲ ਮੈਂਬਰਨ ਤੇ। ਉਹ ਭਾਈ ਇਕੱਲੇ ਸੈੱਲ ਮੈਂਬਰਨ ਦੇ ਕਰਕੇ ਹੀ ਇੰਨੀਆਂ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ। ਸਾਡਾ ਜਿਹੜਾ ਬੈਰੀਅਰ ਆ ਜਾਂ ਸਾਡਾ ਕਸਟਮ ਡਿਪਾਰਟਮੈਂਟ ਆ ਉਹਦੀ ਕੋਈ ਰੋਕ ਟੋਕ ਹੈ ਨੀ ਗੀ। ਜਿਵੇਂ ਵੈਨਜ਼ੂਏਲਾ ਵਾਲੀ ਹਾਲਾਤ ਤੁਸੀਂ ਵਾਪਰੇ ਨਾ, ਡਰੱਗ ਉਧਰੋਂ ਆਉਂਦਾ ਸੀਗਾ ਸਾਡੇ ਦੇਸ਼ ਚ, ਅਮੈਰੀਕਾ ਚ ਆਈ ਜਾਂਦਾ ਸੀ, ਲੋਕ ਖਾਈ ਪੀ ਜਾਂਦੇ ਸੀਗੇ, ਬਿਮਾਰੀਆਂ ਵੀ ਵੱਧਦੀਆਂ ਹੋਣਗੀਆਂ, ਬਹੁਤ ਪਰੇਸ਼ਾਨ ਹੁੰਦਾ ਹੋਊਗਾ। ਸੋ ਇਸ ਸਾਰੀ ਗੱਲ ਦਾ ਜਿਵੇਂ ਅਸੀਂ ਰੋਕ ਟੋਕ ਕਰ ਦੇਣਾ ਇੱਥੋਂ ਆਉਂਦਾ ਨੂੰ ਬੰਦ ਕਰ ਦੇ ਤਾਂ ਉਹੀ ਗੱਲ ਕੰਡੀਸ਼ਨ ਚ ਹੋਈ, ਇਹੀ ਸਾਡੇ ਸਰੀਰ ਚ ਵਾਪਰ ਜਾਂਦੀ ਹੈਗੀ। ਸੋ ਉਸ ਤੋਂ ਬਾਅਦ ਅਗਲੀ ਗੱਲ ਵੀ ਹੁਣ ਆਮ ਤੌਰ ਤੇ ਡਾਕਟਰ ਲੋਕ ਕੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਸਪਲੀਮੈਂਟ ਕਰੋ ਯਾਰ, ਜਿੰਨੇ ਕੁ ਫੌਜੀ ਉੱਥੇ ਘਾਤ ਹੋ ਰਹੇ ਨੇ ਬਾਰਡਰ ਤੇ ਉਹਨੇ ਹੋਰ ਸਪਲਾਈ ਕਰੋ। ਜਦ ਕਾਹਦੇ ਨਾਲ ਕਰੋ, ਫੁੱਲ ਕੇ ਸਾਡੇ ਕੋਲ B1, B6, B12 ਇਹੋ ਜਿਹੇ ਕੰਬੀਨੇਸ਼ਨ ਹੈਗੇ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਬਣਾਉਣਾ, ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਤਿਆਰ ਕਰਨਾ, ਟ੍ਰੇਨਿੰਗ ਦੇਣੀ ਹੈ ਜੀ। ਸੋ ਇਹ ਫੋਲਿਕ ਐਸਿਡ ਵਗੈਰਾ ਦੀ ਅਸੀਂ ਕਹਿੰਦੇ ਹਾਂ ਇਹ ਚੀਜ਼ ਹੋਣੀ ਚਾਹੀਦੀ ਹੈ। ਕਈ ਵਾਰ ਕਿਸੇ ਹਾਲਾਤ ਦੇ ਵਿੱਚ ਸਪਲੀਨ ਨੂੰ ਕੱਟ ਦੇਣ ਦਾ ਪ੍ਰੋਸੈਸ ਵੀ ਚੱਲਦਾ, ਪਰ ਉਹ ਬਹੁਤੀ ਵੱਡੀ ਕਾਰਗਰ ਹੋਣ ਵਾਲੀ ਗੱਲ ਨਹੀਂ ਹੈਗੀ। ਕਿਉਂ? ਸਿਰਫ ਇਸ ਕਰਕੇ ਕਿ ਸਪਲੀਨ ਫਟ ਨਾ ਜਾਵੇ, ਬਹੁਤੀ ਜ਼ਿਆਦਾ ਭਰ ਜਾਵੇ ਤੇ ਫਟ ਨਾ ਜਾਵੇ, ਉਸ ਨੂੰ ਬਚਾਉਣ ਦੀ ਖਾਤਰ। ਪਰ ਅਸਲ ਦੇ ਵਿੱਚ ਤਾਂ ਕੰਮ ਪਿੱਛੇ ਹੈ ਨਾ, ਜਿਸ ਕਰਕੇ ਉਹ ਸਪਲੀਨ ਦਾ ਜਿਹੜਾ ਕੰਮ ਓਵਰਲੋਡ ਜੁੜ ਗਿਆ ਹੈਗਾ ਆ, ਉਸ ਜੁੜ ਗਿਆ ਨੂੰ ਤੁਸੀਂ ਬਾਹਰ ਕੱਢ ਰਹੇ ਹੋ ਤੇ ਉਹਨੂੰ ਕੰਪਨਸੇਟ ਕਿਵੇਂ ਕਰਨਾ ਹੈਗਾ? ਸੋ ਕੰਪਨਸੇਟ ਕਰਨ ਵਾਸਤੇ ਕਈ ਵਾਰ ਸਾਨੂੰ ਖੂਨ ਚੜਾਉਣਾ ਪੈ ਸਕਦਾ ਹੈਗਾ ਕਿ ਵਧੀਆ ਖੂਨ ਚੜਾਓ, ਵਧੀਆ ਹੈਮੋਗਲੋਬਿਨ ਅੰਦਰ ਜਾਵੇ, ਔਰ ਇਹ ਜਿਹੜੇ ਵਿਚਾਰੇ ਫੌਜੀ ਹੁਣ ਕੰਮ ਨਹੀਂ ਕਰ ਸਕਦੇ ਇਹਨਾਂ ਨੂੰ ਲਾਂਭੇ ਕਰਕੇ ਤਿਲੀ ਕੱਟ ਦਿੱਤੀ ਜਾਵੇ, ਜਿਹੜਾ ਗਾਰਬੇਜ ਉਹਦਾ ਪਿਆ ਸੀਗਾ ਜਿਹੜਾ ਸਹੀ ਨਹੀਂ ਹੋ ਰਿਹਾ ਸੀਗਾ ਉਹਦੀ ਥਾਂ ਤੇ ਨਵਾਂ ਖੂਨ ਉੱਥੇ ਆ ਜਾਵੇ। ਸੋ ਇਹੋ ਜਿਹੇ ਆਮ ਉਪਰਾਲੇ ਇਹਨੂੰ ਮੈਨੇਜਮੈਂਟ ਕਹਿ ਸਕਦੇ ਆ, ਇਹ ਸਾਰੇ ਕੀਤੇ ਜਾਂਦੇ ਨੇ। ਅਸਲ ਇਹ ਹੁੰਦਾ ਆ ਕਿ ਭਾਈ ਅਸੀਂ ਉਹਨਾਂ ਕਾਰਨਾਂ ਨੂੰ ਲੱਭੀਏ ਔਰ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਦੇ ਮੁਤਾਬਕ ਉਹਦਾ ਨਿਵਾਰਨ ਕਰੀਏ ਕਿ ਭਾਈ ਆਹ ਚੀਜ਼ ਹੈ ਇਸ ਕਰਕੇ ਹੋ ਰਹੀ ਹੈ, ਇਹਨੂੰ ਤੁਸੀਂ ਬੰਦ ਕਰ ਦਿਓ। ਜਦੋਂ ਅਸੀਂ ਕਿਸੇ ਚੀਜ਼ ਦਾ ਰਾਹ ਰੋਕ ਦਿੰਦੇ ਆ ਨਾ ਤੇ ਉਸ ਤੋਂ ਬਾਅਦ ਅੱਗੇ ਵਾਲੀਆਂ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ ਨਾ ਉਹ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੁਦਰਤ ਦਾ ਨਿਯਮ ਹੈ, ਸਰੀਰ ਤਾਂ ਹਰ ਵੇਲੇ ਹੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦਾ, ਪਰ ਜੇ ਪਿੱਛੋਂ ਮੁਸੀਬਤਾਂ ਹੋਰ ਤੁਰੀਆਂ ਆਉਣ ਤੇ ਫਿਰ ਸਰੀਰ ਕਈ ਵਾਰ ਹੱਥ ਖੜੇ ਕਰ ਦਿੰਦਾ ਵੀ ਮੇਰੇ ਤੋਂ ਨਹੀਂ ਹੋ ਸਕਦਾ। ਪਰ ਜੇ ਪਿੱਛੋਂ ਆਉਣ ਵਾਲੀਆਂ ਮੁਸੀਬਤਾਂ ਨੂੰ ਅਸੀਂ ਕਰਤਾ ਬੰਦ ਤੇ ਜੋ ਸਰੀਰ ਦੇ ਵਿੱਚ ਅੰਦਰ ਹੈਗੀਆਂ ਨੇ ਉਹਨਾਂ ਨੂੰ ਸਰੀਰ ਕੰਬੈਟ ਕਰਨ ਦੀ ਹਮੇਸ਼ਾ 24 ਆਵਰ ਕੋਸ਼ਿਸ਼ ਕਰਦਾ ਰਹਿੰਦਾ ਹੈਗਾ ਔਰ ਅਲਟੀਮੇਟ ਉਸ ਨੂੰ ਕਰ ਹੀ ਦਿੰਦਾ ਹੈਗਾ। ਇਸੇ ਤਰ੍ਹਾਂ ਹੀ ਅਸੀਂ ਬਲੱਡ ਟ੍ਰਾਂਸਫਿਊਜ਼ਨ ਦੀ ਗੱਲ ਕਰ ਦਿੱਤੀ ਹੈ ਕਿ ਉਹਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਉਹਦਾ ਪ੍ਰਬੰਧ ਹੋ ਸਕੇ। ਹੁਣ ਇਸ ਤੋਂ ਬਾਅਦ ਅਸੀਂ ਸੈੱਲ ਤੋਂ ਅੱਗੇ ਲੰਘ ਗਏ, ਸੈੱਲ ਦੇ ਅੰਦਰ ਪਹੁੰਚ ਗਏ ਸੀ, ਉਹ ਬਾਰਡਰ ਲੰਘ ਗਏ ਔਰ ਉਹਦੀ ਪਰਮੀਏਬਿਲਿਟੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਬਈ ਇਹਦਾ ਤਰੀਕਾ ਸੈੱਲ ਦੇ ਮਵਾਲ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਹੁੰਦਾ। ਘਰਾਂ ਦੇ ਦਰਵਾਜ਼ੇ ਹੁੰਦੇ ਨੇ ਪਰ ਇਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਇਹਦੀ ਪਰਮੀਏਬਿਲਿਟੀ, ਇਹਦੀ ਮਿਸਾਲ ਮੈਂ ਤੁਹਾਨੂੰ ਦਿੱਤੀ ਸੀ ਬਈ ਜਿਵੇਂ ਲੱਸੀ ਨਿਚੋੜਦੇ ਆ ਪੌਣੇ ਦੇ ਰਾਹੀਂ ਤੇ ਪੌਣੇ ਨੂੰ ਜਿੰਨਾ ਪ੍ਰੈਸ਼ਰ ਦੇ ਕੇ ਘੁੱਟ ਕੇ ਨਿਚੋੜਦੇ ਹੋ ਉਨੀ ਸੰਘਣੀ ਲੱਸੀ ਜਿਹੜੀ ਆ ਉਹ ਬਾਹਰ ਨਿਕਲ ਜਾਏਗੀ ਤੇ ਨਹੀਂ ਨਿਕਲਣੀ ਹੈਗੀ। ਇੱਕ ਲਿਮਿਟਡ ਪ੍ਰੈਸ਼ਰ ਤੱਕ ਇੱਕ ਲਿਮਿਟਡ ਲਿਕੁਇਡ ਜਿਹੜਾ ਨਿਕਲੇਗਾ, ਉਸ ਤੋਂ ਬਾਅਦ ਅਸੀਂ ਲੱਸੀ ਨੂੰ ਘੁੱਟ ਕੇ ਨਿਚੋੜਾਂਗੇ ਤੇ ਤਾਂ ਉਹਦੇ ਵਿੱਚੋਂ ਇਹ ਨਿਕਲਣੀ ਸ਼ੁਰੂ ਹੋਏਗੀ। ਐਵੇਂ ਹੀ ਬਾਹਰੋਂ ਖੁਰਾਕ ਜਾਂਦੀ ਹੈ ਸੈੱਲ ਦੇ ਵਿੱਚ, ਬਾਹਰ ਦੇ ਪ੍ਰੈਸ਼ਰ ਦੇ ਕਰਕੇ ਸੈੱਲ ਦੇ ਵਿੱਚ ਦਾਖਲ ਹੋ ਜਾਂਦੀ ਹੈ, ਪ੍ਰੈਸ਼ਰ ਵੱਧ ਗਿਆ। ਹੁਣ ਸੈੱਲ ਦੇ ਵਿੱਚ ਗਈ ਆ, ਸੈੱਲ ਚ ਪ੍ਰੈਸ਼ਰ ਵੱਧ ਗਿਆ, ਸੈੱਲ ਚ ਪ੍ਰੈਸ਼ਰ ਵੱਧ ਗਿਆ ਤੇ ਉਹਨੇ ਅਗਲੇ ਸੈੱਲ ਚ ਪ੍ਰੈਸ਼ਰ ਵਧਾ ਦਿੱਤਾ। ਤੋ ਪਿਛਲੇ ਪਾਸੋਂ ਤੁਰਿਆ ਹੀ ਆ ਰਹੀ ਖੁਰਾਕ, ਜਿਹੜੀ ਖੁਰਾਕ ਅਸੀਂ ਖਾਧੀ ਹੈ ਉਹਨੇ ਆਖਰ 3-4-5 ਘੰਟੇ ਲੈਣੇ ਆ ਨਾ ਹਜਮ ਹੋਣ ਵਾਸਤੇ। ਹਜਮ ਹੋਣ ਦਾ ਮਤਲਬ ਕੀ ਆ ਕਿ ਸੈੱਲਾਂ ਚੋਂ ਗਈ ਖਤਮ ਹੋ ਗਈ, ਖਤਮ ਨਹੀਂ ਹੋਈ, ਆ ਰਹੀ ਹੈ, ਸਰਕੂਲੇਟ ਕਰ ਰਹੀ ਬਲੱਡ ਦੇ ਵਿਚ, ਔਰ ਜਦ ਤੱਕ ਸਰਕੂਲੇਟ ਕਰ ਰਹੀ ਹੈ ਇਹਦਾ ਮਤਲਬ ਬਾਹਰੀ ਪ੍ਰੈਸ਼ਰ ਵਧਿਆ ਹੋਇਆ, ਸੈੱਲ ਦੇ ਅੰਦਰ ਇਹ ਜਾ ਰਹੀ ਹੈ, ਸੈੱਲ ਟੂ ਸੈੱਲ ਇਹ ਜਾ ਰਹੀ ਹੈ, ਉਂਗਲੀਆਂ ਦੀਆਂ ਪੋਟੀਆਂ ਤੱਕ ਇਹ ਪਹੁੰਚ ਰਹੀ ਹੈ, ਔਰ ਉਥੋਂ ਤੱਕ ਆਕਸੀਡੇਸ਼ਨ ਤੇ ਉਥੋਂ ਤੱਕ ਸਾਰੀ ਐਨਰਜੀ ਜਿਹੜੀ ਹੈ ਉਹ ਪਹੁੰਚ ਰਹੀ ਹੈਗੀ ਹੈ। ਇਹਦਾ ਤਰੀਕਾਕਾਰ ਹੈ ਇਸ ਦੀਵਾਰ ਦੇ ਵਿਚੋਂ ਅੰਦਰ ਜਾਣ ਦਾ। ਹੁਣ ਜਦੋਂ ਅਸੀਂ ਅੰਦਰ ਚਲੇਗੇ ਨਾ, ਤੇ ਇਸ ਦੀਵਾਰ ਦੇ ਅੰਦਰ ਜੋ ਵੀ ਕੁਝ ਅਸੀਂ ਵੇਖਦੇ ਹਾਂ ਉਸ ਸਾਰੇ ਨੂੰ ਅਸਾਂ ਕਿਹਾ ਸੀਗਾ ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਵੀ ਇੱਕ ਚੀਜ਼ ਨਹੀਂ ਹੈਗੀ, ਇਹ ਸਾਰੇ ਅੰਦਰ ਦੇ ਕਾਰੋਬਾਰ ਨੂੰ, ਮਸ਼ੀਨਰੀ ਜਿੰਨੀ ਵੀ ਕੁਝ ਅੰਦਰ ਹੈਗੀ ਹੈ ਉਸ ਸਾਰੇ ਦਾ ਆਧਾਰ ਇਹ ਹੈ। ਇਹਦੇ ਵਿਚ ਜਿਵੇਂ ਅਸੀਂ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਅਸੀਂ ਆਪਣੇ ਇਸ ਵੇਲੇ ਆਬੋ ਹਵਾ ਦੇ ਜਾਣ, ਸਾਨੂੰ ਨਹੀਂ ਲੱਗਦਾ ਵੀ ਸਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਾ। 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਤੇ ਹਮੇਸ਼ਾ ਹੀ ਰਹਿੰਦਾ ਹੈ। ਔਰ ਇਹ ਗੱਲ ਦੱਸ ਰਿਹਾ ਮੈਂ, ਬੱਚੇ ਦੇ ਚੀਕਣ ਦੀ ਗੱਲ ਵੀ ਤੁਹਾਡੇ ਨੂੰ ਐਗਜ਼ਾਮਪਲ ਦੀ ਯਾਦ ਹੋ ਗਿਆ, ਤੁਹਾਨੂੰ ਦੱਸੀ ਸੀ ਕਿ ਮਾਂ ਦੇ ਪੇਟ ਵਿਚ ਇਹ ਪ੍ਰੈਸ਼ਰ ਬੱਚੇ ਤੇ ਨਹੀਂ ਪੈਂਦਾ, ਕਿਉਂਕਿ ਬੱਚੇ ਮਾਂ ਦੀ ਪੇਟ ਦੀਆਂ ਦੀਵਾਰਾਂ, ਫਿਰ ਬੱਚੇਦਾਨੇ ਦੀਆਂ ਦੀਵਾਰਾਂ, ਇਹ ਸਾਰਾ ਉਸ ਨੂੰ ਰੋਕੀ ਰੱਖਦੀਆਂ ਨੇ, ਤੇ ਜਿਹੜੇ ਪਾਣੀ ਚੋਂ ਤੈਰ ਰਿਹਾ ਹੁੰਦਾ ਉਥੇ ਉਹ 480 mm ਮਰਕਰੀ ਦਾ ਪ੍ਰੈਸ਼ਰ ਉਹਦੇ ਤੇ ਨਹੀਂ ਪੈਂਦਾ ਹੈਗਾ। ਇਵੇਂ ਤੁਸੀਂ ਸਮੁੰਦਰ ਵਿਚ ਡਿੱਗ ਕਰਕੇ ਡੀਪ ਚਲੇ ਜਾਂਦੇ ਹੋ ਤੇ ਉਸ ਵੇਲੇ ਵੀ ਇਹ ਇਨਵਾਇਰਮੈਂਟ ਦਾ ਪ੍ਰੈਸ਼ਰ ਤੁਹਾਡੇ ਤੇ ਨਹੀਂ ਰਹਿੰਦਾ, ਇਸੇ ਕਰਕੇ ਅਸੀਂ ਬਹੁਤੀ ਦੇਰ ਪਾਣੀ ਚ ਨਹੀਂ ਰਹਿ ਸਕਦੇ, ਕਿਉਂਕਿ ਸਾਡਾ ਜੀਵਨ ਹੀ ਇਸ ਤਰ੍ਹਾਂ ਦਾ ਬਣਾਇਆ ਹੈ ਕੁਦਰਤ ਨੇ। ਤੋ ਅਲਟੀਮੇਟ ਇਹ ਜਿਹੜਾ ਪ੍ਰੈਸ਼ਰ ਆ ਇਹਦੇ ਵਿਚ ਅਸੀਂ ਨਾਰਮਲ ਰਹਿ ਸਕਦੇ ਹਾਂ, ਔਰ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਪ੍ਰੈਸ਼ਰ ਹੈਗਾ ਸਾਡੇ ਤੇ। ਪਰ ਜਦੋਂ ਅਸੀਂ ਸਾਈਟੋਪਲਾਜ਼ਮ ਦੇ ਵਿਚ ਜਾਂਦੇ ਹਾਂ ਤੇ ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ ਘੋਲ ਹੈ, ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੈ ਸਾਡੇ ਇਨਵਾਇਰਮੈਂਟ ਵਰਗਾ ਸੈੱਲ ਦੇ ਅੰਦਰ, ਜਿਹਦੇ ਵਿਚ ਸੈੱਲ ਦੇ ਅੰਦਰ ਰਹਿਣ ਵਾਲੀਆਂ ਸਾਰੀਆਂ ਚੀਜ਼ਾਂ, ਇਹ ਹੈ ਜੈਲੀ ਵਰਗਾ। ਜੈਲੀ ਤੁਸੀਂ ਸਮਝਦੇ ਹੋ, ਪਾਣੀ ਤਾਂ ਨਹੀਂ ਹੁੰਦਾ, ਠੀਕ ਹੁੰਦੀ ਥੋੜੀ ਜੀ ਪਾਣੀ ਨਾਲ, ਜੈਲੀ ਵਰਗਾ ਸਾਰਾ ਸਬਸਟਾਂਸ ਹੈ ਇਸ ਦੀਵਾਰ ਜਿਹੜਾ ਹੈ ਸੈੱਲ ਮੈਂਬਰਨ ਦੇ ਅੰਦਰ, ਔਰ ਇਹਦੇ ਅੰਦਰ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ ਉਹ ਇਹਦੇ ਵਿਚ ਆਰਾਮ ਨਾਲ ਤੈਰਦੀਆਂ ਨੇ, ਆਰਾਮ ਨਾਲ ਇਧਰੋਂ ਉਧਰ, ਜਿਵੇਂ ਅਸੀਂ ਆਪਣੀ ਹਵਾ ਦੇ ਵਿਚ ਇਧਰੋਂ ਉਧਰ ਜਾਂਦੇ ਹਾਂ, ਪ੍ਰੈਸ਼ਰ ਤਾਂ ਹੈਗਾ ਹੀ ਹੈ ਨਾ, ਪਰ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡਾ ਜੀਵਨ ਹੀ ਕੁਦਰਤ ਨੇ ਇਸ ਤਰ੍ਹਾਂ ਬਣਾ ਦਿੱਤਾ ਹੈਗਾ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜਾ ਜੀਵਨ ਆ ਉਹ ਸਾਈਟੋਪਲਾਜ਼ਮ ਦੇ ਵਿਚ ਰਹਿਣ ਵਾਲਾ ਜੀਵਨ ਹੈ। ਇਸ ਸਾਈਟੋਪਲਾਜ਼ਮ ਦੇ ਵਿਚ ਜਿੰਨੇ ਵੀ ਓਰਗੇਨਸ ਕਹਿੰਦੇ ਨੇ, ਜਿੰਨੀਆਂ ਵੀ ਚੀਜ਼ਾਂ ਹਨ, ਜਿਵੇਂ ਇਸ ਸਾਡੇ ਇਨਵਾਇਰਮੈਂਟ ਚ ਪੰਛੀ ਜਾਨਵਰ ਜੀਵ ਅਸੀਂ ਵੀ ਸਾਰਾ ਕੁਝ ਵਿੱਚ ਜਿੰਨੀ ਵੀ ਚੀਜ਼ਾਂ ਚਾਹੁੰਦੀਆਂ ਨੇ ਜਾਂ ਬਨਸਪਤੀ ਹੈਗੀ ਹੈ ਉਹ ਇਸੇ ਪ੍ਰੈਸ਼ਰ ਦੇ ਅੰਦਰ ਹੀ ਰਹਿੰਦੀ ਹੈ ਤੇ ਜੀਵਨ ਹੀ ਉਹਨਾਂ ਦੇਵੇ ਆ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜੇ ਰਹਿਣ ਵਾਲੀਆਂ ਚੀਜ਼ਾਂ ਹਨ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈਗਾ ਆ ਕਿ ਉਹ ਇਸ ਸਾਈਟੋਪਲਾਜ਼ਮ ਜੈਲੀ ਵਰਗੇ ਸਬਸਟਾਂਸ ਦੇ ਵਿਚ ਉਹ ਆਮ ਤੁਰਦੇ ਨੇ, ਜਿਵੇਂ ਮੱਛੀਆਂ ਪਾਣੀ ਚ ਤੁਰਦੀਆਂ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੁਰਨ ਵਾਸਤੇ, ਕੋਈ ਪ੍ਰੋਬਲਮ ਨਹੀਂ ਹੁੰਦੀ, ਅਸੀਂ ਤੁਰਦੇ ਹਾਂ ਤਾਂ ਸਾਨੂੰ ਹੱਥ ਪੈਰ ਮਾਰਨੇ ਪੈਂਦੇ ਨੇ ਉਹਦੇ ਤੈਰਨ ਵਾਸਤੇ, ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ, ਉਹ ਨਾਰਮਲ ਤੌਰ ਤੇ ਜਿਹੜੇ ਉਹ ਤੁਰ ਸਕਦੇ ਹੈਗੇ ਨੇ। ਸੋ ਉਹ ਸਾਈਟੋਪਲਾਜ਼ਮ ਅਸੀਂ ਉਹਨੂੰ ਕਿਹਾ ਸੀਗਾ। ਹੁਣ ਇਸ ਸਾਈਟੋਪਲਾਜ਼ਮ ਦੇ ਵਿਚ ਜਿਹੜੀ ਬਾਹਰੋਂ ਚੀਜ਼ ਆਈ, ਇੰਡੋਟੋਕਸਿਨ ਹੋਇਆ ਜਾਂ ਐਗਜ਼ੋਟੋਕਸਿਨ ਹੋਇਆ, ਇਹ ਸਾਰੇ ਦਾ ਸਾਰਾ ਇਹਦੇ ਵਿਚ ਸ਼ਾਮਲ ਹੋਣਾ ਹੈ। ਇਸ ਜੈਲੀ ਨੂੰ ਉਹਨੇ ਜਾਂ ਪਤਲਾ ਕਰਨਾ ਹੈ ਜਾਂ ਇਹਨੂੰ ਸੰਘਣਾ ਕਰਨਾ ਹੈਗਾ। ਪਤਲਾ ਕਰਕੇ ਵੀ ਇਥੋਂ ਦੇ ਲੋਕ ਜਿਹੜੇ ਨੇ ਉਹਦੇ ਵਿਚ ਨਹੀਂ ਰਹਿ ਸਕਦੇ। ਹੁਣ ਪਹਾੜਾਂ ਤੇ ਚਲੇ ਜਾਂਦੇ ਹੋ ਨਾ ਤੁਸੀਂ, ਆਕਸੀਜਨ ਦਾ ਪ੍ਰੈਸ਼ਰ ਘੱਟ ਜਾਂਦਾ, ਸਾਨੂੰ ਸਾਹ ਚੜ੍ਹਨ ਲੱਗ ਜਾਂਦਾ ਕਿਉਂਕਿ ਆਕਸੀਜਨ ਉੱਥੇ ਘੱਟ ਹੈਗੀ, ਇਹ ਤਾਂ ਆਉਣੇ ਨਾਰਮਲ ਲੈਵਲ ਤੇ ਸਾਨੂੰ ਸਾਹ ਸਹੀ ਠੀਕ ਆਉਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਅੰਦਰ ਦਾ ਮੰਨ ਲਿਆ ਜਾਏ ਕੋਈ ਐਸੀ ਚੀਜ਼ ਦਾਖਲ ਹੋ ਗਈ ਹੈ ਐਗਜ਼ੋਟੋਕਸਿਨ ਜਾਂ ਇੰਡੋਟੋਕਸਿਨ ਦੇ ਰਾਹੀਂ, ਤਾਂ ਇਸ ਸਾਈਟੋਪਲਾਜ਼ਮ ਦੇ ਵਿਚ ਇਹਦੀ ਕੰਸਿਸਟੈਂਸੀ, ਇਹਦਾ ਟੈਕਸਚਰ ਉਹ ਬਦਲ ਗਿਆ, ਉਹਦਾ ਟੈਕਸਚਰ ਬਦਲ ਗਿਆ। ਤੇ ਉਹ ਜਿਹੜੇ ਲੋਕ ਇਹਦੇ ਵਿਚ ਹੈਗੇ ਨੇ ਜਿਨ੍ਹਾਂ ਦੀ ਗੱਲ ਹੁਣ ਆਪਾਂ ਅੱਗੇ ਕਰਨੀ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਚੱਲਦਾ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਟੂ ਸੈੱਲ ਸਾਰਾ ਸਰੀਰ ਚੱਲਦਾ ਆ, ਉਸ ਸਟਰਕਚਰ ਦੇ ਵਿਚ ਅਬਨਾਰਮੈਲਿਟੀ ਆ ਜਾਂਦੀ ਹੈ, ਔਰ ਸਹੀ ਅਬਨਾਰਮਲ ਤੌਰ ਤੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦਾ, ਕਿਉਂਕਿ ਟੌਕਸਿਨ ਉਸ ਦੇ ਵਿਚ ਰਲ ਗਿਆ ਹੈਗਾ ਆ। ਉਹਦੀ ਕੰਸਿਸਟੈਂਸੀ ਜਿਹੋ ਜਿਹੀ ਹੋਣੀ ਚਾਹੀਦੀ ਸੀ, ਜਿਹੋ ਜਿਹੀ ਹਵਾ ਚ ਅਸੀਂ ਸਾਹ ਲੈਂਦੇ ਹਾਂ ਤੇ ਨਾਰਮਲ ਮਹਿਸੂਸ ਕਰਦੇ ਹਾਂ, ਹਨੇਰੀ ਵੀ ਚੱਲਦੀ ਹੋਵੇ ਤੇ ਕਈ ਵਾਰ ਸਾਹ ਲੈਣਾ ਔਖਾ ਹੋ ਜਾਂਦਾ, ਹਾਲਾਂਕਿ ਹੈ ਤਾਂ ਹਵਾ ਹੀ ਹੈ ਨਾ, ਔਰ ਪਹਾੜਾਂ ਤੇ ਜਾਂਦੇ ਤਾਂ ਵੀ ਸਾਹ ਲੈਣਾ ਔਖਾ ਹੋ ਜਾਂਦਾ। ਸੋ ਉਹਦੇ ਮੁਤਾਬਕ ਹੀ ਸਟਰਕਚਰ ਜਿਹੜਾ ਚੇਂਜ ਹੁੰਦਾ ਹੈ ਇਸ ਸੈੱਲ ਦਾ, ਉਹ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨੂੰ ਚੇਂਜ ਕਰਦਾ ਹੈ ਤੇ ਸੈੱਲ ਦਾ ਜਿਉਣਾ ਔਖਾ ਹੋ ਜਾਂਦਾ, ਸਾਹ ਲੈਣਾ ਔਖਾ ਹੋ ਜਾਂਦਾ ਆ। ਔਰ ਇਹ ਸਾਰਾ ਬਾਹਰੀ ਟੌਕਸਨ ਦੇ ਕਰਕੇ ਵੀ ਹੋ ਸਕਦਾ ਹੈ। ਇੰਟਰਨਲ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਖੂਨ ਚ ਸਰਕੂਲੇਟ ਕਰਨ ਲੱਗ ਪੈਂਦੀਆਂ ਨੇ, ਬੇਸਿਕਲੀ ਤਾਂ ਸੈੱਲ ਵਾਸਤੇ ਤੋਂ ਵੀ ਬਾਹਰੀ ਹੋ ਜਾਂਦੀਆਂ ਨੇ। ਜਿਸ ਅੰਗ ਦੇ ਵਿੱਚ ਨੁਕਸ ਪੈ ਗਿਆ ਉਹਦੇ ਸੈੱਲ ਤਾਂ ਉਹ ਚੀਜ਼ ਪੈਦਾ ਕਰ ਰਹੇ ਨੇ ਟੌਕਸਨ, ਬਾਕੀ ਸੈੱਲਾਂ ਵਾਸਤੇ ਤਾਂ ਨਹੀਂ ਸੀ ਨਾ, ਉਹ ਬਾਕੀ ਸੈੱਲਾਂ ਦੇ ਵਿੱਚ ਤਾਂ ਖੂਨ ਰਾਹੀਂ ਸਰਕੂਲੇਟ ਕਰਕੇ ਜਾ ਰਿਹਾ ਨਾ, ਉਹਦੇ ਵਾਸਤੇ ਉਹ ਵੀ ਟੌਕਸਨ ਹੋ ਗਿਆ, ਉਹ ਵੀ ਐਗਜ਼ੋਟੌਕਸਨ ਹੋ ਗਿਆ। ਤਾਂ ਉਸ ਹਾਲਾਤ ਦੇ ਵਿੱਚ ਜਦੋਂ ਇਹੋ ਜਿਹੀ ਚੀਜ਼ ਚਲੀ ਜਾਂਦੀ ਹੈ, ਇੱਕ ਗੱਲ ਹੋਰ ਦੱਸਦਿਆਂ, ਇਹ ਜੈਲੀ ਲਾਈਕ ਸਬਸਟਾਂਸ ਜਿਹੜਾ ਨਾ, ਇਹ ਸਾਰੇ ਦਾ ਸਾਰਾ ਪ੍ਰੋਟੀਨ ਬੇਸ ਆ। ਪ੍ਰੋਟੀਨ ਜਿਹੜਾ ਐਨਰਜੀ ਪੈਦਾ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ। ਜਿਵੇਂ ਲੱਕੜੀ ਦਾ ਕੋਲਾ ਤੇ ਪੱਥਰੀ ਕੋਲਾ ਤੇ ਦੋਹਾਂ ਚ ਅੰਤਰ ਹੁੰਦਾ ਹੈ ਨਾ, ਅਸੀਂ ਖਾ ਤੇ ਆਲੂ ਵੀ ਲਿਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਅਸੀਂ ਆਂਡਾ ਕੋਈ ਖਾ ਲਿਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਪਰ ਪ੍ਰੋਟੀਨ ਵਾਲਾ ਆਂਡੇ ਵਾਲੀ ਐਨਰਜੀ ਜਿਹੜੀ ਹੈ ਲੰਬੇ ਸਮੇਂ ਤੱਕ ਸਾਨੂੰ ਇਹਨੇ ਕੰਮ ਕਰਦੇ ਰਹਿਣਾ, ਜਿਵੇਂ ਪੱਥਰੀ ਕੋਲਾ ਜ਼ਿਆਦਾ ਦੇਰ ਤੱਕ ਬਲਦਾ ਰਹਿੰਦਾ ਹੈਗਾ, ਲੱਕੜ ਦਾ ਕੋਲਾ ਛੇਤੀ ਬਲ ਕੇ ਦੇ ਉਹ ਬੁੱਝ ਜਾਂਦਾ ਹੈਗਾ, ਸੋ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਛੇਤੀ ਹਜਮ ਹੋ ਜਾਂਦੀਆਂ ਨੇ। ਜਿਹੜਾ ਪੱਥਰੀ ਕੋਲਾ ਹੈ ਉਹਦੀ ਅੱਗ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਸਰੀਰ ਦੇ ਵਿੱਚ ਜਿਵੇਂ ਕਾਰਬੋਹਾਈਡ੍ਰੇਟ, ਫੈਟ ਹੈਗਾ, ਪ੍ਰੋਟੀਨ, ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਨਾਲੋਂ ਪ੍ਰੋਟੀਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਲੰਬੇ ਸਮੇਂ ਤੱਕ ਕੰਮ ਕਰਦੀ ਰਹਿੰਦੀ ਹੈ। ਤੇ ਇਹ ਗੱਲ ਕਹਿ ਕੇ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਹਾਂ ਵੀ ਇਹ ਜਿਹੜਾ ਪ੍ਰੋਟੀਨ ਸਾਈਟੋਪਲਾਜ਼ਮ ਦੇ ਵਿੱਚ ਬਣਿਆ ਹੋਇਆ ਹੈ, ਇਹ ਲੰਬੇ ਸਮੇਂ ਤੱਕ ਇਸ ਨੂੰ ਬਣਾਈ ਰੱਖਣ ਵਿੱਚ, ਇਸ ਨੂੰ ਐਨਰਜੀ ਦਿੰਦੇ ਰਹਿਣ ਵਿੱਚ ਸਹਾਈ ਹੁੰਦਾ ਹੈ। ਸੋ ਇਹ ਬਣਿਆ ਕਾਹਦਾ ਹੈਗਾ ਆ, ਪ੍ਰੋਟੀਨ ਦਾ। ਔਰ ਇਹਦੇ ਵਿੱਚ ਪ੍ਰੋਟੀਨ ਦੇ ਕਲੰਪਸ ਜਿਵੇਂ ਗੁੱਛੇ ਬਣੇ ਹੁੰਦੇ ਨੇ, ਤੇ ਇਸ ਤਰ੍ਹਾਂ ਕਰਕੇ ਸਾਰੇ ਦਾ ਸਾਰਾ ਸਾਰੇ ਉਸ ਪਾਣੀ ਘੋਲ ਦੇ ਵਿੱਚ ਘੁਲਿਆ ਹੋਇਆ। ਇਹ ਜੈਲੀ ਜਿਹੜੀ ਹੈ ਉਸ ਪਾਣੀ ਦੇ ਵਿੱਚ ਇਸ ਤਰ੍ਹਾਂ ਘੁਲੀ ਹੋਈ ਹੈ ਕਿ ਸਾਰੇ ਦਾ ਸਾਰਾ ਪ੍ਰੋਟੀਨ ਹੀ ਲੱਗਦਾ ਹੈਗਾ। ਔਰ ਉਹ ਪ੍ਰੋਟੀਨ ਅੰਦਰ ਵਾਲੇ ਪਾਸੇ ਹੁੰਦਾ ਆ, ਜਿਹਦੇ ਕਰਕੇ ਸਾਈਟੋਪਲਾਜ਼ਮ ਜਿਹੜਾ ਆ ਉਹ ਆਪਣੀ ਇੱਕ ਨਾਰਮਲ ਕੰਸਿਸਟੈਂਸੀ ਵਿੱਚ ਰਹਿੰਦਾ ਆ। ਤੇ ਜੇ ਉਹ ਪ੍ਰੋਟੀਨ ਨਾ ਹੋਵੇ, ਸਰੀਰ ਚ ਪ੍ਰੋਟੀਨ ਦੀ ਕਮੀ ਹੋ ਜਾਵੇ, ਜਾਂ ਜਿਹੜੀਆਂ ਚੀਜ਼ਾਂ ਹੁਣ ਦੁੱਧ ਦੇ ਵਿੱਚ ਪ੍ਰੋਟੀਨ ਹੈ ਸਾਨੂੰ ਪਤਾ ਨਹੀਂ ਨਾ ਹੈਗਾ, ਇਹ ਬਾਡੀ ਜਿਹੜੀ ਹੈ ਦੁੱਧ ਦੇ ਵਿੱਚੋਂ ਪ੍ਰੋਟੀਨ ਸਿੰਥੇਸਾਈਜ਼ ਕਰਦੀ ਹੈ, ਇਹ ਸਪਲਾਈ ਉਹ ਚੀਜ਼ ਕਰਦੀ ਜਿਹੜੀ ਉਹਨੂੰ ਅੱਗੇ ਚਾਹੀਦੀ ਹੈ। ਇਹ ਉਹਨੂੰ ਬਣਾ ਕੇ ਦੇ ਲੱਗੇ, ਮਿਸਤਰੀ ਕੋਲ ਤੁਸੀਂ ਲੱਕੜ ਲੈ ਗਏ ਤੇ ਤੁਹਾਨੂੰ ਤਾਂ ਚਾਹੀਦੀ ਕੁਰਸੀ, ਤੇ ਉਹ ਲੱਕੜ ਨੂੰ ਛਿੱਲ ਮੁੱਛ ਕੇ ਉਹਦੀ ਕੁਰਸੀ ਬਣਾ ਕੇ ਤੁਹਾਨੂੰ ਦੇਊਗਾ। ਸਰੀਰ ਦੇ ਅੰਦਰ ਇਸ ਤਰ੍ਹਾਂ ਦੀ ਮਸ਼ੀਨਰੀ ਹੈ ਕਿ ਤੁਸੀਂ ਜੋ ਮਰਜ਼ੀ ਪਾ ਲਓ ਉਹਦੇ ਵਿੱਚ, ਸਰੀਰ ਨੂੰ ਜੋ ਚਾਹੀਦਾ ਹੈਗਾ ਆ ਉਹ ਇਹਦੇ ਵਿੱਚ ਸਿੰਥੇਸਾਈਜ਼ ਹੋਏਗਾ। ਇਹ ਕੁਦਰਤ ਦਾ ਨਿਯਮ ਹੈ, ਸਾਡੀ ਮਸ਼ੀਨਰੀ ਉਹਨੂੰ ਉਸੇ ਤਰ੍ਹਾਂ ਬਣਾਉਂਦੀ ਹੈਗੀ ਹੈ। ਤੇ ਜੋ ਵੀ ਚੀਜ਼ ਅਸੀਂ ਖਾਂਦੇ ਹਾਂ ਉਹਦੇ ਵਿੱਚ ਪ੍ਰੋਟੀਨ ਜਿਹੜਾ ਆ ਉਹ ਇਸੇ ਤਰ੍ਹਾਂ ਸਿੰਥੇਸਾਈਜ਼ ਹੋ ਕੇ ਔਰ ਇੱਕ ਨਾਰਮਲ ਕੰਸਿਸਟੈਂਸੀ ਦੇ ਵਿੱਚ ਵੀ ਇੰਨਾ ਕੁ ਇਹਦੇ ਚ ਪਾਣੀ ਰਲ ਜਾਵੇ ਤੇ ਇਹ ਘੋਲ ਬਹੁਤ ਵਧੀਆ ਰਹੇਗਾ, ਉਹ ਸਾਈਟੋਪਲਾਜ਼ਮ ਜਿਹੜਾ ਸਾਡਾ ਉਹ ਅੰਦਰ ਬਣਦਾ ਹੈਗਾ ਆ। ਹੁਣ ਇਸ ਤਰ੍ਹਾਂ ਅਗਰ ਇਸ ਸਾਈਟੋਪਲਾਜ਼ਮ ਦੇ ਵਿੱਚ ਕੋਈ ਨੁਕਸ ਆ ਗਿਆ, ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਗੁੱਛਿਆਂ ਦੇ ਤੌਰ ਤੇ ਪ੍ਰੋਟੀਨ ਇਕੱਠਾ ਵੀ ਹੋ ਸਕਦਾ, ਅਲੱਗ ਅਲੱਗ ਥਾਂ ਤੇ ਇਕੱਠਾ ਵੀ ਹੋ ਸਕਦਾ। ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੀਬੀਆਂ ਨੂੰ ਸੁਣਿਆ ਹੈ, ਉਹ ਭਾਈ ਉਹਨੂੰ ਤਾਂ ਓਵਰੀ ਚ ਸਿਸਟ ਹੋ ਗਿਆ ਜੀ, ਹੁਣ ਤਾਂ ਫਲਾਣੇ ਥਾਂ ਤੇ ਸਿਸਟ ਹੋ ਗਿਆ ਜੀ, ਹਾਂਜੀ ਇਹ ਸਿਸਟ ਸੁਸਟ ਹੋਣ ਵਾਲੀਆਂ ਤੁਸੀਂ ਆਮ ਗੱਲਾਂ ਸੁਣੀਆਂ ਹੋਣੀਆਂ ਨੇ ਹੈ ਯਾ। ਔਰ ਸਿਸਟ ਜੇ ਸੰਘਣਾ ਹੋ ਜਾਵੇ ਤੇ ਉਹਨੂੰ ਅਸੀਂ ਟਿਊਮਰ ਕਹਿਣ ਲੱਗ ਪੈਂਦੇ, ਔਰ ਜੇ ਸਿਸਟ ਪਾਣੀ ਵਰਗਾ ਹੋਵੇ, ਪਿਲਪਲਾ ਹੋਵੇ ਤੇ ਉਹਨੂੰ ਅਸੀਂ ਸਿਸਟ ਕਹਿੰਦੇ ਹਾਂ, ਮਤਲਬ ਇਹ ਫਰਕ ਇੰਨਾ ਹੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਣਦੀ ਹੈ ਇਸ ਸਾਈਟੋਪਲਾਜ਼ਮ ਦੇ ਵਿੱਚ, ਕੁਝ ਵੀ ਵਾਪਰ ਗਿਆ ਉਹਦੇ ਰਾਹੀਂ ਇਹ ਪਾਣੀ ਚ ਘੁਲਿਆ ਹੋਇਆ ਪ੍ਰੋਟੀਨ ਜਿਹੜਾ ਹੈ ਉਹ ਨਾਰਮਲ ਨਹੀਂ ਰਿਹਾ ਇਕੱਠਾ, ਉਹੀ ਫਿਰ ਦੁਬਾਰਾ ਮੈਂ ਗੱਲ ਦੁਹਰਾਵਾਂ ਤੁਹਾਡੀ ਪਨੀਰ ਬਣਨ ਵਾਲੀ, ਹਾਂਜੀ। ਸੋ ਇਸ ਤਰ੍ਹਾਂ ਅਗਰ ਹੋ ਗਿਆ ਤੇ ਫਿਰ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਨਾ ਸਿਸਟਿਕ ਫਾਈਬਰੋਸਿਸ, ਫਾਈਬਰੋਸਿਸ ਦਾ ਮਤਲਬ ਹੈ ਫਾਈਬਰ, ਉਹ ਧਾਗੇ ਉਹ ਰੇਸ਼ੇ ਜਿਹੜੇ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬਣਾਉਂਦੇ ਨੇ, ਉਹਨਾਂ ਧਾਗਿਆਂ ਦੇ ਵਿੱਚ ਪਾਣੀ ਦਾ ਇਕੱਠਾ ਹੋ ਜਾਣਾ। ਪੰਜਾਬੀ ਚ ਸਮਝਣ ਵਾਲੀ ਗੱਲ ਇਹ ਆ ਕਿ ਪਾਣੀ ਦਾ ਇਕੱਠਾ ਹੋ ਜਾਣ ਤੇ ਕੀ ਬਣੂ, ਪਾਊਚ ਬਣ ਜੂਗਾ। ਬਾਹਰਲੇ ਪਾਸੇ ਤਾਂ ਸੰਘਣੀ ਜੈਲੀ ਹੈਗੀ ਹੈ, ਉਹਦੇ ਵਿਚਕਾਰ ਪਾਣੀ ਨੂੰ ਚਿੜਕੇ ਆ ਗਿਆ ਹੈ, ਸੰਘਣਾ ਮਾਤਾ ਰਹਿ ਗਿਆ ਬਾਹਰ, ਅੰਦਰ ਵਾਲੇ ਪਾਸੇ ਉਹ ਜਿਹੜਾ ਪਾਣੀ ਆ ਗਿਆ, ਹਾਂਜੀ। ਸਾਰੀ ਕੰਸਿਸਟੈਂਸੀ ਨਾਰਮਲ ਨਹੀਂ ਰਹੀ ਤਾਂ ਕੀ ਹੋਏਗਾ, ਸਿਸਟਿਕ ਫਾਈਬਰੋਸਿਸ ਹੋਣਾ ਸ਼ੁਰੂ ਹੋ ਜਾਏਗਾ। ਅਲੱਗ ਅਲੱਗ ਥਾਵਾਂ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਕਿ ਭਾਈ ਓਵਰੀ ਚ ਸਿਸਟ ਹੋ ਗਿਆ ਜਾਂ ਯੂਟਰਸ ਦੇ ਵਿੱਚ ਫਾਈਬਰਾਇਡ ਹੋ ਗਿਆ ਜੀ। ਆਉਣ ਵਾਲੇ ਸਮੇਂ ਚ ਭਾਵੇਂ ਨਾਰਮਲ ਚੱਲੀ ਜਾਵੇ ਹੋ ਸਕਦਾ ਕੈਂਸਰ ਨੀ ਹੋ ਜਾਵੇ, ਗੰਦਾ ਪਾਣੀ ਕਿਸੇ ਥਾਂ ਤੇ ਖੜਾ ਰਹੇ ਤੇ ਅਲਟੀਮੇਟ ਤਾਂ ਬੋ ਮਾਰਨਾ ਸ਼ੁਰੂ ਹੋ ਜਾਂਦਾ ਨਾ, ਰਹੀ ਜਾਵੇ ਜਿੰਨਾ ਮਰਜ਼ੀ ਚਿਰ ਰਹੀ ਜਾਵੇ ਕੋਈ ਪ੍ਰੋਬਲਮ ਨੀ ਹੈਗੀ, ਪਰ ਜੇ ਉਹ ਪਾਣੀ ਗੰਧਲਾ ਹੋ ਗਿਆ, ਬੋ ਮਾਰਨ ਲੱਗ ਗਿਆ ਤੇ ਅਲਟੀਮੇਟ ਉਹ ਬਿਮਾਰੀਆਂ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਹੀ ਇਹ ਸਿਸਟ ਜਿਹੜੇ ਹੁੰਦੇ ਨੇ ਆਮ ਤੌਰ ਤੇ ਤਾਂ ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਰਹਿੰਦੇ ਨੇ, ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਨੇ। ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨਾਰਮਲ ਹੋ ਗਈ, ਜਿਸ ਕਰਕੇ ਖਰਾਬ ਹੋਈ ਸੀ ਉਹ ਸਾਰੇ ਹੀ ਲੱਭ ਲਈ, ਐਗਜ਼ੋ ਜਾਂ ਇੰਡੋਟੌਕਸਿਨ ਦਾ ਕਾਰਨ ਅਸੀਂ ਲੱਭ ਲਿਆ, ਉਹਨੂੰ ਅਸੀਂ ਦੂਰ ਕਰ ਦਿੱਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੀਕ ਵੀ ਹੋ ਜਾਂਦੀਆਂ ਨੇ। ਪਰ ਨਾਲ ਲੰਬੇ ਸਮੇਂ ਤੱਕ ਅਗਰ ਰਹਿੰਦੀਆਂ ਨੇ ਤੇ ਤੁਹਾਨੂੰ ਉਹਦਾ ਕੋਈ ਬਹੁਤਾ ਖਤਰਾ ਨਹੀਂ। ਖਤਰਾ ਉਸ ਵੇਲੇ ਹੁੰਦਾ ਆ ਜਿਸ ਤਰ੍ਹਾਂ ਕਿ ਆਮ ਤੌਰ ਤੇ ਇਹ ਜਾਣਿਆ ਜਾਂਦਾ ਆ ਵੀ ਕੋਈ ਸਿਸਟ, ਕੋਈ ਫਾਈਬਰੋਸਿਸ ਟਿਊਮਰ ਯਾਨੀ ਸਖਤ ਹੋ ਗਿਆ, ਕੋਈ ਮੌਕਾ, ਕੋਈ ਟਿਲ ਲੰਬੇ ਸਮੇਂ ਤੱਕ ਤੁਹਾਡੇ ਸਰੀਰ ਦੇ ਨਾਲ ਲੱਗਿਆ ਹੋਇਆ ਹੈ, ਕੋਈ ਪ੍ਰੋਬਲਮ ਨਹੀਂ। ਪਰ ਕਿਸੇ ਵੇਲੇ ਹਾਲਾਤ ਇਸ ਉਲਟ ਪਾਸੇ ਦੇ ਟਰਨ ਅਪ ਹੋ ਗਏ ਤੇ ਉਸ ਵੇਲੇ ਇਹਦੇ ਵਿਚ ਹੋਰ ਇੱਕ ਸਰਕੂਲੇਸ਼ਨ ਆਉਣਾ ਸ਼ੁਰੂ ਹੋ ਜਾਂਦਾ, ਸਰਕੂਲੇਸ਼ਨ ਦੇ ਵਿਚ ਸਰਕੂਲੇਸ਼ਨ ਜ਼ਹਿਰੀਲਾ ਮਗ ਆਉਣਾ ਸ਼ੁਰੂ ਹੋ ਜਾਂਦਾ ਤੇ ਉਸ ਵੇਲੇ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕੈਂਸਰ। ਇਹ ਡਿਫਰੈਂਟ ਕਾਇੰਡ ਆਫ ਡਿਵੈਲਪਮੈਂਟ ਆਫ ਦੀ ਸੈਲ, ਸੈੱਲਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਡਿਵੈਲਪਮੈਂਟ ਜਿਹਦਾ ਆਮ ਤੌਰ ਤੇ ਸਪੀਡ ਅਪ ਨਾਰਮਲ ਸਪੀਡ ਨਾਲੋਂ ਜ਼ਿਆਦਾ ਸਪੀਡ ਉਹਦੀ ਹੁੰਦੀ ਹੈ। ਬਦਬੂ ਫੈਲਦੀ ਹੈ ਨਾ, ਪਾਣੀ ਹੋਵੇ ਛੱਪੜ ਦੇ ਵਿਚ ਪਿਆ ਤੇ ਕੋਈ ਬੋਹ ਨੀ ਮਾਰਦਾ, ਸਾਨੂੰ ਕੋਲੋਂ ਲੰਘੇ ਜਾਂਦੇ ਆ, ਤੇ ਜੇ ਪਾਣੀ ਜਦੋਂ ਗੰਧਲਾ ਹੋਣਾ ਸ਼ੁਰੂ ਹੋ ਜਾਵੇ ਫਿਰ ਛੱਪੜ ਦੇ ਨੇੜੇ ਹੋ ਨੀ ਲੰਘਿਆ ਜਾਂਦਾ। ਤੋ ਇਸੇ ਤਰ੍ਹਾਂ ਇਹ ਜਿਹੜੀ ਕੈਂਸਰ ਟਾਈਪ ਦੀ ਕੰਡੀਸ਼ਨ ਹੁੰਦੀ ਹੈ ਸੈੱਲਾਂ ਦੇ ਵਿਚ, ਇਸ ਸਾਈਟੋਪਲਾਜ਼ਮ ਦੀ ਮੈਂ ਗੱਲ ਕਰ ਰਿਹਾ ਜਿਹੜਾ ਚਾਰ ਦੀਵਾਰੀ ਦੇ ਅੰਦਰ ਮੈਂਬਰੇਨ ਦੇ ਅੰਦਰ ਵਾਲਾ ਪਾਣੀ ਹੈਗਾ, ਜਦੋਂ ਉਹਦੇ ਚ ਖਰਾਬੀ ਹੋ ਜਾਂਦੀ ਹੈ ਤੇ ਸਿਸਟ ਵਗੈਰਾ ਜਾਂ ਟਿਊਮਰ ਵਗੈਰਾ ਜਾਂ ਫਾਈਬਰਾਇਡ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ, ਉਸ ਵੇਲੇ ਇਹਦੇ ਕੈਂਸਰ ਬਣਨ ਦੀਆਂ ਸੰਭਾਵਨਾ ਹੁੰਦੀ। ਸਾਨੂੰ ਖਤਰਾ ਇਸ ਗੱਲ ਦਾ ਹੁੰਦਾ ਆ ਵੀ ਜੇ ਅਸੀਂ ਇਹਦਾ ਹੋਰ ਕੋਈ ਪ੍ਰਬੰਧ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿਚ ਇਹ ਗੰਦਾ ਪਾਣੀ ਬੋ ਮਾਰੂਗਾ, ਬਿਮਾਰੀਆਂ ਫੈਲਾਊਗਾ। ਇਹ ਜਿਹੜਾ ਸਿਸਟ ਜਾਂ ਫਾਈਬਰੋਸਿਸ ਹੈਗਾ ਆ, ਜੇ ਤਾਂ ਰਿਲੀਵ ਹੋ ਜਾਵੇ ਤੇ ਗੁੱਡ ਐਂਡ ਵੈਲ, ਨਾ ਰਿਲੀਵ ਹੋ ਜਾਵੇ ਤੇ ਫਿਰ ਸਾਨੂੰ ਇਹਨੂੰ ਡਾਕਟਰ ਕਹਿੰਦੇ ਚੰਗਾ ਭਾਈ ਇਸ ਨੂੰ ਕੱਢ ਦਿਓ। ਹਾਂਜੀ, ਔਰ ਇਹਦੇ ਕਰਕੇ ਆਮ ਤੌਰ ਤੇ ਜਿਹੜੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ, ਸੈੱਲ ਤੋਂ ਸੈੱਲ ਦੀ ਡਿਵੀਜ਼ਨ ਬਣਾ ਕੇ, ਸੈੱਲ ਤੋਂ ਸੈੱਲ ਬਣਦਾ ਹੈ ਨਾ ਸਾਡਾ, ਜਿਵੇਂ ਅਮੀਬਾ ਕੱਟੋ ਤੇ ਉਹਦੇ ਦੋ ਅਮੀਬੇ ਬਣ ਜਾਂਦੇ, ਸਾਡੇ ਸੈੱਲਾਂ ਦੇ ਵਿਚ ਇੱਕ ਦੋ ਤਰ੍ਹਾਂ ਦੀ ਡਿਵੀਜ਼ਨ ਹੁੰਦੀ ਹੈ, ਇੱਕ ਡਿਸਟ੍ਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਟੋਟਿਕ, ਇੱਕ ਕੰਸਟਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਓਸਿਸ। ਔਰ ਮਿਓਸਿਸ ਦੇ ਮੁਤਾਬਕ ਜਿਵੇਂ ਇੱਕ ਸੈੱਲ ਨੇ ਦੋ ਬਣਨਾ ਸੀ, ਬੱਚੇ ਤੋਂ ਜਵਾਨ ਹੁੰਦੇ ਜਾਂਦੇ ਆ, ਵੱਡੇ ਹੁੰਦੇ ਜਾਂ ਸਰੀਰ ਵੱਡਾ ਹੁੰਦਾ ਜਾਂਦਾ, ਮਿਓਸਿਸ ਡਿਵੀਜ਼ਨ ਦੇ ਵਿਚ ਚੱਲਦਿਆਂ ਹੋਇਆਂ ਇਹ ਚੀਜ਼ ਸਾਰੀ ਦੀ ਸਾਰੀ ਕਵਰ ਹੁੰਦੀ ਜਾਂਦੀ। ਪਰ ਜੇ ਕਿਸੇ ਥਾਂ ਤੇ ਰੁਕ ਪੈ ਗਈ, ਜੇ ਕਿਸੇ ਥਾਂ ਤੇ ਕਿਸੇ ਬੱਚਾ ਮਾਰ ਰਹਿੰਦਾ ਸੀ, ਐਂਟੀਬਾਇਓਟਿਕ ਬੜੇ ਦਿੱਤੇ ਜਾਂ ਕੁਝ ਹੋਰ ਐਸਾ ਕੁਝ ਬਹੁਤ ਜ਼ਿਆਦਾ ਦਿੱਤਾ, ਕਈਆਂ ਥਾਵਾਂ ਤੇ ਇਹ ਟੌਕਸਿਨ, ਇਹ ਜ਼ਹਿਰੀਲਾ ਮਾਦਾ ਇਹਨੇ ਤੁਹਾਡੇ ਸਾਈਟੋਪਲਾਜ਼ਮ ਦੀ ਅੰਦਰ ਦੀ ਕੰਸਿਸਟੈਂਸੀ ਚੇਂਜ ਕਰ ਦਿੱਤੀ, ਉਹ ਬਈ ਇਹਦੇ ਤਾਂ ਬੱਚੇ ਦਾ ਕੱਦ ਹੀ ਛੋਟਾ ਰਹਿ ਗਿਆ, ਇਹਦੇ ਤੇ ਯਾਰ ਇੱਕ ਲਾਤੀ ਬਾਂਹ ਹੀ ਛੋਟੀ ਹੋ ਗਈ ਹੈ। ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਇਹ ਆ ਕਿ ਇਹਦਾ ਜਿਹੜਾ ਸਾਈਟੋਪਲਾਜ਼ਮ ਸੀ ਜਿਹਨੇ ਡਿਵੀਜ਼ਨ ਹੋ ਕੇ ਇੱਕ ਸੈੱਲ ਤੋਂ ਦੋ ਸੈੱਲ ਚ ਜਾਣਾ ਸੀਗਾ, ਉਹ ਸਪੀਡ ਘੱਟ ਗਈ ਹੈ, ਉਹ ਘੱਟ ਗਈ ਹੈ ਤੇ ਇਸ ਕਰਕੇ ਇਹਦਾ ਕੱਦ ਛੋਟਾ ਰਹਿ ਗਿਆ ਹੈਗਾ। ਜਾਂ ਕੋਈ ਔਰਤ ਹੈਗੀ ਹੈ ਤੇ ਉਹਦੇ ਵੀ ਮਾਸਕ ਧਰਮ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ, ਉਹਦੇ ਸਰੀਰ ਦੇ ਵਿੱਚ ਜ਼ਿਆਦਾਤਰ ਫਾਈਬਰਾਇਡ ਹੋ ਗਿਆ ਜੀ, ਡਾਕਟਰਾਂ ਨੇ ਤੈਨੂੰ ਤਾਂ ਫਾਈਬਰਾਇਡ ਹੋ ਗਿਆ, ਬੱਚੇਦਾਨੀ ਦੇ ਵਿੱਚ ਟਿਊਮਰ ਹੋ ਗਿਆ ਜੀ, ਜਾਂ ਓਵਰੀ ਦੇ ਵਿੱਚ ਕਹਿੰਦੇ ਤੇਰੇ ਤਾਂ ਸਿਸਟ ਹੋ ਗਿਆ ਜੀ, ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਸਿਸਟ ਹੋ ਜਾਂਦੇ ਨੇ। ਔਰ ਉਹਦਾ ਕਾਰਨ ਪਿਛਲੇ ਪਾਸੇ ਕੀ ਹੁੰਦਾ, ਉਸ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਦਾ ਚੇਂਜ ਕਰ ਜਾਣਾ, ਤੇ ਕਾਰਨ ਫਿਰ ਮੈਂ ਤੁਹਾਨੂੰ ਉਹੀ ਦੱਸਿਆ, ਇੰਡੋਟੌਕਸਿਨ ਤੇ ਐਗਜ਼ੋਟੌਕਸਿਨ ਦੇ ਵਿੱਚੋਂ ਕੁਝ ਵੀ ਹੋ ਸਕਦਾ। ਹੁਣ ਕੀ ਆ ਭਾਈ, ਉਸ ਗੰਦੇ ਪਾਣੀ ਛੱਪੜ ਦੇ ਵਿੱਚ ਬੈਕਟੀਰੀਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ, ਪਹਿਲਾਂ ਤਾਂ ਹੈ ਨੀ ਸੀ, ਜਦੋਂ ਇਹ ਸਾਈਟੋਪਲਾਜ਼ਮ ਬਦਲ ਗਿਆ ਤੇ ਉਦੋਂ ਜਿਹੜੇ ਸਾਡੇ ਬਾਹਰੋਂ ਆਉਣ ਵਾਲਾ ਮਟੀਰੀਅਲ ਹੈ ਉਹਦੇ ਵਿੱਚ ਕੋਈ ਵੀ ਚੀਜ਼ ਜਾ ਸਕਦੀ ਹੈ ਤੇ ਉਹਦੀ ਟੈਂਡੈਂਸੀ ਦੀ ਵੀ ਗਰੋ ਨਹੀਂ ਕਰਦੀ। ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਪੈਦਾ ਹੁੰਦੇ, ਇੱਥੇ ਆ ਬੀਜਿਆ ਨਹੀਂ ਜਾ ਸਕਦਾ ਇਸ ਧਰਤੀ ਦੇ ਵਿੱਚ, ਇਹ ਧਰਤੀ ਇਸ ਨੂੰ ਸੂਟੇਬਲ ਨਹੀਂ ਹੈਗੀ, ਇਹਨੇ ਇਸ ਨੂੰ ਹੁਣ ਮੱਕੀ ਰਾਜਸਥਾਨ ਚ ਨਹੀਂ ਨਾ ਬੀਜੀ ਜਾਂਦੀ ਕਿਉਂਕਿ ਪਾਣੀ ਹੈ ਨੀ, ਕਿਉਂਕਿ ਉਹ ਰੇਤਲਾ ਹੈ ਸਾਰਾ, ਉਹ ਨਹੀਂ ਹੋਇਆ ਜਾਂਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿਨ੍ਹਾਂ ਚ ਕੋਈ ਚੀਜ਼ ਨਹੀਂ ਉੱਗ ਸਕਦੀ। ਜਦੋਂ ਸਾਡਾ ਸਰੀਰ ਜਾਂ ਸਾਡਾ ਸਾਈਟੋਪਲਾਜ਼ਮ ਨਾਰਮਲ ਕੰਸਿਸਟੈਂਸੀ ਦੇ ਵਿੱਚ ਹੈਗਾ ਆ, ਔਰ ਉਹਦਾ ਸਾਰਾ ਕੁਝ ਆਵਾਜਾਈ ਉਹੀ ਪ੍ਰੋਟੀਨ ਬੇਸ ਬਣੀ ਹੋਈ ਹੈ ਤੇ ਨਾਰਮਲ ਪ੍ਰੋਟੀਨ ਬੇਸ ਬਣੀ ਹੋਈ ਹੈ, ਉਹਦੇ ਚ ਬਿਮਾਰੀ ਘੱਟ ਆਊਗੀ। ਜਦੋਂ ਵੀ ਕਿਸੇ ਸਰੀਰ ਦੇ ਵਿਚ ਬਿਮਾਰੀ ਆਉਂਦੀ ਹੈ ਨਾ, ਓਹਦਾ ਮਤਲਬ ਕੀ ਆ ਕਿ ਸਰੀਰ ਦੇ ਸੈੱਲ ਦੇ ਅੰਦਰ ਜਿੰਨਾ ਵੀ ਸਾਈਟੋਪਲਾਜ਼ਮ ਹੈ ਓਹਦੀ ਇੱਕ ਕੌਨਸਿਸਟੈਂਸੀ ਹੈ, ਉਹ ਕੌਨਸਿਸਟੈਂਸੀ ਬਦਲ ਗਈ ਹੈ। ਕਿਉਂ ਬਦਲ ਗਈ ਹੈ ਕਿ ਬਾਹਰੋਂ ਆਉਣ ਵਾਲੇ ਬੈਕਟੀਰੀਆ ਉਹਦੇ ਵਿਚ ਸ਼ਾਮਿਲ ਹੋ ਗਏ ਨੇ, ਉਹਦੇ ਵਿਚ ਅੱਗੇ ਤੋਂ ਉਹ ਮਾਰ ਦਿੰਦੇ ਸੀ ਕਿਉਂਕਿ ਨਾਰਮਲ ਸੀਗੇ, ਪਾਵਰਫੁਲ ਸੀਗੇ, ਹੁਣ ਕਿਸੇ ਤਰ੍ਹਾਂ ਕਮਜ਼ੋਰ ਹੋ ਗਏ ਤੇ ਉਹਦੀ ਜਿਹੜੀ ਕੰਸਿਸਟੈਂਸੀ ਆ ਉਹ ਬਦਲ ਗਈ ਹੈ, ਜਿਸ ਕਰਕੇ ਇਹ ਬਿਮਾਰੀਆਂ ਆਣੀਆਂ ਸ਼ੁਰੂ ਹੋ ਗਈਆਂ ਹਨ। ਤੋ ਬੇਸ ਉਹਦਾ ਫਿਰ ਉਹੀ ਸਾਨੂੰ ਵੇਖਣਾ ਪੈਂਦਾ ਹੈ ਕਿ ਭਾਈ ਇਹਦੇ ਪਿੱਛੇ ਕੀ ਹੋ ਚੁੱਕਿਆ ਹੈਗਾ। ਸੋ ਖਾਸ ਤੌਰ ਤੇ ਜਿੰਨਾ ਵੀ ਲੋਕਾਂ ਨੂੰ ਕੈਂਸਰਸ ਟੈਂਡੈਂਸੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ, ਆਮ ਤੌਰ ਤੇ ਜਿਹੜੇ ਮਾਈਕਰੋਸਕੋਪ ਚ ਡਾਕਟਰ ਲੋਕ ਵੇਖਦੇ ਨੇ ਨਾ, ਤੇ ਉਹ ਫਿਰ ਇਹ ਵੇਖਦੇ ਨੇ, ਉਹਨੂੰ ਕਹਿੰਦੇ ਨੇ ਅਸੀਂ ਮੈਕਰੋਫੇਜਸ, ਲਾਰਜ ਮੋਨੋਸਾਈਟਸ ਜਾਂ ਮੈਕਰੋਫੇਜਸ ਸੈੱਲ ਜਾਂ ਬੇਸੋਫਿਲ, ਇਹ ਇਹੋ ਜਿਹੇ ਸੈੱਲ ਨੇ ਜਿਹੜੇ ਸੈੱਲ ਆਮ ਤੌਰ ਤੇ ਨਾਰਮਲ ਕੁਆਂਟਿਟੀ ਦੇ ਵਿਚ ਨਹੀਂ ਰਹਿੰਦੇ, ਨਾਰਮਲ ਕੁਆਲਿਟੀ ਦੇ ਵਿਚ ਨਹੀਂ ਰਹਿੰਦੇ। ਨਿਊਟ੍ਰੋਫਿਲ ਦੀਆਂ ਬਹੁਤ ਸਾਰੀਆਂ ਕਿਸਮਾਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ, ਉਹਨਾਂ ਦੇ ਵਿਚੋਂ ਇਹ ਇਹਨਾਂ ਦੇ ਜਿਹੜੇ ਸਾਈਜ਼ ਨੇ ਉਹ ਵਧਣੇ ਸ਼ੁਰੂ ਹੋ ਗਏ। ਇੱਟ ਵੱਡੀ ਹੈ ਤੇ ਜਿੱਥੇ ਨਾਰਮਲ ਸਾਈਜ਼ ਨਹੀਂ ਨਾ ਲੱਗਣੀ, ਫਿਰ ਵਧਣਾ ਸ਼ੁਰੂ ਹੋ ਜੂਗਾ ਨਾ, ਜੇ ਵਿੰਗੀ ਟੇਢੀ ਇੱਟ ਲੱਗੂਗੀ ਵੱਡੀ ਹੋਊਗੀ ਤੇ ਕਿਸੇ ਪਾਸੇ ਵੱਧਗੀ ਨਾ। ਸੋ ਇਸੇ ਤਰ੍ਹਾਂ ਦੀ ਵਿੰਗੀ ਟੇਢੀ ਜੀ ਉਹ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਵਿੰਗੀ ਟੇਢੀ ਗੱਲ ਦੀ ਪਹਿਲੀ ਨਿਸ਼ਾਨੀ, ਅਗਰ ਕੋਈ ਟਿਊਮਰ, ਅਗਰ ਕੋਈ ਮੌਕਾ, ਅਗਰ ਕੋਈ ਸਿਸਟ ਤੁਸੀਂ ਹੱਥ ਲਾਓ ਤੇ ਤੁਹਾਨੂੰ ਲੱਗੇ ਯਾਰ ਇਹਦਾ ਇਰੈਗੂਲਰ ਜੀ ਗੋਲ ਸ਼ੇਪ ਨਹੀਂ ਹੈਗੀ, ਇਹਦੀ ਗੋਲ ਸ਼ੇਪ ਨਹੀਂ, ਐਵੇਂ ਉੱਚੇ ਨੀਵੇਂ ਟਿੱਬੇ ਜੇ ਲੱਗਦੇ ਨੇ ਉਂਗਲੀ ਹੱਥ ਫੇਰ, ਆਪ ਵੀ ਘਰ ਵਿਚ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਕੋਈ ਥਾਂ ਤੇ, ਕਿਸੇ ਥਾਂ ਤੇ ਟਿਊਮਰ ਹੋਇਆ ਉਹਨੂੰ ਆਪਣਾ ਹੱਥ ਫੜ ਕੇ ਇਵੇਂ ਬ੍ਰੈਸਟ, ਆਮ ਬੱਚੀਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿਚ ਟਿਊਮਰ ਹੋ ਜਾਂਦੇ ਨੇ, ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ, ਤੇ ਉਹਨਾਂ ਨੂੰ ਇਹ ਚਾਹੀਦਾ। ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਚ ਨਹਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ, ਪਲਪੇਸ਼ਨ, ਪ੍ਰਕਸ਼ਨ ਜ਼ਰੂਰ ਕਰ ਲਓ। ਔਰ ਉਹ ਮੈਂ ਤਰੀਕਾ ਇਹ ਦੱਸਿਆ ਸੀਗਾ ਭਈ ਵੇਖੋ ਬ੍ਰਸ਼ ਦੀ ਕੋਈ ਸ਼ੇਪ ਤਾਂ ਨਹੀਂ ਬਦਲ ਗਈ, ਬ੍ਰਸ਼ ਨੂੰ ਹੱਥ ਲਾ ਕੇ ਵੇਖੋ ਉਹਦੇ ਅੰਦਰ ਕਿਸੇ ਥਾਂ ਤੇ ਕੋਈ ਗਿਲਟੀ ਨਹੀਂ ਦਿਸਦੀ, ਉੱਚਾ ਨੀਵਾਂ ਵਾ ਕਿਸੇ ਪਾਸੇ ਨੂੰ ਬ੍ਰਸ਼ ਜਿਹੜੀ ਅੱਗੇ ਪਾਸੇ ਨੂੰ ਵਧਿਆ ਹੋਇਆ ਤਾਂ ਨਹੀਂ ਲੱਗਦੀ, ਪਲੱਸ ਉਸ ਵਧੀ ਹੋਈ ਥਾਂ ਨੂੰ ਹੱਥ ਚ ਫੜ ਕੇ ਦੇਖਣ ਦੀ ਕੋਸ਼ਿਸ਼ ਕਰੋ ਤੇ ਉਹਦੇ ਦੋ ਚਾਰ ਚਫੇਰੇ ਉਂਗਲ ਘੁਮਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਜਿਵੇਂ ਇਰੈਗੂਲਰ ਜਿਹਾ ਗੁਲਾਈ ਨਹੀਂ ਪੂਰੀ ਹੈਗੀ, ਟਾਇਰ ਦੇ ਰਿਮ ਤਰ੍ਹਾਂ ਪੂਰੀ ਗੁਲਾਈ ਨਹੀਂ ਹੈਗੀ, ਉੱਚਾ ਨੀਵਾਂ ਜਿਹਾ ਲੱਗਦਾ ਹੈਗਾ, ਤੇ ਇਮੀਡੀਏਟ ਡਾਕਟਰ ਦੇ ਕੋਲੇ ਜਾਓ, ਇਹ ਨਾਰਮਲ ਨਿਸ਼ਾਨੀਆਂ ਨਹੀਂ ਹੈਗੀਆਂ। ਔਰ ਇਹ ਕਿਸ ਚੀਜ਼ ਦੀਆਂ ਨਿਸ਼ਾਨੀਆਂ ਨੇ, ਉਹ ਜਿਹੜੇ ਸੈੱਲ ਨੇ ਨਾ ਉੱਥੇ ਉਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੈ ਨਾ, ਜਿਹੜਾ ਉਹਨਾਂ ਦਾ ਜਿਹੜਾ ਪ੍ਰੋਟੀਨ ਬੇਸ ਹੈ ਨਾ ਜਿਹਦੇ ਕਰਕੇ ਉਹ ਬਣੀ ਹੋਈ ਹੈ, ਉਹ ਚੇਂਜ ਹੋ ਗਈ ਆ, ਉਹ ਚੇਂਜ ਹੋ ਗਈ ਹੈ, ਔਰ ਇਹਦੇ ਆਉਣ ਵਾਲੇ ਸਿੱਟੇ ਜਿਹੜੇ ਚੰਗੇ ਨਹੀਂ ਹੋਣਗੇ। ਭਾਵ ਜਿੰਨੀਆਂ ਵੀ ਮੈਲੀਗਨੈਂਟ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੀ ਪੈਦਾ ਹੁੰਦੀਆਂ ਨੇ, ਉਹ ਆਮ ਤੌਰ ਤੇ ਇਸ ਸਾਈਟੋਪਲਾਜ਼ਮ ਦੀ ਖਰਾਬੀ ਦੇ ਕਰਕੇ ਹੁੰਦੀਆਂ ਨੇ। ਔਰ ਨਿਸ਼ਾਨੀਆਂ ਬਾਹਰ ਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਭਾਈ, ਕਿਤੇ ਵੀ ਸਿਸਟ, ਕਿਤੇ ਵੀ ਟਿਊਮਰ, ਕਿਤੇ ਵੀ ਗਿਲਟੀ, ਕਿਤੇ ਵੀ ਮੌਕਾ, ਈਵਨ ਬੜੇ ਸਾਲਾਂ ਤੋਂ ਤੁਹਾਡੇ ਨਾਲ ਕੋਈ ਗੱਲ ਨਹੀਂ, ਉਹਨੂੰ ਅਗਰ ਤੁਸੀਂ ਵੇਖੋ ਕਿ ਦਰਦ ਕਰਨਾ ਸ਼ੁਰੂ ਕਰਤਾ, ਅਗਰ ਤੁਸੀਂ ਵੇਖੋ ਕਿ ਉਹਦੀ ਗੁਲਾਈ ਜਿਹੜੀ ਹੈ ਉਹ ਚੇਂਜ ਹੋ ਗਈ ਆ, ਪੂਰੀ ਤਰ੍ਹਾਂ ਗੋਲ ਨਹੀਂ ਰਹਿ ਗਿਆ, ਸੋਫਟ ਨਹੀਂ ਰਹਿ ਗਿਆ, ਹਾਰਡ ਹੋ ਗਿਆ, ਤੇ ਹਾਰਡ ਵੀ ਇਰੈਗੂਲਰ ਹੋ ਗਿਆ ਆ, ਜਦੋਂ ਉਹ ਇਰੈਗੂਲਰ ਹੋ ਗਿਆ ਤੇ ਸਮਝੋ ਖਤਰਨਾਕ ਚੀਜ਼ ਆ, ਉਸੇ ਵੇਲੇ ਡਾਕਟਰ ਨੂੰ ਕੰਸਲਟ ਕਰੋ। ਔਰ ਇਹ ਸਾਰੀਆਂ ਗੱਲਾਂ ਕਿੱਥੇ ਹੈਗੀਆਂ ਨੇ, ਸਾਈਟੋਪਲਾਜ਼ਮ ਦੀਆਂ। ਔਰ ਸਾਈਟੋਪਲਾਜ਼ਮ ਦੀ ਸ਼ੁਰੂਆਤੀ ਗੱਲ ਹੀ ਇਹੀ ਹੈ ਕਿ ਸਰੀਰ ਚ ਮੌਕੇ ਹੋਣੇ, ਸਰੀਰ ਚ ਗਿਲਟੀਆਂ ਹੋਣੀਆਂ, ਟਿਊਮਰ ਹੋ ਜਾਣੇ, ਫਾਈਬਰਾਇਡ ਹੋ ਜਾਣੇ, ਇਹ ਸਾਰੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ। ਇੱਕ ਦੂਸਰੇ ਲਫ਼ਜ਼ ਚ ਮੈਂ ਕਹਾਂ ਬਈ ਸਰੀਰ ਦੇ ਵਿਚ ਕਿਸੇ ਵੀ ਥਾਂ ਤੇ ਕੋਈ ਇਰੈਗੂਲਰ, ਸਾਰੀ ਸ਼ੇਪ ਹੈ ਨਾ, ਮੇਰੇ ਨੱਕ ਦੀ ਸ਼ੇਪ ਹੈ, ਮੇਰੀ ਗੱਲਾਂ ਦੀ ਸ਼ੇਪ ਹੈ, ਮੇਰੇ ਮੱਥੇ ਦੀ ਸ਼ੇਪ ਹੈ, ਔਰ ਇਹਦੇ ਉੱਤੇ ਕੋਈ ਵੱਖਰੀ ਤੌਰ ਦਾ ਕੋਈ ਹੋਰ ਚੀਜ਼ ਪਾਸੇ ਨਿਕਲ ਜਾਵੇ ਜਿਹੜੀ ਸਾਡੀ ਨਾਰਮਲ ਸ਼ੇਪ ਆ, ਉਹਦੇ ਉਂਗਲ ਹੈ, ਉਂਗਲ ਦੇ ਉੱਪਰ ਕੋਈ ਟਿਊਮਰ ਹੋ ਗਿਆ, ਕੋਈ ਗਲਤੀ ਹੋ ਗਈ, ਵੱਖਰੇ ਤੌਰ ਤੇ ਕੋਈ ਚੀਜ਼ ਦਿਸਣੀ ਸ਼ੁਰੂ ਹੋ ਜਾਵੇ, ਲਗਾਤਾਰ ਲੰਬੇ ਸਾਲਾਂ ਵਿਚ ਰਹਿ ਜਾਵੇ ਔਰ ਉਹਨੂੰ ਦਰਦ ਕਰਨ ਲੱਗ ਗਈ ਹੈ, ਤਾਂ ਤੁਸੀਂ ਇਹ ਸਮਝੋ ਭਈ ਉਹ ਆਪਣੀ ਦੀਵਾਰ ਫਾੜ ਕੇ ਬਾਹਰ ਨਿਕਲ ਰਹੀ ਹੈ, ਦਰਦ ਹੋ ਰਹੀ ਹੈ, ਇਹ ਸੀਰੀਅਸ ਗੱਲ ਆ, ਸਧਾਰਨ ਗੱਲ ਨਹੀਂ ਹੈ, ਤਾਂ ਭਾਵੇਂ ਨਿੱਕਾ ਜਿਹਾ ਮੁੱਖ। ਇਸੇ ਤਰ੍ਹਾਂ ਅੰਦਰ ਦੀਆਂ ਓਵਰੀ ਦੇ ਵਿਚ ਜਾਂ ਯੂਟਰਸ ਦੇ ਵਿਚ ਹੋਣ ਵਾਲੇ ਟਿਊਮਰ ਨੇ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਹੋਣ ਵਾਲੇ ਟਿਊਮਰ ਤੇ ਸਿਸਟ ਹੈਗੇ ਨੇ, ਇਹ ਜਿਹੜੇ ਪੈਦਾ ਹੁੰਦੇ ਨੇ, ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿਚ, ਉਹਦਾ ਮੈਂ ਫਿਰ ਦੱਸ ਰਿਹਾ ਪ੍ਰੋਟੀਨ ਬੇਸ ਆ, ਪ੍ਰੋਟੀਨ ਕੰਸਿਸਟੈਂਸੀ ਹੈ, ਔਰ ਅਗਰ ਨਾਰਮਲ ਨਾ ਰਹੇ ਤੇ ਉਸ ਹਾਲਾਤ ਦੇ ਵਿਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀ। ਮੈਂ ਸਮਝਦਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ ਔਰ ਅਸੀਂ ਅਗਲੇ ਪ੍ਰੋਗਰਾਮ ਦੇ ਵਿਚ ਫਿਰ ਹੋਰ ਜਿਹੜੇ ਸੈੱਲ ਦੇ ਅੰਦਰ ਦਾ ਘੋਲ ਆ ਇਹਦੇ ਅੰਦਰ ਦਾ ਆਬੋ ਹਵਾ ਇਨਵਾਇਰਮੈਂਟ ਹੈ, ਸੈੱਲ ਦੇ ਅੰਦਰ ਦਾ ਇਨਵਾਇਰਮੈਂਟ ਹੈ ਜਿਹਦੀ ਮੈਂ ਗੱਲ ਕੀਤੀ, ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ। ਹੁਣ ਇਹਦੇ ਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੱਤੀ ਹੋਈ ਹੈ ਕੁਦਰਤ ਨੇ ਵੀ ਤੂੰ ਇਹ ਕਰਨਾ ਤੂੰ ਆਹ ਕਰਨਾ ਤੂੰ ਆਹ ਕਰਨਾ, ਉਹਦੀ ਜਾਣਕਾਰੀ ਫਿਰ ਮੈਂ ਅਗਲੇ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀ ਕਰਾਂਗਾ। ਸਾਰੇ ਜੁੜੇ ਰਹੋ ਇਸ ਗੱਲ ਦੇ ਨਾਲ, ਇਹ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਨੇ ਤੇ ਜਦੋਂ ਤੁਸੀਂ ਇਹ ਜਾਣ ਜਾਓਗੇ ਨਾ ਤੇ ਬਿਮਾਰੀਆਂ ਵਾਸਤੇ ਅਗਾਹੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਬਿਮਾਰੀ ਆ ਸਕਦੀ ਤੇ ਕਿਹੜੀ ਨਹੀਂ ਆ ਸਕਦੀ। ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰ ਡਬਲਨ ਕੈਲੀਫੋਰਨੀਆ 94568, ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਸੁਣਨਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਸਾਇੰਟਿਫਿਕ ਅਪਰੋਚ ਦੇ ਤੌਰ ਤੇ ਕੋਈ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਤੱਕ, ਥੈਂਕ ਯੂ,
0: ਸ਼ੁਕਰੀਆ, ਮਿਹਰਬਾਨੀ।

ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਵਾਹ ਵਾਹ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ

ਦੀ ਧੜਕਣ ਵਧਾਉਣ ਵਾਲਾ, ਭੱਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਜੀ, ਤੁਹਾਡਾ ਆਪਣਾ ਰੇਡੀਓ ਸਟੇਸ਼ਨ, ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੂਰਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ, ਲਵਲੀ ਔਰ ਫਨੀ ਵਰਲਡ, ਵਿਦ ਯੂਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਲਾਈਵ। ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਸ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ, ਕੱਲ ਤੇ ਸੀ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ, ਅਸੀਂ ਕੀ ਸੋਚਦੇ ਹਾਂ, ਤੇ ਅੱਜ ਤੁਸੀਂ ਆ ਜਾਓ, ਤੁਸੀਂ ਕੀ ਸੋਚਦੇ ਹੋ, ਤੁਹਾਡਾ ਇੰਤਜ਼ਾਰ ਹੈ ਸਾਨੂੰ। ਤੇ ਗੱਲ ਇਸ ਤਰ੍ਹਾਂ ਬਈ, ਤੁਸੀਂ ਮੈਨੂੰ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਹਾਜ਼ਰ ਹੋ ਜਾਵਾਂਗਾ ਜੀ ਖੁਦ ਹੀ ਤੁਹਾਡੇ ਕੋਲ। ਤੇ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਅੱਜ। ਜਿਹੜੇ ਸੱਜਣ ਰਾਈਟਰ ਨਹੀਂ, ਸ਼ਾਇਰ ਨਹੀਂ, ਕੋਈ ਗੱਲ ਨਹੀਂ, ਵੈਲਕਮ ਸਾਰਿਆਂ ਦਾ। ਉਹ ਆਣ ਕੇ ਆਪਣੇ ਆਲੇ ਦੁਆਲੇ ਦੀ ਜਾਂ ਕੋਈ ਆਪਣੇ ਸਮਾਜ ਦੀ ਗੱਲ ਕੀ ਜੀ, ਧਰਤੀ ਤੋਂ ਲੈ ਕੇ ਚੰਨ ਤਾਰਿਆਂ ਤੱਕ ਕੋਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗੇ ਅਸੀਂ, ਸਾਨੂੰ ਖੁਸ਼ੀ ਹੋਵੇਗੀ। ਜਾਂ ਤੁਸੀਂ ਇਹੋ ਹੀ ਦੱਸੋ, ਤੁਸੀਂ ਸਾਨੂੰ ਕਿੱਥੇ ਸੁਣ ਰਹੇ ਹੋ, ਆਣ ਕੇ ਸਤਿ ਸ੍ਰੀ ਅਕਾਲ ਤੇ ਇੰਜਾਏ ਕਰਦੇ ਹੋ, ਸਾਡੇ ਨਾਲ ਫਤਿਹ ਫਤੂਹੀ ਵੀ ਸਾਂਝੀ ਕਰਿਆ ਕਰੋ, ਕਦੀ ਕਦੀ ਮੈਸੇਜ ਬਹੁਤ ਸੋਹਣੇ ਭੇਜਦੇ ਹੋ ਤੁਸੀਂ, ਥੈਂਕ ਯੂ ਵੈਰੀ ਮੱਚ। ਪਰ ਅਸੀਂ ਚਾਹੁੰਦੇ ਹਾਂ ਤੁਸੀਂ ਆਣ ਕੇ ਸਾਡੇ ਨਾਲ ਭਾਵੇਂ 2-3 ਮਿੰਟ ਦੀ ਗੱਲ ਕਰੋ, ਕਰੋ ਜ਼ਰੂਰ। ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.pravasradio.com। ਬਿਲਕੁਲ ਜੀ, ਪ੍ਰਵਾਸ ਰੇਡੀਓ ਇਜ਼ ਅ ਵਨ ਵਰਲਡ ਐਂਡ ਆਲ ਆ ਸਮਾਲ ਵਰਲਡ। www.pravazradio.com ਤੇ ਸਾਡਾ ਲੋਗੋ ਹੈ ਜੀ ਯੈਲੋ ਰੰਗ ਦੇ 2 ਸਪੀਕਰ, ਕਿਉਂਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਇਹਨਾਂ ਦੇ ਨਾਮ ਮਿਲਦੇ ਜੁਲਦੇ ਨਾਵਾਂ ਵਾਲੇ ਅਪੀਅਰ ਹੋ ਜਾਣਗੇ। ਪਰ ਤੁਸੀਂ ਸਾਡਾ ਲੋਗੋ ਵੇਖ ਕੇ ਜਾਂ ਇਸ ਤਰ੍ਹਾਂ ਕਰੋ, ਸਾਨੂੰ ਟੈਲੀਫੋਨ ਕਰੋ, ਅਸੀਂ ਆਪਣਾ ਲੋਗੋ ਤੁਹਾਨੂੰ ਭੇਜ ਦਿਆਂਗੇ ਨਾਲ ਹੀ ਐਪ, ਮਿਹਰਬਾਨੀ ਹੋਵੇਗੀ। ਤੇ ਆਪਣੇ 5-7-10 ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ, ਥੈਂਕ ਯੂ ਵੈਰੀ ਮੱਚ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਸਾਡੇ ਤੇ ਵੈਸੇ ਦੁਪਹਿਰ ਹੈ,
ਪਰ WW ਪ੍ਰਵਾਸ ਰੇਡੀਓ PARWAZRADIO.com ਤੇ ਸਾਡਾ ਲੋਗੋ ਹੈ ਜੀ ਯੈਲੋ ਰੰਗ ਦੇ ਦੋ ਸਪੀਕਰ, ਕਿਉਂਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਇਹਨਾਂ ਦੇ ਨਾਮ ਮਿਲਦੇ ਜੁਲਦੇ ਨਾਵਾਂ ਵਾਲੇ ਅਪੀਅਰ ਹੋ ਜਾਣਗੇ। ਪਰ ਤੁਸੀਂ ਸਾਡਾ ਲੋਗੋ ਵੇਖ ਕੇ ਜਾਂ ਇਸ ਤਰ੍ਹਾਂ ਕਰੋ, ਸਾਨੂੰ ਟੈਲੀਫੋਨ ਕਰੋ, ਅਸੀਂ ਆਪਣਾ ਲੋਗੋ ਤੁਹਾਨੂੰ ਭੇਜ ਦਿਆਂਗੇ ਨਾਲ ਹੀ ਐਪ, ਮਿਹਰਬਾਨੀ ਹੋਵੇਗੀ। ਤੇ ਆਪਣੇ 5-7-10 ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ। ਥੈਂਕ ਯੂ ਵੈਰੀ ਮਚ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਿਟ। ਦੋਸਤੋ ਸਾਡੇ ਤੇ ਵੈਸੇ ਦੁਪਹਿਰ ਹੈ, ਪਰ ਕਿਤੇ ਈਵਨਿੰਗ ਹੈ, ਕਿਤੇ ਮਾਰਨਿੰਗ ਹੈ, ਕਿਤੇ ਨਾਈਟ ਹੈ, ਤੇ ਮੈਂ

ਹੋਸਟ ਦੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਸਾਡੇ ਤਾਂ ਵੈਸੇ ਦੁਪਹਿਰ ਹੈ, ਪਰ ਕਿਤੇ ਈਵਨਿੰਗ ਹੈ, ਕਿਤੇ ਮਾਰਨਿੰਗ ਹੈ, ਕਿਤੇ ਨਾਈਟ ਹੈ, ਤੇ ਮੈਂ ਫਿਰ ਇੱਕੋ ਹੀ ਇੱਕ ਲਫ਼ਜ਼ ਬੋਲਣਾ ਹੁੰਦਾ। ਸੋ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਆਏ ਰਿਸ਼ਵਤ ਢੋਲ ਵਜਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਰਿਸ਼ਵਤ ਢੋਲ ਵਜਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਆਏ ਸ਼ਰਮ ਨੀਵੀਆਂ ਪਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਸ਼ਰਮ ਨੀਵੀਆਂ ਪਾਉਂਦੀ ਜੇ। ਸ਼ਰਾਫਤ ਦੇ ਬੁੱਲਾਂ ਤੇ ਸਿਕਰੀ, ਸ਼ਰਾਫਤ ਦੇ ਬੁੱਲਾਂ ਤੇ ਸਿਕਰੀ, ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਕੰਨਾਂ ਤੇ ਹੱਥ ਧਰ ਕੇ ਹੇਕਾਂ ਲਾ ਲਾ ਕੇ ਬੇਈਮਾਨ ਮਿਰਜ਼ਾ ਗਾ ਰਹੇ ਨੇ, ਸ਼ਰਾਫਤ ਦੇ ਬੁੱਲਾਂ ਤੇ ਸਿਕਰੀ, ਆਏ ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਆਏ ਮੇਰੀ ਰੂਹ ਲਾਂਤਾ ਪਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਮੇਰੀ ਰੂਹ ਲਾਂਤਾ ਪਾਉਂਦੀ ਜੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਹੈ ਜੀ 26 ਅਪ੍ਰੈਲ। ਸੋਹਣਾ ਜਿਹਾ ਐਤਵਾਰ, ਛੁੱਟੀ, ਪਰ ਇੱਧਰ ਯੂਰਪ ਵੱਲ ਸਾਰਿਆਂ ਦੀ ਛੁੱਟੀ ਨਹੀਂ ਹੁੰਦੀ, ਆਫਿਸਾਂ ਵਿੱਚ ਹੀ ਛੁੱਟੀ ਹੁੰਦੀ ਹੈ। ਬਾਕੀ ਜਿੰਨੇ ਪ੍ਰਾਈਵੇਟ ਕੰਮ ਨੇ ਉਹ ਸਾਰੇ ਸ਼ਿਫਟਾਂ ਚ ਰਾਤ ਦਿਨ ਚੱਲਦੇ ਨੇ, ਤੇ ਉਹਨਾਂ ਵਿੱਚ ਕੰਮ ਵੀਕਐਂਡ ਤੇ ਜ਼ਿਆਦਾ ਹੁੰਦਾ ਆਮ ਦਿਨਾਂ ਨਾਲੋਂ। ਪਰ ਇੱਥੇ ਦੁਨੀਆ ਕਦੀ ਵੀ ਨਹੀਂ ਸੌਂਦੀ, ਸ਼ਿਫਟਾਂ ਕਿਸੇ ਦੀ ਮੁੱਕ ਗਈ, ਕਿਸੇ ਦੀ ਚੱਲ ਗਈ, ਕਿਸੇ ਦੀ ਬਸ ਕੈਰੀ ਆਨ, ਜ਼ਿੰਦਗੀ ਕੈਰੀ ਆਨ ਚੱਲ ਰਹੀ ਹੈ। ਤੇ ਅੱਜ ਜੇ ਜੀ ਟੈਂਪਰੇਚਰ ਹੈ 26 ਡਿਗਰੀ, ਸੋਰੀ 16 ਬਹੁਤ ਸੋਹਣਾ ਹੈ, ਵਿੱਚ ਹਵਾ ਵੀ ਚੱਲ ਰਹੀ ਹੈ, ਈਵਨ ਦੈਨ ਬਿਊਟੀਫੁੱਲ ਹੈ। ਤੇ ਵੈਦਰ ਵਿਭਾਗ ਵਾਲਿਆਂ ਨੇ ਦੱਸਿਆ ਕਿ ਐਤਕੀ ਗਰਮੀਆਂ ਵਿੱਚ ਜ਼ਿਆਦਾ ਗਰਮੀ ਪੈਣੀ ਹੈ, ਕਾਫੀ ਗਰਮੀ ਪੈਣੀ ਹੈ ਜੂਨ ਜੁਲਾਈ ਵਿੱਚ, ਤੇ ਕਾਫੀ ਹੱਦ ਦਰਜੇ ਦੀ ਗਰਮੀ ਪਵੇਗੀ। ਇਹ ਉਹਨਾਂ ਦਾ ਅਨੁਮਾਨ ਹੈ ਕਿ ਪਹਿਲਾਂ ਜਿਹੜੀ ਕਦੀ ਇੰਨੀ ਨਹੀਂ ਪਈ ਜਿੰਨੀ ਐਤਕੀ ਪੈਣੀ ਹੈ ਗਰਮੀ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:20 ਹੋ ਹੀ ਗਏ ਨੇ, ਤੇ ਇੰਡੀਆ ਵਾਲੇ ਸੱਜਣੋ ਤੁਸੀਂ ਸਾਡੇ ਨਾਲੋਂ 3.5 ਘੰਟੇ ਅੱਗੇ ਹੋ, ਤੇ ਪਾਕਿਸਤਾਨ ਵਾਲੇ ਸਾਡੇ ਸੱਜਣ ਜਿਹੜੇ ਨੇ ਉਹ 3 ਘੰਟੇ ਅੱਗੇ ਨੇ ਸਾਡੇ। ਤੇ ਸਾਡਾ ਟੈਲੀਫੋਨ ਨੰਬਰ ਜੀ 0049-171-4869-514। ਜਿਹੜੇ ਨਵੇਂ ਸੱਜਣ ਨੇ ਉਹ ਪਲੀਜ਼ ਨੋਟ ਕਰ ਲੈਣ ਕਿ 0049, ਜਿਹੜਾ ਮੇਰੀ ਫੇਸਬੁੱਕ ਦੇ ਉੱਤੇ ਮੇਰਾ ਨੰਬਰ ਪਿਆ ਹੁੰਦਾ, ਜਦੋਂ ਵੀ ਮੈਂ ਕੋਈ ਪਾਉਣਾ ਵਾ ਆਪਣਾ, ਮਤਲਬ ਕਿ ਵੀ ਸੈਟਰਡੇ ਆਹ ਪ੍ਰੋਗਰਾਮ ਹੋਏਗਾ, ਉਹੋ ਹੀ ਨੰਬਰ ਸਾਡੇ ਸਟੂਡੀਓ ਦਾ ਨੰਬਰ ਹੈ 0049-171-4869-514 ਜੀ। ਤੇ ਸਾਡੇ ਇੱਥੇ ਮਿਊਲਹਾਈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੈਡ ਹੈ, ਫਰੀਡਮ ਸਟਰਾਸੇ 106 ਦੇ ਵਿੱਚ। ਤੁਹਾਡੀ ਕਾਰ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਹੋਵੇ, ਟ੍ਰਬਲ ਉਹਨੂੰ ਕੋਈ ਵੀ ਹੋਵੇ, ਤੁਸੀਂ ਜਾਓ, ਸਿੱਕੇ ਬੰਦ ਕੰਮ ਕਰਨਗੇ, ਵਾਜਬ ਪੈਸੇ ਤੁਹਾਡੇ ਕੋਲ ਲੈਣਗੇ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਤੁਹਾਨੂੰ ਲੈਸ ਕਰ ਦਿੱਤਾ ਜਾਏਗਾ।

ਦੋਸਤੋ, ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਅਸੀਂ ਉਹਨੂੰ ਉਹਦੀ ਖੁਸ਼ੀ ਜਿਹੜੀ ਹੈ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ ਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ ਆਸਾ ਸਿੰਘ ਮਸਤਾਨਾ ਜੀ ਹੁਣੀ, ਕੁੰਡਲਾ ਤੋਂ ਪੁੱਛ ਗੋਰੀ ਹੈ। ਬਹੁਤ ਖੂਬਸੂਰਤ ਗਾਣਾ, ਵੇਖ ਲਓ ਪੁਰਾਣੇ ਗਾਣਿਆਂ ਚ ਕਿੰਨਾ ਦਮ ਹੈ, ਆਵਾਜ਼ ਵਿੱਚ, ਗੱਲਾਂ ਬਾਤਾਂ, ਡਾਇਲਾਗ ਦੇ ਵਿੱਚ, ਸਕ੍ਰਿਪਟ ਜਿਹੜੀ ਉਹ ਲਿਖਦੇ ਨੇ, ਜਿਹੜੇ ਲਾਇਰੈਕਸ ਜਿਹੜੇ ਨੇ ਕਿੰਨੇ ਖੂਬ ਨੇ, ਗਾਉਣ ਵਾਲੇ ਕਿੰਨੇ ਸਾਦੇ ਤੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਲਓ ਜੀ ਇੰਜੋਏ ਕਰੋ ਜੀ।

ਵਾਹ ਜੀ ਵਾਹ, ਵਾਹ, ਬਹੁਤ ਖੂਬਸੂਰਤ ਗਾਣਾ, ਵੰਡਰਫੁਲ ਆਵਾਜ਼। ਸੋ ਇਹ ਸਨ ਜੀ ਆਸਾ ਸਿੰਘ ਮਸਤਾਨਾ ਜੀ ਹੁਣੀ। ਤੇ ਦੋਸਤੋ, ਮੈਂ ਹੁਣ ਤੁਹਾਨੂੰ ਇੱਕ ਆਪਣੀ ਰਚਨਾ ਸੁਣਾਵਾਂਗਾ, ਤੇ ਹੁਣ ਤੁਸੀਂ ਮਿਸ ਕਾਲ ਮਾਰ ਸਕਦੇ ਹੋ, ਰਚਨਾ ਤੋਂ ਬਾਅਦ ਮੈਂ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ। ਜੋ ਅੱਖਾਂ ਰਾਹ ਪਿਲਾਈ ਜਾਂਦੀ ਉਸ ਸ਼ਰਾਬ ਦਾ ਨਾਂ ਤੇ ਦੱਸੋ। ਜੋ ਅੱਖਾਂ ਰਾਹ ਪਿਲਾਈ ਜਾਂਦੀ ਉਸ ਸ਼ਰਾਬ ਦਾ ਨਾਂ ਤੇ ਦੱਸੋ। ਜੋ ਪਿਉਂਦਾ ਰਹੇ ਪਰ ਪੀਵੇ ਨਹੀਂ ਉਸ ਤੋਂ ਵੱਡਾ ਬਦਨਾਮ ਤੇ ਦੱਸੋ। ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਅਰਜਾ ਜੀ, ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਉਸ ਰਿਸ਼ਤੇ ਦਾ ਨਾਂ ਤੇ ਦੱਸੋ। ਜਿਸ ਦਿਲ ਵਿੱਚ ਪਿਆਰ ਤੇ ਰਹਿਮ ਨਾ ਹੋਵੇ ਉਸ ਤੋਂ ਭੈੜਾ ਹੈਵਾਨ ਤੇ ਦੱਸੋ। ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਉਸ ਰਿਸ਼ਤੇ ਦਾ ਨਾਮ ਤੇ ਦੱਸੋ। ਜਿਸ ਦਿਲ ਵਿੱਚ ਪਿਆਰ ਤੇ ਰਹਿਮ ਨਾ ਹੋਵੇ ਉਸ ਤੋਂ ਭੈੜਾ ਹੈਵਾਨ ਤੇ ਦੱਸੋ। ਜੋ ਦਿਲ ਦੀ ਦੁਨੀਆ ਫਨਾ ਹੀ ਕਰਦੇ ਉਸ ਤੋਂ ਵੱਡਾ ਤੂਫਾਨ ਤੇ ਦੱਸੋ। ਜੋ ਦਿਲ ਦੀ ਦੁਨੀਆ ਫਨਾ ਹੀ ਕਰਦੇ ਉਸ ਤੋਂ ਵੱਡਾ ਤੂਫਾਨ ਤੇ ਦੱਸੋ। ਜਗ ਜਿਸ ਨੂੰ ਜਗ੍ਹਾ ਦਿਲ ਵਿੱਚ ਦੇ ਦੇ ਉਸ ਤੋਂ ਵੱਡਾ ਸਨਮਾਨ ਤੇ ਦੱਸੋ। ਭਾਈ, ਜਗ ਜਿਸ ਨੂੰ ਜਗ੍ਹਾ ਦਿਲ ਵਿੱਚ ਦੇ ਦੇ ਇਸ ਤੋਂ ਵੱਡਾ ਸਨਮਾਨ ਤੇ ਦੱਸੋ। ਜੋ ਮਾਂ ਬਾਪ ਨਾਲ ਧਰੋ ਕਮਾਵੇ ਓਏ ਉਸ ਤੋਂ ਵੱਡਾ ਬੇਈਮਾਨ ਤੇ ਦੱਸੋ। ਜੋ ਮਾਂ ਬਾਪ ਨਾਲ ਧਰੋ ਕਮਾਵੇ ਉਸ ਤੋਂ ਵੱਡਾ ਬੇਈਮਾਨ ਤੇ ਦੱਸੋ। ਜੋ ਦੇਸ਼ ਖਾਤਰ ਜੋ ਫਾਂਸੀ ਚੜ੍ਹਦੇ ਉਹਨਾਂ ਤੋਂ ਵੱਡਾ ਮਹਾਨ ਤੇ ਦੱਸੋ। ਦੇਸ਼ ਖਾਤਰ ਜੋ ਫਾਂਸੀ ਚੜ੍ਹਦੇ ਉਹਨਾਂ ਤੋਂ ਵੱਡਾ ਮਹਾਨ ਤੇ ਦੱਸੋ। ਜੋ ਧਰਮ ਦੇ ਨਾਂ ਤੇ ਅੱਗਾਂ ਲਾਉਂਦੇ ਉਹਨਾਂ ਬੇਈਮਾਨਾਂ ਦਾ ਇਮਾਨ ਤੇ ਦੱਸੋ। ਜੋ ਧਰਮ ਦੇ ਨਾਂ ਤੇ ਅੱਗਾਂ ਲਾਉਂਦੇ ਉਹਨਾਂ ਬੇਈਮਾਨਾਂ ਦਾ ਇਮਾਨ ਤੇ ਦੱਸੋ। ਜਿਹਨੇ ਤੇਰੇ ਦਿਲ ਵਿੱਚ ਡੇਰਾ ਲਾਇਆ ਬਾਈ ਉਸ ਤੋਂ ਵੱਡਾ ਮਹਿਮਾਨ ਤੇ ਦੱਸੋ। ਜਿਹਨੇ ਤੇਰੇ ਦਿਲ ਵਿੱਚ ਡੇਰਾ ਲਾਇਆ ਉਸ ਤੋਂ ਵੱਡਾ ਮਹਿਮਾਨ ਤੇ ਦੱਸੋ। ਜਦ ਦਿਲ ਤੇ ਦਿਮਾਗ ਚ ਆਣਬਣ ਹੋ ਜਾਏ ਉਸ ਤੋਂ ਵੱਡਾ ਘਮਸਾਨ ਤੇ ਦੱਸੋ। ਜਦੋਂ ਦਿਲ ਤੇ ਦਿਮਾਗ ਚ ਆਣਬਣ ਹੋ ਜਾਏ ਉਸ ਤੋਂ ਵੱਡਾ ਘਮਸਾਨ ਤੇ ਦੱਸੋ। ਜਦ ਅੱਖ ਅੱਖ ਦੀ ਰਮਜ ਪਛਾਣੇ ਇਸ ਤੋਂ ਵੱਡੀ ਪਹਿਚਾਣ ਤੇ ਦੱਸੋ। ਜਦ ਅੱਖ ਅੱਖ ਦੀ ਰਮਜ ਪਛਾਣੇ ਇਸ ਤੋਂ ਵੱਡੀ ਪਹਿਚਾਣ ਤੇ ਦੱਸੋ। ਜੋ ਦੇਸ਼ ਕੌਮ ਨਾਲ ਦਗਾ ਕਮਾਵੇ ਇਸ ਤੋਂ ਉੱਚਾ ਨਮਕ ਹਰਾਮ ਤੇ ਦੱਸੋ। ਜੋ ਦੇਸ਼ ਕੌਮ ਨਾਲ ਦਗਾ ਕਮਾਵੇ ਇਸ ਤੋਂ ਉੱਚਾ ਨਮਕ ਹਰਾਮ ਤੇ ਦੱਸੋ। ਸੁੱਚਾ ਸਿਆ ਜਿਹੜੀ ਖਮਾਰੀ ਕਦੀ ਨਹੀਂ ਲੈਂਦੀ ਬਾਈ ਉਸ ਜਾਮ ਦਾ ਨਾਮ ਤੇ ਦੱਸੋ। ਭਾਈ, ਜਿਹੜੀ ਖਮਾਰੀ ਕਦੀ ਨਹੀਂ ਲੈਂਦੀ ਉਸ ਜਾਮ ਦਾ ਨਾਮ ਤੇ ਦੱਸੋ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਯੂਰ ਓਨ ਰੇਡੀਓ ਸਟੇਸ਼ਨ।
ਤੇ ਗੱਲ ਇਸ ਤਰ੍ਹਾਂ ਜੀ, ਮੈਂ ਇੱਕ ਕਾਲ ਕਰਨ ਲੱਗਾ ਵਾ ਪਾਕਿਸਤਾਨ, ਤੇ ਅਗਰ ਉਹ ਘਰ ਹੀ ਹੋਣਗੇ ਤੇ ਉਹਨਾਂ ਨਾਲ, ਹਾਂਜੀ ਤੇ ਆ ਲਓ ਉਹਨਾਂ ਨੂੰ ਕਾਲ ਕਰ ਲੈਂਦੇ ਆ ਜੀ, ਅੱਗੇ ਪਿੱਛੇ ਹੋ ਗਏ, ਬਾਅਦ ਚ ਟਰਾਈ ਮਾਰ ਲਾਂਗੇ। ਤੇ ਬਈ ਉਹਨਾਂ ਦੇ ਚੱਲ ਕੋਈ ਨੀ, ਸ਼ੁਰੂ ਹੋ ਸਕਦਾ ਥੋੜਾ ਜਿਹਾ ਕੋਈ ਬੰਦਾ ਅੱਗੇ ਪਿੱਛੇ ਹੋ ਜਾਂਦਾ। ਮੈਂ ਉਨੀ ਦੇਰ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ, ਉਹ ਆਣ ਕੇ ਕੋਈ ਬੰਦਾ ਬਾਥਰੂਮ ਹੀ ਜਾਂਦਾ ਕੋਈ, ਠੀਕ ਹੈ ਕੋਈ ਨੀ, ਉਹਨਾਂ ਦੀ ਕਾਲ ਹੈ। ਦੋਸਤੋ ਗੱਲ ਇੱਦਾਂ, ਕਿੱਦਾਂ ਗੱਲ ਆ, ਟਰੰਪ ਸਾਹਿਬ ਹੋਣੀ ਇਹਨਾਂ ਨੂੰ ਸਾਰਾ ਮੁਲਕ ਜਿਹੜਾ ਨਾ ਉਹ ਇਹਨਾਂ ਦੀ ਹੱਕ ਚ ਤੇ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਹੱਕ ਚ ਕੌਣ ਹੋਣ ਲੱਗਾ। ਤਕਰੀਬਨ ਸਾਰੀ ਦੁਨੀਆ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ, ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ, ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ, ਠੀਕ ਹੈ ਜੀ। ਇਹ ਆ ਲਓ ਮੈਂ ਇਹਨਾਂ ਨੂੰ ਕਾਲ ਕਰ ਦਿੱਤੀ।

0: ਲਾਉਦੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ। ਕਦੀ ਕਦੀ ਉਧਰ ਨੈਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤੇ ਫੇਰ ਚੁੱਕਦੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ, ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆ ਵਿੱਚ ਹੋ ਰਹੀ ਹੈ। ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਚ ਦੀ ਹੈ, ਗੱਲ ਇੱਦਾਂ ਹੈ ਭਈ ਘਰ ਵਿੱਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ। ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਏ ਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ। ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ ਸੀ। ਅਖਤਰ ਸਾਹਿਬ, ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ? ਅਖਤਰ ਸਾਹਿਬ, ਤੁਹਾਡੇ ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ। ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ, ਸ਼ੁਕਰ ਅਲਹਮਦੁਲਿਲਾ।
0: ਵੈਦਰ ਕਿੱਦਾਂ ਹੈ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ, ਟਾਵੇਂ ਟਾਵੇਂ ਬਦਲ ਜਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲਓ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜਾ ਜਿਹਾ ਠੀਕ ਹੈ ਵਧੀਆ। ਸਾਡੇ ਤੇ 30 ਤੱਕ ਜਿਹੜਾ, ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ ਸਾਡੇ। 30 ਤੋਂ ਉੱਪਰ ਹੋਇਆ ਨਹੀਂ ਤੇ ਜ਼ਿਆਦਾ ਗਰਮੀ ਹੋਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ, ਲੇਕਿਨ ਸਾਡਾ ਤਕਰੀਬਨ 24-25-26-28 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ ਤੇ ਲੋਕ ਫਿਰ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ, ਹਾਂ, ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ, ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ। ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਬਿਲਕੁਲ ਜੀ ਬਿਲਕੁਲ, ਸਾਨੂੰ ਫਿਰ ਗਰਮੀ ਚੰਗੀ ਕਦੋਂ ਲੱਗਣੀ
0: ਹੈ? 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫਿਰ ਤੇ ਮਤਲਬ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓਗੇ ਤੁਸੀਂ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤਾਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ ਹੱਸਦੇ ਵਾਸਤੇ ਰਹਿਣ
0: ਜੀ, ਉਹਨਾਂ ਵੱਲੋਂ ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ,
1: ਰੱਬ ਨੇ ਕੀਤੀ ਦਾਨ ਪੰਜਾਬੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ।
1: ਨਾ ਉਚਾਰਨ ਕਿਧਰੇ ਰੜੀਅਲ ਸਾਫ ਮੈਦਾਨ ਪੰਜਾਬੀ,
0: ਵਾਹ,
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ,
0: ਵਾਹ,
1: ਵਾਰਸ ਬੁੱਲੇ ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ,
0: ਵਾਹ ਵਾਹ ਵਾਹ ਵਾਹ ਵਾਹ,
1: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ,
0: ਵਾਹ,
1: ਸਾਰੇ ਹਿਣ ਅਖਾਣ ਪੰਜਾਬੀ,
0: ਕਿਆ ਬਾਤ ਹੈ ਜੀ,
1: ਮਾਂ ਬੋਲੀ ਦੀ ਇੱਜ਼ਤ ਵਾਤੇ ਵਾਰਨ ਆਪਣੀ ਜਾਨ ਪੰਜਾਬੀ, ਮੁੱਕਦੀ ਗੱਲ ਮੁਕਾ ਦੇ ਅਖਤਰ,
0: ਵਾਹ,
1: ਅੱਲਾ ਦਾ ਅਹਿਸਾਨ ਪੰਜਾਬੀ,
0: ਬਹੁਤ ਖੂਬ,
1: ਅੱਲਾ ਦਾ ਅਹਿਸਾਨ ਪੰਜਾਬੀ,
0: ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ, ਕਿਆ ਬਾਤ ਹੈ, ਬਹੁਤ ਸੋਹਣਾ
1: ਜੀ। ਇਹ ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
0: ਜੀ,
1: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
0: ਜੀ,
1: ਲੇਕਿਨ ਜਿਹੜੀ ਚਾਸ ਹੁੰਦੀ ਨਾ ਜੀ ਪੰਜਾਬੀ ਚ
0: ਜੀ,
1: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ।
0: ਬਿਲਕੁਲ,
1: ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤੇ ਫੇਰ ਤਾਂ ਕੁਛ ਨੀ ਨਾ, ਪਤਾ ਹੀ ਨੀ ਲੱਗਦਾ ਵੀ ਇਹ ਵੱਡਾ ਛੋਟਾ।
0: ਜਿਹੜਾ ਅੰਕਲ ਹੈ ਜੀ, ਇਹਦੇ ਚ ਸਾਰੇ ਰਿਸ਼ਤੇ ਆ ਜਾਂਦੇ ਨੇ, ਚਾਚੇ, ਤਾਏ, ਮਾਸੜ, ਫੁੱਫੜ, ਫਲਾਣ, ਢੀਂਗ, ਜੋਬ, ਹਰ ਇੱਕ ਨੂੰ ਅੰਕਲ।
1: ਹਾਂਜੀ,
0: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ।
1: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ ਤੇ ਇੱਕ ਆਂਟੀ ਦਾ ਹੋ ਗਿਆ ਤੇ ਇੱਕ ਅੰਕਲ ਦਾ ਹੋ ਗਿਆ, ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ।
0: ਪਰ ਜਿਹੜੇ ਜਿਸ ਤਰ੍ਹਾਂ, ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਆਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਆਂ।
1: ਬਿਲਕੁਲ,
0: ਪਰ ਹਰ ਭਾਸ਼ਾ ਅਸੀਂ ਬੋਲ ਸਕਦੇ ਆਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ। ਪਰ ਜਿਹੋ ਜਿਹੇ ਲੋਕ ਕਹੇ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾਂਡ ਜਿਹਾ ਲੋਕਾਂ ਦੀ ਭਾਸ਼ਾ ਵੈ,
1: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਜੱਡ ਹੁੰਦੇ ਨੇ।
0: ਅੱਛਾ ਅੱਛਾ,
1: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਕਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨਹੀਂ। ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ, ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ। ਚਾਚਾ ਕਹਿੰਦੇ ਜੇ, ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਉਹ ਅੱਬੇ ਨਾਲੋਂ ਛੋਟਾ ਹੈ। ਇਸੇ ਤਰ੍ਹਾਂ ਫੁੱਫੜ, ਫੁੱਫੀ, ਮਸੇਰ, ਫੁਫੇਰ, ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ, ਇਹ ਪੰਜਾਬੀ ਚ ਅਸੀਂ ਬੋਲਨੇ ਆ ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ। ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ, ਉਹ ਇਸ ਵਾਸਤੇ ਫਿਰ ਜਿਹੜਾ ਹੈਗਾ ਨਾ, ਸਾਨੂੰ ਅਸੀਂ ਜੱਟ ਜ਼ਿਮੀਦਾਰ ਬੰਦੇ ਹਾਂ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ।
0: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਹੈ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ, ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ। ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ
1: ਮੈਂ ਕਹਿੰਦਾ ਜੀ,
0: ਜੀ
1: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ,
0: ਅੱਛਾ,
1: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ। ਮਕਸਦ ਇਹ ਨੀਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ।
1: ਪੰਜਾਬੀ ਪੰਜਾਬੀ ਜਦੋਂ ਵੀ ਬੋਲੂਗਾ ਨਾ ਜੀ, ਉਹ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਹੈ।
1: ਨਹੀਂ ਜੀ, ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ ਇਹੀ ਛਾਵਾਂ ਲੱਭਦੀਆਂ ਨੇ,
0: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ।
1: ਹਾਂਜੀ, ਸਾਡੇ ਗਲਤ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ।
0: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵੈ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ। ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜੰਡੀ ਤਰੀਕੇ ਨਾਲ ਬੋਲੇਗਾ।
1: ਬਿਲਕੁਲ,
0: ਜਿਹੜਾ ਜਿਹੜਾ ਅਕਲ ਵਾਲਾ ਬੰਦਾ ਹੈ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ। ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ, 5-6 ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ 5-6 ਜ਼ਿੰਦਗੀਆਂ ਜੀ ਰਹੇ ਹੋ।
1: ਬਿਲਕੁਲ,
0: ਪਰ ਮਾਸੀਆਂ 100 ਮਾਸੀ ਹੋ ਸਕਦੀ ਹੈ, ਮਾਂ ਇੱਕ ਹੁੰਦੀ ਹੈ,
1: ਮਾਂ ਇੱਕ।
0: ਚਾਚਿਆ ਸਾਰੀ ਦੁਨੀਆਂ ਚ ਹੀ ਅਸੀਂ ਜਿਹੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
1: ਪਿਓ ਇੱਕ ਹੀ ਹੁੰਦਾ।
0: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਹੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਉਹ ਨਹੀਂ ਕਰਨਾ ਜਿੰਨੀ ਪੰਜਾਬੀ ਦੀ।
1: ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗਾ, ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਉਹ ਸਾਡੇ ਰਿਸ਼ਤੇਦਾਰ ਨੇ।
0: ਬਿਲਕੁਲ, ਮਾਸੀਆਂ ਚਾਚੀਆਂ ਪਈਆਂ ਨੇ ਸਾਡੀਆਂ।
1: ਹਾਂਜੀ, ਤੇ ਬਿਲਕੁਲ ਇਸੇ ਤਰ੍ਹਾਂ ਹੀ ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ, ਉਹ ਸਾਡੀ ਪੰਜਾਬੀ ਹੈ
0: ਜੀ। ਬਿਲਕੁਲ ਬਿਲਕੁਲ,
1: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਆ।
0: ਵਾਹ ਜੀ ਵਾਹ, ਜਿਉਂਦੇ ਰਹੋ ਜੀ।
1: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ।
0: ਹਾਂਜੀ,
1: ਓਹਦੇ ਉੱਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਹਰਾ ਹੋਵੇ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿਚ ਹੀ ਆ ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ ਤੇ ਉੱਥੇ ਜਿਹੜਾ ਨਾ ਜੀ ਸੱਤ ਬੰਦੇ ਜਿਹੜੇ ਪਹਿਲੇ ਜਿਹੜੇ ਪੜਿਆ ਜਿਨ੍ਹਾਂ ਨੇ ਉਹਨਾਂ ਸੱਤਾਂ ਬੰਦਿਆਂ ਨੇ ਪੜਿਆ ਉਰਦੂ ਦੇ ਵਿਚ
0: ਜੀ
1: ਅੱਠਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜਨ ਲੱਗ ਪਿਆ ਨੌਵਾਂ ਨੰਬਰ ਮੇਰਾ ਸੀਗਾ ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ ਕਿਆ ਜਿਹੜੇ ਸੱਤ ਅੱਠ ਪਹਿਲੇ ਪੜ੍ਹ ਗਏ ਆ ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਔਰ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ
0: ਬਿਲਕੁਲ ਬਿਲਕੁਲ ਜੀ ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ ਬਿਲਕੁਲ ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ
1: ਗੱਲ ਇਹ ਨਾ ਜੀ ਹੁਣ ਮੈਂ ਹੈਗਾ ਮੇਰੀ ਮਾਂ ਪੰਜਾਬਣ ਮੇਰੀ ਦਾਦੀ ਪੰਜਾਬਣ ਮੇਰੀ ਨਾਨੀ ਪੰਜਾਬਣ ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ ਉਹਨੇ ਆਖਿਆ ਸੀਗਾ ਨਾ ਉਹ ਮੇਰੀ ਇੱਕ ਰਬਾਈ ਆ ਨਿੱਕੀ ਜੀ ਜਦ ਮੈਂ ਜੱਗ ਤੇ ਅੱਖ ਖੋਲੀ ਸੀ ਮੱਥਾ ਚੁੰਮ ਕੇ ਮਾਂ ਬੋਲੀ ਸੀ
0: ਵਾਹ ਵਾਹ ਵਾਹ ਵਾਹ
1: ਜੋ ਬੋਲੀ ਸੀ ਦੱਸ ਨਹੀਂ ਸਕਦਾ ਉਹ ਹੀ ਮੇਰੀ ਮਾਂ ਬੋਲੀ ਸੀ
0: ਵਾਹ ਕਿਆ ਬਾਤ ਹੈ ਬਹੁਤ ਖੂਬ ਬਹੁਤ ਤੇ ਅਖਤਰ ਸਾਹਿਬ ਪਿਛਲੇ ਸਮੇਂ ਵਿਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿਚ ਮਜਲਸਾਂ ਜਲਸੇ ਜਲੂਸ ਬੜਾ ਕੁਛ ਕੋਸ਼ਿਸ਼ ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹੋ ਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾਵਾਂ
1: ਨੇ ਜੀ ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ ਇਹਦੇ ਵਿਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ
0: ਬਹੁਤ ਵਧੀਆ
1: ਇਹਨਾਂ ਨੇ ਯਾਨੀ ਕਿ ਨਾ ਮੈਂ ਸ਼ਹਿਰਾਂ ਦੇ ਵਿਚ ਜਿਹੜਾ ਹੈਗਾ ਸਾਡੇ ਇੱਥੇ ਚਿਸ਼ਤੀਆਂ ਸ਼ਹਿਰ ਨਿਕਾ ਜਿਹਾ ਸ਼ਹਿਰ ਹੈ ਇਹਦੇ ਵਿਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ ਪਰਸੋਂ ਚੌਥ ਮੈਂ ਲੰਘਿਆ ਉਸ ਬਾਜ਼ਾਰ ਥਾਣੀ ਉੱਥੇ ਲੱਗਾ ਦੇਖਿਆ ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾਂ ਨਿਕਲਣ ਲੱਗ ਪਈਆਂ ਨੇ
0: ਲੱਗਣੇ ਚਾਹੀਦੇ ਨੇ ਮੈਂ ਕਹਿੰਦਾ ਜੀ ਤਿੰਨਾਂ ਭਾਸ਼ਾ ਦੇ ਵਿਚ ਉਰਦੂ ਚ ਪੰਜਾਬੀ ਚ ਤੇ ਇੰਗਲਿਸ਼ ਵਿਚ ਬੋਰਡ ਲੱਗਣੇ ਚਾਹੀਦੇ ਨੇ ਜਿਹੜੀ ਆਮ ਲੋਕਾਂ ਦੀ ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ ਰੇਲਵੇ ਸਟੇਸ਼ਨਾਂ ਦੇ ਨਾਮ ਲਿਖੇ ਨੇ ਤੇ ਪਾਕਿਸਤਾਨ ਚ ਕਿਉਂ ਨਹੀਂ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ
1: ਬਿਲਕੁਲ ਲਿਖੀ ਜਾ ਸਕਦੀ ਹੈ ਜੀ
0: ਠੀਕ ਹੈ ਜੀ ਠੀਕ ਹੈ ਤੇ ਜਿਉਂਦੇ ਰਹੋ ਇਸੇ ਤਰ੍ਹਾਂ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ
1: ਨਹੀਂ ਜੀ ਨਹੀਂ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ
0: ਆਉਣ ਦਿਓ ਫਿਰ ਅੱਜ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
0: ਵਾਹ
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਨਾ ਚਾੜੇ ਅਸਮਾਨੀ ਦੀਵੇ ਨਾ ਅਸਮਾਨਾ ਨਾ ਅਸਮਾਨ ਤੇ ਟੰਗਿਆ ਤਾਰਾ
0: ਵਾਹ
1: ਨਾ ਰਾਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ
0: ਵਾਹ
1: ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ ਨਾ ਪੁੱਠਾ ਲਟਕਾਇਆ ਜਿੰਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ ਦੇਰ ਜ਼ਬਰ ਤੇ ਗੌਰ ਮੈਂ ਕੀਤੀ ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ ਪੜਿਆ ਅਖਤਰ ਇੱਕ ਸਪਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
0: ਵਾਹ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ
1: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ ਫੇਰ ਇਜਾਜ਼ਤ ਲਊਂਗਾ
0: ਜੀ ਆਉਣ ਦਿਓ ਸਰ
1: ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ
0: ਵਾਹ
1: ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ
0: ਵਾਹ ਵਾਹ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਤੇ ਪੈਰੀ ਘੁੰਗਰੂ ਵਾਹ ਵਾਹ ਵਾਹ
1: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ
0: ਹਾਂਜੀ
1: ਭੁੱਖ ਪਲੀਤ ਨੇ ਖੋਲੇ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਸ਼ੁਰਫਾ ਕੀ ਹੁੰਦੇ ਨੇ ਜੀ
1: ਸ਼ਰੀਫ ਆਦਮੀ ਜੀ ਦਾੜੀਆਂ ਵਾਲੇ
0: ਸ਼ਰੀਫ ਆਦਮੀ
1: ਮੁਅੱਜ਼ਜ਼ ਸ਼ਹਿਰੀ ਜਿਹੜੇ ਉਹ ਜਿਹੜੇ ਹਾਂਜੀ ਜਿਹੜੇ ਰਾਤਾਂ ਨੂੰ ਕੰਜਰ ਖਾਨਿਆਂ ਜਾਂਦੇ
0: ਬਿਲਕੁਲ ਬਿਲਕੁਲ
1: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ
0: ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੜ ਆਉਂਦੇ, ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ।
0: ਵਾਹ ਵਾਹ,
1: ਦੱਸਦੇ ਰੱਬਾ ਕਿੱਥੇ ਜਾਵਾਂ, ਕਿਹਨੂੰ ਦਰਦ ਸੁਣਾਵਾਂ।
0: ਵਾਹ,
1: ਦੱਸਦੇ ਰੱਬਾ ਕਿੱਥੇ ਜਾਵਾਂ, ਕਿਹਨੂੰ ਦਰਦ ਸੁਣਾਵਾਂ, ਪਹਿਲੇ ਨੋਚਿਆ ਰੱਜ ਕੇ ਗਿਰ ਜਾ, ਬਾਅਦ ਚ ਕੁੱਤੇ ਆਏ।
0: ਵਾਹ ਵਾਹ, ਬਾਅਦ ਚ ਕੁੱਤੇ ਆਏ।
1: ਪਾਕ ਪਵਿੱਤਰ ਜੁੱਸਾ ਮੇਰਾ, ਪਾਕ ਪਵਿੱਤਰ ਜੁੱਸਾ ਮੇਰਾ, ਪਾਕ ਸੀ ਮੇਰੀਆਂ ਸੋਚਾਂ।
0: ਵਾਹ,
1: ਵੇਖ ਸਕੀ ਨਾ ਭੁੱਖੇ ਅਕਸਰ ਢਿੱਡ ਆਪਣੇ ਦੇ ਜਾਏ, ਭੁੱਖ ਨੇ ਮੇਰੀ ਗੈਰਤ ਵੇਚੀ, ਮੇਥੋਂ ਜੁਰਮ ਕਰਾਏ।
0: ਵਾਹ ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਅਖਤਰ ਸਾਹਿਬ, ਗੱਲ ਏਦਾਂ ਜੀ, ਤੁਸੀਂ ਬਹੁਤ ਖੂਬ ਲਿਖਦੇ ਹੋ ਅਖਤਰ ਸਾਹਿਬ, ਯੂ ਆਰ ਵੰਡਰਫੁਲ ਰਾਈਟਰ।
1: ਸ਼ੁਕਰੀਆ ਜਨਾਬ, ਬੜੀ ਬੜੀ ਮਿਹਰਬਾਨੀ। ਤੇ ਇੱਕ
0: ਹਾਂਜੀ
1: ਹਾਂਜੀ
0: ਹਾਂਜੀ, ਹੁਕਮ ਆਉਣਗੇ, ਦੱਸੋ।
1: ਇੱਕ ਜਿਹੜੀ ਉਹ ਨਜ਼ਮ ਮੇਰੀ ਚੱਲਦੀ ਪਈ ਆ, ਉਹਦੇ ਕੋ ਦੱਸ ਕੇ ਸ਼ੇਰ ਸੁਣਾਉਂਗਾ।
0: ਸੁਣਾ ਦਿਓ ਜੀ, ਸੁਣਾਓ, ਆਉਣ ਦਿਓ।
1: ਉਹ ਐਸਾ ਨਾ ਜੀ, ਉਹਦਾ ਸਟਾਰਟ ਉੱਥੋਂ ਆ, ਤਾਂ ਕਿ ਉਹ ਨਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ। ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
0: ਹਾਂਜੀ,
1: ਆ ਤੈਨੂੰ ਮੈਂ ਪਿੰਡ ਵਿਖਾਵਾਂ, ਬੋਧਾ ਸੀਵਨ ਟਿੰਡ ਵਿਖਾਵਾਂ। ਇਸ ਤੋਂ ਅੱਗੇ ਅਗਲੇ ਹਿੱਸੇ ਦੇ ਸ਼ੇਰ ਜਿਹੜੇ ਆ, ਯੱਸੂ ਪੰਜੂ ਹਾਰ ਦਾ ਦੱਸਾਂ, ਬੇਲੀ ਮਿੱਤਰ ਯਾਰ ਦਾ ਦੱਸਾਂ।
0: ਵਾਹ,
1: ਸੁਗੜ ਧੀ ਤੇ ਗੁੱਤ ਦਾ ਦੱਸਾਂ, ਕਰਮਾਂ ਵਾਲੇ ਪੁੱਤ ਦਾ ਦੱਸਾਂ। ਅਸਲ ਗਿੱਟੇ ਗੋਡੇ ਦੱਸਾਂ, ਦਾਰੂ ਫੀਮ ਤੇ ਡੋਡੇ ਦੱਸਾਂ। ਭਾਂਡਿਆਂ ਵਾਲੀ ਡੋਲੀ ਦੱਸਾਂ, ਚਰਬੀ ਡੋਲੂ ਕੌਲੀ ਦੱਸਾਂ, ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ। ਕੁੜੀਆਂ ਦਾ ਮੈਂ ਗਿੱਧਾ ਦੱਸਾਂ, ਸੱਜਣ ਕੱਦ ਦਾ ਪਿੱਧਾ ਦੱਸਾਂ, ਚਿੱਟੀ ਗੋਰੀ ਨਾਰ ਦਾ ਦੱਸਾਂ, ਹੀਰਿਆਂ ਵਰਗੇ ਯਾਰ ਦਾ ਦੱਸਾਂ। ਕੰਡੇ ਹਾਂਡੀ ਰਿਝਣਾ ਦੱਸਾਂ, ਥਾਪਾ ਸਾਬਣ ਭਿਜਣਾ ਦੱਸਾਂ, ਭੂਕਾ ਪੋਥੀ ਗੰਢਾ ਦੱਸਾਂ, ਤੈਨੂੰ ਦੌਰੀ ਡੰਡਾ ਦੱਸਾਂ।
0: ਵਾਹ ਵਾਹ ਵਾਹ,
1: ਖੁਰਪਾ ਸੱਬਲ ਰੰਬਾ ਦੱਸਾਂ, ਬਿਜਲੀ ਆਂਡਾ ਖੰਬਾ ਦੱਸਾਂ, ਬਖਤਾਂ ਤੋਤੇ ਚੋਗਾ ਦੱਸਾਂ, ਚੀਕ ਝਾੜਾ ਬੋਗਾ ਦੱਸਾਂ।
0: ਬੋਗਾ,
1: ਸੁਥਣ ਧੋਤੀ ਝੱਗਾ ਦੱਸਾਂ, ਕਾਲਾ ਗੋਰਾ ਬੱਗਾ ਦੱਸਾਂ, ਆ ਤੈਨੂੰ ਮੈਂ ਖੋਪੇ ਦੱਸਾਂ, ਚੁੰਨੀ ਨੂੰ ਮੈਂ ਤੋਪੇ ਦੱਸਾਂ, ਕਾਂ ਕਬੂਤਰ ਚਿੜੀਆਂ ਕੀ ਨੇ, ਲੀਰਾਂ ਖਿੱਦੋ ਪਿੜੀਆਂ ਕੀ ਨੇ,
0: ਲੀਰਾਂ ਖਿੱਦੋ ਪਿੜੀਆਂ ਕੀ ਨੇ, ਵੰਡਰਫੁਲ,
1: ਪਿੜੀਆਂ ਕੀ ਨੇ। ਚਾਦਰ ਪੱਲੀ ਤੰਗੜ ਕੀਏ, ਕਮਲਾ ਝੱਲਾ ਚੰਗੜ ਕੀਏ, ਕੁੱਕੜੀ ਕੁੱਕੜ ਸੇਵਾ ਦੱਸਾਂ, ਰੂੰ ਵੇਲਣਾ ਪੇਵਾ ਦੱਸਾਂ, ਤਾੜਾ ਹੋਲਾ ਭੁੰਨਣਾ ਦੱਸਾਂ, ਮੰਜਾ ਪੀੜੀ ਬੁਣਨਾ
0: ਦੱਸਾਂ। ਵਾਹ ਵਾਹ,
1: ਪਿਆਰ ਚ ਤੈਨੂੰ ਚੰਦਰਾ ਦੱਸਾਂ, ਦਿਲ ਤੇ ਲੱਗਾ ਜੰਦਰਾ ਦੱਸਾਂ, ਥੰਮੀ ਟੇਕ ਸਹਾਰਾ ਦੱਸਾਂ, ਗੋਹਾ ਮਿੱਟੀ ਗਾਰਾ ਦੱਸਾਂ, ਲੱਜ ਬੋਕਾ ਤੇ ਭੌਣੀ ਦੱਸਾਂ, ਕੁੱਟ ਕਟਾਪਾ
0: ਤੌਣੀ ਦੱਸਾਂ। ਵਾਹ ਵਾਹ ਵਾਹ,
1: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਾਸਤੇ ਰਹਿਣ ਸਾਰੇ, ਤੇ ਇਸੇ ਤਰ੍ਹਾਂ ਹੀ ਮੇਰਾ ਅੱਜ ਦਾ ਫੇਰ ਪੈਗਾਮ ਉਹੀ, ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
0: ਜੀ। ਪਹੁੰਚ ਗਿਆ,
1: ਅਖਤਰ
0: ਸਾਹਿਬ, ਗੱਲ ਇਸ ਤਰ੍ਹਾਂ, ਅਸੀਂ ਜਿਹੜਾ ਨਿੱਕੇ ਹੁੰਦੇ ਹਾਂ ਨਾ, ਪ੍ਰਾਇਮਰੀ ਸਕੂਲੇ ਪ੍ਰਾਇਮਰੀ ਸਕੂਲੇ, ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲਿਆ ਨਾ, ਝੱਗਾ ਹੀ ਕਹਿੰਦੇ ਹੁੰਦੇ ਤੇ ਬੋਝਾ, ਝੱਗਾ ਬੋਝਾ, ਆ ਬੋਝਾ ਕਹਿੰਦੇ ਹੁੰਦੇ ਪਾਕਿਸਤਾਨ।
1: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ, ਪੜ੍ਹਦੇ ਹੁੰਦੇ ਸੀ, ਤਾਂ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ,
0: ਸਾਰਿਆਂ ਦੇ ਬੋਝੇ ਪਾਟੇ ਹੁੰਦੇ,
1: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ ਉਧੜਿਆ
0: ਉਧੜਿਆ
1: ਬੁਨਿਆਦ ਤੇ,
0: ਬੜੀ
1: ਬੇਲੀ ਦੀ ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ, ਘਰੋਂ ਮਾਂ ਕੋਲੋਂ ਝੜਕਾਂ ਪੈਣੀਆਂ ਸੀ।
0: ਬੜੀ ਸੋਹਣੀ ਤਸਵੀਰ ਖਿੱਚੀ ਹੈ ਵਾਕਿਆ, ਜੋ ਇੱਕ ਪਾਸਿਓ ਤੋਪੇ ਜੇ ਟੁੱਟੇ ਹੁੰਦੇ ਸੀ ਤੇ ਸਾਈਡ ਲਮਕਦੀ
1: ਹੁੰਦੀ। ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ, ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ। ਮੈਂ ਨਾ, ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ, ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ, ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ, ਤੇ ਅਸੀਂ ਉਹ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁਥਣਾ ਝੱਗੇ ਵੀ ਉਹ ਪਜਾਮੇ ਪਜੂਮੇ ਬੂਸਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ, ਸੈਂਡਲ ਸੁੰਡਲ ਪਾ ਕੇ ਰੱਖਣੇ, ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ, ਮਾਵਾਂ ਤਾਂ ਸਾਡੀਆਂ ਪੰਜਾਬਣਾ ਹੀ ਸਾੜਨਾ
0: ਬਿਲਕੁਲ ਜੀ,
1: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ, ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ, ਅਸੀਂ ਕਾਲੇ ਸ਼ਾਹ ਹੈਗੇ, ਹੋਰ ਸਾਨੂੰ ਨਜ਼ਰ ਕੀ ਲੱਗਣੀ। ਖੈਰ ਮਾਵਾਂ ਨੇ ਤਾਂ ਆਪਦਾ ਫਰਜ਼
0: ਅਦਾ ਕਰਨਾ, ਮਾਂ ਦਾ ਮਾਂ ਦੀਆਂ ਨਜ਼ਰਾਂ ਨਾਲ ਤੇ ਪੁੱਤ ਹੀਰਾ
1: ਹੁੰਦਾ। ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ।
0: ਅੱਛਾ।
1: ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ, ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਤਾਂ ਪਹੁੰਚ ਦਿੱਤੀ ਸਾਰੀ ਗੱਲ ਤੇ ਮਲੀ ਗਈ। ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ਼ ਕਰਨੀ ਆ? ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾ ਇੱਦਾਂ ਪਹੁੰਚ।
0: ਮੇਰੇ ਅੱਬੇ ਸਿੱਖਿਆ ਹੀ ਅੱਬੇ ਕੋਲੋਂ ਹੋਇਆ ਸਾਰਾ ਕੁਝ,
1: ਅੱਬੇ ਕੋਲੋਂ। ਉਹ ਹਾਲੇ ਤੱਕ ਵੀ ਜਵਾਨ ਹੋ ਗਿਆ, ਦੋਤਿਆਂ ਪੋਤਿਆਂ ਵਾਲਾ ਹੋ ਗਿਆ। ਤੇ ਮੈਂ ਉਹਨੂੰ ਇਹ ਗੱਲ ਹੀ ਕਹਿਣਾ ਹੁੰਦਾ, ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ, ਉਹ ਵੀ ਮੈਨੂੰ ਦੱਸ ਦੇ। ਬੜਾ ਸ਼ੁਕਰ ਲੱਗਦਾ।
0: ਬਿਲਕੁਲ ਅਕਸਰ ਸਾਹਿਬ, ਤੁਸੀਂ ਜਿਹੜੀ ਯਾਦ ਦਵਾਈ ਹੈ, ਜਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹਾਂ, ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ, ਤੇ ਉਹ ਉਹਦੇ ਨਾਲ ਹੀ ਪੂਜ ਦਿੰਦੇ।
1: ਉਹ ਵੀ ਨਾਲ ਹੀ ਬਿਲਕੁਲ ਇਸੇ ਤਰ੍ਹਾਂ। ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ, ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ।
0: ਬਿਲਕੁਲ, ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਕੇ ਘੁੰਮਣ ਡਈ ਜਿਹੜੀ।
1: ਹਾਂਜੀ, ਅਸੀਂ ਉਹ ਜਿਹੜਾ ਹੈਗਾ ਨਾ, ਅਸੀਂ ਉਹ ਵੇਦਾ ਭੁੱਲ ਗਏ।
0: ਬਿਲਕੁਲ ਬਿਲਕੁਲ,
1: ਸਾਨੂੰ ਉਹ ਸ਼ਾਵਾਂ ਜਿਹੜੀਆਂ ਚੇਤੇ ਰੱਖਣੀਆਂ ਚਾਹੀਦੀਆਂ।
0: ਬੜੀ ਸਾਦੀ ਜ਼ਿੰਦਗੀ, ਬਹੁਤ ਸਾਦੀ ਲਾਈਫ।
1: ਮੈਂ ਕਹਿੰਦਾ ਜੀ ਉਹਦੇ ਵਿੱਚ ਸਵਾਦ ਹੀ ਬੜਾ ਸੀ।
0: ਬਿਲਕੁਲ ਬਿਲਕੁਲ। ਤੇ ਅਕਸਰ ਸਾਹਿਬ, ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ।
1: ਬਿਸਮਿਲ੍ਲਾ ਜੀ।
0: ਭਾਈ, ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਸੀਮਾ ਬਾਰਡਰ, ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਟੈਂਕਾਂ ਤੋਪਾਂ ਦਾ ਕਿਧਰੇ ਨਾ ਹੋਵੇ, ਬਾਰਡਰ ਦੀ ਹਿੱਕ ਤੇ ਬੋਰਡ ਦਾ ਦਰਖਤ ਉੱਗੇ, ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ, ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ, ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ, ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ, ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ, ਪਾਕਿਸਤਾਨ ਨੂੰ ਰੱਬਾ ਪਾਕ ਕਰਦੇ, ਸਾਰਾ ਮੁਲਕ ਹੀ ਜੰਨਤ ਨੁਮਾ ਹੋਵੇ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ, ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ, ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ, ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਤੇ ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ, ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ, ਓਏ ਹਰ ਹਾਲਤ ਵਿੱਚ ਸਜਣਾ ਨਾਲ ਵਫਾ ਕਰੀਏ, ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ, ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ, ਓਏ ਅੱਗੋਂ ਹਾਂ ਹੋਵੇ
1: ਭਾਵੇਂ, ਇਹ ਵੇਲੇ ਅੱਲਾ ਲੈ ਕੇ ਆਊਗਾ ਜੀ।
0: ਜੀ ਜਰੂਰ, ਇਹਨਾਂ ਉਮੀਦਾਂ ਨਾਲ ਹੀ ਜੀ, ਕਿ ਇਹ ਵੇਲਾ ਆਵੇ ਸਾਡੇ ਇਕੱਠੇ ਮੇਲੇ ਲੱਗਣ, ਢੋਲ ਵੱਜਣ, ਕਾਰੋਬਾਰ ਹੋਣ, ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ, ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ ਵਾਸਤੇ।
1: ਬਿਲਕੁਲ,
0: ਹਾਂ ਤੁਸੀਂ ਅੰਮ੍ਰਿਤਸਰ ਆਓ, ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ, ਬਿਲਕੁਲ ਉਸੇ ਤਰ੍ਹਾਂ ਦੇ, ਬਹੁਤ ਵਧੀਆ ਵਧੀਆ।
1: ਬਿਲਕੁਲ ਜੀ ਬਿਲਕੁਲ।
0: ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ, ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ, ਤੇ ਖੁਦਾ ਹਾਫਿਜ਼
1: ਮੇਰੇ।
0: ਸੋ ਦੋਸਤੋ, ਇਹ ਸਨ ਲੈਂਦੇ ਪੰਜਾਬ ਤੋਂ ਅਖਤਰ ਸਾਹਿਬ, ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ। ਵੰਡਰਫੁਲ ਮੈਨ। ਖਾਲਸਾ ਜੀ, ਰੈਡੀ ਹੋ ਜਾਓ, ਮੈਂ ਤੁਹਾਡੇ ਵੱਲ ਆ ਰਿਹਾ, ਠੀਕ ਹੈ ਜੀ? ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ। ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ।
2: ਬ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ ਹਰ ਵਾਰੀ ਦੀ ਤਰ੍ਹਾਂ। ਬਹੁਤ ਬਹੁਤ ਆ ਜਾਓ, ਲੰਘ ਆਓ ਜੀ।
2: ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
0: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ, ਤੇ ਤੁਸੀਂ ਪਹਿਲਾਂ ਸੁਣ ਰਹੇ ਸੋ ਆਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ, ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
0: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ।
0: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ, ਅੱਗੇ ਨਾਲ ਆਵਾਜ਼ ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ।
0: ਆ ਰਹੀ ਹੈ ਹੁਣ? ਠੀਕ ਹੈ, ਠੀਕ ਹੈ ਜੀ।
2: ਹਾਂਜੀ,
0: ਤੇ ਮੈਂ ਵੀ ਉਹ ਚਲੋ ਨਾਲੇ ਤੁਸੀਂ ਗੱਲ ਕੀਤੀ ਹੈ ਸੱਜਣ ਲਈ, ਤੇ ਮੈਂ ਚਲੋ ਚੈੱਕ ਕਰ ਲਈ ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ, ਤੇ ਹੁਣ ਮੈਂ ਵਧਾ ਦਿੱਤੀ ਹੈ ਹੁਣ ਬਾਅਦ ਦੀ। ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ। ਚਲੇ ਗਏ ਸਮੇ ਨੇ, ਉਹਨਾਂ ਦੀ ਯਾਦ ਉਹਨਾਂ ਨੇ ਤਾਜ਼ਾ ਕੀਤੀ ਹੈ। ਵੰਡਰਫੁਲ ਮੈਨ।
2: ਹਾਂਜੀ ਹਾਂਜੀ। ਤੇ ਅੱਜ ਤਰੀਕ ਹੈ ਨਾ 26/26/2026।
0: ਹਾਂ 26/26 ਬਿਲਕੁਲ ਜੀ।
2: ਹਾਂਜੀ ਹਾਂਜੀ ਜੀ। ਤੇ ਬੜਾ ਵਧੀਆ ਮੌਸਮ ਜੀ ਅੱਜ।
0: ਬਹੁਤ ਸੋਹਣਾ ਮੌਸਮ ਵਾਕਿਆ, ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
0: ਭਾਰਤ ਜੀ? ਹਾਂਜੀ, ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
0: ਅੱਛਾ ਅੱਛਾ, ਵਾਕਿਆ
2: ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਵਾਹ,
2: ਭਾਰਤ ਜੀ ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਹਾਂਜੀ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਬਿਲਕੁਲ ਠੀਕ, ਬਿਲਕੁਲ ਠੀਕ ਖਾਲਸਾ ਜੀ। ਬਹੁਤ ਸੋਹਣੀ ਤਸਵੀਰ ਕਰਦੀ ਖਿੱਚੀ ਹੈ, ਸਾਰੇ ਰੋਗੀ ਅੰਗ ਨੇ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਵਾਹ,
2: ਹੇਰਾ ਫੇਰੀ ਚੋਰ ਬਜ਼ਾਰੀ
0: ਜੀ,
2: ਜਨਸੰਖਿਆ ਬੇਰੋਜ਼ਗਾਰੀ।
0: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਤਸਵੀਰ।
2: ਹੇਰਾ ਫੇਰੀ ਚੋਰ ਬਜ਼ਾਰੀ, ਜਨਸੰਖਿਆ ਬੇਰੋਜ਼ਗਾਰੀ,
0: ਬੇਰੋਜ਼ਗਾਰੀ ਹਾਂਜੀ,
2: ਰਿਸ਼ਵਤ ਖੋਰੀ ਸੀਨਾ ਜ਼ੋਰੀ।
0: ਵਾਹ ਵਾਹ,
2: ਕੂੜ ਝੂਠ ਭ੍ਰਿਸ਼ਟਾਚਾਰੀ।
0: ਜਿਉਂਦੇ ਰਹੋ, ਕਿਆ ਬਾਤਾਂ।
2: ਕੂੜ ਝੂਠ ਭ੍ਰਿਸ਼ਟਾਚਾਰੀ, ਜਾਤਾਂ ਨਸਲਾਂ ਵਿਚਲਾ ਪਾੜਾ, ਜਾਤਾਂ ਨਸਲਾਂ ਵਿਚਲਾ ਪਾੜਾ, ਹਿੰਦੂ ਮੋਮਨ ਚੰਗਾ ਮਾੜਾ।
0: ਵਾਹ ਵਾਹ,
2: ਬੋਧੀ ਜੈਨੀ ਸਿੱਖ ਈਸਾਈ।
0: ਵਾਹ,
2: ਕਤਲੇ ਆਮ ਜਾਂ ਘੱਲੂ ਘਾਰਾ।
0: ਵਾਹ,
2: ਹਿੰਦੂ ਮੋਮਨ ਚੰਗਾ ਮਾੜਾ
0: ਜੀ,
2: ਬੋਧੀ ਜੈਨੀ ਸਿੱਖ ਈਸਾਈ, ਕਤਲੇ ਆਮ ਜਾਂ ਘੱਲੂ ਘਾਰਾ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਦੁਸ਼ਮਣਾਂ ਨੇ ਪਾਇਆ ਘੇਰਾ, ਫੁੱਟ ਬੜੀ ਕਰ ਫਟਿਆ ਤੇਰਾ।
0: ਵਾਹ ਵਾਹ,
2: ਭਾਭੀਸ਼ਣ ਦੇ ਜੋ ਪੈਰੋਕਾਰ, ਭਾਭੀਸ਼ਣ ਦੇ ਜੋ ਪੈਰੋਕਾਰ, ਤੇ ਲੰਕਾ ਲੂਣ ਉਜਾੜਨ ਡੇਰਾ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਲੋਕ ਆਲਸੀ ਅਤੇ ਨਸ਼ੇੜੀ, ਲੋਕ ਆਲਸੀ ਅਤੇ ਨਸ਼ੇੜੀ, ਥੋਥੀ ਹੋਮੈ ਮੇਰੀ ਮੇਰੀ, ਬੇਖਲਾਕੀ ਤੇ ਬੇਇਨਸਾਫੀ, ਡੋਬ ਦੇਵੇਗੀ ਤੇਰੀ ਬੇੜੀ।
0: ਵਾਹ,
2: ਡੋਬ ਦੇਵੇਗੀ ਤੇਰੀ ਬੇੜੀ, ਤਬੂਤਾਂ ਦੇ ਵਿੱਚ ਦਲਾਲੀ।
0: ਵਾਹ ਵਾਹ ਵਾਹ, ਮਰਿਆ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨ ਵਾਰ ਗਏ, ਉਹਨਾਂ ਸਿਪਾਹੀਆਂ ਦੇ ਤਬੂਤਾਂ ਦੇ ਵਿੱਚ ਵੀ ਹੇਰਾ ਫੇਰੀ। ਤੋਬਾ ਤੋਬਾ ਤੋਬਾ, ਇਹ ਰਿਸ਼ੀਆਂ ਮੁਨੀਆਂ ਦਾ ਦੇਸ਼।
2: ਹਾਂਜੀ, ਤਬੂਤਾਂ ਦੇ ਵਿੱਚ ਦਲਾਲੀ, ਵਾਹ ਨੇਤਾ, ਕੀ ਜਾਤ ਵਿਖਾਲੀ,
0: ਕੀ ਜਾਤ ਵਿਖਾਲੀ,
2: ਉੱਤੇ ਥੱਲੇ ਸੰਜੇ ਐਸੇ, ਕੇ ਥੱਲੇ ਸਭੇ ਐਸੇ ਹੁਣ ਤਾਂ ਤੇਰਾ ਅੱਲਾ ਵਾਲੀ ਹੁਣ ਤਾਂ ਤੇਰਾ ਅੱਲਾ ਵਾਲੀ ਆਲਸ ਕੀਤੀ ਮਰ ਜਾਓਗੇ ਆਲਸ ਕੀਤੀ ਮਰ ਜਾਓਗੇ ਜੂਆ ਖੇਡੋ ਹਰ ਜਾਓਗੇ ਗੋਦੀ ਵਿਚਲੇ ਅਰਬਾਂ ਜੀ ਗੋਦੀ ਵਿਚਲੇ ਅਰਬਾਂ ਜੀ ਵਾਂਗ ਯਤੀਮਾਂ ਕਰ ਜਾਓਗੇ ਵਾਂਗ ਯਤੀਮਾਂ ਕਰ ਜਾਓਗੇ ਦਿਲ ਮੰਨੇ ਤਾਂ ਮਨ ਸਲਾਹ ਦਿਲ ਮੰਨੇ ਤਾਂ ਮਨ ਸਲਾਹ ਆਪਣੀ ਬੁਕਲੇ ਝਾਤੀ ਪਾ ਤੁਖਦੀ ਭਾਂਬੜ ਬਣ ਨਾ ਜਾਵੇ ਤੁਖਦੀ ਭਾਂਬੜ ਬਣ ਨਾ ਜਾਵੇ ਕਰ ਨਾ ਦੇਵੇ ਸਾੜ ਸੁਆ ਭਾਰਤ ਜੀ ਡਾਕਟਰ ਕੋਲ ਜਾਓ ਖੇਤੀ ਕਰੋ ਦੇਰ ਨਾ ਲਾਓ ਅੰਗ ਨੇ ਸਾਰੇ ਰੋਗੀ ਇੰਨੇ ਅੰਗ ਨੇ ਸਾਰੇ
0: ਰੋਗੀ
2: ਇਹਨਾਂ ਦਾ ਇਲਾਜ ਕਰਾਓ ਇਹਨਾਂ ਦਾ ਇਲਾਜ ਕਰਾਓ ਭਾਰਤ ਜੀ ਡਾਕਟਰ ਕੋਲ ਜਾਓ
0: ਜੀ ਡਾਕਟਰ ਕੋਲ ਜਾਓ ਵਾਹ
2: ਹਾਂਜੀ ਹਾਂਜੀ
0: ਏਡੀ ਤੁਸੀਂ ਕੋਈ ਹੋਰ ਵੀ ਸੁਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਰੈਡੀ ਹੈ ਤੇ ਭਾਰਤ ਜੀ ਡਾਕਟਰ ਕੋਲ ਜਾਓ ਉਹ ਤੇ ਆਪਣੇ ਆਪ ਨੂੰ ਜਗਤ ਗੁਰੂ ਕਹਿਣ ਡਏ ਨੇ ਵੀ ਦੁਨੀਆਂ ਸਾਡੇ ਕੋਲ ਸੇਧ ਲੈ ਕੇ ਚੱਲਦੀ ਆ ਅਸੀਂ ਗੁਰੂ ਆ ਲੋਕਾਂ ਦੇ ਤੇ ਤੁਸੀਂ ਉਹਦੇ ਉਲਟ ਡਏ ਹੋ ਗੱਲ ਕਰਨ ਚੱਕਰ ਕੀ ਹੈ ਕੋਈ ਸਮਝ ਨਹੀਂ ਆਈ
2: ਹਾਂਜੀ ਹਾਂਜੀ ਹਾਂਜੀ ਸ਼ਾਇਦ ਉਹ ਕਹਿੰਦੇ ਨੇ ਨਾ ਦੀਵੇ ਥੱਲੇ ਹਨੇਰਾ ਹੁੰਦਾ ਫਿਰ ਮੈਨੂੰ ਫਿਰ ਉਹਨਾਂ ਦਾ ਚਾਨਣ ਨਹੀਂ ਦੇਦਾ
0: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨਹੀਂ ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ
2: ਹਾਂਜੀ
0: ਆਪਣੇ ਗੁਆਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨੀ ਹੁੰਦੀ ਸਕੂਟਰੀ ਉੱਥੇ ਨਾ ਕਾਰ ਖਿਲਾਰਨ ਨੂੰ ਥਾਂ ਹੀ ਹੈ ਨਹੀਂ ਸੀ ਜਿੱਥੇ ਮੈਂ ਜਾਣਾ ਸੀ ਮੈਂ ਸਕੂਟਰੀ ਲੈ ਗਿਆ ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਸੀ ਕੀਤਾ ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ ਉਹਨੂੰ ਹੀ ਲੱਗ ਗਈ ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ ਤੇ ਉਹਨਾਂ ਦੀ ਜਿਹਦੀ ਸੀ ਉਹ ਗਾਇਬ ਹੋ ਗਈ ਉਹਨਾਂ ਨੇ ਅੰਦਾਜ਼ਾ ਲਾਇਆ ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ ਉਹ ਅਸੀਂ ਸਾਨੂੰ ਅਗਲੇ ਦਿਨ ਪਤਾ ਲੱਗਾ ਰਾਤ ਪਤਾ ਲੱਗਾ ਪਰ ਜਿਹਨਾਂ ਨੂੰ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਸਾਡੀ ਸਕੂਟਰੀ ਨਹੀਂ ਅਗਲੇ ਦਿਨ ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ
2: ਹਾਂਜੀ
0: ਅਸੀਂ ਮੈਂ ਸਕੂਟਰੀ ਮੈਂ ਨਹੀਂ ਉਹ ਹੋਰ ਮੈਂ ਵੀ ਗਿਆ ਸਕੂਟਰੀ ਲੈ ਕੇ ਤੇ ਵਾਹ ਵਾਹ ਵਾਹ ਹਾਂਜੀ ਮੈਂ ਗਿਆ ਸਕੂਟਰੀ ਲੈ ਕੇ ਉਧਰੋਂ ਉਹ ਵੀ ਆਏ ਪਰ ਅੰਡਰਸਟੈਂਡਿੰਗ ਸਾਡੀ ਇਹ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੋਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ ਗੁਆਂਢੀਆਂ ਦੀ ਸਕੂਟਰੀ ਸੀ ਮੈਨੂੰ ਕੋਈ ਇੰਨੀ ਜਾਣ ਤੋਂ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ ਸਾਨੂੰ ਪਤਾ ਹੀ ਲੱਗ ਗਿਆ ਕਿ ਅਸੀਂ ਥਾਣੇ ਗਏ ਉੱਥੇ ਜਾ ਕੇ ਤੇ ਅਸੀਂ ਉਹ ਮੈਂ ਆਪਣੀ ਲਾਇਆ ਉਹ ਉਹਨਾਂ ਨੂੰ ਦੇ ਦਿੱਤੀ ਉਹਨਾਂ ਦੇ ਨਾਲ ਚਾਰ ਪੰਜ ਬੰਦੇ ਆਏ ਸੀ ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖਿਲਾਰ ਕੇ ਤੇ ਉਹ ਸਨ ਸਾਰੇ ਅੰਧ ਭਗਤ ਕੋਈ 30 ਸਾਲ ਦਾ ਕੋਈ 40 ਦਾ ਤੇ ਕੋਈ 20 ਦਾ ਤੇ ਮੈਨੂੰ ਉਹਨਾਂ ਪੁੱਛਿਆ ਤੁਸੀਂ ਜਰਮਨ ਚ ਮੈਂ ਹਾਂਜੀ ਤੇ ਕਹਿੰਦੇ ਨੇ ਬਈ ਅੱਛਾ ਗੱਲਾਂ ਬਾਤਾਂ ਜਰਮਨ ਕਿੱਦਾਂ ਦਾ ਭਾਰਤ ਨਾਲੋਂ ਸੋਹਣਾ ਕਿ ਮਾੜਾ ਹੈ ਮੈਨੂੰ ਕਹਿੰਦੇ ਨੇ ਮੈਂ ਭਾਰਤ ਤੇ ਕਿਸੇ ਗਿਣਤੀ ਚ ਹੀ ਨਹੀਂ ਆਉਂਦਾ ਜਰਮਨ ਦੇ ਮੁਕਾਬਲੇ ਚ ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਹਾਂ ਹਿੰਦੁਸਤਾਨ ਡੋਮੀਨੇਟ ਕਰ ਰਿਹਾ ਤੇ ਅਸੀਂ ਸਾਰੀ ਦੁਨੀਆਂ ਨੂੰ ਮਤ ਦੇਣ ਡੇ ਹਾਂ ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ ਪੰਜ ਜਣੇ ਮੇਰੇ ਸਾਹਮਣੇ ਖਲੋਤੇ ਠਾਣੇ ਦੇ ਅੱਗੇ ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ 10 ਕੁ ਮਿੰਟ ਚ ਕੋਸ਼ਿਸ਼ ਕੀਤੀ ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ ਸਾਨੂੰ ਕਿੰਨਾ ਗੱਲਾਂ ਦਾ ਪਤਾ ਮੈਂ ਨਹੀਂ ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ ਇਹੋ ਜਿਹੀ ਗੱਲ ਹੀ ਕੋਈ ਨਹੀਂ ਤੇ ਫੇਰ ਮੈਂ ਇਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪੋਗੰਡਾ ਤੁਸੀਂ ਤੇ ਕੁਆਲੀਫਾਈ ਵੀ ਨਹੀਂ ਕਰਦੇ ਸਿਵਲਾਈਜ ਕੰਟਰੀਆਂ ਦੇ ਨਾਲ ਤੇ ਕਹਿੰਦਾ ਇੱਥੇ ਦੇ ਥਾਲ ਜਿਹੜੀ ਬੈਲਟ ਹੈ ਨਾ ਜਿੱਥੇ ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਆ ਹੁਣ ਜਿਹੜਾ ਬੰਦੇ ਦੀ 32 ਸਾਲ ਉਮਰ ਹੈ, ਇੱਕ ਦੀ 41 ਸਾਲ ਦਾ ਸੀ, ਉਹਨਾਂ ਦੇ ਅੱਗੋਂ ਬੱਚੇ ਸੀ, ਉਹ ਵੀ ਮੈਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਦੀ ਜਦੋਂ ਮੈਨੂੰ ਕੁਐਸਚਨ ਕਰਨ ਡਏ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ। ਸਾਨੂੰ ਤੇ ਪਤਾ ਲੱਗਾ ਕਿ ਸਾਰੀ ਦੁਨੀਆਂ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ, ਇੰਡੀਆ ਨਾਲ ਵਰਗਾ ਮੁਲਕ ਹੀ ਦੁਨੀਆਂ ਦੇ ਕੋਈ ਨਹੀਂ। ਹੁਣ ਅੰਦਾਜ਼ਾ ਲਾ ਦਿਓ ਤੇ ਤੁਸੀਂ ਉਹਨਾਂ ਨੂੰ ਕਹਿਣ ਡਏ ਹੋ ਡਾਕਟਰ ਕੋਲ ਜਾਓ। ਵੇਖ ਲਓ ਦੁਨੀਆਂ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ। ਇਹ ਅੰਧ ਭਗਤੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ, ਗੋਹਾ ਖਾਣ ਡਏ ਨੇ। ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿੱਚ, ਵੇਖ ਲਓ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ। ਸ਼ਰਮ ਤੇ ਉਹਨਾਂ ਨੂੰ ਆਉਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ, ਰਹਿੰਦੇ ਨੇ, ਜਿਨ੍ਹਾਂ ਦਾ ਵਾਹ ਹੈ, ਇਹ ਤੇ ਲੋਕਲ ਨੇ। ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ। ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਆਇਆ ਤੇ ਮੈਂ ਐਂ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ ਪਿਸ਼ਾਬ ਪੀਣਾ, ਨਾਰੀਅਲ ਸੁੱਟ ਦੇਣਾ ਪਾਣੀ ਵਿਚ ਸਮੁੰਦਰ ਵਿਚ ਤੇ ਪਿਸ਼ਾਬ ਪੀਣਾ, ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ ਪਿਸ਼ਾਬ ਵਿਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ। ਮੈਂ ਫਿਰ ਅੱਗੋ ਚੁੱਪ ਹੀ ਕਰ ਗਿਆ। ਚਲੋ ਜੀ ਤੁਸੀਂ ਕਰੋ ਗੱਲ।
3: ਹਾਂਜੀ ਮੈਂ ਨਾ ਬਾਜਵਾ ਸਾਹਿਬ ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ।
0: ਅੱਛਾ।
3: ਜਦੋਂ ਮੈਂ ਵਾਪਸ ਤੇ ਉਥੋਂ ਮੈਂ ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ ਮੈਂ ਫੜੀ ਟ੍ਰੇਨ ਹਾਂਜੀ ਮਤਲਬ ਦਿੱਲੀ ਤੋਂ ਜਲੰਧਰ ਦੀ ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ ਹਾਂਜੀ
0: ਲਾਈਨ ਦੇ ਨਾਲ ਨਾਲ
3: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ ਇੱਕ ਘੱਟਾ ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ। ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ
0: ਹੱਥਾਂ ਚ ਬੋਤਲਾਂ ਵੀ ਫੜੀਆਂ ਹੋਣੀਆਂ ਨੇ ਉਹਨਾਂ ਨੇ
3: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾਂ ਫੇਰ ਬੰਦ ਕਰ ਅੱਖ ਖੋਲਾਂ ਫੇਰ ਬੰਦ ਕਰ
0: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ।
3: ਉਹ ਮਹਾਰਾਜ ਮੈਂ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿਚ ਵੀ ਨਾ ਝਾੜੀਆਂ ਹੀ ਸਨ, ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੁੱਕੀ ਵਾਲਾ ਸਿਸਟਮ ਹੈ ਨਹੀਂ ਸੀ।
0: ਹਾਂਜੀ
3: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
0: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਾਰੇ।
3: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ।
0: ਅੱਛਾ ਜੀ
3: ਉਹ ਜਿਹੜਾ ਸਾੜ ਪਹੁੰਚ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਫਸਲ। ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ।
0: ਠੀਕ ਠੀਕ ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡਏ ਹੋ ਜਿੰਨੇ ਸੁਣ ਰਹੇ ਨੇ ਨਾ ਸਾਰਿਆਂ ਨੇ ਉਹ ਸੀਨ ਵੇਖੇ ਸਾਰਿਆਂ।
3: ਹਾਂਜੀ ਹਾਂਜੀ ਹਾਂਜੀ ਤੇ ਦਿੱਲੀਓ ਦਿੱਲੀਓ ਅੱਖਾਂ ਮੀਟੀਆਂ ਤੇ ਰਾਜਪੁਰੇ ਜਾ ਕੇ ਖੋਲੀਆਂ। ਹਾਂਜੀ
0: ਤੇ ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵੀ ਕਰਦੇ ਹੋ ਤੇ ਵੈਸੇ ਹੀ ਗੁੰਮ ਹੋ ਕੇ ਬੈਠੇ
3: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ ਜਵਾਨੀ ਚ ਵਾਹਿਗੁਰੂ ਕਿਹਨੂੰ ਯਾਦ ਆਉਂਦਾ ਬਡੇਪੇ ਜੀ ਆਉਂਦਾ।
0: ਵਾਕਿਆ ਜਦੋਂ ਗੋਡੇ ਚੱਲਣੋ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ ਬੇਸ਼ਰਮ ਜਿਹੇ ਹੈਗੇ ਨੇ ਮੁੰਡਿਆਂ ਦੀ ਨੁਕਤਾ ਚੀਨੀ ਕਰਨਗੇ ਕੁੜੀਆਂ ਦੀ ਨੁਕਤਾ ਚੀਨੀ ਕਰਨਗੇ ਹਾਂ ਕਿੱਦੇ ਬੇਸ਼ਰਮ ਨੇ। ਹਾਂਜੀ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ। ਉਹਨਾਂ ਬਿਨਾ ਹੁਣ ਵੇਖ ਲਓ ਖੂੰਡੀ ਕਿੱਦਾਂ ਸਿੱਧੀ ਕੱਕ ਕੇ ਕਹਿੰਦੇ ਨੇ ਬੇ ਸ਼ਰਮ ਨੇ ਐਂ ਨੇ ਜਿਉਂ ਨੇ ਤਿਉਂ ਨੇ ਹਾਂਜੀ ਤੇ ਇਹ ਵਾਕਿਆ ਹੀ ਰੱਬ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿੱਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ ਵੇਖ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਹੈ ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ
3: ਹਾਂਜੀ ਹਾਂਜੀ
0: ਹਾਂ ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ ਜਦੋਂ ਫਿਰ ਜਵਾਨੀ ਵਿਚ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਏ ਆਉਣ ਦਿਓ ਕੀ ਸੁਣਾਉਣਾ ਤੁਸੀਂ
3: ਬਾਜਵਾ ਸਾਹਿਬ ਇੱਕ ਛੋਟੀ ਜਿਹੀ ਹੋਰ ਮੈਂ ਗੱਲ
0: ਸੁਣਾ
3: ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿਚ ਕੋਈ ਵੱਡਾ ਗੁਨਾਹ ਨਹੀਂ ਕੀਤਾ
0: ਠੀਕ ਹੈ
3: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
0: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ ਬੰਦਾ ਜਦੋਂ ਜੋ
3: ਹਾਂਜੀ ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਕਿ ਮੈਂ ਯਾਰ ਇਹ ਗੱਲ ਕੀਤੀ
0: ਹਾਂਜੀ ਹਾਂਜੀ
3: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ
0: ਚਲੋ ਜੀ ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ ਤੁਸੀਂ ਕੋਈ ਆਪਣੀ ਗੱਲ ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛੱਡੋ ਹਾਂਜੀ
3: ਚਲੋ ਸੁਣੋ ਜੀ ਫਿਰ
0: ਤੁਸੀਂ ਉਹਨਾਂ ਨੂੰ ਛੱਡੋ ਜਾਣ ਦਿਓ ਤੁਸੀਂ ਉਹਨਾਂ ਨੂੰ
3: ਬੰਦੇ ਚੋ ਬੰਦਾ ਮਰ ਰਿਹਾ ਮੇਰੀ
0: ਬੰਦੇ ਚੋ ਬੰਦਾ ਮਰ ਰਿਹਾ
3: ਹਾਂਜੀ ਬੰਦੇ ਚੋ ਬੰਦਾ ਮਰ ਰਿਹਾ
0: ਹਾਂਜੀ
3: ਦੇਖੋ ਕੀ ਬੰਦਾ ਕਰ ਰਿਹਾ
0: ਵਾਹ
3: ਇਖਲਾਕੋ ਊਣਾ ਹੋ ਰਿਹਾ
0: ਹਾਂਜੀ
3: ਐਬਾਂ ਦਾ ਭਾਂਡਾ ਭਰ ਰਿਹਾ
0: ਹਾਂਜੀ
3: ਦੇਖੋ ਕੀ ਬੰਦਾ ਕਰ ਰਿਹਾ
0: ਵਾਹ ਵਾਹ
3: ਬੰਦੇ ਚੋ ਬੰਦਾ ਮਰ ਰਿਹਾ
0: ਦੇਖੋ ਬੰਦਾ ਕੀ ਕਰ ਰਿਹਾ
3: ਅਨਜਾਣ ਆਪਣੇ ਆਪ ਤੋਂ ਜਿਉ ਅਜਨਬੀ ਵਿਚਰ ਰਿਹਾ ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ ਵਾਪਸ ਮੁੜੇਗਾ ਕਿਸ ਤਰ੍ਹਾਂ ਵਾਪਸ ਮੁੜੇਗਾ ਕਿਸ ਤਰ੍ਹਾਂ ਐਟਮ ਦੇ ਵਿਹੜੇ ਵੜ ਰਿਹਾ ਹੱਥੀ ਬਣਾਈ ਮੌਤ ਤੋਂ ਕੰਬ ਰਿਹਾ ਤੇ ਡਰ ਰਿਹਾ
0: ਵਾਹ ਵਾਹ ਵਾਹ
3: ਦੇਖੋ ਕੀ ਬੰਦਾ ਕਰ ਰਿਹਾ ਧਰਤੀ ਤੋਂ ਪੁੱਟਿਆ ਜਾ ਰਿਹਾ
0: ਜੀ
3: ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ
0: ਵਾਹ ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ ਵਾਹ
3: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਵਾਹ
3: ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਬਹੁਤ
3: ਪਾਰ ਵੀ ਨਹੀਂ ਲੰਘਿਆ ਅਫਸੋਸ ਨਾ ਇਧਰ ਰਿਹਾ
0: ਵਾਹ
3: ਜਿਉਣ ਭੋਗੀ ਜਾ ਰਿਹਾ ਸਾਹ ਗਿਣ ਗਿਣ ਕੇ ਮਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਬੰਦੇ ਚੋ ਬੰਦਾ ਮਰ ਰਿਹਾ
0: ਵਾਕਿਆ ਬੰਦੇ ਚੋ ਬੰਦਾ ਮਰ ਰਿਹਾ
3: ਹਾਂਜੀ ਇੰਨੀ ਸੇਵਾ ਜੀ
0: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਥੈਂਕ ਯੂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
3: ਓਕੇ ਜੀ ਸੁਣਾਓ
0: ਕਿ ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ
3: ਓਏ ਹੋਏ ਹੋਏ ਵਾਹ ਜੀ ਵਾਹ
0: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ ਟੀਕੇ ਟੂਕਾਂ ਟੂਣੇ ਕਰਵਾਏ ਦੁੱਖ ਵਧਿਆ ਦੂਣ ਸਵਾਇਆ ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ
3: ਹਾਂਜੀ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ
3: ਕਰ ਰਿਹਾ
0: ਬੰਦੇ
3: ਚੋ ਬੰਦਾ ਮਰ ਰਿਹਾ ਬੰਦੇ ਚੋ ਬੰਦਾ ਮਰ ਰਿਹਾ
0: ਵਾਕਿਆ ਬੰਦੇ ਚੋ ਬੰਦਾ ਮਰ ਰਿਹਾ
3: ਹਾਂਜੀ ਇੰਨੀ ਸੇਵਾ ਜੀ
0: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਥੈਂਕ ਯੂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
4: ਓਕੇ ਜੀ ਸੁਣਾਓ।
0: ਕਿ ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ।
4: ਓਏ ਹੋਏ ਹੋਏ, ਵਾਹ ਜੀ ਵਾਹ।
0: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ, ਟੀਕੇ ਟੂਕਾਂ ਟੂਣੇ ਕਰਵਾਏ, ਦੁੱਖ ਵਧਿਆ ਦੂਣ ਸਵਾਇਆ।
4: ਓਏ ਹੋਏ, ਵਾਹ ਜੀ ਵਾਹ।
0: ਅੰਦਰ ਧੂਫ ਬਾਹਰ ਬੋਕਰ ਦਿੱਤੀ, ਦੁੱਖਾਂ ਮੰਜਾ ਵਿਹੜੇ ਡਾਇਆ।
4: ਹਾਂਜੀ,
0: ਅੰਦਰ ਧੂਫ ਬਾਹਰ ਬੋਕਰ ਦਿੱਤੀ, ਦੁੱਖਾਂ ਮੰਜਾ ਵਿਹੜੇ ਡਾਇਆ, ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ।
4: ਹੋਏ ਹੋਏ ਹੋਏ ਹੋਏ,
0: ਯਾਦ ਤੇਰੇ ਦੀਆਂ ਚੀਸਾਂ ਉੱਠਣ।

0: ਦੁੱਖ ਵਧਿਆ ਦੂਣ ਸਵਾਇਆ।
1: ਓਏ ਹੋਏ, ਵਾਹ ਜੀ ਵਾਹ।
0: ਅੰਦਰ ਧੂਫ ਬਾਹਰ ਬੋਕਰ ਦਿੱਤੀ, ਦੁੱਖਾਂ ਮੰਜਾ ਵਿਹੜੇ ਡਾਇਆ।
1: ਹਾਂਜੀ,
0: ਅੰਦਰ ਧੂਫ ਬਾਹਰ ਬੋਕਰ ਦਿੱਤੀ, ਦੁੱਖਾਂ ਮੰਜਾ ਵਿਹੜੇ ਡਾਇਆ। ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ। ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ। ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ, ਕਿਉਂ ਦਿਲ ਵਿੱਚ ਡੇਰਾ ਲਾਇਆ। ਤੂੰ ਮੇਰਾ ਦੇਸ਼ ਵੀ ਛੱਡ ਗਈ, ਕਿਉਂ ਦਿਲ ਵਿੱਚ ਡੇਰਾ ਲਾਇਆ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਹੁੰਦੇ ਵੀ ਜ਼ਖਮ, ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨਹੀਂ ਹੋ ਜਾਂਦੇ।
1: ਤੇਰਾ ਭਲਾ ਹੋ ਜਾ, ਤੇਰਾ ਭਲਾ ਹੋ ਜਾ। ਤੁਹਾਡੇ ਜ਼ਖਮ ਜਿਹੜੇ ਨੇ ਜੀ, ਵਾਹਿਗੁਰੂ ਹਾਂਜੀ ਰਾਜੀ ਕਰੇ। ਓਕੇ ਜੀ, ਚੜ੍ਹਦੀ ਕਲਾ ਚੜ੍ਹ।
0: ਥੈਂਕ ਯੂ, ਥੈਂਕ ਯੂ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸਾਡੇ ਖਾਲਸਾ ਜੀ। ਥੈਂਕ ਯੂ। ਅੱਛਾ ਭਾਈ, ਇਹ ਫੁੱਲ ਭੇਜਣ ਵਾਲਿਓ, ਮਿਹਰਬਾਨੀ, ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ। ਥੈਂਕ ਯੂ ਵੈਰੀ ਮਚ। ਫੁੱਲ ਵੀ ਬਹੁਤ ਸੋਹਣੇ, ਤੁਸੀਂ ਵੀ ਬਹੁਤ ਸੋਹਣੇ। ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ, ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ, ਉਹ ਕੀ ਕਹਿੰਦੇ ਨੇ, ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਇੱਥੇ ਆਪ ਆ ਸੂਬਾ ਸਿੰਘ ਜੀ ਹੁਣੀ ਨੇ। ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ, ਲੰਘ ਗਿਆ ਸਰ।
2: ਆ ਗਿਆ ਜੀ, ਆ ਗਿਆ। ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ, ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ।
0: ਥੈਂਕ ਯੂ ਜੀ।
2: ਜੀ ਬਾਜਵਾ ਸਾਹਿਬ, ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ, ਦੋ ਤਿੰਨ ਦਿਨ ਹੋ ਗਿਆ ਅਜੇ, ਅੱਜ ਅਪ੍ਰੈਲ ਦੀ
0: 26 ਹੈ ਜੀ,
2: ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ।
0: ਖਹਿਰਾ ਸਾਹਿਬ, ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ।
2: ਹਾਂ, ਤੇ ਮੇਰਾ ਧਿਆਨ ਪਿਆ ਵੀ ਆਖਿਰ ਕੀ ਮਤਲਬ, ਕਿਉਂ ਇੰਨਾ ਧਰਤੀ ਜਿਹੜੀ ਆ, ਸੂਰਜ ਆ, ਮੌਸਮ ਆ, ਪਰਮਾਤਮਾ ਆ, ਰੱਬ ਆ, ਇਹ ਕਿਉਂ ਕਹਿਰਵਾਨ ਹੋਇਆ। ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ, ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮਾਨੂੰ ਵਾਲੀ ਗੱਲ ਭਾਈ, ਸਾਡੇ ਦੇਸ਼ ਵਿਚ ਖਾਸ ਕਰਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ, ਆਲਾ ਦੁਆਲਾ ਵੇਖਦੇ ਆ ਤੇ 60 ਸਾਲ ਤੋਂ ਵੇਖ ਰਹੇ ਆ
0: ਜੀ,
2: ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ, ਮਤਲਬ ਸਾਫ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ, ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ,
0: ਈਵਨ ਛੱਪੜਾਂ ਦਾ ਪਾਣੀ ਸਾਫ ਹੁੰਦਾ ਸੀ।
2: ਹਾਂ, ਸਾਫ ਹੁੰਦਾ ਸੀ ਉੱਥੋਂ।
0: ਖਹਿਰਾ ਸਾਹਿਬ, ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਾਂ, ਜਦੋਂ ਅਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ, ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ, ਉਹਦੇ ਵਿੱਚ ਦੁਨੀਆ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ। ਲਾਈਫ ਬੋਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਚ, ਛੱਪੜ ਚ ਨਹਾਉਂਦੇ ਰਹੇ ਆ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਆ ਖਾਲਾਂ
2: ਕੱਪੜੇ। ਹਾਂ, ਤੇ ਬਾਜਾ ਸਾਹਿਬ, ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ, ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ, ਨੱਕ ਨੀ, ਪੰਜਾਬੀ ਜਾਂਦੇ ਨੇ ਨੱਕ ਨਾ ਦੇ
0: ਸਕਣਾ, ਨੱਕ ਨੀ ਡਾਇਆ ਜਾਂਦਾ,
2: ਇਹ ਹੱਦ ਬਦਬੂ ਔਰ ਇਹ ਕੀਤਾ ਅਸੀਂ,
0: ਅਸੀਂ ਕੀਤਾ ਜੀ ਸਾਰਾ
2: ਵਾ, ਅਸੀਂ ਤੇ ਅਸੀਂ ਕੀਤਾ ਆ, ਮਤਲਬ ਜਿਹੜਾ ਜਿਹਨੂੰ ਹਰਾਏ ਦੇ ਖਿਲਾਫ਼ ਕਹਿ ਕੇ ਬੜਾ ਵਡਿਆਇਆ ਗਿਆ ਨਾ, ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਢਣੀਆਂ ਸ਼ੁਰੂ ਕਰਤੀਆਂ, ਫਰਟੀਲਾਈਜ਼ਰ ਵਰਤਣੇ ਸ਼ੁਰੂ ਕਰ ਦਿੱਤੇ, ਉਹਨੂੰ ਬੜੀ ਸ਼ਾਬਾਸ਼ ਦਿੱਤੀ, ਤਗੜਾ ਜਿਹਾ ਬੱਲੇ ਜੱਟਾ ਬੱਲੇ, ਕੱਲ ਟਕਾਉਂਦੀ ਨੀ ਸੀ ਪੱਲੇ ਦੇ, ਅੱਜ ਕਿਹੜਾ ਸਿੱਕਾ ਸਾਰੇ
0: ਜੱਗ ਵਿੱਚ
2: ਕਰਕੇ ਚੜਾ ਚੜਾ ਕੇ ਨਾ, ਤੇ ਉਹ ਸਰ ਧਰਤੀ ਜਿਹੜੀ ਸੀਗੀ, ਧਰਤੀ ਖਰਾਬ ਕਰਤੀ, ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ,

0: ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਵਾ ਸਾਹਿਬ ਅੱਜ ਆਦਮੀ ਅੱਗੇ ਅੱਗੇ ਤੇ ਮੌਤ ਚਾਰ ਸਵੇਰੇ ਦੇ ਮਗਰ ਮਗਰ ਸਿਰ ਦੇ ਉੱਤੇ ਨਾ ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿਚ ਟ੍ਰੈਫਿਕ ਦੇ ਰੂਪ ਦੇ ਵਿਚ
1: ਬਹੁਤ ਸੋਹਣੀ ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ ਤੁਸੀਂ
0: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿਚ ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋ ਬਣਿਆ ਪਿਆ ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਦਿਲ ਨੀ ਕਰਦਾ ਬਾਦ ਸਾਹਿਬ ਕਹਿਣ ਨੂੰ ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ ਵੈਸੇ ਤੇ ਸਾਰੇ ਹੀ ਹਰ ਥਾਂ ਹੀ ਆ ਲੇਕਿਨ ਉੱਥੇ ਬਹੁਤ ਜ਼ਿਆਦਾ ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜਵਾ ਸਾਹਿਬ ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ ਤੇ ਉਹਦਾ ਨਾਂ
1: ਹੀ ਕੈਂਸਰ ਟ੍ਰੇਨ ਹਾਂਜੀ ਦੱਸੋ
0: ਹਾਂਜੀ ਹਾਂਜੀ ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ ਜਿਹਨੂੰ ਇਹ ਰੋਗ ਹੋ ਗਿਆ ਬਾਜਵਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ ਜਿੱਥੇ ਮਰਜ਼ੀ ਚੱਲ ਜਾਏ ਆਪਣੇ ਸਾਹ ਹੀ ਲੰਬੇ ਕਰੇਗਾ ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ ਪੈਸੇ ਹੋ ਗਏ ਉਹ ਜ਼ਿਆਦਾ ਆਜ਼ਾਦ ਜਗ੍ਹਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ ਇੰਨਾ ਵੀ ਅੱਧਾ ਬੰਦਾ ਦੇ ਸੁਣਦੇ ਸਾਰੀ ਮਰ ਜਾਂਦਾ ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕਿ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ ਕੋਈ ਝੂਠਾ ਸੱਚਾ ਕਹਿ ਹੀ ਦੇਵੇ ਬਈ ਇਹ ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਸੀਚੇਵਾਲ ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਆ 91-92 ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ ਤੇ ਉਹ ਦੋਸਤੀ ਸੀਗੀ ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲ ਉਹਨੂੰ ਕਰਦਾ ਪਹਿਲਾਂ ਬੜਾ ਮਿਲਦਾ ਆ ਸ਼ੌਕ ਨਾਲ ਹੈ ਉਦੋਂ ਜੀ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਤਰੇ ਕਰਨੇ ਸ਼ੁਰੂ ਕੀਤੇ ਸੀਗੇ ਚਲੋ ਖੈਰ ਬਾਜਵਾ ਸਾਹਿਬ ਉਹ ਕਰਦਿਆਂ ਉਹ ਨਾ ਜਿਹੜੀ ਬੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਜਵਾ ਸਾਹਿਬ ਆਪਣੀਆਂ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਇੱਕ ਹੈਗਾ ਵਾ ਧਨੋਵਾ
1: ਹਾਂਜੀ ਹਾਂਜੀ ਮਕੇਰੀਆਂ ਦੇ ਲਾਗੇ
0: ਜੀ ਜੀ ਇਥੋਂ ਨਾ ਬਿਆਸ ਦਰਿਆ ਚੋ ਕੁਛ ਇੱਕ ਪਾਣੀ ਵੱਖਰਾ ਹੋ ਕੇ ਮਤਲਬ ਨਾ ਬੇਈ ਬਣ ਜਾਂਦੀ ਆ
1: ਅੱਛਾ
0: ਉਹਨੂੰ ਮਤਲਬ ਛੋਟਾ ਨਾਲਾ ਕਹਿ ਲੋ ਬੇਈ ਕਹਿ ਲੋ ਉਹਦਾ ਨਾਂ ਬੇਈ ਆ ਬਾਬੇ ਨਾਨਕ ਦੇ ਜਿੱਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਕਿਉਂ ਕਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਚ ਉਹਨਾਂ ਨੂੰ ਗਿਆਨ ਹੋਇਆ ਸੀ
1: ਠੀਕ ਹੈ
0: ਤੇ ਬਾਜਵਾ ਸਾਹਿਬ ਉਹਨੇ ਕੀਤਾ ਕਿ ਉਹਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ ਸੀ ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਸ਼ਹਿਰ ਦਾ ਹੁੰਦਾ ਨੀ ਹਾਂ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਤੱਕ ਲੰਘਣਾ ਬੰਦ ਕਰ ਦਿੱਤਾ
1: ਸੀ
0: ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ ਐਸਡੀਐਮ ਡੀਸੀ ਕਰਾ ਨੂੰ ਦਬਕੇ ਮਾਰਦੇ ਹੁੰਦੇ ਸੀ ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਜੀ ਇਹ ਕਰਦਾ ਜੀ ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
1: ਰਾਜ ਸਭਾ ਚ ਬੈਠੇ
0: ਸਾਰੇ ਸਰਕਾਰੀ ਦਰਬਾਰੇ ਪੋਲੀਟੀਕਲ ਲੀਡਰ ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
1: ਆਇਆ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
0: ਜੀ ਜੀ ਜੀ ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ ਉਸ 5 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਜੀ
1: ਉਹ
0: ਤੇ ਉਹਨੂੰ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜੀ ਦੀ ਜੁੰਮੇ ਸੀ ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ ਜਿਹਦੇ ਚ ਮਤਲਬ ਹਜ਼ਾਰਾਂ ਨੀ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਉਹਦੇ ਵਿਚ ਪੈਂਦਾ ਸੀਗਾ ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਦੇ ਇਸ ਗੱਲ ਦਾ ਨਾਂ ਤੱਕ ਨੀ ਲੈਂਦੀਆਂ ਤੇ
1: ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹਾਸਪਿਟਲ ਖੋਲ ਦਿੱਤਾ ਕੈਂਸਰ ਦਾ ਕਿ ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ ਉਥੋਂ ਡੱਕੋ ਕੈਂਸਰ ਨੂੰ ਹੋਣ ਤੋਂ
0: ਜੀ ਜੀ ਜੀ
1: ਤੇ ਹਾਸਪਿਟਲ ਤੇ ਚਲੋ ਖੋਲਣਾ ਹੀ ਖੋਲਣਾ ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ ਨਾ ਕਿ ਦੋ ਹਾਸਪਿਟਲ ਹੋਰ ਖੋਲ ਦਿਓ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ ਜਿਹੜੇ ਜੁੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਰਹੇ
0: ਓਹੋ ਜੇ ਮਨਾ ਕਦੀ ਕਰਦੇ ਜੀ ਉਹ ਮਤਲਬ ਦਬਕੇ ਵੀ ਮਾਰਦੇ ਸੀ ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਰਿਹਾ ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਆਪਣੀ ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ ਖਾਸ ਕਰਕੇ ਹਵਾ ਦਾ ਪਾਣੀ ਦਾ ਤੇ ਧਰਤੀ ਦਾ ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਵੀ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ ਤੁਸੀਂ ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਜਵਾ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ
1: ਉਦੋਂ ਏਦਾਂ ਦੀ ਪੈਂਦੀ
0: ਉਦੋਂ ਪੈਂਦੀ ਜੀ ਤੇ
1: ਵਿਸਾਖ ਹੋਣੀ ਸ਼ੁਰੂ ਹੋ ਗਈ ਆ ਜਿਹੜੀ ਤੇ ਫਿਰ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ
0: ਇਹ ਬਾਜਵਾ ਸਾਹਿਬ ਵੀ ਮਤਲਬ ਇਸ ਤੇ ਰੋਕ ਲੱਗਣੀ ਚਾਹੀਦੀ ਹੈ ਇਹਦੇ ਤੇ ਬਾਰੇ ਸਾਨੂੰ ਲੋਕਾਂ ਨੂੰ ਸਰਕਾਰ ਦਾ ਕੁਛ ਨੀ ਕਹਿ ਜਾਣਾ ਸਰਕਾਰ ਇੱਕ ਚੱਲ ਗਈ ਦੂਜੀ ਆ ਗਈ ਤੀਜੀ ਚੱਲ ਗਈ ਤੀਜੀ ਆ ਗਈ ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ ਉਹਨਾਂ ਨੇ ਕੁਰਸੀ ਲੈਣੀ ਆ
1: ਜਿਹੜੇ
0: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ ਉਹਨਾਂ ਇਹ ਕੋਸ਼ਿਸ਼ ਹੋਣਾ ਵੀ ਅਸੀਂ ਥੱਲੇ ਉਹਨਾਂ ਖਿਸਕਣ ਦਈਏ ਜਿਹਨਾਂ ਦਾ ਨਹੀਂ ਜਿਹੜੇ ਬਾਹਰ ਜਿਹਨਾਂ ਦਾ ਥੱਲੇ ਉਹ ਖਿਸਕ ਗਈ ਆ ਉਹ ਪਾਵੇ ਉਹ ਖਿੱਚਾ ਮਾਰਦੇ ਨੇ ਵੀ ਸਾਨੂੰ ਇੱਧਰ ਕਰੋ ਇੱਧਰ ਕਰੋ ਉਹਨਾਂ ਦਾ ਕੰਮ ਇਹ ਆ ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ
1: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ
0: ਜੇ ਕੁਰਸੀ ਜਿਹਨੂੰ ਮਿਲ ਗਈ ਤੇ ਬੈਠੇ ਕਿਦਾਂ ਰਹਿਣਾ ਨਹੀਂ ਮਿਲੀ ਜਿਹਦੇ ਥੱਲੇ ਖਿਸਕ ਗਈ ਆ ਉਹ ਦੂਜੇ ਨੂੰ ਪਰਾਂ ਕਰਕੇ ਇਹਨੂੰ ਹੱਥ ਕਿਵੇਂ ਗਿੱਟੇ ਨੂੰ ਹੱਥ ਕਿਵੇਂ ਪਾਉਣਾ ਬਸ ਇੰਨਾ ਹੀ
1: ਜੀ ਜੀ
0: ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ
1: ਅੱਛਾ
0: ਉਹ ਕਿਸੇ ਵਿਆਹ ਦੇ ਵਿੱਚ ਤੇ ਕੋਈ ਸੱਜਣ ਨੇ ਉਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ ਉਹਨਾਂ ਹਾਰ ਗਿਆ ਸੀਗਾ ਤੇ ਉਹਨੂੰ ਕਹਿੰਦੇ ਤੁਸੀਂ ਅੱਧਾ ਘੱਟ ਮਿਲਾਉਂਦੇ ਜੇ ਬੰਦਿਆਂ ਨੂੰ ਵੇਹਦੇ ਵੀ
1: ਨਹੀਂ
0: ਬਿਨਾਂ ਵੇਖੇ ਹੱਥ ਕਰ ਦਿੰਦੇ ਜੇ ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾਨ ਆ ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਆ ਵੀ ਜਿਹਦਾ ਜਿਹੜਾ ਜਿਹਦਾ ਜਿਹਦਾ ਗਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ ਤੇ ਜਿਹੜਾ ਲੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ ਬਸ ਰਾਜਨੀਤੀ
1: ਘੁੰਮਦੀ ਚੁੱਲ੍ਹੇ ਦੇ ਦੁਆਲੇ ਹੀ ਆ
0: ਘੁੰਮਦੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ ਇਹ ਸਾਡੇ ਸਟੇਟ ਦੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ ਤੇ ਲੋਕਾਂ ਦੇ ਵਿੱਚ ਜਿਹੜੀ ਆ ਨਾ ਇੰਨੀ ਨਾ ਚੇਤਨਾ ਆ
1: ਹਾਂ ਇਹੋ ਹੀ ਮੈਂ ਕਹਿਣ ਲੱਗਾ ਸੀ ਵੈਸੇ ਖਹਿਰਾ ਸਾਹਿਬ ਇਹ ਜਿਹੜੇ ਸਾਡੇ ਲੀਡਰ ਨੇ ਜਿੱਤ ਜਾਂਦੇ ਨੇ ਘਰ ਬਾਰ ਭਰ ਲੈਂਦੇ ਨੇ ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ ਯਾਰ ਇਹਨਾਂ ਨੂੰ ਆਪਣੀ ਮਦਰ ਲੈਂਡ ਬਾਰੇ ਮਾਂ ਆਪਣੀ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ ਆਪਣੀ ਆਉਣ ਵਾਲੀ ਜਨਰੇਸ਼ਨ ਤੇ ਭਾਰਤ ਦੇ ਭਵਿੱਖ ਤੇ ਭਾਰਤ ਦੀ ਇੱਜ਼ਤ ਦੇ ਉੱਤੇ ਪਾਣੀਆਂ ਤੇ ਪਰਿਆਵਰਣ ਤੇ ਇਹਦੇ ਡਿਸਿਪਲਿਨ ਦਾ ਵੱਲ ਵੇਖ ਕੇ ਇਹਦੀਆਂ ਬਿਮਾਰ ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ ਇੰਨਾ ਕੁਛ
0: ਇੱਕ ਲੀਡਰ ਬਾਰੇ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਹੈਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹੰਝਾ ਨੀ ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ ਹੋਰ ਗੱਲਾਂ ਦੀਆਂ ਗੱਲਾਂ ਕਹਿੰਦਾ ਇੱਕ ਕੁਆਲਿਟੀ ਹੈਗੀ ਇੱਕ ਗੁਣ ਹੈਗਾ ਕਹਿੰਦਾ ਕੀ ਆਂਦਾ ਲੈ ਵੀ ਉਹ ਕਦੀ ਸ਼ਰਮਿੰਦਾ ਨੀ ਇਹਨਾਂ ਨੂੰ ਸ਼ਰਮ ਨਹੀਂ ਜੇ ਆਉਂਦੀ ਨਾ ਜੇ ਗੁਣ ਵਾ ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ ਲੋ
1: ਇਹ ਸ਼ਰਮ ਪ੍ਰੂਫ ਨੇ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ ਇੱਕ ਹਾਰੀ ਹੋਈ MLA ਦੀ ਸੈਕਟਰੀ ਬਣ ਗਿਆ ਹੁਣ ਇਲੈਕਸ਼ਨ ਆਈ ਸੀ ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ ਤੇ ਉਹ ਜਿਹੜੀ ਬੀਬੀ ਸੀ ਇਹ ਡਰਾਮੇ ਦੀ ਗੱਲ ਕਰਨ ਡਿਆ ਮੈਂ ਡਰਾਮਾ ਵੇਖ ਰਿਹਾ ਸੀ ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ ਤੂੰ ਇੱਕ ਵੀ ਵਾਅਦਾ ਪੂਰਾ ਕੀਤਾ ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਕੇ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਐਤਕੀ ਕਿਹੜੇ ਮੂੰਹ ਨਾਲ ਕਿਹੜੇ ਇੱਕ ਕੁਆਲਿਟੀ ਦੱਸਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ ਅੱਛਾ ਉਹ ਦੂਜੇ ਉਹ ਗੱਲਾਂ ਬਾਤਾਂ ਕਰੇ ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ ਉਹ ਬੜੀ ਸ਼ਰਮ ਫੀਲ ਕਰੇ ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ ਤੀਜੇ ਪਿੰਡ ਵੀ ਬੇਇੱਜ਼ਤੀ ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ ਤੇ ਉਹ ਘਰ ਨੂੰ ਆਏ ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ
0: ਡਾਇਰੀ
1: ਉਹ ਬੈਠਾ ਆਣ ਕੇ ਚਾਹ ਪੀਤੀ ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ ਹਾਲਾਂਕਿ ਉਹਨੂੰ ਕੋਈ ਕੁਛ ਨੀ ਸੀ ਕਹਿ ਰਿਹਾ ਇਹ ਡਰਾਮੇ ਦੀ ਗੱਲ ਤੁਹਾਨੂੰ ਦੱਸ ਰਿਹਾ ਉਹ ਬੀਬੀ ਦੁਆਲੇ ਹੀ ਹੋਏ ਸਰ ਉਹਨੂੰ ਕੋਈ ਕੁਛ ਨੀ ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ ਮੈਂ ਬੰਦਾ ਕੋਈ ਹੋਰ ਲੱਭ ਲਓ ਮੈਂ ਨੀ ਜੇ ਤੁਹਾਡਾ ਸੈਕਟਰੀ ਹੋਇਆ ਗੱਲਾਂ ਤੁਹਾਡੇ ਨਾਲ ਕਰਨ ਡੇ ਹੁੰਦੇ ਆ ਪਤਾ ਨੀ ਮੈਂ ਮੇਰੇ ਕੋਲ ਨੀ ਜੇ ਬਰਦਾਸ਼ਤ ਹੋਣ ਡਿਆ ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ ਦਿਲ ਨੀ ਛੱਡੀ ਦਾ ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ
0: ਇਹ ਵਾਕਈ ਬੇਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ ਡਰਾਮਾ ਨੀ ਜਿਹੜਾ ਸਾਹਿਤ ਆ ਨਾ ਸਮਾਜ ਦਾ ਦਰਪਣ ਹੁੰਦਾ ਸ਼ੀਸ਼ਾ
1: ਹੁੰਦਾ
0: ਸਾਹਿਤਕਾਰ ਜਿਹੜਾ ਜਦੋਂ ਵੀ ਕੋਈ ਲਿਖਦਾ ਆ ਡਰਾਮਾ ਲਿਖਦਾ ਕਵਿਤਾ ਲਿਖਦਾ ਆ ਵਾਰਤਕ ਲਿਖਦਾ ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ ਚੰਗੀ ਨਹੀਂ ਲੱਗਦੀ ਜਾਂ ਜੇ ਉਹ ਮਤਲਬ ਇੱਕ ਸਮਾਜ ਦੇ ਨਰੋਈ ਸਿੱਧ ਦੇਣ ਵਾਸਤੇ ਉਹਨੂੰ ਸਾਹਮਣੇ
1: ਬਹੁਤ ਖੂਬ ਬਹੁਤ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ ਉਹ ਸੈਕਟਰੀ ਦਾ ਕਿਤੇ ਮੂੰਹ ਵਿਖਾ ਸਕਦਾ ਹੋਵਾਂ ਜਿਸ ਤਰ੍ਹਾਂ ਦਾ ਉਹਨੇ ਬਣਾਇਆ ਸੀ ਕਹਿੰਦਾ ਮੈਨੂੰ
0: ਇਹ ਬਾਜਾ ਸਾਹਿਬ ਇਹ ਵਾਕਿਆ ਹੀ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀ ਵਾਨਾਂ ਦੀ ਜਿਹੜੀ ਆ ਨਾ ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬਹਿ ਕੇ ਰਹੀ ਆ ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ ਦੀਆਂ ਦੇ ਵਿੱਚ ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੋਂ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨੀ ਕੋਈ ਸੋਚਿਆ ਉਹ ਹੈਗੀ ਆ ਸਾਡੇ ਦੇਸ਼ ਦੀ ਬੇਇਤਿਹਾਸ਼ਾ ਬੇਲੋੜੀ ਵੱਧਦੀ ਆਬਾਦੀ ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪੋਲੂਸ਼ਨ ਖਰਾਬ ਹੋਣਾ ਗੰਧਲਾ ਹੋਣਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਚ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
1: ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕਿਹਾ ਕਿ ਭਾਰਤ ਜੀ ਹਸਪਤਾਲ ਜਾਓ
0: ਉਹਨਾਂ ਦੱਸਿਆ ਦਿੱਲੀ ਤੋਂ ਮੈਂ ਸਾਰੀ ਸੁਣੀ ਅੱਖਾਂ ਮੀਟ ਕੇ
1: ਵਤਾ ਲਾ ਕਹਿੰਦਾ ਅੰਗ ਅੰਗ ਬਿਮਾਰ ਹੈ ਤੁਹਾਡਾ ਤੇ ਉਹੀ ਗੱਲ ਤੁਸੀਂ ਕਰਨ ਡੇ ਵੇਖ ਲਓ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ
0: ਬਿਲਕੁਲ ਜੀ ਬਿਲਕੁਲ
1: ਦੇ ਸੀ ਪੁਲ ਥੱਲਿਓ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓ ਤੇ ਉਹ ਕਹਿੰਦਾ ਮੇਰੇ 6 ਬੱਚੇ ਨੇ ਅਸੀਂ ਕਿੱਥੇ ਜਾਈਏ ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ ਤੇ ਪਰਾਂ ਇੱਕ ਜੱਟ ਖਲੋਤਾ ਸੀ ਆਮ ਸਿੱਧਾ ਜਿਹਾ ਹੀ ਬੰਦਾ ਮੈਨੂੰ ਤੇ ਲੱਗਾ ਹੈ ਉਹਨੂੰ ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ ਪਤਾ ਨੀ ਉਹਨੇ ਕਿੰਨੀ ਦੱਸੀ 15-16 ਕਿੱਲੇ ਦੱਸੀ ਹੋਏਗੀ ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਐਂ ਕਰਕੇ ਤੇ ਮੇਰੇ 3 ਬੱਚੇ ਨੇ ਉਹ ਇਹਦੇ ਕੋਲ ਜਾਬ ਵੀ ਹੈ ਨਹੀਂ ਕੋਈ ਲੈਣੀ ਨੀ ਕੋਈ ਦੇਣੀ ਨੀ ਘਰ ਵੀ ਨੀ ਕਮਰਾ ਵੀ ਨੀ ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਤੇ
2: ਹੁਣ
1: ਤੂੰ ਛਿਆਂ ਬੱਚਿਆਂ ਦਾ ਤਰਲਾ ਪਾਉਂਦਾ। ਬਹੁਤ ਸਾਰੇ ਗਰੀਬ, ਇੱਕ ਗਰੀਬ ਕਹਿਣ ਡਿਆ ਸੀ ਮੇਰੀ ਪਾਂਚ ਲੜਕੀਆਂ ਹੈ, ਗੁਜ਼ਾਰਾ ਹੋਤਾ ਨਹੀਂ, ਮੈਂ ਕਿਆ ਕਰੂੰਗਾ, ਮਹਿੰਗਾਈ ਬੜਤੀ ਜਾ ਰਹੀ ਹੈ, ਮੈਂ ਸ਼ਾਦੀ ਕੈਸੇ ਕਰਵਾਉਂਗਾ ਇਨਕੀ, ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ। ਉਹ ਦੱਸੋ ਸਰਕਾਰ ਤੇ ਤੂੰ ਕੁੜੀਆਂ ਜੰਮੀ ਜਾ, ਸਰਕਾਰ ਤੇਰੀ ਮਦਦ ਕਰੇ ਇਨਕੀ।
2: ਜਨੂਨੀ ਜਨੂਨੀ ਜਿਹੜੇ ਲੀਡਰ ਨੇ ਨਾ, ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ, ਮੈਂ ਕਿਸੇ ਇੱਕ ਦਾ ਨਾਮ ਨੀ ਲੈਂਦਾ, ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ ਕਰੋ।
1: ਆਪਣਾ
2: ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨੀ ਕਰਵਾਇਆ ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ, ਤੇ ਓਹਦਾ ਇਹ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ
1: ਹੋਣਗੇ, ਤੇ ਨਾਲੇ ਵਾਗੂ ਹੋਣਗੇ, ਅਨਪੜ੍ਹ ਹੋਣਗੇ, ਅਨਸਿਵਲਾਈਜ਼ਡ ਜੇ ਹੋਣਗੇ। ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ, ਤੇ ਜੇ ਨਹੀਂ ਤਾਂ ਭੁੱਖੇ ਮਰਦੇ ਆਉਂਦੀ ਤੇ ਅਸੀਂ 100-100 ਰੁਪਈਏ, 500-500 ਰੁਪਈਏ ਚ ਵੋਟ ਲੈ ਲੈਣੀ ਆ, 1000 ਚ ਲੈ ਲੈਣੀ ਆ।
2: ਬਿਲਕੁਲ ਜੀ ਬਾਜੋ ਸਾਹਿਬ, ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ, ਬਹੁਤ ਵੱਡੇ ਵਿਦਵਾਨ ਨੇ, ਹਸਨ ਨਸਾਰ ਸਾਹਿਬ,
1: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ,
2: ਹਾਂਜੀ ਜਾਣਦਾ। ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨੀ ਹੁੰਦੀ, ਕੋਈ ਵੋਟ ਨੀ ਹੁੰਦੀ, ਕੋਈ ਅਣਖ ਨੀ ਹੁੰਦੀ, ਕੋਈ ਇੱਜ਼ਤ ਨੀ ਹੁੰਦੀ।
1: ਬਿਲਕੁਲ
2: ਓਹਦੀ ਇੱਜ਼ਤ ਓਹਦੇ ਕੋਲ ਆ, ਓਹਦੇ ਹੱਥ ਆ, ਜਿਹੜਾ ਜਿਹੜਾ ਓਹਨੂੰ ਰੋਟੀ ਦਿੰਦਾ, ਜਿਹੜਾ ਓਹਦਾ ਅੰਨਦਾਤਾ, ਓਹੀ ਸਭ ਕੁਛ ਇੱਜ਼ਤ ਆ।
1: ਬਿਲਕੁਲ
2: ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਥਾਂ ਆਟੇ ਦਾਲ ਦੇ ਉੱਤੇ, ਆਪਣੇ ਉੱਤੇ ਤੇ ਮਤਲਬ ਡਿਪੈਂਡ ਸੀ ਇਹਨਾਂ ਨੂੰ, ਜਦੋਂ ਮਰਜ਼ੀ ਭੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ, ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊ ਬਲੀ ਦੇਵਾਂਗੇ, ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ, ਕੁਰਸੀਆਂ ਡਾਵਾਂਗੇ, ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਪਾਵਾਂਗੇ।
1: ਬੜੇ ਬੇਈਮਾਨ ਨੇ ਜੀ, ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ।
2: ਬਿਲਕੁਲ ਜੀ, ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ, ਤੁਸੀਂ ਗੱਲ ਕਰੇ
1: ਕਹਿੰਦੇ ਹੈਗੇ ਸੀ ਵਿਸ਼ਵ ਗੁਰੂ ਜੀ, ਸ਼ਰਮ ਸਾਨੂੰ ਮਸਤ ਆ, ਤੁਸੀਂ ਸਮਝਿਆ ਵੀ ਕਰੋ ਯਾਰ ਗੱਲ।
2: ਉਹ ਹੁਣ ਮੈਨੂੰ ਸਮਝ ਲੱਗੀ,
1: ਹੋਣ ਲੱਗੀ ਹੈ ਬੜੀ ਦੇਰ ਹੋਰ ਕਾਹਦੇ ਚ ਵਿਸ਼ਵ ਗੁਰੂ, ਹੋਰ ਤੇ ਹਾਲ ਮੈਨੂੰ ਕੋਈ ਦੇਖਦਾ ਹੀ ਨੀ, ਹੋਰ ਨਾ ਕੋਈ ਸਾਡੇ ਕੋਲ ਹੈ।
2: ਹਾਂਜੀ ਹਾਂਜੀ, ਚਲੋ ਖੈਰ ਬਾਦ ਸਾਹਿਬ, ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ, ਜੇ ਅਸੀਂ ਨਾ ਪਾਈ ਤੇ ਇਹੋ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ, ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ ਮੌਸਮ ਚੇਂਜ, ਜਦੋਂ ਰੁਟੀਨ ਦੇ ਵਿੱਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ ਉਦੋਂ ਛਿੱਟ ਨੀ ਪੈਂਦੀ, ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ, ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ। ਹਾਂਜੀ ਹਾਂਜੀ, ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ, ਤੇ ਇਹ ਸਾਡੇ ਜਿਹੜੇ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ।
1: ਜੀ ਬਿਲਕੁਲ,
2: ਹਾਂਜੀ, ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਥੋੜੀ ਬਹੁਤੀ ਅਕਲ ਦੇਵੇ, ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜ਼ਰੂਰੀ ਹੈ, ਜਦੋਂ ਕੋਈ ਹਵਾ ਚੱਲਣੀ ਹੈ ਤੇ ਫਿਰ ਉਹਦੇ ਚ ਇਹਨਾਂ ਨੂੰ ਵੀ ਲੱਗਣੀ, ਇਹਨਾਂ ਦੇ ਬੱਚੇ
1: ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ।
2: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਖਹਿਰਾ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ। ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
2: ਗੱਲ ਤੇ ਕਰਨੀ ਚਾਹੀਦੀ ਘੱਟੋ ਘੱਟ,
1: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਓਨਾ ਕੁ ਪਾਉਣਾ ਚਾਹੀਦਾ। ਵੇਖੋ ਜੇ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ ਤੇ ਅਸੀਂ ਹਨੇਰੀਆਂ ਲਿਆ ਦਈਏ।
2: ਬਸ ਇੱਕ ਬੜੀ ਨਾ ਜਿਹੜੀ ਜਿਹੜੇ ਗ੍ਰੰਥ ਨੇ ਨਾ, ਮੈਂ 2 ਮਿੰਟ ਤੁਹਾਡੇ,
1: ਤੁਸੀਂ 5 ਮਿੰਟ ਲਾਓ ਜੀ।
2: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ, ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ, ਇਹਨਾਂ ਚ ਨਾ ਮਤਲਬ ਇੱਕ ਰਮਜਾ ਨੇ, ਉਹ ਰਮਜਾ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂਮਾਨ ਵਰਗੇ ਸੀਗੇ, ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ, ਤੇ ਉਹ
0: ਸ਼੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ, ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿਚ ਲੇਟਦਾ ਸੀ ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ,
1: ਰੇਤ ਸੁੱਟਦਾ ਸੀ
0: ਹਾਂ ਭੁੱਲ ਜੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ, ਦੋ ਚਾਰ ਦਾਣੇ ਜਿਹੜੇ
1: ਰੇਤ ਦੇ ਵੀ ਉਹ ਜਖਮ ਲੈ ਕੇ ਆਇਆ ਜਿਹੜੇ,
0: ਤੇ ਸ਼੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ, ਉਹਦੇ ਹੱਥ ਫੇਰਿਆ ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀਆਂ ਨਾ ਉਹਦੇ ਹੱਥ ਫੇਰਿਆ ਸੀ। ਇਹ ਇਹਦੇ ਵਿੱਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ ਸਾਡਾ
1: ਬਿਲਕੁਲ
0: ਬਿਲਕੁਲ ਉਹ ਵੀ ਮੈਂ ਰੱਖਦਾ
1: ਜੀ ਜਰੂਰ
0: ਕਰਦਾ ਵੀ ਉਹ ਮੇਰੇ ਕੱਲੇ ਨਾ ਯਾਰ ਉੱਥੇ ਮੇਰੇ ਹਟਾਉਣਾ ਕੀ ਹੋਣਾ ਵਾ, ਇਹ ਏਦਾਂ ਨੀ ਹੋ ਸਕਦਾ,
1: ਮੇਰੇ ਮਤਲਬ ਚਾਰ ਦਾਣੇ ਰੇਤ ਨਾਲ ਕੀ ਫਰਕ ਪੈ ਜਾਣਾ,
0: ਤੇ ਤੁਹਾਡੇ ਹਿੱਤ ਵਾਸਤੇ ਕਦੇ ਕਿਸੇ ਨੇ ਜਿਹੜਾ
1: ਤਾਂ ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਰਨ, ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
0: ਜ਼ਿਆਦਾਤਰ, ਹੈ ਹੈਗੀ ਹੈ ਚੇਤਨਾ ਦੀ ਘਾਟ
1: ਬਹੁਤ ਘਾਟ ਹੈ,
0: ਠੀਕ ਹੈ ਗੱਲ ਇਹ ਠੀਕ ਹੈ।
1: ਖਹਿਰਾ ਸਾਹਿਬ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਜੀ,
1: ਭਾਵੇਂ ਕੰਧਾਂ ਕੋਠੇ ਕੱਚੇ ਸਨ ਪਰ ਰਿਸ਼ਤੇ ਨਾਤੇ ਸੱਚੇ ਸਨ,
0: ਸੱਚੇ ਸਨ ਬਿਲਕੁਲ,
1: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ ਪਰ ਪਿਆਰ ਦੇ ਧਾਗੇ ਪੱਕੇ ਸਨ,
0: ਬਿਲਕੁਲ ਜੀ ਬਿਲਕੁਲ,
1: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ
0: ਹਾਂਜੀ,
1: ਦੁਸ਼ਮਣ ਅਸੂਲ ਦੇ ਪੱਕੇ ਸਨ, ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਇਨਸਾਫ ਤੇ ਮੁਨਸਿਫ ਸੱਚੇ ਸਨ, ਸੁੱਚਾ ਸਿਆਂ ਭਾਵੇਂ ਕਤਲ ਤੇ ਕਾਤਲ ਹੈ ਸਨ ਪਰ ਫਾਂਸੀ ਦੇ ਵੀ ਰਸੇ ਸਨ,
0: ਬਿਲਕੁਲ ਜੀ ਬਿਲਕੁਲ,
1: ਪਰ ਫਾਂਸੀ ਦੇ ਵੀ ਰਸੇ ਸਨ। ਖਹਿਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ,
0: ਥੈਂਕ ਯੂ,
1: ਤੁਹਾਡਾ ਧੰਨਵਾਦ ਜੀ, ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ ਬੜਾ ਚੰਗਾ ਲੱਗਦਾ, ਤੇ ਇਹੋ ਜਿਹਾ ਕੋਈ ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ,
0: ਬਿਲਕੁਲ ਜੀ ਬਿਲਕੁਲ
1: ਬਿਲਕੁਲ, ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ, ਉਹ ਬਣ ਗਿਆ ਜੋ ਉਹਨੇ ਬਣਨਾ,
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਹਾਂ ਇੱਥੇ ਬੱਚਿਆਂ ਨੂੰ ਟ੍ਰੇਨਡ ਕੀਤਾ ਜਾਂਦਾ। ਥੈਂਕ ਯੂ, ਚੀਜ਼ਾਂ ਚੁੱਕਣਾ ਸਫਾਈ ਕਰਨੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਇਹ ਸਨ ਸੂਬਾ ਸਿੰਘ ਖਹਿਰਾ ਜੀ ਹੁਣੀ, ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ, ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ, ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜਨ ਢਾਉਣ ਤੇ ਖਰਾਬ ਕਰਨ ਵਾਲੇ ਲੋਕ ਹੈ। ਨਹੀਂ ਹੋ, ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਏਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਡਈ, ਮੇਰੇ ਕਹਿਣ ਦਾ ਮਤਲਬ ਕਿ ਲਾਹਨਤਾਂ ਨਹੀਂ ਪੈਣ ਡਈਆਂ ਇਹਨੂੰ, ਲਾਹਨਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ, ਪਾਰਲੀਮੈਂਟ ਨੇ ਅਦਾਲਤਾਂ ਨੇ ਇਹਨਾਂ ਦੇ ਇਹਦੇ ਖਿਲਾਫ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੋਜੀਸ਼ਨ ਜਿਹੜੀ ਹੈ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਰਿਹਾ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ, ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ ਆਪਣਾ ਪ੍ਰੈਜ਼ੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ ਉਹ ਕਾਫੀ ਸਪੋਰਟ ਵਿਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿਚ, ਤੇ ਮਤਲਬ ਕਿ 7% ਜਾਂ 7 ਪੁਆਇੰਟ ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ ਹਾਰਿਸ ਨਾਲੋਂ, ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ -26 ਹੋ ਗਿਆ ਜੇ 7 ਤੋਂ 12, 7 ਤੋਂ ਘੱਟ ਕੇ 12 ਤੱਕ, 26 ਮੇਰੇ ਮੂੰਹੋਂ ਨਿਕਲਿਆ, 7 ਤੋਂ ਘੱਟ ਕੇ -12 ਚਲੇ ਗਏ ਜੇ ਯੰਗ ਲੋਕ ਵੀ, ਪਹਿਲਾਂ ਪਲੱਸ ਚ 7 ਸਨ ਹੁਣ -12 ਚ ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਆ। ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ ਜਦੋਂ 24 ਦੇ ਵਿਚ ਮਤਲਬ ਕਿ ਇਲੈਕਸ਼ਨ ਹੋਈ ਸੀ ਤੇ ਹੁਣ

ਜਿਹੜੀ ਸਟੱਡੀ ਕੀਤੀ ਗਈ ਆ 12% ਬਰਥ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ। ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿਚ ਜੇ। ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ। ਕੈਥੋਲਿਕ ਲੋਕ ਜਿਹੜੇ ਨੇ ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ ਕਿ ਇਹ ਕੈਥੋਲਿਕ ਧਰਮ ਦਾ ਤੇ ਇਹਨੂੰ ਇਹ ਵੀ ਲਿਹਾਜ਼ ਇਹਦਾ ਕੀਤਾ ਗਿਆ ਸੀ। ਹਾਂਜੀ ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ ਨੇ ਉਹ ਵੀ ਇਹਨੂੰ ਲਾਇਕ ਨਹੀਂ ਕਰਨ ਦੇ ਹੈਗੇ। ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ 24 ਵਿੱਚ ਉਹ +, ਮਤਲਬ ਕਿ 1% ਜਿਹੜੇ ਸੀ ਉਹ ਗੋਰੇ, ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਉਹ -26 ਹੋ ਗਏ ਜੇ। ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ, ਹਾਂਜੀ, ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ, 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੇ। ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ, ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ, ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ ਜਾਂ ਟਰੱਕ ਤੇ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ, ਸਾਰੇ ਹੀ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ, ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ, ਜਰਮਨ ਦੇ ਪਤਾ ਨੀ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ। ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ, ਕਿੰਨੇ ਅਫਸੋਸ ਵਾਲੀ ਗੱਲ ਹੈ। ਸਾਡੇ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਖਾਲੀ ਪਏ ਨੇ। ਤੇ ਹੁਣ ਉਹ 50,000 ਵਾਲੇ ਜਿਹੜੇ ਲੋਕ ਨੇ ਨਾ ਉਹ 25% -25% ਹੋਏ ਜੇ ਇਹਦੇ ਨਾਲੋਂ। ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ, ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ, ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ, ਐਜੂਕੇਟਡ ਬਣਤ ਬਣਾਈ ਸੀ। ਹਾਂਜੀ ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ ਤੇ ਹੁਣ ਉਹ 15% ਉਹ ਵੀ -25 ਹੋ ਗਏ ਜੇ। ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਘੱਟ ਪੜ੍ਹੇ ਲਿਖੇ ਨੇ, ਬਿਲਕੁਲ ਜਿਹੜੇ ਪੜ੍ਹੇ ਲਿਖੇ ਨਹੀਂ, ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ, ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ, ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ, ਇਹ ਵੱਡਾ ਰੋਲ 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ ਟਰੰਪ ਨੂੰ ਹੈਰਿਸ ਤੋਂ, ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ, ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ, ਇਹ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ, ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ ਤੇ ਹੁਣ ਇਹ ਅਨਪੜ੍ਹ ਵੀ 2% -25 ਹੋ ਗਏ ਜੇ ਉਹਦੇ ਤੋਂ। ਹੁਣ ਇਹਦੇ ਡਾਇਲਾਗ ਸੁਣ ਲਓ, ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ, ਸਵੇਰੇ ਹੋਰ ਗੱਲ, ਰਾਤ ਨੂੰ ਹੋਰ ਗੱਲ, ਸੁੱਤੇ ਲੌਡੇ ਵੇਲੇ ਹੋਰ ਗੱਲ, ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ, ਲੌਜਿਕ ਨਹੀਂ ਹੁੰਦਾ ਤੇ ਹੈਰਾਨੀ ਹੁੰਦੀ ਆ ਕਿ ਅਮਰੀਕਾ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜ਼ੀਡੈਂਟ ਜਿਹੜਾ ਇਹਦੀ ਭਾਸ਼ਾ ਕਿੱਦਾਂ ਦੀ ਹੈ।
ਇਹ ਤੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ ਕਰਨ ਡਿਆ ਹੈਗਾ। ਅੜੀਅਲ ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ, ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ, ਉਸ ਤਰੀਕੇ ਦੀ ਗੱਲਬਾਤ ਕਰਦਾ ਹੈ। ਇਹਨੇ ਹੁਣੇ ਹੀ ਅੱਜ ਜਾਂ ਕੱਲ ਕੱਲ ਇਹਨੇ ਕਿਹਾ ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ, ਇਹ ਨਰਕ ਦਾ ਦਰਵਾਜ਼ਾ ਨੇ। ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਅੱਜ ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ, ਤੈਨੂੰ ਚੈਲੇਂਜ ਕਰਨ ਡਿਆ, ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ। 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ। ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ, ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ, ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੋਣ, ਕਾਪੀਆਂ ਪੈਨਸਲਾਂ ਪਈਆਂ ਹੋਣ, ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ। ਇੰਡੀਆ ਨੁਕਤਾਚੀਨੀ ਉਹ ਸਾਡੇ ਤਲੋਕਾਤ ਅੱਗੇ ਪਿੱਛੇ ਆ, ਸਾਡੇ ਬਾਜ਼ਾਰ ਚਾਈਨਾ ਦੀ ਮਾਲ ਨਾਲ ਭਰੇ ਪਏ ਨੇ। ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ, ਤੇ ਚਾਈਨਾ ਤੇਰੇ ਬਰਾਬਰ ਨਹੀਂ, ਬਰਾਬਰ ਦਾ ਹੀ ਹੈ। ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ, ਤੇਰੀ ਜੈਲਸੀ ਹੈ, ਹੋਰ ਕੀ ਹੈ, ਤੇਰੀ ਮੂਰਖਤਾ ਬੇਸਮਝੀ ਹੈ ਜਾਂ ਤੇਰੀ ਜੈਲਸੀ ਆਪਾਂ ਕਹਿ ਸਕਦੇ ਹਾਂ। ਜਦੋਂ ਦੋ ਗਵਾਂਢੀ ਲੜਦੇ ਹੋਣ ਨਾ, ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ। ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਤੇਰੇ ਮੂੰਹ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ। ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ, ਕਦੀ ਕੈਨੇਡਾ ਤੇਰਾ ਹੈ, ਹਾਂਜੀ ਕਦੀ ਪਤਾ ਨਹੀਂ ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ। ਹੱਦ ਹੋ ਗਈ। ਜੋ ਬੇਕੂਫਾ ਵਾਲੀ ਗੱਲ ਹੈ, ਇਹ ਸੋਭਾ ਨਹੀਂ ਦਿੰਦਾ ਇੱਕ USA ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ। ਨਰਕ ਦੇ ਦਰਵਾਜ਼ੇ ਨੇ ਫਲਾਂ, ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ, ਵਸਦੇ ਰਸਦੇ ਅਮਰੀਕਾ ਦੀ ਇਕਾਨਮੀ ਤੂੰ ਡਾਊਨ ਕੀਤੀ ਹੈ। ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤੇ ਨਰਕ ਬਣਨਾ ਹੀ ਬਣਨਾ, ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ, ਇੱਥੇ ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ। ਤੇ ਦੋਸਤੋ ਅਮੈਰੀਕਾ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ, ਜੋ ਮਤਲਬ ਕਿ ਨਿਊਜ਼ ਵਿੱਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ, ਕਿ ਉਹ ਕਿਉਂ ਕਿੱਦਾਂ ਕੀ ਹੈ, ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਨੂੰ, ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ, ਪਰ ਬਚ ਬਚਾ ਹੋ ਗਿਆ, ਪਤਾ ਨਹੀਂ ਹੋਇਆ ਕੀ ਹੈ, ਭਾਜੜਾਂ ਪਈਆਂ ਸੀ ਟੇਬਲਾਂ ਦੇ ਥੱਲੇ ਵਾਲੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ, ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਕੁਛ ਹੋਇਆ, ਕਿਤੇ ਗੋਲੀ ਚੱਲੀ ਆ। ਇਹ ਦੁਨੀਆ ਇਹਦੇ ਤੋਂ ਕਿੰਨੀ ਅੱਕੀ ਹੋਏਗੀ, ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ। ਆਹ ਦੂਸਰੀ ਵਾਲੀ ਚੱਲੀ ਹੈ ਗੋਲੀ ਇਹਦੇ ਉੱਤੇ, ਇਹ ਕਿਉਂ ਨਹੀਂ ਬੰਦਾ ਸਮਝਦਾ, ਕਿਸ ਤਰ੍ਹਾਂ ਦਾ ਬੰਦਾ, ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਂਤਾਂ ਪਾਈਆਂ ਕੈਮਰੇ ਦੇ ਉੱਤੇ। ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ, ਇਹ ਜਾਣ ਬੁੱਝ ਕੇ। ਵੇਖੋ ਸਾਰੀ ਦੁਨੀਆ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ, ਲੜਾਈ ਕਿਤੇ ਵੀ ਹੁੰਦੀ ਹੋਏ ਅੱਜ ਅਸੀਂ ਇੰਟਰਕੁਨੈਕਟਡ ਹਾਂ ਇੱਕ ਦੂਜੇ ਦੇ ਨਾਲ, ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ ਹੈ। ਮਹਿੰਗਾਈ, ਖਾਸ ਕਰਕੇ ਪੈਟਰੋਲ, ਗੈਸਾਂ, ਆਵਾਜਾਈ, ਏਅਰ ਟਿਕਟਾਂ, ਜੋ ਵੀ ਜਿੱਦਾਂ ਦਾ ਮਰਜ਼ੀ, ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ। ਯਾਰ ਇਹ ਇੱਕ ਬੰਦਾ ਸਾਰੀ ਦੁਨੀਆ ਨੂੰ ਉਥਲ ਪੁਥਲ ਕਰ ਰਿਹਾ। ਠੀਕ ਹੈ, ਦੋ ਵਰਲਡ ਵਾਰਾਂ ਹੋਈਆਂ, ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਬਹੁਤ ਵੱਡੀ ਤਬਾਹੀ ਹੈ, 50-50, 100-100 ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਦੇ, ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ, ਨੈਟੋ ਦਾ ਤੂੰ ਹੈਡ ਹੈ, ਨੈਟੋ ਤੇਰਾ ਸਾਥ ਛੱਡ ਗਈ ਹੈ, ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ, ਇਹ ਕਹਿੰਦਾ ਸੀ ਟਰੰਪ, ਨੈਟੋ ਕਾਗਜ਼ੀ ਸ਼ੇਰ ਹੈ, ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਹੈ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ। ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਡਈ, ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ, ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ
ਉਹਦੇ ਤੇ ਅਟੈਕ ਕਰ ਦੇਗੀ। ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ, ਤੂੰ ਇਰਾਨ ਤੇ ਅਟੈਕ ਕੀਤਾ, ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ? ਤੇ ਨੈਟੋ ਵਾਲੇ ਤੇ ਵੈਸੇ ਤੇਰਾ ਸਾਥ ਛੱਡ ਗਏ ਨੇ, ਇੰਗਲੈਂਡ ਤੇਰਾ ਸਾਥ ਛੱਡ ਗਿਆ, ਜਰਮਨ ਤੇਰਾ ਸਾਥ ਛੱਡ ਗਿਆ, ਫਰਾਂਸ ਤੇਰਾ ਸਾਥ ਛੱਡ, ਪੁਰਤਗਾਲ ਕੀ ਦੂਜਾ ਉਹਦਾ ਨਾਂ, ਸਪੇਨ, ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ। ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆਂ ਨੂੰ ਤਬਾਹੀ ਵੱਲ ਖੜ ਰਿਹਾ, ਪਰ ਇਹ ਕਾਮਯਾਬ ਨਹੀਂ ਹੋਏਗਾ। ਇਹ ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ। ਇਹਨਾਂ ਦਾ ਹਿਸਟਰੀ ਖੋਲ ਕੇ ਵੇਖ ਲਓ, ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ, ਹਾਸਦੇ ਵਸਦੇ ਮੁਲਕ ਸਨ, ਉਹਨਾਂ ਦੀ ਇਕੋਨਮੀ। ਆਹ ਜਿਹੜਾ ਕੀ ਹੈਗਾ ਸੀ ਇਰਾਕ ਦਾ ਵੇਖ ਲਓ, ਅੱਜ ਇਰਾਕ ਦਾ ਕੀ ਹਾਲ ਹੈ? ਉਹ ਜਿਹੜਾ ਜਿੱਥੋਂ ਕਰਨਲ ਗਦਾਫੀ, ਉਹਦੇ ਮੁਲਕ ਦਾ ਕੀ ਹਾਲ ਹੈ? ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ, ਉਹਨਾਂ ਨੂੰ ਮਿਲਦਾ ਹੁੰਦਾ ਸੀ, ਗੌਰਮੈਂਟ ਮਕਾਨ ਬਣਾ ਬਣਾ ਲੋਕਾਂ ਨੂੰ ਦਿੰਦੀ ਹੁੰਦੀ। ਠੀਕ ਹੈ, ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ। ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ, ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ। ਮੈਂ ਯੈਸ ਨਹੀਂ ਕਰਦਾ ਉਹਨੂੰ, ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ ਸੀਰੀਆ ਵੇਖ ਲਓ, ਹੋਰ ਵੀ ਕਿੰਨੇ ਮੁਲਕ ਨੇ, ਕਿੰਨੀਆਂ ਇਕੋਨਮੀਆਂ ਬਰਬਾਦ ਕੀਤੀਆਂ ਨੇ ਇਹਨੇ। ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ, USA ਦੇ ਖਾਤੇ ਦੇ ਵਿੱਚ। ਵਿਤਨਾਮ ਵੇਖ ਲਓ, ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲੱਕ ਹੀ ਤੋੜ ਕੇ ਧਰ ਦਿੱਤਾ। ਸਿਰਫ ਇਹ ਤੇਰੀ ਤਾਂ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ, ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ, ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ, ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ। ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ, ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ। ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ USA ਨਾ, ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਹੈ, ਔਰ ਸਾਰੇ ਦੁਨੀਆਂ ਮੰਨਣ ਡਈ ਹੈ ਕਿ ਦਿਮਾਗ ਨਾਂ ਦੀ ਚੀਜ਼ ਇਹਦੇ ਕੋਲ। ਅੜਬ ਖੜੂਸ ਆਦਮੀ ਜੋ ਮੂੰਹ ਚ ਆਉਂਦਾ ਵੈ, ਕਦੀ ਕਿਸੇ ਮੈਂ ਕਿਊਬਾ ਨਾਲ ਵੀ ਵੇਖਣਾ, ਮੈਂ ਕਿਤੇ ਨਾ ਤੂੰ ਵੇਖਣਾ ਹੈਗਾ, ਹੱਦ ਹੋ ਗਈ ਹੈ। ਤੇਰੇ ਤੋਂ ਵੱਡੇ ਵੱਡੇ ਇੱਥੇ ਆਏ, ਉਹਨਾਂ ਦੇ ਵੀ ਪੈਰ ਨਹੀਂ ਲੱਗੇ, ਚਾਰ ਦਿਨ ਉਹਨਾਂ ਨੇ ਵੀ ਬੜੀ ਅੱਤ ਚੁੱਕੀ ਸੀ। ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ, ਅਸੀਂ ਸਾਰੀ ਦੁਨੀਆ ਇੱਕ ਪਲੈਨਟ ਦੇ ਵਾਸੀ ਹਾਂ। ਇਹ ਧਰਤੀ ਇਹਦੇ ਚ ਹਲੀਕਾਂ ਮਾਰੀਆਂ ਨੇ ਇੰਡੀਆ, ਕਿਊਬਾ ਤੇ ਫਰਾਂਸ, ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ, ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ। ਤੇ ਇਹਦੇ ਵਿੱਚ ਇੰਨਾ ਕੁ ਅਸਲਾ ਦੱਬਿਆ ਪਿਆ, ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ। ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ, ਪਰ ਆ ਉਹਨਾਂ ਦੇ ਬਹਿਣ ਦੀ ਕੋਸ਼ਿਸ਼, ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ। ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ, ਇਸ ਪਲੈਨਟ ਦੀ ਲਾਈਫ ਬਚੇ। ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ, ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ਼ ਹੈਗੇ ਨੇ ਐਟਮ ਬੰਬ ਨੇ। ਮੈਂ ਸੁੱਟਾਂਗਾ ਉਹ ਵੀ ਮੇਰੇ ਤੇ ਸੁੱਟਣਗੇ, ਇਹ ਤਾਂ ਕਦੀ ਹੋ ਨਹੀਂ ਸਕਦਾ। ਤੇ ਫਿਰ ਗਈ ਦੁਨੀਆ। ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ, ਨਹੀਂ, ਉਧਰੋਂ ਵੀ ਇਸ ਤਰ੍ਹਾਂ ਦੇ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ। ਹਾਂਜੀ, ਭੁੱਖ ਮਰੀ ਜਿਹੜੀ ਹੈ ਜਿੰਨਾ ਮੁਲਕਾਂ ਚ, ਉਹਨਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਹਨਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਸੋ ਇਸ ਕਰਕੇ ਸੱਜਣੋ, ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ
ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਮਿੱਤਰੋ ਪਿਆਰੋ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਜ਼ ਰੇਡੀਓ ਨਿਊਯਾਰਕ ਸਟੂਡੀਓ ਤੋਂ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫਰਟ ਜਰਮਨੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਆਪਣੇ ਕੋਲ ਐਗਜੈਕਟਲੀ ਟਾਈਮ ਪੂਰੇ 7 ਵਜ ਗਏ ਈਸਟਰਨ ਟਾਈਮ ਨਿਊਯਾਰਕ ਤੋਂ ਤੇ ਇੰਡੀਆ ਦੇ ਵਿਚ ਐਗਜੈਕਟਲੀ ਜਿਹੜੇ ਆ ਉਹ ਮੇਰੇ ਹਿਸਾਬ ਨਾਲ 4:30 ਮਾਰਨਿੰਗ ਹੋ ਗਏ ਕੁਛ ਗੀਤਾਂ ਦੀ ਲੜੀ ਡਿਫਰੈਂਟ ਸਿੰਗਰਾਂ ਦੇ ਡਿਫਰੈਂਟ ਗੀਤ ਉਹ ਪੇਸ਼ ਕਰਦੇ ਆ ਪਹਿਲਾਂ ਸਭ ਤੋਂ ਕਨਵਰ ਗਰੇਵਾਲ ਸਾਹਿਬ ਤੇ ਫਿਰ ਇਕ ਡਿਊਲ ਗੀਤ ਹੈਗਾ ਫਿਰ ਹੰਸਰਾਜ ਜੀ ਤੇ ਇੰਦਰਜੀਤ ਨਿੱਕੂ ਤੇ ਕਮਲ ਹੀਰ ਇਹ 4-5 ਗੀਤ ਆਪਾਂ ਸੁਣਦੇ ਆ ਅੱਧਾ ਘੰਟਾ ਆਪਣੇ ਕੋਲ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਹੈਗੀਆਂ ਖਬਰਾਂ ਉਹ ਤੁਹਾਡੇ ਨਾਲ ਕਰ ਲਾਂਗੇ ਦੋਸਤੋ ਜੇ ਤੁਸੀਂ ਕੋਈ ਮੈਸੇਜ ਕਰਨਾ ਹੋਵੇ ਤੇ ਆਪਣਾ ਨੰਬਰ ਹੈਗਾ ਜੀ 7328743259 ਇੱਥੇ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਰੈਗੂਲਰ ਕਰ ਸਕਦੇ ਹੋ ਬੜਾ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਲਓ ਜੀ ਗੀਤਾਂ ਚੱਲਦੇ ਆ ਕਨਵਰ ਕਰੇ ਵਾਹਣ ਦਾ ਗੀਤ ਸੁਣਦੇ ਆ ਜੀ ਪਹਿਲਾਂ

0: साथियों, दोस्तों, मित्रों, प्यारे खबरां वाल चल दें जी। खबरां लेके सरदार लाल सिंह चीमा साहब सदन पहुंच गए ने जी, खबरां दे मैदान विच। सो पता करते हैं जी चीमा साहब होना कोलों की वापर रहा जी इस वेले दुनिया दे उपर, अमेरिका च की हो रहा, दुनिया ते की हो रहा, उहदे बारे सारियां जानकारियां चीमा साहब अपने को अद्धा घंटा हुंदा, अद्धे घंटे दे विच पूरियां जानकारियां लेके चीमा साहब पहुंच गए। चीमा साहब सत श्री अकाल, वेलकम जी, आयो जी।
1: जी खाक साहब जी, थानू मेरे वालों निघी ते प्यारी सत श्री अकाल, ते साडे सारे स्रोते वीरां नूं, साडी टीम दे मैंबरां नूं, सारयां नूं मेरे वालों निघी ते प्यारी सत श्री अकाल खाक साहब जी। ते अज जिहड़ी इक गल्लबात आपां करन जा रहे हां खाक साहब जी, इह जदों तों दुनिया बणी आ और जदों तों जंगां लड़न लगे आ देश इक दूसरे दे खिलाफ, ते उहदे विच खाक साहब जी जिहड़ी पार्टी जिहड़ी हुंदी आ ना, जिहदा अपर हैंड जिहनूं आपां कहिंदे आ, जिहदी ज्यादा ताकतवर जां जोरावर हुंदी आ, उह जदों हद तों वध कहर गुजारदी आ अपनी विरोधी धिर दे उत्ते, जिहड़ी उहनां नाल लड़ रही हुंदी आ, उहनां नाल माड़ी जिहड़ी धार हुंदी आ, ते फिर उह जिहड़ी तकड़ी धिर हुंदी आ, उहदे विचों ही जिहड़े कुछ चंगे लोग आ खाक साहब जी, ओ फिर उठदे आ, क्योंकि ओ ज्यादतियां नूं सहार नहीं सकदे हुंदे, उहनां दे अंदर इंसानियत हुंदी आ। सो जदों इस तरह दियां गल्लां वर्तां हुंदियां खाक साहब जी, ते उदों फिर आ जिहड़ा मुल्कां च कई वारी तां क्रांति आ जांदी, ओ अपनी गवर्नमेंट दे जिहड़े आगू हुंदे आ उहनां नूं वी ला के जेलां छड्ड दिंदे आ। सो इसे तरह दे हालात खाक साहब जी, अज तुसीं हैरान होवोगे कि अमरीका दे विच पैदा हो गए
0: जी।
1: इह जिहड़ी गल इस तरह आ, ओह कहिंदे भई मैं इक माणमत्ता यहूदी अमरीकन हां।
0: अच्छा जी।
1: मैं इक माणमत्ता यहूदी अमरीकन हां, मेरे पिता जी 1921 विच पोलैंड विचों गरीबी अते एंटी सेमिटिज्म दा सताया होया भज के इथे आए सन, उसदा बाकी परिवार जेड़ा पिछे रह गया सी उहनां नूं नाजी जर्मन सरकार ने कतल कर दिता सी। मैं एंटी सेमिटिज्म, रेसिज्म, फनाटिसिज्म अते डेमागोगरी तों चंगी तरह वाकफ हां। ए शब्द एक जाने पहचाने अमरीकन सैनेटर गैस कर सकोगे, जिन्हां दा नाम बर्नी सैंडर दा।
0: ओहो, अच्छा जी, बर्नी सैंडर साडे ही आ।
1: उहनां दे विचों इह, उहनां दे जवान दे विचों इह शब्द जिहड़े निकले आ, ते उहनां ने कहा कि मैं इह साफ, मैनूं इह साफ कहण दित्ता जावे कि इजराइल वलों एक बहुत भयानक अते अण इंसानियत वरतीरा इजराइल दे अत्याचारू आगू नेतान्याहू वलों जिहड़ा कीता जा रहा, एदे तों जिहड़ा आ 2.2 मिलियन उहनां ने लोक दस्या जिहड़े पापूलेशन सीगी टोटल गाजा दी, ते जिहदे विचों 72,000 देखो खाक साहब जी, 2.2 मिलियन 22 लाख बंदा बनदा, जिहदे विचों 72,000 पालस्तीनियां जिहड़े गाजा दे उहनां नूं उहनां ने मार दिता, ते 1,70,000 आ जिहड़े ओहो जिहड़े आ जख्मी कीते गए आ, जिन्हां दियां किसे दियां दोन्हीं बाहां ऐ नहीं, किसे दियां लत्तां ऐ नहीं, किसे दा कुछ ऐ नहीं, ते उहनां दे विचों ज्यादा गिणती दे जिहड़े लोक सगे ओह औरतां ते बच्चे सी।
0: बिलकुल
1: 1,70,000 ਦੇ ਵਿਚੋਂ ਜਿਹੜੇ ਮਰ ਗਏ ਆ, ਬੱਚੇ ਤਾਂ ਔਰਤਾਂ ਉਹਨਾਂ ਦੇ ਵਿਚ ਵੀ ਸੀ, ਪਰ ਜਿਹੜੇ ਜ਼ਖਮੀ ਜਿਹੜੇ ਅਪਾਹਜ ਹੋ ਗਏ ਵਾ, ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਤੋਂ ਵੀ ਜਿਹੜੇ ਅਸਮਰਥ ਆ, ਤੇ ਇਹਨਾਂ ਦੇ ਵਿਚ ਬੱਚੇ ਸੀਗੇ, ਔਰਤਾਂ ਸੀਗੀਆਂ ਤੇ ਬਜ਼ੁਰਗ ਸੀਗੇ, ਤੇ ਉਹਨਾਂ ਨੂੰ ਜਿਹੜੀ ਆ ਉਹਨਾਂ ਦੇ ਘਰ ਆ ਜਿਹੜੇ ਉਥੋਂ ਉਹ ਢਾ ਦਿੱਤੇ ਆ, ਉਹਨਾਂ ਦੇ ਰਹਿਣ ਦੇ ਵਾਸਤੇ ਪਾਣੀ ਨਹੀਂ ਦਿੱਤਾ ਜਾਂਦਾ, ਉਹਨਾਂ ਦੀਆਂ ਸਾਰੀਆਂ ਸੜਕਾਂ ਪੱਟ ਦਿੱਤੀਆਂ, ਤੇ ਉਹਨਾਂ ਦਾ ਸੀਵਰ ਸਿਸਟਮ ਜਿਹੜਾ ਸੀ ਉਹ ਸਾਰਾ ਪੱਟ ਦਿੱਤਾ, ਬਿਜਲੀ ਦੀ ਸਪਲਾਈ ਸੀ ਜਿਹੜੀ ਉਹ ਸਾਰੀ ਢਾਟ ਹੋ ਰਹੀ, ਜਿਹਨਾਂ ਚੀਜ਼ਾਂ ਤੋਂ ਆਪਾਂ ਅਵੇਸਲੇ ਨਹੀਂ ਹੈ, ਕਿਉਂਕਿ ਆਪਾਂ ਖਬਰਾਂ ਸਾਰਾ ਤਾਂ ਇੱਥੇ ਦੇਖਦੇ ਰਹਿੰਦੇ ਹਾਂ। ਸੋ ਖਾਕ ਸਾਹਿਬ ਜੀ, ਇਹ ਬੜੀ ਇੱਕ ਵੱਡੀ ਗੱਲ ਆ, ਬਰਨੀ ਸੈਂਟਰ ਨੇ ਉਹ ਸਾਰਾ ਕੁਛ ਜਿਹੜਾ ਦ੍ਰਿਸ਼ ਆ ਨਾ ਉਥੋਂ ਦਾ, ਤੇ ਉਹਨੂੰ ਐਕਸਪਲੇਨ ਕੀਤਾ, ਤੇ ਉਹਦੇ ਵਿਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਉਥੋਂ ਦੇ ਹੈਗੇ ਆ ਨਾ ਆਪਣੇ ਸੈਟਲਰ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਨੇ ਜਿਹੜੀ ਹੁਣ ਲੜਾਈ ਜਦੋਂ ਤੋਂ ਬੰਦ ਹੋਈ ਆ ਉਦੋਂ ਮਗਰੋਂ ਵੀ 1,071 ਪਾਲਸਤੀਨੀਆਂ ਨੇ ਜਿਹੜੇ ਉਹਨਾਂ ਨੂੰ ਮਾਰਿਆ, ਜਿਨ੍ਹਾਂ ਦੇ ਵਿਚ 233 ਜਿਹੜੇ ਛੋਟੇ ਬੱਚੇ ਸੀਗੇ ਉਹ, ਤੇ 6,000 ਪਾਲਸਤੀਨੀਆਂ ਦੇ ਜਿਹੜੇ ਹੋਮ ਆ ਘਰ ਆ ਉਹ ਉਹਨਾਂ ਨੇ ਬਿਲਕੁਲ ਤਬਾਹ ਕਰ ਦਿੱਤੇ ਆ, ਤੇ 200 ਜਿਹੜੀਆਂ ਉਹ ਨਵੀਆਂ ਇਲੀਗਲ ਜਿਹੜੀਆਂ ਕਾਨੂੰਨ ਦੇ ਵਿਰੁੱਧ ਆ ਗੈਰ ਕਾਨੂੰਨੀ ਸੈਟਲਮੈਂਟਸ ਆ ਜਿਹੜੀਆਂ ਉਹ ਪਾਲਸਤੀਨੀਆਂ ਦੀਆਂ ਜਿਹੜੀਆਂ ਉਹਨਾਂ ਦਾ ਜ਼ਮੀਨ ਖੋਹ ਕੇ ਤੇ ਉਹਦੇ ਉੱਤੇ ਉਹ ਉਸਾਰੀਆਂ ਜਾ ਰਹੀਆਂ ਜਾਂ ਉਸਾਰੀਆਂ ਜਾ ਚੁੱਕੀਆਂ ਆ। ਇਹ ਸਾਰਾ ਕੁਝ ਖਾਕ ਸਾਹਿਬ ਜੀ ਜਿਹੜਾ ਹੈਗਾ ਇਹ ਦੇਖੋ ਸਾਰੀ ਦੁਨੀਆਂ ਅੱਖਾਂ ਮੀਟ ਕੇ ਬੈਠੀ ਆ, ਕੁਛ ਲੋਕ ਆ ਜਿਹੜੇ ਕਹਿਣਾ ਚਾਹੁੰਦੇ ਆ, ਪਰ ਜਦੋਂ ਇਸ ਤਰ੍ਹਾਂ ਦੀ ਆਵਾਜ਼ ਅਮਰੀਕਾ ਵਿਚ ਉੱਠਣ ਲੱਗੀ ਤੇ ਫਿਰ ਖਾਕ ਸਾਹਿਬ ਜੀ ਦੁਨੀਆਂ ਕਹਿ ਤਾਂ ਬਹੁਤ ਰਹੀ ਆ ਇਹ ਗੱਲਾਂ, ਕਹਿੰਦੇ ਤਾਂ ਬਹੁਤ ਭਰ ਜਾਇਆ, ਪਰ ਇਹ ਬਰਨੀ ਸੈਂਡਰ ਸਾਹਿਬ ਜਿਹੜੇ ਹੈਗੇ ਆ ਮੈਂ ਤਾਂ ਇਹਨਾਂ ਦਾ ਬੜਾ ਫੈਨ
0: ਆ। ਚੀਮਾ ਸਾਹਿਬ ਹੀ ਇਜ਼ ਆਲਵੇਜ਼ ਗੁੱਡ ਆਲਵੇਜ਼ ਵਿਦ ਪੀਪਲ, ਨਿਊਯਾਰਕ ਦੇ ਵਿਚ ਬਹੁਤ ਜ਼ਿਆਦਾ ਸਪੋਰਟ ਉਹਨਾਂ ਨੇ ਮਮਦਾਨੀ ਦੀ ਵੀ ਕੀਤੀ ਔਰ ਅੱਜ ਵੀ ਕਰ ਰਿਹਾ, ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਮਮਦਾਨੀ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਆ। ਸੋ ਬਹੁਤ ਵਧੀਆ ਇਨਸਾਨ ਆ ਔਰ ਕਾਫੀ ਚਿਰਾਂ ਤੋਂ ਉਹ ਜੱਦੇ ਵੀ ਆ ਰਹੇ। ਜੀ
1: ਜੀ ਖੱਟ ਸਾਹਿਬ, ਜਦੋਂ ਇਹਨਾਂ ਨੇ ਉਹ ਬਾਈਡਨ ਸਾਹਿਬ ਦੇ ਖਿਲਾਫ ਇਹ ਇਲੈਕਸ਼ਨ ਵਿਚ ਖੜੇ ਸੀਗੇ, ਤੁਹਾਨੂੰ ਮੈਂ ਵੀ ਆਪਣਾ ਯੋਗਦਾਨ ਦੱਸ ਦਿਆਂ, ਤੇ ਮੈਂ ਉਹਨੂੰ ਕੈਨਵੈਸਿੰਗ ਕਰਨੀ ਕਹਿੰਦੇ ਆ, ਕੈਨਵਸ ਕਰਨੀ ਕਹਿੰਦੇ ਆ, ਜਦੋਂ ਤੁਸੀਂ ਲੋਕਾਂ ਦੇ ਘਰਾਂ ਦੇ ਵਿਚ ਜਾ ਕੇ ਤੁਹਾਨੂੰ ਲਿਟਰੇਚਰ ਦੇ ਦਿੰਦੇ ਆ, ਤੁਹਾਨੂੰ ਬਕਾਇਦਾ ਬੈਜ ਦਿੰਦੇ ਆ, ਸਾਰਾ ਕੁਝ ਦਿੰਦੇ ਆ ਤਾਂ ਕਿ ਤੁਸੀਂ ਪ੍ਰੋਫੈਸ਼ਨਲ ਲੱਗੋ, ਘਰਾਂ ਦੇ ਵਿਚ ਜਾ ਕੇ ਫਿਰ ਉਹਨਾਂ ਤੋਂ ਵੋਟ ਆ ਜਿਹੜੀ ਉਹ ਰਿਕੁਐਸਟ ਕਰਨੀ ਹੁੰਦੀ ਆ ਕਿ ਤੁਸੀਂ ਵੋਟ ਬਰਨੀ ਸੈਂਡਰ ਨੂੰ ਪਾਓ। ਤੇ ਖੱਕ ਸਾਹਿਬ ਜੀ, ਮੈਂ ਆਹ ਜਿਹੜਾ ਫੀਲਡ ਆ ਸਾਡਾ ਇੱਥੇ ਸਭ ਤੋਂ ਜ਼ਿਆਦਾ ਘਰਾਂ ਦੇ ਵਿਚ ਮੈਂ ਗਿਆ ਸੀ।
0: ਅੱਛਾ ਜੀ।
1: ਹਾਂਜੀ, ਮੇਰਾ ਰੈਕਡ ਸੀਗਾ ਉੱਥੇ ਸਭ ਤੋਂ ਜ਼ਿਆਦਾ ਘਰਾਂ ਦੇ ਵਿਚ ਮੈਂ ਗਿਆ ਸੀ, ਉਹ ਸਾਰੀ ਮਤਲਬ ਆਹ ਜਿਹੜਾ ਏਰੀਆ ਹੈਗਾ ਬਰਨੀ ਸੈਂਡਰ ਦੀ ਮਦਦ ਦੇ ਵਿਚ, ਮੈਂ ਕਦੇ ਪਹਿਲਾਂ ਇੱਦਾਂ ਕੀਤਾ ਨੀ ਨਾ ਹੀ ਉਦੋਂ ਬਾਅਦ ਚ ਕੀਤਾ। ਸੋ ਇਹਨਾਂ ਦਾ ਬੰਦੇ ਬਹੁਤ ਵਧੀਆ ਆ, ਸੋ ਇਹਨਾਂ ਨੇ ਦੇਖੋ ਪੂਰਾ ਲੇਖ ਤਾਂ ਬਹੁਤ ਵੱਡਾ ਆ, ਪਰ ਆਪਣੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਸਾਰੇ ਨੂੰ ਇਹ ਦੱਸਣ ਦਾ, ਤੇ ਇਹ ਸੀਗੀ ਖਬਰ ਖੱਟ ਸਾਹਿਬ ਜੀ ਬਰਨੀ ਸੈਂਡਰ ਦੁਆਰਾ। ਸ਼ਾਬਾਸ਼ ਬਰਨੀ ਸੈਂਡਰ ਦੇ ਜਿਹਨੇ ਜਾਗਦੇ ਰਹਿਣ, ਉਹਨਾਂ ਨੂੰ ਜਿਹੜਾ ਖੱਟ ਸਾਹਿਬ ਜੀ ਜਿੱਤਣ ਨਹੀਂ ਦਿੱਤਾ ਉਦੋਂ, ਉਹ ਵੀ ਉਹਨਾਂ ਦੀ ਉਹ ਸਰਕਾਰ ਦੀ ਬਾਈਡਨ ਦੀ ਬੜੀ ਉਹ ਗਲਤੀ ਸੀਗੀ, ਪਰ ਉਹ ਪੇਸ਼ ਉਹਦੀ ਤਾਂ ਹੀ ਨਹੀਂ ਜਾਣ ਦਿੱਤੀ ਉਹਨਾਂ ਨੇ, ਕਿਉਂਕਿ ਜਿਹੜੇ ਸਰਮਾਏਦਾਰ ਆ ਉਹ ਬਰਨੀ ਸੈਂਡਰ ਵਰਗੇ ਜਿਹੜੇ ਇਨਸਾਨ ਵਧੀਆ ਆ ਉਹਨਾਂ ਨੂੰ ਕਦੇ ਰਾਜ ਨਹੀਂ ਕਰਨ ਦੇਣਗੇ, ਉਹਨਾਂ ਨੂੰ ਸੱਤਾ ਤੇ
0: ਸੇਮ ਹੀ ਆ ਜਿੱਦਾਂ ਇੰਡੀਆ ਦੇ ਵਿਚ ਪਾਕਿਸਤਾਨ ਦੇ ਵਿਚ ਹੋਰ ਮੁਲਕਾਂ ਚ ਵੀ ਪੈਸੇ ਦੇ ਨਾਲ ਇਲੈਕਸ਼ਨਾਂ ਲੜੀਆਂ ਜਾਂਦੀਆਂ।
1: ਬਿਲਕੁਲ ਬਿਲਕੁਲ ਬਿਲਕੁਲ,
0: ਜਿਹੜੇ ਆ ਉੱਥੇ ਦੇ ਪ੍ਰੈਜੀਡੈਂਟ ਜਾਂ ਪ੍ਰਧਾਨ ਮੰਤਰੀ ਬਣਦੇ ਆ, ਜਿਨ੍ਹਾਂ ਉਹ ਕੀ ਕਰਦੇ ਆ ਕਿ ਜਦੋਂ 5-4 ਸਾਲ ਦੀ ਇਲੈਕਸ਼ਨ ਹੁੰਦੀ ਹੈ ਫਿਰ ਉਹ ਕਲੈਕਟ ਕਰਦੇ ਰਹਿੰਦੇ ਆ ਪੈਸੇ, ਕੋਈ ਬੜੇ ਬੜੇ ਲੋਕਾਂ ਦੇ ਕੰਮ ਕਰਤੇ ਅਮੀਰਾਂ ਦੇ, ਉਹ ਫਿਰ ਵੱਡੀ ਵੱਡੀ ਡੋਨੇਸ਼ਨ ਦਿੰਦੇ ਆ ਜੀ ਇਲੈਕਸ਼ਨ ਦੇ ਟਾਈਮ।
1: ਹਾਂਜੀ, ਬੜੀ ਬੜੀ ਬਹੁਤ ਬੜੀ ਆ, ਉਹਨਾਂ ਨੂੰ ਇਹ ਹੁੰਦਾ ਵੀ ਇਧਰੋਂ ਟੈਕਸ ਵੀ ਤਾਂ ਅਸੀਂ ਦੇਣਾ ਹੀ ਆ, ਇਹੀ ਉਧਰ ਦੇ ਦੀ ਉੱਥੇ ਟੈਕਸ ਉਹਨਾਂ ਨੇ ਮਾਫ਼ ਕਰ ਦੇਣਾ, ਤੁਹਾਡੇ ਕੋਲੋਂ ਕੁਛ ਨਹੀਂ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇਹ ਦੁਨੀਆਂ ਦੇ ਵਿਚ ਬਣਿਆ ਹੋਇਆ ਆ, ਇੱਥੇ ਵੀ ਏਦਾਂ ਹੀ ਆ ਤੇ ਉੱਥੇ ਵੀ ਏਦਾਂ ਹੀ ਆ। ਤੇ ਬਰਨੀ ਸੈਂਡਰ ਜਦੋਂ ਖੜੇ ਸੀਗੇ ਖੱਕ ਸਾਹਿਬ, ਪਹਿਲੀਆਂ 3-4 ਸਟੇਟਾਂ ਦੇ ਵਿਚੋਂ ਦੇਖੋ ਕਿੰਨੀਆਂ ਵੋਟਾਂ ਤੇ ਜਿੱਤੇ ਸੀਗੇ। ਫਿਰ ਇੱਕਦਮ ਉਹਨਾਂ ਨੇ ਉਹ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਬਰਨੀ ਸੈਂਡਰ ਜਿੱਤ ਗਿਆ ਤੇ ਇੱਥੇ ਤਾਂ ਉਹ ਸੱਤ ਸੰਤੋਖ ਪਿਆਰ ਮੁਹੱਬਤ ਨਾਲ ਰਹਿਣ ਲੱਗ ਪੈਣਾ ਲੋਕਾਂ ਨੇ, ਤੇ ਅਸੀਂ ਉਹ ਕੋਲ ਨਹੀਂ ਲੈਣਾ ਕਦੇ ਵੀ ਕਿਸੇ ਵੀ ਹਾਲਾਤ ਦੇ ਵਿਚ। ਸੋ ਇਹ ਹਾਲਾਤ ਆ ਜਿਹੜੇ ਅਮਰੀਕਾ ਦੇ ਰਾਜਨੀਤਿਕ ਜਿਹੜੀ ਢਾਂਚਾ ਆ ਉਹਦੇ ਹੈਗੇ ਆ। ਤੇ ਚਲੋ ਆਪਾਂ ਅਗਲੀ ਖਬਰ ਵੱਲ ਚੱਲਦੇ ਆ ਖੱਕ ਸਾਹਿਬ ਜੀ। ਅਮਰੀਕਾ ਇਜ਼ਰਾਇਲ ਅਤੇ ਇਰਾਨ ਵਿਚ ਸਮਝੌਤਾ ਕਰਵਾਉਣ ਵਿਚ ਪਾਕਿਸਤਾਨ ਜਿਹੜਾ ਹੈਗਾ ਆ ਉਹਦਾ ਕਾਫੀ ਵੱਡਾ ਜਿਹੜਾ ਹੱਥ ਹੈਗਾ ਆ, ਤੇ ਉਹਨਾਂ ਨੇ ਦੁਬਾਰਾ ਫੇਰ ਇਹ ਜਿਹੜੀਆਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆ, ਤੇ ਆਸ ਆ ਕਿ ਮਿਹਨਤ ਦਾ ਜਿਹੜਾ ਫਲ ਆ ਉਹ ਜ਼ਰੂਰ ਮਿਲੂਗਾ। ਤੇ ਟਰੰਪ ਨੇ ਕਿਹਾ ਕਿ ਸੰਭਵ ਹੈ ਕਿ ਇਰਾਨ ਨਾਲ ਸੌਦੇਬਾਜ਼ੀ ਆ ਜਿਹੜੀ ਉਹ ਹੋ ਸਕਣ ਦੀ ਸੰਭਾਵਨਾ ਹੈ, ਕਿਉਂਕਿ ਇਰਾਨ ਉਪਰ ਜਿਹੜਾ ਮਾਲੀ ਹਾਲਤ ਕਮਜ਼ੋਰ ਕਰਨ ਦਾ ਜਿਹੜਾ ਉਹ ਡਰਾਵਾ ਹੈ ਖੱਕ ਸਾਹਿਬ ਜੀ, ਉਹਦੀ ਇਕਾਨਮੀ ਫੇਲ ਕਰਨ ਦਾ, ਉਹਨੂੰ ਭੁੱਖਾ ਮਾਰਨ ਦਾ, ਇਹਦੇ ਅੱਗੇ ਟਰੰਪ ਸਾਹਿਬ
0: ਨੇ ਸੁਣਿਆ ਕਿ ਨਵੀਂ ਕਰੰਸੀ ਛਾਪ ਲਈ ਪੁਰਾਣੀ ਸਾਰੀ ਬੰਦ ਕਰ ਦੇਣ ਲੱਗੇ ਆ ਉਹ, ਇਰਾਨ ਨੇ ਨਵੇਂ ਨਵੀਂ ਕਰੰਸੀ ਜਿਹੜੀ ਆ ਉਹ ਬਰਾਬਰ ਤੇ ਲੈ ਆਉਣਗੇ ਜੀ, ਹੋਰ ਜੋ ਮਰਜ਼ੀ ਹੈ ਨਾ ਉਹ ਸਟਾਰਟਿੰਗ ਦੇ ਵਿਚ ਤੇ ਉਹ ਪਾਵਰਫੁਲ ਹੀ ਹੋਏਗੀ ਜਿੱਦਾਂ ਉਹਦੀ ਇੰਨੀ ਬੈਡ ਇਕਾਨਮੀ ਹੈਗੀ ਆ, ਤੇ ਹੋ ਸਕਦਾ ਜੀ। ਅੱਛਾ, ਦੂਜੀ ਗੱਲ ਇਹ ਚੀਮਾ ਸਾਹਿਬ ਕਿ ਪੁੱਤਰ ਨੇ ਖਰੇ ਚਾਈਨਾ ਨੇ ਕਿਹਾ ਨਹੀਂ, ਪੁੱਤਰ ਨੇ ਕਿਹਾ ਕਿ ਮੈਂ ਮੈਨੂੰ ਦੇ ਜਿਹੜਾ ਵੀ ਯੂਰੀਨ ਹੈਗਾ ਤੇਰਾ ਕੋਲ, ਨਿਊਕਲੀਅਰ ਦਾ
1: ਯੂਰੇਨੀਅਮ ਜਿਹੜਾ ਹੈਗਾ, ਪਿਊਰੀਫਾਈਡ ਯੂਰੇਨੀਅਮ ਜਿਹੜਾ ਹੈਗਾ ਆ, ਉਹ ਪੁਟਿਨ ਨੇ ਮੰਗ ਲਿਆ ਹੋਣਾ, ਕਿਉਂਕਿ ਖਾਕ ਸਾਹਿਬ ਜੀ ਦੇਖੋ ਜਿਹੜਾ ਯੂਕਰੇਨ ਆ ਉਹਨਾਂ ਦੇ ਕੋਲ ਵੀ ਇਹ ਸਾਰੇ ਵੈਪਨ ਸੀਗੇ ਤੇ ਉਹ ਵੈਪਨ ਜਦੋਂ ਸੀਗੇ ਤੇ ਫੇਰ ਇਹਨਾਂ ਨੇ ਰੂਸ ਨੇ ਤੇ ਅਮਰੀਕਾ ਨੇ ਇਕੱਠੇ ਹੋ ਕੇ ਉਹਨੂੰ ਕਿਹਾ ਵੀ ਤੂੰ ਇਹ ਕੀ ਕਰਨੇ, ਤੂੰ ਕਿਹੜਾ ਕਿਸੇ ਨਾਲ ਲੜਨਾ ਆ, ਤੇ ਉਹਨੇ ਉਹ ਰੂਸ ਨੂੰ ਦੇ ਦਿੱਤੇ ਸੀਗੇ ਤੇ ਸ਼ਾਇਦ ਇਸੇ ਹੀ ਕਰਕੇ ਜਿਹੜਾ ਆ ਉਹ ਯੂਕਰੇਨ ਅੱਜ ਕੱਲ ਚਿੱਤਰਕਾਰ ਆ ਉਹਦੇ ਕੋਲੋਂ ਤੇ ਉਹਦੇ ਚਿੱਤਰਕਾਰ ਦੇ ਦੋ ਹੀ ਕਾਰਨੇ, ਇੱਕ ਤਾਂ ਉਹਨੇ ਨਿਊਕਲੀਅਰ ਹਥਿਆਰ ਸੀ ਜਿਹੜੇ ਉਹ ਵਾਪਸ ਕਰ ਦਿੱਤੇ, ਹੈ ਤਾਂ ਕਹਿ ਰਹੋ ਰੂਸ ਦੇ ਹੀ ਸੀ, ਰੂਸ ਦਾ ਹੱਕ ਸੀ ਕਿਉਂਕਿ ਉਹਨਾਂ ਨੇ ਤਾਂ
0: ਜੋ ਸਰਕਾਰ ਉਸ ਵੇਲੇ ਦੀ ਇਹਨੇ ਥੋੜੋ ਕੀਤੇ ਆ, ਓਲੈਂਸਕੀ ਨੇ ਥੋੜੋ ਕੀਤੇ ਆ, ਉਦੋਂ
1: ਨਹੀਂ। ਹਾਂਜੀ, ਇਹ ਤਾਂ ਉਦੋਂ ਹੀ ਜਦੋਂ 91 ਦੇ ਵਿਚ ਸੋਵੀਅਤ ਯੂਨੀਅਨ ਟੁੱਟੀ ਆ ਤੇ ਉਹਨਾਂ ਨੇ ਇਹ ਯੂਕਰੇਨ ਜਿਹੜਾ ਸੀਗਾ ਖਾਕ ਸਾਹਿਬ ਜੀ ਇੱਥੇ ਉਹ ਜਿਹੜੀ ਨਾ ਸੀਗੀ ਆਪਣੀ ਕੇ ਜੀ ਬੀ ਏਜੰਸੀ ਆ ਜਿਹੜੀ ਉਥੋਂ ਦੀ ਰੂਸ ਦੀ, ਉਹ ਖਾਕ ਸਾਹਿਬ ਜੀ ਬਹੁਤ ਹਰ ਇੱਕ ਬੰਦੇ ਦਾ ਧਿਆਨ ਰੱਖਦੇ ਸੀਗੇ ਉਹ, ਮਤਲਬ ਤਾਂ ਕਿ ਇਹ ਮੁਲਕ ਜਿਹੜਾ ਟੁੱਟ ਨਾ ਜਾਵੇ। ਤੇ ਮੈਂ ਜਦੋਂ ਉੱਥੇ ਗਿਆ 1971 ਦੀ ਗੱਲ ਆ, ਇਹ ਨਾ ਸੋਰੀ 1975 ਮਾਰਚ ਮਹੀਨੇ ਦੀ ਗੱਲ ਆ, ਤੇ ਉੱਥੇ ਖਾਕ ਸਾਹਿਬ ਜੀ ਉਹ ਬੜੀ ਪੂਰੀ ਐਨ ਉਹ ਰੱਖਦੇ ਸੀਗੇ ਹਰ ਬੰਦੇ ਤੇ। ਉੱਥੇ ਇਹ ਯੂਕਰੇਨ ਦੇ ਵਿਚ ਇਹ ਕਾਨੂੰਨ ਸੀਗਾ ਕਿ ਜੇ ਕੋਈ ਉਹਨਾਂ ਦੀ ਲੜਕੀ ਕਿਸੇ ਫੋਰਨ ਬੰਦੇ ਦੇ ਨਾਲ ਗੱਲਬਾਤ ਕਰਦੀ ਫੜੀ ਜਾਵੇ, ਤੁਹਾਨੂੰ ਪਹਿਲੀ ਵਾਰੀ ਵਾਰਨਿੰਗ, ਦੂਜੀ ਵਾਰੀ ਫੇਰ ਵਾਰਨਿੰਗ, ਤੀਜੀ ਵਾਰੀ ਉਹਦੇ ਸਿਰ ਤੇ ਔਸਰਾ ਲਾ ਦਿੰਦੇ ਸੀ ਉਹ।
0: ਇਹ ਯੂਕਰੇਨ ਦੇ ਵਿਚ ਏਦਾਂ ਹੁੰਦਾ ਸੀ?
1: ਹਾਂਜੀ, ਯੂਕਰੇਨ ਦੇ ਵਿਚ ਏਦਾਂ ਹੁੰਦਾ ਸੀ,
0: ਕੋਈ ਵੀ ਕੰਟਰੀ ਦਾ ਵੀ ਹੋਵੇ, ਕੋਈ
1: ਬਾਹਰਲਾ। ਹਾਂਜੀ। ਅੱਛਾ, ਹੁਣ ਕੀ ਆ ਭਾਰਤ ਦੇ ਵਿਚ ਖਾਕ ਸਾਹਿਬ ਜੀ, ਜਦੋਂ ਆਪਣੇ ਸਾਡਾ ਸਮਾਂ ਸੀਗਾ, ਤੁਸੀਂ ਵੀ ਸ਼ਾਇਦ ਇਹ ਗੱਲਾਂ ਸੁਣੀਆਂ ਹੋਣੀਆਂ, ਉਦੋਂ ਜਿਹੜੀਆਂ ਬਜੁਰਗ ਮਾਤਾ ਹੁੰਦੀਆਂ ਸੀ ਉਹ ਕੋਈ ਛੋਟੀ ਬੱਚੀਆਂ ਤੁਹਾਨੂੰ ਪਤਾ ਪੇਲਤ ਕਰਦੀਆਂ ਹੁੰਦੀਆਂ ਕੋਈ ਨਾ ਕੋਈ, ਤੇ ਉਹਨੂੰ ਇੱਕ ਗਾਲ ਕੱਢਦੀਆਂ ਹੁੰਦੀਆਂ, ਹੱਡ ਨੀ ਸੁਰਮੁਨੀਏ, ਸਿਰਮੁਨੀਏ ਕਹਿੰਦੀਆਂ ਹੁੰਦੀਆਂ ਨਾ ਸਿਰਮੁਨੀਏ। ਇਹ ਕਹਾਵਤ ਉਥੋਂ ਹੀ ਚੱਲੀ ਹੋਈ ਆ। ਉਹਨਾਂ ਜਦੋਂ ਪੁਰਾਣੇ ਸਮੇਂ ਦੇ ਵਿਚ ਜਿਹੜੀ ਇਸ ਤਰ੍ਹਾਂ ਦੀ ਔਰਤ ਹੁੰਦੀ ਸੀਗੀ ਉਹਨੂੰ ਉਹਦਾ ਉਹ ਸਿਰ ਮੁੰਨ ਦਿੰਦੇ ਹੁੰਦੇ ਸੀਗੇ, ਸੋ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਉੱਥੇ ਸੀਗਾ। ਸੋ ਮੈਨੂੰ ਇਹ ਲੱਗਦਾ ਸੀਗਾ ਵੀ ਇਹਨਾਂ ਦੇ ਉੱਤੇ ਜਿਹੜੀ ਕੋਈ ਨਾ ਕੋਈ ਗਵਰਨਮੈਂਟ, ਪਰ ਮੈਨੂੰ ਉਸ ਵੇਲੇ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ ਕਿ ਯੂਕਰੇਨ ਵੱਖਰਾ, ਸਾਨੂੰ ਤਾਂ ਖਾਸਾ ਹੀ ਸਾਰਾ ਰੂਸੇ ਦੀ ਦਾ ਹੁੰਦਾ ਸੀ, ਉਸ ਵੇਲੇ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਸੀਗਾ। ਸੋ ਉੱਥੇ ਜਿਹੜੀ ਸਖਤੀ ਤਾਂ ਸੀ, ਔਰ ਦੂਸਰੀ ਗੱਲ ਇਹ ਸੀਗੀ ਕਿ ਉਸ ਦੇਸ਼ ਦੇ ਵਿਚ ਖਾਕ ਸਾਹਿਬ ਜੀ ਬਾਹਰ ਨੀ ਤੁਸੀਂ ਕੋਈ ਚੀਜ਼ ਜਿਹੜੀ ਨਾ ਮਾਲਬੋ ਦੀਆਂ ਸਿਗਟਾਂ, ਉੱਥੇ ਤਾਂ ਜਿਹੜਾ ਇੱਦਾਂ ਦਾ ਸੀਗਾ ਵੀ ਮੈਂ ਤੁਹਾਨੂੰ ਆਪਣੀ ਉਦਾਹਰਨ ਦਿੰਦਾ ਖਾਕ ਸਾਹਿਬ ਜੀ, ਇੱਕ ਡਾਲਰ 10 ਸੈਂਟ ਜਿਹੜੇ ਹੁੰਦੇ ਆ ਨਾ, ਇੱਕ ਡਾਲਰ ਤੇ 10 ਸੈਂਟ ਆਪਣੇ ਅਮਰੀਕਨ ਡਾਲਰ ਦੇ, ਉਹਨਾਂ ਦਾ ਇੱਕ ਕਾਰਟਨ ਸਿਗਟਾਂ ਦਾ ਆਉਂਦਾ ਸੀ ਜਿਹਦੇ ਵਿਚ 10 ਡੱਬੀਆਂ ਹੁੰਦੀਆਂ, ਸਾਨੂੰ ਛਿਪ ਚੋਂ ਮਿਲਦਾ ਸੀਗਾ। ਉਹ ਵਾਰ 40, 45, 42, 43 ਰੂਬਲ ਦਾ ਵਿਕਦਾ ਸੀ, ਇੱਕ ਡਾਲਰ ਦਾ ਲੈ ਕੇ 40 ਰੂਬਲ ਦਾ, 35 ਰੂਬਲ ਦਾ, ਜਾਣੀ ਜਿੱਦਾਂ ਵੀ ਤੁਹਾਡਾ ਦਾਲ ਲੱਗ ਗਿਆ ਉਹ ਵਿਕ ਜਾਂਦਾ ਸੀ ਬਾਹਰ। ਅੱਛਾ, ਹੁਣ ਖਾਕ ਸਾਹਿਬ ਜੀ ਉਹ ਜਿਹੜਾ ਇੱਕ ਰੂਬਲ ਉਸ ਵੇਲੇ ਸੀਗਾ, ਉਹ ਜੇ ਆਪਾਂ ਡਾਲਰ ਲਈਏ ਤਾਂ ਉਹ ਸਿਰਫ ਰੂਬਲ ਦੇ 65 ਪੈਸੇ ਬਣਦੇ ਹੁੰਦੇ ਸੀ। ਹਾਂਜੀ, ਸੋ ਇਹ ਬਾਹਰਲੀਆਂ ਚੀਜ਼ਾਂ ਉਹ ਉੱਥੇ ਜਾਣ ਨਹੀਂ ਸੀ ਦਿੰਦੇ, ਤੇ ਲੋਕ ਆ ਤੁਹਾਨੂੰ ਪਤਾ ਵੀ ਪਾਗਲ ਪੰਟੀ ਹੁੰਦੀ ਆ, ਸ਼ੋਸ਼ੇ ਬੋਸ਼ੇ ਵੱਲ ਲੋਕ ਦੌੜਦੇ ਆ, ਤੇ ਉਹ ਵੀ ਸ਼ੋਸ਼ੇ ਬੋਸ਼ੇ ਉੱਤੇ ਆ ਚਿਊ ਗਮ ਹੋਈਆਂ, ਲਕਸ ਦਾ ਸਾਬਣ ਹੋਇਆ, ਜਾਂ ਇਹ ਮਾਲਬੋਰੋ ਦੀਆਂ ਸਿਗਟਾਂ ਜਾਂ ਹੋਰ ਇਹ ਚੀਜ਼ਾਂ ਉਹ ਅੰਦਰ ਨਹੀਂ ਸੀ ਜਾਣ ਦਿੰਦੇ ਰੂਸ ਦੇ, ਕਿਉਂਕਿ ਉਹ ਉਹਨਾਂ ਦਾ ਦੇਖੋ ਖਾਕ ਸਾਹਿਬ ਜੀ ਇਹ ਸੀਗਾ ਵੀ ਸਿਗਟ ਤੁਹਾਡੇ ਵਾਸਤੇ ਮਾੜੀ ਆ, ਹਾਨੀ ਕਰਕੇ ਹਰ ਪੈਕ ਦੇ ਉੱਤੇ ਲਿਖਿਆ ਆ ਵੀ ਜੇ ਤੁਸੀਂ ਫੇਰ ਵੀ ਨਹੀਂ ਟਾਲਣਾ ਤੁਸੀਂ ਮਰਨਾ ਹੀ ਆ, ਤਾਂ ਫਿਰ ਇੱਕ ਬ੍ਰਾਂਡ ਅਸੀਂ ਰੱਖਣਾ ਇਹ ਪੀ ਕੇ ਮਰੀ ਜਾਓ, ਅਸੀਂ ਤੁਹਾਨੂੰ 3600 ਬ੍ਰਾਂਡ ਅਮਰੀਕਾ ਵਾਂਗੂ ਨਹੀਂ ਦੇਣੀ। ਇਹ ਉਹਨਾਂ ਦੀ ਪਾਲਿਸੀ ਸੀਗੀ, ਰਾਜਨੀਤੀ ਦੀ ਇਹ ਪਾਲਿਸੀ ਸੀਗੀ। ਸੋ ਇਹਨਾਂ ਚੀਜ਼ਾਂ ਤੋਂ ਉੱਥੇ ਜਿਹੜੇ ਲੋਕ ਸੀਗੇ ਉਹ ਦੁਖੀ ਤਾਂ ਕਾਹਦੇ, ਉਹਨੂੰ ਰੋਜੀ ਰੋਟੀ ਸਾਰਿਆਂ ਨੂੰ ਮਿਲਦੀ ਸੀ, ਖੁਸ਼ ਸੀਗੇ, ਪਰ ਬੰਦਾ ਜਿਹੜਾ ਹੁਣ ਆਪਣੇ ਭਾਰਤ ਵਿਚ ਵੀ ਦੇਖ ਲਓ ਲੋਕ ਜ਼ਮੀਨਾਂ ਵੇਚ ਕੇ ਉਹ ਸੋਚੀਆਂ ਦੋਸਤਾਂ।
0: ਚੀਮਾ ਸਾਹਿਬ ਰੁਕੋ, ਜਿਸ ਟਾਈਮ ਤੇ ਤੁਸੀਂ ਗਏ ਆ ਉਦੋਂ ਰਸ਼ੀਆ ਇਕੱਠਾ ਸੀ ਨਾ?
1: ਹਾਂਜੀ, ਸੋਵੀਅਤ ਯੂਨੀਅਨ ਇਕੱਠੀ ਸੀ।
0: ਹਾਂਜੀ, ਬਿਲਕੁਲ ਸਹੀ ਕਹਿ ਰਿਹਾ। ਤੇ ਉਸ ਵੇਲੇ ਜਿਹੜੀ ਉੱਥੇ ਦੀ ਸਿਸਟਮ ਸੀ ਰਸ਼ੀਆ ਦਾ, ਉਦੋਂ ਜਿਹੜੇ ਆਮ ਲੋਕ ਕੰਮ ਕਰਦੇ ਸੀ ਉਹ ਸਰਕਾਰ ਲਈ ਕਰਦੇ ਸੀ ਜਾਂ ਪ੍ਰਾਈਵੇਟ ਕੰਪਨੀਆਂ ਚ ਵੀ ਸੀ, ਜਾਂ ਸੁਣਿਆ ਕਿ ਉਹਨਾਂ ਨੂੰ ਉਸ ਵੇਲੇ ਕੰਮ ਲਿਆ ਜਾਂਦਾ ਸੀ ਤੇ ਉਹਨਾਂ ਨੂੰ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਸੀ, ਕੰਟੀਨਾ ਸੀ ਉੱਥੋਂ ਖਾਓ ਤੇ ਪੈਸਾ ਕੋਈ ਨੀ, ਏਦਾਂ ਹੁੰਦਾ?
1: ਨਹੀਂ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਸੀ, ਏਦਾਂ ਦੀ ਕੋਈ ਗੱਲ ਨਹੀਂ ਖਾਕ ਸਾਹਿਬ ਜੀ ਸੀਗੀ ਉੱਥੇ, ਇਹ ਸਿਸਟਮ ਜਿਹੜਾ ਸੀਗਾ ਉਹ ਏਦਾਂ ਦਾ ਸੀਗਾ। ਤੁਹਾਡੀ ਦੇਖੋ ਖਾਕ ਸਾਹਿਬ ਜੀ ਉਹਨਾਂ ਦਾ ਸਿਸਟਮ ਸੀਗਾ ਜਿਹੜਾ ਉਹ ਇਹ ਸੀਗਾ ਕਿ ਤੁਹਾਡਾ ਪਰਿਵਾਰ ਹੈਗਾ, ਤੁਹਾਡੇ ਕਿੰਨੇ ਬੱਚੇ ਆ, ਉਸ ਹਿਸਾਬ ਨਾਲ ਤੁਹਾਨੂੰ ਉਹਨਾਂ ਨੇ ਅਪਾਰਟਮੈਂਟ ਦੇ ਦੇਣੀ ਹੈ।
0: ਅੱਛਾ ਜੀ,
1: ਅਪਾਰਟਮੈਂਟ ਦੇ ਦੇਣੀ, ਉਹਦਾ ਕਿਰਾਇਆ ਤੁਹਾਡਾ ਕੋਈ ਨੀ, ਕਿਉਂਕਿ ਉਹ ਗਵਰਨਮੈਂਟ ਦੀ ਪ੍ਰੋਪਰਟੀ ਆ।
0: ਠੀਕ ਹੈ,
1: ਜਿੰਨਾ ਚਿਰ ਤੁਸੀਂ ਉੱਥੇ ਰਹਿਣਾ ਹੈ ਉਨਾ ਚਿਰ ਰਹੋਗੇ, ਜੇ ਤੁਹਾਡਾ ਪਰਿਵਾਰ ਫਿਰ ਗਾਹਾਂ ਖਿਲਰ ਗਿਆ, ਵੱਧ ਹੋ ਗਿਆ, ਤੁਹਾਨੂੰ ਹੋਰ ਅਪਾਰਟਮੈਂਟ ਦੇ ਦੇਣਗੇ, ਬੱਸਾਂ ਤੁਹਾਡੀਆਂ ਫ੍ਰੀ ਆ, ਤੁਹਾਨੂੰ ਉਹਦੇ ਚੋਂ ਕੋਈ ਪੈਸੇ ਪੂਸੇ ਕੋਈ ਨੀ ਲੱਗਦੇ, ਹਰੇਕ ਚੀਜ਼ ਤਕਰੀਬਨ ਫ੍ਰੀ ਸੀ, ਐਜੂਕੇਸ਼ਨ ਆ ਜਿਹੜੀ ਉਹ ਤੁਹਾਡੀ ਫ੍ਰੀ ਆ, ਤੇ ਜਿਹੜੀ ਮੈਡੀਸਨ ਆ ਉਹ ਸਾਰੀ ਦੀ ਸਾਰੀ ਤੁਹਾਡੀ ਫ੍ਰੀ ਆ, ਕੋਈ ਪੈਸਾ ਨੀ ਲੱਗਦਾ। ਜਾਣੀ ਕਿ ਜਿਹੜਾ ਉਹ ਨਾ ਬੇਸ ਉਹਨਾਂ ਦੀ ਪੇ ਸੀਗੀ ਇੱਕ, ਭਾਈ ਤੈਨੂੰ ਭਾਈ ਅਸੀਂ $200 ਦੇਣਾ, ਇਹ $200 ਤੇਰੀ ਰੋਟੀ ਵਾਸਤੇ, ਤੇਰੇ ਵੋਦਕਾ ਪੀਣ ਵਾਸਤੇ, ਤੇਰੇ ਕੱਪੜਿਆਂ ਵਾਸਤੇ, ਬਾਕੀ ਖਰਚਾ ਜਿਹੜਾ ਤੈਨੂੰ ਕੋਈ ਕਰਨ ਦੀ ਲੋੜ ਨੀ,
0: ਬਾਕੀ ਸਭ ਕੁਝ ਫ੍ਰੀ ਆ,
1: ਬਾਕੀ ਸਭ ਕੁਝ ਫ੍ਰੀ ਆ ਬਿਲਕੁਲ। ਹੁਣ ਉਹਦੇ ਨਾਲ ਇਹ ਵੀ ਸੀਗਾ ਕਿ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਕਾਕਸ਼ਾ, ਵੀ ਜੇ ਇੱਕ ਬੰਦਾ ਇੰਜੀਨੀਅਰ ਆ, ਸਿਵਲ ਇੰਜੀਨੀਅਰ ਲਾ ਲਓ, ਉਹਦੇ ਕੋਈ ਪੁਲ ਬਣਦਾ ਆ, ਪੁਲ ਬਣਦਾ ਜਿੱਥੇ ਉਹ ਰਹਿੰਦਾ, ਪੁਲ ਉਥੋਂ 150 ਮੀਲ ਦੂਰ ਜਾਂ 50 ਕਿਲੋਮੀਟਰ ਜਾਂ 100 ਕਿਲੋਮੀਟਰ ਦੂਰ ਆ, ਉਹਨੂੰ ਉਥੋਂ ਦੀ ਗੌਰਮੈਂਟ ਕੀ ਕਰਦੀ ਸੀ, ਭਾਈ ਆਹ ਹੈਗੀਆਂ ਚਾਬੀਆਂ ਤੇ ਆਹ ਤੇਰੀ ਖੜੀ ਆ ਗੱਡੀ, ਤੇ ਉੱਥੇ ਹੈਗਾ ਗੈਸ ਸਟੇਸ਼ਨ, ਉੱਥੇ ਹੈਗਾ ਮਕੈਨਿਕ, ਉੱਥੇ ਉਹ ਟਾਇਰ ਪਾਉਣ ਵਾਲਾ ਬੰਦਾ ਆ, ਇਹਨੂੰ ਕੋਈ ਗੱਡੀ ਦੀ ਖਰਾਬੀ ਹੋਵੇ ਤੂੰ ਉੱਥੇ ਲਿਜਾ ਕੇ ਖੜ ਦੇਣੀ, ਤੇਰਾ ਪੈਸਾ ਕੋਈ ਨੀ ਲੱਗਣਾ।
0: ਉਹੀ ਗੱਲ ਹੋ ਗਈ ਜਿਹੜੀ ਮੈਂ ਕਹਿ ਰਿਹਾ ਸੀ ਨਾ।
1: ਹਾਂਜੀ ਬਿਲਕੁਲ। ਹਾਂ, ਹੁਣ ਜਿੱਦਣ ਤੁਸੀਂ ਰਿਟਾਇਰ ਹੋ ਗਏ, ਉਹ ਕਹਿੰਦੇ ਭਾਈ ਚਾਬੀਆਂ ਦੇ ਦੇ, ਗੱਡੀ ਤੇਰੀ ਨੀ, ਗੱਡੀ ਗਵਰਨਮੈਂਟ ਦੀ ਆ,
0: ਆਰਾਮ ਕਰ ਕਰ,
1: ਤੂੰ ਆਰਾਮ ਕਰ, ਉਹਨੂੰ ਪੈਨਸ਼ਨ ਨੀ ਮਿਲੀ ਜਾਣੀ, ਜਿਹਦੇ ਨਾਲ ਉਹ ਰੱਜ ਕੇ ਵੋਦਕਾ ਪੀ ਸਕਦਾ, ਰੱਜ ਕੇ ਕੱਪੜੇ ਪਾ ਸਕਦਾ, ਇਸ ਤਰ੍ਹਾਂ ਦੀਆਂ ਸਹੂਲਤਾਂ ਉੱਥੇ ਹੈਗੀਆਂ ਸੀ। ਫਿਰ ਬਕਾਇਦਾ ਸਾਲ ਬਾਅਦ ਉਹਨਾਂ ਨੂੰ ਛੁੱਟੀ ਮਿਲਦੀ ਸੀਗੀ, ਜਿਹਦੇ ਵਿੱਚ ਇਹ ਹੁੰਦਾ ਸੀਗਾ ਤੁਸੀਂ ਸਾਰੀ ਸੋਵੀਅਤ ਯੂਨੀਅਨ ਜਿੱਥੇ ਮਰਜ਼ੀ ਜਾਓ, ਟ੍ਰੇਨਾਂ ਦੀਆਂ ਟਿਕਟਾਂ ਫ੍ਰੀ, ਸਾਰਾ ਕੁਝ, ਬਹੁਤ ਸਹੂਲਤਾਂ ਸੀਗੀਆਂ। ਪਰ ਜਿਹੜਾ ਆਹ ਨਾ ਚਮਕਦਮ ਕਿਹਾ, ਇਹ ਨੀ ਸੀ, ਹੈ
0: ਬਿਲਕੁਲ।
1: ਹਾਂਜੀ,
0: ਸਿੰਪਲ ਜ਼ਿੰਦਗੀ ਸੀ,
1: ਸਿੰਪਲ ਜ਼ਿੰਦਗੀ,
0: ਚੀਜ਼ ਦੀ ਨੀ ਹੈ, ਖਾਣ ਪੀਣ ਵੱਲੋਂ, ਕੱਪੜੇ ਵੱਲੋਂ, ਹਰ ਚੀਜ਼ ਵੱਲੋਂ ਕੁਛ, ਕੋਈ ਮਸਲਾ ਨੀ,
1: ਕੋਈ ਮਸਲਾ ਹੀ ਨੀ ਹੈ ਖਾਕ ਸਾਹਿਬ, ਕੋਈ ਮਸਲਾ ਹੀ ਨੀ। ਜਿਹੜੇ ਲੋਕ ਉਥੋਂ ਸੋਵੀਅਤ ਯੂਨੀਅਨ ਦੇ ਨਾਲ ਟੁੱਟ ਕੇ ਆਏ ਉਹ ਇੱਥੇ, ਉਹ ਕਈ ਲੋਕ ਤਾਂ ਉਹ ਕਹਿੰਦੇ ਯਾਰ ਇਹ ਸਾਲ ਕੋਈ ਲਾਇਕ ਹੈ, ਕਹਿੰਦੇ ਉੱਥੇ ਵਧੀਆ ਸੀ, ਪਰ ਉਹ ਬੰਦੇ ਨੂੰ ਜਿੱਦਾਂ ਉਹ ਕਹਿੰਦੇ ਨਾ ਦੂਜੇ ਦੀ ਥਾਲੀ ਦੇ ਵਿੱਚ ਲੱਡੂ ਜਿਹੜਾ ਉਹ ਬੜਾ ਲੱਗਦਾ, ਇਹ ਜਿਹੜੀ ਉਹ ਸੀਗੀ ਪ੍ਰੋਬਲਮ ਉਹਨਾਂ ਨੂੰ, ਹੋਰ ਕੋਈ ਗੱਲ ਨੀ। ਤੇ ਆਪਾਂ ਸੀਗੇ ਹੁਣ ਖਬਰ ਜਿਹੜੀ ਆਪਾਂ ਕਰਨੀ ਅੱਗੇ, ਉਹ ਅਮਰੀਕਾ ਤੇ ਇਜ਼ਰਾਇਲ ਵਿੱਚ ਜਿਹੜਾ ਸਮਝੌਤਾ ਕਰਵਾਉਣ ਵਿੱਚ ਪਾਕਿਸਤਾਨ ਜਿਹੜੀ ਆ ਉਹ ਕਾਫੀ ਖਰਚਾ, ਵੀ ਤੁਹਾਨੂੰ ਪਤਾ ਪਈ
0: ਉਹ ਕੰਮ ਖਤਮ ਹੋ ਗਿਆ, ਹੁਣ ਉਹਨਾਂ ਨੇ ਫੇਰ ਕੋਸ਼ਿਸ਼ ਕਰ ਰਹੇ।
1: ਹਾਂਜੀ ਹਾਂਜੀ, ਉਹ ਹੁਣ ਹੁਣ ਕੀ ਆ ਕਿ ਅੱਜ ਜਿਹੜੇ ਆ ਪਾਕਿਸਤਾਨ ਦੇ ਹੈਗੇ ਆਪਣੇ ਮਿਲਟਰੀ ਦੇ ਅਫਸਰ, ਉਹਨਾਂ ਦਾ ਨਾਮ ਵੀ ਗਾਹਾਂ ਜਾ ਕੇ ਆਉਣਾ ਆ, ਉਹ ਖਾਕ ਸਾਹਿਬ ਜੀ ਉੱਥੇ ਗਏ ਆ ਇਰਾਨ, ਉਹ ਇਰਾਨ ਗਏ ਆ ਤੇ ਇਰਾਨ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਉਹ ਕਰਨ ਗਏ ਆ, ਤੇ ਉੱਥੋਂ ਹੁਣ ਟਰੰਪ ਸਾਹਿਬ ਨੇ ਵੀ ਕਹਿ ਤਾ, ਆਪਾਂ ਖਬਰ ਦੇ ਵਿੱਚ ਗਾਹਾਂ ਜਾ ਕੇ ਕਰਦੇ ਆ ਗੱਲ।
0: ਹੁਣ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਮੈਂ ਬਾਹਰ ਨਿਕਲ ਆਵਾਂ ਇਹਦੇ ਵਿੱਚੋਂ, ਸਭ ਕੁਝ ਛੱਡ ਛੁੱਟ ਕੇ ਇਸਰਾਇਲ ਤੇ ਤੁਸੀਂ ਲੜੋ ਜੋ ਕਰਨਾ ਕਰੋ, ਤੇ ਕਿਉਂਕਿ ਹੁਣ ਜਿਹੜਾ ਚਾਈਨਾ ਵਾ ਉਹ ਵੀ ਖੁੱਲ ਕੇ ਸਪੋਰਟ ਦੇ ਵਿੱਚ ਆ ਗਿਆ।
1: ਬਿਲਕੁਲ ਬਿਲਕੁਲ ਬਿਲਕੁਲ,
0: ਟਰੰਪ ਸਾਹਿਬ ਨੇ ਕਿਹਾ ਸੀ ਨਾ ਕਿ ਅਸੀਂ ਇੱਥੋਂ ਕੋਈ ਲੰਘਣ ਨਹੀਂ ਦੇਣਾ ਜਹਾਜ਼, ਤੇ ਯੇ ਹੋਣਾ ਵੋ ਹੋਣਾ, ਉਹ ਵੀ ਲੋਕੀ ਨਗਾਈ ਜਾ ਰਿਹਾ ਟਰੰਪ ਸਾਹਿਬ।
1: ਹਾਂਜੀ,
0: ਬੈਕਅਪ ਹੋ ਗਿਆ ਕੰਮ।
1: ਬਿਲਕੁਲ ਬਿਲਕੁਲ, ਹੁਣ ਟਰੰਪ ਸਾਹਿਬ ਦੀ ਇਸ ਵੇਲੇ ਪ੍ਰੋਬਲਮ ਖਾਕ ਸਾਹਿਬ ਦੀ ਇਹ, ਉਹ ਨਿਕਲਣਾ ਚਾਹੁੰਦੇ ਆ, ਪਰ ਉਹ ਜਿਹੜੇ ਆ ਉਹ ਅਮਰੀਕਨ ਪਰਜਾ ਆ, ਜਾਂ ਜਿਹੜੇ ਦੁਨੀਆਂ ਦੇ ਕੰਟਰੀ ਆ, ਦੇਖੋ ਸਾਰਾ ਯੂਰਪ ਵੀ ਉਹਦੇ ਖਿਲਾਫ਼ ਆ, ਇੱਥੇ ਦੀ ਵੀ ਪਰਜਾ ਖਿਲਾਫ਼ ਆ, ਉਹ ਜਿਹੜੇ ਆ ਹੁਣ ਉਹ ਇੱਕੋ ਗੱਲ ਤੇੜੇ ਹੋਏ ਆ ਕਿ ਜਿਹੜਾ ਦੁਨੀਆਂ ਦੇ ਵਿੱਚ ਮੇਰਾ ਪ੍ਰਤੀਬਿੰਬ ਜਿਹਨੂੰ ਆਪਾਂ ਕਹਿੰਦੇ ਇੱਦਾਂ ਦਾ ਹੋਵੇ, ਮੈਂ ਜੇਤੂ ਹਾਂ ਇਸ ਲੜਾਈ ਦਾ,
0: ਬਸ ਇਹ ਕੈਦ ਰਾਣ ਹੀ ਖੁਦ ਕੈਦ ਵਿੱਚ ਤੁਸੀਂ ਜਿੱਤ ਗਏ,
1: ਤੁਸੀਂ ਜਿੱਤ ਗਏ, ਬਸ ਇੱਥੇ ਓੜਿਆ ਹੋਇਆ, ਹੋਰ ਕੋਈ ਗੱਲ ਨਹੀਂ,
0: ਗੱਲ ਇੰਨੀ ਆ, ਹੋਰ ਕੁਛ ਨਹੀਂ ਹੈ।
1: ਹਾਂਜੀ, ਗੱਲ ਇੰਨੀ ਆ, ਇੱਥੇ ਓੜਿਆ ਹੋਇਆ, ਉਹ ਦੁਨੀਆਂ ਨੂੰ ਦਿਖਾਲਣ ਦੀ ਕੋਸ਼ਿਸ਼ ਕਰਦਾ ਆ, ਪਰ ਉਹ ਜਿੱਧਰ ਵੀ ਜਾਂਦਾ ਉਹਨੂੰ ਮਾਰ ਪੈਂਦੀ ਆ, ਜਿੱਦਾਂ ਤੁਸੀਂ ਹੁਣ ਉਹ ਜਹਾਜ਼ਾਂ ਦੀ ਗੱਲ ਕਰਕੇ ਦੇ ਰਹੇ ਆ, ਉਹ ਉੱਥੇ ਕਹਿੰਦਾ ਆ ਵੀ ਮੈਂ ਆਹ ਕਰ ਦਊਂ ਆਹ, ਤਾਂ ਨਹੀਂ ਉਹ ਜਹਾਜ਼ ਬੇਚਦੀ ਲੰਘਦੇ ਜਾਂਦੇ ਆ,
0: ਲੰਘਦੇ ਜਾਂਦੇ ਬਿਲਕੁਲ।
1: ਹਾਂਜੀ, ਤੇ ਇਹ ਜਿਹੜੀ ਹੁਣ ਲੜਾਈ ਇਹਦੇ ਵਿੱਚ ਸਮਝੌਤਾ ਕਰਾਉਣ ਵਿੱਚ ਜਿਹੜੀਆਂ ਪਾਕਿਸਤਾਨ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ, ਤੇ ਉਹ ਉੱਥੇ ਗਏ ਹੋਏ ਆ, ਤੇ ਉਹਨਾਂ ਨੂੰ ਹੁਣ ਜਿਹੜਾ ਮੈਨੂੰ ਲੱਗਦਾ, ਕਿਉਂਕਿ ਟਰੰਪ ਨੇ ਵੀ ਜਿਹੜਾ ਖਾਕ ਸਾਹਿਬ ਜੀ ਉਹ ਕਹਿ ਤਾ ਕਿ ਇਹ ਜਿਹੜਾ ਫੈਸਲਾ ਇਸ ਵੇਲੇ ਆ ਜਿਹੜਾ ਉਹ ਸੰਭਵ ਹੈਗਾ, ਕਹਿਣ ਦਾ ਮਤਲਬ ਪੋਸੀਬਲ ਹੈਗਾ ਆ,
0: ਹੋ ਜਾਵੇ ਗੱਲ ਮੁੱਕੇ ਜੀ ਭਾਜੀ,
1: ਗੱਲ ਮੁੱਕੇ ਬਿਲਕੁਲ ਬਿਲਕੁਲ। ਖਾਕਸਾ ਜੀ
0: ਉਧਰ ਤੁਰਕੀ ਵੀ ਜਿਹੜਾ ਉਹ ਪੈਰਡ ਆ ਗਿਆ ਜੀ, ਕਹਿੰਦਾ ਮੈਂ ਆ ਜਾਓ ਫਿਰ ਮੈਂ ਵੀ ਤਿਆਰ ਆ ਤੁਹਾਡੇ ਨਾਲ ਇਸਰਾਇਲ।
1: ਹਾਂਜੀ ਬਿਲਕੁਲ ਬਿਲਕੁਲ, ਤੇ ਕਿਉਂਕਿ ਇਰਾਨ ਉੱਪਰ ਮਾਲੀ ਹਾਲਤ ਦਾ ਜਿਹੜਾ ਉਹ ਇਹ ਪਾਉਣਾ ਚਾਹੁੰਦੇ ਸੀ ਟਰੰਪ ਸਾਹਿਬ, ਤੇ ਉਹ ਵੀ ਇਹਨਾਂ ਦੀ ਗੱਲ ਆ ਜਿਹੜੀ ਪੂਰੀ ਭੁੱਗੀ, ਇਹ ਚਾਹੁੰਦੇ ਸੀਗੇ ਵੀ ਮੈਂ ਉਹਦਾ ਤੇਲ ਆ ਜਿਹੜਾ ਉੱਥੋਂ ਬਿਲਕੁਲ ਬਾਹਰ ਜਾਣਾ ਬੰਦ ਕਰ ਦਊਂਗਾ, ਇਹ ਸੀਗਾ ਮਕਸਦ ਕਿਉਂਕਿ ਦੇਖੋ ਕਾਕ ਸਾਹਿਬ ਜੀ ਉਹ ਜਿਹੜਾ ਗਲਫ ਆ ਨਾ ਜਿਹੜਾ ਪੱਛਮੀ ਗਲਫ ਜਿਹਨੂੰ ਕਹਿੰਦੇ ਉਹਦੇ ਵਿੱਚ ਤਾਂ ਇਹ ਜਾ ਨਹੀਂ ਸਕਦਾ ਅੱਛਾ ਉਹ ਹੁਣ ਛੇਪੇ ਦੇ ਬਾਹਰ ਜਿੱਥੇ ਓਪਨ ਵਾਟਰ ਆ ਉੱਥੇ ਖੜੇ ਆ ਤੇ ਉਥੋਂ ਇਹਨਾਂ ਨੂੰ ਉਹਨਾਂ ਨੂੰ ਇਹ ਵਾਰਨਿੰਗ ਵੂਰਨਿੰਗ ਦਿੰਦੇ ਆ ਉਹ ਜਿਹੜੇ ਡਰ ਜਾਂਦਾ ਉਹ ਪਿੱਛੇ ਮੋੜ ਜਾਂਦਾ ਤੇ ਜਿਹੜੇ ਨਹੀਂ ਡਰਦੇ ਉਹ ਆਪਣੇ ਲੈ ਜਾਂਦੇ ਆ ਜਹਾਜ਼ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਉੱਥੇ ਬਣੀ ਹੋਈ ਆ ਦਬਕੇ ਛਾਪਕੇ ਚੱਲ ਰਹੇ ਆ ਖੱਕ ਸਾਹਿਬ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਦਬਕਿਆਂ ਤੋਂ ਗੱਲ ਆ ਜਿਹੜੀ ਹੁਣ ਟਰੰਪ ਸਾਹਿਬ ਦੇ ਹੱਥੋਂ ਨਿਕਲ ਚੁੱਕੀ ਆ ਤੇ ਇਧਰ ਜਿਹੜਾ ਇੰਟਰਨਲ ਅਮਰੀਕਾ ਦੀ ਇੰਟਰਨਲ ਹਾਲਾਤ ਆ ਜਿਹੜੇ ਇਹ ਵੀ ਟਰੰਪ ਦੇ ਉੱਪਰ ਕਾਫੀ ਜਿਹੜਾ ਉਹ ਦਬਾਅ ਪਾ ਰਹੇ ਆ
0: ਬਿਲਕੁਲ ਪੈ ਰਿਹਾ ਜੀ ਅਮਰੀਕਾ ਚੋਂ ਹੀ ਪੈ ਰਿਹਾ ਜੀ ਬਹੁਤ ਵੱਡਾ
1: ਹਾਂਜੀ ਬਿਲਕੁਲ ਤੇ ਇਹ ਹੁਣ ਜਿਹੜੀ ਆ ਖੱਕ ਸਾਹਿਬ ਜੀ ਮਸਲਾ ਜਿਹੜਾ ਕਾਫੀ ਉਲਝਿਆ ਹੋਇਆ ਆ ਤੇ ਟਰੰਪ ਨੂੰ ਆਪਣੀ ਜਿਹੜੀ ਆ ਸਰਦਾਰੀ ਦਾ ਹੰਕਾਰ ਅਤੇ
0: ਬਣੇਗਾ ਫਿਰ ਜੇ ਟਰੰਪ ਸਾਹਿਬ ਬੈਕਅਪ ਹੋ ਗਿਆ ਅਮਰੀਕਾ ਬੈਕਅਪ ਹੋ ਗਿਆ ਤੇ ਫਿਰ ਇਸਰਾਇਲ ਦਾ ਕੀ ਬਣੇਗਾ
1: ਇਜ਼ਰਾਇਲ ਦਾ ਖੱਕ ਸਾਹਿਬ ਜੀ ਹੁਣ ਇਜ਼ਰਾਇਲ ਆ ਜਿਹੜਾ ਉਹਨੂੰ ਫਿਰ ਉਹ 1967 ਦੇ ਵਿੱਚ ਜਿਹੜਾ ਸਮਝੌਤਾ ਹੋਇਆ ਸੀਗਾ ਉਹ ਫਿਰ ਉਹਦੀ ਟੈਰੀਟੋਰੀ ਮੋੜਨੀ ਪਊਗੀ
0: ਉਧਰ ਉਹਨੇ ਵੀ ਕਹਿਤਾ ਰਸ਼ੀਆ ਨੇ ਪੁੱਤਰ ਨੇ ਵੀ ਕਹਿਤਾ ਕਿ ਮੈਂ ਆ ਕੇ ਫਲਸਤੀਨ ਦੇ ਵਿੱਚ ਡੇਰੇ ਲਾ ਲੈਣੇ ਆ ਤੇ ਮੈਂ ਦੇਖਾਂ ਕਿਹੜਾ ਮੈਨੂੰ ਡੱਕਦਾ
1: ਬਿਲਕੁਲ
0: ਹਨਾ ਫਿਰ ਜੇ ਇਸਰਾਇਲੀ ਬਦਮਾਸ਼ੀ ਦਿਖਾਈ ਜਾਣੀ ਇਸਰਾਇਲ ਨੇ ਟੋਟਲੀ ਫਿਰ ਤੇ ਕੋਈ ਨਾਲ ਹੋਰ ਜਿੱਦਾਂ ਹੁਣ ਤੁਰਕੀ ਨਾਲ ਜੁੜ ਗਿਆ ਜਾਂ ਕੋਈ ਹੋਰ ਜੁੜ ਗਿਆ ਫਿਰ ਇਸਰਾਇਲ ਨੂੰ ਨਾ ਪਤਾ ਕੀ ਆ ਉਹਨੂੰ ਇਹ ਮਸਲਾ ਕਿ ਮੇਰੇ ਨਾਲ ਯੂਰਪ ਹੈਗਾ ਮੇਰੇ ਨਾਲ ਅਮਰੀਕਾ ਹੈਗਾ ਮੈਂ ਜੋ ਮਰਜ਼ੀ
1: ਉਹਦੇ ਨਾਲ ਕੋਈ ਨਹੀਂ ਇਸ ਵੇਲੇ ਖੱਕ ਸਾਹਿਬ ਜੀ ਉਹਦੇ ਨਾਲ ਕੋਈ ਨਹੀਂ ਹੈਗਾ
0: ਅਮਰੀਕਾ ਵੀ ਬੈਕਅਪ ਹੋ ਰਿਹਾ ਔਰ ਫਿਰ ਕੱਲਾ ਫਿਰ ਕੱਲਾ ਕੁੱਟ ਖਾਏਗਾ ਉਹਨਾਂ ਕੋਲੋਂ ਫਿਰ ਬੇਕੂਫੀ ਦੀ ਹੱਦ ਖਤਮ ਕਰ ਦੇਣਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਹਿੱਸਾ ਦੇ ਦਿਓ ਕਿ ਭਾਈ
1: ਦੇ ਦਿਓ ਬਿਲਕੁਲ
0: ਆਰਾਮ ਨਾਲ ਰਹੋ ਜਿਸ ਤਰ੍ਹਾਂ ਤੁਸੀਂ ਰਹਿ ਰਹੇ ਸੀ ਪਹਿਲਾਂ ਆਪਣੇ ਮਕਾਨ ਮਕੂਨ ਬਣਾਓ ਜੋ ਬਣਾਉਣਾ ਬਣਾਓ
1: ਬਿਲਕੁਲ ਬਿਲਕੁਲ ਪਰ ਉਹ ਖੱਕ ਸਾਹਿਬ ਜੀ ਉਹ ਚਮਲਿਆ ਹਟਦਾ ਹੀ ਨੀ ਉਹ ਦਿਮਾਗ ਉਹਦਾ ਖਰਾਬ ਆ ਇਧਰ ਦੋਨੇ ਰਲ ਗਏ ਆ ਖੱਕ ਸਾਹਿਬ ਜੀ ਇੱਧਰ ਟਰੰਪ ਸਾਹਿਬ ਰਲ ਗਿਆ ਤੇ ਉਧਰ ਉਹ ਰਲ ਗਏ ਆ ਤੇ ਇਹ ਦੋਨਾਂ ਨੇ ਅੱਤ ਜਿਹੜੀ ਚੱਕੀ ਹੋਈ ਸੀ ਪਰ ਇਹਦਾ ਬਹੁਤਾ ਚੇਤਾ ਲੈਣਾ ਨੀਗਾ ਛੇਤੀ ਜਿਹੜਾ ਉਹ ਮਾਮਲਾ ਜਿਹੜਾ ਉਹ ਹੱਲ ਹੋ ਜਾਣਾ ਆ ਤੇ ਹੁਣ ਜਿਹੜੀ ਗੱਲਬਾਤ ਤੁਸੀਂ ਕਰਕੇ ਹਟੇ ਆ ਟਰੰਪ ਸਾਹਿਬ ਦੀ ਪ੍ਰੋਬਲਮ ਆ ਜਿਹੜੀ ਇਹੀ ਸੇਮ ਪ੍ਰੋਬਲਮ ਆ ਜਿਹੜੀ ਨੇਤਾਨਯਾਹੂ ਦੀ ਆ ਕਿਉਂਕਿ ਟਰੰਪ ਸਾਹਿਬ ਤਾਂ ਬਚ ਜਾਣਗੇ ਪਰ ਨੇਤਾ ਨਾ ਹੋਊ ਜਿੱਥੇ ਤੱਕ ਮੈਨੂੰ ਲੱਗਦਾ ਜਿੱਦਣ ਇਹ ਲੜਾਈ ਖਤਮ ਹੋ ਗਈ ਨਾ ਤੇ ਉਹਨੂੰ ਵੋਟ ਨਹੀਂ ਪਾਉਣੀ ਕਿਸੇ ਨੇ ਨੇਤਾ ਨਾ ਹੋਊ
0: ਨੇ ਇਹਨੂੰ ਧੂ ਲੈਣਾ ਇਸਰਾਇਲ ਦੇ ਲੋਕਾਂ ਨੇ ਕਿਉਂ ਤਬਾਹੀ ਲੋਕਾਂ ਦੀ ਹੋ ਗਈ ਆ ਉੱਥੇ ਦੇਖੋ ਲੜਾਈ ਦੇ ਵਿੱਚ ਚੀਮਾ ਸਾਹਿਬ ਹੁੰਦਾ ਕੀ ਹੈ ਕਿ ਹਰ ਬੰਦਾ ਕਹਿੰਦਾ ਯਾਰ ਅਸੀਂ ਬੜੀ ਵਧੀਆ ਸੇਫ ਕੰਟਰੀ ਦੇ ਵਿੱਚ ਬੈਠੇ ਆ ਕੋਈ ਲੜਾਈ ਨੀ ਕੋਈ ਝਗੜਾ ਨੀ ਕੋਈ ਜਾਬ ਕਰ ਰਿਹਾ ਕੋਈ ਸ਼ੋਪਿੰਗ ਕਰ ਰਿਹਾ ਕੋਈ ਮਜ਼ੇ ਮਾਰ ਰਿਹਾ ਉੱਥੇ ਦਾ ਪਤਾ ਨੀ ਕਦੋਂ ਰਾਕੜਾ ਡਿੱਗਣਾ ਕਿੰਨੇ ਕਿੰਨੇ ਲੋਕ ਇਹ ਕਿਸਾਨ ਇਸਰਾਇਲ ਚ ਇਸਰਾਇਲ ਭਾਵਾਂ ਖਬਰ ਨਹੀਂ ਬਾਹਰ ਕੱਢਦਾ ਇਰਾਨ ਨੇ ਜਿੰਨੀਆਂ ਮਿਜ਼ਾਇਲ
1: ਹਾਂਜੀ
0: ਸਾਨੂੰ ਕਿਸੇ ਤੱਕ ਉਹਦੀ ਮਿਜ਼ਾਇਲ ਅਮਰੀਕਾ ਤੱਕ ਪਹੁੰਚਦੀ ਨਹੀਂ ਹੈ ਅਸੀਂ ਕਿਉਂ ਇਸਰਾਇਲ ਵਿੱਚ ਜਾ ਕੇ
1: ਬਿਲਕੁਲ ਬਿਲਕੁਲ ਖੱਕ ਸਾਹਿਬ ਜੀ ਉਹਨੂੰ ਜਿਹੜਾ ਡਰ ਆ ਜਿਸ ਤਰ੍ਹਾਂ ਟਰੰਪ ਦੀ ਤਾਂ ਟਰੰਪ ਸਾਹਿਬ ਦੀ ਪ੍ਰੋਬਲਮ ਹੈਗੀ ਹੋਰ ਇਹ ਤਾਂ ਚਾਹੁੰਦਾ ਆ ਕਿ ਮੇਰੀ ਬੱਲੇ ਬੱਲੇ ਹੋਵੇ ਮੈਂ ਲੜਾਈ ਜਿੱਤ ਲਿੱਤੀ ਤੇ ਅਮਰੀਕਾ ਦੇ ਵਿੱਚ ਮੇਰੀ ਬੱਲੇ ਬੱਲੇ ਜਿਹੜਾ ਨੇਤਾ ਜਾਂ ਹੋਆ ਉਹਦੀ ਪ੍ਰੋਬਲਮ ਇਹ ਆ ਕਿ ਅਗਰ ਉਹ ਹਾਰਦਾ ਆ ਜਿੱਦਣ ਉਹ ਹਾਰ ਗਿਆ ਤੇ ਗਾਹਾਂ ਇਲੈਕਸ਼ਨ ਹੋਣੀ ਆ ਹੁਣ ਮੇਰਾ ਖਿਆਲ ਉਹਨਾਂ ਦੀ ਇਲੈਕਸ਼ਨ ਪਹਿਲਾਂ ਹੋ ਜਾਂਦੀ ਅਮਰੀਕਾ ਨਾਲ ਥੋੜਾ ਚਿਰ ਹੀ ਰਹਿੰਦਾ ਆ ਜਦੋਂ ਇਲੈਕਸ਼ਨ ਹੋਣੀ ਆ ਤੇ ਉਹ ਹਾਰ ਜਾਣਾ
0: ਬਿਲਕੁਲ ਉਹਨਾਂ ਨੂੰ ਉੱਥੇ ਉੱਥੇ ਨਵੀਂ ਸਰਕਾਰ ਨੇ ਟੰਗਣਾ ਇਹਨੂੰ
1: ਨਵੀਂ ਸਰਕਾਰ ਨੇ ਉੱਥੇ ਵੀ ਟੰਗਣਾ ਤੇ ਜਦੋਂ ਨਵੀਂ ਸਰਕਾਰ ਦਾ ਜੇ ਜੋਰ ਚੱਲਿਆ ਤਾਂ ਉਹਨਾਂ ਨੇ ਫਿਰ ਉੱਥੇ ਹੇਗ ਵੀ ਲੈ ਕੇ ਜਾਣਾ ਜਿਹੜੀ ਇੰਟਰਨੈਸ਼ਨਲ ਕੋਰਟ ਆ ਇਹਦੇ ਤੇ ਉਹ ਦੂਜੇ ਕੇਸ ਵੀ ਫਿਰ ਚੱਲਣਗੇ ਜਿਹੜੇ ਜੈਨੋਸਾਈਡ ਦੇ ਆ ਸੋ ਉਹਨੂੰ ਆਪਣਾ ਡਰ ਆ ਤੇ ਟਰੰਪ ਸਾਹਿਬ ਨੂੰ ਆਪਣਾ ਖੈਰ ਟਰੰਪ ਸਾਹਿਬ ਨੂੰ ਡਰ ਤਾਂ ਨਹੀਂ ਹੈ ਇਹਨੂੰ ਇਹ ਆ ਵੀ ਮੇਰੀ ਬੱਲੇ ਬੱਲੇ ਹੋਵੇ ਮੈਂ ਲੜਾਈ ਜਿੱਤ ਕੇ ਲਿਆਇਆ ਤੇ ਪਰ ਉਹਨੂੰ ਜਿਹੜਾ ਉਹ ਆਪਣੀ ਜਾਨ ਦਾ ਖਤਰਾ ਆ ਇਸ ਕਰਕੇ ਉਹ ਜਿਹੜਾ ਆ ਉਹ ਕਹਿੰਦੇ ਉਹਨੇ ਮਰਦਾ ਕੀ ਨੀ ਕਰਦਾ ਉਹ ਇਸ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਤੇ ਹੁਣ ਪਾਕਿਸਤਾਨ ਦੇ ਕਰਮਚਾਰੀ ਖੱਕ ਸਾਹਿਬ ਜੀ ਇਰਾਨ ਗਏ ਹੋਏ ਆ ਤੇ ਆਪਣੀਆਂ ਮੰਗਾਂ ਵਿਰੋਧੀ ਧਿਰ ਨੂੰ ਦੱਸ ਸਕਣ ਦੇ ਜਿਹੜੇ ਹੁਣ ਇਰਾਨ ਤੇ ਅਮਰੀਕਾ ਹੈਗਾ ਇਹ ਦੱਸ ਰਹੇ ਆ ਤੇ ਟਰੰਪ ਸਾਹਿਬ ਇਹ ਵੀ ਕਹਿ ਰਹੇ ਆ ਕਿ ਸਮਝੌਤਾ ਛੇਤੀ ਹੀ ਹੋਣ ਵਾਲਾ ਹੈਗਾ ਤੇ ਪਾਕਿਸਤਾਨ ਵੱਲੋਂ ਜਿਹੜੇ ਫੀਲਡ ਮਾਰਸ਼ਲ
0: ਪਾਕਿਸਤਾਨ ਨੂੰ ਆਪਣੇ ਘਰ ਸੰਭਾਲਣਾ ਚਾਹੀਦਾ ਐਵੇਂ ਵਿਚੋਲੇ ਬਣੇ ਫਿਰਦੇ ਹੋ ਤੁਸੀਂ ਇੰਡੀਆ ਨੀ ਵਿੱਚ ਵੜਿਆ ਚੁੱਪ ਕਰਕੇ ਸਾਈਡ ਤੇ ਬੈਠਾ ਪਾਕਿਸਤਾਨ ਦੀ ਅੰਦਰੂਨੀ ਹਾਲਤ ਇੰਨੀ ਮਾੜੀ ਆ ਕਿ ਉੱਥੇ ਲੋਕ ਭੁੱਖੇ ਮਰਨੇ ਚਾਲੂ ਹੋ ਗਏ ਆ ਇੰਨੀ ਮਹਿੰਗਾਈ ਆ ਇੰਨਾ ਬੁਰਾ ਹਾਲ ਅੱਜ ਮੈਂ ਖਬਰ ਦੇਖ ਰਿਹਾ ਸੀ ਉਹ ਇਹ ਵੀ ਕਰਨ ਲੱਗਿਆ ਕਿ ਜਿਹੜੇ ਬੰਦੇ ਬਾਹਰਲੇ ਮੁਲਕਾਂ ਚ ਰਹਿੰਦੇ ਪਾਕਿਸਤਾਨੀ ਉਹਨਾਂ ਦੀ ਇੱਥੇ ਦੀ ਜਿਹੜੀ ਆ ਸਿਟੀਜ਼ਨਸ਼ਿਪ ਹੀ ਖਤਮ ਕਰ ਦਿਓ ਮਤਲਬ ਪੁੱਠੇ ਪੁੱਠੇ ਤਰੀਕੇ ਜਿਹੜੇ ਨਾ ਪਾਕਿਸਤਾਨ ਦੇ ਵਿੱਚ ਯੂਜ਼ ਹੋ ਰਿਹਾ ਕਿਉਂਕਿ ਜਦੋਂ ਭੁੱਖਮਰੀ ਪੈ ਜਾਏ ਨਾ ਚੀਮਾ ਸਾਹਿਬ
1: ਬਿਲਕੁਲ
0: ਹੁੰਦਾ ਉਧਰੋਂ ਦੁਬਈ ਨੇ ਇਹਨਾਂ ਕੋਲੋਂ ਆਪਣਾ ਤਿੰਨ ਪਤਾ ਨੀ ਕਿੰਨੇ ਕਿੰਨੇ ਸੌ ਕਰੋੜ ਰੁਪਈਆ ਉਹਨਾਂ ਨੇ ਮੰਗ ਲਿਆ ਕਿ ਸਾਡੇ ਪੈਸੇ ਵਾਪਸ ਕਰੋ ਤੇ ਸਾਊਦੀ ਅਰਬ ਵੀ ਮੰਗ ਰਿਹਾ ਵਾ, ਸਾਊਦੀ ਅਰਬ ਦੇ ਦੂਜੀ ਪਰ ਇਹਨੇ ਪੰਗਾ ਲੈ ਲਿਆ ਕਿ ਉੱਥੇ 30,000 ਆਰਮੀ ਜਿਹੜੀ ਆ ਉੱਥੇ ਬਿਠਾਤੀ ਹੈ, ਜਾ ਕੇ ਸਾਊਦੀ ਅਰਬ ਦੇ ਵਿੱਚ ਜਹਾਜ਼ ਪਹੁੰਚ ਗਏ।
1: ਬਿਲਕੁਲ,
0: ਇਰਾਨ ਦੇ ਨਾਲ ਕਿਹੜੇ ਤਰੀਕੇ ਨਾਲ ਇਹ ਪਾਕਿਸਤਾਨ ਕਿਹੜੇ ਤਰੀਕੇ ਨਾਲ ਫੈਸਲਾ ਕਰਾ ਸਕਦਾ ਜੀ? ਉਧਰੋਂ ਤੇ ਜੇ ਸਾਊਦੀ ਅਰਬ ਚੋਂ ਬੰਬਾਰੀ ਹੁੰਦੀ ਆ ਜਾਂ ਮਿਜ਼ਾਈਲਾਂ ਡਿੱਗਦੀਆਂ ਜਾਂ ਇਹਨਾਂ ਦੇ ਫਾਈਟਰ ਪਾਕਿਸਤਾਨ ਦੇ ਉੱਥੇ ਜਾ ਕੇ ਲੜਦੇ ਆ, ਤੇ ਉਹ ਪਹਿਲਾਂ ਹੀ ਇਹਨਾਂ ਦੇ ਨਾਲ ਬਾਈਕਾਟ ਕਰਕੇ ਬੈਠਾ ਜੀ ਪਾਕਿਸਤਾਨ ਦੇ ਨਾਲ ਇਰਾਨ।
1: ਹਕ ਸਾਹਿਬ, ਜਿਹੜੀਆਂ ਨਾ ਕੁਛ ਗੱਲਾਂ ਅੰਦਰੂਨੀ ਹੁੰਦੀਆਂ, ਆਪਾਂ ਅੱਗੇ ਇੱਕ ਵਾਰੀ ਗੱਲ ਵੀ ਕੀਤੀ ਸੀਗੀ, ਜਿਹੜਾ ਇਰਾਨ ਆ ਬਹੁਤ ਪਾਕਿਸਤਾਨੀ ਉੱਥੇ ਕੰਮ ਕਰਨ ਜਾਂਦੇ ਆ ਇਰਾਨ ਦੇ ਵਿੱਚ, ਉਹਨਾਂ ਨੂੰ ਹੁਣ ਜਿਹੜਾ ਪਾਕਿਸਤਾਨ ਹੈ, ਜੇ ਇਰਾਨ ਨੇ ਉਹ ਪਾਕਿਸਤਾਨ ਨੂੰ ਜਾਣ ਤੋਂ ਬੰਦ ਕਰ ਦਿੱਤਾ ਤਾਂ ਫੇਰ ਜੋ ਤੁਸੀਂ ਹੁਣ ਹਾਲਾਤ ਦੱਸ ਰਹੇ ਆ ਉਹਨਾਂ ਦਾ ਹਾਲ ਪਤਾ ਕੀ ਹੋਣਾ? ਉਧਰੋਂ ਜਿਹੜੇ ਆ ਉਹ ਆਪਣੇ ਹੈਗੇ ਆ ਕੀ ਉਹਨਾਂ ਨੂੰ ਕਹਿੰਦੇ ਆ, ਉਹ ਜਿਹੜਾ ਦੂਸਰੇ ਪਾਸੇ ਲੱਗਦਾ ਪਸ਼ਤੂਨ ਜਿਹਨਾਂ ਨੂੰ ਕਹਿੰਦੇ ਆ, ਉਹ ਕੀ ਸੀ ਨਾ ਆਪਾਂ ਅੱਗੇ ਟੈਰੀਟੋਰੀ ਦਾ ਨਾਂ ਲਿਆ ਸੀ, ਜਿਹੜੀ ਉਹ 45% ਧਰਤੀ ਉਹਨਾਂ ਕੋਲ ਆ ਤੇ ਉਹਦੀ ਜਿਹੜੀ ਪਾਪੂਲੇਸ਼ਨ ਆ ਸਿਰਫ 5% ਆ। ਜੇ ਉਹ ਜਿਹੜੀ ਲੜਾਈ ਆ ਉਹਦੇ ਤੋਂ ਡਰਦਾ, ਜਿਹੜਾ ਮੈਨੂੰ ਜਿੱਥੋਂ ਜ਼ਿਕਰ ਲੱਗ ਰਿਹਾ ਕਿ ਇਹਨੂੰ ਡਰ ਪਿਆ ਆ ਵੀ ਜਿਹੜਾ ਉਹ ਏਰੀਆ ਟੁੱਟ ਕੇ ਉਹ ਵੱਖਰਾ ਨਾ ਹੋ ਜਾਵੇ ਜਾਂ ਇਰਾਨ ਦੇ ਨਾਲ ਨਾ ਰਲ ਜਾਵੇ। ਬਾਕੀ ਉਹ ਇਰਾਨ ਦੇ ਵਿੱਚੋਂ ਬਹੁਤ ਸਾਰੀ ਇਨਕਮ ਆ ਜਿਹੜੀ ਉਹ
0: ਜਾ ਕੇ ਨਾਲ ਦੇ ਗੁਆਂਢੀਆਂ ਨਾਲ ਲੜ ਜਾਏਗਾ ਜੀ, ਜਿਸ ਤਰੀਕੇ ਦੇ ਨਾਲ ਚਲ ਅਫਗਾਨਿਸਤਾਨ ਦੇ ਨਾਲ ਅਫਗਾਨਿਸਤਾਨ ਦੀ ਮਦਦ ਕਰ ਰਿਹਾ ਨਾ।
1: ਹਾਂਜੀ ਬਿਲਕੁਲ
0: ਬਿਲਕੁਲ, ਲੋ ਜੀ ਜੀ ਜੀ,
1: ਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਦਿੱਤੀਆਂ ਤੇ ਉਹ ਫੀਲਡ ਮਾਰਸ਼ਲ ਜਿਹੜੇ ਹੈਗੇ ਉੱਥੋਂ ਦੇ ਆਸੀਮ ਮੁਨੀਰ ਸਾਹਿਬ ਉਹ ਉੱਥੇ ਗਏ ਆ ਤੇ ਉਹਨਾਂ ਦਾ ਬੜੇ ਨਿੱਘੇ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ। ਖਾਕ ਸਾਹਿਬ ਜੀ ਆਉਣ ਦੇ ਵਿੱਚ ਐਸੀ ਗੱਲ ਨਹੀਂ, ਉਹ ਪੂਰੇ ਆਪਣੇ ਗੱਲ ਲਾ ਕੇ ਇੱਕ ਦੂਜੇ ਦੇ ਮਿਲੇ ਆ। ਆਗਾ ਕੀ ਉਹਨਾਂ ਦਾ ਨਾਂ ਹੈਗਾ, ਆਗਾ ਵਾਚੀ ਏਦਾਂ ਦਾ ਕੁਛ ਨਾਂ ਉਹਨਾਂ ਦਾ ਜਿਹੜੇ ਇਰਾਨ ਦੇ ਹੈਗੇ ਆ ਆਗੂ। ਸੋ ਲੱਗ ਰਿਹਾ ਵੀ ਫੈਸਲਾ ਇਹ ਹੋ ਜਾਣਾ
0: ਤੇ
1: ਹਾਂਜੀ
0: ਹੋ ਜਾਵੇ
1: ਜੀ, ਉਹਦੇ ਵਿੱਚ ਇਹ ਫਾਇਦਾ ਖਾਕ ਸਾਹਿਬ ਦੁਨੀਆਂ ਸਾਰੀ ਚੰਗੀ ਪਈ ਆ। ਮੈਂ ਕੱਲ ਥੋੜਾ ਜਿਹਾ ਟਾਊਨ ਤੋਂ ਫਰੈਸ਼ਨ ਤੋਂ ਬਾਹਰ ਗਿਆ ਸੀ, ਖਾਕ ਸਾਹਿਬ ਜੀ $7 ਨੂੰ ਗੈਲਨ ਤੇਲ ਮੈਂ ਪਵਾ ਕੇ ਲਿਆਇਆ।
0: ਸਾਡੇ ਤੇ ਸਸਤੀ ਚੀ ਮਸਲ ਸਾਡੇ,
1: ਉਹ ਵੀ ਰੈਗੂਲਰ ਗੈਸ ਦੀ ਗੱਲ ਕਰਦਾ ਮੈਂ ਖਾਕ ਸਾਹਿਬ ਜੀ, 699.9 ਰੈਗੂਲਰ ਗੈਸ
0: ਕਿੰਨੇ ਦੀ ਹੈ? 2285 83 87
1: ਗੈਲਨ ਗੈਸ ਦੀ?
0: ਹਾਂਜੀ
1: ਓ ਮਾਈ ਗਾਡ, ਅੱਛਾ
0: ਹਾਂਜੀ ਹਾਂਜੀ, ਸਾਡੇ ਸਸਤੀ ਹੈ। ਸਾਡੇ ਸਸਤੀ ਇਧਰ ਗੈਸ, ਇਧਰ ਗੈਸ ਦਾ ਬਹੁਤ ਡਿਫਰੈਂਟ ਹੈ ਚੀਮਾ ਸਾਹਿਬ, ਇਧਰ ਰਹੀ ਹੈ ਪਹਿਲਾਂ ਤੋਂ ਇਧਰ ਰਹੀ ਹੈ। ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ ਤੇ
1: ਡਾਕਟਰ ਸਾਹਿਬ ਆ ਗਏ,
0: ਉਹਨਾਂ ਦਾ ਕਰੀਏ ਸਵਾਗਤ ਤੇ ਉਹਨਾਂ ਨੂੰ ਆਖੀਏ ਜੀ ਆਇਆਂ ਨੂੰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ।
2: ਹਾਂਜੀ ਸਤਿ ਸ੍ਰੀ ਅਕਾਲ ਜੀ,
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਜੀ।
2: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਖਾਕ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ।
2: ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਔਰ ਅਸੀਂ ਇੱਥੇ ਪਹੁੰਚ ਗਏ ਹਾਂ ਕਿ ਸਾਡੀ ਟੈਸਟ ਜਿਹੜੀ ਹੈ ਨਾ, ਟੈਸਟ ਦੇ ਵਿੱਚ ਅਗਰ ਕੋਈ ਨੁਕਸ ਪੈ ਜਾਂਦਾ ਆ ਤੇ ਉਹਦੇ ਬਾਹਰ ਸਾਨੂੰ ਕੀ ਸਾਈਨ ਦਿਖਾਈ ਦੇਣਗੇ, ਕਿਉਂਕਿ ਚੈਸਟ ਦੇ ਜਿੰਨੇ ਵੀ ਆਰਗਨਸ ਹਨ ਨਾ ਉਹਨਾਂ ਬਾਰੇ ਆਪਾਂ ਪੂਰੀ ਡਿਟੇਲ ਆਪਣੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ। ਔਰ ਫੇਫੜੇ ਹੈਗੇ ਨੇ, ਉਹਦੇ ਵਿੱਚ ਦਿਲ ਹੈਗਾ ਆ, ਉਹਦੇ ਵਿੱਚ ਮੀਡੀਆਸਟਾਈਨਮ ਦੇ ਅੰਗ ਹੈਗੇ ਆ, ਈਸੋਫੇਗਸ ਹੈਗੀ ਆ, ਅਸੈਂਡਿੰਗ ਜਿਹੜੀ ਹੈ ਡਿਸੈਂਡਿੰਗ ਓਟਾ ਹੈਗੀ ਹੈ, ਜਿਹੜੀ ਹੈਗੀ ਹੈ ਇਨਫੀਰੀਅਰ ਵੇਨਾ ਕੇਵਾ ਹੈਗੀ ਹੈ, ਸੁਪੀਰੀਅਰ ਵੇਨਾ ਕੇਵਾ ਹੈਗੀ ਹੈ, ਇਹ ਸਾਰੇ ਅੰਗਾਂ ਦਾ ਮੈਂ ਸ਼ਾਇਦ ਨਾਂ ਤੁਹਾਡੇ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਲੈ ਚੁੱਕਿਆ।
1: ਦੁਬਾਰਾ ਦੱਸ ਦਿਓ, ਕੋਈ ਗੱਲ ਨੀ ਜੀ, ਉਹ ਭੁੱਲ ਜਾਂਦੇ ਹੁਣ, ਤੁਹਾਨੂੰ ਪਤਾ ਵੀ ਮੈਮਰੀ ਅੱਜ ਕੱਲ ਜਿਹੜੀ ਇੰਨੀ ਬਹੁਤੀ ਤੇਜ਼ ਨੀ ਹੁੰਦੀ ਨਾ, ਦੁਬਾਰਾ ਦੱਸ ਦਿਆ ਕਰੋ, ਕੋਈ ਗੱਲ ਨੀ
0: ਸਮਝਾ ਦਿਆ ਕਰੋ। ਬਿਲਕੁਲ ਜੀ, ਅਸੀਂ ਮੈਨੂੰ ਵੀ ਨੀ ਇਸ ਬਾਰੇ ਜਾਣਕਾਰੀ ਕੀਤੀ ਹੈ ਤੁਸੀਂ, ਪਰ ਦੱਸੋ ਫਿਰ ਇੱਕ
2: ਮੈਂ ਫਿਰ ਬੋਲ ਦੇਣਾ, ਕੋਈ ਗੱਲ ਨੀ। ਮੈਨੂੰ ਤੇ ਤੁਸੀਂ ਜਿਹੜਾ ਸੁਰਿੰਦਰ ਕੌਰ ਦਾ ਰਿਕਾਰਡ ਕਹੋਗੇ ਤੇ ਮੈਂ ਉਸੇ ਸ਼ੁਰੂ ਕਰ ਦਿਆਂ। ਸੁਰਿੰਦਰ ਕੌਰ ਦੇ ਰਿਕਾਰਡ ਤੇ ਸ਼ੁਰੂ ਕਰ ਦੇਣਗੇ, ਜਪਲੇ ਜੱਟ ਦਾ ਆਖੋਗੇ ਉੱਥੇ ਸ਼ੁਰੂ ਕਰ ਲਾਂਗੇ। ਹਾਂਜੀ ਸੋ ਚਲੋ ਖੈਰ, ਅਸੀਂ ਚੈਸਟ ਦੀ ਵਿਆਖਿਆ ਕਰਦੇ ਤੇ ਮੈਂ ਇਸ ਗੱਲ ਨੂੰ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਚੈਸਟ ਇੱਕ ਬਹੁਤ ਵੱਡਾ ਖਜ਼ਾਨਾ ਆ, ਬਹੁਤ ਸਾਰੇ ਅੰਗ ਆ ਇਹਦੇ ਵਿੱਚ, ਔਰ ਉਸ ਅੰਗਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਆ ਵੀ ਜੇ ਚੈਸਟ ਦੇ ਕੋਈ ਬਾਹਰ ਸਾਈਨ ਅਸੀਂ ਲੱਭਣੇ ਨੇ ਤੇ ਫਿਰ ਸਾਨੂੰ ਇਹ ਵੀ ਪਤਾ ਹੋਵੇ ਵੀ ਕਿਹੜੇ ਕਿਹੜੇ ਅੰਗ ਦੇ ਵਿੱਚ ਕੁਝ ਹੋ ਸਕਦਾ। ਬੇਸ਼ੱਕ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਾਂਗਾ ਵੀ ਕਿਸ ਅੰਗ ਦੇ ਵਿਚ ਕੋਈ ਖਰਾਬੀ ਹੋਵੇ ਤੇ ਬਾਹਰ ਕੀ ਸਾਈਨ ਹੋਣਗੇ।
1: ਹਾਂਜੀ
2: ਮੈਂ ਡਿਟੇਲ ਦੇ ਵਿਚ ਤੁਹਾਡਾ ਸਾਂਝ ਪਾਵਾਂਗਾ, ਪਰ ਹੁਣ ਸਭ ਤੋਂ ਪਹਿਲਾਂ ਤੁਹਾਡੇ ਕਹਿਣ ਮੁਤਾਬਕ ਕਿ ਚਲੋ ਮੈਂ ਦੁਬਾਰਾ ਉਸ ਨੂੰ ਰਿਪੀਟ ਕਰ ਰਿਹਾ ਵੀ ਸਾਡੇ ਚੈਸਟ ਦਾ ਜਿਹੜਾ ਕੇਜ ਆ ਬਣਿਆ ਹੋਇਆ ਆ ਉਹ ਰਿਸ ਦਾ ਬਣਿਆ ਹੋਇਆ
1: ਜੀ।
2: ਇਸਲੇ ਪਾਸੇ ਰੀੜ ਦੀ ਹੱਡੀ ਆ, ਸਾਹਮਣੇ ਪਾਸੇ ਸਟਰਨਮ ਹੈਗੀ ਆ, ਸਟਰਨਮ ਦੇ ਤਿੰਨ ਹਿੱਸੇ ਹੈਗੇ ਨੇ, ਉਪਰ ਵਾਲਾ ਸਭ ਤੋਂ ਹਿੱਸਾ ਉਹਨੂੰ ਅਸੀਂ ਮੈਨੂਵੇਰੀਅਮ ਸਟਰਨਾਈ ਕਹਿੰਦੇ ਹਾਂ, ਔਰ ਉਹ ਦੋਵੇਂ ਪਾਸੇ ਸਾਡੀ ਕਲੈਵੀਕਲ ਜਿਹੜੀ ਹਸਲੀ ਦੀ ਹੱਡੀ ਨੂੰ ਜੁੜਦੇ ਨੇ, ਔਰ ਹਸਲੀ ਦੀ ਹੱਡੀ ਮੈਨੂਵੇਰੀਅਮ ਸਟਰਨਾਈ ਤੋਂ ਲੈ ਕੇ ਸਾਹਮਣੇ ਤੋਂ ਲੈ ਕੇ ਜਿੱਥੇ ਅਸੀਂ ਆਪਣੀ ਨੈਕਟਾਈ ਬੰਨਦੇ ਹਾਂ ਤੇ ਉਹਦੀ ਨੋਟ ਆਉਂਦੀ ਹੈ ਉਹਦੇ ਤੋਂ ਲੈ ਕੇ ਤੇ ਪਿੱਛੇ ਸ਼ੋਲਡਰ ਤੱਕ ਜਾਂਦੀ ਆ, ਮੋਢੇ ਤੱਕ ਜਾਂਦੀ ਆ। ਉਹਦੀ ਵਿਆਖਿਆ ਹੈਗੀ ਹੈ ਤੇ ਉਸ ਤੋਂ ਹੇਠਾਂ ਸਟਰਨਮ ਦਾ ਜਿਹੜਾ ਹਿੱਸਾ ਉਹਨੂੰ ਅਸੀਂ ਕਹਿੰਦੇ ਸ਼ਾਫਟ ਆਫ ਦੀ ਸਟਰਨਮ, ਸ਼ਾਫਟ ਆਫ ਸਟਰਨਮ ਜਿਹੜੀ ਹੈ ਉਹ ਰਿਬਸ ਦੇ ਨਾਲ ਜੁੜਦੀ ਹੈ, ਜਿੱਥੇ ਰਿਬਸ ਖਤਮ ਹੁੰਦੀਆਂ ਨੇ ਉਹ ਵੀ ਮੈਂ ਦੱਸਦਾ ਕਿ ਵੇਰਵਾ ਉਹਦੇ ਬਾਰੇ ਵੀ, ਔਰ ਉਹਦੇ ਹੇਠਾਂ ਇੱਕ ਛੋਟਾ ਜਿਹਾ ਪੋਰਸ਼ਨ ਤਿਕੋਨਾ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਸੀਫੋਇਡ ਸਟਰਨਮ। ਇਹ ਸਾਰੇ ਅੰਗਾਂ ਦੇ ਸਾਰੇ ਹਿੱਸਿਆਂ ਦੇ ਅਲੱਗ ਅਲੱਗ ਕੰਮ ਹੈਗੇ ਆ ਛਾਤੀ ਦੇ ਵਿਚ, ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ
1: ਡਾਕਟਰ ਸਾਹਿਬ। ਕੋਈ ਐਸੀ ਕਿਤਾਬ ਜਾਂ ਡਿਕਸ਼ਨਰੀ ਕੋਈ ਇਸ ਤਰ੍ਹਾਂ ਦੀ ਹੈਗੀ ਆ ਜਿਹਦੇ ਵਿਚ ਜਿੰਨੇ ਆਪਾਂ ਸ਼ਬਦ ਅੰਗਰੇਜ਼ੀ ਦੇ ਹੁਣ ਵਰਤਦੇ ਆ ਸਟਰਨਮ ਆਹ ਹਸਲੀ ਦੀ ਹੱਡੀ ਇਹਨਾਂ ਦੇ ਪੰਜਾਬੀ ਵਿਚ ਨਾ ਹੋਣ?
2: ਬਹੁਤ ਸਾਰੀਆਂ ਚੀਜ਼ਾਂ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਨਾ ਲੈ ਜਾਂ, ਪਰ ਸ਼ੁਰੂ ਤੋਂ ਲੈ ਕੇ ਜਿਹੜੀ ਇਹ ਰਿਸਰਚ ਹੋਈ ਤੇ ਉਹਦੇ ਨਾਂ ਰੱਖੇ ਗਏ ਉਹ ਅੰਗਰੇਜ਼ੀ ਮੀਡੀਅਮ ਚ ਰੱਖੇ ਗਏ ਤੇ ਜ਼ਿਆਦਾਤਰ ਉਹੀ ਪ੍ਰਚਲਿਤ ਨੇ। ਦੂਸਰੀ ਗੱਲ ਇਹ ਆ ਕਿ ਸਾਡੇ ਮੈਡੀਕਲ ਕਾਲਜਾਂ ਦੇ ਵਿਚ ਵੀ ਜਿਹੜੀ ਪੜ੍ਹਾਈ ਕਰਾਈ ਜਾਂਦੀ ਹੈ ਨਾ ਉਹ ਸਾਰੀ ਉਹੀ ਸਟਾਈਲ ਤੇ ਕਰਾਈ ਜਾਂਦੀ ਹੈ ਜਿਵੇਂ ਹੁਣ ਮੇਰੇ ਜ਼ਮਾਨੇ ਦੇ ਵਿਚ ਗ੍ਰੇਜ਼ ਅਨਾਟਮੀ ਹੁੰਦੀ ਸੀ, ਤਕਰੀਬਨ ਉਹਦਾ 2500 ਦੇ ਕਰੀਬ ਪੇਜ ਹੁੰਦਾ ਸੀਗਾ, 2500 ਦਾ ਪੇਜ ਅਸਾਂ ਪੜ੍ਹਨਾ ਹੁੰਦਾ ਸੀ ਤੇ ਇੱਕ ਇੱਕ ਅੰਗ ਬਾਰੇ ਜਾਣਕਾਰੀ ਹੈਗੀ ਸੀਗੀ, ਉਹਦਾ ਡਾਇਮੈਂਸ਼ਨ ਕੀ ਹੈ, ਉਹ ਬਣਿਆ ਕਦੋਂ ਸੀ, ਮਾਂ ਦੇ ਪੇਟ ਚ ਕਦੋਂ ਬਣਨਾ ਸ਼ੁਰੂ ਹੋਇਆ ਸੀ, ਕਿਵੇਂ ਡਿਵੈਲਪ ਹੋਇਆ, ਫਿਰ ਉਹਦੇ ਕਿਹੜੇ ਕਿਹੜੇ ਹਿੱਸੇ, ਮਤਲਬ ਇੱਕ ਇੱਕ ਚੀਜ਼ ਅਸੀਂ ਉਸਦੀ ਸਟੱਡੀ ਕੀਤੀ ਹੈ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਮੈਂ ਥੋੜੀ ਜਿਹੀ ਜ਼ਿਆਦਾ ਕੀਤੀ ਹੈ।
1: ਓਕੇ, ਪਰ ਉਹਨਾਂ ਦੇ ਪੰਜਾਬੀ ਵਿਚ
2: ਆਯੁਰਵੈਦਿਕ ਵਾਲਿਆਂ ਨੇ ਬਹੁਤ ਸਾਰੇ ਜਿਵੇਂ ਨਾੜਾਂ ਨੂੰ ਧਮਨੀਆਂ ਕਹਿ ਦਿੰਦੇ ਹੈਗੇ
1: ਹਾਂਜੀ,
2: ਜਿਹੜੀਆਂ ਆਰਟਰੀਜ਼ ਨੇ ਉਹਨੂੰ ਸ਼ਿਰਾ ਕਹਿ ਦਿੰਦੇ ਹੈਗੇ ਆ, ਇਸ ਤਰ੍ਹਾਂ ਬਹੁਤ ਸਾਰੇ ਨਾਂ ਉਹਨਾਂ ਨੇ ਰੱਖ ਦਿੱਤੇ ਨੇ। ਪਰ ਜਿਵੇਂ ਉਹ ਕਹਿੰਦੇ ਨੇ ਨਾ ਵੀ ਜੇ ਇਹ ਰੇਲਵੇ ਸਟੇਸ਼ਨ ਕਹਿਣਾ ਹੋਵੇ ਤੇ ਸੌਖਾ ਹੈ ਤੇ ਜੇ ਲੋਹਪਤ ਗਾਮਨੀ ਵਿਸ਼ਰਾਮ ਗ੍ਰਹਿ ਵਾਲਿਆ ਕਹਿਣਾ ਹੋਵੇ ਤੇ ਬੜਾ ਔਖਾ ਹੈ,
1: ਬੜਾ ਔਖਾ ਲੱਗਦਾ, ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ। ਹਾਂਜੀ,
2: ਇਸ ਕਰਕੇ ਬਹੁਤੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਉਸ ਇੰਗਲਿਸ਼ ਮੀਡੀਅਮ ਦੇ ਵਿਚ ਰੱਖੇ ਗਏ ਉਹਨਾਂ ਦੇ ਨਾਵਾਂ ਦੇ ਨਾਲ ਬਹੁਤੀਆਂ ਸੌਖੀਆਂ ਲੱਗਦੀਆਂ, ਔਰ ਉਹ ਸੌਖੀਆਂ ਲੱਗਣ ਕਰਕੇ ਅਸੀਂ ਆਮ ਜ਼ਿਆਦਾਤਰ ਉਹੀ ਪ੍ਰਚਲਿਤ ਹੋਈ ਹੈ। ਉਹਦਾ ਬਹੁਤਾ ਕੋਈ ਵਿਕਲਪ ਜਿਹੜਾ ਆ ਈਵਨ ਆਯੁਰਵੈਦਿਕ ਦੇ ਵਿਚ ਵੀ ਕਾਮਯਾਬ ਨਹੀਂ ਹੋਇਆ, ਹਾਲਾਂਕਿ ਅਸੀਂ ਪੜ੍ਹਦੇ ਹਾਂ ਆਯੁਰਵੈਦਿਕ ਦੇ ਵਿਚ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਅਸੀਂ ਪੜ੍ਹਦੇ ਹਾਂ, ਪਰ ਉਹ ਸਾਰੇ ਇੰਨੇ ਯਾਦ ਨਹੀਂ ਰਹਿਣੇ ਜਾਂ ਯਾਦ ਰਹਿਣੇ ਔਖੇ ਨੇ ਜਿੰਨੇ ਅਸੀਂ ਆਰਟਰੀਜ਼ ਵੇਨਸ ਡਿਸੈਂਡਿੰਗ ਓਟਾ ਅਸੈਂਡਿੰਗ ਓਟਾ ਅਸੈਂਡਿੰਗ ਬਿਨਾਂ ਕਹਿਵਾ ਇਹ ਸਾਰੇ ਅਸੀਂ ਕਰ ਲੈਂਦੇ ਹਾਂ ਤੇ ਸਾਨੂੰ ਸੌਖਾ ਲੱਗਦਾ।
1: ਤੇ ਇਹ ਡਾਕਟਰ ਸਾਹਿਬ ਜਦੋਂ ਮੈਂ ਪੜ੍ਹਦਾ ਸੀਗਾ 8ਵੀਂ 9ਵੀਂ ਚ ਪੜ੍ਹਦਾ ਹੁੰਦਾ ਸੀਗਾ ਉਦੋਂ ਥੋੜੀ ਜਿਹੀ ਹਜੇ ਪੰਜਾਬੀ ਹੁੰਦੀ ਸੀ, ਜਿੱਦਾਂ ਆਪਾਂ ਹੁਣ ਉਹ ਕਮਿਸਟਰੀ ਕਹਿ ਦਿੰਦੇ ਆ, ਉਸ ਵੇਲੇ ਇਹਨੂੰ ਕਮਿਸਟਰੀ ਨੂੰ ਹੋਰ ਕੁਛ ਕਹਿੰਦੇ ਸੀ, ਪਤਾ ਨੀ ਕੀ ਵਿਦਿਆ ਆ ਜਿਹੜੀ ਸੀਗੀ ਸਮਾਜਿਕ ਹੁੰਦੀ ਸੀਗੀ ਇਹਨੂੰ ਭੂਗੋਲ ਕਹਿ ਦਿੰਦੇ ਸੀ, ਕਿੰਨੇ ਏਦਾਂ ਦੇ ਨਾਂ ਉਦੋਂ ਹੁੰਦੇ ਸੀਗੇ ਜਿਹੜੇ ਰਸਾਇਣਕ, ਹਾਂ ਰਸਾਇਣਕ ਵਿਦਿਆ ਜਿਹੜੀ ਕਮਿਸਟਰੀ ਹੁੰਦੀ ਆ ਤੇ ਜਿਹੜੀ ਉਹ ਫਿਜਿਕਸ ਹੁੰਦੀ ਆ ਉਹਨੂੰ ਕਹਿੰਦੇ ਹੁੰਦੇ ਸੀਗੇ ਭੌਤਿਕ ਵਿਦਿਆ।
2: ਬਹੁਤ ਸਾਰੀਆਂ ਭਾਸ਼ਾਵਾਂ ਨੇ ਚੀਮਾ ਸਾਹਿਬ, ਬਹੁਤ ਭਾਸ਼ਾਵਾਂ ਤੋਂ ਜਿਹੜੀਆਂ ਉਸ ਤੋਂ ਪਹਿਲੀਆਂ ਪੁਰਾਣੀਆਂ ਸੀ, ਲਫ਼ਜ਼ ਉਧਾਰੇ ਲੈ ਕੇ ਆਪਣੇ ਆਪਣਾ ਅਮੀਰ ਵਿਰਸਾ ਬਣਾਇਆ।
1: ਬਿਲਕੁਲ,
2: ਗੁੱਡਮੈਨ ਦੀ ਲਾਲਚਨ ਹੈ ਤਾਂ ਅੰਗਰੇਜ਼ੀ ਦਾ ਲਫ਼ਜ਼ ਹੀ ਹੈ ਨਾ, ਕਹਿੰਦਾ ਦੇਣਾ ਪਿਆ ਬਈ ਗੁੱਡਮੈਨ ਦੀ ਲਾਲਚਨ ਹੈ।
1: ਹਾਂਜੀ ਹਾਂਜੀ, ਬਿਲਕੁਲ,
2: ਸਾਨੂੰ ਪਤਾ ਹੋਵੇ ਜਾਂ ਨਾ ਹੋਵੇ ਅਸੀਂ ਲਫ਼ਜ਼ ਇਸ ਤਰ੍ਹਾਂ ਦੇ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ।
1: ਬਿਲਕੁਲ,
2: ਉਹ ਹੁਣ ਸਾਡਾ ਆਮ ਹੀ ਲੱਗਦਾ ਵੀ ਨਹੀਂ, ਸਾਡੇ ਆਪਣੇ ਲਫ਼ਜ਼ ਨੇ
1: ਆਪਣੇ, ਬਿਲਕੁਲ ਇਸੇ ਤਰ੍ਹਾਂ ਜੀ।
2: ਔਰ ਪੜ੍ਹਾਈ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਉਹ ਲਫ਼ਜ਼ ਬੋਲੋ ਜਿਹੜੇ ਆਸਾਨੀ ਨਾਲ ਸਮਝੇ ਜਾ ਸਕਣ, ਔਰ ਉਹ ਸਮਝੇ ਜਾ ਸਕਣ ਦੇ ਕਰਕੇ ਹੀ ਇਹਨਾਂ ਚੀਜ਼ਾਂ ਦਾ ਜਿਹੜਾ ਮੈਂ ਨਾਂ ਲੈ ਰਿਹਾ ਹਾਂ ਇਹ ਉਹ ਜ਼ਿਆਦਾ ਪ੍ਰਚਲਿਤ ਨਾਂ ਨੇ, ਔਰ ਉਹਨਾਂ ਪ੍ਰਚਲਿਤ ਨਾਵਾਂ ਦੇ ਮੁਤਾਬਕ ਮੈਂ ਇਸ ਗੱਲ ਨੂੰ ਅੱਗੇ ਤੁਹਾਡੇ ਸਾਹਮਣੇ ਤੋਰ ਰਿਹਾ।
1: ਜੀ ਜੀ, ਠੀਕ ਹੈ।
2: ਸੋ ਸਟਰਨਮ ਜਿਹੜੀ ਹੈ ਉਹ ਸਾਹਮਣੇ ਪਾਸਿਓ ਸਾਡੀ ਛਾਤੀ ਨੂੰ ਬੰਨਦੀ ਹੈ ਤੇ ਪਿਛਲੇ ਪਾਸੇ ਰੀੜ ਦੀ ਹੱਡੀ, ਰੀੜ ਦੀ ਹੱਡੀ ਇੱਕ ਬਹੁਤ ਵੱਡਾ ਪਿੱਲਰ ਆ ਜਿਹਦੇ ਤੇ ਕਈ ਮੰਜ਼ਲਾਂ ਜਿਵੇਂ ਉਸਾਰੀਆਂ ਹੁੰਦੀਆਂ ਨਾ, ਪਿੱਲਰ ਬਣਾ ਕੇ ਮੰਜ਼ਲਾਂ ਉਸਾਰੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ। ਸਭ ਤੋਂ ਪਹਿਲਾਂ ਪੈਲਵਿਕ ਏਰੀਆ ਉਸਾਰਿਆ ਹੈਗਾ, ਉਸ ਤੋਂ ਬਾਅਦ ਵੱਡਾ ਉਮਣ ਵਾਲਾ ਏਰੀਆ ਉਸਾਰਿਆ ਹੈਗਾ, ਉਸ ਤੋਂ ਬਾਅਦ ਚੈਸਟ ਵਾਲਾ ਏਰੀਆ ਉਸਾਰਿਆ ਹੈ, ਉਸ ਤੋਂ ਬਾਅਦ ਨੈਕ ਵਾਲਾ ਏਰੀਆ ਉਸਾਰਿਆ, ਉਸ ਤੋਂ ਬਾਅਦ ਉਹ ਸਿਰ ਵਾਲਾ ਏਰੀਆ ਉਸਾਰਿਆ ਹੈਗਾ। ਤੋ ਇੰਨੀਆਂ ਸਾਰੀਆਂ ਮੰਜ਼ਲਾਂ ਇਸ ਇੱਕ ਪਿੱਲਰ ਜਿਹੜਾ ਜਿਹਨੂੰ ਅਸੀਂ ਵਰਟੇਬਰਲ ਕਾਲਮ ਕਹਿੰਦੇ ਹਾਂ ਇਹਦੇ ਨਾਲ ਬਣਦੀਆਂ ਨੇ, ਇਹਦੀ ਸਪੋਰਟ ਦੇ ਨਾਲ। ਔਰ ਅਲੱਗ ਅਲੱਗ ਥਾਵਾਂ ਤੇ ਜਿਵੇਂ ਅਸੀਂ ਪੈਲਵਿਕ ਏਰੀਏ ਦੀ ਮੈਂ ਹੁਣ ਗੱਲ ਕਰੀ ਹੈ ਤੇ ਇਹਨੂੰ ਬੰਨਣ ਵਾਸਤੇ ਅਲੱਗ ਇਲੀਅਮ ਈਸੀਅਮ ਤੇ ਟਿਊਬਕ ਲੱਗਦੀਆਂ ਬੋਨ ਜਿਹੜੇ ਨੇ ਹੋਰ ਘੇਰਾ ਪਾ ਕੇ ਇਹਨੂੰ ਮਜ਼ਬੂਤ ਕਰਦੀਆਂ ਨੇ। ਜੇ ਅਸੀਂ ਛਾਤੀ ਚ ਪਹੁੰਚ ਜਾਂਦੇ ਹਾਂ ਤੇ ਫਿਰ ਸਾਡੀਆਂ ਰਿਬਸ ਜਿਹੜੀਆਂ ਨੇ ਉਹ ਇਸ ਗੱਲ ਨੂੰ ਮਜ਼ਬੂਤ ਕਰਦੀਆਂ ਨੇ ਤੇ ਉਸ ਰਿਬਸ ਦੇ ਵੇਰਵੇ ਤੇ ਮੈਂ ਹੁਣ ਆਪਾਂ ਪਹੁੰਚੇ ਹੋਏ ਹਾਂ। ਜਿਵੇਂ ਤੁਸੀਂ ਕਿਹਾ ਰਿਪੀਟ ਕਰਨ ਵਾਸਤੇ ਤੇ ਮੈਂ ਰਿਪੀਟ ਕਰ ਰਿਹਾ ਹਾਂ ਵੀ ਸਾਡੀ ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸ ਦਿੱਤੇ ਆ। ਉੱਪਰ ਵਾਲਾ ਮੈਨੂਬੇਰੀਅਮ ਸਟਰਨਾ ਹੈ ਜਿਹੜਾ ਸਾਡੀ ਕਲੈਵੀਕਲ ਦੇ ਨਾਲ ਜੁੜਦਾ ਹੈਗਾ ਆ, ਹਸਲੀ ਦੀ ਹੱਡੀ ਅਸੀਂ ਇਹਨੂੰ ਕਹਿੰਦੇ ਹਾਂ ਹਾਂਜੀ। ਔਰ ਉਹ ਇੱਕ ਪਾਸੇ ਸਟਰਨਮ ਦੇ ਨਾਲ ਜੁੜੀ ਹੈ ਜਿਹੜਾ ਮੈਨੂਬੇਰੀਅਮ ਸਟਰਨਾ ਹੈ, ਦੂਜੇ ਪਾਸੇ ਇਹ ਸ਼ੋਲਡਰ ਦੇ ਨਾਲ ਜੁੜੀ ਹੈ ਤੇ ਸ਼ੋਲਡਰ ਨੂੰ ਮਜ਼ਬੂਤ ਕਰਦੀ ਹੈ ਉੱਪਰ ਵਾਲੇ ਪਾਸਿਓਂ, ਉਹਦੀ ਮਜ਼ਬੂਤੀ ਬਣਾਉਂਦੀ ਹੈ। ਤੇ ਉਹਦੇ ਹੇਠਾਂ ਅਸੀਂ ਕਿਹਾ ਹੈਗਾ ਵੀ ਸਟਰਨਮ ਦਾ ਬਾਡੀ ਆਫ਼ ਦੀ ਸਟਰਨਮ ਹੈਗੀ ਹੈ, ਬਾਡੀ ਆਫ਼ ਦੀ ਸਟਰਨਮ ਦੇ ਨਾਲ ਬਹੁਤ ਸਾਰੇ ਮਸਲ ਜੁੜੇ ਹੋਏ ਨੇ ਔਰ ਬਹੁਤ ਸਾਰੀਆਂ ਰਿਬਸ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ, ਰਿਬਸ ਨੂੰ ਕਵਰ ਕਰਨ ਵਾਸਤੇ ਮਸਲ ਜੁੜੇ ਹੋਏ ਨੇ ਔਰ ਰਿਬਸ ਦੇ ਇਨ ਬਿਟਵੀਨ ਜਿਹੜੀਆਂ ਨੇ ਉਹ ਕੋਰਟਸ ਕੋਸਟਲ ਕਾਰਟਿਲੇਜਸ ਹੈਗੀਆਂ ਨੇ। ਇਹਨਾਂ ਦਾ ਵੇਰਵਾ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਹੁਣ ਫਿਰ ਰੱਖ ਦਿਆਂ ਵੀ ਜਿਹੜੀਆਂ ਰਿਬਸ ਹੈਗੀਆਂ ਨੇ ਉਹ ਅਸੀਂ ਸਾਰੇ ਜਾਣਦੇ ਹਾਂ ਕਿ 12 ਪੇਅਰਸ ਆਫ ਹੈਗੇ ਨੇ, ਜਿਵੇਂ 12 ਪੇਅਰ ਕ੍ਰੇਨੀ ਨਰਵਸ ਦੇ ਨਾ ਉਵੇਂ 12 ਪੇਅਰ ਜਿਹੜੇ ਨੇ 24 ਸਾਡੀਆਂ ਰਿਬਸ ਹੈਗੀਆਂ ਨੇ, 12 ਇੱਕ ਪਾਸੇ 12 ਦੂਜੇ ਪਾਸੇ ਪਰ ਲੇਕਿਨ 12 ਦੀਆਂ 12 ਸਾਰੀਆਂ ਸਟਰਨਮ ਦੇ ਨਾਲ ਨਹੀਂ ਜੁੜਦੀਆਂ। ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜਦੀਆਂ ਨੇ ਹੇਠਾਂ ਵਾਲੇ ਪਾਸੇ, ਕਿਉਂਕਿ ਪੇਟ ਨੂੰ ਜ਼ਿਆਦਾ ਹਿੱਸਾ ਚਾਹੀਦਾ ਹੈ ਕਿਉਂਕਿ ਪੇਟ ਪਰੌਂਠੇ ਜ਼ਿਆਦਾ ਖਾ ਲੇ ਤੇ ਹਾਂਜੀ। ਔਰ ਉਹ ਇੱਕ ਪਾਸੇ ਸਟਰਨਮ ਦੇ ਨਾਲ ਜੁੜੀ ਹੈ ਜਿਹੜਾ ਮੈਨੂਬੇਰੀਅਮ ਸਟਰਨਾ ਹੈ, ਦੂਜੇ ਪਾਸੇ ਇਹ ਸ਼ੋਲਡਰ ਦੇ ਨਾਲ ਜੁੜੀ ਹੈ ਤੇ ਸ਼ੋਲਡਰ ਨੂੰ ਮਜ਼ਬੂਤ ਕਰਦੀ ਹੈ ਉੱਪਰ ਵਾਲੇ ਪਾਸਿਓਂ, ਉਹਦੀ ਮਜ਼ਬੂਤੀ ਬਣਾਉਂਦੀ ਹੈ। ਤੇ ਉਹਦੇ ਹੇਠਾਂ ਅਸੀਂ ਕਿਹਾ ਹੈਗਾ ਵੀ ਸਟਰਨਮ ਦਾ ਬਾਡੀ ਆਫ਼ ਦੀ ਸਟਰਨਮ ਹੈਗੀ ਹੈ, ਬਾਡੀ ਆਫ਼ ਦੀ ਸਟਰਨਮ ਦੇ ਨਾਲ ਬਹੁਤ ਸਾਰੇ ਮਸਲ ਜੁੜੇ ਹੋਏ ਨੇ ਔਰ ਬਹੁਤ ਸਾਰੀਆਂ ਰਿਬਸ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ, ਰਿਬਸ ਨੂੰ ਕਵਰ ਕਰਨ ਵਾਸਤੇ ਮਸਲ ਜੁੜੇ ਹੋਏ ਨੇ ਔਰ ਰਿਬਸ ਦੇ ਇਨ ਬਿਟਵੀਨ ਜਿਹੜੀਆਂ ਨੇ ਉਹ ਕੋਰਟਸ ਕੋਸਟਲ ਕਾਰਟਿਲੇਜਸ ਹੈਗੀਆਂ ਨੇ। ਇਹਨਾਂ ਦਾ ਵੇਰਵਾ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਹੁਣ ਫਿਰ ਰੱਖ ਦਿਆਂ ਵੀ ਜਿਹੜੀਆਂ ਰਿਬਸ ਹੈਗੀਆਂ ਨੇ ਉਹ ਅਸੀਂ ਸਾਰੇ ਜਾਣਦੇ ਹਾਂ ਕਿ 12 ਪੇਅਰਸ ਆਫ ਹੈਗੇ ਨੇ, ਜਿਵੇਂ 12 ਪੇਅਰ ਕ੍ਰੇਨੀ ਨਰਵਸ ਦੇ ਨਾ ਉਵੇਂ 12 ਪੇਅਰ ਜਿਹੜੇ ਨੇ 24 ਸਾਡੀਆਂ ਰਿਬਸ ਹੈਗੀਆਂ ਨੇ, 12 ਇੱਕ ਪਾਸੇ 12 ਦੂਜੇ ਪਾਸੇ ਪਰ ਲੇਕਿਨ 12 ਦੀਆਂ 12 ਸਾਰੀਆਂ ਸਟਰਨਮ ਦੇ ਨਾਲ ਨਹੀਂ ਜੁੜਦੀਆਂ। ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜਦੀਆਂ ਨੇ ਹੇਠਾਂ ਵਾਲੇ ਪਾਸੇ, ਕਿਉਂਕਿ ਪੇਟ ਨੂੰ ਜ਼ਿਆਦਾ ਹਿੱਸਾ ਚਾਹੀਦਾ ਹੈ ਕਿਉਂਕਿ ਪੇਟ ਪਰੌਂਠੇ ਜ਼ਿਆਦਾ ਖਾ ਲੇ ਤੇ ਜ਼ਿਆਦਾ ਫੁੱਲ ਵੀ ਸਕਦਾ, ਗੈਸ ਬਣ ਗਈ ਤਾਂ ਵੀ ਫੁੱਲ ਸਕਦਾ, ਕੋਈ ਪ੍ਰੋਬਲਮ ਹੋ ਗਈ ਤਾਂ ਵੀ

ਉਹ ਅਸੀਂ ਸਾਰੇ ਜਾਣਦੇ ਹਾਂ ਕਿ 12 ਪੇਅਰਸ ਆਫ ਹੈਗੇ ਨੇ, ਜਿਵੇਂ 12 ਪੇਅਰ ਕ੍ਰੇਨੀ ਨਰਵਸ ਦੇ ਨਾ, ਉਵੇਂ 12 ਪੇਅਰ ਜਿਹੜੇ ਨੇ 24 ਸਾਡੀਆਂ ਰਿਬਸ ਹੈਗੀਆਂ ਨੇ, 12 ਇੱਕ ਪਾਸੇ 12 ਦੂਜੇ ਪਾਸੇ, ਪਰ ਲੇਕਿਨ 12 ਦੀਆਂ 12 ਸਾਰੀਆਂ ਸਟਰਨਮ ਦੇ ਨਾਲ ਨਹੀਂ ਜੁੜਦੀਆਂ। ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜਦੀਆਂ ਨੇ ਹੇਠਾਂ ਵਾਲੇ ਪਾਸੇ, ਕਿਉਂਕਿ ਪੇਟ ਨੂੰ ਜਿਆਦਾ ਹਿੱਸਾ ਚਾਹੀਦਾ, ਕੋਈ ਪੇਟ ਪਰੌਂਠੇ ਜਿਆਦਾ ਖਾ ਲੇ ਤੇ ਜਿਆਦਾ ਫੁੱਲ ਵੀ ਸਕਦਾ, ਗੈਸ ਬਣ ਗਈ ਤਾਂ ਵੀ ਫੁੱਲ ਸਕਦਾ, ਕੋਈ ਪ੍ਰੋਬਲਮ ਹੋ ਗਈ ਤਾਂ ਵੀ ਐਸਾ ਹੋ ਸਕਦਾ। ਕੁਦਰਤ ਨੇ ਉਹਨੇ ਇਹ ਬਣਾਇਆ ਵੀ ਛਾਤੀ ਦੇ ਵਿੱਚ ਤੇ ਉਹ ਅੰਗ ਰੱਖੇ ਜਾਣ ਜਿਨ੍ਹਾਂ ਦੀ ਇੱਕ ਲਿਮਿਟਡ ਡਾਇਲੇਟੇਸ਼ਨ ਹੈ, ਲਿਮਿਟਡ ਉਹ ਫੈਲਦੇ ਨੇ ਤੇ ਲਿਮਿਟਡ ਉਹ ਸੁੰਗੜਦੇ। ਫੇਫੜਿਆਂ ਦੀ ਗੱਲ ਹੈਗੀ ਹੈ, ਇੱਕ ਲਿਮਿਟ ਹੈਗੀ ਹੈ, ਹਾਰਟ ਦੀ ਗੱਲ ਹੈਗੀ ਹੈ, ਇੱਕ ਲਿਮਿਟ ਹੈਗੀ ਹੈ। ਇਸ ਤਰ੍ਹਾਂ ਕਰਕੇ ਉਹ ਕੇਜ ਬਣਾ ਦਿੱਤਾ ਹੱਡੀਆਂ ਦਾ, ਜਿਹਨੂੰ ਅਸੀਂ ਰਿਬਸ ਕਹਿੰਦੇ ਹਾਂ, ਤੇ ਉਹਨਾਂ ਦਾ ਫੈਲਾਓ ਘੱਟ ਹੁੰਦਾ, ਪਰ ਲਚਕ ਉਹਨਾਂ ਦੇ ਵਿੱਚ ਵੀ ਕੁਦਰਤ ਨੇ ਰੱਖੀ ਹੈ। ਤੇ ਮੈਂ ਕਹਿ ਰਿਹਾ ਹਾਂ ਕਿ ਪਹਿਲੀਆਂ 7 ਰਿਬਸ ਜਿਹੜੀਆਂ ਨੇ ਸੱਜੇ ਤੇ 7 ਰਿਬਸ ਖੱਬੇ ਪਾਸੇ, ਇਹ ਇਸ ਸਟਰਨਮ ਦੇ ਨਾਲ ਸਾਹਮਣੇ ਤੋਂ ਬੰਨੀਆਂ ਨੇ। ਪਿਛਲੇ ਪਾਸੇ ਉਹ ਰੀੜ ਦੀ ਹੱਡੀ ਜਿਹਨੂੰ ਅਸੀਂ ਕਹਿੰਦੇ ਹਾਂ, ਸਾਡਾ ਵੱਡਾ ਪਿੱਲਰ ਹੈਗਾ ਆ, ਉਹਦੇ ਨਾਲ ਬਚਦੀਆਂ ਨੇ। ਬਾਹਰ ਇੱਕ ਮਜ਼ਬੂਤੀ ਬਣਾ ਦਿੱਤੀ ਗਈ ਜਿਹੜੀ ਮੇਨ ਪਿੱਲਰ ਦੇ ਨਾਲ ਜਿਹਨੇ ਉਹ ਲੋਡ ਚੁੱਕਣਾ। ਉਸ ਤੋਂ ਬਾਅਦ ਜਿਹੜੀਆਂ 8 ਤੇ 9 ਤੇ 10 ਹੱਡੀਆਂ ਨੇ, ਇਹ ਇੱਕ ਦੂਸਰੀ ਦਾ ਹੱਥ ਫੜ ਕੇ ਜਿਵੇਂ ਪਿੱਛੇ ਪਿੱਛੇ ਹੁੰਦੇ ਜਾਂਦੇ ਨੇ ਨਾ, ਇਸ ਤਰ੍ਹਾਂ ਕਰਕੇ ਇੱਕ ਦੂਸਰੀ ਦੇ ਨਾਲ ਲੱਗੀਆਂ ਹੋਈਆਂ ਨੇ। 7ਵੀਂ ਹੱਡੀ ਦੇ ਨਾਲ, 7ਵੀਂ ਰਿਬਸ ਦੇ ਨਾਲ, 8ਵੀਂ ਰਿਬਸ ਥੋੜਾ ਜਿਹਾ ਜਗ੍ਹਾ ਛੱਡ ਕੇ ਲੱਗੀ ਹੋਈ ਹੈ, 8ਵੀਂ ਰਿਬਸ ਦੇ ਨਾਲ 9ਵੀਂ ਰਿਬਸ ਜਿਹੜੀ ਹੈ ਥੋੜੀ ਜਿਹੀ ਜਗ੍ਹਾ ਛੱਡ ਕੇ ਲੱਗੀ ਹੋਈ ਹੈ, 9ਵੀਂ ਰਿਬਸ ਦੇ ਨਾਲ 10ਵੀਂ ਰਿਬਸ ਜਿਹੜੀ ਥੋੜੀ ਜਿਹੀ ਹੋਰ ਜਗ੍ਹਾ ਛੱਡ ਕੇ ਲੱਗੀ ਹੋਈ ਹੈ। ਤੇ ਜੇ ਦੋਵੇਂ ਪਾਸੇ ਜਗ੍ਹਾ ਛੱਡਦੀਆਂ ਜਾਣਗੀਆਂ, ਤੁਸੀਂ ਆਟੋਮੈਟਿਕ ਸਮਝ ਸਕਦੇ ਹੋ ਵੀ ਪੇਟ ਦਾ ਜਿਹੜਾ ਏਰੀਆ ਹੈ ਉਹ ਖੁੱਲਾ ਹੋ ਗਿਆ, ਡਾਇਲੇਟੇਸ਼ਨ ਹੋ ਗਿਆ ਉਸ ਥਾਂ ਤੇ। ਔਰ ਇਸ ਤਰ੍ਹਾਂ ਕਰਕੇ ਬਾਕੀ 2 ਰਹਿ ਗਈਆਂ ਨੇ, ਤੇ 2 ਨੂੰ ਅਸੀਂ ਕਹਿੰਦੇ ਹਾਂ ਫਲੋਟਿੰਗ ਰਿਬਸ। ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਸਾਹਮਣੇ ਪਾਸੇ ਕਿਸੇ ਚੀਜ਼ ਨਾਲ ਲੱਗਦੀਆਂ ਹੀ ਨਹੀਂ, ਉਹ ਵਿਚਾਰੀਆਂ ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਲੱਗਦੀਆਂ ਨੇ, ਅਗਲੇ ਪਾਸੇ ਉਹ ਕਿਸੇ ਚੀਜ਼ ਨਾਲ ਵੀ ਨਹੀਂ ਲੱਗਦੀਆਂ ਹੈਗੀਆਂ। ਸੋ ਇਹ ਤਾਂ ਸੀਗਾ ਸਾਡਾ ਹੱਡੀਆਂ ਦਾ ਵੇਰਵਾ, ਔਰ ਹੱਡੀਆਂ ਇਹ ਰਿਬਸ ਦਾ ਵੇਰਵਾ, ਤੇ ਰਿਬਸ ਦੇ ਵਿਚਕਾਰ ਵਿਚਕਾਰ ਇੱਕ ਹੋਰ ਜਿਹੜੇ ਹੈਗੇ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ, ਜਿਹਨੂੰ ਅਸੀਂ ਇੰਟਰਕੋਸਟਲ ਮਸਲਸ ਕਹਿੰਦੇ ਹਾਂ। ਇੰਟਰਕੋਸਟਲ ਦਾ ਕੋਸਟਲ ਦਾ ਮਤਲਬ ਹੁੰਦਾ ਰਿਬਸ, ਇੰਟਰ ਮੀਨਸ ਇਨ ਬਿਟਵੀਨ। ਹਰੇਕ ਪਸਲੀ ਦੇ ਵਿਚਕਾਰ ਜਿਹੜਾ ਇੱਕ ਮਾਸਪੇਸ਼ੀ ਲੱਗੀ ਹੋਈ ਹੈ ਉਹਨੂੰ ਇੰਟਰਕੋਸਟਲ ਦਾ ਨਾਮ ਦੇ ਦਿੱਤਾ ਗਿਆ। ਫਿਰ ਹੈਗੀਆਂ ਨੇ ਕੋਸਟਲ ਕਾਰਟੀਲੇਜ, ਇਹ ਉਹ ਕੋਸਟਲ ਕਾਰਟੀਲੇਜ ਨੇ ਜਿਹੜੀਆਂ ਰਿਬਸ ਦਾ ਅਗਲਾ ਸਿਰਾ ਸਾਡੀ ਇਸ ਸਾਹਮਣੇ ਦੀ ਹੱਡੀ ਦੇ ਨਾਲ ਬਣਦੀਆਂ ਨੇ, ਤੇ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਬਣਦੀਆਂ ਨੇ। ਇਹਨਾਂ ਦੀ ਆਪਣੀ ਆਪਣੀ ਤਰਤੀਬ ਹੈਗੀ ਹੈ। ਸੋ ਤਾਂ ਕਿ ਇਹ ਪਸਲੀਆਂ ਆਪਸ ਵਿੱਚ ਇੱਕ ਦੂਜੀ ਦੂਰੀ ਤੇ ਰਹਿਣ, ਔਰ ਅਗਲੇ ਪਾਸਿਓ ਜਿਹੜੀ ਸਟਰਨਮ ਹੈ ਉਹਦੇ ਨਾਲ ਵੀ ਘੁੱਟ ਕੇ ਬੰਨੀਆਂ ਰਹਿਣ। ਪਰ ਘੁੱਟ ਕੇ ਬੰਨੀਆਂ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਚ ਲਚਕ ਨਹੀਂ ਹੈਗੀ, ਕਾਰਟੀਲੇਜ ਦਾ ਮਤਲਬ ਹੀ ਲਚਕ ਹੈਗਾ। ਇਹ ਤਾਂ ਸਕਰੂ ਟਾਈਟ ਕਰ ਦਿੰਦੇ, ਬੋਨ ਦੇ ਨਾਲ ਬੋਨ ਜੋੜ ਦਿੰਦੇ, ਕੁਦਰਤ ਨੂੰ ਕੀ ਫਰਕ ਪੈਣਾ ਸੀ। ਲੇਕਿਨ ਉਹਨੂੰ ਪਤਾ ਸੀ ਵੀ ਛਾਤੀ ਨੂੰ ਸਾਹ ਲੈਣ ਨਾਲ ਫੈਲਣਾ ਆ, ਜੇ ਇਹਨੇ ਚੀਮਾ ਸਾਹਿਬ ਨੇ ਪੁਲਿਸ ਚ ਭਰਤੀ ਹੋਣਾ ਹੈ ਤੇ ਉਹ ਵੀ ਉਹਨਾਂ ਆਖਿਆ ਵੀ 33-35 ਛਾਤੀ ਚਾਹੀਦੀ ਹੈ ਹਜੇ, ਉਸ ਮੁਤਾਬਕ ਉਹਨੂੰ ਫੈਲਣ ਵਾਸਤੇ ਓਨੀ ਕੁ ਜਗ੍ਹਾ ਰਹਿਣੀ ਚਾਹੀਦੀ ਹੈ ਜਿਹੜੀ ਇਸ ਥਾਂ ਤੇ ਕੁਦਰਤ ਨੇ ਨਿਯਮ ਬਣਾਇਆ ਹੋਇਆ ਹੈਗਾ। ਹੁਣ ਇਸ ਦੇ ਅੰਦਰ ਵਾਲੇ ਪਾਸੇ, ਸਾਰੀ ਛਾਤੀ ਦੇ ਇਸ ਬਣਤਰ ਦੇ ਅੰਦਰ ਵਾਲੇ ਪਾਸੇ ਜਿਹੜੇ ਅੰਗ ਹਨ ਉਹਨਾਂ ਦਾ ਵੇਰਵਾ ਮੈਂ ਦੱਸਿਆ ਸੀ ਕਿ ਸਭ ਤੋਂ ਵੱਡਾ ਏਰੀਆ ਕਵਰ ਕੀਤਾ ਹੋਇਆ ਫੇਫੜਿਆਂ ਨੇ। ਜਿਹੜੇ ਫੇਫੜੇ ਮਾਂ ਦੇ ਪੇਟ ਵਿਚ ਰਹਿੰਦੇ ਆ, ਤੈਅ ਕਰਕੇ ਰੱਖੇ ਹੁੰਦੇ ਨੇ ਬਲੈਡਰ ਵਾਂਗੂ, ਪਰ ਜਦੋਂ ਅਸੀਂ ਬਾਹਰ ਆ ਹੁਣ ਸਾਡੇ ਫੇਫੜੇ ਚੱਲਦੇ ਨੇ, ਜੰਮਣ ਤੋਂ ਬਾਅਦ ਫੇਫੜੇ ਖੁੱਲ ਜਾਂਦੇ ਨੇ, ਉਹਦੀ ਤਰਤੀਬ ਮੈਂ ਤੁਹਾਨੂੰ ਦੱਸੀ ਹੋਈ ਹੈ ਅੱਗੇ, ਉਹ ਫੇਫੜੇ ਖੁੱਲੇ ਹੁੰਦੇ ਨੇ ਤੇ ਇਹ ਸਭ ਤੋਂ ਵੱਧ ਏਰੀਆ ਕਵਰ ਕਰਦੇ ਨੇ। ਖੱਬੇ ਪਾਸੇ ਦਾ ਫੇਫੜਾ ਜਿਹੜਾ ਹੈ ਉਹਦੇ ਵਿਚ ਦੋ ਲੋਬ, ਦੋ ਸੈਕਸ਼ਨ ਬਣੇ ਹੁੰਦੇ ਨੇ। ਸੱਜੇ ਪਾਸੇ ਦਾ ਫੇਫੜਾ ਜਿਹੜਾ ਉਹਦੇ ਚ 3 ਲੋਬ, 3 ਸੈਕਸ਼ਨ ਬਣੇ ਹੁੰਦੇ ਨੇ, ਔਰ ਇਹਨਾਂ ਫੇਫੜਿਆਂ ਦੇ ਉੱਪਰ ਇੱਕ ਗਲਾਫ ਚੜਿਆ ਹੋਇਆ ਜਿਹਨੂੰ ਅਸੀਂ ਪਲਿਊਰਾ ਕਹਿੰਦੇ ਹਾਂ। ਪਲਿਊਰਾ ਇੱਕ ਇਸ ਤਰ੍ਹਾਂ ਦੀ ਕਵਰਿੰਗ ਹੈਗੀ ਹੈ ਜਿਹੜੀ ਬਾਹਰਲੇ ਪਾਸੇ ਇੰਟਰਕੋਸਟਲ ਰਿਬਸ ਦੇ ਨਾਲ ਲੱਗਦੀ ਹੈ, ਜਿਹੜੀ ਸਾਡੀਆਂ ਰਿਬਸ ਨੇ ਉਹਨਾਂ ਦੇ ਅੰਦਰ ਵਾਲਾ ਪਾਸਾ ਉਹਦੇ ਨਾਲ ਇਹ ਲੱਗਦੀ ਹੈ, ਔਰ ਇੱਕ ਹੇਠਾਂ ਵਾਲਾ ਪਾਸੇ ਦਾ ਲੇਅਰ ਹੈਗਾ ਆ ਉਹਨੂੰ ਅਸੀਂ ਪੈਰਾਈਟਲ ਲੇਅਰ ਕਹਿੰਦੇ ਹਾਂ, ਬਾਹਰਲੇ ਨੂੰ ਪੈਰਾਈਟਲ ਕਹਿੰਦੇ ਹਾਂ ਤੇ ਜਿਹੜਾ ਅੰਦਰ ਫੇਫੜਿਆਂ ਦੇ ਨਾਲ ਜੰਮਿਆ ਹੁੰਦਾ ਉਹਨੂੰ ਵਿਸਰਲ ਲੇਅਰ ਕਹਿੰਦੇ, ਠੀਕ ਹੈ। ਸੋ ਇਸ ਤਰ੍ਹਾਂ ਦੇ ਦੋ ਲੇਅਰ ਹੁੰਦੇ ਨੇ, ਭਾਵ ਕੀ ਇਹਨਾਂ ਦੇ ਵਿਚਕਾਰ ਜਗ੍ਹਾ ਬਚ ਗਈ, ਜਗ੍ਹਾ ਬਚ ਗਈ, ਉਹਦੇ ਚ ਥੋੜਾ ਜਿਹਾ ਫਲੂਇਡ ਰੱਖਿਆ ਹੁੰਦਾ ਆ, ਉਹ ਫਲੂਇਡ ਇਹਨਾਂ ਨੂੰ ਫੇਫੜਿਆਂ ਨੂੰ ਫੈਲਣ

0: ਵਾਸਤੇ ਤੇ ਸੁਕਣ ਵਾਸਤੇ ਜਗ੍ਹਾ ਦਿੰਦਾ ਹੈ, ਜਿਸ ਕਰਕੇ ਉਹ ਉਹਦੇ ਚ ਥੋੜਾ ਬਹੁਤ ਫਲੂਡ ਰੱਖਿਆ ਕਿ ਫ੍ਰਿਕਸ਼ਨ ਨਾ ਹੋਵੇ, ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ, ਇਸ ਲਈ ਕੁਦਰਤ ਨੇ ਇੱਕ ਕਵਰ ਉਹਦੇ ਵਿੱਚ ਕੀਤਾ ਹੋਇਆ। ਜਿਹੜੇ ਮੈਂ ਲੋਭ ਦੱਸੇ ਨਾ ਕਿ ਖੱਬੇ ਪਾਸੇ ਦੋ ਲੋਭ, ਸੱਜੇ ਪਾਸੇ ਤਿੰਨ ਲੋਭ ਨੇ, ਇਹ ਜਿਹੜੇ ਪਿਓਰਾ ਹੈਗਾ, ਇਹ ਜਿਹੜੀ ਕਵਰਿੰਗ ਹੈਗੀ ਫੇਫੜਿਆਂ ਦੇ ਉੱਪਰ, ਇਹ ਉਹਨਾਂ ਦੇ ਅੰਦਰ ਤੱਕ ਜਾਂਦੀ ਹੈ। ਇਹ ਜਿਹੜਾ ਵਿਸਰਲ ਪਿਓਰਾ ਹੈ ਅੰਦਰ ਵਾਲਾ, ਉਹ ਉਹਨਾਂ ਫੇਫੜਿਆਂ ਦੇ ਵਿੱਚ ਅੰਦਰ ਤੱਕ ਜਾਂਦਾ ਹੈ ਤਾਂ ਕਿ ਉਹਨਾਂ ਫੇਫੜਿਆਂ ਨੂੰ ਇੱਕ ਦੂਸਰੇ ਤੋਂ ਸੈਪਰੇਟ ਕਰ ਸਕੇ, ਵੱਖਰਾ ਕਰ ਸਕੇ। ਔਰ ਇਹਦੇ ਮੁਤਾਬਕ ਸੱਜੇ ਪਾਸੇ ਤਿੰਨ ਤਰ੍ਹਾਂ ਇਹ ਪਿਓਰਾ ਫੇਫੜਿਆਂ ਦੇ ਲੋਬਸ ਦੇ ਅੰਦਰ ਅੰਦਰ ਜਾਂਦਾ ਹੈ। ਬਾਹਰਲਾ ਜਿਹੜਾ ਹੈਗਾ ਆ, ਜਿਹਨੂੰ ਅਸੀਂ ਪੈਰਾਈਟਲ ਪਿਓਰਾ ਕਹਿੰਦੇ ਹਾਂ, ਬਾਹਰਲਾ ਹਿੱਸੇ ਦਾ, ਉਹ ਬਾਹਰ ਬਾਹਰ ਪਾਸੇ ਪਸਲੀਆਂ ਦੇ ਨਾਲ ਲੱਗਿਆ ਹੁੰਦਾ ਤੇ ਬਿਲਕੁਲ ਇੱਕ ਦੂਸਰੇ ਦੇ ਨਾਲ ਜੁੜੇ ਹੀ ਲੱਗਦੇ ਨੇ। ਵੈਸੇ ਦੱਸਣ ਲੱਗਿਆ ਮੈਨੂੰ ਐਂ ਲੱਗਦਾ ਜਿਵੇਂ ਬਾਹਰ ਵਿਚਕਾਰ ਕਾਫੀ ਜਗ੍ਹਾ ਹੋਊਗੀ, ਦਰਿਆ ਨੰਗਨ ਜੋ ਵੀ ਇਸ ਤਰ੍ਹਾਂ ਦੀ ਨਹੀਂ ਹੈਗੀ, ਜੁੜੇ ਇੱਕ ਦੂਜੇ ਦੇ ਨਾਲ ਹੀ ਹੁੰਦੇ ਨੇ, ਪਰ ਹਾਂ ਦੋ ਲੇਅਰ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਇਹ ਗੱਲ ਕੀਤੀ ਸੀ ਬਈ ਇਹ ਜਿਹੜਾ ਛਾਤੀ ਦੇ ਵਿੱਚ ਫੇਫੜੇ ਨੇ, ਇਹਨਾਂ ਦੇ ਵਿਚਕਾਰ ਹੀ ਹਾਰਟ ਰੱਖਿਆ ਹੁੰਦਾ, ਦਿਲ ਰੱਖਿਆ ਹੁੰਦਾ ਆ। ਦਿਲ ਜ਼ਿਆਦਾਤਰ ਆਮ ਤੌਰ ਤੇ ਖੱਬੇ ਪਾਸੇ ਹੁੰਦਾ, ਅਸੀਂ ਸਾਰੇ ਜਾਣਦੇ ਹਾਂ ਦਿਲ ਖੱਬੇ ਪਾਸੇ ਆ। ਔਰ ਇਹ ਦਿਲ ਦਾ ਥੋੜਾ ਜਿਹਾ ਹਿੱਸਾ ਸੱਜੇ ਪਾਸੇ ਵੀ ਆਉਂਦਾ ਆ। ਉਹਦੇ ਬਾਰੇ ਮੈਂ ਦੱਸਿਆ ਸੀਗਾ ਵੀ ਜੇ ਸਾਡੀ ਸਾਹਮਣੇ ਦੀ ਹੱਡੀ ਸਟਰਨਮ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚੋਂ ਇੱਕ ਅਸੀਂ ਲਾਈਨ ਖਿੱਚੀਏ ਔਰ ਉਸ ਸੈਂਟਰ ਵਾਲੀ ਲਾਈਨ ਤੋਂ ਸੱਜੇ ਵਾਲੇ ਪਾਸੇ 1.2 ਸੈਂਟੀਮੀਟਰ ਇਸ ਹਾਰਟ ਦੀ ਜਿਹੜੀ ਬਾਉਂਡਰੀ ਹੈ ਉਹ ਸੱਜੇ ਫੇਫੜੇ ਵਾਲੇ ਪਾਸੇ ਵੀ ਆਉਂਦੀ ਹੈਗੀ ਹੈ। ਔਰ ਅਗਲੀ ਗੱਲ ਆਪਾਂ ਇਹ ਕਰੀ ਸੀ ਵੀ ਇਹ ਜਿਹੜਾ ਹਾਰਟ ਹੈ ਇਹਦੇ ਨਾਲ ਕੁਝ ਹੋਰ ਅੰਗ ਹਨ ਜਿਨ੍ਹਾਂ ਦਾ ਹੁਣ ਵੇਰਵਾ ਮੈਂ ਤੁਹਾਨੂੰ ਦੱਸ ਰਿਹਾ ਫਿਰ ਦੁਬਾਰਾ। ਇਹ ਇੱਕ ਗਲਾਫ ਦੇ ਵਿੱਚ ਲਪੇਟੇ ਹੋਏ ਨੇ ਜਾਂ ਇਹਨਾਂ ਦੀ ਆਪਣੀ ਇੱਕ ਬਾਉਂਡਰੀ ਹੈਗੀ ਹੈ, ਇਹ ਸਾਡੀ ਵੱਟ ਹੈਗੀ ਆ, ਇਸ ਵੱਟ ਦੇ ਵਿੱਚ ਦੋਵੇਂ ਪਾਸੇ ਦੀ ਇਹ ਸਾਡੀ ਜ਼ਮੀਨ ਆ। ਔਰ ਇੱਕ ਰਸਤਾ ਹੈਗਾ ਆ ਜਿਹੜਾ ਫੇਫੜਿਆਂ ਤੋਂ ਦੋਹਾਂ ਫੇਫੜਿਆਂ ਦੇ ਵਿਚਕਾਰ ਵਿਚਕਾਰ ਜਾਂਦਾ ਆ, ਜਿਹੜਾ ਉੱਪਰ ਦੇ ਅੰਗਾਂ ਵਾਲੇ ਪਾਸਿਓਂ ਸਿਰ ਵਾਲੇ ਪਾਸੋਂ ਆਉਣ ਵਾਲੀਆਂ ਖੂਨ ਦੀਆਂ ਨਾੜੀਆਂ, ਮੂੰਹ ਤੇ ਨੱਕ ਵਾਲੇ ਪਾਸੋਂ ਆਉਣ ਵਾਲੀ ਸਾਹ ਤੇ ਖੁਰਾਕ ਦੀ ਨਾੜੀ, ਇਸ ਏਰੀਏ ਦੇ ਵਿੱਚੋਂ ਲੰਘ ਕੇ ਹੇਠਾਂ ਜਾਂਦੀਆਂ ਨੇ ਫੇਫੜਿਆਂ ਨੂੰ ਤੇ ਹੇਠਾਂ ਜਾਂਦੀਆਂ ਨੇ ਮੇਦੇ ਨੂੰ। ਔਰ ਉਸ ਏਰੀਆ ਦਾ ਨਾਂ ਅਸਾਂ ਰੱਖਿਆ ਮਿਡਿਆਸਟਾਈਨਮ, ਮਿਡ ਤੋਂ ਮਿਡਿਆਸਟਾਈਨਮ। ਮਿਡਿਆਸਟਾਈਨਮ ਜਿਹੜਾ ਆ ਇਹਨੂੰ ਇਹ ਹਾਰਟ ਨੂੰ ਵੀ ਗਲਾਫ ਦੇ ਵਿੱਚ ਲੈਂਦਾ ਆਪਣੇ, ਤੇ ਇਸ ਕਰਕੇ ਇਹਨੂੰ ਫੇਫੜਿਆਂ ਨਾਲੋਂ ਵੱਖ ਕਰਨ ਵਾਸਤੇ ਇੱਕ ਗਲਾਫ ਹੈਗਾ ਆ ਜਿਹਦਾ ਨਾਂ ਅਸੀਂ ਕਹਿੰਦੇ ਆ ਪੇਰੀਕਾਰਡੀਅਮ। ਪੇਰੀ ਦਾ ਮਤਲਬ ਹੁੰਦਾ ਉੱਪਰ ਵਾਲਾ ਜਾਂ ਪਹਿਲਾਂ, ਕਾਰਡਿਕ ਦਾ ਮਤਲਬ ਹੈ ਹਾਰਟ। ਹਾਰਟ ਦੇ ਉੱਪਰ ਵਾਲੇ ਪਾਸੇ ਵੀ ਇੱਕ ਗਲਾਫ ਚੜਿਆ ਹੋਇਆ ਆ ਔਰ ਉਹਦੇ ਵਿੱਚ ਵੀ ਗਲਾਫ ਦਾ ਮਤਲਬ ਹੁੰਦਾ ਜਿਵੇਂ ਰਜਾਈ ਦਾ ਗਲਾਫ ਹੁੰਦਾ ਨਾ, ਦੋ ਤਹਿ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਇੱਕ ਫਲੂਡ ਭਰਿਆ ਹੁੰਦਾ ਹੈ ਕਿ ਦਿਲ ਧੜਕਦਾ ਹੈ, ਸੁਕੜਦਾ ਹੈ, ਫੈਲਦਾ ਆ, ਸੁਕੜਦਾ ਆ, ਫੈਲਦਾ ਆ, ਔਰ ਇਹਦੇ ਫੈਲਣ ਦੇ ਨਾਲ ਇਸ ਨੂੰ ਰਗੜ ਨਾ ਲੱਗੇ, ਇਹ ਦੂਜੇ ਅੰਗਾਂ ਨੂੰ ਖਰਾਬੀ ਨਾ ਕਰੇ ਵੀ ਤੇਰੀ ਬਾਉਂਡਰੀ ਇੱਥੋਂ ਤੱਕ ਆ। ਉਹ ਜਿਹੜਾ ਵਿਸਰਲ ਮੈਂਬਰੇਨ ਹੈਗਾ ਆ ਉਹ ਹਾਰਟ ਦੇ ਨਾਲ ਚਿਪਕਿਆ ਹੁੰਦਾ ਹੈ ਔਰ ਜਿਹੜਾ ਪੈਰਾਈਟਲ ਵਾਲਾ ਹੁੰਦਾ ਆ ਉਹ ਬਾਹਰ ਵਾਲੇ ਪਾਸੇ ਹੁੰਦਾ ਹੈਗਾ, ਤੇ ਉਹਨਾਂ ਦੇ ਵਿੱਚ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੁੰਦਾ ਆ ਤਾਂ ਕਿ ਰਗੜ ਨਾ ਲੱਗੇ। ਇਸ ਕਰਕੇ ਇਹਦੀ ਬਣਤਰ ਇਸ ਟਾਈਪ ਦੀ ਬਣੀ ਹੋਈ ਹੁੰਦੀ ਹੈ। ਔਰ ਹੁਣ ਅਸੀਂ ਗੱਲ ਕੀਤੀ ਵੀ ਮਿਡਿਆਸਟਾਈਨਮ ਦੇ ਵਿੱਚ ਉੱਪਰ ਵਾਲੇ ਪਾਸਿਓਂ ਇੱਕ ਤਾਂ ਨਾੜੀਆਂ ਜਿਹੜੀਆਂ ਨੇ ਜਾ ਰਹੀਆਂ ਨੇ ਅਓਟਾ ਦੇ ਕੋਲੋਂ ਲੰਘ ਕੇ, ਜਿਹੜੀ ਖੂਨ ਦੀ ਵੱਡੀ ਨਾਲੀ ਜਿਹੜੀ ਦਿਲ ਚੋਂ ਖੱਬੇ ਪਾਸਿਓਂ ਨਿਕਲਦੀ ਹੈ ਤੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦੀ ਹੈ, ਉਹਦੇ ਵਿੱਚ ਐਸ ਸਾਡੀ ਸਟਰਨਮ ਦੇ ਬੈਕ ਸਾਈਡ ਤੇ ਇੱਕ ਕਰਵ ਪੈਂਦਾ ਹੈ, ਇੱਕ ਘੁਮਾਓ ਪੈਂਦਾ ਹੈ, ਜਿਵੇਂ ਡਾਇਵਰਸ਼ਨ ਹੁੰਦਾ ਰੋਡ ਦਾ, ਇੱਥੋਂ ਮੁੜ ਗਈ ਹੈ ਜੀ ਰੋਡ, ਇਹ ਮੁੜ ਕੇ ਤੇ ਪਿੱਛੇ ਵੱਲ ਨੂੰ ਚਲੀ ਜਾਂਦੀ ਹੈ ਰੀੜ ਵਾਲੀ ਹੱਡੀ ਦੇ ਨਾਲ, ਔਰ ਇਹਦੇ ਵਿੱਚੋਂ ਇਸ ਥਾਂ ਤੋਂ ਦੋ ਨਾਲੀਆਂ ਨਿਕਲਦੀਆਂ ਨੇ ਔਰ ਉਹਨਾਂ ਦੋ ਨਾਲੀਆਂ ਦਾ ਨਾਂ ਅਸਾਂ ਰੱਖਿਆ ਕੈਰੋਟਿਡ ਆਰਟਰੀਜ਼। ਇਹ ਦੋ ਕੈਰੋਟਿਡ ਆਰਟਰੀਜ਼ ਜਿਹੜੀਆਂ ਨੇ ਜਦੋਂ ਹਾਰਟ ਖੂਨ ਧੱਕਦਾ ਆ ਇਹਨਾਂ ਦੇ ਵਿੱਚ ਖੂਨ ਉੱਪਰ ਸਿਰ ਨੂੰ ਜਾਂਦਾ ਹੈ, ਭਾਵ ਦੋ ਹਿੱਸੇ ਖੂਨ ਸਿਰ ਨੂੰ ਜ਼ਿਆਦਾ ਉੱਪਰ ਚਲਾ ਜਾਂਦਾ ਹੈ, ਬਾਕੀ ਦਾ ਖੂਨ ਜਿਹੜੀ ਨਾਲੀ ਹੇਠਾਂ ਨੂੰ ਮੁੜ ਗਈ ਜਿਹਨੂੰ ਅਸੀਂ ਅਓਟਾ ਕਿਹਾ ਹੈਗਾ ਆ, ਆਰਚ ਆਫ ਅਓਟਾ, ਉਹਦੇ ਵਿੱਚ ਚਲਾ ਗਿਆ ਔਰ ਉਹ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਪਿਛਲੇ ਪਾਸੇ ਜਾਣੀ ਸ਼ੁਰੂ ਹੋ ਗਈ, ਥੱਲੇ ਨੂੰ ਜਾਣੀ ਸ਼ੁਰੂ ਹੋ ਗਈ ਔਰ ਓਹਦਾ ਨਾਂ ਅਸੀਂ ਰੱਖ ਦਿੱਤਾ ਜਿੰਨਾ ਚਿਰ ਉਹ ਥੋਰੈਕਸ ਦੇ ਵਿਚ ਹੈ, ਛਾਤੀ ਦੇ ਏਰੀਏ ਦੇ ਵਿਚ ਹੈ, ਓਹਦਾ ਨਾਂ ਅਸੀਂ ਰੱਖ ਦਿੱਤਾ ਡਿਸੈਂਡਿੰਗ ਥੋਰੈਸਿਕ ਅਯੋਡਾ। ਜਾਣ ਵਾਲੀ ਛਾਤੀ ਦੇ ਵਿਚ ਹਿੱਸਾ ਜਿਹੜਾ ਅਯੋਡਾ ਦਾ ਹੈਗਾ, ਅਯੋਡਾ ਉਹ ਨਾਲੀ ਹੈ ਜਿਹੜੀ ਸਾਰਿਆਂ ਨੂੰ ਦਿਲ ਤੋਂ ਖੂਨ ਲੈ ਕੇ ਸਪਲਾਈ ਕਰਦੀ ਹੈ। ਉਹਦੇ ਅਲੱਗ ਅਲੱਗ ਹਿੱਸੇ ਨੇ, ਸਭ ਤੋਂ ਪਹਿਲੇ ਹਿੱਸੇ ਨੂੰ ਅਸੀਂ ਅਸੈਂਡਿੰਗ ਕਹਿੰਦੇ ਹਾਂ, ਉਸ ਤੋਂ ਬਾਅਦ ਆਰਚ ਆਫ ਅਯੋਡਾ ਕਹਿੰਦੇ ਹਾਂ, ਫਿਰ ਜਿਹੜਾ ਡਿਸੈਂਡ ਹੇਠਾਂ ਨੂੰ ਥੱਲੇ ਜਾਣ ਲੱਗ ਗਈ ਉਸ ਨੂੰ ਅਸੀਂ ਫਰਸ, ਪਹਿਲੇ ਪੋਰਸ਼ਨ ਨੂੰ ਅਸੀਂ ਕਹਿੰਦੇ ਹਾਂ ਫਰਸਕ ਅਯੋਡਾ, ਫਰਸਕ ਦੇ ਨਾਲ ਡਿਸੈਂਡਿੰਗ ਲਾ ਦਿੰਦੇ ਹਾਂ ਕਿ ਹੇਠਾਂ ਨੂੰ ਜਾ ਰਹੀ ਹੈ ਜਿਹੜੀ ਹੇਠਾਂ ਨੂੰ ਜਾ ਰਹੀ ਹੈ ਡਿਸੈਂਡਿੰਗ ਅਯੋਡਾ ਹੋ ਗਈ। ਤੇ ਜਦੋਂ ਡਾਇਆਫਰਾਮ ਤੋਂ ਹੇਠਾਂ ਜਾਂਦੀ ਹੈ ਉਹਦਾ ਨਾਂ ਅਸੀਂ ਰੱਖ ਦਿੱਤਾ ਡਿਸੈਂਡਿੰਗ ਅਬਡੋਮੀਨਲ ਅਯੋਡਾ। ਔਰ ਇਸੇ ਤਰ੍ਹਾਂ ਹੀ ਜਦੋਂ ਪੈਲਵਿਕ ਏਰੀਏ ਨੂੰ ਕ੍ਰੋਸ ਕਰਦੀ ਹੈ ਹੇਠਾਂ ਜਾਂਦੀ ਹੈ ਤੇ ਉਹਨੂੰ ਡਿਸੈਂਡਿੰਗ ਪੈਲਵਿਕ ਦਾ ਨਾਂ ਦੇ ਦਿੱਤਾ। ਉਥੋਂ ਇਹ ਦੋ ਭਾਗਾਂ ਚ ਲੰਬਰ ਏਰੀਏ ਤੋਂ ਇਹ ਵੰਡੀ ਜਾ ਰਹੀ ਹੈ ਔਰ ਦੋ ਲੱਤਾਂ ਨੂੰ ਅੱਗੇ ਖੂਨ ਸਪਲਾਈ ਕਰਨੀ ਸ਼ੁਰੂ ਕਰ ਦਿੰਦੀ। ਪਰ ਜਦੋਂ ਵਾਪਸੀ ਖੂਨ ਆਉਂਦਾ ਆ ਉਹਦਾ ਨਾਂ ਅਸੀਂ ਰੱਖ ਦਿੱਤਾ ਵੇਨਾ ਕੇਵਾ। ਵੇਨਸ ਤੋਂ ਬਣਿਆ ਹੋਇਆ ਵੇਨਾ ਕਾਵਾ, ਉਸ ਦਾ ਡਬਲ ਏਰੀਆ ਜਿਵੇਂ ਵੱਡਾ ਦਾਣਾ ਵੱਡਾ ਮੋਗਾ ਹੁੰਦਾ ਹੈ। ਪੈਰਾਂ ਤੋਂ ਲੈ ਕੇ ਉਂਗਲੀਆਂ ਤੱਕ ਦਾ ਖੂਨ ਜਦੋਂ ਵਾਪਸੀ ਆਉਂਦਾ ਆ ਉਸ ਆਰਟਰੀ ਨੂੰ ਅਸੀਂ ਆਮ ਤੌਰ ਤੇ ਵੇਨ ਕਹਿੰਦੇ ਹਾਂ। ਤੇ ਜਿਹੜੀ ਚਾਰ ਚੁਫੇਰੇ ਲੱਤਾਂ ਦਾ ਖੂਨ ਇਕੱਠਾ ਕਰਕੇ, ਪੱਟਾਂ ਦਾ ਖੂਨ ਇਕੱਠਾ ਕਰਕੇ ਉੱਪਰ ਨੂੰ ਲੈ ਕੇ ਆ ਰਹੀ ਹੈ ਤੇ ਉਸ ਦਾ ਨਾਂ ਅਸੀਂ ਰੱਖ ਦਿੱਤਾ ਇਨਫੀਰੀਅਰ ਵੇਨਾ ਕਾਵਾ। ਹੇਠਾਂ ਵਾਲੇ ਪਾਸਿਓਂ ਉੱਪਰ ਨੂੰ ਜਾਣ ਵਾਲੀ ਨਾਲੀ ਜਿਹੜੀ ਖੂਨ ਵਾਪਸ ਲੈ ਕੇ ਜਾ ਰਹੀ ਹੈ ਤੇ ਨਾਂ ਇਹਦੇ ਫਿਰ ਉਸੇ ਤਰ੍ਹਾਂ ਹੀ ਅਬਡੋਮਨ ਵਾਲੇ ਏਰੀਏ ਚ ਅਬਡੋਮਨ ਰੱਖ ਦਿੱਤਾ, ਇਹਦਾ ਨਾਂ ਹੋ ਗਿਆ ਅਸੈਂਡਿੰਗ ਵੇਨਾ ਕਾਵਾ। ਔਰ ਥੋਰੈਸਿਕ ਵਾਲੇ ਦਾ ਏਰੀਆ ਫਿਰ ਉਹਦਾ ਨਾਂ ਉਸੇ ਤਰ੍ਹਾਂ ਜਿਹੜਾ ਏਰੀਆ ਹੈਗਾ ਆ ਉਸ ਏਰੀਏ ਦੇ ਵਿਚ ਉਹਦਾ ਨਾਂ ਨਾਲ ਜੁੜ ਗਿਆ। ਸੋ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਸ ਮੀਡੀਆ ਸਟਾਈਨਮ ਦੇ ਵਿਚੋਂ ਲੰਘਦੀਆਂ ਹਨ। ਉਸ ਤੋਂ ਬਾਅਦ ਆਪਾਂ ਗੱਲ ਕਰੀ ਸੀ ਕਿ ਧੌਣ ਦੇ ਵਿਚ ਇੱਕ ਐਪੀਗਲੋਟਸ ਦਾ ਏਰੀਆ ਹੈਗਾ। ਐਪੀਗਲੋਟਸ ਦੇ ਏਰੀਆ ਉਹ ਜੰਕਸ਼ਨ ਆ ਜਿੱਥੇ ਸਾਡੀ ਨੱਕ ਤੋਂ ਆਉਂਦੀ ਨਾਲੀ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਆ ਰਹੀ ਹੈ, ਉਹ ਅੱਗੇ ਆ ਜਾਂਦੀ ਹੈ, ਫਰੰਟ ਤੇ ਆ ਜਾਂਦੀ ਕਿਉਂਕਿ ਫੇਫੜੇ ਤਾਂ ਆ ਗਏ ਉਹਦਾ ਸਟੇਸ਼ਨ ਤੇ ਆ ਗਿਆ। ਹਾਂਜੀ, ਤੇ ਜਿਹੜੀ ਮੂੰਹ ਵਾਲੀ ਨਾਲੀ ਹੈ ਉਹ ਇਥੋਂ ਸ਼ੁਰੂ ਹੁੰਦੀ ਹੈ ਤੇ ਇਹਨੇ ਹਾਲੇ ਦੂਰ ਜਾਣਾ ਹੁੰਦਾ ਹੈ, ਇਹਨੂੰ ਕਹਿੰਦੇ ਤੂੰ ਪਿਛਲੇ ਪਾਸੇ ਆ ਜਾ। ਇਹ ਇੱਕ ਜੰਕਸ਼ਨ ਬਣਿਆ ਹੋਇਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਪੀਗਲੋਟਸ। ਔਰ ਇਹ ਐਪੀਗਲੋਟਸ ਦਾ ਏਰੀਆ ਇਹ ਆਉਂਦਾ ਹੈ ਨੈਕ ਦੇ ਏਰੀਏ ਵਿੱਚ, ਲੇਕਿਨ ਇਹਦੇ ਤੋਂ ਹੇਠਾਂ ਵਾਲਾ ਜਿਹੜਾ ਏਰੀਆ ਹੈ ਸਾਹ ਵਾਲੀ ਨਾਲੀ ਦਾ ਉਹਨੂੰ ਅਸੀਂ ਕਹਿੰਦੇ ਹਾਂ ਬ੍ਰੋਂਕਸ। ਔਰ ਜਿਹੜਾ ਖੁਰਾਕ ਵਾਲੀ ਨਾਲੀ ਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਈਸੋਫੇਗਸ। ਇਹਦੇ ਤੋਂ ਉੱਪਰ ਖੁਰਾਕ ਵਾਲੀ ਨਾਲੀ ਦਾ ਹਿੱਸਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੈਰਿੰਗਸ। ਔਰ ਫੈਰਿੰਗਸ ਤੇ ਨੱਕ ਵਾਲੇ ਪਾਸੋਂ ਜਿਹੜੀ ਨਾਲੀ ਆ ਰਹੀ ਸੀ ਲੈਰਿੰਗਸ, ਲੈਰਿੰਗ ਤੇ ਫੈਰਿੰਗਸ ਇੱਥੇ ਆ ਕੇ ਆਪਣਾ ਆਪਣਾ ਰਸਤਾ ਬਦਲ ਦਿੰਦੀਆਂ ਨੇ। ਲੈਰਿੰਗਸ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ, ਫੈਰਿੰਗਸ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਇਹ ਇੱਕ ਜੰਕਸ਼ਨ ਹੈ ਔਰ ਇਸ ਜੰਕਸ਼ਨ ਨੂੰ ਇੰਪੋਰਟੈਂਟ ਸਮਝਦੇ ਹੋਇਆ ਇਹਦੇ ਉੱਪਰ ਇੱਕ ਕਵਰਿੰਗ ਚੜਾਇਆ ਹੈ ਕੁਦਰਤ ਨੇ, ਜਿਹਨੂੰ ਅਸੀਂ ਟ੍ਰੇਕੀਆ ਕਿਹਾ ਸੀਗਾ। ਤੇ ਨੈਕ ਦੇ ਵਿਚ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ। ਉਸ ਤੋਂ ਬਾਅਦ ਜਿਹੜੇ ਹੇਠਾਂ ਦੇ ਪੋਰਸ਼ਨ ਨੇ ਉਹਨਾਂ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਬ੍ਰੋਂਕਸ ਜਿਹੜੀ ਸਾਹ ਵਾਲੀ ਨਾਲੀ ਹੈ ਉਹ ਦੋ ਹਿੱਸਿਆਂ ਚ ਵੰਡੀ ਜਾਂਦੀ ਹੈ, ਇੱਕ ਨੂੰ ਰਾਈਟ ਬ੍ਰੋਂਕਸ ਕਹਿੰਦੇ ਹਾਂ, ਇੱਕ ਨੂੰ ਲੈਫਟ ਬ੍ਰੋਂਕਸ ਕਹਿੰਦੇ ਹਾਂ। ਇੱਕ ਰਾਈਟ ਬ੍ਰੋਂਕਸ ਜਿਹੜੀ ਹੈ ਰਾਈਟ ਫੇਫੜੇ ਚ ਚਲੀ ਜਾਂਦੀ ਹੈ, ਲੈਫਟ ਬ੍ਰੋਂਕਸ ਜਿਹੜੀ ਉਹ ਲੈਫਟ ਫੇਫੜੇ ਚ ਚਲੀ ਜਾਂਦੀ ਹੈ। ਖੁਰਾਕ ਵਾਲੀ ਨਾਲੀ ਪਿੱਛੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਜਾਂਦੀ ਹੈ ਤੇ ਜਿਹੜਾ ਡਾਇਆਫਰਾਮ ਦਾ ਬਾਰਡਰ ਹੈ ਸਾਡਾ ਛਾਤੀ ਤੇ ਪੇਟ ਦੇ ਵਿਚਕਾਰ, ਉਸ ਬਾਰਡਰ ਨੂੰ ਕ੍ਰਾਸ ਕਰਦਿਆਂ ਹੋਇਆ ਇਹ ਪਾਕਿਸਤਾਨ ਚ ਪਹੁੰਚ ਜਾਂਦੀ, ਅਬਡੋਮਨਲ ਏਰੀਏ ਚ ਪਹੁੰਚ ਜਾਂਦੀ। ਹਾਂਜੀ, ਬਾਰਡਰ ਲੰਘ ਗਈ, ਕਸਟਮ ਵਾਲਾ ਡਿਪਾਰਟਮੈਂਟ ਲੰਘ ਗਈ ਹੈ। ਔਰ ਉਸ ਤੋਂ ਬਾਅਦ ਇਹ ਹੇਠਾਂ ਵਾਲੇ ਪਾਸੇ ਸਟੋਮਕ ਦੇ ਵਿਚ ਜਾਣੀ ਸ਼ੁਰੂ ਹੋ ਜਾਂਦੀ। ਹੁਣ ਸਾਡਾ ਏਰੀਆ ਦਾ ਜਿਹੜਾ ਇਸ ਵੇਲੇ ਟੈਸਟ ਦਾ ਹੈਗਾ ਤੇ ਮੈਂ ਉਹਦੀ ਗੱਲ ਕਰ ਰਿਹਾ ਹਾਂ। ਔਰ ਇਸ ਮੀਡੀਆ ਸਟਾਈਨਮ ਦੇ ਵਿਚ ਫਿਰ ਅਸੀਂ ਕਹਿ ਦਿੱਤਾ ਕਿ ਤ੍ਰੇਕੀਆ ਵੀ ਆ ਜਾਂਦਾ ਉਹਦਾ ਪੋਰਸ਼ਨ ਲੋਅਰ। ਇਸ ਏਰੀਏ ਦੇ ਵਿਚ ਸਾਡੀ ਬ੍ਰੋਂਕਸ ਵੀ ਆ ਗਈਆਂ ਨੇ, ਇਸ ਏਰੀਏ ਦੇ ਵਿਚ ਸਾਡੀ ਜਿਹੜੀ ਹੈ ਅਯੋਡਾ ਦੇ ਸੈਂਡਿੰਗ ਡਿਸੈਂਡਿੰਗ ਅਯੋਡਾ ਵੀ ਆ ਗਈ, ਔਰ ਸੁਪੀਰੀਅਰ ਵੇਨਾ ਕੇਵਾ ਤੇ ਇਨਫੀਰੀਅਰ ਵੇਨਾ ਕੇਵਾ ਵੀ ਆ ਗਈ, ਔਰ ਸਾਡਾ ਈਸੋਫੇਗਸ ਵੀ ਆ ਗਿਆ। ਇਹ ਸਾਰੀਆਂ ਚੀਜ਼ਾਂ ਮੀਡੀਆ ਸਟਾਈਨਮ ਦੇ ਵਿਚ ਆ ਰਹੀਆਂ ਨੇ ਔਰ ਬੜਾ ਇੰਪੋਰਟੈਂਟ ਸਟ੍ਰਕਚਰ ਹੋ ਗਿਆ ਨਾ, ਸਾਰਿਆਂ ਦੇ ਲਾਂਘਾ ਇਸੇ ਰਾਹ ਦੇ ਵਿਚੋਂ ਹੈਗਾ ਤੇ ਲੜਾਈ ਨਾ ਹੋ ਜਾਵੇ ਕਿਤੇ। ਹਾਂਜੀ, ਤੇ ਨਿੱਕੀ ਨਿੱਕੀ ਗੱਲ ਅਗਰ ਕੋਈ ਈਸੋਫੇਗਸ ਨੁਕਸ ਪਿਆ ਤੇ ਗੁਆਂਢੀਆਂ ਨੂੰ ਵੀ ਤਕਲੀਫ਼ ਹੋ ਸਕਦੀ ਹੈ। ਅਗਰ ਸਾਡੀ ਬ੍ਰੋਂਕਸ ਦੇ ਵਿਚ ਕੋਈ ਨੁਕਸ ਪਿਆ ਤੇ ਗੁਆਂਢੀਆਂ ਨੂੰ ਤਕਲੀਫ ਹੋ ਸਕਦੀ ਹੈ, ਲਾਂਘੇ ਵਾਸਤੇ ਲੜਾਈ ਹੋ ਸਕਦੀ ਹੈ, ਕੁਛ ਨਾ ਕੁਛ ਐਸਾ ਹੋ ਸਕਦਾ। ਇਸ ਕਰਕੇ ਇਸ ਏਰੀਏ ਨੂੰ ਅਸੀਂ ਇਸ ਤਰ੍ਹਾਂ ਦਾ ਕਿਹਾ ਕਿ ਮੀਡੀਆਸਟਾਈਨਮ ਵਾਲਾ ਏਰੀਆ ਜਿਹੜਾ ਆ ਇਹਦੇ ਬਹੁਤੇ ਸਾਰੇ ਅੰਗ ਇੱਥੋਂ ਲੰਘਦੇ ਨੇ। ਇਹਦੀਆਂ ਦੀ ਇੰਪੋਰਟੈਂਟ ਨਿਸ਼ਾਨੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਭਈ ਜੇ ਇਹਨਾਂ ਵਿੱਚੋਂ ਕਿਸੇ ਨੂੰ ਕੋਈ ਨੁਕਸ ਹੋ ਜਾਵੇ ਤੇ ਬਾਹਰ ਸਾਨੂੰ ਕੀ ਪਤਾ ਲੱਗੂਗਾ। ਪਰ ਪਹਿਲਾਂ ਆਪਾਂ ਐਜ ਏ ਹੋਲ ਦੀ ਗੱਲ ਕਰ ਰਹੇ ਸਾਂ ਕਿ ਐਜ ਏ ਹੋਲ ਜਿਹੜੀ ਚੈਸਟ ਹੈਗੀ ਆ ਇਹਦੇ ਵਿੱਚ ਜੇ ਕੋਈ ਨੁਕਸ ਪੈ ਜਾਵੇ। ਹੁਣ ਚੈਸਟ ਦੀ ਗੱਲ ਆਪਾਂ ਦੱਸਦੀ ਹੈ ਕਿ ਪਿਛਲੇ ਪਾਸੇ ਰੀੜ ਦੀ ਹੱਡੀ, ਅਗਲੇ ਪਾਸੇ ਸਟਰਨਮ, ਔਰ ਸਾਈਡਾਂ ਤੇ ਜਿਹੜੀਆਂ ਰਿਬਸ ਲੱਗੀਆਂ ਹੋਈਆਂ ਨੇ, ਪਸਲੀਆਂ ਲੱਗੀਆਂ ਹੋਈਆਂ ਨੇ, ਪਸਲੀਆਂ ਦੇ ਵਿਚਕਾਰ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ ਤਾਂ ਕਿ ਬਰਾਬਰ ਦੂਰੀ ਤੇ ਰਹਿਣ, ਐਂ ਨਾ ਸੁੰਗੜੀ ਨਾ ਜਾਣ ਕਿਤੇ। ਸੋ ਇਹ ਸਾਰੀਆਂ ਕੰਡੀਸ਼ਨਾਂ ਕੁਦਰਤ ਨੇ ਪੂਰੀਆਂ ਕੀਤੀਆਂ ਨੇ ਤੇ ਫਿਰ ਅੰਦਰ ਵਾਲੇ ਹਿੱਸੇ ਦੇ ਆਪਾਂ ਤਿੰਨ ਹਿੱਸੇ ਕਰ ਦਿੱਤੇ। ਇੱਕ ਹਿੱਸਾ ਸੱਜਾ ਫੇਫੜਾ, ਦੂਜਾ ਹਿੱਸਾ ਖੱਬਾ ਫੇਫੜਾ, ਤੇ ਇਹਨਾਂ ਦੇ ਵਿਚਕਾਰ ਜਿਹੜਾ ਸੀ ਮੀਡੀਆਸਟਾਈਨਮ, ਤੇ ਮੀਡੀਆਸਟਾਈਨਮ ਦੇ ਵਿੱਚ ਵੀ ਇੰਪੋਰਟੈਂਟ ਖੱਬੇ ਪਾਸੇ ਦਾ ਹਿੱਸਾ ਜਿਹੜਾ ਆ, ਕਿ ਕੋਈ ਚੁਰਗ ਜੀ ਕਿਸੇ ਨੂੰ ਵੱਧ ਜਾਂਦੀ ਜਿਵੇਂ ਕਿਸੇ ਪਾਸੇ ਨੂੰ, ਉਹਨੂੰ ਅਸੀਂ ਹਾਰਟ ਕਹਿੰਦੇ ਹਾਂ। ਔਰ ਹਾਰਟ ਤੇ ਲੰਗਸ ਜਾਂ ਇੰਜ ਕਹਿ ਲਓ ਕਿ ਜਿੰਨੇ ਵੀ ਅੰਗਾਂ ਦਾ ਮੈਂ ਨਾਂ ਲਿਆ ਹੈਗਾ, ਚਾਹੇ ਈਸੋਫੇਗਸ ਦਾ ਨਾਂ ਲਿਆ ਹੈ, ਚਾਹੇ ਲੈਰਿੰਗਸ ਦਾ ਨਾਂ ਲਿਆ ਹੈਗਾ, ਇਹ ਇਹਨਾਂ ਦੇ ਆਪਣੇ ਅਲੱਗ ਅਲੱਗ ਕਵਰਿੰਗ ਨੇ। ਔਰ ਇਹਨਾਂ ਹਰੇਕ ਦੇ ਉੱਪਰ ਜਿਹੜਾ ਇੱਕ ਕਵਰਿੰਗ ਚੜਿਆ ਹੋਇਆ ਆ, ਉਹਦੇ ਫਿਰ ਅਸੀਂ ਅਲੱਗ ਅਲੱਗ ਨਾਂ ਲੈ ਲੈਂਦੇ ਹਾਂ। ਕਿਸੇ ਉਹਦੇ ਵਿੱਚ ਕੋਈ ਨੁਕਸ ਹੋ ਜਾਏ, ਅੰਦਰ ਅੰਗ ਦਾ ਕੰਮ ਠੀਕ ਆ, ਸਾਹ ਤਾਂ ਠੀਕ ਆ ਰਿਹਾ, ਲੇਕਿਨ ਇਹਦੇ ਉੱਪਰ ਜਿਹੜੀ ਮੈਂਬਰਨ ਚੜੀ ਹੋਈ ਹੈ ਉਹਦੇ ਚ ਕੋਈ ਤਕਲੀਫ ਆ ਗਈ। ਇਸੇ ਤਰ੍ਹਾਂ ਹੀ ਹਾਰਟ ਤਾਂ ਠੀਕ ਆ, ਕੰਮ ਤਾਂ ਠੀਕ ਕਰਦਾ ਆ, ਲੇਕਿਨ ਇਹਦੇ ਉੱਪਰ ਜਿਹੜਾ ਪੇਰੀਕਾਰਡੀਅਮ ਵਾਲਾ ਲੇਅਰ ਆ ਉਹਦੇ ਚ ਸੋਜ ਆ ਗਈ, ਜਾਂ ਉਹਦੇ ਜਿਹੜਾ ਪਾਣੀ ਸੀਗਾ ਉਹ ਘੱਟ ਗਿਆ, ਜਾਂ ਉਹਦੇ ਵਿੱਚ ਉਹ ਜਿਹੜਾ ਪਾਣੀ ਸੀ ਉਹ ਵੱਧ ਗਿਆ। ਤੇ ਜਦੋਂ ਘੱਟ ਜਾਵੇ ਜਾਂ ਵੱਧ ਜਾਵੇ ਤੇ ਹਾਰਟ ਦੀ ਰਫਤਾਰ ਨੂੰ ਤਾਂ ਫਰਕ ਪਵੇਗਾ ਹੀ ਨਾ। ਇਸੇ ਤਰ੍ਹਾਂ ਹੀ ਆਪਾਂ ਗੱਲ ਕੀਤੀ ਹੈ ਫੇਫੜਿਆਂ ਦੇ ਉੱਪਰ ਕਵਰਿੰਗ ਦੀ, ਜਿਹਨੂੰ ਅਸੀਂ ਪਲਿਊਰਾ ਕਿਹਾ ਹੈਗਾ, ਔਰ ਪਲਿਊਰਾ ਦੇ ਅੰਦਰ ਵੀ ਪਾਣੀ ਹੈਗਾ ਆ। ਹੁਣ ਪਾਣੀ ਦਾ ਵੱਧ ਜਾਣਾ ਵੀ ਇੱਕ ਬਿਮਾਰੀ ਹੈ ਜਿਹਨੂੰ ਅਸੀਂ ਵੈਟ ਪਲਿਊਰਸੀ ਕਹਿੰਦੇ ਹਾਂ, ਬਿਮਾਰੀਆਂ ਦਾ ਨਾਮ ਵੀ ਆਪਾਂ ਲਵਾਂਗੇ, ਉਹਨੂੰ ਅਸੀਂ ਵੈਟ ਪਲਿਊਰਸੀ ਕਹਿੰਦੇ ਹਾਂ, ਪਾਣੀ ਭਰ ਗਿਆ। ਜਾਂ ਜੇ ਪਾਣੀ ਸੁੱਕ ਹੀ ਗਿਆ ਤੇ ਫਿਰ ਸਾਹ ਲੈਣ ਚ ਦਿੱਕਤ ਹੁੰਦੀ, ਕਈ ਵਾਰ ਸਾਹ ਲੈਂਦੇ ਨੇ ਲੋਕ ਛਾਤੀ ਤੇ ਹੱਥ ਰੱਖ ਲੈਂਦੇ ਨੇ, ਔਖਾ ਹੁੰਦਾ ਆ। ਪਾਣੀ ਸੁੱਕ ਗਿਆ, ਡਰਾਈ ਹੋ ਗਿਆ, ਰਗੜ ਲੱਗ ਰਹੀ ਹੈ, ਜਿਹੜਾ ਵਿਸਰਲ ਤੇ ਪਰਾਈਟਲ ਪਲਿਊਰਾ ਦਾ ਮੈਂਬਰੇਨ ਆ ਉਹਦੇ ਵਿੱਚੋਂ ਪਾਣੀ ਸੁੱਕ ਗਿਆ, ਉਹ ਆਪਸ ਚਿੰਬੜ ਰਹੇ ਨੇ, ਜਿਸ ਕਰਕੇ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਡਰਾਈ ਪਲਿਊਰਸੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਇਹਨਾਂ ਬਾਹਰਲੇ ਕਵਰਿੰਗ ਦੇ ਕਰਕੇ ਵੀ ਹੁੰਦੀਆਂ ਨੇ। ਔਰ ਮੈਂ ਇਹ ਕਿਹਾ ਹੈਗਾ ਆ ਕਿ ਕੁਦਰਤ ਦੇ ਨਿਯਮ ਦੇ ਅਨੁਸਾਰ ਸਾਰੇ ਅੰਗ ਕੁਦਰਤ ਨੇ ਜਦੋਂ ਬਣਾਏ ਉਹਨਾਂ ਦੇ ਉੱਪਰ ਬਾਰ ਬਾਰ ਉਹਨਾਂ ਦੀ ਬਾਉਂਡਰੀ ਤੈਅ ਕਰ ਦਿੱਤੀ, ਔਰ ਬਾਉਂਡਰੀ ਤੈਅ ਕਰ ਦਿੱਤੀ, ਇੱਕ ਮੈਂਬਰੇਨ ਬਣਾ ਦਿੱਤਾ, ਲੈ ਭਾਈ ਤੇਰੀ ਬਾਉਂਡਰੀ ਇੱਥੋਂ ਤੱਕ ਹੀ, ਤੂੰ ਵੱਧ ਤੋਂ ਵੱਧ ਜੇ ਫੈਲੇਗਾ ਨਾ ਤੇ ਤੂੰ ਇੱਥੋਂ ਤੱਕ ਜਾਣਾ ਆ। ਆਪਾਂ ਬਾਜ਼ਾਰਾਂ ਦੇ ਵਿੱਚ ਤੁਸੀਂ ਵੇਖਦੇ ਹੋ ਨਾ ਚੀਮਾ ਸਾਹਿਬ, ਦੁਕਾਨਾਂ ਤੋਂ ਬਾਹਰ ਕੱਢ ਕੇ ਸਮਾਨ ਲਾਇਆ ਹੁੰਦਾ ਤੇ ਲੰਘਣ ਦੀ ਥਾਂ ਨਹੀਂ ਹੁੰਦੀ।
1: ਹਾਂਜੀ ਇੱਦਾਂ ਹੀ ਕਰਦੇ ਹੋ।
0: ਸੋ ਕੁਦਰਤ ਨੇ ਆਖਿਆ ਵੀ ਤੇਰਾ ਏਰੀਆ ਇੰਨਾ ਕੁ ਹੈਗਾ ਆ, ਐਸ ਮੈਂਬਰੇਨ ਤੋਂ ਬਾਹਰ ਨਹੀਂ ਆਉਣਾ ਤੂੰ।
1: ਡਾਕਟਰ ਸਾਹਿਬ ਇੱਕ ਹੋਰ ਦੇਖੋ, ਕੁਦਰਤ ਕਿੱਡੀ ਬੇਅੰਤ ਆ, ਬੰਦਾ ਏਡਾ ਬੜਾ ਹੁੰਦਾ, ਇਹਦੇ ਚ ਕੁਦਰਤ ਨੇ ਇੱਕੋ ਹੀ ਦਿਲ ਲਾਇਆ, ਇੱਕੋ ਹੀ ਹਾਰਟ ਲਾਇਆ, ਉਹ ਜਿਹੜਾ ਗੰਡੋਆ ਉਹ ਵਿਕਾਰੀਆ ਹੁੰਦਾ ਉਹਦੇ ਚ ਪੰਜ ਲਾਇਓ ਆ, ਇਹ ਤਾਂ ਏਦਾਂ ਕਿਉਂ ਕਰਦੀ ਹੈ?
0: ਹਾਂਜੀ ਦਿਲ ਦੀ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦੀ ਨਾ ਵੀ ਕੁਦਰਤ ਨੇ ਕੋਈ ਗੱਲਾਂ ਸ਼ਾਇਦ ਆਪਦੇ ਹੱਥ ਚ ਰੱਖੀਆਂ ਹੋਈਆਂ ਨੇ ਤੇ ਮਨੁੱਖ ਹੁਣ ਉਹਦੇ ਨਾਲ ਸਿਆਣਾ ਹੋਣਾ ਸ਼ੁਰੂ ਹੋ ਗਿਆ। ਤੇ ਉਹ ਮੈਂ ਦੱਸੀ ਸੀ ਕੋਰੋਨਾ ਦੀ ਆਰਟਰੀ ਦੀ ਗੱਲ, ਆਰਟਰੀ ਰਾਈਟ ਕੋਰੋ ਪਹਿਲਾਂ ਨਿਕਲਦੀਆਂ ਤਾਂ ਟੱਕੀਆਂ ਹੀ
1: ਨੇ,
0: ਦੋ ਨਹਿਰਾਂ ਬਣ ਗਈਆਂ, ਇੱਕ ਸੱਜੇ ਪਾਸੇ ਹਾਰਟ ਨੂੰ ਸਪਲਾਈ ਕਰਦੀ ਹੈ, ਇੱਕ ਖੱਬੇ ਪਾਸੇ ਹਾਰਟ ਨੂੰ ਸਪਲਾਈ ਕਰਦੀ ਹੈ। ਤੇ ਜੇ ਕਿਸੇ ਵਿੱਚ ਬਲੋਕੇਜ ਆ ਗਿਆ, ਕਿਸੇ ਚ ਕੋਈ ਨੁਕਸ ਪੈ ਗਿਆ, ਇਹ ਨਹੀਂ ਵੀ ਗੁਆਂਢੋ ਆ ਕੇ ਤੁਹਾਡੀ ਕੋਈ ਮਦਦ ਕਰ ਦੇਵੇ।
1: ਹਾਂਜੀ ਹਾਂਜੀ
0: ਕੋਈ ਆਰਟਰੀ ਕੱਟੀ ਜਾਂਦੀ ਹੈ ਤੇ ਆਸੇ ਪਾਸੇ ਦੀਆਂ ਖੂਨ ਦੇਣ ਵਾਲੀਆਂ ਨਾੜੀਆਂ ਉਹਦੀ ਮਦਦ ਕਰ ਦਿੰਦੀਆਂ ਨੇ, ਉੱਥੇ ਫਿਰ ਸਾਰਾ ਕੁਝ ਸਹੀ ਹੋ ਜਾਂਦਾ।
1: ਉਹੀ ਤਾਂ ਗੱਲ ਹੈ ਜੀ, ਉਹੀ ਤਾਂ ਮੈਂ ਗੱਲ ਕਰ ਰਿਹਾ ਭਈ, ਰੱਬ ਨੇ ਗੰਡੋਆ ਇੰਨਾ ਹੁੰਦਾ ਉਹਨੂੰ ਪੰਜ ਦਿਲ ਉਹਦੇ ਅੰਦਰ ਲਾ ਤੇ, ਤੇ ਬੰਦਾ ਐਡਾ ਬੜਾ ਇਹਦੇ ਅੰਦਰ ਕੋਈ ਲਾਇਆ, ਇਹਨੂੰ ਵੀ ਦੋ ਤਿੰਨ ਲਾ ਦਿੰਦਾ ਤਾਂ ਫਿਰ
0: ਕੌਣ ਆ ਕੇ ਰਾਣੀ ਅੱਗਾ ਟੱਕ
1: ਜੀ, ਰੱਬ ਨੂੰ ਕੌਣ ਕਵੇ ਪਿਛਵਾ ਕੇ ਉਹ ਕਰਦਾ। ਠੀਕ ਹੈ ਗੱਲ ਸਾਡੀ ਸਹੀ,
0: ਉਹਨੂੰ ਕੌਣ ਆ ਕੇ ਵੀ ਤੂੰ ਐ ਨੀ ਐ ਕਰ।
1: ਹਾਂਜੀ ਹਾਂਜੀ
0: ਜਿਹੜੇ ਡਾਕਟਰ ਨੇ ਨਾ ਉਹ ਇੰਨੇ ਸਿਆਣੇ ਹੋ ਗਏ ਆ, ਡਾਕਟਰ ਇਸ ਟਾਈਪ ਦੇ ਹੋ ਗਏ ਆ ਕਿ ਉਹਨੇ ਯਾਰ ਰੱਬ ਤੋਂ ਗਲਤੀ ਰਹਿ ਗਈ ਆ ਤੇ ਚੱਲ ਇਹਨੂੰ ਸੁਧਾਰ ਦਿੰਦੇ ਆ ਤੇ ਬਾਈਪਾਸ ਕਰ ਦਿੰਦੇ,
1: ਏਦਾਂ ਹੀ ਕਰਦੇ ਆ, ਏਦਾਂ ਹੀ ਕਰਦੇ ਡਾਕਟਰ।
0: ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਰਜਰੀ ਅੱਜ ਕੱਲ ਅਸੀਂ ਕਰ ਰਹੇ ਹਾਂ, ਡਾਕਟਰ ਕਰ ਰਹੇ ਨੇ ਲੋਕ ਜਾਣਕਾਰ, ਜਾਂ ਕਿਡਨੀ ਟ੍ਰਾਂਸਪਲਾਂਟ ਕਰਦੇ ਨੇ, ਜਾਂ ਆਰਟੀਫਿਸ਼ਲ ਕਿਡਨੀ ਬਾਹਰ ਲਾ ਰਹੇ ਨੇ, ਜਾਂ ਇਸ ਤਰ੍ਹਾਂ ਦੀ ਬਹੁਤ ਕੁਛ ਐਸਾ ਕਰ ਰਹੇ ਨੇ ਵੀ ਜਿਹੜੀਆਂ ਗਲਤੀਆਂ ਰਹਿ ਗਈਆਂ ਨੇ ਕੁਦਰਤ ਕੋਲੋਂ, ਅਸੀਂ ਉਹਨਾਂ ਨੂੰ ਕਿਵੇਂ ਸਾਲਵ ਕਰੀਏ, ਅਸੀਂ ਉਹ ਤਾਂ ਹੋ ਗਿਆ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਨਿਯਮ ਜਿਹੜੇ ਨੇ ਕੁਦਰਤ ਦੇ ਆਪਣੇ ਬਣਾਏ ਨੇ, ਹੋ ਸਕਦਾ ਹੈ ਕੁਦਰਤ ਨੂੰ ਵੀ ਇਹ ਪਤਾ ਹੋਵੇ, ਹੋ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੀ ਬਦਲ ਰਹੀ ਹੋਵੇ। ਜਨਰੇਸ਼ਨ ਟੂ ਜਨਰੇਸ਼ਨ ਅਸੀਂ ਵੇਖਿਆ ਆ ਕਿ ਮੈਂ ਇੱਕ ਵਾਰ ਸਟੱਡੀ ਕਰ ਰਿਹਾ ਸੀਗਾ, ਪੁਰਾਣੀਆਂ ਕਬਰਾਂ ਦੇ ਵਿੱਚੋਂ ਕੱਢ ਕੇ ਜਿਹੜੇ ਆ ਡੈਡ ਬਾਡੀਆਂ ਕੱਢ ਰਹੇ ਨੇ ਨਾ, ਉਹਨਾਂ ਦੇ ਸਟਰਕਚਰ ਵਿੱਚ ਤੇ ਸਾਡੇ ਸਟਰਕਚਰ ਵਿੱਚ ਬਹੁਤ ਥਾਵਾਂ ਦਾ ਫਰਕ ਆ।
1: ਮੈਂ ਬਿਲਕੁਲ
0: ਇੱਕ ਗੱਲ ਕਰਕੇ ਅੱਗੇ ਤੁਰਾਂ, ਸਾਡਾ ਕਿਊਬੀਟਲ ਫਾਸਾ ਨਾ, ਜਿੱਥੇ ਲੋਕ ਆਮ ਤੌਰ ਤੇ ਨਾੜ ਚ ਟੀਕਾ ਲਾਉਂਦਾ ਹੁੰਦਾ ਬਾਂਹ ਦੇ ਵਿੱਚ, ਤੇ ਜਿੱਥੇ ਬਾਂਹ ਚ ਟੀਕਾ ਲਾਉਂਦੇ ਨੇ ਨਾ, ਇੱਥੇ ਜਿਹੜੀਆਂ ਵੇਨਸ ਦੇ ਨਾ ਹੇਠਾਂ ਵਾਲੇ ਪਾਸੇ ਬਾਂਹ ਵਾਲੇ ਪਾਸੇ ਉੱਪਰ ਡੌਲੇ ਦੇ ਵਿੱਚ ਜਾ ਰਹੀਆਂ, ਉਹ ਬਾਈਫਰ ਕੇ ਦੋ ਹਿੱਸੇ ਚ ਵੰਡੀ ਜਾਂਦੀ ਹੈ, ਦੋ ਹਿੱਸਿਆਂ ਚ ਵੰਡ ਕੇ ਅੱਗੋਂ ਇੱਕ ਹੋ ਜਾਂਦੀ ਹੈ। ਔਰ ਅਸੀਂ ਕਈਆਂ ਪੇਸ਼ੈਂਟਾਂ ਦੇ ਦੇਖਿਆ ਹੈਗਾ ਆ ਕਿ ਉਹ ਜਿਹੜਾ ਜੰਕਸ਼ਨ ਹੈ ਉਹ ਚੇਂਜ ਹੋ ਗਿਆ, ਉਹਦੀ ਪੋਜੀਸ਼ਨ ਚੇਂਜ ਹੋ ਗਈ ਹੈਜੀ। ਸੋ ਮਤਲਬ ਕੀ ਆ ਵੀ ਕੁਦਰਤ ਦਰੁਸਤੀਆਂ ਤਾਂ ਕਰ ਰਹੀ ਹੋਊਗੀ, ਪਰ ਹੌਲੀ ਹੌਲੀ ਇੱਕ ਬੰਦੇ ਦੀ ਉਮਰ ਇੰਨੀ ਨਹੀਂ ਹੈਗੀ ਕਿ ਉਸ ਕੁਦਰਤ ਦੀ ਸਪੀਡ ਨੂੰ ਨਾਪ ਸਕੇ, ਕਰਕੇ ਉਹ ਫਰਕ ਪਾ ਰਹੀ ਹੈ। ਹੋ ਸਕਦਾ ਕੋਈ ਅੱਜ ਤੋਂ ਹਜ਼ਾਰ ਸਾਲ ਬਾਅਦ ਐਸਾ ਆ ਜਾਵੇ ਵੀ ਹਾਰਟ ਦੀਆਂ ਜਿਹੜੀਆਂ ਰਾਈਟ ਕੋਰੋਨਰੀ ਆਰਟਰੀ ਉਹ ਲੈਫਟ ਕੋਰੋਨਰੀ ਆਰਟਰੀ ਨਾਲ ਮਿਲਣ ਲੱਗ ਜਾਣ ਆਪਸ ਹਾਂਜੀ। ਸੋ ਖੈਰ ਇਹ ਅਸੀਂ ਚਲਦੇ ਚਲਦੇ ਗੱਲ ਵਿਚ ਆ ਗਈ ਤੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਹੁਣ ਇਹ ਅੰਦਰ ਦਾ ਜਿਹੜਾ ਸਾਰਾ ਤਾਣਾ ਬਾਣਾ ਮੈਂ ਬੁਣਿਆ, ਉਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਗੱਲ ਜਿਹੜੀ ਸਾਰੇ ਜਾਣਦੇ ਨੇ, ਬਰੀਕੀ ਵਾਲੀ ਗੱਲ ਤੇ ਹੈਗੀ ਈਸੋਫੇਗਸ ਦੀ, ਬਰੀਕੀ ਵਾਲੀ ਗੱਲ ਤੇ ਹੈਗੀ ਬ੍ਰੌਂਕਸ ਦੀ, ਬਰੀਕੀ ਵਾਲੀ ਗੱਲ ਤੇ ਹੈਗੀ ਹੈ ਜਿਹੜੀਆਂ ਉਤੋਂ ਜਿਹੜੀਆਂ ਕੋਰੋਨਰੀ ਆਰਟਰੀ ਸੋਰੀ ਜਿਹੜੀ ਕੈਰੋਟਿਡ ਆਰਟਰੀ ਦਾ ਖੂਨ ਵਾਪਸ ਆ ਰਿਹਾ, ਜਿਹਨੂੰ ਅਸੀਂ ਸੁਪੀਰੀਅਰ ਵੇਨਾ ਕਿਹਾ ਕਿਹਾ ਹੈਗਾ ਆ। ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ ਤੇ ਇਹਦੀ ਗੱਲ ਮੈਂ ਅੱਗੇ ਕਰਾਂਗਾ, ਪਰ ਮੋਟੀ ਮੋਟੀ ਗੱਲ ਕੀ ਆ, ਫੇਫੜੇ ਸਾਰੇ ਜਾਣਦੇ ਆ, ਹਾਰਟ ਨੂੰ ਸਾਰੇ ਜਾਣਦੇ ਹੈਗੇ ਆ। ਸੋ ਹਾਰਟ ਤੇ ਫੇਫੜਿਆਂ ਦੇ ਸਬੰਧ ਵਿਚ ਅਗਰ ਕੋਈ ਨੁਕਸ ਪੈਦਾ ਹੋ ਜਾਂਦਾ ਆ, ਅਗਰ ਕੋਈ ਖਰਾਬੀ ਹੋ ਜਾਂਦੀ ਹੈ, ਤਾਂ ਉਸ ਖਰਾਬੀ ਦੇ ਵਿਚ ਜਿਹੜੀਆਂ ਪਹਿਲੀਆਂ ਮੁੱਢਲੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਬਾਹਰ ਦਿਖਾਈ ਦੇਣਗੀਆਂ ਨਾ, ਉਹਦੇ ਵਿਚੋਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ। ਅੰਗਰੇਜ਼ੀ ਚ ਅਸੀਂ ਪੇਨ ਆਨੇ ਆ, ਦਰਦ ਆਨੇ ਆ ਹਾਂਜੀ। ਸੋ ਦਰਦ ਪੇਨ ਇੱਕ ਸਭ ਤੋਂ ਛੋਟਾ ਲਫ਼ਜ਼ ਆ ਕਿਸੇ ਬਿਮਾਰੀ ਦੀ ਸ਼ੁਰੂਆਤ ਨੂੰ ਦੱਸਣ ਵਾਸਤੇ। ਬਿਮਾਰੀ ਦੀ ਸ਼ੁਰੂਆਤ ਹੋ ਗਈ, ਦਰਦ ਹੁੰਦੀ ਹੈ, ਮੋਢਾ ਨਹੀਂ ਹਿਲਦਾ ਦਰਦ ਹੁੰਦੀ, ਲੱਤ ਨਹੀਂ ਹਿਲਦੀ ਦਰਦ ਹੁੰਦੀ ਹੈ, ਮੂੰਹ ਹਿਲਾਉਣ ਲੱਗਿਆ ਤਕਲੀਫ਼ ਹੁੰਦੀ ਦਰਦ ਹੁੰਦੀ ਹੈ, ਅਸੀਂ ਉਹਨੂੰ ਦਰਦ ਦੇ ਵਿਚ ਹੀ ਐਕਸਪਲੇਨ ਕਰਦੇ ਹਾਂ। ਕੋਈ ਵੀ ਡਿਸਫੰਕਸ਼ਨ, ਕੋਈ ਵੀ ਕਿਸੇ ਅੰਗ ਦਾ ਫੰਕਸ਼ਨ ਨਾਰਮਲ ਨਾ ਹੋਵੇ ਤੇ ਉਹਨੂੰ ਅਸੀਂ ਉਸੇ ਤਰ੍ਹਾਂ ਫੰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੀ ਹੁੰਦਾ, ਪੇਨ ਹੁੰਦੀ ਹੈ। ਸੋ ਦਰਦ ਇੱਕ ਇਸ ਤਰ੍ਹਾਂ ਦਾ ਲਫ਼ਜ਼ ਆ ਜਿਹੜਾ ਬਿਮਾਰੀ ਦੀ ਸ਼ੁਰੂਆਤ ਨੂੰ ਛੋਟੇ ਤੋਂ ਛੋਟੇ ਰੂਪ ਦੇ ਵਿਚ ਐਕਸਪਲੇਨ ਕਰਦਾ, ਬਾਅਦ ਵਿਚ ਅਸੀਂ ਇਸ ਪੇਨ ਦਾ ਐਕਸਪਲੇਨੇਸ਼ਨ ਦਿੰਦੇ ਹਾਂ ਕਿ ਹੋ ਕੀ ਰਿਹਾ, ਮੇਰਾ ਤਾਂ ਜੀ ਜਬਾੜਾ ਨਹੀਂ ਹਿਲਦਾ, ਮੇਰਾ ਤਾਂ ਜੀ ਮੋਢਾ ਤਾਂ ਚੁੱਕਣ ਨਾਲ ਤਕਲੀਫ਼ ਹੁੰਦੀ ਹੈ, ਮੇਰੀ ਤਾਂ ਜੀ ਲੱਤ ਦੇ ਵਿਚ ਐ ਹੁੰਦਾ ਜਦੋਂ ਮੈਂ ਕਰਦਾ ਤੇ ਐ ਹੁੰਦਾ, ਵਟ ਐਵਰ ਪੇਸ਼ੈਂਟ ਦੱਸਦਾ ਆ ਉਹ ਇਸ ਪੇਨ ਦੇ ਲਫ਼ਜ਼ ਦਾ ਐਕਸਪਲੇਨੇਸ਼ਨ ਹੁੰਦਾ ਆ। ਸੋ ਚੈਸਟ ਦੀ ਗੱਲ ਹੋ ਰਹੀ ਹੈ ਤੇ ਚੈਸਟ ਦੇ ਵਿਚ ਇਹਨਾਂ ਅੰਗਾਂ ਵਿਚੋਂ ਕਿਸੇ ਵੀ ਅੰਗ ਦੇ ਵਿਚ ਜਦੋਂ ਕੋਈ ਤਕਲੀਫ਼ ਹੁੰਦੀ ਹੈ ਤੇ ਉਹੀ ਪਹਿਲਾ ਸਿਮਟਮ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੇਨ। ਅੱਛਾ, ਹੁਣ ਪੇਨ ਜਦੋਂ ਵੀ ਹੋਣੀ ਸ਼ੁਰੂ ਹੋਈ ਇਹਦਾ ਮਤਲਬ ਇਹ ਆ ਕਿ ਅੰਗਾਂ ਦੇ ਵਿਚ ਸਪੇਸ ਘਟ ਗਈ, ਕੋਈ ਕਿੱਛਾ ਹੋ ਗਿਆ, ਇਕੱਠ ਹੋ ਗਿਆ, ਜਿਵੇਂ ਟ੍ਰੈਫਿਕ ਚਲਦੇ ਚਲਦੇ ਕਿਸੇ ਤਰ੍ਹਾਂ ਦੇ ਐਕਸੀਡੈਂਟ ਹੋ ਗਿਆ ਤੇ ਸੜਕ ਤੇ ਟ੍ਰੈਫਿਕ ਜਾਮ ਹੋ ਗਈ, ਕੁਝ ਨਾ ਕੁਝ ਤੇ ਐਸਾ ਹੋਇਆ ਹੀ ਹੋਊਗਾ ਨਾ, ਜੇ ਨਾਰਮਲ ਹੁੰਦਾ ਤੇ ਫਿਰ ਐਸਾ ਕੁਝ ਹੋਣਾ ਨਹੀਂ ਸੀ ਨਾ। ਸੋ ਇਸ ਦੇ ਨਾਲ ਇਹ ਗੱਲ ਸਪਸ਼ਟ ਹੋ ਗਈ ਭਈ ਜੇ ਅੱਗੇ ਟਰੱਕ ਜਾ ਰਹੇ ਸੀਗੇ, ਅੱਗੋਂ ਐਕਸੀਡੈਂਟ ਹੋ ਗਿਆ, ਟਰੱਕ ਰੁਕ ਗਿਆ ਤੇ ਜਿਹੜੇ ਟਰੱਕਾਂ ਨੇ ਪਨੀਰ ਸਪਲਾਈ ਕਰਨਾ ਸੀਗਾ ਉਹ ਤਾਂ ਜਾਣਾ ਨਹੀਂਗਾ, ਜਿਹੜੀ ਆਕਸੀਜਨ ਜਾਣੀ ਸੀ ਜਾਂ ਖੂਨ ਜਾਣਾ ਸੀ ਉਹ ਤੇ ਅੱਗੇ ਜਾਣਾ ਨਹੀਂ ਗਾ, ਜੇ ਅੱਗੇ ਨਹੀਂ ਜਾਣਾ ਤੇ ਸਿਰ ਨੂੰ ਅਸੀਂ ਕਿਹਾ ਆ ਵੀ ਦੋ ਹਿੱਸੇ ਖੂਨ ਸਿਰ ਨੂੰ ਹੀ ਜਾਂਦਾ ਹੈਗਾ ਤੇ ਜਿੱਥੇ ਜ਼ਿਆਦਾ ਸਪਲਾਈ ਰੋਜ਼ ਦੀ ਲਾਗਤ ਹੋ ਰਹੀ ਹੈ ਉੱਥੇ ਜੇ ਥੋੜੀ ਬਹੁਤ ਵੀ ਕਮੀ ਆ ਜੂਗੀ ਤੇ ਉਹ ਬੜਾ ਔਖਾ ਕਰਦੀ ਹੈ। ਉਹਦੇ ਕਰਕੇ ਸਿਰ ਦੇ ਵਿਚ ਬਈ ਦਰਦ ਹੋਣੀ ਤਕਲੀਫ਼ ਛਾਤੀ ਦੀ ਹੈ, ਪਰ ਸਿਰ ਦੇ ਵਿਚ ਲਾਈਟ ਹੈਡਡ ਬੌਰਾ ਜਿਹਾ ਹੋ ਗਿਆ, ਪੰਜਾਬੀ ਚ ਨੂੰ ਕਹਿੰਦੇ ਲਾਈਟ ਹੈਡਡ, ਬੌਰਾ ਹੋ ਗਿਆ, ਬੌਰਾ ਜਿਹਾ ਹੋ ਗਿਆ ਸਿਰ, ਇਸ ਤਰ੍ਹਾਂ ਲੱਗਦਾ ਹੈਗਾ ਆ। ਔਰ ਇਹ ਬੌਰਾ ਹੋਣਾ ਜਿਹੜਾ ਆ ਇਹਦੀਆਂ ਵੀ ਅੱਗੇ ਫਿਰ ਗੰਢ ਰੀਜ਼ਨਾਂ ਹੋ ਗਈਆਂ ਨੇ, ਕੁਛ ਤਾਂ ਰੇਡੀਏਟਿੰਗ ਹੁੰਦਾ ਆ ਔਰ ਮੈਂ ਅੱਗੇ ਵੀ ਇਸ ਗੱਲ ਬਾਰੇ ਦੱਸਿਆ ਸੀ ਮਾਈਗ੍ਰੇਸ਼ਨ ਤੇ ਰੇਡੀਏਸ਼ਨ ਦੋ ਲਫ਼ਜ਼ਾਂ ਨੂੰ ਆਪਾਂ ਤੁਸੀਂ ਅੰਗਰੇਜ਼ੀ ਮੇਰੇ ਨਾਲ ਜ਼ਿਆਦਾ ਜਾਣਦੇ ਹੋ ਮੈਨੂੰ ਨਹੀਂ ਇੰਨੀ ਆਉਂਦੀ ਰੇਡੀਏਸ਼ਨ ਨੂੰ ਤੁਸੀਂ ਸਮਝਦੇ ਹੋ ਵੀ ਅਸੀਂ ਚਾਹ ਵਾਲਾ ਪੈਨ ਜਦੋਂ ਗਰਮ ਕਰਦੇ ਹਾਂ ਜੇ ਉਹ ਲੋਹੇ ਦਾ ਹੋਵੇ ਤੇ ਜਿਵੇਂ ਉਹ ਪੈਨ ਗਰਮ ਹੁੰਦਾ ਆ ਉਵੇਂ ਹੱਥ ਵੀ ਗਰਮ ਹੱਥ ਨੂੰ ਵੀ ਸੇਕ ਲੱਗਦਾ ਹੈਗਾ ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ ਰੇਡੀਏਸ਼ਨ ਦਾ ਮਤਲਬ ਇਹ ਆ ਕਿ ਉੱਥੇ ਵੀ ਗਰਮੀ ਹੈ ਤੇ ਗਰਮੀ ਅੱਗੇ ਟ੍ਰਾਂਸਮਿਟ ਵੀ ਹੋ ਰਹੀ ਹੈ ਦਰਦਾਂ ਜਿਹੜੀਆਂ ਸਰੀਰ ਦੇ ਵਿੱਚ ਹੁੰਦੀਆਂ ਨੇ ਜੇ ਕਿਸੇ ਇੱਕ ਅੰਗ ਦੇ ਵਿੱਚ ਸ਼ੁਰੂ ਹੋਈ ਹੋਵੇ ਤੇ ਉਹ ਉੱਥੇ ਵੀ ਹੋ ਰਹੀ ਹੈ ਤੇ ਹੋਰ ਵੀ ਕਿਸੇ ਅੰਗ ਦੇ ਵਿੱਚ ਹੋਣੀ ਸ਼ੁਰੂ ਹੋ ਜਾਵੇ ਪਹਿਲਾਂ ਤਾਂ ਮੇਰੇ ਸੱਜੇ ਪਾਸੇ ਦਰਦ ਹੁੰਦਾ ਹੀ ਲੈਟ ਹਾਂਜੀ ਤੇ ਹੁਣ ਮੇਰੇ ਖੱਬੇ ਵੀ ਹੋ ਰਿਹਾ ਵੀ ਹੋ ਰਿਹਾ ਦਾ ਮਤਲਬ ਇਹ ਆ ਵੀ ਹੈ ਸੱਜੇ ਪਾਸੇ ਵੀ ਤੇ ਖੱਬੇ ਵੀ ਹੋ ਰਿਹਾ
1: ਅਸੀਂ
0: ਕਹਿੰਦੇ ਹਾਂ ਰੇਡੀਏਟਿੰਗ ਪੇਨ
1: ਹਾਂਜੀ
0: ਔਰ ਸਾਡਾ ਘਰ ਇੱਕ ਇੰਡੀਆ ਚ ਵੀ ਹੈਗਾ ਹੈ ਇੱਕ ਘਰ ਸਾਡਾ ਇੱਥੇ ਵੀ ਹੈਗਾ ਸਾਡੀ ਆਵਾਜਾਈ ਉਸੇ ਤਰ੍ਹਾਂ ਬਣੀ ਹੋਈ ਹੈ ਉੱਥੋਂ ਦੀ ਦੁੱਖ ਤੇ ਇੱਥੋਂ ਦਾ ਦੁੱਖ ਇੱਕੋ ਜਿਹਾ ਹੀ ਹੈਗਾ ਆ ਸੋ ਅਲਟੀਮੇਟ ਅਸੀਂ ਨੂੰ ਕਹਿੰਦੇ ਹਾਂ ਰੇਡੀਏਟਿੰਗ ਮਾਈਗ੍ਰੇਟਿੰਗ ਮਾਈਗ੍ਰੇਟਿੰਗ ਦਾ ਮਤਲਬ ਵੀ ਅਸੀਂ ਹੁਣ ਇੰਡੀਆ ਛੱਡ ਕੇ ਆ ਗਏ ਹੁਣ ਘਰ ਸਾਡਾ ਅਮਰੀਕਾ ਚ ਆ ਇਸੇ ਤਰ੍ਹਾਂ ਕੋਈ ਦੰਦ ਕਿਸੇ ਥਾਂ ਤੇ ਸ਼ੁਰੂ ਹੋਈ ਵੀ ਪਹਿਲਾਂ ਤਾਂ ਸੱਜੇ ਪਾਸੇ ਸਿਰ ਤੇ ਹੁੰਦੀ ਸੀ ਤੇ ਹੁਣ ਸੱਜੇ ਤਾਂ ਨਹੀਂ ਹੋ ਰਹੀ ਹੁਣ ਤੇ ਖੱਬੇ ਹੋ ਰਹੀ ਹੈ ਇਹਨਾਂ ਨੂੰ ਮਾਈਗ੍ਰੇਸ਼ਨ ਕਹਿੰਦੇ ਹਾਂ ਆਮ ਤੌਰ ਤੇ ਆਮ ਲੋਕਾਂ ਦੀ ਸਮਝ ਇਹ ਹੁੰਦਾ ਆ ਵੀ ਸਿਰ ਦਾ ਇੱਕੋ ਹੀ ਖੋਲ ਆ ਇੱਕੋ ਹੀ ਬ੍ਰੇਨ ਰੱਖਿਆ ਉਹਦੇ ਵਿੱਚ ਨਹੀਂ ਅਲੱਗ ਅਲੱਗ ਘਰ ਨੇ ਅਲੱਗ ਅਲੱਗ ਅੰਗ ਨੇ ਔਰ ਇੱਕ ਅੰਗ ਤੋਂ ਦੂਜੇ ਅੰਗ ਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਕੋਈ ਫਲੋ ਜਾਂਦਾ ਆ ਜਾਂ ਉਹਦੇ ਚ ਰੁਕਾਵਟ ਆਉਂਦੀ ਹੈ ਤੇ ਉਹਦੇ ਸਾਈਨ ਐਂਡ ਸਿਮਟਮ ਪੈਦਾ ਹੁੰਦੇ ਨੇ ਜਿਹਨੂੰ ਅਸੀਂ ਕਿਹਾ ਆ ਲਾਈਟ ਹੈਡਨੈਸ ਔਰ ਉਸ ਤੋਂ ਬਾਅਦ ਰੇਡੀਏਟਿੰਗ ਪੇਨ ਜਿਹੜੀ ਹੈ ਇੱਕ ਥਾਂ ਤੋਂ ਦੂਜੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ ਹੁਣ ਸਿਰ ਦਾ ਹੀ ਹਿੱਸਾ ਹੈ ਸਾਡਾ ਅਸੀਂ ਖੂਨ ਦੀ ਗੱਲ ਕਰ ਰਹੇ ਹਾਂ ਜਿਹੜਾ ਚੈਸਟ ਤੋਂ ਆ ਰਿਹਾ ਹੈਗਾ ਸਿਰ ਦਾ ਹੀ ਹਿੱਸਾ ਹੈ ਸਾਡਾ ਜਾਂ ਜਬਾੜਾ ਨੈਕ ਬੈਕ ਆਰਮ ਇੱਥੋਂ ਹੀ ਤਾਂ ਖੂਨ ਜਾਣਾ ਹੈ ਨਾ ਔਰ ਉਹਨਾਂ ਨਾੜੀਆਂ ਨੇ ਸਾਨੂੰ ਖੂਨ ਦੇਣਾ ਹੈਗਾ ਤੇ ਖੂਨ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਸਿਰ ਨੂੰ ਉਹਨਾਂ ਸਪਲਾਈ ਨਹੀਂ ਹੋ ਰਿਹਾ ਤਾਂ ਉਸ ਹਾਲਾਤ ਦੇ ਵਿੱਚ ਇਹਨਾਂ ਦੇ ਵਿੱਚ ਸਟਿਫਨੈਸ ਆ ਜਾਏਗੀ ਜਵਾੜਾ ਖੋਲਣ ਚ ਦਿੱਕਤ ਹੋਏਗੀ ਬੋਲ ਨਹੀਂ ਸਕਦਾ ਨੈਕ ਹਿਲਾਉਣ ਚ ਦਿੱਕਤ ਹੋ ਜਾਏਗੀ ਸਪੈਕ ਦੇ ਵਿੱਚ ਵੀ ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਇਹ ਇੰਡੀਕੇਟ ਕੀ ਕਰਦੀਆਂ ਨੇ ਵੀ ਛਾਤੀ ਦੇ ਵਿੱਚ ਕੋਈ ਨਾ ਕੋਈ ਕੰਮ ਖਰਾਬ ਹੋ ਗਿਆ ਉਸ ਤੋਂ ਬਾਅਦ ਛਾਤੀ ਦੇ ਵਿੱਚ ਇੱਕ ਸਿਰਫ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਇਹ ਰੇਡੀਏਟਿੰਗ ਜਾਂ ਮਾਈਗ੍ਰੇਟਿੰਗ ਕੀਤੀਆਂ ਨੇ ਜਾਂ ਤਾਂ ਰੇਡੀਏਟਿੰਗ ਹੈਗੀਆਂ ਨੇ ਜਾਂ ਇਹ ਮਾਈਗ੍ਰੇਟਿੰਗ ਹੈਗੀਆਂ ਨੇ ਛਾਤੀ ਚ ਵੀ ਹੋ ਰਹੀਆਂ ਨੇ ਦੂਜੇ ਥਾਂ ਤੇ ਵੀ ਹੋ ਰਹੀਆਂ ਨੇ ਜਾਂ ਹੁਣ ਛਾਤੀ ਚ ਮਹਿਸੂਸ ਨਹੀਂ ਹੋ ਰਹੀ ਮੈਨੂੰ ਸਿਰ ਚ ਹੀ ਮਹਿਸੂਸ ਹੋ ਰਹੀ ਹੈ ਇਹ ਉਸ ਤੋਂ ਬਾਅਦ ਲੋਕਲ ਛਾਤੀ ਦੇ ਵਿੱਚ ਸਾਨੂੰ ਕੀ ਮਹਿਸੂਸ ਹੋਏਗਾ ਪ੍ਰੈਸ਼ਰ ਸਾਨੂੰ ਪ੍ਰੈਸ਼ਰ ਮਹਿਸੂਸ ਹੁੰਦਾ ਆ ਭਾਰਾਪਣ ਮਹਿਸੂਸ ਹੁੰਦਾ ਜਿਹਨੂੰ ਕਹਿੰਦੇ ਆ ਟਾਈਟਨੈਸ ਘੁੱਟਣ ਮਹਿਸੂਸ ਹੁੰਦੀ ਹੈ ਮੈਂ ਚਾਹੁੰਦਾ ਮੈਂ ਲੰਬਾ ਸਾਹ ਲਵਾਂ ਮੇਰਾ ਲੰਬਾ ਸਾਹ ਲਿਆ ਨਹੀਂ ਜਾ ਰਿਹਾ ਛਾਤੀ ਮੇਰੀ ਪੂਰੀ ਤਰ੍ਹਾਂ ਖੁੱਲਦੀ ਨਹੀਂ ਮੈਂ ਸਾਹ ਨਹੀਂ ਲੈਣ ਸਕਦਾ ਇਹਨੂੰ ਅਸੀਂ ਕਹਿੰਦੇ ਹਾਂ ਟਾਈਟਨੈਸ ਸੋ ਟਾਈਟਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਟਾਈਟਨੈਸ ਹੋ ਗਈ ਤੇ ਇਹਦਾ ਮਤਲਬ ਸਾਹ ਪੂਰਾ ਲੈ ਨਹੀਂ ਸਕਦੇ ਸਾਹ ਦਾ ਕੰਮ ਹੈ ਆਕਸੀਜਨ ਬਾਹਰੋਂ ਲੈਣਾ ਖੂਨ ਚ ਆਕਸੀਜਨ ਲਾਣਾ ਤੇ ਖੂਨ ਨੇ ਅੱਗੇ ਹਾਰਟ ਚ ਪਹੁੰਚਣਾ ਹਾਰਟ ਨੇ ਉਸ ਖੂਨ ਨੂੰ ਸਾਰੇ ਸਰੀਰ ਨੂੰ ਸਪਲਾਈ ਕਰਨਾ ਤੇ ਮਤਲਬ ਕੀ ਹੋ ਗਿਆ ਸਪਲਾਈ ਰੁਕ ਗਈ ਜੇ ਸਪਲਾਈ ਰੁਕ ਗਈ ਤੇ ਸਪਲਾਈ ਨੂੰ ਪੂਰਾ ਕਰਨ ਵਾਸਤੇ ਯਾਰ ਫਿਰ ਇਹਨਾਂ ਨੇ ਫਟਾਫਟ ਆਓ ਬਈ ਫਟਾਫਟ ਆਵੋ ਮਿਸਤਰੀ ਲੱਗਾ ਹੋਵੇ ਨਾ ਤੇ ਮਜ਼ਦੂਰ ਹੌਲੀ ਤੁਰੇ ਉੱਤੇ ਇੱਟਾਂ ਲੈ ਕੇ ਬੈਠਾ ਕੰਕਰਨ ਲਈ ਲੈ ਕੇ ਬੈਠਾ ਯਾਰ ਤੂੰ ਫਟਾਫਟ ਗਾਰਾ ਲੈ ਕੇ ਲਿਆ ਸੀਮੈਂਟ ਲੈ ਕੇ ਆ ਮਿਸਤਰੀ ਦਾ ਹੱਥ ਰੁਕਿਆ ਹੋਇਆ ਹਾਂਜੀ ਕੀ ਕਰਦਾ ਤੇਜ਼ ਤੇਜ਼ ਤੇਜ਼ ਤੇਜ਼ ਦੌੜਦਾ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਰਟਨੈਸ ਆਫ ਬ੍ਰੈਥ ਔਰ ਪੈਲਪੀਟੇਸ਼ਨ ਇੱਕ ਤਾਂ ਸਾਹ ਬੜੀ ਤੇਜ਼ ਤੇਜ਼ ਚੱਲਦਾ ਕਿ ਬਾਹਰੋਂ ਫਟਾਫਟ ਆਕਸੀਜਨ ਸਪਲਾਈ ਹੋਵੇ ਫਟਾਫਟ ਆਕਸੀਜਨ ਸਪਲਾਈ ਹੋਵੇ ਤੇ ਅਸੀਂ ਖੂਨ ਚ ਦਈਏ ਹੁਣ ਖੂਨ ਵਾਲਾ ਕਹਿੰਦਾ ਆ ਵੀ ਭਾਈ ਖੂਨ ਥੋੜਾ ਥੋੜਾ ਪੂਰੀ ਆਕਸੀਜਨ ਨਹੀਂ ਆ ਰਹੀ ਭਰ ਕੇ ਥੋੜੀ ਆ ਰਹੀ ਹੈ ਤੈਨੂੰ ਛੇਤੀ ਛੇਤੀ ਅੱਗੇ ਪਹੁੰਚਾਵਾਂ ਭਾਵੇਂ ਟਰੱਕ ਅੱਧਾ ਹੀ ਖਾਲੀ ਜਾਵੇ ਲੇਕਿਨ ਜਾਵੇ ਉਹ ਪੈਲਪੀਟੇਸ਼ਨ ਹੋਣਾ ਸ਼ੁਰੂ ਹੋ ਜਾਂਦਾ ਇਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਟਰਮ ਦੇ ਵਿੱਚ ਟੇਕੀ ਕਾਰਡੀਆ ਠੀਕ ਹੈ ਸੋ ਇਹ ਟੇਕੀ ਕਾਰਡੀਆ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਜੇ ਇਹ ਗੱਲ ਕਿਆ ਸਾਰੀ ਗੱਲ ਜਿਹੜੀ ਪ੍ਰੈਸ਼ਰ ਹੈ ਟਾਈਟਨੈਸ ਹੈ ਇਹ ਸਾਰੀ ਫੇਫੜਿਆਂ ਨਾਲ ਸੰਬੰਧਿਤ ਗੱਲ ਸੀਗੀ ਜੇ ਇਹ ਗੱਲ ਹਾਰਟ ਦੇ ਨਾਲ ਸੰਬੰਧਿਤ ਹੋਈ ਵੀ ਹਾਰਟ ਤਾਂ ਸਪਲਾਈ ਨਹੀਂ ਕਰ ਸਕਦਾ ਖੂਨ ਖੂਨ ਹੀ ਨਹੀਂ ਪੂਰਾ ਜਾ ਰਿਹਾ ਜੇ ਜਾ ਨਹੀਂ ਰਿਹਾ ਤੇ ਇਹਦੇ ਧੱਕੇ ਨਾਲ ਹੀ ਵਾਪਸ ਵੀ ਆਉਣਾ ਸੀਗਾ ਮਾਸਪੇਸ਼ੀਆਂ ਦੇ ਸੁਕੜਨ ਨਾਲ ਵੀ ਵਾਪਸ ਆਉਣਾ ਸੀਗਾ ਤੇ ਉਹ ਵਾਪਸ ਨਹੀਂ ਆ ਰਿਹਾ ਜੇ ਮਾਸਪੇਸ਼ੀਆਂ ਨੂੰ ਸਭ ਖੁਰਾਕ ਹੀ ਨਹੀਂ ਮਿਲ ਰਹੀ ਭੁੱਖਿਆ ਲੀਜੇ ਜੇ ਮਾਲਾ ਲੀਜੇ ਮੇਰੇ ਤਾਂ ਭੁੱਖਿਆ ਨੀ ਕੰਮ ਹੁੰਦਾ ਮੈਨੂੰ ਖੁਰਾਕ ਚਾਹੀਦੀ ਹੈ ਤੇ ਖੁਰਾਕ ਉਹਨਾਂ ਨੂੰ ਜਾ ਨਹੀਂ ਰਹੀ ਖੁਰਾਕ ਹਾਰਟ ਤੋਂ ਜਾਣੀ ਹੈ ਉਸ ਹਿਸਾਬ ਦੇ ਵਿਚ ਉਹਨਾਂ ਦਾ ਕੰਮ ਪੈਂਡਿੰਗ ਹੋ ਗਿਆ ਕੰਮ ਪੈਂਡਿੰਗ ਹੋ ਗਿਆ ਤੇ ਵੇਣ ਦਾ ਕੰਮ ਕੀ ਸੀਗਾ ਵੇਣ ਦਾ ਕੰਮ ਸੀ ਵੀ ਭਾਈ ਆ ਜਿਹੜਾ ਬਾਕੀ ਬਚਿਆ ਸਮਾਨ ਹੈ ਵਾਪਸ ਭੇਜੋ ਆ ਬਾਕੀ ਬਚਿਆ ਸਮਾਨ ਹੈ ਜਿਹੜਾ ਵਾਪਸ ਭੇਜੋ ਉਹ ਵਾਪਸ ਨਹੀਂ ਭੇਜ ਰਹੀ ਤੇ ਕੀ ਹੋਏਗਾ ਲੱਤਾਂ ਚ ਪੈਰਾਂ ਚ ਗਿੱਟਿਆਂ ਚ ਸੋਝ ਹੋਣੀ ਸ਼ੁਰੂ ਹੋ ਜਾਏਗੀ ਅਲੱਗ ਅਲੱਗ ਅੰਗਾਂ ਦੇ ਵਿਚ ਵਾਪਸੀ ਵਾਲਾ ਖੂਨ ਪੂਰਾ ਨਹੀਂ ਜਾ ਸਕੇਗਾ ਇਸ ਕਰਕੇ ਉਹਨਾਂ ਦੇ ਵਿਚ ਐਂ ਲੱਗੇਗਾ ਜੇ ਸੁੱਜਿਆ ਹੁੰਦਾ ਚਿਹਰਾ ਫੁੱਲਿਆ ਹੁੰਦਾ ਹਾਂਜੀ ਸੋ ਇਹੋ ਜਿਹੀ ਕੰਡੀਸ਼ਨਾਂ ਔਰ ਫੁੱਲੇ ਦੀ ਵੀ ਮੈਂ ਤੁਹਾਨੂੰ ਅੱਗੇ ਗੱਲ ਦੱਸੀ ਸੀਗੀ ਕਿ ਜੇ ਤਾਂ ਸਵੈਲਿੰਗ ਹੁਣ ਪਿਕਿੰਗ ਔਨ ਪ੍ਰੈਸ਼ਰ ਕਹਿੰਦੇ ਹਾਂ ਅਸੀਂ ਜੇ ਹੱਡੀ ਵਾਲੇ ਥਾਂ ਤੇ ਅੰਗੂਠੇ ਦੇ ਨਾਲ ਤੁਸੀਂ ਦਬਾ ਕੇ ਜ਼ੋਰ ਨਾਲ ਛੱਡੋ ਤੇ ਉਸ ਤੋਂ ਬਾਅਦ ਅੰਗੂਠਾ ਛੱਡ ਦਿਓ ਤੇ ਸਕਿਨ ਦੇ ਵਿਚ ਕੁਦਰਤ ਨੇ ਇਲਾਸਟੀਸਿਟੀ ਪਾਈ ਇਹਦੇ ਵਿਚਕਾਰਲਾ ਜਿਹੜਾ ਮੈਂਬਰ ਹੈ ਨਾ ਉਹ ਇਲਾਸਟਿਕ ਹੈਗਾ ਔਰ ਇਲਾਸਟਿਕ ਹੋਣ ਕਰਕੇ ਉਹ ਇਕਦਮ ਬੁੜਕ ਕੇ ਜਿਵੇਂ ਬਲੈਡਰ ਦੇ ਉੱਪਰ ਅੰਗੂਠਾ ਦਬਾਓ ਟੋਆ ਪਾਓ ਤੇ ਜਦੋਂ ਅੰਗੂਠਾ ਛੱਡੋ ਇਕਦਮ ਜਿਹੜਾ ਬਰਾਬਰ ਹੋ ਜਾਂਦਾ ਬਲੈਡਰ ਸਕਿਨ ਦੇ ਵਿਚ ਨਾਰਮਲੀ ਹੋ ਜਾਣਾ ਚਾਹੀਦਾ ਪਰ ਜੇ ਨਾਰਮਲੀ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਕੀ ਹੈ ਕਿ ਅੰਦਰੋਂ ਇਲਾਸਟੀਸਿਟੀ ਸਕਿਨ ਦੀ ਘੱਟ ਗਈ ਉਹਦੇ ਵਿਚ ਇੰਨੀਆਂ ਚੀਜ਼ਾਂ ਹੈ ਨੀ ਜਿਹੜੀਆਂ ਹੋਣੀਆਂ ਚਾਹੀਦੀ ਉਹ ਭੁੱਲ ਗਈ ਆ
1: ਜੀ
0: ਖਾਲੀ ਹੈ ਤੋ ਇਸ ਕਰਕੇ ਇਹ ਜਿਹੜੀ ਸੋਜ ਵਗੈਰਾ ਹੈ ਇਹ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜਦੋਂ ਖੁਰਾਕ ਹੀ ਨਹੀਂ ਮਿਲ ਰਹੀ ਆਕਸੀਜਨ ਹੀ ਨਹੀਂ ਮਿਲ ਰਹੀ ਇਹ ਸਾਰੀਆਂ ਕੰਡੀਸ਼ਨਾਂ ਹੋ ਰਹੀਆਂ ਨੇ ਤੇ ਫਿਰ ਕੰਮ ਕਰਨ ਨੂੰ ਤਾਂ ਮਨ ਹੀ ਨਾ ਕਰੇਗਾ ਕੰਮ ਕਰੇਗਾ ਨੀ ਤੇ ਜਿਹਨੂੰ ਅਸੀਂ ਕਹਿੰਦੇ ਹਾਂ ਫਟੀਗ ਮੈਡੀਕਲ ਲਫ਼ਜ਼ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ ਵੈਸੇ ਤਾਂ ਜਨਰਲ ਲਫ਼ਜ਼ ਆ ਫਟੀਗ ਥਕਾਵਟ ਮਨ ਨੀ ਕਰਦਾ ਕੰਮ ਕਰਨ ਨੂੰ ਜਾਂ ਕਈ ਵਾਰ ਆਪਾਂ ਕੰਮ ਕਰਦਾ ਕਰਦਾ ਜੇ ਸਡਨ ਕੋਈ ਇਹੋ ਜਿਹੀ ਗੱਲ ਹੋ ਜਾਏ ਚੈਸਟ ਦੇ ਵਿਚ ਤੇ ਇਕਦਮ ਬੈਠ ਜਾਂਦਾ ਨਹੀਂ ਪਤਾ ਨੀ ਕੀ ਹੋ ਗਿਆ ਹਾਂਜੀ ਪੌੜੀ ਚੜਦੇ ਚੜਦੇ ਇਕਦਮ ਹੀ ਪੌੜੀ ਦੇ ਡੰਡੇ ਨੂੰ ਫੜ ਕੇ ਖਲੋ ਜਾਂਦਾ ਵੀ ਨਹੀਂ ਮੇਰੇ ਤੋਂ ਅੱਗੇ ਕਦਮ ਨਹੀਂ ਪੁੱਟਿਆ ਜਾ ਰਿਹਾ ਇਹਨੂੰ ਅਸੀਂ ਫਟੀਗ ਕਹਿੰਦੇ ਹਾਂ ਔਰ ਇਸ ਸਾਰੇ ਦੇ ਨਾਲ ਨਾਲ ਹੀ ਰੈਪਿਡ ਇਰੈਗੂਲਰ ਹਾਰਟ ਬੀਟ ਇਰੈਗੂਲਰ ਹੋਣੀ ਸ਼ੁਰੂ ਹੋ ਗਈ ਜਦੋਂ ਡੱਬੇ ਹੀ ਖਾਲੀ ਆ ਤੇ ਖਾਲੀਆਂ ਨੂੰ ਵਿਚਾਰਾ ਭਜਾਈ ਜਾਊਗਾ ਇਸੇ ਤਰ੍ਹਾਂ ਬੀਟ ਜਿਹੜੀ ਹੈ ਉਹ ਇਰੈਗੂਲਰ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਅੱਖਾਂ ਅੱਗੇ ਹਨੇਰਾ ਆਉਣਾ ਜਿਹਨੂੰ ਅਸੀਂ ਕਹਿੰਦੇ ਡਿਜ਼ੀਨੈਸ ਜਾਂ ਵਰਟੀਗੋ ਵਰਟੀਗੋ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਅੱਖਾਂ ਕਿਉਂਕਿ ਅੱਖਾਂ ਨੂੰ ਤਾਂ ਸਪਲਾਈ ਚਾਹੀਦੀ ਨਾ ਨਜ਼ਰ ਵੇਖਣ ਵਾਸਤੇ ਉਹਨੂੰ ਵੀ ਤਾਂ ਖੂਨ ਆਕਸੀਜਨ ਸਾਰਾ ਕੁਝ ਚਾਹੀਦਾ ਨਾ ਤੇ ਉਹਦੇ ਤੱਕ ਵੀ ਉਹਨੇ ਪੂਰਾ ਨਹੀਂ ਭੇਜਿਆ ਉਹ ਡਿਜ਼ੀਨੈਸ ਆਣੀ ਸ਼ੁਰੂ ਹੋ ਜਾਂਦੀ ਹੈ ਹੁਣ ਇਸ ਸਾਰੇ ਵਰਤਾਰੇ ਦੇ ਨਾਲ ਅਸੀਂ ਇੱਕ ਮੇਨ ਗੱਲ ਕੀਤੀ ਭਈ ਖੂਨ ਦੀ ਜਿੱਥੇ ਜ਼ਿਆਦਾ ਲੋੜ ਸੀ ਉੱਥੇ ਜ਼ਿਆਦਾ ਨਹੀਂ ਪਹੁੰਚਿਆ ਤੇ ਮੇਨ ਹੈੱਡਕੁਆਟਰ ਚ ਜਦੋਂ ਬਿਜਲੀ ਨਹੀਂ ਗਈ ਤੇ ਹਨੇਰਾ ਦਿੱਲੀ ਚ ਹੋ ਗਿਆ ਬਾਕੀ ਥਾਵਾਂ ਤੇ ਚਾਨਣ ਕਿਵੇਂ ਹੋਊਗਾ ਭਾਈ ਨਹੀਂ ਹੋਣ ਦੇਣਾ ਨਾ ਉਹਨਾਂ ਨੇ ਔਰ ਉਸ ਥਾਂ ਤੋਂ ਅਸੀਂ ਗੱਲ ਕੀਤੀ ਸੀ ਵੀ 12 ਪੇਅਰਸ ਆਫ ਕ੍ਰੈਨੀਅਲ ਨਰਵ ਨਿਕਲਦੇ ਨੇ ਜਿਹਦੇ ਵਿਚੋਂ 10ਵੀਂ ਨਰਵ ਜਿਹੜੀ ਹੈ ਉਹਦਾ ਨਾਂ ਹੈ ਵੇਗਸ ਨਰਵ ਵੇਗਸ ਨਰਵ ਜਿਹੜੀ ਹੈ ਸਾਰੀਆਂ ਨਰਵ ਦੇ ਨਾਲੋਂ ਸਭ ਤੋਂ ਲੰਬੀ ਨਰਵ ਆ ਜਾਂ ਇੰਜ ਕਹਿ ਲੋ ਸਭ ਤੋਂ ਜੁੰਮੇਵਾਰ ਨਰਵ ਆ ਜੁੰਮੇਵਾਰ ਵਾਲਾ ਕੰਮ ਇਹਨੂੰ ਸੌਂਪਿਆ ਹੋਇਆ ਹੈ ਕੀ ਹੈ ਕਿ ਉਪਰੋਂ ਇਹ ਤੁਰਦੀ ਹੈ ਆਪਾਂ ਛਾਤੀ ਦੀ ਗੱਲ ਕਰ ਰਹੇ ਹਾਂ ਇੱਥੇ ਇਹ ਹਾਰਟ ਨੂੰ ਵੀ ਕੰਟਰੋਲ ਕਰਦੀ ਹੈ ਇਸ ਤਰ੍ਹਾਂ ਦੇ ਹੇਠਾਂ ਜਾ ਕੇ ਸਟੋਮਕ ਜਿਹੜਾ ਮਿਧਾ ਹੈ ਉਸ ਨੂੰ ਵੀ ਇਹ ਕੰਟਰੋਲ ਕਰਦੀ ਹੈ ਹੇਠਾਂ ਅੰਤਲੀਆਂ ਖਾਸ ਤੌਰ ਤੇ ਜਿੱਥੇ ਸਾਡਾ ਅਪੈਂਡਿਕਸ ਹੈਗਾ ਸੱਜੇ ਪਾਸੇ ਜਾ ਕੇ ਕਿੱਥੇ ਉੱਪਰ ਨੂੰ ਤੁਰੀ ਹੈ ਅਪੈਂਡਿਕਸ ਤੱਕ ਇਹਦਾ ਏਰੀਆ ਹੈਗਾ ਆ ਭਾਵੇਂ ਏਡੀ ਲੰਮੀ ਇਹਦੀ ਮਾਰ ਹੈਗੀ ਹੈ ਇਹ ਸਾਰਾ ਕੰਟਰੋਲ ਇਹਦੇ ਹੱਥ ਚ ਆ ਔਰ ਉਸ ਵੇਲੇ ਇਹ ਜਿਹੜੀ ਵੇਗਸ ਨਰਵ ਆ ਉਹ ਇਰੀਟੇਟ ਹੋ ਗਈ ਵੀ ਮੈਨੂੰ ਖੁਰਾਕ ਤਾਂ ਮਿਲ ਨਹੀਂ ਰਹੀ ਮੈਂ ਨੀ ਕੰਮ ਕਰਦਾ ਹੱਥ ਕੱਢੇ ਆ ਮੇਰੇ ਜਦੋਂ ਐਸਾ ਕੰਡੀਸ਼ਨ ਇਰੀਟੇਸ਼ਨ ਇਹਨੂੰ ਅਸੀਂ ਕਹਿੰਦੇ ਹਾਂ ਇਰੀਟੇਸ਼ਨ ਦੇ ਕਰਕੇ ਮੇਰਾ ਸਟੋਮਕ ਜਿਹੜਾ ਆ ਜਿਹਨੇ ਫੜ ਫੜਾਉਣਾ ਸ਼ੁਰੂ ਹੋ ਜਾਂਦਾ ਆ ਇਹ ਕੰਡੀਸ਼ਨ ਉਹਦੇ ਚ ਆਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਜੀ ਕੱਚਾ ਹੋਣਾ ਇਹ ਕੁਝ ਨੀ ਹੈਗਾ ਬਾਹਰ ਕੱਢੋ ਯਾਰ ਮੇਰੇ ਤੋਂ ਨੀ ਬਾਹਰ ਚੁੱਕਿਆ ਜਾਂਦਾ ਜੋ ਵੀ ਕੁਛ ਹੈਗਾ ਫਟਾਫਟ ਬਾਹਰ ਜੀ ਕੱਚਾ ਹੋਣਾ ਉਲਟੀ ਆਉਣ ਵਰਗਾ ਮਨ ਕਰਨਾ ਜਾਂ ਜੇ ਕਿਤੇ ਉਸੇ ਵੇਲੇ ਰੋਟੀ ਖਾਧੀ ਹੋਵੇ ਤੇ ਰੋਟੀ ਵੀ ਬਾਹਰ ਨਿਕਲ ਜਾਂਦੀ ਹੈ ਪਰ ਆਮ ਤੌਰ ਤੇ ਕਿਸੇ ਵੀ ਵੇਲੇ ਅਗਰ ਕੰਡੀਸ਼ਨ ਹੋਈ ਹੈ ਆਮ ਤੌਰ ਤੇ ਇਹੋ ਜਿਹੇ ਹਾਲਾਤ ਚੀਮਾ ਸਾਹਿਬ ਜਦੋਂ ਵਾਪਰਦੇ ਨੇ ਨਾ ਉਹ ਮਿਡ ਨਾਈਟ ਵਾਪਰਦੇ ਆ ਜਾਂ ਜਿਹੜੇ ਐਕਸਰਸਾਈਜ਼ ਵਾਲੇ ਨੇ ਉਹ ਕੰਮ ਕਰਦਿਆਂ ਕਰਦਿਆਂ ਵਾਪਰਦੇ ਨੇ ਸਾਈਕਲ ਚਲਾਉਂਦਿਆਂ ਚਲਾਉਂਦਿਆਂ ਵਾਪਰ ਜਾਂਦੇ ਨੇ। ਸੋ ਇਹੋ ਜਿਹੀਆਂ ਕੰਡੀਸ਼ਨ ਆ। ਕਈ ਲੋਕ ਬੰਦੇ ਜਿਮ ਤੇ ਜਾਂਦੇ ਨੇ, ਯਾਰ ਮੈਂ ਤਾਂ ਜਿਮ ਤੇ ਜਾ ਰਿਹਾ ਪੂਰੀ ਤਰ੍ਹਾਂ, ਹਾਂਜੀ ਮੈਂ ਤਾਂ ਮੇਰੇ ਰੋਜ਼ ਐਕਸਰਸਾਈਜ਼ ਕਰਦਾ, ਲੇਕਿਨ ਜਿਮ ਤੇ ਐਕਸਰਸਾਈਜ਼ ਕਰਦਿਆਂ ਕਰਦਿਆਂ ਵੀ ਕਈਆਂ ਦੇ ਨਾਲ ਬਿਜ਼ੀਨੈਸ ਨੌਜ਼ੀਆ ਹੋਣਾ ਸ਼ੁਰੂ ਹੋ ਜਾਂਦਾ। ਕਿਉਂ? ਕਿਉਂਕਿ ਉਹ ਸਪੀਡ ਤੇ ਚੱਲਦਿਆਂ ਹੋਇਆ ਜਿਹੜੀ ਸਪਲਾਈ ਚਾਹੀਦੀ ਹੋ ਨਹੀਂ ਰਹੀ।
1: ਬਿਲਕੁਲ,
0: ਉਸ ਕਰਕੇ ਇਹ ਕਈ ਵਾਰ ਜਿਮ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਵੀ ਇਹੋ ਜਿਹੀਆਂ ਕੰਡੀਸ਼ਨਾਂ ਆ ਜਾਂਦੀਆਂ ਨੇ।
1: ਡਾਕਟਰ ਸਾਹਿਬ ਜਿਹੜਾ ਉਹ ਕਈ ਵਾਰੀ ਆਹ ਜਿਹੜੇ ਨਾ, ਚਲੋ ਉਹ ਤਾਂ ਜਿਆਦਾ ਏਜ ਦੇ ਹੁੰਦੇ ਹੋਣੇ, ਜਿਹੜੇ ਕਈ ਵਾਰੀ ਯੰਗ ਪਲੇਅਰ ਹੁੰਦੇ ਆ 25 ਸਾਲ ਦੇ 30 ਸਾਲ ਦੇ, ਉਹ ਜਿਹੜੇ ਉਹ ਖੇਲਦੇ ਖੇਲਦੇ ਉੱਥੇ ਕਲਾਸ ਹੁੰਦੇ, ਉਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ?
0: ਬਿਲਕੁਲ ਇਹੀ ਗੱਲ ਮੈਂ ਤੁਹਾਨੂੰ ਦੱਸਿਆ, ਜਿੰਨੀ ਸਪਲਾਈ ਅੱਗੇ ਆਕਸੀਜਨ ਤੇ ਬਲੱਡ ਦੀ ਚਾਹੀਦੀ ਉਹ ਨਹੀਂ ਰਹੀ। ਜੋ ਐਕਸਰਸਾਈਜ਼ ਫਾਸਟ ਦੌੜ ਰਹੇ ਨੇ ਜਾਂ ਕਰ ਰਹੇ ਨੇ ਉਹਦੇ ਮੁਤਾਬਕ ਉਹਨਾਂ ਨੂੰ ਓਨੀ ਸਪਲਾਈ ਹੋ ਨਹੀਂ ਰਹੀ, ਜਿਸ ਕਰਕੇ ਜਿਹੜੇ ਪਲੇਅਰ ਨੇ ਉਹਨਾਂ ਵਾਸਤੇ ਜ਼ਿਆਦਾ ਖਤਰਾ ਬਣ ਜਾਂਦਾ।
1: ਓਕੇ,
0: ਮੈਂ ਇਸੇ ਕਰਕੇ ਟ੍ਰੈਂਡ ਮਿਲ ਜਿਹੜਾ ਹੈ, ਲੋਕ ਦੌੜਦੇ ਨੇ ਐਕਸਰਸਾਈਜ਼ ਕਰਨ ਜਾਂਦੇ ਨੇ ਜਿਮ ਚ, ਮੈਂ ਉਹਨਾਂ ਦੀ ਐਗਜ਼ਾਮਪਲ ਇਸੇ ਕਰਕੇ ਦਿੱਤੀ, ਉਹਨੂੰ ਤੁਸੀਂ ਇਹਨਾਂ ਨਾਲ ਭਲਵਾਨਾਂ ਨਾਲ ਜਾਂ ਇਹਨਾਂ ਲੋਕਾਂ ਨਾਲ ਜੋੜ ਕੇ ਵੇਖ ਸਕਦੇ ਹੋ। ਠੀਕ ਹੈ, ਇਹ ਗੱਲ ਉਹੀ ਆ ਵੀ ਸਪਲਾਈ ਨਹੀਂ ਹੋ ਰਹੀ ਜੋ ਤੁਸੀਂ ਕਰ ਰਹੇ ਹੋ ਉਹਦੇ ਵਾਸਤੇ, ਜਿੰਨੀ ਆਕਸੀਜਨ ਚਾਹੀਦੀ ਹੈਗੀ ਆ, ਜਿੰਨੀ ਖੁਰਾਕ ਚਾਹੀਦੀ ਹੈ, ਉਹ ਸਪਲਾਈ ਹੋ ਨਹੀਂ ਰਹੀ ਹਾਂਜੀ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਆ। ਔਰ ਇਹ ਸਾਰੇ ਉਹ ਸਾਈਨ ਨੇ ਜਿਹੜੇ ਜਨਰਲ ਸਾਈਨ ਨੇ। ਵੈਸੇ ਮੈਂ ਅੱਗੇ ਇੱਕ ਇੱਕ ਗੱਲ ਨੂੰ ਦੱਸਣਾ ਹੈਗਾ ਵੀ ਜੇ ਹਾਰਟ ਸੱਜੇ ਪਾਸੇ ਫੇਲ ਹੋ ਗਿਆ ਤਾਂ ਕੀ ਹੋਊ, ਖੱਬੇ ਪਾਸੇ ਫੇਲ ਹੋ ਗਿਆ ਤਾਂ ਕੀ ਹੋਊ, ਜੇ ਕੰਜੈਸਟਿਵ ਹਾਰਟ ਫੇਲੀਅਰ ਹੋ ਗਿਆ ਤਾਂ ਕੀ ਹੋਊ, ਮੈਂ ਇਹ ਵੀ ਸਾਰੀਆਂ ਨਿਸ਼ਾਨੀਆਂ ਤੁਹਾਨੂੰ ਦੱਸਣੀਆਂ ਨੇ। ਪਰ ਅਜੇ ਆਪਾਂ ਥੋੜਾ ਜਿਹਾ ਹੋਰ ਇਸ ਫਿਜ਼ੀਕਲ ਸਟੇਜ ਦੇ ਉੱਪਰ ਰੁਕਦੇ ਹਾਂ ਵੀ ਛਾਤੀ ਦੀ ਗੱਲ ਚੱਲ ਰਹੀ ਹੈ ਤੇ ਛਾਤੀ ਦੇ ਵਿੱਚ ਜਿਹੜੇ ਜੜਨ ਸਡਨ ਸਾਈਨ ਪੈਦਾ ਹੋਣ ਵਾਲੇ ਨੇ ਉਹ ਆ ਮੈਂ ਤੁਹਾਨੂੰ ਦੱਸ ਦਿੱਤੇ ਨੇ, ਤੇ ਉਦੋਂ ਬਾਅਦ ਕੁਝ ਫਿਜ਼ੀਕਲ ਸਾਈਨ ਨੇ ਜਿਹੜੇ ਅਸੀਂ ਵੇਖ ਪਰਖ ਸਕਦੇ ਹਾਂ ਕੀ ਹੈ। ਮੈਂ ਸਵੈਲਿੰਗ ਦੀ ਗੱਲ ਕੀਤੀ ਹੈ, ਲੱਤਾਂ ਬਾਹਾਂ ਤੇ ਹੱਥਾਂ ਤੇ ਸਵੈਲਿੰਗ ਹੋ ਜਾਣੀ, ਸੋਜ ਹੋ ਜਾਣੀ, ਜਿਵੇਂ ਅਸੀਂ ਅਡੀਮਾ ਕਹਿੰਦੇ ਹਾਂ। ਉਸ ਅਡੀਮਾ ਦਾ ਮਤਲਬ ਕੀ ਆ ਕਿ ਜਿਹੜਾ ਖੂਨ ਵਾਪਸੀ ਜਾਣਾ ਸੀਗਾ ਉਹ ਜਾ ਨਹੀਂ ਰਿਹਾ, ਰੁਕ ਗਿਆ ਹੈਗਾ, ਅੱਗੋਂ ਸਪਲਾਈ ਲੈ ਨਹੀਂ ਰਹੇ, ਜਾਂ ਪਿਛਲੇ ਪਾਸੇ ਵਾਲਵ ਜਿਹੜੇ ਨੇ ਉਹਨਾਂ ਚ ਕੋਈ ਖਰਾਬੀ ਆ ਗਈ ਆ, ਵੇਰੀ ਕੁਝ ਵੇਨਸ ਵਗੈਰਾ ਜਿਹਨਾਂ ਨੂੰ ਲੋਕ ਹੋ ਜਾਂਦੀ ਹੈ। ਸੋ ਇਸ ਕਰਕੇ ਪਿਛਲੇ ਪਾਸੇ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸਟਲ ਪਾਰਟ, ਦੂਰ ਦਾ ਦਿਲ ਤੋਂ ਦੂਰ ਵਾਲੇ ਹਿੱਸੇ ਨੂੰ ਅਸੀਂ ਕਹਿੰਦੇ ਹਾਂ ਡਿਸਟਲ ਪਾਰਟ, ਪ੍ਰੋਕਸੀਮਲ ਜਿਹੜਾ ਦਿਲ ਦੇ ਨੇੜੇ ਹੋਵੇ। ਸੋ ਡਿਸਟਲ ਪਾਰਟ ਦੇ ਵਿੱਚ ਆਮ ਤੌਰ ਤੇ ਅਡੀਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਜਿਹਦੇ ਵਿੱਚ ਤੁਸੀਂ ਫਿੰਗਰ ਟਿਪ ਵੀ ਲਾ ਸਕਦੇ ਹੋ, ਪੈਰਾਂ ਦੀਆਂ ਉਂਗਲੀਆਂ ਵੀ ਲਾ ਸਕਦੇ ਹੋ, ਪੈਰ ਗਿੱਟਿਆਂ ਦੀ ਗੱਲ ਆਪਾਂ ਕਰ ਹੀ ਚੁੱਕੇ ਹੈਗੇ ਆ। ਸੋ ਇਹ ਨਹੀਂ ਹੈ ਕਿ ਪੈਰ ਹੀ ਗਿੱਟਿਆਂ ਦੀ ਗੱਲ ਹੁੰਦੀ ਹੈ, ਆ ਤੁਹਾਡੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਹੈਗੀਆਂ ਨੇ ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ ਤੇ ਉਹਦੇ ਵਿੱਚ ਸੋਜ ਹੋ ਜਾਏ। ਮੈਂ ਫਿੰਗਰ ਟਿਪ ਦਾ ਖਾਸ ਤੌਰ ਤੇ ਨਾਂ ਲੈ ਰਿਹਾ ਹਾਂ ਕਿ ਫਿੰਗਰ ਟਿਪ ਜਿਹੜੇ ਨੇ ਨੀਲੇ ਹੋ ਜਾਂਦੇ ਨੇ, ਪਰ ਉਹ ਸੁੱਜੇ ਹੋਏ ਹੁੰਦੇ ਨੇ, ਨੀਲੇ ਹੁੰਦੇ ਨੇ ਕਿਉਂਕਿ ਆਕਸੀਜਨ ਹੈ ਨਹੀਂ, ਸੁੱਜੇ ਹੁੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਖੂਨ ਵਾਪਸੀ ਜਾਣਾ ਸੀ ਉਹ ਜਾ ਨਹੀਂ ਰਿਹਾ। ਠੀਕ ਹੈ, ਇਹਨੂੰ ਅਸੀਂ ਦੂਸਰਾ ਲਫ਼ਜ਼ ਇਸਤੇਮਾਲ ਕਰਦੇ ਹਾਂ ਸਾਇਨੋਸਿਸ। ਸਾਇਨੋਸਿਸ ਦਾ ਹੁੰਦਾ ਲੈਕ ਆਫ ਆਕਸੀਜਨ, ਲੈਕ ਆਫ ਆਕਸੀਜਨ ਵਾਲੀਆਂ ਗੱਲਾਂ ਹੁੰਦੀਆਂ ਨੇ। ਹੁਣ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸਰੀਰ ਦੇ ਵਿੱਚ ਪੈਚਸ ਆਉਣੇ ਸ਼ੁਰੂ ਹੋ, ਗੱਲ ਤਾਂ ਛਾਤੀ ਦੀ ਹੈ, ਗੱਲ ਛਾਤੀ ਦੀ ਹੈਗੀ ਆ, ਲੇਕਿਨ ਕਈ ਵਾਰਾਂ ਆਕਸੀਜਨ ਘੱਟ ਹੋ ਗਈ ਸਰੀਰ ਦੇ ਵਿੱਚ, ਸਾਰੀ ਗੱਲ ਤਾਂ ਫੇਫੜਿਆਂ ਤੇ ਦਿਲ ਨਾਲ ਵੀ ਸੰਬੰਧਿਤ ਹੈਗੀ ਹੈ, ਆਕਸੀਜਨ ਚ ਸਪਲਾਈ ਨਹੀਂ ਹੋਈ ਤੇ ਜਦੋਂ ਆਕਸੀਜਨ ਦਾ ਲੈਵਲ, ਅੱਜ ਕੱਲ ਤਾਂ ਮੇਰੇ ਖਿਆਲ ਘਰਾਂ ਦੇ ਵਿੱਚ ਵੀ ਲੋਕਾਂ ਨੇ ਲਾਈਆਂ ਨੇ ਉਂਗਲਾਂ ਨੂੰ ਲਾ ਕੇ ਵੇਖ ਲੈਂਦੇ ਨੇ ਮੇਰੀ ਆਕਸੀਜਨ ਪੂਰੀ ਹੈ ਕਿ ਨਹੀਂ ਪੂਰੀ, ਹਾਂਜੀ ਉਹ ਆਕਸੀਜਨ ਅਗਰ ਘੱਟ ਹੋ ਗਈ ਤੇ ਇੱਕ ਤਾਂ ਤੁਹਾਡਾ ਜਿਹੜਾ ਵੀ ਚਿਹਰਾ ਹੈਗਾ ਜਾਂ ਜਿਹੜੇ ਵੀ ਅੰਗ ਨੇ ਲੋ ਆਕਸੀਜਨ ਦੇ ਸਾਈਨ ਪੀਲੇ ਹੋਣਗੇ, ਦੂਸਰਾ ਆਕਸੀਜਨ ਜਿਵੇਂ ਜਿਵੇਂ ਘਟਣੀ ਸ਼ੁਰੂ ਹੋਏਗੀ ਉਹ ਪੀਲਾਪਣ ਜਿਹੜਾ ਆ ਉਹ ਸਵਾਹ ਵਰਗਾ ਜਿਹਨੂੰ ਕਹਿ ਲਓ ਹਿਊਜ ਟਾਈਪ ਸਕਾਈ ਟਾਈਪ ਹੋਣਾ ਸ਼ੁਰੂ ਹੋ ਜਾਏਗਾ, ਇਹਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਜਿਹੜੇ ਡਿਪੋਜ਼ੀਸ਼ਨ ਅੱਖਾਂ ਦੇ ਹੇਠਾਂ ਆਏਗੀ ਉਹ ਐ ਹੋਊਗਾ ਜਿਵੇਂ ਬੈਗ ਆਫ ਵਾਟਰ ਅੱਖਾਂ ਦੇ ਹੇਠਾਂ ਲੱਗੇ ਹੁੰਦੇ ਨੇ ਜੋ ਭਰੇ ਹੋਏ ਹੁੰਦੇ ਨੇ, ਇਸ ਤਰ੍ਹਾਂ ਦੀ ਕੰਡੀਸ਼ਨ ਸਾਡੀ ਆਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਹੁਣ ਹੋ ਕਿੰਨਾ ਨੂੰ ਸਕਦੀ, ਜੇ ਤਾਂ ਸਡਨ ਹੋਈ ਹੈ ਉਹਦੀਆਂ ਨਿਸ਼ਾਨੀਆਂ ਆਪਾਂ ਉੱਪਰ ਦੱਸ ਦਿੱਤੀਆਂ ਨੇ, ਜੇ ਸਡਨ ਨਹੀਂ ਹੋਈ ਗ੍ਰੈਜੂਅਲੀ ਹੋ ਰਹੀ ਹੈ ਤੇ ਗ੍ਰੈਜੂਅਲ ਵਾਲਿਆਂ ਨੂੰ ਆਮ ਤੌਰ ਤੇ ਕਿਉਂਕਿ ਬਹੁਤ ਲੋਕਾਂ ਨੂੰ ਜੀ ਹਾਰਟ ਦਾ ਅਟੈਕ ਹੋ ਗਿਆ ਸਡਨ ਹੋ ਗਿਆ, ਉਹ ਨਹੀਂ ਭਾਈ ਸਡਨ ਨਹੀਂ ਹੁੰਦੀ ਕੋਈ ਵੀ ਚੀਜ਼। ਤੁਸੀਂ ਕੁਦਰਤ ਦੇ ਉਹਨਾਂ ਸਾਈਨ ਸਿਮਟਮਸ ਨੂੰ ਜਿਹੜੇ ਤੁਹਾਨੂੰ ਇੰਡੀਕੇਸ਼ਨ ਦੇ ਰਹੀ ਹੈ ਉਹਨਾਂ ਨੂੰ ਸਮਝ ਨਹੀਂ ਰਹੇ।
2: ਜੇ
0: ਉਹਨਾਂ ਨੂੰ ਸਮਝ ਰਹੇ ਹੁੰਦੇ ਤੇ ਫੇਰ ਤੁਸੀਂ ਉਹਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ, ਹਾਰਟ ਅਟੈਕ ਹੋਣ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ। ਸਡਨ ਕੁਛ ਨਹੀਂ ਹੁੰਦਾ, ਹੌਲੀ ਹੌਲੀ ਹੌਲੀ ਹੌਲੀ ਗ੍ਰੈਜੁਅਲੀ ਕੈਚ ਅਪ ਇੰਨਾ ਹੋ ਜਾਂਦਾ ਆ ਕਿ ਸਰਕੂਲੇਸ਼ਨ ਰੁਕ ਜਾਂਦਾ ਆ, ਜਿਸ ਕਰਕੇ ਹਾਰਟ ਅਟੈਕ ਵਾਲੀਆਂ ਗੱਲਾਂ ਹੁੰਦੀਆਂ। ਸੋ ਮੈਂ ਉਹਦੇ ਵਿੱਚ ਗੱਲ ਕਰ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਇਹੋ ਜਿਹੇ ਸਡਨ ਸਾਈਨ ਆਉਂਦੇ ਨੇ ਵੀ ਮੈਨੂੰ ਪੈਦਾ ਹੋ ਗਏ, ਸਡਨ ਹੋ ਗਿਆ, ਨਹੀਂ, ਉਹਨਾਂ ਨੂੰ ਪਹਿਲਾਂ ਤੋਂ ਲੈ ਕੇ ਹੀ ਆਪਣਾ ਕੋਲੈਸਟ੍ਰੋਲ ਚੈੱਕ ਕਰਨਾ ਚਾਹੀਦਾ ਹੈ। ਕੋਲੈਸਟ੍ਰੋਲ ਨਾਲੋਂ ਵੀ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ, ਆ ਅੱਖਾਂ ਦੇ ਹੇਠਾਂ ਕੰਨ ਜਿੱਥੇ ਅੱਖਾਂ ਰਲਦੀਆਂ ਨੇ ਨੱਕ ਦੇ ਨਾਲ, ਇਸ ਥਾਂ ਤੇ ਲੋਅਰ ਲਿਡ ਦੇ ਨਾਲ ਯੈਲੋ ਟਾਈਪ ਦੇ ਪੈਚਸ ਆਉਣੇ ਸ਼ੁਰੂ ਹੋ ਜਾਂਦੇ ਨੇ। ਹੁਣ ਵੇਖਣਾ ਗੱਲ ਤੇ ਹਾਰਟ ਦੀ ਹੈਗੀ, ਕੋਲੈਸਟ੍ਰੋਲ ਤੇ ਕਰਕੇ ਹੈਗੀ ਹੈ, ਕੋਲੈਸਟ੍ਰੋਲ ਦੇ ਸਾਈਨ ਕਿੱਥੇ ਹੈਗੇ ਨੇ, ਕੋਲੈਸਟ੍ਰੋਲ ਲਿਵਰ ਦੇ ਵਿੱਚ ਪੈਦਾ ਹੁੰਦਾ ਆ ਔਰ ਉਹ ਲਿਵਰ ਜਿਹੜਾ ਸੱਜੇ ਪਾਸੇ ਹੈਗਾ ਆ, ਪਰ ਨਿਸ਼ਾਨੀਆਂ ਉਹਦੀਆਂ ਚਿਹਰੇ ਤੇ ਆ ਰਹੀਆਂ ਨੇ ਕਿ ਚਿਹਰੇ ਦੇ ਉੱਪਰ ਅੱਖਾਂ ਦੇ ਹੇਠਾਂ ਪੀਲੇ ਪੀਲੇ ਰੰਗ ਦੇ ਪੈਚਸ ਤੁਹਾਨੂੰ ਦਿਖਾਈ ਦਿੰਦੇ ਨੇ। ਹੁਣ ਪੀਲੇ ਰੰਗ ਦੇ ਪੈਚਸ ਜਿਹੜੇ ਇੱਥੇ ਦਿਖਾਈ ਦੇ ਰਹੇ ਨੇ, ਜੇ ਕੋਈ ਜਾਣਕਾਰ ਹੋਇਆ ਚੀਮਾ ਸਾਹਿਬ ਤੋਂ ਉਹਨੇ ਸਮਝ ਲੈਣਾ ਉਹ ਭਾਈ ਤੇਰਾ ਕੋਲੈਸਟ੍ਰੋਲ ਜ਼ਿਆਦਾ ਆ, ਕਿਤੇ ਤੈਨੂੰ ਹਾਰਟ ਅਟੈਕ ਹੋ ਸਕਦਾ ਆ,
1: ਬੰਦ ਕਰ। ਬਿਲਕੁਲ, ਤੁਰੇ ਜਾਂਦੇ ਦੇਖ ਕੇ ਦੱਸ ਦਿੰਦੇ ਆ ਜੀ ਉਹ।
0: ਯਾਰ ਤੂੰ ਜੋਤੀ ਹੈ, ਉਹ ਕਹਿੰਦਾ ਮੈਂ ਜੋਤੀ ਤਾਂ ਨਹੀਂ ਆ, ਮੈਂ ਵੇਖ ਰਿਹਾ ਪੈਚਸ ਤੇ ਨੀ ਅੱਖਾਂ ਦੇ ਹੇਠਾਂ ਬਣੇ ਨੇ ਕੋਲੈਸਟ੍ਰੋਲ ਦੇ ਨੇ
2: ਜੀ,
0: ਔਰ ਕੋਲੈਸਟ੍ਰੋਲ ਦਾ ਜਿਹੜਾ ਮੁੱਢਲਾ ਕੰਮ ਆ ਅਲਟੀਮੇਟ ਰਿਜ਼ਲਟ ਆ ਉਹ ਹਾਰਟ ਅਟੈਕ ਆ
2: ਜੀ।
0: ਹਾਈ ਕੋਲੈਸਟ੍ਰੋਲ ਇਹ ਆਮ ਤੌਰ ਤੇ ਇਸ ਗੱਲ ਦਾ ਇੰਡੀਕੇਟਰ ਹੈ, ਇਨੀਸ਼ੀਅਲ ਸਟੇਜ, ਇਹਨੂੰ ਕਹਿ ਸਕਦੇ ਆ ਅਸੀਂ ਵੀ ਹਾਰਟ ਅਟੈਕ ਦੀ ਅਜੇ ਇਨੀਸ਼ੀਅਲ ਸਟੇਜ ਹੈ, ਹਾਰਟ ਅਟੈਕ ਹੋਇਆ ਨਹੀਂ। ਲੇਕਿਨ ਇਹ ਯਕੀਨ ਜਾਣੋ ਵੀ ਜੇ ਤੁਸੀਂ ਇਹਨਾਂ ਪੈਚਸ ਦਾ ਕੋਈ ਹੱਲ ਨਾ ਕਿ ਇਹ ਹੱਲ ਇਹ ਨਹੀਂ ਹੈਗਾ ਵੀ ਤੁਸੀਂ ਇਹਨੂੰ ਬਾਹਰੋਂ ਸਾਫ਼ ਕਰ ਦਿਓ, ਬਹੁਤ ਸਾਰੇ ਅੱਜ ਕੱਲ ਮੈਂ ਦੇਖਿਆ ਇੱਥੇ ਡਾਕਟਰ ਜਿਹੜੇ ਨੇ ਉਹਨੂੰ ਕੋਟਰਾਈਜ਼ ਕਰਕੇ ਕੱਢ ਰਹੇ
2: ਨੇ,
0: ਸਾਰੇ ਉਸਨੂੰ ਸੱਚ ਕਰਕੇ ਕਰ, ਇਹ ਕੋਈ ਹੱਲ ਨਹੀਂ ਹੈਗਾ। ਇਹ ਤਾਂ ਮਤਲਬ ਇਹ ਆ ਬਈ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਤੇ ਆਖਿਆ ਵੀ ਉਹਨੇ ਬਿੱਲੀ ਆਉਂਦੀ, ਉਹ ਤਾਂ ਮੈਨੂੰ ਦੱਸਦੀ ਨੀ ਹੈਗੀ,
2: ਦੱਸਦੀ ਨੀ, ਬਿਲਕੁਲ
0: ਬਿੱਲੀ ਤੇ ਆ ਰਹੀ ਹੈ। ਇਹਦਾ ਅਗਰ ਹੱਲ ਕਰਨ ਦੀ ਲੋੜ ਹੈ ਵੀ ਇਹ ਪੈਚਸ ਕਿਉਂ ਪੈਦਾ ਹੋਏ ਨੇ, ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈਗੀ ਹੈ, ਔਰ ਜਦੋਂ ਤੁਸੀਂ ਉਹਨਾਂ ਨੂੰ ਬੇਸਿਕ ਤੌਰ ਤੇ ਠੀਕ ਕਰੋਗੇ ਨਾ ਤੇ ਫਿਰ ਇਹ ਨਹੀਂ ਆਖੋਗੇ ਨਹੀਂ ਸਾਨੂੰ ਅਚਾਨਕ ਹੀ ਹਾਰਟ ਅਟੈਕ ਆ ਗਿਆ ਜੀ। ਅਚਾਨਕ ਹਾਰਟ ਅਟੈਕ ਹੋਣ ਵਾਲੀ ਕੋਈ ਗੱਲ ਨਹੀਂ ਹੁੰਦੀ, ਗ੍ਰੈਜੁਅਲੀ ਗ੍ਰੈਜੁਅਲੀ ਬਿਲਟ ਅਪ ਹੁੰਦੀਆਂ ਨੇ ਗੱਲਾਂ, ਅਲਟੀਮੇਟਲੀ ਇੱਕ ਸਟੇਜ ਤੇ ਪਹੁੰਚਦੀਆਂ ਨੇ ਜਦੋਂ ਹਾਰਟ ਕਹਿੰਦਾ ਕਿ ਨਹੀਂ ਮੈਂ ਨੀ ਹੁਣ ਕੰਮ ਕਰ ਸਕਦਾ, ਹਾਂਜੀ, ਇੰਨਾ ਸੰਘਣਾਪਣ ਆ ਗਿਆ ਖੂਨ ਦੇ ਵਿੱਚ, ਖੂਨ ਤੁਰਦਾ ਹੀ ਨੀ ਹੈਗਾ। ਹੁਣ ਪਾਣੀ ਨੂੰ ਡੋਲੋ ਤੇ ਪਾਣੀ ਦੀ ਇੱਕ ਸਪੀਡ ਹੈ ਵਗ ਜਾਣ ਦੀ, ਸ਼ਹਿਦ ਨੂੰ ਡੋਲੋ ਜਾਂ ਤੇਲ ਨੂੰ ਡੋਲੋ ਤੇ ਉਹਦੀ ਸਪੀਡ ਇੱਕ ਵਗ ਜਾਣ ਦੀ, ਤੇ ਜੇ ਤੁਸੀਂ ਖੂਨ ਨੂੰ ਜਿਹਦੇ ਚ 70% ਪਾਣੀ ਹੈਗਾ ਆ ਉਹਦੇ ਵਿੱਚ ਤੁਸੀਂ ਚਮਚਾ ਭਰ ਕੇ ਸ਼ਹਿਦ ਰਲਾ ਦਿੱਤਾ, ਕੋਲੈਸਟ੍ਰੋਲ ਵਾਲਾ ਰਲਾ ਦਿੱਤਾ, ਉਹ ਕਿੱਥੋਂ ਤੁਰੂਗਾ, ਜੇ ਤੁਰੂਗਾ ਨਹੀਂ ਤੇ ਅੱਗੇ ਸਪਲਾਈ ਨਹੀਂ ਕਰੂਗਾ, ਸਪਲਾਈ ਨਹੀਂ ਕਰੂਗਾ ਤੇ ਅੱਗੇ ਉਹ ਅੰਗ ਜਿਹੜੇ ਨੇ ਉਹ ਹੱਥ ਖੜੇ ਕਰ ਦੇਣਗੇ। ਇਹ ਕੰਡੀਸ਼ਨ ਹੈਗੀ ਆ ਜਿਹਨੂੰ ਆਪਾਂ ਯੈਲੋ ਪੈਚਸ ਦੇ ਤੌਰ ਤੇ ਕਹਿ ਰਹੇ ਆ, ਜਿਹੜੇ ਅਲਟੀਮੇਟ ਫਿਰ ਲੋ ਆਕਸੀਜਨ ਪੈਦਾ ਕਰ ਦਿੰਦੇ ਨੇ, ਛੇਤੀ ਸਾਹ ਚੜਨ ਲੱਗ ਜਾਂਦਾ ਹੈ ਕਿਉਂਕਿ ਆਕਸੀਜਨ ਨਹੀਂ ਪੂਰੀ ਹੋ ਰਹੀ, ਵਾਰ ਵਾਰ ਤੇਜ਼ ਤੇਜ਼ ਸਾਹ ਲੈਣ ਲੱਗ ਜਾਂਦਾ ਹੈ, ਇਹਦੇ ਨਾਲ ਹੀ ਪੈਲਪੀਟੇਸ਼ਨ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈਗਾ, ਔਰ ਇਹ ਸਾਰੀਆਂ ਇੰਡੀਕੇਸ਼ਨ ਹਾਈ ਕੋਲੈਸਟ੍ਰੋਲ ਦੀਆਂ ਹਨ, ਔਰ ਹਾਈ ਕੋਲੈਸਟ੍ਰੋਲ ਜਿਹੜਾ ਆ ਉਹ ਇੱਕ ਬੇਸ ਹੈ ਕਿਸੇ ਤੇ ਵੀ ਹਾਰਟ ਅਟੈਕ ਹੋਣ ਦਾ, ਠੀਕ ਆ, ਔਰ ਇਹਦੇ ਚ ਰਿਸਕ ਜਿਹੜਾ ਹੈ ਆਮ ਤੌਰ ਤੇ ਕੀ ਹੁੰਦਾ ਆ, ਕੋਰੋਨਰੀ ਆਰਟਰੀ ਦਾ। ਕੋਰੋਨਰੀ ਆਰਟਰੀ ਦਾ ਕਿਉਂ ਮੈਂ ਕਹਿ ਰਿਹਾ, ਕਿਉਂਕਿ ਬਾਕੀ ਸਾਰਿਆਂ ਨੂੰ ਤਾਂ ਹਾਰਟ ਜਿੰਨੀ ਦੇਰ ਉਹਦੇ ਤੋਂ ਜ਼ੋਰ ਲੱਗਦਾ ਹੈ ਨਾ ਉਨੀ ਦੇਰ ਤੱਕ ਜ਼ੋਰ ਲਾ ਕੇ ਖੂਨ ਨੂੰ ਧੱਕੀ ਜਾ ਰਿਹਾ, ਪਰ ਹਾਰਟ ਨੂੰ ਜਿਹੜੀ ਸਪਲਾਈ ਮਿਲਦੀ ਹੈ ਨਾ, ਆਪਾਂ ਬੜੀ ਉਹ ਮਜ਼ਾਕੀਆ ਗੱਲ ਵੀ ਕਈ ਵਾਰ ਕਰੀਏ ਵੀ ਲਾਂਗਰੀ ਦਾ ਮਤਲਬ ਇਹ ਨਹੀਂ ਵੀ ਵਧੀਆ ਵਧੀਆ ਰਾਸ਼ਨ ਜਿਹੜਾ ਲੰਗਰ ਦੇ ਵਿੱਚੋਂ ਪਹਿਲਾਂ ਆਪਣੇ ਵਾਸਤੇ ਪਾ ਕੇ ਰੱਖ ਲਵੇ, ਹਾਂਜੀ, ਹਾਰਟ ਜੇ ਸਾਰਿਆਂ ਨੂੰ ਖੂਨ ਸਪਲਾਈ ਕਰਦਾ ਹੈ ਤਾਂ ਇਹ ਮਤਲਬ ਨਹੀਂ ਯਾਰ ਇਹਨੂੰ ਕਿਹੜੀ ਖੂਨ ਲੈਣ ਦੀ ਲੋੜ ਹੈ, ਇਹਦੇ ਤੇ ਆਪਦੇ ਖਜ਼ਾਨੇ ਭਰੇ ਨੇ, ਨਹੀਂ, ਇਹਨੂੰ ਵੀ ਉਵੇਂ ਹੀ ਖੂਨ ਮਿਲਦਾ, ਪੰਗਤ ਚ ਬੈਠ ਕੇ ਹੀ ਰੋਟੀ ਖਾਣੀ ਪੈਣੀ ਹੈ, ਉਹ ਪੰਗਤ ਚ ਬੈਠ ਕੇ ਖਾਣੀ ਪੈਣੀ ਹੈ, ਇਹਨੂੰ ਵੀ ਖੂਨ ਇਸੇ ਤਰ੍ਹਾਂ ਮਿਲਦਾ ਹੈ ਜਿਵੇਂ ਬਾਕੀ ਹੋਰ ਅੰਗਾਂ ਨੂੰ ਮਿਲਦਾ, ਤੇ ਇਹਨੂੰ ਮਿਲਦਾ ਕਿਵੇਂ ਆ, ਹਾਲਾਂਕਿ ਹਾਰਟ ਆ ਇੱਥੋਂ ਹੀ ਗਾਂ ਸਪਲਾਈ ਹੋਣੀ ਹੈ, ਪਰ ਇਹਨੂੰ ਉਦੋਂ ਮਿਲਦਾ ਜਦੋਂ ਉੱਥੋਂ ਵਾਪਸ ਆ ਜਾਂਦਾ, ਇੱਕ ਬੰਦਾ ਆ ਗਿਆ ਉਹ ਦਾਲ ਵਰਤਾ ਕੇ ਆ ਗਿਆ, ਪ੍ਰਸ਼ਾਦੇ ਵਰਤਾ ਕੇ ਆ ਗਿਆ, ਉਦੋਂ ਬਾਅਦ ਉਹਨੇ ਆਖਿਆ ਚੰਗਾ ਯਾਰ ਤੂੰ ਹੁਣ ਖਾ ਲਾ, ਹਾਂਜੀ, ਸੋ ਜਿਹੜਾ ਇਸ ਨੂੰ ਮਿਲਦਾ ਜਿਹੜੀ ਅਸੀਂ ਅਯੋਧਿਆ ਦੀ ਗੱਲ ਕੀਤੀ ਹੈਗੀ ਹੈ ਉਹਦਾ ਨਾਂ ਹੈ ਅਸੈਂਡਿੰਗ ਅਯੋਧਿਆ, ਸਿਰਫ ਛੋਟਾ ਜਿਹਾ ਪੋਰਸ਼ਨ ਹੈ ਅਸੈਂਡਿੰਗ ਅਯੋਧਿਆ ਦਾ, ਜਿਹੜਾ ਖੱਬੇ ਪਾਸੇ ਦੇ ਲੈਫਟ ਵੈਂਟ੍ਰੀਕਲ ਚੋ ਇਸ਼ੂ ਹੁੰਦਾ ਆ ਤੇ ਆਰਚ ਆਫ ਅਯੋਧਿਆ ਤੱਕ ਜਾਂਦਾ ਹੈਗਾ ਆ। ਇਹ ਖੂਨ ਧੱਕਦਾ ਹੈ ਦਿਲ ਉਸ ਨੂੰ ਜਦੋਂ ਕੰਟ੍ਰੈਕਟ ਕਰਦਾ, ਲੈਫਟ ਵੈਂਟ੍ਰੀਕਲ ਖੂਨ ਬਾਹਰ ਗਿਆ ਤੇ ਫੇਰ ਜਦੋਂ ਇਹ ਡਾਇਲੇਟ ਕਰਦਾ ਆ ਕੁਝ ਖੂਨ ਵਾਪਸ ਆਉਂਦਾ ਆ, ਸਪਲਾਈ ਕਰਕੇ ਆ ਗਿਆ, ਪ੍ਰਸ਼ਾਦੇ ਵਰਤਾ ਕੇ ਆ ਗਿਆ, ਦਾਲ ਵਰਤਾ ਕੇ ਆ ਗਿਆ, ਕੁਝ ਖੂਨ ਵਾਪਸ ਆਉਂਦਾ ਹੈ। ਤੇ ਇਹ ਜਿਹੜਾ ਹਾਰਟ ਨੂੰ ਸਪਲਾਈ ਕਰਨ ਵਾਲੀ ਨਾੜੀ ਹੈ ਜਿਹਦਾ ਨਾਂ ਅਸੀਂ ਕੋਰੋਨਰੀ ਆਰਟਰੀ ਕਹਿੰਦੇ ਹਾਂ, ਇਹਦਾ ਦਹਾਨਾ ਜਿਹੜਾ ਮੂੰਹ ਹੈ ਇਹ ਉਸ ਪਾਸੇ ਨੂੰ ਲਾਇਆ ਹੋਇਆ। ਆਪਾਂ ਉਹ ਵੀ ਗੱਲ ਕਰੀ ਸੀ ਨਾ ਕਿ ਜੇ ਪਟਵਾਰੀ ਨਾਲ ਚੰਗੀ ਬਣਦੀ ਹੋਵੇ ਤੇ ਨਵਾਂ ਮੋਗਾ ਲਾਉਣਾ ਹੋਵੇ ਤੇ ਫਿਰ ਉਸ ਪਾਸੇ ਲਾਉਂਦਾ ਜਿਸ ਪਾਸੋਂ ਪ੍ਰੈਸ਼ਰ ਆ ਰਿਹਾ ਉਧਰ ਨੂੰ ਮੂੰਹ ਕਰਦਾ ਉਹਦਾ, ਇਹ ਜਾਊਗਾ। ਤੇ ਜੇ ਨਾ ਬਣੀ ਹੋਵੇ ਤੇ ਮੂੰਹ ਦੂਜੇ ਪਾਸੇ ਕਰ ਦੂਗਾ। ਇਸ ਤਰ੍ਹਾਂ ਕਰਕੇ ਕੁਦਰਤ ਨੇ ਇਸ ਨੂੰ ਆਖਿਆ ਵੀ ਨਹੀਂ ਤੈਨੂੰ ਵਾਪਸੀ ਆਉਂਦਾ ਖੂਨ ਮਿਲੂਗਾ, ਕਿਤੇ ਐਸਾ ਨਾ ਹੋਵੇ ਇੰਨੇ ਵੱਡੇ ਪ੍ਰੈਸ਼ਰ ਦੇ ਨਾਲ ਖੂਨ ਜਾਵੇ ਤੇ ਕਿਤੇ ਹਾਰਟ ਦੀਆਂ ਨਾੜੀਆਂ ਨੇ ਫਟ ਜਾਂਦੇ, ਤਾਂ ਬਹੁਤ ਬਰੀਕ ਹੈਗੀਆਂ ਨੇ। ਵਾਪਸੀ ਆਉਂਦਾ ਖੂਨ ਮਿਲਦਾ ਉਹਨੂੰ, ਵਾਪਸੀ ਵਾਲੇ ਖੂਨ ਦੀ ਪ੍ਰੋਬਲਮ ਫਿਰ ਕੀ ਹੈ? ਪ੍ਰੋਬਲਮ ਇਹ ਆ ਕਿ ਬਾਕੀ ਖੂਨ ਦੀਆਂ ਨਾੜੀਆਂ ਵਿਚ ਤਾਂ ਥੋੜਾ ਬਹੁਤ ਅਗਰ ਜਮਾ ਹੋ ਗਿਆ ਕੋਲੈਸਟ੍ਰੋਲ ਦਾ ਤੇ ਫਿਰ ਵੀ ਧੱਕਿਆ ਜਾਊਗਾ, ਉਹਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਊਗਾ, ਸਾਡੇ ਕੋਲ ਇੰਡੀਕੇਸ਼ਨ ਆ ਜਾਊਗੀ ਵੀ ਬਲੱਡ ਪ੍ਰੈਸ਼ਰ ਬੰਦੇ ਦਾ ਵਧਿਆ। ਇਹਦਾ ਮਤਲਬ ਹੈ ਵੀ ਅੰਦਰੋਂ ਖੂਨ ਦੀਆਂ ਨਾਲੀਆਂ ਵਿਚ ਜਮਾ ਹੋ ਗਿਆ ਆ, ਲਿਊਮਨ ਉਹਨਾਂ ਨਹੀਂ ਰਹਿ ਗਿਆ। ਖੂਨ ਤਾਂ 5 ਲੀਟਰ ਹੀ ਆ ਬਾਡੀ ਚ, ਖੂਨ ਤੇ 5 ਲੀਟਰ ਹੀ ਆ, ਪਰ ਹੁਣ ਇਸ ਨੂੰ ਧੱਕਣ ਵਾਸਤੇ ਜ਼ੋਰ ਲਾਉਣਾ ਪੈ ਰਿਹਾ ਹੈ ਕਿਉਂਕਿ ਅੱਗੋਂ ਜਿਹੜਾ ਅੰਦਰ ਦਾ ਲਿਊਮਨ ਹੈ ਨਾੜੀਆਂ ਦਾ ਉਹ ਘੱਟ ਗਿਆ ਹੈਗਾ। ਪਰ ਇੱਥੇ ਆ ਕੇ ਕੀ ਹੋਇਆ ਵੀ ਵਾਪਸੀ ਖੂਨ ਆਇਆ ਹੈ, ਸਲੋ ਹੈ, ਉੱਥੇ ਪ੍ਰੈਸ਼ਰ ਸੀਗਾ, ਲੰਘੀ ਜਾ ਰਿਹਾ ਸੀਗਾ, ਪ੍ਰੈਸ਼ਰ ਹੋ ਗਿਆ ਸੀਗਾ। ਪਰ ਇੱਥੇ ਕੀ ਹੈ, ਇੱਥੇ ਵਾਪਸੀ ਖੂਨ ਹੈ, ਸਲੋ ਆ ਰਿਹਾ ਹੈ, ਸਲੋ ਆਉਣ ਕਰਕੇ ਇਹਨਾਂ ਦੇ ਵਿੱਚ ਜਮਾ ਜ਼ਿਆਦਾ ਹੋ ਜਾਣ ਦੇ ਚਾਂਸਿਸ ਨੇ। ਜਿਨ੍ਹਾਂ ਦੇ ਹਾਰਟ ਵਗੈਰਾ ਦੀ ਪ੍ਰੋਬਲਮ ਹੁੰਦੀ ਨਾ, ਡਾਕਟਰ ਲੋਕ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਨਾ ਆਮ ਬੰਦੇ ਵਾਸਤੇ 200 ਕੋਲੈਸਟ੍ਰੋਲ ਜਿਹੜਾ ਹੈ ਨਾਰਮਲ ਹੈ, ਪਰ ਤੁਹਾਡੇ ਵਾਸਤੇ 130-140 ਤੋਂ ਨਹੀਂ ਵਧਣਾ ਚਾਹੀਦਾ। ਜਿਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਇੱਕ ਵਾਰ 13 ਇੰਨਾ ਨਹੀਂ ਵਧਣਾ ਚਾਹੀਦਾ, ਕਿਉਂਕਿ ਨਹੀਂ ਤਾਂ ਜਮਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਇਹ ਸਾਰੀਆਂ ਕੰਡੀਸ਼ਨਾਂ ਹਨ ਇਸ ਹਾਰਟ ਦੇ ਨਾਲ ਸੰਬੰਧਿਤ ਏਰੀਏ ਦੇ ਵਿੱਚ, ਤੇ ਅਸੀਂ ਕਹੀਏ ਵੀ ਇਹ ਸਡਨ ਹੋ ਗਿਆ, ਸਡਨ ਨਹੀਂ ਹੁੰਦਾ, ਹੌਲੀ ਹੌਲੀ ਸਾਨੂੰ ਇਹਨਾਂ ਗੱਲਾਂ ਦਾ ਨਿਗਰਾਨੀ ਰੱਖਣ ਦੀ ਲੋੜ ਹੈਗੀ ਹੈ, ਜਿਹਦੇ ਕਰਕੇ ਐਸਾ ਹੋ ਸਕਦਾ ਹੈ। ਤੇ ਜੇ ਤੁਸੀਂ ਇਹਦੀ ਨਿਗਰਾਨੀ ਰੱਖੋਗੇ ਤੇ ਅਲਟੀਮੇਟ ਇਹ ਕੰਡੀਸ਼ਨਾਂ ਨਹੀਂ ਪੈਦਾ ਹੋਣਗੀਆਂ। ਇਸੇ ਤਰ੍ਹਾਂ ਹੀ ਕੁਝ ਸਾਇੰਸ ਫਿਜ਼ੀਕਲ ਵੀ ਹੈ ਨੇ, ਜਿਹਦੇ ਵਿੱਚ ਦੱਸਿਆ ਸੀਗਾ ਕਿ ਉਂਗਲਾਂ ਦੇ ਵੈਸੇ ਤਾਂ ਤੁਹਾਨੂੰ ਪੋਟਿਆਂ ਦੇ ਨੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਕਿਉਂਕਿ ਆਕਸੀਜਨ ਨਹੀਂ ਹੈਗੀ ਸੁੱਜਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਖੂਨ ਵਾਪਸ ਨਹੀਂ ਜਾ ਰਿਹਾ ਹੈਗਾ। ਪਰ ਇਹਦੇ ਨਾਲ ਨਾਲ ਆ ਸਾਡੇ ਜਿਹੜੇ ਨਹੁੰ ਨੇ ਨਾ, ਤੁਸੀਂ ਆਪਣੇ ਨਹੁੰ ਦੇਖੋ ਫਲੈਟ ਨੇ, ਜੇ ਤੁਸੀਂ ਤੰਦਰੁਸਤ ਹੈਗੇ ਹੋ ਤੇ ਇਹ ਨਹੁੰ ਫਲੈਟ ਨੇ, ਰੈਡ ਕਲਰ ਵਿਚ ਨੇ, ਆਕਸੀਜਨ ਘੱਟ ਆ, ਤੇ ਇਹ ਜਿਹੜੇ ਨਹੁੰ ਨੇ ਇਹ ਤੁਹਾਡੇ ਨੀਲੇ ਰੰਗ ਦੇ ਹੋਣੇ ਸ਼ੁਰੂ ਹੋ ਜਾਣਗੇ। ਜੇ ਤੁਹਾਡਾ ਲਿਵਰ ਡੈਮੇਜ ਹੈਗਾ, ਲਿਵਰ ਪੂਰਾ ਕੰਮ ਨਹੀਂ ਕਰ ਰਿਹਾ, ਜਾਂ ਤੁਹਾਡਾ ਕੋਲੈਸਟ੍ਰੋਲ ਵੱਧ ਹੋ ਗਿਆ ਹੈਗਾ ਆ, ਤੇ ਇਹਦੇ ਉੱਪਰ ਲਾਈਨਾਂ ਦੀਆਂ ਲਕੀਰਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਇਹ ਨਿਸ਼ਾਨੀਆਂ ਹਨ ਜਿਹੜੀਆਂ ਸਾਨੂੰ ਦੱਸਦੀਆਂ ਨੇ, ਨਹੁੰ ਵੇਖੇ ਅਸੀਂ, ਨਹੁੰ ਨੇ ਸਾਨੂੰ ਦੱਸਿਆ ਕਿ ਇਹਦੇ ਅੰਦਰ ਕੀ ਹੋ ਰਿਹਾ ਹੈਗਾ। ਪਰ ਇੱਕ ਹੋਰ ਗੱਲ ਜਿਹੜੀ ਸਿੱਧੀ ਹਾਰਟ ਦੇ ਨਾਲ ਕੰਸਰਨ ਹੈਗੀ ਆ, ਜੇ ਤੁਹਾਡੇ ਨਹੁੰ ਕੌਲੀ ਬੂਧੀ ਮਾਰੀ ਹੋਵੇ ਨਾ, ਤੇ ਜਿਸ ਤਰ੍ਹਾਂ ਦੀ ਹੁੰਦੀ ਉਹਨੂੰ ਕਹਿੰਦੇ ਕਲੱਬਿੰਗ ਨੇਲਸ, ਕੌਲੀ ਬੂਧੀ ਮਾਰੀ ਹੋਵੇ ਤੇ ਨਹੁੰ ਤੁਹਾਡੇ ਇਸ ਤਰ੍ਹਾਂ ਦੇ ਵਿਚਕਾਰੋਂ ਉੱਪਰ ਨੂੰ ਉਭਰੇ ਹੋਣ, ਸਾਈਡਾਂ ਦੇ ਲੱਗੇ ਹੋਣ, ਤੇ ਇਸ ਚੀਜ਼ ਦਾ ਨਾਂ ਇਹ ਇੰਡੀਕੇਟ ਕਰਦੀ ਆ ਵੀ ਤੇਰੇ ਹਾਰਟ ਚ ਨੁਕਸ ਆ ਭਾਈ, ਤੇਰੇ ਵਾਲਵ ਜਿਹੜੇ ਨੇ ਹਾਰਟ ਦੇ ਉਹ ਨਾਰਮਲ ਕੰਮ ਨਹੀਂ ਕਰ ਰਹੇ, ਜਾਂ ਤੇਰੇ ਫੇਫੜਿਆਂ ਵਿੱਚ ਕੋਈ ਐਸੀ ਕੰਡੀਸ਼ਨ ਹੈਗੀ ਹੈ। ਭਾਵ ਕੀ ਆ ਵੀ ਕਲੱਬਿੰਗ ਨੇਲਸ ਜਿਹੜੇ ਨੇ ਇਹ ਚੈਸਟ ਦੇ ਨਾਲ ਸੰਬੰਧਿਤ ਨੇ, ਜੇ ਤੁਹਾਡੀ ਕੌਲੀ ਮੂੰਹ ਦੀ ਮਾਰੇ ਵਰਗੇ ਨਹੁੰ ਨੇ ਤਾਂ ਜਾ ਕੇ ਤੁਸੀਂ ਆਪਣਾ ਐਕਸਰੇ ਕਰਵਾਓ, ਹਾਰਟ ਤਾਂ ਨਹੀਂ ਵਧਿਆ, ਐਕਸਰੇ ਕਰਵਾਓ, ਫੇਫੜੇ ਨਾਰਮਲ ਨੇ, ਕੋਲੈਸਟ੍ਰੋਲ ਚੈੱਕ ਕਰਾਓ, ਕੋਲੈਸਟ੍ਰੋਲ ਜ਼ਿਆਦਾ ਤਾਂ ਨਹੀਂ ਹੈਗਾ, ਆਪਣਾ ECG ਵਗੈਰਾ ਕਰਵਾਓ, ਕੋਈ ਕੋਰੋਨਰੀ ਆਰਟਰੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਬਗੈਰ ਇਸ ਦੇ ਕਲੱਬਿੰਗ ਨੇਲ ਨਹੀਂ ਹੋ ਸਕਦੀ। ਠੀਕ ਹੈ, ਹੁਣ ਸਵਾਲ ਪੈਦਾ ਹੁੰਦਾ ਹੈ ਤਾਂ ਕਲੱਬਿੰਗ ਨੇਲ ਤੇ ਜੇ ਕੌਲੀ ਸਿੱਧੀ ਪਈ ਹੋਵੇ ਫੇਰ ਬਈ ਕੌਲੀ ਉਲਟੀ ਹੋ ਗਈ ਤੇ ਅਸੀਂ ਕਹਿ ਦਿੱਤਾ ਵੀ ਹਾਰਟ ਦੀ ਪ੍ਰੋਬਲਮ ਹੈਗੀ ਆ, ਤੇ ਜੇ ਇਸ ਤਰ੍ਹਾਂ ਦੀ ਹੋ ਗਈ ਤੇ ਫਿਰ ਟਿਊਬਰਕਲੋਸਿਸ ਵਰਗੇ ਸਾਈਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਅੰਗਾਂ ਦਾ ਫੰਕਸ਼ਨ ਡੈਮੇਜ ਹੋ ਗਿਆ, ਕਿਉਂਕਿ ਉਹਨਾਂ ਦਾ ਜਿਹੜਾ ਸਬਸਟਾਂਸ ਸੀਗਾ ਫੇਫੜਿਆਂ ਦਾ ਸਬਸਟਾਂਸ ਸੀਗਾ ਉਹ ਫੰਕਸ਼ਨ ਨਹੀਂ ਕਰ ਰਿਹਾ। ਉਸ ਹਿਸਾਬ ਦੇ ਵਿਚ ਸਾਡੇ ਜਿਹੜੇ ਨਹੁ ਨੇ ਉਹ ਐ ਹੁੰਦੇ ਨੇ ਜਿਵੇਂ ਕੌਲੀ ਸਿੱਧੀ ਰੱਖੀ ਹੁੰਦੀ ਨਹੁ ਇਸ ਟਾਈਪ ਦੇ। ਤੇ ਨਹੁ ਹੀ ਸਾਨੂੰ ਇੰਨਾ ਕੁਛ ਦੱਸੀ ਜਾ ਰਹੇ ਨੇ, ਨੀਲੇ ਨਹੁ ਹੋ ਗਏ ਨੇ, ਆਕਸੀਜਨ ਘਟਿਆ, ਕਲਬਿੰਗ ਨੇਲਸ ਹੋ ਗਏ ਨੇ, ਫਿਰ ਹਾਰਟ ਦੀ ਪ੍ਰੋਬਲਮ ਹੈ, ਡੂੰਘੇ ਨਹੁ ਹੋ ਗਏ ਨੇ, ਇਹ ਫੇਫੜਿਆਂ ਦੇ ਚ ਨੁਕਸ ਹੈਗਾ ਆ, ਜੇ ਲਕੀਰਾਂ ਪੈ ਗਈਆਂ ਨੇ ਇਹ ਲਿਵਰ ਦਾ ਨੁਕਸ ਹੈਗਾ ਆ। ਸੋ ਭਾਵ ਸਾਡੇ ਜਿਹੜੇ ਫਿੰਗਰ ਨੇਲਸ ਨੇ ਉਹ ਹੀ ਜੀਮਾ ਸਾਹਿਬ ਸਾਨੂੰ ਬਹੁਤ ਕੁਝ ਦੱਸ ਰਹੇ ਨੇ
2: ਜੀ।
0: ਇਸ ਤੋਂ ਅੱਗੇ ਹੈਗਾ ਜਿਵੇਂ ਅਸੀਂ ਕਹਿ ਸਕਦੇ ਹਾਂ ਤਰੇਲੀਆਂ ਆਉਣੀਆਂ, ਹਰੇਕ ਬੰਦੇ ਨੂੰ ਤੁਸੀਂ ਸੁਣਿਆ ਪਤਾ ਨੀ ਉਹਨੂੰ ਕੀ ਹੋ ਗਿਆ, ਇਕਦਮ ਥੱਲੇ ਬੈਠ ਗਿਆ, ਕੰਮ ਕਰਦਾ ਕਰਦਾ ਤੇ ਤਰੇਲੀਆਂ ਆਉਣ ਲੱਗ ਪਈਆਂ,
2: ਕੱਚੀ ਤਰੇਲੀ ਆਉਣ ਲੱਗ ਪਏ ਕਹਿੰਦੇ, ਕੱਚੀ
0: ਤਰੇਲੀ ਆਉਣੀ, ਇਹਨੂੰ ਅਸੀਂ ਕੋਲਡ ਸਵੈਟਿੰਗ ਕਹਿ ਦਿੰਦੇ
2: ਹਾਂ।
0: ਕੋਲਡ ਸਵੈਟਿੰਗ ਜਿਹੜਾ ਹੈਗਾ ਆ ਤੇ ਚੈਸਟ ਪੇਨ ਜਿਹੜੀ ਹੈ ਉਹ ਡਾਇਰੈਕਟਲੀ ਇੰਡੀਕੇਟਿਵ ਹੈ ਕਿ ਹਾਰਟ ਦੀ ਕੋਰੋਨਰੀ ਆਰਟਰੀ ਦੇ ਵਿਚ ਨੁਕਸ ਪੈ ਗਿਆ, ਠੀਕ ਹੈ। ਸੋ ਪਰ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਹ ਸਡਨ ਨਹੀਂ ਜੇ ਹੁੰਦਾ, ਕੋਰੋਨਰੀ ਆਰਟਰੀ ਦਾ ਵੀ ਨੁਕਸ ਜਿਹੜਾ ਆ ਸਡਨ ਨਹੀਂ ਜੇ ਹੁੰਦਾ, ਭਾਵ ਇਹ ਆ ਬਈ ਤੁਸੀਂ ਆਪਣੇ ਆਪ ਦੀ ਪਹਿਲਾਂ ਨਿਗਰਾਨੀ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਫਿਰ ਐਸਾ ਨਹੀਂ ਸੀ ਹੋਣਾ, ਠੀਕ ਹੈ। ਮੈਂ ਸਮਝਦਾ ਵੀ ਅੱਜ ਦਾ ਪ੍ਰੋਗਰਾਮ ਸਾਡਾ ਖਤਮ ਹੋ ਗਿਆ, ਪਰ ਅਜੇ ਬਹੁਤ ਸਾਰੀਆਂ ਗੱਲਾਂ ਸਾਹ ਦੀ ਕਿਰਿਆ ਦੀਆਂ ਤੇ ਹੋਰ ਬਾਡੀ ਦੇ ਵਿਚ ਬਾਕੀ ਚੇਂਜਸ ਬੜੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਾਹਰੋਂ ਪਤਾ ਲੱਗ ਜਾਂਦੀਆਂ ਨੇ, ਉਹ ਆਪਾਂ ਕਰਾਂਗੇ ਉਹ ਅਗਲੇ ਆਪਣੇ ਪ੍ਰੋਗਰਾਮ ਦੇ ਵਿਚ ਹੋਣਗੀਆਂ। ਆਪਾਂ ਹੌਲੀ ਹੌਲੀ ਤਾਂ ਕਿ ਜਿਹੜੀ ਵੀ ਗੱਲ ਸਮਝ ਆ ਸਕੇ, ਇਹ ਜ਼ਰੂਰੀ ਨਹੀਂ ਭਾਵੇਂ ਮੈਨੂੰ ਰਿਪੀਟ ਕਰਨੀ ਪੈਂਦੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ, ਜਦੋਂ ਵੀ ਕਹੋ ਜਿਸ ਵੀ ਗੱਲ ਨੂੰ ਕਹੋ ਮੈਂ ਰਿਪੀਟ ਕਰ ਸਕਦਾ ਹਾਂ, ਪਰ ਪਤਾ ਲੱਗੇ ਵੀ ਹਾਂ ਜਿਹੜੇ ਸੁਣ ਰਹੇ ਨੇ ਲੋਕ ਉਹਨਾਂ ਨੂੰ ਸਮਝ ਆ ਰਹੀ
2: ਹੈ।
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾ ਲੈ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਤਰੀਕੇ ਰਾਹੀਂ ਕਿਸੇ ਬਿਮਾਰੀ ਦਾ ਸਾਇੰਟਿਫਿਕ ਅਪਰੋਚ ਵਾਲਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਹੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸ਼ੇਅਰ ਦੀ ਦੁਆ ਕਰਦਾ ਹਾਂ। ਸਬਰੰਗ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਔਰ ਪ੍ਰਵਾਸ ਰੇਡੀਓ ਸਟੇਸ਼ਨ ਹਮੇਸ਼ਾ ਸੁਣਦੇ ਰਿਹਾ ਕਰੋ ਔਰ ਇਹਨਾਂ ਪ੍ਰੋਗਰਾਮਾਂ ਨਾਲ ਜੁੜੋ, ਤੇ ਜੇ ਇਹਨਾਂ ਪ੍ਰੋਗਰਾਮਾਂ ਵਿਚ ਕੋਈ ਲਾਹੇਵੰਦ ਜਾਣਕਾਰੀ ਤੁਹਾਨੂੰ ਮਿਲਦੀ ਹੈ ਨਾ ਤੇ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਦੱਸੋ ਤਾਂ ਕਿ ਉਹ ਵੀ ਇਹ ਪ੍ਰੋਗਰਾਮਾਂ ਦੇ ਨਾਲ ਜੁੜ ਸਕਣ, ਜਿਸ ਮਰਜ਼ੀ ਮੀਡੀਆ ਦੇ ਨਾਲ ਜੁੜਨ ਤਾਂ ਕਿ ਇਹ ਪ੍ਰੋਗਰਾਮ ਨੂੰ ਸੁਣ ਸਕਣ ਤੇ ਆਪਣੀ ਨੌਲੇਜ ਜਾਣਕਾਰੀ ਚ ਵਾਧਾ ਕਰ ਸਕਣ, ਤੰਦਰੁਸਤ ਰਹਿ ਸਕਣ ਤੇ ਜੇ ਬਿਮਾਰ ਹੋ ਗਏ ਨੇ ਤੇ ਉਹਨਾਂ ਦਾ ਹੱਲ ਵੀ ਉਹਨਾਂ ਨੂੰ ਪਤਾ ਲੱਗਦਾ ਰਹਿ ਸਕੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ। ਡਾਕਟਰ ਸਾਹਿਬ ਥੈਂਕ ਯੂ।
3: ਥੈਂਕ ਯੂ ਡਾਕਟਰ ਸਾਹਿਬ, ਬਹੁਤ ਧੰਨਵਾਦ। ਸਰੋਤਿਓ, ਦੋਸਤੋ, ਮਿੱਤਰੋ, ਤੁਹਾਡਾ ਵੀ ਧੰਨਵਾਦ। ਡਾਕਟਰ ਸਾਹਿਬ ਦੇ ਪ੍ਰੋਗਰਾਮਾਂ ਨਾਲ ਜੁੜਿਆ ਕਰੋ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਲੈ ਕੇ ਪਹੁੰਚਦੇ ਆ ਤੇ ਚੀਮਾ ਸਾਹਿਬ ਵੀ ਨਾਲ, ਤੇ ਬੜੀ ਮਿਹਰਬਾਨੀ, ਥੈਂਕ ਯੂ। ਮਿਲਦੇ ਜੀ,
0: ਮੈਂ ਤੇ ਥੈਲਾ ਭਰੀ ਫਿਰਦਾ ਜੀ।
3: ਬਿਲਕੁਲ ਜੀ, ਬਿਲਕੁਲ, ਥੈਲਾ ਬਹੁਤਾ ਵੱਡਾ ਹੈ, ਰੁਕਣ ਵਾਲਾ ਨਹੀਂ ਗਾ। ਥੈਂਕ ਯੂ, ਥੈਂਕ ਯੂ ਜੀ,
0: ਮਿਹਰਬਾਨੀ,
3: ਥੈਂਕ ਯੂ,
0: ਸ਼ੁਕਰੀਆ,
3: ਥੈਂਕ ਯੂ ਚੀਮਾ ਸਾਹਿਬ
2: ਜੀ, ਥੈਂਕ ਯੂ।
3: ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ, ਨਿਊਯਾਰਕ ਸਟੂਡੀਓ ਤੋਂ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਕਾਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ, ਤੁਹਾਨੂੰ ਪਤਾ ਹੈ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕੱਲ ਨਹੀਂ ਸੀ ਕੀਤਾ, ਅੱਜ ਕੀਤਾ, ਕੱਲ ਨੂੰ ਫੇਰ ਨਹੀਂ ਕਰਾਂਗੇ, ਪਰਸੋਂ ਨੂੰ ਫੇਰ ਕਰਾਂਗੇ। ਸੋ ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ, ਬਹੁਤ ਮਿਹਰਬਾਨੀ। ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06 ਤੇ ਸੈਚਰਡੇ ਦਾ ਦਿਨ ਹੈ ਅੱਜ, ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿਚ, ਕੀਰਤਨ ਵੀ ਹੁੰਦੇ ਆ, ਕਥਾਵਾਂ ਵੀ ਹੁੰਦੀਆਂ, ਬਾਹਰ ਬਹੁਤ ਸਟਾਲ ਲੱਗਦੇ ਆ, ਹਜ਼ਾਰਾਂ ਦੁਨੀਆ ਪਤਾ ਨਹੀਂ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ, ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ, ਬਹੁਤ ਪਿਆਰਾ ਲੱਗਾ। ਸੋ ਇਹ ਹੈ ਜੀ ਬ੍ਰਿਜੂ ਆਪਣਾ ਗੁਰਦੁਆਰਾ ਸਾਹਿਬ ਕਾਰਟਰੇਡ ਦਾ ਨਿਊ ਜਰਸੀ, ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ। ਸੋ ਦੋਸਤੋ ਇਹ ਦਿਨ ਤਿਆਰ ਆਉਂਦੇ ਆ ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿਚ ਹੋ ਰਹੀ ਹੈ ਵਿਸਾਖੀ ਦੀ ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ ਉਸ ਤੋਂ ਬਾਅਦ ਕਾਰਟਰੇਡ ਦੇ ਵਿਚ ਵੀ ਲੱਗਣੀ ਹੈ ਕਾਫੀ ਕੁਛ ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਨਾ ਉਹ ਅਮੈਰੀਕਾ ਦੇ ਹਰ ਸ਼ਹਿਰਾਂ ਦੇ ਵਿਚ ਵੱਡੇ ਵੱਡੇ ਸ਼ਹਿਰਾਂ ਚ ਕੈਨੇਡਾ ਚ ਦੁਨੀਆਂ ਚ ਜਿੱਥੇ ਵੀ ਸਿੱਖ ਵਸਦੇ ਆ ਉਹ ਇਹ ਦਿਨ ਮਨਾਉਂਦੇ ਆ ਖੁਸ਼ੀਆਂ ਦੇ ਭਰੇ ਦਿਨ ਹੈ ਸੋ ਲਓ ਆਪਾਂ ਕੁਛ ਗੀਤ ਸੁਣਦੇ ਆ ਚਾਰ ਪੰਜ ਗੀਤ ਲਵਾਂਗਾ ਜੀ ਮਨਕੀਰ ਧੌਲਖ ਦਾ ਉਸ ਤੋਂ ਬਾਅਦ ਰਣਜੀਤ ਬਾਵਾ ਹੋਣਾ ਦਾ ਆਏਗਾ ਫਿਰ ਰਾਜਵੀਰ ਜਵੰਦਾ ਦਾ ਤੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਇਹ ਚਾਰ ਪੰਜ ਗੀਤ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ ਦੇ ਦੋ ਧੰਨਵਾਦ।

0: Tanımlama aşağı.
1: ਸਾਨੂੰ ਜਿਹੜਾ ਨਾ ਉਹ ਗੁਜ਼ਾਰਾ ਕਰਨਾ ਪੈਂਦਾ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਐਸੇ ਗੀਤ ਜਿਹੜੇ ਨਾ ਨਾ ਲਾਏ ਜਾਣ ਜਿਹਨਾਂ ਦਾ ਵਰਗਰ ਗਾਣੇ ਹੋਣ, ਜਿਹਨਾਂ ਦੇ ਵਿੱਚ ਸੱਚਾਈ, ਜਿਹਦੇ ਵਿੱਚ ਸਮਝ ਲਓ ਕਿ ਕੁਛ ਗਲਤ ਬਲਤ ਅੱਜ ਕੱਲ੍ਹ ਚੱਲਦਾ ਬਹੁਤ ਗਾਣਿਆਂ ਦੇ ਵਿੱਚ। ਇੰਨਾ ਕਿਉਂ ਬੋਲ ਰਿਹਾ ਯਾਰ, ਮੈਂ ਕੀ ਕਰਾਂ, ਥੋੜੀ ਥੋੜਾ ਜਿਹਾ ਅੱਛਾ ਸੈੱਟ ਕਰ ਲਈਏ ਜੀ ਮਾਸਾ ਥੋੜਾ ਜਿਹਾ। ਨਹੀਂ ਇਹ ਕਹਿੰਦਾ ਇੱਦਾਂ
0: ਅੱਗੇ ਤਾਂ ਕਦੇ ਇੱਦਾਂ ਹੁੰਦੀ ਨੀ, ਅੱਜ ਪਹਿਲੀ ਵਾਰੀ ਇੱਦਾਂ ਦੀ ਆਵਾਜ਼ ਸੁਣੀ ਇਹਦੀ।
1: ਨਹੀਂ ਉਹ ਸੈਟਿੰਗ ਦੇ ਵਿੱਚ ਕਈ ਵਾਰੀ ਹੋ ਜਾਂਦਾ, ਬਟਨ ਬੁਟਨ ਥੋੜੇ ਜਿਹੇ ਜਿਆਦਾ ਚੱਕਦੀ ਨਾ ਗਾਣਿਆਂ ਚ।
0: ਓ ਠੀਕ ਹੈ
1: ਯਾਰ, ਉਸੇ ਵਿੱਚ ਆ ਕੇ ਫਿਰ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਲੋ ਚੀਮਾ ਸਾਹਿਬ ਜੁੜ ਗਿਆ ਜੀ। ਦੋਸਤੋ ਤੁਸੀਂ ਕੁਛ ਗੀਤ ਸੁਣੇ, ਪੰਜ ਛੇ ਗਾਣੇ, ਤੇ ਬਹੁਤ ਵਧੀਆ। ਆਪਣੇ ਨਾਲ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਕੋਈ ਵਧੀਆ ਗੀਤ ਜਿਹਨਾਂ ਚ ਵਧੀਆ ਹੋਵੇ ਉਹ ਲਾਏ ਜਾਣ। ਕੋਸ਼ਿਸ਼ ਤੇ ਇਹ ਹੁੰਦੀ, ਕਈ ਵਾਰੀ ਪਤਾ ਨੀ ਹੁੰਦਾ ਲੱਗ ਵੀ ਜਾਂਦਾ ਗਾਣਾ, ਤੇ ਉਹਦੇ ਲਈ ਖਿਮਾ ਦੇ ਜਾਂਚ ਹੈਗਾ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਹੁਣਾਂ ਦੇ ਨਾਲ, ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਕੀ ਹੋ ਰਿਹਾ ਦੁਨੀਆਂ ਦੇ ਉੱਪਰ। ਸਾਡੇ ਨਾਲ ਜੁੜ ਗਏ ਨੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਆ ਜਾਓ ਜੀ।
0: ਜੀ ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਨੂੰ ਸੁਨੇਹੇ ਭੇਜਦੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਖੱਕ ਸਾਹਿਬ ਜੀ ਵੱਲੋਂ ਵੀ ਤੇ ਬਾਕੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਆ ਉਹਨਾਂ ਨੂੰ ਵੀ। ਤੇ ਦੋਸਤੋ ਖਬਰਾਂ ਸਾਰਾ ਆਪਾਂ ਸ਼ੁਰੂ ਕਰਦੇ ਆ, ਤੇ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਕਿ ਆਹ ਇੱਕ ਨਵੀਂ ਘਟਨਾ ਜਿਹੜੀ ਹੋਈ ਆ ਇਹ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਨੂੰ ਯਾਦ ਨੀ ਕਿ ਪਹਿਲਾਂ ਵੀ ਇਹ ਕਿਸੇ ਤਰ੍ਹਾਂ ਏਦਾਂ ਹੋਇਆ ਹੋਵੇ। ਆਪਾਂ ਸਕੂਲਾਂ ਦੇ ਵਿੱਚ ਖੱਕ ਸਾਹਿਬ ਜੀ ਆ ਜਿਹੜੀ ਮੈਸ ਸ਼ੂਟਿੰਗ ਜਿਹਨੂੰ ਕਹਿੰਦੇ ਆ ਇਹਦੀਆਂ ਖ਼ਬਰਾਂ ਤੁਹਾਨੂੰ ਪਤਾ ਪਈ ਆਉਂਦੀਆਂ ਰਹਿੰਦੀਆਂ ਤੇ ਅਮਰੀਕਾ ਦੇ ਹਿੱਸਿਆਂ ਦੇ ਵਿੱਚ, ਤੇ ਆਹ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਪਹਿਲੀ ਵਾਰੀ ਜਿਹੜੀ ਆ ਉਹ ਮੇਰੇ ਸੋਚ ਦੇ ਜਿੱਥੋਂ ਤੱਕ ਮੈਨੂੰ ਪਤਾ ਆ ਜਾਂ ਮੈਂ ਜਾਣਦਾ ਆ ਇਹ ਅਮਰੀਕਾ ਦਾ ਜਿਹੜਾ ਲੂਈਜ਼ੀਆਨਾ ਸੂਬਾ ਖੱਕ ਸਾਹਿਬ ਜੀ ਹੈਗਾ ਉੱਥੇ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਹੈਗਾ ਸ਼੍ਰੈਵਪੋਰਟ। ਉਹ ਸ਼ਹਿਰ ਦੇ ਵਿੱਚ ਖੱਕ ਸਾਹਿਬ ਜੀ 8 ਬੱਚਿਆਂ ਦੀ ਇੱਕ ਰਫਲ ਵਾਲੇ ਨੇ ਗਨ ਵਾਲੇ ਨੇ ਜਿਹੜੀ ਆ ਉਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਜਿਹਦੇ ਵਿੱਚ ਉਹਨੇ 10 ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ, ਜਿਹਨਾਂ ਦੇ ਵਿੱਚੋਂ 8 ਦੀਆਂ ਤਾਂ ਉਸ ਵੇਲੇ ਉੱਥੇ ਹੀ ਜਾਨਾਂ ਗਈਆਂ ਤੇ 2 ਜਿਹੜੇ ਸੀਗੇ। ਹਾਂਜੀ ਹਾਂਜੀ
1: ਸ਼ਰਮ ਜਿਹਾ ਹੈ ਨੀ ਜਾਂ ਇਹਨਾਂ ਦਾ ਦਿਮਾਗ ਨੀ ਕੰਮ ਕਰਦਾ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਾਰਦੇ ਆ, ਕਿੰਨਾ ਮਾਵਾਂ ਦੇ ਨਿੱਕੇ ਨਿੱਕੇ ਲਾੜ ਲੜੀਆਂ ਉਹਨਾਂ ਨੂੰ ਮਾਰ ਕੇ ਮਿੱਟੀ ਕਰ ਦਿੰਦੇ ਆ। ਹਰਾਮ ਜਿਆਦਾ ਲੋਕ ਐਸੇ ਦੁਨੀਆਂ ਤੇ ਵਸਦੇ ਆ ਜੀ ਜਿਹਨਾਂ ਦਾ ਬਿਲਕੁਲ ਦਿਮਾਗ ਖਰਾਬ। ਫਿਰ ਕਮ ਸੇ ਕਮ ਚੀਮਾ ਸਾਹਿਬ ਜਿਹੜੀਆਂ ਗੰਨਾ ਛੰਨਾ ਇੰਨੀ ਪੁਲਿਸ ਤੁਰੀ ਫਿਰਦੀ ਆ ਹਰ ਸ਼ਹਿਰ ਦੇ ਵਿੱਚ, ਹਰ ਪੁਲਿਸ ਆ
0: ਬਿਲਕੁਲ ਬਿਲਕੁਲ
1: ਉਹ ਨਹੀਂ ਇਹਨਾਂ ਦੀਆਂ ਚੈੱਕ ਕਰਦੇ ਕਿ ਇਹਨੂੰ ਲਾਇਸੈਂਸ ਆ, ਇਹਦੇ ਕੋਲ ਕੀ ਆ, ਇਹਦੇ ਕੋਲ ਗੱਡੀ ਜੇ ਇਹਨੂੰ ਖੜੀ ਕੀਤੀ ਆ ਉਹਦੀ ਕਮ ਸੇ ਕਮ ਤਲਾਸ਼ੀ ਲਈ ਜਾਵੇ ਕਿ ਇਹਦੇ ਕੋਲ ਗਨ ਸ਼ੰਤ ਨੀ ਗੱਡੀ ਦੇ ਵਿੱਚ, ਇਹ ਨਹੀਂ ਹੋ ਰਿਹਾ।
0: ਬਿਲਕੁਲ
1: ਛੋਟੀ ਜੀ ਇਹ ਨਾ ਇੱਕ ਰਿਕੁਐਸਟ ਆ, ਇੱਕ ਵੀਡੀਓ ਆ ਸਾਡੇ ਜਿਹੜਾ ਪੇਜ ਆ ਨਾ ਆਪਣਾ ਪ੍ਰਵਾਸ ਰੇਡੀਓ ਗਰੁੱਪ, ਉਹਦੇ ਵਿੱਚ ਪਤਾ ਲੱਗਾ ਹੋਣਾ ਕਿ ਕੁਛ ਪੰਜਾਬ ਸਰਕਾਰ ਨੇ ਕੁਝ ਫੈਸਲੇ ਕੀਤੇ ਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਂਦੇ ਆ, ਬੇਅਦਬੀ ਕਰਦੇ ਆ, ਉਹਦੇ ਲਈ ਇੱਕ ਜਿਹੜਾ ਕੀ ਹੋਇਆ ਕਿ ਅਸੈਂਬਲੀ ਦੇ ਵਿੱਚ ਮਤਾ ਪਾਸ ਹੋ ਗਿਆ ਕਿ ਹੁਣ ਕਰਨੀ ਬੜੀ ਔਖੀ ਹੋਏਗੀ। ਇੱਕ ਗੱਲ ਹੋਰ ਵੀ ਹੋਈ ਆ, ਪਰਸੋਂ ਦੀ ਗੱਲ ਆ ਜੀ, ਹਰਿਮੰਦਰ ਸਾਹਿਬ ਦੇ ਵਿੱਚ ਗੋਲਡ ਆਪਣੇ ਕਿਸੇ ਬੰਦੇ ਨੇ ਤੁਰਿਆ ਜਾਂਦਾ ਖਲੋਤਾ ਵਾ ਆਰਾਮ ਦੇ ਨਾਲ ਵਿੱਚ ਛਾਲ ਮਾਰਤੀ ਭੱਜ ਕੇ ਜ਼ੋਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਥੱਲੇ ਡੂੰਘੇ ਜਾ ਕੇ ਉਹਦੀ ਡੈਥ ਹੋ ਗਈ। ਪਤਾ ਨੀ ਲੋਕ ਕਿੱਧਰ ਨੂੰ ਦਿਮਾਗ ਤੁਰ ਪਿਆ। ਲੋ ਮੈਂ ਥੋੜੀ ਜਿਹੀ ਵੀਡੀਓ ਲਾਉਣਾ, ਇਹਦੇ ਕੁਛ ਸਾਨੂੰ ਪਤਾ
2: ਲੱਗੇਗਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੈਪਟਨ ਸੇਵਾ ਸਿੰਘ ਬੜਿਆਲ, ਚੇਅਰਮੈਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਬਿੱਲ ਪਾਸ ਹੋ ਗਿਆ ਉਹਦੇ ਵਾਸਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਨਾਲ ਦਾ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਗਵਰਨਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ, ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗਵਰਨਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਦਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ, ਲੇਕਿਨ ਇਹ ਵੀ ਆਵਾਜ਼ਾਂ ਸੁਣਨ ਦੇ ਵਿੱਚ ਆਈਆਂ ਆ ਕਿ ਬਾਕੀ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ, ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਕੀ ਪ੍ਰਬੰਧ ਕੀਤੇ ਜਾਣਗੇ, ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸੈਂਟਰਲ ਗਵਰਨਮੈਂਟ, ਬੀਜੇਪੀ ਗਵਰਨਮੈਂਟ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਇਹ ਸਾਰੇ ਸੂਬਿਆਂ ਦੇ ਵਿੱਚ ਸਿਆਸਤ ਤੋਂ ਉੱਪਰ ਉੱਠ ਕੇ ਇਹਨੂੰ ਲਾਗੂ ਕੀਤਾ ਜਾਵੇ। ਜਿਸ ਤਰ੍ਹਾਂ ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਾ ਪਰਸਨਲੀ ਉਹਨਾਂ ਦੇ ਨੰਬਰਾਂ ਦੇ ਉੱਤੇ, ਉਹਨਾਂ ਨੂੰ ਵੀ
3: ਗਰੁੱਪ ਦੇ ਸਤਿਕਾਰਤ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਰਾਮ ਰਾਮ। ਉਮੀਦ ਹੈ ਕਿ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਫੇਰ ਉਸ ਪਰਮਾਤਮਾ ਨੇ ਭਾਗਾਂ ਭਰਿਆ ਦਿਨ ਬਖਸ਼ਿਸ਼ ਕੀਤਾ ਹੈ ਤੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਦਾ, ਉਸ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਹੇ ਪਰਮਾਤਮਾ, ਸਭਨਾਂ ਦੇ ਸਿਰਾਂ ਤੇ ਮਿਹਰ ਦੀਆਂ ਚਾਦਰਾਂ ਤਾਣ ਕੇ ਰੱਖਣੀਆਂ, ਸਭਨਾਂ ਦੇ ਅੰਗ ਸੰਗ ਸਹਾਈ ਹੋਣਾ, ਸਭ ਦੇ ਕਾਰਜ ਰਾਸ ਕਰਨੇ, ਸਭ ਨੂੰ ਤੰਦਰੁਸਤੀ, ਖੁਸ਼ੀਆਂ, ਖੇੜੇ, ਕਾਮਯਾਬੀ, ਤਰੱਕੀ ਬਖਸ਼ਿਸ਼ ਕਰਨੀ।
1: ਸਾਡੇ ਬਹੁਤ ਸਤਿਕਾਰਯੋਗ ਸਾਡੇ ਗਰੁੱਪ ਦੇ ਵਿੱਚ ਬਹੁਤ ਸੇਵਾ ਸਿੰਘ ਹੋਣਾ ਦਾ ਪਹਿਲਾ ਮੈਸੇਜ ਅਸੀਂ ਜਿਹੜਾ ਉਹ ਪਲੇ ਕੀਤਾ ਸੀ। ਦੂਜਾ ਗੁਰਦੀਪ ਸਿੰਘ ਦਾਨੀ ਸਾਹਿਬ ਤਕਰੀਬਨ ਮੈਨੂੰ ਮੈਂ ਤੇ 3:30 ਵਜੇ ਸਵੇਰੇ ਉੱਠ ਪੈਂਦੇ ਆ ਜੀ ਚੀਮਾ ਸਾਹਿਬ, ਤੇ ਇਹ ਫਿਰ ਮੈਸੇਜ ਕਰਦੇ ਆ ਹਰ ਰੋਜ਼, ਲਿਖਦੇ ਵੀ ਬਹੁਤ ਵਧੀਆ, ਪੁਲਿਸ ਰਿਟਾਇਰ ਹੋਏ ਆ ਜੀ ਦਾਨੀ ਸਾਹਿਬ, ਥੈਂਕ ਯੂ ਤੁਹਾਡਾ ਸੇਵਾ ਸਿੰਘ ਜੀ। ਹੋਰ ਵੀ ਬਹੁਤ ਆ ਪਰ ਸਾਡਾ ਟਾਈਮ ਹੀ ਸਾਰਾ, ਬਹੁਤ ਸਾਰੇ ਸੱਜਣ ਹੈ, ਬੂਟਾ ਕਲਾਮੀ ਵਾਲਾ ਹੈਗਾ ਉਹ ਬਹੁਤ ਸੋਹਣਾ ਲਿਖਦੇ ਆ, ਸੇਵਾ ਸਿੰਘ ਭੰਡਾਲ ਹੋਣੀ ਦੇ ਤੁਸੀਂ ਸੁਣ ਲਈ ਆ, ਤੇ ਵੀਰ ਬਹੁਤ ਜਿਆਦਾ ਆ ਜਿਹੜੇ ਸਾਡੇ ਨਾਲ ਇਸ ਗਰੁੱਪ ਤੇ ਜੁੜੇ ਹੋਏ ਆ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ, ਉਹਨਾਂ ਦਾ ਵੀ ਧੰਨਵਾਦ, ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਾਂਗੇ ਕਦੇ ਕਦੀ ਤੁਹਾਡੇ ਜਿਹੜੇ ਮੈਸੇਜ ਹੈ ਨਾ ਉਹ ਵੀ ਪਲੇ ਕਰਦੇ ਰਹੀਏ। ਬੜੀ ਮਿਹਰਬਾਨੀ ਆ ਚੀਮਾ ਸਾਹਿਬ
0: ਜੀ। ਗੱਪ ਸਾਹਿਬ ਜੀ, ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦਾ ਜਿਹੜਾ ਲੁਈਜ਼ੀਆਨਾ ਸੂਬਾ ਹੈਗਾ ਉੱਥੇ ਦਾ ਜਿਹੜਾ ਸ਼ਰੈਵਪੋਰਟ ਜਿਹੜਾ ਸ਼ਹਿਰ ਦਾ ਨਾਂ ਆ, ਉੱਥੇ ਗੱਪ ਸਾਹਿਬ ਜੀ ਇੱਕ ਗਨਮੈਨ ਜਿਹਨੂੰ ਆਪਾਂ ਰਫਲ ਵਾਲਾ ਕਹਿ ਦਿੰਦੇ ਆ, ਉਹਨੇ 10 ਨਿੱਕੇ ਨਿੱਕੇ ਬੱਚੇ ਗੱਪ ਸਾਹਿਬ ਜੀ ਜਿਹੜੇ 14 ਸਾਲ ਤੋਂ ਸਾਰੇ ਦੇ ਸਾਰੇ ਥੱਲੇ ਸੀ, ਤੇ ਉਹਨਾਂ ਦੇ ਵਿੱਚੋਂ 8 ਆ ਜਿਹੜੇ ਉਹਨਾਂ ਦੀਆਂ ਜਾਨਾਂ ਉੱਥੇ ਹੀ ਚਲੀਆਂ ਗਈਆਂ, ਜਿਹੜੇ 2 ਸੀਗੇ ਗੱਪ ਸਾਹਿਬ ਜੀ ਉਹ ਹਸਪੀਟਲ ਦੇ ਵਿੱਚ ਐਡਮਿਟ ਆ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਸਿਰਫ 1 ਸਾਲ ਦਾ ਸੀ, ਸਿਰਫ 1 ਸਾਲ, ਤੇ ਜਿਹੜਾ ਸਭ ਤੋਂ ਵੱਡਾ ਸੀ ਉਹ 14 ਸਾਲ ਦਾ ਸੀਗਾ। ਇਹ ਜਿਹੜੀ ਘਟਨਾ ਵਾਪਰੀ ਆ ਖੱਕ ਸਾਹਿਬ ਜੀ, ਕਿਸੇ ਸਕੂਲ ਚ ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਆਮ ਕਰਕੇ ਪਰਜਾ ਇਕੱਠੀ ਹੁੰਦੀ ਉੱਥੇ ਨਹੀਂ ਹੋਈ, ਇਹ ਇੱਕ ਸਟਰੀਟ ਦੇ ਉੱਤੇ ਤਿੰਨ ਵੱਖਰੇ ਵੱਖਰੇ ਘਰਾਂ ਦੇ ਵਿੱਚ ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ ਤੇ ਇਹਦੇ ਬਾਰੇ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ ਪਰ ਇਨ੍ਹਾਂ ਨੇ ਇੱਥੇ ਤੱਕ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਨ੍ਹਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ ਤੇ ਸਵੇਰ ਦੇ 6 ਵਜੇ ਸੀ ਹਜੇ ਸੋ ਸਵੇਰੇ 6 ਵਜੇ ਕਿਹੜੀ ਪੇਪਰ ਲੋਕ ਤਾਂ ਅਜੇ ਉਹ ਸੁੱਤੇ ਪਏ ਹੁੰਦੇ ਆ ਖਾਤਸਾ ਜੀ ਉਸ ਵੇਲੇ ਇਹਨਾਂ ਨੂੰ ਇਹ ਕਿੱਦਾਂ ਹੋ ਗਿਆ ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖਾਤਸਾ ਜੀ ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋਹ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ ਤੇ ਇਹਦੇ ਵਿਚ ਖਬਰਾਂ ਜਾਂ ਨਾ ਕਿਉਂਕਿ ਉਹ 14 ਸਾਲ ਤੋਂ ਥੱਲੇ ਵਾਲੇ ਬੱਚੇ ਉਹਨਾਂ ਦੇ ਨਾਂ ਤਾਂ ਮੇਰਾ ਖਿਆਲ ਨੀ ਸ਼ਾਇਦ ਮਗਰੋਂ ਆਣੀ ਭਾਵੇਂ ਸਾਲ ਦੋ ਬਿਲਕੁਲ ਉਹ ਨਾ ਨੀ ਬਿਲਕੁਲ 14-18 ਸਾਲ ਤੋਂ ਥੱਲੇ ਵਾਲੇ ਬੱਚਿਆਂ ਦਾ ਨਾਮ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਹਾਂਜੀ ਖਬਰ ਆਪਣੇ ਕੋਲ ਇੰਨੀ ਕੁ ਆ ਬਹੁਤੀ ਜਿਹੜੀ ਉਹ ਇਨਵੈਸਟੀਗੇਸ਼ਨ ਹੋਊਗੀ ਤੇ ਫਿਰ ਪਤਾ ਲੱਗੇਗਾ
1: ਪੂਰੀ ਆ ਜਾਏਗੀ ਫਿਰ ਆਪਾਂ ਇਹਦੇ ਤੇ ਡਿਟੇਲ ਕਰ ਦਾਂਗੇ ਨਾ ਤੁਸੀਂ ਕਰ ਦਿਓ
0: ਹਾਂਜੀ ਤੇ ਇਹ ਇਹਦੇ ਵਿਚ ਕਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਇਹ ਹੋਇਆ ਜਿਹੜਾ ਬਹੁਤ ਕੁਝ ਇਹਦੇ ਵਿਚ ਹਜੇ ਤਾਈਂ ਦੱਸਿਆ ਨੀ ਗਿਆ ਪਰ ਪੁਲਿਸ ਵੱਲੋਂ ਪੀੜਤਾਂ ਨਾਲ ਹਮਦਰਦੀ ਆ ਜਿਹੜੀ ਉਹਦੇ ਤੌਰ ਤੇ ਕਰਦਾਸ ਜ਼ਰੂਰ ਕੀਤੀ ਗਈ ਆ ਇੰਨੀ ਕੋਈ ਖਬਰ ਅਜੇ ਬਾਹਰ ਆਈ ਆ ਤੇ ਕਿਉਂਕਿ ਅੱਜ ਸਵੇਰ ਦੀ ਉਹ ਖਬਰ ਆ ਉਹ ਤੁਹਾਨੂੰ ਪਤਾ ਇਨਵੈਸਟੀਗੇਸ਼ਨ ਹੋਊਗਾ ਤੇ ਅੱਗੇ ਉਹ ਗੱਲਬਾਤ ਸਾਹਮਣੇ ਆਊਗੀ ਤੇ ਅਗਲੀ ਖਬਰ ਕਾਕ ਸਾਹਿਬ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਇਰਾਨ ਨੂੰ ਧਮਕੀਆਂ ਦੇ ਰਹੇ ਆ ਅਤੇ ਦੂਜੇ ਪਾਸੇ ਆਪਣੇ ਸ਼ਾਂਤੀ ਦੇ ਸੌਦਾਗਰਾਂ ਨੂੰ ਇਰਾਨ ਭੇਜ ਰਹੇ ਆ ਤਾਂ ਕਿ ਉਹ ਇਰਾਨ ਨਾਲ ਸੌਦਾ ਤੈਅ ਕਰ ਸਕਣ ਤੇ ਖਾਕਸਾ ਜੀ ਤੁਹਾਨੂੰ ਪਤਾ ਵੀ ਹਜੇ ਪਰਸੋਂ ਦੀ ਗੱਲ ਆ ਉਹ ਸਭ ਕੁਝ ਫੈਸਲਾ ਹੋ ਗਿਆ ਸੀ ਸਾਈਨ ਵੀ ਸਿਰਫ ਹੋਣ ਵਾਲੇ ਸੀ ਤੇ ਫਿਰ ਨਾ ਤਾਂ ਇਜ਼ਰਾਇਲ ਉੱਤੇ ਹਮਲੇ ਕਰਨ ਹਟਿਆ ਆਪਣੇ ਲਿਬਨਾਨ ਦੇ ਉੱਤੇ ਤੇ ਇਧਰ ਤੇ ਟਰੰਪ ਸਾਹਿਬ ਨੇ ਉਹ ਇਰਾਨ ਨੇ ਉਹ ਖੋਹ ਦਿੱਤੀ ਸੀ ਸਟੇਟ ਆਫ ਹੋਰਮੁਜ਼ ਤੇ ਟਰੰਪ ਸਾਹਿਬ ਕਹਿੰਦੇ ਵੀ ਮੈਂ ਇੱਥੋਂ ਆ ਜਿਹੜੇ ਇਰਾਨ ਦੀਆਂ ਪੋਰਟਾਂ ਤੋਂ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ ਆ ਰਹੇ ਆ ਉਹਨਾਂ ਨੂੰ ਵੀ ਮੈਂ ਨੰਬਰ ਦੇਣਾ ਬਾਕੀ ਜਿਹੜਾ ਮਰਜ਼ੀ ਆਵੇ ਤੇ ਪਰ ਇਰਾਨ ਨੇ ਫਿਰ ਕਹਿੰਦਾ ਵੀ ਚੰਗਾ ਏਦਾਂ ਤੇ ਏਦਾਂ ਸਹੀ ਤੂੰ ਮੇਰਿਆਂ ਨੂੰ ਨੰਘਣ ਦੇਣਾ ਮੈਂ ਸਾਰਿਆਂ ਦੇ ਨੰਘਣ ਦੇਣਾ ਤੇ ਉਹਨਾਂ ਨੇ ਫਿਰ ਮੁੜ ਕੇ ਉੱਥੇ ਜਿਹੜੀ ਸੀ ਉਹ ਪਾਬੰਦੀ ਲਾ ਦਿੱਤੀ ਆ ਤੇ ਇਹਦੇ ਵਿਚ ਆਪਾਂ ਅੱਗੇ ਜਾ ਕੇ ਖਬਰ ਕਰਾਂਗੇ ਕਿ ਇੰਡੀਆ ਦੇ ਭਾਰਤ ਦੇ ਦੋ ਜਹਾਜ਼ ਜਿਹੜੇ ਸੀਗੇ ਉਹਨਾਂ ਤੇ ਥੋੜੀ ਗੋਲਾਬਾਰੀ ਵੀ ਹੋਈ ਆ ਹਾਂਜੀ ਤੇ ਉਹ ਅੱਗੇ ਵੱਖਰੀ ਖਬਰ ਆਪਣੇ ਕੋਲ ਹੈਗੀ ਪਾਸੇ ਦਾ ਨਹੀਂ ਸਮਝੌਤਾ ਹੋਣ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਆਪਣੀ ਜਿਹੜੀ ਆ ਜਿਹਨੂੰ ਕਹਿੰਦੇ ਹੁੰਦੇ ਆ ਕਿ ਮੈਂ ਜਿਹੜਾ ਆ ਉਹ ਰੌਲਾ ਰੱਪਾ ਰੱਖਣਾ ਆ ਰੌਲਾ ਅਸਲ ਚ ਇਸੇ ਗੱਲ ਦਾ ਆ ਤੇ ਬਾਕੀ ਹੋਰ ਸਾਰਾ ਜੋ ਕੁਛ ਹੋਣਾ ਉਹ ਤਾਂ ਹੋ ਚੁੱਕਿਆ ਤੇ ਜਿਹੜਾ ਥੋੜਾ ਬਹੁਤਾ ਹੋਰ ਹੋਣਾ ਹੋ ਗਿਆ ਤੇ ਇਜ਼ਰਾਇਲ ਆ ਜਿਹੜਾ ਉਹ ਵੀ ਹਟਦਾ ਨੀ ਪਰ ਉਹਦੇ ਉੱਤੇ ਵੀ ਜਿਹੜੇ ਦੁਨੀਆਂ ਦੇ ਦੇਸ਼ ਆ ਸਾਰੇ ਉਹ ਦੇਖੋ ਜਿਹੜਾ ਲਿਬਨਾਨ ਹੈਗਾ ਖਾਕ ਸਾਹਿਬ ਜੀ ਉਹਦਾ ਜਿਹੜਾ ਤੁਹਾਨੂੰ ਪਤਾ ਨਾ ਉੱਥੇ ਉਹ ਜਿਹੜਾ ਆਪਣੇ ਹੈਗਾ ਉੱਥੇ ਦਾ ਪ੍ਰੈਜੀਡੈਂਟ ਕਹਿ ਲਓ ਜਾਂ ਰਾਜਾ ਕਹਿ ਲਓ ਜੋ ਕੁਛ ਵੀ ਹੈਗਾ ਉੱਥੇ ਰਾਜ ਆ ਜਿਹੜਾ ਉਹ ਤੇ ਜਿਹੜੀ ਹਿਜ਼ਬੁੱਲਾ ਆ ਇਹ ਵੱਖਰੇ ਵੱਖਰੇ ਇੰਡੀਪੈਂਡੈਂਟ ਆ ਉਹਦੀ ਵੀ ਆਪਣੀ ਫੌਜ ਹੈਗੀ ਆ ਜਿਹੜੀ ਆ ਉੱਥੇ ਦੀ ਰਾਜ ਰੂਲਿੰਗ ਪਾਰਟੀ ਆ ਹਿਜ਼ਬੁੱਲਾ ਜਿਹੜਾ ਉਹ ਤੋਂ ਵੱਖਰਾ ਆ ਤੇ ਅੱਗੇ ਕਦੇ ਵੀ ਉਹ ਜਿਹੜਾ ਉਹ ਹਿਜ਼ਬੁੱਲਾ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਨਾ ਹੀ ਉਹ ਇਰਾਨ ਦੇ ਸੋਰੀ ਇਜ਼ਰਾਇਲ ਦੇ ਖਿਲਾਫ਼ ਵੀ ਨਹੀਂ ਬੋਲਿਆ ਬਹੁਤਾ ਪਰ ਇਸ ਵਾਰੀ ਉਹਨੇ ਵੀ ਜੋ ਕੁਛ ਇਜ਼ਰਾਇਲ ਕਰ ਰਿਹਾ ਉੱਥੇ ਖਾਕਸਾ ਜੀ ਉਹਨੇ ਵੀ ਰੌਲਾ ਪਾ ਲਿਆ ਤੇ ਇਹਦੇ ਨਾਲ ਹੁਣ ਕੱਲਾ ਇੱਥੇ ਗੱਲ ਨਹੀਂ ਮੁੱਕਦੀ ਗੱਲ ਜਿਹੜੀ ਆ ਉਹ ਸਾਰੀ ਦੁਨੀਆਂ ਆ ਜਿਹੜੀ ਉਹ ਇਜ਼ਰਾਇਲ ਦੇ ਖਿਲਾਫ਼ ਹੋ ਗਈ ਆ ਸਾਰਾ ਯੂਰਪ ਦੇ ਕਈ ਕੰਟਰੀ ਆ ਜਿਹੜੇ ਉਹ ਤਾਂ ਬਹੁਤ ਸ਼ਬਦਾਵਲੀ ਉਹ ਸਖ਼ਤ ਵਰਤ ਰਹੇ ਆ ਇਜ਼ਰਾਇਲ ਦੇ ਖਿਲਾਫ਼ ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜੋ ਕੁਛ ਗਾਜ਼ਾ ਦੇ ਵਿਚ ਕੀਤਾ ਸੀਗਾ ਖਾਕਸਾ ਜੀ ਗਾਜ਼ਾ ਦੀ ਅੱਧੀ 50% ਜਿਹੜਾ 14x10 ਮੀਲ ਤਾਂ ਉਹ ਪਹਿਲਾਂ ਹੀ ਆ 14x10 ਕਿਲੋਮੀਟਰ ਆ ਸਾਰੀ ਉਹਦੀ ਟੈਰੀਟੋਰੀ ਆ 14x140 ਸਕੁਏਅਰ ਕਿਲੋਮੀਟਰ ਆ ਜਿਹਨੂੰ ਆਪਾਂ ਵਰਗ ਕਿਲੋਮੀਟਰ ਕਹਿੰਦੇ ਆ ਗਾਜ਼ਾ ਪੱਟੀ ਆ,
1: ਗਾਜ਼ਾ ਪੱਟੀ ਦੀ ਗੱਲ ਕਰ ਰਿਹਾ ਮੈਂ, ਲਬਨਾਨ
0: ਹਾਂਜੀ ਗਾਜ਼ਾ ਪੱਟੀ ਦੀ ਸਿਰਫ 14x10 ਕਿਲੋਮੀਟਰ ਦੀ ਹੈਗੀ ਆ, ਉਹ ਸਾਰਾ 140 ਸਕੁਏਅਰ ਕਿਲੋਮੀਟਰ ਉਹ ਬਣਦਾ ਆ ਜਗ੍ਹਾ, ਉਨੀ ਵਿਚਾਰੇ ਹੈਗੀ ਆ ਤੇ ਉੱਥੇ 23 ਲੱਖ ਲੋਕ ਜਿਹੜੇ ਉਹ ਰਹਿੰਦੇ ਸੀਗੇ, ਤੇ ਉਹਦੇ ਚੋਂ ਉਹਨਾਂ ਨੇ ਅੱਧੀ ਚੋਂ ਇਜ਼ਰਾਇਲ ਨੇ ਆਪਣੀ ਉਹ ਕਹਿੰਦਾ ਜੀ ਯੈਲੋ ਲਾਈਨ ਆ ਮੇਰਾ, ਇਹ ਸੇਫਟੀ ਹੋਇਆ ਜੇ ਆ ਉਹ ਉਹ ਦੱਬੀ ਬੈਠਾ ਉਹ, ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਲਿਬਨਾਨ ਦਾ ਇਲਾਕਾ ਇਹਦੇ ਵਿਚ ਵੀ ਕਈ ਜਗ੍ਹਾ ਤੇ ਉਹਨੇ 10 ਕਿਲੋਮੀਟਰ ਅੰਦਰ ਤੱਕ ਜਾਣੀ ਕਿ ਉਹ ਜਿਹੜਾ ਲਿਟਰੀ ਨਾਂ ਦਾ ਰਿਵਰ ਆ ਉਹਦੋ ਜਿਹੜਾ ਸਾਊਥ ਵੱਲ ਦਾ ਦੱਖਣ ਵੱਲ ਦਾ ਪਾਸਾ ਆ ਉਹ ਇਜ਼ਰਾਇਲ ਦੱਬ ਕੇ ਕਹਿੰਦਾ ਇਹ ਮੇਰਾ ਸੇਫਟੀ ਜੋਨ ਆ, ਇਦੂ ਅੱਗੇ ਨੀ ਤੁਸੀਂ ਆ ਸਕਦੇ, ਤੇ ਗੋਲਾਬਾਰੀ ਉਹ ਅੱਗੇ ਕਰ ਰਹੇ ਹਨ। ਸੋ ਇਹਦੇ ਕਰਕੇ ਜਿਹੜਾ ਆ ਉਹ ਲੜਾਈ ਬੰਦ ਹੁੰਦੀ ਨੀ ਲੱਗਦੀ ਕਿਉਂਕਿ ਇਜ਼ਰਾਇਲ ਨੇ ਬੰਦ ਕੀਤੀ ਨੀ।
1: ਚਲੋ ਇਹ ਤਾਂ ਹੋ ਗਈਆਂ ਖਬਰਾਂ, ਮੈਂ ਪੁੱਛਦਾ ਹਾਂ ਕਿ ਕਦੀ ਹੋ ਸਕਦਾ ਕਿ ਸ਼ਾਂਤੀ ਹੋ ਜਾਏ, ਲੋਕ ਪਿਆਰ ਮੁਹੱਬਤ ਨਾਲ ਵੱਸ ਸਕਣ, ਕਦੀ ਇਹ ਕਦੀ ਸੋਚਦੇ ਆ ਆਪਾਂ ਕਦੀ ਹੋ ਸਕਦਾ?
0: ਹਾਂਜੀ ਕੋਈ ਵੀ ਗੱਲ ਹੈ ਜਿਹੜੀ ਉਹ ਅਸੰਭਵ ਨੀ ਹੁੰਦੀ, ਹਰੇਕ ਗੱਲ ਅਸੰਭਵ ਹੁੰਦੀ, ਪਰ ਉਹਦੇ ਤੇ ਸ਼ਰਤਾਂ ਹੁੰਦੀਆਂ ਕੱਖ ਸਾਹਿਬ ਜੀ, ਜਦੋਂ ਸ਼ਰਤ ਪੂਰੀ ਕਰ ਲਿਓਗੇ ਤੇ ਉਹ ਹੋ ਜਾਊਗਾ। ਹਰੇਕ ਜਿਹੜੀ ਜੋ ਕੁਛ ਵੀ ਇਸ ਦੁਨੀਆਂ ਚ ਹੁੰਦਾ ਆ ਉਹ ਸ਼ਰਤੀਆ ਹੁੰਦਾ ਆ, ਹਰੇਕ ਚੀਜ਼ ਤੇ ਸ਼ਰਤ ਹੁੰਦੀ ਆ ਤੇ ਜੇ ਤੁਸੀਂ ਏਦਾਂ ਕਰੋਗੇ ਤਾਂ ਆਹ ਹੋਊਗਾ, ਜੇ ਏਦਾਂ ਕਰੋਗੇ ਤਾਂ ਆਹ ਹੋਊਗਾ, ਜੇ ਏਦਾਂ ਕਰੋਗੇ ਤਾਂ ਆਹ ਹੋਊਗਾ। ਸੋ ਕੋਈ ਵੀ ਚੀਜ਼ ਇਹਦੀ ਸ਼ਰਤ ਤੋਂ ਬਗੈਰ ਨੀ ਹੈਗੀ, ਉਹ ਸ਼ਰਤਾਂ ਪੂਰੀਆਂ ਕਰਨਗੇ ਉਹ ਇਜ਼ਰਾਇਲ ਆ ਜਿਹੜਾ
1: ਸਿੱਧੀ
0: ਬਦਮਾਸ਼ੀ ਹੈ ਨਾ, ਬਦਮਾਸ਼ੀ ਬਿਲਕੁਲ। ਹਾਂਜੀ
1: ਲਬਨਾਨ ਵਾਲੇ ਆਪਣੇ ਆਰਾਮ ਨਾਲ ਬੈਠੇ ਆ, ਜਦੋਂ ਤੁਸੀਂ
0: ਬਿਲਕੁਲ ਬਿਲਕੁਲ
1: ਤਾਂ ਉਹ ਅੱਗੇ ਤੁਹਾਡੇ ਨਾਲ ਆਕੜਦੇ ਆ, ਤੇ ਇਹੀ ਸੇਮ ਹੀ ਫਲਸਤੀਨੀ ਵਾਲੇ ਉਹਨਾਂ ਦੇ ਨਾਲ ਤੁਸੀਂ ਪੰਗਾ ਲੈਂਦੇ ਹੋ ਤੇ ਫਿਰ ਉਹ ਮਰਦੇ ਬੰਦੇ ਕੀ ਕਰਨ, ਇਹ ਤਾਂ ਇਸਰਾਇਲ ਦੀ ਬਦਮਾਸ਼ੀ ਹੈ ਟੋਟਲ।
0: ਇਸਰਾਇਲ ਤੋਂ ਕੀ ਬਦਮਾਸ਼ੀ ਆ ਜੀ, ਉਹ ਜਿਹੜਾ ਹੈਗਾ ਆਪਣੇ ਦੇਖੋ ਉਹ ਜਿਹੜੇ ਸੈਟਲਰ ਆ ਉਹਨਾਂ ਦੇ ਬਦਮਾਸ਼ ਜਿਹੜੇ ਆਪਾਂ ਹੁਣ ਇਹ ਸੈਟਲਰ ਨਾਮ ਵੱਖਰਾ ਦਿੰਦੇ ਪਰ ਹੈ ਤਾਂ ਉਹ ਬਦਮਾਸ਼ ਆ, ਡਾਕੂ ਆ, ਉਹ ਜਾ ਕੇ ਉਹਨਾਂ ਦੇ ਖੇਤਾਂ ਚ ਉਹਨਾਂ ਦੇ ਗੋਲੀਆਂ ਗਾਲੀਆਂ ਮਾਰ ਕੇ ਕੁੱਟ ਕੇ ਭਜਾ ਦਿੰਦੇ ਆ, ਫਿਰ ਉਹ ਆਪਣੀ ਉੱਥੇ ਆਪਣਾ ਬਣਾ ਕੇ ਤੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਲਾ ਕੇ ਤੇ ਯਹੂਦੀਆਂ ਨੂੰ ਹੋਰ ਦੂਸਰੇ ਦੇਸ਼ਾਂ ਚ ਲਿਆ ਕੇ ਉੱਥੇ ਵਸਾਉਂਦੇ ਆ, ਮਕਸਦ ਆ ਜਿਹੜਾ ਉਹਨਾਂ ਦਾ
1: ਹੋ ਰਿਹਾ ਨਾ, ਜੋ ਪਿਛਲੇ ਸਮੇਂ ਦੇ ਵਿੱਚ 1700-1600 ਦੇ ਵਿੱਚ ਜੋ ਕੁਛ ਮੁਗਲ ਕਰਦੇ ਸੀ ਉਹੀ ਕੁਛ ਹੁਣ ਹੋ ਰਿਹਾ, ਇਹ ਚੇਂਜ ਤਾਂ ਹੋਈ ਨੀ ਉੱਥੇ ਦੀ ਉੱਥੇ,
0: ਐਗਜੈਕਟਲੀ ਉਹੀ ਹੋ ਰਿਹਾ ਖਾਕ ਸਾਹਿਬ ਜੀ, ਜੋ ਕੁਛ ਇੱਥੇ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਕੋਲੰਬਸ ਆਇਆ 1498 ਚ ਆਇਆ ਇੱਥੇ, ਉਸ ਤੋਂ ਬਾਅਦ ਯੂਰੋਪੀਅਨ ਨੇ ਆ ਕੇ ਇੱਥੇ ਦੇ ਸਾਰੇ ਲੋਕ ਖਤਮ ਕਰ ਦਿੱਤੇ, ਉਹੀ ਕੁਛ ਉਹ ਕਰ ਰਹੇ ਆ, ਉਹੀ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਕੋਲ ਕਰ ਰਹੇ ਨੇ, ਉਹ ਅਰਬਾਂ ਦੀ ਧਰਤੀ ਖੋ ਕੇ ਉਹ ਆਪਣਾ ਉੱਥੇ ਬਣਾਉਣਾ ਚਾਹੁੰਦਾ, ਫਿਰ ਹੌਲੀ ਹੌਲੀ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇਣੇ ਕਿਸੇ ਦੇ ਉੱਤੇ, ਕੁਛ ਲਾਇਆ ਜਿੱਦਾਂ ਹੁਣ ਉਹ ਜਿਹੜਾ ਕਟਰ ਵਗੈਰਾ ਜਾਂ ਉੱਥੇ ਅਮਰੀਕਾ ਦੇ ਬੇਸ ਆ, ਉਹ ਬੇਸਿਕਲੀ ਹੈ ਤਾਂ ਉਹ ਇਜ਼ਰਾਇਲ ਦੇ ਹੀ ਆ।
1: ਯੂਨਾਈਟਿਡ ਨੇਸ਼ਨ ਚੀਮਾ ਸਾਹਿਬ ਚੁੱਪ ਕਿਉਂ ਫਿਰ, ਜੇ ਉਹ ਇਹ ਵੀ ਕਹਿ ਸਕਦੇ ਭਾਈ ਜੇ ਇਰਾਨ ਬਣਾ ਰਿਹਾ ਤੇ ਇਸਰਾਇਲ ਤੂੰ ਕਦੇ ਕਿਸ ਹਿਸਾਬ ਨਾਲ ਬਣਾ ਲਿਆ, ਤਕੜੇ ਦਾ 3700 ਵਾਲੀ ਗੱਲ ਹੋ ਗਈ ਨਾ।
0: ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ UNO ਆ ਉਹ ਸਭ ਕੁਛ ਆ ਜਿਹੜੀ ਉਹਨਾਂ ਦੇ, ਜਿਸ ਕੀ ਲਾਠੀ ਉਸ ਕੀ ਬਹਿਸ, ਉਹ ਸਾਰਾ ਕੁਛ ਇਹਨਾਂ ਦੇ ਹੀ ਹੱਕ ਦੇ ਵਿੱਚ ਆ, ਹੈ ਹੀ ਇਹਨਾਂ ਦੀ ਆ। ਹਾਂਜੀ ਉਹ ਹੈ ਹੀ ਜਿਹੜੇ ਪਾਵਰਫੁਲ ਬੰਦੇ ਆ ਜਿਹੜੇ ਅਮਰੀਕਾ ਤੇ ਰਾਜ ਕਰਦੇ ਆ ਜਿਹੜੇ, ਉਹ ਉਹਨਾਂ ਦੀ ਆ, ਉਹ ਸਾਰਾ ਕੁਛ ਉਹਨਾਂ ਨੇ ਉਹਨਾਂ ਦੇ ਹੱਕ ਚ ਕਹਿਣਾ। ਸਦਮ ਹੁਸੈਨ ਹੁਣਿਆਂ ਨੂੰ ਚੱਕ ਕੇ ਉੱਥੇ ਲਿਜਾ ਕੇ ਫਾਂਸੀ ਦੇ ਦਿੱਤੀ, ਉਹ ਲੀਬੀਆ ਵਾਲੇ ਨੂੰ ਮਰਵਾ ਤਾ, ਤੇ ਜਿਹੜੇ ਇੱਥੇ ਟਰੰਪ ਵਰਗੇ ਉਹ ਸਾਰੀ ਦੁਨੀਆ ਨੂੰ ਜਾ ਕੇ ਲੁੱਟਦੇ ਆ ਮਾਰਦੇ ਆ, ਔਰ ਪਤਾ ਵੀ ਨੀ ਜੋ ਕੁਛ ਉੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਦੇਖੋ ਕੀ ਹੋ ਰਿਹਾ, ਅਫਰੀਕਨ ਕੰਟਰੀਆਂ ਦੇ ਵਿੱਚ ਕੀ, ਉਹਨਾਂ ਨੂੰ ਵੀ ਉਹਨਾਂ ਦੀ ਜਨਰੇਸ਼ਨ ਆ ਜਿਹੜੀਆਂ ਪੀੜੀਆਂ ਖਤਮ ਕਰਕੇ ਉੱਥੇ ਜਾ ਕੇ ਆਪਣੇ ਵਸਣ ਦਾ ਉਹ ਸਾਰੀ ਪਲਾਨ ਉਹੀ ਆ। ਹਾਂਜੀ ਤੇ ਉਹ ਫਿਰ ਜਿੰਨਾ ਚਿਰ ਹੁਣ ਇੱਕ ਆਪਾਂ ਅੱਗੇ ਜਾ ਕੇ ਹੋਰ ਵੀ ਖਬਰ ਕਰ ਰਹੀ ਹੈ, ਉਹ ਵੀ ਦੇਖਿਓ ਕੀ ਹੋ ਰਿਹਾ ਉਹ ਆਪਾਂ ਡਿਸਕਸ ਕਰਾਂ।
1: ਕਿੰਨੀਆਂ ਖਬਰਾਂ ਕਰ, ਛੋਟੀਆਂ ਕਰ ਲੋ
0: ਨਾ। ਹਾਂਜੀ ਤੇ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਹੈਗੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਪਾਈ ਆ ਉਹਦੇ ਵਿੱਚ ਇਰਾਨ ਨਾਲ ਸਹਿਮਤ ਨਹੀਂ ਹੈ ਉਹ ਕਹਿੰਦੇ ਅਸੀਂ ਤੇ, ਪਰ ਉੱਥੇ ਉਹ ਹੁਣ ਫੇਰ ਟੀਮ ਭੇਜੀ ਆ ਤਿੰਨਾਂ ਦੀ, ਜਿਹਦੇ ਵਿਚੋਂ ਖਾਕ ਸਾਹਿਬ ਜੀ ਇੱਕ ਉਹ ਜੇਡੀ ਵੈਂਸ ਆ ਤੇ ਇੱਕ ਜੈਰਡ ਕੁਸ਼ਨਰ ਆ ਤੇ ਦੂਸਰਾ ਉਹ ਵਿਚ ਕੌਫ ਆ, ਉਹ ਜਿਹੜੇ ਦੋਨੇ ਹੀ ਆ ਕੁਸ਼ਨਰ ਤੇ ਉਹ ਆਪਣੇ ਵਿਟਕੋਫ ਆ, ਉਹ ਦੋਨੇ ਯਹੂਦੀ ਆ। ਸੋ ਜਿੱਥੇ ਵੀ ਫੈਸਲਾ ਕਰਨ ਉਹ ਇਰਾਨ ਦੇ ਨਾਲ ਭੇਜਦੇ ਆ ਉਹੀ ਜਾਂਦੇ ਆ। ਸੋ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੋਣਾ ਕੀ ਆ, ਉਹਨਾਂ ਨੇ ਇਜ਼ਰਾਇਲ ਦੇ ਹੱਕ ਦੇ ਵਿੱਚ ਮੰਗਣੇ ਆ ਉਹਨਾਂ ਤੋਂ ਤੇ ਆਹ ਤੁਸੀਂ ਕਰ ਦਿਓ, ਉਹਨਾਂ ਨੇ ਦੇਣੇ ਨੀ ਇਰਾਨ ਨੇ ਤੇ ਉੱਥੇ ਫੇਰ ਰੌਲਾ ਪੈਣਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਸਾਹਿਬ ਸਾਹਿਬ ਜੀ, ਉਹ 2024 ਦੀ ਚੋਣ ਨੂੰ 2 ਸਾਲ ਹੋ ਗਏ ਆ ਦੇਖੋ, ਪਰ ਉਦੋਂ ਦੇ ਜਿਹੜੀ ਉੱਥੋਂ ਜਿਹੜਾ ਹੈਗਾ ਸਟੇਟ ਆ ਉਹ ਉੱਥੋਂ ਦੀ ਜਿਹੜੀ ਵੇਨ ਕਾਉਂਟੀ ਆ ਉਹਦੇ ਖਾਕ ਸਾਹਿਬ ਜੀ ਵੋਟਾਂ ਦਾ ਅਜੇ ਵੀ ਰੌਲਾ ਪੈ ਰਿਹਾ ਆ ਤੇ ਇਹ ਖਤਮ ਨਹੀਂ ਹੋਣਾ। ਤੇ ਹੁਣ ਕੀ ਆ ਕਿ ਜਿਹੜੇ ਅਸਿਸਟੈਂਟ ਜਨਰਲ ਸੈਕਟਰੀ ਆ ਹੈਗੇ ਆ ਹਰਮੀਤ ਢਿੱਲੋਂ ਉਹਨਾਂ ਦਾ ਨਾਂ ਆ, ਉਹਨਾਂ ਵੱਲੋਂ ਖਾਕ ਸਾਹਿਬ ਜੀ ਵੇਨ ਕਾਉਂਟੀ ਆ ਜਿਹੜੀ ਉਹਦੇ ਕਾਉਂਟੀ ਕਲਰਕ ਜਿਹੜੀ ਆ ਕੈਥੀ ਗੈਰਟ ਉਹਦਾ ਨਾਂ ਹੈਗਾ ਉਹਨੂੰ ਪਿਛਲੀ ਚੋਣ ਜਿਹੜੀ ਹੋਈ ਸੀ 2024 ਦੇ ਵਿਚ ਉਦੋਂ ਦੇ ਜਿਹੜੇ ਖਾਕ ਸਾਹਿਬ ਜੀ ਬੈਲਟ ਹੁੰਦੇ ਆ ਨਾ ਬੈਲਟ ਜਿਹੜੇ ਆਪਾਂ ਭਰ ਕੇ ਵੋਟ ਪਾਈ ਦੀ ਜਿਹਦੇ ਉੱਤੇ ਉਹ ਤੇ ਉਹਨਾਂ ਦੇ ਜਿਹੜੇ ਲਿਫਾਫੇ ਜਿਹੜੇ ਬਾਈ ਮੇਲ ਲੋਕ ਭੇਜਦੇ ਆ ਉਹ ਲਿਫਾਫੇ ਦੇ ਵਿਚ ਜਿਹੜੀ ਹੁੰਦੀ ਆ ਉਹ ਵੀ ਕਹਿੰਦੇ ਸਾਨੂੰ ਨਾਲ ਪ੍ਰੋਡਿਊਸ ਕਰਕੇ ਸਾਨੂੰ ਭੇਜੋ ਉਹ ਉਹਨਾਂ ਦੀ ਮੰਗ ਉਹਨਾਂ ਨੇ ਕੀਤੀ ਆ ਤੇ ਇਹ ਚਿੱਠੀ ਆ ਜਿਹੜੀ ਇਹਦੇ ਵਿਚ ਮਿਸਟਰ ਢਿੱਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਵੱਲੋਂ 2024 ਦੇ ਬੈਰਕਸ ਅਤੇ ਲਿਫਾਫੇ ਫੈਡਰਲ ਗੌਰਮੈਂਟ ਨੂੰ ਭੇਜਣ ਦੀ ਮੰਗ ਕੀਤੀ ਗਈ ਆ ਤੇ ਜਿਹਨੇ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਆ ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਵਾਕਿਆ ਜਿਹੜੇ ਡੈਮੋਕਰੇਟ ਆ ਉਥੋਂ ਜਿੱਤੇ ਸੀਗੇ ਕਿ ਜਾਂ ਇਹਦੇ ਵਿਚ ਹੇਰਾਫੇਰੀ ਹੋਈ ਆ ਹੁਣ ਦੇਖੋ 2 ਸਾਲ ਲੰਘ ਵੀ ਗਏ ਆ ਤੇ ਹਜੇ ਤੀਕਰ ਵੀ ਉਹ ਜਿਹੜਾ ਮਸਲਾ ਉਸੇ ਤਰ੍ਹਾਂ ਹੈਗਾ ਹਾਂਜੀ ਹਾਂਜੀ ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਜਿਹੜੀ ਆ ਦੋ ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਜਿਹੜੇ ਸੀਗੇ ਉਹ ਕੱਚੇ ਤੇਲ ਨਾਲ ਲੱਦੇ ਹੋਏ ਸਟਰੇਟ ਆਫ ਹਰਮੁਜ਼ ਦੇ ਵਿਚੋਂ ਦੀ ਲੰਘ ਗਏ ਸੀ ਜਿਨ੍ਹਾਂ ਦੇ ਉਪਰ ਇਰਾਨ ਦੇ ਫੌਜੀਆਂ ਦੁਆਰਾ ਹਮਲੇ ਕੀਤੇ ਗਏ ਆ ਭਾਰਤ ਦੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੁੰਦੀ ਆ ਉਹਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਹਾਂ ਇਹ ਇਸ ਤਰ੍ਹਾਂ ਹੋਇਆ ਤੇ ਇਰਾਨ ਦੇ ਅੰਬੈਸਡਰ ਨੂੰ ਜਿਨ੍ਹਾਂ ਦਾ ਨਾਂ ਹੈਗਾ ਮੁਹੰਮਦ ਫਲਾਰੀ ਉਹਨਾਂ ਦਾ ਨਾਂ ਆ ਤੇ ਉਹਨਾਂ ਨੂੰ ਫਿਰ ਜਿਹੜੀ ਫੋਰਨ ਸੈਕਰਟਰੀ ਵਿਕਰਮ ਮਿਸਰੀ ਉਹਨਾਂ ਦਾ ਨਾਂ ਆ ਉਹਨਾਂ ਦੁਆਰਾ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਉਹਨਾਂ ਦੇ ਨਾਲ ਕੀਤੀ ਤੇ ਮਿਸਰੀ ਦੁਆਰਾ ਇਰਾਨੀ ਅੰਬੈਸਡਰ ਨੂੰ ਤਕਲੀਫ ਕੀਤੀ ਗਈ ਕਿ ਉਹਦੀ ਸੁਨੇਹਾ ਜਿਹੜਾ ਹੈ ਛੇਤੀ ਤੋਂ ਛੇਤੀ ਆਪਣੀ ਗੌਰਮੈਂਟ ਨੂੰ ਦੇ ਦੇਣ ਤਾਂ ਕਿ ਉਹ ਜਿਹੜਾ ਮਸਲਾ ਆ ਉਹ ਸੁਲਝਾਇਆ ਜਾ ਸਕੇ ਤੇ ਇਹ ਸੀ ਇੰਡੀਆ ਦੀ ਖ਼ਬਰ ਤੇ ਅਗਲੀ ਖ਼ਬਰ ਕਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਰੂਸ ਦੀ ਇੱਕ ਉਹ ਜਿਹੜੀਆਂ ਬਲੌਗਰ ਵਗੈਰਾ ਹੁੰਦੀਆਂ ਨਾ ਤੇ ਉਹਨੇ ਕਾਕ ਸਾਹਿਬ ਜੀ ਨਾਂ ਉਹਦਾ ਹੈਗਾ ਵਿਕਟੋਰੀਆ ਬੋਨੀਆ ਤੇ ਉਹ ਬਲੌਗਰ ਹੈਗੀ ਆ ਤੇ ਉਹਦਾ ਜਿਹੜੇ ਉਹ ਖ਼ਬਰ ਜਿੱਥੋਂ ਮੈਂ ਪੜ੍ਹੀ ਆ ਉਹਦੇ ਉੱਤੇ ਜੇ ਤੁਸੀਂ ਉਹਦੇ ਕੱਪੜੇ ਦੇਖੋਗੇ ਤਾਂ ਉਹਦੇ ਤੋਂ ਤਾਂ ਸਾਫ਼ ਪਤਾ ਲੱਗਦਾ ਬਈ ਗੱਲ ਉਹਦੀ ਮੰਨੀ ਆ ਲੋਕਾਂ ਨੇ ਤੇ ਕਿਉਂਕਿ ਜੋ ਕੁਛ ਉਹਨੇ ਪਾਇਆ ਉਹ ਅੱਧ ਨੰਗੀ ਹੈਗੀ ਆ ਤੇ ਉਹ ਫਿਰ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਮੂਹਰੇ ਆਉਂਦੀਆਂ ਫਿਰ ਉਹ ਪਰਜਾ ਜਿਹੜੀ ਆ ਉਹਨੂੰ ਦੇਖਦੀ ਆ ਤੇ ਉਹਦੀ ਆਪਾਂ ਗੱਲ ਕਰਨ ਲੱਗੇ ਆ ਤੇ ਉਹ ਖਾਕ ਸਾਹਿਬ ਜੀ ਉਹਦੇ ਦੁਆਰਾ ਸੁਨੇਹਾ ਜਿਹਦੇ ਵਿਚ ਉਹਨੇ ਪਿਊਟਨ ਦੇ ਬਾਰੇ ਵਿਚ ਟਿੱਪਣੀ ਕਰਦੀ ਨੇ ਕਿਹਾ ਆ ਕਿ ਲੋਕ ਤੇਰੇ ਕੋਲੋਂ ਡਰਦੇ ਆ ਕਲਾਕਾਰ ਤੇਰੇ ਕੋਲੋਂ ਡਰਦੇ ਆ ਗਵਰਨਰ ਤੇਰੇ ਕੋਲੋਂ ਡਰਦੇ ਆ ਤੇ ਇਸ ਵੀਡੀਓ ਨੂੰ ਉਹਨੇ ਇੰਸਟਾਗ੍ਰਾਮ ਤੇ ਬਣਾ ਕੇ ਖਾਕ ਸਾਹਿਬ ਜੀ 18 ਮਿੰਟ ਦੀ ਵੀਡੀਓ ਉਹਨੇ ਪਾ ਦਿੱਤੀ ਤੇ ਉਹ ਜਦੋਂ ਪੋਸਟ ਹੋ ਗਈ ਤੇ ਉਹਨੂੰ ਖਾਕ ਸਾਹਿਬ ਜੀ 26 ਮਿਲੀਅਨ ਵਿਊ ਮਿਲੇ ਤੇ 1.3 ਮਿਲੀਅਨ ਲਾਈਕ ਹਾਂਜੀ ਅੱਛਾ ਇਹ ਜਿਹੜੀ ਔਰਤ ਹੈਗੀ ਆ ਇਹ 206 ਵਿਚ ਰੂਸ ਪ੍ਰਸਿੱਧ ਹੋਈ ਸੀਗੀ ਤੇ ਉਹ ਰੂਸ ਵਿਚ ਬੱਚਾ ਜਿਹੜਾ ਉਹਦਾ ਨਾਂ ਜਾਣਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਐਕਟਰ ਆਪਣੇ ਹੁੰਦੇ ਇੰਡੀਆ ਦੇ ਤੁਹਾਨੂੰ ਪਤਾ ਵੀ ਉਹ ਸਾਰੇ ਇਸੇ ਤਰ੍ਹਾਂ ਦੀ ਉਹਦੀ ਹੈਗੀ ਸੀ ਗੱਲਬਾਤ ਤੇ ਉਹਨੇ ਪਿਊਟਨ ਦੇ ਜਿਹੜੇ ਪੋਲ ਸੀਗੇ ਖਾਕ ਸਾਹਿਬ ਜੀ ਉਹ ਪਿਛਲੇ 6 ਹਫ਼ਤਿਆਂ ਤੋਂ ਲਗਾਤਾਰ ਜਿਹੜੇ ਥੱਲੇ ਨੂੰ ਜਾ ਰਹੇ ਆ ਉਹਦੇ ਵੀਡੀਓ ਪਾਉਣ ਕਾਰਨ ਤੇ ਇਹ ਜਿਹੜੀ ਵਿਕਟੋਰੀਆ ਬੋਨੀਆ ਹੈਗੀ ਆ ਇਹਨੇ ਖਾਕ ਸਾਹਿਬ ਜੀ ਹੋਰ ਮੁੱਦੇ ਵੀ ਸਾਹਮਣੇ ਲਿਆਂਦੇ ਆ ਜਿਨ੍ਹਾਂ ਵਿਚ ਕਿਹਾ ਕਿ ਦਾਗਿਸਤਾਨ ਇੱਕ ਉੱਥੇ ਦਾ ਖਾਕ ਸਾਹਿਬ ਜੀ ਰੂਸ ਦੀ ਇਹ ਬੜੀ ਮਸ਼ਹੂਰ ਜਗ੍ਹਾ ਆ ਉਹ ਮੇਰਾ ਦਾਗਿਸਤਾਨ ਇੱਕ ਉੱਥੇ ਦੇ ਰਾਈਟਰ ਸੀਗਾ ਬਹੁਤ ਪੁਰਾਣੇ ਜਿਵੇਂ ਦੀ ਗੱਲ ਉਹਨੇ ਲਿਖਿਆ ਸੀਗਾ ਜਿਹੜੇ ਲੋਕ ਕਾਮਰੇਡ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਪੂਰਾ ਪਤਾ ਆ ਕਿ ਦਾਗਿਸਤਾਨ ਦੀ ਕੀ ਕਹਾਣੀ ਆ ਤੇ ਉਹਨੇ ਖਾਕ ਸਾਹਿਬ ਜੀ ਉੱਥੇ ਦੇ ਬਾਰੇ ਚ ਉਹਨੇ ਗੱਲ ਕੀਤੀ ਆ ਇਸ ਜਿਹੜੀ ਹੈਗੀ ਔਰਤ ਕਿ ਉੱਥੇ ਜਿਹੜਾ ਹੈਗਾ ਆਪਣੇ
1: ਗੱਲ ਦਾ ਮਜ਼ਾ ਤਾਂ ਆਉਂਦਾ ਜੀ ਗੱਲ ਨਿਬੜ ਜਾਏ
0: ਹਾਂਜੀ ਤੇ ਫੇਰ ਉਹਨੇ ਕਿਹਾ ਕਿ ਲਾਈਵ ਸਟਾਕ ਤੇ ਸਾਇਬੇਰੀਆ ਵਿਚ ਦੇ ਉਹ ਸਾਰਾ ਕੁਛ ਉਹਨੇ ਜਿਹੜਾ ਦੱਸਿਆ ਆ ਜਿਹਦੇ ਕਾਰਨ ਪੁਟਿਨ ਸਾਹਿਬ ਦੇ ਜਿਹੜੇ ਉਹ ਪੋਲ ਆ ਉਹ ਥੱਲੇ ਜਾਣੇ ਸ਼ੁਰੂ ਹੋ ਗਿਆ ਜਿਹਦੇ ਨਾਲ ਥੋੜੀ ਫਿਕਰਮੰਦੀ ਵਾਲੀ ਗੱਲ ਹੈਗੀ ਆ ਤੇ ਚਲੋ ਕੋਈ ਨੀ ਦੇਖਦੇ ਆ ਤੇ ਅਗਲੀ ਖਬਰ ਆ ਜਿਹੜੀ
1: ਸਾਹਿਬ ਅਗਲੀ ਖਬਰ ਆਪਣੇ ਕੋਲ ਹੋਣੀ ਨਹੀਂ ਤੇ ਮੈਂ ਆਪਾਂ ਇੱਕ ਮਿੰਟ ਰਹਿ ਗਿਆ ਆਪਾਂ ਇਹ ਚ ਗੱਲ ਕਰ ਲੈਂਦੇ ਆ ਤੇ ਉਹਦਾ ਵਿਚਾਰੀ ਦਾ ਕੀ ਬਣੇਗਾ ਜੀ ਫਿਰ ਉੱਥੇ ਤੇ ਉਹਨੂੰ ਮਾਰ ਮੂਰ ਨਾ ਦਿੱਤਾ ਜਾਵੇ
0: ਕਿਵੇਂ ਜੀ
1: ਜਿਹੜੀ ਜਨਾਨੀ ਨੇ ਲਿਖਿਆ ਵਾ
0: ਨਹੀਂ ਉਹ ਰੂਮ ਚ ਨੀ ਹੈਗੀ ਉਹ ਬਾਹਰ ਰਹਿੰਦੀ ਆ
1: ਬਾਹਰ
0: ਰਹਿੰਦੀ ਹਾਂਜੀ ਹਾਂਜੀ ਰਹਿੰਦੀ ਬਾਹਰ ਆ ਉਹ
1: ਫੇਰ ਤਾਂ ਬੰਦਾ ਜ਼ੁਰਤ ਕਰ ਸਕਦਾ
0: ਹਾਂਜੀ ਹਾਂਜੀ ਹਾਂਜੀ ਉਹ ਰਹਿੰਦੀ ਬਾਹਰ ਆ
1: ਉੱਥੇ ਬਹਿ ਕੇ ਕਰਨੀ ਕੋਈ ਸੌਖਾ ਕੰਮ ਤਾਂ ਨਹੀਂ ਹੈਗਾ ਕਿਉਂਕਿ ਸਰਕਾਰਾਂ ਥੋੜੇ ਹੁੰਦੀਆਂ ਇਸ ਹੁਣ ਪੁੱਤਰ ਨੇ ਵੀ ਧੱਕੇ ਨੇ ਸੰਭਾਲਿਆ ਨਾ ਸਾਰਾ ਕੁਝ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਵੋਟਾਂ ਪੈਣੀਆਂ ਪਰ ਫਿਰ ਵੀ ਉਹ
1: ਥੈਂਕ ਯੂ। ਲੋ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਤੇ ਉਹਨਾਂ ਦਾ ਵੀ ਵੈਲਕਮ ਜੀ ਆਇਆਂ ਨੂੰ। ਮੈਂ ਫਿਰ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਬਹੁਤ ਵੱਡੀਆਂ ਜਾਣਕਾਰੀਆਂ ਸਾਡੇ ਤੱਕ ਲੈ ਕੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ, ਔਰ ਇਹ ਸਰੀਰ ਦੇ ਸੰਬੰਧੀ ਜਾਣਕਾਰੀਆਂ ਇੰਨੀਆਂ ਗੂੜੀਆਂ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਉਹ ਕੱਲੀ ਕੱਲੀ ਹੱਡੀ ਕੱਲੀ ਕੱਲੀ ਨਾੜ ਸਰੀਰ ਦੇ ਵਿੱਚ ਕਿੱਥੇ ਕੀ ਕੰਮ ਕਰਦਾ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਨਾ, ਤੇ ਬਿਲੀਵ ਕਰੋ ਕਿ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਸੁਣ ਲਓ ਔਰ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ। ਬੜੇ ਜ਼ਰੂਰੀ ਹੈ, ਸੁਣਿਆ ਕਰੋ ਇਹ ਪ੍ਰੋਗਰਾਮ, ਬੜੇ ਇੰਪੋਰਟੈਂਟ ਲੈਕਚਰ ਹੁੰਦਾ ਡਾਕਟਰ ਸਾਹਿਬ ਦਾ, ਕੋਈ ਉਹਨਾਂ ਦਾ ਮਫਾਦ ਨਹੀਂ ਹੈ ਕੋਈ ਕੁਛ ਨਹੀਂ, ਬਸ ਉਹਦੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ। ਉਹ ਕਹਿੰਦੇ ਆ ਕਿ ਵੀ ਜਿੰਨੀ ਕੁ ਜ਼ਿੰਦਗੀ ਬਚੀ ਹੈ ਉਹ ਮੈਂ ਲੋਕਾਂ ਦੇ ਆਪਣੇ ਲੋਕਾਂ ਦੇ ਜਿਹੜੀ ਹੈ ਉਹਨਾਂ ਨੂੰ ਦੇ ਜਾਵਾਂ। ਸੋ ਬੜੀ ਮਿਹਰਬਾਨੀ ਇਹਨਾਂ ਦੀ, ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਹੀ ਮਿਹਨਤ ਕਰਕੇ ਪ੍ਰੋਗਰਾਮਾਂ ਨੂੰ ਕਰਦੇ ਆ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ। ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ। ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ। ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕਿ ਬੰਦੇ ਕਰਕੇ ਵੇਖਣਾ। ਹੁਣ ਦਰਦ ਤਾਂ ਹੁੰਦੀ ਹੈ, ਛਾਤੀ ਚ ਦਰਦ ਹੁੰਦੀ ਹੈ, ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ? ਸੋ ਸਾਹ ਔਖਾ ਹੋ ਰਿਹਾ ਆ, ਹੁਣ ਸਾਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਕਿ ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ। ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ, ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ ਮਾਮੂਲੀ ਜੀ ਗੱਲ ਹੈ, ਕੁਛ ਲਫ਼ਜ਼ਾਂ ਦੇ ਵਿੱਚ ਮੈਂ ਉਤਰਾ ਰਿਹਾ ਵੀ ਅਸੀਂ ਇਹ ਕਿਹਾ ਸੀ ਵੀ ਜਦੋਂ ਵੀ ਛਾਤੀ ਚ ਨੁਕਸ ਪੈ ਜਾਵੇ ਨਾ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦਰਦ ਹੁੰਦੀ ਹੈ। ਦਰਦ ਇੱਕ ਛੋਟੇ ਤੋਂ ਛੋਟਾ ਲਫ਼ਜ਼ ਹੈ ਸਾਡਾ ਬਿਮਾਰੀ ਨੂੰ ਬਿਆਨ ਕਰਨ ਦਾ, ਫਿਰ ਇਸ ਦਰਦ ਦਾ ਐਕਸਪਲੇਨੇਸ਼ਨ ਹੁੰਦਾ ਹੈ ਇਹ ਦਰਦ ਕਿਉਂ ਹੋ ਰਿਹਾ, ਕਦੋਂ ਹੁੰਦਾ, ਕਿਵੇਂ ਹੁੰਦਾ, ਕਿੱਧਰ ਨੂੰ ਜਾਂਦਾ, ਰੇਡੀਏਟ ਕੀ ਕਰਦਾ ਹੈ, ਇਹ ਸਾਰੀਆਂ ਗੱਲਾਂ ਇਹ ਅੱਗੇ ਉਸ ਦਾ ਬਿਆਨ ਹੁੰਦਾ ਹੈ ਵੀ ਉਸ ਦਰਦ ਕਿਵੇਂ ਦਾ ਹੈਗਾ ਤੇ ਕਿਹੜੇ ਗੱਲ ਕਰਕੇ ਹੋ ਰਿਹਾ ਹੋਊਗਾ। ਪਰ ਸਧਾਰਨ ਤੌਰ ਤੇ ਆਪਾਂ ਇਹ ਗੱਲ ਕਹੀ ਸੀ ਵੀ ਦਰਦ ਹੋਵੇ ਇਹ ਪਹਿਲੀ ਗੱਲ ਆ, ਦੂਸਰਾ ਛਾਤੀ ਚ ਪ੍ਰੈਸ਼ਰ ਮਹਿਸੂਸ ਹੋਵੇ ਦੂਜੀ ਗੱਲ ਆ, ਟਾਈਟਨੈਸ ਹੋਵੇ ਭਾਰਾ ਪਾਣੀ ਹੋ ਗਿਆ ਅੰਦਰੋਂ ਪੂਰੀ ਚੀਜ਼ ਭਰਿਆ ਹੋਵੇ ਤੇ ਫਿਰ ਛਾਤੀ ਤਾਂ ਪਸਲੀਆਂ ਚ ਬੰਨੀ ਹੋਈ ਹੈ ਨਾ ਤੇ ਪਸਲੀਆਂ ਤਾਂ ਟਾਈਟ ਹੋ ਜਾਣਗੀਆਂ, ਢਿੱਡ ਵਾਂਗੂ ਬਹੁਤ ਜ਼ਿਆਦਾ ਫੈਲ ਨਹੀਂ ਨਾ ਸਕਦਾ ਤੇ ਇਸ ਤਰ੍ਹਾਂ ਕਰਕੇ ਟਾਈਟਨੈਸ ਹੋਏਗੀ। ਸ਼ਾਰਟਨੈਸ ਆਫ ਬ੍ਰੈਥ ਦੀ ਗੱਲ ਮੈਂ ਕਰਕੇ ਕਰੀ ਸੀ ਵੀ ਸਾਹ ਔਖਾ ਹੋਣਾ, ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ ਜਾਂ ਕਈ ਵਾਰ ਲੱਤਾਂ ਜਾਂ ਬਾਹਾਂ ਦੇ ਉੱਪਰ ਜਿਹੜੇ ਡਿਸਟਲ ਪਾਰਟ ਨੇ ਬਾਡੀ ਦੇ ਜਿਹੜੇ ਦੂਰ ਦੇ ਹਿੱਸੇ ਨੇ ਦਿਲ ਤੋਂ, ਅਸੀਂ ਦਿਲ ਨੂੰ ਸੈਂਟਰ ਮੰਨਦੇ ਹਾਂ, ਜਦੋਂ ਕਹਿੰਦੇ ਨੇ ਫਲਾਣੇ ਸ਼ਹਿਰ ਤੋਂ ਫਲਾਣਾ ਸ਼ਹਿਰ ਇੰਨੀ ਦੂਰ ਆ ਉਹਦਾ ਮਤਲਬ ਹੈ ਉਹਦਾ ਸਿਟੀ ਹਾਲ ਕਿੱਥੇ ਹੈਗਾ ਹੈ, ਇਹ ਆਮ ਤੌਰ ਤੇ ਮਿੰਤੀ ਉਸ ਥਾਂ ਤੋਂ ਹੁੰਦੀ ਆ ਵੀ ਕਿੰਨੇ ਮੀਲ ਰਹਿ ਗਏ ਫਲਾਣਾ ਸ਼ਹਿਰ, ਤੁਸੀਂ ਨੇੜੇ ਵੀ ਜਾਣਾ ਹੋ ਸਕਦਾ, ਤੁਸੀਂ ਦੂਰ ਵੀ ਜਾਣਾ ਹੋ ਸਕਦਾ, ਪਰ ਸਿਟੀ ਹਾਲ ਤੱਕ ਦੀ ਡਿਸਟੈਂਸ ਸਾਡਾ ਇਹ ਹੁੰਦਾ।
0: ਬਿਲਕੁਲ, ਸੈਂਟਰ ਟੂ ਸੈਂਟਰ ਆਫ ਦਾ ਸਿਟੀ ਹੁੰਦਾ ਹੈ ਜੀ, ਤੇ ਕਈ ਵਾਰੀ ਤੁਸੀਂ ਅਜੇ ਸੈਂਟਰ ਤੋਂ 10 ਮੀਲ ਉਰੇ ਹੁੰਦੇ ਆ ਵੀ ਤੁਹਾਨੂੰ ਐਂ ਲੱਗਦਾ ਵੀ ਯਾਰ ਅਜੇ ਤਾਂ 10 ਮੀਲ ਰਹਿੰਦੇ ਆਪਾਂ, ਤੁਸੀਂ ਪਹੁੰਚ ਗਏ ਹੁੰਦੇ ਆ ਜੀ,
4: ਪਹੁੰਚ ਗਏ ਹੁੰਦੇ ਆ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜੇ ਡਿਸਟ੍ਰਿਕਟ ਪੋਰਸ਼ਨ ਨੇ ਦੂਰ ਵਾਲੇ ਹਿੱਸੇ ਨੇ ਉਹਨਾਂ ਦੇ ਵਿੱਚ ਸੋਜ ਵਗੈਰਾ ਵੀ ਆ ਸਕਦੀ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਜੇ ਇਹ ਸਾਰੀਆਂ ਗੱਲਾਂ ਹੋਣਗੀਆਂ, ਖਾਸ ਤੌਰ ਤੇ ਹੁਣ ਲੱਤ ਜਾਂ ਬਾਂਹ ਚ ਦਰਦ ਹੁੰਦੀ ਹੋਵੇ ਨਾ ਤੇ ਬੇਹੋਸ਼ੀ ਬਹੁਤੀ ਆਉਣੀ ਜਾਂ ਫਟੀਕ ਆਉਣੀ, ਇਸ ਤਰ੍ਹਾਂ ਦੀ ਕੋਈ ਗੱਲ ਆਮ ਨਹੀਂ ਹੁੰਦੀ, ਕੋਈ ਖਾਸ ਹੀ ਗੱਲ ਹੋ ਜਾਈ ਹੋਵੇ ਤੇ ਬੇਸ਼ੱਕ ਆ ਜਾਵੇ, ਅਦਰਵਾਈਜ਼ ਫਟੀਕ ਨਹੀਂ ਹੁੰਦੀ। ਪਰ ਮੈਂ ਛਾਤੀ ਦੇ ਨਾਲ ਇਹ ਗੱਲ ਕਹੀ ਸੀ ਵੀ ਜੇ ਇਹਦੇ ਵਿੱਚ ਕੋਈ ਨੁਕਸ ਪੈ ਗਿਆ ਤੇ ਉਸ ਵੇਲੇ ਫਟੀਕ ਹੋ ਜਾਣ ਦੀ ਸੰਭਾਵਨਾ, ਥਕਾਵਟ ਚਲਦੇ ਚਲਦੇ ਐਵੇਂ ਹੀ ਨਹੀਂ ਵੀ ਮੈਂ ਤਾਂ ਤੁਰ ਨਹੀਂ ਸਕਦਾ ਬਹਿ ਗਿਆ ਇਕਦਮ ਹੀ ਵੱਡਾ। ਸੋ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਫਟੀਕ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਬੇਸਿਕਲੀ ਚੀਮਾ ਸਾਹਿਬ ਫਟੀਕ ਦਾ ਐਕਸਪਲੇਨੇਸ਼ਨ ਇਹ ਆ ਕਿ ਸਾਡੇ ਸੈੱਲਾਂ ਦੇ ਵਿੱਚ ਹਰੇਕ ਚੀਜ਼ ਨਿਯਮ ਬੱਧ ਲੋੜ ਅਨੁਸਾਰ ਫਿਕਸ ਕੀਤੀ ਹੋਈ ਹੈ, ਉਹਦੇ ਵਿੱਚ ਆਕਸੀਜਨ ਵੀ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਹੈ। ਔਰ ਜੇ ਆਕਸੀਜਨ ਸਭ ਤੋਂ ਪਹਿਲਾਂ ਜੇ ਉਹਦੇ ਵਿੱਚ ਕੋਈ ਚੀਜ਼ ਆ ਜਾਵੇ ਕਾਰਬਨ ਹੀ ਵੱਧਦੀ ਆ ਆਕਸੀਜਨ ਘਟੇਗੀ ਸਭ ਤੋਂ ਪਹਿਲਾਂ ਆਕਸੀਜਨ ਬਾਹਰ ਨਿਕਲੇਗੀ ਔਰ ਇਸ ਕਰਕੇ ਆਮ ਤੌਰ ਤੇ ਇਹ ਫਟੀਕ ਹੋਣੀ ਉਸ ਚੀਜ਼ ਦੀ ਨਿਸ਼ਾਨੀ ਆ ਕਿ ਸਰੀਰ ਦੇ ਵਿੱਚ ਕਿਸੇ ਵੀ ਕਾਰਨ ਤੇ ਖੂਨ ਹੀ ਬਹੁਤ ਜ਼ਿਆਦਾ ਵੱਗ ਗਿਆ ਆਕਸੀਜਨ ਦੀ ਪਰਸੈਂਟੇਜ ਘੱਟ ਗਈ ਹੈ ਸੋ ਇਸ ਤਰ੍ਹਾਂ ਕਰਕੇ ਫਟੀਕ ਦਾ ਮਤਲਬ ਇਹ ਆ ਕਿ ਸਰੀਰ ਦੇ ਵਿੱਚ ਲੋੜੀਂਦੀ ਆਕਸੀਜਨ ਨਹੀਂ ਹੈਗੀ ਚਾਹੇ ਉਹ ਘੁੱਟ ਕੇ ਘੋਲ ਲਤਮਾਂ ਬੰਨੀ ਗਈ ਹੈ ਚਾਹੇ ਲੱਤ ਬਾਂਹ ਕਿਤੇ ਵੱਢੀ ਗਈ ਹੈ ਜਾਂ ਫੇਫੜਿਆਂ ਦੇ ਵਿੱਚ ਨੁਕਸ ਹੋ ਗਿਆ ਹੈ ਜਾਂ ਇਹਦਾ ਖੂਨ ਦੀ ਸਪਲਾਈ ਨਹੀਂ ਕੁਛ ਵੀ ਹੋਵੇ ਤੇ ਜਦੋਂ ਫਟੀਕ ਦਾ ਮਤਲਬ ਇਹ ਆ ਕਿ ਆਕਸੀਜਨ ਦੀ ਸ਼ਾਰਟੇਜ ਹੋ ਗਈ ਐਸਾ ਹੋ ਸਕਦਾ ਹੈ ਸਾਡੀ ਛਾਤੀ ਦੇ ਵਿੱਚ ਰੈਪਿਡ ਇਰੈਗੂਲਰ ਪਲਸ ਅਸੀਂ ਹਾਰਟ ਦੇ ਨਾਲ ਜੋੜ ਕੇ ਵੇਖੀ ਸੀ ਵੀ ਜੇ ਹਾਰਟ ਦੇ ਵਿੱਚ ਨੁਕਸ ਹੋਇਆ ਤੇ ਪਲਸ ਬੜੀ ਤੇਜ਼ ਤੇਜ਼ ਚੱਲਣੀ ਸ਼ੁਰੂ ਹੋਈ ਜੀ ਉਹਦਾ ਵੀ ਆਪਾਂ ਐਕਸਪਲੇਨੇਸ਼ਨ ਦੇ ਦਿੱਤਾ ਸੀ ਕਿ ਭਾਈ ਸਮਾਨ ਪਿੱਛੋਂ ਘੱਟ ਸਪਲਾਈ ਹੋਵੇ ਤੇ ਦਿਲ ਨੇ ਉਹ ਸਾਰੀ ਚੀਜ਼ ਨੂੰ ਅੱਗੇ ਪੂਰਾ ਕਰਨਾ ਹੋਵੇ ਤੇ ਜਿੱਥੇ ਉਹ 72 ਤੋਂ 80 ਵਾਰ ਇੱਕ ਮਿੰਟ ਚ ਧੜਕਦਾ ਸੀ ਉਹਨੂੰ 140 ਵੇਰਾ ਵੀ ਧੜਕਣਾ ਪੈ ਸਕਦਾ ਵੱਧ ਵੇਰਾ ਵੀ ਧੜਕਣਾ ਪੈ ਸਕਦਾ ਹੈ ਔਰ ਇਸੇ ਚੀਜ਼ ਦਾ ਨਾਂ ਹੈ ਪੈਲਪੀਟੇਸ਼ਨ ਔਰ ਇਹ ਪੈਲਪੀਟੇਸ਼ਨ ਹੋ ਜਾਂਦਾ ਹੈ ਪਰ ਜਦੋਂ ਬਹੁਤਾ ਤੇਜ਼ ਤੇਜ਼ ਤੁਰਦਾ ਪੈਰ ਉਖੜ ਵੀ ਤਾਂ ਸਕਦੇ ਆ ਨਾ ਜਿਹਨੂੰ ਅਸੀਂ ਕਹਿੰਦੇ ਇਰੈਗੂਲਰ ਪਲਸ ਇਰੈਗੂਲਰ ਪਲਸ ਵੀ ਹੋ ਸਕਦਾ ਇਰੈਗੂਲਰ ਹਾਰਟ ਬੀਟ ਵੀ ਹੋ ਸਕਦੀ ਹੈ ਚਲਦਿਆਂ ਚਲਦਿਆਂ ਕਈ ਹਾਰਟ ਬੀਟਸ ਰੁਕ ਜਾਂਦੀਆਂ ਨੇ ਹੁਣ ਇਹ ਜਿਹੜੇ ਹਾਰਟ ਬੀਟ ਰੁਕ ਜਾਣ ਦਾ ਐਕਸਪਲੇਨੇਸ਼ਨ ਚੀਮਾ ਸਾਹਿਬ ਇਹ ਆ ਕਿ ਇਹ ਹਾਰਟ ਦੀਆਂ ਵੱਖ ਵੱਖ ਟੋਨਸ ਹਨ ਨੋਇਸਿਸ ਹਨ ਆਵਾਜ਼ਾਂ ਹਨ
0: ਜੀ
4: ਉਹ ਆਵਾਜ਼ਾਂ ਅਸੀਂ ਇਸ ਤਰ੍ਹਾਂ ਜਾਣਦੇ ਹਾਂ ਮੈਂ ਇਹਦੇ ਬਾਰੇ ਉੱਥੇ ਦੁਬਾਰਾ ਐਕਸਪਲੇਨੇਸ਼ਨ ਦਿਆਂਗਾ ਕਿ ਸਰੀਰ ਦੇ ਵਿੱਚ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈਗਾ ਆ ਉਹ ਹੈਗਾ ਪਲਸ ਸਾਡੀ ਜਿਹੜੀ ਉੱਪਰ ਕਲੈਵੀਕਲ ਦੀ ਹੱਡੀ ਹੈ ਉਹਦੇ ਤੋਂ ਹੇਠਾਂ ਇੱਕ ਪਹਿਲੀ ਫਸਲੀ ਹੈ ਤੇ ਦੂਜੀ ਫਸਲੀ ਹੈ ਦੂਜੀ ਫਸਲੀ ਦੇ ਵਿਕਾਰ ਸੱਜੇ ਪਾਸੇ ਹੈਗਾ ਆ ਉਹਦਾ ਪਲਮੋਨਰੀ ਆਰਟਰੀ ਦਾ ਤੇ ਅਸੀਂ ਉੱਥੋਂ ਗਿਣਨਾ ਸ਼ੁਰੂ ਪੀ ਉਹਨੂੰ ਕਹਿੰਦਾ AMPT ਇਹ ਅਸੀਂ ਇੱਕ ਲਫ਼ਜ਼ ਬਣਾਏ ਹੁੰਦੇ ਨੇ ਯਾਦ ਰੱਖਣ ਵਾਸਤੇ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈ ਐਓਰਟਿਕ ਵਾਲਵ ਕਿੱਥੇ ਹੈ ਮਾਈਟਰ ਵਾਲਵ ਕਿੱਥੇ ਹੈ ਇਹ ਸਾਰੇ ਕਹੇ ਅਸੀਂ ਮੈਂ ਤੁਹਾਨੂੰ ਦੱਸਾਂਗਾ ਕਿ ਸਰਫੇਸ ਐਨਾਟਮੀ ਤੋਂ ਅਗਰ ਤੁਸੀਂ ਲੱਭਣਾ ਹੋਵੇ ਤੇ ਛਾਤੀ ਤੋਂ ਕਿਵੇਂ ਲੱਭ ਸਕਦੇ ਹੋ ਕਿ ਸਰੀਰ ਦੇ ਕਿਹੜੇ ਵਾਲਵ ਵਿੱਚ ਨੁਕਸ ਪੈ ਗਿਆ ਭਾਵ ਉੱਥੋਂ ਖੂਨ ਗਾਹ ਨਹੀਂ ਜਾ ਰਿਹਾ ਜੇ ਪਲਮੋਨਰੀ ਆਰਟਰੀ ਫੇਫੜਿਆਂ ਨੂੰ ਖੂਨ ਸਪਲਾਈ ਨਹੀਂ ਕਰਦੀ ਹਾਰਟ ਤੋਂ ਤੇ ਉਹ ਜਿਹੜਾ ਸੈਮੀਲੂਨਰ ਵਾਲਵ ਆ ਉਹ ਕਿੱਥੇ ਹੋਊਗਾ ਤੇ ਜੇ ਉਸ ਥਾਂ ਤੇ ਸਟੈਥੋਸਕੋਪ ਲਾ ਕੇ ਵੇਖਾਂਗੇ ਤੇ ਉਹਦੀ ਇਹ ਰੈਗੂਲੈਰਿਟੀ ਹੈਗੀ ਹੈ ਇਹ ਸਾਰੀ ਸਾਨੂੰ ਦੱਸੇਗੀ ਵੀ ਨੁਕਸ ਤੇ ਫਲਾਣੀ ਥਾਂ ਤੇ ਹੈਗਾ ਤੇ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਨੇ ਇਹ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸੀਆਂ ਸੀ ਜਾਂ ਸਰੀਰ ਦੇ ਅੰਦਰ ਵਾਪਰਦੀ ਜਿਵੇਂ ਕੋਲੈਸਟ੍ਰੋਲ ਦੀ ਗੱਲ ਮੈਂ ਦੱਸੀ ਸੀ ਕੋਲੈਸਟ੍ਰੋਲ ਵੱਧ ਜਾਂਦਾ ਆ ਤੇ ਸਰੀਰ ਦੇ ਉੱਪਰ ਪੀਲੇ ਪੀਲੇ ਰੰਗ ਦੇ ਧੱਬੇ ਜੇ ਬਣਨੇ ਸ਼ੁਰੂ ਹੋ ਜਾਂਦੇ ਜਿਵੇਂ ਫੈਟ ਡਿਪੋਜ਼ੀਸ਼ਨ ਇਕੱਠਾ ਹੋ ਗਿਆ ਹੁੰਦਾ ਹੈ ਕਈ ਵਾਰ ਤੁਸੀਂ ਲੱਸੀ ਤੋਂ ਮੱਖਣ ਲਾ ਲਓ ਨਾ ਤੇ ਲੱਸੀ ਦੀ ਚਾਟੀ ਦੇ ਵਿੱਚ ਲੱਸੀ ਦੇ ਉੱਤੇ ਫਿਰ ਵੀ ਥੋੜਾ ਥੋੜਾ ਥੋੜਾ ਥੋੜਾ ਮੱਖਣ ਤਰਿਆ ਫਿਰਦਾ ਦਿਸਦਾ ਹੈ
0: ਬਿਲਕੁਲ ਬਿਲਕੁਲ ਜੀ ਦਿਸਦਾ
4: ਹੈ ਨਾ
0: ਜੇ ਛੋਟੇ ਛੋਟੇ ਦਾਣੇ ਤੁਹਾਨੂੰ
4: ਪਤਾ ਹੋਏਗਾ ਤਾਂ ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੋਏਗੀ ਔਰ ਇਸੇ ਤਰ੍ਹਾਂ ਛੋਟੇ ਛੋਟੇ ਕਿਣਕੇ ਇਹ ਸਾਡੇ ਕੋਲੈਸਟ੍ਰੋਲ ਦੇ ਫੈਟ ਦੇ ਲਿਪਿਡ ਅਸੀਂ ਇਹਨੂੰ ਕਹਿੰਦੇ ਹਾਂ ਲਿਪਿਡ ਦੇ ਸਾਡੀ ਸਕਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਆ ਕੇ ਡਿਪੋਜ਼ਿਟ ਹੋ ਜਾਂਦੇ ਨੇ ਗਾਹ ਨਹੀਂ ਤੁਰਦੇ ਤੇ ਇਹਦਾ ਰੰਗ ਹੁੰਦਾ ਪੀਲਾ
0: ਜੀ
4: ਕਰੀਮ ਦਾ ਰੰਗ ਪੀਲਾ ਹੁੰਦਾ ਆ ਇਸ ਕਰਕੇ ਉਹ ਪੀਲੇ ਪੀਲੇ ਜੇ ਧੱਬੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਤੇ ਖਾਸ ਤੌਰ ਸਾਹਮਣੇ ਚਿਹਰੇ ਦੇ ਉੱਪਰ ਅੱਖਾਂ ਦੇ ਨਾ ਹੋਣ ਤੇ ਅਸੀਂ ਕਹਿੰਦੇ ਭਾਈ ਇਹਦਾ ਕੋਲੈਸਟ੍ਰੋਲ ਵੱਧ ਹੋ ਗਿਆ ਫਿਰ ਇਹਨਾਂ ਸਾਰੀਆਂ ਹੀ ਗੱਲਾਂ ਦੇ ਚੱਲਦਿਆਂ ਹੋਇਆ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਦਾਰੋ ਮਦਾਰ ਇੱਕ ਬੜੀ ਖਾਸ ਨਰਵ ਦੇ ਉੱਪਰ ਡਿਪੈਂਡ ਕਰਦਾ ਹੈ ਜਿਹਨੂੰ ਅਸੀਂ ਕਿਹਾ ਸੀ 10th ਕਰੇਨੀਅਲ ਨਰਵ ਵੇਗਸ ਨਰਵ ਹਾਂਜੀ ਵੇਗਸ ਨਰਵ ਬੜੀ ਇੰਪੋਰਟੈਂਟ ਨਰਵ ਹੈਗੀ ਹੈ ਬਹੁਤ ਲੰਬਾ ਚੌੜਾ ਦਾ ਦਾਇਰਾ ਹੈਗਾ ਬਹੁਤ ਲੰਬੇ ਚੌੜੇ ਕੰਮ ਇਹਦੇ ਜ਼ਿੰਮੇਵਾਰੀਆਂ ਦੇ ਵਿੱਚ ਜਿਵੇਂ ਇੱਕ ਮਿਨਿਸਟਰ ਨੂੰ ਕਈ ਕਈ ਕੰਮ ਪੋਰਟਫੋਲੀਓ ਦੇ ਦਿੱਤੇ ਜਾਂਦੇ ਸੋ ਉਹਦੇ ਬਾਰੇ ਮੈਂ ਦੱਸਿਆ ਸੀ ਭਈ ਹਾਰਟ ਨੂੰ ਵੀ ਸਪਲਾਈ ਕਰਦੀ ਹੈ ਕੰਟਰੋਲ ਕਰਦੀ ਹੈ ਸਟੋਮਿਕ ਨੂੰ ਵੀ ਕੰਟਰੋਲ ਕਰਦੀ ਹੈ ਆਂਤੜੀਆਂ ਨੂੰ ਵੀ ਕੰਟਰੋਲ ਕਰ ਇੰਨਾ ਕੁਛ ਕੰਟਰੋਲ ਕਰਦੀ ਜਿੱਥੇ ਅਪੈਂਡਿਕਸ ਹੁੰਦਾ ਨਾ ਸੱਜੇ ਪਾਸੇ ਜਾ ਕੇ ਆਂਤੜੀਆਂ ਦੇ ਵਿੱਚ ਅਖੀਰ ਦੇ ਜਿਹੜੇ ਛੋਟੀ ਆਂਤੜੀ ਖੱਬੀ ਆਂਤੜੀ ਦੇ ਨਾਲ ਮਿਲਦੀ ਹੈ
0: ਸੱਜੇ
4: ਪਾਸੇ ਜਿੱਥੇ ਅਸੀਂ ਪਿੰਡ ਬਣਨੇ ਆ ਟੂਬਲਿਆਂ ਦੇ ਉੱਥੋਂ ਤੱਕ ਇਸ ਦਾ ਕੰਟਰੋਲ ਹੈਗਾ ਆ ਤੇ ਜਦੋਂ ਇਸ ਦਾ ਕੰਟਰੋਲ ਲਾਸਟ ਹੋ ਜਾਂਦਾ ਆ ਤੇ ਉਦੋਂ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਦਰਦ ਦੇ ਨਾਲ ਦਰਦ ਅਸੀਂ ਕਹਿ ਦਿੱਤੀ ਆ ਦਰਦ ਦੇ ਨਾਲ ਜਿਹੜੀਆਂ ਹੋਰ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ ਉਹ ਸਾਡੀਆਂ ਇਸ ਚੀਜ਼ ਦੀਆਂ ਹੁੰਦੀਆਂ ਨੇ ਜੀ ਕੱਚਾ ਹੋਣਾ ਉਲਟੀ ਆਉਣ ਨੂੰ ਜੀ ਕਰਨਾ ਔਰ ਇਸੇ ਤਰ੍ਹਾਂ ਅਸੀਂ ਇਹ ਲੱਭ ਸਕਦੇ ਹਾਂ ਵੀ ਇਹ ਹੁਣ ਇਸ ਵੇਲੇ ਕੰਡੀਸ਼ਨ ਕਿਹੜੀ ਦੇ ਵਿੱਚ ਹੈਗਾ ਜਿਹੜੀ ਦਰਦ ਹੈਗੀ ਆ ਉਹ ਕਿਹੜੀ ਕੰਡੀਸ਼ਨ ਦੀ ਹੈ ਜਿਵੇਂ ਕੋਲੈਸਟ੍ਰੋਲ ਦੀ ਗੱਲ ਦੱਸੀ ਫਿੰਗਰ ਦੀ ਉਂਗਲੀਆਂ ਦੀ ਜਿਹੜੇ ਦੋ ਸੀ ਸਾਡੇ, ਮੈਂ ਇਹਦੇ ਬਾਰੇ ਦੱਸਿਆ ਸੀਗਾ ਵੀ ਜੇ ਕੌਲੀ ਮੂਧੀ ਮਾਰੀ ਹੋਵੇ ਤੇ ਓਹਨੂੰ ਅਸੀਂ ਕਹਿੰਦੇ ਕਲਬਿੰਗ ਨੇਲਸ। ਕਲਬਿੰਗ ਨੇਲ ਵੈਸੇ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਮੋਟੇ ਤੌਰ ਤੇ ਕਲਬਿੰਗ ਨੇਲ ਅਗਰ ਇਸ ਤਰ੍ਹਾਂ ਦੇ ਹੋਣ ਕਿ ਕੌਲੀ ਮੂਧੀ ਮਾਰੀ ਹੋਵੇ, ਸੋ ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੀ ਛਾਤੀ ਦੇ ਵਿਚ ਕਿਤੇ ਨਾ ਕਿਤੇ ਨੁਕਸ ਹੈ। ਜਮਾਂਦਰੂ ਵੀ ਹੋ ਸਕਦਾ, ਕੰਜੈਨੀਟਲ ਵੀ ਹੋ ਸਕਦਾ ਹੈਗਾ, ਅਕਵਾਇਰਡ ਵੀ ਹੋ ਸਕਦਾ। ਅਕਵਾਇਰਡ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਆਪਣੇ ਕੀਤੇ ਕੰਮਾਂ ਦੇ ਕਰਕੇ ਐਸਾ ਹੋ ਗਿਆ, ਤੁਹਾਡੀਆਂ ਗਲਤੀਆਂ ਕਰਕੇ ਹੋ ਗਿਆ। ਕੰਜੈਨੀਟਲ ਇਹ ਹੁੰਦਾ ਕਿ ਨਹੀਂ, ਅੱਗੇ ਮਾਂ ਬਾਪ ਵੱਲੋਂ ਆਇਆ ਹੋਇਆ ਨੁਕਸ ਹੈਗਾ ਜਿਹੜਾ ਤੇਰੇ ਵਿਚ ਡਿਵੈਲਪ ਹੋ ਗਿਆ। ਸੋ ਮਤਲਬ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੰਬੇ ਸਮੇਂ ਵਾਸਤੇ ਛਾਤੀ ਚੱਲਦੀਆਂ ਰਹਿੰਦੀਆਂ ਨੇ ਨਾ, ਉਹਨਾਂ ਦੇ ਵਿਚ ਆਮ ਤੌਰ ਤੇ ਨੋਹਾਂ ਦੇ ਵਿਚ ਇਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਕਿ ਉਹ ਇਨਵਰਟਿਡ ਸਾਊਸਰ ਨੂੰ ਕਹਿੰਦੇ ਆ, ਅੰਗਰੇਜ਼ੀ ਟਰਮ ਇਹ ਆ ਇਨਵਰਟ, ਭਾਵੇਂ ਕੌਲੀ ਮੂਧੀ ਮਾਰੀ ਹੋਵੇ ਪੰਜਾਬੀ ਚ, ਤੁਸੀਂ ਇਹਨੂੰ ਇਹ ਸਮਝ ਸਕਦੇ ਹੋ ਵੀ ਕੌਲੀ ਮੂਧੀ ਮਾਰੀ ਵਰਗਾ ਉਹਦਾ ਇਹ ਹੁੰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਜੇ ਭਾਈ ਕੌਲੀ ਸਿੱਧੀ ਰੱਖੀ ਹੋਵੇ, ਨੋ ਟੋਏ ਵਰਗੇ ਬਣ ਗਏ ਹੁਣ, ਜਿਵੇਂ ਨੋ ਟੋਇਆ ਪਿਆ ਹੁੰਦਾ ਹੈਗਾ, ਨੋਹਾਂ ਦੇ ਜਿਹੜੇ ਪੋਤੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭਰੇ ਹੋਏ ਹੋਣ ਤੇ ਨੋ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿਚ ਆਇਰਨ ਕੱਟ ਹੈਗਾ ਆ। ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੋਹਾਂ ਦੇ ਉੱਪਰ ਕਰੈਕ ਆਣੇ ਸ਼ੁਰੂ ਹੋਏ, ਲੰਬੀ ਲੰਬੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਵੀ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫੇਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ਼ ਹੁੰਦੀ ਹੈ ਜੀ ਮਸਾਬ, ਉਸ ਵੇਲੇ ਸੁਭਾਅ ਉਹ ਨਹੀਂ ਰਹਿੰਦਾ।
0: ਬਿਲਕੁਲ,
4: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤਾਂ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛ ਲਓ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕਰਨਾ, ਉਹਦਾ ਯਾਰ ਯਾ ਬਛੱਡ, ਮੈਂ ਤੇ ਮਰਨ ਡਿਆ, ਤੂੰ ਕੰਮ ਦੀ ਲਈ ਕਰਨਾ ਹੈਗਾ।
0: ਬਿਲਕੁਲ ਬਿਲਕੁਲ,
4: ਇਹ ਕੰਮ ਇਹ ਗੱਲ ਕਹਿਣ ਤੋਂ ਭਾਵ ਮੇਰਾ ਕੀ ਹੈ ਵੀ ਉਹਦੇ ਬਿਹੇਵੀਅਰ ਵਿਚ ਅੰਤਰ ਆ ਜਾਂਦਾ
0: ਜੀ।
4: ਔਰ ਇਹ ਬਿਹੇਵੀਅਰ ਵਿਚ ਅੰਤਰ ਖਾਸ ਤੌਰ ਤੇ ਜਦੋਂ ਛਾਤੀ ਦੇ ਵਿਚ ਇਸ ਤਰ੍ਹਾਂ ਦੀ ਨੁਕਸ ਹੋਣ, ਉਸ ਵੇਲੇ ਜ਼ਿਆਦਾਤਰ ਸਾਨੂੰ ਦਿਖਾਈ ਦਿੰਦਾ, ਠੀਕ ਹੈ। ਸਡਨਲੀ ਅਚਾਨਕ ਭਾਰ ਦਾ ਵਧਣਾ, ਭਾਵ ਕੀ ਹੈ ਕਿ ਜਿਹੜੀ ਜਿਹੜੀ ਚੀਜ਼ ਦਾ ਨਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਸਰੀਰ ਦੇ ਵਿਚ ਡਿਪੋਜ਼ੀਸ਼ਨ ਹੋ ਰਹੀ ਹੈ ਔਰ ਭਾਰ ਵਧਣਾ ਸ਼ੁਰੂ ਹੋ ਜਾਏਗਾ। ਜੇ ਭਾਰ ਵਧ ਗਿਆ ਇਹਦਾ ਮਤਲਬ ਸੈੱਲਾਂ ਦੇ ਵਿਚ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਹੈ, ਐਕਸਟਰਾ ਡਿਪੋਜ਼ੀਸ਼ਨ ਹੋ ਗਈ ਤੇ ਆਕਸੀਜਨ ਘਟ ਗਈ ਹੈ, ਆਕਸੀਜਨ ਘਟ ਗਈ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਏਗਾ, ਸਾਹ ਚੜ੍ਹਨਾ ਸ਼ੁਰੂ ਹੋ ਗਿਆ ਤੇ ਆਕਸੀਜਨ ਪੂਰੀ ਨਹੀਂ ਹੋਈ ਤੇ ਸਾਡਾ ਜਿਹੜਾ ਉਹ ਸਾਇਨੋਸਿਸ ਫੇਸ ਦੇ ਵਿਚ, ਬੁੱਲਾਂ ਦੇ ਵਿਚ, ਨੱਕ ਦੇ ਵਿਚ, ਅੱਖਾਂ ਦੇ ਹੇਠਾਂ ਸਾਨੂੰ ਆਕਸੀਜਨ ਦੀਆਂ ਘਟੀ ਕਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ। ਸੋ ਇਸ ਤਰ੍ਹਾਂ ਕਰਕੇ ਸ਼ਾਰਟਨੈਸ ਆਫ ਬ੍ਰੈਥ ਨੂੰ ਮੋਟੇ ਤੌਰ ਤੇ ਅਸੀਂ ਦੋ ਗੱਲਾਂ ਨਾਲ ਜੋੜ ਕੇ ਵੇਖਦੇ ਹਾਂ, ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ। ਇਸੇ ਤਰ੍ਹਾਂ ਹੀ ਤੁਰ ਨਹੀਂ ਸਕਦਾ, ਵੀਕਨੈਸ ਹੋ ਗਈ, ਗੱਲ ਠੀਕ ਠਾਕ ਸੀ, ਹੁਣੇ ਕੰਮ ਕਰਦਾ ਆਇਆ ਸੀ, ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ। ਸਡਨ ਇਸ ਤਰ੍ਹਾਂ ਦੀ ਗੱਲ ਆ ਗਈ, ਸਰਕੂਲੇਸ਼ਨ ਸਲੋਅ ਹੋ ਗਿਆ ਔਰ ਉਹਦੇ ਵਿਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ, ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ, ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਾਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ, ਫੇਫੜਿਆਂ ਦੇ ਵਿਚ ਇਹਨਾਂ ਦੀ ਸਫਾਈ ਹੁੰਦੀ ਹੈ। ਸਫਾਈ ਦਾ ਮਤਲਬ ਕੀ ਹੋਇਆ ਵੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ। ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ, ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿਚ ਜਿਹਨੂੰ ਅਸੀਂ ਐਲਵਲਾਈਜ ਦੇ ਵਿਚ ਡਿਪੋਜ਼ਿਸ਼ਨ ਕਹਿੰਦੇ, ਐਲਵਲਾਈਜ ਖੂਨ ਦੀ ਡਿਪੋਜ਼ਿਸ਼ਨ ਹੋਈ ਔਰ ਇਹਦੇ ਵਿਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ। ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ, ਕਿਉਂ ਕਿਉਂਕਿ ਜੇ ਇਹ ਡਾਇਲੈਟ ਨਹੀਂ ਹੋਣਗੇ ਮੂੰਹ ਹੀ ਬੰਦ ਹੋਊਗਾ, ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਭੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ। ਐਲਵਲਾਈਜ ਨੂੰ ਖੁੱਲਾ ਰੱਖਣ ਵਾਸਤੇ, ਐਲਵਲਾਈਜ ਦਾ ਮੂੰਹ ਖੁੱਲਾ ਰਵੇ, ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਾਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ, ਫੇਫੜਿਆਂ ਦੇ ਵਿਚ ਕਿਸੇ ਦੇ ਸਰੀਰ ਦੇ ਵਿਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ। ਇੰਸਪੀਰੇਸ਼ਨ ਅੰਦਰ ਨੂੰ ਸਾਹ ਖਿੱਚਿਆ ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਓਹਨੂੰ ਅਸੀਂ ਕਹਿੰਦੇ ਹਾਂ ਆਕਸੀਜਨ, ਕਿਉਂਕਿ ਭਾਰੀ ਹੁੰਦੀ ਹੈ ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿਚ ਜਿਹਨੂੰ ਅਸੀਂ ਐਲਵਲਾਈਜ ਦੇ ਵਿਚ ਡਿਪੋਜੀਸ਼ਨ ਕਹਿੰਦੇ ਹਾਂ, ਐਲਵਲਾਈਜ ਖੂਨ ਦੀ ਡਿਪੋਜੀਸ਼ਨ ਹੋਈ ਔਰ ਇਹਦੇ ਵਿਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ। ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ, ਕਿਉਂ ਕਿਉਂਕਿ ਜੇ ਇਹ ਡਾਇਲਟ ਨਹੀਂ ਹੋਣਗੇ ਮੂੰਹ ਵੀ ਬੰਦ ਹੋਊਗਾ, ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਭੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ। ਐਲਵਲਾਈਜ ਨੂੰ ਖੁੱਲਾ ਰੱਖਣ ਵਾਸਤੇ ਐਲਵਲਾਈਜ ਦਾ ਮੂੰਹ ਖੁੱਲਾ ਰਵੇ, ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਾਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਓਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ, ਫੇਫੜਿਆਂ ਦੇ ਵਿਚ ਕਿਸੇ ਦੇ ਸ਼ਰੀਰ ਦੇ ਵਿਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ। ਇੰਸਪੀਰੇਸ਼ਨ ਅੰਦਰ ਨੂੰ ਸਾਹ ਖਿੱਚਿਆ, ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਓਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਆਉਣ ਤੋਂ ਬਾਅਦ ਅਸੀਂ ਕਹਿੰਦੇ ਹਾਂ

0: ਦਾ ਜਿਹੜਾ ਢੰਗ ਆ ਓਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲੀਅਮ, ਫੇਫੜਿਆਂ ਦੇ ਵਿੱਚ ਕਿਸੇ ਦੇ ਸ਼ਰੀਰ ਦੇ ਵਿੱਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ। ਇੰਸਪੀਰੇਸ਼ਨ, ਅੰਦਰ ਨੂੰ ਸਾਹ ਖਿੱਚਿਆ, ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਓਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲੀਅਮ। ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਰੈਜੀਡੂਅਲ ਏਅਰ, ਇੱਕ ਕਹਿੰਦੇ ਹਾਂ ਅਸੀਂ ਟਾਈਡਲ ਏਅਰ। ਟਾਈਡਲ ਏਅਰ ਉਹ ਰੈਜੀਡੂਅਲ ਏਅਰ ਤੇ ਟੋਟਲ ਲੰਗ ਵਾਲੀਅਮ ਦੇ ਵਿਚਕਾਰ ਦਾ ਇੱਕ ਐਸਾ ਆਕਸੀਜਨ ਦਾ ਕਹਿ ਲੋ ਜਾਂ ਹਵਾ ਦਾ ਕਹਿ ਲੋ ਐਸਾ ਕੰਟੈਂਟ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਅਸੀਂ ਪਲੇ ਕਰਦੇ ਆ। ਬਈ ਮੈਂ $5 ਦੇ ਤੇ ਉਦੋਂ ਚਾਰ ਆ ਵੀ ਗਏ, ਚਾਰ ਚਲੇ ਗਏ, ਪੰਜ ਆ ਵੀ ਗਏ, ਸਾਹ ਦੀ ਕਿਰਿਆ ਦੇ ਮੁਤਾਬਕ ਇਹ ਸਾਰੀ ਕਿਰਿਆ ਚੱਲਦੀ ਰਹੀ। ਜਿੰਨਾ ਇੰਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਅੰਦਰ ਖਿੱਚਦੇ ਆ, ਜਿੰਨਾ ਐਕਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਬਾਹਰ ਕੱਢਦੇ ਆ, ਇਸ ਦੋਹਾਂ ਦੀ ਕਿਰਿਆ ਨੂੰ ਮਿਲਾ ਕੇ ਅਸੀਂ ਕਹਿੰਦੇ ਟਾਈਡਲ ਲੰਗ ਵਾਲੀਅਮ
1: ਜੀ।
0: ਟਾਈਡਲ ਲੰਗ ਵਾਲੀਅਮ ਹੈਗਾ ਆ। ਹੁਣ ਅੱਜ ਕੱਲ ਇਹ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ, ਇਹਨਾਂ ਨੂੰ ਮਿਲਣ ਵਾਸਤੇ ਸਾਡੇ ਕੋਲੇ ਬਹੁਤ ਸਾਰੇ ਤਰੀਕਾਕਾਰ ਆ ਗਏ
1: ਜੀ।
0: ਔਰ ਉਸ ਤੋਂ ਬਾਅਦ ਕੁਦਰਤ ਨੇ ਆਖਿਆ ਵੀ ਭਾਵੇਂ ਤੂੰ ਟਾਈਡਲ ਏਅਰ ਦੇ ਮੁਤਾਬਕ ਵੱਧ ਤੋਂ ਵੱਧ ਐਕਸਪਾਇਰੇਸ਼ਨ ਕਰ ਦੇਵੇਂ, ਵੱਧ ਤੋਂ ਵੱਧ ਫੇਫੜਿਆਂ ਚੋਂ ਹਵਾ ਕੱਢ ਵੀ ਦੇਵੇਂ, ਕਿਤੇ ਕਿਸੇ ਯੋਗੀ ਦੇ ਸਾਹ ਦੀ ਕਿਰਿਆ ਕਰਨ ਦੇ ਮੁਤਾਬਕ ਬਹੁਤਾ ਸਾਹ ਤੂੰ ਕੱਢ ਵੀ ਦੇਵੇਂ, ਫੇਰ ਵੀ ਕੁਝ ਨਾ ਕੁਝ ਇਸ ਹਵਾ ਦਾ ਹਿੱਸਾ ਫੇਫੜਿਆਂ ਦੇ ਵਿਚ ਰਹਿ ਜਾਂਦਾ ਆ। ਕੁਦਰਤ ਦਾ ਨਿਯਮ ਆ, ਔਰ ਇਸ ਕਰਕੇ ਜਾਂਦਾ ਆ ਵੀ ਜੇ ਇਹ ਸਾਰਾ ਹੀ ਨਿਕਲ ਗਿਆ ਤੇ ਫੇਫੜੇ ਤਾਂ ਫਿਰ ਪਿਚਕ ਜਾਣਗੇ, ਅੰਗ ਨੂੰ ਦਬਾ ਦੇਣਗੇ ਤੇ ਫੇਰ ਇਹਦੇ ਚ ਹੋਰ ਆਕਸੀਜਨ ਪੈ ਨਹੀਂ ਸਕੇਗੀ। ਪਰ ਕੁਦਰਤ ਨੇ ਨਿਯਮ ਬਣਾਇਆ ਕਿ ਨਹੀਂ, ਸਾਰੀ ਆਕਸੀਜਨ ਨਹੀਂ ਜਾਊਗੀ, ਥੋੜੀ ਜੀ ਆਕਸੀਜਨ ਬਚ ਜਾਊਗੀ, ਜਿਹਦੇ ਕਰਕੇ ਇਹ ਲੰਗਸ ਦੀਆਂ ਐਲਵੋਲਾਈਟਸ ਨੇ ਉਹ ਖੁੱਲੀਆਂ ਰਹਿ ਜਾਣਗੀਆਂ, ਔਰ ਇਹਦੇ ਵਿਚ ਬਾਹਰੀ ਹਵਾ ਆ ਸਕਣ ਦਾ ਤੇ ਇਹਦੇ ਵਿਚ ਡਿੱਗ ਪੈਣ ਦਾ, ਡਿੱਗ ਪੈਣ ਵਾਲੀ ਗੱਲ ਨੀ ਕਿਉਂਕਿ ਆਕਸੀਜਨ ਭਾਰੀ ਹੈ,
1: ਡਿੱਗ
0: ਪੈਣ ਦਾ ਸਾਧਨ ਬਣਿਆ ਰਹੇਗਾ। ਇਸ ਕਰਕੇ ਰੈਜੀਡੂਅਲ ਵਾਲੀਅਮ ਵੀ ਹੁੰਦਾ, ਅਦਰਵਾਈਜ਼ ਇਹਨਾਂ ਨੇ ਪਿਛਕ ਜਾਣਾ ਸੀ ਆਪਸ ਵਿਚ, ਸਾਰੀ ਆਕਸੀਜਨ ਬਾਹਰ ਨਿਕਲ ਜਾਂਦੀ ਤਾਂ। ਇਹ ਤਿੰਨ ਚੀਜ਼ਾਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਜਦੋਂ ਵੀ ਫੇਫੜਿਆਂ ਨਾਲ ਸੰਬੰਧਿਤ ਗੱਲ ਕੋਈ ਹੁੰਦੀ ਹੈ।
2: ਡਾਕਟਰ ਸਾਹਿਬ ਇੱਕ ਸਵਾਲ ਛੋਟਾ ਜਿਹਾ ਮੇਰੇ ਪੈਦਾ ਹੋ ਗਿਆ ਦਿਮਾਗ ਦੇ ਵਿਚ, ਉਹ ਮੈਂ ਤੁਹਾਨੂੰ ਪੁੱਛ ਲੈਣਾ। ਉਹ ਇਹ ਆ ਕਿ ਜਦੋਂ ਬੱਚਾ ਮਾਂ ਦੇ ਗਰਭ ਦੇ ਵਿਚ ਹੁੰਦਾ ਉਦੋਂ ਉਹ ਫੇਫੜੇ ਜਿਹੜੇ ਤੁਸੀਂ ਗੱਲ ਕਰਦੇ ਐਲਵੋਲਾਈ ਦੀ, ਉਹ ਉਦੋਂ ਪਿਛਕੀਆਂ ਹੁੰਦੀਆਂ,
0: ਉਦੋਂ ਪਿਛਕੀਆਂ ਹੁੰਦੀਆਂ ਨੇ। ਮੈਂ ਤੁਸੀਂ ਇੱਕ ਸਵਾਲ ਪੁੱਛ ਹੀ ਰਿਹਾ ਤੇ ਮੈਂ ਇਹਦੀ ਡਿਟੇਲ ਪਿਛਲੇ ਪ੍ਰੋਗਰਾਮਾਂ ਚ ਕਰ ਚੁੱਕਿਆ ਹਾਂ, ਮੈਂ ਫੇਰ ਤੁਹਾਨੂੰ ਦੱਸ ਦਿੰਨਾ। ਬੜਾ ਅਜੀਬੋ ਗਰੀਬ ਤਰੀਕਾ ਹੈਗਾ। ਸਾਰੇ ਹੀ ਮੇਰੇ ਸੱਜਣ ਮਿੱਤਰ ਜਿਹੜੇ ਇਹ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਜਿੰਨੀਆਂ ਵੀ ਨਾੜੀਆਂ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਦਿਲ ਤੋਂ ਬਾਹਰ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ
1: ਜੀ।
0: ਆਰਟਰੀਆਂ GT ਰੋਡ ਵਰਗੀਆਂ ਹੁੰਦੀਆਂ ਨੇ ਤੇ ਇਹਨਾਂ ਚ ਰਸਤੇ ਚ ਰੁਕਾਵਟ ਨਹੀਂ, ਕੋਈ ਟ੍ਰੈਫਿਕ ਨਹੀਂ ਹੁੰਦੀ। ਜਿਹੜੀਆਂ ਵੇਨਸ ਹੁੰਦੀਆਂ ਨੇ ਉਹ ਆਮ ਤੌਰ ਤੇ ਬਾਹਰੀ ਸਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਨੂੰ ਵਾਪਸ ਲੈ ਕੇ ਆ ਰਹੀਆਂ ਹੁੰਦੀਆਂ ਨੇ, ਔਰ ਉਹਨਾਂ ਨੂੰ ਅਸੀਂ ਵੇਨਸ ਕਹਿੰਦੇ ਹਾਂ, ਔਰ ਉਹਨਾਂ ਦੇ ਵਿਚ ਥਾਂ ਥਾਂ ਤੇ ਰੁਕਾਵਟਾਂ ਹੁੰਦੀਆਂ ਨੇ, ਔਰ ਉਹ ਰੁਕਾਵਟਾਂ ਦੇ ਵਿਚ ਵਾਲਵ ਲੱਗੇ ਨੇ, ਜਿਵੇਂ ਸਾਡੀ ਨਲਕੇ ਦੀ ਬੋਕੀ ਹੁੰਦੀ ਹੈ ਨਾ, ਨਲਕਾ ਗੇੜਦੇ ਆ ਤੇ ਬੋਕੀ ਨਾਲ ਪਾਣੀ ਬਾਹਰ ਆਉਂਦਾ, ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਲੀਕ ਕਰ ਜਾਊਗਾ
1: ਜੀ।
0: ਇਸੇ ਕਰਕੇ ਹੀ ਕਈ ਲੋਕਾਂ ਦੇ ਪੈਰਾਂ ਤੇ ਹੱਥਾਂ ਤੇ ਗਿੱਟਿਆਂ ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਵਾਲਵ ਲੀਕ ਹੋ ਗਿਆ, ਬੈਕਵਰਡ ਪ੍ਰੈਸ਼ਰ ਜਿਹੜਾ ਜ਼ਿਆਦਾ ਵੱਧ ਗਿਆ ਹੋ ਗਿਆ। ਹੁਣ ਤੁਸੀਂ ਜਿਹੜਾ ਸਵਾਲ ਬੱਚਿਆਂ ਦੇ ਸੰਬੰਧ ਵਿਚ ਕਰਿਆ ਆ, ਆਪਾਂ ਇਹ ਗੱਲ ਕੀਤੀ ਆ ਬਈ 30 ਹਫ਼ਤਿਆਂ ਤੱਕ, 20 ਹਫ਼ਤੇ ਜਿਹਨੂੰ ਅਸੀਂ 5 ਮਹੀਨੇ ਕਹਿੰਦੇ ਆ, 20 ਹਫ਼ਤਿਆਂ ਦੇ ਵਿਚ ਸਾਰੇ ਅੰਗ ਬੱਚੇ ਦੇ ਬਣ ਚੁੱਕੇ ਹੁੰਦੇ ਨੇ, 30 ਹਫ਼ਤਿਆਂ ਦੇ ਵਿਚ ਸਾਰੇ ਅੰਗ ਇਸ ਕਾਬਲ ਹੁੰਦੇ ਨੇ ਕਿ ਹੁਣ ਇਹ ਕੰਮ ਕਰ ਸਕਣ। 32 ਹਫ਼ਤਿਆਂ ਦੇ ਵਿਚ ਉਹਨਾਂ ਦੀ ਓਰੀਐਂਟੇਸ਼ਨ ਹੋ ਚੁੱਕੀ ਹੁੰਦੀ ਹੈ ਬਈ ਹੁਣ ਇਹ ਟ੍ਰੇਨ ਹੋ ਗਏ ਆ, ਇਹ ਕੰਮ ਕਰ ਸਕਦੇ ਨੇ। ਜੇ ਮਾਂ ਤੋਂ ਇਹਨਾਂ ਨੂੰ ਬਾਹਰ ਵੀ ਕੱਢਣਾ ਰਹਿਣਾ ਪੈ ਜਾਵੇ ਕਿਸੇ ਵੀ ਕੰਡੀਸ਼ਨ ਦੇ ਵਿਚ ਤੇ ਜਿਉਂ ਸਕਦਾ ਹੈਗਾ। ਹੁਣ ਇੱਥੇ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਬਈ ਜਿੰਨੀਆਂ ਵੀ ਨਾੜੀਆਂ ਖੂਨ ਦਿਲ ਤੋਂ ਲੈ ਕੇ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਆ, ਜਾਂ ਇੰਜ ਕਹੋ ਕਿ ਫਰੈਸ਼ ਖੂਨ ਜਿਹੜਾ ਹੈ ਉਹ ਆਰਟਰੀਆਂ ਵਿਚ ਰਹਿੰਦਾ ਆ ਤੇ ਜਿਹੜਾ ਵਰਤਿਆ ਹੋਇਆ ਖੂਨ ਹੈ ਉਹ ਵੇਨ ਚ ਵਿਚ ਰਹਿੰਦਾ ਹੈਗਾ। ਪਰ ਅਸਾਂ

ਨੇ ਫਰਕ ਪਾ ਲਿਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਖੂਨ ਆ ਰਿਹਾ ਹੈ ਬੱਚੇ ਨੂੰ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਪਲੇਸੈਂਟਾ ਦੇ ਵਿਚੋਂ, ਉਸ ਨੂੰ ਅਸੀਂ ਵੇਨ ਕਹਿੰਦੇ ਹਾਂ, ਅੰਬਲਾਈਕਲ ਵੇਨ ਕਹਿੰਦੇ ਹਾਂ ਅਸੀਂ। ਠੀਕ ਹੈ, ਉਹ ਆ ਰਹੀ ਹੈ ਔਲ ਦੇ ਵਿਚੋਂ, ਪਲੇਸੈਂਟੇ ਦੇ ਵਿਚੋਂ ਆ ਰਹੀ ਹੈਗੀ ਹੈ, ਫਰੈਸ਼ ਖੂਨ ਲੈ ਕੇ ਆ ਰਹੀ ਹੈ। ਪਰ ਕਿਉਂ? ਕਿਉਂਕਿ ਉਹ ਹਾਰਟ ਨੂੰ ਤਾਂ, ਬੱਚੇ ਦੇ ਹਾਰਟ ਨੂੰ ਤਾਂ ਲੈ ਕੇ ਹੀ ਜਾ ਰਹੀ ਹੈ ਨਾ, ਬਾਹਰੋਂ ਲੈ ਕੇ ਜਾ ਰਹੀ ਹੈ ਨਾ। ਇਸ ਕਰਕੇ ਅਸੀਂ ਉਹਦਾ ਨਾਂ ਵੇਨ ਰੱਖਿਆ। ਦੂਸਰੀ ਇੱਕ ਹੋਰ ਵੀ ਗੱਲ ਹੈ ਇਹਦੇ ਪਿੱਛੇ, ਕੁਦਰਤ ਦਾ ਨਿਯਮ ਇਹ ਵੀ ਕੰਮ ਕਰਦਾ ਆ ਕਿ ਅਸੀਂ ਆਖਿਆ ਵੀ ਵੇਨਸ ਦੇ ਵਿੱਚ ਥਾਂ ਥਾਂ ਰੁਕਾਵਟ ਹੁੰਦੀ ਹੈ। ਹੁਣ ਪਤਾ ਨੀ ਮਾਂ ਨੂੰ ਕੋਈ ਪ੍ਰੋਬਲਮ ਐਸੀ ਹੋਵੇ, ਹਾਈਪਰ ਟੈਂਸ਼ਨ ਬਹੁਤ ਜ਼ਿਆਦਾ ਉਹਦਾ ਵੱਧ ਗਿਆ ਹੋਵੇ, ਕਈ ਕਲੰਸੀਆ ਵਗੈਰਾ ਦੀ ਕੰਡੀਸ਼ਨ ਹੋਵੇ, ਉਸ ਹਾਲਾਤ ਦੇ ਵਿੱਚ ਜਾਂ ਮਾਂ ਨੇ ਕੁਝ ਐਸੀਆਂ ਦਵਾਈਆਂ ਦੇਣੀਆਂ ਪੈ ਗਈਆਂ ਡਾਕਟਰਾਂ ਨੂੰ, ਉਹ ਦੇ ਦਿੱਤੀਆਂ ਹੋਣ ਜਿਹੜੀਆਂ ਬੱਚੇ ਵਾਸਤੇ ਨੁਕਸਾਨਦੇਹ ਹੁੰਦੀਆਂ ਹੋਣ, ਔਰ ਉਹਨਾਂ ਨੇ ਮਾਂ ਦੇ ਖੂਨ ਵਿੱਚ ਸਰਕੂਲੇਟ ਕਰਨਾ ਹੈਗਾ ਆ, ਪਲੇਸੈਂਟਾ ਵਿੱਚ ਜਾਣਾ ਆ, ਮਾਂ ਵਾਲੇ ਪਾਸਿਓਂ। ਪਲੇਸੈਂਟਾ ਵੀ ਇੱਕ ਕਸਟਮ ਡਿਪਾਰਟਮੈਂਟ ਆ, ਔਰ ਇਸ ਕਸਟਮ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਬੱਚੇ ਨੂੰ ਨੁਕਸਾਨਦੇਹ ਨੇ ਉਹ ਇੱਥੇ ਫਿਲਟਰ ਹੋ ਜਾਣਗੀਆਂ, ਨਹੀਂ ਜਾਣਗੀਆਂ। ਦੂਸਰੀ ਗੱਲ ਇਹ ਆ ਕਿ ਇਕਦਮ ਮਾਂ ਦੇ ਵਧੇ ਹੋਏ ਪ੍ਰੈਸ਼ਰ ਦੇ ਨਾਲ ਕਿਤੇ ਐ ਨਾ ਹੋਵੇ ਵੀ ਬੱਚੇ ਦਾ ਜਿਹੜਾ ਸੋਫਟ ਨਰਮ ਢਾਂਚਾ ਆ ਉਹ ਰੈਪਚਰ ਹੋ ਜਾਵੇ, ਖਰਾਬ ਹੋ ਜਾਵੇ। ਇਸ ਕਰਕੇ ਇਹਨੂੰ ਵੇਨ ਦੇ ਰਾਹੀਂ ਉਹਨੇ ਭੇਜਿਆ, ਰੁਕਾਵਟ ਕਰਕੇ ਬੱਚੇ ਨੂੰ ਬੱਚੇ ਵਾਲੇ ਪਾਸੇ ਭੇਜਿਆ। ਤੂੰ ਨੀਂਦ ਵਿਚ ਪਹੁੰਚਣ ਤੱਕ ਇਹਦੇ ਵਿਚ ਰੁਕਾਵਟਾਂ ਹੈਗੀਆਂ ਨੇ, ਹੌਲੀ ਹੌਲੀ ਵੱਧਦਾ ਆ, ਪਲੱਸ ਤੂੰ ਨੀਂਦ ਤੋਂ ਅਗਲੇ ਪਾਸੇ ਜਿਹੜੀ ਵੇਨ ਇਸ ਨੂੰ ਲੈ ਕੇ ਜਾ ਰਹੀ ਹੈ ਉਹ ਦਿਲ ਨੂੰ ਲੈ ਕੇ ਜਾ ਰਹੀ, ਦਿਲ ਨੂੰ ਨਹੀਂ ਲੈ ਕੇ ਜਾ ਰਹੀ, ਉਹ ਲੈ ਕੇ ਜਾ ਰਹੀ ਹੈ ਲਿਵਰ ਨੂੰ। ਔਰ ਇਹ ਉਸ ਪਾਰਟ ਦਾ ਹਿੱਸਾ ਬਣਦੀ ਹੈ ਜਿਹਨੂੰ ਬਾਅਦ, ਜਿਵੇਂ ਹੁਣ ਸਾਡੇ ਸਰੀਰ ਦੇ ਵਿੱਚ ਹੈਗਾ, ਸਾਡੇ ਸਰੀਰ ਦੇ ਵਿੱਚ ਇੱਕ ਪੋਰਟਲ ਸਿਸਟਮ ਹੈ, ਪੋਰਟਲ ਸਿਸਟਮ ਹੈ, ਉਹ ਇਹ ਆ ਜਿਹੜਾ ਬਾਕੀ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਜੀ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਤੇ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਹੀ ਪਿਆਰੇ ਪਿਆਰੇ ਗੀਤਾਂ ਨਾਲ ਨੂਰਜਹਾਂ ਜੀ ਦਾ ਪਹਿਲਾ ਗੀਤ ਤੇ ਵਿਚ ਮਿਕਸ ਗਾਣੇ ਪੰਜਾਬੀ ਦੇ ਬਹੁਤ ਵਧੀਆ ਸਾਰਾ ਗੁਲਦਸਤਾ ਬਿਊਟੀਫੁਲ ਤੁਸੀਂ ਸੁਣ ਦੋ ਲਓ ਜੀ ਤੁਹਾਨੂੰ ਮਜ਼ਾ ਆਏਗਾ।

0: தம்பி சந்த வர காத்திர
1: ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਹੋ
2: ਆਪਣੇ ਨਾਲ ਸਾਡੇ ਬਹੁਤ
1: ਬੜੇ ਪਿਆਰ ਔਰ ਸਤਿਕਾਰ ਸੇ ਸਤਿ ਸ਼੍ਰੀ ਅਕਾਲ
2: ਸੰਧੂ ਸਾਹਿਬ
1: ਅੱਜ ਦਾ ਪ੍ਰੋਗਰਾਮ ਹਿੰਦੀ ਨੇ ਤੋਂ ਕੱਲ ਪੰਜਾਬੀ ਦਾ ਪ੍ਰੋਗਰਾਮ ਲੈ ਕੇ ਔਰ ਅੱਜ ਹਮ
2: ਆਪਣੇ ਤੱਕ ਪਹੁੰਚਦੇ ਨੇ
1: ਹਿੰਦੀ ਮੇ ਪ੍ਰੋਗਰਾਮ
2: ਆਜੋ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਵੈਲਕਮ
1: ਹਮ ਲੋਗ ਐਬਡੋਮਨ ਕੇ ਉਸ ਏਰੀਏ ਕੀ ਸ਼ਨਾਖਤ ਕਰ ਰਹੇ ਹਾਂ ਜਿਸ ਪੇਟ ਕੇ ਏਰੀਏ ਕੇ ਬਹੁਤ ਸੇ ਅੰਗ ਹੈ ਔਰ ਅਲੱਗ ਅਲੱਗ ਜਗ੍ਹਾ ਪਰ ਉਨਕੋ ਕੁਦਰਤ ਨੇ ਫਿੱਟ ਕੀਆ ਹੁਆ ਆਪਣੇ ਆਪਣੇ ਕਾਮ ਕੇ ਲੀਏ ਔਰ ਇਸ ਵਿਸ਼ੇ ਮੇਂ ਚਲਤੇ ਹੋਏ ਹਮਨੇ ਕਿਉਂਕਿ ਆਜ ਰੇਡੀਓ ਪ੍ਰਵਾਸ ਹਮਾਰੇ ਸਾਥ ਜੁੜੇ ਹੈ ਔਰ ਮੈਂ ਚਾਹਤਾ ਹੂੰ ਕਿ ਵੋ ਜੋ ਪ੍ਰੋਗਰਾਮ ਪੀਛੇ ਹਮਨੇ ਕਾਫੀ ਰਿਵੀਜ਼ਨ ਕਰ ਲੀਏ ਹੈ ਉਸਕਾ ਥੋੜਾ ਥੋੜਾ ਅੰਸ਼ ਮੈਂ ਆਪ ਸਭ ਲੋਗ ਕੋ ਬਤਾ ਦੂੰ ਔਰ ਉਸਕੇ ਬਾਅਦ ਫਿਰ ਆਜ ਹਮ ਚਲੇਂਗੇ ਲੰਬਰ ਏਰੀਏ ਕੀ ਬਾਤ ਕਰੇਂਗੇ ਕਿ ਐਬਡੋਮਨ ਕਾ ਇੱਕ ਲੰਬਰ ਏਰੀਆ ਹੈ ਉਸ ਏਰੀਏ ਮੇਂ ਕੌਣ ਕੌਣ ਸੇ ਅੰਗ ਆਤੇ ਹੈ ਔਰ ਉਸਮੇਂ ਅਗਰ ਕੋਈ ਪ੍ਰੋਬਲਮ ਆ ਜਾਏ ਤੋ ਕੈਸੇ ਪਤਾ ਕਰੇਂਗੇ ਕੈਸੇ ਸ਼ਨਾਖਤ ਕਰੇਂਗੇ ਕਿ ਕਿਸ ਅੰਗ ਮੇਂ ਕੋਈ ਪ੍ਰੋਬਲਮ ਆ ਰਹੀ ਹੈ ਸੋ ਪਹਿਲੇ ਸਬਸੇ ਮੈਂ ਆਪਕੇ ਸਾਹਮਣੇ ਵੋ ਰੱਖਣੇ ਚਾਹਤਾ ਹੂੰ ਕਿ ਜੋ ਇਸਸੇ ਪਹਿਲੇ ਦੂਸਰੇ ਰੇਡੀਓ ਪ੍ਰੋਗਰਾਮੋਂ ਮੇਂ ਹੋ ਚੁਕਾ ਹੈ ਕਿਉਂਕਿ ਪ੍ਰਵਾਸ ਰੇਡੀਓ ਹਮਾਰੇ ਸਾਥ ਹਫ਼ਤਾਵਾਰੀ ਜੁੜਤੇ ਹੈ ਹਾਲਾਤ ਕੇ ਅਨੁਸਾਰ ਤੋ ਠੀਕ ਹੈ ਕਮ ਸੇ ਕਮ ਜਿਤਨਾ ਵੀ ਜ਼ਿਆਦਾ ਲੋਗੋ ਕੇ ਸਾਥ ਰਾਬਤਾ ਹੋ ਸਕੇ ਔਰ ਵੋ ਯੇ ਸੁਣ ਸਕੇ ਪ੍ਰੋਗਰਾਮ ਉਨ ਤੱਕ ਯੇ ਨੌਲੇਜ ਪਹੁੰਚ ਸਕੇ ਉਤਨੀ ਹੀ ਮੇਰੀ ਖੁਸ਼ੀ ਹੈ ਔਰ ਮੈਂ ਸਭ ਕਾ ਬਹੁਤ ਬਹੁਤ ਤਹਿ ਦਿਲੋਂ ਸੇ ਧੰਨਵਾਦੀ ਹੂੰ ਕਿ ਵੋ ਲੋਗ ਇਸ ਬਾਤ ਮੇਂ ਸਹਿਯੋਗ ਕਰ ਰਹੇ ਹੈ ਜਿਤਨਾ ਜਿਤਨਾ ਵੀ ਟਾਈਮ ਕਿਸੀ ਕੋ ਮਿਲਤਾ ਹੈ ਉਤਨਾ ਉਤਨਾ ਟਾਈਮ ਹੀ ਵੋ ਲੋਗ ਮੇਰੇ ਸਾਥ ਸਹਿਯੋਗ ਕਰ ਰਹੇ ਹੈ ਰੇਡੀਓ ਪੰਜਾਬ ਹੋ ਯਾ ਰੇਡੀਓ ਸਾਂਝੀ ਸੋਚ ਟੀਵੀ ਹੋ ਯੇ ਸਭ ਲੋਗ ਸਮੇਂ ਸਮੇਂ ਪਰ ਇਸ ਬਾਤ ਕੇ ਲਈ ਸਹਿਯੋਗ ਕਰ ਰਹੇ ਹੈ ਕਿ ਸਿਹਤ ਵਿਗਿਆਨ ਕਾ ਪ੍ਰੋਗਰਾਮ ਜਿਤਨੀ ਜ਼ਿਆਦਾ ਲੋਗੋ ਤੱਕ ਪਹੁੰਚ ਸਕੇ ਹਮ ਉਸਮੇਂ ਸਹਿਯੋਗ ਕਰੇ ਔਰ ਯੇ ਸਹਿਯੋਗ ਕਰ ਰਹੇ ਹੈ ਮੈਂ ਉਨਕਾ ਲਈ ਬਹੁਤ ਬਹੁਤ ਧੰਨਵਾਦ ਕਰਤਾ ਹਾਂ ਅਬ ਆਜ ਕੀ ਬਾਤ ਆਈ ਤੋ ਮੈਂ ਆਪ ਸਭ ਲੋਗੋਂ ਕੋ ਯੇ ਬਤਾਨਾ ਚਾਹਤਾ ਹੂੰ ਕਿ ਹਮਨੇ ਪੇਟ ਕੋ ਆਸਾਨੀ ਸੇ ਸਮਝਨੇ ਕੇ ਲਈ ਇਸਕੇ ਨੌ ਭਾਗੋਂ ਮੇਂ ਇਸਕੋ ਬਾਂਟ ਦਿਆ ਥਾ ਔਰ ਨੌ ਭਾਗੋਂ ਮੇਂ ਬਾਂਟਨੇ ਕੇ ਲਈ ਹਮਨੇ ਦੋ ਲਾਈਨੇ ਉਪਰ ਸੇ ਖੀਚੀ ਥੀ ਨੀਚੇ ਕੋ ਜਿਨਕੋ ਹਮਨੇ ਮਿਡ ਕਲੈਵੀਕੁਲਰ ਲਾਈਨ ਕਹਾ ਥਾ ਹਮਾਰੀ ਜੋ ਕਲੈਵੀਕਲ ਕੀ ਹੱਡੀ ਹੈ ਉਸਕੇ ਸੈਂਟਰ ਸੇ ਲੇਕਰ ਅਗਰ ਬਿਲਕੁਲ ਨੀਚੇ ਸੀਧੀ ਲੰਬ ਕੋਣ ਮੇਂ ਦੋ ਰੇਖਾਏ ਹਮ ਖੀਚੇ ਤੋ ਪੇਟ ਤਿੰਨ ਹਿੱਸੋਂ ਮੇਂ ਬਟ ਜਾਤਾ ਹੈ ਦਹਿਨੀ ਲਾਈਨ ਸੇ ਬਾਹਰ ਕਾ ਹਿੱਸਾ ਬਾਈ ਲਾਈਨ ਸੇ ਬਾਹਰ ਕਾ ਹਿੱਸਾ ਔਰ ਉਸਕੇ ਬਾਅਦ ਜੋ ਬੀਚ ਵਾਲਾ ਹਿੱਸਾ ਜਹਾਂ ਪਰ ਹਮਾਰੀ ਨਾਭੀ ਰਹਿਤੀ ਹੈ ਤੋ ਤਿੰਨ ਹਿੱਸੇ ਹੋ ਗਏ ਉਸਕੇ ਬਾਅਦ ਫਿਰ ਮੈਨੇ ਯੇ ਕਹਾ ਥਾ ਕਿ ਭਾਈ ਦੋ ਲਾਈਨੇ ਔਰ ਖੀਚੇ ਦੋ ਲਾਈਨੇ ਔਰ ਖੀਚੇਂਗੇ ਤੋ ਵੋ ਇੱਕ ਲਾਈਨ ਕਾ ਹਮਨੇ ਨਾਮ ਰੱਖਾ ਥਾ ਜੋ ਹਮਾਰੀ ਰਿਪਸ ਕੇ ਨੀਚੇ ਸੇ ਹੈ ਨਾ ਸਭ ਕਲੈਵੀ ਯੇ ਜੋ ਰਿਪਸ ਕੀ ਹੈ ਔਰ ਉਸਕੇ ਬਾਅਦ ਹਮਨੇ ਯੇ ਕਹਾ ਥਾ ਕਿ ਭਾਈ ਨੌ ਭਾਗੋਂ ਮੇਂ ਬਾਂਟੇਂਗੇ ਤੋ ਜੋ ਹਮਾਰੇ ਅੰਗ ਹੈ ਨਾ ਵੋ ਆਸਾਨੀ ਸੀਗਾ ਥਾ ਔਰ ਨੌ ਭਾਗੋਂ ਮੇਂ ਬਾਂਟਨੇ ਕੇ ਲੀਏ ਹਮਨੇ ਦੋ ਲਾਈਨੇ ਉਪਰ ਸੇ ਖੀਚੀ ਥੀ ਨੀਚੇ ਕੋ ਜਿਨਕੋ ਹਮਨੇ